0: ਇੰਸ਼ੋਰੈਂਸ ਅਗਰ ਤੁਸੀਂ ਲਈ ਹੈ, ਪ੍ਰੀਵੀਅਸ ਅਗਰ ਤੁਸੀਂ ਕੋਈ ਕਲੇਮ ਕੀਤੇ ਨੇ, ਕੋਈ ਡਿਸੇਬਿਲਿਟੀ ਹੋਈ ਹੈ, ਕੋਈ ਪ੍ਰੋਬਲਮ ਆਈਆਂ ਨੇ, ਉਹ ਵੀ ਡਿਸਕਲੋਜ਼ ਕਰਨਾ ਜ਼ਰੂਰੀ ਹੈ। ਬਿਕਾਜ਼ ਹੁਣ ਕੀ ਹੈ ਕਿ ਇੱਥੇ ਸਿਸਟਮ ਏਦਾਂ ਹੈ ਕਿ ਆਪਾਂ ਜਦੋਂ ਵੀ ਜਾਂਦੇ ਹਾਂ ਡਾਕਟਰ ਤੋਂ, ਚਾਹੇ ਉਹ ਸਪੈਸ਼ਲਿਸਟ ਹੋ, ਚਾਹੇ ਤੁਸੀਂ ਇੱਕ ਪਹਿਲਾਂ ਡਾਕਟਰ ਸੀਗਾ ਚੇਂਜ ਕਰਕੇ ਤੁਸੀਂ ਦੂਸਰਾ ਤੀਸਰਾ ਚੌਥਾ ਡਾਕਟਰ ਬਣਾ ਲਿਆ, ਬਟ ਤੁਹਾਡੀ ਜਿਹੜੀ ਹੈਲਥ ਕਾਰਡ ਦੀ ਹਿਸਟਰੀ ਹੈਗੀ ਹੈ ਉਹ ਮਿਨਿਸਟਰੀ ਤੋਂ ਸੇਮ ਪਈ ਹੁੰਦੀ ਹੈ। ਹੁਣ ਆਪਾਂ ਨੂੰ ਲੱਗਦਾ ਹੈ ਕਿ ਚਲੋ ਪੁਰਾਣੀ ਚੀਜ਼ ਹੈ, ਇਹਦਾ ਕਿਹੜਾ ਕੰਪਨੀ ਨੂੰ ਪਤਾ ਲੱਗਣਾ ਹੈ। ਹੁਣ ਜਦੋਂ ਕਿਤੇ ਸਪੈਸ਼ਲੀ ਜਦੋਂ ਫਸਟ 2 ਈਅਰਸ ਦੇ ਵਿੱਚ ਕਲੇਮ ਆਉਂਦਾ ਹੈ, ਕਿਉਂਕਿ ਅਗਰ ਪਾਲਿਸੀ ਲੈਣ ਤੋਂ 2 ਸਾਲ ਹੋ ਚੁੱਕੇ ਨੇ, ਕੰਪਨੀਜ਼ ਇੰਨਾ ਸਟ੍ਰਿਕਟ ਨਹੀਂ ਹੁੰਦੀਆਂ, ਬਟ ਅਗਰ ਵਿਦ ਇਨ 2 ਈਅਰ ਕਲੇਮ ਆ ਰਿਹਾ ਤਾਂ ਕੰਪਨੀ ਕੋਲ ਰਾਈਟ ਹੈ ਤੁਹਾਡੀ ਸਾਰੀ ਮਿਨਿਸਟਰੀ ਤੋਂ ਰੈਕਡ ਕਢਵਾਉਣ ਦੇ ਲਈ, ਉਹਦੇ ਉੱਪਰ ਕੋਡ ਹੁੰਦੇ ਨੇ। ਸੋ ਜਦੋਂ ਡਾਕਟਰ ਪੇਮੈਂਟ ਦੇ ਲਈ ਮਿਨਿਸਟਰੀ ਨੂੰ ਭੇਜਦੇ ਨੇ, ਉਹਦਾ ਇੱਕ ਕੋਡ ਹੁੰਦਾ ਹੈਗਾ ਜੀ, ਇਸ ਰੀਜ਼ਨ ਕਰਕੇ ਜਾਂ ਜੋ ਵੀ ਵਿਜ਼ਿਟ ਕਰਕੇ, ਉਹ ਸਾਰੇ ਕੋਡ ਜਿਹੜੇ ਨੇ ਇੰਸ਼ੋਰੈਂਸ ਕੰਪਨੀ ਕੋਲ ਜਾਂਦੇ ਨੇ ਕਿ ਇਹ ਰੀਜ਼ਨ ਕਰਕੇ ਵਿਜ਼ਿਟ ਹੋਈਆਂ ਨੇ, ਉਹਨਾਂ ਕੋਲ ਡਿਟੇਲ ਜਾਂਦੀ ਹੈਗੀ ਹੈ ਸਾਰੀ। ਸੋ ਕਦੇ ਵੀ ਇਹ ਚੀਜ਼ਾਂ ਨੂੰ ਹਾਈਡ ਨਾ ਕਰਿਆ ਕਰੋ। ਅਗਰ ਤੁਸੀਂ ਡਾਕਟਰ ਤੋਂ ਗਏ ਹੋ, ਸਪੈਸ਼ਲਿਸਟ ਤੋਂ ਗਏ ਹੋ, ਕੋਈ ਵੀ ਚੀਜ਼ ਜਿਹੜੀ ਡਾਇਗਨੋਜ਼ ਨਹੀਂ ਹੋਈ, ਤੁਸੀਂ ਵੈਸੇ ਹੀ ਟੈਸਟ ਕਰਵਾ ਲਏ ਸੀ ਜਾਂ ਡਾਕਟਰ ਨੇ ਤੁਹਾਨੂੰ ਰਿਕਮੈਂਡ ਕੀਤਾ ਕਿ ਫੈਮਿਲੀ ਹਿਸਟਰੀ 'ਚ ਤੁਹਾਡੇ ਫੋਰ ਐਗਜ਼ਾਮਪਲ ਹਾਰਟ ਨਾਲ ਰਿਲੇਟਡ ਪ੍ਰੋਬਲਮ ਹੈ, ਤੁਸੀਂ ਹਾਰਟ ਨਾਲ ਰਿਲੇਟਡ ਸਾਰੇ ਟੈਸਟ ਕਰਵਾ ਲਏ, ਇਹ ਚੀਜ਼ ਮੈਂਸ਼ਨ ਜ਼ਰੂਰ ਕਰਨੀ ਹੈ। ਮੈਂ ਚੀਜ਼ ਬਾਰ ਬਾਰ ਕਹਿੰਦੀ ਹੁੰਦੀ ਹਾਂ ਕਿ ਇਹਨਾਂ ਚੀਜ਼ਾਂ ਦਾ ਕਈ ਵਾਰੀ ਤੁਹਾਡੀ ਇੰਸ਼ੋਰੈਂਸ ਦੇ ਉੱਪਰ ਕੋਈ ਇੰਪੈਕਟ ਨਹੀਂ ਪੈਂਦਾ, ਕੋਈ ਫਰਕ ਨਹੀਂ ਪੈਂਦਾ ਹੈਗਾ। ਤੁਸੀਂ 20 ਟੈਸਟ ਕਰਵਾਏ ਨੇ, ਸਾਰੇ ਦੇ ਸਾਰੇ ਰੈਗੂਲਰ ਨੇ, ਕੋਈ ਫਰਕ ਨਹੀਂ ਪਏਗਾ। ਬਟ ਅਗਰ ਤੁਸੀਂ ਕੋਈ ਉਹ ਚੀਜ਼ ਹਾਈਡ ਕਰ ਗਏ ਜਾਂ ਤੁਹਾਨੂੰ ਭੁੱਲ ਗਿਆ, ਮੇਕ ਸ਼ੋਰ ਅਗਰ ਭੁੱਲ ਵੀ ਗਿਆ ਹੈਗਾ, ਮੋਡੀਫਿਕੇਸ਼ਨ ਕਰਵਾ ਲਓ, ਕੰਪਨੀ ਨੂੰ ਆਪਣੇ ਐਡਵਾਈਜ਼ਰ ਥਰੂ ਈਮੇਲ ਕਰਵਾ ਦਿਓ ਕਿ ਇਹ ਵਾਲੀ ਚੀਜ਼ ਸੀਗੀ, ਮੈਂ ਮੈਂਸ਼ਨ ਨਹੀਂ ਕੀਤੀ, ਔਰ ਇਹ ਜਿਹੜੀ ਚੀਜ਼ ਹੈ ਮੈਂ ਡਿਸਕਲੋਜ਼ ਕਰਨਾ ਚਾਹੁੰਦਾ। ਸੋ ਕੰਪਨੀ ਕੁਛ ਨਹੀਂ ਕਹਿੰਦੀ, ਉਹ ਤੁਹਾਡੀ ਅੰਡਰ ਰਾਈਟਿੰਗ ਦੁਬਾਰਾ ਕਰਕੇ ਅਗਰ ਕੋਈ ਚੇਂਜਿਸ ਆਉਂਦੀਆਂ ਨੇ, ਕੋਈ ਰੇਟ ਚੇਂਜ ਹੁੰਦਾ, ਤਾਂ ਤੁਹਾਨੂੰ ਉਹ ਡਿਸਕਲੋਜ਼ ਕਰ ਦਿੰਦੇ ਨੇ, ਡਿਸਕਸ ਕਰ ਲੈਂਦੇ ਨੇ ਕਿ ਅਸੀਂ ਇਹ ਤੁਹਾਨੂੰ ਆਫਰ ਕਰ ਰਹੇ ਹਾਂ ਜਾਂ ਕੋਈ ਚੇਂਜ ਨਹੀਂ ਹੈ, ਠੀਕ ਹੈ, ਅਸੀਂ ਪੋਲਿਸੀ ਅਪਡੇਟ ਕਰਤੀ ਹੈ। ਕਲੇਮ ਦੇ ਟਾਈਮ ਆਪਾਂ ਨੂੰ ਇਹ ਵਰੀ ਕਰਨ ਦੀ ਫਿਰ ਜ਼ਰੂਰਤ ਨਹੀਂ ਹੈ ਕਿ ਹਾਂਜੀ ਇਹ ਚੀਜ਼ ਅਸੀਂ ਦੱਸੀ ਨਹੀਂ ਸੀ। ਹੁਣ ਕਈ ਵਾਰੀ ਸਾਡੇ ਵੀ ਕਲੇਮ ਆਉਂਦਾ ਔਰ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਹਾਂਜੀ ਉਹ ਪੁਰਾਣੀ ਪ੍ਰੋਬਲਮ ਸੀਗੀ, ਡਿਸਕਲੋਜ਼ ਹੀ ਨਹੀਂ ਕੀਤੀ, ਉਹ ਪੁਰਾਣੀ ਪ੍ਰੋਬਲਮ ਦੱਸੀ ਨਹੀਂ ਹੈਗੀ, ਕਲੇਮ ਡਿਕਲਾਈਨ ਹੋ ਗਿਆ। ਉਹ ਪੁਰਾਣੀ ਟਾਈਮ ਤੇ ਤੁਸੀਂ ਪਹਿਲਾਂ ਆਲਰੇਡੀ ਡਿਸੇਬਿਲਿਟੀ ਦਾ ਕਲੇਮ ਕਰ ਚੁੱਕੇ ਹੋ, ਡਿਸਕਲੋਜ਼ ਨਹੀਂ ਕੀਤਾ, ਕਲੇਮ ਡਿਕਲਾਈਨ ਹੋ ਗਿਆ। ਸੋ ਇਹ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਜਿਹਨਾਂ ਕਰਕੇ ਅਸੀਂ ਕਈ ਵਾਰੀ ਆਪਣਾ ਵੱਡਾ ਕਲੇਮ ਡਿਕਲਾਈਨ ਕਰਵਾ ਲੈਂਦੇ ਹਾਂ। ਕੋਈ ਵੀ ਚੀਜ਼ ਹੈ ਡਿਸਕਲੋਜ਼ ਕਰੋ, ਸਪੈਸ਼ਲੀ ਅਗਰ ਕੋਈ ਪਰਸਨ ਸਮੋਕਰ ਨੇ, ਵੰਸ ਅ ਵਾਈਲ ਸਮੋਕ ਕਰਦੇ ਨੇ, ਏਦਾਂ ਦੀਆਂ ਪ੍ਰੋਬਲਮਸ ਹੈਗੀਆਂ ਨੇ, ਤਾਂ ਆਪਣੇ ਐਡਵਾਈਜ਼ਰ ਨੂੰ ਡਿਸਕਲੋਜ਼ ਜ਼ਰੂਰ ਕਰ ਦਿਓ ਤਾਂ ਕਿ ਸਾਹਮਣੇ ਨੂੰ ਬਾਅਦ ਵਿੱਚ ਪ੍ਰੋਬਲਮ ਨਾ ਹੋਣ, ਕਿਉਂਕਿ ਜਿਹੜੀ ਤੇ ਹੈਗੀ ਹੈ ਰੈਗੂਲਰ ਮਿਸਰੀਪ੍ਰਜੈਂਟੇਸ਼ਨ ਜਿਹੜੀ ਮੈਡੀਕਲ ਨਾਲ ਰਿਲੇਟਡ ਹੈ, ਉਹ ਤੇ ਪਤਾ ਲੱਗ ਹੀ ਜਾਣੀ ਹੈ। ਕੁਝ ਜਿਹੜੀਆਂ ਮਿਸਰੀਪ੍ਰਜੈਂਟੇਸ਼ਨ ਹੁੰਦੀਆਂ ਨੇ ਜਿਹਦੇ ਵਿੱਚ ਕ੍ਰਿਮੀਨਲ ਰੈਕਡ ਹੋ ਗਿਆ, ਡਰਾਈਵਿੰਗ ਰੈਕਡ ਹੋ ਗਿਆ, ਕੋਈ ਚਾਰਜਿਸ ਹੋ ਗਏ, ਇਹ ਚੀਜ਼ਾਂ ਸਾਨੂੰ ਲੱਗਦੀਆਂ ਕਿ ਇੰਸ਼ੋਰੈਂਸ ਨਾਲ ਰਿਲੇਟਡ ਨਹੀਂ ਹੈ, ਬਟ ਇਹ ਵੀ ਚੀਜ਼ਾਂ ਜਿਹੜੀਆਂ ਨੇ ਇੰਸ਼ੋਰੈਂਸ ਕੰਪਨੀ ਪੁੱਛਦੀ ਹੈ, ਮੈਂਸ਼ਨ ਕਰਦੀ ਹੈ। ਸੋ ਜੋ ਵੀ ਤੁਹਾਡੇ ਕੋਲ ਪੁੱਛਿਆ ਜਾਂਦਾ ਹੈ, ਮੇਕ ਸ਼ੋਰ ਉਹਨੂੰ ਪ੍ਰੋਪਰ ਡਿਸਕਲੋਜ਼ ਕਰੋ। ਕੰਪਨੀ ਕਈ ਕੇਸਿਸ ਦੇ ਵਿੱਚ APS ਫੁੱਲ ਮੈਡੀਕਲ ਰੈਕਡ ਆਰਡਰ ਕਰ ਦਿੰਦੀ ਹੈ, ਉਹਦੇ ਚ ਵੀ ਜਿਸ ਤਰ੍ਹਾਂ ਨਵੀਂ ਗੱਲ ਕਰ ਰਹੇ ਨੇ, 1.5 ਤੋਂ 2 ਮਹੀਨੇ ਦੀ ਵੇਟਿੰਗ ਈਜ਼ਲੀ ਹੁੰਦੀ ਹੈ। ਸੋ ਵੇਟਿੰਗ ਟਾਈਮ ਪੀਰੀਅਡ ਹਰ ਚੀਜ਼ ਦੇ ਵਿੱਚ ਹੈ, ਈਵਨ ਕਲੇਮ ਜਦੋਂ ਆਉਂਦਾ ਡਾਕਟਰ ਤੋਂ ਰਿਪੋਰਟ ਮੰਗੀ ਜਾਂਦੀ ਹੈ, 1.5 ਤੋਂ 2 ਤੋਂ 3 ਮਹੀਨੇ ਦਾ ਵੇਟਿੰਗ ਟਾਈਮ ਪੀਰੀਅਡ ਵੀ ਹੁੰਦਾ ਜਦੋਂ ਡਾਕਟਰ ਕੋਲੋਂ ਫੁੱਲ ਰੈਕਡ ਮੰਗਿਆ ਜਾਂਦਾ ਹੈਗਾ। ਸੋ ਵੇਟਿੰਗ ਤੇ ਚੱਲਣੀ ਚੱਲਣੀ ਹੈ, ਬਟ ਆਪਣੇ ਵੱਲੋਂ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ, ਇੰਸ਼ੋਰੈਂਸ ਲੈਣ ਲੱਗਿਆ ਕੋਈ ਵੀ ਚੀਜ਼ ਜਿਹੜੀ ਆ ਮਿਸ ਨਹੀਂ ਕਰਨੀ। ਭੁੱਲ ਗਈ ਹੈ, ਅਪਡੇਟ ਕਰਾ ਸਕਦੇ ਹੋ, ਕੋਈ ਕੁਐਸਚਨਸ ਨੇ, ਕੋਈ ਤੁਹਾਡੀ ਮੈਡੀਕਲ ਰਿਲੇਟਡ ਕੰਸਰਨ ਹੈਗੇ ਨੇ ਕਿ ਤੁਸੀਂ ਐਲੀਜੀਬਲ ਹੈਗੇ ਹੋ ਇੰਸ਼ੋਰੈਂਸ ਦੇ ਲਈ ਜਾਂ ਨਹੀਂ, ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਨੰਬਰ ਹੈ ਜੀ 416-996-7272-416-994-7272-72. ਕੋਈ ਵੀ ਕੁਐਸਚਨ ਹੈ, ਚਾਹੇ ਉਹ ਲਾਈਫ ਇੰਸ਼ੋਰੈਂਸ ਹੈ, ਡਿਸੇਬਿਲਿਟੀ ਹੈ, ਕ੍ਰਿਟੀਕਲ ਇਲਨੈਸ ਹੈ, ਸੁਪਰ ਵੀਜ਼ਾ ਵਿਜ਼ਿਟਰ ਟਰੈਵਲ ਹੈ, ਇਨਵੈਸਟਮੈਂਟਸ ਨੇ, RRSPT FSA, ਫਸਟ ਹੋਮ ਸੇਵਿੰਗ ਅਕਾਊਂਟ, ਆਪਣੇ ਪੈਸੇ ਨੂੰ ਗਰੋ ਕਰਨਾ ਚਾਹੁੰਦੇ ਹੋ, ਕਿਸ ਤਰ੍ਹਾਂ ਤੁਸੀਂ ਜਿਹੜਾ ਹੈਗਾ ਉਹ ਬੈਸਟ ਇੰਟਰਸਟ ਲੈ ਸਕਦੇ ਹੋ, ਕਿੱਥੇ ਕਿੱਥੇ ਪੈਸੇ ਇਨਵੈਸਟ ਕਰ ਸਕਦੇ ਹੈਗੇ ਹੋ, ਅਗਰ ਕਾਰਪੋਰੇਸ਼ਨਸ ਵੀ ਨੇ ਤੁਹਾਡੀਆਂ, ਤੁਸੀਂ ਕੋਈ ਬਿਜ਼ਨਸ ਓਨ ਕਰ ਰਹੇ ਹੋ, ਉਹਦੇ ਵਿੱਚ ਪਿਆ ਜਿਹੜਾ ਪੈਸਾ ਹੈ ਉਹਨੂੰ ਵੀ ਤੁਸੀਂ ਕਿੱਦਾਂ ਗਰੋ ਕਰ ਸਕਦੇ ਹੈਗੇ ਹੋ, ਉਹਦੇ ਤੁਹਾਨੂੰ ਕੀ ਬੈਨੀਫਿਟ ਹੈਗੇ ਨੇ। ਸੋ ਬਹੁਤ ਕੁਛ ਹੁੰਦਾ ਹੈਗਾ ਜਿਹੜਾ ਸਾਨੂੰ ਪਤਾ ਹੀ ਨਹੀਂ ਹੈ ਕਿ ਉਹਦੇ 'ਚ ਤੁਸੀਂ ਬੈਨੀਫਿਟ ਲੈ ਸਕਦੇ ਹੋ, ਕਾਰਪੋਰੇਸ਼ਨ 'ਚੋਂ ਟੈਕਸ ਕਿਸ ਤਰ੍ਹਾਂ ਬਚਾ ਸਕਦੇ ਹੋ, ਰਿਟਾਇਰਮੈਂਟ ਟਾਈਮ ਤੁਸੀਂ ਜਿਹੜਾ ਹੈਗਾ ਉਹ ਬੈਨੀਫਿਟ ਕਿਸ ਤਰ੍ਹਾਂ ਲੈਣਾ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਡਿਸਕਸ ਕਰਨ ਦੇ ਲਈ ਤੁਸੀਂ ਮੈਨੂੰ ਆਫਿਸ ਆ ਕੇ ਵੀ ਮਿਲ ਸਕਦੇ ਹੋ, ਆਲ ਕੈਨ ਇੰਸ਼ੋਰੈਂਸ ਆਫਿਸ, ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੋ ਵਾਲੇ ਪਲਾਜ਼ੇ ਦੇ ਬਿਲਕੁਲ ਨਾਲ, ਔਰ ਮੇਰਾ ਨੰਬਰ ਅਗੇਨ ਜੀ
1: 416-994-7272-72. ਸਿਮਰਨ ਸੈਣੀ 416-994-7272 ਜ਼ਰੂਰ ਮਿਲੋ ਸਿਮਰਨ ਨੂੰ। ਦੇਖੋ, ਇੱਕ ਤੁਹਾਡੇ ਲਈ ਇੰਸ਼ੋਰੈਂਸ ਐਡਵਾਈਜ਼ਰ ਹੋਣਾ ਬਹੁਤ ਜ਼ਰੂਰੀ ਹੈ, ਫਾਈਨੈਂਸ਼ੀਅਲ ਐਡਵਾਈਜ਼ਰ ਜੋ ਇਹਨੂੰ ਇਹ ਨਹੀਂ ਹੁੰਦਾ ਵੀ ਤੁਸੀਂ ਬਸ ਕਦੇ ਕਿਸੇ ਕੋਲ ਕਦੇ ਕਿਸੇ ਕੋਲ, ਜਿਵੇਂ ਆਪਾਂ ਗੱਲਬਾਤ ਕਰ ਰਹੇ ਹੁੰਦੇ ਹਾਂ ਡਾਕਟਰ ਦੀ, ਇੱਕ ਤੁਹਾਡੇ ਕੋਲ ਪੱਕਾ ਡਾਕਟਰ, ਪੱਕਾ ਅਕਾਊਂਟੈਂਟ, ਪੱਕਾ ਲੋਇਰ, ਉਵੇਂ ਇੰਸ਼ੋਰੈਂਸ ਐਡਵਾਈਜ਼ਰ, ਫਾਈਨੈਂਸ਼ੀਅਲ ਪਲੈਨਰ ਦੀ ਲੋੜ ਹੈ, ਕਿਉਂਕਿ ਸਿਰਫ ਤੁਹਾਡੇ ਨਹੀਂ, ਤੁਹਾਡੇ ਪੂਰੇ ਫੈਮਿਲੀ ਦੀ ਟੇਕ ਕੇਅਰ ਕਰਦੇ ਨੇ। ਸੋ ਤੁਸੀਂ ਸਿਮਰਨ ਨੂੰ ਕਾਲ ਕਰੋ ਅਤੇ 416-994-7272 ਨੰਬਰ ਹੈ, 416-994-7272। ਸਿਮਰਨ ਥੈਂਕ ਯੂ,
0: ਥੈਂਕ ਯੂ ਨਵੀ,
1: ਥੈਂਕ ਯੂ ਜੀ। 4790 ਹੈਲੋ।
2: ਜਿਹੜੇ ਉਹਨਾਂ ਕਰਕੇ ਵੀ ਟਾਈਮ ਲੱਗਦਾ ਹੁੰਦਾ ਉੱਥੇ। ਮੈਂ ਜਦੋਂ ਫਸਟ ਟਾਈਮ ਗਿਆ ਸੀ ਨਾ, ਤੇ ਮੈਂ ਵਾਕਿਨ ਹੀ ਗਿਆ ਸੀ, ਮੈਨੂੰ ਇੱਕ ਘੰਟੇ ਤੋਂ ਉੱਪਰ ਦਾ ਵੇਟ ਉੱਥੇ ਕਰਨਾ ਪਿਆ ਹਨਾ, ਤੇ ਫਿਰ ਨੈਕਸਟ ਟਾਈਮ ਉਹਨਾਂ ਨੇ ਕਿਹਾ ਵੀ ਅਪੁਆਇੰਟਮੈਂਟ ਬੁੱਕ ਕਰਕੇ ਆਇਆ ਕਰੋ, ਤੇ ਮੈਂ ਅਪੁਆਇੰਟਮੈਂਟ ਬੁੱਕ ਕਰਕੇ ਗਿਆ, ਮੈਨੂੰ 50 ਮਿੰਟ ਫਿਰ ਵੇਟਿੰਗ ਟਾਈਮ। ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਂ ਵਾਕਿਨ ਆਇਆ ਸੀ, ਮੈਨੂੰ ਇੱਕ ਘੰਟੇ ਦਾ ਵੇਟਿੰਗ ਟਾਈਮ ਸੀ, ਤੇ ਮੈਂ ਕਿਹਾ ਹੁਣ ਮੈਂ ਅਪੁਆਇੰਟਮੈਂਟ ਬੁੱਕ ਕਰਾਈ ਹੈ, ਮੈਂ ਕਿਹਾ ਮੈਨੂੰ ਫਿਰ ਵੀ ਤੁਸੀਂ 50 ਮਿੰਟ ਤੋਂ ਉੱਪਰ ਵੇਟ ਕਰਵਾਇਆ। ਆਉਂਦੇ ਇੱਦਾਂ ਹੋ ਜਾਂਦਾ ਕਈ ਵਾਰੀ, ਪੇਸ਼ੈਂਟ ਲੇਟ ਹੁੰਦਾ ਪਹਿਲਾਂ ਵਾਲਾ ਜੇ ਉਹ। ਚਲੋ ਮਤਲਬ ਆਪਾਂ ਉਹੀ ਆ ਵੀ ਆਪਾਂ ਕੁਛ ਕਰ ਹੀ ਨੀ ਸਕਦੇ ਉੱਥੇ ਹਨਾ, ਬਸ ਆਪਾਂ ਕਹਿ ਸਕਦੇ ਉਹਨਾਂ ਨੂੰ ਵੀ ਮੈਨੂੰ ਇੰਨਾ ਟਾਈਮ ਹੋ ਗਿਆ ਵੇਟ ਕਰੀ ਜਾਂਦੇ ਨੂੰ।
1: ਮੈਂ ਡਿਪੈਂਡ ਕਰਦਾ, ਹੁਣ ਕਈ ਡਾਕਟਰਸ ਨੇ ਉਹ ਵਾਕ ਇਨ ਦੀ ਬੇਸ ਤੇ ਕੰਮ ਹੀ ਨਹੀਂ ਕਰਦੇ, ਉਹਨਾਂ ਕੋਲ ਸਿਰਫ ਅਪੁਆਇੰਟਮੈਂਟਾਂ ਹੁੰਦੀਆਂ ਨੇ। ਕਰਨੀ ਪਵੇਗੀ ਜੇ ਵਾਕ ਇਨ ਵੀ ਲੈਂਦੇ ਆ।
2: ਹਾਂਜੀ ਹਾਂਜੀ, ਮੈਂ ਇੰਡੀਆ ਵੈਸੇ ਮੈਨੂੰ ਲੱਗਦਾ ਚਲੋ ਪੈਸੇ ਤਾਂ ਲੱਗਦੇ, ਪਰ ਇੰਡੀਆ ਨਾ ਵਧੀਆ ਲਾਈਕ ਹੈਲਥ ਦਾ ਵੀ, ਐ ਨੀ ਹੈਗਾ ਵੀ ਆਪਾਂ ਖੱਜਲ ਹੋਵਾਂਗੇ ਨਾ, ਵੇਟ ਜ਼ਿਆਦਾ ਹੋਊ ਉੱਥੇ ਜੇ ਉਹ।
1: ਉੱਥੇ ਹੁਣ ਤਾਂ ਹੀ ਯਾਰ ਬਹੁਤ ਲੋਕ ਇੱਥੋਂ ਵੀ ਜਾਂਦੇ ਆ ਉੱਥੇ ਇਲਾਜ ਕਰਾਉਣ, ਕਿਉਂਕਿ ਇੱਥੇ ਵੇਟ ਟਾਈਮ ਬਹੁਤ ਜ਼ਿਆਦਾ ਆ।
2: ਹਾਂਜੀ ਬਸ ਵੇਟਿੰਗ ਟਾਈਮ ਕਰਕੇ ਆ, ਵੈਸੇ ਚਲੋ ਵਧੀਆ ਹੁੰਦਾ, ਆਪਾਂ ਮਾੜਾ ਨਹੀਂ ਕਹਿੰਦੇ।
1: ਨਹੀਂ ਨਹੀਂ, ਕਮਾਲ ਹੈ ਯਾਰ, ਇੱਥੋਂ ਦੇਖੋ ਆਪਾਂ ਇਹ ਨਹੀਂ ਕੰਪਲੇਂਟ ਕਰਦੇ ਵੀ ਕੇਅਰ ਨਹੀਂ ਵਧੀਆ, ਕੇਅਰ ਯਾਰ ਬਹੁਤ ਕਮਾਲ ਦੀ ਮਿਲਦੀ ਹੈ। ਮੈਂ ਕਹਿੰਦਾ ਜਿਹੜੇ ਹਿਸਾਬ ਨਾਲ ਇੱਥੇ ਡਾਕਟਰ ਨਰਸਿਸ, ਤੁਸੀਂ ਕਿਤੇ ਹਸਪਤਾਲ ਜਾਓ ਤੇ ਯਾਰ ਤੁਹਾਨੂੰ ਤਾਂ ਉਹ ਜਿੰਨੇ ਕਹਿ ਲਓ ਕਿ ਤੁਹਾਡੇ ਘਰਦਿਆਂ ਨੂੰ ਵੀ ਵਧੀਆ ਟ੍ਰੀਟਮੈਂਟ ਤੁਹਾਨੂੰ ਉੱਥੇ ਮਿਲਦੀ ਆ।
2: ਹਾਂ ਨਹੀਂ ਨਹੀਂ, ਮੈਂ ਗਿਆ ਵੀਰੇ, ਐਮਰਜੈਂਸੀ ਗਿਆ ਹੋਇਆ ਮੈਂ 2 ਵਾਰੀ, ਤੇ ਵਧੀਆ ਟ੍ਰੀਟ ਉੱਥੇ ਅੰਦਰ ਵਧੀਆ ਕਰਦੇ ਆ, ਬਹੁਤ ਵਧੀਆ ਚੀਜ਼ ਤਾਂ ਹੈਗੀ ਆ। ਤੇ ਹਾਂਜੀ, ਮਤਲਬ ਇਹ ਆ ਵੀ ਆਪਾਂ ਨੂੰ ਕੈਨੇਡਾ ਨੇ ਦਿੱਤਾ ਵੀ ਬਹੁਤ ਕੁਛ ਆ ਹਨਾ, ਤੇ ਚਲੋ ਥੋੜਾ ਬਹੁਤ ਇਹ ਆਪਾਂ ਕਿਹੜਾ ਡੇਲੀ ਡਾਕਟਰਾਂ ਕੋਲ ਤੁਰੇ ਰਹਿਣਾ, ਰੱਬ ਨਾ ਕਰੇ ਕਿਸੇ ਨਾਲ ਇੱਦਾਂ ਨਾ ਹੋਵੇ ਕਿ ਉਹਨੂੰ ਡਾਕਟਰ ਕੋਲ ਜਾਣਾ ਪਵੇ। ਚਲੋ 2-3 ਮਹੀਨੇ ਬਾਅਦ ਕਈ ਵਾਰੀ ਜਾਣਾ ਪੈਂਦਾ ਕਿ 1-2 ਘੰਟੇ ਚਲੋ ਵੇਟ ਵੀ ਕਰ ਲਈ ਤੇ ਸੋਕੇ ਆ।
1: ਉਹਨਾਂ ਨੂੰ ਇਹ ਚਾਹੀਦਾ ਕਰਨਾ ਵੀ ਤੁਹਾਡੀ ਅਪੁਆਇੰਟਮੈਂਟ 8 ਵਜੇ ਹੈ, ਜੇ ਤੁਸੀਂ 10 ਮਿੰਟ ਵੀ ਲੇਟ ਹੋ ਕੈਂਸਲ, ਚਲੋ ਜੀ ਉਹਦੇ ਨਾਲ ਪੇਸ਼ੈਂਟ ਵੀ ਟਾਈਮ ਸਿਰ ਆਊਗਾ ਤੇ ਡਾਕਟਰ ਨੂੰ ਵੀ ਪਤਾ ਵੀ ਇੰਨੇ ਇੰਨੇ ਬੰਦਿਆਂ ਨੂੰ ਮੈਂ ਬੁੱਕ ਕੀਤਾ ਹੋਣਾ। ਤੁਹਾਡੀ ਗੱਲ ਠੀਕ ਹੈ, ਜੇ ਡਾਕਟਰ ਲੇਟ ਹੈ ਉਹ ਡਾਕਟਰ ਦਾ ਕਸੂਰ ਨਹੀਂ, ਹਰ ਵਾਰ ਬਹੁਤ ਸਾਰੇ ਪੇਸ਼ੈਂਟ ਨੇ, ਕੋਈ 15 ਮਿੰਟ ਲੇਟ, ਕੋਈ 20 ਮਿੰਟ ਲੇਟ, ਕੋਈ 10 ਮਿੰਟ ਲੇਟ, ਸੋ ਪੇਸ਼ੈਂਟ ਦਾ ਵੀ ਉਹਨਾਂ ਹੀ ਕਸੂਰ ਹੈ।
2: ਉਹਨਾਂ ਨੇ ਕਿਹਾ ਹਾਂਜੀ ਹਾਂਜੀ, ਪੇਸ਼ੈਂਟ ਵੀ ਕਈ ਵਾਰੀ ਲੇਟ ਹੁੰਦੇ ਆ, ਫਿਰ ਉਹਨਾਂ ਨੂੰ ਕੀ ਜੇ 10 ਮਿੰਟ ਲੇਟ ਆ, 10 ਮਿੰਟ ਕਰਕੇ ਆਪਾਂ ਕੈਂਸਲ ਵੀ ਨੀ ਕਰ ਸਕਦੇ ਅਪੁਆਇੰਟਮੈਂਟ ਉਹਦੀ, ਫਿਰ ਉਹ ਕੋਈ ਗੱਲ ਹੈ ਜਦੋਂ ਮੈਨੂੰ ਤੁਸੀਂ ਬਿਠਾ ਲੈਂਦੇ ਅੱਧਾ ਘੰਟਾ, ਫਿਰ ਉਹ ਏਦਾਂ ਫਿਰ ਆਰਗੂ ਹੀ ਜਾਂਦੇ ਹਨਾ ਉਹਨਾਂ ਦੇ। ਉਹ ਜਿਹੜੇ ਨਾ ਰਿਸੈਪਸ਼ਨ ਤੇ ਬੈਠੇ ਹੁੰਦੇ ਆ ਉਹ ਵੀ ਬਹੁਤ ਲਾਈਕ ਵਿਚਾਰੇ, ਮੈਂ ਡੇਲੀ ਕਿੰਨਾ ਕਿੰਨਾ ਟਾਈਮ ਉਹਨਾਂ ਨੂੰ ਵੀ ਕਿੰਨਾ ਪੇਸ਼ੈਂਸ ਰੱਖਣਾ ਪੈਂਦਾ ਹਨਾ, ਹਰੇਕ ਪੇਸ਼ੈਂਟ ਨਾਲ ਗੱਲ ਕਰਨੀ ਉਹਨਾਂ ਨੇ, ਤੇ ਹਰੇਕ ਉਹਨਾਂ ਨੂੰ ਕੋਈ ਵੱਧ ਘੱਟ ਬੋਲ ਜਾਂਦੇ ਸੀ, ਮੈਂ ਦੇਖਿਆ ਉੱਥੇ।
1: ਪਰ ਉਹ ਵੀ ਯਾਰ, ਮੈਂ ਨਾ ਇੱਕ ਸਕਿੱਟ ਦੇਖੀ, ਇੱਕ ਕੋਈ ਗੋਰਾ ਉਹਨੇ ਸਕਿੱਟ ਬਣਾਈ ਵੀ ਬਹੁਤ ਜ਼ਿਆਦਾ ਡਾਕਟਰ ਦੇ ਜਿਹੜੇ ਰਿਸੈਪਸ਼ਨਿਸਟ ਨੇ ਵੀ ਉਹ ਕਿੰਨੇ ਰੂਡ ਬੋਲਦੇ ਆ। ਉਹਨੇ ਉਹਦੇ 'ਚ ਫਿਰ ਐਕਟ ਕੀਤਾ ਕਿ ਬੰਦਾ ਇੱਕ ਡਾਕਟਰ 'ਤੇ ਜਾ ਰਿਹਾ ਅਤੇ ਜਿਹੜੀ ਰਿਸੈਪਸ਼ਨਿਸਟ ਅੱਗੇ ਬੈਠੀ ਆ ਉਹ ਕਿਵੇਂ ਬੋਲ ਰਹੀ ਹੈ। ਮੈਂ ਨਹੀਂ ਕਹਿੰਦਾ ਕਿ ਸਾਰੀਆਂ ਇੱਦਾਂ ਦੀਆਂ ਨੇ, ਬਟ ਪਤਾ ਨਹੀਂ ਕਿਉਂ ਹੁਣ ਮੈਨੂੰ 2-4 ਕਾਲਾਂ ਵੀ ਨਾ ਵੀ ਯਾਰ ਕਈ ਵਾਰ ਰਿਸੈਪਸ਼ਨ ਵਾਲੀਆਂ ਵੀ ਬਹੁਤ ਗੁੱਸੇ 'ਚ ਬੋਲਦੀਆਂ, ਪਤਾ ਨਹੀਂ ਕਿਹਦਾ ਕਿਹਦਾ ਐਕਸਪੀਰੀਅੰਸ ਆ। ਬਟ ਚਲੋ ਵੀਰੇ, ਤੁਹਾਡਾ ਥੈਂਕ ਯੂ ਸੋ ਮਚ ਅਤੇ ਇੰਜੋਏ ਕਰੋ।
2: ਓਕੇ ਓਕੇ,
1: ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ। ਓਕੇ ਸੋ 905-673-3337 ਨੰਬਰ ਹੈ ਆਪਣਾ, 905-673-3337 'ਤੇ ਗੱਲਬਾਤ ਹੋ ਰਹੀ ਹੈ। ਇੱਕ ਤੁਸੀਂ ਜ਼ਰੂਰ ਮੈਸੇਜ ਯਾਦ ਰੱਖੋ SS ਲੋਨ ਕੇਅਰ ਅਤੇ ਸਨੋਅ ਰਿਮੂਵਲ ਦਾ। ਹੁਣ ਪੱਤੇ ਪੁੱਤੇ ਡਿੱਗਣੇ ਸ਼ੁਰੂ ਹੋ ਗਏ ਆ, ਪੱਤੇ ਸਾਫ਼ ਕਰਾਉਣੇ ਆ, ਹਲੇ ਵੀ ਕੋਈ ਲੈਂਡਸਕੇਪਿੰਗ ਕਰਾਉਣੀ ਹੈ, ਕੋਈ ਤੁਸੀਂ ਘਾਹ ਕਟਵਾਉਣਾ, ਆ ਲਓ SS Lawn Care ਤੁਹਾਡੀ lawn ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ lawn ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਵੈਰੀ ਗੁੱਡ ਜੀ, 9845 ਹੈਲੋ,
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ
2: ਵੀਰੇ, ਸਾਨੂੰ ਪੇਸ਼ੈਂਸ ਰੱਖਣੀ ਪੈਣੀ ਹੈ, ਅਸੀਂ ਕਿਸੇ ਨਾਲ ਕੰਪੇਅਰ ਨਹੀਂ ਕਰ ਸਕਦੇ, ਬਹੁਤ ਉਹੀ ਹੈ ਸਰਵਿਸ ਆ। ਹੁਣ ਜੇ ਅੱਗੇ ਮਰੀਜ਼ 'ਤੇ ਜ਼ਿਆਦਾ ਟਾਈਮ ਲੱਗੇਗਾ ਠੀਕ ਹੈ, ਪਰ ਆਪਾਂ ਇਹਨੂੰ ਕਿਸੇ ਨਾਲ ਕੰਪੇਅਰ ਨਹੀਂ ਕਰਦੇ, ਗੋਲਡ ਕੰਟਰੀ ਹੈ
1: ਵੀਰੇ। ਨਹੀਂ ਨਹੀਂ, ਉਹ ਤਾਂ ਉਹਦੇ 'ਚ ਨਹੀਂ ਕੋਈ ਦੋ ਰਾਏ ਹੈ, ਉਹ ਤਾਂ ਆਪਾਂ ਮੰਨਦੇ ਹਾਂ
2: ਠੀਕ ਹੈ। ਕਈ ਕਾਰਨ ਹੋ ਜਾਂਦੇ ਆ, ਪੇਸ਼ੈਂਸ ਵੀ ਉਹ ਡਿਪੈਂਡ ਕਰਦਾ ਬੰਦੇ, ਜਿਵੇਂ ਇੱਕ ਪ੍ਰੋਟੈਕਟਰ ਸਮਝੇ ਟਰੱਕਟਰ ਨੂੰ, ਹੁਣ ਜੇ ਆਪਾਂ ਲੋਕਲ ਤੇ ਜਿਹੜੇ ਪ੍ਰੋਟੋਟ ਜਾਂਦੇ, ਪੇਸ਼ੈਂਸ ਤਾਂ ਰੱਖਣੀ ਪੈਣੀ ਹੈ। ਜਿੰਨਾ ਕੁ ਅਸੀਂ ਸਿੱਖਿਆ, ਜੇ ਟਰੱਕਾਂ ਖੜੀ ਜਾਊਗਾ, ਕਾਰ ਪੈ ਗਈ ਮੂਹਰੇ, ਇੱਕ ਗੱਲ ਕਰਦੇ ਮੈਂ ਨੋਰਮਲ ਹੋ ਰਹੀ ਹੈ, ਗਏ ਐਮਰਜੈਂਸੀ, ਪਰ ਟੇਕ ਕੇਅਰ ਬਹੁਤ ਹੈ।
1: ਨਹੀਂ ਉਹ ਤਾਂ ਹੈ,
2: ਫ੍ਰੀ ਸਰਵਿਸ ਯਾਰ, ਫ੍ਰੀ ਫ੍ਰੀ। ਇੰਡੀਆ ਜਾਣ ਨੂੰ ਰਲ ਤਾਂ ਕਿ ਧੱਕਾ ਹੀ ਪੈਂਦਾ, ਪੈਸੇ ਵੀ ਲੱਗਦੇ ਆ ਨਾ
1: ਉੱਥੇ, ਨਹੀਂ ਪੈਸਾ ਤਾਂ ਲੱਗਦਾ ਹੌਸਪੀਟਲ ਚਲ ਜਾਓ। ਨਰਸਿਸ ਤੁਹਾਨੂੰ ਉਹੀ ਗੱਲ ਕਿ ਫੈਮਲੀ ਵਾਂਗ ਹੀ ਟ੍ਰੀਟ ਕਰਦੇ, ਫੈਮਲੀ ਤੋਂ ਵੀ ਵੱਧ ਕੇ। ਬ੍ਰੈਂਪਟਨ ਕ੍ਰੈਮੇਟੋਰੀਅਮ ਤੁਹਾਡੇ ਸੇਵਾ ਦੇ ਵਿੱਚ ਹਾਜ਼ਰ ਹੈ, ਤੇ ਬ੍ਰੈਂਪਟਨ ਕ੍ਰੈਮੇਟੋਰੀਅਮ ਨੂੰ ਤੁਸੀਂ ਯਾਦ ਰੱਖਣਾ, ਕਿਉਂਕਿ ਫਿਊਨਰਲ ਦੀ ਹੁਣ ਤੁਹਾਡੀ ਪ੍ਰੀ ਪਲੈਨਿੰਗ ਹੈ ਜਿਹੜੀ, ਉਹ ਹੋ ਸਕਦੀ ਹੈ, ਉਹਦਾ ਫਾਇਦਾ ਬਹੁਤ ਹੈ। ਤੁਸੀਂ ਪੁੱਛੋਗੇ ਨਾ ਵੀ ਕੀ ਫਾਇਦਾ, ਅੱਜ ਦਾ ਰੇਟ ਲੌਕ ਹੋ ਰਿਹਾ ਯਾਰ, ਫਿਊਨਰਲ ਤਾਂ ਹੋਣਾ ਹੀ ਹੋਣਾ, ਚਾਹੇ ਤੁਹਾਡਾ ਫਿਊਨਰਲ ਅੱਜ ਤੋਂ 10 ਸਾਲ, 15 ਸਾਲ, 20 ਸਾਲ, ਚਲੋ ਜਦੋਂ ਵੀ ਹੋਵੇ, ਬਟ ਅੱਜ ਦਾ ਰੇਟ ਤੁਹਾਡਾ ਲੌਕ ਹੋ ਰਿਹਾ। ਤੁਸੀਂ ਫਿਊਨਰਲ ਦੀ ਪ੍ਰੀ ਪਲੈਨਿੰਗ ਲਈ ਨੰਬਰ ਹੈ 9054582222 ਕਰੋ, ਅਤੇ ਬੈਨੀਫਿਟ ਹੀ ਬੈਨੀਫਿਟ ਹੈ। ਕੁਝ ਯਾਰ ਘਰ ਆ ਰਹੇ ਨੇ, ਬਹੁਤ ਹੀ ਕਮਾਲ ਦੀ ਲੋਕੇਸ਼ਨ ਹੈ, ਆਪਣੇ ਡੇਰੀ ਹਰਨ ਡੇਰੀ, ਉਹ ਜਿੱਥੇ ਹਰੇਕ ਚਾਹੁੰਦਾ ਯਾਰ ਸਾਡਾ ਵੀ ਘਰ ਇੱਥੇ ਸਾਨੂੰ ਮਿਲ ਜਾਵੇ। ਸੋ ਡੇਰੀ ਹਰਨ ਡੇਰੀ ਤੇ ਘਰ ਆ ਰਹੇ ਆ ਤੇ ਸੁਣੋ ਕਿਰਾ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲੇ ਹੋ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: www.radiosecurity.ca.
1: ਕਿਉਂਕਿ ਇਸ ਵਾਰ ਪੰਜਾਬੀ ਵਿਰਸਾ ਰਿਕਾਰਡ ਵੀ ਹੋ ਰਿਹਾ ਲਾਈਵ, ਸੋ ਲੈ ਕੇ ਚੱਲਦੇ ਤੁਹਾਨੂੰ ਟੀਮ ਫੋਰ ਇੰਟਰਟੇਨਮੈਂਟ ਦੇ ਹਰਜਿੰਦਰ ਗਿੱਲ ਸਾਹਿਬ ਕੋਲ। ਤੇ ਹਰਜਿੰਦਰ ਜੀ, ਮੈਂ ਹੁਣੇ ਲਾ ਕੇ ਹਟਿਆ ਕਮਲਹੀਰ ਸਾਹਿਬ ਦਾ ਮਹੀਨਾ ਮਈ ਦਾ, ਤੇ ਮੈਂ ਕਿਹਾ ਕਿ ਯਾਰ ਕੁਝ ਕੀ ਆਰਟਿਸਟ ਨੇ ਜਿਹੜੇ ਇੱਕ ਨਾ ਆਪਣੇ ਪਰਫੋਰਮੈਂਸ ਰਾਹੀਂ ਕਿਸੇ ਗੀਤ ਨੂੰ ਪਿਕਚਰਾਈਜ਼ ਕਰਵਾ ਸਕਦੇ ਆ। ਲੱਗਦਾ ਨਹੀਂ ਵੀ ਸਿਰਫ ਗੀਤ ਸੁਣ ਰਿਹਾ, ਲੱਗਦਾ ਜਿਵੇਂ ਤੁਹਾਡੇ ਮਾਇੰਡ ਦੇ ਵਿੱਚ ਇੱਕ ਵੀਡੀਓ ਵੀ ਚੱਲ ਰਹੀ ਹੈ ਨਾਲ ਦੀ ਨਾਲ। ਜੀ ਗਿੱਲ ਸਾਹਿਬ,
2: ਬਹੁਤ ਮਿਹਰਬਾਨੀ ਨਵੀ, ਥੈਂਕ ਯੂ ਸੋ ਮਚ ਮੇਰਾ ਵੀਰ। ਜਿਵੇਂ ਤੁਸੀਂ ਗੱਲ ਕੀਤੀ ਆ ਵੀ ਮਹੀਨਾ ਭੈੜਾ ਮਈ ਦਾ ਜਿਹੜਾ ਆ, ਜਾਂ ਇਸ ਤਰ੍ਹਾਂ ਦੇ ਹੋਰ ਪਤਾ ਹੀ ਨੀ ਕਿੰਨੇ ਗੀਤ ਜਿਹੜੇ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੀਆਂ ਤਾਰਾਂ, ਸਾਡੇ ਦਿਲ ਦੀਆਂ ਰੀਝਾਂ, ਸਾਡੇ ਦਿਲ ਦੀਆਂ ਰਮਜ਼ਾਂ ਛੇੜਨ ਵਾਲੇ ਆ। ਸੋ ਇਸ ਤਰ੍ਹਾਂ ਦਾ ਹੀ ਕੌਂਸਰਟ, ਇਸ ਤਰ੍ਹਾਂ ਦਾ ਹੀ ਇੱਕ ਮਾਹੌਲ ਮਨਮੋਹਨ ਵਾਰਿਸ ਕਮਲਹੀਰ ਸਿੰਘ ਤਾਰ ਬਾਈ ਹੋਰਾਂ ਦੇ ਨਾਲ ਆਪਾਂ ਸਾਰਿਆਂ ਨੇ ਮੰਨਣਾ, ਤੇ ਉਹਨੂੰ ਆਪਾਂ ਅਕਸਰ ਗੱਲ ਕਰਦੇ ਹੁੰਦੇ ਹਾਂ ਕਿ ਜਦੋਂ ਹਾਲ ਪੂਰਾ ਖਚਾ ਖਚ ਭਰਿਆ ਹੋਵੇ, ਕਲਾਕਾਰ ਦੀ ਪੂਰੀ ਜਿਹੜੀ ਕਹਿ ਲਓ ਵੀ ਐਨਰਜੀ ਆ, ਫਿਰ ਉਹ ਟ੍ਰਿਪਲ ਹੋ ਜਾਂਦੀ ਹੈ, ਚਾਰ ਗੁਣਾ ਹੋ ਜਾਂਦੀ ਹੈ, ਪੰਜ ਗੁਣਾ ਹੋ ਜਾਂਦੀ ਹੈ, ਕਿਉਂਕਿ ਉਹ ਐਨਰਜੀ ਜਿਹੜੀ ਆ ਉਹ ਆਡੀਅੰਸ ਦੇ ਥਰੂ ਜਦੋਂ ਉਹਨਾਂ ਤੱਕ ਪਹੁੰਚਦੀ ਹੈ ਤੇ ਫਿਰ ਉਹਨਾਂ ਤੋਂ ਟ੍ਰਾਂਸਫਰ ਹੋ ਕੇ ਸਾਡੇ ਤੱਕ ਜਦੋਂ ਜਿਸ ਰੂਪ ਦੇ ਵਿੱਚ ਅੱਗੇ ਤੁਰ ਰਹੀ ਹੈ ਤੇ ਸਾਨੂੰ ਇੱਕ ਵੱਖਰਾ ਚਾਅ ਤੇ ਵੱਖਰਾ ਨਸ਼ਾ ਦਿੰਦੀ ਹੈ। ਸੋ ਇਸ ਨਸ਼ੇ ਨੂੰ ਮਾਨਣ ਦੇ ਲਈ, ਇਸ ਚਾਅ ਨੂੰ ਮਾਨਣ ਦੇ ਲਈ, ਇਸ ਆਨੰਦ ਨੂੰ ਮਾਨਣ ਦੇ ਲਈ ਆਪਾਂ ਸਾਰੇ ਜਾਣੇ 25 ਤਰੀਕ ਨੂੰ ਇਕੱਠੇ ਹੋ ਰਹੇ ਹਾਂ। ਹੁਣ ਕਿੱਥੇ ਹੈ? ਦ ਕਸੀਨੋ ਦੇ ਜਿਹੜਾ ਆਪਣਾ ਗ੍ਰੇਟ ਕੈਨੇਡੀਅਨ ਥੀਏਟਰ ਹੈ, ਕਸੀਨੋ ਦੇ ਬਿਲਕੁਲ ਨਾਲ ਆਪਣੇ ਇੱਥੇ ਰੈਕਸਡੇਲ ਦੇ ਏਰੀਏ ਦੇ ਵਿੱਚ, ਹਾਈਵੇ 27 ਦੇ ਏਰੀਏ ਚ, ਹਾਈਵੇ 427 ਦੇ ਏਰੀਏ ਚ, ਔਰ ਖੁੱਲੀ ਡੁੱਲੀ ਪਾਰਕਿੰਗ, ਫ੍ਰੀ ਪਾਰਕਿੰਗ ਹੈ। ਤੇ ਆਪਾਂ ਇੱਥੇ ਸਾਰੇ ਜਾਣੇ ਇਕੱਠੇ ਹੋਈਏ 25 ਤਰੀਕ ਦਿਨ ਸ਼ਨੀਵਾਰ ਸ਼ਾਮ ਨੂੰ 7 ਵਜੇ ਡੋਰਸ ਓਪਨ ਹੋਣੀ ਹੈ ਤੇ 8 ਵਜੇ ਆਪਾਂ ਸ਼ੋਅ ਸ਼ੁਰੂ ਕਰ ਦੇਣਾ ਹੈ। ਤੇ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਹੋਣਾ। ਜਿਹਨਾਂ ਨੇ ਟਿਕਟਸ ਲੈ ਲਈਆਂ ਉਹਨਾਂ ਨੂੰ ਬੇਨਤੀ ਹੈ ਕਿ

0: ਦਿਨ ਮੈਲਨੀ ਦੇ ਨੇੜੇ ਫਰੈਂਡਸ ਵੀਡੀਓ 2 ਮੈਲਨੀ ਡਰਾਈਵ ਯੂਨਿਟ ਨੰਬਰ 4B ਸੋਡੀ ਬਾਈ ਹੁਣਾਂ ਨੂੰ ਕਾਲ ਕਰ ਸਕਦੇ ਹੋ 416-303-4444 416-303-4444 ਜਾਂ 647-4000
1: ਮਨਮੋਹਨ ਵਾਰਿਸ ਸਾਹਿਬ, ਕਮਲਹੀਰ ਜੀ, ਸੰਗਤਾਰ ਜੀ, ਤਿੰਨੋਂ ਲੈਜੈਂਡ, ਤਿੰਨੋਂ ਬਹੁਤ ਹੀ ਮੈਂ ਕਹਿੰਦਾ ਕਿ ਟੈਲੈਂਟਡ ਤੋਂ ਵੀ ਟੈਲੈਂਟਡ ਆਰਟਿਸਟ ਨੇ। ਸੋ ਇੱਕ ਟਿਕਟ ਦੇ ਵਿੱਚ ਤਿੰਨ ਐਸੇ ਯਾਰ ਲੈਜੈਂਡ ਨੂੰ ਦੇਖ ਰਹੇ ਹਾਂ, ਇਹ ਤਾਂ ਸੋਨੇ ਤੇ ਸੁਹਾਗਾ ਹੀ ਆ।
0: ਬਿਲਕੁਲ, ਆਪਣੇ ਕਮਲਹੀਰ ਭਾਜੀ, ਸੰਤਾਰ ਭਾਜੀ ਤੇ ਮਨਮੋਹਨ ਭਾਜੀ ਨੇ ਜਿੱਥੇ ਇਕੱਠਿਆਂ ਨੇ ਵੀ ਗਾਉਣਾ ਤਾਂ ਮੈਨੂੰ ਲੱਗਦਾ ਫਿਰ ਉਹ ਚੌਥਾ ਬਣ ਗਿਆ, ਕਿਉਂਕਿ ਜਦੋਂ ਇਕੱਠੇ ਗਾ ਰਹੇ ਨੇ ਫਿਰ ਬਾਕੀ ਇਕੱਲੇ ਇਕੱਲੇ ਗਾ ਰਹੇ ਨੇ, ਤਾਂ ਚਾਰ ਵੱਖਰੀਆਂ ਵੱਖਰੀਆਂ ਪਰਫਾਰਮੈਂਸਿਸ ਤੁਹਾਨੂੰ ਦੇਖਣ ਨੂੰ ਮਿਲ ਜਾਣੀਆਂ। ਸੋ ਔਰ ਇੱਕ ਬੇਨਤੀ ਹੋਣੀ ਆ ਨਵੀਂ, ਆਪਾਂ ਇਹੀ ਬੇਨਤੀ ਕਰਦੇ ਹੁੰਦੇ ਹਾਂ ਕਿ ਸਮੇਂ ਸਿਰ ਪਹੁੰਚਿਓ, 8 ਵਜੇ ਡੋਰਸ ਓਪਨ।
1: ਓ ਸੋਰੀ ਯਾਰ, ਮੈਂ ਭਾਜੀ ਇਹ ਤਾਂ ਪੁਰਾਣੀ ਆਪਣੀ ਗੱਲਬਾਤ ਹੈ, ਮੈਂ ਇੱਕ ਨਵੀਂ ਗੱਲ ਲਾਉਣੀ ਸੀਗੀ ਤੇ ਗਿੱਲ ਸਾਹਿਬ ਥੈਂਕ ਯੂ ਸੋ ਮਚ ਤੁਹਾਡਾ, ਬਟ ਇਹ ਗਲਤੀ ਤਾਂ ਮੇਰੇ ਨਾਲ ਇੱਕ ਯਾਰ ਨਵੀਂ ਇੰਨੀ ਪੁਰਾਣੀ ਕਿੱਥੋਂ ਲੱਗ ਗਈ? ਇੱਕ ਸੈਕਿੰਡ ਦਿਓ, ਮੇਰੀ ਡੇਟ ਕ੍ਰੀਏਟਿਡ, ਮੈਂ ਇੱਕ ਮੈਸੇਜ ਲਾ ਰਿਹਾ ਸੀ ਨਵਾਂ, ਆਹ ਲਓ, ਆਹ ਸੁਣਿਓ ਕਿਹੜਾ, ਫਿਰ ਵਾਪਸ ਆਉਣਿਆ ਤੇ ਮੈਂ ਪਲੇ ਕਰ ਰਿਹਾ ਸੀਗਾ ਕੱਲ੍ਹ ਦੀ ਇਹ ਗੱਲ, ਤੇ ਇਹ ਕਿੰਨੀ ਕੁ ਚੱਲ ਗਈ, ਲੰਬੀ ਚੱਲ ਗਈ, ਆਈ ਐਮ ਸੋਰੀ ਯਾਰ, ਮੇਰੇ ਤੋਂ ਬਾਏ ਮਿਸਟੇਕ ਇਹ ਬੜੀ ਪੁਰਾਣੀ ਸਾਡੀ ਸ਼ੋਅ ਦੀ ਰਿਕਾਰਡਿੰਗ ਲੱਗੀ ਹੈ। ਇਹ ਸ਼ੋਅ ਬੜਾ ਵਧੀਆ ਸੀਗਾ ਜਿਹੜਾ ਗਿੱਲ ਸਾਹਿਬ ਦੱਸ ਰਹੇ ਜਿਸ ਬਾਰੇ। ਪ੍ਰੋਗਰਾਮ ਪੰਜਾਬੀ ਦਰਾਂ ਚ ਇੱਕ ਵਾਰ ਫਿਰ ਤੋਂ ਸਭ ਦਾ ਸਵਾਗਤ ਹੈ। ਜਿਵੇਂ ਕਿ ਅਸੀਂ ਤੁਹਾਨੂੰ ਦੱਸਦੇ ਆ ਰਹੇ ਹਾਂ ਕਿ 20 ਸਪਟੈਂਬਰ ਨੂੰ, ਸਪਟੈਂਬਰ 20th 11 ਤੋਂ ਲੈ ਕੇ 3 ਵਜੇ ਤੱਕ ਹੋਪ ਕਲੈਕਟਿਵ ਵੱਲੋਂ ਬਹੁਤ ਹੀ ਕਮਾਲ ਦਾ ਇੱਕ ਕਮਿਊਨਿਟੀ ਕਾਰਨੀਵਲ ਕਰਵਾਇਆ ਜਾ ਰਿਹਾ, ਐਮਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ, ਸੰਡੇ ਐਤਵਾਰ ਸਪਟੈਂਬਰ 20th 11 ਤੋਂ ਲੈ ਕੇ 3 ਵਜੇ ਤੱਕ। ਪਹਿਲੀ ਗੱਲ, ਇਹ ਕਾਰਨੀਵਲ ਹੈ ਕਿਸ ਚੀਜ਼ ਲਈ ਹੈ? ਆਪਣੀ ਕਮਿਊਨਿਟੀ ਨੂੰ ਸਪੋਰਟ ਕਰਨ ਦੇ ਲਈ ਇਹ ਕਾਰਨੀਵਲ ਹੈ। ਬਹੁਤ ਸਾਰੇ ਯੰਗ ਆਂਟਰਪ੍ਰੀਨਰਸ ਇਕੱਠੇ ਜੁੜੇ ਨੇ ਤਾਂ ਕਿ ਆਪਾਂ ਗਿਵ ਬੈਕ ਕਰ ਸਕੀਏ। ਪਹਿਲੀ ਗੱਲ ਤਾਂ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਲਈ ਫੰਡਸ ਇਕੱਠੇ ਕੀਤੇ ਜਾ ਰਹੇ ਆ, ਦੂਜੀ ਗੱਲ ਸੇਵਾ ਫੂਡ ਬੈਂਕ ਦੇ ਲਈ ਫੰਡਸ ਇਕੱਠੇ ਕੀਤੇ ਜਾ ਰਹੇ ਆ। ਸੋ PCHS ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਇੱਕ ਬਹੁਤ ਹੀ ਕਮਾਲ ਦੀ ਆਰਗੇਨਾਈਜੇਸ਼ਨ ਹੈ ਤੇ ਆਪਣੀ ਕਮਿਊਨਿਟੀ ਚ ਯਾਰ ਇਹਨਾਂ ਦਾ ਬੜਾ ਯੋਗਦਾਨ ਹੈ। ਪਿਛਲੇ ਸਾਲ ਬਹੁਤ ਸਾਰੇ ਪੈਸੇ ਇਕੱਠੇ ਕੀਤੇ ਗਏ ਤਾਂ ਕਿ ਇੱਕ ਫੁੱਲ ਟਾਈਮ ਗਰੀਫ ਕਾਉਂਸਲਰ ਹਾਇਰ ਕੀਤਾ ਜਾਵੇ। ਆਪਣੀ ਕਮਿਊਨਿਟੀ ਚ ਜਦੋਂ ਕੋਈ ਤੁਰ ਜਾਂਦਾ ਨਾ, ਉਹਦੇ ਬਾਰੇ ਗੱਲ ਨਹੀਂ ਹੁੰਦੀ ਵੀ ਬਾਕੀ ਫਰੈਂਡਸ ਫੈਮਿਲੀ ਮੈਂਬਰ ਮੈਂਟਲੀ ਇਮੋਸ਼ਨਲੀ ਕਿਵੇਂ ਅਫੈਕਟ ਕੀਤੇ ਜਾਂਦੇ ਆ। ਸੋ ਇੱਕ ਫੁੱਲ ਟਾਈਮ ਗਰੀਫ ਕਾਉਂਸਲਰ ਹਾਇਰ ਕੀਤਾ ਗਿਆ ਤਾਂ ਕਿ ਕਦੇ ਵੀ ਕੋਈ ਬੰਦਾ ਇੰਜ ਮਹਿਸੂਸ ਕਰ ਰਿਹਾ ਯਾਰ ਮੈਂ ਕਿਹਦੇ ਨਾਲ ਗੱਲ ਕਰਾਂ, ਮੇਰੇ ਪੇਰੈਂਟਸ ਤੁਰ ਗਏ ਜਾਂ ਕੋਈ ਭੈਣ ਭਰਾ ਕੋਈ ਬੱਚੇ ਵੀ ਤੁਰ ਜਾਂਦੇ ਆ, ਰੱਬ ਨਾ ਕਰੇ, ਵੀ ਆਪਣੇ ਇਮੋਸ਼ਨਸ ਮੈਂ ਕਿਹਦੇ ਨਾਲ ਸਾਂਝੇ ਕਰਾਂ। ਸੋ PCHS ਵੱਲੋਂ ਗਰੀਫ ਕਾਉਂਸਲਿੰਗ ਦਿੱਤੀ ਜਾ ਰਹੀ ਹੈ ਤੁਹਾਡੇ ਲਈ ਬਿਲਕੁਲ ਮੁਫਤ, ਠੀਕ ਹੈ? ਬੜੀ ਵੱਡੀ ਗੱਲ ਹੈ ਯਾਰ, ਬਹੁਤ ਵੱਡਾ ਉਪਰਾਲਾ। ਤੇ ਨਾਲ ਦੀ ਨਾਲ ਸੇਵਾ ਫੂਡ ਬੈਂਕ ਜੋ ਫ੍ਰੀ ਫਰੈਸ਼ਲੀ ਪ੍ਰਪੇਅਰਡ ਖਾਣਾ ਆਪਣੇ ਸੀਨੀਅਰਸ ਲਈ ਤੇ ਉਹਨਾਂ ਲੋਕਾਂ ਲਈ ਲੈ ਕੇ ਆਉਂਦੇ ਨੇ ਜੋ ਚਲੋ ਕੁਝ ਕੁ ਏਜ ਉਮਰ ਜਾਂ ਸਿਹਤ ਕਰਕੇ ਉਹ ਕੁਕਿੰਗ ਨਹੀਂ ਕਰ ਸਕਦੇ, ਸੋ ਉਹਨਾਂ ਲਈ ਫ੍ਰੀ ਮੀਲਸ ਨੇ। ਇਸ ਕਾਰਨੀਵਲ ਦੇ ਵਿੱਚ ਯਾਰ ਤੁਹਾਡੇ ਲਈ ਇੰਟਰਟੇਨਿੰਗ ਚੀਜ਼ਾਂ ਬਹੁਤ ਜ਼ਿਆਦਾ ਨੇ। ਤੁਸੀਂ 20 ਤਰੀਕ ਨੂੰ ਪਹੁੰਚੋ, ਬੱਚਿਆਂ ਲਈ ਕਾਰਨੀਵਲ ਗੇਮਸ, ਬਾਉਂਸੀ ਕੈਸਲ, ਬਬਲ ਸ਼ੋਅ, ਪੈਟਿੰਗ ਜ਼ੂ, ਆਈਸਕ੍ਰੀਮ ਟਰੱਕ, ਬਲੂਨ ਟਵਿਸਟਰ, ਫੇਸ ਪੇਂਟਰ ਐਂਡ ਨਾਲ ਗਾਇਕੀ ਤੁਹਾਨੂੰ ਐਸੀ ਸੁਣਨ ਨੂੰ ਮਿਲੇਗੀ ਸੁਰ ਸਾਗਰ ਬੈਂਡ ਦੇ ਵੱਲੋਂ ਕਿ ਤੁਸੀਂ ਕਹੋਗੇ ਯਾਰ ਸਾਡਾ ਤਾਂ ਦਿਨ ਹੀ ਬਣ ਗਿਆ। ਸੋ ਤੁਸੀਂ ਜ਼ਰੂਰ ਪਹੁੰਚਣਾ 20 ਤਰੀਕ ਨੂੰ ਐਮਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ, ਐਤਵਾਰ ਸਪਟੈਂਬਰ 20th। ਬਹੁਤ ਫਨ ਦੁਪਹਿਰ ਹੋਊਗੀ, ਮੈਂ ਵੀ ਹੋਊਂਗਾ, ਆਓ ਮਿਲਦੇ ਹਾਂ, ਰੌਣਕਾਂ ਲਾਉਂਦੇ ਹਾਂ ਅਤੇ ਇੱਕ ਚੰਗੇ ਕੌਜ਼ ਲਈ ਇਕੱਠੇ ਹੁੰਦੇ ਹਾਂ। 20th ਸਪਤੰਬਰ 11 ਤੋਂ 3 ਮਿਲਦੇ ਹਾਂ ਐਮਬੈਸੀ ਗ੍ਰੈਂਡ ਤੇ। ਬਿਲਕੁਲ 9090 ਜੀ ਸਰ,
2: ਸਤਿ ਸ਼੍ਰੀ ਅਕਾਲ ਨਵੀਨ ਭਾਈ, ਕਿਸੇ ਹੈ?
1: ਠੀਕ ਹੈ ਸਰ, ਠੀਕ ਹੈ, ਆਪ ਕੈਸੇ ਹੋ?
2: ਮੈਂ ਠੀਕ ਹੂੰ। ਮੈਂ ਇਹ ਕਹਿ ਰਹਾ ਹੂੰ ਕਿ ਅਪਾਇੰਟਮੈਂਟ ਕੈਂਸਲ 15 ਮਿੰਟ ਹੋਣੇ ਸੇ ਲੇਟ ਨਹੀਂ ਕਰਨਾ ਚਾਹੀਏ, ਬਲਕਿ ਡਾਕਟਰ ਕਾ ਕਾਮ ਹੈ ਜੋ ਕਭੀ ਕਿਸੀ ਖਾਸ ਕਾਰਨ ਸੇ ਨਹੀਂ ਆ ਪਾਤੇ ਪੇਸ਼ੈਂਟ, ਵੋ ਜੋ ਹੈ ਇਨਕੋ ਦੇ ਦੇ ਜੋ 15 ਮਿੰਟ ਲੇਟ ਆਏ, ਕਿਉਂਕਿ ਦੇਖੀਏ ਡਾਕਟਰ ਕੇ ਪਾਸ ਕੋਈ ਖੁਸ਼ੀ ਸੇ ਤੋ ਜਾਤੇ ਨਹੀਂ, ਕੋਈ ਨਾ ਕੋਈ ਤਕਲੀਫ ਹੈ, ਕੋਈ ਨਾ ਕੋਈ ਪ੍ਰੋਬਲਮ ਹੈ, ਕੋਈ ਨਾ ਕੋਈ ਇਸ਼ੂ ਹੈ, ਤਭੀ ਤੋ ਜਾਤੇ ਨਾ ਆਪ ਡਾਕਟਰ ਕੇ ਪਾਸ, ਠੀਕ ਹੈ? ਡਾਕਟਰ ਕਾ ਕਾਮ ਹੈ ਇਨਸਾਨੀਅਤ ਕੀ ਖਿਦਮਤ ਕਰੀਏ, پیسے کے اوپر نہ بھاگیے, کیونکہ پیسہ یہیں رہ جائے گا, مگر انسانیت کی خدمت کی وجہ سے جو آپ کو دعائیں ملیں گی, جو نیک پن ملیں گا,

0: ਕਰ ਜੀ 0418 ਹਾਂਜੀ
1: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ
1: ਚਲੋ ਪ੍ਰੋਗਰਾਮ ਸੁਣਦੇ ਹਾਂ ਅਸੀਂ ਬਹੁਤ ਵਧੀਆ ਬਹੁਤ ਲੱਗਦਾ ਔਰ ਇਹਦਾ ਲਾਹਾ ਲੈ ਲਈਏ ਥੋੜਾ ਕੋਈ ਮੈਨੂੰ ਨੰਬਰ ਦਿਓਗੇ ਪੰਜਾਬ ਵਾਪਸੀ ਟਿਕਟਾਂ ਲੈਣੀਆਂ
0: ਹਾਂਜੀ ਸਰ ਲਿਖੋ ਜ਼ਰੂਰ
1: ਹਾਂਜੀ
0: 905
1: ਹਾਂਜੀ 905 ਜਾਂ ਹਾਂਜੀ
0: 796
1: ਹਾਂਜੀ
0: 7800
1: ਫਾਇਦਾ ਹੋ ਜੂ ਕੁਛ ਨਾਮ ਲੈ ਦਈਏ
0: ਤੁਸੀਂ ਫਿਰ ਸਾਡੀ ਬੱਲੇ ਬੱਲੇ ਕਰਾ ਦਿਓ ਥੋੜੀ ਜੀ ਉਹਨਾਂ ਕੋਲ
1: ਫਿਰ ਉਹੀ ਆ ਨਾ ਗੱਲ ਫਿਰ ਮੈਂ ਤਾਂ ਪੁੱਛਿਆ ਹੀ ਆ ਤੁਸੀਂ ਐ ਨਾ ਕਹੋ
0: ਨਹੀਂ ਨਹੀਂ ਮੈਂ ਹੱਸ ਰਿਹਾ ਵੀ ਜੇ ਮੈਂ ਨੰਬਰ ਦਿੱਤਾ ਤਾਂ ਫਾਇਦਾ ਤਾਂ ਅਸੀਂ ਕਰਾ ਕੇ ਦੇਵਾਂਗੇ ਤੁਹਾਡਾ ਐਵੇਂ ਨੀ ਅਸੀਂ ਸਾਨੂੰ ਮੋੜ ਦੇ ਬਿਨਾਂ ਫਾਇਦੇ ਤੋਂ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਬਹੁਤ ਪਿਆਰ ਤੇ ਦੁਆਬਾ ਟਰੈਵਲ 905-796-7800 ਜ਼ਰੂਰ ਫਾਇਦਾ ਹੋਊਗਾ ਮੈਂ ਹੱਸ ਰਿਹਾ ਸੀ ਭਾਜੀ ਮੈਂ ਤਾਂ ਇਹ ਕਹਿ ਰਿਹਾ ਸੀ ਕਿ ਜਿੱਥੇ ਸਾਡੇ ਕਿਸੇ ਸਪੋਂਸਰ ਕੋਲ ਸਾਡਾ ਨਾਮ ਲੈ ਦਿਓ ਤਾਂ ਫਾਇਦਾ ਜ਼ਰੂਰ ਹੋਊਗਾ ਤੇ ਦੁਆਬਾ ਟਰੈਵਲ ਨੇ ਡੀਲਾਂ ਬੜੀਆਂ ਲਾਈਆਂ ਹੋਈਆਂ ਨੇ ਇੰਡੀਆ ਦੀਆਂ ਟਿਕਟਾਂ ਲੈਣੀਆਂ 905-796-7800 905-796-7800 ਤੇ ਦੁਆਬਾ ਟਰੈਵਲ ਨਾਲ ਤੁਸੀਂ ਸੰਪਰਕ ਜ਼ਰੂਰ 100% ਕਰਨਾ ਤੁਹਾਨੂੰ ਫਾਇਦਾ ਅਸੀਂ ਪੱਕਾ ਕਰਵਾ ਕੇ ਦੇਵਾਂਗੇ ਚੱਕਰ ਹੀ ਕੋਈ ਨਹੀਂ ਐਂਡ ਇੱਕ ਤੁਹਾਨੂੰ ਦੱਸ ਦਈਏ ਕਿ ਅਨਾਜ ਮਾਰਟ ਹੈ ਗਰੋਸਰੀ ਸਟੋਰ ਏਅਰਪੋਰਟ ਤੇ ਮੇਫੀਲਡ ਤੇ ਸੋਫਟ ਓਪਨਿੰਗ ਅੱਜ ਹੋ ਗਈ ਗ੍ਰੈਂਡ ਓਪਨਿੰਗ ਸੈਟਰਡੇ ਨੂੰ ਹੈ ਏਅਰਪੋਰਟ ਮੇਫੀਲਡ ਤੇ ਜਿਹੜਾ ਨਵਾਂ ਪਲਾਜ਼ਾ ਹੈ ਤੁਸੀਂ ਨਾ $100 ਦੀ ਸ਼ੋਪਿੰਗ ਕਰੋ ਗਰੋਸਰੀ ਦੀ ਤੇ ਫਿਰ ਨਾਮ ਤੁਸੀਂ ਆਪਣਾ ਡਰਾਅ 'ਚ ਪਾਉਣਾ ਡਰਾਅ ਦੇ ਵਿੱਚ ਬੁਲਟ ਮੋਟਰਸਾਈਕਲ LED TV ਅਤੇ ਏਅਰ ਫਰਾਇਰ ਵਰਗੇ ਪ੍ਰਾਈਜ਼ ਕੱਢ ਰਹੇ ਨੇ ਵਾਹ ਸਹਿ ਤੁਸੀਂ ਅੱਜ ਜਾ ਸਕਦੇ ਹੋ ਅੱਜ ਤੋਂ ਬਾਅਦ ਅੱਜ ਕੱਲ੍ਹ ਪਰਸੋਂ ਤੇ ਫਰਾਈਡੇ ਨੂੰ ਐਂਡ $100 ਦੀ ਸ਼ੋਪਿੰਗ ਦੇ ਨਾਮ ਤੁਹਾਡਾ ਡਰਾਅ 'ਚ 6141 ਮੇਫੀਲਡ ਰੋਡ ਏਅਰਪੋਰਟ ਰੋਡ ਮੇਫੀਲਡ ਅਨਾਜ ਮਾਰਟ ਤੁਸੀਂ ਪ੍ਰਾਈਜ਼ ਹੀ ਦੇਖੋ ਕਿੱਡੇ ਵੱਡੇ ਵੱਡੇ ਆ ਹੈ ਰੋਇਲ ਐਨਫੀਲਡ ਦਾ ਬੁਲਟ ਮੋਟਰਸਾਈਕਲ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਪਟਾਕੇ ਬਾਲੇ ਦਿਨੇ ਦਿਨੇ ਪਾ ਲਿਆ ਕਰੋ ਰਾਤ ਨੂੰ ਨਾ ਪਾਇਆ ਕਰੋ ਯਾਰ ਸ਼ਾਮਾਂ ਨੂੰ ਬਥੇਰੇ ਪਟਾਕੇ ਪਤਾ ਨਹੀਂ ਕਿਉਂ ਕਈ ਤੜਕੀ ਸਵੇਰੇ 6 ਵਜੇ ਉੱਠਣ ਸਾਰ ਪਾਉਣ ਲੱਗ ਪੈਂਦੇ ਲੋਕੀ ਸੁੱਤੇ ਹੁੰਦੇ ਐਨਾ ਕਰੋ ਸੋ ਸਾਡਾ ਸਰਾਸ਼ ਜੀ ਜੁੜੇ ਆ ਤੇ ਸਰਾਸ਼ ਜੀ ਵੀ ਪਟਾਕੇ ਪਾ ਰਹੇ ਆ ਪੈਸਿਆਂ ਵਾਲੇ ਤੇ ਪੈਸੇ ਤੁਹਾਨੂੰ ਦੁਬਾਰੇ ਆ ਗਵਰਨਮੈਂਟ ਕੋਲੋਂ ਸਟੱਡੀ ਲਈ ਐਜੂਕੇਸ਼ਨ ਲਈ ਤਾਂ ਕਿ ਤੁਸੀਂ ਆਪਣੀ ਐਜੂਕੇਸ਼ਨ ਪੂਰੀ ਕਰੋ ਐਜੂਕੇਸ਼ਨ 'ਚ ਵਾਧਾ ਕਰੋ ਤੇ ਵਧੀਆ ਯਾਰ ਤੁਹਾਨੂੰ ਪੈਸਾ ਮਿਲੇ 0% ਤੇ ਸਰਾਸ਼ ਕਿਵੇਂ ਹੋ
2: ਬਿਲਕੁਲ ਵਧੀਆ ਜੀ
0: ਪਾ ਰਹੇ ਹੋ ਪਟਾਕੇ
2: ਬਿਲਕੁਲ ਜੀ ਠੀਕ ਠੀਕ ਚੱਲ ਰਿਹਾ
0: ਆਪਣੇ ਆਪਣੇ ਸੁਣਾ ਉਹ ਗਾਣਾ ਬੁਲਟ ਤਰੱਕਿਆ ਪਟਾਕੇ ਪਾਉਣ ਨੂੰ
2: ਹਾਂਜੀ ਮੈਂ ਇੱਕ ਵਾਰ ਸੁਣਾ
0: ਪੱਕੀ ਬਾਤ ਹੈ ਆਪ ਪੰਜਾਬੀ ਗਾਣੇ ਨਹੀਂ ਸੁਣਦੇ ਹੈ
2: ਪੰਜਾਬੀ ਨਹੀਂ ਮੈਂ ਸੁਣਤਾ ਪੰਜਾਬੀ ਗਾਣੇ ਹੂੰ ਮੇਰੀ ਪ੍ਰੈਕਟਿਸ ਵੀ ਅੱਛੀ ਹੋ ਗਈ
0: ਹੁਣ ਆਪ ਤੋ ਆਦੀ ਪੰਜਾਬੀ ਬਣ ਚੁੱਕੇ ਹੋ ਹਮਾਰੇ ਪ੍ਰੋਗਰਾਮ ਕੇ ਥਰੂ
2: ਹਾਂਜੀ 1.5 ਸਾਲ ਹੋ ਗਏ 1.5 ਸਾਲ ਹੋ ਗਏ ਆਈ ਥਿੰਕ
0: ਕੀ ਬਾਤ ਹੈ 1.5 ਸਾਲ ਸਰਾਜ ਦੇਖੋ ਯਾਰ ਕੈਸੇ ਯੂ نو ਕਿਤਨੀ ਛੇਤੀ ਯੂ نو ਪਾਸ ਹੋਤਾ ਹੈ
2: ਬਿਲਕੁਲ ਜੀ ਬਿਲਕੁਲ ਸਹੀ ਕਹਾ ਆਪਨੇ ਇੱਕਦਮ
0: ਮੈਨੂੰ ਯਾਦ ਹੈ ਪਹਿਲੀ ਵਾਰ ਆਪ ਮੈਨੂੰ ਮਿਲੇ ਥੇ ਐਸੇ ਲੱਗਤਾ ਹੈ ਕਿ ਯੂ نو ਪਿਛਲੇ ਮਹੀਨੇ ਕੀ ਬਾਤ ਹੈ
2: ਹਾਂਜੀ ਬਿਲਕੁਲ ਐਸੀ ਹੀ ਬਾਤ ਹੈ ਔਰ ਫਿਰ ਲਾਈਕ ਇਹ ਮੈਂ ਇਹ ਕਹਿਣਾ ਚਾਹਤਾ ਹੂੰ ਕਿ ਸਭ ਕੋ ਲਾਈਕ ਪੰਜਾਬੀ ਲਹਿਰਾ ਪੇ ਆਪਣਾ ਲਾਈਕ ਕਰਨਾ ਚਾਹੀਏ
0: ਕੀ ਬਾਤ ਹੈ ਵੈਰੀ ਗੁੱਡ ਸਰਾਜ ਥੈਂਕ ਯੂ ਸਰਾਜ ਬੜੇ ਯਾਰ ਦਿਲ ਦੇ ਸਾਫ ਨੇ ਬਹੁਤ ਚੰਗੇ ਬੰਦੇ ਨੇ ਸੋ ਸਰਾਜ ਦਾ ਨੰਬਰ ਹੈ 4372643175 ਸਰਾਜ ਤੁਹਾਨੂੰ ਗਵਰਨਮੈਂਟ ਕੋਲੋਂ ਲੋਨ ਲੈ ਕੇ ਦਿੰਦੇ ਆ ਤਾਂ ਕਿ ਤੁਸੀਂ ਆਪਣੀ ਐਜੂਕੇਸ਼ਨ ਪੂਰੀ ਕਰੋ ਸਕਿੱਲ ਡਿਵੈਲਪ ਕਰੋ ਤੇ ਜੋਬ ਤੇ ਲੱਗੋ ਸਰਾਸ਼ ਹਰੇਕ ਬੰਦਾ ਸਕਿੱਲ ਡਿਵੈਲਪ ਜਾਂ ਐਜੂਕੇਸ਼ਨ ਤੋਂ ਡਰਦਾ ਵੀ ਆਰ ਟਾਈਮ ਬਹੁਤ ਲੱਗੇਗਾ ਫੁੱਲ ਟਾਈਮ ਪੜ੍ਹਾਂਗੇ ਸਾਡੇ ਕੋਲ ਤਾਂ ਕਲਾਸਿਸ ਨਹੀਂ ਲੱਗਣੀਆਂ ਸਕੂਲੇ ਜਾਣਾ ਪਵੇਗਾ ਕਾਲਜ ਜਾਣਾ ਪਵੇਗਾ ਸੋ ਇਹ ਕਲੀਅਰ ਕਰੋ ਥੋੜ੍ਹੇ
2: ਬਿਲਕੁਲ ਜੀ ਜਬ ਹਮਨੇ ਇਹ ਬਿਜ਼ਨਸ ਸਟਾਰਟ ਕਰਾ ਥਾ ਬਹੁਤ ਸਾਲ ਪਹਿਲੇ ਤੋ ਹਮਨੇ ਪਹਿਲੇ ਯਹੀ ਫਿਗਰ ਆਊਟ ਕਰਾ ਕਿ ਐਸੀ ਕਿਆ ਕੈਸੇ ਕਰ ਸਕਤੇ ਹੈ ਕਿ ਇਸਮੇ ਸਬਕੋ ਫਾਇਦਾ ਹੋ ਨੁਕਸਾਨ ਕਿਸੀ ਕੋ ਨਾ ਹੋ ਔਰ ਮਤਲਬ ਈਜ਼ੀ ਰਹੇ ਐਵਰੀਥਿੰਗ ਹੈ ਨਾ ਤੋ ਪਹਿਲੇ ਤੋ ਮਤਲਬ ਇਸਮੇ ਹਮਨੇ ਇਹ ਚੀਜ਼ ਪਹਿਲੇ ਸੇ ਟੇਕਨ ਕੇਅਰ ਆਫ ਹੈ ਔਨਲਾਈਨ ਕੋਰਸ ਸਾਹਿਬ ਕਹੀਂ ਨਹੀਂ ਜਾ ਰਹੇ आसान कोर्स है, मुश्किल कोर्स, या कोई स्पेसिफिक कोर्स अगर आप हमें कहते हैं, हम पहले ही हैंड्स अप कर देते हैं, हमें गाली नहीं खानी आपसे। तो मतलब हमने पहले सारा पैरामीटर्स बना रखे हैं और हजारों को असिस्ट कर चुके हैं 8 साल में, एंड देन आप अभी भी कॉल कर सकते हैं, असेसमेंट कराइए, 50,000 से 1,70,000 डॉलर का लोन हासिल करें, साथ में स्किल हासिल करें, बिजनेस का कोर्स करें, हॉस्पिटैलिटी करें, अकाउंटिंग करें, एक पंथ दो काज, हॉस्पिटैलिटी करें, अकाउंटिंग करें, एक पंथ दो काज, पैसे भी आ गए और साथ में लाइक आपको स्किल भी आ गई।
0: वेरी गुड। सरांश का नंबर है 4372643175। एंड सरांश एक और क्वेश्चन सरन का होंगे कि सू कि पैसे मिल सकते हैं?
2: हाँ जी, जैसे अभी मैं ऑफिस से निकला था जब, तो लास्ट जो हमारे क्लाइंट थे आज के, उनके 3 बच्चे थे, 2 छोटे 11 साल से और 1 यूनिवर्सिटी में थे उनकी जो बेटी थी, तो उनका $166,000 का फंडिंग बना है। और वो
0: अच्छा, कितनी फंडिंग?
2: तो बड़े क्वेश्चन पूछ रहे थे, बड़े क्वेश्चन पूछ रहे थे।
0: सॉरी, कितनी फंडिंग बनी उनकी?
2: सकते हो
0: $166,000। वाह, ओके,
2: बिल्कुल जी। एंड उन्होंने पीएचडी कर रखी थी, अच्छे पढ़े लिखे थे, अच्छे क्वेश्चंस पूछे, सारे आंसर करे राइट अवे रिटेन। तो हम तो चाहते हैं हमसे क्वेश्चन पूछे, हमें अभी भी कॉल कर सकते हैं, हमारे ऑफिस आइए प्रॉपर 218 एक्सपर्ट बुलेवर्ड पे, 6 बंदे आपके लिए काम करते हैं, कोई भी चलाकी मीठी बातें नहीं है, सारा साफ काम है।
0: सो सरांश का नंबर है 4372643175, 4372643175। सरांश, एंड बड़े लोगों को लगता कि इन्हें दी तो फीस बहुत ज्यादा होनी है, थोड़ी कितनी फीस है ते कदों लेने हो?
2: हाँ जी, ट्रांसपेरेंसी पे लाइक हम टचवुड, दो तरह के बंदे आगे बढ़ते हैं, एक तो चालाक होता है जो एकदम सीधा सीधा काम करते हैं, हम सीधे वालों में से हैं, हम लोगों को छीलने में विश्वास नहीं करते, लालच हम में है नहीं। नहीं तो इतने टाइम से हम टचवुड इतना खींच रहे हैं इस चीज को, कोई ना कोई तो कहता जी 200 का 300 ले लिया, टचवुड एक कंप्लेन नहीं है हमारी, है ना, क्योंकि लालच नहीं है। हमारी फीस काम होने के बाद $199 है, लोग हमें 200 दे देते हैं, $1 ज्यादा हम कुछ नहीं कहते, बट इतना ही है बस, वन टाइम फीस।
0: सो सरांश उन्होंने दी वन टाइम फीस है, तुसी जरूर इन्हां नाल संपर्क कर लो, नंबर है 4372643175, 4372643175, 437-264-3175। सरांश एनीथिंग एल्स, कुछ और ऐड करना चाहते हो?
2: हाँ जी, बस इसमें क्रेडिट चेक नहीं होता, कोई गारंटी नहीं है, और लोनों से बहुत डिफरेंट है, क्यों? क्योंकि इसकी किस्त, आपने आज लोन लिया तो कल से किस्त स्टार्ट नहीं होती, 2.5 साल बाद पहली किस्त स्टार्ट है, गवर्नमेंट दे रही है, बैंक नहीं दे रहा, कोई एज लिमिट नहीं है, पीआर सिटीजन प्रोटेक्टेड पर्सन अगर आप है, हाउस वाइफ है, अनएम्प्लॉयड एम्प्लॉयड है, आपने सिर्फ 20 घंटे लॉग इन करना है, स्किल डेवलप हो गई, 20 घंटे, एग्जामिनेशन नहीं है, मत डरिए, और आपने लाइक फोन या लैपटॉप पे करें आपकी इच्छा, और अदर हैंड आपके अकाउंट में गवर्नमेंट डायरेक्ट फंडिंग डालती है 50,000 से 1,70,000 तक, $170,000 तक। कॉल हमें आप अभी करें, ऑफिस आप हमारे कल आए, असेसमेंट कराएं, फंडिंग हासिल करें, फीस कितनी 199 काम होने के बाद, कोई मीठी बातें, कोई चलाकी, कोई चलाकी नहीं है इसके अंदर।
0: क्या बात है, वेरी गुड सर, थैंक यू। से नंबर है सराज दा 4372643175, 437-264-3175। सो चलाकी और कोई कर सकता, सरांश ने नहीं कर दे, ते सरांश बहुत शुक्रिया,
2: धन्यवाद।
0: 7583, हेलो।
3: हाँ जी, सत श्री अकाल जी,
0: सत श्री अकाल।
3: एक या दूजा बल्ले बल्ले फारो च लाल पग ते चिट्टा कुर्ता पजामा पा के मुंडा गीत गाउंदा सीगा जग जनसन दा।
0: अच्छा, मुंडा बड़ा सोहना सुनखा सी जेड़ा है।
3: हाँ, सोहना सुनखा, उन्हें ओहदे व्याह भी ओहो ही पाए लगदे सी कपड़े।
0: ठीक है जी, ओके, धन्यवाद जी, थैंक यू। प्रोग्राम पंजाबी पहला एक मिनट रिक्वेस्ट आई हुई है, उस सुना दी है, ते फिर सुनाने। वेरी गुड, चकते फटे जी, बहुत धन्यवाद थोड़ा। मैंने एक रिक्वेस्ट आई है बेईमान तो, बेईमान बाई का इंस्टाग्राम यूजर नेम है, बब्बू बाई के फैन ने, तो कहते ना भी आ गाया, गाना लाया।

ਉਹਨਾਂ ਵੀ ਆਇਆ ਨਾ ਕਰੇ ਕਰੇ ਯਾਰ, ਪੁਲਿਸ ਨੂੰ ਨਾ ਸੱਦੋ, ਇਹ ਤਾਂ ਪੁਲਿਸ ਦੇ ਸਾਇਰਨ ਵੱਜਣ ਲੱਗ ਪਏ ਹੈ। ਓਕੇ, ਖਬਰਾਂ ਲਈ ਤਿਆਰ ਹੋ, ਰੈਡੀ ਹੋ? ਅਤੇ ਖਬਰਾਂ ਤੁਹਾਡੇ ਲਈ ਮੈਨੂੰ ਪਤਾ ਯਾਰ ਉਡੀਕ ਰਹਿੰਦੀ ਹੈ, ਬੰਦੇ ਖਬਰਾਂ ਦੇ ਬੜੇ ਪੱਕੇ ਨੇ ਜਿਹੜੇ ਸਾਡੇ ਸੱਜਣ ਮਿੱਤਰ ਹੈਗੇ ਆ। ਮੈਨੂੰ ਕਈ ਵਾਰ ਉਲਾਂਭੇ ਹੋਣਗੇ ਕਿ ਨਵੀਂ ਯਾਰ ਤੋਂ ਟਾਈਮ ਬਹੁਤ ਲਾਉਣਾ, ਖਬਰਾਂ ਬਹੁਤ ਲੇਟ ਲਾਉਣਾ। ਈਗਲ ਟਰੈਕਟਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਕੋਈ ਵੀ ਏ ਟੂ ਜ਼ੈਡ ਰਿਪੇਅਰ, ਈਗਲ ਟਰੈਕਟਰ ਐਂਡ ਅਲਾਈਨਮੈਂਟ ਸੈਂਟਰ ਦੇ ਤੁਸੀਂ ਮਨੂ ਜੀ ਨੂੰ ਕਾਲ ਕਰ ਲਓ। ਮਿਲਟਨ ਦੇ ਵਿੱਚ 401 ਤੋਂ ਉੱਤਨ ਸਾਰ ਈਗਲ ਟਰੱਕ ਤੁਹਾਡੇ ਲਈ ਹਾਜ਼ਰ ਹੈ, ਅਤੇ ਈਗਲ ਟਰੈਕਟਰ ਅਲਾਈਨਮੈਂਟ ਸੈਂਟਰ ਦੀ ਟੀਮ ਦਾ ਤੁਸੀਂ ਮੈਸੇਜ ਵੀ ਯਾਦ ਰੱਖੋ। ਫੋਨ ਨੰਬਰ ਹੈ 6472346293, ਜੇਮਸ ਨੋ ਅਤੇ ਸਟੀਲਸ ਦੇ ਐਨ ਬਿਲਕੁਲ ਕੋਰਨਰ ਦੇ ਉੱਤੇ ਨੇ, ਯੂ ਕੈਨ ਨਾਟ ਮਿਸ ਇਟ। ਓਕੇ, ਜਾਓ, ਟਰੱਕ ਦੇ ਟਾਇਰ, ਟਰੱਕ ਦੀ ਰਿਪੇਅਰ, ਟਰੱਕ ਦਾ ਓਇਲ ਚੇਂਜ, ਟਰੱਕ ਦਾ ਕੋਈ ਵੀ ਕੰਮ ਹੋਵੇ ਤਾਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਕੋਲੋਂ ਕਰਾਓ। ਸ਼ਾਮ ਦਾ ਟਾਈਮ ਹੈ, ਕਿੰਨੇ ਨਵੀਂ ਯਾਰ ਕਿਚਨ 'ਚ ਵੜਨ ਨੂੰ ਜੀ ਨਹੀਂ ਕਰਦਾ, ਨਾ ਟਾਈਮ ਹੈ, ਪੀਜ਼ਾ ਖਵਾ ਦਿਓ। ਪੀਜ਼ਾ ਖਾਣਾ ਮਿਸਟਰ ਸਿੰਘ ਪੀਜ਼ਾ, 2 ਲਾਰਜ ਪੀਜ਼ੇ, 4 4 ਟੋਪਿੰਗ, 4 ਫ੍ਰੀ ਡਿਪ, 2 ਲੀਟਰ ਕੋਕ ਫ੍ਰੀ, ਸਿਰਫ $40 ਸਾਰਾ ਸਮਾਨ ਯਾਰ। ਇਹ ਨੰਬਰ ਹੈ 905-504-4000, 905-500-4000, ਮਿਸਟਰ ਸਿੰਘ ਪੀਜ਼ਾ। ਬਰੈਂਪਟਨ ਦੀਆਂ ਲੋਕੇਸ਼ਨਾਂ ਨੇ ਨੌਰਥ ਪਾਰਕ, ਟੋਰਬਰਮ, ਕੁਈਨ ਮੈਕਲੋਗਲਿਨ, ਵੈਨਕਿਰਕ, ਮੇਫੀਲਡ, ਗੋਰਵੇ, ਮੇਫੀਲਡ, ਓਰੈਂਡਾ, ਡਿਕਸੀ, ਰੂਥ ਐਂਡ ਕੈਨੇਡੀ, ਕੈਸਲਮੋਰ, ਮਕਵੀਨ ਅਤੇ ਫਾਈਨੈਂਸ਼ੀਅਲ ਐਂਡ ਮਿਸੀ ਸਾਗਾ ਰੋਡ, ਠੀਕ ਹੈ। ਅਤੇ ਬਾਕੀ ਬੋਲਟਨ, ਹੈਮਿਲਟਨ, ਮਿਸਸਾਗਾ, ਗੋਲਫ, ਕਿਚਨਰ, ਇਟੋਬਿਕੋ, ਲੰਡਨ, ਰੈਕਸਟਿਲ, ਵੁੱਡਸਟਾਕ, ਮਾਲਟਨ, ਵਿੰਡਜ਼ਰ, ਪਿਕਰਿੰਗ, ਤੁਸੀਂ ਜਿੱਥੇ ਮਰਜ਼ੀ ਜਾਓ। 905-500-4000, 905-500-4000, ਮਿਸਟਰ ਸਿੰਘ ਪੀਜ਼ੇ ਦੀ ਟੀਮ ਨੂੰ ਤੁਸੀਂ ਯਾਦ ਰੱਖਣਾ। ਇੱਕ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹੁੰਦੇ ਹਾਂ ਪੀ ਐਨ ਜੀ ਰੈਨੋਵੇਸ਼ਨ ਦੀ, ਰੈਨੋਵੇਸ਼ਨ ਕਰਾਉਣੀ ਹੈ ਪੀ ਐਨ ਜੀ ਰੈਨੋਵੇਸ਼ਨ ਦੇ, ਪ੍ਰਸ਼ਾਂਤ ਨੂੰ ਕਾਲ ਕਰੋ, ਸੋਲਿਡ ਕੰਮ ਕਰਦੇ ਆ, ਨਾਲ ਦੀ ਨਾਲ ਪ੍ਰਸ਼ਾਂਤ ਹੋਣੇ ਫੁੱਲੀ ਇਨਸ਼ੋਰਡ ਨੇ। ਨੰਬਰ ਇਹਨਾਂ ਦਾ 4373180400, ਬੇਸਮੈਂਟ ਫਿਨਿਸ਼ ਕਰਾਉਣੀ ਹੈ, ਡਰਾਈਵਾਲ ਨਵੀਂ ਲਵਾਉਣੀ ਹੈ, ਫਰੇਮਿੰਗ ਕਰਾਉਣੀ ਹੈ, ਫਲੋਰਿੰਗ ਟਾਇਲ, ਬਾਥਰੂਮ ਰੈਨੋਵੇਟ ਕਰਾਉਣਾ, ਬਹੁਤ ਹੀ ਰੀਜ਼ਨੇਬਲ ਰੇਟ, ਫਰੀ ਐਸਟੀਮੇਟ, ਫੁੱਲੀ ਇਨਸ਼ੋਰਡ, 437-318-0400, 4373180400, ਅਤੇ ਤੁਸੀਂ ਜ਼ਰੂਰ ਯਾਦ ਰੱਖੋ। ਭਾਅ ਜੀ ਸੋਰੀ ਯਾਰ ਤੁਹਾਡਾ ਗਾਣਾ ਨਹੀਂ ਲੱਗਿਆ, 9181। ਹਾਂਜੀ ਹਾਂਜੀ, ਮੈਂ 2 ਬੋਲ ਲਾ ਦੇਣਾ ਜੀ, ਮੈਂ ਫਿਰ ਖਬਰਾਂ ਲਾਉਣੀਆਂ, ਠੀਕ ਹੈ, ਹੋਰ ਤਾਂ ਨਹੀਂ ਕੋਈ ਗੱਲਬਾਤ? ਸੁਣੋ ਇਹਨਾਂ ਦਾ ਗੀਤ, 2 ਬੋਲ।

0: ਕੀ ਬਾਤ ਹੈ, ਬਹੁਤ ਸ਼ੁਕਰੀਆ ਜੀ। ਇੱਕ ਹੁਣੇ ਮੈਂ ਪੜ੍ਹ ਰਿਹਾ ਸੀ, ਜਪਾਨ ਨੇ ਰੈਕਡ ਸੈੱਟ ਕੀਤੀ ਹੈ। ਜਪਾਨ 'ਚ 1,07,000 ਲੋਕ ਨੇ 100 ਸਾਲ ਦੀ ਉਮਰ ਤੋਂ ਵੱਧ ਰੈਕਡ ਸੈੱਟ ਕੀਤੀ ਹੈ। ਪੀਪਲ ਏਜਡ 100 ਔਰ ਓਲਡਰ 107,677 ਬੱਲੇ, ਇਹਨਾਂ ਦਾ ਇਹਨਾਂ ਦੀ ਪਰਸੈਂਟੇਜ ਵਧੀ ਹੈ ਬਹੁਤ ਜ਼ਿਆਦਾ। ਜਪਾਨ ਇਜ਼ ਦ ਨਿਊ ਫਾਊਂਟੇਨ ਆਫ ਯੂਥ। ਜਪਾਨ ਵਾਲੇ ਉਹ ਕੀ ਕਰਦੇ ਹੋ ਐਸਾ ਯਾਰ ਕਿ ਤੁਹਾਡੀ ਇੰਨੀ ਯੂ ਨੋ ਕੀ ਕਹਿੰਦੇ ਆ ਲਾਈਫ ਸਪੈਨ ਆ ਤੁਹਾਡਾ? ਵੈਰੀ ਗੁੱਡ, ਕੁਛ ਨਾ ਕੁਛ ਸਿੱਖੋ ਵੀ ਜੈਪਨੀਜ਼ ਲੋਕਾਂ ਕੋਲੋਂ ਹੈ। ਓਕੇ, ਖਬਰਾਂ ਲਾਉਂਦੇ ਹਾਂ ਅਤੇ ਡੇਰੀ ਹਰਨ ਡੇਰੀ ਉੱਤੇ ਘਰ ਆ ਰਹੇ ਆ ਬਹੁਤ ਹੀ ਸ਼ਾਨਦਾਰ। ਤੁਸੀਂ ਵੈਬਸਾਈਟ ਵਿਜ਼ਿਟ ਕਰੋ ballymorehomes.com, ਡੇਰੀ ਹਰਨ ਡੇਰੀ ਉੱਤੇ ਟਾਊਨ ਹੋਮ ਸਾਰਾ, ਹਰੇਕ ਹਾਈਵੇ ਨੇੜੇ ਆ ਅਤੇ ਨਾਲ ਹਰੇਕ ਪਲਾਜ਼ਾ ਪਲੂਜ਼ਾ ਨੇੜੇ ਆ। ballymorehomes.com ballymorehomes.com ਤੇ ਤੁਸੀਂ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਸੋ ਖਬਰਾਂ ਵੱਲ ਚੱਲਦੇ ਹਾਂ, ਉਸ ਤੋਂ ਬਾਅਦ ਰੇਡੀਓ ਉਡਾਨ ਲੈ ਕੇ ਪ੍ਰਭ ਸੰਧੂਵੀਰ ਹਾਜ਼ਰ ਹੋ ਰਹੇ ਨੇ। ਫਿਲਹਾਲ ਖਬਰਾਂ ਦਾ ਲਾਈਵ ਬੁਲੇਟਿਨ ਜਲੰਧਰ ਤੋਂ ਲੈ ਕੇ ਹਾਜ਼ਰ ਨੇ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
1: ਸਤਿ ਸ਼੍ਰੀ ਅਕਾਲ ਜੀ, ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ। ਪੰਜਾਬ ਦੀ ਸਿਆਸਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਇੱਕ ਅਹਿਮ ਹਿਲਜੁਲ ਇਹ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਖਡੂਰ ਸਾਹਿਬ ਤੋਂ ਪਾਰਟੀ ਦੇ ਮਰਹੂਮ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦੇ ਸਪੁੱਤਰ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ। ਪਿਛਲੇ ਲੰਮੇ ਸਮੇਂ ਤੋਂ ਪਾਰਟੀ ਵਿਰੋਧੀ ਸਰਗਰਮੀਆਂ ਕਰਨ ਕਰਕੇ ਕਥਿਤ ਤੌਰ ਤੇ ਬ੍ਰਹਮਪੁਰਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਇਸ ਸੰਬੰਧੀ ਲਿਖਤੀ ਸ਼ਿਕਾਇਤਾਂ ਆਈਆਂ ਸਨ ਹਲਕਾ ਖਡੂਰ ਸਾਹਿਬ ਦੇ ਵਰਕਰਾਂ ਵੱਲੋਂ ਭੇਜੀਆਂ ਗਈਆਂ ਸ਼ਿਕਾਇਤਾਂ ਦੇ ਆਧਾਰ ਉੱਤੇ ਇਹ ਕਾਰਵਾਈ ਕੀਤੀ ਗਈ ਹੈ ਤੇ 13 ਸਤੰਬਰ ਨੂੰ ਗੋਇੰਦਵਾਲ ਸਾਹਿਬ ਵਿਖੇ ਹੋਈ ਪੰਜਾਬ ਬਚਾਓ ਰੈਲੀ ਸਮੇਂ ਵੀ ਸਥਾਨਕ ਲੀਡਰਸ਼ਿਪ ਨੇ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਪਾਰਟੀ ਖਿਲਾਫ ਕੀਤੀਆਂ ਜਾ ਰਹੀਆਂ ਕਥਿਤ ਸਾਜ਼ਿਸ਼ਾਂ ਸੰਬੰਧੀ ਮਿਲ ਕੇ ਤਫਸੀਲ ਵਿੱਚ ਜਾਣਕਾਰੀ ਦਿੱਤੀ ਸੀ। ਸੁਖਬੀਰ ਬਾਦਲ ਦਾ ਕਹਿਣਾ ਕਿ ਪਾਰਟੀ ਦਾ ਅਨੁਸ਼ਾਸਨ ਹਰ ਹੀਲੇ ਕਾਇਮ ਰੱਖਿਆ ਜਾਵੇਗਾ ਤੇ ਇਸ ਸੰਬੰਧੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ਹੇਠ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਗਿਆ। ਇਸ ਤੋਂ ਪਹਿਲਾਂ ਚਰਚਾ ਇਹ ਵੀ ਚੱਲ ਰਹੀ ਸੀ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਖਡੂਰ ਸਾਹਿਬ ਦਾ ਇੰਚਾਰਜ ਹੋਰਨਾਂ ਆਗੂਆਂ ਨੂੰ ਲਾਏ ਜਾਣ ਤੋਂ ਬਾਅਦ ਰਵਿੰਦਰ ਸਿੰਘ ਬ੍ਰਹਮਪੁਰਾ ਲਗਾਤਾਰ ਪਾਰਟੀ ਨਾਲ ਨਾਰਾਜ਼ ਚੱਲਦੇ ਆ ਰਹੇ ਸਨ। ਇਸ ਤੋਂ ਬਾਅਦ ਹੁਣ ਅਗਲੇ ਹੀ ਦਿਨ ਪ੍ਰੈਸ ਨੋਟ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਤੋਂ ਬਾਹਰ ਕੀਤੇ ਜਾਣ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਧਰ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸੋਸ਼ਲ ਮੀਡੀਆ ਜ਼ਰੀਏ ਇਸ ਕਾਰਵਾਈ ਉੱਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਉੱਤੇ ਬਿਲਕੁਲ ਵੀ ਹੈਰਾਨ ਜਾਂ ਨਿਰਾਸ਼ ਨਹੀਂ, ਸਗੋਂ ਉਹ ਭਾਰ ਲੱਥਿਆ ਹੋਇਆ ਮਹਿਸੂਸ ਕਰ ਰਹੇ ਨੇ। ਪੰਜਾਬ ਕਾਂਗਰਸ ਵੱਲੋਂ ਮਜ਼ਦੂਰ ਗੁਲਜ਼ਾਰ ਸਿੰਘ ਦੇ ਖੁਦਕੁਸ਼ੀ ਮਾਮਲੇ ਵਿੱਚ ਕੇਂਦਰੀ ਪੱਧਰ ਉੱਤੇ ਗੱਲ ਉਠਾਏ ਜਾਣ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਵੱਡੇ ਪੱਧਰ ਉੱਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਦੇ ਕਾਂਗਰਸੀਆਂ ਵੱਲੋਂ ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਿਹਾਇਸ਼ ਵੱਲ ਲੰਘੇ ਕੱਲ ਇੱਕ ਰੋਸ ਮਾਰਚ ਕੀਤਾ ਗਿਆ ਅਤੇ ਇਹ ਰੋਸ ਮਾਰਚ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਦੀ ਅਗਵਾਈ ਹੇਠ ਕੀਤਾ ਗਿਆ, ਜਿਨ੍ਹਾਂ ਨੇ ਵੱਖ ਵੱਖ ਧੜਿਆਂ ਵਿੱਚ ਵੰਡੀ ਹੋਈ ਕਾਂਗਰਸ ਨੂੰ ਇੱਕ ਮੰਚ ਉੱਤੇ ਲਿਆਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਹੈ। ਇਸ ਰੋਸ ਪ੍ਰਦਰਸ਼ਨ ਦੌਰਾਨ ਸਚਿਨ ਪਾਇਲਟ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਲੰਮੇ ਸਮੇਂ ਬਾਅਦ ਇੱਕੋ ਮੰਚ ਉੱਤੇ ਨਜ਼ਰ ਆਏ। ਇਸ ਰੋਸ ਪ੍ਰਦਰਸ਼ਨ ਜ਼ਰੀਏ ਇਹ ਸਪਸ਼ਟ ਸੁਨੇਹਾ ਦਿੱਤਾ ਗਿਆ ਕਿ ਪੰਜਾਬ ਕਾਂਗਰਸ ਵਿੱਚ ਧੜੇਬੰਦੀ ਨਹੀਂ ਹੈ ਅਤੇ ਸਚਿਨ ਪਾਇਲਟ ਨੇ ਇੱਥੋਂ ਤੱਕ ਕਿਹਾ ਕਿ ਜੇ ਕੋਈ ਵੀ ਆਗੂ ਕਿਸੇ ਵਰਕਰ ਦੀ ਗੱਲ ਨਹੀਂ ਸੁਣਦਾ ਤਾਂ ਇਸ ਹਾਲਾਤ ਵਿੱਚ ਉਹਨਾਂ ਨਾਲ ਸਿੱਧਾ ਸੰਪਰਕ ਕੀਤਾ ਜਾਵੇ। ਇਸ ਸਮਾਗਮ ਦੀ ਖਾਸ ਗੱਲ ਇਹ ਵੀ ਸੀ ਕਿ ਸਚਿਨ ਪਾਇਲਟ ਨੇ ਜਨਤਕ ਤੌਰ ਉੱਤੇ ਏਕਤਾ ਦਾ ਪ੍ਰਦਰਸ਼ਨ ਕਰਦਿਆਂ ਸਟੇਜ ਉੱਤੇ ਕਰਨਜੀਤ ਸਿੰਘ ਚੰਨੀ ਅਤੇ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਹੱਥ ਵੀ ਮਿਲਾਏ। ਹਾਲਾਂਕਿ ਇਸ ਦਰਮਿਆਨ ਹੱਥ ਜ਼ਰੂਰ ਮਿਲੇ ਪਰ ਨਜ਼ਰਾਂ ਜ਼ਿਆਦਾ ਨਹੀਂ ਮਿਲੀਆਂ। ਸਚਿਨ ਪਾਇਲਟ ਦੀ ਅਗਵਾਈ ਹੇਠ ਕੱਢੇ ਗਏ ਇਸ ਮਾਰਚ ਨੂੰ ਚੰਡੀਗੜ੍ਹ ਪੁਲਿਸ ਨੇ ਰਾਹ ਵਿੱਚ ਹੀ ਰੋਕ ਲਿਆ ਅਤੇ ਪਾਇਲਟ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਹਿਰਾਸਤ ਵਿੱਚ ਲੈ ਲਿਆ। ਚਰਨਜੀਤ ਸਿੰਘ ਚੰਨੀ ਅਤੇ ਉਹਨਾਂ ਦੇ ਸਮਰਥਕ ਮਾਰਚ ਵਿੱਚ ਤਾਂ ਸ਼ਾਮਿਲ ਹੋਏ ਪਰ ਉਹ ਪੁਲਿਸ ਸਟੇਸ਼ਨ ਵਿੱਚ ਵੜਿੰਗ ਦੇ ਨਾਲ ਨਹੀਂ ਸੀ ਗਏ। ਮੀਰੀ ਪੀਰੀ ਖਾਲਸਾ ਮਾਰਚ ਦੇ ਤੀਜੇ ਪੜਾਅ ਦੀ ਆਰੰਭਤਾ ਭਲਕੇ ਭਾਰਤੀ ਸਮੇਂ ਮੁਤਾਬਕ 17 ਸਤੰਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਪੰਥਕ ਰਵਾਇਤਾਂ ਤੇ ਖਾਲਸਾ ਹੀ ਜਾਹੋ ਜਲਾਲ ਨਾਲ ਹੋਵੇਗੀ। ਇਹ ਖਾਲਸਾ ਮਾਰਚ ਮੀਰੀ ਪੀਰੀ ਦਿਵਸ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਹੋਇਆ ਸੀ ਹੁਣ ਤੱਕ ਇਸਦੇ ਦੋ ਪੜਾਅ ਮੁਕੰਮਲ ਹੋ ਚੁੱਕੇ ਨੇ। ਤੀਜੇ ਪੜਾਅ ਤਹਿਤ ਖਾਲਸਾ ਮਾਰਚ ਦੁਆਬਾ ਤੇ ਮਾਝਾ ਖੇਤਰ ਦੇ ਇਲਾਕਿਆਂ ਵਿੱਚ ਵੱਖ ਵੱਖ ਪਿੰਡਾਂ ਕਸਬਿਆਂ ਤੇ ਸ਼ਹਿਰਾਂ ਵਿੱਚੋਂ ਹੁੰਦਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਪੂਰਨ ਹੋਵੇਗਾ। ਇਸ ਤੋਂ ਪਹਿਲਾਂ 14 ਜੁਲਾਈ ਤੋਂ 4 ਸਤੰਬਰ ਤੱਕ ਦੋ ਪੜਾਵਾਂ ਵਿੱਚ ਮੀਰੀ ਪੀਰੀ ਖਾਲਸਾ ਮਾਰਚ ਤਹਿਤ ਪੰਜਾਬ ਅੰਦਰ ਮਾਝਾ ਮਾਲਵਾ ਤੇ ਪੁਆਧ ਦੇ ਇਲਾਕਿਆਂ ਦੇ ਲਗਭਗ 650 ਪਿੰਡਾਂ ਵਿੱਚ ਮੀਰੀ ਪੀਰੀ ਦੇ ਸਿਧਾਂਤ ਦੇ ਨਾਲ ਨਾਲ ਸਿੱਖੀ ਪ੍ਰਚਾਰ ਪ੍ਰਸਾਰ ਕੀਤਾ ਗਿਆ ਹੈ ਜਿਸ ਤਹਿਤ ਸਿੱਖ ਸੰਗਤ ਤੱਕ ਗੁਰਬਾਣੀ ਨਾਲ ਜੁੜਨ, ਅੰਮ੍ਰਿਤ ਛਕਣ, ਸਾਬਤ ਸੂਰਤ ਹੋਣ ਅਤੇ ਪੰਜਾਬ ਅੰਦਰ ਆਪਣੀਆਂ ਜ਼ਮੀਨਾਂ ਨਾ ਵੇਚਣ, ਗੁਰਮੁਖੀ ਪੰਜਾਬੀ ਪੜ੍ਹਨ ਅਤੇ ਸਿੱਖਣ ਦੇ ਸੁਨੇਹੇ ਦਿੱਤੇ ਜਾ ਰਹੇ ਨੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪਿਛਲੇ ਦੋ ਪੜਾਵਾਂ ਤਹਿਤ ਮੀਰੀ ਪੀਰੀ ਖਾਲਸਾ ਮਾਰਚ ਨੂੰ ਸਿੱਖ ਸੰਗਤ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਤੇ ਖਾਸ ਕਰ ਨੌਜਵਾਨਾਂ ਨੇ ਅਤੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਹੈ ਤੇ ਤੀਜੇ ਪੜਾਅ ਲਈ ਵੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਪੰਜਾਬ ਸਰਕਾਰ ਵੱਲੋਂ ਤਲਵੰਡੀ ਭਾਈ ਦੇ ਫਿਰੋਜ਼ ਸ਼ਾਹ ਵਿਖੇ ਐਂਗਲੋ ਸਿੱਖ ਯੁੱਧ ਅਜਾਇਬ ਘਰ ਯਾਨੀ ਕਿ ਮਿਊਜ਼ੀਅਮ ਦਾ ਉਦਘਾਟਨ ਕੀਤਾ ਗਿਆ ਜਿਸਦਾ ਹਾਲ ਹੀ ਵਿੱਚ ਨਵੀਨੀਕਰਨ ਵੀ ਕੀਤਾ ਗਿਆ। ਇਹ ਅਜਾਇਬ ਘਰ 1845 ਅਤੇ 46 ਈਸਵੀ ਅਤੇ 1848 ਅਤੇ 49 ਦੇ ਐਂਗਲੋ ਸਿੱਖ

ਜੰਗ ਵਿੱਚ ਲੜਨ ਵਾਲੇ ਸੂਰਬੀਰਾਂ ਦੀ ਯਾਦ ਨੂੰ ਸਮਰਪਿਤ ਹੈ। ਇਸ ਸਮਾਰਕ ਦੀ ਸਥਾਪਨਾ ਦੇ 50 ਸਾਲਾਂ ਬਾਅਦ ਪੰਜਾਬ ਸਰਕਾਰ ਵੱਲੋਂ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਇਸ ਦਾ ਨਵੀਨੀਕਰਨ ਕੀਤਾ ਗਿਆ ਹੈ। ਨਵੀਂ ਪੇਸ਼ਕਾਰੀ ਜੀਵਤ ਇਤਿਹਾਸਕ ਯਾਤਰਾ ਦਾ ਤਜਰਬਾ ਕਰਵਾਵੇਗੀ, ਜਿਸ ਵਿੱਚ ਕਲਾ, ਰੋਸ਼ਨੀ, ਆਵਾਜ਼ ਅਤੇ ਡਿਜੀਟਲ ਟੈਕਨੋਲੋਜੀ ਦਾ ਸੁਮੇਲ ਹੈ। ਚਿੱਤਰਕਾਰ ਕਿਰਪਾਲ ਸਿੰਘ ਦੇ 4 ਇਤਿਹਾਸਕ ਚਿੱਤਰ ਵੀ ਇਸ ਅਜਾਇਬ ਘਰ ਦੀ ਕੀਮਤੀ ਕਲਾਤਮਕ ਵਿਰਾਸਤ ਨੇ। ਪੰਜਾਬ ਦੇ ਸ਼ਾਹਕਾਰ ਕਵੀ ਸ਼ਾਹ ਮੁਹੰਮਦ ਦੀਆਂ ਰਚਨਾਵਾਂ ਤੋਂ ਇਲਾਵਾ ਹਿਸਟਰੀ ਆਫ ਦਾ ਸਿੱਖਸ ਜਿਹੇ ਇਤਿਹਾਸਕ ਹਵਾਲਿਆਂ ਨੂੰ ਵੀ ਅਜਾਇਬ ਘਰ ਦਾ ਹਿੱਸਾ ਬਣਾਇਆ ਗਿਆ। ਇਸ ਅਜਾਇਬ ਘਰ ਦੀਆਂ 3 ਮੰਜ਼ਿਲਾਂ ਨੂੰ ਇਤਿਹਾਸਕ ਯਾਤਰਾ ਦੇ ਰੂਪ ਵਿੱਚ ਤਿਆਰ ਕੀਤਾ ਗਿਆ। ਅਜਾਇਬ ਘਰ ਦੇ ਉਭਾਰ ਭਾਗ ਵਿੱਚ ਸਿੱਖ ਰਾਜ, ਮਹਾਰਾਜਾ ਰਣਜੀਤ ਸਿੰਘ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਉਭਾਰ ਨੂੰ ਵਿਖਾਇਆ ਗਿਆ। ਦੂਜੇ ਭਾਗ ਵਿੱਚ ਐਂਗਲੋ ਸਿੱਖ ਯੁੱਧ ਦੀ ਤਫਸੀਲੀ ਕਹਾਣੀ ਅਤੇ ਇੱਕ ਹੋਰ ਭਾਗ ਵਿੱਚ ਯੁੱਧ ਤੋਂ ਬਾਅਦ ਦੀਆਂ ਘਟਨਾਵਾਂ ਅਤੇ ਇਹਨਾਂ ਦੇ ਸਦੀਵੀ ਇਤਿਹਾਸਕ ਮਹੱਤਵ ਨੂੰ ਪ੍ਰਗਟਾਇਆ ਗਿਆ। ਮੁਦਕੀ, ਫਿਰੋਜ਼ ਸ਼ਾਹ, ਸਭਰਾਉਂ ਅਤੇ ਚੀਲਿਆਂ ਵਾਲੀ ਦੀਆਂ ਲੜਾਈਆਂ ਨੂੰ ਚਿੱਤਰਾਂ, ਐਨੀਮੇਟਡ ਨਕਸ਼ਿਆਂ ਤੇ ਆਡੀਓ ਵਿਜੁਅਲ ਪੇਸ਼ਕਾਰੀਆਂ ਰਾਹੀਂ ਇਸ ਮਿਊਜ਼ੀਅਮ ਵਿੱਚ ਦਰਸਾਇਆ ਗਿਆ। ਮੰਨਿਆ ਜਾ ਰਿਹਾ ਕਿ ਨਵੀਂ ਪੀੜ੍ਹੀ ਨੂੰ ਇਸ ਮਿਊਜ਼ੀਅਮ ਜ਼ਰੀਏ ਐਂਗਲੋ ਸਿੱਖ ਵਾਰ ਦੇ ਇਤਿਹਾਸ ਅਤੇ ਹੋਰ ਘਟਨਾਵਾਂ ਬਾਰੇ ਅਹਿਮ ਜਾਣਕਾਰੀ ਮਿਲ ਸਕੇ। ਅੰਮ੍ਰਿਤਸਰ ਆਬੂ ਧਾਬੀ ਉਡਾਣ ਦੇ ਐਲਾਨ ਤੋਂ ਬਾਅਦ ਹੁਣ ਚੰਡੀਗੜ੍ਹ ਸ਼ਾਰਜਾ ਫਲਾਈਟ ਵੀ ਸ਼ੁਰੂ ਹੋ ਰਹੀ ਹੈ, ਜਿਸ ਨਾਲ ਪੰਜਾਬ ਦੇ ਹਵਾਈ ਖੇਤਰ ਨੂੰ ਇੱਕ ਹੋਰ ਅਹਿਮ ਹੁਲਾਰਾ ਮਿਲੇਗਾ। 3 ਸਾਲਾਂ ਦੇ ਲੰਮੇ ਵਕਫੇ ਤੋਂ ਬਾਅਦ ਚੰਡੀਗੜ੍ਹ ਸ਼ਾਰਜਾ ਫਲਾਈਟ ਇਸ ਸਾਲ 26 ਅਕਤੂਬਰ ਨੂੰ ਦੁਬਾਰਾ ਸ਼ੁਰੂ ਹੋਣ ਜਾ ਰਹੀ ਹੈ, ਜਿਸ ਨਾਲ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਇਹ 4 ਘੰਟੇ 30 ਮਿੰਟ ਦੀ ਨਾਨ ਸਟੋਪ ਉਡਾਣ ਹਫਤੇ ਵਿੱਚ 4 ਦਿਨ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਚੱਲੇਗੀ ਅਤੇ ਇਸ ਦਾ ਕਿਰਾਇਆ ਲਗਭਗ 18,000 ਰੁਪਏ ਹੋਵੇਗਾ। ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਚੰਡੀਗੜ੍ਹ ਤੋਂ ਚੱਲਣ ਵਾਲੀਆਂ ਇਹਨਾਂ ਚੰਡੀਗੜ੍ਹ ਸ਼ਾਰਜਾ ਉਡਾਣਾਂ ਨੂੰ 27 ਅਕਤੂਬਰ 2023 ਨੂੰ ਬੰਦ ਕਰ ਦਿੱਤਾ ਗਿਆ ਸੀ, ਯਾਨੀ ਕਿ 3 ਸਾਲ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ। ਉਦੋਂ ਹਫਤੇ ਵਿੱਚ 3 ਵਾਰ ਚੱਲਣ ਵਾਲੀ ਇਸ ਫਲਾਈਟ ਦੀ ਭਾਰੀ ਮੰਗ ਸੀ, ਪਰ ਏਅਰਲਾਈਨ ਵੱਲੋਂ ਬਿਨਾਂ ਕੋਈ ਕਾਰਨ ਦੱਸਿਆ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਵਾਰ ਤੇਲ ਦੀਆਂ ਕੀਮਤਾਂ ਵਿੱਚ ਹੋਏ ਭਾਰੀ ਵਾਧੇ ਕਾਰਨ ਇਹ ਫਲਾਈਟ ਪਹਿਲਾਂ ਨਾਲੋਂ ਕਾਫੀ ਮਹਿੰਗੇ ਕਿਰਾਏ ਉੱਤੇ ਦੁਬਾਰਾ ਸ਼ੁਰੂ ਕੀਤੀ ਗਈ ਹੈ। ਇਸ ਨਵੇਂ ਵਾਧੇ ਨਾਲ ਚੰਡੀਗੜ੍ਹ ਦੇ ਹਵਾਈ ਅੱਡੇ ਤੋਂ ਹੁਣ ਕੁੱਲ 3 ਅੰਤਰਰਾਸ਼ਟਰੀ ਰੂਟ ਸੰਚਾਲਿਤ ਹੋਣਗੇ, ਦੁਬਈ ਇੰਡੀਗੋ, ਆਬੂ ਧਾਬੀ ਇੰਡੀਗੋ ਅਤੇ ਹੁਣ ਸ਼ਾਰਜਾ ਏਅਰ ਇੰਡੀਆ ਐਕਸਪ੍ਰੈਸ ਵੱਲੋਂ ਚੱਲਣਗੇ। ਇਹ ਖਬਰ ਤੁਹਾਨੂੰ ਸੁਣਾਉਂਦੇ ਹਾਂ ਦੇਸ਼ ਵਿੱਚ ਕਰਜ਼ਾ ਲੈਣ ਵਾਲੇ ਸੂਬਿਆਂ ਦੀ। ਭਾਰਤ ਦੇਸ਼ ਦਾ ਕੋਈ ਸੂਬਾ ਅਜਿਹਾ ਨਹੀਂ ਹੈ ਜਿਹੜਾ ਕਰਜ਼ੇ ਦੀ ਮਾਰ ਤੋਂ ਬਚਿਆ ਹੋਵੇ। ਕਰਜ਼ਾ ਚੁੱਕਣ ਦੇ ਮਾਮਲੇ ਵਿੱਚ ਪੰਜਾਬ ਦੇ ਨਾਂ ਦੀ ਅਕਸਰ ਚਰਚਾ ਆਉਂਦੀ ਹੈ, ਪਰ ਦੱਖਣ ਭਾਰਤੀ ਸੂਬਾ ਤਾਮਿਲਨਾਡੂ ਕਰਜ਼ਾ ਚੁੱਕਣ ਵਿੱਚ ਪਹਿਲੇ ਨੰਬਰ ਉੱਤੇ ਹੈ ਅਤੇ ਇਸ ਵੇਲੇ ਤਾਮਿਲਨਾਡੂ ਉੱਤੇ 10.42 ਲੱਖ ਕਰੋੜ ਦਾ ਕਰਜ਼ਾ ਹੈ। ਸਿਰ ਚੜੇ ਕਰਜ਼ੇ ਦੇ ਮਾਮਲੇ ਉੱਤੇ ਪੰਜਾਬ ਦਾ ਦੇਸ਼ ਭਰ ਵਿੱਚੋਂ 12ਵਾਂ ਸਥਾਨ ਹੈ ਅਤੇ ਹੋਰ ਸੂਬੇ ਵੀ ਇਸੇ ਤਰ੍ਹਾਂ ਕਰਜ਼ਾ ਲੈ ਰਹੇ। ਬਿਹਾਰ ਦੇ ਉੱਪਰ ਕਰਜ਼ਾ 4 ਲੱਖ ਕਰੋੜ ਹੈ, ਜਦਕਿ ਪੰਜਾਬ ਉੱਤੇ 4.13 ਲੱਖ ਕਰੋੜ ਹੈ। ਇਸ ਤਰ੍ਹਾਂ ਗੁਆਂਢੀ ਸੂਬੇ ਹਰਿਆਣੇ ਉੱਤੇ ਵੀ 4 ਲੱਖ ਕਰੋੜ ਦਾ ਕਰਜ਼ਾ ਹੈ। 28 ਸੂਬਿਆਂ ਵਿੱਚੋਂ ਦੇਸ਼ ਵਿੱਚੋਂ ਕਰਜ਼ਾ ਚੁੱਕਣ ਦੇ ਮਾਮਲੇ ਵਿੱਚ ਦੂਜਾ ਨੰਬਰ ਮਹਾਰਾਸ਼ਟਰ ਦਾ ਹੈ ਅਤੇ ਤੀਜਾ ਨੰਬਰ ਉੱਤਰ ਪ੍ਰਦੇਸ਼ ਦਾ ਆਉਂਦਾ ਹੈ, ਜਿਸ ਦੇ ਉੱਤੇ ਵੀ 9 ਲੱਖ ਕਰੋੜ ਦੇ ਕਰੀਬ ਕਰਜ਼ਾ ਪਹੁੰਚ ਚੁੱਕਾ ਹੈ। ਚੌਥੇ ਨੰਬਰ ਉੱਤੇ ਕਰਨਾਟਕਾ ਆਉਂਦਾ ਹੈ ਤੇ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੱਦੀ ਸੂਬਾ ਗੁਜਰਾਤ ਤੇ ਪੱਛਮੀ ਬੰਗਾਲ ਵੀ ਇਸੇ ਸੂਚੀ ਵਿੱਚ ਆਉਂਦੇ ਨੇ। ਯਾਨੀ ਕਿ ਦੇਸ਼ ਦਾ ਕੋਈ ਸੂਬਾ ਅਜਿਹਾ ਨਹੀਂ ਜਿਹੜਾ ਕਰਜ਼ੇ ਦੀ ਮਾਰ ਤੋਂ ਬਚਿਆ ਹੋਵੇ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਇੱਕ ਨਵਾਂ ਫਰੇਮਵਰਕ ਪੇਸ਼ ਕੀਤਾ, ਜਿਸ ਤਹਿਤ 2000 ਰੁਪਏ ਤੋਂ ਜ਼ਿਆਦਾ ਦੇ
ਯੂਨੀਫਾਈਡ ਪੇਮੈਂਟਸ ਇੰਟਰਫੇਸ ਯਾਨੀ ਕਿ UPI ਲੈਣ ਦੇਣ ਤੇ 0.4% ਸਰਚਾਰਜ ਜਾਂ ਮਰਚੈਂਟ ਡਿਸਕਾਊਂਟ ਰੇਟ ਲੱਗੇਗਾ। ਯਾਨੀ ਕਿ 2000 ਰੁਪਏ ਤੋਂ ਜ਼ਿਆਦਾ ਦੀ ਖਰੀਦਦਾਰੀ ਉੱਤੇ ਹੁਣ ਚਾਰਜ ਦੇਣਾ ਪੈ ਸਕਦਾ ਹੈ। ਸੁਪਰੀਮ ਕੋਰਟ ਨੇ ਫਿਲਮ ਅਦਾਕਾਰ ਰਾਜਪਾਲ ਯਾਦਵ ਨੂੰ ਪ੍ਰਾਈਵੇਟ ਕੰਪਨੀ ਨਾਲ ਜੁੜੇ ਚੈੱਕ ਬਾਊਂਸ ਮਾਮਲੇ ਵਿੱਚ 2 ਹਫ਼ਤਿਆਂ ਅੰਦਰ ਸੁਪਰੀਮ ਕੋਰਟ ਦੀ ਰਜਿਸਟਰੀ ਵਿੱਚ 2 ਕਰੋੜ ਰੁਪਏ ਜਮ੍ਹਾਂ ਕਰਵਾਉਣ ਦਾ ਆਖਰੀ ਮੌਕਾ ਦਿੱਤਾ। ਰਾਜਪਾਲ ਯਾਦਵ ਉੱਤੇ ਇੱਕ ਕੰਪਨੀ ਦੇ ਮਾਲਕ ਦੇ 5 ਕਰੋੜ ਰੁਪਏ ਬਕਾਇਆ ਹੋਣ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਇੱਕ ਸਮੇਂ ਜੇਲ੍ਹ ਵੀ ਹੋ ਚੁੱਕੀ ਹੈ। ਸੁਪਰੀਮ ਕੋਰਟ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪਿਛਲੇ ਸਾਲ ਅਕਤੂਬਰ ਵਿੱਚ CBI ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਮੁਅੱਤਲ DIG ਹਰਚਰਨ ਭੁੱਲਰ ਦੀ ਦੂਜੀ ਜ਼ਮਾਨਤ ਅਰਜ਼ੀ ਉੱਤੇ ਸੁਣਵਾਈ ਕਰਦਿਆਂ ਕਿਹਾ ਕਿ ਇਹ 100% ਖਾਰਜ ਹੋਣ ਵਾਲੀ ਪਟੀਸ਼ਨ ਹੈ ਅਤੇ ਭੁੱਲਰ ਨੂੰ ਕੋਈ ਰਾਹਤ ਨਹੀਂ ਮਿਲੀ। ਲੁਧਿਆਣਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਟਰੱਕ ਡਰਾਈਵਰ ਨੂੰ ਥੱਪੜ ਮਾਰਨ ਦੇ ਦੋਸ਼ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਗਈ ਹੈ। ਇਸ ਸੰਬੰਧੀ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਵਿਧਾਇਕਾ ਵੱਲੋਂ ਟਰੱਕ ਡਰਾਈਵਰ ਦੇ ਨਾਲ ਬਹਿਸ ਅਤੇ ਫਿਰ ਉਸ ਉੱਤੇ ਹੱਥ ਚੁੱਕਦੇ ਹੋਏ ਵਿਖਾਇਆ ਗਿਆ। ਹਾਲਾਂਕਿ ਵਿਧਾਇਕਾ ਦਾ ਦਾਅਵਾ ਹੈ ਕਿ ਉਹਨਾਂ ਨੇ ਗੈਰ ਕਾਨੂੰਨੀ ਟਰਾਂਸਪੋਰਟ ਦੇ ਖਿਲਾਫ ਇਹ ਕਾਰਵਾਈ ਕੀਤੀ ਸੀ, ਪਰ ਮਾਮਲੇ ਨੇ ਕਾਫੀ ਤੂਲ ਫੜ ਲਿਆ। ਸਾਊਦੀ ਅਰਬ ਵਿੱਚ ਨਸ਼ੀਲੇ ਪਦਾਰਥ ਦੀ ਕਥਿਤ ਬਰਾਮਦਗੀ ਦੇ ਮਾਮਲੇ ਵਿੱਚ ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਵਾਸੀ ਟਰੱਕ ਚਾਲਕ ਬਲਜਿੰਦਰ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ, ਜਿਸ ਕਾਰਨ ਉਹਨਾਂ ਦੇ ਪਰਿਵਾਰ ਵਿੱਚ ਭਾਰੀ ਚਿੰਤਾ ਬਣੀ ਹੋਈ ਹੈ। ਜਿਨ੍ਹਾਂ ਦਾ ਕਹਿਣਾ ਹੈ ਕਿ ਗੁਰਸਿੱਖ ਨੌਜਵਾਨ ਨੂੰ ਬਿਨਾਂ ਕਿਸੇ ਗਲਤੀ ਦੇ ਸਾਜ਼ਿਸ਼ ਤਹਿਤ ਫਸਾਇਆ ਗਿਆ। ਅਫਗਾਨਿਸਤਾਨ ਦੀ ਕ੍ਰਿਕਟ ਟੀਮ ਭਾਰਤ ਦੇ ਦੌਰੇ ਤੇ ਆਈ ਹੋਈ ਹੈ ਤੇ ਦੋਵਾਂ ਟੀਮਾਂ ਦਰਮਿਆਨ T20 ਮੈਚਾਂ ਦੀ ਲੜੀ ਚੱਲ ਰਹੀ ਹੈ, ਜਿਸ ਦੇ ਪਹਿਲੇ 2 ਮੈਚ ਭਾਰਤ ਨੇ ਜਿੱਤ ਲਏ ਨੇ ਅਤੇ ਇਸ ਤਰ੍ਹਾਂ ਭਾਰਤ ਨੇ ਅਫਗਾਨਿਸਤਾਨ ਦੇ ਖਿਲਾਫ 3 ਮੈਚਾਂ ਦੀ T20 ਲੜੀ ਵਿੱਚ 2-0 ਦੀ ਅਗੇਤ ਬਣਾ ਲਈ ਹੈ। ਅਤੇ ਪੰਜਾਬ ਦੇ ਮੌਸਮ ਦੀ ਜਾਣਕਾਰੀ ਹੈ ਕਿ 5 ਜ਼ਿਲ੍ਹਿਆਂ ਵਿੱਚ ਮੀਂਹ ਪਿਆ ਹੈ ਤੇ ਅੱਜ ਤੇ ਕੱਲ ਵੀ ਅਲਰਟ ਜਾਰੀ

0: ਹੱਸਦੇ ਗਾਉਂਦੇ ਮੁਸਕਰਾ
1: This is AM 530, CHLO AM, serving Brampton, Mississauga, Toronto, the GTA, and the world at am530.ca.
0: Punjab, Punjabi, te Punjabi di jaan, radio udaan, aajo ral mil mehfil laiye, ek dooje da puchhiye haal, radio udaan, prab sab de naal. ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਨ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ
1: ਦੇਰ ਆਰ ਸਿੰਗਰਸ ਦੇਰ ਆਰ ਪਰਫਾਰਮਰਸ ਐਂਡ ਦੈਨ ਦੇਰ ਆਰ ਲੈਜੈਂਡਸ Voice that has defined generations. The one and only Rahat Fateh Ali Khan live in Toronto. With Shah Zaman Ali Khan Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
2: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ
3: ਬਸ ਇੰਨੀ ਗੱਲ

0: ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ। ਡੈਨਫੋਰਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। ਆਲ ਸਟੇਟ ਇੰਸ਼ੋਰੈਂਸ, ਤੁਹਾਡੀ ਸੁਰੱਖਿਆ, ਤੁਹਾਡੀ ਬਚਤ।
1: ਬ੍ਰੈਂਪਟਨ ਵਾਲਿਓ, ਹੁਣ ਮਹਿੰਗੇ ਪਰਫਿਊਮਾਂ ਤੇ $400-500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ, ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ, ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, ਬਾਈ 2 ਗੈਟ 1 ਫ੍ਰੀ, ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ। ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ। ਕਾਲ ਕਰੋ 437-315-0701।
2: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
3: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
2: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ
3: 647-706-6640-647-706-6640।
4: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
0: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
4: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
0: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
5: ਗੱਡੀਆਂ, ਬੰਗਲੇ, ਕਾਰੋਬਾਰਾਂ ਨਾਲ ਨਹੀਂ ਬਲਕਿ ਆਪਣਿਆਂ ਦੇ ਫਿਊਚਰ ਨੂੰ ਸਿਕਿਓਰ ਰੱਖ ਕੇ ਹੁੰਦਾ। ਜ਼ਿੰਦਗੀ ਵਿੱਚ ਜੇ ਡੈਥ, ਸਿਕਨੈਸ ਜਾਂ ਇੰਜਰੀ ਹੋ ਜਾਵੇ ਤਾਂ ਉਸ ਲਈ ਤੁਹਾਡੇ ਕੋਲ ਲਾਈਫ ਕ੍ਰਿਟੀਕਲ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਕਾਲ ਗੁਰਜੀਤ ਸੂਰੀ, ਜਿਨ੍ਹਾਂ ਕੋਲ ਪਲਾਨਸ ਹਨ ਵਿਦ ਸਟਾਰਟ ਫਰੋਮ ਓਨਲੀ $99।
6: ਸਟੂਡੈਂਟਸ ਲਈ ਖਾਸ $250,000 ਲਾਈਫ ਇੰਸ਼ੋਰੈਂਸ ਕਵਰੇਜ ਪਲਾਨ ਸਿਰਫ $19 ਤੋਂ। ਫਾਰ ਸੁਪਰ ਵੀਜ਼ਾ, ਵਿਜ਼ਿਟਰ ਇੰਸ਼ੋਰੈਂਸ, DFSA, RRSP ਐਂਡ RESP, ਕਾਲ ਗੁਰਜੀਤ ਸੂਰੀ ਐਟ 416-627-3111।
7: Pizza to go, best pizza in the town, Pizza to go, tandoori paneer pizza, butter chicken pizza, chaat pizza, makhani paneer pizza, shahi paneer pizza, kalle pizza nahi jithe tusi fish pakoda, best soya chaap, malai wings, crunchy momo, malai momo sun ke aaya na munh vich pani, so ajj apne yaaran dostan te parivar de naal kuch vadhiya te quality wala khaan nu dil kar reha na, ta ikko ik naam yaad rakho, Pizza to go, best pizza in the town। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ 2 County Court ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚਿੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9996-9696।
8: ਸੱਚ ਕਿਹੋ ਜਿਹਾ ਹੁੰਦਾ?
9: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
10: ਮਿੱਟੀ ਚੁਗਦੀ ਫਸਲ ਸੱਚ ਹੈ,
9: ਖੁਰੋ ਦੀ ਪਾਣੀ ਸੱਚ ਹੈ,

0: ਸਤਿਗੁਰੂ ਹੋਏ ਦਿਆਲ ਦਸਰਦਾ ਪੂਰੀਏ ਸਤਿਗੁਰੂ ਹੋਏ ਦਿਆਲ ਨਾ ਕਬਹੂੰ ਝੂਰੀਏ ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਣ ਲੈ ਕੇ ਮੈਂ ਥੋੜ੍ਹਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰਾ ਸਾਥ ਦੇ ਰਹੇ ਹਮੇਸ਼ਾ ਤਰ੍ਹਾਂ ਗੈਵੀ ਆਰ ਜੇ ਗੈਵੀ ਗੈਵੀ ਕੀ ਹਾਲ ਚਾਲ ਆ
1: ਬਹੁਤ ਵਧੀਆ ਪ੍ਰਭ ਜੀ ਤੁਸੀਂ ਦੱਸੋ
0: ਠੀਕ ਠਾਕ ਹੋ
2: ਹਾਂਜੀ ਬਿਲਕੁਲ ਠੀਕ ਹੈ ਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਨੂੰ ਲੱਗਦਾ ਵੀ ਸਾਰੇ ਅੱਜ ਦਾ ਜਿਹੜਾ ਮੀਂਹ ਸੀ ਮੱਠਾ ਮੱਠਾ ਉਹਦਾ ਆਨੰਦ ਮਾਣ ਕੇ ਹੁਣ ਆਰਾਮ ਨਾਲ ਚਿੱਲ ਕਰ ਰਹੇ ਹੋਣੇ ਆ ਅਤੇ ਸਾਰੇ ਸਰੋਤਿਆਂ ਪਿਆਰ ਭਰੀ ਜੀ ਆਇਆਂ ਨੂੰ
0: ਜੀ ਆਇਆਂ ਸਤਿ ਸ਼੍ਰੀ ਅਕਾਲ

0: ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ। ਉਮੀਦ ਕਰਦੀ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਅੱਜ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋਵੋਗੇ ਅਤੇ ਤੁਹਾਡੀ ਉਸ ਖੂਬਸੂਰਤ ਸ਼ਾਮ ਦਾ ਹਿੱਸਾ ਬਣਨ ਅਸੀਂ ਪਹੁੰਚ ਚੁੱਕੇ ਹਾਂ। ਰੇਡੀਓ ਡਾਨ ਲੈ ਕੇ ਥੋੜ੍ਹਾ ਸਾਡਾ ਸਾਥ ਹੋਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ। ਸੋ 10 ਵਜੇ ਤੱਕ ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ ਕਰਾਂਗੇ। ਸਟੂਡੀਓ ਦੇ ਸੇਮ ਨੰਬਰ ਰਹਿਣ ਵਾਲੇ ਨੇ 905-673-3337, 905-673-3337। ਸੋ ਰੋਜ਼ ਦੀ ਤਰ੍ਹਾਂ ਬੜਾ ਹੀ ਖੂਬਸੂਰਤ ਦਿਨ, ਬੜੀਆਂ ਹੀ ਖੂਬਸੂਰਤ ਹਵਾਵਾਂ ਔਰ ਮੌਸਮ ਤਾਂ ਆਲਵੇਜ਼ ਬਾਕਮਾਲ ਹੁੰਦਾ ਕੁਦਰਤ ਦੀ ਸਿਫਤ, ਚਾਹੇ ਮੀਂਹ, ਧੁੱਪ, ਛਾਂ, ਕਿਸ ਤਰ੍ਹਾਂ ਦਾ ਵੀ ਹੋਵੇ, ਮੌਸਮ ਦੀ ਹਮੇਸ਼ਾ ਸਿਫਤ ਕਰਿਆ ਕਰੋ ਕਿਉਂਕਿ ਕੁਦਰਤ ਦੇ ਰੰਗ ਨੇ। ਇਹ ਕੁਦਰਤ ਦਾ ਤੁਹਾਡੇ ਨਾਲ ਪਿਆਰ ਕਰਨ ਦਾ ਤਰੀਕਾ ਆ, ਸਲੀਕਾ ਆ। ਸੋ 905-673-3337 ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ। ਸੋ ਗੱਲਾਂ ਬਾਤਾਂ ਕਰਦੇ ਹਾਂ। ਸੋ ਅੱਜ ਦੇ ਪਹਿਲੇ ਪ੍ਰੋਗਰਾਮ ਦਾ ਪਹਿਲਾ ਗੀਤ ਸੁਣ ਲਈਏ, ਸੋ ਉਸ ਤੋਂ ਬਾਅਦ ਫਿਰ ਆਪਾਂ ਅੱਜ ਦੇ ਟੋਪਿਕ 'ਤੇ ਗੱਲਬਾਤ ਕਰਾਂਗੇ। ਸੋ ਅੱਜ ਪੰਜਾਬੀ ਦੀ ਨਾ ਕਲਾਸ ਲਾਵਾਂਗੇ ਆਪਾਂ। ਸੋ ਬੜੇ ਪੰਜਾਬੀ ਦੇ ਐਸੇ ਠੇਠ ਸ਼ਬਦ ਆ ਜਿਨ੍ਹਾਂ 'ਤੇ ਅਸੀਂ ਅਕਸਰ ਬਜ਼ੁਰਗਾਂ ਦੇ ਮੂੰਹੋਂ ਜਾਂ ਸਾਡੇ ਵੱਡਿਆਂ ਦੇ ਮੂੰਹੋਂ ਸੁਣਦੇ ਹਾਂ ਜਾਂ ਸੁਣਦੇ ਸੀ, ਉਹ ਸ਼ਬਦ ਹੁਣ ਕਿਤੇ ਨਾ ਕਿਤੇ ਅਲੋਪ ਹੋ ਗਏ ਆ। ਸੋ ਉਹਨਾਂ ਦੀ ਗੱਲਬਾਤ ਕਰਾਂਗੇ। ਸੋ ਦੇਖਦੇ ਹਾਂ ਕਿ ਤੁਹਾਡੇ 'ਚੋਂ ਕਿੰਨੇ ਕੁ ਨੂੰ ਪਤਾ ਉਹਨਾਂ ਦੇ ਮਤਲਬ। ਸੋ ਤਿਆਰ ਹੋ ਜਾਓ ਫਿਰ, ਅੱਜ ਪੰਜਾਬੀ ਦੀ ਕਲਾਸ ਲੱਗਣ ਲੱਗੀ ਆ, ਪੰਜਾਬੀ ਦੀ ਨਹੀਂ ਠੇਠ ਪੰਜਾਬੀ ਦੀ। ਸੋ ਗੁਮਨਾਮ ਤਿਆਰ ਹੋ?
1: ਮੈਂ ਤਾਂ ਪੂਰਾ ਤਿਆਰ ਹਾਂ ਜੀ।
0: ਯੂ ਆਲਵੇਜ਼ ਰੈਡੀ ਮੈਨ। ਸੋ
1: ਪੰਜਾਬੀ ਦੀ ਸੇਵਾ ਅਤੇ ਪੰਜਾਬੀਅਤ ਦੀ ਸੇਵਾ 'ਚ ਅਕਸਰ ਹਾਜ਼ਰ ਹਾਂ ਜੀ।
0: ਕੀ ਬਾਤ ਆ। ਸੋ 905-673-3337 ਸੁਣਦੇ ਹਾਂ ਜੀ ਕਿ ਪਿਆਰਾ ਜਿਹਾ ਗੀਤ, ਉਸ ਤੋਂ ਬਾਅਦ ਆਪਣਾ ਟੋਪਿਕ ਲੈ ਕੇ ਆਉਣੇ ਆ ਅਤੇ ਤੁਸੀਂ ਗੈਟ ਰੈਡੀ।

0: ਕਿਆ ਬਾਤ ਆ, 905-673 ਪਹਿਲੇ ਗਾਣੇ ਨਾਲ ਹੀ ਨਾ ਮਾਹੌਲ ਜਿਹਾ ਬਣ ਗਿਆ ਹਨਾ।
1: ਤੁਸੀਂ ਤਾਂ
0: ਸਾਨੂੰ ਚੰਗਾ ਸੁਣਨਾ ਜਾਂ ਕਹਿ ਲਈਏ ਕਿ ਚੰਗੇ ਸੁਣਨ ਦੀ ਆਦਤ ਪਾਉਣੀ ਚਾਹੀਦੀ ਆ, ਜਿਸ ਨਾਲ ਸਾਨੂੰ ਸਾਡੇ ਅਕਸ ਦਾ ਵੀ ਪਤਾ ਲੱਗੇ।

0: ਕੀ ਬਾਤ ਹੈ ਯਾਰ, 905-673-3333 ਮੈਨੂੰ ਐਂ ਸੀ ਕਿ ਮੈਂ ਇੱਕ ਲਾਈਨ ਹੀ ਸੁਣਨੀ ਆ ਅਤੇ ਬਹੁਤ ਹੀ ਖੂਬਸੂਰਤ ਬੋਲ ਪੰਮਾ ਡੂਮਿਆਲ। ਕਈ ਵਾਰੀ ਨਾ ਅਸੀਂ ਹੀਰਿਆਂ ਦੀ ਕਦਰ ਕਰ ਨਹੀਂ ਪਾਉਂਦੇ ਗੇ ਵੀ।
1: ਬਿਲਕੁਲ ਜੀ ਬਿਲਕੁਲ,
0: ਬਹੁਤ ਸਾਰੇ ਐਸੇ ਖੂਬਸੂਰਤ ਸ਼ਾਇਰ ਰਾਈਟਰ ਸਿੰਗਰ ਨੇ ਸਾਡੇ ਕੋਲ, ਸੋ ਅਸੀਂ ਉਹਨਾਂ ਦਾ ਮੁੱਲ ਪਾ ਨਹੀਂ ਰਹਿ ਗਏ। ਉਹਨਾਂ 'ਚੋਂ ਪੰਮਾ ਡੂਮਿਆਲ ਇੱਕ ਐਸਾ ਸਿੰਗਰ ਆ ਕਿ ਜਿੰਨਾ ਵੀ ਉਹਨਾਂ ਨੇ ਗਾਇਆ ਬਹੁਤ ਬਾਕਵਾਲ, ਬਹੁਤ ਅਦਬ ਦੇ ਨਾਲ, ਅਤੇ ਪੰਜਾਬੀ ਮਾਂ ਬੋਲੀ ਦੇ ਜਿਹਨੇ ਵੀ ਕਹਿੰਦੇ ਹੁੰਦੇ ਕਿ ਪੱਖ ਦੇ ਵਿੱਚ ਰਹਿ ਕੇ ਗਾਇਆ। ਸੋ 905-673-3333 ਜੁੜ ਚੁੱਕੀਆਂ ਜੀ, ਕਾਲਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ। ਸੋ ਅੱਜ ਦੇ ਟੋਪਿਕ 'ਤੇ ਗੱਲਬਾਤ ਕਰ ਲਈਏ, ਕਾਲ ਲੈਣ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ। ਸੋ ਉਹ ਤੋਂ ਪਹਿਲਾਂ ਦੋ ਕੁ ਲਾਈਨਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਅੱਜ ਗੈਵੀ ਵੀ ਲੈ ਕੇ ਆਇਆ ਕੁਛ, ਉਹ ਵੀ ਸੁਣਾਊਗਾ, ਪਰ ਪਹਿਲਾਂ ਸ਼ੁਰੂਆਤ ਮੈਂ ਕਰਦਾ ਅਤੇ ਉਸ ਤੋਂ ਬਾਅਦ ਗੈਵੀ ਦੀ ਵਾਰੀ ਆ। ਸੋ 905-673-3333 ਸਟੂਡੀਓ ਦੇ ਸੇਮ ਨੰਬਰ ਰਹਿਣ ਵਾਲੇ ਆ। ਨਾਲ ਦੀ ਨਾਲ ਕਹਿੰਦੇ ਕੁਝ ਭੁੱਲਿਆ ਨਹੀਂ, ਕੁਝ ਭੁੱਲਿਆ ਨਹੀਂ, ਪਿੰਡ ਵੀ ਚੇਤੇ ਸ਼ਹਿਰ ਵੀ ਚੇਤੇ, ਪਿੰਡ ਵੀ ਚੇਤੇ ਸ਼ਹਿਰ ਵੀ ਚੇਤੇ, ਛੱਡ ਕੇ ਜਾਂਦੀ ਦੇ ਪੈਰ ਵੀ ਚੇਤੇ। ਪਿੰਡ ਵੀ ਚੇਤੇ ਸ਼ਹਿਰ ਵੀ ਚੇਤੇ, ਛੱਡ ਕੇ ਜਾਂਦੀ ਦੇ
1: ਪੈਰ ਵੀ ਚੇਤੇ,
0: ਪੈਰ ਵੀ ਚੇਤੇ, ਤੇਰੇ ਲਈ ਮੰਗੀ ਦੁਆ, ਤੇਰੇ ਲਈ ਮੰਗੀ ਦੁਆ, ਤੇ ਖੈਰ ਵੀ ਚੇਤੇ,
1: ਖੈਰ ਵੀ
0: ਚੇਤੇ, ਕੱਟੀ ਕੱਠਿਆਂ ਨੇ ਜਿਹੜੀ ਉਹ ਦੁਪਹਿਰ ਵੀ ਚੇਤੇ, ਜਿਹੜੀ ਕੱਠਿਆਂ ਨੇ ਉਹ ਦੁਪਹਿਰਾਂ ਬਹੁਤਿਆਂ ਨੇ ਕੱਟੀਆਂ ਹੋਣੀਆਂ, ਹੈਨਾ,
1: ਬਿਲਕੁਲ,
0: ਬੱਸ ਅੱਡਿਆਂ 'ਤੇ ਬਹਿ ਕੇ, ਵੱਟਾਂ 'ਤੇ ਬਹਿ ਕੇ, ਵਾਟ ਐਵਰ, ਜਿੱਥੇ ਜਿੱਥੇ ਪਿਆਰ ਮੁਹੱਬਤ, ਜਿੱਥੇ ਜਿੱਥੇ ਤੁਸੀਂ ਆਪਣੇ ਮਹਿਬੂਬ ਨੂੰ ਸੱਜਣ ਨੂੰ ਮਿਲ ਜਾਂਦੇ ਸੀ। ਸੋ ਜਿੱਥੇ ਆਖਰੀ ਵਾਰ ਮਿਲੇ ਸੀ,
1: ਜਿੱਥੇ ਆਖਰੀ
0: ਵਾਰ ਮਿਲੇ
1: ਵਾਰ ਮਿਲੇ ਸੀ,
0: ਉਹ ਕੱਚੀ ਨਹਿਰ ਵੀ ਚੇਤੇ। ਸੋ 905-673-3333 ਜੁੜ ਚੁੱਕੇ ਹੋ ਜੀ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ, ਏਓ 5:30 ਤੋਂ ਪ੍ਰਭ ਸੰਧੂ ਦੇ ਨਾਲ। ਸੋ ਗੱਲਾਂ ਬਾਤਾਂ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਕਿ ਸਾਡੇ ਨਾ ਬਜ਼ੁਰਗ ਕਿਆ ਕਰਦੇ ਸੀ ਗੈਵੀ, ਕਿ ਆ ਜਾ ਤੈਨੂੰ ਦੱਸਦਾ ਮੈਂ, ਤੂੰ ਇੱਥੇ ਗਦੌੜਾ ਫੇਰਿਆ,
1: ਗਦੌੜਾ ਫੇਰਿਆ,
0: ਗਦੌੜਾ
1: ਗਦੌੜਾ,
0: ਪੰਜਾਬੀ ਦੇ ਕੁਛ ਐਸੇ ਸ਼ਬਦ ਆ ਗਦੌੜਾ ਫੇਰਨਾ।
1: ਤੁਸੀਂ ਮੈਨੂੰ ਆਲਰੇਡੀ ਕਨਫਿਊਜ਼ਨ ਪਾਤਾ, ਮੈਂ ਪਹਿਲਾਂ ਹੀ ਆਊਟ ਆਫ ਲੀਗ ਹੋ ਗਿਆ।
0: ਸੋ ਕਦੀ ਸੁਣਿਆ ਤੂੰ ਕਿਸੇ ਨੇ ਕਿਹਾ ਹੋਵੇ ਕਿ ਗਦੌੜਾ, ਤੂੰ ਗਦੌੜਾ ਫੇਰਿਆ ਇੱਥੇ?
1: ਗਦੌੜਾ ਨਹੀਂ ਸੁਣਿਆ ਜੀ ਮੈਂ।
0: ਸੋ ਕਿਹਨੇ ਕਿਹਨੇ ਸੁਣਿਆ ਕਿ ਗਦੌੜਾ ਫੇਰਨਾ, ਗਦੌੜਾ ਫੇਰਨਾ ਆਪਣੇ ਪੁਰਾਣੇ ਬਜ਼ੁਰਗ ਜਦੋਂ ਲੜਿਆ ਕਰਦੇ ਸੀ, ਗੁੱਸੇ ਹੋਇਆ ਕਰਦੇ ਸੀ, ਜਾਂ ਕਿਸੇ ਨੂੰ ਟਿੱਚਰ ਕਰਨੀ, ਮਖੌਲ ਕਰਨਾ, ਉਹਨਾਂ ਦੇ ਵਿੱਚ ਇਹ ਸ਼ਬਦ ਅਕਸਰ ਸਾਨੂੰ ਸੁਣਨ ਨੂੰ ਮਿਲਦਾ ਸੀ ਕਿ ਤੂੰ ਇੱਥੇ ਗਦੌੜਾ ਫੇਰਿਆ, ਤੂੰ ਇੱਥੇ ਗਦੌੜਾ ਫੇਰ ਕੇ ਗਿਆ ਸੀ। ਕਿਸੇ ਨੂੰ ਪਤਾ ਕਿ ਗਦੌੜਾ ਅਸਲ ਵਿੱਚ ਕੀ ਹੁੰਦਾ ਅਤੇ ਗਦੌੜਾ ਫੇਰਨਾ ਹੁੰਦਾ ਕੀ ਆ, ਇਹਦਾ ਮਤਲਬ ਕੀ ਆ, ਇਹਦੇ ਅਰਥ ਕੀ ਆ? ਕੁਛ ਕੁ ਪੰਜਾਬੀ ਦੇ ਠੇਠ ਸ਼ਬਦ ਐਸੇ ਆ ਕਿ ਉਹਨਾਂ ਬਿਲਕੁਲ ਗਾਇਬ ਹੋ ਚੁੱਕੇ ਆ, ਬਿਲਕੁਲ ਅਲੋਪ ਹੁੰਦੇ ਜਾ ਰਹੇ ਆ, ਅਤੇ ਸਾਡਾ ਕੰਮ ਆ ਕਿ ਭਾਈ ਉਹਨਾਂ ਅਲੋਪ ਸ਼ਬਦਾਂ ਨੂੰ ਵਾਪਸ ਲੈ ਕੇ ਆਈਏ, ਤੁਹਾਨੂੰ ਪੰਜਾਬੀ ਜ਼ੁਬਾਨ ਨਾਲ ਜੋੜੀਏ, ਪੰਜਾਬੀ ਉਹਨਾਂ ਸ਼ਬਦਾਂ ਨਾਲ ਜਾਣੂ ਕਰਵਾਈਏ, ਇਹ ਸਾਡਾ ਫਰਜ਼ ਬਣਦਾ। 905-673-3333 ਗਦੌੜਾ ਫੇਰਨਾ, ਗਦੌੜਾ ਫੇਰਨਾ ਕੀ ਹੁੰਦਾ ਬਾਈ? ਗੈਵੀ ਸਾਹਿਬ ਕੋਈ ਹੈ ਆਈਡੀਆ ਅੰਦਾਜ਼ਾ?
1: ਮੈਂ ਤਾਂ ਤੁਹਾਨੂੰ ਆਲਰੇਡੀ ਕਹਿਤਾ ਕਿ ਮੈਂ ਤਾਂ
0: ਆਪਸ਼ਨ ਮੈਂ ਦੇਣੀ ਨਹੀਂ, ਕਾਲ ਲਾਈਨ ਤੁਸੀਂ ਲੈ ਸਕਦੇ
1: ਹੋ। ਮੈਨੂੰ ਲੱਗਦਾ ਵੀ ਕੁਝ ਘੋਟੇ ਟਾਈਪ ਦੀ ਚੀਜ਼ ਹੋਣੀ ਜਿਹੜੀ,
0: ਬਸ ਇਹ ਇਹੀ ਸੋਚਣਾ ਸਭ ਨੇ, ਪਰ ਇਹ ਹੈ ਨਹੀਂ,
1: ਕੁੱਟਣ ਵਾਲੀ ਕੋਈ ਚੀਜ਼ ਹੋਣੀ।

0: ਕਿ ਜਦੋਂ ਕੋਈ ਵੱਡੇ ਏਜ ਦਾ ਬਜ਼ੁਰਗ ਪੂਰਾ ਹੁੰਦਾ ਸੀ ਤੇ ਉਦੋਂ ਪੂਰੇ ਹੋਣ ਜਾਣ ਤੋਂ ਮੈਨੂੰ ਇੱਕ ਹੋਰ ਗੱਲ ਚੇਤੇ ਆ ਗਈ, ਉਹ ਵੀ ਅੱਗੇ ਚੈੱਕ ਕਰੂੰਗਾ। ਉਦੋਂ ਕਿ ਦੌੜਾ ਫੇਰਿਆ ਜਾਂਦਾ ਸੀ, ਇਟਸ ਟਰੂ। 905-673-3337 905-673-3337 ਲਾਓ ਦਿਮਾਗ। ਬਥੇਰੀਆਂ ਗਾਲਾਂ ਕੱਢਦੇ ਇੱਥੇ ਟਿਕਟੋਕ ਤੇ ਆਪਾਂ, ਬਥੇਰੀਆਂ ਫਾਲਤੂ ਗੱਲਾਂ ਕਰਦੇ। ਹੁਣ ਪੰਜਾਬੀ ਦਾ ਇੱਕ ਇਹ ਬੜਾ ਪੰਜਾਬੀ ਵਿਰਾਸਤੀ ਸ਼ਬਦ ਹੈ, ਇੱਕ ਤਰ੍ਹਾਂ ਦਾ ਪੰਜਾਬੀ ਮਾਂ ਬੋਲੀ ਦੇ ਠੇਠ ਕੁਛ ਸ਼ਬਦ ਐਸੇ ਨੇ, ਕੁਛ ਕਹਾਵਤਾਂ ਨੇ, ਕੁਛ ਮੁਹਾਵਰੇ ਨੇ, ਜਾਂ ਕੁਛ ਐਸੀਆਂ ਜਿਹੜੀਆਂ ਰਵਾਇਤਾਂ ਬਣ ਗਈਆਂ, ਹਨਾ।
1: ਬਿਲਕੁਲ,
0: ਇਹ ਖੰਡ ਦਾ ਬਣਦਾ ਸੀ, ਬਿਲਕੁਲ ਟਰੂ ਅਮਨਦੀਪ ਜੀ, ਬਿਲਕੁਲ ਤੁਸੀਂ ਬਿਲਕੁਲ ਸੱਚ ਕਿਹਾ, ਖੰਡ ਦੀ ਸ਼ੀਰਨੀ ਦਾ ਬਣਦਾ ਸੀ। ਪਰ ਇਹ ਫੇਰਿਆ ਕਦੋਂ ਜਾਂਦਾ ਸੀ, ਚਲੋ ਇਹ ਇਹ ਤੁਸੀਂ ਨਾ, ਮੈਂ ਐਵੇਂ ਦੱਸਤਾ, ਇਹ ਥੋੜ੍ਹਾ ਜਿਹਾ ਆਪਾਂ ਰੱਖਣਾ ਸੀਗਾ, ਮੇਰੇ ਤੋਂ ਹੀ ਲੀਕ ਹੋ ਗਈ ਗੱਲ ਇਹ। ਹੁਣ ਹੁਣ ਜਿੰਨੇ ਵੀ ਸਾਡੇ ਉਹ ਬੱਲੇ ਬੱਲੇ ਸਾਰੀਆਂ ਕਾਲਜ ਮੈਂ ਦਿਖਾਵਾਂ ਸਾਡੇ ਟਿਕਟੋਕ ਵਾਲੇ ਸਰੋਤਿਆਂ ਨੂੰ ਕਿ ਦੇਖੋ ਭਾਈ ਕਾਲਜ ਸਾਰੀਆਂ ਲਾਈਨ ਬਿਜ਼ੀ ਨੇ। ਸੋ ਸਾਰੇ ਨਾਲ ਗੱਲਬਾਤ ਕਰਾਂਗੇ, ਸਾਡੇ ਟਿਕਟੋਕ ਵਾਲੇ ਸਰੋਤਿਆਂ ਨੂੰ ਵਿਖਾਉਣਾ ਵੀ ਜ਼ਰੂਰੀ ਆ, ਕਿਉਂਕਿ ਕਾਲਜ ਬਹੁਤ ਨੇ, ਤੁਸੀਂ ਸੁਣਨਾ ਆ ਹੁਣ, ਅਤੇ ਮੈਂ ਕੋਸ਼ਿਸ਼ ਕਰਦਾ ਕਿ ਸਾਰਿਆਂ ਦੇ ਜਵਾਬ ਤੁਹਾਨੂੰ ਸੁਣਾਵਾਂ। ਸੋ 905-673-3337 ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ, ਅਤੇ ਮੇਰਾ ਸਾਥ ਦੇ ਰਹੇ ਨੇ ਗੈਵੀ। ਸੋ ਗੈਵੀ ਸਿਆ, ਪਹਿਲੀ ਕਾਲ ਲਈਏ। ਸੰਧੂ ਸਾਹਿਬ ਲੰਬੇ ਸਮੇਂ ਤੋਂ ਹੋਲਡ 'ਚ ਕੱਟ ਗਏ ਆ, ਪਹਿਲਾਂ ਧਾਲੀਵਾਲ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਜੀ ਮਾਫ਼ ਕਰਨਾ, ਤੁਸੀਂ ਧਾਲੀਵਾਲ ਸਾਹਿਬ ਹੁਣੇ ਆਏ ਹੋ, ਆਂਟੀ ਜੀ ਤੁਸੀਂ ਹੋਲਡ ਰੱਖੋ, ਤੁਸੀਂ ਹੋਲਡ ਰੱਖੋ, ਆਪਾਂ ਪਹਿਲਾਂ ਗੱਲ ਕਰਦੇ ਹਾਂ ਜੀ 3055 ਨਾਲ, ਉਹ ਲੰਬੇ ਸਮੇਂ ਤੋਂ ਹੋਲਡ ਨੇ ਜੀ। ਸਤਿ ਸ਼੍ਰੀ ਅਕਾਲ ਜੀ, 3055 ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ
2: ਅਕਾਲ
0: ਜੀ, ਚੜ੍ਹਦੀ ਕਲਾ ਬਾਈ ਜੀ, ਤੁਸੀਂ ਸੁਣਾਓ, ਠੀਕ ਹੋ?
2: ਵਧੀਆ ਪ੍ਰੋਗਰਾਮ ਸੁਣਦੇ ਹੁੰਦੇ, ਬਹੁਤ ਵਧੀਆ ਲੱਗਦੇ।
0: ਥੈਂਕ ਯੂ ਬਾਈ ਜੀ, ਬਹੁਤ ਸ਼ੁਕਰੀਆ, ਥੈਂਕ ਯੂ।
2: ਆਪਣੇ ਦਾਦੀ ਜੀ ਹੁਣੀ ਕਹਿੰਦੇ ਹੁੰਦੇ ਸੀਗੇ ਜਦੋਂ ਅਸੀਂ ਸੁਣਦੇ ਹੁੰਦੇ ਵੀ ਤੇਰਾ ਇੱਕ ਦੌੜਾ ਫਿਰਿਆ, ਵੀ ਮਤਲਬ ਕੋਈ ਮੁੱਦਾ ਹੋ ਉਹਦੇ 'ਚ, ਹੈ ਨਾ
0: ਜੀ ਜੀ,
2: ਜਿਹੜਾ ਕੋਈ ਚੀਜ਼ ਉਹਦੇ 'ਤੇ ਵੀ ਉਹ ਜਿਹੜੀ ਗੱਲ ਕਹਿਤੀ ਹੈ ਵੀ ਉਹੀ ਹੋਵੇਗੀ ਵੀ ਤੇਰਾ ਕੀ ਦੌੜਾ ਫਿਰਿਆ ਇੱਥੇ।
0: ਹਾਂ, ਪਰ ਇਹ ਅਕਸਰ ਅਸੀਂ ਨਾਨੀਆਂ ਦਾਦੀਆਂ ਤੇ ਸਾਡੇ ਵੱਡੇ ਬਜ਼ੁਰਗਾਂ ਦੇ ਮੂੰਹੋਂ ਹੀ ਸੁਣਦੇ ਸੀ, ਪਰ ਕਹਿੰਦੇ ਕਿਉਂ ਸੀ? ਚਲੋ ਇਹ ਵੀ ਅੱਗੇ ਜਾ ਕੇ ਆਪਾਂ ਕਰਦੇ, ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। 905-673-3337 ਆਪਾਂ ਰੁਪਿੰਦਰ ਜੀ ਵੀ ਆਉਂਦੇ, ਸੰਧੂ ਸਾਹਿਬ ਆ ਗਏ ਨੇ ਲੰਬੇ ਸਮੇਂ ਬਾਅਦ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
3: ਸਾਡੇ ਮਤਬਲ ਤੇ ਬਹੁਤ ਜ਼ਿਆਦਾ ਨੇ, ਜੇ ਆਪਾਂ ਰਸਮੀ ਤੌਰ ਤੇ ਦੇਖੀਏ ਤੇ ਦੌੜਾ ਤੋਂ ਪਾਲ ਕੇ ਫਲਰਟ ਕਰਨਾ ਬਿਨਾਂ ਗੱਲ ਤੋਂ, ਮਤਲਬ ਇੱਧਰ ਦੱਸਿਆ
0: ਉਹ ਸੰਧੂ ਸਾਹਿਬ ਫਲਰਟ ਕਿੱਥੋਂ ਆ ਗਿਆ ਇਹਦੇ 'ਚ?
3: ਸਰ ਜੀ ਮੈਂ ਤੁਹਾਨੂੰ ਸਹੀ ਗੱਲ ਕਹਿ ਰਿਹਾ ਜੀ,
0: ਦਾਦੇ ਮੰਗਾਉਣੇ ਵੀ ਆਪਾਂ ਪੁੱਛਣਾ ਕਿ ਦਾਦੇ ਮੰਗਾਉਣਾ ਕਿਉਂ ਕਿਹਾ ਜਾਂਦਾ? ਆਪਾਂ ਕੀਤਾ ਨੀ ਇਸ ਦਿਨ ਗੱਲ, ਆਪਾਂ ਕੀਤੀ ਨੀ ਦਾਦੇ ਮੰਗਾਉਣੇ ਤੇ?
4: ਨਹੀਂ।
0: ਅੱਛਾ, ਕਰਾਂਗੇ, ਚਲੋ ਕੋਈ ਨੀ, ਮੈਂ ਭੁੱਲ ਗਿਆ ਫਿਰ। ਓਕੇ, ਕੋਈ ਗੱਲ ਨੀ,
3: ਤੁਹਾਨੂੰ ਬਹੁਤ ਸਾਰੇ ਹੋਸਟ ਵੀ ਸੁਣਦੇ ਪਏ
0: ਆ, ਇੱਥੇ ਰੱਖ, ਕੀ ਬਾਤ,
3: 500 ਦੇ ਹੋਸਟ ਸੁਣਦੇ ਪਏ ਆ ਤੇ ਚੰਗਾ ਲੱਗਦਾ ਤੁਹਾਡਾ ਗੱਲ ਕਰਕੇ। ਚਲੋ ਗੁਮਨਾਮ ਦਾ ਨਾਂ ਚੇਂਜ ਕਰਨਾ ਸੀ ਆਪਾਂ, ਇੱਕ
0: ਗੁਮਨਾਮ ਦਾ ਨਾਮ ਹੁਣ ਇੱਕ ਵਾਰੀ ਚੇਂਜ ਹੋਣਾ ਸੀ, ਹੋ ਗਿਆ, ਇਹਨੇ ਰੱਖ ਲਿਆ ਆਪਣਾ ਨਾਮ ਆਰਜੇ ਗੈਵੀ।
3: ਆਰਜੇ ਗੈਵੀ, ਕੀ ਬਾਤ ਆ, ਚਲੋ ਬਹੁਤ ਸੁਣਦੇ ਜੀ, ਬਹੁਤ ਚੰਗਾ ਲੱਗਦਾ,
0: ਬਹੁਤ ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ। ਤੇ ਸੰਧੂ ਸਾਹਿਬ ਗਦੌੜਾ ਫੇਰਨਾ ਨਹੀਂ ਦੱਸ ਕੇ ਗਏ, ਇਹ ਕਹਿੰਦੇ ਵੀ ਫਲਰਟ ਕਰਨਾ ਹੁੰਦਾ, ਇਹ ਆਪਣੇ ਮਤਲਬ ਦੀ ਚੀਜ਼ ਦੱਸ ਕੇ ਗਿਆ, ਆਪਣੇ ਮਤਲਬ ਦੀ ਚੀਜ਼ ਦੱਸ ਗਿਆ। ਜਗੀਰ ਮਨਹੂਰ ਜੀ, ਸਤਿ ਸ਼੍ਰੀ ਅਕਾਲ ਸਰ।
5: ਅੱਛਾ,
0: ਮਰਨ ਤੋਂ ਪਹਿਲਾਂ ਆਪ ਦੌੜਾ ਫੇਰਦੇ ਸੀ, ਤੇ ਉਹਨੂੰ ਕਿਦਾਂ ਪਤਾ ਲੱਗਦਾ ਵੀ ਮੈਂ ਮਰਨ ਵਾਲਾ ਆ?
5: ਉਹ ਪਹਿਲਾਂ ਫੇਰ ਕਰਦੇ, ਸਾਡੇ ਮੇਰੇ ਇੱਕ ਫਰੈਂਡ ਆ, ਉਹਦੇ ਡੈਡੀ ਵੀ ਕੀਤਾ ਸੀ।
0: ਅੱਛਾ, ਓਕੇ, ਮੈਨੂੰ ਹੁਣ ਇਹਨੂੰ ਐਕਸਪਲੇਨ ਕਰੋ ਥੋੜਾ, ਮੈਨੂੰ ਦੱਸੋ ਕਿ ਕਿਵੇਂ ਕੀਤਾ ਉਹਨਾਂ ਨੇ?
5: ਉਹਨਾਂ ਨੇ ਮਤਲਬ ਜਦੋਂ ਗਏ ਸੀ ਨਾ, ਉਹ ਕਹਿੰਦਾ ਮੇਰੇ ਮਨ ਤੋਂ ਬਾਅਦ ਮੈਨੂੰ ਪਤਾ ਕੀ ਕਰਨਾ ਕੀ ਨੇ, ਉਹਨਾਂ ਨੇ ਆਪ ਹੀ ਗਦੌੜਾ ਭੇਜਿਆ ਸੀ, ਉਹਨਾਂ ਨੇ ਲੱਡੂ ਵੰਡੇ ਸੀ ਆਪ ਸਾਰੇ ਪਿੰਡ ਚ।
0: ਜੀ ਬਾਈ ਜੀ, ਓਕੇ, ਤੁਸੀਂ ਕਹਿ ਰਹੇ ਹੋ ਕਿ ਮਰਨ ਤੋਂ ਪਹਿਲਾਂ ਗਦੌੜਾ ਫੇਰਨਾ, ਪਰ ਇਹਦਾ ਅਸਲੀ ਮਤਲਬ ਕੀ ਆ, ਗਦੌੜਾ ਕਿਉਂ ਫੇਰਿਆ?
5: ਮਤਲਬ ਵੀ

0: ਬਜ਼ੁਰਗ ਕਰਦੇ ਆ ਵੱਡੀ ਉਮਰ ਹੋ ਜਾਂਦੀ ਹੈ ਜਾਂ ਜਿੰਨਾ ਦੀ ਸਾਡੇ ਬਜ਼ੁਰਗ ਦੀ 6 ਸਾਲ ਦੀ ਉਮਰ ਸੀ ਹਨਾ ਉਹ ਜੀ ਵੱਡਾ ਪਹਿਲਾਂ ਹੀ 1 ਮਹੀਨਾ ਪਹਿਲਾਂ ਹੀ ਕਰਕੇ ਜੀ ਮਹੀਨੇ ਬਾਅਦ ਹੀ ਪੂਰੇ ਹੋਏ ਸੀ ਕਹਿੰਦੇ ਸਾਡੇ ਮਾਂ ਤੋਂ ਪਹਿਲੇ ਇਹਨਾਂ ਨੇ ਕਿਹਾ ਵੀ ਮੇਰੇ ਬੋਤਲਾਂ ਉਹ ਜੇ ਬੋ ਕੇ ਵੀ ਘਰੇ ਖਾਣ ਪਾਠ ਕਰਵਾਇਆ ਸਾਰਾ ਕੁਛ ਕੀਤਾ
1: ਠੀਕ ਹੈ ਬਾਈ ਜੀ ਓਕੇ ਚਲੋ ਆਪਾਂ ਬਾਕੀ ਸਰੋਤਿਆਂ ਨੂੰ ਪੁੱਛਦੇ ਹਾਂ ਬਹੁਤ ਸਾਰੇ ਹੋਰ ਸਰੋਤੇ ਪਰ ਤੁਸੀਂ 50% ਬਿਲਕੁਲ ਕਰੈਕਟ ਕਿਹਾ ਆ ਪਰ ਕਿਉਂ ਫੇਰਿਆ ਜਾਂਦਾ ਗੱਲ ਇਹ ਹੋ ਰਹੀ ਹੈ ਤੁਸੀਂ ਦੱਸਤਾ ਗਦੌੜਾ ਫੇਰਨਾ ਅਤੇ ਬਾਕੀ ਮੈਨੂੰ ਲੱਗਦਾ ਕਿ ਹੋਰ ਸਰੋਤਿਆਂ ਨੂੰ ਪੁੱਛਦੇ ਹਾਂ ਬਹੁਤ ਸ਼ੁਕਰੀਆ ਜੀ ਆਂਟੀ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਹੋ ਜੀ
2: ਹੈਲੋ ਜੀ
1: ਜੀ ਸਤਿ ਸ਼੍ਰੀ ਅਕਾਲ ਜੀ
2: ਹੈਲੋ
1: ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਹੋ
2: ਸਤਿ ਸ਼੍ਰੀ ਅਕਾਲ ਇਹ ਤਾਂ ਗਦੌੜਾ ਫੇਰਦੇ ਹੁੰਦੇ ਆ ਜਿਹੜੇ ਵੱਡੇ ਹੁੰਦੇ ਆ ਦਾਦੇ ਪੋਤੇ ਪੜੋਤੇ ਖੜੋਤੇ ਆਏ ਉਹ ਗਦੌੜਾ ਖੰਡ ਦਾ ਬਣਾਉਂਦੇ ਆ ਖੰਡ ਦਾ ਗਦੌੜਾ ਬਣਾ ਕੇ ਉਹ ਫੇਰਦੇ ਆ ਜਿਹੜੇ ਮਰਨਾ ਹੁੰਦਾ ਕਰਦੇ ਆ ਜਿਹੜਾ ਕਈ ਜਿਉਂਦਾ ਜਿਉਂਦੇ ਜਿਉਂਦੇ ਆਪਦਾ ਮਰਨਾ ਆਪ ਹੀ ਕਰ ਜਾਂਦੇ ਆ
1: ਅੱਛਾ ਤੁਸੀਂ ਕਹਿੰਦੇ ਹੋ ਕਿ ਜਿਹੜਾ ਜਿਉਂਦੇ ਜੀ ਆਪਣਾ ਮਰਨਾ ਕਰ ਜੇ ਉਹਨੂੰ ਗਦੌੜਾ ਕਹਿੰਦੇ ਆ
2: ਨਹੀਂ ਨਹੀਂ ਉਹਦਾ ਆਪਦਾ ਆਪ ਹੀ ਜਿਉਂਦਾ ਕਰ ਦਿੰਦਾ ਆਪਦਾ ਮਰਨਾ ਇਹ ਗਦੌੜਾ ਦਾ ਕੋਈ ਵੱਡਾ ਜਾਂ ਬੁੜਾ ਹੁੰਦਾ ਜਿਵੇਂ ਆਪਣਾ ਦਾਦਾ ਦਾਦੇ ਦਾ ਵੀ ਗਾਹ ਪਿਓ ਹੋਵੇ ਬੀਤਣਾ ਚੋਂ ਪੀੜ੍ਹੀਆਂ ਦਾ ਵੱਡਾ ਹੋਵੇ ਉਹਦਾ ਗਦੌੜਾ ਫੇਰਦੀ ਹੈ
1: ਓਕੇ ਚਲੋ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905-673-3337 ਕਿਸੇ ਨੂੰ ਹੋਰ ਪਤਾ ਕਿ ਗਦੌੜਾ ਫੇਰਨਾ ਅਸਲ ਵਿੱਚ ਕੀ ਹੁੰਦਾ ਕਿਉਂ ਫੇਰਿਆ ਜਾਂਦਾ ਦੇਖੋ ਅੱਧੀ ਕੁ ਗੱਲ ਤੱਕ ਤਾਂ ਆਪਾਂ ਪਹੁੰਚ ਗਏ ਹਾਂ ਕਿ ਵੀ ਜਦੋਂ ਬੰਦੇ ਨੇ ਮਰਨ ਤੋਂ ਪਹਿਲਾਂ ਇੱਕ ਖੰਡ ਦੀ ਸ਼ੀਰਨੀ ਦਾ ਇੱਕ ਮਠਿਆਈ ਬਣਦੀ ਆ ਉਹਨੂੰ ਵੰਡਣਾ ਪਰ ਇਹ ਅੱਜ ਕੱਲ੍ਹ ਵੀ ਅਲੋਪ ਹੋ ਗਿਆ ਕਿਉਂ ਉਹਦੇ ਪਿੱਛੇ ਕਾਰਨ ਅੱਗੇ ਜਾ ਕੇ ਮੈਂ ਦੱਸੂੰਗਾ ਹੋ ਸਕਦਾ ਕਿ ਠੀਕ ਹੋਵੇ ਕਿਉਂਕਿ ਧਾਰਨਾਵਾਂ ਬਣੀਆਂ ਹੋਈਆਂ ਨਾ ਸੋ ਤੁਸੀਂ ਵੀ ਦੱਸ ਸਕਦੇ ਹੋ ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ ਜ਼ਰੂਰ ਦੱਸਿਓ ਕਿ ਗਦੌੜਾ ਫੇਰਨਾ ਕੀ ਹੁੰਦਾ ਕਿਉਂ ਫੇਰਿਆ ਜਾਂਦਾ 905-673-3337 ਪਰਵਿੰਦਰ ਸਿੱਧੂ ਬਾਈ ਜੀ ਥੈਂਕ ਯੂ ਸੋ ਮਚ ਬਾਈ ਜੀ ਬਹੁਤ ਸ਼ੁਕਰੀਆ ਸੋ ਕਿਹਨੂੰ ਕਿਹਨੂੰ ਪਤਾ ਕਿ ਗਦੌੜਾ ਅਸਲ ਵਿੱਚ ਕਿਉਂ ਫੇਰਿਆ ਜਾਂਦਾ ਸੀ 905-673-3337 ਅਗਲੀ ਕਾਲ ਵੱਲ ਚੱਲਦੇ ਹਾਂ ਜੀ ਜੀ ਸਤਿ ਸ਼੍ਰੀ ਅਕਾਲ ਜੀ ਪ੍ਰੀਤਮ ਜੀ ਤੁਸੀਂ ਆਉਣੇ ਹੋ ਜੀ
3: ਲੱਗੇ ਤਾਂ ਆਇਆ ਜੀ ਜਦੋਂ ਪਤਾ ਲੱਗ ਜਾਂਦਾ ਹੁਣ ਵੀ ਕਦੇ ਕਦੇ ਸਾਹ ਆਉਂਦਾ ਆ ਹੁਣ ਥੋੜਾ ਟਾਈਮ ਰਹਿ ਗਿਆ ਜਾਣ ਦੇ ਵਿੱਚ ਤੇ ਉਹਨੂੰ ਜਿਹੜੀ ਤਕਲੀਫ ਹੋ ਰਹੀ ਹੁੰਦੀ ਉਹਨੂੰ ਘੱਟ ਕਰਨ ਵਾਸਤੇ ਉਹਦੇ ਹੱਥੋਂ ਦਵਾਉਂਦੇ ਆ ਕਿ ਉਹਦੀ ਜਿਹੜੀ ਤਕਲੀਫ ਆ ਥੋੜੀ ਥੋੜੀ ਥੋੜੀ ਥੋੜੀ ਸਾਰੇ ਖਾ ਲੈਣ ਸਾਰੇ ਚੱਕ ਲੈਣ ਤੇ ਜਦੋਂ ਉਹਨਾਂ ਨੂੰ ਪਤਾ ਲੱਗਣਾ ਕਿ ਹੁਣ ਜਾ ਰਿਹਾ ਉਹਨਾਂ ਕਹਿਣਾ ਹਾਇਆ ਇਹ ਤਾਂ ਵਿਚਾਰਾ ਚੱਲਿਆ ਹੁਣ ਇਹ ਬਹੁਤ ਚੰਗਾ ਸੀ ਤੇ ਉਹਦੇ ਨਾਲ ਉਹਨੂੰ ਬਹੁਤ ਫਰਕ ਪੈਂਦਾ ਜਾਣ ਵਾਲੇ ਬੰਦੇ
1: ਨੂੰ
3: ਉਹਦੀ ਪੈਨ ਪੀਨ ਜਿਹੜੀ ਹੁੰਦੀ ਉਹ ਘੱਟ ਜਾਂਦੀ ਆ ਉਹਦੀ ਜੋ ਵੀ ਪੇਨ ਸੀ ਚੱਕਣੀ ਥੋੜੀ ਥੋੜੀ ਸਾਰਿਆਂ ਨੂੰ ਮਿਲ ਜਾਣੀ ਹੈ ਜਦੋਂ ਪ੍ਰਸ਼ਾਦ ਦੇ ਦਿੱਤਾ
1: ਅੱਛਾ ਤੁਸੀਂ ਕਹਿੰਦੇ ਹੋ ਕਿ ਗਦੌੜਾ
3: ਹਾਂਜੀ ਅਸਲੀ ਗੱਲ ਇਹ ਆ
1: ਅਸਲੀ ਗੱਲ ਇਹ ਆ ਕਿ ਉਹ ਜਿਹੜੀ ਉਹਦੀ ਪੀੜ ਹੁੰਦੀ ਆ ਮਰਨ ਵੇਲੇ ਉਹ ਥੋੜੀ ਥੋੜੀ ਵੰਡੀ ਜਾਂਦੀ ਆ
3: ਹਾਂਜੀ ਵੰਡ ਹੋ ਜਾਂਦੀ ਸਾਰੀ ਤਾਂ ਹੀ ਉਹ ਕਣਕ ਦੀਆਂ ਬੋਰੀਆਂ ਖੋਲ ਦਿੰਦੇ ਆ ਕੋਈ ਕੋਠੀ ਖੋਲ ਦਿੰਦਾ ਕਿ ਉਹਨੂੰ ਕਹਿੰਦੇ ਕਿ ਲੈ ਤੂੰ ਉਹਨੂੰ ਚੁੱਕ ਲੈਂਦੇ ਆ ਕਿ ਲੈ ਵੀ ਤੂੰ ਕੋਠੀ ਚੋਂ ਦਾਣੇ ਕੱਢ ਕੱਢ ਕੇ ਫੜਾਈ ਚੱਲ
1: ਇਹ ਨਵੀਂ ਚੀਜ਼ ਪਤਾ ਲੱਗੀ ਮੈਨੂੰ ਪਰ ਮੈਨੂੰ ਹੋ ਸਕਦਾ ਕਿ ਤੁਸੀਂ ਕਰੈਕਟ ਹੋਵੋ ਪਰ ਦੇਖਦੇ ਹਾਂ ਕੋਈ ਹੋਰ ਸਰੋਤਾ ਦੱਸਦਾ ਕਿ ਵਾਕਈ ਇਹ ਸੱਚੀ ਗੱਲ ਆ ਗਦੌੜਾ ਫੇਰਨਾ ਇਸੇ ਨੂੰ ਕਿਹਾ ਜਾਂਦਾ ਸੀ
3: ਮੈਨੂੰ ਤੇ ਇਹੀ ਪਤਾ ਮੈਨੂੰ ਤੇ ਇਹੀ ਪਤਾ ਆ ਇੱਦਾਂ ਆ ਜੀ ਮਤਲਬ ਹੁਣ ਜਿੱਦਾਂ ਨਿਆਣੇ ਦੁੱਧ ਨਹੀਂ ਪੀਂਦੇ ਤੇ ਚੌਂਕੀਦਾਰ ਨੂੰ ਕਹਿੰਦੇ ਹੁੰਦੇ ਸੀ ਤੁਸੀਂ ਕਹੋ ਜੀ ਪੁਰਾਣੇ ਦਾ ਪੋਤਾ ਦੁੱਧ ਨਹੀਂ ਪੀਂਦਾ ਲੋਕੋ ਪੁਰਾਣੇ ਦਾ ਪੋਤਾ ਦੁੱਧ ਨਹੀਂ ਪੀਂਦਾ ਕੋਠੇ ਤੇ ਚੜ ਕੇ ਤੇ ਉਹ 1 ਮਿੰਟ ਦੇ ਵਿੱਚ ਦੁੱਧ ਪੀਣਾ ਵੀ ਸ਼ੁਰੂ ਕਰ ਦਿੰਦਾ ਸੀਗਾ
1: ਅੱਛਾ ਜੀ
3: ਮੈਂ ਹੀ ਪੜ੍ਹਦੇ ਹੁੰਦੇ ਛੋਟੀ ਛੋਟੀ ਅਸੀਂ ਮੰਮੀ ਨੂੰ ਪੁੱਛਣਾ ਆਪਣੀ ਬਈ ਬੀਬੀ ਜੀ ਵੀ ਤੁਸੀਂ ਦੱਸੋ ਹੁਣ ਵੀ ਉਹ ਲਾਪਿਆ ਉਹ ਚੂਹਾਂ ਨੂੰ ਦੁੱਧ ਉਹ ਕਹਿੰਦੇ ਹਾਂ ਲਾਪਿਆ ਤੇ ਅਸੀਂ ਕੁਦਰਤੀ ਜਾ ਕੇ ਫਿਰ ਪੁੱਛਣ ਗਏ ਉਹ ਕਹਿੰਦੇ ਹਾਂਜੀ ਚੁੰਘਦਾ ਤੁਹਾਨੂੰ ਮੁੰਡਾ
1: ਜੀ ਬਹੁਤ ਸ਼ੁਕਰੀਆ
3: ਇਹ ਇੱਕ ਹੁੰਦੇ ਸੀਗੇ ਪੁਰਾਣੇ ਜ਼ਮਾਨੇ ਚ ਇੱਦਾਂ ਦਾ ਕੰਮ
1: ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਅਗਲੀ ਕਾਲ ਵੱਲ ਚੱਲਦੇ ਹਾਂ ਜੀ 1865 ਵਾਲਿਓ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ 1865 ਤੁਸੀਂ ਆਉਂਦੇ ਹੋ ਜੀ
4: ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ
4: ਇਹ ਗਦੌੜਾ ਇੱਕ ਹੋਰ ਚੀਜ਼ ਆ ਜੀ ਇਹ ਤੁਹਾਨੂੰ ਮੈਂ ਦੱਸਦਾ
1: ਜੀ ਸਰ
4: ਇਹ ਜਿਹੜਾ ਕੋਈ ਨਾ ਪੋਤਿਆਂ ਪੜੋਤਿਆਂ ਵਾਲਾ ਬੰਦਾ ਪਿੰਡ ਚ ਮਰ ਜਾਂਦਾ ਸੀ ਉਹਦੇ ਉਹਦੇ ਪਰਿਵਾਰ ਗਦੌੜਾ ਫੇਰਦੇ ਸੀ ਨਾਲੇ ਪਿੰਡ ਚ ਦਿੰਦੇ ਸੀ ਜਿਹੜੇ ਬਾਹਰ ਸੀ ਇਹ ਨਾ ਨੰਬਰਦਾਰ ਜਾਂ ਚੰਗੇ ਮੋਹਤਵਾਰ ਬੰਦੇ ਪਿੰਡਾਂ ਚ ਉੱਥੇ ਦੇ ਕੇ ਆਉਂਦੇ ਸੀ ਉਹ ਪਿੰਡਾਂ ਚ ਲਵੇ ਲਵੇ ਦੇ ਪਿੰਡਾਂ ਚ ਨਾ ਨੰਬਰਦਾਰ ਜਾਂ ਮੋਹਤਵਾਰ ਜੈਲਦਾਰ ਅੱਗੇ ਹੁੰਦੇ ਉਹਨਾਂ ਦੇ ਕੇ ਆਉਂਦੇ ਹੁੰਦੇ ਖੰਡ ਦਾ ਬਣਦਾ ਹੁੰਦਾ ਸੀ ਇਹ
1: ਜੀ
4: ਇਹ ਉੱਥੋਂ ਉੱਥੋਂ ਗਦੌੜਾ ਨੋ ਪਿਆ ਇਹ ਪਿੰਡਾਂ ਚ ਜਾਂਦੇ ਹੁੰਦੇ ਸੀ ਲਵੇ ਲਵੇ ਪਿੰਡਾਂ ਚ
1: ਜੀ ਓਕੇ ਚਲੋ ਇਹ ਵੀ ਇੱਕ ਲਾਗਦਾਤ ਹੋ ਗਿਆ ਪਰ ਇਹਦੇ ਪਿੱਛੇ ਮਤਲਬ ਕੀ ਹੁੰਦਾ ਸੀ ਇਹਦਾ ਮੋਟਿਵ
4: ਮੋਟੇ ਦਾ ਇਹੀ ਹੁੰਦਾ ਸੀ ਜਿਹੜਾ ਉਹ ਵੱਡਾ ਵਡੇਰਾ ਹੁੰਦਾ ਸੀ ਨਾ ਆਪਦਾ ਨਾਂ ਚਮਕਾਉਣ ਦਾ ਮਾਰਾ ਕਰਦਾ ਸੀ
1: ਓਕੇ
4: ਵੀ ਤੇਰਾ ਕੀ ਗਦੌੜਾ ਫੇਰਿਆ ਵੀ ਪਾਸੀ ਐ ਪਿੰਡਾਂ ਚ ਹੋ ਜਾਂਦਾ ਯਾਰ ਫਲਾਨੇ ਨੇ ਗਦੌੜਾ ਫੇਰਿਆ ਇੱਕ ਬਹੁਤ ਮਹੱਤਵਪੂਰਨ ਸੀਗਾ ਇਹ ਸ਼ਬਦ ਕੀ ਯਾਰ ਤੇਰੇ ਦਾਦੇ ਦਾ ਗਦੌੜਾ ਫੇਰਿਆ ਵਾ ਐ ਕਹਿੰਦੇ ਸੀ
1: ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ
4: ਮਰੇ ਤੋਂ ਬਾਅਦ ਹੁੰਦਾ ਸੀ ਇਹ ਮਰੇ ਤੋਂ ਬਾਅਦ
1: ਮਰੇ ਤੋਂ ਬਾਅਦ ਹੁੰਦਾ ਸੀ
4: ਹਾਂ ਪਹਿਲਾਂ ਤਾਂ ਮਰਨਾ ਆਪ ਕਰਦਾ ਹੁੰਦਾ ਤੇ ਉਹ ਕੁਛ ਹੋਰ ਹੁੰਦਾ ਇਹ ਜਿਹੜਾ ਵੱਡੀ ਉਮਰ ਦਾ ਹੁੰਦਾ ਸੀ ਨਾ ਕੋਈ ਮੋਹਤਵਾਰ ਬੰਦਾ ਜਿਵੇਂ ਨੰਬਰਦਾਰ ਹੋਵੇ ਪਿੰਡ ਚ
1: ਜੀ
4: ਉਹਦਾ ਫੇਰਿਆ ਜਾਂਦਾ ਸੀ
1: ਸ਼ੁਕਰੀਆ ਸਰ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905-673-3337 ਇੱਕ ਕਾਲ ਹੋਰ ਲਵਾਂਗੇ ਉਸ ਤੋਂ ਬਾਅਦ ਮੈਂ ਕੋਸ਼ਿਸ਼ ਕਰੂੰਗਾ ਐਕਸਪਲੇਨ ਕਰਨ ਦੀ ਕਿ ਗਦੌੜਾ ਕੀ ਹੁੰਦਾ ਆ ਮੈਂ ਇੰਨਾ ਵੱਡਾ ਤਾਂ ਹੈ ਨਹੀਂ ਹਾਂ ਪਰ ਜਿੰਨਾ ਕਿ ਮੈਂ ਬਜ਼ੁਰਗਾਂ ਤੋਂ ਸੁਣਿਆ ਮੇ ਵੀ ਤੁਹਾਡੀਆਂ ਗੱਲਾਂ ਵੀ ਸੱਚ ਹੋਣ ਮੇ ਵੀ ਮੇਰੀ ਵੀ ਜਿੱਥੇ ਤੁਹਾਡੀ ਚੱਲ ਜੂਗੀ ਉੱਥੇ ਮੈਂ ਵੀ ਆਪਣੀ ਨਾਲ ਛੱਡ ਦੂੰਗਾ 905-673-3337 ਬਾਈ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ
5: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਤੇ ਅਸਲ ਚ ਪਤਾ ਕੀ ਆ ਬੇਸਣ ਖੰਡ ਤੇ ਘਿਓ ਉਸ ਟਾਈਮ ਨਾ ਬੰਦੇ ਦੀ ਪਹੁੰਚ ਤੋਂ ਬਾਹਰ ਹੁੰਦਾ ਸੀ
1: ਓਕੇ
5: ਤੇ ਜਿਹਦੀ ਮਾੜੀ ਜੀ ਪਹੁੰਚ ਤੋਂ ਹੁੰਦਾ ਸੀ ਜਿਹੜਾ ਜੈਲਦਾਰ ਕਿਸੇ ਨੂੰ ਕੁਛ ਕਹਿੰਦੇ ਉਸ ਟਾਈਮ ਤੇ
1: ਜੀ ਬਾਈ ਜੀ
5: ਉਹ ਜਿਹਨਾਂ ਦੀ ਪਹੁੰਚ ਹੁੰਦਾ ਸੀ ਉਹ ਜਦੋਂ ਇਹ ਜੇ ਕੋਈ ਹੁੰਦੇ ਸੀ ਕਿਸੇ ਦੇ ਮਰਨਾ ਜੋ ਵੀ ਆ ਕਹਿਣ ਦਾ ਮਤਲਬ ਚਲੋ ਜੋ ਵੀ ਆ ਉਦੋਂ ਕਰਦੇ ਸੀ ਉਹਨੂੰ ਕਹਿ ਦਿੰਦੇ ਸੀ ਪਰ ਮੈਂ ਨਵਾਂ ਇੱਕ ਪੰਗਾ ਪਾ ਰਿਹਾ
1: ਜੀ ਬਾਈ ਜੀ
5: ਪਰਾਗਾ ਕੀ ਹੁੰਦਾ
1: ਪਰਾਂਦਾ ਕਿ ਪਰਾਗਾ
5: ਨਹੀਂ ਨਹੀਂ ਪਰਾਗਾ
1: ਤਾਂ ਤੁਸੀਂ ਪੱਠੀ ਵਾਲੀਏ ਚੰਬੇ ਦੀ ਡਾਲੀਏ ਦੀ ਪੀੜਾਂ ਦਾ ਪਰਾਗਾ
5: ਪਰਾਗਾ ਕਿੰਨੀ ਜਗ੍ਹਾ ਵਰਤਿਆ ਜਾਂਦਾ
1: ਹੈ ਹੁਣ ਤੁਸੀਂ ਸਾਨੂੰ ਲੀਹ ਤੋਂ ਭਟਕਾਓ ਨਾ
5: ਵੀ ਤੁਹਾਨੂੰ ਪਤਾ ਪਰ ਬਹੁਤ ਸਾਰੇ ਬੰਦਿਆਂ ਨੂੰ ਨਹੀਂ ਪਤਾ
1: ਨਹੀਂ ਆਪਾਂ ਫਿਰ ਪਰਾਗਾ ਤੁਸੀਂ ਅੱਜ ਆਪਾਂ ਗਦੌੜਾ ਵੇਖ ਲਈਏ ਕੱਲ ਨੂੰ ਪਰਾਗਾ ਵੇਖ ਲਾਂਗੇ ਅੱਜ ਫਿਰ ਭਟਕ ਲੀਹ ਤੋਂ ਭਟਕ ਜਾਣਗੇ
5: ਬੇਸਣ ਖੰਡ ਘਿਓ ਅਪਰੋਚ ਹੁੰਦਾ ਨਹੀਂ ਸੀ ਤੇ ਜਿਹੜੇ ਬੰਦੇ ਕੋਲੇ ਹੁੰਦਾ ਸੀ ਇਹ ਨਾ ਇਕੱਠਾ ਕਰਕੇ ਤੇ ਉਹ ਨਾ ਵੱਡੇ ਵੱਡੇ ਲੱਡੂ ਬਹੁਤ ਵੱਡੇ
1: ਜੀ
5: ਵੱਡੇ ਨਹੀਂ ਦਿਖਾਉਣ ਦੇ ਮਾਰੇ ਦਿਖਾਵਾ
1: ਅਸ਼ੋ
5: ਹਾਂ ਵੱਡੇ ਵੱਡੇ ਲੱਡੂ ਵੰਡ ਕੇ ਨਾ ਸਾਰੇ ਉਹਨੂੰ ਨਾ ਫੇਰਦੇ ਕਹਿੰਦੇ ਵੀ ਵੰਡਦੇ ਸੀ ਫੇਰਦੇ ਇਹ ਮੁੰਡਾ ਆਸ ਪਾਸ ਦੇ ਜਿਹੜੇ ਮਤਲਬ ਕਿ ਕਹਿਣ ਦਾ ਮਤਲਬ ਮੋਹਤਵਾਰ ਬੰਦੇ ਜਾਂ ਪਿੰਡ ਸਾਰੇ ਉਹ ਵੰਡ ਕੇ ਆਉਂਦੇ ਸੀ ਉਹਨੂੰ ਕਹਿੰਦੇ ਸੀ ਤਿੰਨ ਚਾਰ ਪਿੰਡਾਂ ਚ ਵੀ ਵੰਡ ਦਿੰਦੇ ਸੀ ਇੱਥੇ ਵੀ ਹੁੰਦਾ ਸੀ
1: ਜੀ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਆਪਣੇ ਕੋਲ ਨਾ ਕਾਲ ਬਹੁਤ ਸਾਰੀਆਂ ਨੇ ਆਪਣੀਆਂ ਲਾਈਨ ਸਾਰੀਆਂ ਬਿਜ਼ੀ ਨੇ ਬਹੁਤ ਸਾਰੀਆਂ ਕਾਲ ਨੇ ਪ੍ਰੋਗਰਾਮ ਬੈਕ ਟੂ ਬੈਕ ਬਿਜ਼ੀ ਆ ਬੈਕ ਟੂ ਬੈਕ ਤੁਹਾਡਾ ਪਿਆਰ ਤੁਹਾਡੀ ਮੁਹੱਬਤ ਸੋ ਗਦੌੜਾ ਫੇਰਨਾ ਜਿੱਦਾਂ ਬਾਈ ਜੀ ਨੇ ਕਿਹਾ ਅਲੱਗ ਅਲੱਗ ਤਿੰਨ ਰਿਵਿਊ ਆ ਗਏ ਆ ਪਰ ਗਦੌੜਾ ਫੇਰਨਾ ਤੁਸੀਂ ਬਿਲਕੁਲ ਸਹੀ ਕਿਹਾ ਖੰਡ ਦੀ ਸ਼ੀਰਨੀ ਤੋਂ ਬਣਦਾ ਸੀਗਾ ਤੇ ਫੇਰਿਆ ਜਾਂਦਾ ਸੀ ਪਰ ਕਿਉਂ ਫੇਰਿਆ ਜਾਂਦਾ ਸੀਗਾ ਇਹ ਮੈਨੂੰ ਲੱਗਦਾ ਅੱਜ ਤੱਕ ਕਿਸੇ ਨੇ ਕਰੈਕਟ ਨਹੀਂ ਕੀਤਾ ਗਾ ਸੋ ਮੈਨੂੰ ਲੱਗਦਾ ਕਿ ਸਮਾਂ ਹੋ ਗਿਆ ਕਿ ਆਪਾਂ ਇਹਨੂੰ ਕਰੈਕਟ ਕਰ ਦਈਏ 905-673-3337 ਉਹ ਬੱਲੇ ਬੱਲੇ ਕਾਲ ਤਾਂ ਆਲਰੇਡੀ ਸਾਰੀਆਂ ਲਾਈਨ ਬਿਜ਼ੀ ਨੇ ਸੋ ਮੇਰੇ ਕੋਲ ਇੱਕ ਲਾਈਨ ਪਹੁੰਚ ਚੁੱਕੀ ਹੈ ਰਸ਼ਮੀਰ ਜੀ ਹੋਣਾ ਦੀ ਉਹਨਾਂ ਨਾਲ ਗੱਲ ਕਰਦੇ ਹਾਂ ਉਸ ਤੋਂ ਬਾਅਦ ਫਿਰ ਜਸਪਾਲ ਸਿੰਘ ਜੀ ਤੁਸੀਂ ਲਾਈਨ 'ਤੇ ਹੋ ਕੁਲਦੀਪ ਸਿੰਘ ਜੀ ਤੁਸੀਂ ਲਾਈਨ 'ਤੇ ਹੋ ਕੁਲਦੀਪ ਜੀ ਗੋਸਲ ਜੀ ਬੀਬੀ ਜੀ ਤੁਸੀਂ ਔਨਲਾਈਨ 'ਤੇ ਹੋ 5251-6163 ਸਾਰੇ ਹੀ ਕਾਲਸ ਆਪਾਂ ਵਨ ਬਾਏ ਵਨ ਗੱਲਬਾਤ ਕਰਾਂਗੇ ਬਸ ਤੁਸੀਂ ਹੋਲਡ ਰੱਖਿਓ ਕੁਛ ਕੁ ਸੈਕਿੰਡ ਅਤੇ ਗੱਲਬਾਤ ਚੱਲੀ ਗਦੌੜਾ ਫੇਰਨਾ ਕੀ ਹੁੰਦਾ ਕਿਉਂ ਅੱਛਾ ਕੀ ਮਤਲਬ ਫੇਰਿਆ ਕਿਵੇਂ ਜਾਂਦਾ ਉਹ ਤੁਹਾਨੂੰ ਪਤਾ ਫੇਰਨ ਦਾ ਮਤਲਬ ਹੁੰਦਾ ਸੀ ਵੰਡਣਾ ਅਤੇ ਗਦੌੜਾ ਤੁਸੀਂ ਦੱਸਤਾ ਕਿ ਖੰਡ ਸ਼ੀਰਨੀ ਅਤੇ ਵਾਟਐਵਰ ਜੋ ਵੀ ਸੀ ਮਿੱਠਾ ਕੁਛ ਐਸਾ ਹੁੰਦਾ ਸੀ ਉਹ ਵੰਡਦੇ ਸੀ ਪਰ ਕਿਉਂ ਵੰਡਦੇ ਸੀ ਉਹ ਤੁਸੀਂ ਅੱਜ ਤੱਕ ਨਹੀਂ ਦੱਸਿਆ ਉਹ ਅੱਗੇ ਜਾ ਕੇ ਮੈਂ ਦੱਸੂੰਗਾ ਸੋ 905-673-3337 ਲਾਈਨ ਸਾਰੀਆਂ ਬਿਜ਼ੀ ਨੇ ਬਹੁਤ ਪਿਆਰ ਬਹੁਤ ਮੁਹੱਬਤ ਇੰਨਾ ਪ੍ਰੋਗਰਾਮ ਨੂੰ ਬੈਕ ਟੂ ਬੈਕ ਬਿਜ਼ੀ ਕਰਨ ਦੇ ਲਈ ਪਰ ਹੁਣ ਚੱਲਦੇ ਹਾਂ ਜੀ ਅਸੀਂ ਰਸ਼ਮੀਰ ਜੀ ਹੋਣਾ ਵੱਲ ਪ੍ਰਿੰਸੀਪਲ ਬ੍ਰੋਕਰ ਨੇ ਅਕਾਲ ਮੋਰਗੇਜ ਦੇ ਸੋ ਤੁਹਾਨੂੰ ਫਸਟ ਟਾਈਮ ਹੋਮ ਬਾਇਰ ਹੋ ਜਾਂ ਡੈਟ ਕੰਸੋਲੀਡੇਟ ਬਾਰੇ ਕੋਈ ਸਵਾਲ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਮੁੱਖ ਦੀ ਗੱਲ ਕਿ ਮੋਰਗੇਜ ਬਾਰੇ ਕੋਈ ਵੀ ਸਵਾਲ ਤੁਹਾਡਾ ਤੁਸੀਂ ਰਸ਼ਮੀਤ ਕੌਰ ਫਰਮ ਅਕਾਲ ਮੋਰਗੇਜ ਨੂੰ ਯਾਦ ਰੱਖਣਾ ਹੈ ਵਨ ਕਾਲ ਅਵੇ ਨੇ ਤੁਸੀਂ ਨੰਬਰ ਨਹੀਂ ਮਿਲਿਆ ਤੁਸੀਂ ਸਾਡੇ ਇੰਸਟਾਗ੍ਰਾਮ ਬਹੁਤ ਅੱਜ ਕੱਲ੍ਹ ਤਾਂ ਅਸੀਂ ਬਹੁਤ ਮੈਂ ਨਹੀਂ ਕਹਿੰਦਾ ਕਿ ਫੇਮਸ ਹਾਂ ਪਰ ਕਾਫੀ ਸੱਜਣਾਂ ਦੇ ਮੈਸੇਜ ਮੂਸੇਜ ਆਉਂਦੇ ਰਹਿੰਦੇ ਉੱਥੋਂ ਮਾੜਾ ਜਿਹਾ ਮੈਸੇਜ ਕਰਕੇ ਪੁੱਛ ਲਿਆ ਕਰੋ ਕਿ ਬਈ ਮੋਰਗੇਜ ਵਾਸਤੇ ਕੋਈ ਸਾਨੂੰ ਰਾਈਟ ਪਰਸਨ ਦੀ ਐਡਵਾਈਸ ਦਿਓ ਅਤੇ ਅਸੀਂ ਤੁਹਾਨੂੰ RASHMEET ਗੂਗਲ ਮਾਰ ਲੈਣਾ ਤੁਸੀਂ ਅਤੇ ਰਸ਼ਮੀਤ ਕੌਰ ਫਰਮ ਅਕਾਲ ਮੋਰਗੇਜ ਉੱਥੇ ਨਿਕਲ ਆਉਣਗੇ ਅਤੇ ਉੱਥੇ ਤੁਸੀਂ ਉਹਨਾਂ ਸਾਰੀ ਗੱਲਬਾਤ ਕਰ ਲੈਣੀ ਆ ਤੁਹਾਡਾ ਹੱਲ 100% ਹੋਊਗਾ ਤੁਹਾਡੀ ਫਾਈਲ ਵੇਖ ਕੇ ਜੇ ਇੱਕ ਵਾਰੀ ਹਾਂ ਕਹਿਤੀ ਅਤੇ ਮੈਨੂੰ ਲੱਗਦਾ ਕਿ ਰਸ਼ਮੀਤ ਜੀ ਜਿਵੇਂ ਸਲਮਾਨ ਖਾਨ ਨਹੀਂ ਕਹਿੰਦੇ ਕਿ ਜੋ ਕਹਿਤਾ ਕਹਿਤਾ ਸੋ ਕਹਿਤਾ ਹਾਂ, ਫਿਰ ਆਪਣੇ ਜਵਾਨ ਤੋਂ ਪਲਟਣਗੇ ਨਹੀਂ, ਤੁਹਾਡੀ ਮੌਰਗੇ ਦੇ ਮਸਲੇ ਹੱਲ ਕਰਾ ਕੇ ਦੇਣਗੇ। ਡੈਟ ਕੰਸੋਲੀਡੇਟ ਬਾਰੇ ਕੋਈ ਸਵਾਲ ਆ, ਕਿਸੇ ਵੀ ਤਰ੍ਹਾਂ ਮੌਰਗੇ ਦਾ ਕੋਈ ਸਵਾਲ, ਲੋਨ ਬਾਰੇ ਕੋਈ, ਕਿਸੇ ਵੀ ਤਰ੍ਹਾਂ ਤੁਸੀਂ ਉਲਝੇ ਹੋਏ ਹੋ, ਫਸੇ ਹੋਏ ਹੋ, ਕੱਢਣ ਵਾਸਤੇ ਆਲਵੇਜ਼ ਤਿਆਰ, ਪਰ ਤੁਸੀਂ ਨਿਕਲਣ ਨੂੰ ਹਿੰਮਤ ਤੁਹਾਨੂੰ ਕਰਨੀ ਪੈਣੀ ਆ। ਰਸ਼ਮੀ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਇੰਨਾ ਕੁ ਬਹੁਤਾ।
6: ਬਹੁਤ ਬਹੁਤ ਧੰਨਵਾਦ ਪ੍ਰਭ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ। ਮੈਂ ਕਿਹਾ ਤੁਸੀਂ ਬੜੀ ਔਖੀ ਗੇਮ ਚਲਾਈ ਹੋਈ ਹੈ ਤੇ ਮੈਂ ਉਹਦਾ ਜਵਾਬ ਤੇ ਮੇਰੇ ਕੋਲ ਹੈ ਨੀ, ਪਰ ਮੈਂ ਆਪਣੀ ਟਰਮ ਪੁੱਛ ਲੈਂਦੀ ਹੈਗੀ ਹੈ ਕਿ ਰੀਫਾਈਨੈਂਸ ਕੀ ਹੁੰਦਾ ਹੈਗਾ। ਸੋ ਰੀਫਾਈਨੈਂਸ ਸਮਝੀਏ ਕਿ ਜਦੋਂ ਅਸੀਂ ਮੋਰਗੇਜ ਨਵੇਂ ਸਿਰੋਂ ਕਰ ਰਹੇ ਹੈਗੇ ਆ, ਮਤਲਬ ਘਰ ਬਾਏ ਕੀਤਾ ਹੋਇਆ ਆਲਰੇਡੀ ਪਰ ਉਸ ਮੋਰਗੇਜ ਨੂੰ ਦੁਬਾਰਾ ਕਰਨ ਲੱਗੇ ਕਿਸੇ ਵੀ ਰੀਜ਼ਨ ਕਰਕੇ, ਸੇ ਸਪੋਜ਼ ਕਿ ਮੇਰੀ 4 ਲੱਖ ਦੀ ਮੋਰਗੇਜ ਸੀਗੀ ਪਰ ਮੇਰੇ ਕੋਲ 2 ਲੱਖ ਦਾ ਕਰਜ਼ਾ ਇਕੱਠਾ ਹੋ ਗਿਆ, ਮੈਂ ਨਵੀਂ ਮੋਰਗੇਜ 6 ਲੱਖ ਦੀ ਬਣਾਤੀ ਤੇ ਉਹਨੂੰ ਅਸੀਂ ਰੀਫਾਈਨੈਂਸ ਕਹਿ ਦਿੰਦੇ ਹੈਗੇ ਆ। ਜਾਂ ਮੇਰੀ 4 ਲੱਖ ਦੀ ਮੋਰਗੇਜ ਸੀਗੀ ਬਟ ਮੈਂ ਘਰ ਚ ਇਕੁਇਟੀ ਬਹੁਤ ਹੈ, ਮੈਨੂੰ ਇਕੁਇਟੀ ਚਾਹੀਦੀ, ਮੈਨੂੰ ਪੈਸਾ ਚਾਹੀਦਾ ਹੈਗਾ, ਕੋਈ ਰੈਨੋਵੇਸ਼ਨ ਕਰਨੀ ਹੈ ਬੱਚਿਆਂ ਦੀ ਐਜੂਕੇਸ਼ਨ ਲਈ, ਕਿਸੇ ਵੀ ਰੀਜ਼ਨ ਕਰਕੇ ਮੈਨੂੰ ਪੈਸਾ ਚਾਹੀਦਾ ਤੇ ਮੈਂ 2 ਲੱਖ ਕੱਢਣਾ ਸੀਗਾ ਤੇ ਮੈਂ 6 ਲੱਖ ਦੀ ਫਿਰ ਨਵੇਂ ਸਿਰੋਂ ਨਵੀਂ ਮੋਰਗੇਜ ਕਰ ਲਈ। ਜਾਂ ਤੁਸੀਂ ਮੋਰਗੇਜ ਰਿਨਿਊਅਲ ਤੇ ਆਈ ਹੈਗੀ ਹੈ ਬਟ ਐਟ ਦ ਸੇਮ ਟਾਈਮ ਮੇਰੀ ਐਮਰਟਾਈਜੇਸ਼ਨ 15 ਸਾਲ ਰਹਿ ਗਈ ਹੈ ਬਟ ਮੈਨੂੰ ਚਾਹੀਦੀ ਹੈਗੀ ਹੈ 30 ਸਾਲ ਦੀ ਤਾਂ ਕਿ ਮੇਰੀ ਕਿਸ਼ਤਾਂ ਛੋਟੀਆਂ ਹੋ ਜਾਣ, ਉਹਨੂੰ ਅਸੀਂ ਰੀਫਾਈਨੈਂਸ ਕਹਿ ਦੇਈਦਾ ਹੈਗਾ। ਸੋ ਬੇਸਿਕਲੀ ਜਦੋਂ ਆਲਰੇਡੀ ਮੋਰਗੇਜ ਹੋਈ ਹੋਈ ਹੈ ਬਟ ਮੋਰਗੇਜ ਵਿੱਚ ਅਸੀਂ ਕੋਈ ਚੇਂਜਿਸ ਕਰ ਰਹੇ ਹਾਂ ਉਹਨੂੰ ਅਸੀਂ ਰੀਫਾਈਨੈਂਸ ਕਹੀਦਾ ਹੈ। ਨੋਰਮਲੀ ਰੀਫਾਈਨੈਂਸ ਕਰੀਦਾ ਜਾਂ ਫਾਇਦਾ ਉਹਦਾ ਕਦੋਂ ਹੈਗਾ, ਜਦੋਂ ਤੁਹਾਡੀ ਮੋਰਗੇਜ ਰਿਨਿਊਅਲ ਤੇ ਆ ਰਹੀ ਹੈਗੀ ਹੈ, ਕਿਉਂਕਿ ਰਿਨਿਊਅਲ ਵੇਲੇ ਅਸੀਂ ਟਰਮ ਖਤਮ ਕਰ ਲਈਏ, ਸਾਨੂੰ ਕੋਈ ਪੈਨਲਟੀ ਨਹੀਂ ਪੈ ਰਹੀ ਪਹਿਲੀ ਮੋਰਗੇਜ ਤੋੜਨ ਤੇ। ਬਟ ਐਟ ਦਾ ਸੇਮ ਟਾਈਮ ਅਗਰ ਤੁਸੀਂ ਮੋਰਗੇਜ ਚਲਦੀ ਪਈ ਹੈਗੀ ਉਹਨੂੰ ਤੋੜ ਕੇ ਦੁਬਾਰਾ ਕਰਦੇ ਹੋ, ਪੈਨਲਟੀ ਪੈਂਦੀ ਹੈ। ਦੂਜੀ ਆਪਸ਼ਨ ਇੱਕ ਹੋਰ ਆ ਜਾਂਦੀ ਹੈ ਕਿ ਮੋਰਗੇਜ ਨੂੰ ਐਜ਼ ਇਟ ਇਜ਼ ਰੱਖ ਕੇ ਸੈਕਿੰਡ ਪੋਜੀਸ਼ਨ ਤੇ ਅਸੀਂ ਕੋਈ ਮੋਰਗੇਜ ਜਾਂ ਲਾਈਨ ਆਫ ਕ੍ਰੈਡਿਟ ਲੈ ਸਕਦੇ ਹਾਂ। ਸੋ ਬਹੁਤ ਸਾਰੀਆਂ ਡਿਫਰੈਂਟ ਆਪਸ਼ਨਸ ਬਣ ਸਕਦੀਆਂ ਡਿਪੈਂਡਿੰਗ ਔਨ ਕਲਾਇੰਟ ਦੀ ਸਿਚੁਏਸ਼ਨ। ਆਲਵੇਜ਼ ਕਹਿੰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 647-549-4499 ਗੂਗਲ ਕਰ ਸਕਦੇ ਹੋ, ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ
1: ਸੋ ਮਚ, ਬਹੁਤ ਸ਼ੁਕਰੀਆ ਰਸ਼ਮੀਤ ਜੀ। ਸੋ ਰਸ਼ਮੀਤ ਜੀ ਉਹਨਾਂ ਦਾ ਨੰਬਰ ਅਸੀਂ ਇੱਕ ਵਾਰ ਫਿਰ ਦੇ ਦਈਏ, ਮੋਰਗੇ ਦੇ ਬਾਬਤ ਕੋਈ ਵੀ ਤੁਹਾਡਾ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, 647-549-4499 6475394499 ਅਤੇ ਬਹੁਤ ਸਾਰੀਆਂ ਕਾਲਜ਼ ਨੇ ਅਤੇ ਕਾਲਾਂ ਵੱਲ ਵੀ ਚੱਲਾਂਗੇ ਅਤੇ ਮੈਂ ਕਹਿੰਦਾ ਕਿ ਅਸੀਂ 2 ਕੁ ਸੁਨੇਹੇ ਦੇ ਦਈਏ। ਸਭ ਤੋਂ ਪਹਿਲਾਂ ਤੁਸੀਂ ਫੁੱਲਾਂ ਵਾਂਗੂ ਮਹਿਕਾਉਣਾ, ਆਪਣੇ ਆਪ ਨੂੰ ਤੁਸੀਂ ਸਾਰਿਆਂ ਤੋਂ ਅਲੱਗ ਦਿਖਣਾ ਚਾਹੁੰਦੇ ਹੋ। ਗਾਵੀ ਹੁੰਦਾ ਨਾ ਆਪਾਂ ਨੂੰ ਕਿ ਅਸੀਂ ਜਦੋਂ ਮਹਿਫਲਾਂ 'ਚ ਜਾਂਦੇ ਹਾਂ,
7: ਹਾਂਜੀ,
1: ਕਵੀ ਸਾਡੀ ਬੱਲੇ ਬੱਲੇ ਹੋਣੀ ਚਾਹੀਦੀ ਆ, ਸਾਡੇ ਵੱਲ ਵੇਖ ਕੇ ਲੋਕ ਕਹਿਣ ਕਿ ਯਾਰ ਬਾਈ ਇਹਨੇ ਲਾਇਆ ਕੀ, ਬੜਾ ਮਹਿਕਾ ਮਾਰਦਾ ਬੰਦਾ ਹਨਾ।
7: ਮੈਂ ਤਾਂ ਲੈ ਆ, ਤੁਸੀਂ
1: ਲੈਣ ਦੇ
7: ਹੋਰ
1: ਤੁਸੀਂ ਬਾਈ ਹੁਣ ਕਰੀਡ, ਟੌਮ ਫੋਰਡ, ਗੁੱਚੀ, ਪ੍ਰਾਡਾ, ਸ਼ਰਾਡਾ ਜੋ ਵੀ ਆ, ਗੁੱਚੀ ਪੜੁੱਚੀ ਜਿੰਨੇ ਵੀ ਮਹਿੰਗੇ ਮਹਿੰਗੇ ਪਰਫਿਊਮ ਹੁੰਦੇ ਆ, ਪੰਜ ਛੇ ਡਾਲਰ ਦੇ ਆਉਂਦੇ ਬਾਈ।
7: ਬਰਾਮ ਨਾ ਮੇਰਾ ਗੈਸ ਕਰੋ ਮੈਂ ਕਿਹੜਾ ਲਿਆ।
1: ਤੁਸੀਂ ਕਿਹੜਾ ਲੈ ਗਏ?
7: ਜਿਹੜਾ ਤੁਸੀਂ ਲਾਇਆ ਸੀ
1: ਕਰੀਡ।
7: ਹਾਂ
1: ਓਕੇ, ਰਣਜੀਤ ਬਾਵੇ ਦਾ ਫੇਵਰੇਟ ਹੈ ਉਹ। ਸੋ ਤੁਸੀਂ ਮਹਿੰਗੇ ਮਹਿੰਗੇ ਪਰਫਿਊਮ ਲੈਣੇ ਆ, ਰਾਈਟ ਬਾਈ ਜੀ? ਤੁਸੀਂ ਫੁੱਲਾਂ ਵਾਂਗੂ ਮਹਿਕਣ ਲਈ ਫੁੱਲ ਵੀ ਚਾਹੀਦੇ। ਸੋ ਬਿਲਕੁਲ ਤੁਸੀਂ ਨਾ ਫੁੱਲਾਂ ਵਰਗੇ ਹੀ ਪਰਫਿਊਮ ਆ। ਉਹਨਾਂ ਨੇ ਸਵਿਟਜ਼ਰਲੈਂਡ ਤੋਂ ਆਇਲ ਇੰਪੋਰਟ ਕੀਤੇ ਹੋਏ ਆ, ਬਿਲਕੁਲ ਉਸੇ ਤਰ੍ਹਾਂ ਦੇ ਹੂ ਬਹੂ ਤੁਹਾਨੂੰ ਪਰਫਿਊਮ ਬਣਾ ਕੇ ਦੇਣਗੇ। ਸੋ ਤੁਸੀਂ ਪਰਫਿਊਮ ਲੈਣ ਵਾਸਤੇ ਜਾਣਾ ਕਿੱਥੇ ਆ? ਔਰ ਰੋਇਲ ਪਰਫਿਊਮਸ, ਰੋਇਲ ਪਰਫਿਊਮ ਬ੍ਰੈਂਪਟਨ ਦੇ ਵਿੱਚ ਖੁੱਲ੍ਹ ਚੁੱਕਿਆ, 1 ਰੀਗਨ ਰੋਡ, $50 ਦਾ ਇੱਕ ਪਰਫਿਊਮ, $100 ਦੇ 2, ਅਤੇ ਨਾਲ ਤੀਜਾ ਬਿਲਕੁਲ ਫ੍ਰੀ। ਇੱਕ ਟੌਮ ਫੋਰਡ ਦਾ ਲੈ ਲਓ, ਇੱਕ ਗੁੱਚੀ ਦਾ ਲੈ ਲਓ, ਇੱਕ ਕਰੀਡ ਲੈ ਲਓ, ਚਾਹੇ ਤੁਸੀਂ ਮਨਪਸੰਦ ਪਰਫਿਊਮ ਲੈ ਜਾਓ, ਕੋਈ ਵੀ 3-4-5-600 ਦਾ। ਸੰਧੂ ਸਾਹਿਬ ਕਹਿੰਦੇ ਆਈ ਬਾਏ 6, ਸੋ ਸੰਧੂ ਸਾਹਿਬ ਆਈ ਬਾਏ 4, ਅਤੇ ਤੁਸੀਂ ਮੇਰੇ ਤੋਂ ਜ਼ਿਆਦਾ ਬਾਏ ਕਰ ਗਏ। ਗੈਵੀ ਬਾਏ 2, ਰੋਇਲ ਪਰਫਿਊਮ ਜਾਂ ਤੁਸੀਂ www.royalperfume.co ਤੇ ਔਨਲਾਈਨ ਆਰਡਰ ਕਰ ਸਕਦੇ ਹੋ। 6 ਕਹਿੰਦੇ 100 ਚ, ਨਹੀਂ ਬਾਈ ਜੀ 6 ਨਹੀਂ, 3 ਪਰਫਿਊਮ, ਅਤੇ ਉਹ ਵੀ ਤੁਹਾਡੀ ਮਰਜ਼ੀ ਦੇ, ਕੋਈ ਵੀ ਤੁਸੀਂ ਆਪਣਾ ਪਸੰਦੀਦਾ ਲੈ ਜਾਓ। ਤੇ ਨਹੀਂ ਬਾਈ ਜੀ ਨਹੀਂ ਆਉਂਦੀ, ਥੈਂਕ ਯੂ ਸੋ ਮੱਚ। ਅਤੇ ਬਿਲਕੁਲ, ਸੋ ਤੁਸੀਂ ਰੋਇਲ ਪਰਫਿਊਮ 'ਤੇ ਪਹੁੰਚਣਾ ਆ, ਸੋ ਰੋਇਲ ਪਰਫਿਊਮ 'ਤੇ ਪਹੁੰਚ ਕੇ ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦੇ ਦੇਣਾ ਆ, ਅਤੇ ਨਾਲ ਦੀ ਨਾਲ ਫਿਰ ਤੁਹਾਨੂੰ ਤਿੰਨ ਪਰਫਿਊਮ ਮਿਲ ਜਾਣੇ ਆ। ਸੋ ਪਹੁੰਚਿਓ ਫਿਰ ਤੁਸੀਂ ਰੋਇਲ ਪਰਫਿਊਮਸ, 1 Regan Road 'ਤੇ ਆ, 1 Regan Road ਦੇ ਉੱਪਰ ਤੁਸੀਂ ਪਹੁੰਚ ਜਾਣਾ, 1 Regan Road। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ, ਜੁੜੇ ਹੋਏ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ। ਔਰ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਗੋਸਲ ਮੈਮ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ? ਜੀ ਆਇਆਂ ਨੂੰ।
8: ਹੈਲੋ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
8: ਅੱਛਾ, ਉਹ ਕਹਿੰਦੇ ਪਰਾਗਾ ਹੁੰਦਾ ਜਦੋਂ ਦਾਣੇ ਪਾਉਂਦੇ, ਉਹਦੇ ਵਿੱਚ ਪਰਾਗਾ ਇੱਦਾਂ ਕੱਢ ਕੇ ਛੂਛੂ ਥੋੜ੍ਹਾ ਜਿਹਾ ਮੁੱਠ ਕੇ ਦੇ ਦਿੰਦੇ ਹੁੰਦੇ ਆ।
1: ਓਕੇ, ਕੀ ਹੁੰਦਾ? ਨਹੀਂ, ਪਰਾਗੇ ਨੂੰ ਛੱਡੋ ਜੀ, ਤੁਸੀਂ ਦੱਸੋ ਕਿ ਗਦੌੜਾ ਫੇਰਨਾ ਕੀ ਹੁੰਦਾ?
8: ਕੀ ਗਦੌੜਾ?
1: ਗਦੌੜਾ ਫੇਰਨਾ,
8: ਉਹ ਨਹੀਂ ਮੈਨੂੰ ਪਤਾ ਗਦੌੜਾ ਗਦੌੜਾ ਕੀ ਹੁੰਦਾ।
1: ਅੱਛਾ, ਨਹੀਂ ਤੁਸੀਂ ਤੁਸੀਂ ਕਦੇ ਸੁਣਿਆ ਨਹੀਂ ਬਜ਼ੁਰਗਾਂ ਦੇ ਮੂੰਹ ਕਿ ਗਦੌੜਾ ਫੇਰਨਾ, ਤੂੰ ਇੱਥੇ ਗਦੌੜਾ ਫੇਰਿਆ?
8: ਨਹੀਂ, ਮੈਂ ਕਦੇ ਸੁਣਿਆ
1: ਨਹੀਂ ਸੁਣਿਆ ਜੀ। ਚਲੋ, ਐਨੀਵੇ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਆਪਾਂ ਅੱਗੇ ਸਰੋਤਿਆਂ ਤੋਂ ਪੁੱਛਦੇ ਹਾਂ। ਸਾਡੇ ਨਾਲ ਸਰਪੰਚ ਸਾਹਿਬ ਵੀ ਜੁੜੇ ਹੋਏ ਨੇ। ਸਰਪੰਚ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਨੂੰ ਕੀ ਹਾਲ ਚਾਲ ਜੀ?
9: ਸਤਿ ਸ਼੍ਰੀ ਅਕਾਲ ਜੀ ਮਹਾਰਾਜ, ਕੀ ਹਾਲ ਚਾਲ ਜੀ?
1: ਸਤਿ ਸ਼੍ਰੀ ਅਕਾਲ ਜੀ, ਆਨੂੰ ਕਿਵੇਂ ਹੋ?
9: ਇੱਕ ਨਾ ਮੈਂ ਪਹਿਲਾਂ ਕਹੂੰਗਾ ਵੀ ਤੁਹਾਡੇ ਨਾ ਜਿਵੇਂ ਫੋਨ ਮੈਂ ਜਿਵੇਂ ਰੇਡੀਓ ਬੰਦ ਕਰ ਦਈਦਾ ਨਾ ਫੋਨ ਤੇ ਜਿਵੇਂ ਹੋ ਜਾਈਦਾ, ਤੇ ਇੱਥੇ ਆਵਾਜ਼ ਘੱਟ ਹੋ ਰਹੀ ਦੂਜੀ ਕਸਟਮ ਕਾਲਰ ਦੀ ਵੀ ਤੁਹਾਡੀ ਵੀ। ਜੇ ਮੰਨ ਲਓ ਨਵੀਂ ਦਾ ਪ੍ਰੋਗਰਾਮ ਇਸੇ ਸਟੂਡੀਓ ਤੇ ਜਿਹੜੇ ਚੱਲਦਾ ਉਦੋਂ ਆਵਾਜ਼ ਪੂਰੀ ਆਈ ਜਾਂਦੀ ਆ ਫੋਨ ਤੇ।
1: ਅੱਛਾ ਜੀ, ਇਹ ਕੋਈ ਸਾਨੂੰ ਲੱਭਣਾ ਪੈਣਾ ਇਹਦੇ ਵਿੱਚ ਕੋਈ
9: ਇਹ ਨਾ ਜ਼ਰੂਰੀ, ਕਿਉਂਕਿ ਮੁੜ ਕੇ ਜੇ ਰੇਡੀਓ ਨਾਲ ਲਈ ਫਿਰ ਆਵਾਜ਼ ਮਿਕਸ ਜੀ ਹੋ ਜਾਂਦੀ, ਫਿਰ ਪਤਾ ਲੱਗਦਾ
1: ਜੀ
9: ਸੁਣ ਜੀ ਕਹਿੰਦਾ ਪ੍ਰੋਗਰਾਮ। ਅੱਛਾ, ਮੈਂ ਤੁਹਾਡੀ ਗੱਲ ਦਾ ਜਦੋਂ ਜਿਹੜੀ ਅਵਸਰ ਆ ਰਹੇ ਆ ਨਾ
1: ਜੀ,
9: ਮੇਰਾ ਅਵਸਰ ਡਿਫਰੈਂਟ ਆ, ਮਤਲਬ ਇਹਦਾ ਚੀਜ਼ ਇਹਦੇ ਜਿਵੇਂ ਤੂੰ ਇੱਥੇ ਮੰਨ ਜੀ ਮਾਰੀ ਬੜਾ ਬੜਾ ਚੌਧਰੀ ਬਣਿਆ ਬੈਠਾ, ਤੂੰ
1: ਇੱਥੇ ਤੁਸੀਂ ਟਿਕਾਣੇ ਤੇ ਜੀ, ਮਤਲਬ ਤਾਂ ਠੀਕ ਆ ਤੇ ਬਾਕੀ ਅੱਗੇ ਜਾ ਕੇ ਮੈਂ ਦੱਸਦਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਸਭ ਤੋਂ ਪਹਿਲਾਂ ਮੈਂ ਦੱਸਾਂ ਕਿ ਤੁਹਾਡੀ ਜੇ ਆਟੋ ਇੰਸ਼ੋਰੈਂਸ ਵੱਧ ਕੇ ਆ ਗਈ ਆ, ਤੁਹਾਡੀ ਆਟੋ ਇੰਸ਼ੋਰੈਂਸ ਵੱਧ ਗਈ ਆ, ਤੁਸੀਂ ਘਟਾਉਣਾ ਚਾਹੁੰਦੇ ਹੋ, ਤੁਹਾਡੇ ਕੋਲ 2 ਗੱਡੀਆਂ 1 ਗੱਡੀਆਂ, ਤੁਸੀਂ ਨਾਲ ਦੀ ਨਾਲ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਕਰਵਾ ਕੇ $2,000 ਸੇਵ ਕਰਨਾ, ਤਾਂ ਆਲ ਸਟੇਟ ਇੰਸ਼ੋਰੈਂਸ ਡਾਇਰੈਕਟ ਡੈਨ ਫੋਰ ਦੀ ਏਜੰਸੀ ਨੂੰ ਰਾਹੁਲ ਪ੍ਰਭਾਕਰ ਨੂੰ ਕਾਲ ਕਰ ਲਿਓ, ਬਹੁਤ ਸਾਰੀ ਸੇਵਿੰਗ ਤੁਹਾਡੀ ਹੋ ਜਾਣੀ ਆ ਆਟੋ ਅਤੇ ਹੋਮ ਇੰਸ਼ੋਰੈਂਸ ਲਈ। ਗੱਡੀਆਂ ਦੀ ਇੰਸ਼ੋਰੈਂਸ ਕਟਵਾਉਣੀ ਆ ਨਾ, ਰੇਡੀਓ ਡਾਉਨ ਦਾ ਰੈਫਰੈਂਸ ਦੇ ਦਿਓ, ਸਿੱਧੀ ਡੈਨ ਫੋਰਸ ਜਿਹੜੀ ਇਹਨਾਂ ਦੀ ਡੈਨ ਫੋਰਸ ਵਾਲੀ ਏਜੰਸੀ ਆ ਉਹਨੂੰ ਕਾਲ ਕਰ ਲਿਓ, ਰਾਹੁਲ ਪ੍ਰਭਾਕਰ ਜੀ ਨਾਲ ਗੱਲ ਕਰ ਲਿਓ, ਤੁਹਾਡੀ ਇੰਸ਼ੋਰੈਂਸ ਘਟਾ ਕੇ ਦੇਣਗੇ ਅਤੇ ਬਹੁਤ ਸਾਰੇ ਡਾਲਰ ਤੁਹਾਡੇ ਬਚਾ ਕੇ ਦੇਣਗੇ। ਸੋ ਰਾਹੁਲ ਪ੍ਰਭਾਕਰ ਹੁਣਾਂ ਨੂੰ ਕਾਲ ਤੁਸੀਂ ਕਰ ਲੈਣੀ ਆ, 437-604-5093 437-604-5093 ਰਾਹੁਲ ਪ੍ਰਭਾਕਰ ਜੀ ਹੁਣਾਂ ਨਾਲ ਗੱਲਬਾਤ ਕਰ ਸਕਦੇ ਹੋ, 437-604-5093 ਰਾਹੁਲ ਪ੍ਰਭਾਕਰ, ਆਲ ਸਟੇਟ ਇੰਸ਼ੋਰੈਂਸ ਹੋਮ ਅਤੇ ਆਟੋ ਇੰਸ਼ੋਰੈਂਸ ਦੀ ਬੰਡਲ ਕਰਕੇ, ਇਹਨਾਂ ਕੋਲ ਗਰੁੱਪ ਡਿਸਕਾਊਂਟ ਅਤੇ ਬੰਡਲ ਡਿਸਕਾਊਂਟ ਆਏ ਹੋਏ ਨੇ, ਬਸ ਕਾਲ ਕਰ ਲਿਓ ਅਤੇ ਦੇਖੋ ਤੁਹਾਡੀ ਇੰਸ਼ੋਰੈਂਸ ਘੱਟ ਜਾਣੀ ਆ। 905-673-3337 ਗਦੌੜਾ ਫੇਰਨਾ। ਓਕੇ, ਇੱਕ ਮੈਸੇਜ ਦਿੰਦਾ ਮੈਂ, ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਾਂਗੇ ਕਿ ਗਦੌੜਾ ਕੀ ਹੁੰਦਾ।

ਸੋ ਬਿਲਕੁਲ ਜੀ, ਤੁਹਾਨੂੰ ਮੈਸੇਜ ਦਿੰਦੇ ਹਾਂ ਐਨਕਾਂ ਦੇ ਪਿੱਛੇ ਛੁਪੇ ਹੋਏ ਆ ਰਾਜ ਨਹੀਂ, ਸੋ ਐਨਕਾਂ ਦੇ ਪਿੱਛੇ ਕਿਹੜੇ ਕਿਹੜੇ ਰਾਜ ਛੁਪੇ ਹੋਏ ਆ, ਇਹ ਸਾਰੇ ਰਾਜ ਜਾਣਨ ਦੇ ਲਈ ਤੁਹਾਨੂੰ ਪਹੁੰਚਣਾ ਪੈਣਾ 10 ਅਕਤੂਬਰ ਨੂੰ ਲੰਡਨ ਦੇ ਵਿੱਚ, ਓਨਟਾਰੀਓ ਵਾਲਾ ਲੰਡਨ, ਇੰਗਲੈਂਡ ਵਾਲਾ ਲੰਡਨ ਨਹੀਂ, ਸੋ ਉੱਥੇ ਤੁਸੀਂ ਪਹੁੰਚਣਾ ਆ, ਕਿਉਂਕਿ ਆਰਨੇਤ ਬਾਈ ਦਾ ਲਾਈਵ ਆ ਰਿਹਾ ਆ ਸੈਂਟੀਨੀਅਲ ਹਾਲ ਦੇ ਵਿੱਚ, ਆਰਨੇਤ ਬਾਈ ਸੈਂਟੀਨੀਅਲ ਹਾਲ ਦੇ ਵਿੱਚ ਲਾਈਵ ਆਉਣਗੇ, ਫਿਰ ਉੱਥੇ ਸੁਣਾਉਣਗੇ ਐਨਕਾਂ ਦੇ ਪਿੱਛੇ ਕਿਹੜੇ ਰਾਜ ਆ, ਦੱਬਦਾ ਕਿਉਂ ਨਹੀਂ ਜੱਟ, ਹੋਰ ਬੜੇ ਬੜੇ ਹਿੱਟ ਹਿੱਟ ਸੌਂਗ ਤੁਹਾਨੂੰ ਆਰਨੇਤ ਦੇ ਸੁਣਨ ਨੂੰ ਮਿਲਣਗੇ ਲਾਈਵ 10th of October, 10 ਅਕਤੂਬਰ ਨੂੰ ਲੰਡਨ ਅੰਟਾਰੀਓ ਦੇ ਵਿੱਚ ਬੱਲੇ ਬੱਲੇ ਹੋ ਜਾਣੀਆਂ। ਅਤੇ ਜਿਨ੍ਹਾਂ ਨੇ ਬਈ ਬ੍ਰੈਂਪਟਨ ਤੋਂ ਜਾਣਾ, ਜਿਹੜੇ ਬ੍ਰੈਂਪਟਨ ਤੋਂ ਜਾਣਾ ਚਾਹੁੰਦੇ ਆ ਰੇਡੀਓ ਉਡਾਨ ਵੱਲੋਂ, ਉਹਨਾਂ ਨੂੰ ਆਪਾਂ ਫ੍ਰੀ ਟਿਕਟਸ ਦੇਵਾਂਗੇ, ਕਿਉਂਕਿ ਯਾਰ ਰੇਡੀਓ ਉਡਾਨ ਨੂੰ ਤੁਸੀਂ ਸੁਣਦੇ ਹੋ, ਇੰਨਾ ਪਿਆਰ ਕਰਦੇ ਹੋ, ਇੰਨੀ ਮੁਹੱਬਤ ਕਰਦੇ ਹੋ, ਅਤੇ ਸਾਡੇ ਵੱਲੋਂ ਵੀ ਕੁਛ ਗਿਫਟ ਬਣਦਾ ਆ ਨਾ, ਅਸੀਂ ਵੀ ਜਾਣਾ ਆ, ਤੁਸੀਂ ਵੀ ਜਾਇਓ ਗੱਡੀਆਂ 'ਤੇ, ਨਾਲੇ ਲੌਂਗ ਡਰਾਈਵ ਆਪਾਂ ਇੰਜੋਏ ਕਰਾਂਗੇ, ਨਾਲੇ ਆਰਨੇਤ ਬਾਈ ਨੂੰ ਸੁਣ ਕੇ ਆਵਾਂਗੇ। ਸਾਡੇ ਵੱਲੋਂ ਟਿਕਟਾਂ ਬਿਲਕੁਲ ਤੁਹਾਨੂੰ ਮੇਰੇ ਵੱਲੋਂ ਰੇਡੀਓ ਡਾਨ ਵੱਲੋਂ ਗਵਾਵੇ ਕਰੂੰਗਾ ਮੈਂ, ਪਰ ਉਹ ਹੀ ਜਿਹੜੇ ਸਾਨੂੰ ਸਾਡੀ ਜਿਹੜੀ ਪੋਸਟ ਆ ਆਰਨੇਤ ਬਾਈ ਦੀ ਜਿਹੜੀ, ਆਪਾਂ ਨਾ ਤੁਹਾਨੂੰ ਮੈਂ ਉਹਨਾਂ ਦਾ ਇੱਕ ਮੈਸੇਜ ਦਿੰਦਾ ਹਾਂ, ਮੇਰੇ ਕੋਲ 2 ਮਿੰਟ ਰੁਕ ਜਾਓ, ਮੈਨੂੰ ਹੁਣ ਸਡਨਲੀ ਯਾਦ ਨਹੀਂ ਆ ਰਿਹਾ। JPH ਇੰਟਰਟੇਨਮੈਂਟ ਲੈ ਕੇ ਆ ਰਹੇ ਆ ਆਰਨੇਤ ਬਾਈ ਦਾ, JPH ਇੰਟਰਟੇਨਮੈਂਟ ਲੰਡਨ ਓਨਟਾਰੀਓ। ਸੋ ਤੁਸੀਂ ਉਹਨਾਂ ਦਾ ਇੰਸਟਾਗ੍ਰਾਮ ਪੇਜ ਸ਼ੇਅਰ ਕਰੋ, ਜਿਹੜੇ ਵੀ JPH ਇੰਟਰਟੇਨਮੈਂਟ ਦਾ ਪੇਜ ਫੋਲੋ ਕਰਨਗੇ, ਜਿੰਨੇ ਵੀ ਮੈਨੂੰ ਲੱਗਦਾ ਕਿ ਸੱਜਣ ਮਿੱਤਰ ਮੈਨੂੰ ਸੁਣ ਰਹੇ ਨੇ ਇਸ ਟਾਈਮ ਬ੍ਰੈਂਪਟਨ ਤੋਂ, ਅਤੇ ਉਹਦੀ ਜਿਹੜੀ ਪੋਸਟ ਆ ਉੱਥੇ ਰੇਡੀਓ ਡਾਨ ਨੂੰ ਟੈਗ ਕਰਨਗੇ, ਉਹਨਾਂ ਨੂੰ ਬਾਈ ਟਿਕਟਸ ਬਿਲਕੁਲ ਸਾਨੂੰ ਮਿਲ ਸਕ। ਹਾਂਜੀ ਬਾਈ ਜੀ ਬਿਲਕੁਲ, ਤੁਸੀਂ ਕਹਿਤਾ ਅਤੇ ਤੁਹਾਨੂੰ ਬਿਲਕੁਲ ਰੇਡੀਓ ਉਡਾਨ ਦੇ ਸੁਣਨ ਵਾਲੇ ਸਰੋਤਿਆਂ ਨੂੰ ਅਸੀਂ ਟਿਕਟਾਂ ਗਿਵ ਅਵੇ ਕਰਾਂਗੇ, ਪਰ ਸਾਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਤੁਸੀਂ ਫੋਲੋ ਕਰਕੇ ਮੈਸੇਜ ਕਰ ਦਿਓ, ਕਿਉਂਕਿ ਕਈ ਵਾਰ ਟੈਕਸ ਮੈਸੇਜ ਹੈ ਨਾ ਉਹ ਰਹਿ ਜਾਂਦੇ ਆ। ਸੋ ਤੁਸੀਂ ਸਾਨੂੰ ਰੇਡੀਓ ਉਡਾਨ ਇੰਸਟਾਗ੍ਰਾਮ ਦੇ ਉੱਪਰ, ਗੈਵੀ ਆਪਣੀ ਗੱਡੀ ਦੇ ਵਿੱਚ ਨਾ ਆਰਨੇਤ ਬਾਈ ਦੇ ਪਏ ਆ ਪੋਸਟਰ, ਉਹ ਡੱਬੇ 'ਚੋਂ ਲੈ ਕੇ ਆਪਾਂ ਪੂਰੀ ਇਨਫੋਰਮੇਸ਼ਨ ਦਿਆਂਗੇ ਅੱਗੇ ਜਾ ਕੇ। ਸੋ ਤੁਸੀਂ 10 ਅਕਤੂਬਰ ਦੀ ਡੇਟ ਨੋਟ ਕਰ ਲਓ, 10th of October ਲੰਡਨ ਓਨਟਾਰੀਓ ਚੱਲਾਂਗੇ ਆਪਾਂ, ਗੱਡੀਆਂ ਭਰ ਕੇ ਫੁਕਾਰੇ ਮਾਰਦੀਆਂ ਗੱਡੀਆਂ ਲੈ ਕੇ ਚੱਲਾਂਗੇ, ਅਤੇ ਆਰਨੇਤ ਬਾਈ ਦਾ ਸ਼ੋਅ 6:30 ਵਜੇ ਡੋਰ ਓਪਨ ਹੋ ਜਾਣੇ ਆ ਸੈਂਟੀਨੀਅਲ ਹਾਲ ਦੇ ਵਿੱਚ, ਜਿੱਥੇ ਪਿਛਲੇ ਦਿਨੀ ਤਰਸੇਮ ਜੱਸੜ ਬਾਈ ਦਾ ਲਾਈਵ ਹੋਇਆ ਸੀਗਾ, ਸੋ ਉੱਥੇ ਲਾਈਵ ਹੋਣਾ ਆ। ਯਾਰ ਕਮਾਲ ਕਮਾਲ ਦੀ ਬਾਈ ਦੇ ਸੌਂਗ ਆ ਯਾਰ, ਐਨਕਾਂ ਦੇ ਪਿੱਛੇ ਛੁਪੇ ਹੋਏ ਰਾਜ ਨੇ, ਮਤਲਬ ਆਰਨੇਤ ਬਾਈ ਯਾਰ ਕਿੰਨੇ ਚਿਰਾਂ ਬਾਅਦ ਆ ਰਿਹਾ ਇੱਥੇ, ਹੈ ਨਾ। ਸੋ ਦੱਬਦਾ ਕਿੱਥੇ ਆ, ਅਤੇ ਨਾਲ ਦੀਆਂ ਟਰੱਕਾਂ ਵਾਲੇ ਰੀਲਾਂ ਵਾਲਾ ਡੈੱਕ, ਹਿੱਟ ਹਿੱਟ ਸੌਂਗ, ਮੈਂ ਦੇਖ ਰਿਹਾ ਕਿ ਐਸਾ ਕੋਈ ਗਾਣਾ ਨਹੀਂ ਬਾਈ ਦਾ ਸਾਡੇ ਜਿਹੇ। ਸੋ ਕਿਲੋਮੀਟਰ ਗਾਣਾ ਕਿਹਨੇ ਕਿਹਨੇ ਸੁਣਿਆ, ਆਰਨੇਤ ਦੇ ਕਿਹੜੇ ਕਿਹੜੇ ਸੌਂਗ ਤੁਸੀਂ ਸੁਣੇ ਹੋਏ ਨੇ, ਸੋ ਸਾਰੇ ਆਪਾਂ ਉਸ ਦਿਨ ਸੁਣਨੇ ਆ ਪੂਰੇ ਲਾਈਵ ਹਿੱਟ ਟਰੈਕ, ਅਤੇ ਸੁਣੀਏ ਗਾਣਾ।

ਸੋ ਬਾਈ ਐਸੇ ਸੁਪਰ ਹਿੱਟ ਸੌਂਗ ਆਰਨਿਤ ਬਾਈ ਦੇ ਜਿਹੜੇ ਹਿੱਟ ਟਰੈਕ ਆ ਉਹ ਆਪਾਂ ਸਾਰਿਆਂ ਨੂੰ ਸੁਣਦੇ ਹਾਂ 10th October ਨੂੰ। 10 October ਦੀਆਂ ਡੇਟਾਂ ਨੋਟ ਕਰ ਲਓ, ਲੰਡਨ ਅੰਟਾਰੀਓ ਦੇ ਵਿੱਚ। ਜਿਹੜੇ ਜਿਹੜੇ ਕਿਚਨਰ ਕੈਮਰਾ ਜਿੱਧਰ ਉੱਧਰ ਦੇ ਨੇੜੇ ਤੇੜੇ ਸੁਣ ਰਹੇ ਆ ਬਈ ਉਹ ਤਾਂ ਨੋਟ ਕਰ ਲੈਣ, ਜਿਹੜੇ ਸਾਨੂੰ ਲੰਡਨ ਦੇ ਆਸ ਪਾਸ ਸ਼ਹਿਰਾਂ ਤੋਂ ਸੁਣ ਰਹੇ ਨੇ, 10 October ਦਾ ਦਿਨ ਨੋਟ ਕਰ ਲਓ। ਟਿਕਟਾਂ ਲੈ ਲਓ ਤੁਸੀਂ ਈਵੈਂਟ ਬ੍ਰਾਈਟਸ ਤੋਂ, ਈਵੈਂਟ ਬ੍ਰਾਈਟਸ ਦੇ ਉੱਪਰ ਟਿਕਟਸ ਅਵੇਲੇਬਲ ਨੇ। ਸੋ ਟਿਕਟਾਂ ਚੱਕ ਲਓ ਜਲਦੀ ਨਾਲ। ਆਰਨਿਤ ਲੰਡਨ 10 October JPH ਇੰਟਰਟੇਨਮੈਂਟ ਲੈ ਕੇ ਆ ਰਹੇ ਨੇ ਆਰਨਿਤ ਬਾਈ ਦਾ ਲਾਈਵ, ਅਤੇ ਪੋਸਟਰ ਸਾਡੇ ਕੋਲ ਪਹੁੰਚ ਚੁੱਕਿਆ ਆ। ਸੋ ਪੋਸਟਰ ਤੁਹਾਨੂੰ ਦੱਸ ਦਿੰਦੇ ਹਾਂ, JPH ਇੰਟਰਟੇਨਮੈਂਟ, JPH ਇੰਟਰਟੇਨਮੈਂਟ, ਆਰਨਿਤ ਬਾਈ ਦਾ ਲਾਈਵ। ਔਰ ਤੁਸੀਂ ਕਾਲ ਵਾਸਤੇ ਮੈਂ ਨੰਬਰ ਦੇ ਦੇਣਾ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਤੁਸੀਂ ਲੈਣੀ ਹੋਣੀ ਆ, ਪਰਵਿੰਦਰ ਸਿੱਧੂ ਹੋਣਾ ਬਾਈ ਨਾਲ ਗੱਲਬਾਤ ਕਰ ਸਕਦੇ ਹੋ 647-859-8305 6478598305। ਪਰਵਿੰਦਰ ਸਿੱਧੂ ਨਾਲ ਦੀ ਨਾਲ ਜਸ ਸਿੱਧੂ ਬਾਈ 647-961-9992। ਹਰਪ੍ਰੀਤ ਨਿਰਮਾਨ ਬਾਈ ਜੀ ਨਾਲ ਗੱਲਬਾਤ ਕਰ ਸਕਦੇ ਹੋ 647-522-1717। ਅਤੇ

0: ਚਾਹੀਦਾ।
1: ਇੱਥੇ ਰੱਖਣਾ 905-673-3337, ਬਾਕੀ ਦਾ ਮਿਊਜ਼ਿਕ ਆਪਾਂ ਉੱਥੇ ਵੀ ਸੁਣਨਾ। ਸੋ ਤੁਹਾਨੂੰ 905-673-3337 ਸਾਡੇ ਨਾਲ ਜੁੜ ਚੁੱਕੇ ਨੇ ਗੁਰਜੀਤ ਕੌਰ ਸੂਰੀ ਜੀ। ਕਾਫੀ ਲਾਈਨ ਬਿਜ਼ੀ ਨੇ, ਬਹੁਤ ਸਾਰੀਆਂ ਕਾਲਸ ਨੇ, ਸਭ ਨਾਲ ਗੱਲਬਾਤ ਕਰਾਂਗੇ। ਗੁਰਜੀਤ ਸੂਰੀ ਜੀ ਆਲ ਕਾਇੰਡ ਇੰਸ਼ੋਰੈਂਸ ਤੋਂ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਅਤੇ ਸੁਪਰਵੀਜ਼ਾ ਇੰਸ਼ੋਰੈਂਸ, ਕਿਸੇ ਵੀ ਤਰ੍ਹਾਂ ਦੇ ਇੰਸ਼ੋਰੈਂਸ ਦੀ ਗੱਲਬਾਤ ਹੋਵੇ ਤੁਸੀਂ ਗੁਰਜੀਤ ਸੂਰੀ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਗੁਰਜੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਤੁਸੀਂ ਆਉਣੇ ਰਹੋ।
2: ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀ ਅਤੇ ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਅੱਜ ਪ੍ਰਭ ਜੀ ਸਪੈਸ਼ਲੀ ਗੱਲਬਾਤ ਕਰਨੀ ਚਾਹੂੰਗੀ ਕਿ ਜਿੱਥੇ ਤੁਸੀਂ ਹੁਣ ਗੀਤ ਲਾਇਆ ਕਿ ਗੱਲ ਕਿਲੋਮੀਟਰਾਂ ਦੀ ਹੋ ਰਹੀ ਹੈ, ਅਤੇ ਜਿੰਨੇ ਵੀ ਸਾਡੇ ਸੈਲਫ ਇੰਪਲਾਇਡ ਵੀਰ ਭੈਣ ਹੈਗੇ ਆ, ਸਪੈਸ਼ਲੀ ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੇ ਆ, ਕਿ ਹੁਣ ਜਿੰਨੇ ਵੀ ਕਹਿ ਸਕਦੀ ਹਾਂ ਕਿ ਆਪਣੀਆਂ ਕਾਰਪੋਰੇਸ਼ਨ ਦੇ ਉੱਪਰ ਕੰਮ ਕਰਦੇ ਆ, ਉੱਥੇ ਕੀ ਹੁੰਦਾ ਹੈਗਾ ਕਿ ਅਸੀਂ ਐਜ ਅ ਓਨਰ ਓਪਰੇਟਰ ਬਹੁਤ ਸਾਰੇ ਸਾਡੇ ਵੀਰ ਭੈਣ ਕੰਮ ਕਰਦੇ ਆ, ਕਿ ਸਾਡੇ ਕੋਈ ਗਵਰਨਮੈਂਟ ਵੱਲੋਂ ਬੈਨੀਫਿਟ ਨਹੀਂ ਹੈਗੇ, ਕਿ ਨਾ ਹੀ ਸਾਡੇ ਕੋਈ EID ਦੀ ਆਪਸ਼ਨ ਹੈਗੀ ਹੈ, ਨਾ ਕੋਈ WSIB ਦੀ ਆਪਸ਼ਨ ਹੈਗੀ ਹੈ। ਉੱਥੇ ਬਹੁਤ ਜ਼ਰੂਰੀ ਹੋ ਜਾਂਦਾ ਹੈਗਾ ਕਿ ਆਪਾਂ ਆਪਣੀ ਇਨਕਮ ਨੂੰ ਜ਼ਰੂਰ ਪ੍ਰੋਟੈਕਟ ਕਰੀਏ, ਕਿ ਇਨ ਕੇਸ ਕਿਤੇ ਕੋਈ ਇੰਜਰੀ ਹੋ ਜਾਏ, ਕਿਤੇ ਕੋਈ ਸਿਕਨੈਸ ਹੋ ਜਾਏ, ਸਾਨੂੰ ਘਰ ਬਹਿਣਾ ਪੈ ਜਾਏ, ਇਨਕਮ ਸਟੋਪ ਹੋ ਜਾਏ, ਅਤੇ ਉਸ ਸਿਨੈਰੀਓ ਦੇ ਵਿੱਚ ਸਾਡੇ ਕੋਲ ਪਲਾਨ ਹੋਣਾ ਬਹੁਤ ਜ਼ਰੂਰੀ ਹੈਗਾ। ਜਿੰਨੇ ਵੀ ਸਾਡੇ ਲੋਕਲ ਵੀ ਡਰਾਈਵ ਕਰਦੇ ਹੈਗੇ ਆ, ਸਿੰਪਲ ਜਿਹਾ ਬੇਸਿਕ ਜਿਹਾ ਪਲਾਨ ਦੱਸੂਗੀ ਕਿ 2000 ਮੰਥਲੀ ਬੈਨੀਫਿਟ ਵਾਲਾ ਡਿਸਬਿਲਟੀ ਦਾ ਪਲਾਨ ਲੈਂਦੇ ਹੈਗੇ ਆ, 30 ਡੇਜ਼ ਵੇਟਿੰਗ ਦੇ ਨਾਲ ਇਹ ਪਲਾਨ ਹੈਗਾ, ਅਤੇ $34 ਤੋਂ ਸਟਾਰਟ ਹੋ ਜਾਂਦਾ। ਪਲੱਸ ਇਸ ਪਲਾਨ ਦਾ ਇੱਕ ਹੋਰ ਬੈਨੀਫਿਟ ਹੈਗਾ ਕਿ ਜਿੰਨੇ ਮਹੀਨੇ ਡਾਕਟਰ ਕਹਿੰਦਾ ਕਿ 5 ਮਹੀਨੇ 7 ਮਹੀਨੇ ਤੁਸੀਂ ਜੋਬ ਤੇ ਨਹੀਂ ਜਾ ਸਕਦੇ, 19 ਮਹੀਨੇ ਤੁਹਾਨੂੰ ਘਰ ਬੈਠਿਆਂ ਨੂੰ ਮੰਥਲੀ ਇਨਕਮ ਤੇ ਪ੍ਰੋਵਾਈਡ ਹੋਣੀ ਹੋਣੀ ਹੈ। ਪਲੱਸ ਅਗਰ ਕੋਈ ਇੰਜਰੀ ਹੁੰਦੀ, ਸੱਟ ਚੋਟ ਲੱਗਦੀ ਹੈ, ਡਾਕਟਰ ਕੋਈ ਫਿਜ਼ੀਓ, ਕਾਰੀਓ, ਮਸਾਜ ਕਹਿੰਦਾ, ਉਹ ਸਾਰੇ ਐਕਸਪੈਂਸ ਵੀ 100% ਜਿਹੜੇ ਹੈਗੇ ਆ, ਅਪ ਟੂ $10,000 ਤੱਕ ਪਰ ਇੰਜਰੀ ਪਰ ਕਲੇਮ ਜਿਹੜੇ ਆ ਕਵਰ ਹੋ ਜਾਂਦੇ ਆ। ਤੇ ਜਿੰਨੇ ਵੀ ਸਾਡੇ ਵੀਰ ਭੈਣ ਫਿਰ US ਜਾਂਦੇ ਆ, ਉਹਨਾਂ ਦੇ ਲਈ ਨਾਲ ਹਾਈਲੀ ਰਿਕਮੈਂਡਡ ਕਿ US ਦੇ ਵਿੱਚ ਸਾਡਾ ਹੈਲਥ ਕਾਰਡ ਕਵਰ ਨਹੀਂ ਕਰਦਾ, ਕਿਤੇ ਕੋਈ ਸੱਟ ਚੋਟ ਲੱਗ ਜਾਂਦੀ ਆ, ਉੱਥੇ ਕੋਈ ਕਲੇਮ ਆ ਗਿਆ, ਪੇ ਵੀ ਸਾਨੂੰ US ਡਾਲਰ ਵਿੱਚ ਕਰਨਾ ਪੈਂਦਾ। ਔਰ ਪ੍ਰਭ ਜੀ ਸਭ ਤੋਂ ਵੱਡਾ ਐਕਸਪੈਂਸ ਜਿਹੜਾ ਪੈਂਦਾ ਹੈਗਾ ਕਿ ਅਗਰ ਕਿਤੇ ਏਅਰ ਐਂਬੂਲੈਂਸ ਕਰਕੇ ਵਾਪਸ ਲਿਆਉਣਾ ਪੈ ਜਾਏ, ਇਸ ਲਈ ਜ਼ਰੂਰੀ ਹੈਗਾ ਕਿ ਆਪਣੀ ਡਿਸਬਿਲਟੀ ਦੇ ਨਾਲ ਪ੍ਰੋਪਰ ਟਰੈਵਲ ਇੰਸ਼ੋਰੈਂਸ ਦਾ ਪਲਾਨ ਐਡ ਆਨ ਕਰੋ, ਕਿ ਜਿਹਦੇ ਵਿੱਚ 5 ਮਿਲੀਅਨ ਦੀ ਤੁਹਾਡੀ ਟਰੈਵਲ ਦੀ ਕਵਰੇਜ ਹੁੰਦੀ ਆ, ਪਹਿਲੇ ਦਿਨ ਤੋਂ ਕਵਰੇਜ ਸਟਾਰਟ ਹੋ ਜਾਂਦੀ ਹੈ। ਕੋਈ ਵੀ ਕੁਐਸਚਨ ਸਾਡੇ ਲਿਸਨਰ ਦਾ ਕਿ ਆਪਣੇ ਲਈ ਡਿਸਬਿਲਟੀ ਦਾ ਪਲਾਨ ਲੈਣਾ ਜਾਂ ਲਾਈਫ ਕ੍ਰਿਟੀਕਲ ਡਿਸਬਿਲਟੀ ਦਾ ਕੋਂਬੋ ਵੀ ਲੈਣਾ ਹੈਗਾ, ਜਾਂ ਨਾਲ ਤੁਸੀਂ ਐਕਸੀਡੈਂਟਲ ਡੈਥ ਤੇ ਡਿਸਮੈਂਬਰਮੈਂਟ ਦੀ ਕਵਰੇਜ ਲੈਣੀ ਹੈਗੀ ਹੈ, ਤੇ ਨੰਬਰ ਜੀ 416-627-3111। ਤੇ ਅਗਰ ਸਾਡੇ ਵੀਰ ਭੈਣ ਜਿਹਨਾਂ ਦੀਆਂ ਟਰੱਕਿੰਗ ਕੰਪਨੀਜ਼ ਹੈਗੀਆਂ, ਜਿਹਨਾਂ ਦੇ ਕੋਲ ਮਲਟੀਪਲ ਡਰਾਈਵਰਸ ਹੈਗੇ ਆ, ਉਹ ਗਰੁੱਪ ਦੇ ਵਿੱਚ ਵੀ ਆਪਣੇ ਡਰਾਈਵਰਸ ਦੇ ਲਈ ਡਿਸਬਿਲਟੀ ਦੇ ਤੇ ਹੈਲਥ ਇੰਸ਼ੋਰੈਂਸ ਦੇ ਪਲਾਨ ਲੈਣਾ ਚਾਹੁੰਦੇ ਆ, ਤੇ ਤਾਂ ਵੀ ਸੰਪਰਕ ਕਰ ਸਕਦੇ ਆ। ਪੇਰੈਂਟਸ ਆ ਰਹੇ ਆ ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਤੇ, ਜਾਂ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਬਾਹਰ ਲੈਣਾ, ਉਹਦੇ ਲਈ ਪਲੈਨਿੰਗ ਕਰਨੀ ਹੈ, ਟੈਕਸ ਸੇਵ ਕਰਨਾ, ਫਸਟ ਹੋਮ ਸੇਵਿੰਗ ਅਕਾਊਂਟ ਓਪਨ ਕਰਨਾ, ਜਾਂ ਆਪਣੇ ਬੱਚਿਆਂ ਦਾ RESP ਦਾ ਅਕਾਊਂਟ ਓਪਨ ਕਰਨਾ, ਤੇ ਨੰਬਰ 1 ਜੀ 416-627-3111, 416-627-3111। ਪ੍ਰਭ ਜੀ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ।
1: ਥੈਂਕ ਯੂ ਸੋ ਮੱਚ। ਸੋ ਤੁਸੀਂ ਵੀ ਇੰਸ਼ੋਰੈਂਸ ਬਾਬਤ ਕੋਈ ਵੀ ਇਨਕੁਆਇਰੀ, ਕਿਸੇ ਵੀ ਤਰ੍ਹਾਂ ਦੀ ਗੱਲਬਾਤ, ਗੁਰਜੀਤ ਸੂਰੀ ਹੁਣਾਂ ਨਾਲ ਗੱਲਬਾਤ ਕਰ ਲਿਓ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ, ਸੁਪਰ ਵੀਜ਼ਾ 'ਤੇ ਘੁੰਮਣ ਫਿਰਨ ਜਾ ਰਹੇ ਹੋ ਤਾਂ ਟਰੈਵਲ ਇੰਸ਼ੋਰੈਂਸ ਦਾ ਵਸਾ ਕਦੇ ਨਹੀਂ ਖਾਣਾ। ਸੋ ਗੁਰਜੀਤ ਸੂਰੀ 416-627-3111, 416-627-3111, ਗੁਰਜੀਤ ਕੌਰ ਸੂਰੀ ਹੁਣਾਂ ਨਾਲ ਗੱਲਬਾਤ ਕਰ ਸਕਦੇ ਹੋ। ਸੋ 905-673-3337। ਸੋ ਗਦੌੜਾ ਫਿਰਨਾ, ਜਿੰਨੇ ਦੋਸਤ ਮੇਰੇ ਨਾਲ ਹੁਣ ਜੁੜੇ ਆ, ਗੈਵੀ
3: ਹਾਂਜੀ,
1: ਗਦੌੜਾ ਫੇਰਨਾ, ਓਕੇ, ਗਦੌੜਾ ਫੇਰਨਾ ਇਸ ਤਰ੍ਹਾਂ ਆ, ਹੁਣ ਮੈਂ ਆਪਣਾ ਗਿਆਨ ਝਾੜਨ ਲੱਗਿਆ। ਕਿੱਦਾਂ ਰਾਜਾ ਵੜਿੰਗ ਸਾਹਿਬ, ਥੈਂਕ ਯੂ ਬਾਈ ਜੀ, ਥੈਂਕ ਯੂ ਸੋ ਮੱਚ। ਰਾਜਾ ਵੜਿੰਗ ਉਹ ਹੀ ਆ ਮੈਂ, ਮੈਨੂੰ ਪਤਾ ਨਹੀਂ ਆ। ਸੋ ਅੱਛਾ ਨਹੀਂ, ਬਿਲਕੁਲ ਰਾਜਾ ਵੜਿੰਗ ਸਹੀ ਕਿਹਾ, ਕਈ ਵਾਰੀ ਮੇਰੇ ਤੋਂ ਵੀ ਇੱਦਾਂ ਉੱਦਾਂ ਦੀਆਂ ਗੱਲਾਂ ਨਿਕਲ ਜਾਂਦੀਆਂ। ਸੋ ਰਾਜਾ ਵੜਿੰਗ ਦੀਆਂ 4 ਕੁ ਵੀਡੀਓ ਵੇਖ ਲਓ ਨਾ, ਅਤੇ ਫਿਰ ਤੁਹਾਡੇ ਓਕੇ ਮੈਂ ਠੀਕ ਹੈ ਜੀ, ਥੈਂਕ ਯੂ। ਸੋ ਸੋ ਰਾਜੀਵ ਡਿੰਗ ਦੀ 4 ਕੁ ਵੀਡੀਓ ਵੇਖ ਲਓ, ਫਿਰ ਤੁਹਾਡੇ ਸ਼ਬਦ ਉੱਪਰ ਨੀਚੇ ਆਪਣੇ ਆਪ ਹੀ ਹੋ ਜਾਂਦੇ ਆ, ਆਦਤ ਹੋ ਜਾਂਦੀ ਤੁਹਾਨੂੰ। ਔਰ ਗਦੌੜਾ ਫੇਰਨਾ ਅਸਲ ਵਿੱਚ ਕੀ ਹੁੰਦਾ ਸੀ ਕਿ ਇਹ ਜਿਹੜੀ ਰਵਾਇਤ ਸੀ ਨਾ, ਇਹ ਪੁਰਾਤਨ ਸਮਿਆਂ ਦੇ ਵਿੱਚ ਜਿਹੜੇ ਅਮੀਰ ਤਰੀਨ ਲੋਕ ਸੀਗੇ, ਜਿਹੜੇ ਵੱਡੇ ਪਿੰਡ ਦੇ ਵਿੱਚ 1-2 ਘਰ ਹੀ ਹੁੰਦੇ ਸੀਗੇ, ਵੱਡੀਆਂ ਜ਼ਮੀਨਾਂ ਵਾਲੇ, ਜਾਇਦਾਦਾਂ ਵਾਲੇ ਉਹ ਲੋਕ ਹੁੰਦੇ ਸੀਗੇ। ਸੋ ਉਹ ਲੋਕ ਇਹ ਗਦੌੜਾ ਇਸ ਕਰਕੇ ਫੇਰਿਆ ਕਰਦੇ, ਜਦੋਂ ਜਾਇਦਾਦ, ਜਿੱਦਾਂ ਮਰਨ ਤੋਂ ਪਹਿਲਾਂ ਉਹਨਾਂ ਕਿਹਾ ਸੀ ਨਾ, ਜਦੋਂ ਜਾਇਦਾਦ ਦੀ ਵੰਡ ਕਰਦੇ ਸੀਗੇ, ਤੇ ਉਹ ਗਦੌੜਾ ਫੇਰਨਾ ਕਿਹਾ ਜਾਂਦਾ ਸੀਗਾ। ਗਦੌੜਾ ਮਤਲਬ ਇੱਕ ਮਿੱਠੀ ਤਰ੍ਹਾਂ ਦੀ ਵੰਡੀ ਜਾਂਦੀ ਸੀਗੀ ਖੰਡ ਦੀ ਸ਼ੀਰਨੀ ਦੀ ਬਣਾ ਕੇ, ਅਤੇ ਉਹਨਾਂ ਨੂੰ ਇਸ ਕਰਕੇ ਕਿ ਉਹ ਵਿਖਾਵਾ ਕਰਨਾ ਚਾਹੁੰਦੇ ਸੀ ਕਿ ਅਸੀਂ ਦੇਖੋ ਜਾਇਦਾਦ ਵੰਡਤੀ ਆਪਣੀ ਜਿਉਂਦੇ ਜੀ, ਅਤੇ ਉਹ ਫਿਰ ਇਸ ਕਰਕੇ ਇਹ ਚੀਜ਼ ਨੂੰ ਬਹੁਤ ਘੱਟ ਕਰਤਾ ਇਸ ਜਿਹੜੀ ਰਵਾਇਤ ਨੂੰ, ਇਸ ਕਰਕੇ ਕਿਉਂਕਿ ਪਿੰਡ ਦੇ ਵਿੱਚ ਇੱਕ ਦੋ ਹੀ ਘਰ ਹੁੰਦੇ ਸੀ ਜਿਹੜੇ ਅਮੀਰ ਹੁੰਦੇ ਸੀਗੇ ਜਾਂ ਵੱਡੇ ਰਜਵਾੜੇ ਹੁੰਦੇ ਸੀ ਜਾਂ ਚੌਧਰੀ ਹੁੰਦੇ ਸੀ ਵੱਡੀਆਂ ਜ਼ਮੀਨਾਂ ਵਾਲੇ, ਹੈ ਨਾ, ਵੱਡੇ ਨਾਮ ਵਾਲੇ। ਸੋ ਉਹਨਾਂ ਨੂੰ ਇਸ ਕਰਕੇ ਕਿਉਂਕਿ ਬਾਕੀ ਜਿਹੜੇ ਪਿੰਡ ਦੇ ਲੋਕ ਸੀ ਉਹ ਹੀਨ ਭਾਵਨਾ ਬਹੁਤ ਆਉਂਦੀ ਸੀਗੀ ਕਿਉਂ ਯਾਰ ਵੀ ਮਤਲਬ ਭਾਈਚਾਰਕ ਸਾਂਝ ਕਰਕੇ ਇਸ ਜਿਹੜੀ ਰਵਾਇਤ ਨੂੰ ਬੰਦ ਕਰ ਦਿੱਤਾ ਗਿਆ ਸੀਗਾ। ਪਰ ਅੱਜ ਕੱਲ੍ਹ ਵੀ ਇਸ ਗਦੌੜੇ ਦੀ ਰਸਮ ਨੂੰ ਤਾਂ ਬੰਦ ਕਰਤਾ, ਪਰ ਅੱਜ ਕੱਲ੍ਹ ਜਦੋਂ ਵੱਡੇ ਬਜ਼ੁਰਗ ਮਰਦੇ ਆ ਉਦੋਂ ਮਠਿਆਈਆਂ ਵੰਡੀਆਂ ਜਾਂਦੀਆਂ, ਗੁਲਾਬ ਜਾਮਣ ਬਣਦੇ ਆ ਜਿਹਨੂੰ ਕਹਿੰਦੇ ਵੱਡਾ ਕਰਨਾ, ਉਹ ਵੀ ਆਲਮੋਸਟ ਸੇਮ ਚੀਜ਼ ਹੀ ਆ। ਉਹ ਵਿਆਹ ਵਾਂਗੂ ਹੁੰਦਾ, ਤੁਸੀਂ ਬਹੁਤ ਇਕੱਠ ਕਰਦੇ ਹੋ, ਬੜਾ ਕੁਛ ਵੰਡਦੇ ਹੋ, ਲਾਈਕ ਅ ਸੇਮ ਥਿੰਗ। ਸੋ ਬੇਸਿਕਲੀ ਕੁਛ ਕੁ ਜਵਾਬ ਆਏ ਸੀ ਉਹ ਰਲਦੇ ਮਿਲਦੇ ਸੀ, ਠੀਕ ਸੀ, ਸੋ ਆਲਮੋਸਟ ਠੀਕ ਸੀਗਾ। ਸੋ ਪੰਜਾਬੀ ਦੇ ਜਿਹੜੇ ਐਸੇ ਲਫਜ਼ ਆ, ਐਸੇ ਜਿਹੜੇ ਕੋਈ ਸ਼ਬਦ ਆ ਜਿਹੜੇ ਪੰਜਾਬੀ ਮਾਂ ਬੋਲੀ ਤੋਂ ਅਲੋਪ ਹੋ ਗਏ ਆ, ਸਾਨੂੰ ਕੁਛ ਅਰਥਾਂ ਕੁਛ ਸ਼ਬਦਾਂ ਦੇ ਅਰਥ ਬਿਲਕੁਲ ਨਹੀਂ ਪਤਾ। ਜਿਵੇਂ ਮੈਂ ਕਹਿਣ ਲੱਗਿਆ ਸੀ ਰਾਜੇ ਵੜਿੰਗ ਦੀ ਗੱਲ ਕੀਤੀ, ਵੇਖੋ ਬਾਈ ਹੋ ਗਿਆ ਨਾ, ਅਰਥਾਂ ਦੇ ਸ਼ਬਦ ਹੋ ਚੱਲੇ ਸੀ, ਸ਼ਬਦਾਂ ਦੇ ਅਰਥ ਕਹਿਣਾ ਸੀਗਾ। ਸੋ 905-673-3337 ਸਟੂਡੀਓ ਦੇ ਇੱਕ ਇੱਕ ਨੰਬਰ। ਸੋ ਗਦੌੜਾ ਫਿਰਨਾ ਇਹ ਹੁੰਦਾ ਸੀਗਾ, ਜਿੱਦਾਂ ਕਈਆਂ ਨੇ ਸਾਡੇ ਦੋਸਤਾਂ ਨੇ ਕਿਹਾ ਕਿ ਸ਼ੋਅ ਆਫ ਕਰਨਾ, ਵਿਖਾਵਾ ਕਰਨਾ, ਯਾਰ ਇਹ ਤਾਂ ਸਾਡੇ ਹੁਣ ਰਗ ਰਗ 'ਚ ਹੀ ਭਰ ਗਿਆ। ਅਸੀਂ ਹਰ ਚੀਜ਼ ਦਾ ਵਿਖਾਵਾ ਕਰਦੇ ਹਾਂ, ਹਰ ਚੀਜ਼ ਸਾਨੂੰ ਲੱਗਦਾ ਕਿ ਇਹ ਲੱਗੇ ਕਿ ਗੈਵੀ ਨੂੰ ਇਹ ਲੱਗੇ ਕਿ ਮੈਂ ਬੜਾ ਘੈਂਟ ਬੰਦਾ, ਮੈਂ ਬੜੇ ਘੈਂਟ ਕੱਪੜੇ ਪਾਉਣਾ, ਹਾਂ ਮੇਰਾ ਨਾਂ ਬੜਾ ਘੈਂਟ ਆ, ਮੇਰੀ ਗੱਡੀ ਬੜੀ ਘੈਂਟ ਆ, ਸੋ ਪੱਲੇ ਭਲਾ ਜੇਬ 'ਚ ਮੇਰੇ ਚਾਹ ਮੈਨੂੰ ਜ਼ਰੂਰ ਗੈਵੀ ਪਾਉਂਦਾ ਹੋਵੇ ਭਲਾ, ਹੈ ਨਾ। ਸੋ 905-673-3337 ਕਈ ਇਹ ਗੈਵੀ ਮੈਨੂੰ ਰੋਜ਼ ਕੌਫੀ ਪਿਆਉਂਦਾ, ਹੁਣ ਮੈਂ ਇਹਦਾ ਭਾਰ ਕਿੱਦਾਂ ਲਾਵਾਂ, ਲਾਉਣਾ ਕਿਹਦੇ ਨੇ, ਇਕੱਠੀ ਬਾਲਟੀ ਚਾਹੀਦੀ ਰਹਿੰਦੀ ਅੱਗੇ ਰੱਖਦੇ ਵਿਆਹ ਚੱਕ ਜਿਹੜੀ ਤੂੰ ਮੈਨੂੰ ਪਿਆਈ। 905-673-3337
0: ਜੀ, ਜਿੰਨਾ ਪ੍ਰਭ ਜੀ ਤੁਸੀਂ ਮੈਨੂੰ ਪੰਜਾਬੀਅਤ ਨਾਲ ਰੂਬਰੂ ਕਰਾ ਦਿੰਦੇ ਹੋ, ਜਿੰਨਾ ਤੁਸੀਂ ਮੈਨੂੰ ਸਿਖਾ ਦਿੰਦੇ ਹੋ, ਮੈਨੂੰ ਲੱਗਦਾ ਨੀ ਵੀ ਤੁਹਾਨੂੰ ਮੈਂ ਤੁਹਾਨੂੰ ਤੁਹਾਡਾ ਦੇਣ ਹੋਊਗਾ, ਤੁਹਾਡਾ ਮੇਰੇ ਵੱਲ ਕੁਛ ਨੀ ਹੈ,
1: ਦੇ ਦੇ ਫਿਰ ਜਦੋਂ ਜੀ। ਮੈਂ ਕੁਝ ਸੁਣਾਉਣਾ ਚਾਹੁੰਦਾ, ਤੁਸੀਂ ਕਾਲ ਕਰ ਲਓ ਜੀ 905-673-3337। ਟਿਕਟੋਕ ਤੇ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜੇ ਹੋਏ ਆ, ਅਸੀਂ ਉਧਰ ਵੀ ਆਡਾ ਲਾਇਆ ਤੇ ਇਧਰ ਵੀ ਸਰੋਤਿਆਂ ਨਾਲ ਵੀ ਗੱਲਾਂ ਬਾਤਾਂ ਕਰ ਰਹੇ ਆ। ਤੇ ਸਮਾਂ ਆਲਮੋਸਟ ਹੋ ਚੁੱਕਿਆ, ਮੈਂ ਦੋ ਕੁ ਮਸ਼ਹੂਰੀਆਂ ਦੇ ਦਾਂ ਕਿਉਂਕਿ ਮਸ਼ਹੂਰੀਆਂ ਬਿਨਾਂ ਸਰਨਾ ਨਹੀਂ ਆ। ਹੁਣ ਮੈਂ ਤੁਹਾਨੂੰ ਭੈੜਾ ਲੱਗਣਾ ਆ, 905-673-3337 ਮਸ਼ਹੂਰੀਆਂ ਬਹੁਤ ਜ਼ਰੂਰੀ ਆ। ਸੋ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰਨੇ ਫੈਸ਼ਨ IQ, ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਸੋ ਫੈਸ਼ਨ IQ ਤੁਸੀਂ ਪਹੁੰਚਣਾ ਆ, ਲਹਿੰਗੇ ਗਰਾਰੇ ਸ਼ਰਾਰੇ ਕੁੜਤੇ ਪਜਾਮੇ ਚਾਦਰਾਂ ਬਸ ਟੋਪੋ ਟੋਪ ਦਾ ਕੰਮ ਆ, ਵਿਆਹਾਂ ਸ਼ਾਦੀਆਂ ਦੀ ਸ਼ੋਪਿੰਗ ਕਰਨੀ ਆ ਤਾਂ ਫੈਸ਼ਨ
0: IQ।
1: ਸੋ 905-453-2225 ਫੈਸ਼ਨ IQ, ਨਾਲ ਦੀ ਨਾਲ ਡਰੀਮ ਹੋਮ ਅਪਲਾਇੰਸਿਸ, ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਇੰਸਿਸ ਲੈਣ ਜਾ ਰਹੇ ਹੋ ਤਾਂ ਰੁਕੋ, ਠਹਿਰੋ, ਸੋਚੋ, ਸਮਝੋ, ਕਿਉਂਕਿ ਬਹੁਤ ਸਾਰੀ ਸੇਵਿੰਗ ਤੁਹਾਡੀ ਅਸੀਂ ਕਰਵਾ ਦੇਣੀ ਆ। ਬ੍ਰੈਂਪਟਨ ਦੇ ਵਿੱਚ ਛੱਡੋ ਤੁਸੀਂ ਪੂਰੇ ਅੰਟਾਰੀਓ ਦਾ ਕੋਈ ਵੀ ਪ੍ਰਾਈਜ਼ ਲੈ ਕੇ ਆਓ, ਉਹਨੂੰ ਬੀਟ ਕਰਨਗੇ ਗਰੰਟਿਡ। ਸੋ ਤੁਸੀਂ ਡਰੀਮ ਹੋਮ ਅਪਲਾਇੰਸ 'ਤੇ ਪਹੁੰਚ ਜਾਣਾ ਆ, ਪ੍ਰਾਈਜ਼ ਤੁਹਾਡੇ ਬੀਟ ਹੋ ਜਾਣਗੇ, ਹੰਡਰਡਸ ਆਫ ਡੋਲਰ, ਥਾਊਜ਼ੰਡ ਆਫ ਡੋਲਰ ਦੀ ਤੁਹਾਡੀ ਸੇਵਿੰਗ ਹੋ ਜਾਣੀ ਆ। ਜਿੰਨੇ ਵੀ ਅਪਲਾਇੰਸਿਸ ਤੁਸੀਂ ਲਓਗੇ ਉਹਨਾਂ ਦੀ ਡਿਲੀਵਰੀ ਬਿਲਕੁਲ ਹੋ ਜਾਣੀ ਆ, ਜਿੰਨੇ ਵੀ ਅਪਲਾਇੰਸਿਸ ਤੁਸੀਂ ਲਓਗੇ ਉਹਨਾਂ ਦੀ ਡਿਲੀਵਰੀ ਬਿਲਕੁਲ ਫ੍ਰੀ ਆ, ਅਪਲਾਇੰਸਿਸ ਬਿਲਕੁਲ ਫ੍ਰੀ ਆ। ਬਸ 2915 ਅਰਜੈਂਟੀਆ ਰੋਡ, ਮਿਸੀਸਾਗਾ, ਡਰੀਮ ਹੋਮ ਅਪਲਾਇੰਸਿਸ, ਪਹੁੰਚ ਜਾਓ ਬਾਈ ਤੁਸੀਂ। 905-673-3337 ਉਹ ਬੱਲੇ ਬੱਲੇ ਮੈਸੇਜ ਵੀ ਆਉਣ ਲੱਗ ਗਿਆ ਬਾਈ ਜੀ, ਕਹਿੰਦੇ ਕਿ ਆਰਨੇਸ਼ ਵਾਲੀਆਂ ਟਿਕਟਾਂ ਬਾਈ ਜੀ ਮਿਲ ਜਾਣਗੀਆਂ, ਜ਼ਰੂਰ ਮਿਲ ਜਾਣਗੀਆਂ। ਸੋ ਜ਼ਰੂਰ ਤੁਸੀਂ ਮੈਨੂੰ DM ਕਰ ਦਿਓ ਇੰਸਟਾਗ੍ਰਾਮ 'ਤੇ, ਰੇਡੀਓ ਉਡਾਨ ਇੰਸਟਾਗ੍ਰਾਮ 'ਤੇ, ਆਪਾਂ ਤੁਹਾਨੂੰ ਟਿਕਟਸ ਬਿਲਕੁਲ ਦੇ ਦੇਵਾਂਗੇ। ਬਿਲਕੁਲ ਬਾਈ ਜੀ, ਮੇਰੀ ਅਤੇ ਮੇਰੀ ਵਾਈਫ ਦੀ ਕਹਿੰਦੇ ਟਿਕਟ ਮੇਰੇ ਵੱਲੋਂ ਦੇ ਦਿਓ, ਆਰਨੇਤ ਬਾਈ ਜੀ, ਡਨ ਬਾਈ ਜੀ, ਔਨਲਾਈਨ ਪ੍ਰੋਮਿਸ ਕਰਤਾ ਤੁਹਾਨੂੰ ਅਸੀਂ, ਪਰ ਸਾਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਤੁਸੀਂ ਫੋਲੋ ਕਰ ਲਿਓ ਅਤੇ ਟਿਕਟ ਤੁਹਾਨੂੰ ਬਹੁਤ ਬਹੁਤ ਜ਼ਰੂਰੀ, ਜਲਦੀ ਜਲਦੀ ਜਲਦੀ ਦੇਵਾਂਗੇ ਅਸੀਂ। ਸੰਧੂ ਸਾਹਿਬ ਜੁੜ ਚੁੱਕੇ ਆ, ਸੰਧੂ ਸਾਹਿਬ ਜੀ ਆਇਆਂ ਨੂੰ ਮੈਸੇਜ ਵੀ ਦਈਏ ਅਸੀਂ ਨਵ ਏਅਰ ਕੰਫਰਟ ਦਾ, ਬਹੁਤ ਸਾਰੀਆਂ ਰਿਬੇਟਸ ਅਤੇ ਬਹੁਤ ਸਾਰੇ ਡਿਸਕਾਊਂਟ ਨਵ ਏਅਰ ਕੰਫਰਟ ਤੋਂ, ਤੁਸੀਂ ਹੀਟਿੰਗ ਅਤੇ ਕੂਲਿੰਗ ਦਾ ਕੰਮ ਕਰਾਉਣਾ ਆ, ਫੱਟੇ ਚੱਕ ਸਰਵਿਸ ਅਤੇ ਘੈਂਟ ਬੰਦੇ, ਦੇਖੋ ਸਰਵਿਸ ਤਾਂ ਦੇਣੀ ਦੇਣੀ ਆ ਅਤੇ ਸ਼ਾਇਰੀ ਬਿਲਕੁਲ ਫ੍ਰੀ ਸੁਣਾ ਕੇ ਜਾਣਗੇ, ਉਹਦੇ ਕੋਈ ਪੈਸੇ ਨਹੀਂ ਲੈਣੇ। ਸੰਧੂ ਸਾਹਿਬ ਜੀ ਆਇਆਂ ਨੂੰ,
4: ਗੱਲ ਆ ਕਿ ਨਾ ਇੱਕ ਗਾਣਾ ਸੀ, ਪਿੰਡ ਤੁਸੀਂ ਮੁੰਡਾ ਆ ਕੇ ਸ਼ਹਿਰੀ ਹੋ ਗਿਆ, ਗੁਰਮਾਨ ਨਾਮ ਸੀ ਹੁਣ ਗੈਰੀ ਹੋ ਗਿਆ।
1: ਮੁੰਡਾ ਪਿੰਡ ਜਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ, ਤੇ ਗੁਮਨਾਮ ਰੇਡੀਓ ਉਡਾਨ ਤੇ ਆ ਕੇ ਗੈਰੀ ਹੋ ਗਿਆ। ਤੇ ਤੁਹਾਨੂੰ ਕੀ ਬਾਤ ਹੈ, ਤੁਸੀਂ ਹੁਣ ਇਸ ਟਾਈਮ ਤੇ ਤੁਸੀਂ ਸਾਰਾ ਕੁਝ ਲਾਈਕ ਕਰੋਗੇ ਸੰਤ ਸਾਹਿਬ
4: ਕਹਿੰਦੇ ਆ
1: ਜੀ।

0: já devem falar da minha.
1: ਆਜੋ ਜੀ ਆਜੋ ਇਰਸ਼ਾਦ
0: ਕੀ ਹੁੰਦਾ ਹੈ ਆਪਣੀ ਗੁੱਡੀ ਆਪਣੇ ਹੱਥੀ ਕਟਾ ਕੇ ਦੇਖੇ ਕਰ ਬੇਅਦਬ ਆਸ਼ਕ ਹੈ ਤਾਂ ਅਦਬ ਸਿੱਖ ਚਾਰ ਦੇ ਘਰ ਵੱਲ ਜੁੱਤੀ ਲਾ ਕੇ
1: ਦੇਖਿਆ ਇੱਥੇ ਰੱਖ ਕਿਆ ਬਾਤ ਆ ਤੇ ਸਾਨੂੰ ਸਾਹਿਬ ਤੁਹਾਡੀ ਨਜ਼ਰ ਆ ਕਿ ਹੌਲੀ ਹੌਲੀ ਸਾਰੇ ਰਹਿ ਗਏ
0: ਹਾਂਜੀ
1: ਤੇ ਸੱਜਣਾ ਤੇਰੇ ਲਾਰੇ ਰਹਿ ਗਏ ਕਾਹਦਾ ਆਖਿਆ ਚੰਨ ਵੇ ਤੈਨੂੰ ਅੱਖਾਂ ਦੇ ਵਿੱਚ ਤਾਰੇ ਰਹਿ ਗਏ ਤੇ ਨਾਲ ਦੀ ਨਾਲ ਇੱਕ ਹੋਰ ਚੀਜ਼ ਆ ਕਿ ਨਾਮ ਤੇਰਾ ਮੈਂ ਲਿਖ ਰੱਖਿਆ ਏ ਅੱਜ ਕੱਲ ਆਪਣੇ ਸਾਹਾਂ ਉੱਤੇ ਤੇਰੇ ਲਈ ਮੈਂ ਕਰਾਂ ਦਵਾਵਾਂ ਖੜ ਖੜ ਕੇ ਦਰਗਾਹਾਂ ਉੱਤੇ
0: ਇੱਥੇ
1: ਰੱਖ ਕਿਆ ਬਾਤ ਆ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਜੀ ਬਹੁਤ ਮੁਹੱਬਤ ਬਹੁਤ ਪਿਆਰ ਤੇ ਸਮਾਂ ਆਲਮੋਸਟ ਹੋ ਚੁੱਕਿਆ ਆਪਣਾ ਰੇਡੀਓ ਤੇ ਟਿਕਟੋਕ ਤੇ ਅਜੇ ਹੋਰ ਗੱਲਾਂ ਬਾਤਾਂ ਕਰ ਸਕਦੇ ਹਾਂ ਸੋ ਰੇਡੀਓ ਤੇ ਆਪਣਾ ਸਮਾਂ ਤਕਰੀਬਨ ਹੋ ਚੁੱਕਿਆ ਆ ਸੋ ਨਾਲ ਦੀ ਨਾਲ ਇੱਕ ਮੈਸੇਜ ਦਈਏ ਕਿ ਰਾਹਤ ਫਤਿਹ ਅਲੀ ਖਾਨ ਪਹੁੰਚ ਰਹੇ ਨੇ ਬਈ 27th ਆਫ ਸਪਟੈਂਬਰ ਨੂੰ ਸਕੋਸ਼ੀਆ ਅਰੀਨਾ ਦੇ ਵਿੱਚ ਟਿਕਟਾਂ ਤੁਸੀਂ ਲੈ ਲਈਆਂ ਜਾਂ ਨਹੀਂ ਸੋ ਟਿਕਟਾਂ ਜੇ ਨਹੀਂ ਲਈਆਂ ਤਾਂ ਆਪਣੀਆਂ ਟਿਕਟਾਂ ਲੈ ਲਓ ਕਿ ਰਾਹਤ ਫਤਿਹ ਅਲੀ ਖਾਨ ticketmaster.ca 27th ਆਫ ਸਪਟੈਂਬਰ ਨੂੰ ਪਹੁੰਚ ਰਹੇ ਨੇ ਫਿਰ ਸੁਰਾਂ ਦੀਆਂ ਮਹਿਫਲਾਂ ਲੱਗਣਗੀਆਂ ਅਤੇ ਮਿਲਦੇ ਹਾਂ ਫਿਰ 27th ਆਫ ਸਪਟੈਂਬਰ ਸੋ ਗੈਵੀ ਕੁਛ ਕਹਿਣਾ ਚਾਹੋਗੇ ਜਾਂਦੇ ਜਾਂਦੇ
2: ਜੀ ਮੈਂ ਕੁਛ ਕਹਿਣਾ ਚਾਹੁੰਦਾ ਕਾਲੀਆਂ ਰਾਤਾਂ ਵਿੱਚ ਤਾਰੇ ਤੇਰੀ ਗੱਲ ਸੁਣਾ ਜਾਂਦੇ ਖਾਬ ਤੇਰੇ ਮਹਿਫਲ ਲਾ ਕੇ ਰਾਤ ਮਕਾ ਜਾਂਦੇ ਸੱਜਰੀ ਸਵੇਰ ਅਹਿਸਾਸ ਕਰਾਵੇ ਮੇਰੀ ਕਿਸਮਤ ਖੋਟੀ ਦਾ ਤੂੰ ਤੇ ਮੈਂ ਕਦੇ ਵੱਖ ਨਾ ਹੁੰਦੇ ਜੇ ਮਸਲਾ ਨਾ ਹੁੰਦਾ ਰੋਟੀ ਦਾ ਜੇ ਮਸਲਾ ਨਾ ਹੁੰਦਾ ਰੋਟੀ
1: ਦਾ ਕੀ ਬਾਤ ਆ ਬਸ ਥਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca.
3: The opinions expressed in the following program are those of the host and their guests and do not reflect the views and opinions of the management and staff of CHLO AM 530.
1: So dono paso ke bhi confuse ho sakda so bhai ji bhulyo na muskurana hasse abad rakhyo roshan da la saveera ਰੇਡੀਓ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਲਵ ਯੂ ਆਲ ਜ਼ਿੰਦਗੀ ਜ਼ਿੰਦਾਬਾਦ ਗੁੱਡ ਨਾਈਟ

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣ ਕੇ ਸਹੀ ਰਾਹ। ਤੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਣੇ ਦੇ ਛਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁੱਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁੱਲ ਜਾਣੀਆਂ ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ ਵੇਖਿਓ ਪੰਜਾਬੀ ਉਹ

ਰਿਸ਼ਤਿਆਂ ਦੇ ਨਿੱਘ ਦਾ ਕੋਈ ਤੋੜ ਹੈ ਤਾਂ ਦੱਸਿਓ, ਕਾਸ਼ ਕਹਿ ਜਾਂਦਾ ਕਿ ਕੋਈ ਲੋੜ ਹੈ ਤਾਂ ਦੱਸਿਓ। ਰਿਸ਼ਤਿਆਂ ਦੇ ਨਿੱਘ ਦਾ ਕੋਈ ਤੋੜ ਹੈ ਤਾਂ ਦੱਸਿਓ, ਕਾਸ਼ ਕਹਿ ਜਾਂਦਾ ਕਿ ਕੋਈ ਲੋੜ ਹੈ ਤਾਂ ਦੱਸਿਓ। ਜਿਸ ਦੀਆਂ ਛਾਵਾਂ ਦੇ ਥੱਲੇ ਰੌਣਕਾਂ ਦਾ ਦਿਲ ਖਿੜੇ, ਜਿਸ ਦੀਆਂ ਛਾਵਾਂ ਦੇ ਥੱਲੇ ਰੌਣਕਾਂ ਦਾ ਦਿਲ ਖੜੇ, ਮਾਵਾਂ ਤੋਂ ਸੰਘਣਾ ਜੇ ਕੋਈ ਬੋੜ ਹੈ ਤਾਂ ਦੱਸਿਓ, ਮਾਵਾਂ ਤੋਂ ਸੰਘਣਾ ਜੇ ਕੋਈ ਬੋੜ ਹੈ ਤਾਂ ਦੱਸਿਓ। ਤੂੰ ਨਿਰਾ ਝੂਠਾ ਜਿਹਾ ਬਦਲੀ ਦੇ ਪਰਛਾਵੇਂ ਜਿਹਾ, ਤੂੰ ਨਿਰਾ ਝੂਠਾ ਜਿਹਾ ਬਦਲੀ ਦੇ ਪਰਛਾਵੇਂ ਜਿਹਾ, ਤੂੰ ਵੀ ਕਹਿਣਾ ਸਾਦਗੀ ਦਾ ਜੋੜ ਹੈ ਤਾਂ ਦੱਸਿਓ, ਤੂੰ ਵੀ ਕਹਿਣਾ ਸਾਦਗੀ ਦਾ ਜੋੜ ਹੈ ਤਾਂ ਦੱਸਿਓ। ਰਿਸ਼ਤਿਆਂ ਦੇ ਨਿੱਘ ਦਾ ਕੋਈ ਤੋੜ ਹੈ ਤਾਂ ਦੱਸਿਓ, ਕਾਸ਼ ਕਹਿ ਜਾਂਦਾ ਕਿ ਕੋਈ ਲੋੜ ਹੈ ਤਾਂ ਦੱਸਿਓ, ਕਾਸ਼ ਕਹਿ ਜਾਂਦਾ ਕਿ ਕੋਈ ਲੋੜ ਹੈ ਤਾਂ ਦੱਸਿਓ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ, ਜਿਸ ਨੂੰ ਤੁਸੀਂ ਮਾਣਦੇ ਹੋ, ਜਿਸ ਨਾਲ ਤੁਸੀਂ ਜੁੜਦੇ ਹੋ, 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਦੇ ਉੱਪਰ, ਜੋ ਲਗਾਤਾਰ ਸਵੇਰੇ 4 ਵਜੇ ਤੋਂ ਤੁਹਾਡਾ ਮਨੋਰੰਜਨ ਕਰਦੀ ਹੈ 5:30 AM ਦੀ ਫ੍ਰੀਕੁਐਂਸੀ। ਉੱਥੇ ਦੋਸਤ, ਮਿੱਤਰ, ਭੈਣ ਭਰਾ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਆਪਣੇ ਆਪਣੇ ਟੈਲੈਂਟ ਦੇ ਅਨੁਸਾਰ, ਆਪਣੇ ਆਪਣੇ ਹੁਨਰ ਦੇ ਅਨੁਸਾਰ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਵੀ ਅਪਡੇਟ ਕਰਦੇ ਨੇ। ਔਰ ਮਿਊਜ਼ਿਕ, ਸੰਗੀਤ, ਹਿੰਦੀ ਹੋਏ ਚਾਹੇ ਪੰਜਾਬੀ ਹੋਏ ਜਾਂ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਦੇ ਸੰਗੀਤ ਦੇ ਨਾਲ ਵੀ ਤੁਹਾਨੂੰ ਬਹੁਤ ਤੁਹਾਡਾ ਮਨੋਰੰਜਨ ਕਰਦੇ ਨੇ। ਸੋ ਸਾਡੇ ਤੋਂ ਪਹਿਲੇ ਰੇਡੀਓ ਪ੍ਰੋਗਰਾਮ ਉਡਾਨ ਤੁਸੀਂ ਸੁਣਦੇ ਹੋ 9 ਵਜੇ ਤੋਂ ਲੈ ਕੇ 10 ਵਜੇ ਤੱਕ। ਪ੍ਰਭ ਸੰਧੂ ਤੋਂ ਸਾਡੀ ਵਾਰੀ ਆਉਂਦੀ ਹੈ 10 ਵਜੇ ਤੋਂ ਲੈ ਕੇ 11 ਵਜੇ ਤੱਕ, ਤੋਂ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ 5:30 AM ਦਾ ਆਖਰੀ ਪ੍ਰੋਗਰਾਮ ਹੋਣ ਕਾਰਨ ਸਾਡੀ ਕੋਸ਼ਿਸ਼, ਸਾਡੀ ਜ਼ਿੰਮੇਵਾਰੀ ਥੋੜ੍ਹੀ ਜ਼ਿਆਦਾ ਵੱਧ ਜਾਂਦੀ ਹੈ ਕਿ ਜੋ ਜੋ ਪ੍ਰੋਗਰਾਮਾਂ ਦੀ ਲੈਵਲ ਸਾਡੇ ਪਹਿਲੇ ਦੋਸਤ ਸਾਹਿਬਾਨਾਂ ਨੇ ਸੈੱਟ ਕਰ ਦਿੱਤਾ ਹੁੰਦਾ, ਅਤੇ ਅਸੀਂ ਕਮ ਸੇ ਕਮ ਉਹਦੇ ਬਰਾਬਰ ਜ਼ਰੂਰ ਸਾਡੇ ਪ੍ਰੋਗਰਾਮ ਨੂੰ ਪਹੁੰਚਾ ਸਕੀਏ। ਕੋਸ਼ਿਸ਼ ਸਾਡੀ ਇਹ ਹੁੰਦੀ ਹੈ, ਬਾਕੀ ਤੁਹਾਡਾ ਸਾਥ ਚਾਹੀਦਾ, ਤੁਹਾਡੀ ਹਿੰਮਤ ਚਾਹੀਦੀ ਹੈ, ਤੁਹਾਡੀ ਮੋਰਲੀ ਸਪੋਰਟ ਚਾਹੀਦੀ ਹੈ, ਅਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅੱਛੀਆਂ ਗੱਲਾਂ ਬਾਤਾਂ, ਤੁਹਾਨੂੰ ਮਨ ਨੂੰ ਸਕੂਨ ਪਹੁੰਚਾਉਣ ਵਾਲੀਆਂ ਗੱਲਾਂ ਬਾਤਾਂ, ਕਿਉਂਕਿ ਇਸ ਵੇਲੇ ਦਾ ਜਿਹੜਾ ਟਾਈਮ ਹੁੰਦਾ ਨਾ, ਤੁਸੀਂ ਆਪਣੇ ਘਰਾਂ ਦੇ ਵਿੱਚ ਰੋਟੀ ਪਾਣੀ ਖਾ ਕੇ, ਆਪਣੇ ਦਿਨ ਚਰੀਆਂ ਸਾਰੀਆਂ ਤੋਂ ਫ੍ਰੀ ਹੋ ਕੇ, ਦਿਨ ਦੀਆਂ ਜੋ ਸਾਰੀਆਂ ਜ਼ਿੰਮੇਵਾਰੀਆਂ ਤੋਂ ਫ੍ਰੀ ਹੋ ਕੇ ਆਪਣੇ ਆਪਣੇ ਬੈੱਡਰੂਮਾਂ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਹੁੰਦੇ ਹੋ ਜਾਂ ਆਪਣੇ ਲਿਵਿੰਗ ਰੂਮ ਦੇ ਵਿੱਚ ਬੈਠੇ ਹੁੰਦੇ ਹੋ ਆਪਣੇ ਪਰਿਵਾਰ ਦੇ ਨਾਲ। ਸੋ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਗੱਲਾਂ ਪਰਿਵਾਰਕ ਕੀਤੀਆਂ ਜਾਣ, ਗੱਲਾਂ ਆਪਣੇ ਪੁਰਾਣੇ ਪਿਛੋਕੜ ਦੀਆਂ ਕੀਤੀਆਂ ਜਾਣ, ਆਪਣੀ ਜ਼ਿੰਦਗੀ ਦੀਆਂ ਕੀਤੀਆਂ ਜਾਣ, ਉਹ ਗੱਲਾਂ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਕੰਮ ਆਉਣ ਵਾਲੀਆਂ ਹੋਣ, ਸਾਡੀ ਸ਼ਖਸੀਅਤ ਨੂੰ ਨਿਖਾਰਨ ਵਾਲੀਆਂ ਹੋਣ। ਸੋ ਇਹੀ ਕੋਸ਼ਿਸ਼ ਹੁੰਦੀ ਹੈ ਤਾਂ ਜੋ ਰਾਤ ਨੂੰ ਸੌਣ ਵੇਲੇ ਮਨ ਦੇ ਉੱਪਰ ਕਿਸੇ ਕਿਸਮ ਦਾ ਕੋਈ ਟੈਨਸ਼ਨ, ਕਿਸੇ ਕਿਸਮ ਦਾ ਬੋਝ, ਕਿਸੇ ਕਿਸਮ ਦਾ ਕੋਈ ਸਟ੍ਰੈਸ ਜਿਹੜਾ ਨਾ, ਉਹ ਨਾ ਪਵੇ। ਆਰਾਮ ਦੀ ਨੀਂਦ ਤੁਸੀਂ ਸੋ, ਕੱਲ੍ਹ ਦੇ ਕੰਮ ਕਰਨ ਨੂੰ ਫਿਰ ਬਿਲਕੁਲ ਰਿਫਰੈਸ਼ ਹੋ ਕੇ ਕੰਮ ਕਰਨ ਦੇ ਵਾਸਤੇ ਬਸ 1 ਘੰਟਾ ਸਾਡਾ ਤੁਹਾਡਾ ਸਾਥ ਚਾਹੀਦਾ। ਉਮੀਦ ਕਰਦਾ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਬਹੁਤ ਸੁਣਦੇ ਹੋ, ਜੁੜਦੇ ਵੀ ਹੋ ਔਰ ਕਾਲਾਂ ਵੀ ਕਰਦੇ ਹੋ, ਅਤੇ ਮੈਨੂੰ ਉਹ ਜਿਹੜਾ ਪ੍ਰੋਸੈਸ ਹੈ ਨਾ ਕਾਲ ਕਰਨ ਵਾਲਾ ਸਰੋਤਿਆਂ ਦਾ, ਉਹ ਸਭ ਤੋਂ ਅੱਛਾ ਲੱਗਦਾ ਹੈ। ਸੋ ਰੇਡੀਓ ਪ੍ਰੋਗਰਾਮ ਦਾ ਸਾਡਾ ਨੰਬਰ ਰੋਜ਼ ਦੀ ਤਰ੍ਹਾਂ ਉਹੀ 647-367-5353 647-367-5353 5:30 ਫ੍ਰੀਕੁਐਂਸੀ ਦੇ ਉੱਪਰ ਚੱਲਦੇ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ, VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਜਿਸ ਨੂੰ ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ VPS24.hd ਭਰੋਗੇ ਤਾਂ ਤੁਸੀਂ ਸਾਡੇ IPTV ਚੈਨਲ ਦੇ ਨਾਲ ਜੁੜ ਜਾਓਗੇ, ਜਿੱਥੇ ਤੁਸੀਂ ਦੇਖੋਗੇ 24 ਘੰਟੇ ਕੋਈ ਨਾ ਕੋਈ ਪ੍ਰੋਗਰਾਮ ਜਿਹੜਾ ਪੰਜਾਬੀ ਸੱਭਿਆਚਾਰ, ਪੰਜਾਬੀ ਭਾਸ਼ਾ ਜਾਂ ਪੰਜਾਬੀ ਜਨ ਜੀਵਨ ਨੂੰ ਤੁਹਾਡੇ ਸਾਹਮਣੇ ਜ਼ਰੂਰ ਪ੍ਰਸਤੁਤ ਕਰਦਾ ਹੈ। ਨਵੀਆਂ ਪੁਰਾਣੀਆਂ ਪਿਕਚਰਾਂ ਵੀ ਅਸੀਂ ਉਹਦੇ ਉੱਪਰ ਲੋਡ ਕਰਦੇ ਰਹਿੰਦੇ ਹਾਂ। ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵਿਸ਼ਵ ਪੰਜਾਬੀ ਸਭਾ ਦੀਆਂ ਇਕਾਈਆਂ ਨੇ, ਉੱਥੇ ਜੋ ਜੋ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੀ ਰਿਕਾਰਡਿੰਗ ਸਾਡੇ ਕੋਲ ਆਉਂਦੀ, ਅਸੀਂ ਉਹ ਵੀ ਅਪਲੋਡ ਕਰਦੇ ਰਹਿੰਦੇ ਹਾਂ। ਇਸ ਵੇਲੇ ਦਾ ਸਾਡਾ ਰੇਡੀਓ ਪ੍ਰੋਗਰਾਮ ਲਾਈਵ ਚੱਲ ਰਿਹਾ ਉੱਥੇ, ਲੇਕਿਨ ਜੇਕਰ ਕੋਈ ਦੋਸਤ, ਮਿੱਤਰ, ਭੈਣ ਭਰਾ
ਸਾਡੇ ਨਾਲ ਜੁੜਨ ਤੋਂ ਵਾਂਝਾ ਰਹਿ ਗਿਆ ਕਿਸੇ ਰੁਝੇਵੇਂ ਦੇ ਕਾਰਨ, ਤਾਂ ਅਗਲੇ ਦਿਨ ਸ਼ਾਮ ਨੂੰ 6:30 ਤੋਂ 7 ਦੇ ਕਰੀਬ ਅਸੀਂ ਇਸ ਰਿਕਾਰਡਡ ਪ੍ਰੋਗਰਾਮ ਨੂੰ ਫਿਰ ਅਪਲੋਡ ਕਰ ਦਿੰਦੇ ਹਾਂ। ਇਸ ਵੇਲੇ ਲਾਈਵ ਤੁਸੀਂ ਟੀਵੀ ਦੇ ਉੱਪਰ ਵੀ IPTV ਚੈਨਲ ਦੇ ਵਿੱਚ ਜਾ ਕੇ ਤੁਸੀਂ ਰੇਡੀਓ 'ਤੇ ਤਾਂ ਸੁਣ ਹੀ ਸਕਦੇ ਹੋ, IPTV ਚੈਨਲ ਦੇ ਵੀ VPS24.HD ਪਰ ਹੋਗੇ ਤਾਂ ਉੱਥੇ ਵੀ ਲਾਈਵ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਸੋ ਅੱਜ ਦੋਸਤੋ ਮੰਗਲਵਾਰ ਦਾ ਦਿਨ ਹੋ ਗਿਆ, 15 ਸਪਟੈਂਬਰ ਹੋ ਗਈ, 18 ਡਿਗਰੀ ਟੈਂਪਰੇਚਰ ਇਸ ਵੇਲੇ ਹੈ, 22 ਡਿਗਰੀ ਰਿਹਾ ਅੱਜ ਵੱਧ ਤੋਂ ਵੱਧ। ਕੱਲ੍ਹ ਨੂੰ ਬੁੱਧਵਾਰ ਦਾ ਦਿਨ ਹੈ, 16 ਸਪਟੈਂਬਰ ਤਰੀਕ ਹੋ ਜਾਏਗੀ, 24 ਡਿਗਰੀ ਕੱਲ੍ਹ ਦੀ ਪ੍ਰੋਡਿਕਸ਼ਨ ਹੈ ਟੈਂਪਰੇਚਰ ਦੀ। 6:59 ਤੇ ਸੂਰਜ ਦੇਵਤਾ ਨੇ ਦਰਸ਼ਨ ਦੇਣੇ ਨੇ ਤੇ 7:27 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਲੇਕਿਨ ਉਸ ਤੋਂ ਪਹਿਲੇ ਇੱਕ ਜਾਣਕਾਰੀ ਤੁਹਾਡੇ ਲਈ। ਇੱਕ ਤੇ ਪਰਸੋਂ 18 ਤਰੀਕ ਨੂੰ ਹੰਸ ਰਾਜ ਹੰਸ ਦਾ ਸ਼ੋਅ ਹੋ ਰਿਹਾ, 18 ਤਰੀਕ ਨੂੰ ਅੱਜ ਤਰੀਕ ਹੋ ਗਈ 15, 16, 17 ਤੇ 18 ਤਰੀਕ ਨੂੰ ਫਰਾਈਡੇ ਵਾਲੇ ਦਿਨ। ਸੋ ਤੁਸੀਂ ਜ਼ਰੂਰ ਉੱਥੇ ਜਾ ਸਕਦੇ ਹੋ, ਮਿਸੀ ਸਾਗਾ ਦੇ ਵਿੱਚ ਸ਼ੋਅ ਹੋ ਰਿਹਾ ਤੇ ਜਿਨ੍ਹਾਂ ਜਿਨ੍ਹਾਂ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੇ ਟਿਕਟਾਂ ਲੈ ਲਈਆਂ ਨੇ ਬਹੁਤ ਵਧੀਆ ਗੱਲ ਹੈ, ਜਿਨ੍ਹਾਂ ਨੇ ਨਹੀਂ ਲਈਆਂ ਉਹ ਵੀ ਉਸ ਪ੍ਰੋਗਰਾਮ ਦੀਆਂ ਟਿਕਟਾਂ ਲੈ ਕੇ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਉਮੀਦ ਹੈ ਕਿ ਅਸੀਂ ਵੀ ਉਸ ਪ੍ਰੋਗਰਾਮ ਨੂੰ ਸੁਣਨ ਦੇ ਲਈ ਉੱਥੇ ਜਾਵਾਂਗੇ ਤੇ ਫਰਾਈਡੇ ਵਾਲੇ ਦਿਨ ਹੋ ਸਕਦਾ ਇਸ ਪ੍ਰੋਗਰਾਮ ਸਾਡੇ ਵਾਲਾ ਤੁਹਾਨੂੰ ਸੁਣਨ ਨੂੰ ਨਾ ਮਿਲੇ। ਕੋਸ਼ਿਸ਼ ਕਰਾਂਗੇ ਕਿ ਉਸ ਤੋਂ ਪਹਿਲੇ ਪਹਿਲੇ ਵਾਪਸ ਆਇਆ ਜਾਵੇ 10 ਵਜੇ ਤੋਂ ਪਹਿਲੇ, ਲੇਕਿਨ ਨਹੀਂ ਜੇ ਆ ਸਕਿਆ ਤਾਂ ਉਹਦਾ ਕੋਈ ਨਾ ਕੋਈ ਹੋਰ ਇੰਤਜ਼ਾਮ ਜ਼ਰੂਰ ਅਸੀਂ ਕਰਾਂਗੇ। ਵਿਸ਼ਵ ਪੰਜਾਬੀ ਭਵਨ ਦੇ ਵਿੱਚ 2, 3, 4 ਅਕਤੂਬਰ ਨੂੰ ਤੁਹਾਡੇ ਨਾਲ ਜਾਣਕਾਰੀ ਪਹਿਲੇ ਵੀ ਸਾਂਝੀ ਕੀਤੀ ਹੈ ਕਿ ਵਿਸ਼ਵ ਪੰਜਾਬੀ ਸਭਾ ਦੇ ਵੱਲੋਂ ਵਿਸ਼ਵ ਪੰਜਾਬੀ ਕਾਨਫਰੰਸ, ਜਿਸ ਦਾ ਜੋ ਮੇਨ ਵਿਸ਼ਾ ਹੈ ਪੰਜਾਬੀ ਸਾਹਿਤ ਅਤੇ ਸਮਾਜ ਦੇ ਵਿੱਚ ਔਰਤ ਦਾ ਅਕਸ, ਔਰ 27 ਵੱਖਰੇ ਵੱਖਰੇ ਵਿਸ਼ੇ ਸਬ ਟਾਈਟਲ ਇਸ ਤੋਂ ਬਾਅਦ ਰੱਖੇ ਗਏ ਨੇ ਕਿ ਔਰਤ ਦੀ ਵੱਖਰੇ ਵੱਖਰੇ ਖੇਤਰਾਂ ਦੇ ਵਿੱਚ ਜੋ ਦੇਣ ਹੈ, ਔਰਤ ਦਾ ਜੋ ਵੱਖਰੇ ਵੱਖਰੇ ਖੇਤਰਾਂ ਦੇ ਵਿੱਚ ਅਕਸ ਹੈ, ਕੋਈ ਐਸਾ ਵਿਸ਼ਾ ਨਹੀਂ ਛੱਡਿਆ ਹੋਇਆ ਜਿਸ ਦੇ ਵਿੱਚ ਔਰਤ ਦੀ ਕੋਈ ਕੰਟਰੀਬਿਊਸ਼ਨ ਨਾ ਹੋਵੇ, ਤੇ ਉੱਥੇ ਇਹਨਾਂ ਸਾਰਿਆਂ ਵਿਸ਼ਿਆਂ ਨੂੰ ਡਿਸਕਸ ਕੀਤਾ ਜਾਏਗਾ, ਇਹਨਾਂ ਦੇ ਉੱਪਰ ਡਿਸਕਸ਼ਨ ਵੀ ਹੋਏਗੀ ਤੇ ਬਹੁਤ ਸਾਰੀਆਂ ਨਵੀਆਂ ਗੱਲਾਂ ਬਾਤਾਂ ਵੀ ਸਾਹਮਣੇ ਆਉਣਗੀਆਂ। ਬਾਕੀ ਤੁਹਾਡੇ ਮਨੋਰੰਜਨ ਦੇ ਲਈ ਵੀ ਇੰਤਜ਼ਾਮ ਪੂਰਾ ਕੀਤਾ ਹੋਇਆ, ਤੁਹਾਡੇ ਖਾਣ ਪੀਣ ਦਾ ਵੀ ਪੂਰਾ ਇੱਥੇ ਇੰਤਜ਼ਾਮ ਹੈ। ਸੋ ਵਿਲੇਜ ਆਫ ਇੰਡੀਆ ਦੀ ਬੈਕ ਸਾਈਡ ਦੇ ਉੱਪਰ ਵਿਸ਼ਵ ਪੰਜਾਬੀ ਭਵਨ ਆਧੁਨਿਕ ਸਹੂਲਤਾਂ ਦੇ ਨਾਲ ਐਸ ਬ੍ਰਹਮਟਨ ਦਾ ਇੱਕੋ ਇੱਕ ਆਡੀਟੋਰੀਅਮ ਬਣਿਆ ਹੋਇਆ। ਅਗਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਪੰਜਾਬ ਪੰਜਾਬੀ ਔਰ ਪੰਜਾਬੀਅਤ ਦੇ ਨਾਲ ਸੰਬੰਧਿਤ ਕੋਈ ਪ੍ਰੋਗਰਾਮ ਉੱਥੇ ਆਰਗੇਨਾਈਜ਼ ਕਰਨਾ ਹੋਵੇ ਤਾਂ ਤੁਹਾਨੂੰ ਵੀ ਉਸ ਦੀਆਂ ਸੇਵਾਵਾਂ ਜਿਹੜੀਆਂ ਫ੍ਰੀ ਆਫ ਕਾਸਟ ਮਿਲ ਸਕਦੀਆਂ ਨੇ। ਸੋ ਅੱਜ ਜੋ ਗੱਲਬਾਤ ਦਾ ਵਿਸ਼ਾ ਮੈਂ ਨਾ ਅੱਜ ਬਾਈ ਚਾਂਸ ਇੱਕ ਜਗ੍ਹਾ ਤੇ ਪੜ੍ਹ ਰਿਹਾ ਸੀ, ਉਹ ਕਹਿੰਦੇ ਵੀ ਸਾਡੀ ਜ਼ਿੰਦਗੀ ਦੇ ਵਿੱਚ ਨਾ ਬਹੁਤ ਸਾਰੀਆਂ ਚੀਜ਼ਾਂ, 6-7 ਚੀਜ਼ਾਂ ਡਿਸਕਸ ਉਹਨਾਂ ਨੇ ਕੀਤੀਆਂ ਤੇ ਮੈਨੂੰ ਬਹੁਤ ਅੱਛੀਆਂ ਲੱਗੀਆਂ। ਮੈਂ ਕਿਹਾ ਯਾਰ ਇਹ ਸਾਰੀਆਂ ਚੀਜ਼ਾਂ ਇਕੱਲੇ ਮੇਰੇ ਤੱਕ ਨਹੀਂ ਰਹਿਣੀਆਂ ਚਾਹੀਦੀਆਂ, ਆਪਣਾ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀ ਸ਼ੇਅਰ ਕਰੀਏ ਰੇਡੀਓ ਦੇ ਉੱਪਰ, ਬੜਾ ਵਧੀਆ ਵਿਸ਼ਾ ਬਣ ਸਕਦਾ ਅੱਜ ਦੇ ਪ੍ਰੋਗਰਾਮ ਦਾ। ਸੋ ਕਹਿੰਦੇ ਵੀ 7 ਚੀਜ਼ਾਂ ਦਾ ਉਹਨੇ ਜ਼ਿਕਰ ਕੀਤਾ ਉਹਦੇ ਵਿੱਚ ਕਿ ਇਹ 7 ਚੀਜ਼ਾਂ ਨੇ ਇਹ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਕੀਮਤੀ ਹਨ। ਇਹਨਾਂ ਦਾ ਸੰਬੰਧ ਮਟੀਰੀਅਲਿਸਟਿਕ ਚੀਜ਼ਾਂ ਦੇ ਨਾਲ ਨਹੀਂ ਹੈ, ਕੋਈ ਸੋਨੇ ਚਾਂਦੀ ਧਨ ਦੌਲਤ ਇਹਨਾਂ ਚੀਜ਼ਾਂ ਨਾਲ ਨਹੀਂ ਇਹਨਾਂ ਦਾ ਸੰਬੰਧ। ਇਹ ਸਾਡੀ ਸ਼ਖਸੀਅਤ ਦੇ ਐਸੇ ਗੁਣ ਹਨ, ਸਾਡੀ ਸ਼ਖਸੀਅਤ ਦੀਆਂ ਐਸੀਆਂ ਕੁਆਲਿਟੀਜ਼ ਨੇ, ਸਾਡੀ ਸ਼ਖਸੀਅਤ ਦੇ ਵਿੱਚ ਐਸੀਆਂ ਚੰਗੀਆਂ ਗੱਲਾਂ ਦਾ ਹੋਣਾ ਹੈ ਜਿਨ੍ਹਾਂ ਦੇ ਨਾਲ ਸਾਡੀ ਸ਼ਖਸੀਅਤ ਜਿਹੜੀ ਨਾ ਸਾਨੂੰ ਸਮਾਜ ਦੇ ਵਿੱਚ ਹੀਰੋ ਵੀ ਬਣਾ ਸਕਦੀ ਹੈ ਤੇ ਇਹਨਾਂ ਦੀ ਹੋਂਦ ਜਿਹੜੀ ਉਹ ਸਾਨੂੰ ਜ਼ੀਰੋ ਵੀ ਬਣਾ ਸਕਦੀ ਹੈ। ਸੋ ਜ਼ਰੂਰ ਗੱਲਾਂ ਬਾਤਾਂ ਆਪਾਂ ਕਰਾਂਗੇ। ਸੋ ਤੁਸੀਂ ਜੇ ਕੋਈ ਗੱਲਬਾਤ ਕਰਨੀ ਹੋਵੇ ਤਾਂ ਤੁਸੀਂ ਵੀ ਕਰ ਸਕਦੇ ਹੋ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਉਹ ਕਹਿੰਦੇ ਜ਼ਿੰਦਗੀ ਦੇ ਵਿੱਚ ਨਾ ਕਿਸੇ ਉਦੇਸ਼ ਦਾ ਹੋਣਾ ਬਹੁਤ ਜ਼ਰੂਰੀ ਹੈ, ਬਿਨਾਂ ਉਦੇਸ਼ ਦੇ ਜ਼ਿੰਦਗੀ ਜਿਹੜੀ ਨਾ ਉਹ ਬਿਲਕੁਲ ਬੇਕਾਰ ਹੈ। ਜਿੱਦਾਂ ਉਹ ਕਹਿੰਦੇ ਨਾ ਕਿ ਵਿਹਲਾ ਮਨੁੱਖ ਸ਼ੈਤਾਨ ਦਾ ਘਰ, ਜੇਕਰ ਸਾਡਾ ਜ਼ਿੰਦਗੀ ਦੇ ਵਿੱਚ ਕੋਈ ਉਦੇਸ਼ ਨਾ ਹੋਵੇ, ਅਸੀਂ ਬਿਲਕੁਲ ਵਿਹਲੇ ਹੋਈਏ ਤਾਂ ਨੈਚੁਰਲ ਹੈ, ਇਹਦੇ 'ਚ ਸੁਭਾਵਿਕ ਹੈ, ਸਾਨੂੰ ਕੋਈ ਚੰਗੀਆਂ ਗੱਲਾਂ ਨਹੀਂ ਸੁੱਝ ਸਕਦੀਆਂ, ਸਾਨੂੰ ਹਮੇਸ਼ਾ ਮਾੜੀਆਂ ਗੱਲਾਂ ਹੀ ਸੁੱਝਣਗੀਆਂ। ਉਦੇਸ਼ ਹੋਏਗਾ ਨਾ ਤਾਂ ਤੁਹਾਡੀ ਜ਼ਿੰਦਗੀ ਆਟੋਮੈਟਿਕਲੀ
ਖੂਬਸੂਰਤ ਬਣਨ ਦੇ ਵੱਲ ਵਧਣ ਲੱਗ ਪਏਗੀ। ਫੋਰ ਐਗਜ਼ਾਮਪਲ, ਤੁਸੀਂ ਜਲਦੀ ਦੇ ਵਿੱਚ ਕਾਰ ਦੇ ਉੱਤੇ ਤੁਸੀਂ ਜਾ ਰਹੇ ਹੋ, ਤੁਸੀਂ ਏਅਰਪੋਰਟ ਦੇ ਉੱਪਰ ਜਾਣਾ, ਤੁਹਾਡੀ ਫਲਾਈਟ ਹੈ,

ਗਏ ਉਸ ਛੋਟੀ ਮੋਟੀ ਜਿਹੜੀ ਗੱਲ ਵਾਪਰੀ ਉਹਨੂੰ ਨਜ਼ਰਅੰਦਾਜ਼ ਕਰਨ ਦੀ ਕਿ ਨਹੀਂ ਯਾਰ ਕੋਈ ਗੱਲ ਨਹੀਂ, ਜੋ ਹੋਣਾ ਸੋ ਹੋ ਗਿਆ, ਚਲੋ ਮੈਂ ਆਪਣੀ ਫਲਾਈਟ ਤਾਂ ਅੱਗੇ ਜਾ ਕੇ ਲਵਾਂ। ਬਾਈ ਚਾਂਸ ਜੇ ਤੁਸੀਂ ਵਿਹਲੇ ਹੋ, ਉਦਾਂ ਹੀ ਕਿਤੇ ਤਫਰੀ ਮਾਰਨ ਚੱਲੇ ਹੋ, ਤੁਹਾਡਾ ਉਦੇਸ਼ ਨਾ ਹੋਵੇ ਤੁਸੀਂ ਫਲਾਈਟ ਲੈਣੀ ਅੱਗੇ ਜਾ ਕੇ, ਫਿਰ ਤੁਸੀਂ ਉੱਥੇ ਰੁਕ ਕੇ ਫਿਰ ਤੁਸੀਂ ਉੱਥੇ ਪੂਰਾ ਖਲਾਰਾ ਪਾਓਗੇ ਉਸ ਗੱਡੀ ਵਾਲੇ ਦੇ ਨਾਲ ਜਿਹਨੇ ਗੱਡੀ ਟਕਰਾਈ ਜਾਂ ਜਿਹਨੇ ਤੁਹਾਡੀ ਗੱਡੀ ਨੂੰ ਡੈਮੇਜ ਕੀਤਾ। ਤੁਸੀਂ ਉਹਦੇ ਨਾਲ ਗਾਲੋ ਗਾਲੀ ਵੀ ਹੋਵੋਗੇ, ਤੁਸੀਂ ਲੜਾਈ ਤੱਕ ਵੀ ਜਾਓਗੇ, ਤੁਸੀਂ ਪੁਲਿਸ ਤੱਕ ਵੀ ਜਾਓਗੇ। ਸੋ ਉਦੇਸ਼ ਤੁਹਾਡਾ ਜ਼ਿੰਦਗੀ ਦੇ ਵਿੱਚ, ਇਹ ਤਾਂ ਛੋਟੀ ਜਿਹੀ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ। ਸੋ ਉਦੇਸ਼ ਹੋਣਾ ਬਹੁਤ ਜ਼ਰੂਰੀ ਹੈ। ਉਦੇਸ਼ ਹੋਏਗਾ ਨਾ ਤੁਹਾਨੂੰ ਬੜੀਆਂ ਵੱਡੀਆਂ ਵੱਡੀਆਂ ਮੁਸ਼ਕਲਾਂ ਤੋਂ ਜਿਹੜੀ ਨਜ਼ਾਤ ਨਾ ਆਪਣੇ ਆਪ ਮਿਲ ਜਾਏਗੀ। ਕਹਿੰਦੇ ਇੱਕ ਠੇਕੇਦਾਰ ਸੀ ਕੋਈ, ਬੜਾ ਅਮੀਰ ਸੀ, ਬਹੁਤ ਧਨ ਦੌਲਤ ਪੈਸਾ ਸੀ, ਲੇਕਿਨ ਅਚਾਨਕ ਕਾਰੋਬਾਰ ਦੇ ਵਿੱਚ ਘਾਟਾ ਪੈ ਗਿਆ, ਕੰਮ ਕਾਰ ਬਹੁਤ ਘਟ ਗਿਆ, ਕਰਜ਼ਾ ਜਿਹੜਾ ਬਹੁਤ ਦੇਣ ਵਾਲਾ ਸੀ। ਉਹਦੇ ਮਨ ਵਿੱਚ ਇੱਕ ਦਿਨ ਆਈ ਕਿ ਮੈਂ ਨਾ ਯਾਰ ਸੂਸਾਈਡ ਕਰ ਲੈਣੀ ਹੈ। ਗਿਆ ਘਰੋਂ ਸੂਸਾਈਡ ਕਰਨ ਦੇ ਇਰਾਦੇ ਦੇ ਨਾਲ, ਨਦੀ ਦੇ ਕਿਨਾਰੇ ਦੇ ਉੱਪਰ ਗਿਆ, ਉੱਥੇ ਇੱਕ ਹੋਰ ਕੁੜੀ ਖੜੀ ਸੀ ਛੋਟੀ, ਉਹ ਵਿਚਾਰੀ ਉਹ ਵੀ ਆਈ ਕਿ ਮੈਂ ਨਾ ਮਰ ਜਾਣਾ, ਰੋਈ ਜਾਵੇ ਉੱਚੀ ਉੱਚੀ। ਉਹ ਆਦਮੀ ਜਦੋਂ ਗਿਆ ਨਾ ਠੇਕੇਦਾਰ, ਤੇ ਉਸ ਕੁੜੀ ਨੂੰ ਪੁੱਛਦਾ, ਭਾਈ ਤੂੰ ਰੋਨੀ ਕਿਉਂ ਹੈ? ਕਹਿੰਦੀ ਮੈਂ ਮਰ ਜਾਣਾ। ਕਹਿੰਦਾ ਮੈਨੂੰ ਕਾਰਨ ਤਾਂ ਦੱਸ, ਤੂੰ ਰੋਨੀ ਕਿਉਂ ਹੈ? ਕਹਿੰਦੀ ਮੇਰੀ ਘਰ ਦੇ ਵਿੱਚ ਨਾ ਮਾਂ ਬਹੁਤ ਬਿਮਾਰ ਹੈ, ਤੇ ਸਾਡੇ ਕੋਲ ਉਹਦਾ ਇਲਾਜ ਕਰਾਉਣ ਦੇ ਲਈ ਕੋਈ ਪੈਸੇ ਵੀ ਨਹੀਂ ਹੈਗੇ, ਤੇ ਮੇਰਾ ਕੋਈ ਭਰਾ ਵੀ ਨਹੀਂ ਹੈਗਾ, ਤੇ ਮੇਰਾ ਬਾਪ ਵੀ ਜਿਹੜਾ ਬਿਰਧ ਹੈ ਉਹ ਵੀ ਕੁਝ ਨਹੀਂ ਕਰ ਸਕਦਾ, ਤੇ ਮੇਰੀ ਮਾਂ ਬਹੁਤ ਬਿਮਾਰ, ਮੈਂ ਸੋਚਿਆ ਮੈਂ ਕੁਝ ਕਰ ਨਹੀਂ ਸਕਦੀ ਤੇ ਮੈਂ ਨਾ ਆਪਣੀ ਜਾਨ ਦੇ ਦੇਵਾਂ। ਉਹ ਕਹਿੰਦਾ ਝੂਠ ਤੇ ਨਹੀਂ ਬੋਲਦੀ? ਕਹਿੰਦਾ ਨਾ ਨਾ ਮੈਂ ਝੂਠ ਤਾਂ ਨਹੀਂ ਬੋਲਦੀ। ਕਹਿੰਦਾ ਚੱਲ ਮੇਰੇ ਨਾਲ ਘਰ ਮੈਨੂੰ ਦਿਖਾ। ਉਹ ਜਦੋਂ ਉਹਦੇ ਘਰ ਗਿਆ, ਉਹਨੇ ਦੇਖਿਆ ਸੱਚੀ ਉਹ ਛੋਟੀ ਜਿਹੀ ਲੜਕੀ ਸੱਚ ਬੋਲ ਰਹੀ ਸੀ, ਉਹਦੀ ਮਾਂ ਬੜੀ ਬਿਮਾਰ ਸੀ। ਉਹ ਕਹਿੰਦਾ ਲਿਆ ਮੈਨੂੰ ਪਰਚੀ ਫੜਾ ਜਲਦੀ ਜਲਦੀ ਜੋ ਡਾਕਟਰ ਨੇ ਦਵਾਈ ਲਿਖੀ ਹੈ। ਉਹਨੇ ਪਰਚੀ ਲਈ ਤੇ ਦਵਾਈ ਲੈਣ ਚਲਾ ਗਿਆ, ਦਵਾਈ ਲਿਆ ਕੇ ਦਿੱਤੀ। ਫਿਰ ਉਹਨੂੰ ਇਹ ਕਿਹਾ ਕਿ ਕੱਲ੍ਹ ਮੈਂ ਫਿਰ ਪਤਾ ਲੈਣ ਆਊਂਗਾ, ਕੋਈ ਗੱਲ ਨਹੀਂ ਮੈਂ ਤੁਹਾਡੀ ਜਿੰਨੀ ਹੈਲਪ ਕਰ ਸਕਦਾ ਕਰੂੰਗਾ। ਸੋ ਉਹ ਆਪਣੀ ਜਿਹੜੀ ਸੂਸਾਈਡ ਕਰਨ ਗਿਆ ਸੀ ਨਾ, ਉਹ ਭੁੱਲ ਗਿਆ, ਕਿਉਂਕਿ ਉਹਨੂੰ ਇੱਕ ਉਦੇਸ਼ ਮਿਲ ਗਿਆ ਉਸ ਲੜਕੀ ਦੀ ਹੈਲਪ ਕਰਨ ਦਾ। ਸੋ ਇਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਅਗਰ ਕੋਈ ਟਾਰਗੇਟ ਹੈ ਨਾ, ਕੋਈ ਉਦੇਸ਼ ਹੈ, ਉਸ ਟਾਰਗੇਟ ਨੂੰ, ਉਸ ਉਦੇਸ਼ ਨੂੰ ਪੂਰਾ ਕਰਨ ਦੇ ਲਈ ਅਸੀਂ ਕੰਮ ਕਰਦੇ ਰਵਾਂਗੇ, ਜ਼ਿੰਦਗੀ ਦੇ ਵਿੱਚ ਮਸ਼ਰੂਫ ਰਵਾਂਗੇ ਨਾ, ਤੇ ਉਹ ਜਿਵੇਂ ਕਹਿੰਦੇ ਵਿਹਲਾ ਮਨ ਸ਼ੈਤਾਨ ਦਾ ਘਰ, ਉਹ ਫਿਰ ਸਾਡਾ ਵਿਹਲਾ ਮਨ ਜਿਹੜਾ ਨਾ ਸ਼ੈਤਾਨੀਆਂ ਦੇ ਵੱਲ ਨਹੀਂ ਜਾਊਗਾ, ਕਿਸੇ ਨਾ ਕਿਸੇ ਉਸਾਰੂ ਕੰਮ ਦੇ ਵੱਲ ਲੱਗਿਆ ਰਹੂਗਾ। ਸੋ ਆਪਣੀ ਪਲੈਨਿੰਗ ਤੁਸੀਂ ਉਹਦੇ ਮੁਤਾਬਕ, ਉਦੇਸ਼ ਦੇ ਮੁਤਾਬਕ ਚੇਂਜ ਕਰ ਲੈਂਦੇ ਹੋ। ਜਿਵੇਂ ਏਅਰਪੋਰਟ ਤੇ ਜਾਂਦੇ ਹਾਂ, ਤੁਹਾਨੂੰ ਲੱਗਦਾ ਸੀ ਕਿ ਜੇ ਮੈਂ ਇੱਥੇ ਉਲਝ ਗਿਆ ਤਾਂ ਮੇਰੀ ਫਲਾਈਟ ਮਿਸ ਹੋ ਸਕਦੀ ਹੈ, ਤੁਸੀਂ ਉਸ ਆਪਣੀ ਜ਼ਰੂਰਤ ਦੇ ਮੁਤਾਬਕ ਆਪਣੀ ਪਲੈਨਿੰਗ ਚੇਂਜ ਕਰ ਲਈ। ਉਸ ਆਦਮੀ ਨੇ ਜਦੋਂ ਉਹਨੂੰ ਉਹ ਉਦੇਸ਼ ਮਿਲ ਗਿਆ, ਉਸ ਲੜਕੀ ਦੀ ਮਾਂ ਦੀ ਹੈਲਪ ਕਰਨ ਦਾ, ਉਸ ਲੜਕੀ ਦੀ ਹੈਲਪ ਕਰਨ ਦਾ, ਉਸ ਪਰਿਵਾਰ ਦੀ ਹੈਲਪ ਕਰਨ ਦਾ, ਉਸ ਨੂੰ ਆਪਣੀ ਸੂਸਾਈਡ ਭੁੱਲ ਗਈ, ਉਸ ਨੇ ਆਪਣੀ ਜ਼ਿੰਦਗੀ ਦੀ ਪਲੈਨਿੰਗ ਜਿਹੜੀ ਹੈ ਨਾ ਉਹ ਚੇਂਜ ਉਹ ਜਿਹੜੀ ਹੋ ਗਈ। ਸੋ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਮੁਸ਼ਕਲ ਆਉਂਦੀ ਹੈ ਨਾ, ਤਾਂ ਉਸ ਦੇ ਇਮੀਡੀਏਟਲੀ ਰਿਐਕਟ ਕਰਕੇ ਨਾ ਸਾਨੂੰ ਉਹਦਾ ਕੋਈ ਜ਼ਿਆਦਾ ਫਾਇਦਾ ਹੋਣ ਦੀ ਸੰਭਾਵਨਾ ਨਹੀਂ ਹੁੰਦੀ। ਸੋ ਨੰਬਰ ਇੱਕ ਤਾਂ ਜ਼ਿੰਦਗੀ ਦੇ ਵਿੱਚ ਉਹ ਕਹਿੰਦੇ ਵੀ ਉਦੇਸ਼ ਦਾ ਹੋਣਾ ਬਹੁਤ ਜ਼ਰੂਰੀ ਹੈ, ਇਹ ਬਹੁਤ ਕੀਮਤੀ ਚੀਜ਼ ਆ, ਇਹਦੇ ਤੋਂ ਬਿਨਾਂ ਜ਼ਿੰਦਗੀ ਸਾਡੀ ਬਿਲਕੁਲ ਨਿਰਾਰਥਕ ਹੈ, ਇਹਦੇ ਤੋਂ ਬਿਨਾਂ ਜ਼ਿੰਦਗੀ ਸਾਡੀ ਬਿਲਕੁਲ ਹੀ ਅਜਾਈ ਵਿਅਰਥ, ਜਿਹਨੂੰ ਅਸੀਂ ਕਹਿ ਸਕਦੇ ਨਾ, ਕੋਈ ਨਾ ਕੋਈ ਉਦੇਸ਼, ਕੋਈ ਨਾ ਕੋਈ ਉਦੇਸ਼, ਕੋਈ ਨਾ ਕੋਈ ਮੰਤਵ, ਕੋਈ ਨਾ ਕੋਈ ਮੋਟਿਵ ਜਿਹੜਾ ਨਾ ਸਾਡੀ ਜ਼ਿੰਦਗੀ ਦਾ ਹੋਣਾ ਬਹੁਤ ਜ਼ਰੂਰੀ ਹੈ, ਤਾਂ ਹੀ ਜ਼ਿੰਦਗੀ ਜਿਹੜੀ ਸਾਡੀ ਸਾਰਥਕ ਜਿਹੜੀ ਅੱਗੇ ਚੱਲਦੀ। ਤੁਹਾਡੇ ਮੁਤਾਬਕ ਹੋਰ 2-4-5 ਕਿਹੜੀਆਂ ਐਸੀਆਂ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਨੇ, ਕਿਹੜੀਆਂ ਐਸੀਆਂ ਚੀਜ਼ਾਂ ਨੇ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਇੰਨੀਆਂ ਕੀਮਤੀ ਨੇ ਕਿ ਪੈਸਾ ਉਹਨਾਂ ਦੇ ਮੁਕਾਬਲੇ ਕੁਛ ਵੀ ਨਹੀਂ ਹੈ। ਇੱਕ ਹੋਰ ਮੈਂ ਤੁਹਾਨੂੰ ਦੱਸ ਦਿੰਦਾ, ਸਮਾਂ ਹੈ। ਸਮਾਂ ਕਹਿੰਦੇ ਇੱਕ ਵਾਰ ਸਾਡਾ ਜਿਹੜਾ ਵੀ ਗੁਜ਼ਰ ਗਿਆ ਨਾ, ਉਹ ਦੁਬਾਰਾ ਨਹੀਂ ਆ ਸਕਦਾ। ਸਮੇਂ ਦਾ ਹਮੇਸ਼ਾ ਸਾਨੂੰ ਸਦਉਪਯੋਗ ਕਰਨਾ ਚਾਹੀਦਾ ਹੈ, ਸਮੇਂ ਨੂੰ ਹਮੇਸ਼ਾ ਹੀ ਸੋਚ ਸਮਝ ਕੇ ਕੋਈ ਕਦਮ ਉਠਾਉਣਾ ਚਾਹੀਦਾ। ਇਹ ਨਾ ਹੋਵੇ ਕਿ ਇੱਕ ਟਾਈਮ ਦੇ ਉੱਪਰ ਸਾਡਾ ਉਠਾਇਆ ਹੋਇਆ ਕਦਮ ਸਾਡੇ ਲਈ ਨੁਕਸਾਨ ਦੀ ਕੋਈ ਨਾ ਕੋਈ ਸਥਿਤੀ ਜਿਹੜੀ ਉਹ ਲੈ ਕੇ ਆ ਜਾਵੇ। ਸੋ ਸਮੇਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮੀਅਤ ਹੈ। ਭਾਈ ਵੀਰ ਸਿੰਘ ਨੇ ਵੀ ਇੱਕ ਜਗ੍ਹਾ 'ਤੇ ਲਿਖਿਆ ਨਾ ਕਿ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ,

0: ਉਹ ਸਮਾਂ ਜਿਹੜਾ ਨਾ, ਜਿੰਨੇ ਮਰਜ਼ੀ ਇਹਦੇ ਤਰਲੇ ਕੱਢੋ, ਜਿੰਨੇ ਮਰਜ਼ੀ ਇਹਦੇ ਅੱਗੇ ਵਾਸਤੇ ਪਾਓ ਤੁਸੀਂ, ਸਮਾਂ ਜਿਹੜਾ ਉਹ ਕਿਸੇ ਦੀ ਨਹੀਂ ਸੁਣਦਾ। ਸਮੇਂ ਨੇ ਇੱਕ ਸਾਰ ਚੱਲਦੇ ਰਹਿਣਾ, ਚੱਲਦੇ ਰਹਿਣਾ, ਚੱਲਦੇ ਰਹਿਣਾ। ਕਈ ਵਾਰ ਛੋਟੀਆਂ ਛੋਟੀਆਂ ਗੱਲਾਂ ਅਸੀਂ ਟਾਲੀ ਜਾਂਦੇ ਹਾਂ, ਟਾਲੀ ਜਾਂਦੇ ਹਾਂ ਵੀ ਕੋਈ ਨਹੀਂ ਯਾਰ ਹੁਣ ਕਰਦੇ ਹਾਂ, ਕੋਈ ਨਹੀਂ ਯਾਰ ਹੁਣ ਕਰਦੇ ਹਾਂ। ਲੇਕਿਨ ਆਖਰ ਜਦੋਂ ਸਮਾਂ ਬੀਤ ਚੁੱਕਿਆ ਹੁੰਦਾ ਨਾ, ਸਾਡੇ ਕੋਲ ਟਾਈਮ ਨਹੀਂ ਹੁੰਦਾ, ਅਸੀਂ ਉਸ ਕੰਮ ਨੂੰ ਕਰਨ ਦੇ ਸਮਰੱਥ ਨਹੀਂ ਰਹਿੰਦੇ, ਤਾਂ ਫਿਰ ਉਹ ਸਮਾਂ ਬੀਤ ਜਾਂਦਾ। ਫਿਰ ਉਹ ਕਹਿੰਦੇ ਵੀ ਅਬ ਪਛਤਾਏ ਕਿਆ ਹੋਏ ਜਬ ਚਿੜੀਆਂ ਚੁੱਗ ਗਈ ਖੇਤ। ਫਿਰ ਤਾਂ ਇਹ ਕਹਾਵਤਾਂ ਇੱਦਾਂ ਦੀਆਂ ਯਾਦ ਹੁੰਦੀਆਂ, ਜਦ ਸਮਾਂ ਇੱਕ ਵਾਰ ਗੁਜ਼ਰ ਜਾਏ ਤਾਂ ਫਿਰ ਉਹ ਸਾਡੇ ਸਾਹਮਣੇ ਨਹੀਂ ਆ ਸਕਦਾ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353। ਤੇ ਤੁਸੀਂ ਕਾਲ ਕਰ ਸਕਦੇ ਹੋ। ਦੋ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ, ਇੱਕ ਜ਼ਿੰਦਗੀ ਦੇ ਵਿੱਚ ਉਦੇਸ਼ ਦਾ ਹੋਣਾ ਬਹੁਤ ਜ਼ਰੂਰੀ ਹੈ, ਦੂਸਰਾ ਸਮੇਂ ਦਾ ਸਾਨੂੰ ਸਦਉਪਯੋਗ ਕਰਨਾ ਚਾਹੀਦਾ ਹੈ। ਸਮਾਂ ਸਾਡੇ ਲਈ ਬਹੁਤ ਕੀਮਤੀ ਹੈ, ਇੱਕ ਵਾਰ ਗੁਜ਼ਰਿਆ ਸਮਾਂ ਵਾਪਸ ਨਹੀਂ ਆ ਸਕਦਾ। ਚਾਰ ਪੰਜ ਹੋਰ ਚੀਜ਼ਾਂ ਐਸੀਆਂ ਨੇ, ਸਾਰੀਆਂ ਦੀਆਂ ਕਾਮਨ ਹੈ, ਇਹ ਨਹੀਂ ਹੈ ਕਿ ਤੁਹਾਡੇ ਲਈ ਮੈਂ ਤੁਹਾਨੂੰ ਦੱਸਾਂਗਾ ਤੁਹਾਨੂੰ ਲੱਗੇ ਹਾਂ ਯਾਰ ਹਾਂ ਇਹ ਤਾਂ ਇੱਦਾਂ ਹੀ ਸੀ, ਇਹ ਤਾਂ ਇੱਦਾਂ ਹੀ ਸੀ। ਲੇਕਿਨ ਤੁਸੀਂ ਫੋਨ ਕਰਕੇ ਸ਼ੇਅਰ ਕਰੋਗੇ ਤਾਂ ਆਪਾਂ ਉਹਦੇ ਵਿੱਚੋਂ ਵਧੀਆ ਗੱਲਾਂ ਬਾਤਾਂ ਜ਼ਰੂਰ ਅੱਗੇ ਕੰਟੀਨਿਊ ਕਰਾਂਗੇ। ਸੋ 647-367-5353 ਸਾਡਾ ਨੰਬਰ ਹੈ। ਸੋ ਫਿਲਹਾਲ ਇੱਕ ਸੁਣਦੇ ਹਾਂ ਛੋਟਾ ਜਿਹਾ ਗੀਤ, ਸਾਡੇ ਇੱਕ ਡਾਕਟਰ ਸਾਹਿਬ ਆ ਗਏ ਨੇ ਕਾਲਰ, ਇਹਨਾਂ ਦੀ ਗੱਲ ਆਪਾਂ ਸੁਣ ਲਈਏ। ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਆਉਂਦੇ ਹੋ ਜੀ ਤੁਸੀਂ? ਤੁਹਾਡੀ ਨਜ਼ਰ ਦੇ ਵਿੱਚ ਹੈ ਕੋਈ ਕੋਈ ਹੋਰ ਚੀਜ਼ ਜਿਹੜੀ ਜ਼ਿੰਦਗੀ ਦੇ ਵਿੱਚ ਬਹੁਤ ਕੀਮਤੀ ਹੈ?
1: ਸਭ ਤੋਂ ਵੱਡੀ ਹੈ ਜੀ ਐਜੂਕੇਸ਼ਨ।
0: ਐਜੂਕੇਸ਼ਨ ਤੇ ਚਲ ਮੈਂ ਐਜੂਕੇਸ਼ਨ ਦਾ ਸੰਬੰਧ ਜਿਹੜਾ ਨਾ ਮਟੀਰੀਅਲਿਸਟਿਕ ਦੀਆਂ ਚੀਜ਼ਾਂ ਦੇ ਵਿੱਚ ਆ ਜਾਂਦਾ ਹੈ ਵੀ ਪੈਸਾ ਧੇਲਾ ਹੈਗਾ ਤੇ ਐਜੂਕੇਸ਼ਨ ਤੁਸੀਂ ਲੈ ਸਕਦੇ ਹੋ, ਨਹੀਂ ਹੈਗਾ ਤੇ ਤੁਸੀਂ ਨਹੀਂ ਲੈ ਸਕਦੇ। ਐਜੂਕੇਸ਼ਨ ਵੀ ਇੰਪੋਰਟੈਂਟ ਹੈਗੀ ਹੈ ਜ਼ਿੰਦਗੀ ਦੇ ਵਿੱਚ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਐਜੂਕੇਸ਼ਨ ਨਾਲ ਤੁਹਾਨੂੰ ਸਲੀਕਾ ਆਉਂਦਾ ਹੈ, ਤੁਹਾਨੂੰ ਲਿਆਕਤ ਆਉਂਦੀ ਹੈ, ਤੁਹਾਨੂੰ ਸੁਸਾਇਟੀ ਦੇ ਵਿੱਚ ਵਿਚਰਨ ਦੀ ਸਮਝ ਆਉਂਦੀ ਹੈ, ਤੁਹਾਨੂੰ ਆਪਣੇ ਕੈਰੀਅਰ ਨੂੰ ਬਣਾਉਣ ਦੀ ਸਮਝ ਆਉਂਦੀ ਹੈ, ਤੁਹਾਡਾ ਕੀ ਚੰਗਾ ਕੀ ਬੁਰਾ ਹੈ ਸਾਰੀ ਲਿਆਕਤ ਤੁਹਾਡੇ ਵਿੱਚ ਐਜੂਕੇਸ਼ਨ ਦੇ ਨਾਲ ਹੀ ਆਉਂਦੀ ਹੈ। ਬਿਲਕੁਲ,
1: ਦੇਖੋ ਜਿਹੜੀ ਐਜੂਕੇਸ਼ਨ ਹੈ ਨਾ, ਤੁਸੀਂ ਜ਼ਿੰਦਗੀ ਦੇ ਕਿਸੇ ਮੋੜ ਤੋਂ ਮੁੜ ਜਾਓ, ਉੱਥੇ ਤੁਹਾਨੂੰ ਐਜੂਕੇਸ਼ਨ ਜਿਹੜੀ ਹੈ ਤੁਹਾਡੀ ਉਹਦੇ ਤੁਹਾਡੇ ਨਾਲ ਖੜੀ ਹੈ।
0: ਦੇਖੋ ਤੁਹਾਡਾ ਫੀਲਡ ਮੈਡੀਸਨ ਹੈ ਤੇ ਸਿਹਤ ਕਿਉਂ ਨਹੀਂ ਤੁਸੀਂ ਡਿਸਕਸ ਕਰਦੇ? ਸਿਹਤ ਨਹੀਂ ਸਭ ਤੋਂ ਇੰਪੋਰਟੈਂਟ? ਸਿਹਤ ਦਾ ਕੋਈ ਮੁੱਲ ਹੈਗਾ? ਕੋਈ ਪੈਸੇ ਦੇ ਨਾਲ ਸਿਹਤ ਨੂੰ ਕੋਈ ਖਰੀਦਿਆ ਜਾ ਸਕਦਾ? ਸਿਹਤ ਪਰਮਾਤਮਾ ਹੀ ਤੰਦਰੁਸਤੀ ਦੇਵੇ ਤੇ ਤਾਂ ਹੀ ਆਦਮੀ ਤੰਦਰੁਸਤ ਰਹਿ ਸਕਦਾ।
1: ਬਿਲਕੁਲ ਬਿਲਕੁਲ, ਜਿਹੜੀ ਐਜੂਕੇਸ਼ਨ ਹੈ ਨਾ, ਜਿਹੜੀ ਮਤਲਬ ਪੜ੍ਹਾਈ ਵਾਲੇ ਪਾਸੇ ਜਿਹੜੇ ਮਤਲਬ ਜਿਹੜਾ ਐਜੂਕੇਸ਼ਨ ਹੈ ਜਿਹੜੀ ਸਾਰੀ ਕੰਮ ਕਰਦੀ ਹੈ।
0: ਹਾਂ ਹਾਂਜੀ ਹਾਂਜੀ, ਸਿਹਤ ਮੇਰਾ ਖਿਆਲ ਹੈ ਕਿ ਉਹ ਕਹਿੰਦੇ ਵੀ ਜਾਨ ਹੈ ਤਾਂ ਜਹਾਨ ਹੈ, ਸਿਹਤ ਹੈ ਨਾ ਤੇ ਮੇਰਾ ਖਿਆਲ ਤੁਸੀਂ ਸਭ ਕੁਝ ਪ੍ਰਾਪਤ ਕਰ ਸਕਦੇ ਹੋ। ਜਿੱਦਾਂ ਉਹ ਕਹਿੰਦੇ ਨਾ, ਉਹ ਕਹਿੰਦੇ ਵੀ ਇਫ ਯੂ ਲੋਸਟ ਧਨ ਗਿਆ ਤਾਂ ਕਹਿੰਦੇ ਸਮਝੋ ਕੁਛ ਵੀ ਨਹੀਂ ਗਿਆ ਤੁਹਾਡਾ, ਠੀਕ ਹੈ ਨਾ। ਉਹ ਕਹਿੰਦੇ ਵੀ ਜੇ ਤੁਹਾਡਾ ਮੰਨ ਲਓ ਸਿਹਤ ਚਲੀ ਗਈ ਤਾਂ ਕੁਛ ਨਾ ਕੁਛ ਜ਼ਰੂਰ ਤੁਹਾਡਾ ਚਲਾ ਗਿਆ, ਜੇ ਤੁਹਾਡਾ ਫੇਥ ਵਿਸ਼ਵਾਸ ਤੁਸੀਂ ਖੋਲਿਆ ਨਾ ਤਾਂ ਸਮਝ ਲਓ ਸਭ ਕੁਝ ਹੀ ਤੁਹਾਡਾ ਚਲਾ ਗਿਆ, ਫਿਰ ਤੁਸੀਂ ਬਿਲਕੁਲ ਜੀਵਤ ਰਹਿਣ ਦੇ ਹੱਕਦਾਰ ਹੀ ਨਹੀਂ ਹੋ, ਤੁਹਾਡੇ ਤੇ ਕੋਈ ਵਿਸ਼ਵਾਸ ਹੀ ਨਹੀਂ ਕਿਸੇ ਆਦਮੀ ਨੇ ਕਰਨਾ।
1: ਐਡਮਿਸ਼ਨ ਲੈ ਕੇ ਮੈਂ ਗ੍ਰੈਜੂਏਸ਼ਨ ਕੀਤੀ, ਕਹਿੰਦੇ ਛੱਡਦੇ ਹੁਣ ਪੜ੍ਹਾਈ, ਹੁਣ ਗ੍ਰੈਜੂਏਸ਼ਨ ਹੋ ਗਈ। ਫਿਰ ਮੈਂ ਕਿਹਾ ਨੀ ਥੋੜੀ ਜੀ ਰਹਿ ਗਈ, ਫਿਰ ਮੈਂ ਪੋਸਟ ਗ੍ਰੈਜੂਏਸ਼ਨ ਕੀਤੀ
0: ਜੀ ਜੀ ਜੀ ਜੀ ਜੀ,
1: ਤੇ ਫਿਰ ਇਹਨੇ ਜੋਬ ਮੈਂ ਆਪਣੀ MBA ਕੀਤੀ।
0: ਪੜ੍ਹਾਈ ਦਾ ਤਾਂ ਖੈਰ ਡਾਕਟਰ ਸਾਹਿਬ ਜਦੋਂ ਵੀ ਕੀਤੀ ਜਾਵੇ ਨਾ, ਪੜ੍ਹਾਈ ਤੇ ਆਦਮੀ ਨੂੰ ਐਸਾ ਇੱਕ ਐਸੈਟਸ ਹੈ ਤੁਹਾਡੇ ਕੋਲੇ ਕਿ ਜਿਸ ਨੂੰ ਨਾ ਕੋਈ ਚੁਰਾ ਸਕਦਾ ਹੈ, ਨਾ ਇਹਦੇ ਚੋਰੀ ਹੋਣ ਦਾ ਡਰ ਹੈ, ਨਾ ਇਹ ਕਿਤੇ ਲਾਸ ਹੋਣ ਦਾ ਡਰ ਹੈ। ਹਮੇਸ਼ਾ ਤੁਹਾਡੀ ਸਭ ਤੋਂ ਵੱਡੀ ਐਸੈਟ ਜਿਹੜੀ ਨਾ ਤੁਹਾਡੀ ਉਹ ਐਜੂਕੇਸ਼ਨ ਹੈ। ਚਲੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਜਸਬੀਰ ਚੌਹਾਨ ਜੀ, 647-993-1484 ਇਹਨਾਂ ਦਾ ਨੰਬਰ ਹੈ। ਤੁਹਾਨੂੰ ਕੋਈ ਹੈਲਥ ਸੰਬੰਧੀ ਕੋਈ ਸੇਵਾ ਲੈਣੀ ਹੋਵੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ।
1: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।
0: ਸੋ ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਬੀਬੀ ਗੋਸਲ ਜੀ ਤੁਸੀਂ ਆਉਂਦੇ ਰਹੋ। ਚਲੋ ਚਲੋ ਚਲੋ ਬੀਬੀ ਨੇ ਕਿਹਾ ਤਾਂ ਤੁਹਾਨੂੰ ਭੈਣ ਜੀ ਕਿਹਾ ਤਾਂ ਕੋਈ ਗੱਲ
1: ਆਪਣੇ ਆਪ ਚ ਪਿਆਰ ਨਾਲ ਬੋਲੋ, ਪਿਆਰ ਨਾਲ ਗੱਲ ਕਰੋ,
0: ਜਿਸ
1: ਤਰ੍ਹਾਂ ਹੋਰ ਹੈਗੇ ਆ ਬਾਕੀ ਜਿਹੜੇ ਆ ਬਾਈ ਤੁਸੀਂ
0: ਪੋਜ਼ਿਟਿਵਿਟੀ ਇਹਦੀ ਪੋਜ਼ਿਟਿਵਿਟੀ ਇੱਕ ਬਹੁਤ ਵਧੀਆ ਐਸੈਟਸ ਹੈ ਤੁਹਾਡੇ ਕੋਲ, ਜਿਹੜੀ ਤੁਹਾਡੀ ਲਾਈਫ ਨੂੰ, ਤੁਹਾਡੀ ਜ਼ਿੰਦਗੀ ਨੂੰ ਬਹੁਤ ਬਿਹਤਰ ਬਣਾ ਸਕਦੀ ਹੈ, ਤੁਹਾਡੀ ਸਿਹਤ ਨੂੰ ਠੀਕ ਰੱਖ ਸਕਦੀ ਹੈ ਪੋਜ਼ਿਟਿਵਿਟੀ।
1: ਮੈਂ ਤੁਹਾਨੂੰ ਗੱਲ ਸੁਣਾਉਣੀ, ਗੱਲ ਸੁਣਿਓ, ਮੇਰੇ ਘਰ ਵਾਲੇ ਮੈਂ ਇੰਡੀਆ ਤੋਂ ਲੈ ਕੇ ਆਏ, ਬਿਲਕੁਲ ਉਹਨੂੰ ਭੁੱਲ ਗਏ, ਸਭ ਕੁਛ ਉਹਨੂੰ ਪਤਾ ਨੀ ਕਿਸੇ ਦਾ, ਉੱਥੇ ਜਾ ਕੇ ਆਪਣੇ ਆਪ ਲੋਸਟ ਕਰ ਗਏ ਦਿੱਲੀ ਵਿੱਚ, ਬੜੀ ਲੰਬੀ ਚੌੜੀ ਸਟੋਰੀ ਹੈ। ਮੈਂ ਆ ਕੇ ਸੋਚਿਆ ਵੀ ਮੈਂ ਇਹਨਾਂ ਨੂੰ ਮਸੀਹ ਤੋਂ ਪਾਸ ਤੋਂ ਬਣਾਇਆ, ਮਸੀਹ ਮੈਂ ਲੈ ਕੇ ਆਈ, ਮੈਂ ਕਵਾਂ ਵੀ ਆ ਕੇ ਮੈਂ ਜ਼ਹਿਰ ਇਹਨਾਂ ਨੂੰ ਦੇ ਦੇਵਾਂ ਆਪ ਰਹਿਮਾ, ਫਿਰ ਮੈਂ ਸੋਚਿਆ ਵੀ ਇਹ ਤਾਂ ਕੋਈ ਹੱਲ ਨੀ ਹੈ,
0: ਤੇ
1: ਮੈਂ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੂੰ ਬੈਠ ਕੇ ਪੜ੍ਹਨਾ, ਬੈਠ ਜਾਣਾ ਤੇ ਨਾਲ ਬਿਠਾ ਲੈਣੇ, ਗੁਰਦੁਆਰੇ ਲੈ ਜਾਣਾ, ਬੜਾ ਔਖਾ ਟਾਈਮ ਕੱਟਿਆ, ਗੱਡੀ ਮੇਰੀ ਚਾਰਜ ਲੋਕ ਸੀ, ਉਹ ਪਿੱਛੋਂ ਨਿਕਲ ਕੇ ਰੋਹ ਪੈਂਦੀ ਆ ਬਾਹਰ ਨਿਕਲ ਕੇ, ਜਿਹੜੇ ਬੈਂਚ ਚਾਲੀ ਸੀਗਾ ਤੇ ਬਾਹਰ ਨਿਕਲ ਜਾਣਾ, ਮਸੀਂ ਪਲੀਜ਼ ਉਧਰ ਤੋਂ ਉਧਰ ਤੋਂ ਘਰ ਬਣ ਜੇ, ਬੜਾ ਔਖਾ ਜੀ। ਆਪਣੇ ਆਪ ਨੂੰ ਮੈਂ ਇੰਨਾ ਸੰਭਾਲਿਆ, ਪਹਿਲਾਂ ਰਾਤ ਨੂੰ ਦਿਨ ਰਾਤ ਨੀਂਦ ਨਾ ਆਉਣੀ, ਫਿਰ ਮੈਂ ਆਪਣੇ ਮਗਰੇ ਉਹਨਾਂ ਨੂੰ ਰੱਖਣਾ, ਆਪਣੇ ਪੂਰਾ ਰੱਖਿਆ। ਪਹਿਲਾਂ ਮੁੰਡੇ ਮੇਰੇ ਬੇਟੇ ਨੂੰ ਦੱਸ ਰਿਹਾ ਮੈਂ ਇੱਥੇ ਦੇ ਕੇ ਤੇ ਛੱਡਣੇ, ਆਪ ਫਿਰ ਗੱਡੀ ਪੂਰਾ ਮੈਨੂੰ ਲਾ ਕੇ ਗੱਡੀ ਲਾ ਕੇ।
0: ਚਲੋ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਸਾਡੇ ਇੱਕ ਹੋਰ ਕਾਲਰ ਨੇ ਉਹਦੀ ਵੀ ਗੱਲ ਸੁਣੀ।
1: ਮੈਂ ਪੋਜ਼ਿਟਿਵ ਨਾ ਹੁੰਦੀ,
0: ਹਾਂਜੀ
1: ਮੈਂ ਪੋਜ਼ਿਟਿਵ ਨਾ ਸੋਚੀ ਜੀ, ਤਾਂ ਇਹ ਕੰਮ ਮੈਨੂੰ ਬਿਲਕੁਲ ਮੁਸ਼ਕਲ ਸੀ ਬਹੁਤ।
0: ਜੀ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਗੁਰਮੀਤ ਭੈਣ ਜੀ, ਸਤਿ ਸ਼੍ਰੀ ਅਕਾਲ।
2: ਸਭ ਦਾ ਆਉਣਾ ਸਮਾਂ ਚੰਗਾ, ਰੱਬ ਦੀ ਖੇਡ ਅਨੋਖੀ ਏ, ਕੋਈ ਐਸਾ ਵੀ ਨਹੀਂ ਜਦ ਤੇ ਜਿਸ ਦੀ ਜ਼ਿੰਦਗੀ ਸੌਖੀ ਏ।
0: ਬਿਲਕੁਲ ਬਿਲਕੁਲ, ਹਰ ਇੱਕ ਆਦਮੀ ਕਿਸੇ ਨਾ ਕਿਸੇ ਸਿਰਫ ਸੋਚ ਪੋਜ਼ਿਟਿਵ ਰੱਖੋਗੇ ਤਾਂ ਸਾਰੀ।
2: ਹਾਂਜੀ, ਘਬਰਾਇਆ ਘਬਰਾਉਣਾ ਨਹੀਂ, ਹੈ ਨਾ, ਕਹਿੰਦੇ ਨੇ ਚੁਗਲ ਚਲਾਕੀਆਂ ਦਾ ਜਵਾਬ ਚਲਾਕੀ ਨਹੀਂ ਹੁੰਦਾ, ਸਬਰ ਹੁੰਦਾ।
0: ਜੀ ਜੀ ਜੀ ਜੀ ਜੀ,
2: ਮੈਂ ਵੀ ਸਬਰ ਚ ਹਾਂ, ਕੁਝ ਚਪੇੜਾਂ ਹੱਥ ਨਹੀਂ, ਸਮਾਂ ਤੇ ਕਰਮ ਮਾਰਦੇ ਨੇ।
0: ਬਿਲਕੁਲ ਜੀ, ਬਿਲਕੁਲ ਬਿਲਕੁਲ,
2: ਥੈਂਕ ਯੂ,
0: ਸ਼ੁਕਰੀਆ ਸ਼ੁਕਰੀਆ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, 2825, ਸਤਿ ਸ਼੍ਰੀ ਅਕਾਲ।
3: ਹੈਲੋ ਡਾਕਟਰ, ਸਤਿ ਸ਼੍ਰੀ ਅਕਾਲ, ਕਿੱਦਾਂ ਜੀ?
0: ਬਹੁਤ ਵਧੀਆ ਜੀ, ਬਿਲਕੁਲ ਠੀਕ ਠਾਕ ਹੈ। ਚਲੋ ਆਓ, ਠੀਕ ਠਾਕ ਪਹੁੰਚੋ, ਘਰ ਪਹੁੰਚੋ ਪਰਿਵਾਰ ਦੇ ਕੋਲ। ਕਿੰਨੇ ਦਿਨਾਂ ਬਾਅਦ ਆ ਰਹੇ ਹੋ ਵਾਪਸ? ਅੱਛਾ ਅੱਛਾ ਅੱਛਾ, ਚਲੋ ਕੋਈ ਨੀ, ਬਸ ਆਓ ਹੁਣ। ਫੇਰ ਵਾਪਸੀ ਕਿੰਨੇ ਦਿਨਾਂ ਬਾਅਦ ਹੋ ਜਾਂਦੀ ਤੁਹਾਡੀ ਵਾਪਸੀ ਫਿਰ? ਜੇਕਰ ਤੁਹਾਡਾ ਕੋਈ ਕੰਮ ਕਰਦੇ ਹੋ, ਕੋਈ ਉਦੇਸ਼ ਹੈ, ਕੋਈ ਮੰਤਵ ਹੈ, ਤੇ ਜ਼ਿੰਦਗੀ ਦੇ ਵਿੱਚ ਰੁੱਝੇ ਹੋ ਨਾ ਤੁਸੀਂ, ਤੇ ਤੁਸੀਂ ਬੁਰਾ ਕੋਈ ਸੋਚ ਨਹੀਂ ਹੋ ਤੁਸੀਂ। ਬਿਲਕੁਲ ਬਿਲਕੁਲ, ਹਾਂਜੀ
3: ਹਾਂਜੀ ਹਾਂਜੀ, ਜਿਹਦੇ ਵਿੱਚ ਤੁਹਾਨੂੰ ਖੁਸ਼ੀ ਵੀ ਮਿਲਦੀ ਆ ਤੇ ਤੁਸੀਂ ਪੋਜ਼ਿਟਿਵ ਵੀ ਰਹਿੰਦੇ ਆ, ਤੇ ਪ੍ਰਾਪਤ ਤੁਹਾਨੂੰ ਮੇਰੀ ਜਿਹੜੀ ਮਾਈਂਡ ਵਿੱਚ ਆਈ ਸੀਗੀ, ਇੱਕ ਹੋਰ ਚੀਜ਼ ਵੀ ਤੁਸੀਂ ਕਿਸੇ ਨਾਲ ਨਫ਼ਰਤ ਨਾ ਕਰੋ, ਜਿਹੜੇ ਮੇਨ ਪੈਂਦੇ ਅੱਜ ਕੱਲ੍ਹ
0: ਜਿੱਦਾਂ ਦੁਨੀਆਂ ਲੜੀ। ਬਿਲਕੁਲ ਬਿਲਕੁਲ ਬਿਲਕੁਲ, ਸਹੀ ਗੱਲ ਹੈ, ਬਿਲਕੁਲ ਬਿਲਕੁਲ ਸਹੀ ਗੱਲ ਹੈ।
3: ਆਪਣਾ ਲਾਲਚ ਨਾ ਕਰੋ ਕਿਸੇ ਨੂੰ, ਆਪਣਾ ਰੱਬ ਮਾੜੀ ਪੈਂਦੇ ਆ।
0: ਬਿਲਕੁਲ ਬਿਲਕੁਲ ਬਿਲਕੁਲ, ਚਲੋ ਸ਼ੁਕਰੀਆ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿਕਾਲ ਜੀ ਸਤਿਕਾਲ
4: ਬਹੁਤ ਕੁਛ ਸੁਣ ਲਿਆ ਬਹੁਤ ਵਧੀਆ ਗੱਲਾਂ ਸੁਣ ਲਈਆਂ ਨੇ
0: ਜੀ
4: ਤੇ ਹੁਣ ਤੁਸੀਂ ਉਦੇਸ਼ ਵੀ ਦੱਸ ਦਿੱਤਾ ਸਮਾਂ ਵੀ ਦੱਸ ਦਿੱਤਾ ਹੈ ਨਾ
0: ਜੀ ਜੀ ਜੀ ਪਿਆਰ ਕਰੋਗੇ ਓਵੇਂ ਤੁਹਾਨੂੰ ਕੋਈ ਪਿਆਰ ਕਰੋਗੇ ਤੁਸੀਂ ਉਮੀਦ ਵੀ ਓਵੇਂ ਰੱਖ ਸਕਦੇ ਹੋ ਬਿਲਕੁਲ
4: ਆਪਾਂ ਗੁਆਂਢ ਨਾਲ ਵੀ ਨਾ ਪਿਆਰ ਹੋਵੇ ਕਹਿੰਦੇ ਰਿਸ਼ਤੇਦਾਰ ਨਾਲ ਤਾਂ ਜੇ ਨਹੀਂ ਨਾ ਕੋਈ ਗੱਲ ਨੀ ਤੇ ਕਹਿੰਦੇ ਹੁੰਦੇ ਆ ਗੁਰਮੁਖ ਪੱਤਾ ਭਾਵੇਂ ਹੋਵੇ ਗੁਆਂਢ
0: ਕਿਉਂਕਿ ਕੋਈ ਸੁੱਖ ਦੁੱਖ ਹੋਣਾ ਹੈ ਰਿਸ਼ਤੇਦਾਰਾਂ ਨੇ ਤਾਂ ਬਾਅਦ ਚ ਆਉਣਾ ਪਹਿਲਾਂ ਤੁਹਾਨੂੰ ਗੁਆਂਢੀ ਨੇ ਪੁੱਛਣਾ
4: ਗੁਆਂਢੀਆਂ ਨਾਲ ਸ਼ਾਂਤੀ ਰੱਖੋ ਮਨ ਦੇ ਵਿੱਚ ਗੁੱਸੇ ਤੇ ਕੰਟਰੋਲ ਰੱਖੋ
0: ਜੀ ਜੀ ਜੀ ਜੀ ਜੀ
4: ਜੀ ਜੀ ਜੀ ਜੀ ਸਹਿਣਸ਼ੀਲਤਾ ਇੰਨੀ ਹੋਵੇ ਮਨ ਦੇ ਵਿੱਚ ਤੁਹਾਨੂੰ ਕੋਈ ਚੰਗੀ ਮਾੜੀ ਕਹਿ ਜੇ ਉਹਨੂੰ ਥੋੜੀ ਦੇਰ ਤੁਸੀਂ
0: ਹਾਂ ਸੋਚੋ ਸੋਚੋ ਬਿਲਕੁਲ ਸਹੀ ਗੱਲ ਹੈ ਉਹ ਕਹਿੰਦੇ ਗੱਲ ਨੂੰ ਪਹਿਲਾਂ ਕੰਨਾਂ ਦੇ ਨਾਲ ਸੁਣੋ ਫਿਰ ਉਹਨੂੰ ਥੋੜੀ ਦੇਰ ਆਪਣੇ ਦਿਮਾਗ ਦੇ ਵਿੱਚ ਰੱਖੋ ਸੋਚੋ ਫਿਰ ਜ਼ੁਬਾਨ ਦੇ ਵਿੱਚ ਉਹਦਾ ਆਨਸਰ ਦਿਓ ਜੋ ਦੇਣਾ ਯੈਸ ਥਿੰਕ ਬਿਫੋਰ ਸਪੀਕ ਬਿਲਕੁਲ ਸਹੀ ਗੱਲ
4: ਵਿਸ਼ਵਾਸ ਰੱਖੋ ਆਪਣੇ ਤੇ ਚੰਗਾ ਸਮਾਂ ਆਏਗਾ
0: ਬਿਲਕੁਲ
4: ਭਲੇ ਵਾਸਤੇ ਤੁਸੀਂ ਆਪਣਾ ਹੱਥ ਪਿਆਰ ਰੱਖੋ ਕਿਸੇ ਵਾਸਤੇ ਸਵਾਰਥੀ ਨਾ ਬਣੋ
0: ਬਿਲਕੁਲ ਬਿਲਕੁਲ ਜੀ ਬਿਲਕੁਲ ਚਲੋ ਸ਼ੁਕਰੀਆ ਭੈਣ ਜੀ
4: ਕੋਲੋਂ ਇਹ ਫਲ ਦੀ ਆਸ ਨਾ ਰੱਖੋ ਕਲਾਕਾਰ
0: ਬਿਲਕੁਲ ਜੀ ਬਿਲਕੁਲ ਬਿਲਕੁਲ ਸ਼ੁਕਰੀਆ ਜੀ ਮਿਹਰਬਾਨੀ ਥੈਂਕ ਯੂ ਵੈਰੀ ਮੱਚ ਥੈਂਕ ਯੂ ਥੈਂਕ ਯੂ ਸੋ ਦੋਸਤੋ 647-5353-6475353 ਸਾਡਾ ਨੰਬਰ ਹੈ ਤੇ ਇੱਕ ਤੁਹਾਨੂੰ ਮੈਂ ਛੋਟਾ ਜਿਹਾ ਸੁਣਾਉਣਾ ਪਿਆਰਾ ਜਿਹਾ ਗੀਤ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਮੈਸੇਜ ਸ਼ੇਅਰ ਕਰਾਂਗੇ ਤੇ ਫਿਰ ਆਪਾਂ ਗੱਲਬਾਤ ਨੂੰ ਅੱਗੇ ਕੰਟੀਨਿਊ ਕਰਾਂਗੇ ਸਾਡੇ ਇੱਕ ਕਾਲਰ ਕੁਲਦੀਪ ਸਿੰਘ ਜੀ ਆ ਗਏ 4791 ਸਤਿ ਸ੍ਰੀ ਅਕਾਲ ਜੀ
5: ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ
0: ਕੀ ਹਾਲ ਚਾਲ ਜੀ ਜਿਵੇਂ ਬਿਹੇਵ ਕਰੋਗੇ ਓਦਾਂ ਦਾ ਹੀ ਅੱਗੋਂ ਉਮੀਦ ਤੁਸੀਂ ਰੱਖੋਗੇ ਕਿਹੜਾ ਗਾਣਾ ਦੱਸੋ ਯਾਦ ਕਰਕੇ ਕੋਈ ਗੱਲ ਨੀ ਦੁਬਾਰਾ ਫੋਨ ਕਰ ਦਿਓ ਯਾਦ ਕਰਕੇ ਮੈਨੂੰ ਗਾਣਾ ਦੱਸ ਦਿਓ ਸੁਣਾ ਦੇਣਾ ਤੁਹਾਨੂੰ ਜੀ ਜੀ ਥੈਂਕ ਯੂ ਵੈਰੀ ਮੱਚ ਥੈਂਕ ਯੂ ਥੈਂਕ ਯੂ ਸੋ ਦੋਸਤੋ ਸੁਣੋ ਇੱਕ ਪਿਆਰਾ ਜਿਹਾ ਗੀਤ ਗੱਲਬਾਤ ਨੂੰ ਆਪਾਂ ਅੱਗੇ ਕੰਟੀਨਿਊ ਕਰਾਂਗੇ ਫੇਰ

0: ਸੁਣ ਰਹੇ ਸੀ ਤੁਸੀਂ ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ ਬਹੁਤ ਪਿਆਰਾ ਗੀਤ ਤੇ ਸਾਡਾ ਨੰਬਰ ਹੈ ਜੀ 647-5353-6475353 ਤੁਸੀਂ ਕੋਈ ਮਨਪਸੰਦ ਗੀਤ ਸੁਣਨਾ ਹੋਵੇ ਜਾਂ ਸਾਡੀ ਜੋ ਗੱਲਬਾਤ ਚੱਲ ਰਹੀ ਹੈ ਉਹਦੇ ਵਿੱਚ ਕੋਈ ਆਪਣਾ ਕੰਟਰੀਬਿਊਟ ਕਰਨਾ ਹੋਵੇ ਇੱਕ ਹੋਰ ਤੁਹਾਡੇ ਨਾਲ ਮੈਂ ਪੁਆਇੰਟ ਸ਼ੇਅਰ ਕਰਨ ਲੱਗਾ ਤੁਸੀਂ ਸਹਿਮਤ ਹੋ ਗਏ ਮੇਰੇ ਨਾਲ ਇੱਕ ਹੈ ਸਾਡੀ ਜ਼ੁਬਾਨ ਜਿਹਨੂੰ ਅਸੀਂ ਬੋਲ ਵੀ ਕਹਿ ਸਕਦੇ ਹਾਂ ਉਹ ਕਹਿੰਦੇ ਨਾ ਕਿ ਮੂੰਹ ਚੋਂ ਨਿਕਲੀ ਗੱਲ ਤੇ ਤੀਰ ਚੋਂ ਨਿਕਲੀ ਕਮਾਨ ਜਿਹੜੀ ਉਹ ਵਾਪਸ ਨਹੀਂ ਆ ਸਕਦੀ ਮੈਂ ਅੱਗੇ ਵੀ ਇੱਕ ਦਿਨ ਸ਼ੇਅਰ ਕੀਤਾ ਸੀ ਉਹ ਸਾਡੇ ਮਨ ਦੇ ਵਿੱਚ ਨਾ ਸਾਡੀ ਮੂੰਹ ਦੇ ਵਿੱਚ ਨਾ ਇੱਕ ਅੰਗ ਹੈ ਸਾਡਾ ਜਿਹਨੂੰ ਅਸੀਂ ਜੀਭ ਕਹਿ ਦਿੰਦੇ ਹਾਂ ਇਹਨੂੰ ਅਸੀਂ ਜ਼ੁਬਾਨ ਵੀ ਕਹਿੰਦੇ ਹਾਂ ਜਦੋਂ ਤੁਸੀਂ ਕੁਝ ਖਾਣਾ ਪੀਣਾ ਹੋਵੇ ਉਦੋਂ ਇਹਨੇ ਉਸ ਜੀਭ ਕਹਿ ਦਿੰਦੇ ਹਾਂ ਜਦੋਂ ਅਸੀਂ ਕੁਝ ਕਮਿਊਨੀਕੇਟ ਕਰਨਾ ਹੋਵੇ ਕੋਈ ਗੱਲਬਾਤ ਕਰਨੀ ਹੋਵੇ ਕੋਈ ਗੱਲ ਕਿਸੇ ਦੂਸਰੇ ਨੂੰ ਕਹਿਣੀ ਹੋਵੇ ਉਦੋਂ ਅਸੀਂ ਇਹਨੂੰ ਜ਼ੁਬਾਨ ਕਹਿ ਦਿੰਦੇ ਉਹ ਕਹਿੰਦੇ ਜੇ ਤੇ ਆਪਣੀ ਜੀਭ ਤੇ ਕੰਟਰੋਲ ਕਰ ਲਓਗੇ ਤਾਂ ਤੁਹਾਡੀ ਸਿਹਤ ਠੀਕ ਰਹੂਗੀ ਸਮਝ ਗਏ ਨਾ ਮੇਰੀ ਗੱਲ ਜੀਭ ਤੇ ਕੰਟਰੋਲ ਕਰ ਲਓ ਖਾਣ ਪੀਣ ਤੇ ਕੰਟਰੋਲ ਕਰ ਲਓ ਤੁਹਾਡੀ ਸਿਹਤ ਠੀਕ ਰਹੂਗੀ ਜੇ ਆਪਣੀ ਜ਼ੁਬਾਨ ਤੇ ਕੰਟਰੋਲ ਕਰ ਲਓਗੇ ਆਪਣੀ ਬੋਲ ਚਾਲ ਨੂੰ ਸੱਭਿਅਕ ਬਣਾ ਲਓਗੇ ਤੇ ਤੁਹਾਡੇ ਰਿਸ਼ਤੇ ਨਾਤੇ ਸਭ ਕੁਝ ਠੀਕ ਰਹਿਣਗੇ ਸੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਜੇ ਜੀਭ ਤੇ ਕੰਟਰੋਲ ਛੱਡ ਦਿਓਗੇ ਤਾਂ ਹਸਪਤਾਲਾਂ ਦੇ ਚੱਕਰ ਲਾਉਂਦੇ ਫਿਰੋਗੇ ਜੇ ਜ਼ੁਬਾਨ ਤੇ ਕੰਟਰੋਲ ਆਪਣਾ ਛੱਡ ਦਿਓਗੇ ਕੰਟਰੋਲ ਨਹੀਂ ਰਹੇਗਾ ਜ਼ੁਬਾਨ ਦੇ ਉੱਪਰ ਤਾਂ ਫਿਰ ਤੁਹਾਨੂੰ ਕੋਰਟ ਕਚਹਿਰੀਆਂ ਦੇ ਚੱਕਰ ਜਿਹੜੇ ਲਾਉਣ ਪੈਣਗੇ ਸੋ ਜ਼ਿੰਦਗੀ ਦੇ ਵਿੱਚ ਜ਼ੁਬਾਨ ਜਾਂ ਬੋਲ ਜਾਂ ਜੋ ਤੁਸੀਂ ਕੁਝ ਬੋਲਦੇ ਹੋ ਨਾ ਇਹਨਾਂ ਦੀ ਬਹੁਤ ਅਹਿਮੀਅਤ ਹੈ ਇਹਨਾਂ ਦਾ ਕੋਈ ਮੁੱਲ ਨਹੀਂ ਹੈ ਪੈਸੇ ਦੇ ਮੁਕਾਬਲੇ ਇਹਨੂੰ ਨਹੀਂ ਤੋਲਿਆ ਜਾ ਸਕਦਾ ਹਾਂਜੀ ਚਰਨਦੀਪ ਜੀ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਬੁਲਬੁਲ ਸਤਿੰਦਰ ਸਰਤਾਜ ਦਾ ਹੁਣੇ ਲਾ ਦੇਣ ਹੁਣੇ ਲਾ
1: ਅਪਨੀ ਹੀ ਕਰਨੀ ਕੇ ਫਲ ਹੈ ਨੇਕੀਆਂ ਰੁਸਵਾਈਆਂ ਅਪਨੀ ਹੀ ਕਰਨੀ ਕੇ ਫਲ ਹੈ ਨੇਕੀਆਂ ਰੁਸਵਾਈਆਂ ਆਪਕੇ ਪੀਛੇ ਚਲੇਂਗੀ ਆਪਕੀ ਪਰਛਾਈਆਂ
0: ਬਿਲਕੁਲ
1: ਕਿਆ ਚੰਗੀ ਬਾਤ ਹੈ ਜ਼ਬਾਨ ਕੀ ਜੋ ਬਾਤ ਕਰੇ ਦਰਸ਼ਨ ਸਾਹਿਬ ਆਪ ਬੜੀ ਚੰਗੀ ਬਾਤ ਯਾਦ ਆਈ ਉਹ ਇਹ ਹੈ ਜਨਾਬ ਕੇ ਇੱਕ ਮਰਤਬਾ ਹੈ ਤੋ ਇਹ ਇੱਕ ਲਤੀਫਾ ਜੈਸਾ ਲੇਕਿਨ ਹਕੀਕਤ ਤੇ ਮਬਨੀ ਹੈ ਯਾਨੀ ਹਕੀਕਤ ਤੇ ਬੇਸ ਹੈ ਉਹ ਇਹ ਹੈ ਕਿ ਇੱਕ ਜਗ੍ਹਾ ਚਾਕੂ ਔਰ ਖੰਜਰ ਔਰ ਤਲਵਾਰ ਤੀਨੋ ਬੈਠ ਕੇ ਬੋਲ ਰਹੇ ਥੇ ਯਾਰ ਮੈਂ ਜ਼ਿਆਦਾ ਜ਼ਖਮ ਲਗਾ ਤੋ ਯਾ ਤੂੰ ਜ਼ਿਆਦਾ ਜ਼ਖਮ ਲਗਾ ਤਾ
0: ਜੀ ਜੀ ਜੀ
1: ਉਹਨੇ ਬੋਲਾ ਯਾਰ ਤੂੰ ਮੇਰੇ ਬਾਰੇ ਮੈਂ ਕਿਆ ਸੋਚ ਰਿਹਾ ਮੈਂ ਤਲਵਾਰ ਹੂੰ ਮੇਰੀ ਧਾਰ ਦੇਖ ਮੇਰਾ ਜ਼ਖਮ ਗਹਿਰਾ ਦੇਖ ਖੰਜਰ ਬੋਲਾ ਭਾਈ ਮੈਂ ਤੋ ਕਹੀਂ ਵੀ ਮਾਰੂ ਪਿੱਛੇ ਸੇ ਮਾਰ ਦੇਤਾ ਹੂੰ ਐਸਾ ਬੋਲਾ ਇਤਨੇ ਮੈਂ ਜ਼ਬਾਨ ਹੱਸ ਕੇ ਮੁਸਕੁਰਾਤੇ ਬੋਲੀ ਮੇਰੇ ਜ਼ਖਮ ਕਾ ਤੋ ਤੁਮ ਤੀਨੋ ਕੋ ਅੰਦਾਜ਼ਾ ਹੀ ਨਹੀਂ
0: ਬਿਲਕੁਲ
1: ਕਿਆ ਚੰਗੀ ਗੱਲ ਹੈ ਦੇਖੀ ਆਪ ਬੜੇ ਸਿਆਣੋ ਨੇ ਕਹੀ ਸੀ ਤੋ ਜ਼ਬਾਨ ਕੀ ਜੋ ਘਾਓ ਹੋਤਾ ਨਾ ਦਰਸ਼ਨ ਸਾਹਿਬ ਵੋ ਬਰਸੋ ਸਦੀਓ ਕਭੀ ਨਹੀਂ ਭੁਲਤਾ ਹੈ ਇਨਸਾਨ ਕਭੀ ਜ਼ਬਾਨ ਹਾਂ ਕਭੀ ਕਿਸੀ ਕੀ ਦਿਲਾਜ਼ਾਰੀ ਨਹੀਂ ਕਰਨਾ ਔਰ ਸਬਸੇ ਬੜੀ ਬਾਤ ਇਨਸਾਨੋ ਕੋ ਤੋ ਜਾਣੇ ਦੀਜੀਏ ਗੋਲੀ ਮਾਰੀ ਹੈ ਪਰਮਾਤਮਾ ਅੱਲਾ ਪਸੰਦ ਨਹੀਂ ਕਰਤਾ ਕਿਸੀ ਕਾ ਦਿਲ ਤੋੜੇ ਨਾ ਆਪ ਤੋ ਯਕੀਨ ਮਾਨੀਏ ਉਹਨੇ ਇਹ ਬੋਲਤਾ ਅੱਛਾ ਤੁਹਾਰੇ ਸੀਨੇ ਮੇ ਵੀ ਦਿਲ ਹੈ ਨਹੀਂ ਹੈ ਹੈ ਤੋ ਬੇਫਿਕਰ ਰਹੋ ਮੈਂ ਤੁਹਾਰਾ ਇੰਤਜ਼ਾਮ ਐਸਾ ਖੜਾ ਕਰਨੇ ਵਾਲਾ ਹੂੰ ਕਿ ਤੁਸੀਂ ਸਮਝ ਮੇ ਵੀ ਨਹੀਂ ਆਏਗਾ ਕਹਾਂ ਆਗੇ ਬਹਰਹਾਲ ਆਖਰੀ ਮੈਂ ਇਸੀ ਸ਼ੇਰ ਪੇ ਖਤਮ ਕਰਤਾ ਹੂੰ ਹਮਾਰੇ ਉਸਤਾਦ ਕਾ ਸ਼ੇਰ ਹੈ ਬੜਾ ਪਿਆਰਾ ਜੋ ਰਾਜਿੰਦਰ ਸਿੰਘ ਬੇਦੀ ਸਾਹਿਬ ਕੋ ਵੀ ਪਸੰਦ ਆਤਾ ਥਾ
0: ਜੀ
1: ਔਰ ਵੋ ਯੇ ਹੈ ਜਨਾਬ ਕਿ ਐ ਬੇਦਿਲੀ ਕਿਆ ਯੂੰ ਹੀ ਦਿਨ ਗੁਜ਼ਰ ਜਾਏਂਗੇ
0: ਜੀ ਕਿਆ ਬਾਤ ਹੈ ਕਿਆ ਬਾਤ
1: ਐ ਬੇਦਿਲੀ ਕਿਆ ਯੂੰ ਹੀ ਦਿਨ ਗੁਜ਼ਰ ਜਾਏਂਗੇ
0: ਜੀ
1: ਜ਼ਿੰਦਾ ਰਹੇ ਤੋ ਵੈਸੇ ਵੀ ਮਰ ਜਾਏਂਗੇ
0: ਕਿਆ ਬਾਤ ਕਿਆ ਬਾਤ
1: ਕਿਆ ਗਹਿਰਾ ਸ਼ੇਰ ਹੈ ਯਾਰ ਕਿਆ ਗਹਿਰਾ ਸ਼ੇਰ ਹੈ ਯਾਨੀ ਸਬਕ ਖਾਮੋਸ਼ ਪ੍ਰੋਗਰਾਮ ਹੋਤਾ ਆਪਕਾ ਬਤਾ ਰਹਾ ਹੂੰ ਯਕੀਨ ਮਾਨੀਏ ਤਬੀਅਤ ਖੁਸ਼ ਹੋ ਜਾਤੀ ਹੈ ਐਸੇ ਐਸੇ ਚੀਜ਼ਾਂ ਲਾਤੇ ਆਪ ਇਹ ਜੋਏ ਸ਼ੀਰ ਬੋਲਤੇ ਹੈ ਇਸਕੋ ਜੋਏ ਸ਼ੀਰ ਬੋਲ ਤੋ ਬਹੁਤ ਦੂਰ ਸੇ ਲੈ ਕੇ ਆਨਾ ਜੈਸਾ ਆਬੇ ਹਯਾਤ ਮਿਲਤਾ ਨਾ ਉਹ ਢੂੰਢੋ ਤੋ ਵਿੱਚ ਪ੍ਰਤੀ ਵਿੱਚ ਮਿਲੇਗਾ ਨਹੀਂ ਆਪਕੋ
0: ਚਲੋ ਇੱਕ ਬਹਰਾਲ
1: ਥੈਂਕ ਯੂ ਸੋ ਮਚ ਸਭ ਕੋ
0: ਆਪਕੀ ਆਵਾਜ਼ ਸੁਣ ਕੇ ਇੱਕ ਸ਼ੇਰ ਮੁਝੇ ਵੀ ਯਾਦ ਆਇਆ ਹਿੰਦੀ
1: ਮੇਂ ਇਰਸ਼ਾਦ ਜਨਾਬ ਲਵ ਯੂ ਇਰਸ਼ਾਦ
0: ਕੋਈ ਇਤਨਾ ਚਾਹੇ ਆਪਕੋ ਤੋ ਬਤਾਨਾ
1: اتنا چاہے آپ کو تو بتانا.
0: اتنا چاہے آپ کو تو بتانا, کوئی ناز اٹھائے آپ کے تو بتانا, کیا پیار کر تو لے گا ہر کوئی آپ سے, کوئی ہماری طرح نبھائے تو بتانا.
1: ارے واہ, اسی پہ مجھے بھی یاد آیا کہ یوں تو اور بھی ہوں گے شہر میں تیرے چاہنے والے, جسارت مجھ جیسی دکھا دے تو پھر بتا دے.
0: واہ واہ واہ واہ, چلو تھینک یو جی, تھینک یو ویری مچ, شکریہ.
1: یو ویلکم میری جان, لو یور شو, لو یو, لو آل دا بڑی صاحب کو میری طرف سے.
0: سو دوستو 647-367-5353 ساڈے سٹوڈیو دا نمبر ہے, تے ساڈے منٹ رہ گئے 15, تے تواڈے میسج تواڈے نال کوئی شیئر نہیں کیتا, تے دو تین پوائنٹ بھی میرے اجے ڈسکس کرن والے ہیگے ہے, تے چلو ایک میسج شیئر کر دیں پھر اپاں گل بات نوں اگے کنٹینیو کران گے. برمٹن کیش اینڈ کیری 100 کینڈی روڈ 905-230-4800 ساڈے پراؤڈ سپانسر نے, تانوں گھر دے وچ ورتی جان والی کوئی بھی چیز چاہیے ہوئے, کوئی چھوٹی موٹی کوئی میڈیسن چاہیے ہے, کوئی کچن واسطے گروسری چاہیے ہے, کچن دا کوئی برتن چاہیے ہے,

ਵੀ ਸੱਭਿਆਚਾਰ ਦੇ ਨਾਲ ਰਿਲੇਟਡ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਹੈ, ਫੋਲਡਿੰਗ ਬੈੱਡ ਚਾਹੀਦੇ ਨੇ, ਗਣੇਸ਼ ਚਤੁਰਥੀ ਦੇ ਸੰਬੰਧ ਦੇ ਵਿੱਚ ਜੋ ਆਏ ਹੋਏ ਨੇ ਸਰੂਪ ਆਏ ਹੋਏ ਨੇ ਗਣੇਸ਼ ਜੀ ਦੇ, ਉਹ ਤੁਹਾਨੂੰ ਕੋਈ ਚਾਹੀਦੇ ਹਨ, ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡਾ ਸਾਈਜ਼ ਅਵੇਲੇਬਲ ਹੈ। ਸੋ ਕੋਈ ਔਜ਼ਾਰ ਚਾਹੀਦਾ ਹੈ ਬੈਕਯਾਰਡ ਦੇ ਵਿੱਚ ਫਰੰਟ ਦੇ ਉੱਪਰ ਕੰਮ ਕਰਨ ਵਾਸਤੇ, ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਹੈ, ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਲੋਕੇਸ਼ਨਸ ਦੇ ਉੱਪਰ, ਚਾਹੇ ਕੈਲਗਰੀ, ਐਡਮਿੰਟਨ, ਵਿਨੀਪੈਗ, ਵਿੰਡਸਰ, ਹੈਲੀਫੈਕਸ, ਨਿਆਗਰਾ ਫਾਲਸ, ਟਰੂਡੋ, ਤੁਸੀਂ ਵੀ ਕਿਸੇ ਦੋਸਤ ਮਿੱਤਰ ਭੈਣ ਭਰਾ ਨੂੰ ਰਿਕਮੈਂਡ ਕਰ ਸਕਦੇ ਹੋ। ਬ੍ਰੈਂਪਟਨ ਕੈਸ਼ ਐਂਡ ਕੈਰੀ, 100 ਕੈਨੇਡੀ ਰੋਡ, ਵਿਸ਼ਾਲ ਸਟੋਰ, ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ। 905-230-4800 ਨੰਬਰ ਹੈ। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਇਹ ਵੀ 4 ਲੋਕੇਸ਼ਨ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। 5ਵੀਂ ਲੋਕੇਸ਼ਨ ਦੇ ਉੱਪਰ ਬਹੁਤ ਜਲਦ ਸ਼ੁਰੂ ਹੋਣ ਜਾ ਰਹੀ ਹੈ, ਵਿੰਡਸਰ ਦੇ ਵਿੱਚ, 114 ਕੈਨੇਡੀ ਰੋਡ, 905-450-3333, 6400 ਐਰਨ ਮਿਲ

ਜਾਂ ਜਲੇਬੀਆਂ। ਟਿਫਨ ਸਰਵਿਸ ਵੀ ਅਵੇਲੇਬਲ ਹੈ। ਘਰ ਦੇ ਵਿੱਚ ਲਾਈਵ ਕੇਟਰਿੰਗ ਕਰਵਾਉਣੀ ਹੋਵੇ ਉਹ ਵੀ ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ। ਕੋਈ 100-125 ਆਦਮੀਆਂ ਦੇ ਲਈ ਹਾਲ ਬੁੱਕ ਕਰਨ ਹੋਏ ਉਹ ਵੀ ਅਵੇਲੇਬਲ ਹੈ। ਲਾਈਟ ਸਾਊਂਡ ਡੀਜੇ ਵਗੈਰਾ ਦਾ ਬਿਲਕੁਲ ਵਧੀਆ ਇੰਤਜ਼ਾਮ ਹੈ। 100-125 ਗੱਡੀਆਂ ਦੀ ਖੁੱਲ੍ਹੀ ਡੁੱਲੀ ਪਾਰਕਿੰਗ ਵੀ ਅਵੇਲੇਬਲ ਹੈ।

7400। ਬੜੀ ਟ੍ਰਾਂਸਪੇਰੈਂਸੀ ਇਹਨਾਂ ਦੀ ਡੀਲਿੰਗ ਦੇ ਵਿੱਚ ਹੈ, ਕੋਈ ਵੀ ਚੀਜ਼ ਹਾਈਡ ਨਹੀਂ, ਤੁਹਾਨੂੰ ਮਿਲੇਗੀ ਸਭ ਕੁਝ, ਪਾਰਦਰਸ਼ਤਾ ਹਰ ਇੱਕ ਕੰਮ ਦੇ ਵਿੱਚ ਇਹਨਾਂ ਦੇ ਹੋਏਗੀ। ਬੜੀ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਡਿਟੇਲ ਦੇ ਵਿੱਚ ਹਰ ਇੱਕ ਚੀਜ਼ ਸਮਝਾ ਕੇ ਤੁਹਾਡੀ ਬੜੀ ਹੈਲਪ ਕਰ ਸਕਦੇ ਨੇ। 416-525-7400 ਨੰਬਰ ਹੈ ਇਹਨਾਂ ਦਾ। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ,

0: 6110 Amira Academy Hair and Aesthetics. ਤੁਹਾਡੀ ਗੱਡੀ ਨੂੰ ਕੋਈ ਸਮੱਸਿਆ ਆ ਗਈ ਹੈ, ਗੱਡੀ ਕਿਸੇ ਵੀ ਬ੍ਰਾਂਡ ਦੀ ਹੈ, ਕਿਸੇ ਵੀ ਕੰਪਨੀ ਦੀ ਹੈ, ਨੈਸ਼ਨਲ ਆਟੋ ਸਰਵਿਸ ਦਾ ਨੰਬਰ ਯਾਦ ਰੱਖੋ 905-450-3300 ਅਬਾਸ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ। 99 ਕੈਨੇਡੀ ਰੋਡ ਸਾਊਥ ਦੇ ਉੱਪਰ ਵਰਕਸ਼ਾਪ ਹੈ। ਤੁਹਾਡੀ ਗੱਡੀ ਨੂੰ ਪ੍ਰੋਬਲਮ, ਚਾਹੇ ਕੋਈ ਟਾਇਰਾਂ ਦੇ ਸੰਬੰਧ ਦੇ ਵਿੱਚ ਹੈ, ਕੋਈ ਮਕੈਨੀਕਲ ਇੰਜਨ ਦੀ ਕੋਈ ਸਮੱਸਿਆ ਹੈ, ਕੋਈ ਡੈਂਟਿੰਗ ਪੇਂਟਿੰਗ ਦੀ ਸਮੱਸਿਆ ਹੈ, ਖੁੱਲੀ ਡੁੱਲੀ ਵਰਕਸ਼ਾਪ ਹੈ। 7-8 ਲਿਫਟਾਂ ਲੱਗੀਆਂ ਹੋਈਆਂ ਨੇ, 10-15 ਦਾ ਕੁਆਲੀਫਾਈਡ ਸਟਾਫ ਹੈ ਇਹਨਾਂ ਕੋਲ, ਕੋਈ ਵੇਟਿੰਗ ਨਹੀਂ ਹੋਏਗੀ, ਪ੍ਰਾਇਓਰਟੀ ਬੇਸ ਤੇ ਤੁਹਾਨੂੰ ਇਹ ਸਰਵਿਸ ਮਿਲ ਸਕਦੀ ਹੈ। ਨੈਸ਼ਨਲ ਆਟੋ ਸਰਵਿਸ, 99 ਕੈਨੇਡੀ ਰੋਡ ਸਾਊਥ ਬ੍ਰੈਂਪਟਨ, 905-450-3300 ਨੰਬਰ ਹੈ। ਸੋ ਸਾਡਾ ਨੰਬਰ 6473-367-5353। ਸਾਡੀ ਗੱਲਬਾਤ ਜਿਹੜੀ ਚੱਲ ਰਹੀ ਸੀ ਅੱਜ ਕਿ ਜ਼ਿੰਦਗੀ ਦੇ ਵਿੱਚ ਸਾਡੀ ਸ਼ਖਸੀਅਤ ਨੂੰ ਸਮਾਜ ਦੇ ਵਿੱਚ ਉੱਚਾ ਕਰਨ ਦੇ ਲਈ, ਕਿਉਂਕਿ ਆਦਮੀ ਦਾ ਜਿਹੜਾ ਇਮੇਜ ਹੁੰਦਾ ਨਾ ਸਮਾਜ ਦੇ ਵਿੱਚ ਬਣਿਆ, ਇੱਕ ਰੁਤਬਾ ਬਣਿਆ ਹੁੰਦਾ ਜਿਹੜਾ ਸਮਾਜ ਦੇ ਵਿੱਚ, ਉਹ ਅਮੀਰੀ ਦੇ ਨਾਲ ਨਹੀਂ ਬਣਿਆ ਹੁੰਦਾ, ਉਹ ਕੋਈ ਵੱਡਾ ਚੌਧਰੀ ਹੋਵੇ ਉਹਦੇ ਨਾਲ ਨਹੀਂ ਜ਼ਿਆਦਾ ਬਣਿਆ ਹੁੰਦਾ, ਉਹਦੇ ਕੋਲ ਕਾਰਾਂ ਹੋਣ, ਗੱਡੀਆਂ ਹੋਣ, ਕੋਠੀ ਹੋਵੇ ਵੱਡੀ ਉਹਦੀ ਕੋਲ, ਇਹਨਾਂ ਚੀਜ਼ਾਂ ਦੇ ਨਾਲ ਉਹਨਾਂ ਰੁਤਬਾ ਨਹੀਂ ਬਣਦਾ, ਜਿੰਨਾ ਰੁਤਬਾ ਉਸਦਾ ਇਹਨਾਂ ਕੁਆਲਿਟੀਜ਼ ਉਸਦੀ ਸ਼ਖਸੀਅਤ ਦੇ ਵਿੱਚ ਹੋਣਗੀਆਂ ਨਾ, ਜਿੰਨਾ ਰੁਤਬਾ ਉਹਦੇ ਨਾਲ ਬਣਦਾ। ਉਹ ਕਹਿੰਦੇ ਦੋ ਤਰ੍ਹਾਂ ਦੀ ਸ਼ਖਸੀਅਤ ਹੁੰਦੀ ਕਿਸੇ ਆਦਮੀ ਦੀ। ਸਾਡੇ ਇੱਕ ਕਾਲਰ ਆ ਗਏ ਨੇ, ਇਹਨਾਂ ਦੀ ਗੱਲ ਪਲ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਜੀ, 7391 ਬਹੁਤ ਵਧੀਆ ਜੀ, ਬਹੁਤ ਵਧੀਆ, ਬਿਲਕੁਲ ਠੀਕ ਠਾਕ। ਹਾਂ, ਜ਼ਬਾਨ ਚ ਹੱਡੀ ਨਹੀਂ ਹੁੰਦੀ ਪਰ ਹੱਡੀਆਂ ਤੜਵਾ ਜ਼ਰੂਰ ਦਿੰਦੀ ਹੈ। ਜੀ ਜੀ ਜੀ, ਇੱਕ ਫੋਨ ਨੇ, ਇੱਕ ਬੋਲ ਨੇ ਮਹਾਭਾਰਤ ਕਰਵਾਤਾ ਸੀ, ਕਿਆ ਬਾਤ ਹੈ। ਦੇਖੋ ਦੇਖੋ ਦੇਖੋ ਕਿੱਡੀ ਬਹੁਤ ਖੂਬਸੂਰਤ, ਬਹੁਤ ਖੂਬਸੂਰਤ ਤੁਸੀਂ ਗੱਲ ਕੀਤੀ ਹੈ ਕਿ ਅੰਨੇ ਦਾ ਪੁੱਤਰ ਅੰਨਾ ਹੀ ਕਿਹਾ ਸੀ। ਹੁਣ ਜੇਕਰ ਉਹ ਬੰਦਾ ਇਸ ਚੀਜ਼ ਨੂੰ ਥੋੜੀ ਜਿਹੀ ਪੇਸ਼ੈਂਸ ਰੱਖ ਲੈਂਦਾ ਤਾਂ ਕਿੰਨਾ ਵੱਡਾ ਘਟਨਾ ਚੱਕਰ ਇਹ ਹੋਣ ਤੋਂ ਬਚ ਜਾਣਾ ਸੀ। ਹਾਂ, ਪਹਿਲੇ ਬੋਲੋ ਤੇ ਫਿਰ ਬੋਲੋ, ਇਹ ਜਿਹੜੀਆਂ ਕਹਾਵਤਾਂ ਬਜ਼ੁਰਗਾਂ ਨੇ ਬਣਾਈਆਂ ਨਾ, ਇਹਨਾਂ ਦਾ ਨਿਚੋੜ ਕੱਢਿਆ ਹੋਇਆ ਜ਼ਿੰਦਗੀ ਦੇ ਵਿੱਚ ਇਹਨਾਂ ਨੇ। ਹਾਂਜੀ, ਬਿਲਕੁਲ ਸਹੀ ਗੱਲ ਜੀ ਜੀ, ਉਹ ਹਾਂਜੀ ਬਿਲਕੁਲ ਬਿਲਕੁਲ, ਗੱਲਾਂ ਜੀ ਟਾਈਮ ਵੇਸਟ ਕਰੀ ਜਾਵੇ, ਤੁਸੀਂ ਕੁਝ ਕਰਨਾ ਆਪਣੇ ਮਨ ਚ ਪਲਾਨ ਕਰੋ ਤੇ ਕਰਨਾ ਸ਼ੁਰੂ ਕਰ ਦਿਓ ਬਸ।
1: ਪਲੈਨਿੰਗ ਕਰਕੇ ਐਗਜ਼ੀਕਿਊਟ ਕਰੋ, ਉਹਨੂੰ ਜ਼ਿਆਦਾ ਡਿਫਾਂਗ ਰਹਿ ਜਾਣਾ ਤਾਂ ਉਹ ਫਿਰ ਬੰਦਾ ਇੰਨਾ ਉਹਦੀ ਪ੍ਰੋਡਕਟਿਵਿਟੀ ਘੱਟ, ਸਗੋਂ ਹੀ ਘੱਟ ਹੁੰਦੀ ਹੈ।
0: ਉਹ ਜਿੱਦਾਂ ਉਹ ਕਹਿੰਦੇ ਨਾ, ਉਹ ਕਹਿੰਦੇ ਵੀ ਜਿਹੜੇ ਗੱਜਦੇ ਉਹ ਵਰਦੇ ਨਹੀਂ ਹੈ ਫਿਰ। ਬਿਲਕੁਲ ਬਿਲਕੁਲ, ਸ਼ੁਕਰੀਆ, ਥੈਂਕ ਯੂ। ਸੋ ਦੋਸਤੋ, 6473-367-5353 ਮੈਂ ਗੱਲ ਕਰ ਰਿਹਾ ਸੀ ਕਿ ਦੋ ਤਰ੍ਹਾਂ ਦੀ ਆਦਮੀ ਦੀ ਸ਼ਖਸੀਅਤ ਹੁੰਦੀ ਹੈ। ਇੱਕ ਅਸੀਂ ਕਹਿ ਦਿੰਦੇ ਹਾਂ ਬਾਹਰੀ ਸ਼ਖਸੀਅਤ, ਇੱਕ ਹੁੰਦੀ ਹੈ ਅੰਦਰੂਨੀ ਸ਼ਖਸੀਅਤ। ਇੱਕ ਆਊਟਰ ਪਰਸਨੈਲਿਟੀ ਹੁੰਦੀ ਹੈ, ਇੱਕ ਇਨਰ ਪਰਸਨੈਲਿਟੀ ਹੁੰਦੀ ਹੈ। ਬਾਹਰੋਂ ਦੇਖੋ ਕੋਈ ਆਦਮੀ ਤੁਰਿਆ ਆ ਰਿਹਾ, ਬੜਾ ਸੂਟਡ ਬੂਟਡ, ਸੋਹਣਾ ਸੁਨੱਖਾ, 6 ਫੁੱਟ ਹਾਈਟ ਹੈ, ਅਸੀਂ ਉਹਨੂੰ ਦੇਖ ਕੇ ਬੜਾ ਪ੍ਰਭਾਵਿਤ ਹੁੰਦੇ ਹਾਂ ਕਿ ਆਦਮੀ ਕਿੱਡਾ ਯਾਰ ਖੂਬਸੂਰਤ ਹੈ, ਕਿੰਨਾ ਸੋਹਣਾ ਹੈ, ਅਸੀਂ ਇਹਦੀ ਨਾਲ ਦੋਸਤੀ ਕਰ ਸਕਦੇ ਹਾਂ, ਬੜਾ ਸੋਹਣਾ ਸੁਨੱਖਾ। ਲੇਕਿਨ ਜਦੋਂ ਅਸੀਂ ਉਹਦੇ ਨਾਲ ਮਿਲਦੇ ਹਾਂ, ਉਹਦੇ ਨਾਲ ਅਸੀਂ ਵਰਤਦੇ ਹਾਂ, ਉਹਦੇ ਨਾਲ ਅਸੀਂ ਕਨਵਰਸੇਸ਼ਨ ਕਰਦੇ ਹਾਂ, ਉਹਦੇ ਨਾਲ ਅਸੀਂ ਕੋਈ ਡਾਇਲਾਗ ਬੋਲਦੇ ਹਾਂ, ਗੱਲਬਾਤ ਕਰਦੇ ਹਾਂ, ਤੁਹਾਨੂੰ ਲੱਗੇ ਕਿ ਉਹਦੀ ਗੱਲਬਾਤ ਦੇ ਵਿੱਚ ਨਾ ਤਾਂ ਕੋਈ ਲਿਆਕਤ ਹੈ, ਨਾ ਉਹਦੀ ਗੱਲਬਾਤ ਕੋਈ ਸਿਵਲਾਈਜ਼ਡ ਹੈ, ਬੜਾ ਵਲਗਰ ਬੋਲਦਾ, ਨਾ ਉਹਨੂੰ ਕੋਈ ਨੌਲੇਜ ਹੈ, ਨਾ ਉਹਨੂੰ ਕਿਸੇ ਚੀਜ਼ ਦੀ ਕੋਈ ਸਮਝ ਹੈ, ਬਸ ਬਾਹਰੋਂ ਸੂਟਡ ਬੂਟਡ ਹੈ, ਤਾਂ ਤੁਸੀਂ ਫਿਰ ਉਸ ਆਦਮੀ ਤੋਂ ਦੂਰ ਦੌੜੋਗੇ ਕਿ ਨਹੀਂ ਯਾਰ। ਸੋ ਜਿਹੜੀ ਆਊਟਰ ਪਰਸਨੈਲਿਟੀ ਹੁੰਦੀ ਹੈ ਨਾ, ਉਹ ਤੁਹਾਨੂੰ ਇੰਪ੍ਰੈਸ ਕਰਦੀ ਹੈ, ਲੇਕਿਨ ਫੋਰ ਦੀ ਟਾਈਮ ਬੀਇੰਗ, ਕੁਛ ਦੇਰ ਵਾਸਤੇ ਤੁਹਾਨੂੰ ਪ੍ਰਭਾਵਿਤ ਕਰਦੀ ਹੈ। ਇੱਕ ਹੁੰਦੀ ਹੈ ਕਿ ਕੋਈ ਆਦਮੀ ਆ ਰਿਹਾ ਬੜਾ ਸਾਦ ਮੁਰਾਦਾ ਜਿਹਾ, ਸਿੰਪਲ ਜਿਹਾ ਸਾਊ ਜਿਹਾ ਆਦਮੀ ਹੈ, ਤੁਸੀਂ ਉਹਦੇ ਕੋਲੇ ਕੋਲ ਖੜਨ ਤੋਂ ਕਤਰਾਉਂਦੇ ਹੋ ਕਿ ਨਹੀਂ ਯਾਰ ਕੀ ਲੈਣਾ ਇਹਦੇ ਕੋਲੇ ਖੜਾ ਕਰਕੇ, ਲੇਕਿਨ ਬਾਈ ਚਾਂਸ ਕੋਈ ਸਬੱਬ ਬਣ ਜਾਂਦਾ, ਤੁਸੀਂ ਉਹਦੇ ਕੋਲੇ ਰੁਕਦੇ ਹੋ ਅੱਧਾ ਪੌਣਾ ਘੰਟਾ, ਉਹਦੀਆਂ ਗੱਲਾਂ ਬਾਤਾਂ ਚ ਐਡਾ ਸਲੀਕਾ ਹੈ, ਉਹਦੀ ਕਨਵਰਸੇਸ਼ਨ ਐਡੀ ਤੁਹਾਨੂੰ ਪ੍ਰਭਾਵਿਤ ਕਰਦੀ ਹੈ, ਉਹਦੇ ਬੈਠਣ ਦੇ ਵਿੱਚ ਉੱਠਣ ਦੇ ਵਿੱਚ ਐਡਾ ਸਲੀਕਾ ਹੈ, ਇੰਨੀ ਸਮਝ ਹੈ ਉਹਨੂੰ ਜ਼ਿੰਦਗੀ ਦੀ, ਇੰਨੇ ਐਟੀਕੇਟਸ ਨੇ ਉਸ ਨੂੰ ਜ਼ਿੰਦਗੀ ਦੇ, ਤੁਹਾਨੂੰ ਉਹ ਪ੍ਰਭਾਵਿਤ ਕਰਦਾ ਨਾ, ਜਿਹੜਾ ਉਹ ਹੁੰਦਾ ਹੈ ਫੋਰ ਦੀ ਫੋਰ ਐਵਰ, ਜਿਹੜਾ ਤੁਹਾਨੂੰ ਆਦਮੀ ਕੋਈ ਇੰਪ੍ਰੈਸ ਕਰ ਜਾਂਦਾ, ਸਦਾ ਸਦਾ ਵਾਸਤੇ ਤੁਹਾਡੀ ਜ਼ਿੰਦਗੀ ਦੇ ਉੱਪਰ ਅਸਰ ਪਾ ਜਾਂਦਾ। ਹਾਂ, ਜੇਕਰ ਕੋਈ ਆਦਮੀ ਬਾਹਰੋਂ ਦੇਖਣ ਨੂੰ ਵੀ ਬਹੁਤ ਖੂਬਸੂਰਤ ਹੈ, ਸੋਹਣਾ ਸੁਨੱਖਾ ਉੱਚਾ ਲੰਬਾ ਹੈ, ਔਰ ਉਹਦੇ ਕੋਲੇ ਇਨਰ ਪਰਸਨੈਲਿਟੀ ਵੀ ਹੈਗੀ ਹੈ, ਉਹਦੇ ਵਿੱਚ ਅੰਦਰ ਦੀਆਂ ਕੁਆਲਿਟੀਜ਼ ਵੀ ਹੈਗੀਆਂ ਨੇ, ਤਾਂ ਫਿਰ ਉਹ ਉਹਨੂੰ ਕਹਿੰਦੇ ਪੰਜਾਬੀ ਚ ਕਿ ਸੋਨੇ ਤੇ ਸੁਹਾਗਾ, ਠੀਕ ਹੈ ਨਾ। ਸੋ ਅੰਦਰ ਦੀਆਂ ਜਿਹੜੀਆਂ ਕੁਆਲਿਟੀਜ਼ ਹੈ ਨਾ, ਬੁੱਲੇ ਸ਼ਾਹ ਨੇ ਇੱਕ ਵੇਲੇ ਲਿਖਿਆ ਨਾ, ਉਹ ਕਹਿੰਦਾ ਜਾ ਮੈਂ ਰਮਜ਼ ਇਸ਼ਕ ਦੀ ਪਾਈ, ਮੈਂ ਨਾ ਤੂਤੀ ਮਾਰ ਗਵਾਈ, ਅੰਦਰ ਬਾਹਰ ਹੋਈ ਸਫਾਈ, ਜਿੱਤ ਵੱਲ ਦੇਖਾਂ ਯਾਰੋ ਯਾਰ। ਉਹ ਕਹਿੰਦਾ ਜਦੋਂ ਮੈਨੂੰ ਉਸ ਪਰਮਾਤਮਾ ਦੇ ਸੱਚੇ ਪ੍ਰੇਮ ਦੀ ਸੋਝੀ ਆ ਗਈ ਨਾ, ਫਿਰ ਮੈਨੂੰ ਪਤਾ ਲੱਗਣ ਲੱਗ ਗਿਆ ਅੰਦਰ ਬਾਹਰ ਹੋਈ ਸਫਾਈ, ਮੇਰੇ ਅੰਦਰੋਂ ਉਹ ਵੈਰ ਵਿਰੋਧ ਊਚ ਨੀਚ ਤੇਰ ਮੇਰ ਦੀ ਉਹ ਭਾਵਨਾ ਸਾਰੀ ਖਤਮ ਹੋ ਗਈ, ਮੇਰੇ ਲਈ ਗੋਰਾ ਕਾਲਾ ਉੱਚਾ ਨੀਵਾਂ ਚੰਗਾ ਮਾੜਾ ਸਭ ਬਰਾਬਰ ਹੋ ਗਿਆ ਕਿ ਉਸ ਪਰਮਾਤਮਾ ਦੀ ਕ੍ਰੀਏਸ਼ਨ ਹੈ, ਮੈਨੂੰ ਜਿੱਤ ਵੱਲ ਦੇਖਾਂ ਯਾਰੋ ਯਾਰ। ਜਿਸ ਪਾਸੇ ਵੀ ਮੈਂ ਦੇਖਦਾ ਨਾ, ਮੈਨੂੰ ਉਸ ਪ੍ਰਭੂ ਦੇ ਦਰਸ਼ਨ ਹੁੰਦੇ ਨੇ ਕਿ ਜੇਕਰ ਯਾਰ ਕੋਈ ਮਾੜਾ ਬੰਦਾ ਹੈ, ਉਸ ਨੂੰ ਵੀ ਤਾਂ ਪਰਮਾਤਮਾ ਨੇ ਬਣਾਇਆ ਨੇ, ਚੰਗਾ ਉਸ ਨੂੰ ਵੀ ਪਰਮਾਤਮਾ ਨੇ ਬਣਾਇਆ। ਸੋ ਇਸ ਤਰ੍ਹਾਂ ਦੀ ਸੋਚ ਜੇਕਰ ਤੁਹਾਡੀ ਬਣ ਜਾਵੇ ਨਾ। ਸੋ ਇੱਕ ਅੱਗੇ ਇੱਕ ਪੁਆਇੰਟ ਹੋਰ ਬੜਾ ਵਧੀਆ ਰਹਿ ਗਿਆ ਸੀ, ਦੋ ਪੁਆਇੰਟ ਰਹਿ ਗਏ, ਮੈਂ ਤੁਹਾਡੇ ਨਾਲ ਡਿਸਕਸ ਕਰਦਾ। ਇੱਕ ਪੁਆਇੰਟ ਹੈਗਾ ਇੱਜ਼ਤ, ਦੇਖੋ ਬੜਾ ਮਹੱਤਵਪੂਰਨ ਇਹ ਪੁਆਇੰਟ ਹੈਗਾ ਇੱਜ਼ਤ। ਉਹ ਕਹਿੰਦੇ ਵੀ ਕਮਾਉਣ ਦੇ ਵਿੱਚ ਜ਼ਿੰਦਗੀ ਨਿਕਲ ਜਾਂਦੀ ਹੈ ਤੁਹਾਡੀ, ਲੇਕਿਨ ਗਵਾਉਣ ਦੇ ਵਿੱਚ ਇੱਕ ਪਲ ਨਹੀਂ ਲੱਗਦਾ। ਜਦੋਂ ਕੋਈ ਇਸ ਤਰ੍ਹਾਂ ਦੀ ਕਿਸੇ ਸਿਚੁਏਸ਼ਨ ਦੇ ਵਿੱਚ ਤੁਸੀਂ ਫਸ ਜਾਓ, ਤੁਹਾਡੀ ਇੱਜ਼ਤ ਦਾਅ ਦੇ ਉੱਪਰ ਲੱਗ ਜਾਓ ਔਰ ਤੁਸੀਂ ਕਸੂਰਵਾਰ ਹੋ, ਤਾਂ ਉਹ ਜਿਹੜੀ ਸੋਲਾਂ ਦੀ ਤੁਸੀਂ ਇੱਜ਼ਤ ਕਮਾਈ ਹੈ ਨਾ ਜਿਹੜੀ, ਉਹ ਪਲ ਦੇ ਵਿੱਚ ਖੇਰੂ ਖੇਰੂ ਹੋ ਜਾਂਦੀ ਹੈ। ਇਹਦਾ ਕੋਈ ਮੁੱਲ ਨਹੀਂ ਹੈ, ਇਹਦੀ ਕੋਈ ਪੈਸਾ ਜਿਹੜਾ ਨਾ ਉਹਦੇ ਬਰਾਬਰ ਤੋਲਿਆ ਨਹੀਂ ਜਾ ਸਕਦਾ। ਇੱਜ਼ਤ ਜਿਹੜੀ ਨਾ ਇਨਸਾਨ ਦੀ, ਉਹ ਬਹੁਤ ਵੱਡਾ ਉਹਦੇ ਕੋਲ ਗਹਿਣਾ ਹੈ। ਲਾਸਟ ਜਿਹੜਾ ਇੱਕ ਪੁਆਇੰਟ ਉਹ ਹੈਗੀ ਹੈ ਜ਼ਮੀਰ, ਸਾਡੀ ਸਾਡਾ ਕਿਰਦਾਰ ਜਿਹੜਾ, ਸਾਡੀ ਜ਼ਮੀਰ। ਕਹਿੰਦੇ ਵੀ ਇੱਕ ਵਾਰ ਆਦਮੀ ਜਿਹੜਾ ਆਪਣੀ ਜ਼ਮੀਰ ਜਿਸਨੇ ਗਹਿਣੇ ਪਾ ਦਿੱਤੀ ਨਾ, ਜ਼ਮੀਰ ਕਿਸੇ ਨੇ ਇੱਕ ਵਾਰ ਵੇਚ ਦਿੱਤੀ, ਉਸ ਤੋਂ ਬਾਅਦ ਉਹ ਜਿੰਨਾ ਮਰਜ਼ੀ ਧਨਵਾਨ ਬਣ ਜਾਏ, ਜਿੱਦਾਂ ਮਰਜ਼ੀ ਅਮੀਰ ਬਣ ਜਾਏ, ਉਸਦਾ ਉਹ ਰੁਤਬਾ ਉਹ ਵਿਸ਼ਵਾਸ ਸੋਸਾਇਟੀ ਦੇ ਵਿੱਚ ਕਾਇਮ ਹੋ ਹੀ ਨਹੀਂ ਸਕਦਾ। ਆਪਣੇ ਆਪ ਹੀ ਉਹਨੂੰ ਅੰਦਰੋਂ ਨਾ ਇਨਫੀਰੀਅਰਿਟੀ ਕੰਪਲੈਕਸ ਜਿਹੜਾ ਨਾ ਉਹ ਮਰੀ ਜਾਊਗਾ ਅੰਦਰ ਅੰਦਰ, ਜਿੰਨਾ ਮਰਜ਼ੀ ਉਹਦੇ ਕੋਲ ਕੋਈ ਚੀਜ਼ ਆ ਜਾਏ। ਇੱਕ ਵਾਰੀ ਉਸਨੇ ਜ਼ਮੀਰ ਆਪਣੀ ਵੇਚ ਦਿੱਤੀ। ਲੇਕਿਨ ਸਾਡੇ ਪੋਲੀਟੀਕਲ ਸਿਸਟਮ ਚ ਦੇਖੋ, ਲੋਕਾਂ ਦੀਆਂ ਜ਼ਮੀਰਾਂ ਹੈ ਹੀ ਨਹੀਂ ਹੈ। ਕੋਈ ਅੱਜ ਆਪ ਚ ਭੱਜਿਆ ਫਿਰਦਾ ਹੈ, ਪਹਿਲਾਂ ਕਾਂਗਰਸ ਚ ਹੁੰਦਾ ਸੀ, ਉਸ ਤੋਂ ਪਹਿਲਾਂ ਅਕਾਲੀਆਂ ਚ ਹੁੰਦਾ ਸੀ, ਹੁਣ ਦੇਖੋ ਕਿੱਡੀ ਭੱਜ ਨਾ। ਜ਼ਮੀਰਾਂ ਤਾਂ ਲੋਕਾਂ ਨੇ ਵੇਚੀਆਂ ਹੀ ਹੋਈਆਂ, ਕੋਈ ਹੈ ਹੀ ਨਹੀਂ। ਮੈਨੂੰ ਤਾਂ ਲੱਗਦਾ ਹੀ ਨਹੀਂ, ਸਾਡਾ ਪੋਲੀਟੀਕਲ ਸਿਸਟਮ ਤਾਂ ਐਡਾ ਕਰਪਟ ਹੋ ਗਿਆ ਨਾ, ਐਡਾ ਕਰਪਟ ਹੋ ਗਿਆ, ਐਡਾ ਲੋਕਾਂ ਨੂੰ ਮੂਰਖ ਬਣਾਈ ਜਾਂਦੇ ਆ, ਲੋਕ ਸਾਡੇ ਉਸ ਤੋਂ ਵੱਡੇ ਮੂਰਖ ਬਣੀ ਜਾਂਦੇ। ਦੇਖੋ ਫਰੀ ਫਰੀ ਕੋ ਸਾਡੀਆਂ ਬੀਬੀਆਂ ਭੈਣਾਂ ਨੂੰ ਹਜ਼ਾਰ ਹਜ਼ਾਰ ਰੁਪਈਆ ਫਰੀ ਦੇਈ ਜਾਂਦੇ, ਉਹਨਾਂ ਨੂੰ ਬੱਸਾਂ 'ਚ ਸਫ਼ਰ ਫਰੀ ਦੇਈ ਜਾਂਦੇ ਆ, ਬਿਜਲੀ ਪਾਣੀ ਫਰੀ ਦੇਈ ਜਾਂਦੇ ਆ। ਉਹ ਯਾਰ ਜਿਹੜੀ ਚੀਜ਼ ਤੁਹਾਡੇ ਕੋਲ ਹੈ ਹੀ ਨਹੀਂ, ਤੁਸੀਂ ਫਰੀ ਕਿੱਦਾਂ ਦੇ ਸਕਦੇ? ਲੋਕ ਸਾਡੇ ਨਾ ਸਮਝ ਰਹੇ, ਉਹ ਖੁਸ਼ ਹੋ ਜਾਂਦੇ ਇਹਨਾਂ ਚੀਜ਼ ਦੇ ਵਿੱਚ। ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੀਆਂ ਜੇਬਾਂ ਕੱਟ ਕੱਟ ਕੇ ਹੀ ਹੈ ਜਿਹੜੇ ਨਾ ਸਾਨੂੰ ਜਿਹੜੀਆਂ ਸਹੂਲਤਾਂ ਜਿਹੜੀਆਂ ਦੇਈ ਜਾਂਦੇ ਆ। ਉਹ ਕਹਿੰਦੇ ਇੱਕ ਵਾਰ ਕੋਈ ਲੀਡਰ ਜਾ ਰਿਹਾ ਸੀ ਨਾ, ਤੇ ਉੱਥੇ ਭੇਡਾਂ ਸੀ ਰਸਤੇ ਦੇ ਵਿੱਚ, ਬਹੁਤ ਵੱਗ ਭੇਡਾਂ ਦਾ ਖੜਾ ਸੀ, ਕਹਾਵਤ ਹੀ ਬਣੀ ਹੈ। ਉਹ ਭੇਡਾਂ ਨੂੰ ਜਾਂਦਾ ਹੋਇਆ ਆਸਵਾਸ਼ਨ ਦੇ ਗਿਆ ਵੀ ਇਸ ਵਾਰ ਸਰਦੀ ਦੇ ਵਿੱਚ ਨਾ ਮੈਂ ਤੁਹਾਨੂੰ ਇੱਕ ਇੱਕ ਕੰਬਲ ਦੇ ਦੇਣਾ। ਉਹ ਬੜੀਆਂ ਖੁਸ਼ ਹੋਈਆਂ, ਬਾਗੋ ਬਾਗ ਭੇਡਾਂ ਹੋ ਹੀ ਜਾਣ। ਲੇਕਿਨ ਬਾਅਦ ਦੇ ਵਿੱਚ ਕਿਸੇ ਨੇ ਸਵੈਣਾ ਸਮਝਾਇਆ, ਭਾਈ ਤੁਹਾਨੂੰ ਮੁੰਨ ਕੇ ਤੇ ਤੁਹਾਡੀ ਜੱਤ ਦੇ ਕੰਬਲ ਬਣਾ ਕੇ ਤੁਹਾਨੂੰ ਮਿਲ ਜਾਣੇ, ਖੁਸ਼ ਹੋ ਲਓ ਕਿ ਜਿੰਨਾ ਹੋਣਾ। ਸੋ ਜਿਹੜੀਆਂ ਸਹੂਲਤਾਂ ਜਿਹੜੀਆਂ ਪੋਲੀਟੀਕਲ ਲੀਡਰ ਸਾਡੇ ਸਮਾਜ ਦੇ ਵਿੱਚ ਭੋਲੇ ਭਾਲੇ ਲੋਕਾਂ ਨੂੰ ਸਹੂਲਤਾਂ ਦੇ ਕੇ ਆਪਣੇ ਮਤਲਬ ਹੱਲ ਕਰੀ ਜਾਂਦੇ ਨੇ ਨਾ, ਤੇ ਉਹ ਤਾਂ ਫਿਰ ਰੱਬ ਹੀ ਰੱਖਾ ਹੈ। ਦੇਖੋ ਲੱਖਾਂ ਕਰੋੜਾਂ ਜਿਹੜਾ ਕਰਜ਼ਾ ਇਸ ਵੇਲੇ ਪੰਜਾਬ ਦੇ ਸਿਰ ਚੜਿਆ ਹੋਇਆ, ਸਾਡੇ ਲੋਕਾਂ ਨੂੰ ਸਹੂਲਤਾਂ ਫਰੀ ਦੇਈ ਜਾਂਦੇ। ਇਹ ਹਾਓ ਇਟ ਇਜ਼ ਪੋਸੀਬਲ ਯਾਰ? ਫਰੀ ਅਸੀਂ ਚੀਜ਼ ਉਹ ਦੇ ਸਕਦੇ ਹਾਂ, ਮੰਨ ਲਓ ਮੇਰੇ ਕੋਲ ਕੋਈ ਬੜੀ ਚੀਜ਼ ਜਿਹੜੀ ਉਹ ਫਰੀ ਪਈ ਹੈ ਜੀ, ਉਹ ਵੇਸਟ ਹੋ ਜਾਣੀ, ਤੇ ਮੈਂ ਉਹ ਫਰੀ ਵੰਡਾਂ ਲੋਕਾਂ ਨੂੰ ਤਾਂ ਚੰਗਾ ਵੀ ਲੱਗਦਾ। ਵੀ ਚਲੋ ਝਾਈ ਬੇਕਾਰ ਜਾਣ ਨਾਲੋਂ ਚੀਜ਼ ਫ੍ਰੀ ਵੰਡੀ ਜਾ ਸਕਦੀ ਹੈ। ਉਹ ਜਿਹੜੀ ਚੀਜ਼ ਤੁਹਾਡੇ ਕੋਲ ਜਿੰਨੀ ਤੁਹਾਨੂੰ ਚਾਹੀਦੀ ਵਰਤਣ ਵਾਸਤੇ ਓਨੀ ਨਹੀਂ ਹੈਗੀ, ਤੁਸੀਂ ਫ੍ਰੀ ਕਿਵੇਂ ਦੇ ਸਕਦੇ ਹੋ? ਦੂਜੇ ਸਟੇਟਾਂ ਤੋਂ ਖਰੀਦ ਖਰੀਦ ਕੇ ਖਰੀਦ ਖਰੀਦ ਕੇ ਕਰਜ਼ਾ ਚੁੱਕ ਚੁੱਕ ਕੇ ਤੁਸੀਂ ਲੋਕਾਂ ਨੂੰ ਫ੍ਰੀ ਦੇਈ ਜਾਂਦੇ ਹੋ। ਕੀ ਮਤਲਬ ਉਹਨਾਂ ਨੂੰ ਤੁਸੀਂ ਪ੍ਰੂਵ ਕਰਨਾ ਚਾਹੁੰਦੇ ਹੋ? ਉਹਨਾਂ ਨੂੰ ਨਕਾਰਾ ਬਣਾ ਰਹੇ ਹੋ ਤੁਸੀਂ। ਉਹ ਜਿਵੇਂ ਖੂਨ ਮੂੰਹ ਨੂੰ ਲੱਗ ਜਾਂਦਾ ਨਾ ਕਿਸੇ ਦੇ, ਉਹ ਖੂੰਖਾਰ ਹੋ ਜਾਂਦਾ। ਤੇ ਲੋਕਾਂ ਦੀ ਵੀ ਸੋਚ ਇਦਾਂ ਦੀ ਬਣੀ ਪਈ ਅੱਜ ਕੱਲ ਕਿ ਜਿਹੜੀਆਂ ਚੀਜ਼ਾਂ ਮਿਲਦੀਆਂ ਜੀ ਫ੍ਰੀ ਲਈ ਜਾਓ ਤੇ ਵੋਟਾਂ ਪਾਈ ਜਾਓ, ਤੇ ਫੇਰ ਕਹਿੰਦੇ ਜੀ ਸਰਕਾਰ ਬੜੀ ਮਾੜੀ ਆ ਗਈ। ਚੁਣਦਾ ਕੌਣ ਹੈ? ਤੁਸੀਂ ਚੁਣਦੇ ਹੋ, ਤੁਸੀਂ ਕਿਸੇ ਨੂੰ ਕਹਿ ਨਹੀਂ ਸਕਦੇ ਸਰਕਾਰ ਮਾੜੀ ਹੈ ਭਾਈ। ਚਲੋ ਜੀ, ਪ੍ਰੋਗਰਾਮ ਦੀ ਹੋ ਗਈ ਸਮਾਪਤੀ, ਤੇ ਹੁਣ ਆਪਾਂ ਤੁਹਾਨੂੰ ਇੱਕ ਪਿਆਰਾ ਜਿਹਾ ਗੀਤ ਸੁਣਾ ਦਿੰਦੇ ਹਾਂ। ਕੱਲ੍ਹ ਮਿਲਾਂਗੇ ਬੁੱਧਵਾਰ ਨੂੰ, ਬੁੱਧ ਕੰਮ ਸੁੱਧ, ਵਧੀਆ ਜਿਹੀ ਗੱਲਾਂ ਬਾਤਾਂ ਕਰਾਂਗੇ ਕਿਸੇ ਨਵੇਂ ਵਿਸ਼ੇ ਦੇ ਉੱਪਰ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾ ਰਹੋ।
2: ਤੈਨੂੰ ਭੁੱਲ ਕੇ ਨੇ ਯਾਰ ਪੁਰਾਣੇ, ਨਵਿਆਂ ਦੇ ਗਲ ਲੱਗ ਕੇ ਕੋੜ ਖੜੇ ਵੀ ਤੂੰ।

0: 530. CHLO AM. Serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ ਬ੍ਰਿਜ ਮੋਹਨ .com।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475051557 ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
3: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8 905-204-1313 905-204-1313

0: multiple locations in GTA. For more information, visit rajdhanisweets.ca.
1: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987, 6477161987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477161987 ਨੰਬਰ ਹੈ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 9058285800, 9058285800।

ਨੇ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਤੁਹਾਡੀ ਸਾਡੀ ਗੱਲਬਾਤ, ਤੁਹਾਡੀ ਸਾਡੀ ਮੁਲਾਕਾਤ ਹੋਵੇਗੀ। ਗੱਲਾਂ ਬਾਤਾਂ ਮਾਰਦੇ ਹਾਂ, ਲਾਉਂਦੇ ਹਾਂ ਰੌਣਕਾਂ। ਯਾਰ ਸੁਣਾਓ ਕਿਵੇਂ ਹੋ? ਅੱਜ ਤਾਂ ਪੂਰਾ ਫਾਲ ਦਾ ਮੌਸਮ ਹੈ, ਅੱਜ ਤਾਂ ਬਾਹਰ ਜਾਂਦਾ ਬੰਦਾ ਐਂ ਲੱਗਦਾ ਕਿ ਯਾਰ ਨਵੰਬਰ ਤਾਂ ਨਹੀਂ ਮਹੀਨਾ ਆ ਗਿਆ। ਸੋ ਚਲੋ ਕੋਈ ਗੱਲ ਨਹੀਂ ਯਾਰ, ਠੀਕ ਹੈ, ਪਾ ਲਓ ਸਵੈਟਰਾਂ, ਕੱਢ ਲਓ ਆਪਣੀਆਂ ਹੁੱਡੀਆਂ ਤੇ ਕਰੋ ਇੰਜੋਏ। ਵਧੀਆ ਕ੍ਰਿਸਪੀ ਜਿਹਾ ਮੌਸਮ ਹੈ, ਗਰਮਾ ਗਰਮ ਚਾਹ ਦਾ ਪਿਆਲਾ ਪੀਓ ਤੇ ਕਰੋ ਇੰਜੋਏ। ਸਟੂਡੀਓ ਦੇ ਵਿੱਚ ਗੱਲਾਂ ਬਾਤਾਂ ਮਾਰਦੇ ਹਾਂ, ਨੰਬਰ ਹੈ 9056733 3337905673 3337905673।

0: ਵਾ ਵੀ ਵਾ ਕਿਆ ਬਾਤ ਹੈ। ਸੋ ਮਿੱਟੀ ਦੇ ਪੁੱਤ ਇਸ 18 ਤਰੀਕ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਲੱਗ ਜਾਵੇਗੀ। ਸੋ ਜ਼ਰੂਰ ਫਿਲਮਾਂ ਦੇ ਸ਼ੌਕੀਨ ਬੰਦੇ ਜ਼ਰੂਰ ਹੋ ਜਾਓ ਰੈਡੀ ਤੇ ਫਿਲਮ ਦੇਖਣ ਲਈ ਤੁਸੀਂ ਜ਼ਰੂਰ ਪਹੁੰਚਣਾ ਸਭ ਨੇ। ਐਂਡ ਇੱਕ ਅਸੀਂ ਅਕਸਰ ਹੀ ਜਾਣਕਾਰੀ ਦਿੰਦੇ ਹੁੰਦੇ ਹਾਂ ਤੁਹਾਨੂੰ ਪੀ ਐਂਡ ਜੇ ਰੈਨੋਵੇਸ਼ਨ ਦੀ। ਪੀ ਐਂਡ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਯਾਦ ਰੱਖੋ, ਵਧੀਆ ਰੈਨੋਵੇਸ਼ਨ ਕਰਵਾਉਣੀ ਹੈ ਤਾਂ ਮਿਸਟਰ ਪ੍ਰਸ਼ਾਂਤ। ਤੇ ਪ੍ਰਸ਼ਾਂਤ ਹੁਣੇ ਦੇਖੋ ਕੋਈ ਸ਼ੋਰਟਕੱਟ ਨਹੀਂ, ਸੋਲਿਡ ਕੰਮ ਕਰਦੇ ਆ, ਫੁੱਲੀ ਇੰਸ਼ੋਰਡ ਕੰਪਨੀ ਹੈ। ਤੁਸੀਂ ਚਾਹੇ ਬੇਸਮੈਂਟ ਫਿਨਿਸ਼ ਕਰਵਾਉਣੀ ਹੈ, ਤੁਸੀਂ ਆਪਣੇ ਵਾਸ਼ਰੂਮ ਰੈਨੋਵੇਟ ਕਰਵਾਉਣੇ ਨੇ, ਏ ਟੂ ਜ਼ੈਡ ਕੋਈ ਵੀ ਰੈਨੋਵੇਸ਼ਨ ਦਾ ਕੰਮ 4373318 0400 4373318 0400 ਪੀ ਐਂਡ ਜੇ ਰੈਨੋਵੇਸ਼ਨ ਦੀ ਟੀਮ ਦੇ ਨਾਲ ਗੱਲਬਾਤ ਤੁਸੀਂ ਕਰੋ। ਹਾਂਜੀ 9181 ਜੀ ਜੀ ਸਤਿ ਸ਼੍ਰੀ ਅਕਾਲ ਜੀ।
1: ਹੋਰ ਜੀ ਤੁਹਾਡੇ ਪ੍ਰੋਗਰਾਮ ਲਾ ਕੇ
0: ਜੀ ਸਰ ਵੈਲਕਮ।
1: ਮੈਂ ਕਿਹਾ ਤੁਸੀਂ ਵੀ ਮੂਵੀਆਂ ਚਾ ਦਿਓ,
0: ਮੂਵੀਆਂ ਚਾ ਜੀ ਆਪਣੇ ਦਮ ਤੇ ਕਰੋ ਜੋ ਕਰਨਾ।
1: ਦਮ ਤੇ ਤਾਂ ਕਰਨਾ ਚਾਹੀਦਾ, ਫੇਰ ਵੀ ਪੈਰ ਤਾਂ ਮਾਰਨੇ ਪੈਂਦਾ।
0: ਕੋਈ ਨਾ ਤੁਸੀਂ ਪੈਸਾ ਲੱਗਦਾ ਮੂਵੀ ਤੇ ਕਾਫੀ। ਮੈਂ ਕਿਹਾ ਚਲੋ ਮਿਲੀਅਨ ਤੁਸੀਂ ਪਾ ਦੋ, ਮਿਲੀਅਨ ਕਿਸੇ ਹੋਰ ਤੋਂ ਪਵਾ ਲਾਂਗੇ, ਫਿਰ ਬਣ ਜੂਗੀ,
1: ਮਤਲਬ ਬਣ ਜਾਂਦੀ ਹੈ ਮੂਵੀ ਤਾਂ।
0: ਮੈਂ ਕਿਹਾ ਵੀ ਨਵੀਂ ਪਰਦੇ ਵੀ ਦੇਖੀਏ ਫਿਰ ਵੱਡੇ ਤੇ ਨਾ
1: ਦੇਖ
0: ਲਓਗੇ। ਮੈਂ ਦੱਸਿਓ ਕਦੋਂ ਆਵਾਂ ਚੈੱਕ ਲੈਣ।

0: ਚਲੋ ਹੋਰ ਸੁਣਾਓ, ਕੋਈ ਹੁਕਮ ਦੱਸੋ ਤਾਂ ਸਹੀ।
1: ਉਹ ਹੁਕਮ ਗਾਣਾ ਤਾਂ ਲਾਉਂਦਾ ਹੀ ਨੀ ਸਾਡੇ ਪੁਰਾਣੇ ਜੇ ਪੁਰਾਣੀ ਜੇ ਤਾਂ ਕੋਈ
0: ਕਿਹੜਾ
1: ਉਹ ਕੱਲ ਵੀ ਕਿਹਾ ਹੈਗਾ ਲਾਇਆ ਨੀ, ਅੱਜ ਲਾ ਦੇ ਇੱਕ ਪ੍ਰਕਾਸ਼ ਕੌਰ ਦਾ ਤੇ ਸੁਰਿੰਦਰ ਕੌਰ ਦਾ।
0: ਕਿਹੜਾ ਪ੍ਰਕਾਸ਼ ਕੌਰ ਸੁਰਿੰਦਰ ਕੌਰ ਦਾ?
1: ਉਹ ਪੁਰਾਣਾ ਜਿਹਾ ਉਹ ਕਹਿੰਦੀ ਤੂੰ ਮੇਰਾ ਪੰਪਾ ਲਾਲ ਮੈਂ ਤੇਰੀ ਹਿਰਨੀ ਆ।
0: ਅੱਛਾ, ਤੂੰ ਮੇਰਾ ਬੰਕਾ ਲਾਲ ਤੇ ਮੈਂ ਤੇਰੀ ਹਿਰਨੀ ਹਾਂ, ਮੈਂ ਸੁਣਿਆ ਮੇਰੇ ਕੋਲ ਹੈਗਾ ਲਾ ਦੇਣੇ।
1: ਮੈਂ ਕਿਹਾ ਗੜਾ ਪੈਣਾ ਕੀ ਦਾ, ਬੜੇ ਛੋਟੇ ਹੁੰਦੇ ਸੁਣਦੇ ਦਾਦੇ ਨੇ ਰੇਡੀਓ ਤੇ।
0: ਓ ਵਾਹ ਵੀ ਵਾਹ, ਸੁਣਾ ਦੇਂਗੇ ਸੁਣਾ ਦੇਂਗੇ, ਕੋਈ ਗੱਲ ਨਹੀਂ। ਪ੍ਰੋਡਿਊਸਰ ਵੀ ਚਾਹੀਦਾ ਨਾ, ਪ੍ਰੋਡਿਊਸਰ ਬਣੋ ਫਿਰ ਫਿਲਮਾਂ ਵੀ ਕਰ ਲਾਂਗੇ। ਕੋਈ ਕਹਿੰਦੇ ਹੁੰਦੇ ਨਾ ਕਿ ਦੇਖੋ ਕਰਨ ਤਾਂ ਬੰਦਾ ਜੋ ਮਰਜ਼ੀ ਕਰ ਲੈਂਦਾ, ਬਟ ਇੱਕ ਜਿਹੜੀ ਬੈਕਿੰਗ ਹੈ ਉਹਦੀ ਬੜੀ ਜ਼ਰੂਰਤ ਹੁੰਦੀ ਹੈ। ਕਿ ਇਹਨੂੰ ਲੱਗਦਾ ਗਾਣਾ ਹੀ ਬਣਾਉਣਾ, ਬਣਾ ਲਓ। ਹੁਣ ਗਾਣਾ ਬਣਾਉਣ ਨੂੰ ਵੀ ਤੁਹਾਨੂੰ ਪਤਾ ਕਿ ਇੱਕ ਵਧੀਆ ਗਾਣਾ ਬਣਾਉਣਾ, ਤੁਸੀਂ ਕਿਸੇ ਅੱਛੇ ਮਿਊਜ਼ਿਕ ਡਾਇਰੈਕਟਰ ਨੂੰ ਕਹਿਣਾ ਕਿ ਯਾਰ ਮੇਰਾ ਮਿਊਜ਼ਿਕ ਕਰ ਦੇ, ਅਗਲਾ ਕਹਿੰਦਾ ਕਿ ਮੈਨੂੰ $5,000-7,000 ਦੇ। ਮੈਂ ਇਹ ਵੀ ਨਹੀਂ ਕਹਿ ਰਿਹਾ ਜਿਹੜੇ ਟੌਪ ਦੇ ਮਿਊਜ਼ਿਕ ਵਾਲੇ ਆ ਉਹ ਹੋਰ ਵੀ ਲੈਂਦੇ, ਜਿਹੜੇ ਮੀਡੀਅਮ ਜੇ ਨੇ ਉਹ ਪਹਿਲਾਂ ਤੁਹਾਨੂੰ ਕਹਿੰਦੇ $5,000-7,000 ਚਾਹੀਦਾ, ਚਲੋ ਜੀ ਉਹ ਲਾਤਾ। ਫਿਰ ਜੇ ਤੁਹਾਡੇ ਲਿਰਿਕਸ ਆਪਦੇ ਹੈ ਨਹੀਂ ਗਏ, ਤੁਸੀਂ ਕਿਸੇ ਰਾਈਟਰ ਨੂੰ ਕਹੋਗੇ ਜਿਹੜਾ ਚੰਗਾ ਲਿਖਾਰੀ ਆ, ਉਹ ਕਹੂਗਾ ਸਾਨੂੰ ਬਈ $3,000-4,000 ਚਾਹੀਦਾ, ਆ ਗਏ ਨਾ ਆਪਾਂ $8,000-10,000 ਤੇ। ਅਤੇ ਫਿਰ ਵੀਡੀਓ ਵਾਲਾ ਕੋਈ ਵਧੀਆ ਵੀਡੀਓ ਵਾਲਾ ਉਹ ਕਹੂਗਾ ਵੀ ਮੈਨੂੰ $10,000-12,000 ਚਾਹੀਦਾ ਵੀਡੀਓ ਦਾ, $20,000 ਆ ਗਿਆ। ਫਿਰ ਤੁਸੀਂ ਹੋਰ ਚਲੋ ਕੱਪੜੇ ਕੁੱਪੜਿਆਂ 'ਤੇ $2,000-4,000 ਹੋਰ ਲਾਤਾ, ਫਿਰ ਚੱਕ ਕੇ ਚਲੋ ਤੁਸੀਂ ਰਿਲੀਜ਼ ਕਰਨਾ, ਫਿਰ ਪ੍ਰਮੋਸ਼ਨਾਂ ਕਰਨੀਆਂ, ਯੇ ਵੋ, ਬੰਦੇ ਦਾ ਗਾਣਾ $20,000-25,000 ਲੱਗ ਜਾਂਦਾ। ਡਿਪੈਂਡਿੰਗ ਆ ਤੁਸੀਂ ਕਿਵੇਂ ਕਰਨਾ, ਬਟ ਬਿਹਤਰ ਇਹ ਹੈ। ਹੁਣ ਦੇਖੋ ਮੈਂ ਤੁਹਾਨੂੰ ਸਲਾਹ ਵੀ ਦਿੰਦਾ, ਇੱਕ ਇਹ ਗੱਲ ਹੋ ਗਈ ਜਿਹੜੀ ਆਮ ਚੀਜ਼ ਹੈ ਵੀ ਇੱਦਾਂ ਗਾਣੇ ਬਣਦੇ ਆ, ਬਟ ਸਲਾਹ ਮੈਂ ਤੁਹਾਨੂੰ ਇਹ ਦਿੰਦਾ ਜਿਹੜੇ ਸਾਡੇ ਯੰਗਸਟਰ ਨੇ ਨਾ, ਚਲੋ ਪਹਿਲਾਂ ਪਹਿਲਾਂ ਇਹ ਜਿਹੜਾ ਫਾਰਮੂਲਾ ਸੀ ਹੁੰਦਾ ਸੀਗਾ, ਹੁਣ ਤੁਸੀਂ ਕੰਮ ਕਰੋ ਮਿਊਜ਼ਿਕ ਸਿੱਖੋ ਕਰਨਾ। ਜਿਹੜੇ ਕੋਈ 18-19-20 ਸਾਲ ਦੇ ਸੁਣ ਰਹੇ ਆ, ਜੇ ਹਜੇ ਤੱਕ ਨਹੀਂ ਸਿੱਖਿਆ, ਮਿਊਜ਼ਿਕ ਦਾ ਕੋਰਸ ਲੈ ਲਓ ਔਨਲਾਈਨ, ਬੜੇ ਕੋਰਸਿਸ ਨੇ ਲੌਜਿਕ, ਤੁਹਾਨੂੰ ਆਪਣਾ FL ਸਟੂਡੀਓ ਵਰਗੇ ਪਲੈਟਫਾਰਮਸ ਤੇ ਸੋਫਟਵੇਅਰਸ ਤੇ ਕੋਰਸਿਸ ਆਉਂਦੇ ਆ, ਉਹ ਕਰੋ, ਆਪਣਾ ਮਿਊਜ਼ਿਕ ਸਿੱਖੋ, ਫਿਰ ਗਾਣੇ ਵੀ ਆਪ ਲਿਖਣ ਲੱਗ ਜਾਓ। ਚਲੋ ਠੀਕ ਹੈ, ਤੁਸੀਂ ਪ੍ਰੈਕਟਿਸ ਕਰੋਗੇ ਬੰਦਾ ਮਾਹਰ ਬਣ ਜਾਂਦਾ ਗਾਇਕੀ ਦੇ ਉੱਤੇ। ਚਲੋ ਸਿੰਗਿੰਗ ਦੀਆਂ ਕਲਾਸਾਂ ਕਲੂਸਾਂ ਜ਼ਰੂਰ ਲਓ, ਇਹ 2-3 ਚੀਜ਼ਾਂ ਤੁਸੀਂ ਕਰ ਲਈਆਂ, ਤੁਹਾਡਾ ਪੈਸਾ ਬਹੁਤ ਬਚੂਗਾ। ਅਤੇ ਵੀਡੀਓ ਵੀ, ਵੀਡੀਓ 'ਤੇ ਬੜਾ ਨਾ ਪੈਸਾ ਲਾਇਆ ਕਰੋ, ਸਿੱਧੀ ਜੀ ਗੱਲ ਹੈ। ਪਹਿਲਾਂ ਆਪਣੇ ਆਡੀਓ ਤਕੜੇ ਕਰੋ, ਵੀਡੀਓ ਕਿਸੇ ਲੋਕਲ ਜੇ ਬੰਦੇ ਨੂੰ ਕਹਿ ਦਿਉ, ਜੇ ਤੁਹਾਡੀ $500-700 ਦੇ ਵਿੱਚ ਵੀਡੀਓ ਬਣਦੀ ਹੈ ਬਣਾ ਲਓ, ਰਿਲੀਜ਼ ਵੀ ਆਪ ਕਰੋ, ਯੂਟਿਊਬ 'ਤੇ ਗਾਣਾ ਆਪਣੇ ਆਪ ਅਪਲੋਡ ਕਰੋ, ਅਤੇ ਕਿਸੇ ਲੇਬਲ ਨੂੰ ਨਾ ਗਾਣਾ ਦਿਉ। ਕੋਈ ਫਾਇਦਾ ਨਹੀਂ ਹੈਗਾ, ਜਦੋਂ ਤੱਕ ਤੁਸੀਂ ਬੜੇ ਵੱਡੇ ਆਰਟਿਸਟ ਨਹੀਂ ਬਣਦੇ, ਲੇਬਲਾਂ 'ਤੇ ਗਾਣੇ ਰਿਲੀਜ਼ ਕਰਨੇ ਉਹਦਾ ਕੋਈ ਬੈਨੀਫਿਟ ਨਹੀਂ, ਜ਼ੀਰੋ ਬੈਨੀਫਿਟ ਹੈ, ਕੋਈ ਤੁਹਾਡੇ 'ਤੇ ਪੈਸਾ ਨਹੀਂ ਲਾਉਂਦਾ ਜਦੋਂ ਤੱਕ ਤੁਹਾਡਾ ਨਾਂ ਨਹੀਂ ਬਣਦਾ। ਜਦੋਂ ਨਾਂ ਬਣਦਾ ਫਿਰ ਲੇਬਲ ਵਾਲੇ ਕਹਿੰਦੇ ਕਿ ਸਾਨੂੰ ਗਾਣਾ ਦਿਉ, ਅਸੀਂ ਵੀਡੀਓ ਬਣਾਵਾਂਗੇ, ਅਸੀਂ ਤੁਹਾਨੂੰ ਮਿਊਜ਼ਿਕ ਲੈ ਕੇ ਦੇਵਾਂਗੇ, ਅਸੀਂ ਤੁਹਾਨੂੰ ਦੇਵਾਂਗੇ $25,000-30,000 ਤੁਹਾਡਾ ਗਾਣਾ ਖਰੀਦਾਂਗੇ, ਫਿਰ ਚਲੋ ਠੀਕ ਹੈ ਤੁਹਾਡਾ ਪੈਸਾ ਬਣ ਜਾਂਦਾ। ਬਟ ਪਹਿਲਾਂ ਪਹਿਲਾਂ ਆਪ ਕਰੋ ਗਾਣੇ, ਆਪ ਅਪਲੋਡ ਕਰੋ, ਨਾਮ ਬਣਾ ਲਓ ਆਪਦਾ, ਠੋਕੀ ਚਲੋ ਗਾਣੇ 'ਤੇ ਗਾਣਾ, ਗਾਣੇ 'ਤੇ ਗਾਣਾ ਨਹੀਂ ਚੰਗਾ ਹੈਗਾ, ਕੋਈ ਗੱਲ ਨਹੀਂ, ਜਸ ਕੀਪ ਔਨ ਗੋਇੰਗ, ਰੁਕਣਾ ਨਹੀਂ, ਇਹ ਫਾਰਮੂਲਾ ਫਿਰ ਤੁਸੀਂ ਕੁਛ ਕਰ ਸਕਦੇ ਹੋ। ਐਵੇਂ ਨਾ ਮਹਿੰਗੇ ਵੀਡੀਓ ਡਾਇਰੈਕਟਰ ਨੂੰ ਪੈਸਾ ਦੇਈ ਚਲੋ, ਐਵੇਂ ਨਾ ਮਹਿੰਗੇ ਮਿਊਜ਼ਿਕ ਡਾਇਰੈਕਟਰ ਨੂੰ ਪੈਸਾ ਦੇਈ ਚਲੋ, ਐਵੇਂ ਨਾ ਕਿਸੇ ਲਿਖਾਰੀ ਨੂੰ ਤੁਸੀਂ $3,000-4,000 ਦੇ ਕੇ ਬਹਿ ਜਾਓ, ਉਹਦਾ ਕੋਈ ਬੈਨੀਫਿਟ ਨਹੀਂ। ਆਪ ਕਰੋ, ਜਾਂ ਜਿਹੜੇ ਆ ਤੁਹਾਡੇ ਵਰਗੇ ਆਪ ਸ਼ੁਰੂ ਕਰ ਰਹੇ ਆ ਰਾਈਟਰ ਰੂਟਰ, ਉਹਨਾਂ ਤੋਂ ਗਾਣੇ ਗੁਣੇ ਲਓ, ਅਤੇ ਫਿਰ ਬੰਦੇ ਦਾ ਆਪਣੇ ਆਪ ਹੌਲੀ ਹੌਲੀ ਹੌਲੀ ਹੌਲੀ ਕਰਦੇ ਕਰਾਉਂਦੇ ਕੰਮ ਬਣ ਜਾਂਦਾ। ਓਕੇ, ਸੋ ਇੱਕ ਤੁਸੀਂ ਪੈਸ਼ਨ ਰੂਫਿੰਗ ਨੂੰ ਯਾਦ ਰੱਖਣਾ, ਕਣੀਆਂ ਪੈ ਰਹੀ ਹੈ ਨਾ ਬਾਹਰ, ਹੋ ਗਈਆਂ ਸ਼ੁਰੂ ਕਣੀਆਂ ਯਾਰ ਅਚਾਨਕ ਹੀ। ਸੋ ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਨੂੰ ਫੋਨ ਕਰਨਾ, 647-949-9494। ਰੂਫ ਨਵੀਂ ਲਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, 6479199413, 6479199413, ਪੈਸ਼ਨ ਰੂਫਿੰਗ 1981। ਹੈਲੋ,
2: ਹਾਂਜੀ ਮੇਰੇ ਕੀ ਹਾਲ ਚਾਲ ਆ?
0: ਵਧੀਆ ਜੀ, ਕੀ ਬਣਦਾ?
2: ਬਸ ਵਧੀਆ, ਤੁਹਾਡੀ ਗੱਲ ਦਾ ਸਪੋਰਟ ਕਰਦਾ। ਮੈਂ ਐਗਜ਼ਾਮਪਲ ਦਿੰਦਾ, ਜਿਵੇਂ ਸ਼ੈਰੀ ਮਾਨ ਨੇ ਗਾਣਾ ਰਿਲੀਜ਼ ਕੀਤਾ ਸੀ ਯਾਰ ਨਮੂਲੇ ਯੂਟਿਊਬ ਤੇ, ਉਹਦੇ ਕੇ ਦੋਸਤ ਨੇ ਉਹਨੂੰ ਕਿਹਾ, ਲਾਈਕ ਉਹਨਾਂ ਦੀ ਫੈਮਿਲੀ ਚ ਕਿਹਾ ਆਸਟ੍ਰੇਲੀਆ ਤੋਂ, ਪਰ ਯਾਰ ਇਹਦਾ ਗਾਣਾ ਕਿਹਦਾ ਗਾਣਾ ਇਹ ਬਈ? ਉਹ ਕਹਿੰਦੇ ਤੁਹਾਡੇ ਇੱਥੇ ਇੱਕ ਮੁੰਡਾ ਉਹ ਗਾਣਾ ਬਹੁਤ ਸੋਹਣਾ ਗਾਇਆ ਉਹਨੇ, ਤੇ ਸ਼ੈਰੀ ਮਾਨ ਨੂੰ ਵੀ ਨੀ ਪਤਾ ਸੀਗਾ ਬਈ ਏਡਾ ਸੋਹਣਾ ਗਾਣਾ, ਏਡਾ ਵਧੀਆ ਗਾਣਾ ਮੈਂ ਗਾਤਾ ਵਾ ਤੇ ਇੰਨਾ ਹਿੱਟ ਹੋ ਗਿਆ ਉਹ, ਤੇ ਉਹ ਬੰਦਾ ਐਗਜ਼ਾਮਪਲ ਹੈਗਾ ਯੂਟਿਊਬ ਤੋਂ, ਮਤਲਬ ਉਹਨੇ ਸ਼ੁਰੂ ਹੋਇਆ ਸੀ ਬੰਦਾ ਉਹ।
0: ਉਹ ਚਲੋ ਸ਼ੇਰੀਮਾਨ ਹੈ, ਪਰ ਸ਼ੇਰੀਮਾਨ ਚਲੋ ਗਾਣਾ ਬੜਾ ਤਕੜਾ ਸੀਗਾ ਤੇ ਬਾਅਦ ਦੇ ਵਿੱਚ, ਪਰ ਸ਼ੇਰੀਮਾਨ ਹੋਰਾਂ ਨੇ ਵੀ ਲੇਬਲਸ ਨਾਲ ਕੰਮ ਕੋਈ ਕੀਤਾ, ਬਟ ਯਾਰ ਹੁਣ ਜਿਹੜੇ ਮੁੰਡੇ ਆ ਰਹੇ ਆ ਨਾ ਅੱਜ ਕੱਲ੍ਹ ਦੇ ਮੁੰਡੇ ਬੜੇ, ਕਿਉਂਕਿ ਹੁਣ ਚਲੋ ਨੈਚੁਰਲੀ ਜਿਹੜਾ ਸੋਸ਼ਲ ਮੀਡੀਆ ਤੇ ਯੂਟਿਊਬ ਵਗੈਰਾ ਬੜਾ ਪਾਪੂਲਰ ਹੋ ਚੁੱਕਿਆ, ਹੁਣ ਏਪੀ ਢਿੱਲੋਂ ਹੋਣੇ ਨੇ, ਏਪੀ ਹੁਣਾਂ ਨੇ ਸ਼ੁਰੂਆਤ ਕੀਤੀ ਸੀ ਆਪਣੇ ਖੁਦ ਦੇ ਲੇਬਲ ਤੋਂ, ਤੇ ਹੁਣ ਤੁਸੀਂ ਦੇਖੋ ਯਾਰ ਏਪੀ ਹੁਣਾਂ ਦੇ ਕਿੱਡੇ ਕਿੱਡੇ ਗਾਣੇ ਚੱਲੇ ਉਹਨਾਂ ਦੇ ਆਪਦੇ ਲੇਬਲ ਤੇ, ਉਹਨਾਂ ਨੇ ਬਰਾਊਨ ਮੁੰਡੇ ਗੀਤ ਯੂਟਿਊਬ ਤੇ ਆਪਣੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਜਿਹਦੇ 783 ਮਿਲੀਅਨ ਵਿਊ ਨੇ ਯੂਟਿਊਬ ਤੇ।
2: ਹਾਂਜੀ, ਸ਼ੁਰੂਆਤ ਪਤਾ ਵੀ ਕਿਵੇਂ ਕੀਤੀ ਸੀ ਉਹਨੇ ਏਪੀ ਨੇ, ਉਹਦੀ ਹਿਸਟਰੀ ਮੈਂ ਤੁਹਾਨੂੰ ਦੱਸਦਾ ਥੋੜੀ ਜੀ, ਨਾ ਹਮੇਸ਼ਾ ਗਲਤ ਨਾ ਹੋਵਾਂ। ਉਹਨੇ ਬੇਸਮੈਂਟ ਵਿੱਚ ਨਾ ਇੱਕ ਉਹ ਲਾਇਆ ਆਪਣਾ, ਪੂਰਾ ਸੈੱਟ ਕੀਤਾ ਪ੍ਰੋਪਰ, ਉਹਨੇ ਆਪਣੇ ਘਰ ਤੋਂ ਸ਼ੁਰੂ ਕੀਤਾ ਬੇਸਮੈਂਟ ਤੋਂ।
0: ਉਹਨੇ ਦੇਖੋ ਉਹਨੇ ਆਈ ਕੀਤਾ ਜਿਵੇਂ ਮੈਂ ਕਿਹਾ ਦੱਸ ਰਿਹਾ ਤੁਹਾਨੂੰ, ਮਿਊਜ਼ਿਕ ਆਪ ਸਿੱਖਿਆ, ਆਪ ਲਿਖਣ ਲੁਖਣ ਲੱਗ ਗਏ, ਦੋ ਚਾਰ ਮੁੰਡੇ ਸਾਰਾ ਕੁਛ ਆਪ ਹੀ ਕੀਤਾ ਇਹਨਾਂ ਨੇ, ਕਿਸ ਤੋਂ ਇਹਨਾਂ ਨੇ ਚਲੋ ਬਾਅਦ ਵਿੱਚ ਮਿਊਜ਼ਿਕ ਵਗੈਰਾ ਕਰਾਇਆ ਕਿ ਪ੍ਰੋਡਿਊਸਰਾਂ ਤੋਂ, ਬਟ ਹਜੇ ਵੀ ਆਪ ਹੀ ਕਰਦੇ ਆ ਜ਼ਿਆਦਾਤਰ ਕੰਮ।
2: ਹਾਂਜੀ ਹਾਂਜੀ, ਹੁਣ ਇੱਕ ਹੋਰ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂ, ਦੋ ਮਿੰਟ ਥੋੜੇ ਲਊਂਗਾ ਮੈਂ। ਹੁਣ ਕੋਈ ਬੰਦਾ ਖਾਣ ਪੀਣ ਦਾ ਕੰਮ ਖੋਲਣਾ ਚਾਹੁੰਦਾ, ਕਿਸੇ ਦਾ ਚੁਗਾਉਣ ਹੈਗਾ, ਉਹ ਵਿਜ਼ਨ ਰੱਖਦਾ ਮੇਰਾ ਹੋਟਲ ਹੋਊਗਾ, ਮੈਂ ਹਰ ਰੋਜ਼ ਮਤਲਬ $10,000 ਮੇਰੇ ਅਕਾਊਂਟ 'ਚ ਆਉਣਾ ਚਾਹੀਦਾ। ਸ਼ੁਰੂਆਤ ਉਹਦੀ ਹੋਣੀ ਚਾਹੀਦੀ ਹੈ ਫੂਡ ਟਰੱਕ ਤੋਂ, ਪਹਿਲਾਂ ਘਰ ਤੋਂ ਹੁੰਦੀ ਆ, ਉਸ ਤੋਂ ਫੂਡ ਟਰੱਕ ਹੁੰਦਾ, ਉਸ ਤੋਂ ਬਾਅਦ ਰੈਸਟੋਰੈਂਟ ਹੁੰਦਾ, ਉਸ ਤੋਂ ਬਾਅਦ ਰੈਸਟੋਰੈਂਟ ਦੀ ਚੈਨ ਹੁੰਦੀ ਆ, ਮਤਲਬ ਸਟੈਪ ਬਾਏ ਸਟੈਪ ਚੱਲਣਾ ਚਾਹੀਦਾ।
0: ਆਪਣੇ ਫੂਡ ਦੀਆਂ ਚਲੋ ਬਹੁਤ ਵਧੀਆ ਯਾਰ, ਐਂ ਲੱਗਦਾ ਜਿਵੇਂ ਉਹਨਾਂ ਦੇ ਘਰ 'ਚ ਹੀ ਰੈਸਟੋਰੈਂਟ ਹੈ, ਤੇ ਹੌਲੀ ਹੌਲੀ ਕਰਦੇ ਕਰਦੇ ਕਰਦੇ ਫੂਡ ਇੰਨਾ ਪਾਪੂਲਰ ਹੁੰਦਾ ਕਿ ਆਪਣੇ ਘਰੋਂ ਹੀ ਖਾਣਾ ਪੀਣਾ ਵੇਚਣਾ ਸ਼ੁਰੂ ਕਰਦੇ, ਫਿਰ ਇੰਨੇ ਬਿਜ਼ੀ ਹੋ ਜਾਂਦੇ, ਫਿਰ ਪੈਸਾ ਬਣ ਜਾਂਦਾ, ਫਿਰ ਰੈਸਟੋਰੈਂਟ ਵੀ ਖੋਲ ਲੈਂਦੇ।
2: ਹਾਂਜੀ, ਸਟਾਰਟਿੰਗ ਤਾਂ ਮੈਂ ਉਹੀ ਕਹਿੰਦਾ, ਸਟਾਰਟਿੰਗ ਤੁਹਾਨੂੰ ਘਰ ਤੋਂ ਕਰਨ ਹੁੰਦੀ ਆ, ਫਿਰ ਉਸ ਤੋਂ ਬਾਅਦ ਤੁਸੀਂ ਆਨਲਾਈਨ ਟਿਕਟੋਕ ਹੈਗਾ ਆਪਣੇ ਕੋਲ, ਇੰਸਟਾਗ੍ਰਾਮ ਹੈਗਾ, ਤੁਸੀਂ ਜੋ ਮਰਜ਼ੀ ਹੌਲੀ ਹੌਲੀ ਕਰ ਲਓ, ਸ਼ੁਰੂਆਤ ਕਰਨੀ ਜ਼ਰੂਰੀ ਆ। ਤੇ ਇੱਕ ਮਿੰਟ ਮੈਂ ਤੁਹਾਡਾ ਹੋਰ ਗੱਲ ਸ਼ੇਅਰ ਕਰਨੀ ਸੀਗੀ, ਜਿਵੇਂ AI ਦਾ ਵੀ ਗਲਤ ਬਹੁਤ ਹੋ ਰਿਹਾ ਨਾ, ਤੁਸੀਂ ਯੂਜ਼ ਕਰਦੇ ਆ ਇੱਥੇ, ਹੁਣ ਕਿਸੇ ਨੇ ਨਾ ਮਤਲਬ AI ਤੇ ਯੂਜ਼ ਲਾਈਕ ਲਿਖ ਕੇ ਪਾਤਾ ਵੀ ਸਕੋਸ਼ੀਆ ਬੈਂਕ ਕਿਵੇਂ ਲੁੱਟੀ ਦਾ,
0: ਵੱਖਰੀਆਂ ਗੱਲਾਂ ਨੇ ਬਾਅਦ ਚ ਕਰਾਂਗੇ, ਹੁਣ ਗਾਣਾ ਗੁਣਾ ਲਾਈਏ ਕੋਈ। ਤੇ ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ, ਤੇ ਗੱਲਬਾਤ ਆਪਣੀ ਥੋੜੀ ਲੰਬੀ ਹੋ ਗਈ, ਇਟਸ ਓਕੇ। ਸੋ ਪ੍ਰੋਗਰਾਮ ਪੰਜਾਬੀ ਦਾ ਮੇਰਾ ਬਸ ਇਹੀ ਮੈਸੇਜ ਸੀ ਤੁਹਾਨੂੰ ਕਿ ਯਾਰ ਤੁਸੀਂ ਹਰ ਇੱਕ ਚੀਜ਼ ਆਪ ਕਰ ਸਕਦੇ ਹੋ ਅੱਜ ਕੱਲ੍ਹ, ਤੁਹਾਨੂੰ ਕਿਸੇ ਲੇਬਲ ਦੀ ਕੋਈ ਬਾਹਲਾ ਪੈਸਾ ਨਾ ਖਰਚੋ ਸ਼ੁਰੂਆਤੀ ਦੌਰ ਦੇ ਵਿੱਚ, ਪਹਿਲਾਂ ਬੜਿਆਂ ਨੇ ਖਰਚਿਆ, ਬਟ ਨੋ ਨੀਡ, ਇੰਨਾ ਕੁ ਮੈਂ ਤੁਹਾਨੂੰ ਦੱਸ ਦੇਣਾ। ਰਾਜਵੰਤ ਕੌਰ ਨੂੰ ਕਾਲ ਕਰੋ, ਤੁਹਾਡੇ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਹੈ, ਰਾਜਵੰਤ ਕੌਰ। ਰਾਜਵੰਤ ਯਾਰ 25 ਤੋਂ ਵੱਧ ਕੰਪਨੀਜ਼ ਨਾਲ ਡੀਲ ਕਰਦੇ ਆ, ਤੇ ਰਾਜਵੰਤ ਹੁਣੇ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ। ਸੋ ਕਾਰ ਵੈਨ ਟਰੱਕ ਦੀ ਇੰਸ਼ੋਰੈਂਸ, ਗੱਡੀਆਂ ਦੀ ਇੰਸ਼ੋਰੈਂਸ ਜਾਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਇੱਕ ਵਾਰ ਰਾਜਵੰਤ ਨਾਲ ਸੰਪਰਕ ਕਰ ਲਓ, 647-674-4735, 647-674-4735, 647-674-4735। ਤੇ ਆਪਣਾ ਤੁਸੀਂ ਰਾਜਵੰਤ ਹੋਣਾ ਦੇ ਨਾਲ ਜ਼ਰੂਰ ਜ਼ਰੂਰ ਜ਼ਰੂਰ ਸੰਪਰਕ ਕਰੋ। ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 9056733337, 9056733337, 905-673-3337, ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਹਾਂਜੀ 6433 ਜੀ।
2: ਸਿੰਗਰ ਬਣ ਗਿਆ ਮੈਂ ਵੀ ਬਣ ਜਾਵਾਂ, ਮੈਂ ਇੱਥੋਂ ਸਿੱਖ ਲਾ, ਫਿਰ ਕੁਛ ਨੀ ਸਿੱਖ ਹੁੰਦਾ ਕਿਉਂਕਿ ਤੁਹਾਡਾ ਉਧਰਲੇ ਪਾਸੇ ਧਿਆਨ ਨੀ ਹੁੰਦਾ।
0: ਨਹੀਂ ਪਰ ਭਾਜੀ, ਤਾਂ ਹੀ ਤਾਂ ਮੈਂ ਕਹਿ ਰਿਹਾ, ਦੇਖੋ ਪੈਸਾ ਲਾਉਣਾ ਬਹੁਤ ਸੌਖਾ, ਆਪਾਂ ਕਹਿ ਦਿਆਂਗੇ ਕਿਸੇ ਨੂੰ ਮੇਰੇ ਲਈ ਗਾਣਾ ਲਿਖ ਦੇ, ਮੇਰੇ ਲਈ ਮਿਊਜ਼ਿਕ ਕਰ ਦੇ, ਬਟ ਜਿਹੜੇ ਬੰਦੇ ਨੂੰ ਖੁਦ ਸ਼ੌਂਕ ਹੈ, ਵਾਕਈ ਸ਼ੌਂਕ ਹੈ, ਉਹੀ ਫਿਰ ਆਪਣਾ ਮਿਊਜ਼ਿਕ ਬਣਾਊਗਾ, ਉਹੀ ਸਿੱਖੂਗਾ ਨਾ, ਆਮ ਬੰਦੇ ਨੇ ਤਾਂ ਸਿੱਖਣਾ ਹੀ।
2: ਹਾਂਜੀ ਹਾਂਜੀ, ਮੇਰਾ ਬੇਟਾ ਤੇ ਜਦੋਂ ਮੈਂ ਕ੍ਰਿਕਟ ਦੇ ਕਲੱਬ ਦੇ ਵਿੱਚ ਪਾਇਆ ਸਪੋਰਟਸ ਦੇ, ਅੱਜ ਤੋਂ ਮੰਨ ਲਓ ਕਿ 15-20 ਸਾਲ ਪਹਿਲਾਂ ਦੀ ਗੱਲ ਆ, ਮੈਂ ਉਹ ਕੋਚ ਕੋਲੇ ਲੈ ਗਿਆ, ਵੈਸਟ ਇੰਡੀਅਨ ਕੋਚ ਸੀਗਾ, ਉਹਦੀ $200 ਫੀਸ ਸੀਗੀ ਆਪਣੇ ਇਨਡੋਰ ਦੀ, ਤੇ ਮੈਂ ਪਹਿਲੇ ਤਾਂ ਨੀ, ਮੈਂ ਕਿਹਾ ਕੋਚ ਆਲਾ ਫੜ $200 ਲੈ ਲਾ, ਤੇ ਇਹਦਾ ਉਹ ਕਹਿੰਦਾ ਨੋ, ਕਹਿੰਦਾ ਨੂੰ ਆਪਣੇ ਕੋਲੇ ਰੱਖ, ਮੈਂ ਕਹਿੰਦਾ ਇਹਨੂੰ ਇੱਕ ਵੀਕ ਦੇਖੂਗਾ, ਇਹਨੂੰ ਕ੍ਰਿਕਟ ਦਾ ਸ਼ੌਂਕ ਆ ਕਿ ਤੈਨੂੰ ਸ਼ੌਂਕ ਆ, ਇਹ ਤਾਂ ਇਹ ਖੇਲੋ ਫਿਰ ਮੈਂ ਤੇਰੇ ਤੋਂ ਲਊਂਗਾ, ਨਹੀਂ ਤਾਂ ਨਹੀਂ, ਇੱਕ ਵੀਕ ਬਾਅਦ ਕਹਿੰਦਾ ਲਿਆ ਦੇ ਦੇ ਮੈਨੂੰ ਪੈਸੇ ਨੀ, ਕਹਿੰਦਾ ਇਹਨੂੰ ਹੈਗਾ ਸ਼ੌਂਕ, ਉਹ ਏਦਾਂ ਦੇ ਬੱਚੇ ਦਾ ਦੇਖ ਕੇ ਉਹਨੇ ਮੇਰੇ ਤੋਂ ਪੈਸੇ ਲਏ ਸੀਗੇ।
3: ਹਾਂਜੀ ਉਹ ਇਸ ਕਰਕੇ ਬੰਦੇ ਜਿਹੜੇ ਹੁੰਦੇ ਨਾ ਸਿਆਣੇ ਉਹ ਦੇਖ ਲੈਂਦੇ, ਜਿੱਦਾਂ ਹੁਣ ਮੈਂ ਕਿਸੇ ਕੋਲ ਗਾਉਣ ਲਈ ਜਾਂਦਾ ਮੈਂ ਸਿੱਖਦਾ, ਮੰਨ ਲਓ ਜੇ ਤਾਂ ਮੋਹਰੇ ਕੋਈ ਚੰਗਾ ਗੁਰੂ ਹੋਊਗਾ ਉਹ ਪਹਿਲਾਂ ਦੇਖ ਲੂਗਾ ਕਿ ਇਸ ਬੰਦੇ ਚ ਕੋਈ ਟੈਲੈਂਟ ਹੈਗਾ,
0: ਤੇ
3: ਜੇ ਉਹ ਗੁਰੂ ਵੀ ਮੇਰੇ ਵਾਂਗੂ ਮਤਲਬ ਕਿ ਗੱਲਾਂ ਵਾਲਾ ਹੀ ਹੋਇਆ ਤਾਂ ਫੇਰ ਤਾਂ ਤੁਹਾਡਾ ਵੀ
0: ਆ। ਇਹ ਵੀ ਤੁਹਾਡੀ ਗੱਲ ਸਹੀ ਹੈ, ਗੁਰੂਆਂ ਨੂੰ ਵੀ ਥੋੜ੍ਹਾ ਦੱਸ ਦੇਣਾ ਚਾਹੀਦਾ ਕਿ ਪੁੱਤ ਠੀਕ ਹੈ ਕੁਛ ਹੋਰ ਸਿੱਖ ਲਾ ਵੀ ਵਧੀਆ, ਇਹ ਵੀ ਸਿੱਖਣਾ ਸਿੱਖ ਲਾ ਬਟ ਹੋਰ ਵੀ ਕੁਛ ਸਿੱਖ ਲਈ।
3: ਜਿਹੜੀ ਗੱਲ ਮੂਵੀਆਂ ਦੀ ਕਰਦੇ ਸੀ ਤੁਸੀਂ ਪਹਿਲਾਂ ਸਟਾਰਟਿੰਗ ਦੇ ਵਿੱਚ, ਤੁਹਾਨੂੰ ਦੇਖੋ ਤੁਹਾਨੂੰ ਤੇ ਤੁਹਾਡੇ ਤਾਂ ਫੈਮਿਲੀ ਦੇ ਵਿੱਚ ਹਰਭਜਨ ਮਾਨ ਉਹਨਾਂ ਤੁਹਾਡੇ ਫੈਮਿਲੀ ਦੇ ਤਾਲੁਕਾਤ ਆ, ਉਹਨਾਂ ਤੋਂ ਵੱਧ ਕੌਣ ਜਾਣਦਾ।
0: ਨਹੀਂ ਮੈਂ ਪਰ ਤਾਂ ਹੀ ਤਾਂ ਕਿਹਾ ਭਾਜੀ, ਬਟ ਹੁਣ ਫਿਰ ਤਾਂ ਕੋਈ ਵੀ ਜਾ ਕੇ ਹੁਣ ਜੇ ਕੋਈ ਦਿਲਜੀਤ ਦਾ ਕੋਈ ਰਿਸ਼ਤੇਦਾਰ ਆ ਉਹ ਜਾ ਕੇ ਕਹੂਗਾ, ਪਰ ਉਹ ਗੱਲ ਨੀ ਨਾ ਬਣਦੀ। ਹੁਣ ਮੈਂ ਮੂਵੀਆਂ 'ਚ ਤਾਂ ਹੀ ਜਾਊਂਗਾ ਜੇ ਮੈਂ ਐਕਟਿੰਗ ਸਿੱਖੂੰਗਾ, ਬਾਕੀ ਕੋਈ ਕਵੇ ਤਾਂ ਸਹੀ ਵੀ ਨਵੀਂ ਯਾਰ ਤੂੰ ਐਕਟਿੰਗ ਵਧੀਆ ਕਰਦਾ ਆ ਜਾ ਤੈਨੂੰ ਫਿਲਮਾਂ 'ਚ ਲਈ, ਉਹ ਵੱਖਰੀ ਗੱਲ ਹੈ, ਆਪਣੇ ਦਮ 'ਤੇ ਕਰਨ ਦਾ ਸਵਾਦ ਹੀ ਹੋਰ ਹੈ।
3: ਜੇ ਬੰਦੇ ਨੂੰ ਸ਼ੌਂਕ ਹੈ ਨਾ ਉਹ ਛੋਟੇ ਮੋਟੇ ਰੋਲ ਲਈ ਆਪ ਵੀ ਇੱਧਰ ਉੱਧਰ ਲੱਤ ਮਾਰੋ, ਛੋਟਾ ਮੋਟਾ ਰੋਲ ਮਿਲ ਜੇ।
0: ਚਲੋ ਕੋਈ ਨਾ, ਤੁਹਾਡੇ ਲਈ ਕਰ ਦੇਂਗੇ ਛੋਟਾ ਮੋਟਾ ਰੋਲ ਕੋਈ। ਚਲੋ ਠੀਕ ਹੈ ਜੀ, ਧੰਨਵਾਦ ਤੁਹਾਡਾ। ਓਕੇ ਲੈ ਕੇ ਚੱਲਦੇ ਹਾਂ ਅਸੀਂ ਤੁਹਾਨੂੰ ਕੈਲਡਨ ਮਿਤਸੂਬਿਸ਼ੀ ਤੇ ਕੈਲਡਨ ਮਿਤਸੂਬਿਸ਼ੀ ਬਹੁਤ ਹੀ ਯਾਰ ਰੀਜ਼ਨੇਬਲ ਰੇਟ, 10 ਸਾਲ ਦੀ ਵਾਰੰਟੀ ਤੁਹਾਨੂੰ ਮਿਲ ਰਹੀ ਹੈ ਗੱਡੀਆਂ ਤੇ, ਹੋਰ ਕੀ ਚਾਹੀਦਾ। ਸਾਡੇ ਨਾਲ ਅੰਸ਼ੁਲ ਜੁੜੇ ਆ ਕੈਲਡਨ ਮਿਤਸੂਬਿਸ਼ੀ ਤੋਂ। ਹਾਂਜੀ ਅੰਸ਼ੁਲ ਕੀ ਹਾਲ ਆ?
4: ਬਹੁਤ
0: ਵਧੀਆ ਬਹੁਤ ਵਧੀਆ ਬੱਲੇ ਬੱਲੇ। ਸੋ ਅੰਸ਼ੁਲ ਕੀ ਸਪੈਸ਼ਲ ਚੱਲ ਰਹੀਆਂ ਨੇ?
4: ਨਵੀਂ ਭਾਜੀ ਮਿਤਸੂਬਿਸ਼ੀ ਦੀ ਗੱਡੀਆਂ ਲੈ ਕੇ ਆਏ ਜੀ, ਜਾਪਾਨ ਮੇਡ ਗੱਡੀਆਂ, ਸਾਰੇ ਕਸਟਮਰਸ ਨੂੰ ਦੱਸਣਾ ਚਾਹੁੰਦੇ ਆ। ਜਿੱਦਾਂ ਆਪਣੇ ਇੰਡੀਆ ਦੇ ਵਿੱਚ ਪਜੈਰੋ ਚੱਲਦੀ ਸੀ, ਲੈਂਸਰਾਂ ਚੱਲਦੀਆਂ ਸੀ, ਸੇਮ ਬ੍ਰਾਂਡ ਆ ਕੈਨੇਡਾ ਦੇ ਵਿੱਚ ਵੀ ਮਿਤਸੂਬਿਸ਼ੀ ਬ੍ਰਾਂਡ ਆ ਜੀ। 5-seater SUV ਇਸ ਗੱਡੀ ਦੀ ਸ਼ੁਰੂ ਹੋ ਜਾਂਦੀ ਹੈ ਜੀ ਇਸ ਬ੍ਰਾਂਡ ਦੀ 24,998 ਤੋਂ, ਤੇ 7-seater SUV ਜੇ ਕਿਸੇ ਨੇ ਲੈਣੀ ਹੈ ਸ਼ੁਰੂ ਹੋ ਜਾਂਦੀ ਹੈ 36,398 ਤੋਂ। ਨਵੀਂ ਭਾਈ
0: ਵੈਰੀ ਗੁੱਡ,
4: ਸਾਰੇ ਕਸਟਮਰਾਂ ਨੂੰ ਦੱਸ ਦਿੰਦੇ ਹਾਂ ਜੀ ਚੰਗੀ ਤਰ੍ਹਾਂ। ਇੰਟਰਸਟ ਰੇਟ ਸਾਡਾ ਸ਼ੁਰੂ ਹੋ ਜਾਂਦਾ ਜੀ 0%, ਗੱਡੀ ਟੂ ਗੱਡੀ ਵੈਰੀ ਕਰਦਾ, 1.99, 3.99 ਵਾਲੇ ਸਾਰੇ ਪੈਕੇਜ ਤੁਹਾਨੂੰ ਮਿਲ ਜਾਣੇ ਆ। 10 ਸਾਲ 1,60,000 ਕਿਲੋਮੀਟਰ ਦੀ ਤੁਹਾਨੂੰ ਮਿਲ ਜਾਣੀ ਹੈ ਜੀ ਵਾਰੰਟੀ, ਨਾਲ ਦੀ ਨਾਲ ਇਸ ਮਹੀਨੇ ਦੀ ਪ੍ਰਮੋਸ਼ਨ ਹੈ ਜੀ 10 ਸਾਲ 1,60,000 ਕਿਲੋਮੀਟਰ ਦੀ ਤੁਹਾਨੂੰ ਮਿਲ ਜਾਣੀ ਹੈ ਜੀ। ਰੋਡ ਸਾਈਡ ਅਸਿਸਟੈਂਸ ਇਸ ਗੱਡੀ ਦੇ ਉੱਤੇ, 7-seater ਹੋਵੇ, 5-seater ਹੋਵੇ, ਕਿਸੇ ਵੀ ਤਰ੍ਹਾਂ ਦੀ ਆਲ ਵੀਲ SUV ਤੁਹਾਨੂੰ ਚਾਹੀਦੀ ਹੈ, ਬਾਕੀ ਬ੍ਰਾਂਡਸ ਨਾਲ ਕੰਪੇਅਰ ਕਰੋਗੇ ਬਹੁਤ ਹੀ ਜ਼ਿਆਦਾ ਬਜਟ ਫਰੈਂਡਲੀ ਅਫੋਰਡੇਬਲ ਤੇ ਰਿਲਾਇਬਲ SUVਾਂ ਤੁਹਾਨੂੰ ਮਿਲ ਜਾਣੀਆਂ। ਟ੍ਰੇਡ ਇਨ ਵੈਲਿਊ, ਜੇ ਤੁਸੀਂ ਆਪਣੀ ਪਹਿਲੀ ਗੱਡੀ ਨਹੀਂ ਲੈ ਰਹੇ, ਟ੍ਰੇਡ ਇਨ ਕਰ ਰਹੇ ਹੋ ਆਪਣੀ ਕੋਈ ਪੁਰਾਣੀ ਗੱਡੀ, ਟ੍ਰੇਡ ਇਨ ਆਫਰ ਵੀ ਟੋਪ ਵੈਲਿਊ ਤੁਹਾਨੂੰ ਤੁਹਾਡੀ ਪੁਰਾਣੀ ਗੱਡੀ ਦੀ ਮਿਲੇਗੀ, ਚਾਹੇ ਕਿਸੇ ਵੀ ਤਰ੍ਹਾਂ ਦੀ ਗੱਡੀ ਹੈਗੀ ਆ, ਉਹ ਸੈਡਾਨ ਹੈਗੀ ਆ, ਵੈਨ ਹੈਗੀ ਆ, SUV ਹੈਗੀ ਆ, ਉਹ ਗੱਡੀ ਤੁਸੀਂ ਸਾਡੇ ਕੋਲ ਆ ਕੇ ਟ੍ਰੇਡ ਇਨ ਕਰ ਸਕਦੇ ਹੋ ਤੇ ਆਪਣੀ ਨਵੀਂ ਗੱਡੀ ਤੇ ਬਹੁਤ ਹੀ ਵਧੀਆ ਡੀਲ ਬਣਾ ਸਕਦੇ ਹੋ। ਨਾਲ ਦੀ ਨਾਲ ਜੇ ਤੁਸੀਂ ਨਵੀਂ ਗੱਡੀ ਵੱਲ ਨਹੀਂ ਦੇਖ ਰਹੇ, ਯੂਜ਼ਡ ਗੱਡੀਆਂ ਦਾ ਵੀ ਕੈਲਡਨ ਮਿਤਸੂਬਿਸ਼ੀ ਤੇ ਹੁਣ ਮੇਲਾ ਲੱਗਦਾ ਹੈ ਜੀ। ਪੂਰਾ ਯੂਜ਼ਡ ਗੱਡੀਆਂ ਦੀ ਇਨਵੈਂਟਰੀ ਅਸੀਂ ਪੂਰੀ ਲੋਡਡ ਕਰ ਲਈ ਹੈ, ਚਾਹੇ ਤੁਸੀਂ ਮਿਤਸੂਬਿਸ਼ੀ ਦੀ ਯੂਜ਼ਡ ਗੱਡੀਆਂ ਦੇਖ ਰਹੇ ਹੋ, ਕੋਈ ਵੀ ਪਲੱਗ ਇਨ ਹਾਈਬ੍ਰਿਡ ਸੈਗਮੈਂਟ, ਗੈਸ ਦੇ ਵਿੱਚ, SUV, ਮਿੰਨੀ ਵੈਨ, ਸੈਡਾਨ, ਕਿਸੇ ਵੀ ਮੇਕ ਐਂਡ ਮਾਡਲ ਦੀ ਲੋ ਕਿਲੋਮੀਟਰ ਦੀਆਂ ਗੱਡੀਆਂ ਯੂਜ਼ਡ ਚ ਵੀ ਕੈਲਡਨ ਮਿਤਸੂਬਿਸ਼ੀ ਖੜੀ ਹੈ। ਸਭ ਤੋਂ ਮੇਨ ਗੱਲ ਨਵੀਂ ਭਾਜੀ, ਜੇ ਇਸ ਮਹੀਨੇ ਦੇ ਤੁਹਾਨੂੰ ਦੱਸ ਦਿੰਦੇ, ਕੋਈ ਵੀ ਨਵੀਂ ਭਾਜੀ ਦਾ ਨਾਮ ਲੈ ਕੇ ਸਾਡੇ ਕੋਲ ਆਉਂਦਾ, ਸਪੈਸ਼ਲੀ ਨਵੀਂ ਭਾਜੀ ਦਾ ਰੇਡੀਓ ਸੁਣ ਕੇ ਆਏ ਆ, ਇਸ ਮਹੀਨੇ ਦੀ ਦੱਸ ਦਿੰਦੇ ਜੀ, ਸਾਰੇ ਕਸਟਮਰ ਲਈ ਵਿੰਟਰ ਆ ਰਹੀ ਹੈ ਨਵੀਂ ਭਾਜੀ, ਵਿੰਟਰ ਟਾਇਰ ਪੈਕੇਜ ਨਾਲ ਦੇਵਾਂਗੇ ਜੀ ਹਰੇਕ ਕਸਟਮਰ ਨੂੰ, ਜੇ ਬਸ ਤੁਹਾਡਾ ਨਾਮ ਲੈਣਾ ਜੀ ਨਵੀਂ ਭਾਜੀ। ਨਾਲ ਦੀ ਨਾਲ 5-seater SUV ਤੇ $500 ਦਾ ਆਫ ਵੀ ਦੇਵਾਂਗੇ।
0: ਕੀ ਬਾਤ ਹੈ, ਛਾਗੇ ਬਈ ਛਾਗੇ, ਨਹੀਂ ਰੀਸਾਂ। ਸੋ ਅੰਸ਼ੁਲ ਜ਼ਰੂਰ ਨੰਬਰ ਵੀ ਦਿਓ, ਐਡਰੈਸ ਵੀ ਦੇ ਦਿਓ।
4: ਬਿਲਕੁਲ ਜੀ ਬਿਲਕੁਲ, ਨੰਬਰ ਸਾਡਾ ਹੈਗਾ ਜੀ 519-942-0101, 519-942-0101, ਐਡਰੈਸ ਸਾਡਾ ਹੈਗਾ ਜੀ 3511 Highway 9 ਇਨ ਕੈਲਡਨ, 3511 ਹਾਈਵੇ 9 ਤੇ ਹੈਗਾ ਜੀ, ਕੈਲਡਨ ਤੇ ਮੇਜਰ ਇੰਟਰਸੈਕਸ਼ਨ ਕੈਨੇਡੀ ਐਂਡ ਹਾਈਵੇ 9 ਦੀ ਪੈਂਦੀ ਆ। ਵਿਜ਼ਿਟ ਕਰ ਲਓ ਸਾਨੂੰ ਆ ਕੇ ਡੀਲਰਸ਼ਿਪ ਤੇ, ਆ ਕੇ ਸਾਡੀਆਂ ਡੀਲਾਂ ਦੇਖੋ, ਚਾਹ ਪੀਓ, ਸਾਨੂੰ ਆ ਕੇ ਮਿਲੋ, ਨਵੀਂ ਭਾਜੀ ਦਾ ਨਾਮ ਲਓ। ਫਿਰ ਤੋਂ ਫੋਨ ਨੰਬਰ ਹੈਗਾ ਜੀ 519-942-0101,
0: ਨੰਬਰ ਇੱਕ ਵਾਰ ਫਿਰ
2: 519-942-0101, 3311 Highway 9 in Kaladan. ਤੁਸੀਂ ਲੋਕਾਂ ਦਾ ਬੜਾ ਆਪਣਾ ਸਾਰੇ ਮਸਲੇ ਹੱਲ ਕਰਦੇ ਹੋ, ਥੋੜਾ ਸਾਡਾ ਵੀ ਕਰਾ ਦਿਓ। ਇੱਕ ਟਿਕਟ ਮਿਲ ਗਈ ਹੈ, ਇੱਕ ਟਿਕਟ ਮਿਲ ਗਈ, ਯੈਲੋ ਤੇ ਨਿਕਲੇ ਸੀ, ਫੋਟੋ ਖਿੱਚ ਕੇ ਤੇ ਉਹਨੇ $325 ਦੀ ਟਿਕਟ ਭੇਜਤੀ ਹੈ।
0: ਉਹ ਬੱਲੇ ਤੁਹਾਡੇ ਚੱਕ ਤੇ ਫਟੇ, ਟਿਕਟਾਂ ਮਿਲ ਜਾਂਦੀ ਉਹ ਵੀ ਭਰਦਾ ਜੁਰਮਾਨਾ ਆਪਦਾ।
2: ਅੱਛਾ ਨਹੀਂ ਉਹਦੀ ਅੱਜ ਡੇਟ ਡੇਟ ਹੈਗੀ ਹੈ ਜੋ ਜੱਜ ਦੇ ਸਾਹਮਣੇ ਤੇ ਮੈਂ ਕਿਹਾ ਕੁਛ ਐਸਾ ਕੁਛ ਜੁਗਾੜ ਹੈਗਾ ਤੇ ਪਤਾ ਕੀਤਾ ਜਾਏ ਤੁਹਾਡੇ ਤੇ
0: ਵਾਲੀਆ ਸਾਹਿਬ ਦਾ ਨੰਬਰ ਹੈ। ਵਾਲੀਆ ਸਾਹਿਬ ਨੂੰ ਕਹਿ ਦਿਓ ਕਿ ਨਵੀਂ ਨੇ ਦਿੱਤਾ ਨੰਬਰ।
2: ਠੀਕ
0: ਹੈ ਸਰ, ਬਹੁਤ ਸ਼ੁਕਰੀਆ, ਬੈਸਟ ਵਿਸ਼ਿਸ। ਓਕੇ, ਮਸਲੇ ਹੱਲ ਕਰਵਾਉਣ ਦੀ ਗੱਲ ਕਰ ਰਹੇ ਹਾਂ। ਇੱਕ ਹੋਰ ਮਸਲਾ ਬਹੁਤ ਵੱਡਾ ਹੁੰਦਾ ਜਦੋਂ ਸਿਰ ਕਰਜ਼ਾ ਚੜ ਜਾਂਦਾ, ਬੰਦੇ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ। ਸੋ ਡੈਟ ਮਾਫ ਕਰਵਾਓ, ਸਦੀਕ ਸਾਹਿਬ ਨੂੰ ਕਾਲ ਕਰੋ ਆਲ ਡੈਟ ਸੋਲੂਸ਼ਨਸ ਤੋਂ 416-671-0577। ਸਦੀਕ ਸਾਹਿਬ ਕੀ ਹਾਲ ਆ?
5: ਬਿਲਕੁਲ ਠੀਕ ਨਵੀਂ, ਤੁਸੀਂ ਸੁਣਾਓ?
0: ਬਹੁਤ ਵਧੀਆ ਸਰ, ਬਹੁਤ ਵਧੀਆ। ਸੋ ਇਹ ਵੀ ਮਸਲਾ ਕਰੋ ਸਰ ਹੱਲ, ਜਿਹੜੇ ਲੋਕਾਂ ਨੂੰ ਕਰਜ਼ਾ ਬਹੁਤ ਜ਼ਿਆਦਾ ਹੈ।
5: ਜੀ ਬਿਲਕੁਲ ਨਵੀਂ ਜੀ, ਚਾਹੇ ਕਰਜ਼ੇ ਜ਼ਿਆਦਾ ਹੋ ਗਏ ਨੇ ਜਾਂ ਕਰਜ਼ੇ ਛੋਟੇ ਨੇ, ਪਰੇਸ਼ਾਨ ਹੋਣ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ। ਕਈ ਆਪਸ਼ਨ ਅਵੇਲੇਬਲ ਹੈਗੇ ਨੇ, ਲੇਕਿਨ ਮੇਰਾ ਮੈਸੇਜ ਹੈਗਾ ਕਿ ਕਰਜ਼ੇ ਨੂੰ ਜ਼ਿਆਦਾ ਨਾ ਹੋਣ ਦਿਓ, ਇਨੀਸ਼ੀਅਲ ਸਟੇਜਿਸ ਨੂੰ ਸੀਰੀਅਸ ਲਓ। ਅਗਰ ਤੁਸੀਂ ਪਿਛਲੇ 2-3 ਮਹੀਨੇ ਤੋਂ ਮਿਨੀਮਮ ਪੇਮੈਂਟਾਂ ਕਰ ਰਹੇ ਹੋ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਹੋ, ਤੇ ਕਰਜ਼ਾ ਚਾਹੇ ਤੁਹਾਡਾ $10,000 ਦਾ ਹੈ, 20,000 ਦਾ ਹੈ, 50 ਦਾ ਹੈ, ਲੱਖ ਦਾ ਹੈ, ਮਿਲੀਅਨ ਦਾ, ਜੋ ਵੀ ਤੁਹਾਡੀ ਡਿਸੀਜ਼ਨ ਹੈਗੀ ਹੈ, ਆਪਣਾ ਪੈਸਾ ਇੰਟਰਸਟ ਜ਼ਾਇਆ ਨਾ ਕਰੋ। ਕਾਲ ਕਰਕੇ ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੀ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ। ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ, ਆਓ ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਡਿਸਾਈਡ ਕਰ ਸਕਦੇ ਹੋ। ਸਾਡੇ ਆਫਿਸ ਚਾਹੇ 10 ਦਫ਼ਾ ਆਓ, 50 ਦਫ਼ਾ ਆਓ, ਕੁਛ ਨਾ ਪੇ ਨਹੀਂ ਕਰਨਾ। ਹਾਂ, ਤੁਹਾਨੂੰ ਲੱਗਦਾ ਕਿ ਮੈਂ ਤੁਹਾਡੀ ਹੈਲਪ ਕਰ ਸਕਦਾ, ਆਪਣਾ ਕੇਸ ਦਿਓ। ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਮੇਰੇ ਆਫਿਸ ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਇਸ ਵਾਸਤੇ ਅਗਰ ਕੋਈ ਕਰਜ਼ਾ ਹੈਗਾ, ਨੰਬਰ ਹੈ ਸਾਡਾ 416-671-0577 ਤੇ ਕਾਲ ਕਰ ਲਓ। ਕਰਜ਼ਾ ਚਾਹੇ ਤੁਹਾਡੇ ਕ੍ਰੈਡਿਟ ਕਾਰਡ ਦਾ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਪੇਡੇ ਲੋਨਸ ਨੇ, ਜਾਂ ਫਿਰ ਇਨਕਮ ਟੈਕਸ ਦਾ ਮਾਮਲਾ ਹੈ CRA ਦੇ ਨਾਲ ਪਰਸਨਲ, ਜਾਂ ਬਿਜ਼ਨਸ ਦਾ GST ਆਊਟਸਟੈਂਡਿੰਗ ਹੈ, ਪੇਰੋਲ ਵੇਜ ਸਬਸਿਡੀ ਆਊਟਸਟੈਂਡਿੰਗ ਹੈ, ਜਾਂ ਕੋਈ ਕਾਰ ਟਰੱਕ ਜਾਂ ਫਾਈਨਾਂਸ ਕੀਤੇ ਸੀ, ਪੇਮੈਂਟ ਨਹੀਂ ਕਰ ਸਕੇ, ਚੁੱਕੇ ਲੈ ਗਏ ਨੇ, ਜਾਂ ਕੋਈ ਪ੍ਰੀ ਕੰਸਟਰਕਸ਼ਨ ਕੰਡੋ ਜਾਂ ਘਰ ਬੁੱਕ ਕੀਤੇ ਸੀ, ਕਲੋਜ਼ ਨਹੀਂ ਕਰ ਸਕੇ, ਬਿਲਡਰ ਤੁਹਾਡੇ ਪਿੱਛੇ ਆ ਰਿਹਾ ਹੈਗਾ, ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ। ਇਸ ਵਾਸਤੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ। ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਿਤਨਾ ਮੈਕਸੀਮਮ ਰਿਲੀਫ ਮਿਲ ਸਕਦਾ ਦਿਲਾਈਏ, ਔਰ ਬਾਕੀ ਛੋਟੀ ਛੋਟੀ ਕਿਸ਼ਤਾਂ ਵੀ ਤੁਸੀਂ ਜੋ ਈਜ਼ਲੀ ਅਫੋਰਡ ਕਰ ਸਕੋ ਤੁਸੀਂ ਪੇ ਕਰੋ। ਇਸ ਵਾਸਤੇ ਨੰਬਰ ਫਿਰ ਦੱਸ ਦੇਣਾ, 416-671-0577 ਤੇ ਕਾਲ ਕਰ ਸਕਦੇ ਹੋ। ਔਰ ਅਗਰ ਤੁਹਾਡਾ ਕ੍ਰੈਡਿਟ ਵੀ ਖਰਾਬ ਹੁੰਦਾ ਵੀ ਹੈ ਤੇ ਕੋਈ ਵੱਡੀ ਗੱਲ ਨਹੀਂ ਹੈਗੀ, ਕ੍ਰੈਡਿਟ ਨੂੰ ਦੁਬਾਰਾ ਰੀਬਿਲਡ ਕੀਤਾ ਜਾ ਸਕਦਾ। ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਹਾਂ ਕ੍ਰੈਡਿਟ ਰੀਬਿਲਡ ਪ੍ਰੋਗਰਾਮ ਵਿੱਚ, ਉਹ ਬਹੁਤ ਜਲਦ ਤੁਹਾਨੂੰ ਕ੍ਰੈਡਿਟ ਮਿਲ ਸਕਦਾ, ਤੁਹਾਨੂੰ 6-7 ਸਾਲ ਵਾਸਤੇ ਵੇਟ ਨਹੀਂ ਕਰਨਾ ਪਏਗਾ। ਔਰ ਤੁਹਾਡੇ ਐਸੈਟ ਚਾਹੇ ਘਰ ਨੇ, ਗੱਡੀਆਂ ਨੇ, RSP, RESP, ਇਹ ਸਾਰੀਆਂ ਚੀਜ਼ਾਂ ਐਜ ਇਟ ਇਜ਼ ਤੁਹਾਡੇ ਕੋਲ ਰਹਿਣਗੀਆਂ, ਕੁਛ ਲੂਜ਼ ਨਹੀਂ ਕਰੋਗੇ ਔਰ ਬੜੀ ਆਸਾਨੀ ਨਾਲ ਡੈਟ ਫ੍ਰੀ ਹੋ ਜਾਓਗੇ। ਨੰਬਰ 416-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਜੀ ਨਵੀਂ ਜੀ,
0: ਨੰਬਰ ਇੱਕ ਇੱਕ ਹੈ ਸਦੀਕ ਜੀ ਦਾ, 416-671-0577, 416-671-0577। ਸਦੀਕ ਜੀ, ਐਸ ਆਲਵੇਜ਼ ਸਰ, ਥੈਂਕ ਯੂ। ਗ੍ਰੈਂਡ ਓਪਨਿੰਗ ਏਅਰਪੋਰਟ ਮੇਫੀਲਡ ਤੇ ਜੋ ਨਵਾਂ ਪਲਾਜ਼ਾ ਉਸ ਵਿੱਚ ਓਪਨ ਹੋ ਰਿਹਾ ਤੇ ਬੜੇ ਧੂਮ ਧਾਮ ਨਾਲ ਇਹ ਗ੍ਰੈਂਡ ਓਪਨਿੰਗ ਕਰ ਰਹੇ ਆ। ਸੋ ਬੁਲਟ ਮੋਟਰਸਾਈਕਲ ਐਲਈਡੀ ਟੀਵੀ ਅਤੇ 에ਅਰ ਫਰਾਇਰ ਵਰਗੇ ਪ੍ਰਾਈਜ਼ ਤੁਸੀਂ ਜਿੱਤ ਸਕਦੇ ਹੋ। ਇਹਨਾਂ ਦੀ ਸਾਫਟ ਓਪਨਿੰਗ ਹੋ ਗਈ ਅੱਜ ਤੋਂ, ਤੁਸੀਂ ਜਾਓ ਅੱਜ ਕੱਲ ਪਰਸੋਂ, ਤੁਸੀਂ $100 ਦੀ ਗਰੋਸਰੀ ਖਰੀਦੋ। $100 ਤਾਂ ਆਮ ਆਪਾਂ ਲਾ ਹੀ ਦਿੰਦੇ ਹਾਂ। $100 ਗਰੋਸਰੀ ਖਰੀਦਣ ਤੇ ਆਪਣਾ ਨਾਮ ਲੱਕੀ ਡਰਾਅ ਚ ਪਾਓ ਤੇ ਜਿੱਤ ਸਕਦੇ ਹੋ ਰੋਇਲ ਐਨਫੀਲਡ ਦਾ ਬੁਲਟ ਮੋਟਰਸਾਈਕਲ, ਐਲਈਡੀ ਟੀਵੀ, 에ਅਰ ਫਰਾਇਰ ਤੇ ਹੋਰ ਬਹੁਤ ਸਾਰੇ ਪ੍ਰਾਈਜ਼। ਸੈਟਰਡੇ ਨੂੰ ਵਿਨਰ ਅਨਾਊਂਸ ਕੀਤਾ ਜਾਵੇਗਾ। ਅਨਾਜ ਮਾਰਟ ਗਰੋਸਰੀ ਸਟੋਰ, ਬੜਾ ਹੀ ਵੈਲ ਆਰਗਨਾਈਜ਼ਡ, ਬਹੁਤ ਸਾਫ਼ ਸੁਥਰਾ ਸਟੋਰ ਹੈ। 6141 ਮੇਫੀਲਡ ਰੋਡ, ਏਅਰਪੋਰਟ ਰੋਡ ਇਨ ਮੇਫੀਲਡ। ਤੇ ਸੈਟਰਡੇ 12 ਵਜੇ ਆਨਵਰਡਸ ਜਿਹੜੇ ਪ੍ਰਾਈਜ਼ ਨੇ ਅਨਾਊਂਸ ਤੁਹਾਡੇ ਸਾਡੇ ਸਭ ਲਈ ਕੀਤੇ ਜਾਣਗੇ। ਸੋ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਸਭ ਨੇ ਪਹੁੰਚਣਾ।

0: ਤੁਹਾਡੇ ਆਪਣੇ ਸ਼ਹਿਰ ਟੋਰਾਂਟੋ ਬਈ ਪਹੁੰਚ ਰਹੇ ਨੇ ਦ ਵਨ ਐਂਡ ਓਨਲੀ ਹੰਸ ਰਾਜ ਹੰਸ।
1: ਹੋ ਗਿਆ ਕੀ ਕਰੀਏ ਕੀ ਕਰੀਏ ਮੈਨੂੰ ਮੈਂ ਕਿਸੇ ਕੇ ਖੋ ਗਏ।
0: ਰਹਿ ਗਏ ਨੇ ਕੁਝ ਕੁ ਦਿਨ ਅਤੇ ਇਸ ਫਰਾਈਡੇ 18 ਸਪਤੰਬਰ ਨੂੰ ਹੰਸ ਰਾਜ ਹੰਸ ਲਾਈਵ ਇਨ ਕਾਨਸਰਟ ਲਿਵਿੰਗ ਆਰਟ ਸੈਂਟਰ ਮਿਸੀਸਾਗਾ।
1: ਨਸ਼ੇ ਮੈਂ ਟੱਲੀ ਹੋ ਗਿਆ ਕੀ ਕਰੀਏ ਕੀ ਕਰੀਏ।
0: ਸੋ ਟਿਕਟਾਂ ਨਹੀਂ ਲਈਆਂ ਬਈ, ਡੂ ਨਾਟ ਮਿਸ ਆਊਟ, ਇੱਕ ਬੜੀ ਯਾਦਗਾਰੀ ਸ਼ਾਮ ਹੋਵੇਗੀ ਹੰਸ ਰਾਜ ਹੰਸ ਲਾਈਵ ਇਨ ਕਾਨਸਰਟ। ਤੇ ਇਸ ਸ਼ੋਅ ਦੀ ਹੋਰ ਜਾਣਕਾਰੀ ਦੇਣ ਦੇ ਲਈ ਪੰਜਾਬੀ ਦਰਨ ਦੇ ਸੀਈਓ ਸਤਿੰਦਰ ਪਾਲ ਸਿਧਵਾਂ ਜੀ ਵੀ ਸਾਡੇ ਨਾਲ ਸਟੂਡੀਓ 'ਚ ਨੇ। ਸਿਧਵਾਂ ਸਾਹਿਬ ਵੈਲਕਮ।
2: ਬਹੁਤ ਬਹੁਤ ਸ਼ੁਭ ਇੱਛਾਵਾਂ ਤੇ ਬਹੁਤ ਬਹੁਤ ਪਿਆਰ ਸਾਰੇ ਸਰੋਤਿਆਂ ਨੂੰ। ਅਤੇ ਜਿਵੇਂ ਨਵੀਂ ਨੇ ਤੁਹਾਡੇ ਨਾਲ ਹਰ ਰੋਜ਼ ਅਸੀਂ ਇਹ ਸਾਂਝ ਪਾ ਰਹੇ ਹਾਂ ਕਿ ਜਨਾਬ ਹੰਸ ਰਾਜ ਹੰਸ ਨਾਮ ਹੀ ਕਾਫੀ ਆ, ਬਹੁਤ ਵੱਡਾ ਨਾਮ ਹੈ ਗਾਇਕੀ ਔਰ ਸੰਗੀਤਕ ਘਰਾਣੇ ਦੇ ਖੇਤਰ ਦੇ ਵਿੱਚ, ਔਰ ਇੱਕ ਵਰਸਟਾਈਲ ਬਹੁ ਪੱਖੀ ਗਾਇਕ ਹਨ। ਔਰ ਭਾਵੇਂ ਉਹ ਗਾਇਕ ਨੂੰ ਤੁਸੀਂ ਇੱਕ ਫੋਕ ਆਰਟਿਸਟ ਦੇ ਤੌਰ 'ਤੇ ਲੈ ਲਓ, ਹੈ ਜੀ, ਆਸ਼ਕਾਂ ਦੀ ਕਾਹਦੀ ਜ਼ਿੰਦਗੀ ਨੀਵੇਂ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ, ਔਰ ਬਹੁਤ ਸਾਰੇ ਐਸੇ ਗੀਤ ਨੱਚੀ ਜੋ ਸਾਡੇ ਨਾਲ ਹੈਨੇ ਉਹਨੂੰ ਦਿਲ ਵੀ ਦਿਆਂਗੇ, ਬਹੁਤ ਖੂਬਸੂਰਤ। ਅਤੇ ਜਾਂ ਫਿਰ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਅੰਦਾਜ਼, ਤੇ ਯਾ ਲਾਲ ਚੰਦ ਯਮਲੇ ਦਾ ਅੰਦਾਜ਼, ਜਾਂ ਫਿਰ ਹੰਸ ਰਾਜ ਹੰਸ ਦੀ ਆਵਾਜ਼ ਵਿੱਚ ਮਾਂ ਹੁੰਦੀ ਏ ਮਾਂ, ਉਹ ਦੁਨੀਆਂ ਵਾਲੇ ਉਹ ਮਾਣਕ ਸਾਹਿਬ ਦਾ ਅੰਦਾਜ਼। ਸੋ ਮੈਂ ਸਮਝਦਾ ਇੱਕ ਬਹੁਤ ਮੁਕੰਮਲ ਗਾਇਕ ਕਲਾਕਾਰ ਅਦਾਕਾਰ ਅਤੇ ਇਨਸਾਨੀਅਤ ਦੇ ਤੌਰ ਉੱਤੇ ਵੀ ਇੱਕ ਬਹੁਤ ਹੀ ਨਫੀਸ ਹਸਤੀ ਸਾਡੇ ਸ਼ਹਿਰ ਦੇ ਵਿੱਚ ਪਹੁੰਚ ਰਹੀ ਹੈ। ਔਰ ਇਹ ਹੰਸਰਾਜ ਹੰਸ ਦਾ ਸ਼ੋਅ ਪੰਜਾਬੀ ਵਿਰਸਾ ਦੇ ਸਿੰਘ ਹਰਜੀਤ ਵੱਲੋਂ ਕਰਵਾਇਆ ਜਾ ਰਿਹਾ ਲਿਵਿੰਗ ਆਰਟ ਸੈਂਟਰ ਦੇ ਵਿੱਚ, ਔਰ ਉਹਨਾਂ ਨਾਲ ਇੱਕ ਮਿਲਣੀ ਵੀ ਰੱਖੀ ਗਈ ਹੈ। ਉਸ ਮਿਲਣੀ ਵਿੱਚ ਅਗਰ ਤੁਸੀਂ ਆਪਣੇ ਪਰਿਵਾਰ ਸਮੇਤ ਹੰਸਰਾਜ ਹੰਸ ਨਾਲ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਸਿੰਘ ਹਰਜੀਤ ਨੂੰ ਇੱਕ ਟੈਲੀਫੋਨ ਘੁਮਾਓ 647 448 1000। ਔਰ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਰਾਜ ਗਾਇਕ ਹੰਸ ਰਾਜ ਹੰਸ, ਜਿਨ੍ਹਾਂ ਨੇ ਹਾਲੀਵੁੱਡ ਫਿਲਮਾਂ ਵਿੱਚ ਵੀ ਆਪਣਾ ਸੰਗੀਤ ਦਿੱਤਾ ਅਤੇ ਵਿਦੇਸ਼ਾਂ ਵਿੱਚ ਨਵੀਂ ਉਹ ਸੰਗੀਤ ਦੇ ਪ੍ਰੋਫੈਸਰ ਵੀ ਰਹੇ USA ਦੇ ਵਿੱਚ, ਤੋ ਹੰਸ ਰਾਜ ਹੰਸ ਸਾਡੇ ਸ਼ਹਿਰ ਦੇ ਵਿੱਚ ਨੇ ਔਰ ਉਹ ਕੱਲ ਇੱਥੇ ਆ ਜਾਣਗੇ। ਦੁਪਹਿਰ ਵੇਲੇ ਉਹਨਾਂ ਨੂੰ ਅਸੀਂ ਰਿਸੀਵ ਕਰਨ ਵਾਸਤੇ ਪੀਅਰਸਨ ਏਅਰਪੋਰਟ ਤੇ ਪਹੁੰਚਾਂਗੇ ਤੇ ਬਾਅਦ ਦੇ ਵਿੱਚ ਫਿਰ ਉਹਨਾਂ ਨਾਲ ਤੁਹਾਨੂੰ ਮਿਲਾਵਾਂਗੇ ਵੀ। ਤੇ ਅਸੀਂ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਕਿ ਜਿੰਨੇ ਸਾਡੇ ਬਿਜ਼ਨਸਮੈਨ ਭਰਾ ਸੁਣਦੇ ਨੇ, ਜਿੰਨੇ ਸਾਡੇ ਸਰੋਤੇ ਜਿਹੜੇ ਨੇ, ਉਹ ਇੱਕ ਉਹਨਾਂ ਦੀ ਕਲਾ ਦੀ ਪਾਰਖੂ ਅੱਖ ਵਾਲੇ ਸਰੋਤੇ ਜਿਹੜੇ ਆ ਉਹ ਜਨਾਬ ਹੰਸ ਰਾਜ ਹੰਸ ਹੋਰਾਂ ਨੂੰ ਲਾਈਵ ਸੁਣਨ ਵਾਸਤੇ ਲਿਵਿੰਗ ਆਰਟ ਸੈਂਟਰ ਵਿੱਚ 647 448 1000 ਤੇ ਕਾਲ ਕਰ ਲਓ। ਦੋ ਦਿਨ ਬਾਕੀ ਰਹਿ ਗਏ ਨੇ, 18 ਸਪਤੰਬਰ ਫਰਾਈਡੇ ਵਾਲੇ ਦਿਨ ਸ਼ੋਅ ਆ, ਤੇ ਤੁਸੀਂ ਅਗਰ ਹੰਸ ਰਾਜ ਹੰਸ ਹੋਰਾਂ ਨਾਲ ਮਿਲ ਕੇ ਆਪਣੇ ਪਰਿਵਾਰ ਸਮੇਤ ਫੋਟੋ ਆਦਿ ਖਿਚਾਉਣੀ ਚਾਹੁੰਦੇ ਹੋ, ਉਹਨਾਂ ਨਾਲ ਮਿਲਣਾ ਚਾਹੁੰਦੇ ਹੋ, ਗੱਲਾਂ ਬਾਤਾਂ ਕਰਨਾ ਚਾਹੁੰਦੇ ਹੋ, ਤਾਂ ਵੀ ਸਿੰਘ ਹਰਜੀਤ ਨੂੰ 647 448 1000 ਤੇ ਕਾਲ ਕਰ ਸਕਦੇ ਹੋ।
0: ਐਂਡ ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਹੁਣੇ ਦੇਖ ਰਿਹਾ ਸੀ ਟਿਕਟਾਂ ਨੂੰ ਤੇ ਬਹੁਤ ਜ਼ਿਆਦਾ ਟਿਕਟਾਂ ਵਿਕ ਗਈਆਂ ਆਲਰੇਡੀ ਤੇ ਬੜੀਆਂ ਲਿਮਿਟਿਡ ਯਾਰ, ਬਾਕੀ ਨੇ ਟਿਕਟ ਮਾਸਟਰ ਤੇ ਮੈਂ ਦੇਖ ਰਿਹਾ। ਤੇ ਖੁਸ਼ੀ ਚਲੋ ਉਦੋਂ ਹੋਊਗੀ ਜਦੋਂ ਇਹ ਸ਼ੋਅ ਸੋਲਡ ਆਊਟ ਹੋ ਜਾਏਗਾ, ਕਿਉਂਕਿ ਇੱਦਾਂ ਦੇ ਕਲਾਕਾਰ ਦੇਖੋ ਮੈਂ ਕਹਿੰਦਾ ਕਿ ਜ਼ਿੰਦਗੀ 'ਚ ਇੱਕ ਵਾਰ ਆਉਂਦੇ ਨੇ, ਤੁਸੀਂ ਜ਼ਰੂਰ ਇਸ ਸ਼ੋਅ ਨੂੰ ਦੇਖੋ। ਇੱਕ ਕਹਿੰਦੇ ਨਹੀਂ ਹੁੰਦੇ ਕਿ ਤੁਹਾਡੇ ਪੈਸੇ ਦਾ, ਇੱਕ ਇੰਗਲਿਸ਼ ਕਹਿੰਦੇ ਕਿ ਇਟ ਵਿਲ ਬੀ ਵਰਥ ਇਟ, ਕਿਉਂਕਿ ਆਪਾਂ ਪੈਸਾ ਲਾਉਂਦੇ ਹਾਂ ਯਾਰ, ਆਪਾਂ ਨੂੰ ਹੁੰਦਾ ਕਿ ਜਿਹੜੀ ਗਾਇਕੀ ਆਪਾਂ ਸੁਣ ਰਹੇ ਹਾਂ ਵੀ ਪੈਸੇ ਦਾ ਮੁੱਲ ਤਾਂ ਆਪਾਂ ਨੂੰ ਮਿਲਣਾ ਚਾਹੀਦਾ।
2: ਬਿਲਕੁਲ, ਹੰਸ ਰਾਜ ਹੰਸ ਮੈਸਮਰਾਈਜ਼ ਕਰਦੇ ਨੇ ਔਰ ਉਹਨਾਂ ਦੀ ਗਾਇਕੀ ਦੇ ਵਿੱਚ ਬਹੁਤ ਸਾਰੇ ਰੰਗ ਹੁੰਦੇ ਨੇ ਔਰ ਇਹ ਰੰਗਦਾਰ ਜਿਹੜੀ ਗਾਇਕੀ ਆ ਸੰਗੀਤ ਦੇ ਰੰਗ, ਉਹਨਾਂ ਨੂੰ ਆਨੰਦ ਮਾਨਣ ਵਾਸਤੇ ਤੁਸੀਂ ਜਾਨੀ 2-2.5 ਘੰਟੇ ਸਮਝ ਲਓ ਬਹਿਸ਼ਤ ਦੀ ਸੈਰ ਕਰ ਰਹੇ ਹੋ, ਐਸਾ ਸੰਗੀਤ ਤੁਹਾਡੇ ਕੰਨਾਂ ਵਿੱਚ ਪਊਗਾ।
0: ਮੈਂ ਨਾ ਕੱਲ ਹੀ ਦੇਖ ਰਿਹਾ ਸੀਗਾ ਹੰਸ ਜੀ ਕੱਲ ਪਰਫੋਰਮ, ਕੱਲ ਨਹੀਂ ਪਰਸੋਂ, ਆਈ ਥਿੰਕ ਵੀਕਐਂਡ ਦੀ ਗੱਲ ਹੈ, ਉਹ ਪਰਫੋਰਮ ਕਰ ਰਹੇ ਸੀ ਸ਼ਿਕਾਗੋ ਤੇ ਸ਼ਿਕਾਗੋ ਦੇ ਵਿੱਚ ਪਿੰਨ ਡ੍ਰੌਪ ਸਾਇਲੈਂਸ ਸੀ ਜਦੋਂ ਗਾ ਰਹੇ ਸੀ ਕਿ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ, ਨਹੀਂ ਕਿਤੇ ਕੋਈ ਰੋਂਦਾ ਹੋਵੇਗਾ। ਸੋ ਤੁਸੀਂ ਸੁਣੋਗੇ ਨਾ, ਤੇ ਵੈਨਿਊ ਇੰਨਾ ਵਧੀਆ ਲਿਵਿੰਗ ਆਰਟ ਸੈਂਟਰ ਦਾ, ਤੇ ਮੈਂ ਕਹਿੰਦਾ ਕਿ ਵਾਕਈ ਇੱਕ ਯਾਦਗਾਰ ਸ਼ਾਮ ਰਹੂਗੀ। ticketmaster.ca ਤੇ ਜਾਓ,
2: ਬਿਲਕੁਲ
0: ਟਿਕਟਾਂ ਲਓ ਤੇ ਇਟਸ ਵੈਰੀ ਈਜ਼ੀ ਯਾਰ। ਮੈਂ ਤਾਂ ਕਹਿੰਦਾ ਕਿ 10-10 ਯਾਰ ਮਿੱਤਰ ਸੁਣ ਰਹੇ ਹੋ, ਤੁਸੀਂ ਇਕੱਠੇ ਇੱਕ ਰੋ ਬੁੱਕ ਕਰ ਲਓ, ਬਹਿ ਕੇ ਤੁਸੀਂ ਸ਼ੋਅ ਇੰਜੋਏ ਕਰੋ, ਸ਼ੋਅ ਤੋਂ ਪਹਿਲਾਂ ਤੁਸੀਂ ਆਪਣਾ ਫੰਕਸ਼ਨ ਕਰਕੇ ਤੇ ਫਿਰ ਉੱਥੇ ਜਾਓ ਐਂਡ ਯੂ ਵਿਲ ਹੈਵ ਅ ਗ੍ਰੇਟ ਟਾਈਮ। ਕੋਈ ਵੀ ਜਾਣਕਾਰੀ ਲਈ ਸਿੰਗਰਜੀਤ ਜੀ ਨੂੰ ਕਾਲ ਕਰ ਲਓ 6474481000 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ।
2: ਮੇਰੇ ਵੱਲੋਂ ਵੀ ਜਿਹੜੇ ਅਨਾਜ ਤੁਸੀਂ ਸੁਪਰ ਮਾਰਕੀਟ ਦੀ ਗੱਲ ਕੀਤੀ ਹੈ, ਉਹਨਾਂ ਨੂੰ ਵੀ ਮੇਰੇ ਵੱਲੋਂ ਵੀ ਬਹੁਤ ਬਹੁਤ ਅਨਾਜ ਮਾਰਟ ਨੂੰ ਵਧਾਈਆਂ ਹੋਣ ਅਤੇ ਸ਼ੁਭ ਇੱਛਾਵਾਂ। ਨਵਾਂ ਕਾਰੋਬਾਰ ਉਹਨਾਂ ਨੇ ਖੋਲਿਆ ਅਤੇ ਇਸ ਨਵੇਂ ਕਾਰੋਬਾਰ ਬਹੁਤ ਹੀ ਖੂਬਸੂਰਤ ਜਗ੍ਹਾ ਉੱਤੇ ਹੈ। ਬਹੁਤ ਬਹੁਤ ਸ਼ੁਭ ਇੱਛਾਵਾਂ।
0: ਸੋ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ ਐਂਡ ਪੰਜਾਬੀ ਲਹਿਰਾਂ ਦੇ ਵਿੱਚ ਅਸੀਂ ਫੁੱਲ ਪ੍ਰਮੋਸ਼ਨ ਕਰ ਰਹੇ ਹਾਂ ਫਿਲਮ ਮਿੱਟੀ ਦੇ ਪੁੱਤ ਦੀ, ਦੇਵ ਖਰਾਉੜ ਹੋਰਾਂ ਦੀ ਫਿਲਮ। ਇਸ 18 ਸਪਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਡਰ ਤੁਸੀਂ ਦੇਵ ਖਰਾਉੜ ਹੋਰਾਂ ਨਾਲ ਬੀਤੇ ਦਿਨੀ ਇੰਟਰਵਿਊ ਕੀਤੀ ਅਤੇ ਤੁਸੀਂ ਥੋੜ੍ਹਾ ਜਿਹਾ ਇਸ ਫਿਲਮ ਉਸ ਇੰਟਰਵਿਊ ਅਤੇ ਦੇਵ ਖਰਾਉੜ ਹੋਰਾਂ ਨਾਲ ਥੋੜ੍ਹੀ ਗੱਲਬਾਤ ਹੋਈ ਇਸ ਫਿਲਮ ਬਾਰੇ, ਉਹਦੇ ਬਾਰੇ ਥੋੜ੍ਹੀ ਜਿਹੀ ਦਿਓ ਜਾਣਕਾਰੀ।
2: ਇੱਕ ਤਾਂ ਨਵੀਂ ਇਹ ਆ ਕਿ ਦੇਵ ਖਰਾਉੜ ਇੱਕ ਮੈਂ ਸਮਝਦਾ ਸੀਜ਼ਨਡ ਐਕਟਰ ਆ ਔਰ ਉਹਦੀਆਂ ਫਿਲਮਾਂ ਜਿਹੜੀਆਂ ਬਹੁਤ ਪਹਿਲੀਆਂ ਵੀ ਬੜੀਆਂ ਪਾਪੂਲਰ ਹੋਈਆਂ ਅਤੇ ਇਹ ਫਿਲਮ ਜਿਹੜੀ ਆ ਮਿੱਟੀ ਦੇ ਪੁੱਤ, ਸਟਾਰ ਕਾਸਟ ਬੜੀ ਤਕੜੀ ਆ ਔਰ ਦੇਵ ਖਰਾਉੜ ਨੇ ਜਦੋਂ ਸਾਡੀ ਇੰਟਰਵਿਊ ਹੋਈ ਪੰਜਾਬੀ ਲਹਿਰਾਂ ਵਿੱਚ ਤਾਂ ਉਹਨੇ ਬੜੀ ਡਿਟੇਲ ਦੇ ਵਿੱਚ ਉਹਨੇ ਕਿਹਾ ਸੀ ਵੀ ਸਤਿੰਦਰਪਾਲ ਜੀ ਮੈਂ ਫਿਲਮ ਜਿਹੜੀ ਕਰਦਾ ਨਾ ਉਹ ਬਿਲਕੁਲ ਜੇ ਮਿੱਟੀ ਦੇ ਪੁੱਤ ਰੱਖਿਆ ਤਾਂ ਸੱਚਮੁੱਚ ਜਿਹੜੇ ਪੰਜਾਬੀ ਉਹ ਮਿੱਟੀ ਦੇ ਪੁੱਤ ਨੇ ਔਰ ਆਪਣੀ ਮਿੱਟੀ ਨੂੰ ਜਿੰਨਾ ਪਿਆਰ ਪੰਜਾਬੀ ਕਰਦੇ ਆ ਵਿਰਲਾ ਹੀ ਕੋਈ ਸ਼ਖਸ ਆਪਣੀ ਮਿੱਟੀ ਨੂੰ ਇੰਨਾ ਪਿਆਰ ਕਰਦਾ ਹੋਊਗਾ ਔਰ ਭਾਵੇਂ ਕਿ ਇਸ ਮਿੱਟੀ ਤੋਂ ਬਹੁਤ ਵਾਰੀ ਸਾਡੇ ਵਿੱਚ ਆਪਸ ਵਿੱਚ ਝਗੜੇ ਲੜਾਈਆਂ ਵੀ ਹੋ ਜਾਂਦੀਆਂ ਪਰ ਇਸ ਮਿੱਟੀ ਨੇ ਸਾਨੂੰ ਪਿਆਰ ਕਰਨਾ, ਇਸ਼ਕ ਕਰਨਾ, ਇਬਾਦਤ ਕਰਨੀ ਔਰ ਸਾਨੂੰ
0: ਇਮਾਨਦਾਰ ਰਹਿਣਾ
2: ਹੈ।
0: ਇਹਨਾਂ ਦੇ ਨਾ ਜਿਹੜਾ ਟ੍ਰੇਲਰ ਹੈ ਤੇ ਉੱਥੇ ਡਿਸਕ੍ਰਿਪਸ਼ਨ ਹੈ ਕਿ ਸਟੋਰੀ ਫਰੋਮ ਸੋਇਲ ਆਫ ਪੰਜਾਬ ਜਿੱਥੇ ਤੁਸੀਂ ਓਨਰ ਹੈ ਜਿਹੜਾ ਉਹ ਕਮਾਉਂਦੇ ਹੋ, ਲੋਇਲਟੀ ਟੈਸਟ ਕੀਤੀ ਜਾਂਦੀ ਹੈ ਤੇ ਸਹੀ ਚੀਜ਼ਾਂ ਦੇ ਹੱਕ 'ਚ ਖੜਦੇ ਹੋ।
2: ਬਿਲਕੁਲ, ਬਹੁਤ ਇੱਕ ਸਮਾਜਿਕ ਵਿਸ਼ਿਆਂ ਨੂੰ ਉਭਾਰਨ ਵਾਲੀ ਫਿਲਮ ਆ ਤੇ ਇਹਦੇ ਵਿੱਚ ਬਹੁਤ ਸਾਰੇ ਹੋਰ
0: ਯੋਗਰਾਜ ਸਿੰਘ
2: ਐਕਟਰ ਨੇ ਹੈ,
0: ਯੋਗਰਾਜ
2: ਸਿੰਘ ਵਰਸਟਾਈਲ ਐਕਟਰ ਹੈ ਉਹ ਵੀ ਨੇ ਤੇ ਇਹਨਾਂ ਦੀ ਸਟਾਰ ਕਾਸਟ ਆਪਣੇ ਸਟੂਡੀਓ 'ਚ ਵੀ ਆਈ ਸੀ, ਅਸੀਂ ਉਹਦੀ ਕੁਛ ਪੋਸਟ ਵੀ ਪਾਵਾਂਗੇ। ਜ਼ਰੂਰ ਤੁਸੀਂ ਮਿੱਟੀ ਦੇ ਪੁੱਤ ਜਿਹੜੀ ਸਿਨੇਮਾ ਘਰਾਂ ਵਿੱਚ ਜਾ ਕੇ ਇੰਜੋਏ ਕਰੋ।
0: 18 ਸਪਤੰਬਰ ਨੂੰ ਮਿੱਟੀ ਦੇ ਪੁੱਤ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਇਸ ਫਿਲਮ ਦਾ ਆਨੰਦ ਮਾਣੋ ਤੇ ਹੁਣੇ ਗਾਣਾ ਵੀ ਲਾ ਕੇ ਹਟਿਆ ਸੁਰਜੀਤ ਖਾਨ ਹੋਰਾਂ ਦੀ ਬੜੀ ਬੁਲੰਦ ਆਵਾਜ਼ ਦੇ ਵਿੱਚ ਪੀੜੀਆਂ। ਸੋ ਫਿਰ ਤੋਂ ਲਾਵਾਂ ਇਹ ਗਾਣਾ। ਸੋ ਮਿੱਟੀ ਦੇ ਪੁੱਤ ਇਨ ਥੀਏਟਰਸ 18th of September। ਸੋ ਵੈਰੀ ਗੁੱਡ ਐਂਡ ਥੈਂਕ ਯੂ ਸਿਦਵਾ ਸਾਹਿਬ।
2: ਥੈਂਕ ਯੂ ਸਰ, ਥੈਂਕ ਯੂ ਸੋ ਮਚ ਸਰ,
0: ਬਹੁਤ ਸ਼ੁਕਰੀਆ।
2: ਆਨਰ, ਆਲਵੇਸ ਗ੍ਰੇਟ ਆਨਰ ਆਪਣੇ ਸਰੋਤਿਆਂ ਨਾਲ ਤੇ ਨਵੀਂ ਨਾਲ ਗੱਲਬਾਤ ਕਰਨ ਲਈ। ਬਹੁਤ ਬਹੁਤ ਸ਼ੁਭ ਇੱਛਾਵਾਂ। ਮੈਂ ਵਧਾਈ ਦੇਣਾ ਚਾਹੁੰਦਾ ਸੁਖੀ ਨਿੱਜਰ ਜੀ ਨੂੰ ਔਰ ਤਲਵਿੰਦਰ ਨਿੱਜਰ ਨੂੰ ਔਰ ਬੀਤੇ ਰਾਤ ਉਹਨਾਂ ਦੀ ਬੇਟੀ ਏਕਤਾ ਦੇ ਵਿਆਹ ਦੀ ਖੁਸ਼ੀ ਵਿੱਚ ਜਾਗੋ ਹੋਈ ਵੁੱਡਵਾਈਨ ਬੈਂਕਟ ਅਤੇ ਕਨਵੈਨਸ਼ਨ ਸੈਂਟਰ ਦੇ ਵਿੱਚ। ਦਾਸ ਭਰਾਵਾਂ ਨੇ ਬਹੁਤ ਪਿਆਰ ਦਿੱਤਾ ਅਤੇ ਨਾਲ ਦੀ ਨਾਲ ਸੁਖੀ ਨਿੱਜਰ ਸਾਹਿਬ ਨੇ ਬਹੁਤ ਕਹਿੰਦੇ ਨੇ ਕਿ ਬੜੇ ਕਮਾਲ ਦਾ ਪ੍ਰਬੰਧ ਸਾਰੇ ਕੀਤੇ ਹੋਏ ਸੀਗੇ ਅਤੇ ਵਿਸ਼ੇਸ਼ ਤੌਰ ਉੱਤੇ ਉੱਥੇ ਹਰਦੀਪ ਗਿੱਲ ਜੋ ਪੰਜਾਬ ਤੋਂ ਆਏ ਕਲਾਕਾਰ ਉਹ ਵੀ ਪਹੁੰਚੇ ਅਤੇ ਜਰਨੈਲ ਬਸੋਤਾ ਜੀ ਐਡਮਿੰਟਨ ਤੋਂ ਅਤੇ ਬਹੁਤ ਸਾਰੇ ਸਾਡੇ ਮੀਡੀਆ ਦੇ ਖੇਤਰ ਦੇ ਪ੍ਰਤਿਸ਼ਠਿਤ ਸੱਜਣ ਜਗਦੀਸ਼ ਗਰੇਵਾਲ ਜੀ, ਹਰਪਾਲ ਸੰਧੂ ਸਾਹਿਬ ਸਮੋਸਾ ਸਵੀਟ ਫੈਕਟਰੀ ਤੋਂ, ਜਗਰਾਜ ਸਿੱਧੂ ਅਤੇ ਨਾਲ ਦੀ ਨਾਲ ਅਮਰ ਸਿੰਘ ਜੀ ਭੁੱਲਰ, ਬਹੁਤ ਸਾਰੇ ਹੋਰ ਸੱਜਣ ਮਿੱਤਰ, ਸੈਮੀ ਢਿੱਲੋਂ ਸੈਮੀ ਢਿੱਲੋਂ ਗੁਰਸ਼ਰਨ ਮਾਨ ਅਤੇ ਸੰਦੀਪ ਭੱਟੀ, ਬਹੁਤ ਸਾਰੇ ਹੋਰ ਮੀਡੀਆਕਾਰ ਵੀ ਉੱਥੇ ਵਧਾਈ ਦੇਣ ਵਾਸਤੇ ਪਹੁੰਚੇ ਹੋਏ ਸੀਗੇ ਔਰ ਕੱਲ੍ਹ ਨੂੰ ਉਸ ਬੇਟੀ ਦਾ ਆਨੰਦ ਕਾਰਜ ਹੈ। ਸਾਡੇ ਵੱਲੋਂ ਸੁਖੀ ਨਿੱਜਰ, ਤਲਵਿੰਦਰ ਨਿੱਜਰ ਸਾਰੇ ਪਰਿਵਾਰ ਨੂੰ, ਦੇਵ ਤਾਤਲਾ ਜੀ ਵੀ ਆਏ ਹੋਏ ਸੀ, ਬਹੁਤ ਬਹੁਤ ਸ਼ੁਭ ਇੱਛਾਵਾਂ ਦੇਣ ਵਾਸਤੇ ਅਤੇ ਬਹੁਤ ਬਹੁਤ ਸਾਡੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਅਤੇ ਬਹੁਤ ਸਾਰੇ ਸੱਜਣ ਮਿਲੇ, ਬੜਾ ਚੰਗਾ ਲੱਗਿਆ ਅਤੇ ਇਸੇ ਤਰ੍ਹਾਂ ਟੈਲੀਟਾਈਮ ਪਰਿਵਾਰ ਅਤੇ ਵੁੱਡਵਾਈਨ ਬੈਂਕਟ ਅਤੇ ਕਨਵੈਨਸ਼ਨ ਸੈਂਟਰ ਦੇ ਦਾਸ ਪਰਿਵਾਰ ਉਹਨਾਂ ਵੱਲੋਂ ਵੀ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਬਹੁਤ ਕਮਾਲ ਦੇ ਫੰਕਸ਼ਨ ਹੋਏ। ਮੈਡਮ ਮੋਹਣੀ ਅਤੇ ਉਹਨਾਂ ਦੀਆਂ ਸਾਥਣਾਂ ਨੇ ਚੂੜਾ ਸੁਹਾਗ ਗੀਤ ਸੰਗੀਤ ਨਾਲ ਕਹਿੰਦੇ ਨੇ ਕਿ ਰੰਗ ਬੰਨ ਦਿੱਤਾ। ਬਹੁਤ ਮਿਹਰਬਾਨੀ,
0: ਥੈਂਕ ਯੂ ਜੀ, ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਹੈ ਪੰਜਾਬੀ ਰਹਿਣ ਦੇ, ਗੱਲਬਾਤ ਤੁਹਾਡੇ ਨਾਲ ਹੋ ਰਹੀਆਂ ਨੇ, ਗੱਲਬਾਤ ਇੱਕ ਤੁਹਾਡੇ ਨਾਲ ਅਸੀਂ ਕਰਨੀ ਵੀ ਆ ਹਜੇ। ਸੋ ਸਟੇ ਟਿਊਨ, ਗੀਤ ਲਾਉਂਦੇ ਹਾਂ ਤੇ ਫਿਰ ਅੱਜ ਦੀ ਗੱਲਬਾਤ ਤੁਹਾਡੇ ਨਾਲ ਜ਼ਰੂਰ ਜ਼ਰੂਰ ਜ਼ਰੂਰ ਆਪਾਂ ਕਰਦੇ ਹਾਂ। ਮੱਲੀ ਟੈਂਟ ਹੁਣ ਹੋ ਗਈਆਂ, ਕਹਿੰਦੇ ਹੁੰਦੇ ਕਿ ਸਮਰਾਂ ਆਪਣੀਆਂ ਹਲਕੀਆਂ ਫੁਲਕੀਆਂ ਖਤਮ, ਹੁਣ ਜਦੋਂ ਟੈਂਟ ਦੀ ਗੱਲ ਹੁੰਦੀ ਹੈ, ਅੱਜ ਕੱਲ੍ਹ ਤਾਂ ਟੈਂਟ ਬਹੁਤ ਜ਼ਰੂਰੀ ਹੈ, ਹੁਣ ਕਣੀਆਂ ਪੈ ਸਕਦੀਆਂ, ਸੋ ਕਿਸੇ ਵੀ ਵਿਆਹ ਸ਼ਾਦੀ ਦੇ ਫੰਕਸ਼ਨ ਲਈ ਟੈਂਟ, ਟੇਬਲ, ਚੇਅਰਾਂ, ਅਤੇ ਹੁਣ ਹੀਟਰ ਦੀ ਵੀ ਲੋੜ ਪੈਂਦੀ ਹੈ ਸ਼ਾਮ ਨੂੰ, ਇਹਨਾਂ ਕੋਲ ਬਹੁਤ ਸਾਰੇ ਹੀਟਰ ਵੀ ਨੇ, ਲਗਜ਼ਰੀ ਪੋਰਟੇਬਲ ਵਾਸ਼ਰੂਮ ਜਿਹੜੇ ਬਾਹਰ ਆਊਟਡੋਰ ਲਾਈਦੇ ਨੇ ਉਹ ਬਹੁਤ ਸਾਰੇ ਨੇ, ਸੋ ਜ਼ਰੂਰ ਤੁਸੀਂ ਜਾਣਕਾਰੀ ਲਓ ਮੱਲੀ ਟੈਂਟ ਕੋਲੋਂ, ਟੈਂਟ ਟੁੰਟ ਲਗਵਾਓ 647-999-2569, 647-999-2569, ਤੇ ਤੁਸੀਂ ਕਾਲ ਕਰੋ ਇੱਕ ਇੱਕ ਮੱਲੀ ਟੈਂਟ। ਆ ਜਾਓ ਫਿਰ ਸੁਣਦੇ ਹਾਂ, ਬਹੁਤ ਹੀ ਇੱਕ ਅੱਛਾ ਕਲਾਕਾਰ, ਅੱਜ ਮੇਰੀ ਕੁਝ ਸੱਜਣਾਂ ਨਾਲ ਗੱਲਬਾਤ ਹੋ ਰਹੀ ਸੀ ਜੋਰਡਨ ਸੰਧੂ ਬਾਰੇ, ਤੇ ਜੋਰਡਨ ਸੰਧੂ ਦਾ ਇੱਕ ਤੁਹਾਡੇ ਲਈ ਗੀਤ ਲਾਉਣੇ ਆ, ਕਿਹੜਾ ਲਾਈਏ ਯਾਰ, ਰੱਬ ਦਾ ਲਾਡਲਾ ਨੀ ਉਹ ਹੀ ਲਾਉਣੇ ਆ, ਇੱਕ ਮਿੰਟ ਦਿਓ ਮੈਨੂੰ, ਇਹਦੀ ਐਲਬਮ ਬੜੀ ਚੱਲੀ ਯਾਰ, ਕਿਆ ਬਾਤ ਹੈ ਕਿਆ ਬਾਤ ਹੈ।

0: ਦੇਖ ਲੋ ਮਿੱਤਰਾਂ ਦਾ ਨਾ ਯਾਰ ਇੰਨਾ ਵੀ ਕਹਿ ਲੋ ਕਿ ਚੱਲ ਸਕਦਾ ਵੀ ਛੁੱਟੀ ਵਾਲੇ ਦਿਨ ਤਾਂ ਬੈਂਕਾਂ ਵੀ ਬੰਦ ਹੁੰਦੀਆਂ ਪਰ ਮਿੱਤਰਾਂ ਦਾ ਨਾਂ ਚੱਲਦਾ ਬਈ ਓਕੇ ਆਪਾਂ ਵੀ ਨਾ ਪੰਜਾਬੀ ਗਾਣਿਆਂ ਦੇ ਵਿੱਚ ਤਾਂ ਜਿਹੜਾ ਕਵਾਲ ਹੀ ਕਰ ਦਿੰਦਾ ਗਾਣਿਆਂ 'ਚ ਤਾਂ ਇਹ ਲੱਗਦਾ ਕਿ ਬਸ ਦੁਨੀਆ ਸਾਰੀ ਸਾਡੀ ਹੋਈ ਹੈ ਕੋਈ ਖੰਘ ਕੇ ਦਿਖਾਵੇ ਸੋ ਦੁਆਬਾ ਟਰੈਵਲ ਨੂੰ ਯਾਦ ਰੱਖੋ ਲੈਣੀਆਂ ਨੇ ਇੰਡੀਆ ਦੀਆਂ ਟਿਕਟਾਂ ਦੁਆਬਾ ਟਰੈਵਲ ਦੁਆਬਾ ਟਰੈਵਲ ਦੁਆਬਾ ਟਰੈਵਲ ਤੁਸੀਂ ਨਵੰਬਰ 'ਚ ਜਾਓ ਅਤੇ ਅਪ੍ਰੈਲ 'ਚ ਮੁੜ ਆਓ ਪੰਜ ਛੇ ਮਹੀਨੇ ਲਾ ਕੇ ਆਓ ਇੰਡੀਆ ਦੋ ਟੈਚੀ ਸਿਰਫ 1580 ਦੀ ਟਿਕਟ ਹੈ ਬੜੀਆਂ ਲਿਮਿਟਡ ਸੀਟਾਂ ਨੇ ਦੁਆਬਾ ਟਰੈਵਲ 9057967800 9057967800 ਦੁਆਬਾ ਟਰੈਵਲ ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਰੱਖੋ ਗੱਡੀ ਲੈਣੀ ਹੈ ਐਕਿਰਾ ਦੀ ਲਓ ਏਰੀਅਨ ਮਿਲਸ ਐਕਿਰਾ ਇਹ ਦੋਨੋਂ ਸਾਡੇ ਵੀਰ ਮੈਨੇਜਰ ਨੇ ਇਸ ਡੀਲਰਸ਼ਿਪ ਦੇ ਅਤੇ ਨੰਬਰ ਇਹਨਾਂ ਦਾ 9058285800 9058285800
1: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: पंजाब ते अमीर विरसे दी पुक्कल चो यादां ते संतूरी सफर दा हम सफर सांझा विरसा
2: गीत संगीत देश दुनिया दियां ताजा तरीन जानकारियां नाल लबरेज महकां दी सौगात वंडदा सांझा विरसा
1: सोमवार तो शुक्रवार 5:30 AM ते सवेरे 4 बजे तो 5 बजे तक
3: बिजनेस दे प्रचार ते प्रसार लई संपर्क करो
2: सांझा विरसा दी टीम नू 647-835-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਆਰ ਨਾਟ ਰੈਡੀ ਫਾਰ ਦਿਸ।
1: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੋਰਗੇਜ ਦੇ ਕਿੰਗ ਗਿਰੀਸ਼ ਸ਼ਰਮਾ।
2: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੋਰਗੇਜਸ, ਪ੍ਰਾਈਵੇਟ ਫੰਡਸ,
1: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
2: ਕਾਲ 6476068110
1: ਔਰ ਵਿਜ਼ਿਟ sharmamortgages.com।
3: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
4: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
3: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA। ਕਾਲ ਕਰੋ
4: 6478 5592 6478 5592।
5: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ।
4: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
5: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
4: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ। ਪਿਓਰ ਪੰਜਾਬੀ 6473381972। ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।

0: 8550 ਟੋਰਬ੍ਰਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ .ca ਥੈਂਕ ਯੂ ਜੀ
1: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ ਵੈਡਿੰਗ ਐਨੀਵਰਸਰੀ ਜਾਗੋ ਪ੍ਰੀ ਵੈਡਿੰਗ ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251
2: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
3: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
1: ਕੁਆਲਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
3: 416-717-2929
1: 416-717-2929 ਕੁਆਲਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
4: ਓਹੋ ਸਰਦੀ ਚ ਹੀਟ ਨਹੀਂ ਚੱਲਦੀ ਤੇ ਗਰਮੀ ਚ ਏਸੀ
5: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
4: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
6: 647-706-6640
7: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ ਕੀ ਕਰਾਂ
8: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
9: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
10: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
8: ਕਾਲ ਕਰੋ ਜੇਨ ਗੈਰੀ ਨੂੰ
10: 905-459-5533
8: 905-459-5533 ਤੇ
10: PNJ ਸਪ੍ਰਿੰਗ ਵੀਲ ਅਲਾਈਨਮੈਂਟ
11: ਪਾਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ
12: ਹਾਈ ਗਾਇਸ ਐਂਜੋਏ ਕਰੋ ਤੰਦੂਰੀ ਬੁਆਇਜ਼ ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼
13: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 905-956-2111 905-451-9200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ
14: स्टीफन फर्नीचर की धमाकेदार फेस्टिवल सीजन सेल इस साल फेस्टिवल सीजन में अपने घर को भी जरूर सजाइए अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं सर्विंग सिंस 1992 फाइनेंसिंग ऑप्शन अवेलेबल टू लोकेशंस टू सर्व यू 2575 स्टील एवेन्यू ईस्ट ब्रैम्पटन 905-790-0560 6 Marconi Court, Bolton 905-951-9394 Stephen Furniture ki dhamakedar festival season se
15: ਓਏ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ
16: ਓ ਜੀ ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ ਕੋਈ ਫਿਕਰ ਨਹੀਂ ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ
15: ਹੋਮ ਆਟੋ ਕਮਰਸ਼ੀਅਲ ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761
17: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-352-5494-6477-835-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

0: ਬਜ਼ੁਰਗਾਂ ਬਿਨਾਂ ਸੱਖਣੀ ਹੋ ਗਈ ਪਿੰਡ ਦੇ ਸੱਥ, ਆਪਣੀ ਆਪਣੀ ਲਾਠੀ ਹੈ ਹੁਣ ਸਭ ਦੇ ਹੱਥ। ਕਹਿੰਦਾ ਬਜ਼ੁਰਗਾਂ ਬਿਨਾਂ ਸੱਖਣੀ ਹੋ ਗਈ ਪਿੰਡ ਦੀ ਸੱਥ, ਆਪਣੀ ਆਪਣੀ ਲਾਠੀ ਹੈ ਹੁਣ ਸਭ ਦੇ ਹੱਥ। ਝੂਠਾ ਹੀ ਹੁਣ ਪਹੁੰਚਦਾ ਹੈ ਅਸਲ ਠਿਕਾਣੇ 'ਤੇ, ਸੱਚਾਈ ਵਾਲਾ ਭੁੱਲ ਗਏ ਨੇ ਸਾਰੇ ਲੋਕੀ ਪੱਥ। ਕਹਿੰਦਾ ਹਵਾ ਵਿੱਚ ਹੀ ਰਹਿ ਗਏ ਨੇ ਸਾਰੇ ਲਾਰੇ ਵਾਧੇ, ਰਾਜਨੀਤੀ 'ਚ ਉਲਝ ਗਿਆ ਤਰੱਕੀ ਵਾਲਾ ਰੱਥ। ਹੱਕ ਕਿਸੇ ਨੂੰ ਦੇਣਗੀਆਂ ਕੀ ਇਹ ਅਦਾਲਤਾਂ, ਆਪ ਹੀ ਕਾਨੂੰਨ ਹੋਇਆ ਖੂਨ 'ਚ ਲੱਥ ਪੱਥ। ਆਟਾ ਦਾਲ ਕਿਰਾਇਆ ਬਿਜਲੀ ਮੁਫਤ ਦੇ ਦੇ ਕੇ ਲੁਕਾ ਲਏ ਨੇ ਉਸਨੇ ਜਨਤਾ ਕੋਲੋਂ ਸਾਰੇ ਤੱਥ। ਜਾਣਦੇ ਨੇ ਸਾਰੇ ਰਲ ਗਈ ਕੁੱਤੀ ਚੋਰਾਂ ਨਾਲ ਗੈਂਗਸਟਰੀ ਦੇ ਦੌਰ ਨੂੰ ਹੁਣ ਕਿਹੜਾ ਪਾਊ ਨੱਥ। ਨਸ਼ਾ ਚਿੱਟੇ ਦਾ ਮਦਹੋਸ਼ ਦਾਗ ਭ੍ਰਿਸ਼ਟਾਚਾਰੀ ਦਾ, ਨਸ਼ਾ ਚਿੱਟੇ ਦਾ ਮਦਹੋਸ਼ ਦਾਗ ਭ੍ਰਿਸ਼ਟਾਚਾਰੀ ਦਾ, ਖੁੱਭਿਆ ਹੋਇਆ ਮੱਥੇ ਵਿੱਚੋਂ ਕਿਵੇਂ ਜਾਊ ਲੱਥ, ਕਿਵੇਂ ਜਾਊ ਲੱਥ। ਇਹਨਾਂ ਸਤਰਾਂ ਨਾਲ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੰਜਾ ਪ੍ਰਸਾ, ਮੈਂ ਤੁਹਾਡਾ ਹੋਸਟ ਦੋਸਤ ਅਜੀਤ ਸਿੰਘ ਜੰਜੂਆ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਬੁੱਧਵਾਰ, ਬੁੱਧ ਕੰਮ ਸੁੱਧ 16 ਸਤੰਬਰ ਆ, 16 ਸਤੰਬਰ 2020 ਦੇ ਸਵੇਰ ਦਾ ਪ੍ਰੋਗਰਾਮ ਸੰਜਾ ਪ੍ਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੱਗ ਕੇ 5 ਵਜੇ ਤੱਕ 530-530 AM ਦੀ ਫ੍ਰੀਕੁਐਂਸੀ ਤੁਸੀਂ ਪ੍ਰੋਗਰਾਮ ਸੰਜਾ ਪ੍ਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇ। ਅੱਜ ਦਾ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸੀਸਾਗਾ ਮਾਲਟਨ ਦੇ ਵਿੱਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਜੜ੍ਹਾਂ ਦੇ ਵਿੱਚ ਨੇੜੇ ਤੇੜੇ 18 ਟੈਂਪਰੇਚਰ ਹੈ, ਅਤੇ ਫੀਲ ਲਾਈਕ ਵੀ 18 ਕਰਦੇ ਹਨ, ਅਤੇ ਦੁਪਹਿਰ ਨੂੰ ਹੈਗਾ 24 ਅਤੇ ਸ਼ਾਮ ਨੂੰ ਹੈਗਾ 25 ਅਤੇ ਰਾਤ ਨੂੰ 19 ਟੈਂਪਰੇਚਰ। 6:59 'ਤੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ, ਅਤੇ 7:27 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 905-673-3337। ਕੋਈ ਟ੍ਰੈਫਿਕ 'ਚ ਵਿਘਨ ਦੇਖਦੇ ਹੋ, ਕੋਈ ਰੱਬ ਨਾ ਕਰੇ ਕਿਤੇ ਕੋਈ ਰੋਡ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਆ, ਕਿਤੇ ਐਕਸੀਡੈਂਟ ਹੋਇਆ ਹੋਇਆ, ਜ਼ਰੂਰ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਲਿਓ, 905-673-3337। ਅਤੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-470-2040, 416-470-2040 ਦੇ ਉੱਪਰ, ਜਾਂ ਫਿਰ ਪੰਜਾਬੀ ਲਹਿਰਾਂ ਦੀ, ਜਾਂ ਵੱਖ ਵੱਖ ਹੋਰ ਐਪਾਂ ਬਹੁਤ ਨੇ, ਉਹਨਾਂ 'ਤੇ ਤੁਸੀਂ ਜਾ ਕੇ ਪ੍ਰੋਗਰਾਮ ਦੇ ਨਾਲ ਜੁੜ ਸਕਦੇ ਹੋ। 24 ਘੰਟੇ 7 ਦਿਨ ਜਿੰਨੇ ਵੀ 530 ਦੇ ਪ੍ਰੋਗਰਾਮ ਚੱਲਦੇ, ਸਾਰੇ ਪ੍ਰੋਗਰਾਮਾਂ ਦਾ ਤੁਸੀਂ ਆਨੰਦ ਮਾਣ ਸਕਦੇ ਹੋ। ਅਤੇ ਜੇ ਤੁਸੀਂ ਮੈਸੇਜ ਪਾਉਣੇ ਆ ਵਟਸਐਪ ਕਰਨਾ, ਫਿਰ 647-835-5594-647-835-5294 'ਤੇ ਆਪਣੀ ਗੱਲਬਾਤ ਮੈਸੇਜਾਂ ਦੇ ਜ਼ਰੀਏ ਹੋ ਸਕਦੀ ਹੈਗੀ ਆ। ਕੁਮਾਰੀ ਆਂਟੀ ਜੀ ਦਾ ਮੈਸੇਜ ਆਇਆ, ਫੁੱਲਾਂ ਦਾ ਗੁਲਦਸਤਾ ਦੇ ਨਾਲ ਚਾਹ ਦੇ 2 ਕੱਪ ਨੇ। ਗੁੱਡ ਮਾਰਨਿੰਗ ਆਂਟੀ, ਤੁਹਾਨੂੰ ਵੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਸੰਧੂ ਸਾਹਿਬ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਪਿਆਰ ਪ੍ਰੀਤ, ਤੁਹਾਨੂੰ ਵੀ। ਅਤੇ ਨਾਲ ਦੀ ਨਾਲ ਬਰਾੜ ਬਾਈ ਜੀ ਨੇ, ਬਰਾੜ ਸਾਹਿਬ ਨੇ ਕਹਿੰਦੇ ਬਾਈ ਜੀ ਗੁੱਡ ਮਾਰਨਿੰਗ, ਪਲੀਜ਼ ਸੌਂਗ ਸੁਪਰ ਡੇਟਸ। ਕਿਹੜਾ ਕਿਹੜਾ ਗੀਤ ਸੁਪਰ ਡੇਟਸ, ਕੋਈ ਗੀਤ ਆ ਜਾਂ ਮਤਲਬ ਤੁਸੀਂ ਉੱਦਾਂ ਪੁੱਛਿਆ, ਮੈਨੂੰ ਸਮਝ ਨਹੀਂ ਵੀ ਸੁਪਰ ਡੇਟ ਗੀਤ ਦਾ ਨਾਮ ਆ, ਦੱਸਿਓ ਮਾੜਾ ਜਿਹਾ ਲਿਖ ਕੇ ਜੇ ਹੋਇਆ ਇਹੀ ਆ, ਅਤੇ ਫਿਰ ਕੱਢ ਲੈਂਦੇ ਆਪਾਂ ਕਿਹਦਾ ਇਹ ਵੀ ਲਿਖ ਦਿਓ ਨਾਲ ਮਾੜਾ ਜਿਹਾ। ਥੈਂਕ ਯੂ। 85 ਤੋਂ ਰੇਸ਼ਮ ਭਾਜੀ ਦਾ ਵੀ ਮੈਸੇਜ ਆ, ਗੁੱਡ ਮਾਰਨਿੰਗ ਦਾ, ਸਤਿ ਸ਼੍ਰੀ ਅਕਾਲ। ਗੁਰਪੁਰਬ 'ਤੇ 5 ਕਰੋੜ ਦੇ ਫੁੱਲ, 1 ਕਰੋੜ ਦੀ ਆਤਿਸ਼ਬਾਜੀ, ਕਿੰਨਾ ਵਜ ਰਿਹਾ ਪੁਰਾਣੀ ਉਹ ਆ। ਚਲੋ ਭਾਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਬਹੁਤ ਹਰਿਆਲੀ ਭੇਜੀ ਆ ਤੁਸੀਂ, ਥੈਂਕ ਯੂ। ਅਤੇ ਕਾਫੀ ਨੇ ਖਬਰਾਂ ਅੱਜ ਆਪਣੇ ਕੋਲ, ਅਤੇ ਆਪਾਂ ਲੈ ਲੈਣਾ ਕੰਮ ਗੇੜ 'ਚ, ਅਤੇ ਕਰ ਦੇਣੀ ਆਪਾਂ ਕੀ ਕਹਿੰਦੇ ਹੁੰਦੇ ਬੱਲੇ ਬੱਲੇ। ਚਲੋ ਲਖਵਿੰਦਰ ਮਲਤਾਨੀ ਭਾਅ ਜੀ ਦਾ ਵੀ ਗੁੱਡ ਮਾਰਨਿੰਗ ਦਾ ਮੈਸੇਜ ਆ ਗਿਆ ਭਾਅ ਜੀ, ਥੈਂਕ ਯੂ ਸੋ ਮੱਚ। 4417 ਤੋਂ ਹਰਮਨ ਭਾਅ ਜੀ ਨੇ ਵੀ ਕਾਫੀ ਸਾਰੀਆਂ ਸਤਰਾਂ ਜਿਹੜੀਆਂ ਭੇਜੀਆਂ, ਉਹ ਵੀ ਆਪਾਂ ਪੜ੍ਹਤਾ, ਅਤੇ ਨਾਲ ਦੀ ਨਾਲ ਹੋਰ 1-2 ਹੈਗੀਆਂ ਨੇ, ਉਹ ਫਿਰ ਅਗਲੇ ਹੁਣ ਹੌਲੀ ਹੌਲੀ ਪੜ੍ਹ ਦਿੰਦੇ ਹਾਂ, ਕਿਉਂਕਿ ਅੱਜ ਫਿਰ ਮੈਂ ਥੋੜ੍ਹਾ ਜਿਹਾ ਲੇਟ ਹੁੰਦਾ ਜਿਹਾ ਲੱਗਦਾ ਸੀ, ਅਤੇ ਮੈਥੋਂ ਪੜ੍ਹਨੀ ਹੋਇਆ ਅਪਡੇਟ ਨਹੀਂ ਪਹਿਲਾਂ ਹੋਈ ਆ, ਅਤੇ ਕਿਉਂਕਿ 40 'ਤੇ ਅੱਜ ਮੈਂ ਘਰੋਂ ਤੁਰਿਆ, 43 'ਤੇ 43 'ਤੇ, ਇਸ ਕਰਕੇ ਭੱਜ ਭੱਜ ਕੇ ਮੈਨੂੰ ਸਟੂਡੀਓ ਆਉਣਾ ਪੈ ਗਿਆ। ਚਲੋ ਆ ਜਾਓ ਕਰੀਏ ਗੱਲਾਂ ਬਾਤਾਂ, 905-673-3337। ਪਰ ਅੱਜ ਮੇਰਾ ਇੱਕ ਬੇਨਤੀ ਆ, ਬਾਕੀ ਤੁਸੀਂ ਰੋਜ਼ ਸਿਆਣੇ ਹੋ, ਮੈਂ ਰੋਜ਼ ਹੀ ਕਹਿੰਦਾ ਹੁੰਦਾ, ਕੋਈ ਇਹੋ ਜਿਹੀ ਗੱਲ ਨਹੀਂ। ਜੇ ਅੱਜ ਨਾ ਇੱਕ ਆਪਾਂ ਨਵੇਂ ਕਾਲਰਾਂ ਨੂੰ ਮੌਕਾ ਦੇ ਕੇ ਦੇਖੀਏ, ਜੇ ਸੁਣਦੇ ਹੋਣ ਨਵੇਂ ਕਾਲਰ ਜਿਨ੍ਹਾਂ ਨੇ ਆਪਣੇ ਨੂੰ ਕਦੇ ਗੱਲ ਨਾ ਕੀਤੀ ਹੋਵੇ ਅੱਗੇ, ਨਾ ਜਦ ਪਹਿਲਾਂ ਗੈਪ ਜਿਹਾ ਚਲੋ ਇੱਥੋਂ 530 ਤੋਂ ਪਿਆ ਸੀ, ਸਾਲ ਡੇਢ ਸਾਲ 2 ਸਾਲ, ਅਤੇ ਜਿਹੜਾ ਪਹਿਲਾਂ ਜਦ ਆਪਾਂ ਕਰਦੇ ਹੁੰਦੇ ਸੀ ਨਾ, ਜਦ ਕੈਨੇਡਾ ਕਾਟ ਦੇ ਵਿੱਚ ਕਾਫੀ ਸਾਰੇ ਮੁੰਡੇ ਕੁੜੀਆਂ ਕੰਮ ਕਰਦੇ ਸੀ, ਕੈਨੇਡਾ ਕਾਰਡ ਦੇ ਵਿੱਚ ਉਹ ਬਹੁਤ ਸਾਰੀਆਂ ਕੁੜੀਆਂ ਭੈਣਾਂ ਵੀ ਫੋਨ ਕਰਦੀਆਂ ਹੁੰਦੀਆਂ ਸੀਗੀਆਂ, ਮੁੰਡਿਆਂ ਨੇ ਵੀ ਬਹੁਤ ਫੋਨ ਕਰਦੇ ਹੁੰਦੇ ਸੀ। ਅੱਜ ਮੈਨੂੰ ਇੱਕ ਦੋ ਟਰੱਕ ਮਿਲੇ ਕੈਨੇਡਾ ਕਾਰਡ ਦੇ, ਮੇਰੇ ਦਿਮਾਗ 'ਚ ਆਇਆ ਮੈਂ ਕਿਹਾ ਯਾਰ ਕੈਨੇਡਾ ਕਾਰਡ ਵਾਲੇ ਆਪਣੇ ਲਿਸਨਰ ਬਹੁਤ ਹੁੰਦੇ ਸੀ, ਅਤੇ ਹੁਣ ਪਤਾ ਨਹੀਂ ਉਹ ਹੈਗੇ ਆ ਜਾਂ ਕੋਈ ਨਵੇਂ ਹੈਗੇ ਆ। ਜੇ ਕੈਨੇਡਾ ਕਾਰਡ ਵਾਲੇ ਸੁਣਦੇ ਹੋ ਭਾਈ, ਅਸੀਂ ਸਪੈਸ਼ਲ ਤੁਹਾਡੇ ਲਈ ਚਲੋ ਲਾ ਦਿੰਦੇ ਹਾਂ। ਦਿਮਾਗ 'ਚ ਸੀ ਅੱਜ ਮੇਰੇ, ਮੈਂ ਕਿਹਾ ਚੱਲ ਦੇਖੂੰਗਾ ਗੱਲ ਕਰਕੇ ਵੀ ਕੈਨੇਡਾ ਕਾਰਡ ਦੇ ਵਿੱਚ ਕਿਹੜਾ ਕਿਹੜਾ ਡਰਾਈਵਰੀ ਕਰਦਾ ਇਸ ਵੇਲੇ, ਕੋਈ ਘਰ ਨੂੰ ਜਾ ਰਿਹਾ ਕਰਕੇ ਤਾਂ ਜਾਂ ਕੋਈ ਕੰਮ 'ਤੇ ਆ ਰਿਹਾ, ਜਾਂ ਹੈਗੇ ਹੋ ਟਰੱਕ 'ਤੇ ਹਜੇ ਕੰਮ 'ਤੇ ਤੁਸੀਂ, ਅਤੇ ਜ਼ਰੂਰ ਕਾਲ ਕਰਿਓ। ਕੋਸ਼ਿਸ਼ ਕਰਿਓ ਅੱਜ ਨਵੇਂ ਕਾਲਰ ਕਾਲ ਕਰਨ ਦੀ, ਅੱਜ ਤੁਹਾਨੂੰ ਮੌਕਾ ਦਿੱਤਾ ਜਾਊਗਾ ਕਿਉਂਕਿ ਪੁਰਾਣੇ ਤਾਂ ਚਲੋ ਆਪਣੇ ਸਤਿਕਾਰਯੋਗ ਹੈਗੇ ਨੇ ਸਾਰੇ, ਕੋਈ ਇਹੋ ਜਿਹੀ ਗੱਲ ਨਹੀਂ। ਅਤੇ ਪਰ ਫਿਰ ਵੀ ਅੱਜ ਥੋੜ੍ਹਾ ਜਿਹਾ ਮੈਨੂੰ ਵੀ ਲੱਗਦਾ ਵੀ ਕੋਈ ਨਵਾਂ ਕਰਕੇ ਦੇਖੀਏ, ਅਤੇ ਰੋਜ਼ ਤਾਂ ਫਿਰ ਆਪਾਂ ਹੀ ਗੱਲਾਂ ਕਰਦੇ ਹੀ ਹਾਂ, ਹੈ ਨਾ। ਚਲੋ ਇਹ ਤਾਂ ਹੋਏ ਜਾਂਦਾ ਅਤੇ ਹੋਣਾ ਵੀ ਚਾਹੀਦਾ, ਕੋਈ ਵੱਡੀ ਗੱਲ ਨਹੀਂ। ਨਵੇਂ ਤਾਂ ਨਵਾਂ 9 ਦਿਨ, ਪੁਰਾਣਾ 100 ਦਿਨ ਕਹਿੰਦੇ ਹੁੰਦੇ ਆ, ਪਰ ਅੱਜ ਨਵਿਆਂ ਨੂੰ ਵੀ ਦੇ ਦਿਆ ਫਿਰ, ਕਿਉਂਕਿ ਨਵਿਆਂ ਦਾ ਲਾਂਭਾ ਰਹਿ ਜਾਂਦਾ ਯਾਰ, ਅਸੀਂ ਤਾਂ ਨਹੀਂ ਕਰਦੇ, ਉਹ ਸਾਰੇ ਆਉਂਦੇ ਆ। ਅਤੇ ਭਾਈ ਮੈਂ ਕਹਿੰਦਾ ਹੁਣ ਵੀ ਤੁਸੀਂ ਵੀ ਕਰ ਲਿਆ ਕਰੋ ਯਾਰ, ਤੁਸੀਂ ਕਰੋ, ਤੁਸੀਂ ਵਿੱਚ ਫਸੀ ਜਾਓ, ਹੈ ਨਾ। ਕੋਈ ਨਹੀਂ ਨਹੀਂ ਅਸੀਂ ਸੁਣਨ 'ਚ ਧਿਆਨ ਰੱਖਦੇ ਹਾਂ, ਪਰ ਮੈਨੂੰ ਲੱਗਦਾ ਵੀ ਯਾਰ ਆਪਾਂ ਨਵੇਂ ਨਵੇਂ ਦੀਆਂ ਆਵਾਜ਼ਾਂ ਸੁਣੀਆਂ ਕਿਸੇ ਦੀਆਂ, ਪਤਾ ਲੱਗੇ ਕੌਣ ਸਿੰਘ ਆ, ਕੌਣ ਕੌਰ ਆ, ਹੈ ਨਾ, ਕੌਣ ਭਾਜੀ ਆ ਅਤੇ ਕੌਣ ਭੈਣ ਜੀ ਆ, ਅਤੇ ਫਿਰ ਵਧੀਆ ਲੱਗਦਾ। ਚਲੋ ਆ ਜਾਓ ਫਿਰ ਰਲ ਮਿਲ ਕੇ, ਲੈ ਵੀ ਹੁਣ ਮੈਨੂੰ ਦੁਬਾਰਾ ਨਾ ਕਹਿਣਾ ਪਵੇ ਨਵੇਂ ਨਵੇਂ ਸਰੋਤਿਆਂ ਲਈ, ਨਵੇਂ ਸਰੋਤੇ ਨਹੀਂ, ਨਵੇਂ ਜਿਨ੍ਹਾਂ ਨੇ ਅੱਜ ਕਾਲ ਕਰਨੀ ਆ, ਮਤਲਬ ਹੈ ਨਾ, ਸੁਣਦੇ ਤਾਂ ਤੁਸੀਂ ਬਹੁਤ ਚਿਰ ਦੇ ਹੋ, ਸਰੋਤੇ ਤਾਂ ਬਹੁਤ ਪੁਰਾਣੇ ਹੋ, ਪਰ ਉਮੀਦ ਆ ਵੀ ਅੱਜ ਨਵੇਂ ਕਾਲਰ ਬਹੁਤ ਜ਼ਿਆਦਾ ਕਾਲ ਕਰਨਗੇ। ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ 'ਤੇ ਚੱਲ ਜਾਓ, 905-678-3000, 647-3972-72 ਗੁਰਜੀਤ ਰੰਧਾਵਾ ਸਾਹਮਣੇ ਸੰਪਰਕ ਕਰ ਲਿਓ। 4425 ਬ੍ਰੈਂਡਨ ਗੇਟ ਡਰਾਈਵ ਮਾਲਟਨ ਮਿਸਾਗਾ ਦੇ ਵਿੱਚ ਨੇ, ਜਾਂ ਫਿਰ ਦੂਜੀ ਲੋਕੇਸ਼ਨ 10178 ਹੋਰ ਅੰਟਾਰੀਓ ਸਟਰੀਟ ਬ੍ਰੈਂਪਟਨ 905-840-6006 'ਤੇ ਸੰਪਰਕ ਕੀਤਾ ਜਾ ਸਕਦਾ। ਹਾਂਜੀ ਪ੍ਰਿੰਸਲ ਸਾਹਿਬ ਨੰਗੇ ਹੋ, ਸਤਿ ਸ਼੍ਰੀ ਅਕਾਲ ਜੀ ਆ ਨੂੰ। ਨਹੀਂ ਹਾਂਜੀ ਪ੍ਰਿੰਸਲ ਸਾਹਿਬ ਜੀ ਆ ਨੂੰ,
1: ਨਵਿਆਂ
0: ਦੇ ਸੰਗ ਰਲ
1: ਕੇ ਭੁੱਲ ਗਈ। ਬਾਪੂ MPP ਬਣਾ ਦੇਵੇ, ਸਰਕਾਰੀ ਪੈਸਾ ਖਾਵਾਂਗੇ।
0: ਉਹ ਤੁਹਾਡੀ ਨਾ, ਮੈਨੂੰ ਨੀ ਆਇਆ, ਤੁਸੀਂ ਭੇਜ ਦੋ ਮੈਨੂੰ।
1: ਓਕੇ ਮੈਂ ਭੇਜਦਾ ਬਾਈ ਨੂੰ, ਕਹਿਣਾ ਜਿਹਨੇ ਹੁਣ ਲਿਖਿਆ ਹੀ ਆ, ਉਹਨੇ ਹਲੇ ਦਬਾਉਣਾ। ਉਹ ਕਹਿੰਦਾ ਮੈਂ ਥੋੜਾ ਜਿਹਾ ਹੋਰ ਦੇਖ ਲਾ ਨਾ, ਕੁਝ ਬਣਦਾ ਕਿ ਨਹੀਂ ਕਿਸੇ ਦਾ, ਫਿਰ ਮੈਂ ਪੂਰਾ ਕਰੂੰਗਾ। ਹਾਂ ਕਹਿੰਦਾ ਜੇ ਵੈਸੇ ਪੈਸੇ ਹੀ ਮੁੜੇ ਆਏ ਫਿਰ ਉਹ ਕਹਿੰਦਾ ਫਿਰ ਮੈਂ ਨਹੀਂ ਪੂਰਾ ਕਰਦਾ, ਜੇ ਨਾ ਆਏ ਫਿਰ ਕਰੂੰਗਾ।
0: ਠੀਕ ਹੈ ਠੀਕ ਹੈ ਠੀਕ ਹੈ,
1: ਓਕੇ ਸਰ, ਥੈਂਕ ਯੂ,
0: ਥੈਂਕ ਯੂ, ਲਵ ਯੂ, ਲਵ ਯੂ। 93-45 ਮੈਡਮ ਸਾਹਿਬ ਨੰਗੇ, ਸਤਿ ਸ਼੍ਰੀ ਅਕਾਲ ਜੀ ਇਹਨੂੰ
2: ਬਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
2: ਤੇ ਸਰ ਸਾਹਿਬ ਥੋੜੀ ਗਲਤੀ ਕਰਕੇ ਕਰਾਣਾ ਬਗਾਣਾ ਪੁਰਾਣਾ ਹੀ ਹੈ।
0: ਹਾਂ
2: ਤੇ ਮੈਂ ਤੈਨੂੰ ਇਹ ਕਿਹਾ ਸੀ ਸ਼ੁਕਰਦਾ ਤੇ ਦੋ ਕਬੂਲਾ ਦਿਓ।
0: ਕਿੱਥੇ ਕਿਹਾ ਤੁਸੀਂ?
2: ਨਹੀਂ ਮੈਂ ਗਲਤ ਲਿਖਿਆ।
0: ਅੱਛਾ ਹੁਣ ਲਿਖਿਆ ਤੁਸੀਂ, ਬਾਅਦ ਚ ਲਿਖਿਆ।
2: ਹਾਂਜੀ ਹਾਂ, ਸ਼ੁਕਰਦਾ ਤੇ ਦੋ ਕਬੂਲਾ ਦਿਓ।
0: ਠੀਕ ਹੈ ਸਰ, ਨੋ ਪ੍ਰੋਬਲਮ।
2: ਜਿਹੜਾ ਜਿਹੜਾ ਗਾਣਾ ਪਵਨੇਸ਼ ਸਾਹਿਬ ਨੇ ਕਿਹਾ ਉਹ ਪਹਿਲਾਂ ਵਾਲੇ ਪੈਸਾ, ਸਰਕਾਰੀ ਪੈਸਾ ਖਾਵਾਂਗੇ, ਉਹ ਤਾਂ ਰਾਜ ਬਰਾੜ ਦਾ।
0: ਹਾਂ ਗਾਣਾ ਤਾਂ ਹੈਗਾ, ਇਹ ਕਿਤੇ ਹੋਰ ਲਾਉਂਦੇ ਆ ਨਾ ਸੋਈ। ਬਿਲਕੁਲ ਜੀ, ਤੇ ਨਾਲ ਦੀ ਨਾਲ ਬਿਲਕੁਲ 85-20 ਤੋਂ ਰੇਸ਼ਮ ਭਾਜੀ ਕੀ ਭੇਜਤਾ ਹੁਣ, ਚਾਹਦਾ ਕੱਪ ਭੇਜਤਾ, ਵੈਰੀ ਗੁੱਡ, ਥੈਂਕ ਯੂ, ਲਵ ਯੂ। ਤੇ ਮੈਂ ਫਿਰ ਪਰਮਿੰਦਰ ਨੂੰ ਲੱਭ ਕੇ ਲੈ ਕੇ ਆਉਣਾ, ਨਾਲੇ ਆਪਾਂ ਥੋੜੀ ਜੀ ਗੱਲਬਾਤ ਕਰਨੀ ਆ, ਕਿਉਂਕਿ 18 ਤਰੀਕ ਨੂੰ ਕੀ ਆ ਗੱਲਬਾਤ ਆਪਾਂ ਕੀ ਕਰਨੀ ਆ। ਇੱਕ ਮਿੰਟ ਹੋਲਡ ਰੱਖਿਓ ਹੁਣ ਤੁਸੀਂ ਮੈਨੂੰ ਨਾ, ਹੁਣ ਨਾਲੇ ਤੁਹਾਨੂੰ ਗਾਣਾ ਸੁਣਾਉਣਾ। ਉਹ ਤੁਹਾਡੀ ਸ਼ਾਹ ਕਿਤੋਂ ਚੱਲ ਪਿਆ, ਉਹ ਖੜ ਜਾ ਭਾਈ।

ਬਿਲਕੁਲ ਜੀ, 18 ਤਰੀਕ ਨੂੰ ਹੰਸਰਾਜ ਹੰਸ ਸਾਹਿਬ ਦਾ ਸ਼ੋਅ ਆ ਰਿਹਾ ਲਿਵਿੰਗ ਆਰਟ ਸੈਂਟਰ ਦੇ ਵਿੱਚ, 41 41 ਲਿਵਿੰਗ ਆਰਟ ਡਰਾਈਵ ਮਿਸਾਗਾ ਦੇ ਵਿੱਚ ਨੇ। 7:30 ਵਜੇ ਡੋਰਾਂ ਓਪਨ ਹੋ ਜਾਣੀਆਂ। ਤੁਸੀਂ ਹੰਸਰਾਜ ਹੰਸ ਸਾਹਿਬ ਦੇ ਸ਼ੋਅ ਦੀਆਂ ਕੋਈ ਟਿਕਟਾਂ ਲੈਣੀਆਂ ਜਾਂ ਕੋਈ ਜਾਣਕਾਰੀ ਲੈਣੀ ਹੈ ਜਾਂ ਸਪੋਂਸਰਸ਼ਿਪ ਤੁਸੀਂ ਲੈਣੀ ਚਾਹੁੰਦੇ ਹੋ ਤਾਂ ਸਿੰਘ ਹਰਜੀਤ ਭਾਅ ਜੀ ਨਾਲ ਸੰਪਰਕ ਕਰ ਲਿਓ 647-448-1000 647-448-1000 'ਤੇ ਸਿੰਘ ਹਰਜੀਤ ਭਾਅ ਜੀ ਨਾਲ ਸੰਪਰਕ ਕੀਤਾ ਜਾ ਸਕਦਾ ਹੰਸਰਾਜ ਹੰਸ ਸਾਹਿਬ ਦਾ ਸ਼ੋਅ ਦੇਖਣ ਲਈ ਅਤੇ ਆਨੰਦ।

ਕੀ ਬਾਤ ਆ, ਕਰ ਲਿਓ ਸੰਪਰਕ ਸਿੰਘ ਹਰਜੀਤ ਭਾਜੀ ਨਾਲ 647-448-1000 'ਤੇ ਤੁਸੀਂ ਕੋਈ ਸਪੋਂਸਰਸ਼ਿਪ ਦੇਣੀ ਹੈ ਜਾਂ ਤੁਸੀਂ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ।

0: ਨਾ ਵੈਲਕਮ ਪੜ੍ਹਦਾ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ ਤੁਸੀਂ। ਏਸੀ ਫਰਨਸ ਟੈਂਕਲੈਸ ਵਾਟਰ ਹੀਟਰ ਗੈਸ ਪਾਈਪਲਾਈਨ ਪਾਉਣੀ ਹੈ ਤੁਸੀਂ ਤਾਂ 647-6640 'ਤੇ ਸੰਪਰਕ ਕੀਤਾ ਜਾ ਸਕਦਾ ਆਪਣੇ ਨਾਲ ਸੰਧੂ ਸਾਹਿਬ ਜੁੜ ਗਏ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਸਵਾਗਤ ਆ।
1: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਜੀ?
0: ਕਿਰਪਾ ਤੁਸੀਂ ਸੁਣਾਓ।
1: ਮੈਂ ਨਾ ਖਬਰ ਪੜ੍ਹ ਰਿਹਾ, ਇੱਕ ਬੰਦਾ ਚੋਰ ਸੀ, ਕਾਰ ਚੋਰੀ ਕੀਤੀ। ਉਹਨੇ ਦੱਸਿਆ ਪਿੱਛੇ ਬੱਚਾ ਪਿਆ ਸੀ, ਉਹਦੇ ਚ ਜਿਹੜੀ ਹੁੰਦੀ ਆ ਬੱਚਿਆਂ ਦੀ ਛੋਟੀ ਜਿਹੀ ਆਪਾਂ ਲੈਂਦੇ ਹਾਂ। ਉਹਨੇ ਦੱਸਿਆ ਬੱਚਾ ਵਾ ਕਿੱਥੇ ਭੁੱਲ ਗਿਆ, ਕਿਹੜੇ ਘਰ ਰਾਤ ਉਹਨੇ ਕਿੱਦਾਂ ਗੱਡੀ ਵਾਪਸ ਲਿਆਂਦੀ, ਰੂਹਾ ਖੜਕਾਇਆ, ਉਹਨਾਂ ਨੂੰ ਝਟਕਾ ਮਾਰਿਆ ਕਿ ਤੁਸੀਂ ਬੱਚਾ ਵਿੱਚ ਛੱਡਤਾ, ਬਾਰੇ ਫਿਰ ਕਿਹੜੀ ਸੈਲਫ ਮਾਰਕਰ ਲੈ ਕੇ ਦੌੜ ਗਿਆ। ਉਹਨੂੰ ਦੱਸਿਆ ਜੇ ਨੇਕ ਇਨਸਾਨ ਬਾਰੇ ਕੀ ਕਹਿਣਾ ਚਾਹੋਗੇ?
0: ਨਹੀਂ, ਵਿਚਾਰ ਕੀ ਫਿਰ, ਇਨਸਾਨੀਅਤ ਤਾਂ ਦਿਖਾਈ ਆ ਬੰਦੇ ਨੇ।
1: ਕਾਰ
0: ਲੈ ਗਿਆ, ਗੱਲ ਵੱਖਰੀ ਹੈ, ਬੱਚਾ ਤਾਂ ਦੇ ਗਿਆ ਨਾ ਉਹਨਾਂ ਨੂੰ, ਕਾਰ ਦਾ ਦੁਬਾਰਾ ਜੋ ਬੱਚਾ ਦਾ ਔਖਾ ਹੋ ਜਾਣਾ ਸੀ ਨਾ। ਨੇਕ ਦਿਲ, ਨੇਕ ਦਿਲ, ਬਿਲਕੁਲ ਜੀ, ਪਰਮਾਤਮਾ ਉਹਨਾਂ ਨੂੰ ਤਰੱਕੀਆਂ ਦੇਵੇ ਤੇ ਉਹਨਾਂ ਦੇ ਕਾਰੋਬਾਰ ਵਧਣ ਫੁੱਲਣ। ਕਹਿੰਦੇ ਅੱਗੇ ਵੀ ਮੈਂ ਕਈ ਵਾਰ ਗੱਲ ਕਰਦਾ ਹੁੰਦਾ, ਕਹਿੰਦਾ ਜੇ ਕਿਸੇ ਨੂੰ ਦਰਸੀਸ ਦੇਣੀ ਹੋਵੇ ਨਾ, ਸਿੱਧਾ ਉਹਨੂੰ ਗਾਲ ਗੋਲ ਕੱਢਣ ਦੀ ਬਜਾਏ ਨਾ ਉਹਨੂੰ ਕਹਿ ਦੇਵੇ ਵੀ ਰੱਬ ਤੇਰਾ ਬਾਹਰਲਾ ਕੰਮ ਬਣਾ ਦੇਵੇ। ਲੱਗਿਆ ਰੂਹ 84 ਦੇ ਗੇੜ ਚ, ਜਿਵੇਂ ਆਪਾਂ ਸਾਰੇ ਲੱਗੇ ਹੋਏ ਆ।
1: ਨਾ ਬਿਲਕੁਲ ਨੀ ਲੱਗੇ ਯਾਰ, ਤੁਸੀਂ ਮੈਂ ਗੱਲ ਕਰਦਾ ਸੀ, ਆਪਾਂ ਸੋਚ ਸਮਝ ਕੇ ਆਏ ਆ, ਮੈਚਿਓਰ ਹੋ ਕੇ। ਮੈਂ ਜਦੋਂ ਆਇਆ ਮੈਂ 41 ਸਾਲ ਦਾ, ਠੀਕ ਹੈ ਜੀ, ਸਾਰਾ ਵੀ ਪੜ੍ਹ ਲਿਖ ਕੇ ਕੈਨੇਡਾ ਬਾਰੇ ਜਾਣ ਕੇ। ਹੁਣ ਤੁਸੀਂ ਮਿਹਨਤ ਨਹੀਂ ਕਰੋਗੇ, ਉੱਠ ਕੇ ਤੜਕੇ ਆਪਣੇ ਕੰਮ ਨੂੰ ਤਰਜੀਹ ਨੀ ਦਿਓਗੇ, ਤੇ ਜੇ ਕੈਨੇਡਾ ਕੀ ਕਸੂਰ ਹੈ ਜੀ?
0: ਨਹੀਂ, ਪਰ ਕੰਮ ਤਾਂ ਇੰਡੀਆ ਚ ਵੀ ਲੋਕ ਕਰਦੇ ਨੇ,
1: ਇੱਥੇ ਮੌਕੇ ਜ਼ਿਆਦਾ ਜੀ,
0: ਇੱਥੇ ਮੌਕੇ ਪਰ ਉੱਥੇ ਕਰਦੇ ਨੇ। ਪਰ ਜਿਹੜੇ ਨਹੀਂ ਵੀ ਕਰਦੇ, ਮੰਨ ਲਓ ਸਵੇਰੇ 7-8 ਵਜੇ 9 ਵਜੇ ਉੱਠਦੇ ਆ, ਸ਼ਾਮ ਨੂੰ 5-6 ਵਜੇ ਬੈੱਡ ਤੇ ਹੁੰਦੇ ਆ, 7 ਵਜੇ ਜਾਂ ਠੇਕੇ ਤੇ ਹੁੰਦੇ ਆ, ਉਹ ਨਜ਼ਾਰੇ ਵੱਧ ਜਾਂ ਨਹੀਂ ਲੈਂਦੇ ਆਪਣੇ ਨਾਲ?
1: ਨਹੀਂ, ਭੁੱਲ ਜੋ,
0: ਭੁੱਲਣਾ ਕਾਹਦੇ ਲਈ ਹੈ?
1: ਦੇਖੋ, ਕਹਿੰਦੇ ਵਰਕ ਹਾਰਡ ਨੈਵਰ ਗੋ ਵੇਸਟ, ਤੁਸੀਂ ਦੁਨੀਆ 'ਚ ਕਿਤੇ ਵੀ ਚਲ ਜਾਓ, ਜਿਹੜੀ ਮਿਹਨਤ ਹੈ ਤਾਂ ਕੋਈ ਬਦਲ ਨਹੀਂ ਹੈ।
0: ਉਹ ਤਾਂ ਹੈ, ਕੋਈ ਸ਼ੱਕ ਨਹੀਂ, ਮਜ਼ਾ ਵੀ ਆਉਂਦਾ।
1: ਦੇਖੋ ਇਹ ਨਹੀਂ ਹੈਗਾ, ਦੇਖੋ ਤੁਸੀਂ ਜੇ ਕਹੋ ਵੀ ਮਿਹਨਤ ਤੋਂ ਬਿਨਾਂ, ਮੈਂ ਕਹਿੰਦਾ ਕਿ ਜੇ ਪੈਸੇ ਨਾਲ ਸਿਹਤ ਖਰੀਦੀ ਜਾ ਸਕਦੀ ਤੇ ਅੰਬਾਨੀਆਂ ਵੱਲ ਅਡਾਨੀਆਂ ਵੱਲ ਪਲਵਾੜ ਹੀ ਪੈਦਾ ਹੁੰਦੇ, ਮਿਹਨਤ ਕਮਾਉਣੀ ਪੈਂਦੀ। ਏਦਾਂ ਜੀਵਨ ਵੀ ਰੱਖੋ, ਤੁਸੀਂ ਪੜ੍ਹੋਗੇ, ਲਿਖੋਗੇ, ਬ੍ਰੇਨ ਨੂੰ ਸ਼ਾਰਪ ਨਹੀਂ ਕਰੋਗੇ, ਕਿਤਾਬਾਂ ਨਹੀਂ ਫੁੱਲੋਗੇ, ਵਕੈਲਬਰੀ ਤੁਹਾਡੇ ਕਿੱਥੋਂ ਆ ਗਏ, ਸ਼ਬਦ ਕਿੱਥੋਂ ਆਉਣਗੇ ਤੁਹਾਡੇ? ਮੈਂ ਹੁਣ ਇੱਥੇ ਦਮੇਲੇ ਚ, ਮੈਨੂੰ ਲੱਗਦਾ ਮੈਂ ਇਕੱਲਾ ਬੰਦਾ ਹੋਇਆ, 3-4 ਬੁੱਕ ਖਰੀਦ ਕੇ ਲਿਆਂਦੀਆਂ ਉੱਥੋਂ।
0: ਸੱਚੀ ਗੱਲ, ਨਹੀਂ ਹੋਰ ਵੀ ਹੈਗੇ, ਕਈ ਲੋਕਾਂ ਨੇ ਖਰੀਦੀਆਂ, ਦੱਸਿਆ ਉਹਨਾਂ ਨੇ ਮੈਨੂੰ।
1: ਹਾਂ, ਇਹ ਕਰਕੇ ਦੇਖੋ, ਉੱਠੋ, ਸਿਹਤ ਵੱਲ ਧਿਆਨ ਦਿਓ। ਸਭ ਤੋਂ ਮੈਂ ਕਹਿੰਦਾ ਕਾਰ ਮਾੜੀ ਚੱਲ ਜੂਗੀ, ਘਰ ਮਾੜਾ ਚੱਲ ਜੂ, ਸਿਹਤ ਨਹੀਂ ਮਾੜੀ ਚੱਲ।
0: ਬਿਲਕੁਲ ਜੀ, ਤਾਂ ਸੰਧੂ ਸਾਹਿਬ ਨਾਲ ਕਰ ਲਿਓ ਸੰਪਰਕ, 647-6640 ਨਾਲੇ ਤੁਸੀਂ ਆਪਣੇ ਏਸੀ ਜਾਂ ਫਰਨਸ ਟੈਂਕਲੈਸ ਲਗਾਉਣਾ ਚਾਹੁੰਦੇ ਹੋ, ਜਾਂ ਤੁਸੀਂ ਕੋਈ ਰਿਪੇਅਰ ਦਾ ਕੰਮ ਆ, ਟਿਊਨ ਅਪ ਕਰਾਉਣੀ ਆ ਉਹਦੀ, ਤਾਂ ਨਾਲੇ ਫਿਰ ਕੰਮ ਕਰਾਇਓ, ਤਾਂ ਨਾਲੇ ਸ਼ੇਰ ਉਸ਼ਾਰੀ ਸੁਣਿਓ ਫਿਰ ਇਹਨਾਂ ਕੋਲੋਂ, ਨਾਲੇ ਦਿਲ ਪੂਰਾ ਲਾ ਦਿੰਦੇ ਬੰਦੇ ਦਾ। 647-7640। ਡਾਕਟਰ ਰਜਿੰਦਰ ਗਰਾਇਆ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ, ਗਿੱਟੇ ਮੋਟੇ ਗੋਡਿਆਂ 'ਚ ਕਿਤੇ ਦਰਦ ਆ, ਪੇਨ ਆ ਕਿਤੇ ਵੀ, 416-884-5486 'ਤੇ ਸੰਪਰਕ ਕਰ ਲਿਓ। ਹੋਰਨਬਿਲ ਇੰਸ਼ੋਰੈਂਸ ਤੋਂ ਰਮਨਦੀਪ ਨਾਲ ਸੰਪਰਕ ਕੀਤਾ ਜਾ ਸਕਦਾ, ਤੁਸੀਂ ਇੰਸ਼ੋਰੈਂਸ ਦਾ ਲਾਇਸੈਂਸ ਲਿਆ ਹੋਇਆ ਜਾਂ ਲੈਣਾ ਚਾਹੁੰਦੇ ਹੋ, ਤਾਂ ਹੋਰਨਬਿਲ ਇੰਸ਼ੋਰੈਂਸ ਬ੍ਰੋਕਰੇਜ ਨੂੰ ਤੁਸੀਂ ਕਰ ਲਿਓ ਸੰਪਰਕ, ਰਮਨਦੀਪ ਉਹਨਾਂ ਨੂੰ 647-237-3131 'ਤੇ, 647-237-3131 'ਤੇ, ਅਤੇ ਗਰੀਸ਼ ਸ਼ਰਮਾ ਜੀ, ਸ਼ਰਮਾ ਮੋਰਗੇਜ ਤੋਂ, ਮੋਰਗੇਜ ਦਾ ਕੋਈ ਕੁਐਸਚਨ ਆ, 647-606-8110, 647-606-8110, ਸਟੀਫਨ ਫਰਨੀਚਰ, 905-790-0560, ਜਸਵੀਰ ਭਾਈ ਨਾਲ ਸੰਪਰਕ ਕਰ ਲਿਓ, 2575 ਸਟੀਲ ਐਵਨਿਊ ਈਸਟ, ਯੂਨਿਟ ਨੰਬਰ 14-17, ਅਮਨਦੀਪ ਕੌਰ ਨਾਲ ਸੰਪਰਕ ਕਰ ਲਿਓ, ਕਾਰਾਂ ਦੀ ਅਤੇ ਘਰਾਂ ਦੀ ਇੰਸ਼ੋਰੈਂਸ ਲੈਣ ਬਾਰੇ ਸੋਚਦੇ ਹੋ, ਅਤੇ 416-618-2761, ਉਹ ਕਹਿੰਦੇ ਮੈਂ 20-25-22

0: ਡੱਚੀ ਕੰਪਨੀਆਂ ਨਾਲ ਉਹਨਾਂ ਦਾ ਟਾਈ ਅਪ ਆ, ਅਤੇ ਉਹ ਰੋਜ਼ 10-10 ਪੋਲਿਸੀਆਂ, 8-8 ਪੋਲਿਸੀਆਂ ਇੱਕ ਦਿਨ ਦੀਆਂ ਉਹ ਕਰਦੇ ਆ। ਉਹਨਾਂ ਦਾ ਤਜਰਬਾ ਇੰਨਾ, ਐਕਸਪੀਰੀਅੰਸ ਉਹਨਾਂ ਕੋਲ ਇੰਨਾ ਵੀ, ਮਤਲਬ ਕੋਡ ਕੱਢ ਕੇ ਰਾਈਟ ਵੇ ਤੁਹਾਨੂੰ ਦੱਸ ਦੇਣਾ ਅਤੇ ਤੁਹਾਨੂੰ ਫਿੱਟ ਵੀ ਬੈਠਦਾ ਉਹ ਕੋਡ। ਜੇ ਤੁਹਾਡੇ $10, $20, $100, $50 ਮਹੀਨਾ ਘੱਟਦਾ ਤਾਂ ਮਾੜਾ ਕੀ ਆ। ਉਹ ਕਹਿੰਦੇ ਮੈਂ $2,000 ਵੀ ਲੋਕਾਂ ਦਾ ਘਟਾ ਕੇ ਦਿੱਤਾ ਸਾਲ ਦਾ। $2,000 ਥੋੜ੍ਹਾ ਨਹੀਂ ਹੁੰਦਾ, ਬਹੁਤ ਵੱਡੀ ਅਮਾਊਂਟ ਆ ਸਾਲ ਦੀ, $170-180 ਘੱਟ ਜਾਣਾ, ਹੋਰ ਕੀ ਚਾਹੀਦਾ। ਕਰਿਓ ਸੰਪਰਕ 416-618-2761। ਅਤੇ ਗਰਾਜ ਡੋਰ ਦਾ ਰਿਪੇਅਰ ਦਾ ਕੋਈ ਕੰਮ ਆ 647-470-1245 'ਤੇ ਤੁਸੀਂ ਸਨੀ ਬਾਈ ਨਾਲ ਸੰਪਰਕ ਕਰ ਲਿਓ, 647-470-1245। ਅਤੇ ਗਿੱਲ ਸਵੀਟਸ 905-799-2616-2131 ਵਿਲੀਅਮ ਪਾਰਕਵੇ, ਯੂਨਿਟ ਨੰਬਰ 3, ਏਅਰਪੋਰਟ ਐਂਡ ਵਿਲੀਅਮ ਪਾਰਕਵੇ ਦਾ ਏਰੀਆ, 905-799-2616 'ਤੇ ਸੰਪਰਕ ਕੀਤਾ ਜਾ ਸਕਦਾ। ਪਰਮਿੰਦਰ ਜੀ ਨੰਗਿਆ, ਸਤਿ ਸ਼੍ਰੀ ਅਕਾਲ ਜੀ।
1: ਜੀ ਹਰਜੀਤ ਜੀ, ਸਾਂਝਾ ਪ੍ਰਸਾਦ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਾਈ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਮੈਂ ਨਾ ਆਉਂਦੇ ਨੇ ਇੱਕ ਬੇਨਤੀ ਕੀਤੀ, ਮੈਂ ਕਿਹਾ ਵੀ ਚੱਲ ਪੁਰਾਣੇ ਲਿਸਨਰ ਤਾਂ ਆਪਣੇ ਹੈਗੇ ਜਿਹੜੇ ਰੋਜ਼ ਵਾਲੇ ਰੂਟੀਨ ਵਾਲੇ, ਚਲੋ ਬਾਬਾ ਕਿਰਪਾ ਕਰੇ ਉਹਨਾਂ ਚੜ੍ਹਦੀ ਕਲਾ 'ਚ ਰੱਖੇ। ਅੱਜ ਮੈਂ ਕਿਹਾ ਚੱਲ ਨਵਿਆਂ ਨੂੰ ਮੌਕਾ ਦੇ ਕੇ ਦੇਖਦੇ ਹਾਂ ਵੀ ਕੈਨੇਡਾ ਕਾਰਟੇ ਦੇ ਵਿੱਚ ਪਿੱਛੇ ਜੇ ਜਦੋਂ ਪਹਿਲਾਂ 2 ਸਾਲ ਦਾ ਚਲੋ ਆਪਣਾ ਇੱਥੇ ਗੈਪ ਪਿਆ, ਦੂਜੀ ਫਰੀਕੁਐਂਸੀ 'ਤੇ ਸੀਗੇ, ਅਤੇ ਉਹ ਜਦ ਕੈਨੇਡਾ ਕਾਰਟ 'ਚ ਇੱਕ ਕੰਪਨੀ ਸਾਡੇ ਬਹੁਤ ਤਗੜੀ ਹੈ ਨਾ, ਟਰੈਕਿੰਗ ਕੰਪਨੀ, ਅਤੇ ਵੱਖ ਵੱਖ ਕੰਪਨੀ 'ਚ ਉਹਨਾਂ ਦੇ ਟਰੱਕ ਚੱਲਦੇ ਆ, ਅਤੇ ਉੱਥੋਂ ਕੁੜੀਆਂ ਮੁੰਡੇ ਬਹੁਤ ਫੋਨ ਕਰਦੇ ਹੁੰਦੇ ਸੀ ਆਪਾਂ ਨੂੰ, ਭੈਣਾਂ ਜਾਂ ਭਰਾ ਕੋਈ ਵੀ, ਅਤੇ ਉਹ ਮੈਂ ਉਹ ਦੇਖਦਾ ਸੀ, ਕਿਉਂਕਿ ਮੈਨੂੰ 2-3 ਟਰੱਕ ਮਿਲੇ ਅੱਜ ਉਹਨਾਂ ਦੇ ਦੇਖੇ ਮੈਨੂੰ, ਹੈ ਨਾ, ਦਿਮਾਗ 'ਚ ਜਦੋਂ ਕੈਚ ਕਰ ਗਿਆ, ਮੈਂ ਕਿਹਾ ਜਾ ਕੇ ਮੈਂ ਕਹੂੰਗਾ, ਪਰ ਮੈਨੂੰ ਨਹੀਂ ਲੱਗਦਾ ਹੁਣ ਕੋਈ ਸੁਣਦਾ ਹੋਣਾ ਆਪਾਂ ਨੂੰ ਸ਼ਾਇਦ। ਮੈਂ ਕਿਹਾ ਵੀ ਚੱਲ ਨਵੇਂ ਵੀ ਕੋਈ ਆਓ ਅੱਜ, ਜੇ ਕੋਈ ਸੁਣਦਾ ਹੋਵੇ ਤਾਂ ਜ਼ਰੂਰ ਕਾਲ ਕਰਨ, ਪਰ ਅਜੇ ਤੱਕ ਕਿਸੇ ਦੀ ਨਵਿਆਂ ਦੀ ਕਾਲ ਨਹੀਂ ਆਈ। ਇਹਦਾ ਮਤਲਬ ਸੁਣਦੇ ਨਹੀਂ ਆਪਾਂ ਨੂੰ, ਇਹ ਪੁਰਾਣੇ ਹੀ ਨੇ ਜਿਹੜੇ ਸੁਣਨ ਵਾਲੇ ਸਾਰੇ।
1: ਹਰਜੀਤ ਜੀ, ਤੁਸੀਂ ਹੁਣ ਤੁਹਾਨੂੰ ਫੈਸਲਾ ਕਰਨਾ ਪੈਣਾ ਕਿ ਜਤਿੰਦਰ ਸੰਧੂ ਸਾਹਿਬ ਨੂੰ ਤੁਸੀਂ ਹੁਣ ਨਵਿਆਂ 'ਚ ਰੱਖਦੇ ਆ ਪੁਰਾਣਿਆਂ 'ਚ, ਕਿਉਂਕਿ ਨਵਿਆਂ ਦੇ ਨਾਲ ਨਵੇਂ ਹੋ ਜਾਂਦੇ ਨੇ, ਪੁਰਾਣਿਆਂ ਦੇ ਨਾਲ ਪੁਰਾਣੇ ਹੋ ਜਾਂਦੇ ਨੇ। ਸੋ ਇਸ ਕਰਕੇ ਹੁਣ ਕੌਲ ਤਾਂ ਆ ਚੁੱਕੀ ਆ ਭਾਈ, ਮੈਂ ਤਾਂ ਇਹਨਾਂ ਨੂੰ ਨਵਿਆਂ 'ਚ ਵੀ ਰੱਖਦਾ ਵੈਸੇ, ਏਦਾਂ ਦੀ ਗੱਲ ਨੀ, ਕਿਉਂਕਿ ਬੜੇ ਦਿਲਦਾਰ ਬੰਦੇ ਨੇ, ਰੰਗ ਬੰਨ ਦਿੰਦੇ ਨੇ ਜਿੱਥੇ ਜਾਂਦੇ ਨੇ, ਚਾਹੇ ਉਹ ਫੋਨ ਕਾਲ ਹੋਵੇ ਜਾਂ ਮਿਲਣੀਆਂ ਹੋਣ, ਪਿਕਨਿਕ ਸਪੋਟ ਹੋਵੇ। ਸੋ ਦੇਖਦੇ ਹਾਂ ਕਿ ਹੋਰ ਭਾਈ ਸੱਜਣ ਕਿਹੜਾ ਕਿਹੜਾ ਆਉਂਦਾ ਜੀ,
0: ਦੇਖਦੇ ਹਾਂ। ਚਲੋ ਗੱਲਾਂ ਅੱਜ ਸਖਰਾਜ ਸੰਧੂ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
2: ਭਾਜੀ ਸਤਿ ਸ਼੍ਰੀ ਅਕਾਲ, ਪਰਮਿੰਦਰ ਭਾਜੀ ਨੂੰ ਵੀ ਸਤਿ ਸ਼੍ਰੀ ਅਕਾਲ।
0: ਕੀ ਬਾਤ ਆ, ਕੀ ਬਾਤ
2: ਆ, ਨਵਿਆਂ ਦੇ ਵਿੱਚ ਆ, ਜੋ ਸਵੇਰੇ ਮੌਕਾ ਮਿਲਿਆ ਸੁਣਨ ਦਾ, ਮੈਂ ਕਿਹਾ
0: ਦੇਖੋ ਸਾਹਮਣੇ ਜਹਾਜ਼ ਉੱਡਦੇ ਉਤਰਦੇ, ਉਹਦੇ ਮੇਰੇ ਸਾਹਮਣੇ ਲਾਈਟਾਂ ਚਮਕਦੀਆਂ
2: ਜੀ, ਬਿਲਕੁਲ ਘਰੋਂ ਬਾਹਰ ਨਿਕਲਿਆ ਤੇ ਇਕਦਮ ਪੂਰੀ ਸ਼ਾਂਤੀ, ਠਹਿਰਾ ਪੂਰਾ, ਤੇ ਬੜਾ ਐਨਰਜੀ ਬੜੀ ਆਉਂਦੀ ਹੈ ਜਨਵਾ ਸਾਹਿਬ, ਇਹ ਚੀਜ਼ ਦੇਖ ਕੇ।
0: ਕੋਈ ਸ਼ੱਕ ਨੀ, ਕੋਈ ਸ਼ੱਕ ਨੀ। ਅੱਛਾ, ਮੈਂ ਕੱਲ ਵੀ, ਕੱਲ ਪਰਸੋਂ ਵੀ ਅਸੀਂ, ਕੱਲ ਪਰਸੋਂ ਚਲੋ ਪ੍ਰੋਗਰਾਮ ਮੰਡੇ ਨਹੀਂ ਹੋਇਆ, ਕੱਲ ਗੱਲ ਕੀਤੀ ਸੀਗੀ ਜਿਹੜੀ ਰੈਲੀ ਹੋਈ ਆ, ਰੈਲੀ ਤੇ ਲੋਕਾਂ ਨੇ ਰੁਝਾਨ ਜਾ ਨੀ ਲੋਕਾਂ ਦਾ ਹੋਇਆ ਉਧਰ ਨੂੰ, ਕਿਉਂ, ਕਾਰਨ ਕੀ ਬਣਿਆ ਇਹ?
2: ਦੇਖੋ ਜੰਜੂਆ ਸਾਹਿਬ, ਕਈ ਵਾਰ ਨਾ ਅਸੀਂ ਆਪਣੇ ਹਉਫ ਇਹ ਬਹੁਤ ਕਰਦੇ ਹਾਂ ਆਪਣੇ ਹੱਕਾਂ ਲਈ, ਹੈ ਨਾ। ਮੈਂ ਇੱਕ ਕੋਡ ਕਰਦਾ ਆ ਕਿ ਕਹਿੰਦਾ ਵੀ ਕੋਈ ਰਾਹਗੀਰ ਸੀਗਾ ਤੇ ਉਹ ਕੋਈ ਬੰਦੇ ਬੈਠੇ ਉਹਨਾਂ ਨੂੰ ਮਿਲਿਆ, ਤੇ ਉਹ ਬੰਦੇ ਨੇ ਪੁੱਛਿਆ ਵੀ ਤੁਸੀਂ ਉੱਥੇ ਗਏ ਨੀ? ਉਹ ਕਹਿੰਦਾ ਨਾ ਭਰਾਵਾ, ਜੇ ਆਪਣੇ ਹੱਕਾਂ ਲਈ ਲੜੇ ਤਾਂ ਮਾਰੇ ਜਾਵਾਂਗੇ, ਹੈ ਨਾ। ਤੇ ਉਹ ਸੋਚਣ ਲੱਗ ਪਿਆ, ਉਹ ਕਹਿੰਦਾ ਰਸਤੇ ਚੋਂ ਮੈਂ ਕਬਰਸਤਾਨ ਚੋਂ ਲੰਘ ਕੇ ਆਇਆ ਤੇ ਬਹੁਤ ਸਾਰੀਆਂ ਮੈਂ ਕਬਰਾਂ ਦੇਖੀਆਂ, ਤਾਂ ਕਹਿੰਦਾ ਉਹ ਵੀ ਲੋਕ ਜਿਹੜੇ ਆਪਣੇ ਹੱਕਾਂ ਲਈ ਨਹੀਂ ਲੜੇ ਸੀਗੇ ਤਾਂ ਮਾਰੇ ਉਹ ਵੀ ਗਏ,
0: ਮਾਰੇ ਉਹ ਵੀ ਗਏ।
2: ਸੋ ਦੇਖੋ ਸਾਡਾ ਕੰਮ, ਜਿੱਦਾਂ ਮੈਂ ਇੱਕ ਗੱਲ ਬੜੀ, ਇਹਨੂੰ ਬੜਾ ਨਾ ਕੰਟਰੋਵਰਸ਼ੀਅਲ ਵੀ ਬੜੀ ਕਰਨ ਦੀ ਸਾਡੀ ਲੈਗ ਪੁਲਿੰਗ ਵੀ ਬਹੁਤ ਕੋਸ਼ਿਸ਼ ਕਰਦੇ ਆ ਲੋਕ, ਹਨਾ। ਕੱਲ ਵੀ ਇੱਕ ਮੀਡੀਆ ਦੇ ਜੋ ਸਾਹਿਬ ਉਸ ਹੋਣੀ ਇਹ ਗੱਲ ਕਹਿ ਰਹੇ ਸੀਗੇ ਕਿ ਇਹਦਾ ਪ੍ਰਚਾਰ ਨੀ ਕੀਤਾ ਗਿਆ ਤਾਂ ਨੀ ਘੱਟ ਗਿਆ, ਜਦਕਿ ਸਾਨੂੰ ਆਲਮੋਸਟ ਇੱਕ ਮਹੀਨੇ ਤੋਂ ਉੱਤੇ ਹੋ ਗਿਆ ਹਰ ਸੋਸ਼ਲ ਮੀਡੀਆ, ਹਰ ਐਥਨਿਕ ਮੀਡੀਆ ਆਪਣਾ, ਔਰ ਹਰੇਕ ਥਾਂ ਤੇ ਹੋਰ ਵੱਖ ਵੱਖ ਕਮਿਊਨਿਟੀਆਂ ਦੇ ਦੂਸਰੇ ਮੀਡੀਆ ਦੇ ਉੱਤੇ ਵੀ ਇਹਦੀ ਕਾਲ ਦਿੱਤੀ ਗਈ, ਹੈ ਨਾ। ਤੇ ਫਿਰ ਕੁਝ ਸੱਜਣਾ ਨੇ ਇਹ ਕਿਹਾ ਕਿ ਨਹੀਂ ਨਹੀਂ ਇਹ ਫੈਡਰਲ ਮੁੱਦਾ ਨੀ, ਇਹ ਪ੍ਰੋਵਿੰਸ਼ੀਅਲ ਮੁੱਦਾ ਆ, ਤੇ ਤੁਸੀਂ ਨਾ ਸਾਰੇ ਜਾਣੇ ਪ੍ਰਾਈਮਰੀ ਸਰਕਾਰੀ ਆ ਕੇ ਰਹੋ। ਅਜੀ ਗੱਲ ਠੀਕ ਆ ਜੀ, ਸਿਰ ਮੱਥੇ ਜਦੋਂ ਪ੍ਰਾਈਮਰੀ ਸਰਕਾਰੀ ਆ ਉਹਨਾਂ ਦੀ ਜਾਂ ਪ੍ਰੋਵਿੰਸ਼ੀਅਲ ਕਾਲ, ਤੁਹਾਨੂੰ ਲੱਗਦਾ ਕਿ ਇਸ ਲੇਬਰ ਲਾਸ ਦੇ ਨਾਲ ਰਿਲੇਟਡ ਹੈਗੀ ਆ? ਕਿਉਂਕਿ ਅਸੀਂ ਤਾਂ ਜੰਜੂਆ ਸਾਹਿਬ ਕੋਈ ਨਾ ਯਕੀਨ ਨਹੀਂ ਕਰਦੇ, ਜਿੰਦਾਬਾਦ ਮੁਰਦਾਬਾਦ ਕੰਨ ਰਸ ਦੇ ਵਿੱਚ ਅਸੀਂ ਬਿਲਕੁਲ ਯਕੀਨ ਨਹੀਂ ਕਰਦੇ।
0: ਬਿਲਕੁਲ,
2: ਜਿੰਨੀਆਂ ਵੀ ਐਸੋਸੀਏਸ਼ਨ ਕੰਮ ਕਰਦੀਆਂ, ਔਰ ਸਾਡਾ ਪਹਿਲੇ ਦਿਨ ਤੋਂ ਹੈਗਾ ਕਿ ਸਾਡੇ ਲਈ ਹਰ ਇੱਕ ਟਰੱਕਰ ਜਿਹੜਾ ਹੈਗਾ ਆ ਉਹ ਅਹਿਮ ਆ,
0: ਤੇ
2: ਹਰ ਇੱਕ ਟਰੱਕਰ ਜਿਹੜਾ ਆ ਉਹ ਪ੍ਰਧਾਨ ਆ, ਹਰ ਇੱਕ ਟਰੱਕਰ ਜਿਹੜਾ ਲੀਡ ਲਵੇ।
0: ਬਿਲਕੁਲ,
2: ਹਰ ਇੱਕ ਟਰੱਕਰ ਮੋਹਰੇ ਹੋ ਕੇ ਆਪਣੀ ਗੱਲ ਰੱਖੇ,
0: ਕੋਈ ਸ਼ੱਕ ਨਹੀਂ।
2: ਪਰ ਅਫਸੋਸ ਦੀ ਗੱਲ ਆ ਕਿ ਕੁਛ ਘਣ ਚੱਕਰ ਟਾਈਪ ਦੇ ਬੰਦੇ ਏਦਾਂ ਦੇ ਆ, ਗੱਲ ਵੀ ਇੱਕ ਬੰਦਾ ਮੀਡੀਆ ਦੇ ਜੰਜੂ ਸਾਹਿਬ ਇਹ ਗੱਲ ਕਹਿ ਗਿਆ ਕਿ ਇਕੱਠ ਤਾਂ ਨੀ ਹੋਇਆ ਕਿ ਸੁਖਰਾਜ ਸੰਧੂ ਕੰਜ਼ਰਵੇਟਿਵ ਪਾਰਟੀ ਨੂੰ ਬਿਲੋਂਗ ਕਰਦਾ।
0: ਲਓ ਜੀ,
2: ਅੱਜ ਤੱਕ ਕੋਈ ਵੀ ਸੱਜਣ ਇਹ ਗੱਲ ਕਹਿਦਾ ਡੈਮੋਕ੍ਰੇਸੀ ਚ ਮੈਂ ਜਿਹੜੀ ਮਰਜ਼ੀ ਪਾਰਟੀ ਨੂੰ
0: ਬਿਲੋਂਗ ਕਰਾਂ,
2: ਜਿਹੜੀ ਮਰਜ਼ੀ ਆਈਡੋਲੋਜੀ ਨੂੰ ਫੋਲੋ ਕਰਾਂ, ਕਦੀ ਵੀ ਅੱਜ ਤੱਕ ਸੱਜਣ ਸ਼ਹਿਰ ਚ ਉੱਠ ਕੇ ਉਂਗਲ ਖੜੀ ਕਰਕੇ ਕਹਦੇ ਕਿ ਅਸੀਂ ਕਦੀ ਵੀ ਕਿਸੇ ਹੋਰ ਪਾਰਟੀਆਂ ਦੇ ਬੰਦਿਆਂ ਨੂੰ ਡਿਸਰਿਸਪੈਕਟ ਕੀਤਾ ਹੋਵੇ ਅੱਜ ਤੱਕ। ਹਾਂਜੀ, ਜਿਹੜੇ ਸੱਜਣ ਸਾਨੂੰ ਮਿਲਦੇ ਵੀ, ਜਿਹੜੇ ਨੁਮਾਇੰਦੇ ਆ ਇਸ ਵੇਲੇ ਦੂਜੀਆਂ ਪਾਰਟੀਆਂ ਦੇ ਵਿਚਰਦੇ ਆ, ਉਹ ਵੀ ਸਾਨੂੰ ਇੱਜ਼ਤ ਮਾਣ ਦਿੰਦੇ, ਅਸੀਂ ਓਨਾ ਇੱਜ਼ਤ ਮਾਣ ਉਹਨਾਂ ਨੂੰ ਦਿੰਦੇ ਆ।
0: ਇਹ ਛੋਟੇ ਲੈਵਲ ਦੇ ਜਿਹੜਾ ਹੁੰਦੇ ਨਾ ਮਾਨਸਿਕ ਪਰੇਸ਼ਾਨ ਲੋਕ, ਉਹਨਾਂ ਦੀਆਂ ਸੋਚਾਂ ਹੁੰਦੀਆਂ, ਇਹ ਇੱਕ ਦੂਜੇ ਨੂੰ ਪੋਸਟਾਂ ਪਾਉਣੀਆਂ, ਤੂੰ ਕਿਹਦੀ ਸਪੋਰਟ ਕਰਦਾ, ਮੈਂ ਕਿਹਦੀ ਕਰਦਾ, ਤੂੰ ਮੇਰੇ ਵਾਲੇ ਉਹਦੀ ਕਰ ਸਪੋਰਟ, ਤੂੰ ਫਲਾਨੇ ਦੀ ਕਰ, ਜੇ ਤੂੰ ਇਹਦੀ ਨਾਲ ਸਪੋਰਟ ਕਰੀ ਤੈਨੂੰ ਐਂ ਹੋਜੂ ਯਾਰ, ਆਹ ਹੋਜੂ। ਇਹ ਮਾਨਸਿਕ ਰੋਗੀ ਹੁੰਦੇ ਆ ਲੋਕ ਥੋੜ੍ਹੇ ਜਿਹੇ, ਜ਼ਰੂਰੀ ਨਹੀਂ ਹੈਗਾ ਵੀ ਮੰਨ ਲਓ ਮੈਂ ਕਿਸੇ ਦੀ ਸਪੋਰਟ ਕਰਦਾ ਹੋ ਸਕਦਾ, ਤੁਸੀਂ ਕਿਸੇ ਦੀ ਕਰਦੇ ਹੋ ਸਕਦੇ ਹੋ, ਜੇ ਮੈਂ ਨਹੀਂ ਤੁਹਾਨੂੰ ਕਹਿ ਰਿਹਾ ਤਾਂ ਤੁਸੀਂ ਵੀ ਕੌਣ ਹੁੰਦੇ ਹੋ ਮੈਨੂੰ ਕਹਿਣੇ ਵਾਲੇ ਫਲਾਨੇ ਦੀ ਸਪੋਰਟ ਕਰ?
2: ਬਿਲਕੁਲ, ਨਾਲੇ ਜੀਜੋ ਸਾਹਿਬ ਬੜੀ ਇਹ ਕਲੀਅਰ ਗੱਲ ਆ ਕਿ ਜਿਹੜੇ ਇਹ ਪਲੇਟਫਾਰਮ ਹੈ ਪਬਲਿਕ ਡੋਮੇਨ ਹੁੰਦੇ,
0: ਲੋਕਾਂ
2: ਦੇ ਪਲੇਟਫਾਰਮ
0: ਹੁੰਦੇ
2: ਆ, ਅੱਜ ਤੱਕ ਕਿਸੇ ਵੀ ਕੋਈ ਸਾਬਤ ਕਰਦੇ ਕਿ ਮੈਂ ਨਾ ਟਰੱਕਰ ਦੇ ਪਲੇਟਫਾਰਮ ਤੋਂ ਕਦੀ ਪਾਰਟੀ ਦਾ ਪ੍ਰਚਾਰ ਕੀਤਾ ਹੋਵੇ, ਕਦੀ ਕਿਸੇ ਨੂੰ ਮੈਂ ਇਨਕਰੇਜ ਕੀਤਾ ਹੋਵੇ, ਜਾਂ ਜਿੰਨੀਆਂ ਪਾਰਟੀ ਦੀਆਂ ਮੀਟਿੰਗ ਹੁੰਦੀਆਂ ਆ ਹਰ ਮਹੀਨੇ ਜੂਮ ਦੇ ਉੱਤੇ ਮੀਟਿੰਗ ਹੁੰਦੀਆਂ ਹੀ ਰਹਿੰਦੀਆਂ ਆ, ਔਰ ਅਸੀਂ ਹਰ ਵਾਰ ਆਪਣੇ ਟਰੱਕਰ ਨੂੰ ਇਨਕਰੇਜ ਕਰਦੇ ਹਾਂ ਕਿ ਭਾਈ ਜੇ ਤੁਸੀਂ ਫਿਜੀਕਲੀ ਨਹੀਂ ਆ ਸਕਦੇ ਤੁਸੀਂ ਜੂਮ ਮੀਟਿੰਗ ਦੇ ਉੱਤੇ ਜੁਆਇਨ ਕਰਿਆ ਕਰੋ, ਤੁਹਾਡੀ ਜੇ ਜੰਜੂਆ ਸਾਹਿਬ ਜੇ 100-50 ਬੰਦਾ ਗੱਲ ਕਰੂਗਾ ਤਾਂ ਨੈਚੁਰਲੀ ਡੈਮੋਕ੍ਰੇਸੀ ਦੇ ਵਿੱਚ ਸਰਕਾਰਾਂ ਦੇ ਕੰਨਾਂ ਦੇ ਜੂ ਨਹੀਂ ਸਰਕਦੀ ਹੁੰਦੀ, ਜਦੋਂ ਤੁਸੀਂ ਇੱਕ ਜੁਆਇੰਟ ਹੋ ਕੇ 1,000-2,000 ਦਾ ਇਕੱਠ ਦਿਖਾਓਗੇ। ਪਰ ਹੁਣ ਅਸੀਂ ਕਿਹੜਾ ਦਿਮਾਗ ਚ ਘੋਲ ਕੇ ਇਹ ਗੱਲ ਪਾ ਦਈਏ, ਹੁਣ ਜੇ ਅਸੀਂ ਚਲੋ ਮੋਹਰੇ ਲੱਗਦੇ ਹਾਂ, ਜੇ ਮੇਰੇ ਘਰਦਿਆਂ ਨੇ ਮੇਰਾ ਨਾਂ ਸੁਖਰਾਜ ਸੰਧੂ ਰੱਖਿਆ, ਮੇਰੀ ਗੁਰੂ ਮਹਾਰਾਜ ਨੇ ਮੈਨੂੰ ਸ਼ਕਲ ਬਖਸ਼ੀ ਆ, ਮੈਂ ਉਹਨੂੰ ਕਿੱਦਾਂ ਨਕੂਲ ਮਾ ਕੇ ਮੇਰੇ ਸ਼ਕਲ ਮੋਹਰੇ ਨਾ ਆਵੇ?
0: ਬਿਲਕੁਲ,
2: ਆਪਾਂ ਮੈਂ ਫਿਰ ਆਪਣੇ ਤੁਹਾਡੇ ਸਮਾਜ ਨੂੰ ਤੁਸੀਂ ਬਹੁਤ ਸਾਥ ਦਿੰਦੇ ਆ, ਸਾਰੇ ਐਸਿੰਗ ਮੀਡੀਆ ਦਾ ਧੰਨਵਾਦ, ਸਾਡਾ ਮੈਸੇਜ ਜਾਂਦਾ ਆ ਹਰੇਕ ਥਾਂ ਤੇ, ਮਹੀਨੇ ਇੱਕ ਤੋਂ ਲੱਗੇ ਆ ਤੇ ਉੱਠ ਕੇ ਇੰਨੀ ਇਰਰਿਸਪੋਂਸੀਬਿਲਟੀ ਦਿਖਾਉਣੀ ਕਿ ਇਹਨਾਂ ਨੇ ਪ੍ਰਚਾਰ ਹੀ ਨਹੀਂ ਕੀਤਾ।
0: ਕਰਦੇ ਦੇਖ ਲਓ ਗੱਲਾਂ ਉੱਦਾਂ ਸਾਰੇ ਕਰਦੇ ਆ ਆਫ ਦੀ ਈਅਰ ਜਾਂ ਉੱਦਾਂ ਆਪਸ ਵਿੱਚ ਵੀ ਯਾਰ CRA ਨੇ ਐਂ ਕਰਤਾ, ਆਪਾਂ ਨੂੰ ਆਹ ਚੀਜ਼ ਕਰਤੀ, ਐਂ ਫਾਇਦਾ ਨਹੀਂ ਹੁੰਦਾ, ਐਂ ਨੁਕਸਾਨ ਹੁੰਦਾ, ਘੰਟੇ ਨਹੀਂ ਬਣਦੇ, ਪੈਸੇ ਨਹੀਂ ਮਿਲਦੇ, ਜਾਂ ਫਲਾਨਾ, ਜਾ ਕੇ ਕੋਈ ਖੁਸ਼ ਨਹੀਂ ਹੈਗਾ ਬਸ। ਆ ਮੈਂ ਇੱਕ ਵੀਡੀਓ ਪਾਈ ਟਿਕਟੋਕ ਤੇ, ਉਹਦੇ ਤੇ ਕਿਸੇ ਬੰਦੇ ਨੇ ਮੈਨੂੰ ਲਿਖਿਆ ਹੋਇਆ ਕਈਆਂ ਨੇ ਵੀ CRA ਦੀ ਗੱਲ ਕਰਿਆ ਕਰੋ ਜੀ ਫਲਾਨਾ, ਗੱਲਾਂ ਕਰਕੇ ਕੀ ਹੋ ਜਾਊਗਾ? ਉਹਨਾਂ ਨੂੰ ਘੇਰੋ ਤਾਂ ਸੀ, ਉਹਨਾਂ ਨੂੰ ਪੁੱਛੋ ਸੀ।
2: ਅਸੀਂ ਬੜੀ ਸੁਹਿਰਤਾ ਦੇ ਨਾਲ ਪੂਰੇ ਕੈਨੇਡਾ ਦੇ ਵਿੱਚ ਕੰਪੇਨ ਨੂੰ ਰਨ ਕੀਤਾ, ਔਰ ਅਸੀਂ ਜਗ੍ਹਾ ਉਹ ਚੁਣੀ ਜਿੱਥੇ ਸਹੀ ਹੈਮਰ ਹਿੱਟ ਕਰੋ, ਉਹ ਨੇਲਡ ਹੋਵੇ।
0: ਬਿਲਕੁਲ,
2: ਅਸੀਂ ਸਾਰੀ ਸੋਚ ਵਿਚਾਰ ਤੋਂ ਵੱਧ ਜਿਹੜੇ ਸੈਕਟਰੀ ਆਫ ਸਟੇਟ ਆ ਲੇਬਰ ਦੇ, ਜਿਹਨਾਂ ਤੱਕ ਉਹ ਅਪਰੋਚ ਕਰਨ ਵਾਲੀ ਗੱਲ ਆ। ਹੁਣ ਅਸੀਂ ਚਿੰਗੂਜ਼ੀ ਪਾਰਕ ਉੱਤੇ ਸਮੋਸੇ ਖਾ ਕੇ ਜਿੰਦਾਬਾਦ ਮੁਰਦਾਬਾਦ ਕਰਕੇ ਆਏ ਨੇ, ਉਹਦਾ ਕੀ ਫਾਇਦਾ?
0: ਬਸ ਉਹੀ ਸਾਡੇ ਲਈ ਤਾਂ ਫਾਇਦਾ, ਬਸ ਐਂ ਕਹਿ ਸਕਦੇ ਹਾਂ।
2: ਅਸੀਂ ਬਿਲਕੁਲ ਉਹਨਾਂ ਦੇ ਆਫਿਸ ਦੇ ਵਿੱਚ ਉਹਨਾਂ ਨੂੰ ਇਸ ਰੈਲੀ ਤੋਂ ਪਹਿਲਾਂ ਉਹਨਾਂ ਨੂੰ ਘੱਟੋ ਘੱਟ 50 ਈਮੇਲਸ ਕੀਤੀਆਂ ਗਈਆਂ, ਪਰ ਜਿੱਦਾਂ ਦਾ ਸਿਸਟਮ ਚੱਲ ਰਿਹਾ ਸਾਨੂੰ ਕੋਈ ਰਿਸਪੋਂਡ ਨਹੀਂ ਆ ਰਿਹਾ ਸੀ। ਬੈਕ ਇੱਕ ਈਮੇਲ ਬੈਕ ਆਈ ਜੁਡੀਸ਼ਲੀ ਉਹਨਾਂ ਦੀ ਕਿ ਅਸੀਂ ਬਿਜ਼ੀ ਆ। ਫਿਰ ਸਾਡੇ ਕੋਲ ਅਗਲਾ ਰਾਹ ਜਿਹੜਾ ਉਹ ਪ੍ਰੋਟੈਸਟ ਜਾਂ ਇੱਕ ਰੈਲੀ ਦਾ ਇੱਕ ਮੈਮੋਰੈਂਡਮ ਦੇਣ ਦਾ ਹੀ ਬਚਿਆ, ਤੇ ਅਸੀਂ ਸੋਚਦੇ ਸੀ ਕਿ ਟਰੱਕਰ ਜਿਹੜੇ ਆ, ਪਰ ਅੱਜ ਤੱਕ ਨੌਰਥ ਅਮਰੀਕਾ ਦਾ ਮੈਂ ਤਾਂ ਟਰੱਕਰ ਕਦੀ ਵੀ ਇਹ ਜੁਆਇੰਟ ਹੁੰਦੇ ਨੀ ਦੇਖੇ ਕਦੀ ਵੀ।
0: ਅਗਲਾ ਪਲਾਨ ਕੋਈ ਸੋਚਿਆ? ਪਰ ਅਗਲਾ ਪਲਾਨ ਕੋਈ ਨੈਕਸਟ?
2: ਬਿਲਕੁਲ ਬਿਲਕੁਲ, ਇਹ ਪਲਾਨ ਜਿਹੜੇ ਆ ਜੰਜੂਆ ਸਾਹਿਬ, ਜਿਹੜੀਆਂ ਇਹ ਤਿੰਨੇ ਐਸੋਸੀਏਸ਼ਨ ਦੇ, ਅਸੀਂ ਤਾਂ ਕਹਿੰਦੇ ਹਾਂ ਕਿ ਹੋਰ ਵੀ ਕੋਈ ਕਿਸੇ ਦੇ ਆਈਡੀਆਜ਼ ਹੋਣ, ਕੁਛ ਹੋਣ, ਕਿਹਨੂੰ ਨੌਕ ਕਰੀਏ। ਹੁਣ ਜਿਹੜੇ ਸੱਜਣ ਪਿਛਲੇ ਸਮੇਂ ਤੋਂ ਰੌਲਾ ਪਾਉਂਦੇ ਸੀ ਪ੍ਰੋਵਿੰਸ਼ੀਅਲ ਮਸਲਾ ਜੀ, ਡੱਗ ਫੋੜ ਕੇ ਰਹੋ, ਉਹ ਆ ਜਾਣ ਹੁਣ ਮੋਹਰੇ ਆਪਾਂ ਨਾਲ ਚੱਲਦੇ
0: ਬਿਲਕੁਲ
2: ਉਹ ਆਪਣਾ ਪਲਾਨ ਸਾਨੂੰ ਦੇ ਦੇਣ ਉਹ ਕਾਲ ਦੇ ਦੇਣ ਸਾਰੇ ਟਰੱਕਰਸ ਨੂੰ ਕਿ ਆਪਾਂ ਪ੍ਰਾਈਮਰੀ ਸਰਕਾਰੀਏ ਉਹਨਾਂ ਦਾ ਆਫਿਸ ਜਿਹੜਾ ਹੈਗਾ ਆ ਉਹਨੂੰ ਅਪਰੋਚ ਕਰਨੀ ਆ ਉਹਨਾਂ ਦੀ ਡੋਰ ਨੋਕ ਕਰਨੀ ਆ ਉਹਨਾਂ ਨੂੰ ਦੱਸਣਾ ਤੇ ਉਹ ਸੱਜਣ ਜਿਹੜੇ ਪਿਛਲੇ ਸਮੇਂ ਤੋਂ ਡੀਰੇਲ ਮੈਂ ਤਾਂ ਕਹੂੰਗਾ ਕਰਦੇ ਸੀਗੇ ਉਹ ਆਉਣ ਸਾਡੀ ਭੈਣ ਭਰਾ ਆ ਸਾਡੇ ਮੋਹਰੇ ਲੱਗਣ ਆਪਾਂ ਚੱਲਦੇ ਹਾਂ ਪਿੱਛੇ ਸਾਰੇ
0: ਬਿਲਕੁਲ ਕੀ ਕਰ ਸਕਦੇ ਬਸ ਜੇ ਅਗਲਾ ਕੋਈ ਸੰਦੇਸ਼ ਮੈਸੇਜ ਹੋਇਆ ਤਾਂ ਆਪਾਂ ਜ਼ਰੂਰ ਉਹਨੂੰ ਕਨਵੇ ਕਰਾਂਗੇ ਲੋਕਾਂ ਤੱਕ ਸਰੋਤਿਆਂ ਤੱਕ ਤੇ ਨੰਬਰ ਦਿਓ ਤੁਸੀਂ ਆਪਣਾ
2: ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਹੋਰ ਵੀ ਕੋਈ ਟਰੈਕਿੰਗ ਦੀ ਜਾਂ ਹੋਰ ਵੀ ਭਾਈਚਾਰੇ ਦੇ ਵਿੱਚ ਆਪਾਂ ਵਿਚਰਦੇ ਹਾਂ ਕਈ ਵਾਰ ਕੋਈ ਬੰਦਾ ਗਲਤ ਇਮੇਜ ਕਿਸੇ ਲਈ ਪੈਦਾ ਕਰ ਦਿੰਦਾ ਸਾਡੇ ਲਈ ਡੈਮੋਕ੍ਰੇਸੀ ਚ ਸਾਰੀ ਭੈਣ ਭਰਾ ਸੱਜਣ ਮਿੱਤਰ ਸਾਰੇ ਸਾਡੇ ਸਾਂਝੇ ਆ ਤੁਸੀਂ ਕਦੀ ਵੀ ਮੇਰੇ ਨਾਲ ਸੰਪਰਕ ਕਰਨਾ ਹੋਵੇ ਹੈਸੀਟੇਟ ਨਾ ਕਰਿਓ 4168576828 ਦੇ ਉੱਤੇ ਜਿੰਜੋ ਸਾਹਿਬ ਤੁਹਾਨੂੰ ਭਾਵਾਂ ਅਪਰੋਚ ਕਰ ਲੈਣ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਰੀ ਅਸੀਂ ਫਿਰ ਇੱਕ ਵਾਰ ਮੈਂ ਕਹਾਂ ਕਿ ਆਪਾਂ ਗਿਲੇ ਸ਼ਿਕਵੇ ਕੱਢ ਕੇ ਕੋਈ ਵੀ ਲੈਗ ਪੁਲਿੰਗ ਤੋਂ ਬਿਨਾਂ ਆਪਾਂ ਸਟ੍ਰੇਟ ਫਾਰਵਰਡ ਡਾਇਲੋਗ ਦੀ ਗੱਲ ਕਰਿਆ ਕਰੀਏ ਸਟ੍ਰੇਟ ਸਿੱਧੀ ਮੂੰਹ ਟੂ ਮੂੰਹ ਤਾਂ ਕਿ ਬਹੁਤ ਸਾਰੇ ਆਪਣੇ ਗਿਲੇ ਸ਼ਿਕਵੇ ਦੂਰ ਹੋਣ ਸਾਰਿਆਂ ਨੂੰ ਇੱਕ ਵਾਰ ਬਹੁਤ ਸ਼ੁਭ ਸਵੇਰ ਸਾਰਿਆਂ ਲਈ ਆਉਣ ਵਾਲਾ ਸਮਾਂ ਜਿਹੜਾ ਆ ਗੁਰੂ ਮਹਾਰਾਜ ਬਹੁਤ ਚੜ੍ਹਦੀ ਕਲਾ ਵਾਲਾ
0: ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਲਵ ਯੂ ਬਿਲਕੁਲ ਜੀ 0145 ਭਾਜੀ ਸਤਿ ਸ਼੍ਰੀ ਅਕਾਲ ਜੀ ਰੰਗੇ ਜੀ ਆਨੂੰ
3: ਜੀ ਸਤਿ ਸ਼੍ਰੀ ਅਕਾਲ ਭਾਜੀ
0: ਸਤਿ ਸ਼੍ਰੀ ਅਕਾਲ ਭਾਜੀ ਕਿੱਦਾਂ
3: ਰੋਟੀ ਤਾਂ ਆਪਾਂ ਹੁਣ ਨਾਲੋਂ ਤਾਂ ਵਧੀਆ ਹੀ ਖਾਂਦੇ ਆ ਹੁਣ ਤਾਂ ਬਈ ਗਾਈ ਦੀ ਇੱਥੇ
0: ਗੱਲ ਸਹੀ
3: ਕਈ ਹੁਣ ਪਹਿਲਾਂ ਆਪਾਂ ਉਦੋਂ ਸੋਚੀਦਾ ਹੁੰਦਾ ਸੀ ਕਿ ਲੋਕ ਕਿੱਦਾਂ ਨਾ ਬੋਂਬੇ ਬੁੰਬੇ ਵੱਲ ਆਪਣੇ ਮਤਲਬ ਕਿ ਖੇਤ ਸਾਰਾ ਕੁਝ ਛੱਡ ਕੇ ਤੇ ਇੱਕ ਛੋਟਾ ਜਿਹਾ ਅਪਾਰਟਮੈਂਟ ਲੈ ਕੇ ਉਹਦਾ ਆਪਣੀ ਲਾਈਫ ਆ ਭਾਜੀ ਹੁਣ ਕਈ ਲੋਕ ਆ ਜੀ 20-25 ਲੱਖ ਦਾ ਘਰ ਪਾ ਕੇ ਵਧੀਆ ਲਾਈਫ ਜਿੰਦੇ ਆ ਤੇ ਕਈ ਸਾਰੀ ਉਮਰ ਜੀ ਆਪਣਾ ਉੱਥੇ ਫਲੈਟਾਂ ਦੇ ਚੱਕਰਾਂ ਜੀ ਕਿ ਮੇਰਾ 3 ਕਰੋੜ ਦਾ ਫਲੈਟ ਆ ਉਹਦੀਆਂ ਕਿਸ਼ਤਾਂ ਹੀ ਲਾਉਂਦੇ ਰਹਿ ਜਾਂਦੇ ਆ
0: ਬਸ ਬਸ ਬਸ ਬਿਲਕੁਲ
3: ਆਪਾਂ ਮੈਂ ਵੀ ਹੁਣ ਸੋਚਣ ਡਿਆ ਮੈਂ ਡਿਲੀਵਰੀਆਂ ਰਾਤ ਨੂੰ ਕਰਦਾ ਹੁਣ ਬ੍ਰੈਡ ਫੂਡ
0: ਹਾਂਜੀ
3: ਤੇ ਆਪਣਾ ਮੈਂ ਹੁਣ ਇਹੀ ਸੋਚਣ ਡਿਆ ਜੀ ਕਿ ਆਪਾਂ ਜਿੱਦਾਂ ਕਿਤੇ ਜਾਣਾ ਹੋਵੇ ਹਰੇਕ ਸੈਕਿੰਡ ਬਾਅਦ 30 ਸੈਕਿੰਡਾਂ ਬਾਅਦ ਸਾਡੇ ਦਿਮਾਗ ਚ ਬਸ ਆਹੀ ਚੀਜ਼ ਚੱਲਦੀ ਰਹਿੰਦੀ ਆ ਹਰੀ ਲਾਈਟ ਹੋ ਗਈ ਲਾਲ ਲਾਈਟ ਹੋ ਗਈ ਹੈ ਆਹ ਲਾਈਟ ਲੰਘ ਜਾਈਏ ਆਹ ਲਾਈਟ ਜਾਂਦੇ ਨੂੰ ਹੋ ਨਾ ਜਾਵੇ ਸ਼ਾਂਤ ਹੋਇਆ ਕਦੀ ਮਨ ਆਪਣਾ ਜੀ
0: ਕਦੇ ਨੀ ਉੱਥੇ ਕੋਈ ਫਿਕਰ ਨੀ ਸੀ ਕੋਈ ਟੈਨਸ਼ਨ ਨੀ ਕੋਈ ਲੈਣਾ ਨੀ ਦੇਣਾ ਨੀ
3: ਉੱਥੇ ਕੋਈ ਟੈਨਸ਼ਨ ਨੀ ਜੇ ਕਿਤੇ ਜਾਣਾ ਵੀ ਗੱਡੀ ਦੇ ਕਿਤੇ ਮਹੀਨੇ ਬਾਅਦ ਕਿਤੇ ਜਾਈਦਾ ਸੀ ਜਾਂ ਲਾ ਲਓ ਕਿਤੇ ਮੋਟਰਸਾਈਕਲ ਚੱਕ ਕੇ ਜਾਣਾ ਕੋਈ ਇਦਾਂ ਦੀਆਂ ਟੈਨਸ਼ਨ ਹੀ ਨੀ ਇੱਥੇ ਤਾਂ ਮਾਇੰਡ ਫ੍ਰੀ ਨੀ ਹੁੰਦਾ ਇੱਕ ਸੈਕਿੰਡ ਵੀ
0: ਨਹੀਂ ਹੁੰਦਾ ਕੀ ਸ਼ਬਦ ਨਾਮ
3: ਤੁਹਾਡਾ ਵਧੀਆ ਮਤਲਬ ਕਿ ਤਲਵਿੰਦਰ ਕੰਗ ਨਾਮ ਜੀ
0: ਤਲਵਿੰਦਰ ਕੰਗ ਥੈਂਕ ਯੂ ਭਾਜੀ ਬਹੁਤ ਵਧੀਆ ਥੈਂਕ ਯੂ ਤੁਹਾਡੀ ਅੱਜ ਕਾਲ ਪਹਿਲੀ ਵਾਰ ਆਈ ਹੈ ਨਾ
4: ਆਪਣੇ ਸਵਰਾਜ ਭਾਜੀ ਆਏ ਸੀ ਆਪਣੇ ਟਰੈਕਿੰਗ ਬਾਰੇ ਹੋਈ ਸੀ ਆਪਣਾ ਉੱਥੇ ਮੇਰਾ ਖਿਆਲ ਬੜਾ ਇਕੱਠ ਨੀ ਹੋ ਸਕਿਆ ਮੈਨੂੰ ਲੱਗਦਾ ਐਤਕੀ
0: ਹਾਂਜੀ ਹਾਂਜੀ
4: ਹਾਂਜੀ ਏਦਾਂ ਹੈ ਵੀ ਇੱਕ ਤਾਂ ਤੁਸੀਂ ਸਹਿਜਣੇ ਨਾ ਰੱਖੋ ਸਹਿਜਣੇ ਟਰੱਕ ਟਾਇਰਡ ਬਹੁਤ ਹੁੰਦੇ ਆ ਫਰਾਈਡੇ ਫਰੂਡੇ ਰਾਤ ਨੂੰ ਅੱਧੀ ਰਾਤ ਤੋਂ ਆ ਕੇ ਡਿੱਗਦੇ ਆ ਜੀ ਬਾਰਡਰਾਂ ਤੋਂ ਠੀਕ ਆ ਸੰਡੇ ਦਾ ਰੱਖੋ ਜੀ ਸੰਡੇ ਦਾ ਰੱਖੋ ਤੇ ਜਾਂ ਲੌਂਗ ਵੀਕਐਂਡ ਜਿਹੜਾ ਹੁੰਦਾ ਉਹਦੇ ਦੁਆਲੇ ਰੱਖੋ ਹੁਣ ਜਿਹੜਾ ਪਿਛਲੇ ਤਾਂ ਲੌਂਗ ਵੀਕਐਂਡ ਚੱਲ ਬੱਚਿਆਂ ਨੂੰ ਲੈ ਕੇ ਜਾਣਾ ਸੀ ਸਾਰੇ ਪੀਜੀ ਸੀਗੇ ਆਖਰੀ ਲੌਂਗ ਵੀਕਐਂਡ ਸੀ
0: ਹੁਣ ਆਖਰੀ ਕਿਉਂ ਸਿਵਕ ਸਿਵਕ ਹੌਲੀਡੇ ਪਿਆ ਉਹ
4: ਅੱਗੇ ਤਾਂ ਭਾਜੀ ਮਤਲਬ ਬੱਚੇ ਵੀ ਸਕੂਲੇ ਜਾਣਾ ਸੀ ਬੈਕ ਟੂ ਸਮਰ ਦਾ ਮਤਲਬ ਆਖਰੀ
0: ਜਿੱਦਾਂ
4: ਚਾਹੁੰਦਾ ਤੁਸੀਂ ਵੀ ਪਿਕਨਿਕ ਕੀਤੀ ਆ ਰਾਈਟ ਤੇ ਹਰੇਕ ਬੰਦਾ ਚਾਹੁੰਦਾ ਥੋੜਾ ਗ੍ਰੀਨਰੀ ਆ
0: ਤੁਸੀਂ ਬੱਚਿਆਂ ਨੂੰ ਪਿਕਨਿਕ ਤੇ ਲੈ ਆਉਣਾ ਸੀ
4: ਤੇ ਉਹ ਤਾਂ ਭਾਜੀ ਏਦਾਂ ਥੋੜਾ ਸਕੇਜੂਲ ਬੀਜੀ ਉਹੀ ਤੁਸੀਂ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਭਾਜੀ ਚੱਕਰ ਕੀ ਆ ਜਿਹੜੀ ਨਾ ਗੌਰਮੈਂਟ ਆ ਉਹਨਾਂ ਨੇ ਆਪਾਂ ਨੂੰ ਮਹਿੰਗਾਈ ਕਰਕੇ ਬੀਜੀ ਇੰਨਾ ਕਰਤਾ ਆਪਾਂ ਨੂੰ ਆਪਣਾ ਮਤਲਬ ਸਿਰੇ ਬਸਾਤਾ ਇੱਕ ਤਰ੍ਹਾਂ ਦਾ ਕਿਸੇ ਪਾਸੇ ਤੇ ਆਪਾਂ ਸੋਚਣ ਦਾ ਆਪਾਂ ਨੂੰ ਟਾਈਮ ਹੀ ਨੀ ਜਾਣ ਦਾ ਕਿਤੇ ਮਿਲਦਾ ਆਪਣੇ ਕੋਲ ਟਾਈਮ ਅੱਗੇ
0: ਹੁਣ ਜੇ ਮਹਿੰਗਾਈ ਦੇਖੋ ਗੱਲ ਸੁਣੋ ਜੇ ਮਹਿੰਗਾਈ ਪਹਿਲਾਂ ਘੱਟ ਸੀ ਤਾਂ ਰੇਟ ਵੀ ਸਰਕਾਰੀ ਰੇਟ ਵੀ $7-8 $9 $10 ਰਿਹਾ ਹੁਣ $18 ਹੋ ਰਿਹਾ ਥੋੜੇ ਜਿਹੇ ਦਿਨਾਂ ਤੱਕ 5-4 ਸੈਂਟ ਘੱਟ
4: ਸੀ 18 ਡਾਲਰ ਦਾ ਹੋ ਗਿਆ, ਪਰ ਹੁਣ ਜਿਹੜੇ ਟਰੱਕ ਰਿਹਾ ਹੁਣ ਜਿਹੜੇ ਪਹਿਲੇ ਰੇਟ ਸੀਗੇ 500-400 ਉਹਨਾਂ ਹੀ ਆ, ਤੇ ਉਹਨੇ ਦਾ ਤੇਲ ਹੀ ਲੱਗ ਜਾਂਦਾ ਹੁਣ
0: ਤਾਂ ਤੇਲ ਨੇ ਕਚੁੰਬਰ ਕੱਢਿਆ ਪਿਆ ਸਭ ਦਾ ਹਨਾ।
4: ਉਸ ਕਰਕੇ ਇੱਕ ਮੋਰਗੇ ਚੱਕਦੇ ਜਿਹੜਾ ਆਪਣੇ ਕੋਲ ਪੈਸਾ ਆਉਂਦਾ ਸੀ, ਆਪਾਂ ਕਹਿੰਦੇ ਕੋਈ ਗੱਲ ਨੀ ਚੱਕ ਲਓ ਲੱਖ ਲਾਈਨ ਆਪਰੇਟਰ ਲੈ ਲਓ, ਹੁਣ ਉਹ ਵੀ ਖਤਮ ਹੋ ਗਈ, ਹੁਣ ਸਾਹ ਨੀ ਆਉਂਦਾ, ਮਤਲਬ ਪੂਰਾ ਪੂਰਾ ਕੰਮ ਚੱਲਦਾ, ਤੇ ਬੰਦਾ ਕਹਿੰਦਾ ਯਾਰ ਹੁਣ ਵੀਕਐਂਡ ਦੇ ਵੀ ਉਬਰ ਚਲਾ ਲਓ। ਇਸ ਕਰਕੇ ਇਕੱਠ ਨੀ ਹੋਇਆ ਭਾਜੀ, ਉਹਨੇ ਗੁੱਸਾ ਨਾ ਕਰਨ, ਲੋਕਾਂ ਦਾ ਗਾਲ ਬਹੁਤ ਫਸਿਆ ਹੋਇਆ,
0: ਜ਼ਿਆਦਾ ਫਸਿਆ।
4: ਹਾਂ ਇਸ ਕਰਕੇ ਨੀ, ਨਹੀਂ ਅਸੀਂ 10-12 ਜਣੇ ਸੀ, ਹੁਣ ਅਸੀਂ ਉਹ ਮੁੰਡੇ ਦਾ ਟਰੱਕ ਖਰਾਬ ਹੋ ਗਿਆ, ਉਹਨੂੰ ਰਾਈਡ ਦੇਣ ਚਲ ਗਏ, ਠੀਕ ਆ, ਉਹ ਹੁਣ ਮਕੈਨਿਕਾਂ ਦੇ ਪੈਸੇ ਖੜੇ ਆ, ਉਹ ਅਗਲਾ ਕਹਿੰਦਾ ਯਾਰ ਅੱਜ ਵੀ ਗੇੜਾ ਲਾਉਣ ਜਾਣਾ, ਠੀਕ ਆ, ਉਹ ਸਾਹ ਨੀ ਆਉਂਦਾ ਮਤਲਬ ਲੋਕਾਂ ਨੂੰ, ਤਾਂ ਨੀ ਕੱਟ।
0: ਕੀ ਸ਼ੁਭ ਨਾਮ ਭਾਈ ਤੁਹਾਡਾ?
4: ਇੱਕ ਵਾਰੀ ਹੋਰ, ਕਮਲਜੀਤ।
0: ਕਮਲਜੀਤ ਠੀਕ ਹੈ, ਠੀਕ ਹੈ, ਚਲੋ ਥੈਂਕ ਯੂ, ਕਰਦੇ ਆਪਾਂ ਭਾਜੀ ਉਹਨਾਂ ਨਾਲ ਗੱਲ ਵੀ,
4: ਕੋਈ ਗੱਲ ਨੀ, ਇਕੱਠ ਕਰ ਦਿਆਂਗੇ, 400-500 ਬੰਦਾ ਤਾਂ ਆਪਣਾ ਹੀ ਆ, ਟੋਨੀ ਬਾਈ ਵੀ ਤੁਸੀਂ ਜਾਣਦੇ ਹੀ ਆ, ਉਹ ਵੀ ਆਪਣੇ ਨਾਲ ਆਉਂਦਾ,
0: ਠੀਕ ਹੈ, ਠੀਕ ਹੈ,
4: ਹੋਰ ਇੱਧਰ ਅਸੀਂ ਪੁਰਾਣੇ ਟਰਾਂਸ,
0: ਟੋਨੀ ਤਾਂ ਆਪ ਨੀ ਆਉਂਦਾ ਹੁੰਦਾ ਟਾਈਮ ਤੇ, ਜੇ ਉਹਨੂੰ ਸੱਦੋ
4: ਬਸ
0: ਆ ਦੋ ਗੱਲਾਂ ਲੈ ਜੇ ਛੋਟੇ ਛੋਟੇ, ਪਰ ਖਬਰਾਂ ਕਾਫੀ ਨੇ ਆਪਣੀਆਂ ਅੱਜ 70-15 ਬਸ ਸਾਹਿਬ ਲੰਘਾ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
5: ਢਿੱਲੋਂ ਸਾਹਿਬ ਦੀ ਪਰਮਾਣੀ ਬੋਲੀ ਅਪੀਲ ਕੀਤੀ, ਉੱਥੇ ਸਾਰੇ ਲੋਕ ਕਹੀ ਜਾਣ, ਉਹ ਤੇਰਾ ਆੜੀ ਦਾ ਯਾਰ ਹਰਜੀਤ ਆ, ਉਹਨੂੰ ਖੜਾ ਕਰੋ। ਮੈਂ ਕਿਹਾ ਉਹਦੇ ਲਾਉਣੇ ਪੈਣੇ, ਠੀਕ ਹੈ, 5-4 ਤਾਂ ਖੜਾ ਹੋਊਗਾ, ਸੁੱਤਾ ਪਿਆ ਜੇ, ਲੋਕਾਂ ਨੂੰ ਜਗਾਉਂਦਾ, ਆਪ ਹੀ ਜਾਗਦਾ ਹੈਗਾ। ਸੋ ਆਪਣਾ ਪਰਮਿੰਦਰ ਜੀ ਦੇਖੋ ਇਹਦੀ ਕਿੰਨੀ ਹਰਮਨ ਪਿਆਰਾ ਹੋਇਆ, ਇਹ ਬੱਲੇ ਬੱਲੇ ਫਾਰਮ ਦੇ ਇਹਦਾ ਟੀਕਾ ਲਾਓ ਵੀ ਅਗਲੀ ਇਲੈਕਸ਼ਨ ਨੂੰ ਲਾ ਦਈਏ, ਤੇ ਇਹ ਇਲੈਕਸ਼ਨ ਸਾਡੀ ਬੰਦਰ ਕਾਲਜ ਢਿੱਲੋਂ ਸਾਹਿਬ ਦੀ ਇੰਨੀ ਬਹੁਤ ਹੈ, ਬਾਕੀ ਵਧੀਆ ਦੀ ਬੜੇ ਖਬਰ ਲਿਆਉਂਦੇ ਹੈ, ਪਰ ਮੈਂ ਬਾਰ ਬਾਰ ਕਿਹਾ ਸਾਨੂੰ ਟਾਈਮ ਖਬਰਾਂ ਵਾਸਤੇ ਨੀ ਦਿੰਦੇ।
0: ਚਲੋ ਤੁਸੀਂ ਲਓ ਫਿਰ ਖਬਰਾਂ, ਥੈਂਕ ਯੂ, ਥੈਂਕ ਯੂ ਪ੍ਰੇਮ ਭਾਜੀ, ਸਿੱਧਾ ਹੀ ਆ ਜਾਓ, 30 ਘੰਟੇ ਆਉਣ ਤੁਹਾਡੇ ਕੋਲ, ਵੱਧ ਨੀ ਤੁਹਾਨੂੰ ਅਜੇ ਸਮਾਂ ਮਿਲਣਾ, ਆਉਣ ਦੋ।
6: ਰਾਜ ਭਾਜੀ ਨੂੰ ਬੇਨਤੀ ਹੈ ਕਿ ਦਿਲ ਥੋੜਾ ਨੀ ਕਰਨਾ, ਕਹਿੰਦੇ ਚੱਲਿਆ ਸਾ ਮੈਂ ਅਕੇਲਾ, ਮੈਂ ਲੋਕ ਮਿਲਦੇ ਗਏ, ਕਾਰਵਾ ਬਣਦਾ
0: ਹੈ, ਆਹ ਹਾ ਹਾ,
6: ਕਿਉਂਕਿ ਇਹ ਨਾ ਅਸੀਂ ਵੀ ਕਰਕੇ ਦੇਖੇ ਪਟਾਸਾ ਨਾ, ਗੱਲਾਂ ਬੜੀਆਂ ਕਰਦੇ ਹੁੰਦੇ ਸੀ ਉੱਥੇ, ਜੀ ਚੱਕ ਦਵਾਂਗੇ ਜੀ, ਤੁਸੀਂ ਚੱਕ ਦਿਓ, ਮੈਂ ਤੇ
0: ਬਦਲਾ ਗੱਲ ਆਉਣਾ, ਸਿਟੀ ਦਾ ਬਦਲਾ ਲੈ ਆਉਣਾ ਇਹਨਾਂ ਨੇ ਘਰਾਂ ਚ ਬੈਠ ਕੇ।
6: ਬਿਲਕੁਲ ਮੈਂ ਉਹੀ ਗੱਲ ਕਰਦਾ ਕਿ ਇਹ ਲੋਕ ਜਿਹੜੇ ਆ ਨਾ,
0: ਪੰਪ ਦੇਣੇ ਵਾਲੇ ਆ, ਬਸ ਗਲਤੀ ਉਹਨਾਂ ਦੀ ਹੁੰਦੀ ਆ,
6: ਇਹਨਾਂ ਲੋਕਾਂ ਨੂੰ ਡਬਲ ਢੋਲ ਕੇ ਕਹਿਣਾ ਚਾਹੀਦਾ ਹੈ ਨਾ, ਐਵੇਂ ਮਤਲਬ ਯਾਰ ਤੁਸੀਂ ਦੇਖੋ ਆਪਣੇ ਸਤਿਕਾਰ ਭਾਜੀ ਆ, ਕਿੰਨਾ ਵਧੀਆ ਉਪਰਾਲਾ ਦੇਖੋ ਤੁਸੀਂ, ਹੈ ਨਾ, ਤੁਹਾਡੇ ਵਾਸਤੇ ਹੀ ਕਰ ਰਹੇ ਯਾਰ, ਫਿਰ ਵੀ ਤੁਸੀਂ ਮੰਨ ਲਓ ਸਾਥ ਨੀ ਦੇ ਰਹੇ ਯਾਰ, ਫਿਰ ਬਾਅਦ ਵਿੱਚ ਕਹੀ ਜਾਣਾ ਜੀ ਸਾਡੀਆਂ ਟਰੱਕਾਂ ਦੀਆਂ ਪੈਸੇ ਮਾਰ ਲਏ ਸਰਕਾਰਾਂ, ਇਹ ਨੀ ਕਰਦੀਆਂ, ਉਹ ਨੀ ਕਰਦੀਆਂ, ਇਕੱਠੇ ਆਉਣਾ ਹੋਵੇ ਤੇ ਭਗਤ ਸਿੰਘ ਕੋਈ ਹੋਰ ਬਣੇ,
0: ਚਲੋ
6: ਉਹਦੇ ਜਨਮ ਦਿਨ ਵੀ ਅਸੀਂ ਮਨਾਈਏ, ਪਰ ਘਰ ਸਾਡੇ ਦਾ ਭਗਤ ਸਿੰਘ ਜੰਮੇ ਦਾ ਨਾਂ ਅਸੀਂ ਬਣੀਏ,
0: ਸਹੀ ਗੱਲ,
6: ਇਹ ਗੱਲਾਂ ਜਿਹੜੀਆਂ ਨਾ ਮਨਜ਼ੂਰ ਨੀ ਹੈਗੀਆਂ ਪੰਜਾਬੀਆਂ ਨੂੰ,
0: ਚਲੋ ਕਰ ਦਿਆਂਗਾ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ ਹੋ ਗਿਆ ਜੀ, ਕੈਲਗਰੀ ਦਾ ਬੰਦਾ ਸੀਗਾ, ਤੇ ਕਾਲਜ ਫੀਸ ਤੋਂ ਇਲਾਵਾ ਦਿਖਾਉਣਾ ਹੋਵੇਗਾ 17 ਲੱਖ ਦਾ ਬੈਂਕ ਬੈਲੈਂਸ, 1 ਸਤੰਬਰ ਤੋਂ ਨਿਯਮ ਲਾਗੂ ਹੋ ਗਏ ਇੰਡੀਆ ਵਾਲਿਆਂ ਦੇ ਬੱਚਿਆਂ ਲਈ, ਹੈ ਨਾ। ਐਡਮਿੰਟਨ ਦੇ ਘਰ ਵਿੱਚ ਪੁਲਿਸ ਨੇ ਚਲਾਈਆਂ ਗੋਲੀਆਂ, ਸ਼ੱਕੀ ਹਲਾਕ ਹੋ ਗਿਆ ਜੀ। ਟਰੰਪ ਵੱਲੋਂ ਕੈਨੇਡਾ ਦੇ ਲਗਾਏ ਟੈਰਫਾਂ 'ਚ ਤਬਦੀਲੀ, ਅੱਜ ਤੋਂ ਲਾਗੂ ਮੋਟਰ ਬੋਟਸ, ਫਰਨੀਚਰ, ਅਲਮੀਨੀਅਮ, ਪੇਪਰ ਵੁੱਡ, ਵੁੱਡ ਪ੍ਰੋਟੈਕਟਸ ਪ੍ਰੋਡਕਟਸ, ਸਟੀਲ, ਇਲੈਕਟ੍ਰੋਨਿਕ ਸਮੇਤ 110 ਪਦਾਰਥਾਂ ਦੇ 50% ਟੈਰਫ ਅੱਜ ਤੋਂ ਲਾਗੂ। ਸਾਲਟ, ਸ਼ੂਗਰ, ਸਵਿੱਚ ਬੋਰਡ, ਸੀਮੈਂਟ ਅਤੇ ਟਿਸ਼ੂ ਪੇਪਰ 'ਤੇ ਟੈਰਫ ਹਟਾਤਾ ਜੀ ਉਹਨਾਂ ਨੇ, ਵਧੀਆ ਗੱਲ, ਅਤੇ ਜਿਹੜਾ ਲਾਤਾ ਉਹ ਮਾੜੀ ਗੱਲ। ਕੈਨੇਡਾ ਰੈਵਨਿਊ ਨੇ ਕਿਹਾ ਕਿ 14 ਬਿਲੀਅਨ ਦੀ ਐਮਰਜੈਂਸੀ ਫੰਡ ਵਾਪਸ ਲੋਕਾਂ ਨੇ ਨਹੀਂ ਮੁੜਿਆ, ਜਿਹੜਾ ਕਰੋਨਾ ਦੇ ਵਿੱਚ ਆਪਾਂ ਨੂੰ ਪੈਸੇ ਲੋਕਾਂ ਨੂੰ ਮਿਲੇ ਸੀ ਨਾ, $14 billion ਐਮਰਜੈਂਸੀ ਫੰਡ ਸੀ, ਜੇ ਮੋੜ ਸਕਦੇ ਹੋ ਭਾਈ ਮੋੜ ਦਿਓ, ਰੱਖਣੇ ਤਾਂ ਰੱਖ ਲਓ, ਛੱਡੋ ਪਰੇ ਕੋਈ ਨਹੀਂ। ਅਮਰੀਕਾ ਨੇ ਪਹਿਲੀ ਵਾਰ ਮੰਨਿਆ ਪੁਲਾੜ 'ਚ ਤੈਨਾਤ ਹਨ ਹਥਿਆਰ। ਆਹ ਚੱਕ, ਅਮਰੀਕਾ 'ਚ ਲਾਈਵ ਕਵਰੇਜ ਦੌਰਾਨ ਵੱਡਾ ਹਾਦਸਾ, ਬੱਸ ਦੁਰਘਟਨਾ ਦੀ ਰਿਪੋਰਟਿੰਗ ਕਰ ਰਿਹਾ ਮੀਡੀਆ, ਹੈਲੀਕਾਪਟਰ ਕਰੈਸ਼, 3 ਲੋਕਾਂ ਦੀ ਮੌਤ ਹੋ ਗਈ, ਮਾੜੀ ਗੱਲ। ਦੋਸਤ ਸਣੇ ਟ੍ਰੇਨ ਦੀ ਚਪੇਟ 'ਚ ਆਈ ਭਾਰਤੀ ਮੂਲ ਦੀ ਮੁਟਿਆਰ ਪਟੜੀ 'ਤੇ ਬੈਠ ਕੇ ਕਰ ਰਹੇ ਸੀ ਹਾਸਾ ਮਜ਼ਾਕ, ਨਿਊਯਾਰਕ ਦੀ ਖਬਰ ਹੈ। ਲੈ ਤੁਸੀਂ ਪੰਗਾ ਕਿਉਂ ਲਿਆ ਭਰਾਵਾ, ਇੱਥੇ ਇਹ ਤਾਂ ਫਿਰ ਹੁਣ ਤੁਸੀਂ ਇੱਥੇ ਗਲਤ ਹੋ, ਹਾਸਾ ਮਜ਼ਾਕ ਪਰੇ ਹੋ ਕੇ ਕਰ ਲਓ, ਜ਼ਰੂਰੀ ਬੱਟਿਆਂ 'ਤੇ ਬਹਿ ਕੇ ਕਰਨਾ ਕੰਬਲੇ। US 100% ਟੈਰਿਫ ਵਾਲਾ ਬਿੱਲ ਵੋਟਿੰਗ ਲਈ ਤਿਆਰ, ਭਾਰਤ ਸਮੇਤ 10 ਦੇਸ਼ਾਂ 'ਤੇ ਲੱਗ ਸਕਦੀ ਹੈ ਆਰਥਿਕ ਪਾਬੰਦੀ। ਸਾਊਦੀ ਅਰਬ ਪੰਜਾਬੀ ਸਿੱਖ ਡਰਾਈਵਰ ਸਿੱਖ ਟਰੱਕ ਡਰਾਈਵਰ ਨੂੰ ਫਾਂਸੀ ਦੀ ਸਜ਼ਾ ਹੋ ਗਈ, ਇਹ ਮਾੜੀ ਗੱਲ ਮਾੜੀ ਗੱਲ ਹੈ। ਚਲੋ ਕੋਈ ਨਹੀਂ, ਹੁਣ 48 ਹੋ ਗਏ ਯਾਰ, ਕੋਲਾਂ ਰਹਿਣ ਦਾ ਕੀ ਕਰਾਂ। 76-03 ਭਾਈ ਸਤਿ ਸ਼੍ਰੀ ਅਕਾਲ ਜੀ, ਸਿੱਧਾ ਹੀ 30 ਸਕਿੰਟ। ਚਲੋ ਵਾਹਿਗੁਰੂ ਜੀ ਫਾਲਸਾ ਵਾਹਿਗੁਰੂ
7: ਜੀ।
0: ਕਿਹਦੀ ਹੈਲਪ ਕਰੀਏ?
7: ਪ੍ਰੇਮ ਸਾਹਿਬ, ਪ੍ਰੇਮ ਪ੍ਰੇਮ ਗਿਲ ਸਾਹਿਬ,
0: ਪ੍ਰੇਮ ਭਾਜੀ ਦੀ, ਬਿਲਕੁਲ ਜੀ ਬਿਲਕੁਲ। 2-6 ਨੰਬਰ ਵਾਰਡ ਚੋਂ ਖੜੇ ਨੇ ਉਹ ਆਪਣੇ ਰੀਜਨਲ ਕੌਂਸਲਰ ਲਈ, ਤਾਂ ਜ਼ਰੂਰ ਉਹਨਾਂ ਦੀ ਹੈਲਪ ਕਰਨੀ ਆਪਾਂ ਨੂੰ ਸਾਰਿਆਂ ਨੂੰ ਬਣਦੀ ਆ। ਕਰਦੇ ਆ ਅਗਲੇ ਪ੍ਰੋਗਰਾਮਾਂ 'ਚ ਗੱਲਬਾਤ ਇਹਨਾਂ ਦੀ ਖੁੱਲ੍ਹ ਕੇ,
7: ਮੇਰੇ ਤਾਂ ਪਤਾ ਕੀ ਕਰਦੇ, ਕੋਠੇ 'ਚ ਰਾਗ ਬੋੜੀ ਲਾ ਲੈਂਦੇ ਆ।
0: ਚਲੋ ਥੈਂਕ ਯੂ, ਲਵ ਯੂ, ਥੈਂਕ ਯੂ। 66 ਵਾਲੀ ਗੱਲੀ ਭਾਜੀ, ਨੰਗਿਆ ਸਤਿ ਸ਼੍ਰੀ ਅਕਾਲ ਜੀ ਨੂੰ।
8: ਹਾਂਜੀ ਜੀ ਸਾਹਿਬ, ਸਤਿ ਸ਼੍ਰੀ ਅਕਾਲ। ਸਿੱਧੀ ਹੋਈ ਫਿਰ ਗੱਲ, ਇਹ ਆ ਵੀ ਕਹਿਣੀ ਤੇ ਕਰਨੀ 'ਚ ਬਹੁਤ ਫਰਕ ਆ। ਫੋਨ ਤੇ ਜਿੰਨੇ ਮਰਜ਼ੀ ਇਕੱਠੇ ਕਰ ਲਓ, ਜਿੱਥੇ ਪ੍ਰੋਗਰਾਮ ਆ ਉੱਥੇ ਨਹੀਂ ਪਹੁੰਚਣਾ ਜਾਂ ਲੇਟ।
0: ਦੋ ਚੀਜ਼ਾਂ ਨੇ ਜਿਹਨੂੰ ਮੰਨ ਲਓ, ਮੈਂ ਕਹਿੰਦਾ ਨਾ ਮੇਰੇ ਵਗਰ 15 ਬੰਦੇ ਆ, 50 ਬੰਦੇ ਆ, 500 ਬੰਦਾ ਹੋਣ, ਚਾਹੇ 5 ਜਾਣੇ ਵਿੱਚ ਛੱਡੋ, 5 ਘਰਦੇ ਮੈਂਬਰ ਹੀ ਤੁਰਦੇ ਯਾਰ, ਹੋਰ ਦੱਸੋ।
8: ਮੇਰੇ ਵਰਗਾ ਆਪ ਨਹੀਂ ਆਉਂਦਾ ਟਾਈਮ ਨਾਲ, ਇਦਾਂ ਵੱਧ ਮੈਂ ਕੀ ਕਰਨਾ।
0: ਸਿੱਧੀ ਜੀ ਗੱਲ ਆ, ਐਵੇਂ ਮੇਰੇ ਵਰਗਾ ਠੇਕਾ ਲੈ ਲੈਂਦਾ ਵੀ ਮੇਰੇ ਮਗਰ 15 ਨੇ, ਮੇਰੇ ਮਗਰ 10 ਨੇ, ਮੇਰੇ ਮਗਰ 500 ਬੰਦਾ, ਕੋਈ ਨੀ ਤੁਰਦਾ ਕਿਸੇ ਮਗਰ।
8: ਮੈਂ ਤੇ ਕੋਈ ਕਹੂੰਗਾ ਗੱਲ ਕੌੜੀ ਲੱਗਣੀ ਆ, ਆਪਣੇ ਬੰਦਿਆਂ ਦੀ ਜਿਹੜੀ ਗੱਲ ਕਹਿੰਦੇ ਆ ਨਾ, ਉੱਤੇ ਬਸ ਕਾਊਂਟ ਨਾ ਕਰੋ ਉਹਨੂੰ,
0: ਉਹਨੂੰ ਕਹਿੰਦਾ ਵੀ ਠੀਕ ਆ, ਸਤਿ ਸ਼੍ਰੀ ਅਕਾਲ ਜੀ, ਤੂੰ ਲੈ ਆਈ ਜਿੰਨੇ ਲਿਆਉਣੇ, ਬਸ ਪਤਾ ਹੀ ਆ ਵੀ ਆਉਣਾ ਨੀ ਕੋਈ ਨਾਲ, ਉਹ ਇਕੱਲਾ ਬੰਦਾ ਆ ਜਾਵੇ ਥੋੜਾ ਯਾਰ, ਕੋਈ ਨੀ ਕਿਸੇ ਦੀ ਸੁਣਦਾ।
8: ਗੱਲਾਂ ਨੇ ਗੱਲਾਂ ਸਰ, ਆਪ ਨਹੀਂ
0: ਸਭ ਗੱਲਾਂ ਦਾ ਕੜਾਹ ਬਣਾਉਣੇ ਵਾਲੇ ਬੰਦੇ।
8: ਥੈਂਕ ਯੂ ਜੀ।
0: ਪਰਮਿੰਦਰ ਜੀ, ਤਾੜੀ ਮਾਰ ਹੱਸਣਗੇ ਡੋਨਾਲਡ ਟਰੰਪ ਤੇ ਰੋਣਗੇ 140 ਕਰੋੜ ਭਾਰਤੀ, ਕੀ ਹੋ ਗਿਆ ਸੌਖਾ, ਤਾੜੀ ਕਦੋਂ ਮਾਰਨੀ ਉਹਨਾਂ ਨੇ?
9: ਜੀ ਜੀ, ਮੋਦੀ ਸਰਕਾਰ ਦਾ ਇੱਕ ਨਵਾਂ ਫਰਮਾਨ ਆ ਗਿਆ ਜਿਹਨੂੰ ਆਪਾਂ ਭਾਰਤ ਅਮਰੀਕਾ ਵਪਾਰ ਸਮਝੌਤੇ ਦੀ ਚਸ਼ਮੇ ਨਾਲ ਦੇਖਣਾ ਚਾਹੀਦਾ। ਅਸਲ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਫੈਸਲਾ ਆ ਗਿਆ ਮੋਦੀ ਸਰਕਾਰ ਦਾ, ਕਿ ਜਿਹੜਾ ਆਪਾਂ ਇੰਟਰਨੈਟ ਜ਼ਰੀਏ ਪੈਸਿਆਂ ਦਾ ਆਦਾਨ ਪ੍ਰਦਾਨ ਕਰਦੇ ਹਾਂ, ਵੇ ਫਲਾ ਇੰਨੇ ਦੀ ਚੀਜ਼ ਮੈਂ ਲੈ ਲਈ, ਜਿਵੇਂ ਤੁਹਾਡੇ ਵੀ ਇੱਥੇ ਬਹੁਤ ਸਾਰੇ ਪਲੇਟਫਾਰਮ ਚੱਲਦੇ ਹੋਣਗੇ, ਪਰ ਭਾਰਤ ਦੇ ਵਿੱਚ ਪੇਟੀਐਮ, ਰੋਕੀ, ਫਾਸਟੈਗ ਵਗੈਰਾ ਜਿਹੜੇ ਚੱਲਦੇ ਨੇ, ਉਹਨਾਂ ਦੇ ਥਰੂ ਜਿਹੜੀ ਪੇਮੈਂਟ ਹੁੰਦੀ ਆ, ਉਸ ਪੇਮੈਂਟ ਦੇ ਵਿੱਚ 2000 ਰੁਪਈਏ ਤੋਂ ਜੇ ਵੱਧ ਦੀ ਰਕਮ ਆਪਾਂ ਭੇਜਦੇ ਹਾਂ ਜਾਂ ਲੈਂਦੇ ਹਾਂ, ਉਹਦੇ ਤੇ ਟੈਕਸ ਲਾ ਤਾ, ਚਾਹੇ ਉਹ ਟੈਕਸ 0.04% ਆ, ਪਰ ਇਹ ਵੱਡੀ ਰਕਮ ਬਣ ਸਕਦੀ ਆ ਜਦੋਂ ਵੱਡੀਆਂ ਵੱਡੀਆਂ ਅਮਾਊਂਟਾਂ ਜਾਣਗੀਆਂ। ਸੋ ਇਹਦੇ ਨਾਲ ਮਹਿੰਗਾਈ ਨੂੰ ਵੀ ਖੰਭ ਲੱਗਣਗੇ, ਔਰ ਭਾਰਤ ਦੇ ਵਪਾਰੀ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਪੈਦਾ ਹੋ ਗਿਆ। ਪਰ ਕਿਉਂਕਿ ਮੋਦੀ ਸਰਕਾਰ ਤਾਂ ਟਰੰਪ ਅੱਗੇ ਸਰੈਂਡਰ ਆ, ਔਰ ਭਾਰਤ ਅਮਰੀਕਾ ਜਿਹੜਾ ਵਪਾਰ ਸਮਝੌਤਾ ਹੋਇਆ ਉਹਦੇ ਵਿੱਚ ਵੀ ਇੱਕ ਸ਼ਰਤ ਸੀ ਕਿ UPI ਰਾਹੀਂ ਜਿਹੜਾ ਪੈਸਿਆਂ ਦਾ ਆਦਾਨ ਪ੍ਰਦਾਨ ਆ, ਲੈਣ ਦੇਣ ਆ, ਉਹਦੇ ਤੇ ਟੈਕਸ ਲਾਇਆ ਜਾਵੇ। ਸੋ ਕਹਿਣ ਦਾ ਮਤਲਬ ਹੁਣ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਸਾਨੂੰ ਜਿਹੜੇ ਨੇ ਉਹ ਪ੍ਰਣਾਮ, ਉਹ ਦੁਸ਼ਪ੍ਰਣਾਮ ਕਹਿ ਲਓ, ਜਾਂ ਨਤੀਜੇ ਸਾਹਮਣੇ ਦਿਖਣ ਲੱਗ ਪਏ ਨੇ ਜੀ।
0: ਬਿਲਕੁਲ, ਇੱਕ ਮਿੰਟ ਹੁਣ ਹੋਲਡ ਰੱਖਿਓ ਮਾੜਾ ਜਿਹਾ।

ਆਰਨੇਤ ਦਾ ਲਾਈਵ ਸ਼ੋਅ ਹੋ ਰਿਹਾ ਗੁਲਫ ਦੇ ਵਿੱਚ ਸੈਚਰਡੇ ਨੂੰ 3 ਤਰੀਕ ਨੂੰ 3 ਅਕਤੂਬਰ 2026 ਨੂੰ ਗੁਲਫ ਸਟੇਟ ਦੇ ਵਿੱਚ ਆਪਣੇ ਗੁਲਫ ਨਾਲ ਹੀ ਆ ਇੱਥੇ ਬ੍ਰੈਂਪਟਨ ਦੇ ਅਤੇ ਮਿਸਾਗਾ ਦੇ ਅਤੇ ਤੁਸੀਂ ਟਿਕਟਾਂ ਦੀ ਕੋਈ ਜਾਣਕਾਰੀ ਲੈਣੀ ਆ ਆਰਨੇਤ ਦਾ ਸ਼ੋਅ ਦੇਖਣਾ ਚਾਹੁੰਦੇ ਹੋ ਸੁੱਖ ਜੱਸਲ ਸਾਹਿਬ ਨਾਲ ਤੁਸੀਂ ਸੰਪਰਕ ਕਰ ਲਿਓ 519-835-6079 519-835-6079 ਜਾਂ ਫਿਰ ਦਲਜੀਤ ਜੱਸਲ ਭੈਣ ਜੀ ਨਾਲ ਸੰਪਰਕ ਕਰ ਲਿਓ 519-823-3785 519-823-3785 'ਤੇ ਸੰਪਰਕ ਕੀਤਾ ਜਾ ਸਕਦਾ। ਆਰਨੇਤ ਦਾ ਲਾਈਵ ਸ਼ੋਅ ਤੁਸੀਂ ਦੇਖਣਾ, ਉਹਨਾਂ ਦੇ ਰੀਲਾਂ ਗੀਤ ਸੁਣਨੇ, ਉਹਨਾਂ ਦੇ ਕਿਲੋਮੀਟਰ ਗੀਤ ਸੁਣਨੇ ਆ, ਜਾਂ ਦਬਦਾ ਨੀ ਕਿੱਥੇ ਆ ਤੇਰਾ ਯਾਰ ਦਬਦਾ ਨਹੀਂ, ਉਹ ਗਾਣੇ ਬਹੁਤ ਸਾਰੇ ਗਾਣੇ ਗਾਉਣੇ ਉਹਨਾਂ ਨੇ ਉੱਥੇ। ਆਪਾਂ ਸਾਰਿਆਂ ਨੇ ਰਲ ਮਿਲ ਕੇ ਜਾਣਾ ਅਤੇ ਸ਼ੋਅ ਦੇਖਣਾ ਅਤੇ ਫਿਰ ਕਰਦੇ ਹਾਂ ਉੱਥੇ ਜਾ ਕੇ ਗੱਲਾਂ ਬਾਤਾਂ। ਆ ਜਾਓ।

0: ਜੀ ਬਿਲਕੁਲ, ਤੇ ਤੁਸੀਂ ਜ਼ਰੂਰ ਗੁਲਫ ਦੇ ਵਿੱਚ ਜਾ ਕੇ ਉਹਨਾਂ ਦਾ ਸ਼ੋਅ ਦੇਖ ਸਕਦੇ ਹੋ। ਤੇ ਪਰਮਿੰਦਰ ਜੀ, ਅਗਲੀ ਖਬਰ ਕਰ ਲਈਏ ਫਿਰ ਆਪਾਂ। ਅਗਲੀ ਖਬਰ ਕਿੱਥੇ ਗਈ ਆਪਣੀ? ਅਗਲੀ ਖਬਰ ਖਬਰ ਖਬਰ ਖਬਰ ਕਿੱਧਰ ਚਲ ਗਈ? ਖੜ ਜਾਓ ਇੱਕ ਮਿੰਟ। ਅਗਲੀ ਖਬਰ ਹੈ ਕਿ ਮਹਿੰਗਾਈ ਦੇ ਕੀ ਕਹਿੰਦੇ ਖੰਭ ਲੱਗਣੇ ਆ, ਖੰਭ ਮਹਿੰਗਾਈ ਨੂੰ ਖੰਭ ਲੱਗ ਜਾਂਦੇ ਹੁੰਦੇ ਆ 2000 ਤੋਂ ਵੱਧ। ਅੱਛਾ, ਇਹ ਤਾਂ ਉਹੀ ਆ, ਸਚਿਨ ਪਾਇਲਟ ਨੇ ਉਡਾਇਆ ਪੰਜਾਬ ਦਾ ਕਾਂਗਰਸ ਦਾ ਜਹਾਜ਼। ਕੀ ਕਹਿੰਦਾ ਕਾਂਗਰਸ ਵਾਲਿਆਂ ਨੇ?
1: ਬਿਲਕੁਲ, ਕੱਲ ਚੰਡੀਗੜ੍ਹ ਦੇ ਵਿੱਚ ਸਚਿਨ ਪਾਇਲਟ ਦੀ ਜਿਹੜੀ ਪੰਜਾਬ ਫੇਰੀ, ਜਿਹੜੇ ਨਵੇਂ ਇੰਚਾਰਜ ਬਣੇ ਨੇ ਚੰਡੀਗੜ੍ਹ ਦੇ ਵਿੱਚ, ਪਹਿਲਾ ਟੈਸਟ ਸੀ ਸਚਿਨ ਪਾਇਲਟ ਦਾ, ਔਰ ਪਹਿਲੇ ਟੈਸਟ ਦੇ ਵਿੱਚ ਪਾਸ ਹੋਏ ਲੱਗਦੇ ਨੇ, ਔਰ ਪੰਜਾਬ ਕਾਂਗਰਸ ਦਾ ਜਹਾਜ਼ ਉਹਨਾਂ ਨੇ ਉਡਾ ਲਿਆ ਜੀ ਰਨਵੇ ਤੋਂ। ਹੁਣ ਕਿੱਦਾਂ ਉਤਰੂਗਾ, ਕਿੱਥੇ ਉਤਰੂਗਾ, ਇਹ ਕੋਈ ਪਤਾ ਨਹੀਂ। ਪਰ ਰਾਜਾ ਵੜਿੰਗ ਚਰਨਜੀਤ ਚੰਨੀ ਦਾ ਜਿਹੜਾ ਫੋਟੋ ਸ਼ੂਟ ਕਰਾਇਆ ਗਿਆ ਹੱਥਾਂ ਦੇ ਹੱਥ ਰੱਖ ਕੇ, ਬਹੁਤ ਵਧੀਆ ਇੱਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸਚਿਨ ਪਾਇਲਟ ਦਾ। ਕਹਿੰਦਾ ਮਤਲਬ ਹੁਣ ਰਾਜਾ ਵੜਿੰਗ ਤੇ ਚਰਨਜੀਤ ਚੰਨੀ ਜਿਹੜੇ ਨੇ ਸਚਿਨ ਪਾਇਲਟ ਦੇ ਕੋ ਪਾਇਲਟ ਬਣ ਗਏ ਨੇ। ਪਰ ਨਾਲ ਦੀ ਨਾਲ ਇਹ ਵੀ ਸਾਨੂੰ ਦੇਖਣਾ ਹੋਊਗਾ ਕਿ ਬਹੁਤ ਸਾਰੀਆਂ ਕਾਂਗਰਸ ਦੇ ਵਿੱਚੋਂ ਇਹ ਵੀ ਆਵਾਜ਼ਾਂ ਆ ਰਹੀਆਂ ਨੇ ਕਿ ਕੱਲ ਨੂੰ ਭਾਈ ਜੇ ਰਾਜਾ ਵੜਿੰਗ ਪੰਜਾਬ ਕਾਂਗਰਸ ਦਾ ਪ੍ਰਧਾਨ ਕੋਈ ਪ੍ਰੋਗਰਾਮ ਕਰਦਾ ਤਾਂ ਅਸੀਂ ਨਹੀਂ ਜਾਣਾ। ਸੋ ਕਿਤੇ ਨਾ ਕਿਤੇ ਹਾਲੇ ਮਨ ਮੁਟਾਵ ਜ਼ਰੂਰ ਆ, ਦੇਖਦੇ ਆ ਕਿ ਇਹ ਜਹਾਜ਼ ਕਾਂਗਰਸ ਦਾ ਹੁਣ ਕਿਵੇਂ ਤੇ ਕਿੱਥੇ ਲੈਂਡ ਕਰਦਾ।
0: ਪੀਐਨਜੀ ਸਪ੍ਰਿੰਗਾਂ ਦੇ ਸਪੈਸ਼ਲਿਸਟ ਨੇ ਟਰੱਕਾਂ ਟਰੇਲਰ ਕਮਾਣੀਆਂ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਤੁਸੀਂ, ਬੁਸ਼ਿੰਗ ਦਾ ਅਲਾਈਨਮੈਂਟ ਦਾ, ਤੇ ਸੈਚਰਡੇ ਮੰਡੇ ਟੂ ਸੈਚਰਡੇ ਖੁੱਲਦੇ ਆ 9 ਵਜੇ ਤੋਂ ਲੈ ਕੇ 6 ਵਜੇ ਤੱਕ, 5330 ਬ੍ਰੈਡਕੋ ਬੁਲੇਵਾਰਡ ਮਿਸਿਸਾਗਾ, 905-4059-5533। ਤੇ ਸੋਫਾ ਸਟੂਡੀਓ ਤੇ ਸ਼ਗਨਦੀਪ ਪਟੇਲ ਨਾਲ ਗੱਲਬਾਤ ਕਰ ਲਓ, ਤੁਸੀਂ ਸੋਫੇ ਲੈਣ ਬਾਰੇ ਸੋਚਦੇ ਹੋ, 905-799-8877। ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਈ ਨਾਲ ਸੰਪਰਕ ਕਰ ਲਓ, ਵੀਡੀਓ ਫੋਟੋਗ੍ਰਾਫੀ ਦੀ ਕੋਈ ਗੱਲਾਂ ਬਾਤਾਂ ਕਰਨੀਆਂ ਚਾਹੁੰਦੇ ਹੋ 416-930-1252, ਨਾਲ ਇਹਨਾਂ ਨੂੰ ਪੁੱਛ ਲਿਓ ਮਾੜਾ ਜਿਹਾ ਕਦ ਵੀਡੀਓ ਦੇਣੀ ਸਾਡੀ। ਤੇ ਤੰਦੂਰੀ ਬੋਇਜ 905-956-2111 ਚਾਰ ਲੋਕੇਸ਼ਨਾਂ ਸਰਵ ਕਰਦੇ, ਕੁਆਲਿਟੀ ਲੋਜਿਸਟਿਕ ਸਕਿੰਗ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਹੈ, 416-417-2929। ਦੁਆਬਾ ਟਰੈਵਲ ਵਾਲਿਆਂ ਨਾਲ ਸੰਪਰਕ ਕਰ ਲਿਓ, ਤੁਸੀਂ ਟਿਕਟਾਂ ਦੀ ਕੋਈ ਜਾਣਕਾਰੀ ਲੈਣੀ ਹੈ 905-796-7800, ਪੰਜਾਬੀ ਟਿਫਨ ਸਰਵਿਸ 437-430-1063। ਪਰਮਿੰਦਰ ਜੀ, ਇੱਕ ਖਬਰ ਹੋਰ ਫਿਰ ਹੈਡਲਾਈਨਸ, ਲੁਧਿਆਣੇ 'ਚ ਆਪੇ ਤੋਂ ਬਾਹਰ ਹੋ ਗਈ ਸ਼ੀਨਾ ਮੈਡਮ। ਸ਼ੀਨਾ ਨੇ ਕਹਿੰਦੇ ਚੰਗਾ ਥੱਪੜ ਮਾਰਿਆ ਟਰੱਕ ਡਰਾਈਵਰ ਦੇ ਮੂਹਰੇ, ਕਹਿੰਦੇ ਕਰੇਨ ਖੜੀ ਸੀ ਟਰੱਕ, ਉਹ ਕਿੱਥੇ ਲੈ ਕੇ ਜਾਂਦਾ, ਇਹ ਚਾਮਲੇ ਜੇ ਨਹੀਂ ਫਿਰਦੇ MLA ਜਿੰਨੇ ਇਹਨਾਂ ਦੇ ਨੇ।
1: ਹਰਜੀਤ ਜੀ, ਜਦੋਂ ਏਦਾਂ ਦੀਆਂ ਘਟਨਾਵਾਂ ਹੋਣ ਲੱਗ ਪੈਣ, ਚਾਹੇ ਉਹ ਮੋਹਨਜੀਤ ਸ਼ੇਰੋਂ ਵਾਲਾ ਮਾਮਲਾ ਹੋਵੇ, ਗੁਲਜ਼ਾਰ ਵਾਲਾ ਮਾਮਲਾ ਹੋਵੇ, ਜਾਂ ਰਜਿੰਦਰਪਾਲ ਕੌਰ ਸ਼ੀਨਾ ਦਾ ਇੱਕ ਟਰੱਕ ਡਰਾਈਵਰ ਨੂੰ ਥੱਪੜ ਮਾਰਨ ਵਾਲਾ ਮਾਮਲਾ ਹੋਵੇ, ਤਾਂ ਕਿਹਾ ਜਾ ਸਕਦਾ ਕਿ ਇਹ ਚੰਗੇ ਦਿਨਾਂ ਦੀਆਂ ਨਿਸ਼ਾਨੀਆਂ ਨਹੀਂ ਹੈ, ਕਿਉਂਕਿ ਮਾੜੇ ਦਿਨਾਂ 'ਚ ਖਾਲੀ ਨਹੀਂ ਚੱਲ ਜਾਂਦੀ ਹੈ।
0: ਪਟਿਆਲੇ ਦਾ ਇੱਕ ਜਈ ਆ, ਪਟਿਆਲੇ ਦਾ ਇੱਕ ਜਈ ਆ, ਕਹਿੰਦੇ ਬਿਜਲੀ ਬੋਰਡ ਵਿਭਾਗ 'ਚ ਉਹਨੇ ਭਗਵੰਤ ਮਾਨ ਸਾਹਿਬ ਦੀ ਪੋਸਟ 'ਤੇ ਲਿਖਤਾ ਵੀ ਹੰਕਾਰੀ ਇੱਦਾਂ ਸਮਥਿੰਗ ਕੁਛ, ਅਤੇ ਬਾਈ ਜੀ ਉਹਨਾਂ ਨੂੰ ਅੱਜ ਸਸਪੈਂਡ ਕਰਤਾ ਉੱਥੇ।
1: ਇਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ, ਔਰ ਇਹ ਜਿਹੜੀ ਘਟਨਾ ਲੁਧਿਆਣੇ ਦੀ ਹੈ ਗਿਆਸਪੁਰਾ ਦੇ ਵਿੱਚ, ਬੀਬੀ ਰਜਿੰਦਰਪਾਲ ਕੌਰ ਸ਼ੀਨਾ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਲੁਧਿਆਣਾ ਤੋਂ, ਉਹ ਜਾ ਰਹੇ ਸੀ, ਕਾਫਲੇ ਨੂੰ ਜਗ੍ਹਾ ਨਹੀਂ ਮਿਲੀ, ਅੱਗੇ ਟਰੱਕ ਖੜਾ ਸੀ, ਔਰ ਉਹ ਟਰੱਕ ਦੇ ਅੱਗੇ ਇੱਕ ਡਿੱਚ ਮਚੀ ਚੱਲ ਰਹੀ ਸੀ, ਉਹ ਟਰੱਕ ਡਰਾਈਵਰ ਦੀ ਵੀ ਮਜਬੂਰੀ ਸੀ, ਪਰ ਬੀਬੀ ਕਾਰ ਚੋਂ ਉਤਰੀ, ਟਰੱਕ ਦਾ ਮਤਲਬ ਬਾਰੀ ਖੋਲੀ ਆ, ਲਾ ਕੇ ਥੱਲੇ ਤੇ ਥੱਪੜੋ ਥੱਪੜੀ ਕਰ ਦਿੱਤਾ, ਪਰ ਨਾਲ ਦੀ ਨਾਲ ਟਰੱਕ ਡਰਾਈਵਰ ਤੇ ਇਲਾਕਾ ਵਾਸੀ ਬਹੁਤ ਗੁੱਸੇ ਨੇ। ਸੋ ਕਹਿਣ ਦਾ ਮਤਲਬ ਇਹ ਖਾਲੀ ਜਿਹੜੀ ਚੱਲ ਰਹੀ ਆ, ਲੱਗਦਾ ਹੈ ਕਿ ਦਿਨ ਚੰਗੇ ਨਹੀਂ ਚੱਲਦੇ ਭਗਵੰਤ ਮਾਨ ਸਰਕਾਰ ਦੇ।
0: ਆਉਣ ਦੋ ਹੈਡਲਾਈਨ ਫਿਰ
1: ਕੀ ਹੈਡਲਾਈਨ। ਅੱਜ 21 ਦਿਨ ਦੀ ਫਰਲੋ ਮਗਰੋਂ ਅੱਜ ਸੁਨਾਰੀਆ ਜੇਲ੍ਹ ਜਾਵੇਗਾ ਡੇਰਾ ਮੁਖੀ ਰਾਮ ਰਹੀਮ। ਅਖਬਾਰਾਂ 'ਚ ਰਾਮ ਰਹੀਮ ਦੇ ਹੱਕ 'ਚ ਪੇਡ ਇਸ਼ਤਿਹਾਰ ਦੇਣ ਦਾ ਮਾਮਲਾ ਸੁਪਰੀਮ ਕੋਰਟ ਪੁੱਜਾ। ਅੰਮ੍ਰਿਤਸਰ ਜੰਡਿਆਲਾ ਗੁਰੂ ਨੇੜੇ ਪੁਲਿਸ ਚੌਂਕੀ ਦੇ ਸਾਹਮਣੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਦੂਜਾ ਗੰਭੀਰ ਜ਼ਖਮੀ। ਹਾਲੇ ਚੜਿਆ ਪੰਜਾਬ 'ਚ ਬਿਜਲੀ ਦਾ ਸੰਕਟ, ਹੁਣ ਰੋਪੜ ਥਰਮਲ ਪਲਾਂਟ ਦੇ 2 ਯੂਨਿਟ ਠੱਪ। ਸੂਬੇ 'ਚ ਬਿਜਲੀ ਦੀ ਖਪਤ 17,000 ਮੈਗਾਵਾਟ ਤੋਂ ਉੱਪਰ। ਅਕਾਲੀ ਦਲ 'ਚ ਵੱਡੀ ਚੱਕ ਤਲ, ਹਲਕਾ ਖਡੂਰ ਸਾਹਿਬ ਤੋਂ ਸੀਨੀਅਰ ਆਗੂ ਰਵਿੰਦਰ ਬ੍ਰਹਮਪੁਰਾ ਦੀ ਅਕਾਲੀ ਦਲ 'ਚੋਂ ਛੁੱਟੀ। ਪੰਜਾਬ 'ਚ ED ਦਾ ਵੱਡਾ ਐਕਸ਼ਨ, ਮੋਹਾਲੀ ਤੋਂ ਪਟਿਆਲਾ 'ਚ ਛਾਪੇ, ਸਰਚ ਦੇ ਤਾਰ ਡੇਰਾ ਬਸੀ ਨਾਲ ਜੁੜੇ। ਮਾਹਲਪੁਰ ਨੇੜੇ ਡਾਕਟਰ ਅੰਬੇਡਕਰ ਦੇ ਬੁੱਧੀ ਭੰਨਤੋੜ, ਸਥਿਤੀ ਤਣਾਅਪੂਰਨ ਜੀ।
0: ਥੈਂਕ ਯੂ ਸੋ ਮਚ, ਜੁੜਦੇ ਹਾਂ ਕੱਲ੍ਹ ਦੇ ਪ੍ਰੋਗਰਾਮ 'ਚ। ਬਿਲਕੁਲ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵੱਧਾ ਘਾਟਾ ਬੋਲਿਆ ਗਿਆ, ਕਰਦੇ ਹੋ ਮਾਫ਼ ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ 530 ਦਾ, ਜਾਂ ਸਾਂਝੇ ਵਿਰਸੇ ਦਾ ਕਿਸੇ ਦਾ ਸਹਿਮਤ ਹੋਣਾ, ਸਹਿਮਤ ਹੋਣਾ ਜ਼ਰੂਰ ਨਹੀਂ, ਬੁਲਾਈਏ ਫਤਿਹ। ਆਪਣੇ ਤੋਂ ਬਾਅਦ ਸ਼ਮੀ ਪਟਰੋਣੀ ਲੈ ਕੇ ਪ੍ਰੋਗਰਾਮ ਹਾਜ਼ਰ, 2 ਅਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਨੇਡਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763

0: टकारा लिया जदों वेखो एदियां कमानियां इटलियां रहंदियां की करां
1: मैं सुनया जी अपने पंजाबी भरावां जे अते गैरी ने खोल दित्ती है GTA विच ट्रकां दे स्प्रिंगां दी पहली शॉप PNJ स्प्रिंग व्हील अलाइनमेंट
2: पोंचो 5330 ब्रेडको बुलेवार्ड मिसीसागा मेन इंटरसेक्शन डिक्सी एंड मैथसन
3: इत्थे पी लाइन लेजर मशीनां नाल अलाइनमेंट ते नवें स्टाइल दीआं मशीनां नाल बैलेंसिंग कीती जांदी है इन्ना ही नहीं 4 व्हीलर्स अते 18 व्हीलर्स दे टायर्स दा खास प्रबंध वी है जे तुसी ट्रकां ते ट्रेलरां दी कमानियां दा तसल्ली बख्श काम करवाना चाहुंदे हो
1: कॉल करो जे एंड गैरी नूं
3: 905-459-5533
1: 905-459-5533 ते
3: PNJ स्प्रिंग व्हील अलाइनमेंट
4: Ingrum Tai Satanam Tatapure Neponeve Atai Mure Duni Sempen Dupersat Jup Asas Ruasas Hebises Nadit Hosi Bisas Bole Sony Hal Sasir Kal
5: ਕਾਟੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
6: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਇਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
7: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416-917-7763 416-917-7763

0: ਜੀ ਹਾਂ, ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸੱਜਣੀ ਸਵੇਰ ਵਿੱਚ ਸ਼ੰਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਅੱਜ ਵੈਡਨਸਡੇ ਹੈ, ਹੈਪੀ ਵੈਡਨਸਡੇ। ਸੋ ਜੇ ਟਾਈਮ ਲੱਗਿਆ ਤੇ ਜ਼ਰੂਰ ਅੱਜ ਸੱਭਿਆਚਾਰ ਦਾ ਪਟਾਰਾ ਵੀ ਖੋਲਣ ਦੀ ਕੋਸ਼ਿਸ਼ ਰਹੇਗੀ। ਬਾਕੀ ਕੁਛ ਕੁ ਜਿਹੜੀਆਂ ਲੋਕਲ ਹੈਡਲਾਈਨਸ ਹੈ ਉਹਦੇ ਤੇ ਵੀ ਆਪਾਂ ਥੋੜੀ ਗੱਲ ਕਰਾਂਗੇ। ਕਹਿੰਦੇ ਰੱਬ ਰੱਬ ਕਰਦੇ ਬੁੱਢੇ ਹੋ ਗਏ ਮੁੱਲਾ ਪੰਡਿਤ ਸਾਰੇ, ਰੱਬ ਦਾ ਖੋਜ ਖੁਰਾ ਨਾ ਲੱਭਾ ਸਜਦੇ ਕਰ ਕਰ ਹਾਰੇ, ਰੱਬ ਤਾਂ ਤੇਰੇ ਅੰਦਰ ਵਸਦਾ ਵਿੱਚ ਕੁਰਾਨ ਇਸ਼ਾਰੇ, ਬੁੱਲੇ ਸ਼ਾਹ ਰੱਬ ਉਹਨੂੰ ਮਿਲਸੀ ਜੋ ਆਪਣੇ ਨਫਸ ਨੂੰ ਮਾਰੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਕਹਿੰਦੇ ਜ਼ਿੰਦਗੀ ਦੇ ਵਿੱਚ ਕੁਝ ਦਰਵਾਜ਼ੇ ਬੰਦ ਹੋਣੇ ਵੀ ਜ਼ਰੂਰੀ ਹਨ ਤਾਂ ਜੋ ਮਨੁੱਖ ਨਵੀਂ ਦਿਸ਼ਾ ਵੱਲ ਤੁਰ ਸਕੇ। ਪਰਮਾਤਮਾ ਦੀ ਕਿਰਪਾ ਸਿਰਫ ਮਿਲਣ ਵਿੱਚ ਨਹੀਂ, ਕਈ ਵਾਰ ਕਿਸੇ ਗਲਤ ਚੀਜ਼ ਤੋਂ ਬਚ ਜਾਣ ਵਿੱਚ ਵੀ ਹੁੰਦੀ ਹੈ। ਕਈ ਵਾਰ ਗੁਰਦੇਵ ਭਾਜੀ ਪਹਿਲਾਂ ਵੈਲਕਮ ਜੀ, ਇਹਨੂੰ ਸਤਿ ਸ਼੍ਰੀ ਅਕਾਲ
1: ਤੇ ਮੇਰੇ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਤੇ ਰਮੇਸ਼ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਲਾਈਨਾਂ ਸੀਗੀਆਂ, ਕੀਪ ਇਟ ਅਪ ਜੀ। ਤੇ ਆਉਣ ਵਾਲੇ ਟਾਈਮ 'ਚ ਆਪਾਂ ਗੱਲ ਕਰਦੇ ਹਾਂ ਨਾਲ ਨਾਲ ਸ਼ੋਅ ਦੇ ਵਿੱਚ
0: ਜੀ। ਬਿਲਕੁਲ ਬਿਲਕੁਲ, ਕਈ ਵਾਰ ਕੋਈ ਚੀਜ਼ ਹੁੰਦੀ ਹੈ ਜਿਹਨੂੰ ਕਹਿੰਦੇ ਯਾਰ ਸਾਨੂੰ ਮਿਲੀ ਨਹੀਂ ਹੈਗੀ ਤੇ ਆਪਾਂ ਉਹਦਾ ਅਫਸੋਸ ਪਛਤਾਵਾ ਕਰਦੇ ਰਹਿੰਦੇ ਹਾਂ, ਬਾਅਦ ਦੇ ਵਿੱਚ ਪਤਾ ਚੱਲਦਾ ਵੀ ਚੰਗਾ ਹੋਇਆ ਇਹ ਇਦਾਂ ਹੋ ਗਿਆ।
1: ਉਹ ਟਾਈਮ ਪੈ ਕੇ ਜਦੋਂ ਸਾਨੂੰ ਉਹਦਾ ਸਮਝ ਆਉਂਦੀ ਫਿਰ ਲੱਗਦਾ ਇਹ ਮੇਰੇ ਲਈ ਸਹੀ ਸੀਗਾ, ਮੈਂ ਐਵੇਂ ਕਹੀ ਗਿਆ ਵੀ ਮੇਰੇ ਗੱਲ।
0: ਕਿਆ ਬਾਤ ਹੈ, ਸਹੀ ਗੱਲ ਹੈ। ਮੰਨਤ ਤੇ ਮਿੰਨਤ ਖੁਦਾ ਦੇ ਅੱਗੇ ਹੀ ਕਰੀ ਮੁਸਾਫਿਰ, ਉਹ ਨਿਵਾਜ਼ ਵੀ ਦਿੰਦਾ ਹੈ ਤੇ ਉਹ ਬਖਸ਼ ਵੀ ਦਿੰਦਾ ਹੈ। ਸਮਾਂ ਫਰੀ ਹੈ ਪਰ ਸਮਾਂ ਖਰੀਦਿਆ ਨਹੀਂ ਜਾ ਸਕਦਾ, ਇਹ ਤੁਹਾਡਾ ਨਹੀਂ ਹੋ ਸਕਦਾ ਪਰ ਤੁਸੀਂ ਸਮੇਂ ਨੂੰ ਇਸਤੇਮਾਲ ਕਰ ਸਕਦੇ ਹੋ। ਤੁਸੀਂ ਸਮੇਂ ਨੂੰ ਰੱਖ ਨਹੀਂ ਸਕਦੇ ਪਰ ਇਸ ਨੂੰ ਬਤੀਤ ਕਰ ਸਕਦੇ ਹੋ। ਜੇ ਇੱਕ ਵਾਰ ਸਮਾਂ ਹੱਥੋਂ ਨਿਕਲ ਗਿਆ ਤੇ ਮੁੜ ਹੱਥ ਨਹੀਂ ਆਉਂਦਾ, ਹੀਰਾ ਮਿੱਟੀ ਵਿੱਚ ਪਿਆ ਵੀ ਹੀਰਾ ਹੀ ਰਹਿੰਦਾ ਹੈ ਤੇ ਧੂੜ ਚਾਹੇ ਅਸਮਾਨੀ ਚੜ ਜਾਵੇ ਪਰ ਰਹਿੰਦੀ ਉਹ ਧੂੜ ਹੀ ਹੈ। ਇਨਸਾਨ ਨੂੰ ਬੋਲਣਾ ਸਿੱਖਣ ਵਿੱਚ ਸਾਲ ਲੰਘ ਜਾਂਦੇ ਨੇ ਪਰ ਕੀ ਬੋਲਣਾ ਏ ਇਹ ਸਿੱਖਣ ਲਈ ਪੂਰੀ ਜ਼ਿੰਦਗੀ ਲੰਘ ਜਾਂਦੀ ਹੈ। ਉੱਚੇ ਹੋਣ ਦਾ ਹੰਕਾਰ ਤੇ ਛੋਟੇ ਹੋਣ ਦੀ ਸ਼ਰਮ ਸਭ ਝੂਠ ਹੀ ਹੈ, ਕਿਉਂਕਿ ਖੇਡ ਖਤਮ ਹੋਣ ਤੋਂ ਬਾਅਦ ਸ਼ਤਰੰਜ ਦੇ ਸਭ ਮੋਹਰੇ ਇੱਕੋ ਹੀ ਡੱਬੇ ਵਿੱਚ ਰੱਖੇ ਜਾਂਦੇ ਨੇ। ਤੇ ਕਹਿੰਦੇ ਜਦੋਂ ਰੱਬ ਦਾ ਨਾਮ ਲੈਣ ਦੇ ਬਾਵਜੂਦ ਜ਼ਿੰਦਗੀ ਦੇ ਵਿੱਚ ਅੰਤਾਂ ਦਾ ਦੁੱਖ ਆਵੇ ਤਾਂ ਸਮਝ ਲਓ ਪਰਮਾਤਮਾ ਤੁਹਾਡੇ ਪਾਪਾਂ ਤੇ ਗੁਨਾਹਾਂ ਦਾ ਨਾਸ਼ ਕਰ ਰਿਹਾ ਹੁੰਦਾ। ਸੋ ਦੋਸਤੋ, ਤੁਹਾਡਾ ਆਪਣਾ ਪ੍ਰੋਗਰਾਮ ਸੱਜਣੀ ਸਵੇਰ ਵਿਦ ਸ਼ੰਮੀ ਪੱਠਲ। ਇਸ ਟਾਈਮ ਪੀਅਰਸਨ ਏਅਰਪੋਰਟ ਤੇ ਤਾਪਮਾਨ 19 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਸਮਾਨ ਵੱਲ ਝਾਤੀ ਮਾਰਦੇ ਹੋ, ਕਿਤੇ ਕਿਤੇ ਹਲਕੀ ਹਲਕੀ ਬੱਦਲਬਾਈ ਦਿਖ ਰਹੀ ਹੈ। ਅੱਜ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਦੁਪਹਿਰ ਨੂੰ ਛੂਹੇਗਾ ਤੇ ਫੀਲ ਲਾਈਕ 30 ਡਿਗਰੀ ਸੈਲਸੀਅਸ। ਸੋ ਅੱਜ ਦਿਨ ਵੇਲੇ ਕਿਨਮਿਨ ਦੀ ਕੋਈ ਵੀ ਭਵਿੱਖਬਾਣੀ ਫਿਲਹਾਲ ਨਹੀਂ ਕੀਤੀ ਗਈ, ਪਰ ਕਹਿੰਦੇ ਕੈਨੇਡਾ ਦਾ ਵੈਦਰ ਪਤਾ ਹੀ ਨਹੀਂ ਚੱਲਦਾ ਕਦੋਂ ਤਬਦੀਲ ਹੋ ਜਾਵੇ। ਹਾਂਜੀ, ਸੋ ਇਸ ਕਰਕੇ ਫਿਲਹਾਲ ਤਾਂ ਇਹੀ ਅਪਡੇਟ ਮੌਸਮ ਵਿਭਾਗ ਵੱਲੋਂ। ਅੱਗੇ ਪਤਾ ਨੀ,
1: ਅੱਗੇ ਕੋਈ ਪਤਾ ਨੀ ਜੀ, ਕਿੱਧਰੋਂ ਕਹਿੰਦੇ ਪਰਮਾਤਮਾ ਦੀ ਮਿਹਰ ਹੋ ਜਾਣੀ ਆ।
0: ਵਾਹ ਜੀ ਵਾਹ, ਵਾਹ ਜੀ ਵਾਹ। ਕਰੀਏ ਆਪਾਂ ਸ਼ੁਰੂ ਜੀ, ਸਾਡੀ ਲਾਈਨ ਹੈ ਪੰਜਾਬ ਜੁੜ ਚੁੱਕੀ ਹੈ, ਜਿੱਥੋਂ ਰਮੇਸ਼ ਹੁਸ਼ਿਆਰਪੁਰੀ ਜੀ ਭਾਜੀ ਹੋਣੀ ਸਾਡੇ ਨਾਲ ਹਾਜ਼ਰ ਨੇ, ਉੱਥੋਂ ਦੀਆਂ ਤਾਜ਼ਾ ਤਰੀਨ ਖਬਰਾਂ ਲੈ ਕੇ। ਤੇ ਆਓ ਚੱਲੀਏ ਫਿਰ ਸਿੱਧਾ ਹੁਣ ਪੰਜਾਬ। ਰਮੇਸ਼ ਭਾਜੀ, ਵੈਰੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ। ਐਨ ਜੀ
2: ਸਾਹਿਬ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਸੱਜਣੀ ਸਵੇਰ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ। ਕਹਿੰਦੇ ਦੁਆਬਾ ਖੇਤਰ ਦੇ ਵਿੱਚ ਭਾਜਪਾ ਤੇ BSP ਵਰਕਰਾਂ ਵਿਚਾਲੇ ਹੋਈ ਝੜਪ, ਕੀ ਕਾਰਨ ਹੋ ਗਿਆ ਜੀ?
2: ਅੱਛਾ ਸਾਹਿਬ, ਤੁਸੀਂ ਦੁਆਬਾ ਖੇਤਰ ਦਾ ਜ਼ਿਕਰ ਕੀਤਾ। ਦੁਆਬਾ ਖੇਤਰ ਪੰਜਾਬ ਦੀ ਸਿਆਸਤ ਦਾ ਇਸ ਵੇਲੇ ਉਹ ਖੇਤਰ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਬਹੁਤ ਵੱਡੇ ਪੱਧਰ ਤੇ ਆਪਣੀ ਸਿਆਸੀ ਤਾਕਤ ਲਾਈ ਹੋਈ ਹੈ। ਬੀਤੇ ਮਹੀਨਿਆਂ ਚ ਪ੍ਰਧਾਨ ਮੰਤਰੀ 2 ਫੇਰੀਆਂ ਲਾ ਕੇ ਗਏ ਹੈ ਪੰਜਾਬ, ਉਹ ਦੋਵੇਂ ਦੀਆਂ ਦੋਵੇਂ ਦੁਆਬੇ ਚ ਹੈ। ਹੋਰ ਵੀ ਕਈ ਲੀਡਰ ਦੁਆਬੇ ਚ ਆਏ, ਉਹਦੇ ਕਈ ਸਾਰੇ ਸਿਆਸੀ ਕਾਰਨ ਹੈ। ਦੁਆਬੇ ਦੇ ਵਿੱਚ ਵਾਹਵਾ ਵੱਡੀ ਗਿਣਤੀ ਚ ਦਲਿਤ ਵੋਟ ਬੈਂਕ ਹੈ ਤੇ ਦਲਿਤ ਵੋਟ ਬੈਂਕ ਤੇ ਕਈ ਸਿਆਸੀ ਪਾਰਟੀਆਂ ਸਿੱਧੀ ਨਜ਼ਰ ਟਿਕਾ ਕੇ ਰੱਖਦੀਆਂ ਹੈ ਤੇ ਭਾਰਤੀ ਜਨਤਾ ਪਾਰਟੀ ਵੀ ਇਸ ਵਾਰ ਉੱਥੇ ਸਿੱਧੀ ਨਜ਼ਰ ਟਿਕਾ ਕੇ ਬੈਠੀ ਹੈ। ਜਿਹੜਾ ਤੁਸੀਂ ਤਾਜ਼ਾ ਤਰੀਨ ਜ਼ਿਕਰ ਕੀਤਾ, ਬਹੁਜਨ ਸਮਾਜ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਨਹੀਂ ਕਹਿ ਸਕਦਾ, ਲੀਡਰਾਂ ਦੇ ਵਿਚਾਲੇ, ਇੱਕ ਪਾਸੇ ਵਰਕਰ ਦੂਜੇ ਪਾਸੇ ਲੀਡਰ, ਉਹਨਾਂ ਦੇ ਵਿਚਾਲੇ ਜਿਹੜੀ ਝੜਪ ਹੋਈ ਹੈ, ਇਹ ਪੱਠਲ ਸਾਹਿਬ ਮਸਲਾ ਹੁਸ਼ਿਆਰਪੁਰ ਦੇ ਥੋੜਾ ਜਿਹਾ, ਜੇ ਅਸੀਂ ਉੱਪਰਲੇ ਪਾਸੇ ਨੂੰ ਜਾਈਏ, ਚੜ੍ਹਦੇ ਵਾਲੇ ਪਾਸੇ ਨੂੰ ਜਾਈਏ ਤੇ ਇੱਕ ਪਿੰਡ ਪੈਂਦਾ ਬਾੜੀਆਂ ਕਲਾਂ। ਬਾੜੀਆਂ ਕਲਾਂ ਚ ਕਰੀਬ ਕਰੀਬ 1.5 ਦਿਨ ਪਹਿਲਾਂ ਦੀ ਗੱਲ ਹੈ, ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੇ ਨਾਲ ਛੇੜਛਾੜ ਹੋਈ, ਬੁੱਤ ਨੂੰ ਤੋੜਿਆ ਗਿਆ, ਥੋੜਾ ਜਿਹਾ ਨੁਕਸਾਨ ਕੀਤਾ ਗਿਆ। ਦੂਜੇ ਸ਼ਬਦਾਂ 'ਚ ਕਹੀਏ ਕਿ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੀ ਬੇਅਦਬੀ ਕੀਤੀ ਗਈ। ਹਾਲਾਂਕਿ ਪੰਜਾਬ ਦੀ ਕੋਈ ਪਹਿਲੀ ਘਟਨਾ ਨਹੀਂ, ਥੋੜੇ ਦਿਨ ਪਿੱਛੇ ਚਲੇ ਜਾਈਏ ਤੇ ਲੁਧਿਆਣੇ ਵਿੱਚ ਬੇਅਦਬੀ ਹੋਈ, ਉਹ ਤੋਂ ਬਾਅਦ ਪੰਜਾਬ ਦੇ ਵਿੱਚ ਕਈ ਥਾਂ ਤੇ ਦਲਿਤ ਭਾਈਚਾਰੇ ਦੇ ਲੋਕਾਂ ਨੇ ਵੱਖ ਵੱਖ ਸ਼ਹਿਰ ਬੰਦ ਕਰਕੇ ਪ੍ਰਦਰਸ਼ਨ ਕੀਤੇ, ਸੜਕਾਂ ਜਾਮ ਕੀਤੀਆਂ, ਕਾਫੀ ਹੱਲਾ ਗੁੱਲਾ ਹੋਇਆ। ਬੀਤੇ ਦਿਨਾਂ ਦੀ ਗੱਲ ਹੈ ਜੀ, ਹਫ਼ਤਾ ਖੰਡ ਪਹਿਲੀ। ਉਹ ਤੋਂ ਪਿੱਛੇ ਚਲੇ ਜਾਈਏ ਤੇ ਕਈ ਘਟਨਾਵਾਂ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਨਾਲ ਛੇੜਛਾੜ ਦੀਆਂ ਵਾਪਰ ਚੁੱਕੀਆਂ। ਹੁਣ ਜਿਹੜੇ ਤਾਜ਼ਾ ਤਰੀਨ ਘਟਨਾ ਵਾਪਰੀ ਹੈ ਪਿੰਡ ਬਾੜੀਆਂ ਕਲਾਂ ਦੀ ਹੈ। ਗ੍ਰਿਫਤਾਰੀ ਅਜੇ ਕੋਈ ਨਹੀਂ ਹੋਈ, ਕੌਣ ਉਸ ਬੁੱਤ ਦੇ ਉੱਪਰ ਇੱਟ ਵੱਟੇ ਮਾਰ ਕੇ ਨੁਕਸਾਨ ਕਰ ਗਿਆ ਅਜੇ ਕੋਈ ਪਤਾ ਨਹੀਂ। ਹੁਣ ਬਹੁਜਨ ਸਮਾਜ ਪਾਰਟੀ ਇਹ ਦਾਅਵਾ ਕਰਦੀ ਹੈ ਕਿ ਡਾਕਟਰ ਬੀ ਆਰ ਅੰਬੇਦਕਰ ਤੇ ਸਾਡੇ ਹੈ ਤੇ ਉਹਨਾਂ ਨੇ ਬੀਤੇ ਕੱਲ ਤੋਂ ਹੀ ਰੋਸ ਪ੍ਰਦਰਸ਼ਨ ਸ਼ੁਰੂ ਕੀਤੇ ਹੋਏ ਹੈ। ਅੱਜ ਪਿੰਡ ਵਾੜੀਆ ਕਲਾਂ ਜਿੱਥੇ ਬੁੱਤ ਦਾ ਅਪਮਾਨ ਹੋਇਆ, ਬਹੁਜਨ ਸਮਾਜ ਪਾਰਟੀ ਤੇ ਨਾਲ ਕੁਛ ਹੋਰ ਲੋਕਾਂ ਨੇ ਰਲ ਮਿਲ ਕੇ ਇੱਕ ਧਰਨਾ ਰੱਖਿਆ ਸੀ। ਉਸ ਧਰਨੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਇਸ ਖੇਤਰ ਦੇ ਜਾਂ ਕਹੀਏ ਕਿ ਭਾਜਪਾ ਦੇ ਵੱਡੇ ਲੀਡਰ ਵਿਜੇ ਸਾਂਪਲਾ ਜੀ ਪਹੁੰਚਦੇ ਹੈ। ਵਿਜੇ ਸਾਂਪਲਾ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਕੁਛ ਹੋਰ ਸਥਾਨਕ ਲੀਡਰ ਵਰਕਰ, ਸੀਤਲ ਅੰਗਰਾਲ ਜਿਹੜੇ ਅੱਜ ਕੱਲ੍ਹ ਭਾਜਪਾ 'ਚ ਹੈ, ਥੋੜਾ ਸਮਾਂ ਪਿੱਛੇ ਚਲੇ ਜਾਈਏ ਆਮ ਆਦਮੀ ਪਾਰਟੀ ਵਿੱਚ ਸੀਗੇ, ਉਹ ਵੀ ਨਾਲ ਸੀ। ਅਚਾਨਕ ਉੱਥੇ ਕੀ ਵਾਪਰਦਾ ਆ ਕਿ ਇੱਕ ਪਾਸੇ ਧਰਨੇ ਤੇ ਬੈਠੇ ਲੋਕ ਜਿਹੜੇ ਸਰਕਾਰਾਂ ਦੀ ਨਿੰਦਾ ਕਰ ਰਹੇ ਸੀ, ਉਹ ਇਕੱਲਾ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਨੂੰ ਕੋਸ ਨਹੀਂ ਰਹੇ ਸੀ, ਉਹ ਇਕੱਲਾ ਪੰਜਾਬ ਦੀ ਸਰਕਾਰ ਨੂੰ ਜ਼ਿੰਮੇਵਾਰ ਨਹੀਂ ਕਹਿ ਰਹੇ ਸੀ, ਉਹ ਕੇਂਦਰ ਦੀ ਭਾਜਪਾ ਨੂੰ ਵੀ ਜ਼ਿੰਮੇਵਾਰ ਕਹਿ ਰਹੇ ਸੀ। ਹੁਣ ਧਰਨੇ ਪ੍ਰਦਰਸ਼ਨ ਦੇ ਵਿੱਚ ਭਾਜਪਾ ਦਾ ਪਹੁੰਚਣਾ, ਵਿਜੇ ਸਾਂਪਲਾ ਦਾ ਪਹੁੰਚਣਾ, ਕਿਉਂਕਿ ਵਿਜੇ ਸਾਂਪਲਾ ਵੀ ਆਪ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦੇ ਹੈ, ਹੁਸ਼ਿਆਰਪੁਰ ਤੋਂ ਸਾਬਕਾ ਲੋਕ ਸਭਾ ਮੈਂਬਰ ਹੈ। ਹੁਣ ਜਦੋਂ ਵਿਜੇ ਸਾਂਪਲਾ ਜੀ ਉੱਥੇ ਪਹੁੰਚਦੇ ਹੈ ਤੇ ਧਰਨਾ ਤੇ ਪ੍ਰਦਰਸ਼ਨਕਾਰੀ ਤੇ ਪਹਿਲਾਂ ਹੀ ਵਿੱਚੇ ਭਾਜਪਾ ਮੁਰਦਾਬਾਦ ਕਰ ਰਹੇ ਸੀ, ਵਿੱਚੇ ਆਮ ਆਦਮੀ ਪਾਰਟੀ ਮੁਰਦਾਬਾਦ ਕਰ ਰਹੇ ਸੀ, ਵਿਜੇ ਸਾਂਪਲਾ ਜੀ ਕਹਿੰਦੇ ਕਿ ਮੈਂ ਆਪਣਾ ਪੱਖ ਰੱਖਣਾ ਹੈ, ਉਹ ਕਹਿੰਦੇ ਕੋਈ ਗੱਲ ਨੀ ਸਮਾਂ ਦੇ ਦਿੰਦੇ ਹਾਂ। ਇੰਨੇ ਨੂੰ ਕੀ ਵਾਪਰਦਾ ਹੈ ਕਿ ਜਿਹੜਾ ਮੰਚ ਚੱਲ ਰਿਹਾ ਸੀ, ਜਿਹਨੂੰ ਆਪਾਂ ਸਟੇਜ ਕਹਿੰਦੇ ਜਿੱਥੇ ਬੁਲਾਰੇ ਬੋਲਦੇ ਹੈ, ਵਿਜੇ ਸਾਂਪਲਾ ਤੇ ਉਹਨਾਂ ਦੇ ਕੁਛ ਸਾਥੀ ਉਸ ਸਟੇਜ ਤੇ ਪਹੁੰਚਦੇ ਹੈ, ਸਟੇਜ ਤੇ ਜਾ ਕੇ ਮਾਈਕ ਲੈ ਕੇ ਆਪਣੀ ਗੱਲ ਰੱਖਣ ਦਾ ਯਤਨ ਕਰਦੇ ਹੈ। ਇੰਨੇ ਨੂੰ ਉੱਥੇ ਧੱਕਾ ਮੁੱਕੀ ਹੋ ਜਾਂਦੀ ਹੈ, ਘਸੁੰਨ ਮੁੱਕੀ ਹੋ ਜਾਂਦੇ ਹੈ, ਇੱਕ ਦੂਜੇ ਨੂੰ ਧੱਕੇ ਮਾਰੇ ਜਾਂਦੇ, ਇੱਕ ਝੜਪ ਹੋ ਜਾਂਦੀ ਜਿਹੜੀ ਤਸਵੀਰਾਂ 'ਚ ਵੀ ਕੈਦ ਹੋ ਚੁੱਕੀ ਹੈ। ਵਿਜੇ ਸਾਂਪਲਾ ਦੇ ਚਿਹਰੇ ਦੇ ਉੱਪਰ ਕੀ ਲੱਗਾ ਅਜੇ ਤੱਕ ਪੁਸ਼ਟੀ ਨਹੀਂ ਹੋਈ। ਵਿਜੇ ਸਾਂਪਲਾ ਦੇ ਨੱਕ ਦੇ ਉੱਪਰ ਕੁਛ ਜ਼ੋਰ ਦੇ ਨਾਲ ਲੱਗਾ ਤੇ ਨੱਕ ਦੇ ਵਿੱਚੋਂ ਦੀ ਉਹਨਾਂ ਦੇ ਲਹੂ ਵੀ ਬਚਿਆ ਹੈ। ਹਾਲਾਂਕਿ ਤਾਜ਼ਾ ਤਰੀਨ ਉੱਥੇ ਸਾਰਾ ਕੁਛ ਮਾਹੌਲ ਜਿਹੜਾ ਸ਼ਾਂਤੀਪੂਰਵਕ ਹੈ, ਸਾਰੀ ਸਥਿਤੀ ਕੰਟਰੋਲ ਵਿੱਚ ਆ। ਜਿਹੜੇ ਵਿਅਕਤੀ ਨੇ ਉੱਥੇ ਹੱਲਾ ਗੁੱਲਾ ਕੀਤਾ ਪੁਲਿਸ ਦੇ ਮੁਤਾਬਕ, ਅਜੇ ਤੱਕ ਉਹ ਪਤਾ ਨਹੀਂ ਕੌਣ ਸੀ, ਕਿਹੜੀ ਪਾਰਟੀ ਦਾ ਸੀ, ਕਿੱਥੋਂ ਆਇਆ ਸੀ, ਅਜੇ ਤੱਕ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਹੋਈ। ਜਿਸਨੇ ਵਿਜੇ ਸਾਂਪਲਾ ਦੇ ਕਹਿੰਦੇ ਨੱਕ ਦੇ ਉੱਪਰ ਮਾਈਕ ਮਾਰਿਆ ਉਹਦਾ ਪਤਾ ਨਹੀਂ ਲੱਗ ਸਕਿਆ, ਕਹਿੰਦੇ ਫਰਾਰ ਹੈ। ਭਾਰਤੀ ਜਨਤਾ ਪਾਰਟੀ ਨੇ ਬੜਾ ਸਿੱਧਾ ਦੋਸ਼ ਲਾਇਆ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਜਾਣ ਬੁੱਝ ਕੇ ਸਾਰਾ ਕੁਛ ਕਰਾਉਂਦੀ ਹੈ, ਔਰ ਭਾਰਤੀ ਜਨਤਾ ਪਾਰਟੀ ਨੇ ਅਜੇ ਤੱਕ ਸਿੱਧੇ ਤੌਰ ਤੇ ਬੀ ਐਸ ਪੀ ਨੂੰ ਦੋਸ਼ੀ ਨਹੀਂ ਕਿਹਾ। ਉਹਨਾਂ ਨੇ ਬੀ ਐਸ ਪੀ ਦੇ ਉੱਪਰ ਅਜੇ ਤੱਕ ਸਵਾਲ ਨਹੀਂ ਚੁੱਕਿਆ, ਬੀ ਐਸ ਪੀ ਤੇ ਉਂਗਲ ਨਹੀਂ ਚੁੱਕੀ। ਉਹਨਾਂ ਨੇ ਇਹੀ ਕਿਹਾ ਕਿ ਸਾਨੂੰ ਨਹੀਂ ਪਤਾ ਕੌਣ ਸੀ ਜਿਹਨਾਂ ਨੇ ਸਾਡੇ ਲੀਡਰ ਤੇ ਹਮਲਾ ਕੀਤਾ ਹੈ। ਹੁਣ ਇੱਕ ਪਾਸੇ ਹੋ ਗਈ ਭਾਜਪਾ, ਪਤਾ ਇਹ ਲੱਗਾ ਕਿ ਭਾਜਪਾ ਦੇ ਵੱਡੇ ਵੱਡੇ ਲੀਡਰ ਹੁਣ ਹੁਸ਼ਿਆਰਪੁਰ ਦੇ ਪਿੰਡ ਵਾੜੀਆ ਕਲਾਂ ਪਹੁੰਚਣਗੇ। ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਜਿਹੜੀ ਕਹਿੰਦੀ ਕਿ ਜ਼ਿੰਮੇਵਾਰ ਤੇ ਤੁਸੀਂ ਦੋਵੇਂ ਹੀ ਹੋ, ਚਾਹੇ ਪੰਜਾਬ ਦੀ ਸਰਕਾਰ ਹੈ ਚਾਹੇ ਕੇਂਦਰ ਦੀ ਹੈ, ਤੇ ਇੱਥੇ ਤੁਸੀਂ ਮਗਰ ਮੱਛ ਤੇ ਅਥਰੂ ਵਹਾਉਣ ਆ ਜਾਂਦੇ ਆ, ਕਰਦੇ ਤੁਸੀਂ ਕੁਛ ਨੀ। ਬੀ ਐਸ ਪੀ ਦਾ ਬੜਾ ਸਿੱਧਾ ਪੱਧਰਾ ਦੋਸ਼ ਹੈ ਕਿ ਬੇਅਦਬੀਆਂ ਲਗਾਤਾਰ ਹੋ ਰਹੀਆਂ ਹੈ ਡਾਕਟਰ ਬੀ ਆਰ ਅੰਬੇਦਕਰ ਦੀ ਜਿਹੜੇ ਬੁੱਤ ਨੇ, ਤੇ ਤੁਸੀਂ ਕਰ ਕੀ ਰਹੇ ਹੋ, ਕੇਂਦਰ ਸਰਕਾਰ ਕਹਿੰਦੇ ਕੁਛ ਨੀ ਕਰ ਰਹੀ। ਇੱਥੋਂ ਤੱਕ ਵੀ ਬੀ ਐਸ ਪੀ ਨੇ ਦੋਸ਼ ਲਾਇਆ ਕਿ ਗੁਰਪਤਵੰਤ ਸਿੰਘ ਪੰਨੂ ਕਹਿੰਦਾ ਕਿ ਮੈਂ ਸਾਰਾ ਕੁਛ ਕਰਾਉਂਦਾ, ਤੇ ਗੁਰਪਤਵੰਤ ਸਿੰਘ ਪੰਨੂ ਤੇ ਤੁਸੀਂ ਕਾਰਵਾਈ ਕੋਈ ਨੀ ਕਰਦੇ। ਹੁਣ ਬੀ ਐਸ ਪੀ ਦੇ ਦੋਸ਼ ਜਿਹੜੇ ਹੈਗੇ ਉਹ ਭਾਜਪਾ ਦੇ ਹੈ। ਭਾਜਪਾ ਨੇ ਅਜੇ ਸਿੱਧੇ ਤੌਰ ਤੇ ਬੀ ਐਸ ਪੀ ਦਾ ਨਾਮ ਨਹੀਂ ਲਿਆ, ਪਰੰਤੂ ਗੱਲ ਸ਼ੁਰੂ ਹੋਈ ਸੀ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਤੇ ਅਪਮਾਨ ਤੋਂ। ਹੁਣ ਦੋ ਰਾਜਨੀਤਿਕ ਧਿਰਾਂ ਜਿਹੜੀਆਂ ਆਹਮੋ ਸਾਹਮਣੇ ਜਾਪਦੀਆਂ। ਮੈਂ ਇੱਥੇ ਪਟਲ ਸਾਹਿਬ ਇਸ ਗੱਲ ਦਾ ਜ਼ਿਕਰ ਕਰਾਂ, ਜਿਸ ਹੁਸ਼ਿਆਰਪੁਰ ਦਾ ਮੈਂ ਗੱਲ ਕਰ ਰਿਹਾ, ਜਿਸ ਹੁਸ਼ਿਆਰਪੁਰ ਦੀ ਘਟਨਾ ਮੈਂ ਸਾਂਝੀ ਕਰ ਰਿਹਾ, ਚਾਹੇ ਗੱਲ ਵਾੜੀਆਂ ਕਲਾ ਦੀ, ਚਾਹੇ ਚੜ੍ਹਦੇ ਵਾਲਾ ਪਾਸਾ, ਚਾਹੇ ਰਹਿੰਦੇ ਵਾਲਾ, ਹੁਸ਼ਿਆਰਪੁਰ ਦੀਆਂ ਰਾਜਨੀਤਿਕ ਭੂਗੋਲਿਕ ਸਥਿਤੀਆਂ ਨੇ ਅਸਲ ਵਿੱਚ ਇਹ ਸਥਿਤੀਆਂ ਕਾਂਗਰਸ ਦੇ ਵੀ ਅਨੁਕੂਲ ਹੈ, ਇਹ ਸਥਿਤੀਆਂ ਭਾਜਪਾ ਲਈ ਵੀ ਅਨੁਕੂਲ ਹੈ, ਇਹ ਸਥਿਤੀਆਂ ਬਹੁਜਨ ਸਮਾਜ ਪਾਰਟੀ ਲਈ ਵੀ ਅਨੁਕੂਲ ਹੈ। ਇਹ ਉਹ ਸੀਟ ਹੈ ਜਿੱਥੇ ਕਾਂਗਰਸ ਵੀ ਕਈ ਵਾਰ ਜਿੱਤੀ ਹੈ, ਜਿੱਥੇ ਕਈ ਵਾਰ ਭਾਜਪਾ ਵੀ ਜਿੱਤੀ ਹੈ। ਔਰ ਬਾਬੂ ਕਾਂਸ਼ੀ ਰਾਮ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਨ, ਕਾਂਸ਼ੀ ਰਾਮ ਵੀ ਸੰਨ 1996 ਚ ਇੱਥੋਂ ਲੋਕ ਸਭਾ ਮੈਂਬਰ ਰਹਿ ਚੁੱਕੇ ਹੈ। ਪਾਰਟੀ ਇਹ ਸੀਟ ਦੇ ਉੱਪਰ ਹਿੰਦੂ ਤਾਂ ਹਿੰਦੂ ਵੋਟ ਬੈਂਕ ਵੀ ਹੈਗਾ, ਕਾਂਗਰਸ ਦਾ ਵੋਟ ਬੈਂਕ ਵੀ ਹੈਗਾ, ਤੇ ਵੋਟ ਬੈਂਕ ਬਹੁਜਨ ਸਮਾਜ ਪਾਰਟੀ ਦਾ ਵੀ ਹੈਗਾ। ਜਿਹੜੇ ਪੰਜਾਬ ਦੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਨੇ ਇਸ ਵੇਲੇ ਕਰੀਮਪੁਰੀ ਜੀ, ਉਹ ਵੀ ਪਿੰਡ ਵਾੜੀਆਂ ਕਲਾਂ ਤੋਂ ਅਸੀਂ ਕਹਿੰਦੇ ਕਿ 10-15-20 ਕਿਲੋਮੀਟਰ ਦੇ ਦਾਇਰੇ ਵਿੱਚ ਹੀ ਆਉਂਦੇ ਹੈ। ਸੋ ਇਹ ਵੀ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਕਿ ਜਿਹੜਾ ਇੱਕ ਦੂਜੇ ਨੂੰ ਧੱਕੇ ਮਾਰਦੇ ਨੇ, ਵਿਜੇ ਸਾਂਪਲਾ ਨੂੰ ਧੱਕੇ ਮਾਰਦੇ ਨੇ, ਵਿਜੇ ਸਾਂਪਲਾ ਦਾ ਸਟੈਂਡ ਲੈ ਲੈਣਾ, ਇਹ ਵੀ ਕਿਤੇ ਨਾ ਕਿਤੇ ਮੰਨਿਆ ਜਾ ਰਿਹਾ ਕਿ ਹੁਸ਼ਿਆਰਪੁਰ ਦੀ ਇੱਕ ਆਪਣੇ ਢੰਗ ਦੀ ਵੱਖਰੀ ਜਿਹੀ ਸਿਆਸਤ ਹੈ, ਜਿੱਥੇ ਭਾਜਪਾ ਵੀ ਕਬਜ਼ਾ ਰੱਖਣਾ ਚਾਹੁੰਦੀ ਹੈ, ਜਿੱਥੇ ਕਾਂਗਰਸ ਵੀ ਗਵਾਉਣਾ ਨਹੀਂ ਚਾਹੁੰਦੀ। ਹੁਣ ਤੇ ਤਾਜ਼ਾ ਤਰੀਨ ਸੁੱਖ ਦੇ ਨਾਲ ਜੇ ਮੈਂ ਤਾਜ਼ਾ ਗੱਲ ਕਰਾਂ ਕਿ ਜਿਹੜੇ ਉੱਥੇ ਲੋਕ ਸਭਾ ਮੈਂਬਰ ਹੈ ਉਹ ਆਮ ਆਦਮੀ ਪਾਰਟੀ ਦੇ ਹੈ, ਡਾਕਟਰ ਰਾਜ ਕੁਮਾਰ ਚੱਬੇਵਾਲ। ਸੋ ਇਸ ਕਰਕੇ ਇਹ ਸੀਟ ਤੇ ਨਜ਼ਰਾਂ ਸਾਰਿਆਂ ਦੀ, ਹੁਸ਼ਿਆਰਪੁਰ ਦੀ ਲੋਕ ਸਭਾ ਸੀਟ ਤੇ, ਹੁਸ਼ਿਆਰਪੁਰ ਦੇ ਖੇਤਰ ਤੇ, ਸੋ ਥੋੜਾ ਜਿਹਾ ਸਿਆਸੀ ਤੌਰ ਤੇ ਉੱਧਰ ਵੀ ਜੋੜ ਕੇ ਵੇਖਿਆ ਜਾ ਸਕਦਾ ਹੈ। ਬਾਕੀ ਗੱਲ ਬੜੀ ਪੱਟਲ ਸਾਹਿਬ ਸਾਫ਼ ਹੈ, ਡਾਕਟਰ ਬੀ ਆਰ ਅੰਬੇਦਕਰ ਦੀ ਮੂਰਤੀ ਦੀ ਗੱਲ ਹੋਵੇ ਜਾਂ ਹੋਰ ਵੱਖ ਵੱਖ ਢੰਗ ਦੀਆਂ ਜਿਹੜੀਆਂ ਬੇਅਦਬੀਆਂ ਪੰਜਾਬ ਵਿੱਚ ਖਾਸ ਕਰਕੇ ਹੋ ਰਹੀਆਂ, ਇਹ ਬੇਅਦਬੀਆਂ ਸਧਾਰਨ ਅਵਸਥਾ ਵਿੱਚ ਨਹੀਂ ਹੈ, ਇਹਦੇ ਮਗਰ ਇੱਕ ਡੂੰਘੀ ਸਾਜਿਸ਼ ਹੈ, ਡੂੰਘੀਆਂ ਇਹਦੇ ਮਗਰ ਕਿਤੇ ਨਾ ਕਿਤੇ ਰਾਜਨੀਤਿਕ ਘਟਨਾਕ੍ਰਮ ਹੈ, ਡੂੰਘੀਆਂ ਕਿਤੇ ਨਾ ਕਿਤੇ ਚਾਲਾਂ ਨੇ, ਕਿਉਂਕਿ ਇਹਨੂੰ ਸਧਾਰਨ ਨਹੀਂ ਵੇਖਿਆ ਜਾ ਸਕਦਾ। ਹਰ ਮਹੀਨੇ ਦੋ ਮਹੀਨੇ ਬਾਅਦ ਕਿਤੇ ਨਾ ਕਿਤੇ ਇਹੋ ਜਿਹਾ ਕੁਛ ਹੋ ਜਾਂਦਾ, ਤੇ ਲੋਕ ਤੇ ਇੱਥੋਂ ਦੇ ਪੰਜਾਬ ਦੇ ਪਤਾ ਨੀ ਕਿਹੜੀ ਮਿੱਟੀ ਦੇ ਬਣੇ ਆ, ਸ਼ਾਇਦ ਡੀਕਦੇ ਹੀ ਹੁੰਦੇ ਆ ਕਿ ਕਿਤੇ ਕੁਛ ਹੋਵੇ ਤੇ ਇਹ ਸੜਕਾਂ ਤੇ ਆ ਜਾਂਦੇ ਆ, ਨਾ ਅੱਗੇ ਵੇਖਦੇ ਨਾ ਪਿੱਛੇ ਵੇਖਦੇ ਕਿ ਸਿਆਸਤ ਕਿੰਨੀ ਕਾ, ਇਹ ਸੜਕਾਂ ਜਾਮ ਕਰ ਲੈਂਦੇ ਆ। ਸੋ ਇਸ ਕਰਕੇ ਘਟਨਾਕ੍ਰਮ ਮੈਨੂੰ ਲੱਗਦਾ ਕਿ ਇਹਦੇ ਮਗਰ ਵੀ ਇੱਕ ਡੂੰਘੀ ਸਿਆਸਤ ਹੈ, ਤੇ ਜਦੋਂ ਅਸੀਂ ਸਿਆਸਤ ਦੀ ਗੱਲ ਕਰਦੇ ਹਾਂ ਤੇ ਮਾਫ਼ ਕਰਨਾ ਇਹ ਗੱਲ ਕਹਿਣੀ ਪਏਗੀ, ਚਾਹੇ ਸੂਬੇ ਦੀ ਸਰਕਾਰ ਹੈ ਚਾਹੇ ਕੇਂਦਰ ਦੀ ਸਰਕਾਰ ਹੈ, ਇਹ ਦੋਵੇਂ ਕਿਤੇ ਨਾ ਕਿਤੇ ਇਸ ਮਾਮਲੇ 'ਚ ਫੇਲ ਹੈ ਜਾਂ ਦੋਵੇਂ ਕਿਤੇ ਨਾ ਕਿਤੇ ਇਸ ਮਾਮਲੇ 'ਚ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ।
0: ਜੀ, ਕਹਿੰਦੇ ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲਾ ਹੁਣ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ, ਕੀ ਨਵੀਂ ਅਪਡੇਟ ਆ ਰਹੀ ਹੈ ਜੀ ਇਸ ਮਾਮਲੇ ਦੇ ਵਿੱਚ?
2: ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲਾ ਇਸ ਤਰ੍ਹਾਂ ਆ ਪਟੋ ਸਾਹਿਬ, ਇਹਦਾ ਇਸ ਮਸਲੇ ਨੇ ਖਹਿੜਾ ਨਹੀਂ ਛੱਡਣਾ ਭਗਵੰਤ ਮਾਨ ਸਰਕਾਰ ਦਾ। ਉਹਦਾ ਕਾਰਨ ਹੈ ਕਿ ਜਦੋਂ ਇੱਕ ਵਿਅਕਤੀ ਦੀ ਮੌਤ ਹੁੰਦੀ ਹੈ, ਖਾਸ ਕਰਕੇ ਜੇ ਕੋਈ ਖੁਦਕੁਸ਼ੀ ਕਰਦਾ ਤੇ ਖੁਦਕੁਸ਼ੀ ਕਰਨ ਸਮੇਂ ਜਿਹੜੀ ਉਹਦੀ ਆਖਰੀ ਬਿਆਨਬਾਜ਼ੀ ਹੁੰਦੀ ਹੈ ਉਹ ਕਿਸੇ ਵੀ ਰੂਪ ਚ ਹੋਵੇ, ਉਹ ਭਾਰਤੀ ਕਾਨੂੰਨ ਚ ਬੜੀ ਮਹੱਤਤਾ ਰੱਖਦੀ ਹੈ। ਹੁਣ ਗੁਲਜ਼ਾਰ ਸਿੰਘ ਜਿਹੜਾ ਜਾਂਦਾ ਜਾਂਦਾ ਬਿਆਨ ਦੇ ਕੇ, ਉਹ ਵੀ ਵੀਡੀਓ ਦੇ ਵਿੱਚ, ਕਿ ਭਾਈ ਮੈਨੂੰ ਅਪਮਾਨਿਤ ਕੀਤਾ ਗਿਆ, ਮੈਨੂੰ ਬੇਇੱਜ਼ਤ ਕੀਤਾ ਗਿਆ, ਮੈਨੂੰ ਮਾਫ਼ੀ ਮੰਗਣ ਲਈ ਕਿਹਾ ਜਾ ਰਿਹਾ ਸੀਗਾ, ਕਿਉਂਕਿ ਉਹਦੇ ਪਿੰਡ ਪ੍ਰੋਗਰਾਮ ਸੀ ਹਰਪਾਲ ਸਿੰਘ ਚੀਮੇ ਦਾ, ਜਿੱਥੇ ਉਸਨੇ ਆਪਣਾ ਦੁੱਖ ਜ਼ਾਹਰ ਕੀਤਾ ਸੀ, ਨਸ਼ਿਆਂ ਨੂੰ ਲੈ ਕੇ ਸਵਾਲ ਖੜੇ ਕੀਤੇ ਸੀ। ਹੁਣ ਹਰਪਾਲ ਸਿੰਘ ਚੀਮਾ ਪ੍ਰੋਗਰਾਮ 'ਚ ਚਲਾ ਗਿਆ, ਜਵਾਬ ਉਹਨੂੰ ਮਿਲਿਆ ਨਹੀਂ, ਪਰੰਤੂ ਜਿਹੜੇ ਚੌਧਰੀ ਹੁੰਦੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸੀ, ਉਹਨਾਂ ਨੇ ਉਸ ਗਰੀਬ ਵਿਅਕਤੀ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜਿਹਦੇ ਵਿੱਚ ਉਸਨੇ ਜਿਹੜਾ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਜਿਹੜਾ ਉਹਦਾ ਆਖਰੀ ਬਿਆਨ ਸੀ, ਜਿਹੜੀ ਵੀਡੀਓ ਸੀ, ਉਹਦੇ ਵਿੱਚ ਉਹਨੇ ਹਰਪਾਲ ਸਿੰਘ ਚੀਮੇ ਦਾ ਵੀ ਨਾਮ ਲਿਆ। ਹੁਣ ਬਾਕੀ ਤੇ ਪਿੰਡ ਵਾਲੇ ਪੰਜਾਂ ਲੋਕਾਂ ਤੇ ਪਰਚਾ ਦਰਜ ਹੋ ਗਿਆ, ਚਾਰ ਗ੍ਰਿਫਤਾਰ ਹੈ, ਇੱਕ ਫਰਾਰ ਹੈ।

0: ਇਮਾਨਦਾਰੀ ਨਹੀਂ ਦਿਖਾਉਣੀ। ਹੁਣ ਹਾਈ ਕੋਰਟ ਨੇ ਪੈਂਦੇ ਸਿੱਟੇ ਦੋ ਗੱਲਾਂ ਆਖੀਆਂ। ਪਹਿਲੀ ਗੱਲ, ਹਾਈ ਕੋਰਟ ਕਹਿੰਦਾ ਕਿ ਗੱਲ ਆ ਪੰਜਾਬ ਸਰਕਾਰ ਇਸ ਮਾਮਲੇ 'ਚ ਸਟੇਟਸ ਰਿਪੋਰਟ ਦਾਖਲ ਕਰੇ, ਇਹ ਵੱਡਾ ਕਦਮ ਹੀ ਮੰਨਿਆ ਜਾਂਦਾ। ਅਦਾਲਤ ਜਦੋਂ ਸਿੱਧੇ ਤੌਰ ਤੇ ਕਿਸੇ ਮਸਲੇ 'ਚ ਦਖਲ ਅੰਦਾਜ਼ੀ ਕਰਦੀ ਹੈ ਤੇ ਉਹਦੇ ਵਿੱਚ ਸਟੇਟਸ ਰਿਪੋਰਟ ਹੀ ਮੰਗੀ ਜਾਂਦੀ ਹੈ ਕਿ ਭਾਵ ਦੱਸੋ ਤੁਸੀਂ ਤਾਜ਼ਾ ਚੱਲ ਕੀ ਰਿਹਾ, ਤੁਸੀਂ ਕਰ ਕੀ ਰਹੇ ਹੋ। ਦੂਜੀ ਗੱਲ, ਹਾਈਕੋਰਟ ਨੇ ਇਹ ਵੀ ਟਿੱਪਣੀ ਕੀਤੀ ਹੈ ਕਿ ਠੀਕ ਹੈ ਮੰਤਰੀ ਦਾ ਨਾਮ ਵਿੱਚ ਆ ਗਿਆ ਤੇ ਜੇ ਮੰਤਰੀ ਦਾ ਨਾਮ ਆ ਗਿਆ ਤਾਂ ਅਸੀਂ ਜਾਂਚ ਟੀਮ ਦੇ ਉੱਪਰ ਸਵਾਲ ਨਹੀਂ ਖੜੇ ਕਰ ਸਕਦੇ। ਹੁਣ ਸਟੇਟਸ ਰਿਪੋਰਟ ਵਿੱਚ ਸਰਕਾਰ ਵਾਲਾ ਪੱਖ, ਪੁਲਿਸ ਵਾਲਾ ਪੱਖ ਕੀ ਖੁਲਾਸੇ ਕਰਦਾ ਹੈ ਉਹ ਲੱਗਦਾ ਮੈਨੂੰ ਦੋ ਚਾਰ ਦਿਨਾਂ 'ਚ ਪਤਾ ਲੱਗ ਜਾਏਗਾ। ਦੂਜੇ ਪਾਸੇ ਹਰਪਾਲ ਸਿੰਘ ਚੀਮਾ ਜਿਹਨਾਂ ਉੱਪਰ ਉਂਗਲ ਉੱਠ ਰਹੀ ਹੈ, ਉਹਨਾਂ ਨੇ ਅੱਜ ਪਹਿਲੀ ਵਾਰ ਇਸ ਮਸਲੇ ਦੇ ਉੱਪਰ ਬਿਆਨ ਦਿੱਤਾ ਹੈ। ਹਰਪਾਲ ਸਿੰਘ ਚੀਮਾ ਕਹਿੰਦੇ ਜੀ ਗੱਲ ਇਹ ਹੈ, ਮੈਂ ਸਮਾਂ ਆਉਣ ਤੇ ਸੱਚ ਦੱਸਾਂਗਾ, ਜਗ ਜਾਹਰ ਕਰਾਂਗਾ ਕਿ ਇਹ ਸਾਰਾ ਕੁਛ ਇੱਕ ਸਿਆਸੀ ਸਾਜਿਸ਼ ਦੇ ਤਹਿਤ ਮੇਰੇ ਖਿਲਾਫ ਕੀਤਾ ਗਿਆ। ਹਰਪਾਲ ਸਿੰਘ ਚੀਮਾ ਪਹਿਲੀ ਵਾਰ ਬੋਲਿਆ ਕਿ ਸਿਆਸੀ ਸਾਜਿਸ਼ ਰਚੀ ਗਈ ਹੈ ਮੇਰੇ ਖਿਲਾਫ। ਉਹਨਾਂ ਨੇ ਸਿੱਧੇ ਤੌਰ ਤੇ ਵਿਰੋਧੀ ਪਾਰਟੀਆਂ ਤੇ ਉਂਗਲ ਉਠਾਈ ਹੈ ਕਿ ਝੂਠੇ ਮਾਮਲੇ 'ਚ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਹੈ। ਸੋ ਇਹ ਹਰਪਾਲ ਸਿੰਘ ਚੀਮਾ ਦਾ ਪੱਖ ਆ ਗਿਆ। ਬਾਕੀ ਗੁਲਜ਼ਾਰ ਸਿੰਘ ਦੇ ਮਸਲੇ ਦੇ ਵਿੱਚ ਕਾਨੂੰਨੀ ਤੌਰ ਤੇ ਪੱਲੇ ਕੀ ਪੈਂਦਾ ਆਉਣ ਵਾਲੇ ਸਮੇਂ 'ਚ ਪਰਿਵਾਰ ਦੇ, ਉਹਦੇ ਵਿੱਚ ਤੇ ਮੈਂ ਬਹੁਤ ਵੱਡਾ ਦਾਅਵਾ ਨਹੀਂ ਕਰ ਸਕਦਾ ਜਿੱਦਾਂ ਦਾ ਇੱਥੋਂ ਦਾ ਰਾਜਤੰਤਰ ਹੈ, ਪਰੰਤੂ ਜਿੰਨੀ ਕੁ ਹੌਲੇ ਹੌਲੇ ਇਸ ਮਸਲੇ ਨੂੰ ਲੈ ਕੇ ਜਾਂ ਇਸ ਤੋਂ ਪਹਿਲਾਂ ਮੋਹਣ ਜੀ ਦੇ ਮਸਲੇ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਦੀ ਹੋਈ ਹੈ, ਸ਼ਾਇਦ 4.5 ਸਾਲ 'ਚ ਉਡੀ ਹੋਏ ਹੋਏ ਨਹੀਂ ਹੋਈ ਜਿੱਡੀ ਹੁਣ ਹੋਈ ਹੈ।
1: ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਦੋ ਹੋਰ ਉਮੀਦਵਾਰ ਐਲਾਨ ਕੀਤੇ ਨੇ ਜੀ।
0: ਪਟੋ ਸਾਹਿਬ, ਉਮੀਦਵਾਰ ਹੁਣ ਵੱਖ ਵੱਖ ਪਾਰਟੀਆਂ ਨੇ ਥੋੜੇ ਥੋੜੇ ਕਰਕੇ ਜਿਹਨੂੰ ਕਹਿੰਦੇ ਸਿਆਸੀ ਪੱਤੇ ਖੋਲਣੇ ਸ਼ੁਰੂ ਕਰ ਦਿੱਤੇ ਆ। ਸ਼੍ਰੋਮਣੀ ਅਕਾਲੀ ਦਲ ਦਾ ਤੁਸੀਂ ਜ਼ਿਕਰ ਕੀਤਾ, ਸ਼੍ਰੋਮਣੀ ਅਕਾਲੀ ਦਲ ਨੇ ਹੁਣ ਦੂਜੇ ਉਮੀਦਵਾਰ ਵਾਲਾ ਪੱਤਾ ਖੋਲ ਦਿੱਤਾ ਹੈ। ਸ਼ਾਇਦ ਹੋਰ ਦੋ ਘੜੀਆਂ ਨੂੰ ਤੀਸਰਾ ਉਮੀਦਵਾਰ ਵੀ ਆ ਜਾਏ ਸਾਹਮਣੇ, ਕਿਉਂਕਿ ਸੁਖਬੀਰ ਸਿੰਘ ਬਾਦਲ ਲਗਾਤਾਰ ਪੰਜਾਬ ਦੇ ਵਿੱਚ ਵਿਚਰ ਰਹੇ ਆ, ਲਗਾਤਾਰ ਆਪਣੀਆਂ ਸਿਆਸੀ ਰੈਲੀਆਂ ਕਰ ਰਹੇ ਆ ਤੇ ਕਾਫੀ ਵੱਡੇ ਇਕੱਠ ਵੀ ਉੱਥੇ ਕਰ ਰਹੇ ਆ। ਹਾਲਾਂਕਿ ਉਹ ਇਕੱਠ ਕਿਹੜੇ ਢੰਗ ਦੇ ਨਾਲ ਕਰ ਰਹੇ ਆ ਅਸੀਂ ਉੱਧਰ ਨਹੀਂ ਜਾਂਦੇ, ਪਰੰਤੂ ਇਕੱਠ ਹੋ ਰਹੇ ਆ। ਹੁਣ ਸਨੌਰ ਦੀ ਗੱਲ ਮੈਂ ਦੋ ਚਾਰ ਦਿਨ ਪਹਿਲਾਂ ਕੀਤੀ ਸੀ ਕਿ ਸਨੌਰ ਤੋਂ ਜਿੱਥੇ ਆਮ ਆਦਮੀ ਪਾਰਟੀ ਇਸ ਵੇਲੇ ਕਾਬਜ਼ ਹੈ, ਹਰਮੀਤ ਸਿੰਘ ਪਠਾਨਵਾਜਰਾ ਉੱਥੋਂ MLA ਨੇ, ਉਸ ਸੀਟ ਤੇ ਸਰਬਜੀਤ ਝਿੰਜਰ ਨੂੰ ਅਕਾਲੀ ਦਲ ਨੇ ਪਹਿਲਾਂ ਉਮੀਦਵਾਰ ਐਲਾਨ ਕੀਤਾ ਸੀ। ਸਰਬਜੀਤ ਝਿੰਜਰ ਅਕਾਲੀ ਦਲ ਦਾ ਕਾਫੀ ਵੱਡਾ ਲੀਡਰ ਹੈ। ਤਾਜ਼ਾ ਤਰੀਨ ਮੈਂ ਗੱਲ ਕਰਾਂ ਤੇ ਫਤਿਹਗੜ੍ਹ ਸਾਹਿਬ, ਉੱਥੋਂ ਲਖਵੀਰ ਸਿੰਘ MLA ਹੈ ਆਮ ਆਦਮੀ ਪਾਰਟੀ ਦਾ, ਉੱਥੇ ਬਲਜੀਤ ਸਿੰਘ ਨੂੰ ਅਕਾਲੀ ਦਲ ਨੇ ਉਮੀਦਵਾਰ ਐਲਾਨ ਕਰ ਦਿੱਤਾ। ਤਾਂ ਕਿ ਦੋ ਸਿੱਧੇ ਤੌਰ ਤੇ ਆਪਣੇ ਸਿਆਸੀ ਪੱਤੇ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਨੇ ਖੋਲ ਦਿੱਤੇ ਆ। ਹੁਣ ਇਸ ਤੋਂ ਇਲਾਵਾ ਵੀ ਸ਼੍ਰੋਮਣੀ ਅਕਾਲੀ ਦਲ ਨੇ ਕਈ ਥਾਵਾਂ ਤੇ ਆਪਣੇ ਇੰਚਾਰਜ ਦੇ ਤੌਰ ਤੇ ਚਿਹਰੇ ਫਿੱਟ ਕੀਤੇ ਆ। ਤਾਜ਼ਾ ਤਰੀਨ ਆਪਾਂ ਗੱਲ ਕਰੀਏ ਤੇ ਬੀਤੇ ਕੱਲ ਰਵਿੰਦਰ ਸਿੰਘ ਬ੍ਰਹਮਪੁਰਾ ਬੜੇ ਪੰਜਾਬ ਦੇ ਇੱਕ ਵੱਡੇ ਸਿਆਸੀ ਚਿਹਰਾ ਆ, ਬੜੇ ਵੱਡੇ ਸਿਆਸੀ ਪਰਿਵਾਰ ਚੋਂ ਹੈ, ਬ੍ਰਹਮਪੁਰਾ ਸਾਹਿਬ ਦੇ ਪੁੱਤਰ ਹੈ, ਖਡੂਰ ਸਾਹਿਬ ਤੋਂ ਵਿਧਾਇਕ ਵੀ ਰਹੇ, ਉਹਨਾਂ ਨੂੰ ਪਾਰਟੀ ਚੋਂ ਕੱਢਿਆ। ਹੁਣ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਚੋਂ ਕੱਢਣਾ, ਉਹਦਾ ਕਾਰਨ ਬੜਾ ਸਿੱਧਾ ਪੱਧਰਾ ਆ ਕਿ ਖਡੂਰ ਸਾਹਿਬ ਤੋਂ ਬੀਬੀ ਰਮਨਦੀਪ ਕੌਰ ਨੂੰ ਅਕਾਲੀ ਦਲ ਨੇ ਆਪਣਾ ਚਿਹਰਾ ਐਲਾਨਿਆ ਹੋਇਆ, ਇੰਚਾਰਜ ਲਾਇਆ ਹੋਇਆ। ਤੇ ਇੰਚਾਰਜ ਦਾ ਅਰਥ ਸਿਆਸੀ ਮਾਹੌਲ ਵਿੱਚ ਇਹੀ ਹੁੰਦਾ ਕਿ ਟਿਕਟ ਉਹਨੂੰ ਮਿਲਣੀ ਹੈ। ਰਵਿੰਦਰ ਸਿੰਘ ਬ੍ਰਹਮਪੁਰਾ ਨਾਰਾਜ਼ ਸੀ ਅਕਾਲੀ ਦਲ ਨੇ ਰਵਿੰਦਰ ਸਿੰਘ ਬ੍ਰਹਮਪੁਰਾ ਝਟਕਾ ਦਿੱਤਾ ਕਿ ਚਾਹ ਪਈ ਵਾਰ। ਹੁਣ ਇਸ ਤੋਂ ਇਲਾਵਾ ਜੇ ਮੈਂ ਵਾਰਸ ਪੰਜਾਬ ਵਾਲੇ ਪਾਸੇ ਨੂੰ ਆ ਜਾ, ਵਾਰਸ ਪੰਜਾਬ ਵੀ ਲਗਾਤਾਰ ਆਪਣੇ ਉਮੀਦਵਾਰ ਐਲਾਨ ਕਰ ਰਿਹਾ। ਲੱਖੇ ਸਿਧਾਣੇ ਨੂੰ ਮੌੜ ਖੇਤਰ ਤੋਂ ਝੰਡੀ ਦੇ ਦਿੱਤੀ ਹੈ ਵਾਰਸ ਪੰਜਾਬ ਨੇ ਕਿ ਲੱਖਾ ਸਿਧਾਣਾ ਮੌੜ ਖੇਤਰ ਤੋਂ ਚੋਣ ਲੜੇਗਾ। ਹਾਲਾਂਕਿ ਮੌੜ ਖੇਤਰ ਤੋਂ ਪਹਿਲਾਂ ਵੀ ਲੱਖਾ ਸਿਧਾਣਾ ਚੋਣ ਲੜ ਚੁੱਕੇ ਹੈ, ਪਰੰਤੂ ਪਹਿਲਾਂ ਉਹਨਾਂ ਨੇ ਹੋਰ ਪਾਰਟੀ ਤੋਂ ਲੜੀ ਸੀ, ਕਿਸਾਨਾਂ ਵਾਲੇ ਪਾਸਿਓਂ ਲੜੀ ਸੀ। ਜੇ ਲੱਖੇ ਸਿਧਾਣੇ ਦੀ ਗੱਲ ਕਰੀਏ ਤੇ ਖੈਰ ਚੋਣ ਤੇ ਉਹ ਪਹਿਲਾਂ ਵੀ ਕਈ ਵਾਰ ਲੜ ਚੁੱਕੇ ਆ, ਕਦੇ ਕਿਸੇ ਪਾਰਟੀ ਤੇ ਕਦੇ ਕਿਸੇ ਪਾਰਟੀ ਵੱਲੋਂ, ਅੱਜ ਕੱਲ੍ਹ ਵਾਰਸ ਪੰਜਾਬ ਦੇ ਨਾਲ ਹੈ। ਇੱਕ ਮੁੰਡਾ ਮਨਦੀਪ ਸਿੱਧੂ ਹੈ, ਮਨਦੀਪ ਸਿੱਧੂ ਨੂੰ ਤਲਵੰਡੀ ਸਾਬੋ ਤੋਂ ਅੰਜਾਰ ਚਲਾ ਦਿੱਤਾ, ਦਲੇਰ ਸਿੰਘ ਨੂੰ ਫਰੀਦਕੋਟ ਤੋਂ ਲਾ ਦਿੱਤਾ। ਪਾਪੀ ਚਾਹੇ ਗੱਲ ਅਕਾਲੀ ਦਲ ਦੀ ਕਰੀਏ, ਸ਼੍ਰੋਮਣੀ ਅਕਾਲੀ ਦਲ ਦੀ, ਚਾਹੇ ਵਾਰਸ ਪੰਜਾਬ ਦੀ ਤੇ ਚਾਹੇ ਗਿਆਨੀ ਹਰਪ੍ਰੀਤ ਹੋਣਾ ਵਾਲੀ ਪਾਰਟੀ ਦੀ, ਕਿਉਂਕਿ ਉਹਨਾਂ ਨੇ ਵੀ 25-30 ਕੋਆਰਡੀਨੇਟਰ ਐਲਾਨ ਦਿੱਤੇ ਹੈਗੇ ਹੈ।

0: ਇਹ ਤਿੰਨ ਪਾਰਟੀਆਂ ਧੜਾ ਧੜ ਉਮੀਦਵਾਰ ਐਲਾਨ ਕਰਕੇ ਸੀਟਾਂ ਦੇ ਉੱਪਰ ਦਾਅਵੇਦਾਰੀ ਕਰ ਰਹੀਆਂ। ਹਾਲਾਂਕਿ ਅਜੇ ਤੱਕ ਇਹਨਾਂ ਵਿੱਚੋਂ ਕਈਆਂ ਦਾ ਭਾਜਪਾ ਦੇ ਨਾਲ ਸਿਆਸੀ ਸਮਝੌਤਾ ਬਾਹਰੀ ਤੌਰ ਤੇ ਹੋਣਾ, ਕਈਆਂ ਦਾ ਅੰਦਰੂਨੀ ਤੌਰ ਤੇ ਹੋਣਾ ਹੈ, ਤੇ ਉਹ ਜਦੋਂ ਸਮਝੌਤਾ ਸਿਰੇ ਲੱਗਣਾ ਫਿਰ ਸੀਟਾਂ ਦਾ ਵੰਡ ਵਟਾਈ ਹੋਣਾ ਕਿ ਕਿਹੜੀ ਸੀਟ ਕਿਹੜੇ ਹਿੱਸੇ ਆਉਂਦੀ ਹੈ, ਕੌਣ ਉੱਥੋਂ ਉਮੀਦਵਾਰ ਹੋਵੇਗਾ। ਫਿਲਹਾਲ ਜਿਹੜੀਆਂ ਉਮੀਦਵਾਰੀਆਂ ਨੇ ਇਹ ਅਕਾਲੀ ਦਲ ਦੀ ਇੱਕ ਆਪਸੀ ਦੌੜ ਵੀ ਹੈਗੀ ਹੈ, ਜਿਹਦੇ ਵਿੱਚ ਵੱਖ ਵੱਖ ਸੀਟਾਂ ਦੇ ਉੱਪਰ ਆਪਣੇ ਚਿਹਰੇ ਐਲਾਨ ਕਰਕੇ ਆਪਣੀ ਦਾਅਵੇਦਾਰੀ ਖੋਕੀ ਜਾ ਰਹੀ ਹੈ। ਉਵੇਂ ਇਸ ਵੇਲੇ ਜਿਹੜਾ ਪੱਟੋ ਸਾਹਿਬ ਪੰਜਾਬ ਦੀ ਸਿਆਸਤ ਵਾਹਵਾ ਸਰਗਰਮ ਹੋ ਗਈ ਹੈ, ਵੱਖ ਵੱਖ ਪਾਰਟੀਆਂ ਚਿਹਰੇ ਵੀ ਐਲਾਨ ਕਰਨੇ ਸ਼ੁਰੂ ਕਰ ਚੁੱਕੇ ਹਨ ਤੇ ਬਹੁਤ ਸਾਰੇ ਚਿਹਰੇ ਵੱਖ ਵੱਖ ਖੇਤਰਾਂ ਚੋਂ ਸਿਆਸੀ ਤੌਰ ਤੇ ਇਸ ਵੇਲੇ ਸਰਗਰਮ ਵੀ ਹੋ ਚੁੱਕੀ ਹੈ।
1: ਜੀ ਪਨੇਸਰ ਸਾਹਿਬ ਜੀ ਆਇਆਂ ਨੂੰ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ
1: ਜੀ
2: ਦੋਨਾਂ ਵੀਰਾਂ ਨੂੰ, ਸਤਿ ਸ੍ਰੀ ਅਕਾਲ, ਰਮੇਸ਼ ਜੀ ਨੂੰ ਵੀ ਸਤਿ ਸ੍ਰੀ ਅਕਾਲ। ਰਮੇਸ਼ ਜੀ ਅੱਜ ਯੂਪੀ ਦਾ ਦੱਸਿਓ, ਯੂਪੀ ਚ ਭਾਜਪਾ ਦਾ ਕੀ ਹਾਲ ਆ? ਦੇਖੋ ਯੂਪੀ ਚ ਇੱਕ ਤਾਂ ਜਿਹੜਾ ਮੰਦਰ ਤੇ ਚੋਰੀਆਂ ਹੋਈਆਂ ਉਹ ਇਹਨਾਂ ਦੇ ਉਲਟ ਜਾਊ, ਦੂਜਾ 29 ਚ ਪ੍ਰਧਾਨ ਮੰਤਰੀ ਦੇ ਦਾਅਵੇਦਾਰ ਆ ਆਪਣੇ ਸ਼ਾਹ ਜੀ ਗ੍ਰਹਿ ਮੰਤਰੀ ਸਾਹਿਬ, ਉਹਨਾਂ ਨੂੰ ਪਤਾ ਵੀ ਇਹ ਵੀ ਜਿਹੜਾ ਯੂਪੀ ਦਾ ਸੀਐਮ ਆ ਇਹ ਵੀ ਦਾਅਵੇਦਾਰ ਆ। ਕੀ ਅੰਦਰ ਕੋਈ ਹੋਊ ਗੇਮ ਹਰਾਉਣ ਦੇ ਲਈ? ਪਲੀਜ਼ ਦੱਸੋਗੇ ਯੂਪੀ ਦਾ ਹਾਲ ਕੀ? ਮੈਂ ਆਪਦੀ ਸੁਣਦਾ
1: ਜੀ। ਥੈਂਕ ਯੂ ਜੀ ਭਾਜੀ।
0: ਦੇਖੋ ਭਾਰਤੀ ਜਨਤਾ ਪਾਰਟੀ ਤੋਂ ਇੱਕ ਗੱਲ ਤੇ ਮੈਨੂੰ ਲੱਗਦਾ ਕਿ ਸਿੱਖਣ ਵਾਲੀ ਹੈ, ਜਿਹੜੀਆਂ ਉਹਨਾਂ ਨੇ ਆਪਣੇ ਮੁੱਖ ਦਾਅਵੇਦਾਰੀਆਂ ਐਲਾਨ ਕਰਨੀਆਂ ਹੁੰਦੀਆਂ, ਜਿਵੇਂ ਤਾਜ਼ਾ ਤਰੀਨ ਆਪਾਂ ਨਿਤਿਨ ਨਵੀਨ ਦੀ ਗੱਲ ਕਰੀਏ, ਜਿਹੜੇ ਕੌਮੀ ਪ੍ਰਧਾਨ ਹੈ ਨਿਤਿਨ ਨਵੀਨ, ਦੋ ਚਾਰ ਸਾਲ ਪਿੱਛੇ ਚਲੀ ਗਈ, ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਨਿਤਿਨ ਨਵੀਨ ਵੀ ਕੌਮੀ ਪ੍ਰਧਾਨ ਹੋ ਸਕਦਾ ਹੈ। ਨਾ ਨਿਤਿਨ ਨਵੀਨ ਨੇ ਕਦੇ ਦਾਅਵੇਦਾਰੀ ਠੋਕੀ ਸੀ, ਨਾ ਨਿਤਿਨ ਨਵੀਨ ਦਾ ਬਹੁਤਿਆਂ ਨੂੰ ਪਤਾ ਸੀ। ਹਾਲਾਂਕਿ ਦੂਸਰੀਆਂ ਪਾਰਟੀਆਂ ਖਾਸ ਕਰਕੇ ਕਾਂਗਰਸ ਦੀ ਗੱਲ ਕਰੀਏ ਤੇ ਉੱਥੇ ਬੜਾ ਸਾਫ਼ ਹੁੰਦਾ ਜੀ ਕਿ ਜੜਾ ਖੜਾ ਨਹੀਂ ਪ੍ਰਧਾਨ ਬਣ ਸਕਦਾ, ਫਲਾਣੇ ਹੀ ਬਣਨਗੇ। ਹੁਣ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ 'ਚ ਖਾਸੀਅਤ ਹੈ, ਹਾਲਾਂਕਿ ਚਲੋ ਉਹਨਾਂ ਦਾ ਆਪਣਾ ਅੰਦਰੂਨੀ ਮਸਲਾ ਆ, ਉੱਥੇ ਐ ਨਹੀਂ ਹੈ ਕਿ ਅਸੀਂ ਫਲਾਣੇ ਨੂੰ ਹੀ ਪ੍ਰਧਾਨ ਮੰਤਰੀ ਬਣਾਵਾਂਗੇ ਜਾਂ ਫਲਾਣਾ ਫਲਾਣੇ ਦੇ ਨੇੜੇ ਹੈ ਐਂ ਹੀ ਬਣੇਗਾ। ਭਾਰਤੀ ਜਨਤਾ ਪਾਰਟੀ ਦਾ ਤੁਸੀਂ ਪਿਛਲਾ ਸਮੁੱਚਾ ਜਿੰਨਾ ਵੀ ਉਹਨਾਂ ਦਾ ਸਿਆਸੀ ਸਫ਼ਰ ਹੈ ਉਹ ਦੇਖ ਲਓ, ਉਹਦੇ ਵਿੱਚ ਐਂ ਨਹੀਂ ਹੈ ਕਿ ਕੋਈ ਬਹੁਤ ਵੱਡੀ ਪਿਤਾ ਪੁਰਖੀ ਸਿਆਸਤ ਚਲੀ ਹੈ। ਸੋ ਇਸ ਕਰਕੇ ਮੈਨੂੰ ਮੇਰੀ ਸਮਝ ਹੈ ਕਿ ਭਾਰਤੀ ਜਨਤਾ ਪਾਰਟੀ 'ਚ ਕੋਈ ਏਦਾਂ ਦਾਅਵਾ ਨਹੀਂ ਕੀਤਾ ਜਾ ਸਕਦਾ ਕਿ ਅਮਿਤ ਸ਼ਾਹ ਨੂੰ ਹੀ ਉਸ ਕੁਰਸੀ 'ਤੇ ਬਿਠਾਇਆ ਜਾਵੇਗਾ, ਕਿਉਂਕਿ ਸੁੱਖ ਦੇ ਨਾਲ ਅਮਿਤ ਸ਼ਾਹ ਦੀ ਉਮਰ ਵੀ ਅੱਛੀ ਚੰਗੀ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਬਹੁਤ ਸਾਰੇ ਨਵੇਂ ਚਿਹਰਿਆਂ ਨੂੰ ਵੀ ਅੱਗੇ ਲਿਆ ਰਹੀ ਹੈ। ਜੇ ਆਪਾਂ ਉੱਤਰ ਪ੍ਰਦੇਸ਼ ਵਾਲੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਗੱਲ ਕਰੀਏ, ਉਹਨਾਂ ਦੀ ਵੀ ਉਮਰ ਤੇ ਚੰਗੀ ਹੈ। ਬਾਕੀ ਕਿਹਨੂੰ ਫਿੱਟ ਕਰ ਦੇਣਾ ਕਿਹਨੂੰ ਨਹੀਂ, ਮੈਨੂੰ ਲੱਗਦਾ ਕਿ ਇਹ ਫੈਸਲਾ RSS ਨੇ ਕਰਨਾ ਹੈ, ਕਿਉਂਕਿ RSS ਭਾਰਤੀ ਜਨਤਾ ਪਾਰਟੀ ਦੀ ਮਾਂ ਪਾਰਟੀ ਹੈ ਤੇ ਉਹਨੂੰ ਕਿਹਨੂੰ ਲਿਆਉਣਾ ਇਹ ਉਹੀ ਜਾਣਦਾ, ਤੇ ਇਹ ਜਿਹੜੇ ਪੱਤੇ ਹੈ RSS ਮੌਕੇ ਤੇ ਖੋਲਦੀ ਹੈ, ਪਹਿਲਾਂ ਨਹੀਂ ਕਦੇ ਰੌਲਾ ਪਾਉਂਦੀ
1: ਜੀ। ਕੈਪਟਨ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ।
3: ਸਾਰਿਆਂ ਨੂੰ ਸਤਿ ਸ੍ਰੀ ਅਕਾਲ
1: ਜੀ।
3: ਜਿਹੜਾ ਲੱਖੇ ਸਰਦਾਰੇ ਨੂੰ ਕੋਈ ਇੱਕ ਸਿਰ ਤੇ ਖੜੇ ਕਰ ਰਹੇ ਆ, ਚੰਗੀ ਗੱਲ ਆ। ਜਦੋਂ ਬਾਲ ਮਕਾਨੇ ਇੱਥੇ ਆਇਆ ਸੀ, ਮੈਂ ਉਹਨੂੰ ਇੱਕ ਗੱਲ ਕਹੀ ਸੀ, ਤੁਸੀਂ ਇਹਨੂੰ ਕਿਤੇ ਨਾ ਕਿਤੇ ਕੋਈ ਜਗ੍ਹਾ ਦੇ ਦਿਓ, ਇਹ ਫਿਰ ਹਰ ਜਗ੍ਹਾ ਜਾਂਦਾ ਤੇ ਤੁਸੀਂ ਇਹਨੂੰ ਘੇਰਾ ਪਾ ਕੇ ਖੜ ਜਾਂਦੇ ਆ, ਪੁਰਾਣੀਆਂ ਗੱਲਾਂ ਨੂੰ ਭੁੱਲ ਜਾਓ, ਚਲੋ ਚੰਗਾ ਹੋ ਗਿਆ। ਦੂਜਾ ਗੁਲਜ਼ਾਰ ਸਿੰਘ ਜੋ ਹੈ ਉਹ 4 ਸਾਲ ਤੋਂ ਨਿਸ਼ਚਿਤ ਥਾਂ ਲੱਗਾ ਨਸ਼ਾ ਵਗੈਰਾ, ਖੋਜ ਇਹ ਕਰੋ ਵੀ ਨਸ਼ਾ ਖਾਨ ਕਦੋਂ ਤੋਂ ਲੱਗਾ ਸੀ ਉਹ। ਠੀਕ ਹੈ ਉਹਦੀ ਮੌਤ ਹੋਈ ਹੈ, ਅਫਸੋਸ ਹੈ, ਮੌਤ ਤਾਂ ਹੁਣ ਹੋਈ ਹੈ। ਇਹ ਸਾਰੇ ਦਾ ਸਾਰਾ ਰੁਝਾਨ ਇਸ ਵੇਲੇ ਆਪ ਪਾਰਟੀ ਯਚੇਵਾਂ ਸਾਹਿਬ ਤੇ ਸੁੱਟੀ ਜਾ ਰਹੀ, ਤੁਹਾਡਾ ਕੀ ਖਿਆਲ ਹੈ
1: ਜੀ? ਥੈਂਕ ਯੂ ਜੀ। ਜੀ ਭਾਜੀ
0: ਦੇਖੋ ਬੜਾ ਸਿੱਧਾ ਪੱਧਰਾ ਆ, ਜੇ ਤੇ ਕਾਨੂੰਨੀ ਤੌਰ ਤੇ ਘੋਖੀਏ ਤੇ ਇਹਦੇ ਵਿੱਚ ਅਸੀਂ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉਹਨਾਂ ਨੂੰ ਬਹੁਤਾ ਜ਼ਿੰਮੇਵਾਰ ਨਹੀਂ ਕਹਿ ਸਕਦੇ। ਇੱਕ ਸੀਮਤ ਹੱਦ ਤੱਕ, ਉਹ ਵੀ ਸੀਮਤ ਹੱਦ ਤਾਂ ਬਣ ਗਈ ਕਿਉਂਕਿ ਮਰਨ ਵਾਲੇ ਵਿਅਕਤੀ ਦੇ ਆਖਰੀ ਬਿਆਨ ਹੈ ਉਹਦੇ ਆਧਾਰ ਤੇ। ਜੇ ਆਪਾਂ ਦੂਜੇ ਢੰਗ ਨਾਲ ਸੋਚੀਏ, ਆਮ ਆਦਮੀ ਪਾਰਟੀ ਦੇ ਲਿਹਾਜ਼ ਨਾਲ ਚੀਮਾ ਉੱਥੇ, ਕਿਉਂਕਿ ਚੀਮਾ ਸਾਹਿਬ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਤੋਂ ਬਾਅਦ ਦੂਸਰਾ ਵੱਡਾ ਚਿਹਰਾ ਆ। ਤੁਹਾਨੂੰ ਇਹ ਵੀ ਸਾਰਿਆਂ ਨੂੰ ਮੈਂ ਦੱਸ ਚੁੱਕਾ ਕਿ ਭਗਵੰਤ ਮਾਨ ਤੇ ਹਰਪਾਲ ਸਿੰਘ ਚੀਮਾ ਇਸ ਵੇਲੇ ਜਿਹੜੀ ਆਮ ਆਦਮੀ ਪਾਰਟੀ ਦੀ 10 ਮੈਂਬਰਾਂ ਦੀ ਜਿਹੜੀ ਕੌਮੀ ਟੀਮ ਹੈ, ਜਿਹੜੇ ਸਾਰੇ ਫੈਸਲੇ ਲੈਂਦੀ ਉਹਦੇ ਮੈਂਬਰ ਹੈ। ਹੁਣ ਆਪ ਥਾਂਬੜੀਏ ਤੈਨੂੰ ਕੌਣ ਬਚਾਵੇ, ਇਹ ਹਰਪਾਲ ਸਿੰਘ ਚੀਮਾ ਜਾਂ ਆਮ ਆਦਮੀ ਪਾਰਟੀ ਇਹੀ ਕਹਿੰਦੀ ਹੁੰਦੀ ਸੀ ਨਾ, ਸਵਾਲ ਸਾਨੂੰ ਪੁੱਛੋ ਅਸੀਂ ਸਵਾਲਾਂ ਦੇ ਜਵਾਬ ਦੇਵਾਂਗੇ। ਨਸ਼ਾ ਤਾਂ ਅਸੀਂ ਖਤਮ ਕੀਤਾ ਹੀ, ਲਓ ਨਸ਼ਾ ਤੇ ਫਲਾਨਾ ਵਰਤਾਉਂਦਾ ਸੀ, ਫਲਾਨੀਆਂ ਵੀ ਆਈ ਪੀ ਗੱਡੀਆਂ ਚ ਜਾਂਦਾ ਸੀ, ਹੁਣ ਸਾਢੇ ਚਾਰ ਸਾਲ ਪੌਣੇ ਪੰਜ ਸਾਲ ਹੋ ਗਏ। ਪਹਿਲਾਂ ਤੇ ਚਲੋ ਅਸੀਂ ਵਿਕਰਮ ਸਿੰਘ ਮਜੀਠੀਏ ਨੂੰ ਕਹਿੰਦੇ ਰਹੇ, ਹੋਰਾਂ ਨੂੰ ਕਹਿੰਦੇ ਰਹੇ, ਤੇ ਹੁਣ ਕਿਹਨੂੰ ਕਹੀਏ, ਹੁਣ ਕਿਹਦੀਆਂ ਗੱਡੀਆਂ ਚ ਜਾਂਦਾ ਹੈ। ਨਸ਼ਾ ਤਾਂ ਲਗਾਤਾਰ ਫੜਿਆ ਜਾ ਰਿਹਾ ਪੰਜਾਬ ਤੋਂ। ਸੋ ਇਸ ਕਰਕੇ ਨੈਤਿਕ ਤੌਰ ਤੇ ਕਿਤੇ ਨਾ ਕਿਤੇ ਉਂਗਲ ਉੱਠਣੀ ਸੁਭਾਵਿਕ ਹੈਗੀ ਹੈ, ਕਾਨੂੰਨੀ ਤੌਰ ਤੇ ਭਾਵਾਂ ਉਹ ਉਂਗਲ ਕਮਜ਼ੋਰ ਹੈ। ਇਹ ਵਿਰੋਧੀ ਪਾਰਟੀਆਂ ਦੀ ਗੱਲ, ਦੇਖੋ ਵਿਰੋਧੀ ਪਾਰਟੀਆਂ ਚ ਜਦੋਂ ਇਹ ਵਿਰੋਧੀ ਸੀ ਇਹ ਕਦੇ ਘੱਟ ਕਰਦੇ ਸੀ, ਤੇ ਜਦੋਂ ਹੁਣ ਉਹ ਵਿਰੋਧੀ ਨਾ ਉਹਨਾਂ ਨੇ ਘੱਟ ਕਰਨੀ ਹੈ। ਸੋ ਇਸ ਕਰਕੇ ਸਿਆਸੀ ਪਾਰਟੀਆਂ ਦੇ ਚੱਕਰ ਚ ਅਸੀਂ ਨਹੀਂ ਪੈਣਾ। ਉਹ ਤੇ ਭਾਈ ਇਹਨਾਂ ਨੇ ਆਪਣਾ ਢਕਵਾਂਜੀ ਬਣਾ ਲਿਆ ਹੈ ਕਿ ਅਸੀਂ ਇੱਕ ਦੂਜੇ ਤੋਂ ਦੇਣੇ ਸਿਆਸੀ ਮਿਹਣੇ ਹੈ, ਹਾਲਾਂਕਿ ਉਹ ਸਿਆਸੀ ਮਿਹਣੇ ਹੈ, ਕੋਈ ਸੱਚੇ ਮਿਹਣੇ ਨਹੀਂ ਆ, ਤੇ ਉਹ ਇਹਨਾਂ ਦਾ ਢਕਵਾਂਜਾ ਉਧਰ ਨਹੀਂ ਜਾਂਦੇ। ਵੈਸੇ ਮੈਂ ਸਮਝਦਾ ਹਾਂ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਇੱਕ ਉਸ ਚੰਗੇ ਤੇ ਮਾੜੇ ਕੰਮ ਲਈ ਜ਼ਿੰਮੇਵਾਰ ਹੈ ਜਿਹੜਾ ਪੰਜਾਬ 'ਚ ਹੁੰਦਾ ਹੈ, ਚਾਹੇ ਉਹ ਗੁਲਜ਼ਾਰ ਸਿੰਘ ਦੀ ਖੁਦਕਸ਼ੀ ਹੋਵੇ ਜਾਂ ਕੋਈ ਹੋਰ ਮਸਲਾ।
1: ਜੀ ਇੱਕ ਕਾਲ ਲੈ ਕੇ ਜੀ ਫਿਰ ਆਪਾਂ ਆਖਰੀ ਖਬਰ ਵੱਲ ਚੱਲਦੇ ਹਾਂ। ਢਿੱਲੋਂ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
4: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ।
1: ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
4: ਭਾਈ ਆਪਣਾ ਖਬਰ ਤਾਂ ਨਹੀਂ, ਇੱਕ ਵਿਸ਼ਾ ਹੀ ਆ ਗੰਭੀਰ, ਜਿਵੇਂ ਇੱਥੇ ਕੁੜੀਆਂ ਬਹੁਤ ਸਾਰੀਆਂ ਆਪਣੇ ਪੰਜਾਬ ਤੋਂ ਮੁੰਡਿਆਂ ਦੇ ਪੈਸੇ ਲਵਾ ਕੇ ਇੱਥੇ ਆਈਆਂ, ਹਨਾ, ਤੇ ਉਹ ਵੀ ਵਿਚਾਰੇ ਪਿੱਛੋਂ ਇੱਕ ਤਾਂ ਜ਼ਮੀਨ ਭਾਂਡਾ ਵੀ ਵਿਕ ਗਿਆ, ਕਿ ਪੰਜਾਬ ਸਰਕਾਰ ਨੂੰ ਕੀ ਇਹੋ ਜਿਹਾ ਕਾਨੂੰਨ ਹੀ ਬਣਾਉਣਾ ਚਾਹੀਦਾ ਵੀ ਚਾਹੇ ਕੁੜੀ ਦੇ ਮਾਂ ਪਿਓ ਦੀ ਜ਼ਮੀਨ ਅਕਵਾਇਰ ਕਰਕੇ ਉਹਨਾਂ ਦੇ ਪੈਸੇ ਤਾਂ ਦਿੱਤੇ ਜਾਣ, ਹਨਾ।
1: ਜੀ
4: ਉਹੀ ਬਹੁਤ ਵਿਚਾਰੇ ਮਤਲਬ ਇੱਕ ਤਾਂ ਜ਼ਮੀਨ ਜਾਇਦਾਦ ਵੇਚ ਕੇ ਇੱਥੇ ਕੁੜੀਆਂ ਵੀ ਘੱਲੀਆਂ, ਉਹ ਵੀ ਛੱਡ ਗਈਆਂ, ਹਨਾ, ਚਲੋ ਇੱਥੇ ਆਉਣ ਦਾ ਵੀ ਕੋਈ ਸਾਧਨ ਨਹੀਂ ਬਣਿਆ। ਤੇ ਮੈਂ ਤਾਂ ਰਮੇਸ਼ ਜੀ ਨੂੰ ਇਹੀ ਕਹਿੰਦਾ ਵੀ ਕਿਤੇ ਚਲੋ ਕੋਈ ਪ੍ਰੈਸ ਕਾਨਫਰੰਸ ਹੋਏਗੀ, ਇਹ ਵੀ ਕੋਈ ਕੁਐਸਚਨ ਉਠਾਇਆ ਜਾਵੇ ਉਹਨਾਂ ਦੇ ਰੱਖ ਕੇ, ਹਨਾ, ਕੋਈ ਮਿਨਿਸਟਰ ਹੈ ਚਾਹੇ ਕੋਈ ਵੀ ਹੈ, ਵੀ ਇਹ ਇੱਕ ਬਹੁਤ ਗੰਭੀਰ ਵਿਸ਼ਾ ਆ। ਬਹੁਤ ਹੀ ਜ਼ਿਆਦਾ ਮੁੰਡੇ ਵਿਚਾਰੇ ਟੈਨਸ਼ਨ ਨਾਲ ਹੀ ਮਤਲਬ ਡਿਪਰੈਸ਼ਨ ਚ ਜਾ ਕੇ ਨਸ਼ੇ ਪੱਤੇ ਕਰਨ ਲੱਗ ਗਏ ਜਾਂ ਕੁਛ ਵੀ, ਹੈ ਨਾ, ਤੇ ਇਹ ਚੀਜ਼ ਬਾਰੇ ਮੁੰਡੇ ਦੱਸਿਆ ਜੀ ਭਾਈ।
1: ਜੀ ਜੀ ਥੈਂਕ ਯੂ ਭਾਜੀ। ਭਾਜੀ ਇਹਦੇ ਤੇ ਕੋਈ ਕੀਤਾ ਪੰਜਾਬ ਸਰਕਾਰ ਵੱਲੋਂ ਉਪਰਾਲਾ ਜੀ? ਇੱਕ ਹੋਰ ਨਾਲ ਹੀ ਮੈਂ ਕਾਲ ਲੈ ਲਾਂ ਜੀ, ਫਿਰ ਆਪਾਂ ਇਕੱਠੀਆਂ ਹੀ ਕਰ ਲੈਂਦੇ ਹਾਂ, ਸਮ ਅਪ ਕਰ ਲੈਂਦੇ ਹਾਂ। 11:30 ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਭਾਜੀ।
1: ਸਤਿ ਸ਼੍ਰੀ ਅਕਾਲ ਜੀ।
5: ਮੈਂ ਕਿਹਾ ਜੀ ਇੱਕ ਜਿਹੜਾ 4% ਕੋਈ 2000 ਤੋਂ ਵੱਧ ਭੇਜਣ ਦੇ ਪੈਸੇ ਦੇ ਲੱਗਣਾ ਪਿਆ ਟੈਕਸ ਜਾਂ ਕਿੱਦਾਂ ਜਾਂ ਇੰਟਰਸਟ
1: ਜੀ,
5: ਉਹਦੇ ਬਾਰੇ ਦੱਸਣਾ ਜੀ, ਕਿੱਦਾਂ ਕਿੱਥੇ ਕਿੱਥੇ ਲੱਗੂ, ਉਧਰੋਂ ਭੇਜਣ ਜਾਂ ਇੱਧਰੋਂ ਭੇਜਣ?
1: ਠੀਕ ਹੈ ਜੀ, ਠੀਕ ਹੈ ਜੀ, ਮੈਂ ਕਰ ਲੈਣਾ ਜੀ।
5: ਖਬਰ ਇੱਕ ਮੋਦੀ ਸਰਕਾਰ ਨੇ ਹੋਰ ਖਰਚਾ ਪਾਤਾ ਲੋਕਾਂ ਦੇ
1: ਜੀ,
5: 4% ਟੈਕਸ ਲੱਗਿਆ ਕਰੂਗਾ ਆਪਣੇ
1: ਵਿਆਜ ਜੀ। ਜੀ ਜੀ ਜ਼ਰੂਰ ਭਾਜੀ, ਥੈਂਕ ਯੂ ਜੀ। ਜੀ ਰਮੇਸ਼ ਭਾਜੀ ਪਲੀਜ਼।
0: ਜਿਹੜਾ ਤੇ ਸਰੋਤਿਆਂ ਨੇ ਪਹਿਲਾ ਮਸਲਾ ਹਾਲਾਤਾਂ ਨੂੰ ਲੈ ਕੇ ਬੜੀ ਚਿੰਤਾ ਵਿਅਕਤ ਕੀਤੀ ਹੈ, ਉਹ ਮਸਲਾ ਪੱਕੇ ਤੌਰ 'ਤੇ ਬੜਾ ਗੰਭੀਰ ਮਸਲਾ ਆ
1: ਜੀ।
0: ਉਹ ਤੇ ਮੈਨੂੰ ਲੱਗਦਾ ਕਿ ਚਰਚਾ ਅਸੀਂ ਫਿਰ ਕਿਤੇ ਕਰਾਂਗੇ, ਕਿਤੇ ਖੁੱਲਾ ਸਮਾਂ ਮਿਲਿਆ। ਜਿਹੜਾ ਦੂਜਾ ਸਰੋਤਿਆਂ ਨੇ ਚਿੰਤਾ ਵੀ ਪ੍ਰਗਟ ਕੀਤੀ ਹੈ, ਸਵਾਲ ਵੀ ਪੁੱਛਿਆ ਹੈ ਕਿ ਉਹ ਕੀ ਕਹਾਣੀ ਹੈ ਜਿਹੜੀ ਆਮ ਆਦਮੀ ਪਾਰਟੀ ਨੇ ਹੁਣ ਨਵੀਂ ਸ਼ੁਰੂ ਕਰ ਦਿੱਤੀ ਹੈ। ਪੱਕੇ ਤੌਰ 'ਤੇ ਬੜਾ ਵੱਡਾ ਮੁੱਦਾ ਆ। ਅਸਲ ਵਿੱਚ ਮੈਂ ਇਹਨੂੰ ਸਮਝਾਉਣ ਲਈ ਇੱਕ ਉਦਾਹਰਨ ਦਿੰਦਾ ਕਿ ਜਦੋਂ ਕਿਸਾਨੀ ਦਾ ਸੰਘਰਸ਼ ਬਹੁਤ ਵੱਡਾ ਸੰਘਰਸ਼ ਹੋਇਆ, ਕਿਸਾਨਾਂ ਨੇ ਚਲੋ ਜਿੱਦਾਂ ਦੀ ਜਿੱਤ ਦਰਜ ਕਰਨੀ ਸੀ ਉਹ ਜਿੱਤ ਦਰਜ ਕਰ ਲਈ, ਕੁਛ ਨਾਰਾਜ਼ਗੀਆਂ ਬਣੀਆਂ, ਸਰਕਾਰ ਨੇ ਜਿੰਨਾ ਕੁ ਝੁਕਣਾ ਸੀ ਜਾਂ ਝੁਕਾਉਣਾ ਸੀ ਝੁਕਾ ਲਿਆ। ਉਸ ਵੇਲੇ ਨਾ ਇੱਕ ਸਵਾਲ ਹੁੰਦਾ ਸੀ ਇਸ ਪਲੇਟਫਾਰਮ ਤੇ ਜਿੱਥੇ ਮੈਂ ਬੋਲਦਾ ਸੀ ਉੱਥੇ ਵੀ ਤੇ ਕੁੱਲ ਜਹਾਨ ਵਿੱਚ ਵੀ ਉਹ ਸਵਾਲ ਸੀਗਾ ਕਿ ਜਦ ਸਰਕਾਰ ਤੁਹਾਨੂੰ ਕਹਿੰਦੀ ਕੀ ਹੈ। ਸਰਕਾਰ ਕਹਿੰਦੀ ਸੀ ਕਿ ਭਾਈ ਬੜਾ ਸੌਖਾ ਜਿਹਾ ਕੰਮ ਹੈ, ਅਸੀਂ ਤੁਹਾਡੀਆਂ ਸਰਕਾਰੀ ਮੰਡੀਆਂ ਖਤਮ ਨਹੀਂ ਕਰਨੀਆਂ, ਇੱਕ ਪਾਸੇ ਨਿੱਜੀ ਮੰਡੀ ਹੈ, ਤੁਹਾਡੀ ਮਰਜ਼ੀ ਆ, ਤੁਸੀਂ ਨਿੱਜੀ ਮੰਡੀ ਨੂੰ ਸਮਾਨ ਵੇਚਣਾ, ਤੁਹਾਡੀ ਮਰਜ਼ੀ ਆ, ਤੁਸੀਂ ਸਰਕਾਰੀ ਮੰਡੀ ਨੂੰ ਸਮਾਨ ਵੇਚਣਾ। ਉੱਥੇ ਜਿਹੜੇ ਸਿਆਣੇ ਲੋਕ ਸੀਗੇ ਪੱਟੂ ਸਾਹਿਬ ਤੁਹਾਡੇ ਵਰਗੇ, ਉਹ ਕਹਿੰਦੇ ਸੀ ਕਿ ਸਾਨੂੰ ਸਮਝਿਆ ਤੁਸੀਂ ਕਰਨਾ ਕੀ, ਤੁਹਾਡੀ ਚਾਲ ਨੂੰ ਅਸੀਂ ਸਮਝ ਰਹੇ ਹਾਂ। ਜਿਵੇਂ ਤੁਸੀਂ ਹਿਮਾਚਲ 'ਚ ਕੀਤਾ ਪਹਿਲਾਂ ਪ੍ਰਾਈਵੇਟ ਕਲੀਅਰ, ਉੱਥੇ ਖੜੇ ਕਰ ਦਿੱਤੇ ਸੇਬ ਖਰੀਦਣ ਲਈ, ਉਹਨਾਂ ਨੇ ਸਰਕਾਰੀ ਮੰਡੀਆਂ ਦੇ ਮੁਕਾਬਲੇ 5-10 ਰੁਪਏ ਪ੍ਰਤੀ ਕਿਲੋ ਵੱਧ ਦਿੱਤੇ, 2 ਰੁਪਏ, ਕਿਸਾਨ ਬੜਾ ਖੁਸ਼ ਹੋਇਆ। ਸਰਕਾਰੀ ਮੰਡੀਆਂ ਤਬਾਹ ਹੋ ਗਈਆਂ 5-4 ਸਾਲ ਵਿੱਚ, ਇਹ ਹਿਮਾਚਲ ਦਾ ਦਖਾਂਤ ਹੈ ਜਿਹੜਾ ਪਿਛਲੇ ਦਹਾਕੇ ਵਿੱਚ ਵਾਪਰਿਆ। ਸੇਬ ਦੀ ਸਰਕਾਰੀ ਮੰਡੀ ਤਬਾਹ ਕਰ ਦਿੱਤੀ ਪ੍ਰਾਈਵੇਟ ਪਲੇਅਰ ਨੇ 2-3-4 ਰੁਪਏ ਵੱਧ ਦੇ ਕੇ, ਸਾਰਾ ਗਾਹਕ ਉੱਧਰ ਚਲਾ ਜਾ ਪਿਆ। ਜਿੱਦਣ ਭੱਟਲ ਸਾਹਿਬ ਸਾਰਾ ਗਾਹਕ ਪ੍ਰਾਈਵੇਟ ਚਲਾ ਗਿਆ, ਸਰਕਾਰੀ ਮੰਡੀਆਂ ਨੂੰ ਕਿਸਾਨ ਨੇ ਮੂੰਹ ਹੀ ਨਾ ਕਰਨਾ, ਕਿਸਾਨ ਦੀ ਜ਼ਰੂਰਤ ਨਾ ਰਹੀ, ਤੇ ਉਹਨਾਂ ਨੇ ਚੁੱਕ ਚਮੀ ਤੇ ਤਾਲੇ ਲਾ ਤੇ ਸਰਕਾਰ ਨੇ, ਤੇ ਪ੍ਰਾਈਵੇਟ ਪਲੇਅਰ ਨੇ ਜਿਹੜਾ ਪਹਿਲਾਂ 4 ਰੁਪਏ ਜ਼ਿਆਦਾ ਦਿੰਦਾ ਸੀ ਉਹਨੂੰ 8 ਰੁਪਏ ਘੱਟ ਕਰ ਦਿੱਤੀ ਕੀਮਤ, ਕਹਿੰਦਾ ਭਾਈ ਮੈਂ ਇਹਨੂੰ 12 ਹੀ ਨਹੀਂ ਖਾਂਦਾ, ਭਾਰਤ ਵਿੱਚ ਗਾਹਕ ਹੀ ਹੈ ਨਹੀਂ, ਤੁਹਾਡੇ ਸਿਹਤ ਵਿੱਚ ਤੇ ਨੁਕਸ ਹੈ, ਤੁਹਾਡੇ ਸਿਹਤ ਤੇ ਤਾਂ ਬਰਫ਼ ਘੱਟ ਪੈ ਰਹੀ ਹੈ, ਤੁਹਾਡੇ ਸਿਹਤ ਤੇ ਤਾਂ ਬਰਫ਼ ਜ਼ਿਆਦਾ ਪਈ ਹੈ, ਇਸ ਕਰਕੇ ਤਾਂ ਰੰਗ ਬਦਲ ਗਿਆ। ਇਹ ਤੇ ਭਾਈ ਮੈਨੂੰ ਇਹਦਾ ਕਰਨਾ ਹੀ ਨਹੀਂ ਪੈਣਾ, ਮੈਂ ਰੱਖਾਂ ਕਿਤੇ, ਮੇਰੇ ਕੋਲ ਤੇ ਇਸ ਵਾਰੀ ਸੇਬ ਜ਼ਿਆਦਾ ਆ ਗਿਆ। ਅਸੀਂ ਉੱਥੇ ਕਿਸਾਨ ਪ੍ਰਾਈਵੇਟ ਮੰਡੀ ਵਿੱਚ ਜਾਣ ਲਈ ਮਜਬੂਰ ਹੋ ਗਏ, ਕਿਉਂਕਿ ਸਰਕਾਰੀ ਮੰਡੀਆਂ ਅਸੀਂ ਸਰਕਾਰਾਂ ਦੀਆਂ ਚਾਲਾਂ ਵਿੱਚ, ਕਾਰਪੋਰੇਟ ਦੀਆਂ ਚਾਲਾਂ 'ਚ ਆ ਕੇ ਤਬਾਹ ਕਰ ਦਿੱਤੀਆਂ। ਹੁਣ ਸਰੋਤਿਆਂ ਦੇ ਸਵਾਲ ਦਾ ਜਵਾਬ। ਸਰੋਤੇ, UPI ਜਿਹੜਾ UPI ਪੇਮੈਂਟ ਸਿਸਟਮ ਹੈ, ਜਿਹੜਾ ਅਸੀਂ ਹੱਥਾਂ 'ਚ ਮੋਬਾਈਲ ਫੜੇ ਹੈ, ਇਹਨੇ ਲਿਆ ਮੂਹਰੇ ਸਕੈਨਰ, ਉਹਨੇ ਦੇ ਦਿੱਤਾ ਕੀ ਰੇਹੜੀ ਵਾਲਾ, ਕੀ ਦੁਕਾਨ ਵਾਲਾ, ਕੀ ਸਬਜ਼ੀ ਵੇਚਣ ਵਾਲਾ। ਪਟਲ ਸਾਹਿਬ, ਤੁਸੀਂ ਪੰਜਾਬ ਦੇ ਵਿੱਚ ਜਿਹੜੇ ਅਕਸਰ ਆਉਂਦੇ ਜਾਂਦੇ ਰਹਿੰਦੇ, ਇੱਥੇ ਦਾ ਇੱਕ ਏਦਾਂ ਦਾ ਮਾਹੌਲ ਬਣ ਗਿਆ, ਕਦੀ ਜੇਬ 'ਚ ਕੈਸ਼ ਹੀ ਹੈ ਨਹੀਂ, ਬੀਬੀਆਂ ਤੋਂ ਲੈ ਕੇ, ਬੁੜੀਆਂ ਤੋਂ ਲੈ ਕੇ, ਬੰਦਿਆਂ ਤੋਂ ਲੈ ਕੇ, ਨਿਆਣਿਆਂ ਤੋਂ ਲੈ ਕੇ ਸਿਆਣਿਆਂ ਤੱਕ, ਉਹ UPI ਪੇਮੈਂਟ ਕਰਦੇ ਆ। ਭਾਰਤੀ, ਤੁਸੀਂ ਕਿਲੋ ਪਿਆਜ਼ ਲਏ, 40 ਰੁਪਏ ਕਿਲੋ ਆ, ਭਾਈ ਤੇਰਾ ਸਕੈਨਰ ਕਿੱਥੇ ਲੱਗਾ, ਉਹ 40 ਰੁਪਏ ਉਹ 'ਚ ਪਾ ਦਿੰਦਾ, ਲੈਣ ਵਾਲਾ ਵੀ ਕੁਛ, ਦੇਣ ਵਾਲਾ ਵੀ ਕੁਛ, ਕਹਿੰਦਾ ਜੀ ਮਜ਼ਾ ਹੀ ਆ ਗਿਆ। ਮੇਰੇ ਵਰਗੇ ਲੋਕ ਲੰਬੇ ਸਮੇਂ ਤੋਂ ਕਹਿੰਦੇ ਸੀ ਕਿ ਇਹ ਵੀ ਚਾਲ ਹੈ, ਇਹ ਵੀ ਤੁਹਾਡੀਆਂ ਜੇਬਾਂ ਤੇ ਡਾਕਾ ਵੱਜਣਾ, ਹੁਣ ਉਹ ਡਾਕਾ ਵੱਜਣ ਜਾ ਰਿਹਾ। ਹੁਣ ਕੀ ਕੀਤਾ ਅੱਜ ਤੱਕ, ਤੇ ਪ੍ਰਭ ਸੰਧੂ ਜੀ 15 ਅਕਤੂਬਰ ਤੱਕ, ਮਾਫ ਕਰਨਾ ਜਿਹੜਾ ਪਟਲ ਸਾਹਿਬ, 15 ਅਕਤੂਬਰ ਤੱਕ ਉਹ ਬਿਨਾਂ ਫੀਸ ਤੋਂ ਸੀ। ਤੁਸੀਂ ਕੋਈ ਸਮਾਨ ਲੈਂਦੇ ਹੋ, ਉਹਨੂੰ ਪੇਮੈਂਟ ਦਿੰਦੇ ਹੋ, ਲੈਣ ਵਾਲਾ ਵੀ ਖੁਸ਼ ਸੀ, ਦੇਣ ਵਾਲਾ ਵੀ ਖੁਸ਼ ਸੀ। ਹੁਣ ਸਰਕਾਰ ਕਹਿੰਦੀ, ਢਾਂਚਾ ਕਹਿੰਦਾ ਹੈ ਕਿ ਜਦੋਂ ਤੁਸੀਂ ਕਿਸੇ ਦੁਕਾਨ ਤੋਂ ਚੀਜ਼ ਖਰੀਦੀ ਹੈ, ਤੁਸੀਂ 100 ਰੁਪਏ ਦੀ ਚੀਜ਼ ਖਰੀਦੀ ਹੈ, ਉਹ 100 ਰੁਪਇਆ ਤੁਸੀਂ ਦੁਕਾਨਦਾਰ ਨੂੰ ਦਿੱਤਾ, ਤੇ ਉਹ 100 ਚੋਂ 0.4 ਬਹੁਤ ਥੋੜਾ ਹੈ, ਪਰੰਤੂ ਜੇ ਕੁੱਲ ਮਗਰ ਜਾਈਏ ਤੇ ਕਰੋੜਾਂ ਦਾ ਬਣਨਾ ਹੈ। ਰੋਜ਼ ਕਰੋੜਾਂ ਰੁਪਈਏ ਸਰਕਾਰ ਨੇ ਸਾਡੇ ਕੋਲੋਂ ਲੈਣੇ, ਸਾਡੇ ਕੋਲੋਂ ਕਿਤੋਂ ਲੈਣੀ, ਵਪਾਰੀ ਕੋਲੋਂ। ਹੁਣ ਵਪਾਰੀ, ਜਦੋਂ ਤੁਸੀਂ ਵਪਾਰੀ ਦੇ ਪੈਸਾ ਕੱਟਿਆ ਜਾਣਾ ਹੈ, ਭਾਵਾਂ ਕਿ 0.4 ਹੈ, ਵੱਧ ਤੋਂ ਵੱਧ 300 ਰੁਪਈਆ ਹੈ, ਪਰੰਤੂ ਉਹ 0.4 ਭਾਵਾਂ 40 ਪੈਸੇ ਬਣੇ, ਭਾਵਾਂ 70 ਪੈਸੇ ਬਣੇ, ਤੇ ਭਾਵਾਂ ਜਿੰਨਾ ਮਰਜ਼ੀ ਬਣੇ, ਇਹ ਗੱਲ ਤੇ ਬੜੀ ਸਾਫ਼ ਆ ਨਾ ਕਿ ਉਹ ਕਿਉਂ ਭਾਈ, ਵੇਚਣ ਵਾਲਾ ਉਹ, ਖਰੀਦਣ ਵਾਲਾ ਮੈਂ, 2 ਰੁਪਏ ਦੀ ਚੀਜ਼ ਮੈਂ 2 ਰੁਪਏ ਦੀ ਖਰੀਦ ਲਈ, ਤੇ ਸਰਕਾਰ ਇਹਦੇ ਵਿੱਚ ਕੀ ਲੱਗਦੀ ਹੈ? ਅਸਲ ਵਿੱਚ ਉਹ UPI ਉੱਤੇ ਕਬਜ਼ਾ ਕਿਹਦਾ ਹੈ? UPI ਦੇ ਮਗਰ ਬੈਠੀਆਂ ਕਿਹੜੀਆਂ ਏਜੰਸੀਆਂ ਨੇ, ਕਿਹੜਾ ਕਾਰਪੋਰੇਟ ਢਾਂਚਾ ਬੈਠਾ, ਕਿਹੜੀ ਬੈਂਕਿੰਗ ਸੈਕਟਰ ਬੈਠਾ, ਉਹ UPI ਦੀ ਕਮਾਈ ਚਲਾਉਂਦਾ ਕੌਣ, UPI ਲੈਂਦਾ ਕੌਣ ਹੈ? ਭਾਰਤੀ, ਹੌਲੀ ਹੌਲੀ ਸਾਨੂੰ ਝਾਟੇ ਲਾ ਲਿਆ, ਜਦੋਂ ਉਸ ਝਾਟੇ ਲੱਗ ਗਏ ਤੇ ਹੁਣ ਕਹਿੰਦੇ ਭਾਈ ਪੇਮੈਂਟ 2000 ਤੱਕ ਤਾਂ ਨਹੀਂ ਪੈਸਾ ਕੋਈ ਲਵਾਂਗੇ। 2000 ਤੱਕ ਤੁਸੀਂ ਕੱਪੜੇ ਵਾਲੀ ਦੁਕਾਨ ਤੇ ਜਾਂਦੇ ਹੋ, ਸਬਜ਼ੀ ਵਾਲੇ ਤੇ ਜਾਂਦੇ ਹੋ, ਤੁਸੀਂ ਢਾਬੇ ਤੇ ਜਾਂਦੇ ਹੋ, ਰੈਸਟੋਰੈਂਟ, 2000 ਰੁਪਇਆ ਦੇ ਦਿੱਤਾ, 2000 ਉਹਦੇ ਕੋਲ ਚਲ ਜਾਣਾ, ਪਰੰਤੂ ਜਿਵੇਂ ਤੁਸੀਂ 2000 ਤੋਂ ਵੱਧ ਪੇਮੈਂਟ ਕਰੋਗੇ ਤੇ ਉੱਤੇ 0.4 ਟੈਕਸ ਲੱਗਣਾ, ਜਿਹੜਾ ਟੈਕਸ ਸਿੱਧੇ ਢੰਗ ਦੇ ਨਾਲ ਸਰਕਾਰ ਤੇ ਜਿਹੜਾ ਉਹ ਬੈਂਕਿੰਗ, ਜਿਹੜਾ ਉਹ ਗੇਟਵੇ ਆ, ਉਹਦੇ ਕੋਲ ਜਾਣਾ ਹੈਗਾ। ਇਹ ਇੱਕ ਬੇਲੋੜਾ, ਇੱਕ ਵਾਧੂ ਖਰਚਾ ਜਿਹੜਾ ਢੰਗ ਦੇ ਨਾਲ ਸਰਕਾਰਾਂ ਨੇ ਹੁਣ ਲੋਕਾਂ ਤੇ ਪਾ ਦਿੱਤਾ ਹੈ।
1: ਜੀ ਜਸਲ ਸਾਹਿਬ ਜੀ, ਇਹਨੂੰ ਭਾਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ
6: ਸ਼ਨੀਵਾਰ ਨੂੰ ਮੈਂ ਗੋਲਫ ਸਟੇਟ ਹਾਲ ਦੇ ਵਿੱਚ ਆਪਾਂ ਆਰਨੇ ਦਾ ਸ਼ੋਅ ਲੈ ਕੇ ਆ ਰਹੇ ਜਿਹੜਾ ਕਿ ਹੋ ਰਿਹਾ ਵਾ ਟ੍ਰਾਂਸ 99 ਬਰਸਾਲ ਐਂਟਰਟੇਨਮੈਂਟ ਵੱਲੋਂ 3 ਅਕਤੂਬਰ ਦਿਨ ਸ਼ਨੀਵਾਰ ਨੂੰ ਜੀ
1: ਜੀ
6: ਗੋਲਫ ਦੇ ਵਿੱਚ ਹੋਣ ਜਾ ਰਿਹਾ, ਤੇ ਇਹਦੀ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਸਪੋਂਸਰ ਕਰਨਾ ਹੋਵੇ, ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 519-835-6079, 519-835-6079 ਤੇ, ਜਾਂ ਤੁਸੀਂ ਪਟਲ ਸਾਹਿਬ ਤੋਂ ਵੀ ਜਾਣਕਾਰੀ ਲੈ ਸਕਦੇ, ਸਾਡੇ ਟੀਮ ਦੇ ਮੈਂਬਰ ਆ, ਤੇ ਬਸ ਇਹ ਜਾਣਕਾਰੀ ਦੇਣੀ ਸੀ। ਥੈਂਕ ਯੂ ਵੈਰੀ ਮੱਚ ਜੀ। 3 ਅਕਤੂਬਰ ਦਿਨ ਸ਼ਨੀਵਾਰ ਨੂੰ ਗੋਲਫ ਦੇ ਵਿੱਚ ਆਰਮੇ ਦਾ ਸ਼ੋਅ ਲੈ ਕੇ ਆ ਰਹੇ ਜੀ ਆਪਾਂ।
1: ਜੀ ਜੀ, ਬਹੁਤ ਬਹੁਤ ਬੈਸਟ ਵਿਸ਼ੇਸ ਭਾਜੀ, ਤੇ ਆਪਾਂ ਇਹ ਇਨਫੋਰਮੇਸ਼ਨ ਹੈ ਜਿਹੜੀ ਸਾਂਝੀ ਕਰਦੇ ਰਹਾਂਗਾ। ਥੈਂਕ ਯੂ ਭਾਜੀ, ਥੈਂਕ ਯੂ ਜੀ,
6: ਥੈਂਕ ਯੂ, ਥੈਂਕ ਯੂ
1: ਜੀ, ਬਹੁਤ ਬਹੁਤ ਧੰਨਵਾਦ। ਸੋ ਭਾਜੀ, ਲਾਸਟ ਖਬਰ ਵੱਲ ਚੱਲਦੇ, ਅੱਜ ਕਹਿੰਦੇ ਫਿਰ ਸਰਹੱਦੀ ਖੇਤਰ ਤੋਂ ਨਸ਼ੇ ਦੀ ਇਹ ਵੱਡੀ ਖੇਪ ਬਰਾਮਦ ਕੀਤੀ ਗਈ ਜੀ।
0: ਦੇਖੋ, ਜੇ ਤੇ ਪਟਲ ਸਾਹਿਬ ਸਰਕਾਰ ਦੇ ਲਿਹਾਜ਼ ਨਾਲ ਗੱਲ ਕਰੀਏ, ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਾਂ ਪੁਲਿਸ ਦੇ ਲਿਹਾਜ਼ ਨਾਲ ਗੱਲ ਕਰੀਏ, ਉਹ ਇਹਨੂੰ ਪ੍ਰਾਪਤੀ ਦੱਸਦੇ ਆ। ਭਗਵੰਤ ਮਾਨ ਜੀ ਨੇ ਤੇ 2 ਦਿਨ ਪਹਿਲੀ ਗੱਲ ਹੈ ਪ੍ਰਾਪਤੀਆਂ ਗਣਾਈਆਂ ਸੀ ਕਿ ਅਸੀਂ 4 ਸਾਲਾਂ 'ਚ ਇੰਨੇ ਪਿਸਤੌਲ ਫੜੇ, ਇੰਨੀਆਂ AK-47 ਫੜੀਆਂ, ਇੰਨੇ ਅੱਤਵਾਦੀ ਫੜੇ, ਇੰਨੇ ਗੈਂਗਸਟਰ ਫੜੇ, ਇੰਨੇ ਹਥਿਆਰ ਜ਼ਬਤ ਕੀਤੇ, ਇੰਨਾ RDX ਬਰਾਮਦ ਕੀਤਾ, ਉਹਨੂੰ ਪ੍ਰਾਪਤੀ ਦੱਸਿਆ ਉਹਨਾਂ ਨੇ। ਹਾਲਾਂਕਿ ਚਲੋ ਇਹਨੂੰ ਪ੍ਰਾਪਤੀ ਵੀ ਕਿਹਾ ਜਾ ਸਕਦਾ ਹੈ, ਕੋਈ ਇੱਦਾਂ ਦੀ ਗੱਲ ਨਹੀਂ ਹੈ, ਪਰੰਤੂ ਦੂਜੇ ਪਾਸੇ ਸਵਾਲ ਇਹ ਹੈ ਕਿ ਲਗਾਤਾਰ ਆਏ ਦਿਨ ਨਸ਼ੇ ਦੀ ਖੇਪ ਫੜੀ ਜਾਣੀ, ਹਥਿਆਰ ਫੜੇ ਜਾਣੇ, ਤੇ ਅਸੀਂ ਕੇਵਲ ਇਹ ਬਿਆਨ ਦੇ ਕੇ ਕੀ ਗੁਜ਼ਾਰਾ ਕਰ ਸਕਦੇ ਹਾਂ ਜੀ? ਇਹ ਤੇ ਪਾਕਿਸਤਾਨ ਵਾਲੇ ਪਾਸਿਓ ਆਉਂਦਾ ਜੀ, ਪਾਕਿਸਤਾਨ ਦੀ ਸਰਹੱਦ ਤੇ ਕੇਂਦਰ ਦਾ ਕਬਜ਼ਾ ਹੈ, ਇਹਦੇ ਗੁਜਰਾਤ ਵਾਲੇ ਪਾਸਿਓ ਆਉਂਦਾ ਹੈ ਤੇ ਗੁਜਰਾਤ ਵਾਲੇ ਕਹਿੰਦੇ ਜੀ ਅਸੀਂ ਪੰਜਾਬ ਦੇ ਵਿੱਚ ਯਾਤਰਾ ਕਰਨੀ ਹੈ, ਪੰਜਾਬ 'ਚ ਨਸ਼ਾ ਬਹੁਤ ਹੈ। ਹੁਣ ਅਸਲ ਵਿੱਚ ਜਿਹੜਾ ਅੱਜ ਤਾਜ਼ਾ ਖੇਪ ਫੜੀ ਗਈ ਹੈ ਇਹ ਅੰਮ੍ਰਿਤਸਰ ਦਾ ਸਰਹੱਦੀ ਖੇਤਰ ਹੈ, ਉਹਦੇ ਵਿੱਚ ਜਿਹੜੀ ਮੇਰੇ ਕੋਲ ਅੰਕੜੇ ਪਹੁੰਚੇ ਹੈ ਕਿ 23 ਕਿਲੋ ਹੈਰੋਇਨ ਫੜੀ ਗਈ ਹੈ, 23 ਕਿਲੋ ਹੈਰੋਇਨ, ਕਰੋੜਾਂ ਦੀ ਹੈਰੋਇਨ, ਅਰਬਾਂ ਦੀ ਹੈਰੋਇਨ ਫੜੀ ਗਈ ਹੈ, ਨਾਲ ਪਿਸਤੌਲ ਫੜਿਆ ਗਿਆ, ਕੁਛ ਹੋਰ ਹਥਿਆਰ ਫੜੇ ਗਏ ਹੈ। ਹੁਣ ਪਾਕਿਸਤਾਨ ਵਾਲੇ ਪਾਸਿਓਂ ਆਇਆ ਜਾਂ ਡਰੋਨ ਰਾਹੀਂ ਕੋਈ ਸਿੱਟ ਗਿਆ ਜਾਂ ਗੁਜਰਾਤ ਵਾਲੀ ਕਿਸੇ ਪੋਰਟ ਤੋਂ ਆਇਆ, ਸਵਾਲ ਇਹ ਨਹੀਂ ਹੈ ਕਿ, ਸਵਾਲ ਇਹ ਹੈ ਕਿ 4.5 ਸਾਲ ਵਿੱਚ ਲਗਾਤਾਰ ਨਸ਼ੇ ਦੀ ਫੜੀਆਂ ਜਾ ਰਹੀਆਂ, 4.5 ਸਾਲ ਚ ਲਗਾਤਾਰ ਪੰਜਾਬ ਵਿੱਚ ਨਸ਼ਾ ਵਿਕ ਰਿਹਾ ਹੈ, 4.5 ਸਾਲ ਵਿੱਚ ਲੋਕ ਨਸ਼ਾ ਖਾ ਰਹੇ ਹੈ। ਦਲਜਾਰ ਸਿੰਘ ਦਾ ਜ਼ਿਕਰ ਕੀਤਾ, ਉਹ ਵੀ ਤੇ ਨਸ਼ੇ ਦੀ ਭੇਟ ਚੜਿਆ, ਉਹਦਾ ਪੁੱਤਰ ਨਸ਼ਾ ਕਰਦਾ ਸੀ, ਉਸਨੇ ਦਰਦ ਬਿਆਨ ਕੀਤਾ, ਕਹਿੰਦੇ ਨਹੀਂ ਕਰਨ ਦੇਣਾ। ਉਹ ਤੋਂ 2-3 ਦਿਨ ਪਿੱਛੇ ਚਲੇ ਜਾਈਏ ਜਿੱਦਣ ਗੁਲਜ਼ਾਰ ਸਿੰਘ ਦੀ ਮੌਤ ਹੁੰਦੀ ਹੈ, ਮੋਹਨਜੀਤ ਨੂੰ ਕਿਉਂ ਕੁੱਟਿਆ ਮਾਰਿਆ ਪੁਲਿਸ ਨੇ ਕਿ ਭਾਈ ਤੂੰ ਨਸ਼ਿਆਂ ਨੂੰ ਲੈ ਕੇ ਸਵਾਲ ਪੁੱਛਣ ਵਾਲਾ ਹੁੰਦਾ ਕੌਣ ਹੈ, ਇੱਥੇ ਤਾਂ ਅਸੀਂ ਪੁੱਛਣ ਹੀ ਨਹੀਂ ਦੇਣਾ। ਸੋ ਇਹ ਕੁਛ ਜਿਹੜਾ ਵਰਤਾਰਾ ਪੰਜਾਬ 'ਚ ਨਹੀਂ ਰੋਕ ਰਿਹਾ, ਇਹ ਬੜੀ ਵੱਡੀ ਖਤਰੇ ਦੀ ਗਿਣਤੀ ਹੈ। ਖਤਰੇ ਦੀ ਗਿਣਤੀ ਤਾਂ ਆ ਕਿਉਂਕਿ ਜਿਹੜੀ ਸਰਕਾਰ ਅਸੀਂ ਤੁਸੀਂ ਸਾਰਿਆਂ ਨੇ ਪੰਜਾਬੀਆਂ ਨੇ ਚੁਣੀ ਸੀ, ਮੈਂ ਤਾਂ ਕਹਿੰਦਾ ਪੰਜਾਬੀਆਂ ਨੇ ਸਾਰਿਆਂ ਨੇ ਕਿਉਂਕਿ ਵੋਟਾਂ ਹੀ ਸਾਰਿਆਂ ਲੋਕਾਂ ਨੇ, ਵੱਡਾ ਹਿੱਸਾ ਆਮ ਆਦਮੀ ਪਾਰਟੀ ਨੂੰ ਪਾਈਆਂ ਸੀ, ਅੱਡੀਆਂ ਚੁੱਕ ਚੁੱਕ ਕੇ ਪਾਈਆਂ, ਉਹ ਇਸ ਲਈ ਪਾਈਆਂ ਸੀ ਕਿ ਸੁੰਦਰ ਪੰਜਾਬ ਬਣਾਉਣਾ, ਵਾਕਿਆ ਰੰਗਲਾ ਪੰਜਾਬ ਬਣਾਉਣਾ, ਇਹ ਨਹੀਂ ਕਿ ਕੇਵਲ ਸਟੇਜਾਂ ਤੋਂ ਰੰਗਲੇ ਪੰਜਾਬ ਦੀਆਂ ਕਹਾਣੀਆਂ ਸੁਣੀਆਂ। ਤੇ ਜੋ ਇਹ ਜਿਹੜਾ ਨਸ਼ਾ ਅਕਸਰ ਪਟਲ ਸਾਹਿਬ ਫੜਿਆ ਜਾ ਰਿਹਾ, ਬੜੀ ਵੱਡੀ ਖਤਰੇ ਦੀ ਗਿਣਤੀ ਹੈ। 23 ਕਿਲੋ ਹੈਰੋਇਨ ਨਾਲ ਪਿਸਤੌਲ ਫੜੇ ਜਾਣੇ, ਆਏ ਦਿਨ ਖੇਪ ਫੜੀ ਜਾਣੀ, ਇਹ ਬੜਾ ਵੱਡਾ ਇੱਕ ਮਸਲਾ ਹੈ ਜਿਹੜਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤੇ ਸਰਕਾਰਾਂ ਦੀ ਗੱਲ ਕਰੀਏ, ਪੰਜਾਬ ਸਰਕਾਰ ਇਹਦੇ ਲਈ ਕੇਂਦਰ ਵਾਲੀ ਸਰਕਾਰ ਨੂੰ ਭਾਜਪਾ ਨੂੰ ਜ਼ਿੰਮੇਵਾਰ ਕਹਿੰਦੀ ਹੈ, ਤੇ ਭਾਜਪਾ ਵਾਲੇ ਕਹਿੰਦੇ ਕਿ ਪੰਜਾਬ ਵਿੱਚ ਸਾਡੀ ਸਰਕਾਰ ਬਣਾਓ, ਅਸੀਂ ਫਿਰ ਨਸ਼ਾ ਹਟਾਉਣਾ ਹੈ। ਸੋ ਵੇਖਦੇ ਭਾਈ ਪੰਜਾਬੀ ਕੀ ਫੈਸਲਾ ਲੈਂਦੇ ਹੈ, ਇਹ ਬਹੁਤ ਵੱਡਾ ਮਸਲਾ ਹੈ
1: ਜੀ। ਬਹੁਤ ਬਹੁਤ ਧੰਨਵਾਦ ਭਾਜੀ, ਥੈਂਕ ਯੂ ਫੋਰ ਦਾ ਅਪਡੇਟ ਜੀ।
0: ਜੀ ਪਟੇਲ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ।
1: ਜੀ ਥੈਂਕ ਯੂ ਜੀ। ਸੋ ਦੋਸਤੋ, ਇਹ ਸੀਗਾ ਪੰਜਾਬ ਤੋਂ ਤਾਜ਼ਾ ਤਰੀਨ ਖਬਰਾਂ, ਤੇ ਹੁਣ ਥੋੜੀ ਜਿਹੀ ਲੋਕਲ ਖਬਰਾਂ ਵੱਲ ਚੱਲਦੇ ਆ। ਗੁਰਦੇਵ ਭਾਜੀ ਵੈਲਕਮ।
7: ਹਾਂਜੀ ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਨਿਊਜ਼ ਸੀਗੀਆਂ। ਰਮੇਸ਼ ਹਰਪ੍ਰੀਤ ਜੀ ਨੇ ਆਪਣਾ ਜਿਹੜਾ ਨਾਲੋ ਵਿਚਾਰ ਸ਼ੇਅਰ ਕੀਤੇ, ਸਰੋਤੇ ਨੇ ਵੀ ਗੱਲਾਂ ਕੀਤੀਆਂ, ਤੇ ਹੁਣ ਮੈਂ ਜਦੋਂ ਆਪਾਂ ਡਿਸੇਬਿਲਟੀ ਪਲਾਨ ਬਾਰੇ ਗੱਲ ਕਰਦੇ ਹਾਂ, ਆਪਾਂ ਇੱਥੇ ਸਾਰੇ ਹੈਂਡ ਟੂ ਮਾਊਥ ਆਪਣਾ ਗੁਜ਼ਾਰਾ ਕਰਦੇ ਹਾਂ, ਕੰਮ ਕਰਦੇ ਹਾਂ, ਤਾਂ ਮਹੀਨੇ ਵਿੱਚ ਆਪਾਂ ਆਪਣੀ ਮੌਰਗੇਜ ਪੇ ਕਰਨੀ ਆ, ਕਾਰਾਂ ਦੀਆਂ ਇੰਸ਼ੋਰੈਂਸ ਆ, ਹੋਰ ਆਪਣੇ ਘਰ ਦੇ ਖਰਚੇ ਆ, ਜਿਹੜੇ ਗਰੋਸਰੀ ਬਿਜਲੀ ਦੇ ਬਿੱਲ ਆ ਸਾਰੇ, ਜੇ ਤੁਹਾਡੇ ਕੋਲ 60 ਜੁੱਟ ਲੱਗ ਜਾਂਦੀ ਹੈ, ਤੁਹਾਨੂੰ 2 ਮਹੀਨੇ ਜਾਂ 1 ਮਹੀਨੇ ਘਰ ਬੈਠਣਾ ਪੈਂਦਾ, ਤਾਂ ਤੁਸੀਂ ਉਹ ਡਿਸੇਬਿਲਟੀ ਪਲਾਨ ਲੈ ਸਕਦੇ ਹੋ। ਉਹਦੇ ਲਈ ਜਿੰਨੀ ਵੀ ਤੁਸੀਂ ਆਪਣਾ ਮੰਥਲੀ ਤੁਹਾਡੇ 4,000-5,000 ਦਾ ਖਰਚ ਹੈਗਾ, ਉਹ ਤੁਸੀਂ ਬੈਨੀਫਿਟ ਆਪਣਾ ਚੂਜ਼ ਕਰ ਸਕਦੇ ਹੋ, ਉਹਨਾਂ ਤੁਹਾਨੂੰ ਜਿਹੜੀ ਕੰਪਨੀ ਆ ਉਹ ਬੈਨੀਫਿਟ ਦਿੰਦੀ ਆ। ਜਿੰਨਾ ਚਿਰ ਤੁਸੀਂ ਘਰ ਬੈਠੇ ਆ, ਡਾਕਟਰ ਦਾ ਨੋਟ ਦਿਓ, ਤਾਂ ਤੁਹਾਨੂੰ ਉਹ ਜਿਹੜੇ ਤੁਹਾਡੀ ਡਿਸੇਬਿਲਟੀ ਪਲਾਨ ਮਿਲੂਗਾ, ਉਸ ਟਾਈਮ ਦੇ ਵਿੱਚ ਪ੍ਰੀਮੀਅਮ ਨਹੀਂ ਜਾਊਗਾ। ਜਿਹੜੇ ਆਪਣੇ ਕਹਿ ਲਓ ਸੈਲਫ ਇੰਪਲਾਈਅਰ, ਜਿਵੇਂ ਪੀਜ਼ਾ ਸਟੋਰ ਆ, ਟਰੱਕਿੰਗ ਡਾਸੀ ਆ, ਹੋਰ ਜਿੰਨੇ ਵੀ ਹੈਗੇ ਆ, ਇਹਨਾਂ ਲਈ ਇੱਕ ਰਾਈਡਰ ਲਾਉਣਾ ਪੈਂਦਾ। ਮੰਨ ਲਓ ਜਿਹੜੇ ਟਰੱਕ ਆ ਆਊਟ ਆਫ ਓਨਟੈਰੀਓ ਜਾਂਦੇ, ਉੱਥੇ ਹੈਲਥ ਕਾਰਡ ਸਾਡਾ ਨਹੀਂ ਚੱਲਦਾ, ਉਹ ਇੱਕ ਮੈਡੀਕਲ ਰਾਈਡਰ ਵਿੱਚ ਆਪਾਂ ਪਾ ਕੇ ਉਹ $500,000 ਦੀ ਇਹਨਾਂ ਦੀ ਮੈਡੀਕਲ ਦੀ ਕਵਰੇਜ ਕਰਦੇ ਹਾਂ। ਜੇ ਕਿਸੇ ਨੇ ਕੋਈ ਵੀ ਹੋਰ ਡਿਸੇਬਿਲਟੀ ਪਲਾਨ ਬਾਰੇ ਜਾਣਕਾਰੀ ਲੈਣੀ ਹੈ ਤਾਂ ਮੈਨੂੰ ਕਾਲ ਕਰ ਸਕਦੇ ਆ 416-843-5 ਤੇ, ਇਹਦੇ ਉੱਤੇ ਸਾਡਾ ਆਫਿਸ ਹੈ ਜੀ, ਮੇ ਫੀਲਡ ਮਕਵੀਨ ਦੇ ਕੋਰਨਰ ਦੇ ਉੱਤੇ, ਟੋਪ ਚੋਇਸ ਦਾ ਸਾਹਮਣੇ ਪੈਟਰੋ ਗੈਸ ਸਟੇਸ਼ਨ ਦੇ ਸਾਹਮਣੇ ਵੱਡਾ ਸਾਈਨਬੋਰਡ ਦੀਦਾ, ਤੁਸੀਂ ਆਓ ਆਫਿਸ ਵਿੱਚ ਵਿਜ਼ਿਟ ਕਰੋ, ਸਾਡੇ ਨਾਲ ਵੀ ਅਪੁਆਇੰਟਮੈਂਟ ਕਰ ਸਕਦੇ ਹੋ। ਹੋਰ ਕਿਸੇ ਵੀ ਇੰਸ਼ੋਰੈਂਸ ਬਾਰੇ ਰਿਗਾਰਡਿੰਗ ਤੁਸੀਂ ਕਾਲ ਕਰਨੀ ਆ, ਤੁਹਾਨੂੰ ਲਾਈਫ ਇੰਸ਼ੋਰੈਂਸ ਆ, ਸੁਪਰ ਵੀਜ਼ਾ, ਟਰੈਵਲ ਵੇਸਟਰ ਪਲਾਨ ਆ, ਬੱਚਿਆਂ ਦੇ ਪਲਾਨ ਆ, ਜਾਂ ਤੁਸੀਂ ਕਿਤੇ ਆਪਣੇ TFS ਅਕਾਊਂਟ ਖੁਲਾਉਣਾ, ਜਾਂ ਫੰਡ ਵਿੱਚੋਂ ਆਪਣੇ ਅਮਾਊਂਟ ਜਿਹੜੀ ਇੱਧਰ ਉੱਧਰ ਕਰਨੀ ਆ, ਜਾਂ ਤੁਸੀਂ ਟ੍ਰੇਡਿੰਗ ਕਰਨੀ ਕਹਿ ਲਓ, ਕਰ ਸਕਦੇ ਹਾਂ। ਕਾਲ ਕਰੋ 416-843-5 ਤੇ, ਇਹਦੇ ਉੱਤੇ ਜਦੋਂ ਵੀ ਮੈਨੂੰ ਮਰਜ਼ੀ ਕਾਲ ਕਰ ਸਕਦੇ ਹੋ, ਰਿਵਿਊ ਆਪਣੇ ਪਲਾਨ ਕਰਾ ਸਕਦੇ ਹੋ। ਥੈਂਕ ਯੂ ਜੀ।
1: ਜੀ ਬਿਲਕੁਲ ਜੀ। ਸੋ ਗੁਰਦੇਵ ਭਾਅ ਜੀ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਦਹਾਕੇ ਤੋਂ ਵੱਧ ਦਾ ਇਹਨਾਂ ਕੋਲ ਲੰਬਾ ਤਜਰਬਾ ਆ। ਕਈ ਵਾਰ ਪੋਲਿਸੀ ਚੱਲਦੀ ਹੁੰਦੀ ਹੈ, ਕਈ ਵਾਰ ਬਾਅਦ ਦੇ ਵਿੱਚ ਆ, ਜਿਹੜਾ ਇਹ ਵੀ ਪੋਲਿਸੀ 'ਚ ਇੱਦਾਂ ਆ, ਇਸ ਟਾਈਮਲੀ ਆ ਜਿਹੜਾ ਇਹਨਾਂ ਨੂੰ ਰਿਵਿਊ ਕਰ ਲੈਣਾ ਚਾਹੀਦਾ, ਵੀ ਤੁਹਾਡੀਆਂ ਸਾਰੀਆਂ ਰਿਕੁਆਇਰਮੈਂਟਸ ਆ ਜਿਹੜੀਆਂ ਇਹ ਪੂਰੀਆਂ ਕਰਦੀਆਂ ਪਈਆਂ। ਸੋ ਗੁਰਦੇਵ ਭਾਅ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਫਸਟ ਟਾਈਮ ਹੋਮ ਬਾਇਰ ਹੋ, FHSA ਅਕਾਊਂਟ ਖੁਲਾਉਣਾ ਚਾਹੁੰਦੇ ਹੋ, ਜਿੱਦਾਂ ਇਹਨਾਂ ਨੇ TFSA ਦੀ ਗੱਲ ਕੀਤੀ, RRSP ਦਾ ਅਕਾਊਂਟ ਖੁਲਾਉਣਾ, ਅਤੇ ਉਹਦੇ ਲਈ ਨੰਬਰ ਹੈ 416-843-5623 416-843-5623 'ਤੇ ਸੰਪਰਕ ਕੀਤਾ ਜਾ ਸਕਦਾ। ਕਹਿੰਦੇ ਓਨਟਾਰੀਓ ਦੇ ਮੀਫੋਰਡ ਦੇ ਵਿੱਚ ਮਿਊਂਸੀਪਲ ਕੌਂਸਲ ਨੇ ਮਾਰਕੀਟ ਸਕੇਅਰ ਦੇ ਵਿੱਚ ਲੱਗਿਆ ਅਮਰੀਕੀ ਝੰਡਾ ਹਟਾਉਣ ਦਾ ਫੈਸਲਾ ਕੀਤਾ। ਹੁਣ ਨੌਬਤ ਇੱਥੇ ਤੱਕ ਆ ਗਈ ਜੀ। ਲੋਕ ਹੈ ਜਿਹੜੇ ਅਮੈਰੀਕਾ ਅਮਰੀਕਾ ਝੰਡਾ ਜਿਹੜਾ ਆ ਆਪਣੀ ਮਿਊਨਿਸਪੈਲਿਟੀ ਦੇ ਵਿੱਚ ਲਹਿਰਾਉਂਦਾ ਉਹਨਾਂ ਨੂੰ ਚੁੱਭਦਾ ਆ
7: ਜੀ।
1: ਇਹ ਏਦਾਂ ਨੀ ਵੀ US ਦੇ ਲੋਕ ਚੁੱਭਦੇ ਨੇ, ਉੱਥੇ ਦੀਆਂ ਜਿਹੜੀਆਂ ਪਾਲਿਸੀ ਜਿਹੜਾ ਪ੍ਰਸ਼ਾਸਨ ਬਣਾ ਰਿਹਾ ਆ ਉਹ ਕੈਨੇਡੀਅਨਸ ਨੂੰ ਹੁਣ ਚੁੱਭ ਰਿਹਾ ਵੀ ਇੰਨੇ ਚਿਰ ਤੋਂ ਕੈਨੇਡਾ ਨੇ ਅਮਰੀਕਾ ਦਾ ਸਾਥ ਦਿੱਤਾ ਜਾਂ ਦੋਨਾਂ ਦੀ ਭਾਈਵਾਲ ਰਹੀ ਹੈ, ਪਰ ਇੱਕ ਸ਼ਖਸ ਤਾਂ ਉਹਦੀ ਜਿਹੜੀ ਇਹ ਕੌਂਸਲ ਨੇ ਆ ਕੇ ਉਹ ਸਾਰੀ ਖੇਰੂ ਖੇਰੂ ਕਰ ਦਿੱਤੀ। ਇਹ ਮੇਅਰ ਰੌਸ ਕੈਂਟਰ ਨੇ ਕਿਹਾ ਵੀ ਇਹ ਕਦਮ ਅਮਰੀਕੀ ਲੋਕਾਂ ਪ੍ਰਤੀ ਨਫ਼ਰਤ ਜਾਂ ਬੇਇੱਜ਼ਤੀ ਨਹੀਂ, ਸਗੋਂ ਪ੍ਰੈਜ਼ੀਡੈਂਟ ਟਰੰਪ ਦੀ ਅਗਵਾਈ ਹੇਠ ਚੱਲ ਰਹੀਆਂ ਟਰੇਡ ਪਾਲਿਸੀਜ਼ ਅਤੇ ਕੈਨੇਡੀਅਨ ਪ੍ਰੋਡਕਟਸ ਉੱਤੇ ਟੈਰਿਫ ਦੇ ਵਿਰੋਧ ਦਾ ਪ੍ਰਤੀਕ ਹੈ। ਤੇ ਉਹਨਾਂ ਨੇ ਇਹ ਦੱਸਿਆ ਵੀ ਕੈਨੇਡੀਅਨਸ ਅਤੇ ਕੈਨੇਡਾ ਦੀ ਆਰਥਿਕਤਾ ਦੇ ਨਾਲ ਯੂਜ਼ ਐਂਡ ਅਬਿਊਜ਼ ਵਾਲਾ ਰਵੱਈਆ ਅਪਣਾ ਰਹੇ ਨੇ ਟਰੰਪ ਸਾਹਿਬ। ਕਈ ਰੈਜ਼ੀਡੈਂਟਸ ਨੇ ਉਹਨਾਂ ਦੀ ਮਿਊਨਿਸਪੈਲਿਟੀ ਨੂੰ ਅਮਰੀਕੀ ਝੰਡਾ ਹਟਾਉਣ ਦੀ ਬੇਨਤੀ ਕੀਤੀ ਸੀਗੀ ਤੇ ਬਾਅਦ ਦੇ ਵਿੱਚ ਸਟਾਫ ਨੇ ਕੌਂਸਲ ਅੱਗੇ ਰਿਪੋਰਟ ਪੇਸ਼ ਕੀਤੀ। ਮਿਊਨਿਸਪਲ ਪਾਲਿਸੀ ਅਨੁਸਾਰ ਕੁਝ ਝੰਡੇ ਲਗਾਏ ਜਾ ਸਕਦੇ ਨੇ, ਮਤਲਬ ਕਿਸੇ ਵੀ ਦੇਸ਼ ਦੇ ਕੁਝ ਕੁ ਝੰਡੇ ਆ ਜਿਹੜੇ ਉਹ ਉਹਨਾਂ ਦੀ ਹੈ ਜਿਹੜਾ ਬਾਇਲਾ ਦੇ ਵਿੱਚ ਲੋ ਦੇ ਵਿੱਚ ਪ੍ਰਬੰਧ ਹੈ ਜੀ, ਪਰ ਉਹਨਾਂ ਨੂੰ ਲਗਾਉਣਾ ਲਾਜ਼ਮੀ ਨਹੀਂ ਹੈ। ਕੌਂਸਲ ਨੇ ਕਿਹਾ ਵੀ 2 ਸਾਲਾਂ ਅੰਦਰ ਇਸ ਪਾਲਿਸੀ ਅਤੇ ਅਮਰੀਕੀ ਝੰਡੇ ਦੇ ਭਵਿੱਖ ਦੀ ਦੁਬਾਰਾ ਸਮੀਖਿਆ ਜਿਹੜੀ ਆ ਉਹ ਕੀਤੀ ਜਾਵੇਗੀ। ਕੱਲ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਵੀ ਕਿਹਾ ਵੀ ਕੈਨੇਡਾ ਦੇ ਕੋਲ ਅਮਰੀਕਾ ਦੇ ਨਾਲ ਜਿਹੜੀ ਟਰੇਡ ਟਾਕ ਸੀਗੀ ਛੱਡਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀਗਾ। ਟੋਰਾਂਟੋ ਦੇ ਵਿੱਚ ਕੈਨੇਡਾ ਇਨਵੈਸਟਮੈਂਟ ਸਮਿਟ ਦੌਰਾਨ ਉਹਨਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਫੈਸਲੇ ਦਾ ਸਮਰਥਨ ਕੀਤਾ ਤੇ ਅਗਸਤ ਵਿੱਚ ਗੱਲਬਾਤ ਉਸ ਵੇਲੇ ਟੁੱਟ ਗਈ ਸੀ ਜਦੋਂ ਅਮਰੀਕਾ ਨੇ ਆਖਰੀ ਸਮੇਂ ਕੁਝ ਅਜਿਹੀਆਂ ਸ਼ਰਤਾਂ ਰੱਖ ਦਿੱਤੀਆਂ ਸੀ ਜਿਨ੍ਹਾਂ ਨੂੰ ਕੈਨੇਡਾ ਨੇ ਗੈਰ ਵਾਜਬ ਹੈ ਜਿਹੜਾ ਉਹ ਮੰਨਿਆ ਸੀਗਾ। ਹੁਣ ਕੈਨੇਡਾ ਦੀ ਜਿਹੜੀ ਆਪੋਜੀਸ਼ਨ ਹੈ ਉਹਨਾਂ ਤੇ ਵੀ ਤਲਵਾਰ ਲਮਕਦੀ ਪਈ ਹੈ ਭਾਜੀ। ਕੰਜ਼ਰਵੇਟਿਵ ਪਾਰਟੀ ਅੰਦਰ ਵੱਧ ਰਹੀ ਖਿੱਚੋ ਤਾਣ ਦੇ ਵਿਚਕਾਰ ਆਗੂ ਪੀਅਰ ਪੌਲਿਵ ਬ੍ਰਿਟਿਸ਼ ਕੋਲੰਬੀਆ ਦੇ ਪੈਂਟੀਕਨ ਵਿੱਚ ਆਪਣੇ MPs ਨਾਲ ਕੌਕਸ ਮੀਟਿੰਗ ਕਰ ਰਹੇ ਹਨ। ਇਹ ਮੀਟਿੰਗ ਪਾਰਲੀਮੈਂਟ ਦੀ ਵਾਪਸੀ ਤੋਂ ਪਹਿਲਾਂ ਪਾਰਟੀ ਨੂੰ ਇਕਜੁੱਟ ਕਰਨ ਅਤੇ ਆਉਣ ਵਾਲੀ ਰਾਜਨੀਤਿਕ ਸਟ੍ਰੈਟਜੀ ਤਿਆਰ ਕਰਨ ਲਈ ਬੁਲਾਈ ਗਈ ਹੈ। ਇਹ ਦੱਸਿਆ ਗਿਆ ਵੀ ਜਿਹੜਾ ਕੌਕਸ ਹੈ ਕੰਜ਼ਰਵੇਟਿਵ ਦਾ ਇੱਕ ਫ੍ਰੈਕਚਰਡ ਮੈਸ ਹੈ, ਮਤਲਬ ਕੁਝ MPs ਹੈ ਜਿਹੜਾ ਉਹਨਾਂ ਵਿੱਚ ਘਰ ਭਰੋਸਾ ਲੀਡਰਸ਼ਿਪ ਅਤੇ ਪਾਰਟੀ ਨੂੰ ਦਿਸ਼ਾ ਪਾਰਟੀ ਦੀ ਦਿਸ਼ਾ ਨੂੰ ਲੈ ਕੇ ਗੰਭੀਰ ਅਸਹਿਮਤੀਆਂ ਨੇ ਤੇ ਕੁਝ ਕੁ ਜਿਹੜੇ ਛੱਡਣਾ ਚਾਹੁੰਦੇ ਨੇ। ਅੰਦਰੂਨੀ ਝਗੜਿਆਂ ਅਤੇ ਪੌਲਿਵ ਦੀ ਲੀਡਰਸ਼ਿਪ ਸਟਾਈਲ ਬਾਰੇ ਕਈ ਤਰ੍ਹਾਂ ਦੇ ਸਵਾਲ ਹੈ ਜਿਹੜੇ ਇਸ ਟਾਈਮ ਪੀਅਰ ਪੌਲਿਵ ਉੱਤੇ ਹੈ ਜਿਹੜਾ ਦਬਾਅ ਬਣਾ ਰਹੇ ਨੇ। ਹਾਲਾਂਕਿ ਕੁਝ ਕੰਜ਼ਰਵੇਟਿਵ MP ਹਜੇ ਵੀ ਪੌਲਿਵ ਦੇ ਸਮਰਥਨ ਦੇ ਵਿੱਚ ਖੜੇ ਨੇ। ਇਹ ਰਿਟਰੀਟ ਉਹਨਾਂ ਦੀ ਲੀਡਰਸ਼ਿਪ ਲਈ ਮਹੱਤਵਪੂਰਨ ਟੈਸਟ ਮੰਨੀ ਜਾ ਰਹੀ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਪੌਲਿਵ ਪਾਰਟੀ ਨੂੰ ਮੁੜ ਇਕੱਠਾ ਕਰਕੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਲਿਬਰਲ ਗੌਰਮੈਂਟ ਸਾਹਮਣੇ ਇੱਕ ਮਜ਼ਬੂਤ ਆਪੋਜੀਸ਼ਨ ਹੈ ਜਿਹੜਾ ਉਹ ਪੇਸ਼ ਕਰ ਸਕਦੇ ਆ ਜਾਂ ਨਹੀਂ। ਅੱਛਾ ਗੁਰਦੇਵ ਭਾਜੀ, ਆਪਾਂ ਸਮਝਦੇ ਹਾਂ ਵੀ ਧਰਤੀ ਹੈ ਜਿਹੜੀ ਕਈ ਹਜ਼ਾਰਾਂ ਕਰੋੜਾਂ ਸਾਲ ਪੁਰਾਣੀ ਹੈ
7: ਜੀ,
1: ਉਹਦੇ ਤੇ ਪ੍ਰਜਾਤੀਆਂ ਜਿਹੜੀਆਂ ਨੇ ਬਹੁਤ ਪਹਿਲਾਂ ਆ ਗਈਆਂ ਸੀਗੀਆਂ। ਕਹਿੰਦੇ ਹੁਣ ਤਨਜ਼ਾਨੀਆ ਦੇ ਵਿੱਚ ਲਗਭਗ 24 ਕਰੋੜ ਸਾਲ ਪੁਰਾਣੇ ਜਾਨਵਰਾਂ ਦੀ ਨਵੀਂ ਪ੍ਰਜਾਤੀ ਮਿਲੀ ਹੈ। 24,000 ਕਰੋੜ ਸਾਲ ਤੇ ਪਹਿਲਾਂ ਇੱਕ ਪ੍ਰਜਾਤੀ ਜਿਹੜੀ ਸਭ ਤੋਂ ਪੁਰਾਣੀ ਮਿਲੀ ਸੀ ਉਹ ਸਾਊਥ ਅਮਰੀਕਾ ਦੇ ਵਿੱਚ ਮਿਲੀ ਸੀ, ਹੁਣ ਇਹ ਤਨਜ਼ਾਨੀਆ ਦੇ ਵਿੱਚ ਮਿਲੀ ਹੈ। ਹੁਣ ਉਹਦੇ ਤੇ ਖੋਜਾਂ ਚੱਲ ਰਹੀਆਂ ਨੇ ਵੀ ਇਹ ਕੀ ਹੈਗਾ ਆ, ਕੁਝ ਕੁ ਜਿਹੜੀਆਂ ਉਹਨਾਂ ਨੇ ਲੱਭ ਲਈਆਂ ਚੀਜ਼ਾਂ ਤੇ ਫਿਲਹਾਲ ਹਜੇ ਗੱਲਬਾਤ ਚੱਲ ਰਹੀ ਹੈ। ਇਹਦਾ ਮਤਲਬ ਹਜੇ ਜਿੰਨਾ ਵੀ ਟੈਕਨੋਲੋਜੀ ਜਿੰਨੀ ਐਡਵਾਂਸਮੈਂਟ ਹੈ ਹਜੇ ਕਾਦਰ ਦੀ ਕੁਦਰਤ ਦਾ ਜਿਹੜਾ ਸ਼ੁਰੂਆਤ ਕਿੱਦਾਂ ਹੋਈ ਉਹਦਾ ਹਜੇ ਪਤਾ ਨਹੀਂ ਸਹੀ ਤਰ੍ਹਾਂ ਲੱਗ ਰਿਹਾ।
7: ਸ਼ੰਮੀ ਬਾਜੀ ਦੇਖੋ ਜਿਹੜੀ ਪਰਮਾਤਮਾ ਦੀ ਕੁਦਰਤ ਆ ਉਹਦੇ ਤੇ ਅਸੀਂ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ। ਉੱਥੇ ਕੋਈ AI ਨਹੀਂ ਚੱਲਣੀ, ਕੋਈ ਇੰਟਰਨੈਟ ਨਹੀਂ ਚੱਲਣਾ,
1: ਸਹੀ ਗੱਲ ਹੈ।
7: ਉਹ ਫਰੀ ਆਫ ਕੋਸਟ ਆ, ਉੱਥੇ ਕੋਈ ਇੰਟਰਨੈਟ ਦੀ ਲੋੜ ਨਹੀਂ, ਕੋਈ ਤੁਹਾਨੂੰ ਬਿਜਲੀ ਪਾਣੀ ਦੀ ਲੋੜ ਨਹੀਂ। ਉਹ ਦੇਖੋ ਪਰਮਾਤਮਾ ਨੇ ਕਿੱਡਾ ਵੱਡਾ ਆਪਣਾ ਦਾਇਰਾ ਛੱਡਿਆ ਹੋਇਆ, ਕੋਈ ਤੁਹਾਨੂੰ ਇਲੈਕਟ੍ਰਿਸਿਟੀ ਦੀ ਕੋਈ ਕੁਛ ਹੋ ਜਾਵੇ, ਬਿਜਲੀ ਵੀ ਚੱਲ ਜਾਵੇ ਤਾਂ ਵੀ ਉਹਦੀ ਕੁਦਰਤ
1: ਚੱਲੀ
7: ਜਾਂਦੀ। ਉਹ ਬਿਆਨ ਤੇ ਆ, ਉਹਦੇ ਤੇ ਆਪਾਂ ਕੋਈ ਵੀ ਕਿੰਤੂ ਪ੍ਰੰਤੀ ਜਾਂ ਉੱਤੇ ਉਹਦੀ ਸੋਚ ਤੇ ਅਸੀਂ ਦੇਖ ਸਕਦੇ ਹਾਂ, ਪਰ ਉੱਥੇ ਤੱਕ ਅਸੀਂ ਪਹੁੰਚ ਨਹੀਂ ਸਕਦੇ ਕੀ ਕਰ ਸਕਦੇ ਕੀ ਕਰ ਰਿਹਾ ਉਹ। ਤੇ ਕਈ ਪ੍ਰਜਾਤੀਆਂ ਸਾਨੂੰ ਪਤਾ ਹੀ ਨਹੀਂ, ਧਰਤੀ ਦੇ ਥੱਲੇ ਪਾਣੀ ਚ ਤੁਸੀਂ ਦੇਖ ਲੈਂਦੇ ਹੋ ਕਿ ਮਿੱਟੀ ਦੇ ਵਿੱਚ ਲੋਕੇ ਬੈਠੀਆਂ। ਉਹ ਪਰਮਾਤਮਾ ਉਹਨਾਂ ਨੂੰ ਵੀ ਖਾਣਾ ਦੇਣਾ ਦੇਈ ਜਾਂਦਾ, ਉਹਦਾ ਸ਼ੁਕਰਾਨਾ ਕਰਨਾ ਚਾਹੀਦਾ। ਬਿਆਨ ਤੇ ਆ ਜੀ ਉਹ, ਤੇ ਠੀਕ ਆ ਜਿਹੜੀ ਕੋਈ ਪ੍ਰਜਾਤੀ ਆਈ ਆ ਉਹਦੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਆ, ਪਰ ਜੋ ਬਿਆਨ ਤੇ ਉਹ ਕਰਦਾ ਉਹ ਸਹੀ ਆ, ਉੱਤੇ ਆਪਾਂ ਕੋਈ ਵੱਡੀ ਖੋਜ ਪੱਤਰੀ ਨਹੀਂ ਕਰ ਸਕਦੇ,
1: ਨਹੀਂ ਕਰ ਸਕਦੇ ਬਿਲਕੁਲ,
7: ਕਿਉਂਕਿ ਉਹ ਬਿਆਨ ਤੇ ਅਸੀਂ ਉਹਦੇ ਅਸੀਂ ਵੀ ਇੱਕ ਪ੍ਰਜਾਤੀ ਹਾਂ
1: ਬਿਲਕੁਲ,
7: ਠੀਕ ਹੈ ਨਾ, ਤੇ ਉਹਦੀ ਦੇਣੇ ਆ ਕਿੱਥੇ ਖੋਜੇ ਹਨ, ਜੋ ਚੀਜ਼ ਕਹਿੰਦੀ ਉਹ ਕਰ ਹੀ ਲੈਣੀ ਹੈ ਜੀ,
1: ਬੰਦੇ ਨੂੰ ਸੋਸ਼ਲ ਐਨੀਮਲ ਕਿਹਾ ਜਾਂਦਾ, ਸਹੀ ਗੱਲ, ਬਹੁਤ ਸੋਹਣੀ ਗੱਲ ਕਹੀ। ਤੇ ਦੋਸਤੋ ਅਮਰੀਕਾ ਦੇ ਵਿੱਚ ਕੱਲ ਵੋਟਿੰਗ ਹੋਈ ਇਰਾਨ ਵਾਰ ਨੂੰ ਲੈ ਕੇ, ਤੇ 7 or 9 ਰਿਪਬਲਿਕਨਸ ਵੀ ਆ ਉਹਨਾਂ ਨੇ ਵੀ ਫਲੋਰ ਕ੍ਰੋਸ ਕੀਤਾ, ਉਹ ਵੀ ਖਬਰ ਸਾਂਝੀ ਕਰਦੇ। ਉਸ ਤੋਂ ਪਹਿਲਾਂ ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ, ਤੁਸੀਂ ਦੰਦਾਂ ਦੀ ਮਸੂੜਿਆਂ ਦੀ ਸੰਭਾਲ ਰੱਖਣੀ ਹੈ, ਬੱਚਿਆਂ ਦੇ ਬ੍ਰੇਸਿਸ ਪਾਉਣੇ ਹੈ ਜਾਂ ਫਿਰ ਤੁਸੀਂ ਕਲੀਨਿੰਗ ਕਰਾਉਣੀ ਹੈ, ਸਾਲ ਦੇ ਵਿੱਚ ਇੱਕ ਵਾਰ ਪ੍ਰੋਫੈਸ਼ਨਲ ਕਲੀਨਿੰਗ ਜ਼ਰੂਰ ਕਰਾ ਲੈਣੀ ਚਾਹੀਦੀ ਹੈ। ਬਲਬੀਰ ਕੌਰ ਜੀ ਹੋਣਾਂ ਦੀ ਇੱਕ ਗੱਲ ਜਿਹੜੀ ਮੈਨੂੰ ਹਮੇਸ਼ਾ ਬੜੀ ਚੰਗੀ ਲੱਗਦੀ, ਉਹ ਕਹਿੰਦੇ ਵੀ ਸਰੀਰ ਨੂੰ ਜਿਹੜੀਆਂ ਬਿਮਾਰੀਆਂ ਬਾਅਦ ਦੇ ਵਿੱਚ ਲੱਗਦੀਆਂ, ਸਭ ਤੋਂ ਪਹਿਲਾਂ ਸਾਡਾ ਜਿਹੜਾ ਮੂੰਹ ਹੈ, ਸਾਡਾ ਜਿਹੜੇ ਦੰਦ ਹੈ, ਤਲੂਆ ਆ, ਉਹ ਦੱਸ ਦਿੰਦਾ ਵੀ ਸਰੀਰ ਦੀ ਜਿਹੜੀ ਸਿਹਤ ਕਿਹੋ ਜਿਹੀ ਹੈ। ਜੇ ਤੁਸੀਂ ਆਪਣੇ ਆਹ ਸਰੀਰ ਨੂੰ ਸਹੀ ਰੱਖੋਗੇ, ਇਸ ਨੂੰ ਆ ਜਿਹੜਾ ਤੁਸੀਂ ਆ ਜਿਹੜਾ ਤੰਦਰੁਸਤ ਰੱਖੋਗੇ, ਤੇ ਤੁਹਾਡਾ ਜਿਹੜਾ ਆ ਸਰੀਰ ਹੈ ਉਹ ਆਪਣੇ ਆਪ ਨਰੋਇਆ ਰਹੇਗਾ। ਸੋ ਬਲਬੀਰ ਕੌਰ ਜੀ ਹੋਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਦੋਸਤੋ, ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ, ਤੇ ਨੰਬਰ ਹੈ ਉਹਨਾਂ ਦਾ 6479690008, 6479690008 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਲਬੀਰ ਕੌਰ ਜੀ। ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਤੁਸੀਂ ਫੋਨ ਕਰਕੇ ਜਿੱਥੇ ਇਹਨਾਂ ਨੂੰ ਕਹੋਗੇ ਇਹ ਆਪਣਾ ਡੈਂਟਲ ਟਰੱਕ ਲੈ ਆਉਂਦੇ ਨੇ, ਤੇ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਇਹ ਕੰਮ ਕਰਦੇ ਨੇ। ਸੋ ਘਰ ਦੇ ਵਿੱਚ ਜਿਹੜਾ ਬੇਡਿਟ ਸਿਸਟਮ ਲਵਾਉਣਾ ਟੋਇਲਟ ਦੇ ਉੱਤੇ, ਤਾਂ ਫਿਰ $50 ਇੰਸਟਾਲੇਸ਼ਨ ਵਿਦ ਪ੍ਰੋਡਕਟ। ਦੋਸਤੋ ਇੱਦਾਂ ਦੀ ਡੀਲ ਬਹੁਤ ਘੱਟ ਮਿਲਦੀ ਹੈ। ਜੇ ਤੁਸੀਂ ਇੱਕ ਤੋਂ ਵੱਧ ਲਵਾਉਂਦੇ ਹੋ ਤਾਂ $40 ਬਰੈਂਪਟਨ 'ਚ ਕਿਤੇ ਵੀ, ਅਤੇ 1 ਸਾਲ ਦੀ ਫੁੱਲ ਵਾਰੰਟੀ ਦਿੰਦੇ ਨੇ। ਸੋ ਇਹ ਜਿਹੜੀਆਂ ਪ੍ਰਾਈਸ ਨੇ ਪ੍ਰੋਡਕਟ ਅਤੇ ਇੰਸਟਾਲੇਸ਼ਨ ਦੇ ਨਾਲ ਹੈ। ਸੋ ਬੇਡਿਟ ਲਵਾਉਣਾ, ਜੈੱਟ ਲਵਾਉਣਾ, ਤੁਸੀਂ ਜਿਹੜਾ ਟੋਇਲਟ ਸੀਰੀਜ਼ ਜ਼ਿਆਦਾਤਰ ਅਸੀਂ ਏਸ਼ੀਅਨ ਭਾਈਚਾਰੇ ਯੂਜ਼ ਕਰਦੇ ਹਾਂ, ਲਾਉਂਦੇ ਹਾਂ, ਸੋ $50 ਜੇ ਤੁਸੀਂ ਇੱਕ ਤੋਂ ਵੱਧ ਲਵਾਉਂਦੇ ਹਾਂ, ਘਰ ਦੇ ਵਿੱਚ ਜ਼ਿਆਦਾਤਰ ਘਰ ਦੇ ਵਿੱਚ ਆਪਾਂ ਇੱਕ ਤੋਂ ਵੱਧ ਹੀ ਲਵਾਉਂਦੇ ਹਾਂ, ਸੋ $40 ਦੇ ਵਿੱਚ ਹਿਲਾਉਂਦੇ ਆ, ਅਤੇ ਨਾਲ ਦੀ ਨਾਲ 1 ਸਾਲ ਦੀ ਗਰੰਟੀ। ਸੋ ਨੰਬਰ ਹੈ ਜੀ ਸਿੰਘ ਸਟੋਰ ਹੋਣਾ ਦਾ 6479786263, 6479786263, ਤੇ ਸੰਪਰਕ ਕੀਤਾ ਜਾ ਸਕਦਾ, ਅਤੇ ਨਾਲ ਹੀ ਸਾਨੂੰ ਜੁਆਇਨ ਕੀਤਾ ਜੀ PSR ਮੂਵਰਸ। ਹਮੇਸ਼ਾ ਇਹਦੇ 'ਤੇ ਸਾਨੂੰ ਬੜਾ ਡਰ ਲੱਗਦਾ ਕਿਸੇ ਵੀ ਮੂਵਰਸ ਦੇ ਨਾਲ ਗੱਲ ਕਰਨੀ, ਕਿਉਂਕਿ ਇਹ ਡਰ ਰਹਿੰਦਾ ਪਹਿਲਾਂ ਕੁਝ ਹੋਰ, ਬਾਅਦ ਦੇ ਵਿੱਚ ਬਿੱਲ ਐਡਾ ਵੱਡਾ, ਹਾਏ ਮੇਰੀ ਜਾਨ ਐਡਾ ਵੱਡਾ ਐਡਾ ਆ ਜਾਂਦਾ। ਪਰ PSR ਮੂਵਰਸ ਇੱਕ ਭਰੋਸੇਮੰਦ ਨਾਮ, ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਰੈਜ਼ੀਡੈਂਸ਼ੀਅਲ ਰੀਲੋਕੇਸ਼ਨ ਜਾਂ ਫਿਰ ਤੁਸੀਂ ਕਮਰਸ਼ੀਅਲ ਮੂਵਿੰਗ ਕੋਈ ਕਰਨੀ ਹੈ, ਪੈਕਿੰਗ ਐਕਸਪਰਟ ਨੇ, ਤੁਸੀਂ ਕਾਲ ਕਰ ਲਿਓ। ਵੱਖ ਵੱਖ ਇਹਨਾਂ ਕੋਲ ਪੈਕੇਜ ਹੈ, ਉਸ ਹਿਸਾਬ ਦੇ ਨਾਲ ਹੈ ਜਿਹੜਾ ਤੁਸੀਂ ਆਪਣੀ ਡੀਲ ਬਣਾ ਲਿਓ, ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਤੁਹਾਨੂੰ ਡਿਸਕਾਊਂਟ ਹੈ ਦਿੱਤਾ ਜਾਵੇਗਾ। ਬਾਕੀ ਕੈਨੇਡਾ ਵਾਈਡ ਮੂਵਿੰਗ ਤੁਸੀਂ ਕਰਾਉਣੀ ਹੈ ਤਾਂ PSR ਮੂਵਰਸ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ 437-981-2929, 437-981-2929 ਤੇ ਸੰਪਰਕ ਕੀਤਾ ਜਾ ਸਕਦਾ, ਤੇ ਬਾਕੀ ਆਪਣੇ ਬੱਚਿਆਂ ਨੂੰ ਭੰਗੜਿਆਂ ਦੇ ਵਿੱਚ ਪਾਉਣਾ, ਗਿੱਧੇ ਦੇ ਵਿੱਚ ਵਿਰਸੇ ਦੇ ਨਾਲ ਸੱਭਿਆਚਾਰ ਦੇ ਨਾਲ ਜੋੜਨਾ ਚਾਹੁੰਦੇ ਹੋ ਤਾਂ ਫਿਰ ਦਾ ਭੰਗੜਾ ਅਕੈਡਮੀ ਦੇ ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ 6475076772, 6475076772 ਤੇ ਸੰਪਰਕ ਕੀਤਾ ਜਾ ਸਕਦਾ। ਸਤਨਾਮ ਭਾਜੀ ਜੀ ਆਇਆਂ ਨੂੰ ਜੀ, ਸਤਿ ਸ੍ਰੀ ਅਕਾਲ ਭਾਜੀ,
8: ਚੇਲੇ
1: ਸਾਰੇ ਹੀ ਆਪਾਂ ਇੱਕ ਦੂਜੇ ਤੋਂ ਸਿੱਖਦੇ ਆ ਤੇ ਅੱਗੇ ਵੱਧਦੇ ਆ।
8: ਮੈਂ ਤਾਂ ਹੀ ਪੁੱਛਿਆ ਮੈਂ ਵੀ ਚੇਲਾ ਬਣਾ ਰਿਹਾ।
7: ਜੀ ਜੀ ਮੇਰਾ ਪ੍ਰੋਫੈਸ਼ਨਲ ਜੀ ਇੰਸ਼ੋਰੈਂਸ ਦਾ ਆ, ਪਰ ਰੇਡੀਓ ਦਾ ਮੇਰਾ ਕਾਫੀ ਚਿਰ ਤੋਂ ਮਨ ਸੀਗਾ ਵੀ ਕਰੀਏ, ਸਿੱਖੀਏ ਕਿੱਦਾਂ ਸਿੱਖਣਾ,
8: ਤੇ
7: ਇੱਕ ਸ਼ੌਂਕ ਹੈ ਜੀ ਇਹਨੂੰ ਸਿੱਖਣਾ, ਪ੍ਰੋਫੈਸ਼ਨਲ ਮੇਰਾ ਦੂਸਰਾ, ਮੈਂ ਇੰਸ਼ੋਰੈਂਸ ਲਾਈਨ ਦੇ ਵਿੱਚ ਆ। ਕਹਿੰਦੇ ਹੁੰਦੇ ਆ ਵੀ ਸ਼ੌਂਕ ਦਾ ਮੁੱਲ ਨੀ, ਸਿੱਖਣ ਦੇ ਲਈ ਕੋਈ ਉਮਰ ਨਹੀਂ, ਕੋਈ ਕੁਛ ਨੀ, ਸਿੱਖ ਲੈਣਾ ਚਾਹੀਦਾ।
8: ਮੈਨੂੰ ਇੰਗਲਿਸ਼ ਦੀ ਲੋੜ ਹੀ ਨੀ,
1: ਤੁਸੀਂ ਆ ਜਾਓ, ਤੁਹਾਨੂੰ ਅਸੀਂ ਕੁਰਸੀ ਤੇ ਬਿਠਾ ਦੇਣਾ।
7: ਅਸੀਂ ਪੰਜਾਬੀਆਂ ਬਟਨ ਹੀ ਚੱਲਦੇ ਆ, ਜੇ ਤੁਹਾਨੂੰ ਫੋਨ ਚਲਾਉਣਾ ਉਹਦਾ ਤੇ ਵੀ ਚੱਲ ਜਿਹੜਾ ਇੱਕ ਫੋਨ ਹੀ ਹੈ।
9: ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਦੋਸਤੋ। ਉੱਥੇ ਹੀ ਤੁਸੀਂ ਰੀਅਲ ਸਟੇਟ ਵਿੱਚ ਕੋਈ ਵੀ ਤੁਸੀਂ ਸੋਚ ਰਹੇ ਹੋ ਜਾਂ ਫਸਟ ਟਾਈਮ ਹੋਮ ਬਾਇਰ ਹੋ, ਤੁਸੀਂ ਘਰ ਲੈਣ ਬਾਰੇ ਸੋਚ ਰਹੇ ਹੋ ਇਸ ਸਾਲ ਲੈਣਾ ਜਾਂ ਅਗਲੇ ਸਾਲ ਲੈਣਾ, ਕਿਉਂਕਿ ਪਲੈਨਿੰਗ ਹੁੰਦੀ ਹੈ ਜਦੋਂ ਬੰਦਾ ਇੱਥੇ ਪੱਕਾ ਹੁੰਦਾ ਨਾ ਜੀ, ਉਹਦਾ ਅਗਲਾ ਸਟੈਪ ਇਹੀ ਹੁੰਦਾ ਵੀ ਆਪਣੀ ਛੱਤ ਹੋਵੇ, ਆਪਣਾ ਘਰ ਹੋਵੇ। ਸੋ ਆਪਾਂ ਜਿਹੜੇ ਆ ਵੱਖ ਵੱਖ ਵੀ ਕਹਿੰਦੇ ਰਹਿੰਦੇ ਆ ਵੀ ਚਲੋ ਇਸ ਟਾਈਮ ਆ ਜਿਹੜੀ ਬਾਇਰਸ ਮਾਰਕੀਟ ਹੈ, ਪਰ ਮੈਂ ਹਮੇਸ਼ਾ ਕਹਿੰਦਾ ਚਾਦਰ ਦੇ ਕੇ ਪੈਰ ਪਸਾਰੋ, ਹਮੇਸ਼ਾ ਸਾਰੇ ਹੀ ਪੈਸੇ ਆ ਜਿਹੜੇ ਐਨ ਆਪਾਂ ਉਹਦੇ ਤੇ ਨਾ ਲਾ ਦਈਏ, ਕੁਛ ਕੁ ਜਿਹੜੀ ਸੇਵਿੰਗਸ ਆਪਣੇ ਕੋਲ ਹੋਣੀ ਚਾਹੀਦੀ ਹੈ। ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਵਨ ਸਟੋਪ ਸ਼ੋਪ ਦੀ ਤਰ੍ਹਾਂ ਦੋਸਤੋ ਕੰਮ ਕਰਦੇ ਆ। ਲੰਬੇ ਸਮੇਂ ਤੋਂ ਤੁਸੀਂ ਬਹੁਤ ਸਾਰੇ ਪਰਿਵਾਰਾਂ ਨੇ ਮੇਰੇ ਨਾਲ ਬਿਜ਼ਨਸ ਦਿੱਤਾ ਤੇ ਉਸ ਰਿਸਪੋਂਸੀਬਿਲਟੀ ਦੇ ਉੱਤੇ ਅਸੀਂ ਖਰਾ ਉਤਰੇ ਆ। ਸੋ ਨੰਬਰ ਮੇਰਾ 416-917-7463 ਤੇ ਦੋਸਤੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡਾ ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ਮੀ ਭੱਠਲ, ਤੇ ਉੱਥੇ ਹੀ ਹੋਮ ਆਟੋ ਇੰਸ਼ੋਰੈਂਸ ਬਾਬਤ ਤੁਸੀਂ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਲਓ, ਸ਼ੋਪ ਅਰਾਊਂਡ ਕਰ ਲਓ, ਇੱਕ ਵਾਰ ਮਨਵੀਰ ਹੋਣਾ ਨੂੰ ਵੀ ਕਾਲ ਕਰ ਲਓ, ਤੁਹਾਡੇ ਕਈ ਡਾਲਰਸਾਂ ਦੀ ਜਿਹੜੀ ਇਹ ਬਚਤ ਕਰਾ ਦਿੰਦੇ ਨੇ। 647-247-2192870। ਬੱਚਿਆਂ ਨੂੰ ਸਕੂਲ ਤੋਂ ਬਾਅਦ ਐਕਸਟਰਾ ਹੈਲਪ ਦੀ ਲੋੜ ਹੈ, ਵੱਖ ਵੱਖ ਵਿਸ਼ਿਆਂ ਦੇ ਉੱਤੇ ਤੁਸੀਂ ਚਾਹੁੰਦੇ ਹੋ ਕਿਉਂਕਿ ਆਪਾਂ ਬਿਜ਼ੀ ਹੁੰਦੇ ਹਾਂ, ਤਾਂ ਫਿਰ ਆਲਟੀਅਸ ਐਜੂਕੇਸ਼ਨ ਤੇ ਤੁਸੀਂ ਏਜੇ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। 6 ਡਿਊ ਸਾਈਡ ਡਰਾਈਵ ਸੈਂਡਲਵੁੱਡ ਤੇ ਬ੍ਰੈਮਲੀ ਦਾ ਮੇਜਰ ਇੰਟਰਸੈਕਸ਼ਨ ਯੂਨਿਟ ਨੰਬਰ 18 ਨੰਬਰ ਹੈ ਆਲਟੀਅਸ ਐਜੂਕੇਸ਼ਨ, ਤੁਹਾਡੀ ਆਪਣੀ ਭਾਸ਼ਾ ਬੋਲਦੇ ਨੇ। 9054949998 905-494-9998 9054949998 ਤੇ ਸੰਪਰਕ ਕੀਤਾ ਜਾ ਸਕਦਾ ਹੈ ਦੋਸਤੋ। ਤੇ ਬਾਕੀ ਰੁਦਰ IPTV ਬਾਕਸ ਘਰ ਦੇ ਵਿੱਚ ਲਵਾਉਣਾ ਹੈ ਤੇ 437-236-4700 ਤੇ ਸੰਪਰਕ ਕੀਤਾ ਜਾ ਸਕਦਾ। ਮਾਫੀ ਚਾਹਾਂਗਾ ਕਾਲਸ ਏਅਰ ਤੇ ਨਹੀਂ ਕਰ ਸਕਿਆ। ਤੇ ਬਾਕੀ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ। ਪਹਿਲਾਂ ਜੰਜੂਆ ਭਾਜੀ ਦਾ ਸੁਣਿਆ ਤੇ ਹੁਣ ਤੰਬੜ ਸਾਹਿਬ ਦੀ ਵਾਰੀ ਹੈ ਸਾਡੇ ਬਾਅਦ ਚੋਂ, ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਨਾਨਕ ਨਾਮ
10: ਚੜ੍ਹਦੀ ਕਲਾ
9: ਤੇਰੇ ਭਾਣੇ ਸਰਬੱਤ ਦਾ ਭਲਾ।

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬੜੋਂ ਨੂੰ ਪੈਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ ਤੇ ਵਿਰਾਸਤ ਟੀਵੀ ਤੇ ਰੇਡੀਓ ਤੁਸੀਂ ਦੇਖ ਵੀ ਰਹੇ ਹੋ। ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ 530 AM ਡਾਲ ਦੇ ਤੁਹਾਡਾ ਵੈਲਕਮ ਕਰਦੇ ਹਾਂ। 6 ਵਜੇ ਤੋਂ ਲੈ ਕੇ 7 ਵਜੇ ਤੱਕ ਪ੍ਰੋਗਰਾਮ ਚੱਲੇਗਾ, ਬਿਲਕੁਲ ਲਾਈਵ ਬੈਠੇ ਹਾਂ ਤੁਹਾਡੇ ਵਾਸਤੇ ਆਪਣੇ ਹੋਮ ਸਟੂਡੀਓ ਦੇ ਵਿੱਚ। ਕੱਲ ਮੈਨੂੰ ਬਾਹਰ ਜਾਣਾ ਪਿਆ, ਬਾਹਰ ਜਾਣ ਦਾ ਮੌਕਾ ਮਿਲਿਆ, ਮੌਕਾ ਬਹੁਤ ਮਿਲਦਾ ਅੱਜ ਕੱਲ੍ਹ, ਕੀ ਕਰੀਏ, ਕੰਮ ਕਰਨੇ ਹੀ ਪੈਂਦੇ ਹਨ। ਪਰ ਸ਼ੰਮੀ ਭੱਠਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਮੇਰੇ ਗੈਰ ਹਾਜ਼ਰੀ ਵਿੱਚ ਪ੍ਰੋਗਰਾਮ ਕਰ ਦਿੰਦੇ ਹਨ, ਸਾਰੇ ਹੀ ਆਪਣੇ ਹਨ, ਤੁਸੀਂ ਬੜਾ ਸਪੋਰਟ ਦਿੰਦੇ ਹੋ, ਰਿਸਪੋਂਸ ਦਿੰਦੇ ਹੋ, ਧੰਨਵਾਦ ਤੁਹਾਡਾ। 530 AM ਡਾਲ ਦੇ ਸਵੇਰ ਤੋਂ ਸ਼ਾਮ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ, ਹਰ ਇੱਕ ਹੋਸਟ ਵੱਖਰੀ ਵੱਖਰੀ ਜਾਣਕਾਰੀ ਛੱਡ ਜਾਂਦਾ ਤੁਹਾਡੇ ਵਾਸਤੇ। ਤੁਹਾਡਾ ਆਪਣਾ ਹੀ ਕਮਿਊਨਿਟੀ ਦਾ ਇੱਕ ਮੀਡੀਆ ਹੱਬ ਹੈਗਾ 530 AM ਡਾਇਲ ਤੇ ਵਿਰਾਸਤ ਰੇਡੀਓ ਤੇ। ਤੁਸੀਂ ਹੁਣ ਕਾਲ ਕਰਨੀ ਹੋਵੇ 416-837-1515, ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 ਤੇ ਕਰ ਸਕਦੇ। ਬਹੁਤ ਸਾਰੀਆਂ ਖਬਰਾਂ ਲੈ ਕੇ ਆਵਾਂਗੇ, ਗੁਰਮੁਖ ਸਿੰਘ ਬਾਜੀ ਸਾਹਿਬ ਨਾਲ ਗੱਲਬਾਤ ਕਰਾਂਗੇ, ਕੈਨੇਡਾ ਨਿਊਜ਼, ਕੈਨੇਡੀਅਨ ਖਬਰਾਂ, ਇੰਟਰਨੈਸ਼ਨਲ ਖਬਰ ਜੇ ਕੋਈ ਖਾਸ ਹੋਈ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਖਾਸ ਕੀ ਆ, ਗੈਸ ਪ੍ਰਾਈਸਿਸ ਵੀਰਵਾਰ ਨੂੰ ਫੇਰ ਵੱਧ ਜਾਣਗੀਆਂ, ਕਿਆ ਬਾਤ ਆ, ਸੱਚ ਅ ਸੈਡ ਸਟੋਰੀ। ਇਹ ਸਭ ਕੁਛ ਸਾਨੂੰ ਹੀ ਪੇ ਕਰਨਾ ਪੈ ਰਿਹਾ ਹੈਗਾ, ਵੱਡੇ ਵੱਡੇ ਅਮੀਰ ਲੋਕ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਦੇ ਹੈਵ ਲੋਸ ਮਨੀ। ਪਰ ਆਮ ਜਿਹੜਾ ਇਨਸਾਨ ਹੈਗਾ ਸੈਂਟ ਸੈਂਟ ਬਚਾਉਣ ਦੀ ਕੋਸ਼ਿਸ਼ ਕਰਦਾ ਹੈਗਾ, ਕਈ ਵਾਰੀ ਗਲਤ ਕਿਆ ਕਹਿੰਦੇ ਇਨਵੈਸਟਮੈਂਟ ਹੋ ਜਾਂਦੀ ਹਨ, ਬੰਦਾ ਟਰਾਈ ਕਰਦਾ ਵੀ ਕੁਝ ਨਾ ਕੁਝ ਸਾਡੇ ਵਾਸਤੇ ਬਣ ਜਾਵੇ, ਬੱਚੇ ਵਾਸਤੇ ਬਣ ਜਾਵੇ। ਪਰ ਰੀਅਲ ਸਟੇਟ ਦੀ ਮਾਰਕੀਟ ਵੀ ਇੰਨੀ ਕੋਈ ਖਾਸ ਲੱਗਦੀ, ਪ੍ਰਾਈਸਾਂ ਹੋਰ ਡਾਊਨ ਜਾ ਰਹੀਆਂ ਹਨ ਅਤੇ ਟਾਈਮ, ਵਧੀਆ ਟਾਈਮ ਕਦੋਂ ਆਵੇਗਾ, ਚੰਗੇ ਦਿਨ ਕਦੋਂ ਆਉਣਗੇ, ਆ ਜਾਣਗੇ ਜ਼ਰੂਰ। ਟਾਈਮ ਲੱਗਦਾ, ਇਨਵੈਸਟਮੈਂਟ ਸਾਂਭੜੇ ਸਾਂਭ ਕੇ ਰੱਖੋ ਜੇ ਸਾਂਭ ਸਕਦੇ ਹੋ, ਜੇ ਨਹੀਂ ਸਾਂਭ ਸਕਦੇ ਤਾਂ ਮੁਸ਼ਕਿਲ ਆ ਰਹੀ ਹੈਗੀ ਆ। ਤਾਂ ਕੈਨੇਡਾ ਕੰਸੂਮਰ ਕ੍ਰੈਡਿਟ ਅਸਿਸਟੈਂਸ ਦੇ ਜਸਵੀਰ ਸਿੰਘ ਹੁਣ ਲਈ ਮਦਦ ਕਰ ਦਿੰਦੇ ਹਨ, 416-500-2-3100 ਇਹਨਾਂ ਦਾ ਨੰਬਰ ਹੈਗਾ ਆ। ਬੁੱਧਵਾਰ ਦਾ ਦਿਨ ਆ, ਸਪਤੰਬਰ ਮਹੀਨੇ ਦੀ 16 ਤਰੀਕ ਹੋ ਗਈ ਆ, 6:04 ਹੋ ਗਏ ਹਨ, ਟਾਈਮ ਨਹੀਂ ਰੁਕਦਾ, ਟਾਈਮ ਚੱਲਦਾ ਹੀ ਰਹਿਣਾ ਹੈਗਾ। ਅਤੇ ਖਬਰਾਂ ਲੈ ਕੇ ਆਵਾਂਗੇ, ਤੁਹਾਡੇ ਫੋਨ ਕਾਲਾਂ ਦੀ ਉਡੀਕ ਕਰਾਂਗੇ, ਥੋੜ੍ਹੇ ਠਹਿਰ ਕੇ ਹਜੇ ਫੋਨ ਕਾਲਸ ਨਾ ਕਰਿਓ ਕਿਉਂਕਿ ਮੈਂ ਕਾਫੀ ਸਾਰੀ ਜਾਣਕਾਰੀ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰ ਦੇਣੀ ਹੈਗੀ ਆ। ਗੁਰਮੁਖ ਸਿੰਘ ਬਾਰੀ ਆ, 10 ਮਿੰਟ ਬਾਅਦ ਆਉਣਗੇ ਅਤੇ ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਹੈ, ਸਪੋਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਲਓ ਜੀ, ਫਲੇਅਰ ਏਅਰਲਾਈਨ ਨੂੰ ਵੀ ਪੈਸੇ ਮਿਲ ਰਹੇ ਹੈਗੇ ਆ। ਯਾਰ ਜੇ ਸਾਡੀ ਬਿਜ਼ਨਸ ਵਧੀਆ ਚੱਲਦੀ ਤਾਂ ਥੋੜ੍ਹੇ ਬਹੁਤੇ ਦੇ ਦਿਆ ਕਰੋ, ਕੀ ਕਰੀਏ। ਪਰ ਹਾਂ, ਵੱਡੀਆਂ ਕੰਪਨੀਆਂ ਹਨ, ਕਹਿੰਦੇ ਤੇਲ ਦੀਆਂ ਪ੍ਰਾਈਸਾਂ ਵੱਧ ਗਈਆਂ ਅਤੇ $73 ਮਿਲੀਅਨ ਲੱਗਦਾ ਮਿਲੇਗਾ। ਮੈਂ ਥੋੜ੍ਹੇ ਠਹਿਰ ਕੇ ਖਬਰ ਦੀ ਸਾਂਝ ਪਾਵਾਂਗਾ ਜ਼ਰੂਰ। ਇੰਡੀਆ ਬਾਜ਼ਾਰ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, ਇੱਕ ਕੈਨਡੀ ਰੋਡ ਬ੍ਰੈਂਪਟਨ ਵਿੱਚ ਹਨ ਅਤੇ ਇੱਕ ਇਹਨਾਂ ਦਾ ਜਿਹੜਾ ਦੂਸਰਾ ਹੈਗਾ ਸਟੋਰ ਉਹ ਹੈਗਾ ਜੀ ਰੈਕਸਡੇਲ ਦੇ ਵਿੱਚ, 2645 ਇਜ਼ਲਿੰਗਟਨ ਐਵਨਿਊ ਅਤੇ ਇੰਡੀਆ ਬਾਜ਼ਾਰ, ਕੈਂਡੀ ਨੌਰਥ ਆਫ ਬਵੇਡ ਸਾਊਥ ਆਫ ਸੈਂਡਲਵੁੱਡ, ਜਿੱਥੇ ਤੁਸੀਂ ਬੈਠ ਕੇ ਭੋਜਨ ਵੀ ਛਕ ਸਕਦੇ ਹੋ। ਟਿਫਨ ਸਰਵਿਸ ਵੀ ਅਵੇਲੇਬਲ ਹੈ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ ਮਿਲਦੇ ਹਨ ਇੰਡੀਆ ਬਾਜ਼ਾਰ ਅਤੇ ਚੈਨ ਸਿੰਘ ਬੋਲਾ ਸਾਹਿਬ ਦਾ ਸਟੋਰ 905-840-1116, ਦੋ ਲੋਕੇਸ਼ਨ 'ਤੇ ਜਾ ਕੇ ਤੁਸੀਂ ਗਰੋਸਰੀ ਦੀ ਸ਼ੋਪਿੰਗ ਕਰ ਸਕਦੇ ਹੋ। ਅਵਿਤਾ ਲੇਵਲ ਜੀ ਕਹਿੰਦੇ ਹਨ, ਅਮਰੀਕਾ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ, ਮੂਵ ਹੋਣਾ ਚਾਹੁੰਦੇ ਹੋ, ਵਾਈ ਨਾਟ, ਦੇ ਕੈਨ ਹੈਲਪ ਯੂ ਆਊਟ, 416-882-1200 ਇਹਨਾਂ ਦਾ ਨੰਬਰ ਹੈਗਾ ਆ। ਅਤੇ ਕੋਈ ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਤੁਹਾਨੂੰ ਕਮਰਸ਼ੀਅਲ ਪ੍ਰੋਪਰਟੀ ਚਾਹੀਦੀ, ਸਾਡੀ ਆਪਣੀ ਇੱਕ ਬੁਟੀਕ ਬ੍ਰੋਕਰ ਹੈਗੀ ਹੈ, ਸਾਡੇ ਨਾਲ ਵੀ ਤੁਸੀਂ ਗੱਲਬਾਤ ਕਰ ਸਕਦੇ ਘਰ ਵੇਚਣ ਜਾਂ ਖਰੀਦਣ ਦੇ ਵਿੱਚ, 416-455-4800 ਐਂਡੀ ਕੂਨੋ ਜਾਂ ਰਾਜ ਮੱਲੀ ਨਾਲ ਗੱਲਬਾਤ ਕਰ ਲਿਓ, ਜਾਂ ਮੇਰੇ ਨਾਲ 416-451-2222 'ਤੇ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸ਼ੇਰ ਆਟਾ ਕੈਨੇਡਾ ਦੇ ਵਿੱਚ ਬਣਦਾ, ਕੈਨੇਡਾ ਦੀ ਕਣਕ ਆ, ਇੱਥੇ ਦੇ ਇੰਪਲੋਈ ਆ, ਸਾਫ਼ ਸੁਥਰੀ ਫੈਸਿਲਿਟੀ ਦੇ ਵਿੱਚ ਬਣਾਇਆ ਜਾਂਦਾ ਸ਼ੇਰ ਆਟਾ, ਫਰੈਸ਼ਲੀ ਮੇਡ ਇਨ ਕੈਨੇਡਾ ਸ਼ੇਰ ਆਟਾ। ਇਹਨਾਂ ਦਾ ਮਲਟੀਗ੍ਰੇਨ ਆਟਾ ਟਰਾਈ ਕਰਕੇ ਦੇਖਿਓ, ਬੜਾ ਵਧੀਆ ਹੈਗਾ, ਸਿਹਤ ਵਾਸਤੇ ਵੀ ਅਤੇ ਉੱਦਾਂ ਬਹੁਤ ਵਧੀਆ ਬਣਾਇਆ ਗਿਆ। ਜਿਹੜਾ ਮਲਟੀਗ੍ਰੇਨ ਕਿਹਾ ਜਾਂਦਾ ਨਾ, ਇਹ ਨਹੀਂ ਹੈ ਵਾ 90% ਵੀਟ ਪਾ ਤੇ 10% ਹੋਰ ਇਹਦੇ ਵਿੱਚ ਪਾ ਤੇ ਹੈਗੇ ਆ, ਇਸ ਦੇ ਵਿੱਚ ਆਲਮੋਸਟ 60% ਜਿਹੜੀ ਵੀਟ ਹੈਗੀ, ਬਾਕੀ ਸਾਰੀਆਂ ਇਕੁਅਲੀ ਡਿਸਟ੍ਰੀਬਿਊਟ ਕਰਕੇ ਵਧੀਆ ਟੇਸਟ ਵਾਲਾ ਆਟਾ ਬਣਾਇਆ ਗਿਆ। 2 ਦਾਣੇ ਪਾ ਕੇ ਨਹੀਂ ਗਈ ਹਵੇ, ਮਲਟੀਗ੍ਰੇਨ ਬਣ ਗਿਆ, ਕਾਫੀ ਵਧੀਆ ਮਿਕਸਚਰ ਤੁਹਾਡੇ ਵਾਸਤੇ ਲੈ ਕੇ ਆਉਂਦਾ, ਵਧੀਆ ਆਟਾ ਸ਼ੇਰ ਆਟਾ, ਇਹਨਾਂ ਦਾ ਮਲਟੀਗ੍ਰੇਨ ਆਟਾ ਵੀ ਟਰਾਈ ਕਰਕੇ ਦੇਖਿਓ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ ਟਰੱਕਾਂ ਦੀ ਮਕੈਨੀਕਲ ਰਿਪੇਅਰ ਕਰਵਾਉਣੀ ਹੋਵੇ, ਤੁਸੀਂ 1136 ਮੈਡਸਨ ਬੁਲਵਾਰਡ 'ਤੇ ਪਹੁੰਚ ਸਕਦੇ ਹੋ। ਮੇਜਰ ਅਤੇ ਮਾਈਨਰ ਰਿਪੇਅਰਸ ਕਰਕੇ ਦਿੰਦੇ ਹਨ, ਅਤੇ ਇਹਨਾਂ ਕੋਲ ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹਨ। ਸੁਰਜੀਤ
ਜਾਂ ਬਲਕਾਰ ਨਾਲ ਗੱਲਬਾਤ ਕਰ ਲੈਣੀ ਆ 905-212-9900 ਇਹਨਾਂ ਦਾ ਨੰਬਰ ਹੁੰਦਾ 905-212-9900 ਬੜੀ ਜਲਦੀ ਮੈਂ ਲੈ ਕੇ ਆਵਾਂਗਾ ਗੁਰਮੁਖ ਸਿੰਘ ਬਾਰੀਆ ਸਾਹਿਬ ਦੇ ਨਾਲ ਅਤੇ ਥਰੂ ਵਿੱਚ ਸਪੈਸ਼ਲਾਈਜ਼ ਟ੍ਰੇਲਰ ਵਾਲੇ ਹਨ ਤੁਹਾਡੇ ਪਾਸ ਟ੍ਰੇਲਰ ਬਣਾ ਕੇ ਦਿੰਦੇ ਆ ਡੀਜ਼ਲ ਟੈਂਕ ਦੇ ਲੋਕ ਵੀ ਬਹੁਤ ਸਾਰੇ ਅਵੇਲੇਬਲ ਇਹਨਾਂ ਕੋਲ ਕਾਫੀ ਸਾਰੇ ਡੀਜ਼ਲ ਟੈਂਕ ਦੇ ਲੋਕ ਪਏ ਆ ਕਿਉਂ ਕਹਿੰਦੇ ਆ ਵੀ ਆਪਾਂ ਵੀ ਛੋਟਾ ਮੋਟਾ ਕੰਮ ਨਹੀਂ ਕਰਦੇ ਵੀ ਸਾਡੇ ਕੋਲ ਕਾਫੀ ਸਾਰੇ ਆ ਗਏ ਸੀਗੇ ਜੇ ਖਰੀਦਣੇ ਚਾਹੁੰਦੇ ਹੋ ਸਸਤੀ ਪ੍ਰਾਈਸ ਵਿੱਚ ਖਰੀਦ ਸਕਦੇ ਹੋ ਪਰ ਇਹ ਬਣਾਉਂਦੇ ਹਨ ਫਲੈਟ ਬੈੱਡ ਬੀ ਟ੍ਰੇਲ ਡਰੋਪ ਟਰੈਕਸ ਕੋਇਲ ਵੈਲ ਟ੍ਰੇਲਰਸ ਆਪਣਾ ਪਰਸਨਲਾਈਜ਼ ਟ੍ਰੇਲਰ ਬਣਾਉਣਾ ਚਾਹੁੰਦੇ ਹੋ ਨਾ ਤਾਂ ਸਪੈਸ਼ਲੀ ਫਲੈਟ ਬੈੱਡ ਇਹਨਾਂ ਕੋਲ ਬਣਵਾ ਸਕਦੇ ਹੋ 1170 ਫਿਊਸਟ ਡਰਾਈਵ 'ਤੇ ਹਨ ਗੁਰਮਿੰਦਰ ਤਰੇਸਰ ਹਿੰਦਾ ਬਾਈ ਦਾ ਨੰਬਰ 905-219-0080 ਹੈਗਾ 905-200 ਇਸ ਨਾਲ ਦੱਸ ਦੇਵਾਂ ਸਟਾਰਗੇ ਲੋਜਿਸਟਿਕਸ ਵਾਲੀ ਡਿਸਟ੍ਰੈਕਸ਼ਨ ਹੋ ਗਈ ਸੀ ਕੱਲ੍ਹ ਹਜੇ ਨਾ ਕਰਿਓ ਮੈਂ ਠਹਿਰ ਕੇ ਲਵਾਂਗਾ ਪਲੀਜ਼ ਹਜੇ ਅਤੇ ਕਾਫੀ ਲੰਬਾ ਹੋਲਡ ਕਰਨਾ ਪੈਣਾ ਮੈਂ ਨਹੀਂ ਚਾਹੁੰਦਾ ਹੋਲਡ 'ਤੇ ਰਹੋ ਤੁਸੀਂ ਗੁਰਮੁਖ ਸਿੰਘ ਬਾਈ ਸਾਹਿਬ ਥੋੜ੍ਹੀ ਠਹਿਰ ਕੇ ਗੱਲਬਾਤ ਕਰਾਂਗੇ ਆਪਾਂ ਜ਼ਰੂਰ ਸਟਾਰਗੇਟ ਲੋਜਿਸਟਿਕਸ 905-564-9992 ਸੀ ਡਬਲਸੀ ਇਮੀਗ੍ਰੇਸ਼ਨ 905-670-4444 ਛੋਟੀ ਜਿਹੀ ਬ੍ਰੇਕ ਲੈਣਾ ਕਾਲਾਂ ਮੈਨੂੰ ਆ ਰਹੀਆਂ ਹਨ ਅਤੇ ਪਹਿਲਾਂ ਮੈਂ ਆਫ ਏਅਰ ਕਾਲਾਂ ਲੈਣ ਦੀ ਕੋਸ਼ਿਸ਼ ਕਰਦਾ ਉਸ ਤੋਂ ਬਾਅਦ ਆਪਾਂ ਵਾਪਸ ਆਵਾਂਗੇ ਵਿਰਾਸਤ ਰੇਡੀਓ 'ਤੇ ਜੀ ਵਿਰਾਸਤ ਟੀ ਵੀ 'ਤੇ

0: स्वीट फैक्टरी जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी लई कॉल करो 416-213-1165 ते 416-213-1165।
1: रोकी, तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो, मोना मेंगी From Insurance for You
2: 416-509-1509
3: or visit insuranceforyou.ca।
4: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। दुनिया विच किते भी घूमन फिरन लई या सस्ते टूर पैकेजेस लई याद रखो कटारिया टूर्स एंड ट्रैवल 905-678-1200 कटारिया टूर्स एंड ट्रैवल दो लोकेशन तो अपनी सेवावां प्रदान करते ने 2883 डेरी रोड ईस्ट मिसिसागा सेकंड लोकेशन 4550 एबनेजर रोड ब्रैम्पटन
5: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve kar de ne GTA, Midwest, Montreal te North America de vich. Stargate Logistics, aaj hi call karo 905-564-9292 905-564-9292।
4: ओ जी, हुण तुसी भी देर ना लगाओ, ग्रीन वैली सुपरमार्केट आओ। सुपर डील्स दे नाल ग्रोसरी ते डॉलर बचाओ। वेजिटेबल, फ्रेश फ्रूट्स, मीट, चिल्ड बियर, डाइन इन ते टेक आउट भी कर सकते हो। देर रात तक हफ्ते दे सत्तो दिन खुलता है। तंदूरी बाइट चाट एक्सप्रेस विच बैठ के वधिया स्वादले फूड दा मजा उठाओ। वधेरे जानकारी ते ऑर्डर लई कॉल कमाओ 905-913-1666 905-913-1666 या पहुंचो 11665 McQueen ड्राइव मेफील्ड दे नौकर ते।
6: CCCA लई कर्जा माफ करवाना बस इन्ना ही आसान है। कलेक्शन कॉलां, पावर सेल नोटिस, क्रेडिट कार्डां दा उधार, सरकार वल्लों टैक्स दी मांग, तुसी इन्ना सब तो ही बिना बैंकरप्सी कीतियां छुटकारा पा सकदे हो।
7: जे तुसी भी कर्जे तो परेशान हो तां तुसी हुणे ही सानू कॉल कर सकदे हो, असी तुहाडी परेशानी दूर कर सकदे हां।
6: कर्जे तो परेशान, असी करांगे काम आसान।
4: हर तरह दी टेस्टी इंडियन फूड अते स्वीट्स लई याद रखो द्वापा स्वीट एंड रेस्टोरेंट।
5: चार लोकेशंस तो तानु सर्व कर देने 100% प्योर वेजिटेरियन ते फ्रेश फूड एंड स्वीट्स लई द्वापा स्वीट्स एंड रेस्टोरेंट। करो डाइन इन, टेक आउट, टिफिन सर्विस दे नाल नाल केटरिंग अक्रॉस GTA। बल्क ऑर्डरली साडी फैक्ट्री विजिट करो। टॉप ऑटो कोलिजन प्रोवाइड कर देने फास्ट कोलिजन रिपेयर एंड ऑटो पेंटिंग जॉब्स। कंप्लीट कोलिजन रिपेयर फ्रॉम टोइंग योर कार टू अप्लाइंग द फिनिशिंग टचेस। यू कैन काउंट ऑन अस, वी आर प्रोवाइडिंग एंड टू एंड असिस्टेंस। 24 घंटे टोइंग सर्विस अवेलेबल है। हर तरह के इंश्योरेंस क्लेम्स नाल डील कर देने। कंप्लीट कोलिजन रिपेयर एंड कार पेंटिंग, टॉप ऑटो कोलिजन।
8: एक बार फिर प्रोग्राम दे विच GN विरासत रेडियो तुसी सुन रहे हो। स्टूडियो नंबर 416-837-1515 मैंने बाद विच कदे भी गलबात करनी हो 416-451-2222 ते कर सकते हो। फ्राइडे सितंबर दी 18 तरीक नूं, यानी कि ऐसे ही वीक दे विच, ऐसे ही शुक्रवार नूं हंस राज हंसी दा शो पंजाबी विरसे वाले लैके आ रहे हैं लिविंग आर्ट सेंटर मिसागर दे विच। सिंह हरजीत नाल गलबात कर लैणी है 6474481000। ਤੇ ਅਨਾਜ ਮਾਰ ਦੀ ਸੌਫ ਓਪਨ ਹੋ ਗਈ ਸੀਗੀ, ਇੱਕ ਬਹੁਤ ਵਧੀਆ ਗਰੋਸਰੀ ਦਾ ਸਟੋਰ ਖੋਲ੍ਹਿਆ ਗਿਆ ਤੁਹਾਡੇ ਵਾਸਤੇ। ਤੇ ਗ੍ਰੈਂਡ ਓਪਨਿੰਗ ਇਸ ਵੀਕਐਂਡ ਤੇ ਹੋਵੇਗੀ ਇੰਡੀਅਨ ਐਸੋਸੀਏਸ਼ਨ ਗਰੋਸਰੀ ਸਟੋਰ ਆ। ਬਹੁਤ ਸਾਰੇ ਇਹਨਾਂ ਕੋਲ ਫਰੂਟਸ ਐਂਡ ਵੈਜੀਟੇਬਲਸ, ਪ੍ਰੀਮੀਅਮ ਆਟਾ, ਰਾਈਸ, ਵਧੀਆ ਸਟੋਰ ਬਣਾਇਆ। ਇੱਕ ਵਾਰੀ ਵਿਜ਼ਿਟ ਕਰਕੇ ਆਇਓ, ਵੱਖਰੇ ਤਰੀਕੇ ਨਾਲ ਗਰੋਸਰੀ ਸਟੋਰ ਬਣਾਇਆ ਗਿਆ ਤੁਹਾਡੇ ਵਾਸਤੇ। ਤੇ ਸੇਲ ਦੀ ਆਈਟਮਾਂ ਦੱਸ ਦੇਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਸ਼ੁੱਕਰਵਾਰ ਨੂੰ, ਕਿਉਂਕਿ ਵੀਕਐਂਡ 'ਤੇ ਕਾਫੀ ਭਾਰੀ ਸੇਲ ਲੱਗਣੀ ਆ। ਇਹ ਮੇਫੀਲਡ ਅਤੇ ਜਿਹੜਾ ਏਅਰਪੋਰਟ ਰੋਡ ਬਿਲਕੁਲ ਖੂੰਜੇ 'ਤੇ ਹੈਗਾ ਆ, ਅਨਾਜ ਮਾਲਟ 6141 ਮੇਫੀਲਡ ਰੋਡ ਯੂਨਿਟ 42 ਦੇ ਵਿੱਚ ਹੈਗਾ ਆ। ਅਤੇ ਗੈਸ ਪ੍ਰਾਈਸ ਐਕਸਪੈਕਟਡ ਟੂ ਰਾਈਜ਼ ਬਾਏ 6 ਸੈਂਟ 6 ਸੈਂਟ ਗੈਸ ਪ੍ਰਾਈਸ ਹੋਰ ਵੱਧ ਜਾਣਗੀਆਂ ਕਦੋਂ, ਸਪਤੰਬਰ ਦੀ 17 ਤਰੀਕ ਨੂੰ, ਅਤੇ 12 ਸੈਂਟ ਡੀਜ਼ਲ ਵੱਧ ਜਾਵੇਗਾ। ਅਤੇ ਮੋਨਾ ਮਹਿੰਗੀ ਨਾਲ ਪਹਿਲਾਂ ਗੱਲਬਾਤ ਕਰਦੇ, ਫਿਰ ਆਪਾਂ ਗੱਲਬਾਤ ਕਰਾਂਗੇ ਗੁਰਮਤ ਸਿੰਘ ਬਾਰੀਆ ਸਾਹਿਬ ਨਾਲ। ਮੋਨਾ ਜੀ ਦਾ ਕਾਲ ਆ ਗਿਆ। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
9: ਥੈਂਕ ਯੂ ਸੋ ਮਚ ਬਲਜਿੰਦਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਡਿਸਟਰਸ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ, ਵੈਰੀ ਗੁੱਡ ਮਾਰਨਿੰਗ ਟੂ ਏਵਰੀਵਨ।
8: ਮੈਂ ਸੋਚਿਆ ਮੈਂ ਬਚ ਜਾਵਾਂਗਾ, ਕੰਨ ਮੈਨੂੰ ਫੇਰ ਫੜਨੇ ਪੈਣੇ ਆ। ਦੋ ਕੁ ਦਿਨ ਤੁਸੀਂ ਕਾਲ ਕਰਨ ਲੱਗੇ, ਮੈਂ ਏਅਰਪੋਰਟ ਦੇ ਪਲੇਨ ਵਿੱਚ ਬੈਠਾ ਤਾਂ ਮੁੜ ਕੇ ਕਾਲ ਨਹੀਂ ਹੋਈ। ਅਤੇ ਪਰ ਫਿਰ ਵੀ ਸ਼ੰਮੀ ਭੱਟਲ ਨੇ ਇੱਕ ਦਿਨ ਪ੍ਰੋਗਰਾਮ ਕੀਤਾ ਸਾਡੇ ਵਾਸਤੇ, ਧੰਨਵਾਦ ਉਹਨਾਂ ਦਾ। ਸਾਰੇ ਹੀ ਆਪਣੇ ਹਨ ਅਤੇ ਪ੍ਰੋਟੈਕਸ਼ਨ ਦੀ ਲੋੜ ਬੜੀ ਹੁੰਦੀ ਆ। ਕੈਨੇਡਾ ਦੇ ਵਿੱਚ ਕਈ ਦੋ ਚਾਰ ਚੀਜ਼ਾਂ ਹੁੰਦੀਆਂ ਜਿਹੜੀਆਂ ਗੌਰ ਨਾਲ ਸੋਚ ਸਮਝ ਕੇ ਇਨਵੈਸਟ ਕਰ ਲੈਣੀਆਂ ਚਾਹੀਦੀਆਂ। ਇੱਕ ਤਾਂ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਹੁੰਦਾ ਆ, ਅਤੇ ਦੂਸਰਾ ਆਪਣੀ ਜਿਹੜੀ ਹੁੰਦੀ ਆ ਇਨਸ਼ੋਰੈਂਸ, ਕਾਰ ਦੀ ਲੈ ਲਈਦੀ ਆ, ਘਰ ਦੀ ਲੈ ਲਈਦੀ ਆ, ਅਤੇ ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਇਹ ਥੋੜ੍ਹੀ ਲੈ ਲਵੋ। ਮੈਂ ਨਹੀਂ ਕਹਿੰਦਾ ਵੀ ਜ਼ਿਆਦਾ ਪੈਸੇ ਲਾ ਦੇਵੋ, ਕਿ ਇੱਦਾਂ ਦੀ ਵੀ ਇੰਸ਼ੋਰੈਂਸ ਮਿਲਦੀ ਜਿਹੜੇ ਪੈਸੇ ਤੁਸੀਂ ਇਨਵੈਸਟ ਕਰ ਦਿੰਦੇ ਹੋ, ਪ੍ਰੋਟੈਕਟਰ ਵੀ ਰਹਿੰਦੇ ਹੋ, ਅਤੇ ਤੁਹਾਨੂੰ ਪੈਸੇ ਵੀ ਵਾਪਸ ਮਿਲ ਜਾਂਦੇ ਹਨ, ਥੋੜ੍ਹੇ ਥੋੜ੍ਹੇ ਪੈਸੇ ਪਾ ਕੇ ਜੁੜ ਜਾਂਦੇ ਹਨ। ਮੋਨਾ ਜੀ ਅੱਜ ਕਿਹੜੀ ਗੱਲਬਾਤ ਦੀ ਗੱਲ ਕਰਨੀ ਤੁਸੀਂ?
9: ਬਲਜਿੰਦਰ ਜੀ, ਜਿਹੜੀ ਤੁਸੀਂ ਗੱਲ ਕਹੀ ਹੈ ਇਸੇ ਟੌਪਿਕ ਤੇ ਗੱਲ ਕਰ ਲੈਂਦੇ ਹਾਂ ਕਿ ਜਦੋਂ ਇੰਸ਼ੋਰੈਂਸ ਦੇ ਵਿੱਚ ਅਸੀਂ ਕੋਈ ਨਾ ਕੋਈ ਸੇਵਿੰਗ ਪੁਆਇੰਟ ਦੇ ਨਾਲ ਕਵਰੇਜ ਲੈਂਦੇ ਹਾਂ, ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਕੈਨੇਡਾ ਦੇ ਵਿੱਚ ਇਨਕਮ ਚਾਹੇ ਜਿੰਨੀ ਜ਼ਿਆਦਾ ਵਧੀ ਜਾਵੇ ਹਰ ਸਾਲ, ਪਰ ਉਸ ਦੇ ਨਾਲ ਨਾਲ ਸਾਡੇ ਖਰਚੇ ਵੀ ਉਸੇ ਤਰੀਕੇ ਦੇ ਨਾਲ ਇਨਕਰੀਜ਼ ਹੋਈ ਜਾਂਦੇ ਨੇ, ਲਿਵਿੰਗ ਸਟਾਈਲ ਚੇਂਜ ਹੋਈ ਜਾਂਦਾ ਹੈਗਾ। ਜਿੱਦਾਂ ਉਹਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਮੋਸਟ ਆਫ ਦਾ ਫੈਮਿਲੀਜ਼ ਦੇ ਵਿੱਚ, ਜਿੱਦਾਂ ਅਸੀਂ ਦੇਖਦੇ ਹੈਗੇ ਹਾਂ ਕਿ ਹਰ ਸਾਲ ਥੋੜ੍ਹਾ ਬਹੁਤ ਇਨਕਮ ਜ਼ਰੂਰ ਇਨਕਰੀਜ਼ ਹੋ ਰਹੀ ਹੈ, ਖਰਚੇ ਇਨਕਰੀਜ਼ ਹੋ ਰਹੇ ਹੈ, ਪਰ ਸੇਵਿੰਗ ਇਨਕਰੀਜ਼ ਨਹੀਂ ਹੋ ਰਹੀਆਂ ਹੁੰਦੀਆਂ। ਪਰ ਜਦੋਂ ਆਪਾਂ ਇੱਦਾਂ ਦੀ ਕੋਈ ਇੰਸ਼ੋਰੈਂਸ ਪਾਲਿਸੀ ਲੈਂਦੇ ਹੈਗੇ ਹਾਂ ਜਿੱਥੇ ਸਾਡੀਆਂ ਕੁਛ ਨਾ ਕੁਛ ਸੇਵਿੰਗਸ ਹੋ ਰਹੀਆਂ ਹੁੰਦੀਆਂ ਨੇ, ਤਾਂ ਉਸ ਟਾਈਮ ਤੇ ਇੱਕ ਡਿਸਿਪਲਿਨਡ ਵੇ ਦੇ ਵਿੱਚ, ਇੱਕ ਫੋਰਸਫੁਲੀ ਵੇ ਦੇ ਵਿੱਚ ਤੁਹਾਡੀਆਂ ਪ੍ਰੋਟੈਕਸ਼ਨ ਦੇ ਨਾਲ ਨਾਲ ਸੇਵਿੰਗਸ ਹੋ ਜਾਂਦੀਆਂ ਨੇ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਖਾਸ ਕਰ ਜਦੋਂ ਸਾਡੇ ਵਰਕਿੰਗ ਈਅਰਸ ਹੈਗੇ ਨੇ ਉਸ ਟਾਈਮ ਤੇ ਇੱਦਾਂ ਦੀਆਂ ਪਾਲਿਸੀਜ਼ ਕਰੀਏ, ਤਾਂ ਕਿ ਐਟਲੀਸਟ ਜਦੋਂ ਤੱਕ ਆਪਾਂ ਰਿਟਾਇਰਮੈਂਟ ਤੇ ਪਹੁੰਚਣਾ ਹੈਗਾ, ਜੇ ਸਾਨੂੰ ਉਸ ਟਾਈਮ ਤੇ ਕੁਛ ਕੈਸ਼ ਦੀ ਕੋਈ ਲਿਕੁਇਡਿਟੀ ਦੀ ਜ਼ਰੂਰਤ ਪੈਂਦੀ ਹੈ, ਤਾਂ ਉਹਨਾਂ ਪਾਲਿਸੀਜ਼ ਦੇ ਵਿੱਚੋਂ ਆਪਾਂ ਕਢਾ ਸਕਦੇ ਹੁੰਦੇ ਹੈਗੇ ਆ। ਸੋ ਇਹੀ ਚੀਜ਼ ਹੈਗੀ ਆ ਕਿ ਇਹਨਾਂ ਪਾਲਿਸੀਜ਼ ਨੂੰ ਪਾਰਟੀਸੀਪੇਟਿੰਗ ਪਾਲਿਸੀਜ਼ ਕਹਿ ਲਈਏ, ਡਿਵੀਡੈਂਟ ਦੀ ਗਰੋਥ ਕਹਿ ਲਈਏ, ਚਾਹੇ ਅਸੀਂ ਇਹਨਾਂ ਨੂੰ ਪੇਡ ਅਪ ਪਾਲਿਸੀਜ਼ ਕਹਿ ਲੈਂਦੇ ਹੈਗੇ ਆ ਕਿ 10 ਸਾਲ 20 ਸਾਲ ਜਿਹੜਾ ਟਾਈਮ ਤੁਸੀਂ ਚੂਜ਼ ਕਰਦੇ ਹੋ, ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਕਵਰੇਜ ਚੱਲਦੀ ਰਹੂਗੀ, ਐਂਡ ਡਿਵੀਡੈਂਟਸ ਦੀ ਗਰੋਥ ਇੱਕ ਬਹੁਤ ਹੀ ਵਧੀਆ ਅਮਾਊਂਟ ਤੁਹਾਨੂੰ ਪ੍ਰੋਵਾਈਡ ਕਰ ਸਕਦੀ ਹੁੰਦੀ ਹੈ ਐਟ ਦਾ ਟਾਈਮ ਆਫ ਰਿਟਾਇਰਮੈਂਟ। ਕਾਫੀ ਵਾਰ ਮੈਨੂੰ ਕੁਸ਼ਚਨ ਆਉਂਦੇ ਹੈਗੇ ਆ ਕਿ ਅਸੀਂ 5 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਉਸਨੂੰ ਅਸੀਂ ਕਢਾ ਲਈਏ, ਤਾਂ ਬੇਸਿਕਲੀ ਤਾਂ ਇਹੀ ਰਹਿੰਦਾ ਹੈਗਾ ਕਿ ਉਸਨੂੰ ਇੱਕ ਪ੍ਰੋਪਰ ਵੇ ਦੇ ਨਾਲ ਤੁਸੀਂ ਯੂਜ਼ ਕਰੋਗੇ, ਤਾਂ ਹੀ ਉਸ ਦੇ ਵਿੱਚ ਤੁਹਾਨੂੰ ਵਧੀਆ ਗਰੋਥ ਮਿਲ ਪਾਉਂਦੀ ਹੈਗੀ ਹੈ। ਸੋ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਕਿਉਂਕਿ ਹਰ ਤਰ੍ਹਾਂ ਦੀਆਂ ਪਾਲਿਸੀ ਸਾਡੇ ਕੋਲ ਅਵੇਲੇਬਲ ਨੇ। ਜੇ ਕੋਈ ਚਾਹੇ ਕਿ ਹਾਂਜੀ ਸਾਨੂੰ ਇੱਕ ਗਰੰਟੀ ਚਾਹੀਦੀ ਹੈਗੀ ਹੈ, ਤਾਂ ਇਸ ਤਰੀਕੇ ਦੀ ਵੀ ਪਾਲਿਸੀ ਹੈਗੀ ਹੈ ਕਿ ਜੇ ਅੱਜ ਕਿਸੇ ਨੇ $5 ਲੱਖ ਦੀ ਲਾਈਫ ਇੰਸ਼ੋਰੈਂਸ ਕਰਵਾਈ ਹੈ, ਜੇ ਉਹ ਕਹਿਣ ਕਿ 65 ਦੀ ਏਜ ਤੇ ਸਾਡੇ ਕੋਲ ਗਰੰਟੀਡ $2.5 ਲੱਖ ਸਾਨੂੰ ਕੈਸ਼ ਵੈਲਿਊ ਮਿਲ ਸਕੇ, ਤਾਂ ਉਹ ਵੀ ਆਪਸ਼ਨ ਅਵੇਲੇਬਲ ਹੈ, ਜਿਹੜੀ ਕਿ ਇੰਸ਼ੋਰੈਂਸ ਕੰਪਨੀ ਵੱਲੋਂ ਰਿਟਨ ਗਰੰਟੀ ਦਿੱਤੀ ਜਾਂਦੀ ਹੈ ਕਿ ਤੁਸੀਂ ਪੇਮੈਂਟ 20 ਈਅਰਸ ਹੀ ਪੇ ਕਰਨੇ, ਫਿਰ 65 ਦੀ ਏਜ ਤੇ ਤੁਹਾਨੂੰ 50% ਆਫ ਕਵਰੇਜ ਅਮਾਊਂਟ ਮਿਲ ਜਾਣੀ ਹੈਗੀ ਹੈ। ਪਰ ਜੇ ਤੁਸੀਂ ਚਾਹੋ ਕਿ ਡੈਫੀਨੇਟਲੀ ਉਹ ਗਰੋਥ ਹੋਰ ਦੀ ਹੋਰ ਚੱਲੀ ਜਾਵੇ ਤੇ ਸਾਡੀ ਕਵਰੇਜ ਵੀ ਇਨਕਰੀਜ਼ ਹੋਵੇ, ਉਹ ਆਪਸ਼ਨਸ ਵੀ ਅਵੇਲੇਬਲ ਨੇ। ਐਂਡ ਐਕਚੁਅਲੀ ਕਾਫੀ ਵਾਰ ਅਸੀਂ ਜਦੋਂ ਗੱਲ ਕਰਦੇ ਹਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕਾਫੀ ਵਾਰ ਮੋਸਟ ਆਫ ਦਾ ਟਾਈਮ ਆਪਾਂ ਪਰਸਨਲ ਬੇਸਿਸ ਤੇ ਗੱਲ ਕਰਦੇ ਹਾਂ।
8: ਹੋਰ ਗੱਲ ਕਹਿਣਾ ਵਿੱਚੇ ਰੁਕ ਜਾਣਾ, ਕਾਫੀ ਵਾਰੀ ਆਪਾਂ ਇੰਸ਼ੋਰੈਂਸ ਸਾਰੇ ਕੋਲ ਭੱਜਣ ਦੀ ਕੋਸ਼ਿਸ਼ ਕਰਦੇ ਹਾਂ, ਨੌਲੇਜ ਲੈਣੀ ਬੜੀ ਜ਼ਰੂਰੀ ਹੁੰਦੀ, ਇੰਸ਼ੋਰੈਂਸ ਕਰਵਾਉਣੀ ਬੜੀ ਜ਼ਰੂਰੀ। ਮੈਂ ਤੁਹਾਨੂੰ ਗੱਲ ਦੱਸ ਦੇਵਾਂ, ਇਹਨਾਂ ਮੈਂ RESP ਜਿਹੜੀ ਹੁੰਦੀ ਬੱਚਿਆਂ ਦੀ ਕਰਵਾਈ ਸੀਗੀ, ਸਾਨੂੰ ਜਦੋਂ ਬਹੁਤ ਦੇਰ ਪਾਏ ਹੋਏ ਸਾਨੂੰ ਪਤਾ ਨਹੀਂ ਸੀ RESP ਹੁੰਦੀ ਕੀ ਆ, ਅਸੀਂ ਵੀ ਭੱਜਦੇ, ਪਰ ਉਹਨੂੰ ਜਦੋਂ ਸਮਝਾਇਆ ਹੈਗਾ ਵੀ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਥੋੜ੍ਹੇ ਥੋੜ੍ਹੇ ਪੈਸੇ ਜਮ੍ਹਾਂ ਕਰੀ ਜਾਵੋ, ਅਤੇ ਤੁਹਾਡੇ ਜਦੋਂ ਲੋੜ ਪੈਣੀ ਪੈਸੇ ਕਢਾਉਂਗੇ ਕੰਮ ਆ ਜਾਣੇ, ਸੱਚੀ ਗੱਲ ਹੈਗੀ ਆ। ਇਸੇ ਤਰ੍ਹਾਂ ਜਿਹੜੀ ਜਦੋਂ ਬੱਚਿਆਂ ਨੇ ਐਜੂਕੇਸ਼ਨ ਲੈਣੀ ਸੀ, ਯੂਨੀਵਰਸਿਟੀ ਜਾਣਾ ਸੀ, ਪੈਸੇ ਕਢਾਏ, ਉਹਦੇ ਨਾਲ ਉਹਦੀ ਫੀਸ ਦੀ ਕਵਰੇਜ ਹੋ ਗਈ ਸੀਗੀ, ਇੱਕਦਮ 'ਚ ਪੈਸੇ ਇੰਨੇ ਇਕੱਠੇ ਕਰਨੇ ਸਾਡੇ ਵਾਸਤੇ ਔਖੇ ਸੀ। ਇਸੇ ਤਰ੍ਹਾਂ ਮੈਂ ਕਹਿੰਦਾ ਹੁੰਦਾ ਨਾ ਭਾਵੇਂ ਥੋੜ੍ਹੀ ਇੰਸ਼ੋਰੈਂਸ ਲੈ ਲਵੋ, ਭਾਵੇਂ ਇੰਸ਼ੋਰੈਂਸ ਉਹ ਲੈਵੋ ਜਿਹੜੇ ਤੁਸੀਂ ਪੈਸੇ ਲੇਟਰ ਔਨ ਕਢਾ ਵੀ ਸਕਦੇ ਹੋ ਅਤੇ ਇੰਸ਼ੋਰੈਂਸ ਚਾਲੂ ਵੀ ਰੱਖ ਸਕਦੇ, ਭਾਵੇਂ ਥੋੜ੍ਹੀ ਕਰਵਾ ਲਵੋ, ਇਹਦਾ ਫਾਇਦਾ ਹੈਗਾ। ਸੋ ਮੈਂ ਕਹਿੰਦਾ ਹੁੰਦਾ ਵੀ ਇਹਨਾਂ ਨਾਲ ਬੈਠ ਕੇ ਗੱਲਬਾਤ ਕਰ ਲਿਓ, ਤੁਹਾਡੀ ਕਿੰਨੀ ਕੁ ਤੁਸੀਂ ਇਨਵੈਸਟ ਕਰ ਸਕਦੇ ਹੋ, ਇਹ ਕਦੇ ਵੱਧ ਨਹੀਂ ਕਹਿੰਦੇ ਕਦੇ ਘੱਟ ਨਹੀਂ ਕਹਿੰਦੇ, ਜਿੰਨੀ ਕੁ ਲੋੜ ਹੈ ਉਨੀ ਕੁ ਹੀ ਕਰਦੇ ਹਨ। ਸਪੈਸ਼ਲੀ ਜਿਹੜੀ ਹੁੰਦੀ ਆ ਕੈਸ਼ਬੈਕ ਵਾਲੀ ਜਿਹੜੀ ਇੰਸ਼ੋਰੈਂਸ ਹੁੰਦੀ ਆ, ਵੀ ਜਦੋਂ ਲੋੜ ਪਏ ਪੈਸੇ ਕਢਾ ਸਕਦੇ ਹੋ। ਸੋ ਮੇਰੀ ਬੇਨਤੀ ਹੈਗੀ ਆ ਜੇ ਕਿਸੇ ਇੰਸ਼ੋਰੈਂਸ ਨਹੀਂ ਕਰਵਾਈ ਨਾ, ਬੜੇ ਵੱਖੇ ਵੱਖੇ ਟਾਈਪ ਦੇ ਇੰਸ਼ੋਰੈਂਸ ਹਨ, ਸਿੱਖ ਲਿਓ ਅਤੇ ਥੋੜ੍ਹੇ ਥੋੜ੍ਹੇ ਪੈਸੇ ਪਾਓਗੇ ਅਤੇ ਐਟ ਦੀ ਐਂਡ ਪ੍ਰੋਟੈਕਟਡ ਵੀ ਰਹਿੰਦੇ ਹੋ, ਅਤੇ ਜਦੋਂ ਰਿਟਾਇਰ ਤੁਸੀਂ ਹੋਣਾ, ਤੁਹਾਡੇ ਕੋਲ ਬਹੁਤ ਸਾਰੇ ਪੈਸੇ ਜੁੜੇ ਹੋਣੇ ਆ, ਉਹ ਲੋੜਾਂ ਦੇ ਹਨ। ਜੀ ਗੋ ਹੈਡ।
9: ਬਿਲਕੁਲ, ਥੈਂਕ ਯੂ ਸੋ ਮਚ ਬਲਜਿੰਦਰ ਜੀ। ਡੈਫੀਨੇਟਲੀ ਸਾਨੂੰ ਲਿਸਨਰਸ ਜ਼ਰੂਰ ਕੰਟੈਕਟ ਕਰ ਸਕਦੇ ਨੇ ਐਟ 416-509-1509 ਇਸ ਤਰੀਕੇ ਦੀ ਸੇਵਿੰਗਸ ਤੇ ਪ੍ਰੋਟੈਕਸ਼ਨ ਦੇ ਨਾਲ। ਜਿੱਦਾਂ ਮੈਂ ਗੱਲ ਕਰ ਰਹੀ ਸੀਗੀ ਕਿ ਮੋਸਟਲੀ ਅਸੀਂ ਪਰਸਨਲ ਬੇਸਿਸ ਤੇ ਸੋਚਦੇ ਹਾਂ ਕਿ ਸਾਡੀ ਫੈਮਿਲੀ, ਸਾਡੀ ਘਰ ਦੀ ਮੋਰਗੇਜ ਹੈਗੀ ਹੈ, ਅਸੀਂ ਆਪਣੀ ਪ੍ਰੋਟੈਕਸ਼ਨ ਕਰ ਲਈਏ, ਘਰਦਿਆਂ ਦੇ ਲਈ ਸੇਵਿੰਗਸ ਕਰ ਲਈਏ। ਪਰ ਇਸੇ ਦੇ ਨਾਲ ਨਾਲ ਮੈਂ ਉਹਨਾਂ ਨੂੰ ਜ਼ਰੂਰ ਇੱਕ ਰਿਮਾਈਂਡਰ ਦੇਣਾ ਚਾਹੂੰਗੀ ਜਿਹਨਾਂ ਦੀਆਂ ਆਪਣੀਆਂ ਕਾਰਪੋਰੇਸ਼ਨਸ ਹੈਗੀਆਂ ਨੇ, ਈਵਨ ਕਿ ਚਾਹੇ ਰੀਐਲਟਰ ਹੈਗੇ ਆ, ਪ੍ਰੈਕ ਤੁਸੀਂ ਓਪਨ ਕੀਤੀ ਹੋਈ ਹੈ, ਚਾਹੇ ਤੁਹਾਡੀ ਕੋਈ ਆਪਣੀ ਕੋਈ ਹੋਰ ਕੰਪਨੀ ਹੈ, ਕਾਰਪੋਰੇਸ਼ਨਸ ਹੈਗੀਆਂ, ਕੋਈ ਸਮਾਲ ਬਿਜ਼ਨਸ ਹੈ, ਵੱਡੀ ਕੰਪਨੀਜ਼ ਨੇ, ਉਹਨਾਂ ਦੇ ਲਈ ਵੀ ਇਹ ਮੈਸੇਜ ਜ਼ਰੂਰ ਮੈਂ ਕਨਵੇ ਕਰਨਾ ਚਾਹੂੰਗੀ, ਕਿਉਂਕਿ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਬਿਜ਼ਨਸ ਓਨਰਸ ਨੇ ਜਿਨ੍ਹਾਂ ਨੇ ਆਪਣੀ ਪੂਰੀ ਲਾਈਫ ਟਾਈਮ ਇਸ ਟਾਈਮ ਤੇ ਕਾਫੀ ਸਾਲ ਉਸ ਬਿਜ਼ਨਸ ਨੂੰ ਡਿਵੈਲਪ ਕਰਨ ਲਈ ਲਗਾ ਦਿੱਤੇ ਹੁੰਦੇ ਨੇ। ਪਰ ਇਸ ਟਾਈਮ ਤੇ ਅਸੀਂ ਕਈ ਵਾਰ ਇਹ ਨਹੀਂ ਸੋਚਦੇ ਹੈਗੇ ਕਿ ਕੱਲ ਨੂੰ ਜੇ ਉਸੇ ਪਰਸਨ ਨੂੰ ਕਿਸੇ ਤਰ੍ਹਾਂ ਦਾ ਕੋਈ ਮਿਸਹੈਪ ਹੁੰਦਾ ਹੈ ਤਾਂ ਬਿਜ਼ਨਸ ਦੀ ਟੇਕ ਕੇਅਰ ਕੌਣ ਕਰੂਗਾ, ਬਿਜ਼ਨਸ ਨੂੰ ਕਿੱਦਾਂ ਫੈਮਿਲੀ ਕੰਟਰੋਲ ਕਰੇਗੀ। ਇਹ ਸਾਰੀ ਪਲੈਨਿੰਗ ਕਰਨੀ ਅਪਹਰਡ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਤੁਸੀਂ ਇਕੱਲੇ ਕੰਮ ਕਰ ਰਹੇ ਹੋ ਡੈਫੀਨੇਟਲੀ ਤਾਂ ਵੀ, ਜੇ ਤੁਸੀਂ ਪਾਰਟਨਰਸ਼ਿਪ ਦੇ ਵਿੱਚ ਕਰ ਰਹੇ ਹੋ ਬਾਈ ਸੈਲ ਐਗਰੀਮੈਂਟ ਜ਼ਰੂਰ ਹੋਣਾ ਚਾਹੀਦਾ ਹੈ। ਜੇ ਤੁਸੀਂ ਕੋਈ ਪਰਸਨ ਇੱਦਾਂ ਦਾ ਹਾਇਰ ਕੀਤਾ ਹੈ ਜਿਹੜਾ ਇੱਕੋ ਹੀ ਪਰਸਨ ਤੁਹਾਡੇ ਬਿਜ਼ਨਸ ਦੇ ਟੇਕ ਕੇਅਰ ਕਰ ਰਿਹਾ ਹੈ, ਕੀ ਪਰਸਨ ਇੰਸ਼ੋਰੈਂਸ, ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਜਾਂ ਗਰੁੱਪ ਡਰੱਗ ਐਂਡ ਡੈਂਟਲ ਪਲਾਨਸ ਜਾਂ ਗਰੁੱਪ ਡਿਸੇਬਿਲਟੀ ਇੰਸ਼ੋਰੈਂਸ ਪਲਾਨਸ ਬਾਰੇ ਕੋਈ ਵੀ ਡਿਟੇਲ ਚਾਹੀਦੀ ਹੋਵੇ ਜੀ, ਕਾਲ ਕਰ ਸਕਦੇ ਹੋ 416-509-1509 ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110। ਤੁਹਾਨੂੰ ਕੋਈ ਵੀ ਆਪਣੀ ਇਨਵੈਸਟਮੈਂਟ ਦੇ ਬਾਰੇ, RRSP, TFSA, FHSA, ਕਈ ਵਾਰ ਕਾਫੀ ਚੱਲ ਰਹੀਆਂ ਹੁੰਦੀਆਂ ਨੇ ਇਨਵੈਸਟਮੈਂਟ, ਪਰ ਮੈਂ ਦੇਖਿਆ ਹੈਗਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਗਰੋਥ ਕਿੰਨੀ ਆ ਰਹੀ ਹੈਗੀ ਹੈ। ਸੋ ਮੇਕ ਸ਼ੋਰ ਕਰੋ ਕਿ ਜੇ ਤੁਸੀਂ ਉਸ ਨੂੰ ਪ੍ਰੋਪਰਲੀ ਉਹਦੇ ਵਿੱਚ ਗਰੋਥ ਦੇਖਣਾ ਚਾਹੁੰਦੇ ਹੋ ਤਾਂ ਕਿ ਤੁਹਾਡੀਆਂ ਸੇਵਿੰਗਸ ਅੱਗੇ ਦੀ ਅੱਗੇ ਗਰੋ ਕਰ ਸਕਣ, ਉਹਨਾਂ ਨੂੰ ਤੁਸੀਂ ਰਿਵਿਊ ਕਰਨਾ ਚਾਹੁੰਦੇ ਹੋ ਸਟੇਟਮੈਂਟਸ ਨੂੰ ਜਾਂ ਆਪਣੀ ਪਾਲਿਸੀਸ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਕੋਈ ਵੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ, ਜਾਂ ਤੁਹਾਨੂੰ ਕੋਈ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ ਕੋਈ ਵੀ ਕੰਸਰਨ ਹੈ, ਤੁਸੀਂ ਕਾਲ ਕਰ ਸਕਦੇ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509। ਥੈਂਕ ਯੂ ਸੋ ਮਚ ਬਲਜਿੰਦਰ।
8: ਬਹੁਤ ਬਹੁਤ ਧੰਨਵਾਦ ਮੋਨਾ ਮਹਿੰਗੀ ਜੀ। 416-509 ਤੇ 1509 ਤੇ ਇਹਨਾਂ ਨਾਲ ਗੱਲਬਾਤ ਕਰ ਲਿਓ। ਗੁਰਮਤ ਸਿੰਘ ਵਾਰੀਆ ਸਾਹਿਬ ਦੀ ਲਾਈਨ ਜੁੜ ਗਈ ਹੈਗੀ ਆ, ਉਹਨਾਂ ਨਾਲ ਉਹ ਲਓ ਜੀ, ਉਹਨਾਂ ਨਾਲ ਆਪਾਂ ਗੱਲ ਕਰਦੇ ਦੁਬਾਰਾ। ਫਿਰ ਮੈਂ ਕਹਿੰਦਾ ਗੁਰਮਤ ਸਿੰਘ ਵਾਰੀਆ ਜੀ ਤੁਹਾਡੀ ਲਾਈਨ ਮੇਰੇ ਕੋਲ, ਤੁਹਾਡੀ ਬ੍ਰੇਕ ਹੋ ਗਈ ਆ, ਦੁਬਾਰਾ ਕਾਲ ਕਰ ਲੈਣਾ ਜ਼ਰੂਰ, ਤੁਹਾਡੀ ਮੈਂ ਲਾਈਨ ਏਅਰ 'ਤੇ ਲੈਂਦਾ। ਸੋ ਮੈਂ ਗੈਸ ਪ੍ਰਾਈਸ ਦੀ ਗੱਲਬਾਤ ਕੀਤੀ ਵੀ ਅੱਪ ਜਾ ਰਹੀ ਹਨ, ਇਸ ਨਾਲ ਨਾਲ ਬਹੁਤ ਸਾਰੇ ਪ੍ਰੋਟੈਸਟ ਅਰਾਊਂਡ ਦਾ ਵਰਲਡ ਹੋ ਰਹੇ ਹਨ ਜਿਹੜੇ ਗੈਸ ਪ੍ਰਾਈਸਾਂ ਕਰਕੇ, ਸੇਰੀਆ ਦੇ ਵਿੱਚ, ਗੁਆਟਮਾਲਾ ਦੇ ਵਿੱਚ ਲੋਕ ਅੱਕੇ ਪੈ ਰਹੇ, ਕਹਿੰਦੇ ਇੰਨੀਆਂ ਮਹਿੰਗੀਆਂ ਜਿਹੜੀਆਂ ਗੈਸ ਅਤੇ ਡੀਜ਼ਲ ਪ੍ਰਾਈਸਿਸ ਆਪਾਂ ਨਹੀਂ ਅਫੋਰਡ ਕਰ ਸਕਦੇ। ਸੋ ਪ੍ਰੋਟੈਸਟ ਹੋਣ ਲੱਗ ਪਏ ਹਨ ਅਤੇ ਫਲੇਅਰ ਏਅਰਲਾਈਨ ਨੂੰ $76 million ਮਿਲਿਆ ਗਵਰਨਮੈਂਟ ਆਫ ਕੈਨੇਡਾ ਵੱਲੋਂ ਬੇਲ ਆਊਟ, ਆਫਸੈਟ 73% ਰਾਈਜ ਇਨ ਫਿਊਲ ਪ੍ਰਾਈਸਿਸ। ਲਓ ਜੀ, ਸੋ ਫਲੇਅਰ ਏਅਰਲਾਈਨ ਟਿਕਟਾਂ ਬੜੀਆਂ ਸਸਤੀਆਂ ਹੁੰਦੀਆਂ ਹਨ, ਪਰ ਫਿਰ ਵੀ ਜਦੋਂ ਟ੍ਰਬਲ ਵਿੱਚ ਆ ਜਾਂਦੀ ਕੋਈ ਇੰਡਸਟਰੀ, ਸਪੈਸ਼ਲੀ ਏਅਰਲਾਈਨ ਜਾਂ ਪੋਸਟ ਆਫਿਸ ਜਾਂ ਯੂਕਰੇਨ, ਪੈਸੇ ਬੜੇ ਬਣਦੇ ਹਨ। $76 million ਦਿੱਤਾ ਗਵਰਨਮੈਂਟ ਬੇਲ ਆਊਟ ਕੈਨੇਡਾ ਦੇ ਵੱਲੋਂ। ਜੇਨ ਐਂਡ ਫਿੰਚ ਤੇ ਗੋਲੀ ਚੱਲੀ ਸੀਗੀ, ਸੱਚ ਅ ਸੈਡ ਸਟੋਰੀ। ਬੱਚੇ ਵੱਡੇ ਕਰਦੇ ਹਨ, ਸਕੂਲ ਜਾਂਦੇ ਹਨ, ਫਿਰ ਗੋਲੀਆਂ ਕਾਰਨ ਉਹਨਾਂ ਦੀ ਮੌਤ ਹੋ ਜਾਂਦੀ ਹੈਗੀ ਆ। ਸੋ ਸੋਮਵਾਰ ਦੁਪਹਿਰੇ ਲਗਭਗ 3:30 ਜੇਨ ਸਟਰੀਟ ਅਤੇ ਫਿੰਚ ਐਵਨਿਊ ਤੇ ਵੈਸਟ ਦੇ ਨੇੜੇ ਇੱਕ ਬੱਸ ਸ਼ੈਲਟਰ ਕੋਲ ਕੈਸ਼ੀ ਨੂੰ ਗੋਲੀ ਮਾਰੀ ਗਈ ਸੀਗੀ। ਉਸ ਨੂੰ ਹੌਸਪਿਟਲ ਲਿਆਇਆ ਗਿਆ, ਪਰ ਕੁਝ ਸਮੇਂ ਬਾਅਦ ਉਸਦੀ ਮੌਤ ਹੋ ਗਈ। ਸੋ ਪੁਲਿਸ ਨੇ ਅਜੇ ਤੱਕ ਸਸਪੈਕਟ ਬਾਰੇ ਇਨਫੋਰਮੇਸ਼ਨ ਰਿਲੀਜ਼ ਨਹੀਂ ਕੀਤੀ ਅਤੇ ਸ਼ੂਟਿੰਗ ਦਾ ਮੋਟਿਵ ਕੀ ਸੀਗਾ ਇਹ ਵੀ ਅਜੇ ਨਹੀਂ ਦੱਸਿਆ। ਪਰ ਕੈਸ਼ੀ ਸੀ ਡਬਲਿਊ ਜੈਫਰੀ ਕਲੇਜੀਅਰ ਇੰਸਟੀਟਿਊਟ ਵਿੱਚ ਗ੍ਰੇਡ 12 ਦਾ ਸਟੂਡੈਂਟ ਸੀਗਾ। ਉਸ ਨੂੰ ਜਾਣਨ ਵਾਲੇ ਕਮਿਊਨਿਟੀ ਵਾਲੇ ਲੋਕ ਕਹਿੰਦੇ ਹਨ ਬਹੁਤ ਚੰਗਾ ਅਤੇ ਟੈਲੈਂਟਡ ਨੌਜਵਾਨ ਸੀਗਾ। ਸਿਰਫ 17 ਸਾਲ ਦੀ ਉਮਰ ਸੀਗੀ। ਉਹ ਪੀਆਨੋ ਅਤੇ ਕੀਬੋਰਡ ਵਜਾਉਂਦਾ ਸੀ, ਹਮੇਸ਼ਾ ਹੱਸਦਾ ਮੁਸ਼ਕਰਾਉਂਦਾ ਰਹਿੰਦਾ ਸੀਗਾ ਤੇ ਉਸਦੇ ਫਿਊਚਰ ਲਈ ਬਹੁਤ ਵੱਡੇ ਵੱਡੇ ਡਰੀਮ

0: 93 ਫਿਲਮਾਂ ਦੇਖਣ ਦਾ ਮੌਕਾ ਮਿਲਿਆ ਤੇ 61 ਕੈਨੇਡੀਅਨ ਫਿਲਮਸ ਹਨ ਤੇ ਅਲਬਰਟਾ ਦੇ ਵਿੱਚ ਰਿਜ਼ਲਟ ਨੂੰ ਕੀ ਹੋਇਆ ਯਾਰ ਬਾਈ ਇਲੈਕਸ਼ਨ ਸੀਗੀ ਉਹ ਵੀ ਹੁਣ NDP ਜਿੱਤ ਕੇ ਲੈ ਗਏ ਗੁਰਮੁਖ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
1: ਸਮਰ ਸਾਹਿਬ ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਯਾਰ ਪ੍ਰੀਤ ਸਤਿ ਸ੍ਰੀ ਅਕਾਲ ਧੰਨਵਾਦ ਜੀ ਸ਼ੁਕਰੀਆ ਆਪਾਂ ਕੁਛ ਗੈਪ ਤੋਂ ਬਾਅਦ ਮਿਲ ਰਹੇ ਹਾਂ ਪਰ ਸਰੋਤਿਆਂ ਨੂੰ ਹਮੇਸ਼ਾ ਸਾਡੀ ਉਡੀਕ ਹੁੰਦੀ ਹੈ ਤੇ ਸਾਨੂੰ ਸਰੋਤਿਆਂ ਦੇ ਰੂਬਰੂ ਹੋਣ ਦੀ ਉਡੀਕ ਹੁੰਦੀ ਹੈ ਤਾਂ ਤੁਸੀਂ ਸਵੇਰ ਦੀ ਸ਼ੁਰੂਆਤ ਕਾਫੀ ਖਬਰਾਂ ਨਾਲ ਕੀਤੀ ਆ ਆਪਾਂ ਵੀ ਕੁਛ ਏਦਾਂ ਦੀਆਂ ਅਹਿਮ ਗੱਲਾਂ ਸਾਡੇ ਇਹਨਾਂ ਦਿਨਾਂ ਦਰਮਿਆਨ ਭਾਵ 2-3 ਦਿਨਾਂ ਚ ਵਾਪਰੀਆਂ ਕੈਨੇਡਾ ਚ ਕੁਛ ਅਹਿਮ ਡਿਵੈਲਪਮੈਂਟ ਹੋਈਆਂ ਜਿਹਦੇ ਤੇ ਆਪਾਂ ਗੱਲਬਾਤ ਕਰਨੀ ਆ
0: ਜੀ ਗੁਰਮੁਖ ਸਿੰਘ ਜੀ ਮੈਂ ਪਹਿਲਾਂ ਆਪਾਂ ਸ਼ੂਟਿੰਗ ਦੇ ਗੱਲਬਾਤ ਕਰਨੀ ਫਿਰ ਹੋਰ ਖਬਰਾਂ ਵੱਲ ਚੱਲਦੇ ਆ ਮਾਫ ਕਰਨਾ ਵਿੱਚ ਰੋਕਣਾ ਪਿਆ ਜਿਹੜੀ ਇਹਨਾਂ ਨੇ ਕਿਹਾ ਨਾ ਬੱਚਿਆਂ ਵਾਸਤੇ ਪ੍ਰੋਗਰਾਮ ਲੈ ਕੇ ਆ ਉਹ ਆਫਟਰ ਪ੍ਰੋਗਰਾਮ ਲੈ ਕੇ ਆ 17 ਸਾਲ ਮੁੰਡੇ ਦੀ ਮੌਤ ਹੋ ਗਈ ਜੇਨ ਫਿੰਚੇਰੀ ਦੇ ਵਿੱਚ ਸੇਫ ਕਮਿਊਨਿਟੀ ਇਹਨਾਂ ਨੂੰ ਬਣਾਵੋ ਸਾਨੂੰ ਵੀ ਬਹੁਤ ਸਾਰਾ ਯੋਗਦਾਨ ਪਾਉਣਾ ਪੈਣਾ ਆ ਨੋ ਡਾਊਟ ਜਿਹਦੇ 73 ਮਿਲੇ ਇਹਨਾਂ ਨੇ ਦਿੱਤਾ ਹੁਣ ਫਲੇਅਰ ਏਅਰਲਾਈਨ ਨੂੰ ਪੈਸੇ ਵੰਡ ਰਹੇ ਹਨ ਸਪੋਰਟਸ ਬੜੀ ਮਹਿੰਗੀ ਹੋ ਗਈ ਆ ਉਹਨਾਂ ਪੇਰੈਂਟਸ ਨੂੰ ਪੁੱਛ ਕੇ ਦੇਖੋ ਜਿਹਨਾਂ ਨੇ ਆਪਣੇ ਬੱਚੇ ਨਾ ਪਾਏ ਹੋਏ ਹਨ ਆਈਸ ਹਾਕੀ ਦੇ ਵਿੱਚ ਸੱਤ ਹਜ਼ਾਰ ਤੋਂ ਲੈ ਕੇ $10,000 ਲੱਗਦਾ ਜੇ ਬੱਚਾ ਆਈਸ ਹਾਕੀ ਦੇ ਵਿੱਚ ਪਾਉਣਾ ਹੋਵੇ ਤਾਂ ਵਧੀਆ ਸਾਰੇ ਸਾਡੇ ਪਾਸੇ ਸਾਰੇ ਬੱਚੇ ਵਧੀਆ ਹੁੰਦੇ ਹਨ ਵਧੀਆ ਪਲੇਅਰ ਬਣਾਉਣਾ ਹੋਵੇ ਨਾ ਆਈਸ ਟਾਈਮ ਬਹੁਤ ਮਹਿੰਗਾ ਹੋ ਗਿਆ ਹੈਗਾ ਤੂੰ ਬੱਚੇ ਖੇਡਣਾ ਚਾਹੁੰਦੇ ਕਈ ਪੇਰੈਂਟਸ ਵਾਸਤੇ ਬਹੁਤ ਸੌਖਾ ਹੋ ਗਿਆ ਤੂੰ ਸਪੋਰਟਸ ਦੇ ਉੱਪਰ ਵੱਧ ਧਿਆਨ ਰੱਖੋ ਜਿਹਨਾਂ ਦੇ ਬੱਚੇ ਸਪੋਰਟਸ ਵਿੱਚ ਪਾਏ ਹੋਏ ਹਨ ਬਹੁਤ ਸਾਰੇ ਕਹਿੰਦੇ ਬੱਚੇ ਜਾਂਦੇ ਹਨ ਥੱਕ ਜਾਂਦੇ ਹਨ ਅਤੇ ਘਰ ਆ ਕੇ ਖਾਣਾ ਖਾ ਕੇ ਸੌਂ ਵੀ ਜਾਂਦੇ ਹਨ ਅਤੇ ਉਹਨਾਂ ਵਾਸਤੇ ਵੀ ਔਖਾ ਹੋ ਗਿਆ ਪੇਰੈਂਟਸ ਵਾਸਤੇ ਇੱਕ ਨੂੰ ਚੱਕਣਾ ਇੱਕ ਨੂੰ ਛੱਡਣਾ ਤੂੰ ਆਪਣੀ ਕਮਿਊਨਿਟੀ ਆਪਣੇ ਲੋਕ ਆਪਣੇ ਕੈਨੇਡੀਅਨ ਆਪਣੇ ਬੱਚੇ ਇਹਨਾਂ ਵਾਸਤੇ ਕੁਝ ਨਾ ਕੁਝ ਕਰੋ ਤੂੰ ਆਹ ਜਿਹੜੀਆਂ ਗੋਲੀਆਂ ਚੱਲਦੀਆਂ ਬੱਚੇ ਮਾਰੇ ਜਾਂਦੇ ਹਨ ਸੱਚ ਸੈਡ ਸਟੋਰੀ ਹੈਗੀ ਆ ਤੋ ਦੁੱਖ ਲੱਗਾ ਜਦੋਂ ਇਹ ਸਟੋਰੀ ਚੱਲੀ ਤਾਂ ਇੱਕ ਜਿਹੜੀ ਹੋਰ ਖਬਰ ਕਵਰ ਕਰਨੀ ਆ ਉੱਧਰੋਂ NDP ਨੇ ਬਾਈ ਇਲੈਕਸ਼ਨ ਜਿੱਤ ਲਈ ਉਹਦੀ ਗੱਲਬਾਤ ਕਰ ਲੈਣੀ ਗੋ ਹੈਡ ਬਾਰੀ ਸਾਹਿਬ
1: ਜੀ ਬਿਲਕੁਲ ਇਹ ਜਿਹੜਾ ਨੌਜਵਾਨ ਮਾਰਿਆ ਗਿਆ ਜੀ ਤਾਂ ਆਪਾਂ ਇਹ ਕਹਿ ਸਕਦੇ ਹੈਗੇ ਹਾਂ ਕਿ ਇੱਕ ਨੌਜਵਾਨ ਦਾ ਮਾਰੇ ਜਾਣਾ ਇਕੱਲਾ ਨਹੀਂ ਹੈਗਾ ਇਹ ਇੱਕ ਵੱਡਾ ਵਿਸ਼ਾ ਛਿੜ ਗਿਆ ਹੈਗਾ ਆ ਕਿ ਜਿਹੜਾ ਸਕੂਲਾਂ ਦਾ ਮਾਹੌਲ ਆ ਜਿਹੜਾ ਪਹਿਲਾਂ ਇਹ ਗੱਲ ਕਹੀ ਜਾਂਦੀ ਸੀ ਕਿ ਹਰ ਗੱਲ ਸੇਫਟੀ ਹੈਗੀ ਆ ਜੀ ਕੈਨੇਡਾ ਦੇ ਵਿੱਚ ਹੁਣ ਮਾਹੌਲ ਸਾਰਾ ਸ਼ਾਂਤ ਹੈਗਾ ਆ ਤੁਸੀਂ ਨਾਲ ਸਪੋਰਟਸ ਦੀ ਵੀ ਗੱਲ ਕੀਤੀ ਹੈਗੀ ਆ ਮੇਰਾ ਇਹ ਮੰਨਣਾ ਹੈਗਾ ਕਿ ਜਿਹੜਾ ਐਜੂਕੇਸ਼ਨ ਸਿਸਟਮ ਹੈ ਚਾਹੇ ਉਹ ਪ੍ਰੋਵਿੰਸ਼ੀਅਲ ਲੈਵਲ ਤੇ ਫੈਸਿਲਿਟੀਜ਼ ਹੋਣ ਜਾਂ ਉਹਨੂੰ ਫੰਡਿੰਗ ਜਿਹੜੀ ਆ ਫੈਡਰਲ ਗਵਰਨਮੈਂਟ ਵੱਲੋਂ ਮਿਲਦੀ ਆ ਤਾਂ ਉਹਦੇ ਵਿੱਚ ਲੂਜ਼ ਪੋਲ ਕਿੱਥੇ ਹੈਗੇ ਆ ਕਿ ਇਹ ਆਪਣੀ ਕਮਿਊਨਿਟੀ ਦੇ ਵਿੱਚ ਤੁਹਾਨੂੰ ਪਤਾ ਸੀ ਇੱਥੇ ਇੱਕ ਸੈਂਡਲਵੁੱਡ ਐਂਡ ਟੌਮਕਨ ਦੇ ਉੱਪਰ ਇੱਕ ਘਟਨਾ ਵਾਪਰੀ ਸੀ ਨਾ ਬੇਸਬਾਲ ਦੇ ਨਾਲ ਆਪਣਾ ਇੱਕ ਸਟੂਡੈਂਟ ਸੀਗਾ ਟੀਨੇਜਰ ਸੀਗਾ ਉਹਦੀ ਜਿਸ ਤਰੀਕੇ ਨਾਲ ਉਹ ਮਰਡਰ ਹੋਇਆ ਸੀਗਾ ਉਹ ਅਜੇ ਭੁੱਲਿਆ ਨੀ ਹੈਗਾ ਕਿਸੇ ਨੂੰ ਬਿਲਕੁਲ ਸੋ ਬਸਰਾ ਸ਼ਾਇਦ ਉਹ ਮੁੰਡੇ ਦਾ ਨਾਂ ਸੀਗਾ ਇਹੋ ਜੀ ਕਈ ਘਟਨਾਵਾਂ ਸਾਡੀ ਕਮਿਊਨਿਟੀ ਦੇ ਵਿੱਚ ਵੀ ਵਾਪਰੀਆਂ ਭਾਵ ਸਾਡੀ ਕਮਿਊਨਿਟੀ ਦੇ ਬੱਚੇ ਵੀ ਇਹਦੇ ਤੋਂ ਵੱਡੀ ਪੱਧਰ ਤੇ ਪ੍ਰਭਾਵਿਤ ਹੋਏ ਆ ਤਾਂ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਹੈਗੇ ਹਾਂ ਕਿ ਜਿਹੜੀ ਇੰਟਰਨਲ ਐਟਮੋਸਫੇਅਰ ਹੈਗਾ ਸਕੂਲਾਂ ਦੇ ਵਿੱਚ ਵੀ ਘਟਨਾ ਦੇ ਰੀਜਨ ਕੀ ਹੈਗੇ ਆ ਜਾਂ ਉਹ ਕਿਵੇਂ ਵਾਪਰਦੀਆਂ ਹੈਗੀਆਂ ਨੇ ਉਹਦੇ ਪਿੱਛੇ ਕਾਰਨ ਕੀ ਹੈਗੇ ਆ ਇਹਨਾਂ ਨੂੰ ਫਾਇੰਡ ਆਊਟ ਕਰਨ ਦੀ ਤੰਬੜ ਸਾਹਿਬ ਲੋੜ ਹੈਗੀ ਆ ਹਮੇਸ਼ਾ ਲੋੜ ਹੈਗੀ ਆ ਪੇਰੈਂਟਸ ਮੈਂ ਇੱਕ ਦੋ ਪੇਰੈਂਟਸ ਦੀਆਂ ਇੰਟਰਵਿਊ ਸੁਣੀਆਂ ਸੀਗੀਆਂ ਇਸੇ ਮਾਮਲਿਆਂ ਦੇ ਵਿੱਚ ਹੀ ਜਿਹੜੇ ਜਿਨ੍ਹਾਂ ਦੇ ਬੱਚੇ ਡਰੱਗ ਦੇ ਵਿੱਚ ਗਏ ਜਾਂ ਜਿਨ੍ਹਾਂ ਦੇ ਬੱਚੇ ਲੜਾਈਆਂ 'ਚ ਮਾਰੇ ਗਏ ਉਹਨਾਂ ਦੀ ਜਿਹੜੀ ਪੀੜ ਸੀਗੀ ਦਰਦ ਸੀਗਾ ਉਹ ਦਿਖਾਈ ਦਿੰਦਾ ਸੀਗਾ ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਮਾਂ ਬਾਪ ਨੂੰ ਇਸ ਗੱਲ ਦਾ ਇਲਮ ਨਹੀਂ ਸੀਗਾ ਕਿ ਬੱਚਾ ਕਿਸ ਹੱਦ ਤੱਕ ਵੱਧ ਚੁੱਕਾ ਵਾ ਕਿਸੇ ਗੱਲ ਦੇ ਵਿੱਚ ਕਿਸੇ ਨੈਗੇਟਿਵ ਪ੍ਰੋਸੈਸ ਦੇ ਵਿੱਚ ਠੀਕ ਹੈ ਸੋ ਇੱਕ ਜਿਹੜੇ ਆਪਾਂ ਕਹਿ ਸਕਦੇ 10ਵੀਂ ਜਾਂ 12th ਗ੍ਰੇਡ ਦੇ ਵਿੱਚ ਪੜ੍ਹਦੇ ਬੱਚੇ ਜਿਹੜੇ ਹੈਗੇ ਆ 10th ਜਾਂ 12th ਗ੍ਰੇਡ ਉਹਨਾਂ ਦੇ ਕਿੰਨੇ ਕੁ ਵੈਰ ਵਿਰੋਧ ਜਾਂ ਆਪਾਂ ਕਹਿ ਸਕਦੇ ਹਾਂ ਕਿ ਕਿੰਨੀਆਂ ਕੌਨਫਲਿਕਟਸ ਹੈਗੀਆਂ ਨੇ ਕਿ ਇਹਦੀਆਂ ਜਾਨਾਂ ਚਲੇ ਜਾਂਦੀਆਂ ਨਿਸ਼ਚੈ ਹੀ ਇਹ ਚਿੰਤਾ ਦਾ ਵਿਸ਼ਾ ਹੈਗਾ ਜੀ ਇਹਦੇ ਤੇ ਸਿਰ ਜੋੜ ਕੇ ਜਿਹੜਾ ਸੋਚਣ ਦੀ ਲੋੜ ਹੈਗੀ ਆ ਤੇ ਗਵਰਨਮੈਂਟ ਚਾਹੇ ਉਹ ਪ੍ਰੋਵਿੰਸ਼ੀਅਲ ਹੋਣ ਜਾਂ ਆਪਾਂ ਕਹਿ ਸਕਦੇ ਹਾਂ ਕਿ ਐਜੂਕੇਸ਼ਨ ਸਿਸਟਮ ਜਿਹੜਾ ਸਿੱਧੇ ਤੌਰ ਤੇ ਜਿਹੜਾ ਪ੍ਰੋਵਿੰਸ਼ੀਅਲ ਮੁੱਦਾ ਹੈਗਾ ਠੀਕ ਹੈ ਜੀ ਉਹਦੇ ਵਿੱਚ ਕੀ ਕਰਨ ਦੀ ਲੋੜ ਹੈਗੀ ਆ ਇਹ ਤਾਂ ਸਾਨੂੰ ਸਵਾਲ ਜਿਹੜਾ ਆ ਅੰਟਾਰੀਓ ਗਵਰਨਮੈਂਟ ਨੂੰ ਸਿੱਧੇ ਤੌਰ ਤੇ ਬਣਦਾ ਜੀ
0: ਦੇਖੋ ਜੀ, ਸਕੂਲ ਦੀਆਂ ਗਰਾਊਂਡਸ ਮੋਸਟਲੀ ਖਾਲੀ ਰਹਿੰਦੀ ਜੇ ਸਕੂਲ ਖਤਮ ਹੋ ਜਾਂਦਾ ਹੈਗਾ। ਮੈਂ ਕਹਿੰਦਾ ਉੱਥੇ ਬੱਚੇ ਨੂੰ ਬਾਅਦ ਵਿੱਚ ਆਫਟਰ ਸਕੂਲ ਖੜਾਇਆ, ਇਕੱਲੇ ਨਹੀਂ ਜਾ ਰਹੇ, ਬਹੁਤ ਘੱਟ ਪ੍ਰੋਗਰਾਮ ਹਨ ਜਿਹੜੇ ਕਰਵਾਏ ਜਾ ਰਹੇ ਹਨ ਜਾਂ ਬੱਚੇ ਨਹੀਂ ਖੇਡਣਾ ਚਾਹੁੰਦੇ। ਇੱਕ ਹੋਰ ਵੱਡੀ

0: ਮੁਸ਼ਕਿਲ ਹੈਗੀ ਜਦੋਂ ਬੱਚੇ 14-15 ਸਾਲ ਦੇ ਹੋ ਜਾਂਦੇ ਆ, ਫਿਰ ਉਹਨਾਂ ਬਾਅਦ ਸਪੋਰਟਸ ਵਿੱਚ ਲੈ ਕੇ ਜਾਣਾ ਬੜਾ ਔਖਾ ਹੋ ਜਾਂਦਾ, ਬੱਚੇ ਆਪੇ ਹੀ ਦੂਰ ਹੋਣ ਲੱਗ ਪੈਂਦੇ ਹਨ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈਗੀ ਆ, ਸਪੋਰਟਸ ਇਜ਼ ਅ ਗੁੱਡ ਵੇ ਟੂ ਕੀਪ ਦ ਕਿਡਜ਼ ਸੇਫ, ਅਤੇ ਜਿੰਨੀਆਂ ਵੀ ਸਪੋਰਟਸ ਵਿੱਚ ਪਾ ਸਕਦੇ ਪਾਇਓ ਜ਼ਰੂਰ, ਪਰ ਸਪੋਰਟਸ ਵਿੱਚ ਬੱਚੇ ਨੂੰ ਪਾਉਣਾ ਵੀ ਬੜਾ ਮਹਿੰਗਾ ਹੋ ਗਿਆ। ਮੈਂ ਹਾਕੀ ਦੀ ਗੱਲਬਾਤ ਕਰਦਾ, ਇੱਕ ਪਰਿਵਾਰ ਨਾਲ ਗੱਲਬਾਤ ਕੀਤੀ, ਕਹਿੰਦੇ ਆਈਸਟਾਈਨ ਬੜਾ ਮਹਿੰਗਾ ਮਿਲਦਾ, ਜਿਹੜੀ ਹਾਕੀ ਦੀ ਸਟਿੱਕ ਹੈਗੀ, ਸਟਿੱਕ ਹਾਕੀ ਦੀ ਜਿਹੜੀ ਸਟਿੱਕ ਜਿਹਨੇ ਖੇਡਦੇ ਆ, $150 ਲੈ ਕੇ $250 ਤੱਕ ਪਹੁੰਚੀ ਹੋਈ ਹੈਗੀ ਇੱਕ ਸਟਿੱਕ ਹਾਕੀ ਨਾਲ ਖੇਡਣਾ। ਸਾਡੇ ਵੱਲ $20 ਸੀਗੀ, ਜੇ ਟੁੱਟ ਜਾਂਦੀ ਘਰ ਕੁੱਟ ਛੇ ਕੁੱਟ ਹੀ ਉਹ ਪੈਂਦੀ ਸੀ, ਕਹਿੰਦੇ ਤੋੜ ਕੇ ਕਹਿੰਦੇ ਲੈ ਕੇ ਆਇਆ। ਉਸ ਵੇਲੇ ਸਸਤਾ ਕੰਮ ਤਾਂ ਹੁਣ ਬੜਾ ਮਹਿੰਗਾ ਹੋ ਗਿਆ ਹੈਗਾ ਆ। ਪਰ ਮੈਂ ਚਾਹੁੰਦਾ ਕਿ ਗੌਰਮੈਂਟ ਇਹ 'ਤੇ ਵੀ ਧਿਆਨ ਦੇਵੇ, ਵੀ ਸਪੋਰਟਸ ਵਿੱਚ ਕੁਝ ਨਾ ਕੁਝ ਫੰਡਿੰਗ ਲੈ ਕੇ ਆਵੇ, ਜਿਹੜੇ ਪੇਰੈਂਟਸ ਬੱਚਿਆਂ ਨੂੰ ਸਪੋਰਟਸ ਵਿੱਚ ਪਾ ਸਕਣ ਅਤੇ ਬੱਚੇ ਨੂੰ ਬਿਜ਼ੀ ਰੱਖ ਸਕਣ। ਅਤੇ ਗਬਾਰੀਆ ਸਾਹਿਬ, ਉਹ NDP ਲੈ ਗਏ ਬਾਈ ਇਲੈਕਸ਼ਨ ਅਲਬਰਟਾ ਵਿੱਚ।
1: ਬਿਲਕੁਲ ਜੀ, NDP ਦੇ ਕਾਇਲ ਜਿਹੜੇ ਕੈਂਬਲ ਹੈਗੇ ਆ, ਸਭ ਤੋਂ ਵੱਧ ਵੋਟਾਂ 74-61 ਵੋਟਾਂ ਖੜੀਆਂ ਹੈਗੀਆਂ। ਤਾਂ ਡੈਨੀਅਲ ਸਮਿਥ ਪ੍ਰੀਮੀਅਮ ਜਿਹੜੇ ਹੈਗੇ ਆ, ਉਹਨਾਂ ਦੀ ਪਾਰਟੀ ਦੇ ਜਿਹੜੇ ਕੈਂਡੀਡੇਟ ਹੈਗੇ ਸੀਗੇ ਜੀ, ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ, ਉਹਨਾਂ 6879 ਵੋਟਾਂ ਜਿਹੜੀਆਂ ਮਿਲੀਆਂ ਹੈਗੀਆਂ ਨੇ। ਇਹ ਇੱਕ ਇਸ਼ਾਰਾ ਕਰਦਾ ਹੈਗਾ ਕਿ ਜਿਹੜਾ ਹੋਲਡ ਅਪ ਹੈਗਾ ਕੰਜ਼ਰਵੇਟਿਵ ਪਾਰਟੀ ਦਾ ਅਲਬਰਟਾ ਦੇ ਵਿੱਚ, ਜਾਂ ਪ੍ਰੀਮੀਅਮ ਡੈਨੀਅਲ ਸਮਿਥ ਹੈਗੇ ਆ, ਉਹਨਾਂ ਦੀਆਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀਆਂ ਪਾਲਿਸੀਆਂ ਹੈਗੀਆਂ ਉਹਦੇ ਪ੍ਰਤੀ ਜਿਹੜੇ ਅਲਬਰਟਾ ਦੇ ਲੋਕ ਹੈਗੇ ਆ, ਬਾਈ ਇਲੈਕਸ਼ਨ ਬਹੁਤ ਕੁਝ ਦੱਸ ਜਾਂਦੀਆਂ ਨੇ। ਸੋ ਉਹਦੇ ਵਿੱਚ ਇਹ ਇਸ਼ਾਰਾ ਹੋਇਆ ਕਿਸ ਪਾਸੇ ਹੋਇਆ ਜੀ, ਪਰ ਫਿਲਹਾਲ NDP ਦੀ ਜਿੱਤ ਹੋਈ ਆ। ਤਾਂ ਕਿਸੇ ਆਮ ਸੀਟ ਤੋਂ ਜਿੱਤ ਹੋ ਜਾਏ ਤੇ ਉਹ ਵੱਖਰੀ ਗੱਲ ਹੈਗੀ ਆ, ਪਰ ਜਦੋਂ ਹੋਲਡ ਅਪ ਹੋਏ ਕਿਸੇ ਪਾਰਟੀ ਦਾ, ਠੀਕ ਆ, ਉੱਥੇ ਜਦੋਂ ਟੁੱਟਦਾ ਹੈਗਾ ਤੇ ਇਹ ਗੱਲ ਜ਼ਰੂਰ ਮੰਨੀ ਜਾਂਦੀ ਹੈਗੀ ਆ ਕਿ ਕੁਛ ਨਾ ਕੁਛ ਇਸ਼ਾਰਾ ਲੋਕਾਂ ਦਾ ਇਸ ਪਾਸੇ ਹੈ। ਸੋ NDP ਦੀ ਇੱਥੋਂ ਜਿੱਤ ਹੋਈ ਹੈ ਜੀ। ਬਿਲਕੁਲ
0: ਜੀ, ਇੱਕ ਵਾਰ ਲਾਈਨ ਲੈਵਾਂ, ਲਾਈਨਾਂ ਟੈਸਟ ਕਰੇ। ਜਸਵੀਰ ਸਿੰਘ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
2: ਤਮਰ ਸਾਹਿਬ ਸਤਿ ਸ੍ਰੀ ਅਕਾਲ, ਦੋਹਾਂ ਭਰਾਵਾਂ ਨੂੰ, ਵਾਲੀਆ ਸਾਹਿਬ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
1: ਸਤਿ ਸ੍ਰੀ ਅਕਾਲ ਜੀ,
2: ਧੰਨਵਾਦ ਹੈ ਜੀ, ਬਹੁਤ ਵਧੀਆ। ਪਹਿਲਾਂ ਵਾਲੀਆ ਸਾਹਿਬ ਦਾ ਧੰਨਵਾਦ ਹੈ, ਬਹੁਤ ਵਧੀਆ ਨਿਊਜ਼ ਲੈ ਕੇ ਆਉਂਦੇ ਆ। ਵਾਲੀਆ ਸਾਹਿਬ, ਜੇ ਸਾਡਾ ਨਿਆਣਾ ਸਟੋਰ ਦੇ ਵਿੱਚੋਂ ਕੋਈ ਕੈਂਡੀ ਚੱਕ ਲਵੇ ਤਾਂ ਪੁਲਿਸ ਉਹਨੂੰ ਚਾਰਜ ਕਰ ਲੈਂਦੀ ਆ। ਸਾਡੀ ਬਰਾਂਦਨ ਸਿਟੀ ਦੇ ਵਿੱਚ ਸੈਂਡਲ ਵੁੱਡ ਵਾਲੀ ਬਿਲਡਿੰਗ, ਇਹਦੇ ਵਿੱਚ ਹੋਰ ਕਪੜੇ ਕਿੰਨੇ ਹੋਏ ਆ? ਪੁਲਿਸ ਇਹਦੀ ਗੱਲ ਨੀ ਇਨਵੈਸਟੀਗੇਟ ਕਰਦੀ? ਮੈਨੂੰ ਇੱਕ ਇਹ ਬਹੁਤ ਮੁੱਦਾ ਜਿਹੜਾ ਸਮਝ ਨਹੀਂ ਆਉਂਦਾ ਵੀ ਲੋਕਾਂ ਨੇ ਕੀ ਗੱਲ ਆ, ਵੀ ਕੀ ਕਸੂਰ ਕੀਤਾ ਉਹਨਾਂ ਟੈਕਸ ਪੇਅਰ ਦੀ? ਮਨੀ ਇੰਨੀ ਮੈਸੇਜ ਸਿਟੀ ਦੇ ਵਿੱਚ ਹੋ ਰਹੀ ਆ, ਤੁਸੀਂ ਇਹਨਾਂ ਦੀ ਇਨਕੁਆਇਰੀ ਨਹੀਂ ਕਰਾ ਸਕਦੇ? ਇਹਦਾ ਮਤਲਬ ਸਾਡੇ ਜਿਹੜੇ ਪੁਲਿਸ ਦੇ ਚੀਫ ਹੈ ਉਹਦੀ ਸੈਲਰੀ ਦੇਖ ਲਓ ਜੀ, ਮੈਨੂੰ ਲੱਗਦਾ ਆਲੀ ਬਾਕੀ ਦੀਆਂ ਸਿਟੀਆਂ ਦੇ ਨਾਲੋਂ ਡਬਲ ਆ। ਸੋ ਕਹਿਣ ਦਾ ਮਤਲਬ ਇਹ ਆ ਵੀ ਇਹ ਮੇਅਰ ਦੇ ਅੰਡਰ ਸਾਰਾ ਕੁਝ ਚੱਲਦਾ, ਰਲ ਮਿਲ ਕੇ ਸਾਰਾ ਕੁਝ ਹੋ ਰਿਹਾ। ਆਮ ਜਨਤਾ ਨੂੰ ਗ੍ਰੋਸਰੀ ਲਿਆਉਣੀ ਔਖੀ ਹੋਈ ਆ, ਉਹਨਾਂ ਨੂੰ ਨਿਆਣਿਆਂ ਨੂੰ ਜੇ ਕੱਪੜੇ ਲੈ ਕੇ ਦੇਣੇ ਔਖੇ ਹੋਏ ਆ। ਇਹ ਜਿਹੜੇ ਵੱਡੇ ਸਾਡੇ ਘਲਮ ਚੌਧਰੀ ਆ, ਇਹਨਾਂ ਦੀਆਂ ਤਨਖਾਹਾਂ ਸਿਟੀ ਦੇ ਵਿੱਚ ਇੱਕ ਦੂਜੇ ਨੂੰ ਵੋਟਾਂ ਪਾ ਕੇ ਭਰਾ ਲੈਂਦੇ ਆ, ਅਸੀਂ ਕਦੋਂ ਜਾਗਣਾ ਆ? ਮੈਂ ਬੇਨਤੀ ਕਰਨਾ ਹੱਥ ਜੋੜ ਕੇ ਬ੍ਰਾਂਟਨ ਦੇ ਨਿਵਾਸੀਆਂ ਨੂੰ, ਪਲੀਜ਼ ਐਕਟ ਦੀ ਚੇਂਜ ਲੈ ਕੇ ਆਓ, ਨਵੇਂ ਬੰਦੇ ਆ ਪੁਰਾਣੇ ਵੱਡੇ ਟਿਡਾਰਿਆਂ ਨੂੰ ਕੱਢੋ। ਧੰਨਵਾਦ ਤੁਹਾਡਾ,
0: ਬਹੁਤ ਬਹੁਤ ਧੰਨਵਾਦ। ਸਾਰੇ ਹੀ ਆਪਣੇ ਹਨ, ਤੁਹਾਡੇ ਵਿਚਾਰ ਏਅਰ ਤੇ ਚੱਲ ਗਏ। ਪਰ ਹਾਂ ਬਾਰੇ ਸਾਹਿਬ, ਮੈਂ ਵੀ ਗੱਲਬਾਤ ਕੀਤੀ ਸੀਗੀ, ਜੇ ਸਿਟੀ ਵਿੱਚ ਇੱਧਰ ਕੰਮ ਹੁੰਦਾ ਇਨਵੈਸਟੀਗੇਸ਼ਨ ਪੂਰੀ ਹੋਣੀ ਚਾਹੀਦੀ ਹੈ, ਅਤੇ ਦੈਟ ਪਰਸਨ ਸ਼ੁੱਡ ਵੀ ਬਰੋਡ ਡਾਊਨ। ਜੇ ਹੁਣ ਗਲਤ ਕੰਮ ਕੀਤੇ ਆ ਜਾਂ ਲੋਕਾਂ ਦਾ ਪੈਸਾ ਵੇਸਟ ਕੀਤਾ ਨਾ, ਬਰੋਡ ਡਾਊਨ ਕੌਣ ਕਰ ਸਕਦਾ? ਤੁਸੀਂ ਜਦੋਂ ਵੋਟ ਪਾਉਣੀ ਉਦੋਂ ਹੀ ਕਰ ਸਕਦੇ। ਤੁਹਾਡੇ ਕੋਲ ਇੱਕ ਵੱਡੀ ਪੈਨਸਲ ਹੋਣੀ ਆ, ਛੋਟੀ ਜਿਹੀ ਹੁੰਦੀ ਆ, ਉਹ ਬਹੁਤ ਪਈਆਂ ਹੁੰਦੀਆਂ ਪੈਨਸਲ, ਉਹਦੇ ਉੱਪਰ ਤੁਸੀਂ ਆਪਣੀ ਵੋਟ ਦਾ ਜਿਹੜਾ ਆ ਉਹ ਇਸਤੇਮਾਲ ਕਰ ਸਕਦੇ ਹੋ। ਸੋ ਵੋਟਾਂ ਪਾਇਓ ਜ਼ਰੂਰ, ਜੇ ਕੋਈ ਨਹੀਂ ਚੰਗਾ ਲੱਗਦਾ, ਕੰਮ ਨਹੀਂ ਚੰਗੇ ਕੀਤੇ ਤੁਹਾਨੂੰ ਦਿਸ ਰਹੇ ਹਨ, ਤਾਂ ਤੁਸੀਂ ਆਪਣੀ ਜਿਹੜੀ ਵੋਟ ਦੀ ਪਾਵਰ ਵਰਤ ਕੇ ਇਹਨਾਂ ਨੂੰ ਹਟਾ ਸਕਦੇ ਹੋ, ਇਹਨਾਂ ਨੂੰ ਜਾਂ ਇਹਨਾਂ ਨੂੰ ਦੁਬਾਰਾ ਜਿਤਾ ਵੀ ਸਕਦੇ ਹੋ। ਅਸੀਂ ਤੁਹਾਡੇ 'ਤੇ ਛੱਡ ਦਿੰਦੇ ਹੈਗੇ ਹਾਂ, ਪਰ ਮੈਂ ਚਾਹੁੰਦਾ ਹੈਗਾ ਜੇ ਇੰਨੇ ਗਲਤ ਕੰਮ ਹੁੰਦੇ ਆ ਨਾ, ਕੋਈ ਵੀ ਕਰਦਾ ਹੈਗਾ, ਹੀ ਸ਼ੁਡ ਬੀ ਟੇਕਨ ਆਫ ਦਾ ਸੀਟ ਜਾਂ ਕੁਝ ਨਾ ਕੁਝ ਹੋਣਾ ਚਾਹੀਦਾ। ਪਰ ਦੁੱਖ ਲੱਗਦਾ ਜਦੋਂ ਤੁਸੀਂ ਬੜਾ ਔਖਾ ਟਾਈਮ ਕੱਢ ਰਹੇ ਹੋ, ਤਾਂ ਇਹ ਲੋਕ ਆਪਣੀਆਂ ਤਨਖਾਹਾਂ ਆਪ ਹੀ ਵਧਾਉਣ ਲੱਗ ਪੈਂਦੇ ਹਨ। 22-32 ਆ ਜਾਓ ਅਤੇ ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ?
0: ਠੀਕ ਠਾਕ ਜੀ। ਮਰੇ
3: ਅੱਛਾ, ਤੁਸੀਂ ਉਹ ਪ੍ਰੋਗਰਾਮ ਬਣਾ ਰਹੇ ਸੀ ਵੀ ਆਹ ਪ੍ਰੋਗਰਾਮ ਹੋਣੇ ਚਾਹੀਦੇ ਨੇ ਆਫਟਰ ਸਕੂਲ, ਰਾਈਟ
0: ਜੀ?
3: ਇਹ ਭਾਜੀ ਸੀਗੇ ਪਹਿਲਾਂ ਸਕੂਲ, ਜਿਵੇਂ ਤੁਸੀਂ ਜੇ ਤੁਹਾਡਾ ਬੱਚਾ ਮੈਥ ਚੋਂ ਕਮਜ਼ੋਰ ਆ, ਉਹਨੂੰ ਕਿਹਾ ਜਾਂਦਾ ਸੀ ਵੀ ਆਫਟਰ ਸਕੂਲ ਅਸੀਂ ਫ੍ਰੀ ਪੜਾਵਾਂਗੇ, ਜੇ ਤੁਹਾਡੇ ਟਾਈਮ ਹੈਗਾ ਤਾਂ ਸਾਨੂੰ ਛੱਡ ਦਿਓ। ਤੇ ਪਲੱਸ ਜਿਹੜਾ ਸਪੋਰਟਸ ਦਾ ਸੀ ਉਹ ਵੀ ਸੀਗਾ, ਹੈਨਾ, ਵੀ ਜੇ ਉਹ ਸਪੋਰਟਸ ਖੇਡਣੀ ਚਾਹੁੰਦਾ ਵਾ। ਦੂਜੇ ਨੰਬਰ ਤੇ ਇੱਕ ਤੁਸੀਂ ਗੱਲ ਕਰਦੇ ਸੀ ਵੀ ਹਾਕੀ ਸਟਿੱਕ ਦੀ, ਮੇਰਾ ਆਪਣਾ ਭਤੀਜਾ ਬਹੁਤ ਵਧੀਆ ਖੇਡਦਾ ਸੀ ਜੀ ਹਾਕੀ, ਆਪਣੇ ਆਈਸ ਹਾਕੀ। ਇਹਦੇ ਵਿੱਚ ਵੀ ਬਹੁਤ ਵੱਡੀ ਰਾਜਨੀਤੀ ਆ, ਗੋਰੇ ਜਦੋਂ ਅਗਲੀ ਪੋਜੀਸ਼ਨ ਤੇ ਜਾਂਦੇ ਨੇ ਉੱਥੇ ਆਉਣ ਹੀ ਨਹੀਂ ਦਿੰਦੇ ਅੱਗੇ ਬੰਦੇ ਨੂੰ,
0: ਮੈਂ ਤੁਹਾਨੂੰ ਹਜੇ ਵਿੱਚ ਵਿੱਚ ਵਧੀਆ ਗੱਲ ਕੀਤੀ ਆ। ਇੱਥੇ ਇੱਕ ਮੀਡੀਆ ਦੇ ਮੀਡੀਆ ਵਿੱਚ ਹਜੇ ਵੀ ਅਖਬਾਰ ਚਲਾਉਂਦੇ, ਟੀਵੀ ਰੇਡੀਓ ਚਲਾਉਂਦੇ ਹਨ ਆਪਣੇ ਹਮਦਰਦ ਤੋਂ, ਉਹਨਾਂ ਦਾ ਮੁੰਡਾ ਵੀ ਜਾਂ ਕਿਸੇ ਹੋਰ ਦਾ ਬੱਚਾ ਖੇਡਦਾ ਸੀਗਾ, ਜਦੋਂ ਨਾ ਬੱਚੇ ਵਧੀਆ ਖੇਡਦੇ ਆ, ਹਾਈ ਲੈਵਲ ਦੇ ਖੇਡਦੇ ਆ, ਅਤੇ ਉਹਨਾਂ ਨੂੰ ਸਕਾਊਟਸ ਹੁੰਦੇ, ਸਕਾਊਟਸ ਦੇਖਣ ਆਉਂਦੇ ਆ ਵੀ ਇਹ ਮੁੰਡੇ ਨੂੰ ਸਿਲੈਕਟ ਕਰਨਾ ਕਿ ਨਹੀਂ ਕਰਨਾ, ਕਈ ਵਾਰੀ ਪਤਾ ਲੱਗ ਰਿਹਾ, ਕਈ ਵਾਰੀ ਲੋਕ ਇਹਨਾਂ ਨੂੰ ਆਪਣੇ ਲੋਕਾਂ ਨੂੰ ਰੇਸਿਜ਼ਮ ਕਰਕੇ ਵਿੱਚ ਨਹੀਂ ਪਾਉਂਦੇ ਵੀ ਕਿਤੇ ਇਹਨੂੰ ਚੂਜ਼ ਨਾ ਕਰ ਲੈਣ, ਸਿਲੈਕਟ ਨਾ ਕਰ ਲੈਣ, ਇਹ ਵੀ ਬਹੁਤ ਵੱਡੀ ਰੇਸਿਜ਼ਮ ਹੈਗੀ ਆ। ਮੈਂ ਇਹਦੇ ਤੇ
3: ਬਹੁਤ ਵੱਡੀ ਹੈ ਜੀ, ਮੈਂ ਦੇਖਿਆ ਮੇਰੇ ਬ੍ਰਦਰ ਨੇ ਬਹੁਤ ਮਿਹਨਤ ਕਰਵਾਈ ਸੀ ਉਹਨੂੰ, ਹਨਾ, ਠੀਕ ਹੈ ਨਾ, ਤੇ ਹੁਣ ਉਹ ਯੂਨੀਵਰਸਿਟੀ ਯਾਰਕ ਚ ਪੜ੍ਹਦਾ ਵਾ ਇਸ ਟਾਈਮ, ਪਰ ਬਹੁਤ ਵਧੀਆ ਸ਼ਾਰਪ ਸੀ ਉਹ ਬੱਚਾ, ਹਨਾ, ਪਰ ਇਹਨਾਂ ਨੇ ਮਤਲਬ ਕਿ ਵੀ ਸਾਰਾ ਖਰਚਾ ਵੀ ਹੁਣ ਧੁਰ ਤੱਕ ਜਦੋਂ ਐਨ ਐਂਡ ਤੇ ਜਾ ਕੇ ਉੱਥੇ ਜਾ ਕੇ ਫਿਰ ਇਹ ਕਰਦੇ ਨੇ ਤੁਹਾਡੇ ਨਾਲ ਜ਼ਰੂਰ। ਇੱਕ ਤੁਸੀਂ ਗੱਲ ਕਰ ਰਹੇ ਸੀਗੇ ਆਪਣੇ, ਕਹਿੰਦਾ ਬਾਈ ਜੀ ਕਰਕੇ ਗਏ ਨੇ ਵੀ ਆਪਣੇ ਚੀਫ ਦੀ ਇੰਨੀ ਸੈਲਰੀ ਆ
0: ਜੀ,
3: ਚੀਫ ਦੀ ਛੱਡੋ ਜੀ ਪਲੀਜ਼, ਚੀਫ ਦੀ ਜਿਹੜਾ ਇਹਨਾਂ ਨੇ ਹੈਲੀਕਾਪਟਰ ਲਿਆ ਵਾ ਕਹਿੰਦਾ, ਜਿਹੜਾ ਪਾਇਲਟ ਇਹਨਾਂ ਨੇ ਰੱਖਿਆ ਉਹਦੀ 2 ਲੱਖ ਸੈਲਰੀ ਆ
0: ਜੀ,
3: ਠੀਕ ਹੈ ਕਹਿੰਦਾ। ਸੋ ਇਸ ਕਰਕੇ ਭਾਜੀ ਇਹ ਸਾਰੀਆਂ ਗੱਲਾਂ ਹੈਗੀਆਂ ਸੀ, ਉਹ ਫੋਰ ਸਰਕਾਰ ਨੇ ਜਿਹੜੇ ਪ੍ਰੋਗਰਾਮ ਸੀ ਬੰਦ ਕਰਤੇ ਨੇ ਆਲਰੇਡੀ ਸਕੂਲਾਂ ਚ ਜਿਹੜੇ ਤੁਸੀਂ ਗੱਲ ਕਰ ਰਹੇ
0: ਜੀ। ਬ੍ਰੈਂਪਟਨ
1: ਦੇ ਵਿੱਚ ਜਿਹੜੀ ਉਹ ਗੱਲ ਕਰਕੇ ਗਏ ਪਹਿਲਾਂ ਕਾਲਰ, ਕਿ ਕੁਛ ਬੇਨਿਯਮੀਆਂ ਹੋਈਆਂ ਨੇ, ਬਿਲਕੁਲ ਹੋਈਆਂ ਨੇ, ਸਾਡੇ ਸਾਹਮਣੇ ਆਏ ਸੀ। ਸੋ ਆਪਾਂ ਇਹ ਡਿਸਾਈਡ ਤਾਂ ਨਹੀਂ ਕਰ ਸਕਦੇ ਕਿ ਉੱਥੇ ਬਿਲਕੁਲ ਏਦਾਂ ਦੀ ਕੋਈ ਘਪਲਾ ਹੋਇਆ, ਜਾਂ ਜੋ ਸਾਹਮਣੇ ਆਇਆ ਸੀਗਾ ਕਿ ਇੱਕ ਬਿਲਡਿੰਗ ਜਿਹੜੀ ਸੀ ਪਹਿਲਾਂ 35 ਮਿਲੀਅਨ ਦੀ ਇੱਕ ਓਨਰ ਨੇ ਖਰੀਦੀ, ਉਸ ਤੋਂ ਬਾਅਦ ਉਹਦੀ 65 ਮਿਲੀਅਨ ਦੀ ਜਿਹੜੀ ਅਪਰੇਜਲ ਆਈ ਤੇ ਫਿਰ ਉਹ 80 ਮਿਲੀਅਨ ਦੇ ਕਰੀਬ ਖਰੀਦੀ ਗਈ, ਇਹ ਗੱਲ ਹੈਗੀ ਸੀਗੀ। ਇਹਦੇ ਬਾਵਜੂਦ ਜਿਹੜੀ ਉਹਦੀ ਅਪਰੇਜਲ ਸੀ 65 ਦੀ ਆਈ ਸੀ, ਇੱਥੇ ਕਿਤੇ ਮੇਰਾ ਅੰਦਾਜ਼ਾ 60 ਦੇ ਕਰੀਬ, 60-60 ਦੇ ਕਰੀਬ, ਠੀਕ ਹੈ। ਲੇਕਿਨ ਇਹ ਕੀ ਪੁਆਇੰਟ ਕੀ ਆ, ਥੋੜੇ ਸ਼ਬਦਾਂ ਚ ਮੈਂ ਇਹ ਦੱਸ ਦਿੰਦਾ ਕਿ ਉਹਨਾਂ ਕਿਹਾ ਕਿ ਜਾਂਚ ਕੌਣ ਕਰ ਸਕਦਾ, ਹਰ ਜਿਹੜਾ ਸਿਟੀ ਹੈਗਾ ਜੀ ਉਹਦਾ ਇੱਕ ਏਜੀ ਜਨਰਲ ਹੁੰਦਾ, ਹਾਲਾਂਕਿ ਬ੍ਰੈਂਪਟਨ ਦੇ ਵਿੱਚ ਵੀ ਜਿਹੜਾ ਏਜੀ ਹੈਗਾ ਆ ਉਹਦੀ ਸਥਾਪਨਾ ਦੇ ਇੱਕ ਪ੍ਰੋਵੀਜ਼ਨ ਜੁਲਾਈ 1925 ਚ ਕੀਤੀ ਗਈ ਹੈ ਪੀ ਰੀਜਨਲ ਕੌਂਸਲ ਵੱਲੋਂ, ਪਰ ਜਿਹੜਾ ਇਹਦੀ ਜਿਹੜੀ ਵਰਕਿੰਗ ਹੈਗੀ ਆ ਉਹ ਪੂਰੀ ਤਰ੍ਹਾਂ ਇੰਡੀਪੈਂਡੈਂਟ ਨਹੀਂ ਹੈਗੀ ਜੀ। ਆਤਾ ਤੇ ਇਹ ਜਿਹੜੀ ਰਿਪੋਰਟ ਕਰਦੇ ਹੈਗੇ ਆ ਉਸ ਚੀਫ ਐਡਮਿਨਿਸਟ੍ਰੇਟਿਵ ਆਫਿਸਰ ਜਿਹੜਾ ਹੈਗਾ ਆ ਪਾਵਰ ਸਿਟੀ ਦਾ ਜਿਹੜਾ ਅਧਿਕਾਰੀ ਆ ਉਹਨੂੰ ਕਰਦੇ ਆ, ਪਬਲਿਕ ਨੂੰ ਸਿੱਧੇ ਤੌਰ ਤੇ ਇਹ ਰਿਪੋਰਟ ਨਹੀਂ ਕਰਦੇ। ਸੋ ਇੱਕ ਰੀਜਨ ਹੈਗਾ ਕਿ ਜਦੋਂ ਏਜੀ ਇੰਡੀਪੈਂਡੈਂਟ ਹੋ ਜੂਗਾ, ਜਿਹੜਾ ਕੀ ਪੁਆਇੰਟ ਹੁੰਦਾ ਜਿਵੇਂ ਇੰਟਾਰੀਓ ਗਵਰਨਮੈਂਟ ਦਾ ਏਜੀ ਹੈਗਾ, ਠੀਕ ਹੈ ਜੀ। ਸੋ ਪੀਲ ਰੀਜਨ ਦੇ ਵਿੱਚ ਵੀ ਏਜੀ ਇੰਡੀਪੈਂਡੈਂਟ ਹੋਣਾ ਚਾਹੀਦਾ ਜਿਹੜਾ ਏਦਾਂ ਦੀਆਂ ਬੇਨਿਯਮੀਆਂ ਨੂੰ ਜਾਂਚ ਕਰਕੇ ਫੜੇ ਤੇ ਪਬਲਿਕ ਦੇ ਸਾਹਮਣੇ ਅਫੀਸ਼ੀਅਲ ਤੌਰ ਤੇ ਰੱਖੇ, ਫਿਰ ਉਹ ਸਬਜੈਕਟ ਟੂ ਕੋਰਟ ਜਿਹੜੀ ਜੁਡੀਸ਼ੀਅਲ ਹੈ ਉਹਦੇ ਵਿੱਚ ਆ ਜਾਂਦਾ ਤੇ ਫਿਰ ਆਪਣੇ ਆ ਮਸਲੇ ਜਿਹੜੇ ਹੱਲ ਹੋ ਜਾਂਦੇ
0: ਜੀ। ਮੈਂ ਪ੍ਰਭ ਗਿੱਲ ਨਾਲ ਗੱਲਬਾਤ ਕਰਦਾ ਸੀਗਾ, ਜਿਹੜੇ ਲੋਕੀ ਲੱਭਦੇ ਕੋਈ ਐਸਾ ਬੰਦਾ ਵੀ ਜਿਹੜਾ ਪੈਟ੍ਰਿਕ ਬਰਾਊਨ ਨੂੰ ਕਹਿੰਦੇ ਵੀ ਚੈਲੰਜ ਦੇ ਸਕੇ, ਸਾਰੇ ਹੀ ਚੈਲੰਜ ਦੇ ਸਕਦੇ ਹਨ, ਪੈਟ੍ਰਿਕ ਬਰਾਊਨ ਇਹਨਾਂ ਨੂੰ ਵੀ ਚੈਲੰਜ ਦੇ ਸਕਦਾ, ਵੋਟ ਤੁਸੀਂ ਬਣੇ। ਪ੍ਰਭ ਗਿੱਲ ਗੱਲ ਹੁੰਦੀ, ਕਹਿੰਦੇ ਮੈਂ ਇੱਦਾਂ ਦੇ ਰੂਲ ਪਾਸ ਕਰਾਂਗਾ ਜਿਹੜੇ ਲੋਕੀ ਚਾਹੁੰਦੇ ਹਨ, ਸੋ ਮੈਂ ਉਹਨਾਂ ਨੂੰ ਦੁਬਾਰਾ ਏਅਰ ਤੇ ਲੈ ਕੇ ਆਵਾਂਗਾ। ਇਹੀ ਸਵਾਲ ਪੁੱਛਾਂਗਾ ਵੀ ਜਿਹੜੇ ਆ ਲੱਗਦਾ ਜਿਹੜੇ ਘਪਲੇ ਹੋ ਰਹੇ ਹਨ, ਤੋ ਜਦ ਤੱਕ ਆਪਾਂ ਅਫੀਸ਼ਲੀ ਨਹੀਂ ਕਹਿੰਦੇ ਤੁਹਾਡੇ ਸਾਹਮਣੇ ਆ ਗਏ, ਲੱਗਦਾ ਜਿਹੜੇ ਘਪਲੇ ਹੋ ਰਹੇ ਹਨ ਵੀ ਤੁਸੀਂ ਇਹ ਪ੍ਰਾਈਵੇਟ ਕਿਸੇ ਫਰਮ ਨੂੰ ਦੇ ਦਿਓਗੇ ਇਨਵੈਸਟੀਗੇਟ ਕਰਨਾ, ਚਾਹੇ ਸਿਟੀ ਦੇ ਇੰਪਲੋਈ ਨੂੰ ਦਿਓਗੇ, ਤਾਂ ਇਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ। ਮੇਰੀਆਂ ਲਾਈਨਾਂ ਸਾਰੀਆਂ ਬਿਜ਼ੀ ਹੋ ਗਈਆਂ, ਪਹਿਲਾਂ ਅਮਰੀਕ ਸਿੰਘ ਜੀ ਤੁਸੀਂ ਆ ਜਾਓ, ਫਿਰ 4146 ਅਮਰੀਕ ਸਿੰਘ ਜੀ ਤੁਹਾਡੀ ਵਾਰੀ।
4: ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ।
0: ਸਤਿ ਸ਼੍ਰੀ ਅਕਾਲ ਜੀ
4: ਬਾਲੇ ਸਾਹਿਬ, ਬਹੁਤ ਸੋਹਣਾ ਤੁਹਾਡਾ ਪ੍ਰੋਗਰਾਮ, ਤੁੰਬਰ ਸਾਹਿਬ ਸਲੂਟ ਆ ਤੁਹਾਨੂੰ, ਬਹੁਤ ਸੋਹਣੀਆਂ ਖਬਰਾਂ ਲੈ ਕੇ। ਬਾਲੇ ਸਾਹਿਬ ਮੇਰਾ ਕੁਐਸਚਨ ਇਹ ਆ ਵੀ ਜਦੋਂ ਤੁਹਾਡੀ ਕੋਈ ਮੀਟਿੰਗ ਹੁੰਦੀ ਹੈ, ਜੇ ਕੋਈ ਨਵੀਂ ਪਾਰਟੀ ਆਉਂਦੀ ਆ, ਕੀ ਤੁਹਾਡਾ ਏਜੰਡਾ ਹੈਗਾ ਦੋਨਾਂ ਵੀਰਾਂ ਦਾ ਵੀ ਸਭ ਤੋਂ ਪਹਿਲਾਂ ਜਿਹੜੇ ਸਕੂਲਾਂ ਦੇ ਲਾਗੇ ਜਿਹੜੇ ਆ ਭੰਗ ਦੇ ਸਟੋਰ ਲੱਗੇ ਆ, ਸਾਡੇ ਕੋਹੜ ਲੱਗਾ, ਮੈਨੂੰ ਹੁਣ ਸਵੇਰ ਸਵੇਰੇ ਸ਼ਬਦ ਕਹਿਣਾ ਪਿਆ ਆ, ਜੇ ਇਹ ਹਰ ਜਾਵੇ ਤੇ ਮੈਂ ਕਹਿੰਦਾ ਜਿਹੜੀਆਂ ਲੜਾਈਆਂ ਆ, ਜਿਹੜੇ ਐਕਸੀਡੈਂਟ ਹੁੰਦੇ ਆ, ਇਹ ਥੋੜੇ ਬਹੁਤ ਘਰ ਜਾਣਗੇ, ਕਿਉਂਕਿ ਸਾਡੀ ਜਿਹੜੀ ਆਉਣ ਵਾਲੀ ਪਨੀਰ ਆ ਉਹ ਜਾਈ ਨਸ਼ਿਆਂ ਨੂੰ ਜਾਂਦੀ ਆ। ਇਹਦੇ ਬਾਰੇ ਤੁਹਾਡੇ ਵਿਚਾਰ ਕੀ ਤੰਬਰ ਸਾਹਿਬ, ਬਾਲੇ ਸਾਹਿਬ ਐਨ ਡਿਟੇਲ ਦੇ ਵਿੱਚ ਦਿਓ ਕੀ ਤੁਹਾਡੀ ਮੀਟਿੰਗ ਹੁੰਦੀ ਆ ਵੀ ਜਿਹੜੇ ਭੰਗ ਦੇ ਸਟੋਰ ਉਠਾਏ ਜਾਣ, ਬੱਚੇ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਇੰਨੀ ਕੁ ਸਮੈਲ ਆਉਂਦੀ ਆ, ਤੁਹਾਨੂੰ ਦੱਸ ਵੀ ਸਕਦੇ ਤੰਬਰ ਸਾਹਿਬ
0: ਜੀ। ਤੁਸੀਂ ਗੱਲ ਸਮੈਲ ਦੀ ਕਹੇ, ਇਹਦੀ ਸਮੈਲ ਜਿਹੜੀ ਹੈ ਭੰਗ ਦੀ ਇਹਦਾ ਦੂਰੋਂ ਆ ਜਾਂਦੀ ਹੈਗੀ ਆ, ਪਰ ਅੱਜ ਕੱਲ੍ਹ ਬਹੁਤ ਸਟੋਰ ਖੁੱਲੇ ਹੋਏ ਹਨ, ਇੱਕ ਇੱਕ ਪਲਾਜ਼ੇ ਵਿੱਚ ਦੋ ਦੋ ਤਿੰਨ ਤਿੰਨ ਖੁੱਲ੍ਹ ਗਏ ਹਨ। ਨੁਕਸਾਨ ਬੱਚਿਆਂ ਦਾ ਹੋ ਰਿਹਾ, ਜੇ ਕਿਸੇ ਨੂੰ ਲੋੜ ਹੈਗੀ ਆ ਦਰਦ ਦੂਰ ਕਰਨ ਵਾਸਤੇ, ਤੁਹਾਨੂੰ ਐਸੀ ਬਿਮਾਰੀ ਲੱਗੀ ਹੋਈ ਆ, ਉਹਨੂੰ ਦੂਰ ਖੋਲ ਦੇਵੋ, ਕਿਸੇ ਵੱਖਰੇ ਸੈਂਟਰ ਵਿੱਚ ਖੋਲ ਦੇਵੋ ਜਿੱਥੇ ਬੱਚਿਆਂ ਵਾਸਤੇ ਰੀਚ ਕਰਨਾ ਬੜਾ ਔਖਾ ਹੋ ਜਾਵੇ, ਪਰ ਅੱਜ ਕੱਲ੍ਹ ਸਕੂਲਾਂ ਦੇ ਨੇੜੇ ਹੀ ਖੋਲੇ ਹੋਏ ਹਨ, ਤੇ ਜਦੋਂ ਆਪਾਂ ਆਵਾਜ਼ ਉਠਾਈ ਸੀ ਉਦੋਂ ਵੀ 20 ਬੰਦੇ ਪਹੁੰਚੇ ਸੀਗੇ। ਤੁਸੀਂ ਜਦੋਂ ਇੱਦਾਂ ਦੀ ਆਵਾਜ਼ ਕੋ ਉਠਾਉਂਦਾ ਨਾ, ਥੋੜ੍ਹਾ ਸਾਹ ਲਿਆ ਕਰੋ, ਫਿਰ ਲਹਿਰ ਬਣ ਜਾਂਦੀ ਹੈਗੀ ਆ, ਫਿਰ ਸ਼ਾਇਦ ਉਦੋਂ ਰੁਕ ਜਾਂਦੇ, ਪਰ ਨਹੀਂ ਰੁਕੇ, ਵੱਧਦੇ ਰਹੇ ਵੱਧਦੇ ਗਏ ਹਨ। ਨਸ਼ਾ ਬੜਾ ਮਾੜਾ ਹੈਗਾ ਆ, ਜਿਹਨਾਂ ਦੇ ਬੱਚੇ ਲੱਗੇ ਹੋਏ ਨਸ਼ੇ ਮਗਰ, ਉਹਨਾਂ ਨੂੰ ਪੁੱਛ ਕੇ ਦੇਖੋ, ਰਾਤ ਦਿਨ ਜਾਗਣਾ ਪੈਂਦਾ ਵੀ ਪੁੱਤ ਮੇਰਾ, ਧੀ ਮੇਰੀ, ਅੱਜ ਕੱਲ੍ਹ ਕੁੜੀਆਂ ਬਹੁਤ ਕਰਦੀਆਂ, ਪਹੁੰਚ ਜਾਵੇਗੀ ਕਿ ਨਹੀਂ ਜਾਵੇਗੀ। ਜਦੋਂ ਬੰਦਾ ਨਾ 25-26 ਸਾਲ ਤੇ ਪੈਗ ਸ਼ੈਗ ਲਾਉਣ ਲੱਗਦਾ ਤਾਂ ਮਾੜਾ ਮੋਟਾ ਨਸ਼ਾ ਕਰ, ਉਹਨੂੰ ਫਿਰ ਵੀ ਸੁਰਤ ਹੁੰਦੀ ਆ ਵੀ ਚਲੋ ਜੀ ਮੈਂ ਆਪਣਾ ਪਰਿਵਾਰ ਤੋਰਨਾ, ਆਪਣੀ ਮੌਰਗੇਜ ਸਾਂਭਣੀ ਆ। ਪਰ ਜਦੋਂ ਬੱਚਾ ਸ਼ੁਰੂ ਤੋਂ ਹੋ ਜਾਂਦਾ ਨਾ, ਨਾ ਪਰਿਵਾਰ ਮੌਰਗੇਜ ਸਾਂਭ ਸਕਦਾ, ਨਾ ਉਹ ਬੱਚੇ ਨੂੰ ਸਾਂਭ ਸਕਦਾ, ਬੜਾ ਕੰਮ ਔਖਾ ਹੋ ਜਾਂਦਾ। ਵਾਇਰ ਸਾਹਿਬ ਤੁਸੀਂ ਕੁਝ ਕਹਿਣਾ ਕਹਿ ਸਕਦੇ? ਫਿਰ ਮੈਂ 4146 ਦੀ ਲਾਈਨ ਲੈਣੀ ਆ।
1: ਅਕਤੂਬਰ 17-2018 ਤੋਂ ਫੈਡਰਲ ਲਾ ਦੇ ਤਹਿਤ ਜਿਹੜੀ ਕੋਈ ਵੀ ਏਦਾਂ ਦਾ ਨਸ਼ਾ ਭੰਗ ਦੂਜਾ ਤੀਜਾ ਕੈਨਬੀਜ, ਇਹਨੂੰ ਆਪਾਂ ਕਹਿ ਸਕਦੇ ਲੀਗਲਾਈਜ਼ਡ ਕਰ ਦਿੱਤਾ ਗਿਆ ਸੀ ਕੁਝ ਹੱਦ ਤੱਕ ਜੀ। 19 ਸਾਲ ਤੱਕ ਦਾ ਬੰਦਾ ਇਹਨੂੰ ਬਾਏ ਕਰ ਸਕਦਾ। ਇਹਦਾ ਜੋ ਵੱਡਾ ਇੱਕ ਪੰਗਾ ਇਹ ਪਿਆ ਸੀ, ਅੰਟਾਰੀਓ ਕੈਨਬੀ ਜਿਹੜੀ ਸਟੋਰ ਰਨ ਕਰਨ ਦਾ ਫੈਸਲਾ ਗਵਰਨਮੈਂਟ ਨੇ ਕੀਤਾ ਸੀ। ਇਨੀਸ਼ੀਅਲ ਜਿਹੜੀ ਆਨਲਾਈਨ ਖਰੀਦਣ ਦੇ ਆ ਵੀ ਪੰਗੇ ਬਹੁਤ ਸਾਰੇ ਏਦਾਂ ਦੇ ਪਏ ਹੈਗੇ ਆ, ਜਿਹਦੇ ਵਿੱਚ ਰੀਚੈੱਕ ਕਰਨ ਦੀ ਇਹ ਲੋੜ ਹੈਗੀ ਆ ਕਿ ਇਹਨੂੰ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਕਿਵੇਂ ਸਕੂਟਨਾਈਜ਼ ਕੀਤਾ ਜਾਵੇ। ਇਹ ਅੰਟਾਰੀਓ ਗਵਰਨਮੈਂਟ ਦਾ ਸਿੱਧੇ ਤੌਰ ਤੇ ਮੁੱਦਾ ਹੈਗਾ ਆ, ਔਰ ਇਹਨੂੰ ਬਿਲਕੁਲ ਇਹ ਜਾਇਜ਼ ਸਵਾਲ ਹੈਗਾ ਜੀ। ਇਹਦੇ ਉੱਪਰ ਜਿਹੜੇ ਪ੍ਰੀਮੀਅਮ ਡਰੱਗ ਫੂਡ ਹੈਗੇ ਆ ਉਹਨਾਂ ਦੀ ਜਵਾਬਦੇਹੀ ਸਿੱਧੇ ਤੌਰ ਤੇ ਬਣਦੀ ਹੈਗੀ ਆ ਕਿ ਜਿੰਨੇ ਵੀ ਇਹ ਪਬਲਿਕ ਸਟੋਰਾਂ ਦੇ ਉੱਪਰ ਜਿਹੜਾ ਐਕਸੈਸ ਹੈਗਾ ਖਾਸ ਤੌਰ ਤੇ, ਹਾਲਾਂਕਿ 19 ਸਾਲ ਦੀ ਆਈ ਡੀ ਹੈਗੀ ਆ, ਪਰ ਇਹ ਬੱਚਿਆਂ ਤੱਕ ਸਪਲਾਈ ਕਿਵੇਂ ਜਾ ਰਹੀ ਆ? ਅੱਜ ਵੀ ਇੱਕ ਵੱਡਾ ਵਿਸ਼ਾ ਹੈਗਾ ਕਿ ਜਿਹੜੀ ਆਪਾਂ ਬਾਰਡਰ ਤੋਂ ਡਰੱਗ ਫੜੀ ਜਾਂਦੀ ਆ ਉਹਨੂੰ ਅਸੀਂ ਬੜਾ ਨੋਰਮਲ ਜਿਹਾ ਲੈਂਦੇ ਹਾਂ ਕਿ ਇਹ ਤਾਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ, ਪਰ ਜਿਹੜੀ ਫੜੀ ਜਾਂਦੀ ਆ ਤੰਬਰ ਸਾਹਿਬ ਉਹ ਵੱਖਰਾ ਵਿਸ਼ਾ ਹੈਗਾ, ਜਿਹੜੀ ਲੰਘ ਆਉਂਦੀ ਹੋਊਗੀ ਉਹ ਕਦੋਂ ਤੱਕ ਜਾਂਦੀ ਹੈ? ਸੋ ਮੇਰੇ ਕਹਿਣ ਤੋਂ ਭਾਵ ਹੈਗਾ ਕਿ ਇਹ ਦੋ ਤਰ੍ਹਾਂ ਦੇ ਵਿਸ਼ੇ ਆ, ਟਰਮਨਲ ਜਿਹੜੀ ਪਾਲਿਸੀ ਅਲਾਓ ਕੀਤੀਆਂ ਹੋਈਆਂ ਨੇ ਉਹਨਾਂ ਨੂੰ ਰਿਵੀਜ਼ਨ ਦੀ ਲੋੜ ਹੈਗੀ ਆ, ਬਿਲਕੁਲ ਹੈਗੀ ਆ ਪ੍ਰੋਵਿੰਸ਼ੀਅਲ ਲੈਵਲ ਦੇ ਉੱਪਰ। ਤਾਂ ਦੂਜੇ ਪਾਸੇ ਜਿਹੜੀ ਆਨ ਕ੍ਰੋਸ ਇੰਟਰ ਕ੍ਰੋਸ ਬਾਰਡਰ ਤੇ ਜਿਹੜੀ ਡਰੱਗ ਹੈਗੀ ਆ ਉਹਨੂੰ ਵੀ ਰੋਕਣ ਦੀ ਲੋੜ ਹੈਗੀ ਆ।
0: ਇੱਕ ਕਾਲ ਮੈਂ ਹੋਰ ਲੈ ਲਵਾਂ, 4146 ਸੀ, ਆ ਜਾਓ ਏਅਰ ਤੇ।
5: ਹਾਂਜੀ ਸਤਿ ਸ੍ਰੀ ਅਕਾਲ ਸਤੰਬਰ ਸਾਹਿਬ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
5: ਬਸ ਠੀਕ ਹੈ, ਵਧੀਆ ਜੀ। ਦੇਖੋ ਇਹ ਜਿਹੜੇ ਬੰਦੇ ਖੜੇ ਆ ਜਾਂ ਪੈਟ੍ਰਿਕ ਬਰਾਊਨ, ਇਹਨਾਂ ਕੋ ਇਹ ਵੀ ਪੁੱਛੋ ਕਿ ਸੈਂਟਰਲ ਕਹਾਂ ਕਹਾਂ ਬਿਕਤੀ ਹੈ, ਇਨਕੋ ਜਾਣਕਾਰੀ ਹੈ? ਇਹ ਜਿਤਨੇ ਕਾਉਂਸਲਰ ਰੀਜਨਲ ਕਾਉਂਸਲਰ ਖੜੇ ਹੈ
0: ਜੀ,
5: ਇਨਕੋ ਪਤਾ ਕਰੋ ਕਿ ਇਨਕੋ ਪੁੱਛੋ ਜਾਣਕਾਰੀ ਹੈ ਕਹਾਂ ਕਿਆ ਕੁਛ ਹੋ ਰਿਹਾ, ਇਲੀਗਲ ਡਰੱਗ ਦਿਖ ਰਹੀ ਹੈ ਜੀ। ਦੂਜਾ ਇਹ ਹੈ ਜਿਵੇਂ ਮਾਰਕ ਕਰਨੇ ਨੇ ਕਿਹਾ ਸੀਗਾ 167 ਪ੍ਰੋਜੈਕਟ ਕੁਝ ਹੈ, ਉਹ ਲਿਸਟ ਨਿਕਲੀ ਨਹੀਂ ਕੁਝ ਜ਼ਿਆਦਾ, ਉਹ 5 ਜਾਂ 20-25 ਹੀ ਨਿਕਲੀ। ਉਹ ਕਿਵੇਂ ਹੋਇਆ ਕਿ ਉਹ 167 ਪ੍ਰੋਜੈਕਟ ਕਿੱਥੇ ਗਏ? ਔਰ ਉਹ ਜੋ ਮਾਰਕ ਕਰਨੇ ਜੀ ਭਾਸ਼ਣ ਦੇ ਰਹੇ ਸੀਗੇ ਉਹ ਬੰਦਿਆਂ ਕੋਲ, ਉਹਨਾਂ ਨੂੰ ਬਤਾ ਰਹੇ ਸੀਗੇ ਸਾਡੀ ਜੀ ਡੀ ਪੀ ਇਹ ਹੈਗੀ, ਪਰ ਕੈਪੀਟਾ ਇਹ ਹੈਗੀ, ਇਹ ਜਾਣਕਾਰੀ ਤਾਂ ਬੰਦੋ ਕੋ ਆਲਰੇਡੀ ਹੋਗੀ, ਉਨਕਾ ਰਿਪੀਟ ਕਿਉਂ ਕਰ ਰਹੇ ਸੀਗੇ? ਦੱਸੋ ਜੀ, ਮਤਲਬ ਉਹ ਬੰਦੇ ਆਏ ਪੈਸਾ ਲਗਾਉਣੇ, ਉਹ ਬੜੇ ਇਨਵੈਸਟਰ ਹੈਗੇ, ਉਹਨਾਂ ਨੂੰ ਤਾਂ ਪਤਾ ਹੋਗਾ ਕਿ ਕੈਨੇਡਾ ਦੀ ਕੀ ਹਾਲਤ ਹੈ। ਇਹ ਮਾਲਕਾਂ ਨੇ ਜੀ ਉਹਨਾਂ ਨੂੰ ਦੱਸ ਰਹੇ ਸੀਗੇ ਸਾਡਾ ਇਹ ਹੈਗਾ, ਸਾਡਾ ਇਹ ਹੈਗਾ, ਫਾਸਟੈਸਟ ਇਕਨੋਮੀ ਹੈਗੀ, ਇਹਦੇ ਬਾਰੇ ਦੱਸੋ ਜੀ। ਧੰਨਵਾਦ ਜੀ,
0: ਧੰਨਵਾਦ ਤੁਹਾਡਾ, ਤੁਹਾਡੇ ਸਵਾਲ ਆ ਗਏ। ਮਾਰਕਕਾਰੀ ਨੇ ਤੁਹਾਡਾ ਬੜਾ ਪਿਆਰ ਹੈਗਾ, ਨੋ ਡਾਊਟ ਆਪੋਜੀਸ਼ਨ ਹੋਣੀ ਚਾਹੀਦੀ ਹੈਗੀ ਆ। ਈਵਨ ਜਿਹੜੇ ਇਨਵੈਸਟਰ ਬਾਰੀ ਸਾਹਿਬ ਆਏ ਸੀਗੇ ਉਹ ਵੀ ਕਹਿੰਦੇ ਸੀਗੇ ਬਈ ਜਿਹੜਾ ਰੇਟ ਆਫ ਰਿਟਰਨ ਆ, ਦੇਖੋ ਤੁਸੀਂ ਪੈਸੇ ਇਨਵੈਸਟ ਕਰਦੇ ਆ ਉਹਦੇ ਪੈਸੇ ਵਾਪਸ ਕਦੋਂ ਆਉਂਦੇ ਆ, ਉੱਥੋਂ ਪੈਸੇ ਤੋਂ ਪੈਸਾ ਕਦੋਂ ਕਮਾ ਸਕਦੇ, ਕਹਿੰਦੇ ਟਾਈਮ ਬਹੁਤ ਲੱਗਦਾ। ਜਿਹੜੇ ਟੋਪ ਦੇ ਇਨਵੈਸਟਰ ਆਏ ਸੀ ਉਹਨਾਂ ਦਾ ਇਹੀ ਸੀਗਾ, ਕਹਿੰਦੇ ਇਨਵੈਸਟ ਕਰਨ ਵਾਲ ਸਾਡੇ ਪਾਸੇ ਕੋਈ ਪ੍ਰੋਬਲਮ ਹੈ ਨਹੀਂ, ਪਰ ਤੁਹਾਡਾ ਪੇਪਰ ਵਰਕ, ਤੁਹਾਡੀ ਪੇਪਰ ਦੀ ਟ੍ਰੇਲ ਇੰਨੀ ਲੰਬੀ ਹੈਗੀ, ਜਦ ਤੱਕ ਇਹ ਪ੍ਰੋਜੈਕਟ ਸ਼ੁਰੂ ਹੋਣਾ ਉਦੋਂ ਤੱਕ ਤਾਂ ਆਪਾਂ ਕਰੋੜਾਂ ਦੇ ਪੈਸੇ ਕਮਾ ਸਕਦੇ, ਉਹਨਾਂ ਨੇ ਪੈਸੇ ਕਮਾਉਣੇ ਜਿਹੜੇ ਇਨਵੈਸਟ ਕਰਨਾ। ਕਹਿੰਦੇ ਪੇਪਰ ਵਰਕ ਅਤੇ ਤੁਹਾਡਾ ਜਿਹੜਾ ਹੋਰ ਜਿਹੜਾ ਗ੍ਰਿਡ ਲੋਕ ਆ ਜਾਂਦੇ ਉਹਨਾਂ ਨੂੰ ਸ਼ੋਰਟ ਕਰਨ ਦੀ ਕੋਸ਼ਿਸ਼ ਕਰੋ, ਇੰਡੀਜਨਸ ਪ੍ਰੋਬਲਮ ਬਹੁਤ ਆ ਜਾਂਦੀ ਹੈਗੀਆਂ ਜਿਹੜੇ ਪ੍ਰੋਜੈਕਟ ਨਹੀਂ ਸ਼ੁਰੂ ਹੋਣ ਦਿੰਦੇ। ਕਹਿੰਦੇ ਇਨਵੈਸਟ ਤਾਂ ਕਰਦੀ ਆਪਾਂ ਪ੍ਰੋਜੈਕਟ ਨੂੰ ਸ਼ੁਰੂ ਕਰਨ ਵਾਸਤੇ 3-4 ਈਵਨ ਜਿਹੜੀਆਂ ਕਿਆ ਕਹਿੰਦੇ ਪੋਲੀਟੀਕਲ ਪਾਰਟੀਆਂ ਵੀ ਬਦਲ ਜਾਂਦੀਆਂ ਫਿਰ ਪ੍ਰੋਜੈਕਟ ਸ਼ੁਰੂ ਹੁੰਦਾ। ਮੈਂ ਲਾਈਨਾਂ ਕਲੀਅਰ ਕਰਦਾ, ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਹੋ ਗਈਆਂ ਹਨ। ਅਤੇ ਪਹਿਲਾਂ ਮੈਂ ਲਵਾਂ 9000 ਹੈਗੀ ਆ, 9000 ਆ ਜਾਓ ਜੀ।
6: ਸਤਿ ਸ਼੍ਰੀ ਅਕਾਲ ਵੀਰੇ, ਪਹਿਲੀ ਤਾਂ ਆਪਣੇ ਨਾ ਕੰਜ਼ਰਵੇਟਿਵ ਵਾਲਿਆਂ ਨੂੰ ਬੇਨਤੀ ਆ, ਲੀਡਰ ਚੇਂਜ ਕਰ ਲੈਣੇ, ਬਾਈ ਨੂੰ ਲੀਡਰ ਲਾਉਣ ਜੇ ਮੁਕਾਬਲਾ ਕਰਨਾ ਕਰ ਨਹੀਂ ਦਾ ਹੈ ਨਾ। ਤੇ ਦੂਜੀ ਗੱਲ ਸਕੂਲਾਂ ਦੀ, ਸਕੂਲਾਂ ਦੇ ਵਿੱਚ ਵੀਰੇ ਜੇ ਨਾ ਇਸ ਟਾਈਮ ਕਿਸੇ ਬੱਚੇ ਨੇ ਸਮਝ ਲਓ ਵੀ $300 ਆ ਉਹਨਾਂ ਦੀ ਜਿਹੜੀ ਫੀਸ ਆ ਜੇ ਕੋਈ ਗੇਮ ਦੇ ਵਿੱਚ ਜਾਣਾ ਆ ਹਨਾ, ਉਹ ਆਮ ਆਮ ਆਮ ਆਮ ਜਿਹੜਾ ਬੰਦਾ ਉਹ ਕਈ ਵਾਰ ਔਖਾ ਹੋ ਜਾਂਦਾ ਹੈ ਨਾ ਵੀ ਉਹਨਾਂ ਨੂੰ ਦੇਣੇ ਆ ਇਸ ਟਾਈਮ। ਤੇ ਦੂਜੀ ਗੱਲ ਵੀਰੇ, ਜਿਹੜੀ ਆਪਾਂ ਸਿਟੀ ਦੀ
7: ਗੱਲ ਕਰਦੇ ਹਾਂ ਨਾ, ਮੈਂ ਸਾਰੀ ਪੀੜਾਂ ਨੂੰ ਬੇਨਤੀ ਕਰਦਾ ਨਾ, ਮੈਂ ਆਪਣੇ ਸਟਰੀਟ ਦੇ ਕਰੀਆਂ ਲੋਕਾਂ ਨਾਲ ਗੱਲ ਹੈ ਨਾ, ਪਹਿਲਾਂ ਤਾਂ ਮੇਰਾ ਖਿਆਲ 50% ਲੋਕਾਂ ਦੀ ਤਾਂ ਆਪਣੀ ਵੋਟ ਨੀ ਹੈਗੀ, ਜਿਹਨਾਂ ਦੀ ਵੋਟ ਹੈਗੀ ਉਹਨਾਂ ਨੂੰ ਸਮਝਾਓ ਹੈ ਨਾ ਵੀ ਆਪਾਂ ਜਾ ਕੇ ਵੋਟ ਪਾਈਏ ਤੇ ਕਿਹਨੂੰ ਪਾਈਏ, ਜਿਹੜਾ ਤੁਹਾਡਾ ਚੰਗਾ ਬੰਦਾ ਆ ਨਾ, ਆਪਾਂ ਚੰਗਾ ਬੰਦਾ ਦੱਸੋ ਵੀ ਉਹਨਾਂ ਨੂੰ ਵੀ ਕਿਹੜਾ ਚੰਗਾ ਬੰਦਾ ਹੈ ਨਾ, ਇਹ ਨਾ ਕਹੀ ਜਾਈਏ ਵੀ ਆਹ ਬੰਦਾ ਪਹਿਲਾਂ ਵਾਲਾ ਕੌਂਸਲਰ ਹੈ ਚੰਗਾ ਤੁਸੀਂ ਇਹਨੂੰ ਪਾ ਦਈਏ, ਇਹ ਵੀ ਥੋੜਾ ਜਿਹਾ ਆਪਾਂ ਨੂੰ ਵਰਕਆਊਟ ਕਰਨਾ ਚਾਹੀਦਾ ਸਟਰੀਟ ਤੇ ਜਾ ਕੇ, ਇਹ ਨੀ ਹੈਗਾ ਵੀ ਆਪਾਂ ਸਵੇਰ ਵੇਲੇ ਉੱਠ ਕੇ ਫੋਨ ਕਾਲ ਕਰ ਦਈਏ ਤੇ ਉਹ ਤੋਂ ਬਾਅਦ ਵਿਹਲੇ ਹਾਂ, ਸਟਰੀਟ ਤੇ ਜਾ ਕੇ ਜਿੱਦਾਂ ਸਾਡਾ ਸੈਟਰਡੇ ਸੰਡੇ, ਥੋੜਾ ਮੇਰਾ ਵੀਰ ਸਾਰਿਆਂ ਨੂੰ ਬੇਨਤੀ ਆ ਵੀ ਡੋਰ ਲੋਕਿੰਗ ਕਰੋ, ਧੰਨਵਾਦ ਜੀ,
0: ਧੰਨਵਾਦ ਤੁਹਾਡਾ, ਸਾਡੇ ਵਾਸਤੇ ਸਾਰੇ ਹੀ ਚੰਗੇ ਹਨ, ਕੌਣ ਕੀ ਕਰਦਾ ਕੌਣ ਕੀ ਕਰ ਰਿਹਾ, ਜੇ ਪੁਰਾਣੇ ਨਹੀਂ ਚੰਗੇ ਤਾਂ ਕਰ ਦਿਓ ਮੂਵ, ਤੇ ਜਿਹੜੇ ਨਵੇਂ ਉਹ ਲੈ ਵੋ, ਜੇ ਨਹੀਂ ਕੁਝ ਕਰਨਗੇ ਇਹਨਾਂ ਨੂੰ ਮੂਵ ਕਰ ਦਿਓ, ਪਰ ਜੇ ਤੁਸੀਂ ਰਿਪੀਟ ਪਰ ਰਿਪੀਟ ਫਿਰ ਕਹੀ ਜਾਂਦੇ ਸਾਡੇ ਵਾਸਤੇ ਆਹ ਨਹੀਂ ਹੋਇਆ ਆਹ ਨਹੀਂ ਹੋਇਆ, ਫਿਰ ਉਹੀ ਜਿੱਤੇ ਜਾਣ, ਫਿਰ ਗਲਤੀ ਕਿਹਦੀ, ਵੋਟਰ ਵੋਟਰ ਦੀ ਗਲਤੀ ਹੋ ਸਕਦੀ ਹੈਗੀ ਨਾ, ਜਾਂ ਕੋਈ ਨਵਾਂ ਬੰਦਾ ਕੁਝ ਨਹੀਂ ਕਰ ਸਕਦਾ, ਆਪਾਂ ਇੱਥੇ ਛੱਡਦੇ ਹਾਂ ਭਾਈ ਜੀ। ਬਾਜੀ ਸਾਹਿਬ ਦੋ ਲਾਈਨਾਂ ਕਲੀਅਰ ਕਰ ਦੇਵਾਂ,
1: ਹਾਂਜੀ ਹਾਂਜੀ,
0: ਆ ਲਓ ਜੀ, ਪਹਿਲਾਂ ਇੱਕ ਹੈਗੀ ਆ ਜਤਿੰਦਰ ਜੀ, ਆ ਜਾਓ ਯਾਰ ਤੇ ਜੀ, ਸਤਿ ਸ਼੍ਰੀ ਅਕਾਲ ਜੀ।
8: ਹਾਂਜੀ ਬਾਜੀ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ।
8: ਭਾਜੀ ਮੈਂ ਨਾ ਇੱਕ ਸੋਚ ਰਿਹਾ ਸੀਗਾ, ਤੁਸੀਂ ਵੀ ਆਪਣਾ ਦੱਸਿਓ ਵਾਲੀਆ ਸਾਹਿਬ ਦੀ, ਕਿ ਵੀ ਆਪਣੇ ਨਾ 1947 ਤੋਂ ਪਹਿਲਾਂ ਤੋਂ ਲਾ ਲਓ ਆਪਣੇ ਪੰਜਾਬੀ ਕਮਿਊਨਿਟੀ ਦੀ ਨਾ, ਚਾਹੇ ਪਤਾ ਨਹੀਂ ਕਿੱਦਾਂ ਦੀ ਹੈਗੀ ਆ ਬਸ ਕਿਸਮਤੀ ਲਾ ਲਓ ਜਾਂ ਕਿੱਦਾਂ, ਆਪਾਂ ਲੀਡਰ ਨੀ ਚੁਣ ਸਕੇ
0: ਜੀ,
8: ਉਹ ਚਾਹੇ ਹੁਣ ਸ਼ੁਰੂ ਤੋਂ ਲਾ ਲਓ ਤੇ ਹੁਣ ਪੈਟਰਿਕ ਬਰਾਊਨ ਤੋਂ ਵੀ ਲਾ ਲਓ, ਆਪਾਂ ਪੈਟਰਿਕ ਬਰਾਊਨ ਤੇ ਕਾਰਨੀ ਦੂਸਰਾ ਲੀਡਰ ਬਣਾ ਦਿੰਦੇ ਹਾਂ ਦੂਸਰੀ ਕਮੇਟੀ ਦੀ, ਆਪਣਾ ਲੀਡਰ ਆਪਾਂ ਆਪ ਨੀ ਕਦੀ ਵੀ ਨੀ ਚੁਣਿਆ, ਤੇ ਮਤਲਬ ਕਿ ਇਹਦਾ ਇਹਦਾ ਰੀਜ਼ਨ ਕੀ ਆ ਬਾਲੀਆ ਜੀ, ਤੁਸੀਂ ਵੀ ਦੱਸੋ, ਤੁਸੀਂ ਵੀ ਦੱਸੋ ਜੀ। ਬਣੀ
0: ਚੁਣੇ ਆਪਣੇ ਸੀਗੇ ਜਗਵੀਰ ਸਿੰਘ ਸਰ, ਮੇਰੇ ਵਾਸਤੇ ਤਾਂ ਸਾਰੇ ਹੀ ਆਪਣੇ, ਕਿਉਂ ਕੈਨੇਡਾ ਵਿੱਚ ਪਹੁੰਚ ਗਏ ਸਾਰੇ ਹੀ ਆਪਣੇ, ਵੀ ਹੈਵ ਟੂ ਪਲੇ ਦਾ ਫੇਅਰ ਗੇਮ। ਜਗਵੀਰ ਸਿੰਘ ਜੇ ਆਪਣੀ ਕਮਿਊਨਿਟੀ ਦੀ ਗੱਲ ਕਰਦੇ, ਜਗਵੀਰ ਸਿੰਘ ਵੀ ਚੁਣੇ ਸੀਗੇ, ਰਾਜ ਗਰੇਵਾਲ ਵੀ ਚੁਣੇ ਸੀਗੇ, ਉੱਧਰੋਂ ਹੋਰ ਬਹੁਤ ਸੀਗੇ, ਮੈਂ ਨਾਂ ਨਹੀਂ ਲੈਣਾ ਤੁਹਾਡੇ ਸਾਹਮਣੇ ਹੀ ਆ ਕੀ ਕੁਛ ਹੋ ਰਿਹਾ। ਪਹਿਲਾਂ ਮੈਂ ਇੱਕ ਲਾਈਨ ਬਾਜੀ ਸਾਹਿਬ, ਮੈਂ ਲਾਈਨ ਕਲੀਅਰ ਕਰਦਾ, ਕਿਉਂਕਿ ਮੇਰੇ ਵੀਰ ਬੜੇ ਸ਼ੋਰਟ ਟਾਈਮ ਲੈਂਦੇ ਹਨ ਪਰ ਵਧੀਆ ਇਨਫੋਰਮੇਸ਼ਨ ਦੇ ਦਿੰਦੇ ਹਨ, ਸਪੋਰਟ ਕਰੋ ਇਹਨਾਂ ਦੀ। ਤੁਹਾਨੂੰ ਜੇ ਮੌਲਵੀ ਦੀ ਸੇਵਾਵਾਂ ਦੀ ਲੋੜ ਹੈਗੀ ਹੈ ਨਾ, ਦਵਿੰਦਰ ਸਿੰਘ ਪਵਾਰ ਸਾਹਿਬ ਹਨ, ਬੜੀ ਵਧੀਆ ਤਰੀਕੇ ਨਾਲ ਤੁਹਾਡੀ ਮਦਦ ਕਰ ਸਕਦੇ ਹਨ। ਜੇ ਕੰਮ ਅੜ ਗਿਆ ਤਾਂ ਕਹਿੰਦੇ ਤੁਹਾਡੇ ਵਾਸਤੇ ਬੜਾ ਜ਼ੋਰ ਲਾਉਂਦੇ ਹਨ ਵੀ ਤੁਹਾਡੀ ਮੌਰਗੇਜ ਅਪਰੂਵ ਹੋ ਜਾਵੇ, ਤੁਹਾਨੂੰ ਮੌਰਗੇਜ ਮਿਲ ਜਾਵੇ, ਪੈਸਾ ਧੇਲਾ ਚਾਹੀਦਾ, ਤਾਂ ਦਵਿੰਦਰ ਸਿੰਘ ਪਵਾਰ ਸਾਹਿਬ ਨਾਲ ਗੱਲਬਾਤ ਕਰ ਲਓ। ਮੇਰੀ ਲਾਈਨ ਜੁੜ ਗਈ ਹੈਗੀ ਆ 8731। ਦਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
9: ਸਤਿ ਸ਼੍ਰੀ ਅਕਾਲ ਭਾਜੀ, ਤੇ ਰੇਡੀਓ ਪ੍ਰੋਗਰਾਮ ਜਿਹੜੇ ਸਾਰੇ ਭੈਣ ਭਰਾ ਨੇ, ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਸਰ।
0: ਮੈਂ ਪਹਿਲਾਂ ਤੁਹਾਡੀ ਰਿਸਪੈਕਟ ਕਰਨਾ ਚਾਹੁੰਦਾ, ਬੜੇ ਦੇਖੋ ਜੀ ਮੈਂ ਔਨ ਏਅਰ ਕਹਿੰਦਾ, ਬੜੇ ਪਿਆਰ ਨਾਲ ਜਦੋਂ ਫੋਨ ਕਰਕੇ ਗੱਲਬਾਤ ਕਰਦੇ ਹਨ, ਤੇ ਇੱਕ ਦੋ ਦਿਨ ਮੇਰੇ ਕੋਲ ਨਹੀਂ ਆਇਆ ਗਿਆ, ਕਹਿੰਦੇ ਕੋਈ ਨਹੀਂ ਤੰਬੜ ਸਾਹਿਬ ਤੁਹਾਡੇ ਨਾਲ ਹੀ ਹਨ, ਰਿਸਪੈਕਟ ਦਿੰਦਾ, ਪਰ ਜਦੋਂ ਆਪਣੀ ਆਵਾਜ਼ ਇੱਥੇ ਛੱਡ ਕੇ ਜਾਂਦੇ ਨੇ, ਇਨਫੋਰਮੇਸ਼ਨ ਦੇ ਕੇ ਜਾਂਦੇ ਆ, ਬੜੀ ਸ਼ੋਰਟ ਟਰਮ ਵਿੱਚ ਇਨਫੋਰਮੇਸ਼ਨ ਦੇ ਦਿੰਦੇ ਹੈਗੇ ਆ। ਮੈਂ ਤੁਹਾਨੂੰ ਕਹਿੰਦਾ ਜੇ ਤੁਹਾਨੂੰ ਮੌਰਗੇਜ ਦੀ ਲੋੜ ਹੈਗੀ ਨਾ, ਤੋ ਸਾਰੇ ਹੀ ਆਪਣੇ ਹਨ, ਤੋ ਦਵਿੰਦਰ ਸਿੰਘ ਪਰਿਵਾਰ ਨਾਲ ਸੰਪਰਕ ਕਰ ਲਿਓ, ਅਕਾਲ ਮੌਰਗੇਜ ਨਾਲ ਕੰਮ ਕਰਦੇ ਹਨ ਤੇ ਬੜੇ ਵਧੀਆ ਕੰਮ ਕਰਦੇ ਹਨ। ਪਰਿਵਾਰ ਸਾਹਿਬ ਗੋ ਹੈਡ।
9: ਤੇ ਬਿਲਕੁਲ ਜੀ, ਮੌਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਭੈਣ ਭਰਾ ਦਾ, ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹਾਂ ਜੀ। ਕਾਲ ਕਰਨ ਦੇ ਨੰਬਰ ਹੈ 6478878731
0: ਜੀ।
9: ਤੇ ਬਾਕੀ ਥੋੜੀ ਜਿਹੀ ਗੱਲ ਆਪਾਂ ਕਰਦੇ ਹਾਂ, ਬਹੁਤ ਸਾਰੇ ਭੈਣ ਭਰਾ ਦੀਆਂ ਕਾਲ ਆਉਂਦੀਆਂ ਜੀ, ਅੱਜ ਕੱਲ੍ਹ ਸਾਡੀ ਮੌਰਗੇਜ ਰਿਨਿਊ ਨਹੀਂ ਹੋ ਰਹੀ, ਉਹਦਾ ਕੀ ਕਾਰਨ ਹੈ? ਕਾਰਨ ਕੋਈ ਵੀ ਹੋ ਸਕਦਾ ਹੈ, ਜਿਹੜੇ ਭੈਣ ਭਰਾ ਨੂੰ ਪਤਾ ਕਿ ਕਿਉਂ ਨਹੀਂ ਹੋ ਰਹੀ ਕਾਰਨ, ਉਹਨਾਂ ਨੂੰ ਵੀ ਪਤਾ ਹੈ ਕਿਉਂ ਨਹੀਂ ਹੋ ਰਹੀ ਹੈਗੀ। ਤੇ ਪਰ ਇਹਦੇ ਵਿੱਚ ਇਹ ਹੁੰਦਾ ਕਿ ਜੇ ਬੈਂਕ ਸਾਡੀ ਮੌਰਗੇਜ ਰਿਨਿਊ ਨਹੀਂ ਨਾ ਕਰਦੀ, ਉਹ ਓਪਨ ਕਰ ਦਿੰਦੀ ਹੈ, ਤੇ ਓਪਨ ਤੇ ਫਿਰ ਰੇਟ ਥੋੜਾ ਜ਼ਿਆਦਾ ਹੋ ਜਾਂਦਾ ਹੈ, ਪਰ ਇਹ ਹੈ ਕਿ ਤੁਹਾਨੂੰ ਕਿਤੇ ਨਾ ਕਿਤੇ ਮੂਵ ਤਾਂ ਕਰਨੀ ਪੈਂਦੀ ਹੈ ਕਿ ਬੈਂਕ ਦੇ ਕੋਲ ਤੁਸੀਂ ਜਦੋਂ ਬਲੈਕ ਲਿਸਟਡ ਹੋ ਜਾਂਦੇ ਆ, ਬੈਂਕ ਤੁਹਾਨੂੰ ਫਿਰ ਮੌਰਗੇਜ ਦੇ ਜਿਹੜੀ ਰਿਨਿਊ ਨਹੀਂ ਕਰਦੀ ਹੈਗੀ, ਉਹ ਆਪਣੀ ਟਰਮ ਜ਼ਰੂਰ ਪੂਰੀ ਕਰ ਦਿੰਦੇ ਆ। ਤੇ ਉਸ ਤੋਂ ਬਾਅਦ ਇਹ ਹੈ ਕਿ ਜੇ ਕੋਈ ਵੀ ਭੈਣ ਭਰਾ ਇਹੋ ਸਿਚੁਏਸ਼ਨ 'ਚ ਹੈਗੀ ਹੈ ਤਾਂ ਤੁਸੀਂ ਕਾਲ ਕਰ ਲਓ, ਆਪਾਂ ਤੁਹਾਡੀ ਮੌਰਗੇਜ ਕਿਸੇ ਦੂਸਰੀ ਬੈਂਕ ਤੋਂ ਰਿਨਿਊ ਕਰਵਾ ਕੇ ਦੇ ਸਕਦੇ ਹਾਂ ਜੀ। ਕਿਉਂਕਿ ਸਾਡੇ ਨਾਲ 60 ਲੈਂਡਰਸ ਕੰਮ ਕਰ ਰਹੇ ਆ, ਜਿਹਦੇ ਵਿੱਚ ਸਾਰੀਆਂ ਬੈਂਕਾਂ ਆ, ਆਲਟਰਨੇਟਿਵ ਲੈਂਡਰ ਆ, ਤੇ ਜਿਹੜੇ ਮੋਨੋ ਲੈਂਡਰਸ ਵੀ ਉਹਦੇ ਵਿੱਚ ਹੈਗੇ ਆ, ਤੇ ਆਪਾਂ ਕਿਤੇ ਨਾ ਕਿਤੇ ਤੁਹਾਡੀ ਮੌਰਗੇਜ ਜ਼ਰੂਰ ਰਿਨਿਊ ਕਰਾ ਕੇ ਦੇਵਾਂਗੇ। ਤੇ ਕਾਲ ਕਰਨ ਲਈ ਨੰਬਰ ਆ 6478878731। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕਾਲਸ ਆਉਂਦੀਆਂ, ਕਈ ਦਫ਼ਾ ਡੈਟ ਕੰਸੋਲੀਡੇਟ ਦੀਆਂ ਕਾਲਸ ਆਉਂਦੀਆਂ ਹੈ ਜੀ। ਬਹੁਤ ਸਾਰੇ ਭੈਣ ਭਰਾਵਾਂ ਦਾ ਕੁਐਸਚਨ ਹੁੰਦਾ ਜੀ, ਸਾਡੇ ਤੇ ਡੈਟ ਆ, ਕ੍ਰੈਡਿਟ ਕਾਰਡਾਂ ਦਾ ਡੈਟ ਆ, ਸੈਕਿੰਡ ਮੌਰਗੇਜ ਦਾ ਡੈਟ ਆ, ਉਹਨੂੰ ਕਿੱਦਾਂ ਕੰਸੋਲੀਡੇਟ ਕਰ ਸਕਦੇ ਹਾਂ? ਤਿੰਨ ਤਰੀਕੇ ਹੁੰਦੇ ਆ ਜੀ ਮੌਰਗੇਜ ਡੈਟ ਨੂੰ ਕੰਸੋਲੀਡੇਟ ਕਰਨ ਦੇ। ਪਹਿਲਾ ਤਾਂ ਹੈਗਾ ਜੇ ਘਰ ਦੀ ਇਕੁਇਟੀ ਚ ਪੈਸਾ ਪਿਆ ਤੇ ਲਾਈਨ ਆਫ ਕ੍ਰੈਡਿਟ ਬਣਾ ਕੇ ਆਪਾਂ ਡੈਟ ਨੂੰ ਕੰਸੋਲੀਡੇਟ ਕਰ ਸਕਦੇ ਹਾਂ
0: ਜੀ।
9: ਦੂਜਾ ਜੇ ਮੌਰਗੇਜ ਰਿਨਿਊਲ ਤੇ ਆਉਣ ਵਾਲੀ ਹੈ ਤੇ ਆਪਾਂ ਨੂੰ ਰੀਫਾਈਨਾਂਸ ਕਰਕੇ ਡੈਟ ਕੰਸੋਲੀਡੇਟ ਕਰ ਸਕਦੇ ਹਾਂ। ਤੀਜਾ ਤਰੀਕਾ ਹੈਗਾ ਜੀ ਪਿਓਰ ਸੈਕਿੰਡ ਮੌਰਗੇਜ ਲੈ ਕੇ ਆਪਾਂ ਨੂੰ ਡੈਟ ਨੂੰ ਕੰਸੋਲੀਡੇਟ ਕੀਤਾ ਜਾਂਦਾ। ਇਹ ਤਰੀਕਾ ਉਹਨਾਂ ਭੈਣਾਂ ਭਰਾਵਾਂ ਲਈ ਠੀਕ ਹੈ ਜਿਹਨਾਂ ਨੂੰ ਜੋਬ ਦੀ ਪ੍ਰੋਬਲਮ ਹੈ, ਜਿਨ੍ਹਾਂ ਦੀ ਕ੍ਰੈਡਿਟ ਬੈਡ ਹੈ ਜਾਂ ਜਿਨ੍ਹਾਂ ਨੇ ਬੈਂਕਰੈਪਸੀ ਪ੍ਰਪੋਜ਼ਲ ਵਗੈਰਾ ਕੀਤੀ ਆ, ਉੱਥੇ ਆਪਾਂ ਉਹਨਾਂ ਨੂੰ ਡੈਟ ਕਲੀਅਰ ਕਰਕੇ ਤੇ ਉਹਨਾਂ ਦਾ ਦੁਬਾਰਾ ਆਪਾਂ ਰੀਵਲਡ ਕ੍ਰੈਡਿਟ ਕਰ ਸਕਦੇ ਹਾਂ ਜੀ। ਤੇ ਸਪੋਜ਼ ਕਰੋ ਕਿਸੇ ਪਿੰਡ ਪਾਸ 40,000 ਦਾ ਡੈਟ ਹੈਗਾ, ਉੱਥੇ ਮੰਥਲੀ ਤਕਰੀਬਨ ਕੇਸ $1,200 ਮਹੀਨਾ ਬਣਦੀ ਆ
0: ਜੀ।
9: ਅਗਰ ਉਹਨੂੰ ਆਪਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਵੀ ਤਰੀਕੇ ਨਾਲ ਕੰਸੋਲੀਡੇਟ ਕਰ ਲਿਆ ਤਾਂ ਉਹ ਕਿਸ਼ਤ ਕੱਟ ਕੇ $400-450 ਆ ਜਾਂਦੀ ਆ, $800-850 ਦਾ ਕੈਸ਼ ਫਲੋ ਤੁਹਾਡੀ ਜੇਲ ਦੇ ਵਿੱਚ ਆਉਂਦਾ ਜੀ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ 6479888731। ਹਮੇਸ਼ਾ ਇਹ ਗੱਲ ਕਹੀ ਦੀ ਇੱਕ ਵਾਰੀ ਕਾਲ ਮਾਰਦੀ ਤੇ ਫਾਇਲ ਦੇਖ ਕੇ ਹਾਂ ਕਹਿ ਦੀਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਦੇ। ਬਹੁਤ ਬਹੁਤ ਧੰਨਵਾਦ
0: ਵਟਸਐਪ, ਬਹੁਤ ਬਹੁਤ ਧੰਨਵਾਦ। ਕੀਪ ਅਪ ਦ ਗੁੱਡ ਵਰਕ ਬੋਲ ਜੀ, ਇਸ ਵਾਰ ਮੈਂ ਚਾਹੀਦੇ ਹਨ ਪੈਸਾ ਧੇਲਾ ਚਾਹੀਦਾ। 6479888731। ਗੋਸਲ ਸਾਹਿਬ ਤੁਸੀਂ ਨੈਕਸਟ ਹੋ, ਉਸ ਤੋਂ ਬਾਅਦ ਗੁਰਮੁਖ ਸਿੰਘ ਬਾਜੀ ਸਾਹਿਬ ਦੇ ਵਿਚਾਰ ਲੈਣੇ ਆ। ਤੇ ਗੋਸਲ ਸਾਹਿਬ ਨੇ ਹੁਣੇ ਖਬਰ ਭੇਜੀ, ਕਹਿੰਦੇ £475 ਹੋਰ ਕੋਕੇਨ ਸੀਜ਼ ਕਰ ਲਈ ਆ, £475। ਮੈਂ ਵਿਨਾਪੈਕ ਤੋਂ ਹੋ ਕੇ ਆਇਆ, ਵਿਨਾਪੈਕ ਪਿਓ ਪੁੱਤ ਨੇ ਜੋ ਕੰਮ ਕੀਤੇ ਹਨ ਅਸੀਂ ਇੱਕ ਏਰੀਆ ਦੇ ਵਿੱਚ ਡਰੱਗ ਬਾਰੇ, ਉਹਦੀ ਜਾਣਕਾਰੀ ਮੈਂ ਕੱਲ੍ਹ ਨੂੰ ਲੈ ਕੇ ਆਊਂਗਾ। ਇਸ ਅਮੇਜ਼ਿੰਗ ਸਾਡੀ ਕਮਿਊਨਿਟੀ ਕਿੰਨੀ ਇਨਵੋਲਵ ਹੋਣ ਲੱਗ ਪਈ ਹੈ ਡਰੱਗਸ ਦੇ ਵਿੱਚ। ਖੇਤੀ ਦੇ ਨਹੀਂ ਅਮੀਰ ਹੋਣਾ ਚਾਹੁੰਦੇ ਆ ਜਾਂ 4-5 ਘਰ ਖਰੀਦਣਾ ਚਾਹੁੰਦੇ ਆ, ਇਹ ਮੈਂ ਨਹੀਂ ਮਾਰ ਲਿਆ, ਕੀ ਕਰੀਏ। ਗੋਸਲ ਸਾਹਿਬ ਤੁਸੀਂ ਆ ਜਾਓ।
10: ਹਾਂਜੀ ਭਾਈ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ
10: ਬਾਈ। ਜਿੰਨੀਆਂ ਨਾ ਮੇਰੀ ਇੱਧਰ ਕੈਲਗਰੀ ਮੈਨੀਟੋਬਾ ਵਾਲਵਾਟ ਵਾਲੀ ਸਾਈਡ ਗੱਲ ਹੁੰਦੀ ਸੀ, ਜਿੰਨੀਆਂ ਆਪਣੀਆਂ ਨਾ ਦੇਸੀਆਂ ਨੇ ਵੱਡ ਵੱਡੀਆਂ ਉਹਦਾ ਟਰਾਂਸਪੋਰਟਾਂ ਖੋਲੀਆਂ ਸੀ ਨਾ
0: ਜੀ,
10: ਮੈਂ ਇੱਥੇ ਨਾ ਗਣਾ ਦੂ ਤੁਹਾਡੀ ਮੇਰੇ ਲਿਸਟ ਆ ਬਹੁਤ ਤਕੜੀ, 20-25 ਕੰਪਨੀਆਂ ਦੀ, ਉਹ ਸਾਰੀਆਂ ਬੰਦ ਕਰਕੇ ਰਾਤੋਂ ਰਾਤ ਨੱਠ ਗਏ। ਉਹ ਸਾਰੇ ਆਹੀ ਧੰਦਾ ਕਰਦੇ ਸੀ ਡਰੱਗ ਦਾ ਹੀ, ਉਹ ਭੱਜ ਗਏ, ਕੋਈ ਆਸਟ੍ਰੇਲੀਆ ਨੱਠ ਗਿਆ, ਕੋਈ ਕਿਤੇ ਨੱਠ, ਕੋਈ ਇੰਡੀਆ ਨੂੰ ਨੱਠ ਗਿਆ ਨਾ, ਇੱਥੇ ਪੈਸਾ ਪੂਸਾ ਲੋਕਾਂ ਦਾ ਮਾਰ ਕੇ ਆ ਕੰਮ ਕਰਦੇ ਆ। ਹੁਣ ਦੇਖੋ ਕਿੱਦਾਂ ਫੜਨ ਦਾ ਜਗਾੜ ਹੈ ਨਾ। ਤੇ ਆਪਣੇ ਟਰੰਪ ਸਾਹਿਬ ਨੇ ਬ੍ਰੈਕ ਦੀ ਬਾਹਮ ਰੋਡ ਦੀ ਵਾਰੀ ਆ ਸਭ, ਉਹਨਾਂ ਨੇ ਇੰਡੀਆ ਦੇ 100% ਟੈਰਿਫ ਲਾ ਦਿੱਤੇ ਆ ਜੀ ਰਸ਼ੀਆ ਤੋਂ ਤੇਲ ਖਰੀਦਣ ਦੇ, ਇਹਦੇ ਬਾਰੇ ਕੋਈ ਗੱਲ ਨੀ ਕੀਤੀ ਜੀ। ਰਸ਼ੀਆ ਤੇ ਯੂਕਰੇਨ ਚ ਨਾਟੋ ਜਾ ਵੜਿਆ ਜੀ, ਉਹਨਾਂ ਨੇ ਡਰੋਨ ਸੱਟਿਆ, ਉਹਦੀ ਗੱਲਬਾਤ ਦੱਸਿਓ ਜੀ, ਕੀ ਅਪਡੇਟ ਹੈ ਜੀ। ਥੈਂਕ ਯੂ
0: ਜੀ। ਇੱਕ ਨਾ ਡਾਕੂਮੈਂਟਰੀ ਹੈਗੀ ਆ, ਮੈਂ ਸਾਰਿਆਂ ਕੋਲ ਦੇਖਿਓ ਜ਼ਰੂਰ, ਬੇ ਲੜਾਈ ਇਹ ਜੋਸਟ ਇਹ ਕਿਹਾ ਉਸ ਡਾਕ ਇਹ ਜਾਣ ਕੇ ਕਰਾਈ ਗਈ ਆ, ਇਹਦੇ ਵੱਲੋਂ ਕਿਹੜੀ ਡਾਕੂਮੈਂਟ ਹੈ ਉਹ ਕੱਲ੍ਹ ਨੂੰ ਦੱਸੂਗਾ ਜ਼ਰੂਰ। ਅਤੇ ਉਹ ਦੇਖਿਓ ਜ਼ਰੂਰ ਵੀ ਇਹ ਲੜਾਈ ਕਿੱਦਾਂ ਲੜਾਈ ਗਈ, ਕਿਉਂਕਿ ਅਮੈਰੀਕਾ ਦੇ ਵੈਪਨ ਨਹੀਂ ਵਿਕਦੇ, ਅਮੈਰੀਕਾ ਡੈਡ ਆ, ਉਹਦਾ ਆਪਣੇ ਹਥਿਆਰ ਵੇਚਣੇ ਆ, ਅਤੇ ਨਾਲ ਹਥਿਆਰ ਦੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਟੈਸਟ ਕਰਨੇ, ਇਹ ਟੈਸਟ ਕਿੱਦਾਂ ਹੁੰਦੇ ਆ ਜਦੋਂ ਕਿ ਤੁਸੀਂ ਦੇਸ਼ ਦੀ ਲੜਾਈ ਕਰਵਾ ਦੇਵੋ, ਅਤੇ ਲੜਾਈ ਕੌਣ ਕਰਵਾਉਂਦਾ। ਅਤੇ ਕੱਲ੍ਹ ਨੂੰ ਉਹ ਡਾਕੂਮੈਂਟਰੀ ਬਾਰੇ ਮੈਂ ਜ਼ਰੂਰ ਦੱਸਾਂਗਾ, ਅਤੇ ਉਹ ਸਪੋਂਸਰ ਵੀ ਇੱਕ ਦੋ ਰਹਿ ਗਏ, ਮੈਂ ਦੱਸ ਦੇਵਾਂ। ਗੁਰਮਤ ਸਿੰਘ ਜੀ, ਮੈਂ 2 ਲਾਈਨਾਂ ਕਲੀਅਰ ਕਰਕੇ, ਤੁਸੀਂ ਆਪਣੇ ਵਿਚਾਰ ਦੇ ਰਹੇ ਹੋ, ਬ੍ਰਿਕਸ ਬਾਰੇ ਦੇ ਰਹੇ ਹੋ ਵਿਚਾਰ, ਤੇ ਇੰਡੀਆ ਬਾਰੇ ਵਿਚਾਰ ਦੇ ਰਹੇ ਹੋ। ਰੇਸ਼ਮ ਸਿੰਘ ਜੀ ਤੁਸੀਂ ਆ ਜਾਓ, ਫਿਰ 383 ਵਾਲੀ ਵਾਰੀ ਆ। ਸਤਿ ਸ੍ਰੀ ਅਕਾਲ ਜੀ।
11: ਬਹੁਤ ਵਧੀਆ ਬਾਈ ਸੋਚ ਆ ਰਿਹਾ ਬਾਈ ਜੀ,
0: ਧੰਨਵਾਦ ਵੀਰ ਮੇਰੇ, ਧੰਨਵਾਦ।
11: ਹਾਂਜੀ, ਬਾਕੀ ਬਾਈ ਮਜੀਸ਼ਨ ਦੇ ਵਧੀਆ ਵਿਚਾਰ ਲੱਗੇ ਬਾਈ ਜੀ ਮੈਨੂੰ, ਕਿਉਂਕਿ ਭੰਗੜੇ ਸਟੋਰ ਬੰਦ ਕਰਨੇ ਚਾਹੀਦੇ ਆ ਜੀ, ਤੇ ਅਮੈਰੀਕਾ ਵਾਲੀ ਜੀ ਡਰਿੰਕ ਓਪਨ ਕਰਨੀ ਚਾਹੀਦੀ ਆ ਜੀ ਆਪਣੇ ਮੁੱਖ ਮੰਤਰੀ ਨੂੰ
0: ਜੀ।
12: ਜਿਹੜਾ ਟਾਰਨੀ ਆ ਨਾ ਸਹੀ ਚ ਵਿਸ਼ਵ ਗੁਰੂ ਇਹਨੂੰ ਕਹਿੰਦੇ ਆ, ਸਿਆਣਾ ਬੰਦਾ, ਇਹ ਟੌਪ ਦਾ ਲੀਡਰ ਆਪਾਂ ਨੂੰ ਮਿਲਿਆ। ਦੂਜੀ ਮੇਰੀ ਰਿਕੁਐਸਟ ਇਹ ਆ ਵੀ ਆਉਣ ਵਾਲੇ ਟਾਈਮ ਤੇ ਲੀਡਰ ਆਉਣਗੇ ਮੇਰੇ ਵਰਗੇ, ਜਿਹੜੇ ਭੰਡ ਲੈਣੀ ਹੁੰਦੀ ਆ ਭੰਡ ਸਟੋਰ ਦੇ ਜਾਈ ਦਾ, ਉਹ ਟਾਇਮ ਬਹੁਤ ਵੇਸਟ ਕਰਦੇ ਆ, ਪਹਿਲਾਂ ਡੋਰ ਤੇ ਖੜੋ, ਫਿਰ ਆਈਟੀਮ ਖਾਓ, ਫਿਰ ਅੰਦਰ ਜਾਓ, ਤੇ ਸੋ ਮੈਨੀ ਮਤਲਬ ਪ੍ਰੋਬਲਮ ਹੁੰਦੀਆਂ, ਟਾਈਮ ਵੇਸਟ ਹੁੰਦਾ। ਤੇ ਜਿੱਦਾਂ ਟਿਮ ਦਾ ਹੋਟਲ ਨੇ ਆ ਜਾਂ ਗੈਸ ਪੰਪ ਆ, ਪਲੀਜ਼ ਉਹਨਾਂ ਨੂੰ ਅਲਾਓ ਕਰੋ ਵੀ ਉੱਥੇ ਸਹੀ ਹੋਵੇ, ਵੀ ਉੱਥੋਂ ਚੱਕਰੋ ਤੇ ਲੈ ਕੇ ਜਾਓ, ਪਲੀਜ਼ ਮੇਰੀ ਰਿਕੁਐਸਟ ਆ। ਪੀਣ ਵਾਲਿਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਨਾ, ਸਪੈਸ਼ਲ ਜਾਣਾ ਪੈਂਦਾ
0: ਜੀ। ਧੰਨਵਾਦ ਤੁਹਾਡਾ, ਰੱਬ ਤੁਹਾਨੂੰ ਨਸ਼ੇ ਤੋਂ ਦੂਰ ਕਰੇ, ਹਰ ਇੱਕ ਨੂੰ ਨਸ਼ੇ ਤੋਂ ਦੂਰ ਕਰੇ, ਨਸ਼ਾ ਕੋਈ ਚੰਗਾ ਨਹੀਂ ਹੁੰਦਾ ਹੈਗਾ ਆ। ਨੈਚੁਰਲ ਸਰੀਰ ਨੈਚੁਰਲ ਬਿਲਡ ਕਰਨਾ, ਨੈਚੁਰਲੀ ਜਾਗਣਾ, ਨੈਚੁਰਲੀ ਸੌਣਾ ਬਹੁਤ ਚੰਗਾ ਹੈਗਾ। ਸਪੋਰਟਸ ਤੁਹਾਨੂੰ ਥਕਾ ਦਿੰਦੀ ਹੈਗੀ ਆ, ਚੰਗੇ ਕੰਮਾਂ ਵੱਲ ਲਾਉਂਦੀ ਆ। ਹਾਂ, ਜਿਹੜੇ ਚੰਗੇ ਹਨ ਉਹਨਾਂ ਨੂੰ ਚੰਗੇ ਰਹਿਣ ਦਿਓ, ਜਿਹੜੇ ਮਾੜੇ ਹਨ ਉਹਨਾਂ ਨੂੰ ਚੰਗੇ ਬਣਾਉਣ ਦੀ ਕੋਸ਼ਿਸ਼ ਕਰੋ। ਨਸ਼ਾ ਕੋਈ ਵੀ ਨਹੀਂ ਚੰਗਾ ਹੁੰਦਾ। ਜਿਹਨਾਂ ਦੇ ਮਾਵਾਂ ਜਿਹਨਾਂ ਦੇ ਪੁੱਤਾਂ ਧੀਆਂ ਲੱਗਿਆ ਹੈ ਉਹਨੂੰ ਪੁੱਛ ਕੇ ਦੇਖੋ ਕੀ ਹਾਲ ਉਹਨਾਂ ਦਾ। ਇੱਕ ਮੈਂ ਡਾਕੂਮੈਂਟਰੀ ਬਾਰੇ ਪਹਿਲਾਂ ਵੀ ਦੱਸਿਆ ਸੀਗਾ, ਸਲੀਪ ਕੰਟਰੀ ਦਾ ਜਿਹੜਾ CEO ਸੀਗਾ, 2 ਪਾਰਟਨਰ ਸੀਗੇ, ਬਹੁਤ ਤਕੜੀ ਕੰਪਨੀ ਆ। ਹੁਣ ਇੱਕ ਉਹਦੀ ਗਰਲਫ੍ਰੈਂਡ ਗਿਆ, ਵਾਈਫ ਨੇ ਕਹਿਤਾ, ਉਹ ਕਹਿੰਦਾ ਨਸ਼ਾ ਛੱਡ ਦੇ, ਆਹ ਕੀ ਗੱਲ ਲੱਗੀ ਹੋਈ ਆ। ਉਹ ਕਹਿੰਦੀ ਇੱਕ ਵਾਰੀ ਕਰਕੇ ਦੇਖ ਲਾ। ਹੁਣ ਇੱਕ ਵਾਰੀ ਟਰਾਈ ਕੀਤਾ ਤੇ 14 ਸਾਲ ਡੁੱਬਿਆ ਰਿਹਾ ਉਸ ਨਸ਼ੇ ਦੇ ਵਿੱਚ। ਸੋ ਇੱਕ ਟੱਚ ਕਰਨਾ ਵੀ ਨੇੜੇ ਜਾਣੇ ਬੜਾ ਬੜਾ ਮਾੜਾ ਹੁੰਦਾ ਹੈ। ਗੁਰਮੁਖ ਸਿੰਘ ਬਾਰੀ ਸਾਹਿਬ ਤੁਸੀਂ ਵਾਈਂਡ ਅਪ ਕਰ ਦਿਓ ਪਲੀਜ਼ ਦੋ ਦੋ ਤੋਂ ਤਿੰਨਾਂ ਮਿੰਟਾਂ ਚ।
1: ਦੋ ਤਿੰਨ ਸਵਾਲ ਆਏ ਬ੍ਰਿਕਸ ਤੇ ਅਮਰੀਕਾ ਵੱਲੋਂ ਕੀ ਵਾਕਿਆ ਕੀ ਉੱਥੇ, ਪਹਿਲੀ ਗੱਲ ਤੇ ਕਿ ਭਾਰਤ ਦੇ ਕੂਟਨੀਤਿਕ ਆਪਾਂ ਕਹਿ ਸਕਦੇ ਹਾਂ ਕਿ ਕੁਝ ਹੱਦ ਤੱਕ ਸਫਲਤਾ ਇਹ ਸੀ ਕਿ ਬ੍ਰਿਕਸ ਦੇ ਵਿੱਚ ਉਹ ਦੇਸ਼ ਵੱਡੇ ਵੀ ਆਏ, ਚਾਈਨਾ ਵੀ ਆ ਗਿਆ ਇਸ ਵਾਰ ਸਿੱਧੇ ਤੌਰ ਤੇ 2019 ਤੋਂ ਬਾਅਦ ਪਹਿਲੀ ਵਾਰੀ ਜੀ ਚਿਨਪਿੰਗ ਪ੍ਰੈਜੀਡੈਂਟ ਜਿਹੜੇ ਆ ਉਹ ਭਾਰਤ ਆਏ, ਠੀਕ ਹੈ ਜੀ। ਤਾਂ ਉੱਥੇ ਇੱਕ ਕਾਮਨ ਸਟੇਟਮੈਂਟ ਜਾਰੀ ਕਰਨ ਚ ਜਿਹੜੇ ਸੀ ਉਹ ਸਫਲ ਹੋਏ, ਪਰ ਇਹਦੇ ਦੂਰਗਾਮੀ ਅਸਰ ਭਾਰਤ ਤੇ ਅਮਰੀਕਾ ਦੇ ਸੰਬੰਧਾਂ ਦੇ ਵਿੱਚ ਕੀ ਹੋਏ ਕਿ ਭਾਰਤ ਅਮਰੀਕਾ ਪਹਿਲਾਂ ਹੀ ਇੱਕ ਬਿੱਲ ਜਿਹੜਾ ਵਾ ਉਹਨੇ ਡਾਊਨ ਕੀਤਾ ਪਾਰਲੀਮੈਂਟ ਦੇ ਵਿੱਚ, ਕਾਂਗਰਸ ਦੇ ਵਿੱਚ, ਜਿਹੜਾ ਕਿ ਇੱਕ ਸਦਨ ਦੇ ਵਿੱਚੋਂ 211-214 ਨਾਲ ਪਾਸ ਜਿਹੜਾ ਉਹ ਹੋ ਗਿਆ ਆ। ਜੇ ਉਹ ਪਾਸ ਹੁੰਦਾ ਤਾਂ ਫਿਰ ਜਿਹੜੇ ਦੇਸ਼ ਰਸ਼ੀਆ ਤੋਂ ਤੇਲ ਜਿਹੜਾ ਸਿੱਧੇ ਤੌਰ ਤੇ ਖਰੀਦਿਆ, ਡੋਨਾਲਡ ਟਰੰਪ 100% ਟੈਰਿਫ ਜਿਹੜਾ ਉਹਨਾਂ ਤੇ ਲਾ ਸਕਦਾ। ਇਹ ਮੰਨਿਆ ਜਾ ਰਿਹਾ ਕਿ ਭਾਰਤ ਉਹਦੇ ਤੋਂ ਵੱਡੀ ਪਦ ਤੇ ਪਹਿਲੇ ਤੌਰ ਤੇ ਪ੍ਰਭਾਵਿਤ ਜਿਹੜਾ ਹੋਊਗਾ
0: ਜੀ।
1: ਜਿਹੜਾ ਅਗਲਾ ਸਵਾਲ ਮਾਰਕ ਕਾਰਨ ਹੋਣਾ ਬਾਰੇ, ਕਿਉਂਕਿ ਆਪਣੇ 5-6 ਮਿੰਟ ਹੈਗੇ ਆ ਤਾਂ ਮੈਂ ਹਾਈਲਾਈਟ ਦੇਣੇ ਆ। ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਣਾ ਨੇ ਜਿਹੜਾ ਕੋਈ ਸਵਾਲ ਇਹ ਆਏ ਕਿ ਇੱਕਦਮ 167 ਪ੍ਰੋਜੈਕਟਾਂ ਦੀ ਗੱਲ, ਜਦੋਂ ਕੋਈ ਵੀ ਸਮਿਟ ਹੁੰਦੀ ਆ ਉਹਦੇ ਕੁਝ ਇਨੀਸ਼ੀਅਲ ਜਿਹੜੇ ਆ ਸਟੈਪ ਹੁੰਦੇ ਆ, ਇਹ ਇੱਕ ਇਨੀਸ਼ੀਅਲ ਸਟੈਪ ਸੀਗਾ ਕਿ ਦੇਸ਼ ਦਾ ਜਿਹੜਾ ਮੁਖੀ ਆ ਜਦੋਂ ਸਮਿਟ ਬੁਲਾਉਂਦਾ ਤਾਂ ਉਹਨੇ ਆਪਣਾ ਭਾਵੇਂ ਕਿਸੇ ਨੂੰ ਪਤਾ ਹੋਏ ਇਨਵੈਸਟ ਕੰਪਨੀ ਨੂੰ ਜਾਂ ਨਹੀਂ ਇਨਵੈਸਟਰਾਂ ਨੂੰ, ਉਹਨਾਂ ਦੱਸਣਾ ਹੀ ਹੁੰਦਾ ਕਿ ਸਾਡੇ ਦੇਸ਼ ਚ ਕੀ ਫੈਸਿਲਿਟੀਜ਼ ਹੈਗੀਆਂ ਅਸੀਂ ਕਿਵੇਂ। ਤਾਂ ਉਹਨਾਂ ਨੇ ਇੱਕ ਮਹਿੰਗਾ ਜਿਹੜਾ ਟੈਕਸ ਡਿਡਕਸ਼ਨ ਜਿਹੜਾ ਆ ਉਹਨਾਂ ਨੂੰ ਸਿੱਧੇ ਤੌਰ ਤੇ ਪਹਿਲੇ ਜਿਹੜੀ ਇਨੀਸ਼ੀਅਲ ਜਿਹੜੀ ਆ ਆਪਾਂ ਕਹਿ ਸਕਦੇ ਹਾਂ ਪੇਸ਼ਕਸ਼ ਕੀਤੀ ਆ। ਕੀ ਆ ਇਹ ਮੈਗਾ ਡਿਡਕਸ਼ਨ ਜਿਹੜਾ ਹੈਗਾ ਟੈਕਸ ਡਿਡਕਸ਼ਨ, ਕਿ ਜੇ ਕੋਈ ਵੀ ਵੱਡੀ ਕੰਪਨੀ ਜਦੋਂ ਇੱਥੇ ਇਨਵੈਸਟ ਕਰੂਗੀ ਤੇ ਜਦੋਂ ਉਹਨਾਂ ਦੀ ਸਰਵਿਸ ਸ਼ੁਰੂ ਹੋ ਜੂਗੀ ਤਾਂ ਪਹਿਲੇ ਤੌਰ ਤੇ ਇਨੀਸ਼ੀਅਲ ਸਾਲਾਂ ਦਾ ਸਾਰਾ ਟੈਕਸ ਜਿਹੜਾ ਕ੍ਰੈਡਿਟ ਆ ਉਹ ਲੈ ਸਕਦੇ ਆ, ਭਾਵ ਉਹਨਾਂ ਤੇ ਕੋਈ ਟੈਕਸ ਜਿਹੜਾ ਰੈਗੂਲਰ ਟੈਕਸ ਜਿੱਦਾਂ ਲੱਗਦੇ ਹੈਗੇ ਉਹ ਨਹੀਂ ਲੱਗੂਗਾ। ਇਹ ਫੈਡਰਲ ਗਵਰਨਮੈਂਟ ਵੱਲੋਂ ਆਪਣੇ ਤੌਰ ਤੇ ਵੱਡੀ ਜਿਹੜੀ ਆ 4 ਏਅਰਪੋਰਟਾਂ ਦੀ ਗੱਲ ਚੱਲੀ ਸੀ, ਉਹ ਆਪਾਂ ਪਹਿਲਾਂ ਦੱਸਦੇ ਹਾਂ ਕਿ ਚਾਹੇ ਇੰਗਲੈਂਡ ਦਾ ਹੀਥਰੋ ਏਅਰਪੋਰਟ ਹੋਵੇ ਜਾਂ ਆਸਟ੍ਰੇਲੀਆ ਦੇ ਏਅਰਪੋਰਟ ਹੋਣ, ਉਹਨਾਂ ਦੇ ਵਿੱਚ ਪਹਿਲਾਂ ਹੀ ਪ੍ਰਾਈਵੇਟ ਇਨਵੈਸਟਮੈਂਟ ਜਿਹੜੀ ਆ ਉੱਥੇ ਹੋ ਚੁੱਕੀ ਆ। ਕੈਨੇਡਾ ਦਾ ਆਪਣਾ CIPC ਜਿਹੜਾ ਪੈਸਾ ਹੈਗਾ, ਕੈਨੇਡਾ ਪੈਨਸ਼ਨ ਪਲਾਨ ਦਾ, ਉਹ ਕਈ ਦੇਸ਼ਾਂ ਦੇ ਏਅਰਪੋਰਟਾਂ 'ਚ ਪਹਿਲਾਂ ਹੀ ਲੱਗਿਆ ਹੋਇਆ। ਸੋ ਇੱਥੇ ਵੀ ਜਿਹੜਾ ਹੈਗਾ ਕਿ ਇਹ ਮਾਡਲ ਜਿਹੜਾ ਲਿਆਂਦਾ ਗਿਆ ਆ ਉਹ ਕਿੰਨਾ ਕਾਮਯਾਬ ਹੁੰਦਾ, ਇਹਦੇ ਤੇ ਖੁੱਲ੍ਹ ਕੇ ਗੱਲ ਫਿਰ ਆਪਾਂ ਕੱਲ੍ਹ ਕਰ ਲਾਂਗੇ ਕਿ ਇਹਦੇ 'ਤੇ ਰੱਖਣ ਵਾਲੀ ਗੱਲ ਹੈਗੀ ਆ ਕਿ ਏਅਰਪੋਰਟਾਂ ਦਾ ਖਰਚਾ ਲੁਕਵੇਂ ਤੌਰ ਤੇ ਗਾਂ ਆਉਣ ਵਾਲੇ ਜਿਹੜੇ ਪੈਸੰਜਰ ਹੈਗੇ ਆ ਉਹਨਾਂ ਤੇ ਕਿਸ ਤਰ੍ਹਾਂ ਪੈ ਸਕਦੇ ਆ, ਜਿਹੜੇ ਪਬਲਿਕ ਹਿੱਤ ਆ ਉਹ ਕਿਸ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਆ, ਤੇ ਦੇਸ਼ ਦੇ ਜਿਹੜੇ ਵਿੱਤ ਮੰਤਰੀ ਆ ਉਹਨਾਂ ਦਾ ਵੀ ਬਿਆਨ ਆਇਆ, ਉਹ ਮੈਂ ਕੱਲ ਖੁੱਲ੍ਹ ਕੇ ਰੱਖ ਦਾਂਗਾ। ਆਪਣੇ ਕੋਲ ਸਮਾਂ ਥੋੜਾ ਸੀ, ਉਸ ਹਿਸਾਬ ਨਾਲ ਸਰੋਤਾਂ ਦੀਆਂ ਕਾਲਾਂ ਲੈਣੀਆਂ ਹੁੰਦੀਆਂ ਤੇ ਕੱਲ ਆਪਾਂ ਇੱਕ ਵਿਸ਼ੇ ਦੇ ਉੱਤੇ ਕੈਨਬੀ ਸਟੋਰ ਦੇ ਉੱਪਰ ਹੀ ਆਪਾਂ ਖੁੱਲ੍ਹ ਕੇ ਗੱਲ ਕਰਨੀ ਇੱਕ ਦਿਨ ਕਿ ਇਹ ਕਿਵੇਂ ਮਸਲਾ ਸ਼ੁਰੂ ਹੋਇਆ ਤੇ ਉਹਦੇ ਕਰਨ ਦੀ ਕੀ ਲੋੜ ਹੈਗੀ, ਜਾਂ ਆਨਲਾਈਨ ਜਿਹੜਾ ਬਾਇੰਗ ਹੈਗੀ ਆ ਉਹਦੇ ਵਿੱਚ
0: ਗੌਣ ਕਾਫੀ ਲੰਬੇ ਸਮੇਂ ਤੋਂ ਮਾਫ ਕਰਦੇ ਟਾਈਮ ਸਵਾਲ ਵੱਲ ਜਾ ਰਿਹਾ। ਢਿੱਲੋ ਵੀਡੀਓ ਵਾਲੇ ਪ੍ਰੋਗਰਾਮ ਸਪੋਂਸਰ ਕਰਦੇ ਹਨ, 4K IPTV ਡਿਵਾਈਸ ਚਾਹੀਦੇ ਹਨ, ਸਟ੍ਰੀਮਿੰਗ ਬਾਕਸ ਚਾਹੀਦੇ ਹਨ, ਗੁਰਬਾਣੀ ਰੇਡੀਓ ਚਾਹੀਦਾ 905-204-1313। ਢਿੱਲੋ ਵੀਡੀਓ ਦੇ ਸੰਪਰਕ ਕਰ ਲੈਣਾ ਤੇ ਹਵਾਈ ਜਹਾਜ਼ ਟਿਕਟਾਂ ਚਾਹੀਦੀਆਂ ਤਾਂ ਕੌਣ ਹਨ, ਅਵਤਾਰ ਕਟਾਰੀ ਸਾਹਿਬ, ਕਟਾਰੀਆ ਟੂਰਸ ਐਂਡ ਟਰੈਵਲ ਦੇ ਬੜੀ ਸਸਤੀ ਪ੍ਰਾਈਸ ਵਿੱਚ ਟਿਕਟਾਂ ਮਿਲਦੀਆਂ ਹਨ, ਤੁਸੀਂ ਖਰੀਦ ਸਕਦੇ ਕਟਾਰੀਆ ਟੂਰਸ ਐਂਡ ਟਰੈਵਲ ਤੋਂ। ਮਜੈਸਟਿਕ ਕਿਚਨ ਦਾ ਧੰਨਵਾਦ, ਕਟਾਰੀਆ ਟੂਰਸ ਐਂਡ ਟਰੈਵਲ ਆਫਰ ਟਰਾਂਸ ਕੈਨੇਡਾ ਕੰਸੂਮਰ ਕੈਡਰ ਸੈਂਸਰ ਜਸਵੀਰ ਸਿੰਘ ਹੰਡੂ ਜੀ। ਕਰਜ਼ੇ ਵਿੱਚ ਡੁੱਬ ਰਹੇ ਹੋ 416-502-3100 'ਤੇ ਤੁਹਾਡੀ ਮਦਦ ਕਰ ਸਕਦੇ। ਦੁਆਬਾ ਸਵੀਟਸ ਐਂਡ ਰੈਸਟੋਰੈਂਟ, ਟੋਪ ਆਟੋ ਕਲੀਜਨ, CWC ਇਮੀਗ੍ਰੇਸ਼ਨ, 905-670-4444, ਸਟਾਰ ਗੇਟ ਅਲਜੈਸਟ ਅਤੇ ਮਨਜੀਤ ਕੌਰ ਚੀਮਾ ਜੀ ਕੋਲ ਇੱਕ ਦੋ ਪਾਵਰ ਆਫ ਸੇਲ 'ਤੇ ਘਰ ਆਏ ਹੋਏ ਹਨ, ਘਰ ਦੇਖਣੇ ਹੋਣ, ਘਰ ਖਰੀਦਣੇ ਹੋਣ ਤਾਂ 18 ਸਾਲ ਦਾ ਐਕਸਪੀਰੀਅੰਸ ਹੈਗਾ, 416-357-9995 ਇਹਨਾਂ ਦਾ ਨੰਬਰ। LA ਟਰੱਕ ਤੋਂ 24 ਘੰਟੇ ਸੱਤੇ ਨੇ, ਰਾਜਾ ਬਾਈ ਜੀ ਖੁੱਲ੍ਹੇ ਰਹਿੰਦੇ ਹਨ। ਕਾਰਾਂ ਦੇ ਟਰੱਕਾਂ 'ਚ ਟਾਇਰ ਚੇਂਜ ਕਰਨੇ, ਆਇਲ ਚੇਂਜ ਕਰਵਾਉਣਾ ਹੋਵੇ ਤਾਂ ਹਨ, ਕਾਰਾਂ ਦੇ ਟਰੱਕਾਂ 'ਚ ਟਾਇਰ ਚੇਂਜ ਕਰਨੇ, ਆਇਲ ਚੇਂਜ ਕਰਵਾਉਣਾ ਹੋਵੇ ਤਾਂ ਰਾਜਾ ਬਾਈ ਨਾਲ 416-970-9995 'ਤੇ ਗੱਲਬਾਤ ਕਰ ਲੈਣੀ ਆ। ਇੰਡੀਆ ਬਾਜ਼ਾਰ 115 ਫਾਜ਼ਲ ਟੋਪ 'ਤੇ ਗਰੋਸਰੀ ਕਰਨੀ ਹੋਵੇ ਅਤੇ ਥਰੂ ਵਿੱਚ ਸਪੈਸ਼ਲਾਈਜ਼ ਟੇਲਰ ਅਤੇ ਹਿੰਦਾ ਬਾਈ ਦਾ ਬਹੁਤ ਬਹੁਤ ਧੰਨਵਾਦ। ਦਵਿੰਦਰ ਸਿੰਘ ਪਵਾਰ, ਸਟਾਰ ਲੇਨ ਪੇਂਟਿੰਗ, ਜਸਪਾਲ ਗਹੋਨੀਆ, BK ਟੈਕਸ ਐਂਡ ਅਕਾਊਂਟਿੰਗ ਅਤੇ ਜਸ ਭੋਲਾ ਸਾਹਿਬ, 416-732-2611 'ਤੇ ਸਾਡੇ ਨੂੰ ਸਪੋਂਸਰ ਕੀਤਾ ਗਿਆ। ਨਿਊ ਬੈਸਟ ਟਰੱਕ ਰਿਪੇਅਰ ਟਰਾਇਲ ਸੈਂਟਰ ਦੇ ਸੁਰਜੀਤ ਜਬਲਕਾਰ ਨਾਲ ਗੱਲ ਕਰਨੀ ਆ। ਡਾਇਮੰਡ ਟਰੱਕ ਪਾਰਟਸ ਮਿਲਦੇ ਹਨ, ਸ਼ੀਟ ਬੰਪਰ, ਡੀਅਰ ਗਾਰਡਸ ਦੇ ਨਾਲ ਨਾਲ ਰੇਡੀਏਟਰ ਵੀ ਮਿਲਦੇ ਹਨ। 905-212-9900 'ਤੇ ਗੱਲਬਾਤ ਕਰ ਲਿਓ। ਖਬਰਾਂ ਮੇਰੇ ਕੋਲ ਬਹੁਤ ਸਾਰੀਆਂ ਹੋਰ ਵੀ ਸੀਗੀਆਂ ਅਤੇ ਟਾਈਮ ਸਮਾਪਤੀ ਵੱਲ ਜਾ ਰਿਹਾ ਹੈਗਾ ਆ। ਮੈਂ ਤੁਹਾਡਾ ਧੰਨਵਾਦ ਕਰਦਾ, ਸਾਡੇ ਵਾਸਤੇ ਸਾਰੇ ਹੀ ਆਪਣੇ ਹਨ। ਸੋ ਮੈਂ ਹੁਣ ਈਮੇਲ ਪਾਈ ਸੀ, ਪਹਿਲਾਂ ਕੀਤੀ ਗੱਲ ਫੈਡਰਲੀ, ਫਿਰ ਪਾਈ ਸੀ ਪ੍ਰੋਵਿੰਸ਼ਲੀ, ਈਮੇਲ ਪਾਈ ਸੀਗੀ ਜਿਹੜੇ ਮੈਂਬਰ ਆਫ ਪ੍ਰੋਵਿੰਸ਼ਲ ਪਾਰਲੀਮੈਂਟ ਵਾਲੇ ਆਪਣੇ ਬ੍ਰੈਂਪਟਨ ਏਰੀਏ ਦੇ ਹਨ, ਬਈ ਜਿਹੜਾ ਹੋਸਪਿਟਲ ਨਹੀਂ ਆਇਆ ਉਹ ਪੈਟ੍ਰਿਕ ਬਰਾਊਨ ਅਤੇ ਤੁਹਾਡੀ ਜ਼ਿੰਮੇਵਾਰੀ ਆ, ਤੁਸੀਂ ਲੈ ਕੇ ਕੱਲ੍ਹ ਨਹੀਂ ਆ ਰਹੇ, ਇਹ ਪ੍ਰੋਮਿਸ ਕਰ ਰਹੇ ਹੋ, ਇਹ ਪੰਜਾਬ ਬਣਾ ਦਿੱਤਾ ਜਿੱਦਾਂ ਕਹਿੰਦੇ ਜੀ, ਬਸ ਕੋਈ ਨਹੀਂ ਜੀ ਆਪਾਂ ਨਸ਼ੇ ਦੂਰ ਕਰ ਦਿੰਦੇ, ਪਾਹ ਕਰ ਦਿੰਦੇ ਹਾਂ, ਨਾ ਉੱਥੇ ਕੱਖ ਆਇਆ ਨਾ ਸਾਡੇ ਬ੍ਰੈਂਡ ਵਿੱਚ ਤੁਸੀਂ ਕੱਖ ਖਾਣ ਦਿੱਤਾ ਹੈਗਾ ਆ, ਤੁਸੀਂ ਟਾਈਮ ਵਧਾਈ ਜਾ ਰਹੇ ਹਨ ਪਰ ਲੋਕਾਂ ਨੂੰ ਸੇਵਾਵਾਂ ਨਹੀਂ ਮਿਲ ਰਹੀਆਂ। ਹੁਣ ਪ੍ਰੋਵਿੰਸ਼ਲੀ ਮੈਂ ਈਮੇਲ ਪਾ ਦਿੱਤੀ ਹੈ, ਜੇ ਕੋਈ ਆਉਣਾ ਚਾਹੁੰਦਾ ਕੁਰਸੀ 'ਤੇ ਬੈਠ ਕੇ ਸਵਾਲ ਦੇ ਜਵਾਬ ਦੇ ਸਕਦੇ, ਉਸ ਤੋਂ ਬਾਅਦ ਮੈਂ ਫਿਰ ਸਿਟੀ ਵਾਲ ਨੂੰ ਪਾਵਾਂਗਾ, ਉਹ ਜਵਾਬ ਆ ਕੇ ਦੇਣ, ਤੁਹਾਡੇ ਵਾਸਤੇ ਤੁਹਾਡੇ ਲਈ ਬੈਠੇ ਹਾਂ, ਤੁਹਾਡੇ ਵਾਸਤੇ ਬੈਠੇ ਹਾਂ। ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ, ਮੇਰੇ ਨਾਲ ਬਾਅਦ ਵਿੱਚ ਵੀ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ, ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਰੱਖੇ, ਹੈਵ ਅ ਗੁੱਡ ਡੇ, ਗੁੱਡ ਬਾਏ।

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ, AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ। GI ਨੂੰ ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। 16 ਸਤੰਬਰ ਸੰਨ 2026 ਸਮਾਂ ਹੋ ਚੁੱਕਿਆ 7:04 ਤੇ ਇਹ ਪ੍ਰੋਗਰਾਮ 8 ਵਜੇ ਤੱਕ ਤੁਸੀਂ ਇੰਜੋਏ ਕਰੋਗੇ। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਰੋਜ਼ਾਨਾ ਤੁਸੀਂ ਆਨੰਦ ਮਾਣਦੇ ਹੋ। ਮੰਡੇ ਟੂ ਫਰਾਈਡੇ ਮਾਰਨਿੰਗ 7 ਤੋਂ 8 ਤੇ ਸਟੂਡੀਓ ਦੇ ਵਿੱਚ ਰਾਬਤਾ ਕਾਇਮ ਕਰਨ ਦੇ ਲਈ ਨੰਬਰ 1 ਹੈ ਜੀ 416-233-73-68 416-233-73-68। ਆਓ, ਕਿਉਂਕਿ ਆਪਾਂ ਸਾਰੇ ਰਲ ਮਿਲ ਕੇ ਖਬਰਾਂ ਦਾ ਸਵੇਰੇ 7 ਵਜੇ ਜਿਵੇਂ ਦੂਰਦਰਸ਼ਨ ਤੇ ਪਹਿਲਾਂ ਸ਼ਾਮ ਨੂੰ 7 ਵਜੇ ਖਬਰਾਂ ਦੇਖਦੇ ਸੀ, ਹੁਣ ਸਾਡੇ ਸਰੋਤੇ ਰੇਡੀਓ ਚੜ੍ਹਦੀ ਕਲਾ ਤੇ ਮਾਰਨਿੰਗ 7 ਵਜੇ ਖਬਰਾਂ ਦਾ ਸੈਗਮੈਂਟ ਅਰਵਿੰਦ ਸਿੰਘ ਪੱਟੀ ਜੀ ਲੈ ਕੇ ਹਾਜ਼ਰ ਹੁੰਦੇ ਨੇ। ਸਾਨੂੰ ਮੈਨੂੰ ਖੁਦ ਨੂੰ ਬਹੁਤ ਵੇਟ ਹੁੰਦੀ ਆ, ਪੱਟੀ ਸਾਹਿਬ ਖਬਰਾਂ ਦਾ ਸੈਗਮੈਂਟ ਲੈ ਕੇ ਹਾਜ਼ਰ ਹੋ ਚੁੱਕੇ ਨੇ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
1: ਭਗਵੰਤ ਮਾਨ ਨੇ 80% ਖੇਤਾਂ ਚ ਪਾਣੀ ਪੁੱਜਣ ਦਾ ਕੀਤਾ ਦਾਅਵਾ। ਵਿੱਤ ਮੰਤਰੀ ਦੀ ਕੋਠੀ ਘੇਰਨ ਜਾ ਰਹੇ ਕਾਂਗਰਸੀਆਂ ਤੇ ਵੱਜੀਆਂ ਪਾਣੀ ਦੀਆਂ ਬੁਛਾੜਾਂ। ਦੋ ਆਗੂ ਜ਼ਖਮੀ ਤੇ ਲਾਰੈਂਸ ਬਿਸ਼ਨੋਈ ਦੇ ਕਰੀਬੀ ਨੂੰ ਕੈਨੇਡਾ ਨੇ ਕੀਤਾ ਡਿਪੋਰਟ। ਪੰਜਾਬ ਪੁਲਿਸ ਨੇ ਕੀਤਾ ਗ੍ਰਿਫਤਾਰ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਤਕਰੀਬਨ 2.5 ਮਹੀਨਿਆਂ ਬਾਅਦ ਪੰਜਾਬ ਕਾਂਗਰਸ ਦੀ ਸਿਆਸੀ ਤਸਵੀਰ ਬਦਲੀ ਬਦਲੀ ਨਜ਼ਰ ਆਈ। ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਮਾਮਲੇ ਦੇ ਇੰਚਾਰਜ ਸਚਿਨ ਪਾਇਲਟ ਨੇ ਪਹਿਲੀ ਵਾਰ ਪੰਜਾਬ ਕਾਂਗਰਸ ਭਵਨ ਵਿਖੇ ਪੁੱਜਣ ਤੇ ਪੰਜਾਬ ਕਾਂਗਰਸ ਦੇ ਸਾਰੇ ਆਗੂ ਇੱਕ ਮੰਚ ਤੇ ਆਏ। ਪਿਛਲੇ 2.5 ਮਹੀਨਿਆਂ ਚ ਚੱਲ ਰਹੇ ਅੰਦਰੂਨੀ ਖਿੱਚੋਤਾਣ ਦਰਮਿਆਨ ਆਗੂਆਂ ਨੇ ਹੱਥ ਹੋਏ ਮਿਲਾਏ, ਪਰ ਜ਼ਿਆਦਾਤਰ ਆਗੂਆਂ ਦੇ ਦਿਲ ਤੇ ਅੱਖਾਂ ਨਹੀਂ ਮਿਲੀਆਂ। ਸਾਰੇ ਆਗੂਆਂ ਨੇ ਸਪਸ਼ਟ ਕੀਤਾ ਕਿ ਸੂਬੇ ਚ ਅਗਲੀ ਚੋਣ ਮੁੱਖ ਮੰਤਰੀ ਦੇ ਚਿਹਰੇ ਤੋਂ ਬਗੈਰ ਸੀਨੀਅਰ ਆਗੂ ਰਾਹੁਲ ਗਾਂਧੀ ਤੇ ਮਲਕਾਰਜੁਨ ਖੜਗੇ ਦੀ ਅਗਵਾਈ ਹੇਠ ਲੜੀ ਜਾਵੇਗੀ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਦੋਂ ਘਰ ਚ ਪਿਓ ਹੋਵੇ ਤਾਂ ਮੁੰਡੇ ਨੂੰ ਜ਼ਿੰਮੇਵਾਰੀ ਨਹੀਂ ਦਿੱਤੀ ਜਾ ਸਕਦੀ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦੇ ਸਭ ਤੋਂ ਸੀਨੀਅਰ ਆਗੂ ਦੱਸਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਾਰਸ ਪੰਜਾਬ ਦੇ ਜਥੇਬੰਦੀ ਦਾ ਅਸਲ ਮਕਸਦ ਪੰਥ ਨੂੰ ਜਿਤਾਉਣਾ ਨਹੀਂ ਬਲਕਿ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣਾ ਹੈ। ਫਤਿਹਗੜ੍ਹ ਸਾਹਿਬ ਵਿਖੇ ਪੰਜਾਬ ਬਚਾਓ ਰੈਲੀ ਦੌਰਾਨ ਉਹਨਾਂ ਦੋਸ਼ ਲਗਾਇਆ ਕਿ ਇਹ ਲੋਕ ਮੰਡੀ ਬੋਰਡ ਦੇ ਦਫ਼ਤਰਾਂ ਚ ਰੋਜ਼ਾਨਾ ਗੁਪਤ ਮੀਟਿੰਗਾਂ ਕਰਦੇ ਨੇ ਤੇ ਇਹਨਾਂ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਸਾਰੀਆਂ ਸਹੂਲਤਾਂ ਤੇ ਫੰਡ ਦਿੱਤੇ ਜਾ ਰਹੇ ਨੇ। ਸੁਖਬੀਰ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਕਾਰਵਾਈਆਂ ਕਰਨ ਵਾਲੇ ਕੌਮ ਦੇ ਅਸਲ ਵਾਰਸ ਨਹੀਂ ਹੋ ਸਕਦੇ। ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੇ ਨਿਰਾਦਰ ਮੌਕੇ ਕਿਸੇ ਨੇ ਧਰਨਾ ਤੱਕ ਨਹੀਂ ਲਾਇਆ। ਸਿਰਫ ਅਕਾਲੀ ਦਲ ਨੇ ਹੀ ਸੜਕਾਂ ਤੇ ਉਤਰ ਕੇ ਆਵਾਜ਼ ਬੁਲੰਦ ਕੀਤੀ ਸੀ।

0: ਨਿਰਦੇਸ਼ ਤੋਂ ਪਤਾ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਫੇਸਬੁੱਕ ਤੇ ਸ਼ਾਇਰਾਨਾ ਅੰਦਾਜ਼ ਵਿੱਚ ਆਪਣਾ ਦਰਦ ਬਿਆਨ ਕੀਤਾ। ਗਿਆਨੀ ਰਘਬੀਰ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਅਕਾਲ ਤਖ਼ਤ ਸਾਹਿਬ ਦੇ ਅਹਿਮ ਅਹੁਦੇ ਤੋਂ ਹਟਾਏ ਗਏ ਜਾਣ ਤੋਂ ਬਾਅਦ ਸਮੇਂ ਸਮੇਂ ਤੇ ਆਪਣਾ ਦਰਦ ਨੂੰ ਬਿਆਨ ਕਰਦੇ ਰਹੇ। ਇਹ ਪੋਸਟ ਵੀ ਉਹਨਾਂ ਦਾ ਦਰਦ ਬਿਆਨ ਕਰ ਰਹੀ ਹੈ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ੀ ਤੇ ਲਾਈ ਗਈ ਤਨਖਾਹ ਨੂੰ ਮੰਨਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚੱਲੇ ਮਾਮਲੇ ਚ ਗਿਆਨੀ ਰਘਬੀਰ ਸਿੰਘ ਦੀ ਭੂਮਿਕਾ ਨੂੰ ਵੀ ਬੜਾ ਅਹਿਮ ਮੰਨਿਆ ਗਿਆ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਹੁਣ ਖਤਮ ਹੋਇਆ। ਬਾਕੀ ਦੀ ਕਾਰਵਾਈ ਲਈ ਹਰਬੀਰ ਸਿੰਘ ਭੁੱਲਰ ਸਾਹਿਬ।
1: ਬਹੁਤ ਸ਼ੁਕਰੀਆ ਭੱਟੀ ਸਾਹਿਬ। ਅੱਜ ਭੱਟੀ ਸਾਹਿਬ ਕਿਤੇ ਵਿਅਸਤ ਨੇ, ਸੋ ਜਿਹੜਾ ਪਬਲਿਕ ਸੈਗਮੈਂਟ ਆ ਉਹ ਬਹੁਤ ਅੱਜ ਛੋਟਾ ਹੋਊਗਾ। ਸੋ ਬਿਨਾਂ ਦੇਰੀ ਕੀਤੇ ਤੁਸੀਂ ਕਾਲ ਕਰਨੀ ਹੈ 416-233-7368 416-233-7368 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਭੱਟੀ ਸਾਹਿਬ, ਪੰਜਾਬ CM ਭਗਵੰਤ ਮਾਨ ਜੀ ਦੇ ਵਾਈਫ ਗੁਰਪ੍ਰੀਤ ਜੀ ਨੇ ਜੋ ਡੀਫੇਮੇਸ਼ਨ ਦਾ ਕੇਸ ਫਾਈਲ ਕੀਤਾ ਮਜੀਠੀਆ ਸਾਹਿਬ ਹਰਸਿਮਰਤ ਜੀ ਐਂਡ ਖਹਿਰਾ ਸਾਹਿਬ ਦੇ ਉੱਤੇ, ਉਹਦੇ ਬਾਰੇ ਕੀ ਕਹਿਣਾ ਹੈ?
0: ਦੇਖੋ ਜੀ, ਹੁਣ ਇਹ ਕੇਸ ਅਦਾਲਤ ਚ ਹੈ, ਇਹਦੇ ਬਾਰੇ ਫੈਸਲਾ ਤਾਂ ਕੋਰਟ ਹੀ ਕਰੇਗੀ। ਹਾਂ, ਇਹ ਹੈ ਕਿ ਉਹਨਾਂ ਨੇ ਹਾਲਾਂਕਿ ਵਿਰੋਧੀ ਧਿਰ ਸਾਰੀਆਂ ਨੇ, ਸਿਰਫ ਇਹਨਾਂ ਤਿੰਨਾਂ ਆਗੂਆਂ ਨੇ, ਬਾਕੀ ਸਾਰੇ ਵਿਰੋਧੀ ਧਿਰ ਆਗੂ ਦੋਸ਼ ਲਗਾਉਂਦੇ ਰਹੇ ਆ ਕਿ ਕਿਉਂਕਿ ਮਜੀਠੀਆ ਸਾਹਿਬ ਨੇ ਕੁਛ ਵੀਡੀਓ ਤੇ ਕੁਛ ਫੋਟੋ ਵੀ ਜਾਰੀ ਕੀਤੀਆਂ ਸੀ ਜਿਹਨਾਂ ਚ ਸਪਸ਼ਟ ਦਿਖਾਈ ਦੇ ਰਿਹਾ ਕਿ ਉਹ ਇੱਕ ਹੋਟਲ ਚ ਬੈਠੇ ਨੇ, ਤੇ ਦੂਜੇ ਪਾਸੇ ਉਹਨਾਂ ਨੇ ਆਡੀਓ ਵੀ ਜਾਰੀ ਕੀਤੀ ਸੀ ਜਿਹਦੇ ਚ ਪੈਸਿਆਂ ਦੇ ਲੈਣ ਦੇਣ ਦੀ ਗੱਲ ਕੀਤੀ ਗਈ ਹੈ। ਇਹ ਕੋਈ 50 ਦੀ ਗੱਲ ਕਰ ਰਹੇ ਸੀ, ਉਹ ਕਹਿੰਦੇ ਸੀ 50 ਵਾਲਾ ਕੰਮ ਨੀ ਹੈਗਾ, ਇਹ 4-5 ਵਾਲਾ ਕੰਮ ਹੈ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇ ਨਾਲ ਰੱਖ ਲਿਆ। ਗੁਰਪ੍ਰੀਤ ਕੌਰ ਨੇ ਸਾਰੇ ਬਿਆਨਾਂ ਨੂੰ ਗਲਤ ਦੱਸਿਆ, ਵੀਡੀਓ ਨੂੰ ਵੀ ਫੇਕ ਦੱਸਿਆ, ਆਡੀਓ ਨੂੰ ਵੀ ਫੇਕ ਦੱਸਿਆ, ਤੇ ਇਹਨਾਂ ਤਿੰਨਾਂ ਤੇ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ, ਜਿਹਦੀ ਹੁਣ ਕੋਰਟ ਚ ਸੁਣਵਾਈ ਚੱਲ ਰਹੀ ਹੈ।
1: ਤੁਹਾਡੀ ਵਟਸਐਪ ਤੇ ਆਵਾਜ਼ ਜ਼ਿਆਦਾ ਲਾਊਡ ਐਂਡ ਕਲੀਅਰ ਆਉਂਦੀ ਹੈ, ਅੱਜ ਆਵਾਜ਼ ਥੋੜ੍ਹੀ ਘੱਟ ਆ, ਸੋ ਸਾਡੇ ਸਰੋਤੇ ਮੈਨੇਜ ਕਰ ਲੈਣਗੇ। ਅੱਜ ਭੱਟੀ ਸਾਹਿਬ ਪਹਿਲਾਂ ਕਹਿੰਦੇ ਸੀ ਕਿ ਪੋਸੀਬਲ ਹੀ ਨਹੀਂ ਹੋਣਾ, ਬਟ ਜੀ, ਸੋ 8770 ਨੰਬਰ, ਸਤਿ ਸ਼੍ਰੀ ਅਕਾਲ ਜੀ, 8770, ਸਤਿ ਸ਼੍ਰੀ ਅਕਾਲ ਜੀ,
2: ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈ ਵੀ ਆਹ ਬ੍ਰਿਕ ਦੀ ਮੀਟਿੰਗ ਹੋਈ ਸੀ ਇੰਡੀਆ ਚ, ਤੇ ਟਰੰਪ ਨੇ ਤੇ ਉਹ ਮੀਟਿੰਗ ਤੋਂ ਬਾਅਦ ਕਿੰਨਾ ਇੰਡੀਆ ਦੇ 100% ਟਰੰਪ ਲਾਤਾ ਜੀ ਟੈਰਿਫ, ਇਹਦੇ ਬਾਰੇ ਦੱਸਿਆ।
1: ਦੇਖੋ ਜੀ,
0: ਜਿਹੜੇ ਟੈਰਿਫ ਲੱਗ ਰਿਹਾ ਟਰੰਪ ਸਾਹਿਬ ਵੱਲੋਂ, ਉਹਨਾਂ ਨੇ ਸਾਰੇ ਦੇਸ਼ਾਂ ਦੀਆਂ ਇਕੋਨਮੀ ਨੂੰ ਫਰਕ ਪਾਇਆ। ਤੁਹਾਡੇ ਕੈਨੇਡਾ ਚ ਵੀ ਇਹੀ ਹਾਲ ਹੈ, ਕੈਨੇਡਾ ਚ ਵੀ ਬਹੁਤ ਜ਼ਿਆਦਾ ਮਹਿੰਗਾਈ, ਤਕਰੀਬਨ ਸਾਰੇ ਦੇਸ਼ਾਂ ਚ, ਆਸਟ੍ਰੇਲੀਆ ਚ, ਨਿਊਜ਼ੀਲੈਂਡ ਚ, ਸਾਰੇ ਦੇਸ਼ਾਂ ਚ ਮਹਿੰਗਾਈ ਤੇ ਬਹੁਤ ਵੱਡਾ ਅਸਰ ਪਿਆ ਇਹ ਟਰੰਪ ਦੇ ਜਿਹੜੇ ਲੱਗ ਰਹੇ ਆ ਟੈਰਿਫ ਲੱਗ ਰਹੇ ਆ। ਸੋ ਟਰੰਪ ਦੇ ਟੈਰਿਫ ਤੋਂ ਇਲਾਵਾ ਅੱਜ ਹੋਰ ਇੱਕ ਖ਼ਬਰ ਜਿਹੜੀ TV ਤੇ ਚੱਲ ਰਹੀ ਹੈ ਉਹ ਹੈ ਕਿ 2000 ਰੁਪਏ ਤੋਂ ਵੱਧ ਜੇ ਤੁਸੀਂ UPI ਕਰਦੇ ਹੋ, ਕਿਉਂਕਿ ਸਰਕਾਰ ਨੇ ਪਹਿਲਾਂ ਲੋਕਾਂ ਨੂੰ ਕਿਹਾ ਕਿ ਕੈਸ਼ ਵਰਤੋਂ ਨਾ ਕਰੋ, UPI ਦਾ ਇਸਤੇਮਾਲ ਕਰੋ, ਆਨਲਾਈਨ ਪੇਮੈਂਟ ਕਰੋ, ਤੇ ਹੁਣ ਸਰਕਾਰ ਨੇ ਇਹ ਹੁਕਮ ਜਾਰੀ ਕਰਤਾ ਹੈ ਕਿ 15 ਅਕਤੂਬਰ ਤੋਂ 2000 ਤੋਂ ਉੱਪਰ ਜਿੰਨੇ ਵੀ UPI ਹੋਣਗੇ ਉਹਨਾਂ ਤੇ 0.4% ਸੈਸ ਲੱਗੇਗਾ। ਸੋ ਇੱਕ ਤਰ੍ਹਾਂ ਨਾਲ ਇਹ ਵੀ ਮਹਿੰਗਾਈ ਦੀ ਮਾਰ ਆਉਣ ਵਾਲੇ ਸਮੇਂ ਚ ਲੋਕਾਂ ਨੂੰ ਪੈ ਸਕਦੀ ਹੈ, ਜਿੱਥੇ ਟਰੰਪ ਆਪਣੀਆਂ ਇਹਨਾਂ ਕਾਰਵਾਈਆਂ ਕਰਕੇ ਸਾਰੇ ਵਰਲਡ ਚ ਬਦਨਾਮ ਹੋ ਰਿਹਾ, ਉੱਥੇ ਮੋਦੀ ਸਾਹਿਬ ਵੀ ਸਾਡੇ ਕਿਤੇ ਘੱਟ ਨਹੀਂ, ਉਹ ਵੀ ਲੋਕਾਂ ਦਾ ਕਚੂਮਰ ਕਰਨ ਤੇ ਲਗਾਤਾਰ ਲੱਗੇ ਹੋਏ ਆ।
1: ਤੁਸੀਂ ਹੁਣ ਲਾਊਡ ਸਪੀਕਰ ਦਾ ਯੂਜ਼ ਕੀਤਾ ਜੀ ਜਾਂ ਹੁਣ ਤੁਹਾਡੀ ਆਵਾਜ਼, ਮੈਂ ਕਿਹਾ ਪਹਿਲਾਂ ਜੇ ਤੁਸੀਂ ਹੁਣ ਲਾਊਡ ਸਪੀਕਰ ਲਾਇਆ ਜਾਂ ਪਹਿਲਾਂ ਲੱਗਿਆ ਹੋਇਆ ਸੀ? ਓਕੇ, ਨਹੀਂ ਹੁਣ ਆਵਾਜ਼ ਉੱਚੀ ਆਉਣ ਲੱਗੀ ਆ, ਆਵਾਜ਼ ਹੁਣ ਉੱਚੀ ਆਉਣ ਲੱਗੀ ਆ, ਤੇ ਪਰ ਥੋੜਾ ਨੇੜੇ ਜ਼ਿਆਦਾ ਹੋਣ ਕਰਕੇ ਥੋੜਾ ਡਿਸਟੋਰਟਡ ਵੀ ਆ, ਤੁਸੀਂ ਥੋੜਾ ਜਿਹਾ ਰੱਖੋ ਆਈ, ਜੇ ਤੁਸੀਂ ਹੁਣ ਲਾਊਡ ਸਪੀਕਰ ਲਾਇਆ ਰੱਖੋ ਆਈ, ਥੋੜਾ ਜਿਹਾ ਫੋਨ ਤੋਂ ਦੂਰ, ਮਾਈਕ ਤੋਂ ਦੂਰ। ਸੋ 416-233-7368 ਸਟੂਡੀਓ ਦਾ ਨੰਬਰ ਆ, 416-233-7368। ਅਗਲੇ ਤਕਰੀਬਨ 7-8 ਮਿੰਟ ਹੀ ਭੱਟੀ ਸਾਹਿਬ ਆਪਣੇ ਨਾਲ ਨੇ, ਅੱਜ ਕਿਸੇ ਅਜਿਹੀ ਜਗ੍ਹਾ 'ਤੇ ਨੇ ਜਿੱਥੇ ਇੰਟਰਨੈਟ ਦੀ ਸੁਵਿਧਾ ਨਹੀਂ ਹੈਗੀ, ਸੋ ਆਪਾਂ ਸਾਰਿਆਂ ਨੂੰ ਮੈਨੇਜ ਕਰਨਾ ਪਊਗਾ। 416-233-7368 ਹਰਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
3: ਸਤਿਕਾਲ ਜੀ ਭੱਟੀ ਸਾਹਿਬ ਨੇ ਸਤਿ ਸ੍ਰੀ ਅਕਾਲ ਭੱਟੀ ਸਾਹਿਬ ਤੁਹਾਡੇ ਮੂਹਰੇ ਇੱਕ ਬੇਨਤੀ ਆ ਵੀ ਨਾ ਤੁਸੀਂ ਪਲੀਜ਼ ਮਿਸਿਜ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਦੀ ਮਿਸਿਜ ਨੂੰ ਕਹੋ ਵੀ ਸਭ ਤੋਂ ਪਹਿਲਾਂ ਨਾ ਬਿਆਨ ਸਾਬਕਾ ਜੱਜ ਜੀ ਨੇ ਲਾਏ ਸੀ ਤੁਸੀਂ ਉਹਨਾਂ ਤੇ ਵੀ ਨਾਲ ਮੁਕੱਦਮਾ ਦਰਜ ਕਰੋ ਉਹ ਕਿਤੇ ਰਹਿ ਗਏ ਉਹਨਾਂ ਤੋਂ ਪਲੀਜ਼ ਉਹਨਾਂ ਤੇ ਕਰਾ ਦਿਓ ਜੀ ਥੈਂਕ ਯੂ ਸਰ ਮੈਂ ਕਲੀਅਰ ਸੁਣਦਾ ਜੀ ਠੀਕ ਆ
0: ਮੈਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦਾ ਪਰ ਸ੍ਰੀਮਤੀ ਗੁਰਪ੍ਰੀਤ ਕੌਰ ਨਾਲ ਮੇਰੇ ਕੋਈ ਸਿੱਧੀ ਗੱਲ ਨਹੀਂ ਕਦੇ ਵੀ ਹੁੰਦੀ ਕਿ ਉਹਨਾਂ ਨੂੰ ਮੈਂ ਇਹ ਗੱਲ ਕਹਿ ਸਕਾਂ ਹਾਂ ਲੋਕਾਂ ਦੀਆਂ ਇਹ ਭਾਵਨਾ ਤੁਸੀਂ ਲੋਕਾਂ ਦੀ ਤਰਜਮਾਨੀ ਕਰਦੇ ਹੋ ਇਹ ਜ਼ਰੂਰ ਉਹਨਾਂ ਤੱਕ ਕਿਸੇ ਤਰੀਕੇ ਨਾਲ ਗੱਲ ਪਹੁੰਚ ਜਾਏਗੀ ਕਿ ਜੇ ਕਿਉਂਕਿ ਸਭ ਤੋਂ ਪਹਿਲਾਂ ਵਾਕਈ ਤੁਹਾਡੀ ਗੱਲ ਠੀਕ ਹੈ ਸਾਬਕਾ ਜੱਜ ਸਾਹਿਬ ਨੇ ਇਹ ਦੋਸ਼ ਲਗਾਏ ਸੀ ਤੇ ਉਹਨਾਂ ਤੇ ਮੁਕੱਦਮਾ ਕਿਉਂ ਨਹੀਂ ਕੀਤਾ ਗਿਆ ਬਾਕੀਆਂ ਤੇ ਕਿਉਂ ਕੀਤਾ ਗਿਆ ਇਹ ਇੱਕ ਵੱਡਾ ਸਵਾਲ ਹੈ
1: ਸਟੂਡੀਓ ਨੰਬਰ 416-233-7368 416-233-7368 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕਰ ਰਹੇ ਨੇ ਨਾਨਕ ਪ੍ਰੋਡਕਟਸ ਤੁਸੀਂ ਗਰੋਸਰੀ ਕਰਨ ਜਾਓਗੇ ਇਸ ਵੀਕਐਂਡ ਤੇ ਤਾਂ ਜ਼ਰੂਰ ਨਾਨਕ ਪ੍ਰੋਡਕਟ ਤੁਹਾਡੀ ਪਹਿਲੀ ਪਸੰਦ ਹੋਣੇ ਚਾਹੀਦੇ ਨੇ ਅਗਲੀ ਕਾਲ 1170 ਨੰਬਰ ਸਤਿ ਸ੍ਰੀ ਅਕਾਲ ਜੀ ਬਾਈ ਜੀ ਰੇਡੀਓ ਦੀ ਆਵਾਜ਼ ਘੱਟ ਕਰਿਓ 1170 ਸਤਿ ਸ੍ਰੀ ਅਕਾਲ ਜੀ 1170 ਨੰਬਰ ਤੁਸੀਂ ਆਉਣੇ ਆ ਚੁੱਕੇ ਬਾਈ ਜੀ ਰੇਡੀਓ ਦੀ ਆਵਾਜ਼ ਘੱਟ ਕਰ ਲਓ ਮੈਨੂੰ ਲੱਗਦਾ ਤੁਸੀਂ ਕਾਲ ਦੁਬਾਰਾ ਹੀ ਕਰ ਲਓ ਜੀ 416-233-7368 ਸਟੂਡੀਓ ਦਾ ਨੰਬਰ ਆ ਅਤੇ ਨਾਲ ਦੇ ਨਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਇਸ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਤੁਸੀਂ ਅਪਲਾਇੰਸਿਸ ਬਾਏ ਕਰਨੇ ਤਾਂ 905-450-2828 905-450-2828 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਭੱਟ ਸਾਹਿਬ ਹੋਰ ਕਿਹੜੀ ਖਬਰ 'ਤੇ ਮੇਨ ਝਾਤ ਮਾਰਨਾ ਚਾਹੋਗੇ ਕੀ ਅੱਜ ਦੇ ਦਿਨ ਚਰਚਾ ਦਾ ਵਿਸ਼ਾ ਬਣਿਆ ਰਿਹਾ ਐਂਡ ਜਿਹੜੇ ਲੱਖਾ ਸਧਾਣਾ ਅਤੇ ਕੁਝ ਇੱਦਾਂ ਦੇ ਹੋਰ ਐਕਟਿਵਿਸਟ ਨੇ ਉਹਨਾਂ ਦੀਆਂ ਇਸ ਇਲੈਕਸ਼ਨ ਦੇ ਵਿੱਚ ਉਹ ਚਾਹੇ ਭਾਨਾ ਸਿੱਧੂ ਨੇ ਲੱਖਾ ਸਧਾਣਾ ਨੇ ਉਹ ਉਹ ਇਸ ਵਾਰੀ ਇਲੈਕਸ਼ਨ ਦੇ ਵਿੱਚ ਉਹਨਾਂ ਦਾ ਕਿੱਥੇ ਕੁ ਸਟੈਂਡ ਕਰ ਰਹੇ ਨੇ
0: ਦੇਖੋ ਜੀ ਇਹ ਦੋ ਸ਼ਖਸੀਅਤਾਂ ਦਾ ਜਿੰਨਾ ਤੁਸੀਂ ਨਾਮ ਲਿਆ ਇਹ ਜਿਹੜਾ ਪੰਜਾਬ ਦਾ ਯੂਥ ਹੈ ਇਹ ਕਾਫੀ ਸਾਰੀ ਗਿਣਤੀ 'ਚ ਉਹਨਾਂ ਦੇ ਨਾਲ ਹੈ ਤੇ ਇਹ ਕੋਈ ਵੱਡੀ ਗੱਲ ਨਹੀਂ ਕਿ ਜਿਹੜੀਆਂ ਆਪਣੇ ਇਲਾਕੇ ਦੀਆਂ ਇਹਨਾਂ ਦੀਆਂ ਸੀਟਾਂ ਨੇ ਆਲੇ ਦੁਆਲੇ ਦੀਆਂ ਉਹਨਾਂ ਤੇ ਇਹ ਅਸਰ ਅੰਦਾਜ਼ ਹੋ ਸਕਦੇ ਆ ਹੋ ਸਕਦਾ ਆਉਣ ਵਾਲੇ ਸਮੇਂ 'ਚ ਇਹ ਇਲੈਕਸ਼ਨ ਵੀ ਲੜਨ ਕਿਸੇ ਪਾਰਟੀ ਵੱਲੋਂ ਜਾਂ ਆਜ਼ਾਦ ਤੌਰ ਤੇ ਵੀ ਤੋ ਇਹ ਦੋਵੇਂ ਸ਼ਖਸੀਅਤਾਂ ਕਿਉਂਕਿ ਪੰਜਾਬ ਤੇ ਪੰਜਾਬੀਅਤ ਦੀਆਂ ਮੁਦਾਈ ਨੇ ਪੰਜਾਬ ਦੇ ਮੁੱਦੇ ਹਮੇਸ਼ਾ ਬੜੇ ਵਧੀਆ ਢੰਗ ਨਾਲ ਉਠਾਉਂਦੇ ਰਹੇ ਆ ਭਾਵੇਂ ਉਹ ਸਰਕਾਰ ਦੇ ਖਿਲਾਫ਼ ਹੋਵੇ ਜਾਂ ਵਿਰੋਧੀ ਧਿਰ ਦੇ ਵੀ ਖਿਲਾਫ਼ ਹੋਵੇ ਇਹ ਕਿਸੇ ਦਾ ਲਿਹਾਜ਼ ਨਹੀਂ ਕਰਦੇ ਕਿਉਂਕਿ ਆਉਣ ਵਾਲੇ ਸਮੇਂ 'ਚ ਹੁਣ ਕਿਉਂਕਿ ਯੂਥ ਇਹਨਾਂ ਦੇ ਨਾਲ ਹੈ ਇਹਨਾਂ ਨੂੰ ਲੱਗਦਾ ਕਿ ਇਹ ਆਲੇ ਦੁਆਲੇ ਦੀਆਂ ਜਿਹੜੀਆਂ ਵਿਧਾਨ ਸਭਾਵਾਂ ਹੋਣਗੀਆਂ ਉਹਨਾਂ ਤੇ ਇਹ ਅਸਰ ਅੰਦਾਜ਼ ਹੋਣਗੇ ਜਿੱਦਾਂ ਜੇ ਆਪਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰੀਏ ਖਡੂਰ ਸਾਹਿਬ ਤੋਂ ਉਹ ਸਾਡੇ ਮੈਂਬਰ ਪਾਰਲੀਮੈਂਟ ਨੇ ਤੇ ਉਹਨਾਂ ਦੇ ਆਲੇ ਦੁਆਲੇ ਦੀਆਂ ਜਿੰਨੀਆਂ ਅਸੈਂਬਲੀਜ਼ ਨੇ ਉਹਨਾਂ ਤੇ ਜ਼ਰੂਰ ਉਸ ਪਾਰਟੀ ਦਾ ਅਸਰ ਪਏਗਾ ਇਹ ਮੇਰਾ ਮੰਨਣਾ ਜੀ
1: ਤੇ ਅਖੀਰ ਦੇ ਵਿੱਚ ਰਾਘਵ ਚੱਡਾ ਜੀ ਇਸ ਕੈਂਪੇਨ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਨੇ ਉਹਦੇ ਬਾਰੇ ਵੀ ਤੁਹਾਡੇ ਤੋਂ ਜਾਣਾਂਗੇ 4693 ਸਤਿ ਸ੍ਰੀ ਅਕਾਲ ਜੀ
4: ਸਤਿ ਸ੍ਰੀ ਅਕਾਲ ਜੀ ਭੱਟੀਆ ਸਤਿ ਸ੍ਰੀ ਅਕਾਲ ਭੱਟੀਆ ਲੱਖਾਂ ਸਧਾਣਾ ਤਾਂ ਪੰਜਾਬ ਵਾਰਸ ਨੇ ਅਨਾਉਂਸ ਕਰਤਾ ਮੌੜ ਮੰਡੀ ਤੋਂ ਤੇ ਉੱਧਰ ਤੋਂ ਵੀ ਫਤਿਹਗੜ੍ਹ ਸਾਹਿਬ ਤੋਂ ਮੇਰਾ ਖਿਆਲ ਕੀਤਾ ਸਿੱਧੂ ਦੇ ਭਰਾ ਨੂੰ ਬਲਵੀਰ ਸਿੰਘ ਬਾਕੀ ਭਾਨਾ ਸਿੱਧੂ ਤਾਂ ਨੀ ਲੜ ਰਿਹਾ ਲੱਖਾਂ ਸਧਾਣਾ ਲੜ ਰਿਹਾ ਮੌੜ ਮੰਡੀ ਤੋਂ ਤੇ ਇਹੋ ਤੁਹਾਨੂੰ ਦੱਸਣਾ ਚਾਹੀਦਾ ਥੈਂਕ ਯੂ
1: ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਭਾਨਾ ਇਹਨਾਂ ਨੂੰ ਟਿਕਟ ਕਨਫਰਮ ਹੋ ਗਈ ਜੀ ਮੌੜ ਮੰਡੀ ਤੋਂ ਮੈਨੂੰ ਨੀ ਪਤਾ
0: ਮੈਨੂੰ ਆਪ ਨੀ ਸੀ ਪਤਾ ਜੀ ਪਰ ਜੇ ਇਹਨਾਂ ਨੇ ਕਿਹਾ ਕਿਤੋਂ ਗੱਲ ਚੱਲੀ ਹੋਏਗੀ ਜਾਂ ਉਹਨਾਂ ਨੇ ਸੋਚਿਆ ਕਿ ਅਸੀਂ ਇਹਨਾਂ ਨੂੰ ਖੜੇ ਕਰਨਾ ਕਿਉਂਕਿ ਟਿਕਟਾਂ ਤੇ ਕਿਸੇ ਨੂੰ ਨੀ ਦਿੱਤੀਆਂ ਹਾਲੇ ਤੇ ਅਨਾਉਂਸਮੈਂਟ ਹੀ ਹੋ ਰਹੀਆਂ ਹਲਕਾ ਇੰਚਾਰਜ ਲਾਏ ਜਾ ਰਹੇ ਆ ਕਿ ਹੋ ਸਕਦਾ ਕਿ ਉਹਨਾਂ ਨੂੰ ਹਲਕਾ ਇੰਚਾਰਜ ਲਾਇਆ ਹੋਵੇ
1: 416-233-7368 ਤੇ ਰਾਘਵ ਚੱਡਾ ਜੀ ਨੂੰ ਲੈ ਕੇ ਕੀ ਕਹਿਣਾ ਚਾਹੁੰਗਾ
0: ਰਾਘਵ ਚੱਡਾ ਜੀ ਮੈਂ ਸ਼ਾਇਦ ਪਿਛਲੇ ਹਫ਼ਤੇ ਆਪਾਂ ਖ਼ਬਰ ਦਿੱਤੀ ਸੀ ਕਿ ਉਹ ਆਪਣਾ ਲਾਮ ਲਸ਼ਕਰ ਲੈ ਕੇ ਤੇ ਚੰਡੀਗੜ੍ਹ ਪਹੁੰਚ ਗਏ ਨੇ ਚੰਡੀਗੜ੍ਹ ਤੋਂ ਉਹਨਾਂ ਨੇ ਆਪਣੀ ਹੁਣ ਜਿਹੜੀ ਮੁਹਿੰਮ ਕਿਉਂਕਿ ਉਹਨਾਂ ਤੋਂ ਪਾਰਟੀ ਨੂੰ ਸਿਰਫ਼ ਇਹੀ ਖ਼ਤਰਾ ਹੈ ਕਿ ਰਾਘਵ ਚੱਡਾ ਕਿਉਂਕਿ ਬਹੁਤ ਪੁਰਾਣੇ ਪਾਰਟੀ ਦੇ ਆਗੂ ਰਹੇ ਆ ਤੇ ਉਹਨਾਂ ਕੋਲ ਸਾਰੇ ਪੁਰਾਣੇ ਜਿਹੜੇ ਲੀਡਰ ਨੇ ਨਵੇਂ ਪੁਰਾਣੇ ਸਾਰਿਆਂ ਦਾ ਡਾਟਾ ਵੀ ਹੈ ਹੋ ਸਕਦਾ ਕਿ ਉਹ ਪਾਰਟੀ ਨੂੰ ਸੰਨ ਲਾਉਣ ਦੀ ਕੋਸ਼ਿਸ਼ ਕਰਨ ਤੇ ਉਹਦੇ 'ਚ ਕਿਸੇ ਹੱਦ ਤੱਕ ਕਾਮਯਾਬ ਵੀ ਹੋ ਜਾਣ ਇਸ ਲਈ ਉਹ ਚੰਡੀਗੜ੍ਹ ਬੈਠ ਕੇ ਇਹੀ ਰਣਨੀਤੀ ਤੈਅ ਕਰ ਰਹੇ ਆ ਕਿ ਕਿਹੜੇ ਕਿਹੜੇ ਉਹ MLAs ਨੇ ਜਿਹਨਾਂ ਨੂੰ ਉਹ ਖਿੱਚ ਸਕਦੇ ਆ ਕਿਹੜੇ ਕਿਹੜੇ ਉਹ ਵੱਡੇ ਆਗੂ ਨੇ ਜਿਹਨਾਂ ਨੂੰ ਉਹ ਖਿੱਚ ਕੇ ਭਾਰਤੀ ਜਨਤਾ ਪਾਰਟੀ ਸ਼ਾਮਿਲ ਕਰਵਾ ਸਕਦੇ ਆ ਤੁਹਾਨੂੰ ਯਾਦ ਆਏਗਾ ਕਿ ਭਾਰਤੀ ਜਨਤਾ ਪਾਰਟੀ ਨੇ ਜਦੋਂ ਰਾਘਵ ਚੱਡਾ ਨੂੰ ਆਪਣੇ ਵੱਲ ਲਿਆਂਦਾ ਸੀਗਾ ਇਹੀ ਸੋਚ ਕੇ ਲਿਆਂਦਾ ਹੋਊਗਾ ਕਿਉਂਕਿ ਅੱਜ ਕੱਲ੍ਹ ਇਹ ਵੀ ਚਰਚਾ ਚੱਲ ਰਹੀ ਕਿ ਸ਼ਾਇਦ ਉਹਨਾਂ ਨੂੰ ਰਾਜ ਸਭਾ ਦੇ ਮੈਂਬਰ ਤੇ ਹੈ ਹੀ ਨੇ ਉਹਨਾਂ ਨੂੰ ਕੈਬਨਿਟ ਚ ਵੀ ਲਿਆ ਜਾ ਸਕਦਾ ਕੇਂਦਰੀ ਕੈਬਨਿਟ ਚ ਸੋ ਏਡੀ ਵੱਡੀ ਜਿਹੜੀ ਇਹਨਾਂ ਨੇ ਜਿਹੜਾ ਦਾਅ ਖੇਡਿਆ ਉਹ ਇਹੀ ਸੋਚ ਕੇ ਖੇਡਿਆ ਹੋਏਗਾ ਕਿ ਰਾਘਵ ਚੱਡਾ ਦੇ ਹੱਥ ਚ ਕਾਫ਼ੀ ਕੁਝ ਹੈ ਕਾਫ਼ੀ ਜਿਹੜੇ ਐਮ ਐਲ ਏ ਉਹਨਾਂ ਦੇ ਨਾਲ ਸੀਗੇ ਉਹ ਹੋ ਸਕਦਾ ਕਿ ਆਉਣ ਵਾਲੇ ਸਮੇਂ ਚ ਉਹਨਾਂ ਨੂੰ ਤੋੜਨ ਚ ਕਾਮਯਾਬ ਹੋ ਜਾਣ ਇਸੇ ਰਣਨੀਤੀ ਤੇ ਅੱਜ ਕੱਲ੍ਹ ਰਾਘਵ ਚੱਡਾ ਚੱਲ ਰਹੇ
1: ਸਤਨਾਮ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ
5: ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ
1: ਜੀ
5: ਮੈਂ ਸਰ ਤੋਂ ਮੈਂ ਤਾਂ ਇੰਨੀਆਂ ਪੁੱਛਣੀ ਜੀ ਅੱਗੇ ਗੈਂਗਸਟਰ ਗੁਰਪ੍ਰੀਤ ਸਿੱਖ ਨੂੰ ਟਿਕਟ ਦਿੱਤੀ ਆਪ ਵਾਲੇ ਨੇ ਜੀ ਇੱਕ ਕੱਲ ਕਰਮਵੀਰ ਕੋਈ ਗਿਆ ਗਾ ਇੰਡੀਆ ਨੂੰ ਅਰੈਸਟ ਕੀਤਾ ਉਹਨੂੰ ਵੀ ਆਪ ਵਾਲੇ ਸ਼ਾਮਿਲ ਕਰਨਗੇ ਕਿ ਨਹੀਂ ਜੀ ਅੜਕੇ ਉਹਦੀ ਵਾਰੀ ਉਹ ਤੇ ਇੱਕ ਆਪਣਾ ਸਲਾਹਕਾਰ ਹੈ ਜੀ ਜਿਹੜਾ ਭਗਵੰਤ ਮਾਨ ਦਾ ਪੰਨੂ ਜਿਹਨੂੰ ਕਹਿੰਦੇ ਆ ਤੇ ਉਹਨੇ ਪੱਗ ਸੈਣੀ ਨੇ ਕਦੋਂ ਬਟਾਉਣੀ ਹੈ ਜੀ ਮਾੜਾ ਪਤਾ ਹੈ ਕੁਛ ਸੌਣ ਦੇਣ ਦਾ ਧੰਨਵਾਦ ਜੀ
1: ਦੁਬਾਰਾ ਰਿਪੀਟ ਕਰਿਓ ਸਤਨਾਮ ਜੀ ਕੁਐਸਚਨ
5: ਭਗਵੰਤ ਮਾਨ ਨੇ ਟਿਕਟ ਦਿੱਤੀ ਹੈ ਗੁਰਪ੍ਰੀਤ ਅਗਲਾ ਕੁਐਸਚਨ ਇੱਕ ਨੈਬ ਸਿੰਘ ਸੈਣੀ ਤੇ ਗੁਰਪ੍ਰੀਤ ਪੰਨੂ ਜਿਹੜਾ ਸਲਾਹਕਾਰ ਆਪ ਵਾਲਿਆਂ ਦਾ ਜੀ ਕੀ ਮੁੰਡਾ ਪੱਤਰਕਾਰ ਸੀਗਾ
1: ਪੰਨੂ ਸਾਹਿਬ ਜੀ
5: ਪੰਨੂ ਸਾਹਿਬ ਕਹਿ ਲਓ ਚੱਲ ਮੈਨੂੰ ਨਾਂ ਦਾ ਪੂਰਾ ਪਤਾ ਨੀ ਗਾ ਬਈ ਆਪਣਾ ਉਹ ਪੱਗ ਕਦੋਂ ਕਪਟਾ ਰਹੇ ਸੈਣੀ ਨਾਲ ਇੱਕੋ ਹੀ ਪੱਗਾਂ ਬੰਨਦੇ ਜੀ ਦੋਨੇ
1: ਬਲਤੇਜ ਪੰਨੂ ਦੀ ਗੱਲ ਕਰ ਰਹੇ ਨੇ ਜੀ ਇੱਕ ਪੱਟੀ ਸਾਹਿਬ ਇੱਕ ਕਾਲ ਹੋਰ ਲੈ ਲਈਏ ਫਿਰ ਜੀ ਹਾਂਜੀ ਦੱਸੋ ਗੁਆਡ ਕਰ ਦੋ ਟਿੱਪਣੀ
0: ਸਰ ਜਿਹੜੇ ਨਾਇਕ ਸਿੰਘ ਸੈਣੀ ਨੇ ਉਹ ਅਕਸਰ ਅੱਜ ਵੀ ਉਹ ਪੰਜਾਬ ਚ ਪਾਏ ਆ ਮੈਂ ਹੁਣ ਟੀਵੀ ਦੇਖ ਰਿਹਾ ਸੀਗਾ ਅੱਜ ਵੀ ਕਿਸੇ ਜਗ੍ਹਾ ਤੋਂ ਉਹ ਲਾਈਵ ਉਹਨਾਂ ਦਾ ਚੱਲ ਰਿਹਾ ਅਕਸਰ ਉਹ ਪੰਜਾਬ ਚ ਹੁਣ ਚੱਕਰ ਲਾਉਂਦੇ ਅੱਜ ਤੋਂ ਪਹਿਲਾਂ ਕਦੇ ਵੀ ਨਹੀਂ ਹੋਇਆ ਕਿ ਹਰਿਆਣਾ ਦਾ ਜਿਹੜਾ ਮੁੱਖ ਮੰਤਰੀ ਹੋਵੇ ਉਹ ਪੰਜਾਬ ਚ ਆ ਕੇ ਰਾਜਨੀਤੀ ਕਰਦਾ ਹੋਵੇ ਪਰ ਇਹ ਭਾਰਤੀ ਜਨਤਾ ਪਾਰਟੀ ਦਾ ਇੱਕ ਬਹੁਤ ਦੂਰ ਅੰਦੇਸ਼ੀ ਵਾਲਾ ਇਹਨਾਂ ਨੂੰ ਲੱਗਦਾ ਕਿ ਸਾਡੇ ਜਿਹੜੇ ਨਾਇਕ ਸਿੰਘ ਸੈਣੀ ਨੇ ਉਹ ਇੱਥੋਂ ਦੀਆਂ ਜਿਹੜੀਆਂ ਸੈਣੀ ਬਰਾਦਰੀਆਂ ਜਾਂ ਹੋਰ ਬਰਾਦਰੀਆਂ ਜਿਹਨੂੰ ਉਹਨਾਂ ਨੂੰ ਪ੍ਰਭਾਵਿਤ ਕਰ ਸਕਦੇ ਆ ਤਕਰੀਬਨ ਹਰ ਤੀਜੇ ਚੌਥੇ ਦਿਨ ਉਹ ਪੰਜਾਬ ਦੇ ਦੌਰੇ ਤੇ ਹੁੰਦੇ ਆ ਤੇ ਉਹ ਹਾਲਾਂਕਿ ਸਰਦਾਰ ਨਹੀਂ ਨੇ ਪਰ ਜਦੋਂ ਪੰਜਾਬ ਚ ਆਉਂਦੇ ਆ ਉਹ ਜ਼ਰੂਰ ਪਗੜੀ ਧਾਰੀ ਬਣ ਕੇ ਆਉਂਦੇ ਆ ਪੱਗ ਬੰਨ ਕੇ ਆਉਂਦੇ ਆ ਤੇ ਪਰਸੋਂ ਚੌਥ ਭਗਵੰਤ ਮਾਨ ਉਹਨਾਂ ਨੇ ਇੱਕ ਟਿੱਪਣੀ ਵੀ ਉਹਨਾਂ ਤੇ ਕੀਤੀ ਸੀ ਉਹਨਾਂ ਦੀ ਦਸਤਾਰ ਤੇ ਜਿਹਦੇ ਤੇ ਕਾਫ਼ੀ ਬਵਾਲ ਵੀ ਪੈਦਾ ਹੋਇਆ ਸੀ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਇਸ ਗੱਲ ਦੀ ਨਿਖੇਧੀ ਕੀਤੀ ਸੀ ਕਿ ਉਹਨਾਂ ਨੇ ਨਾਇਕ ਸਿੰਘ ਸੈਣੀ ਦੀ ਪੱਗ ਤੇ ਚਰਚਾ ਕੀਤੀ ਆ ਪੱਗ ਦੀ ਗੱਲ ਕੀਤੀ ਹੈ ਸੋ ਇੱਧਰ ਦੂਜੇ ਪਾਸੇ ਬਲਤੇਜ ਸਿੰਘ ਪੰਨੂ ਉਹ ਵੀ ਪਹਿਲਾਂ ਦਸਤਾਰ ਨਹੀਂ ਸੀ ਚਲਾਉਂਦੇ ਤੇ ਹੁਣ ਪਿਛਲੇ ਤਕਰੀਬਨ ਦੋ ਮਹੀਨਿਆਂ ਤੋਂ ਉਹ ਵੀ ਦਸਤਾਰ ਚ ਨਜ਼ਰ ਆ ਰਹੇ ਹੈ ਇਸੇ ਕਰਕੇ ਸ਼ਾਇਦ ਸਤਨਾਮ ਸਿੰਘ ਹੋਣਾ ਨੇ ਕਿਹਾ ਕਿ ਦੋਵੇਂ ਕਦੋਂ ਆਪਸ ਚ ਪੱਗ ਵਟਾ ਰਹੇ
1: 1052 ਸਤਿ ਸ੍ਰੀ ਅਕਾਲ ਜੀ
5: ਸਤਿ ਸ੍ਰੀ ਅਕਾਲ ਜੀ ਇਹ ਹੁਣ ਪੰਨੂ ਸਾਹਿਬ ਦਾ ਨਾਂ ਆ ਗਿਆ ਇਹ ਉਹੀ ਪੰਨੂ ਸਾਹਿਬ ਆ 18-20 ਸਾਲ ਪਹਿਲਾਂ ਇੱਥੇ ਦੋ ਗੁਰਦੁਆਰਿਆਂ ਦੇ ਉੱਤੇ ਟਿੱਪਣੀਆਂ ਕੀਤੀਆਂ ਸੀ ਤੇ ਉਹਨਾਂ ਨੇ ਇਹਨਾਂ ਤੇ ਕੇਸ ਕਰ ਦਿੱਤਾ ਸੀ $100,000 ਈਚ ਕੋਰਟ ਨੇ ਇਹਨਾਂ ਤੇ ਪਾਇਆ ਸੀ ਇਹ ਬੋਰੀ ਬਸਤਾ ਚੁੱਕ ਕੇ ਚਲੇ ਗਏ ਇੰਡੀਆ ਪੰਜਾਬ ਪੰਜਾਬ ਦੇ ਵਿੱਚ ਜਾ ਕੇ ਆਪਣੀ ਫੈਮਿਲੀ ਛੱਡ ਕੇ ਤੇ ਇਹਨਾਂ ਨੇ ਦੂਜੀ ਕਿਸੇ ਕੁੜੀ ਦੇ ਨਾਲ ਬਲਾਤਕਾਰ ਕੀਤਾ ਤੇ 7 ਸਾਲ ਦੀ ਇਹਨਾਂ ਨੂੰ 7 ਮਹੀਨੇ ਕੈਦ ਰਹੇ ਆ
1: ਬਿਲਕੁਲ ਜੀ ਬਿਲਕੁਲ ਰੇਸ਼ਮ ਜੀ ਸਤਿ ਸ੍ਰੀ ਅਕਾਲ
6: ਹਾਂਜੀ ਭੱਟੀ ਸਾਹਿਬ ਦੱਸੋ ਕਿ ਚੱਕਰ ਮਾਰ ਰਿਹਾ ਇੰਨਾ ਬੈਗ ਕਰ ਰਿਹਾ ਕੀ ਇਹਦੇ ਹਰਿਆਣੇ ਦੇ ਵਿੱਚ ਡਰੱਗ ਨਹੀਂ ਹੈ ਤੇ ਦੂਸਰਾ ਇਹ ਵੀ ਸੁਣਿਆ ਜਾਂਦਾ ਵੀ ਜੋਗੀ ਸਾਹਿਬ ਨੇ ਤੈਨਾਤ ਪਾਈ ਥੋੜੀ ਬਹੁਤ ਤੇ ਇਹ ਤਾਂ ਲੋਕ ਏਦਾਂ ਹੀ ਪੁੱਛਣਗੇ ਹਰਿਆਣਾ ਠੀਕ ਠਾਕ ਹੈ ਦੱਸੋ
0: ਹਰਿਆਣੇ ਚ ਵੀ ਬਹੁਤ ਜ਼ਿਆਦਾ ਕਤਲੋ ਗਾਰਤ ਹੋ ਰਹੀ ਹੈ ਉੱਥੇ ਵੀ ਬੜੇ ਕਤਲ ਹੋ ਰਹੇ ਆ ਈਵਨ ਪੰਜਾਬ ਤੋਂ ਜਿਹੜੀ ਹਾਲਤ ਹੈ ਨਾ ਲਾਅ ਐਂਡ ਆਰਡਰ ਦੀ ਉਹ ਹਰਿਆਣਾ ਚ ਮਾੜੀ ਦੱਸੀ ਜਾਂਦੀ ਹੈ ਇਸੇ ਕਰਕੇ ਉਹਨਾਂ ਤੇ ਇਹ ਵੀ ਟਿੱਪਣੀਆਂ ਕਈ ਵਾਰੀ ਕੀਤੀਆਂ ਜਾਂਦੀਆਂ ਕਿ ਤੁਸੀਂ ਆਪਣਾ ਹਰਿਆਣਾ ਸੰਭਾਲੋ ਪੰਜਾਬ ਵੱਲ ਜ਼ਿਆਦਾ ਧਿਆਨ ਨਾ ਦਿਓ ਪਰ ਇਹ ਹੁਣ ਭਾਜਪਾ ਦਾ ਕੋਈ ਉਹਨਾਂ ਦੀ ਖਾਸ ਨੀਤੀ ਹੋਏਗੀ ਕਿ ਉਹ ਹਰਿਆਣਾ ਦੇ ਮੁੱਖ ਮੰਤਰੀ ਨੂੰ ਜ਼ਬਰਦਸਤੀ ਪੰਜਾਬ ਚ ਵਾੜ ਰਹੇ ਤੇ ਪੰਜਾਬ ਚ ਉਹ ਮੀਟਿੰਗਾਂ ਦਾ ਮੀਟਿੰਗਾਂ ਕਰ ਰਹੇ ਹਰ ਤੀਜੇ ਚੌਥੇ ਦਿਨ ਉਹ ਪੰਜਾਬ ਚ ਨਜ਼ਰ ਆਉਂਦੇ ਆ
1: ਜੀ ਆਖਰੀ ਕਾਲ ਅੱਜ ਦੇ ਦਿਨ ਦੀ ਲਵਾਂਗੇ ਤੇ ਇਸ ਤੋਂ ਬਾਅਦ ਖੁੰਡ ਚਰਚਾ ਸੈਗਮੈਂਟ ਲੈ ਕੇ ਆ ਰਹੇ ਹਾਂ ਤੇ ਅੱਜ ਸਾਡੇ ਨਾਲ ਮੈਂ ਉਹਨਾਂ ਨੂੰ ਕੋਆਰਡੀਨੇਟ ਕਰਦਾ ਕਦੋਂ ਤੱਕ ਪਹੁੰਚਦੇ ਨੇ ਵਾਰਡ 9 and 10 ਦੇ ਵਿੱਚੋਂ ਇਲੈਕਸ਼ਨ ਕੈਂਡੀਡੇਟ ਬਲਜਿੰਦਰ ਨਹਿਲ ਜੀ ਅਤੇ ਹਰਸਿਮਰਨ ਜੀ ਉਹ ਵੀ ਸਟੂਡੀਓ ਦੇ ਵਿੱਚ ਪਹੁੰਚਣਗੇ ਸੋ ਉਹਨਾਂ ਨਾਲ ਵੀ ਆਪਾਂ ਉਹਨਾਂ ਦਾ ਕੀ ਵਿਜ਼ਨ ਆ ਐਂਡ ਉਹਦੇ ਬਾਬਤ ਵੀ ਗੱਲਬਾਤ ਕਰਾਂਗੇ ਸੋ ਸਟੂਡੀਓ ਦਾ ਨੰਬਰ ਆ 416-233-7368 416-233-7368 ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਗਲੀ ਕਾਲ 7350 ਨੰਬਰ ਸਤਿ ਸ਼੍ਰੀ ਅਕਾਲ ਜੀ
7: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਛਾ ਪੱਟੀ ਸਾਹਿਬ ਇਹ ਦੱਸੋ ਕਿ ਇੰਨਾ ਵੱਡਾ ਇਹ ਸੰਮੇਲਨ ਹੋਇਆ ਬ੍ਰਿਕਸ ਦਾ ਸੰਮੇਲਨ ਇਹ 'ਚ ਪਤਾ ਨਹੀਂ ਕੀ ਨਿਕਲਣਾ ਕੀ ਨਹੀਂ ਨਿਕਲਣਾ ਇਹ ਤਾਂ ਬਾਅਦ ਦੀ ਗੱਲ ਹੈ ਪਰ ਆਪਾਂ ਇਹ ਵੀ ਸੋਚਣਾ ਚਾਹੀਦਾ ਕਿ ਚਾਈਨਾ ਨੇ ਆਪਣੇ ਨਕਸ਼ੇ 'ਚ ਇੰਡੀਆ ਨੂੰ ਕਾਫੀ ਜਗ੍ਹਾ ਦਿਖਾ ਦਿੰਦਾ ਹੈ ਔਰ ਆਪਾਂ ਰਿਐਲਿਟੀ ਵੀ ਹੈ ਕਿ ਉਹਨਾਂ ਨੇ ਕਬਜ਼ਾ ਵੀ ਕਰ ਲਿਆ ਕਾਫੀ ਫਿਰ ਆਪਾਂ ਉਹਨਾਂ ਨੂੰ ਇੰਨਾ ਹਾਰਟਲੀ ਵੈਲਕਮ ਦੇ ਰਹੇ ਹਾਂ ਇਹ ਕੀ ਗੁਲਾਮੀ ਦੀ ਨਿਸ਼ਾਨੀ ਨਹੀਂ ਹੈ ਕਿ ਇਹ ਕੀ ਸਿਲੰਡਰ ਹੋਵੇ ਆਪਾਂ ਉਹਨਾਂ ਦੇ ਸਾਹਮਣੇ ਜਾਂ ਵੱਡੀ ਤਾਕਤ ਕੀ ਚੱਕਰ ਕੀ ਹੈ ਕੋਈ ਸਮਝ ਨਹੀਂ ਆਉਂਦੀ ਮਤਲਬ ਜੇ ਜੇ ਇੰਡੀਆ ਤੋਂ ਸਟੈਂਡ ਲੈਣਾ ਤਾਂ ਚੰਗਾ ਤਕੜਾ ਸਟੈਂਡ ਲਓ ਇਹ ਤਾਂ ਡਰਨ ਦੀ ਕੀ ਲੋੜ ਹੈ ਇੰਨੀ ਓਕੇ ਥੈਂਕ ਯੂ ਜੀ

0: ਇਹ ਤੇ ਪਹਿਲਾਂ ਜਿਹੜਾ ਯੂ ਪੀ ਆਈ ਸ਼ੁਰੂ ਹੋਇਆ ਸੀ ਉਦੋਂ ਇਹੀ ਕਿਹਾ ਗਿਆ ਸੀ ਕਿ ਇਹ ਸਾਰੀ ਉਮਰ ਫ੍ਰੀ ਚੱਲੇਗਾ ਬਿਲਕੁਲ, ਤੇ ਫ੍ਰੀ ਹੁਣ ਤੱਕ ਚੱਲਦਾ ਵੀ ਆਇਆ ਸੀ। ਸੋ ਭਾਰਤ ਦੀ ਜਿਹੜੀ ਵਿਦੇਸ਼ ਨੀਤੀ ਹੈ ਉਹ ਇਸ ਵੇਲੇ ਕਾਫੀ ਸਵਾਲਾਂ ਦੇ ਘੇਰੇ ਚ ਹੈ। ਪਾਕਿਸਤਾਨ ਨਾਲ ਵੀ ਸਾਡੇ ਸੰਬੰਧ ਇਹਨਾਂ ਦੇ ਟਾਈਮ ਤੇ ਜ਼ਿਆਦਾ ਖਰਾਬ ਹੋਏ ਆ। ਚਾਈਨਾ ਨਾਲ ਸੰਬੰਧ ਖਰਾਬ ਇਸ ਕਰਕੇ ਹੋਏ ਆ ਕਿ ਉਹ ਇਹਨਾਂ ਦੇ ਇਲਾਕਿਆਂ ਤੇ ਕਬਜ਼ਾ ਕਰ ਰਿਹਾ ਤੇ ਅਸੀਂ ਉਹਨਾਂ ਨੂੰ ਛਡਾਉਣ ਦੇ ਕਾਬਿਲ ਵੀ ਨਹੀਂ। ਤੁਹਾਡੀ ਗੱਲ ਠੀਕ ਹੈ ਕਿ ਕਿਉਂ ਭਾਰਤ ਇੰਨਾ ਡਰਦਾ, ਇਹ ਭਾਰਤ ਦੀ ਜਿਹੜੀ ਵਿਦੇਸ਼ ਨੀਤੀ ਹੈ ਇਸ ਵੇਲੇ ਉਹ ਕਾਫੀ ਸਵਾਲਾਂ ਦੇ ਘੇਰੇ ਚ ਹੈ।
1: ਬਹੁਤ ਸ਼ੁਕਰੀਆ ਭੱਟੀ ਸਾਹਿਬ, ਇਜਾਜ਼ਤ ਲਵਾਂਗੇ ਤੇ ਕੱਲ ਨੂੰ ਫਿਰ ਹੁੰਦੇ ਨੇ ਮੁਲਾਕਾਤ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਜਿਹੜਾ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਤੇ ਸਟੂਡੀਓ ਦਾ ਨੰਬਰ ਆ 416-233-7368 416-233-7368। ਬੜਾ ਜਲਦੀ ਆ ਰਹੇ ਹਾਂ ਵਾਪਸ।

ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਸਾਡੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਇਲੈਕਸ਼ਨ ਕੈਂਡੀਡੇਟ ਵਾਰਡ 9 and 10 ਚੋਂ ਸਿਟੀ ਕੌਂਸਲਰ ਲਈ ਇਲੈਕਸ਼ਨ ਲੜ ਰਹੇ ਨੇ ਬਲਜਿੰਦਰ ਨਹਿਲ ਜੀ ਅਤੇ ਰੀਜਨਲ ਲਈ ਲੜ ਰਹੇ ਨੇ ਹਰਸਿਮਰਨ ਜੀ। ਸੋ ਦੋਨੇ ਕੈਂਡੀਡੇਟ ਸਾਡੇ ਆਫਿਸ ਦੇ ਵਿੱਚ ਪਹੁੰਚ ਚੁੱਕੇ ਨੇ, ਬੜਾ ਜਲਦੀ ਤੁਹਾਡੇ ਰੂਬਰੂ ਕਰਾਉਣੇ ਆ ਅਤੇ ਇਹਨਾਂ ਦਾ ਵਿਜ਼ਨ ਕੀ ਆ ਇਹ ਇਲੈਕਸ਼ਨ ਨੂੰ ਲੈ ਕੇ, ਆਪਣੇ ਟਰਮ ਨੂੰ ਲੈ ਕੇ, ਆਪਣੇ ਵਾਰਡ ਨੂੰ ਲੈ ਕੇ, ਇਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਰੂਬਰੂ ਕਰਨ ਲੱਗੇ ਆ ਬੜਾ ਜਲਦੀ। ਸਟੂਡੀਓ ਦਾ ਨੰਬਰ ਆ 416-233-7368 416-233-7368। ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ। ਤੁਸੀਂ ਸਸਤੀਆਂ ਟਿਕਟਾਂ ਦੇ ਨਾਲ ਵਧੀਆ ਟਰੈਵਲ ਚਾਹੁੰਦੇ ਹੋ ਤਾਂ ਕਟਾਰੀਆ ਟੂਰਸ ਐਂਡ ਟਰੈਵਲ ਨੂੰ ਜ਼ਰੂਰ ਕਾਲ ਕਰਿਓ, ਨੰਬਰ 905-678-1200 905-678-1200 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਆਟੋ ਇੰਸ਼ੋਰੈਂਸ ਦੇ ਵਿੱਚ ਪੈਸੇ ਸੇਵ ਕਰਨੇ ਤਾਂ ਅਮਨ ਜਾਖੜ 416-455-1300। ਅਤੇ ਇੱਕ ਨਾ ਗੱਡੀ ਬਾਰੇ ਮੈਂ ਜ਼ਰੂਰ ਤੁਹਾਡੇ ਤੱਕ ਦੱਸਦਾ, ਜੇ ਤੁਸੀਂ ਨਵੀਂ ਗੱਡੀ ਬਾਏ ਕਰਨੀ ਆ ਨਾ SUV, ਉਹ ਪੁਰਾਣੀਆਂ ਨਾਲੋਂ ਸਸਤੀ ਆ। ਉਹ ਕਿਵੇਂ? ਕਿਉਂਕਿ ਨਾ ਦਲਾਵਰੀ ਗਰੁੱਪ ਨੇ ਸਾਨੂੰ ਜੁਆਇਨ ਕੀਤਾ ਅਤੇ ਇਹਨਾਂ ਦੀ ਬਵੇੜ ਐਂਡ ਮੇਨ ਦੇ ਉੱਤੇ ਲੋਕੇਸ਼ਨ ਆ, ਜਿੱਥੇ GMC, ਸ਼ੈਵਰਲੇ, ਬਿਊਕ, ਕੈਡੀਲੈਕ ਇਹ ਸਾਰੀਆਂ ਇਕੱਠੀਆਂ ਇੱਕ ਏਜੰਸੀ ਆ। ਅਤੇ ਰੇਡੀਓ ਚੜ੍ਹਦੀ ਕਲਾ ਲਈ ਸਪੈਸ਼ਲ ਡੀਲ ਲੈ ਕੇ ਆਏ ਨੇ, ਜਿਹੜੀ ਸ਼ੈਵਰਲੇ ਦੀ SUV ਆ ਟਰੈਕਸ। ਸੋ ਜੇ ਤੁਸੀਂ ਇਹ ਗੱਡੀ ਨੂੰ 2 ਸਾਲਾਂ ਲਈ ਲੀਜ਼ ਕਰਦੇ ਹੋ, $2500 ਡਾਊਨ ਦੇ ਨਾਲ, ਇਹਦੀ ਵੀਕਲੀ ਪੇਮੈਂਟ ਸਿਰਫ ਅਤੇ ਸਿਰਫ $49 ਪਲੱਸ ਟੈਕਸ। ਜੀ ਹਾਂ, ਸਿਰਫ $49 ਪਲੱਸ ਟੈਕਸ। ਆਮ ਤੌਰ 'ਤੇ ਜੇ ਕੋਈ SUV ਨੂੰ ਇੱਕ ਦਿਨ ਲਈ ਰੈਂਟ ਕਰਨ ਵੀ ਜਾਂਦੇ ਹਾਂ ਨਾ, ਇੱਕ ਦਿਨ ਲਈ, ਤਾਂ ਉਹ $70-80 ਇੱਕ ਦਿਨ ਦਾ ਰੈਂਟ ਹੁੰਦਾ। ਸਦਾਨ ਦਾ $50 ਇੱਕ ਦਿਨ ਦਾ ਰੈਂਟ ਹੁੰਦਾ। ਇੱਥੇ ਤੁਹਾਨੂੰ $49 ਇੱਕ ਵੀਕ ਦੇ ਪੈ ਰਹੇ ਨੇ। ਸੋ ਇਹ ਬ੍ਰੈਂਡ ਨਿਊ ਗੱਡੀ ਤੁਸੀਂ ਚਲਾ ਸਕਦੇ ਹੋ, ਫਾਈਨੈਂਸ ਕਰਾਉਣਾ ਉਹਦੀ ਆਪਸ਼ਨ ਵੀ ਅਵੇਲੇਬਲ ਨੇ। ਸੋ ਇਹ ਸਪੈਸ਼ਲ ਰੇਡੀਓ ਚੜ੍ਹਦੀ ਕਲਾ ਦੇ ਸਰੋਤਿਆਂ ਦੇ ਲਈ ਆ। ਈਵਨ ਤੁਸੀਂ ਰੇਡੀਓ ਚੜ੍ਹਦੀ ਕਲਾ ਦਾ ਰੈਫਰੈਂਸ ਦਿਓ, $500 ਦਾ ਐਕਸਟਰਾ ਗਿਫਟ ਕਾਰਡ ਵੀ ਤੁਹਾਨੂੰ ਫਿਊਲ ਕਾਰਡ ਵੀ ਦੇ ਦੇਣਗੇ। ਸੋ ਕਾਲ ਕਰ ਲਓ 647-992-1913 647-992-1913 647-992-1913 647-992-1913 647-992-1913 ਦੇ ਉੱਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ।

0: ਦੋਸਤੋ ਅੱਜ ਥੋੜ੍ਹੀ ਜਿਹੀ ਗੱਲਬਾਤ ਜੋ ਕਿਉਂਕਿ ਨਾ ਮੇਰੇ ਕਾਫੀ ਜੋ ਮਿੱਤਰ ਨੇ ਜੋ ਜਾਂ ਸਾਡੇ ਟਰੈਕਿੰਗ ਕੰਪਨੀਆਂ ਨੂੰ ਓਨ ਕਰਦੇ ਨੇ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਆ। ਜੋ ਟਰੈਕਿੰਗ ਇੰਡਸਟਰੀਆਂ ਦੇ ਵਿੱਚ ਦੁਬਾਰਾ ਹਲਚਲ ਹੋਣੀ ਸ਼ੁਰੂ ਹੋਈ ਆ ਬੈਨ ਨੂੰ ਲੈ ਕੇ, ਜਿੱਥੇ 50% ਬੈਨ, ਫਿਰ ਰਿਟੈਲੀਏਸ਼ਨ ਕਿ ਡਾਲਰ ਨੂੰ ਡਾਲਰ ਪਾਈ ਟੈਰਿਫ ਲੱਗੂਗਾ। ਇਸ ਤੋਂ ਬਾਅਦ 29 ਸਤੰਬਰ ਨੂੰ ਕੁਝ ਕੁ ਚੀਜ਼ਾਂ ਨੂੰ ਪਰਮਾਨੈਂਟ ਜਾਂ ਉਹਨੂੰ ਇੱਕ ਤਰ੍ਹਾਂ ਨਾਲ ਬੈਨ ਕਰਨ ਦੇ ਗੱਲਬਾਤ ਜਿਹੜੀ ਆ ਰਹੀ ਆ, ਜਿਹਦੇ ਨਾਲ ਬਹੁਤ ਚੀਜ਼ਾਂ ਨੂੰ ਪ੍ਰਭਾਵਿਤ ਹੋਣਾ ਗਾ। ਖਾਸ ਤੌਰ 'ਤੇ ਡੈਰੀ ਪ੍ਰੋਡਕਟ ਤਾਂ ਹੋਏਗੇ, ਅਲਕੋਹਲ ਦੇ ਉੱਤੇ ਇਹ ਗਾਜ ਡਿੱਗ ਸਕਦੀ ਆ, ਜਾਂ ਹੁਣ ਦੇਖਦੇ ਹਾਂ ਕਿ 29 ਤੋਂ ਪਹਿਲਾਂ ਇਹ ਡਰਾਵੇ ਨੇ, ਇਹ ਦੁਆ 'ਚ ਚੇਂਜ ਹੋ ਸਕਦੀਆਂ ਨੇ ਚੀਜ਼ਾਂ। ਪਰ ਇਹ ਚੀਜ਼ਾਂ ਕਰਕੇ ਨਾ ਜਦੋਂ ਟੈਰਿਫ ਨਵੇਂ ਨਵੇਂ ਆਏ ਸੀ ਜਾਂ ਜਦੋਂ ਇਹ ਵਾਰ ਜੀ ਸ਼ੁਰੂ ਹੋਣ ਲੱਗੀ ਸੀ, ਮੈਂ ਪਹਿਲਾਂ ਵਾਲੇ ਪ੍ਰੋਗਰਾਮ 'ਤੇ ਇੱਕ ਟਾਕ ਸ਼ੋਅ ਕੀਤਾ ਸੀਗਾ ਕਿ ਆਹ ਚੀਜ਼ਾਂ ਜਦੋਂ ਟਰੰਪ ਨੇ ਬਿਆਨ ਦਿੱਤਾ ਸੀ ਨਾ ਕਿ ਮੈਂ ਕੈਨੇਡਾ ਨੂੰ 51 ਸਟੇਟ ਬਣਾਉਣਾ ਗਾ, ਇੱਦਾਂ ਕਰਨਾ ਗਾ, ਉਦੋਂ ਮੈਂ ਟਾਕ ਸ਼ੋਅ ਕੀਤਾ ਸੀ ਕਿ ਭਾਈ ਟਰੰਪ ਸਾਹਿਬ ਇੰਨੀ ਬਾਂਹ ਮਰੂੜੀ ਜਾਂਦੇ ਨੇ ਟੈਰਿਫਾਂ ਦਾ ਕਰਕੇ ਨਿੱਜੀ ਜ਼ਿੰਦਗੀ 'ਤੇ ਅਸਰ ਪੈ ਰਿਹਾ, ਐਂਡ ਕਿਵੇਂ ਦੇਖਦੇ ਹੋ। ਅਤੇ ਉਹ ਟਾਕ ਸ਼ੋਅ ਦੇ ਵਿੱਚ ਮੈਨੂੰ ਬੜੀ ਹੈਰਾਨੀ ਹੋਈ ਕਿ ਜਦੋਂ 30-35% ਕੌਲਾਂ ਅਜਿਹੀਆਂ ਸੀ ਜਿਹੜੇ ਕਹਿ ਰਹੇ ਸੀ ਕਿ ਵਧੀਆ ਹੋਊਗਾ ਜੇ ਅਸੀਂ ਅਮੈਰੀਕਾ ਦਾ ਹਿੱਸਾ ਬਣ ਜਾਵਾਂਗੇ, ਜੇ ਕੈਨੇਡਾ 51 ਸਟੇਟ ਬਣ ਜੂਗਾ ਜਾਂ ਅਸੀਂ ਖੁਦ ਅਮੈਰੀਕਾ ਦਾ ਹਿੱਸਾ ਬਣ ਜਾਵਾਂਗੇ ਤਾਂ ਇਹ ਚੀਜ਼ ਵਧੀਆ ਹੋਊਗਾ, ਅਮੈਰੀਕਨ ਡਾਲਰ ਇੱਥੇ ਚੱਲੂਗਾ ਐਂਡ ਸਸਤੇ ਘਰ ਮਿਲਣਗੇ, ਸਾਨੂੰ ਮੋਰ ਸੇਫਟੀ ਮਿਲੂਗੀ, ਕ੍ਰਾਈਮ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ, ਹੁਣ ਚਾਹੇ ਉਹ ਟਰੱਕ ਜੋਬਸ ਨੇ ਐਂਡ ਅਮੈਰੀਕਾ ਕੈਨੇਡਾ ਦੀ ਪੇ ਚੈੱਕ ਦੇ ਵਿੱਚ ਵੇ ਡਿਫਰੈਂਸ ਆ, ਘਰਾਂ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਆ, ਅਤੇ ਬਹੁਤ ਅਲੱਗ ਅਲੱਗ ਹੋਰ ਚੀਜ਼ਾਂ ਨੇ ਜਿਹਨੂੰ ਉਹਨਾਂ ਨੇ ਇੱਕ ਤੁਲਨਾ ਕੀਤੀ ਅਤੇ ਕਿਹਾ ਕਿ ਇਹ ਅਸੀਂ ਬਹੁਤ ਖੁਸ਼ਕਿਸਮਤ ਹੋਵਾਂਗੇ ਜੇ ਅਮੈਰੀਕਾ ਦਾ ਅਸੀਂ ਹਿੱਸਾ ਬਣ ਜਾਂਦੇ ਹਾਂ। ਹਾਂ, ਸਾਰੀਆਂ ਕੌਲਾਂ ਨਹੀਂ ਸੀ, 30-35% ਕੌਲਾਂ ਅਜਿਹੀਆਂ ਸੀ ਜੋ ਮੇਰੇ ਲਈ ਬੜੀਆ ਸਰਪ੍ਰਾਈਜ਼ਿੰਗ ਸੀ। ਮੈਂ ਤਾਂ ਸੋਚੀ ਬੈਠਾ ਸੀ ਚਲੋ 1-2 ਜਣੇ ਹੋ ਸਕਦੇ ਇੱਦਾਂ ਸੋਚਦੇ ਹੋਣ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਲੋਕ ਕੈਨੇਡਾ ਛੱਡ ਕੇ ਦੁਬਈ ਵੀ ਮੂਵ ਹੋਏ ਆ, ਅਮੈਰੀਕਾ ਦੇ ਵਿੱਚ ਵੀ ਮੂਵ ਹੋਏ ਨੇ ਅਤੇ ਵੱਖ ਵੱਖ ਕੰਟਰੀਆਂ 'ਚ ਮਾਈਗ੍ਰੇਟ ਹੋਏ ਨੇ, ਪਰ 30-35% ਬਹੁਤ ਜ਼ਿਆਦਾ ਬਿੱਗ ਨੰਬਰ ਸੀ ਮੇਰੇ ਲਈ। ਸੋ ਅੱਜ ਮੈਂ ਤੁਹਾਡੇ ਨਾਲ ਵੀ ਇਹੀ ਗੱਲਬਾਤ ਕਰਦੇ ਹਾਂ। ਸਟੂਡੀਓ 'ਚ ਤੁਸੀਂ ਕਾਲ ਕਰੋ, ਇਹ ਗੱਲਬਾਤ ਦੇ ਵਿੱਚ ਕੋਈ ਦਮ ਹੈ, ਕੀ ਇਹ ਗੱਲ ਕਰਨ ਦੇ ਵਿੱਚ ਕੋਈ ਦਮ ਹੈ ਜਾਂ ਨਹੀਂ। 416-233-7368 ਜਾਂ ਇਹ ਸਿਰਫ ਗੱਲਾਂ ਹੀ ਨੇ, ਜਾਂ ਫਿਰ ਤੁਹਾਨੂੰ ਲੱਗਦਾ ਕਿ ਯਾਰ ਜੇ ਸੱਚੀ ਅਮੈਰੀਕਾ ਬੈਟਰ ਆ ਕੈਨੇਡਾ ਦੇ ਵਿੱਚੋਂ, ਕੈਨੇਡਾ ਦੇ ਨਾਲੋਂ ਜੇ ਤੁਲਨਾ ਕਰਦੇ ਤੁਸੀਂ ਅਮੈਰੀਕਾ ਦੀ, ਤੁਸੀਂ ਕੀ ਦੇਖਦੇ ਹੋ ਕਿ ਯੂ ਲਵ ਮੀ ਲਵ ਕੈਨੇਡਾ, ਕੈਨੇਡਾ ਆਪਣਾ ਮੁਲਕ ਆ, ਤੁਸੀਂ ਆਪਣੇ ਮੁਲਕ ਨੂੰ ਪਿਆਰ ਕਰਦੇ ਹੋ, ਜਾਂ ਤੁਹਾਨੂੰ ਲੱਗਦਾ ਕਿ ਯਾਰ ਗੁਆਂਢੀ ਮੁਲਕ ਜ਼ਿਆਦਾ ਘੈਂਟ ਆ, ਖਾਸ ਤੌਰ 'ਤੇ ਜੇ ਇਹ ਆਪਣਾ ਹੀ ਹੋ ਜਾਵੇ ਤਾਂ ਵੀ ਜ਼ਿਆਦਾ ਬੈਟਰ ਆ। 416-233-7368 ਸਟੂਡੀਓ ਦਾ ਨੰਬਰ ਆ, 416-233-7368, 416-233-7368। ਤਕਰੀਬਨ 5-6 ਮਿੰਟ ਹੀ ਇਸ 'ਤੇ ਆਪਾਂ ਗੱਲਬਾਤ ਕਰਾਂਗੇ। ਇਸ ਤੋਂ ਬਾਅਦ ਬਲਜਿੰਦਰ ਨਹਿਲ ਜੀ ਅਤੇ ਹਰਸਿਮਰਨ ਜੀ ਵੇਟ ਕਰ ਰਹੇ ਨੇ, ਇਹਨਾਂ ਨਾਲ ਆਪਾਂ ਆਪਣੀ ਸਿਟੀ ਬਾਰੇ ਗੱਲਾਂ ਬਾਤਾਂ ਕਰਾਂਗੇ ਅਤੇ ਇਹਨਾਂ ਦਾ ਇਲੈਕਸ਼ਨ ਲੜਨ ਦਾ ਇਹਨਾਂ ਨੇ ਫੈਸਲਾ ਕਿਉਂ ਲਿਆ ਭਾਈ, ਕੀ ਇਹਨਾਂ ਨੂੰ ਪ੍ਰੋਬਲਮ ਦਿਖੀ ਇਸ ਆਪਣੇ ਵਾਰਡ ਦੇ ਵਿੱਚ। ਸੋ ਉਹ ਗੱਲਾਂ ਬਾਤਾਂ ਵੀ ਕਰਾਂਗੇ। ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ, ਸਟੂਡੀਓ ਨੰਬਰ ਆ 416-233-7368। ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਬ੍ਰੀਜ਼ ਏਅਰ ਡਕਟ ਕਲੀਨਿੰਗ। ਤੁਸੀਂ ਡਕਟ ਕਲੀਨਿੰਗ ਕਰਵਾਉਣੀ ਆ ਸਿਰਫ $150 ਦੇ ਵਿੱਚ, ਹਾਂਜੀ ਬ੍ਰੈਂਪਟਨ ਆ ਚਾਹੇ ਮਿਸੀਸਾਗਾ, ਇਹਨਾਂ ਦੇ ਲਈ ਸਪੈਸ਼ਲ ਰੇਟ ਨੇ, ਫਲੈਟ ਰੇਟ ਨੇ $150 ਬ੍ਰੈਂਪਟਨ ਮਿਸੀਸਾਗਾ ਲਈ, ਚਾਹੇ ਘਰ 3000 ਸਕੇਅਰ ਫੀਟ ਦਾ ਹੋ ਕਿਉਂ ਨਾ ਹੋਵੇ। ਕਾਲ ਕਰ ਸਕਦੇ ਹੋ 905-330-9900, 905-330-9900, 905-330-8900। ਪਹਿਲੀ ਕਾਲ ਕੁਲਦੀਪ ਜੀ, ਸਤਿ ਸ਼੍ਰੀ ਅਕਾਲ। ਕਿਵੇਂ ਦੁਬਾਰੇ ਸਮਝੇ,
1: 905-330-9900
0: ਕੁਲਦੀਪ ਜੀ ਤੁਸੀਂ ਆਉਂਦੇ ਰਹੋ।
2: ਹਾਂਜੀ ਹਾਂਜੀ ਸਰ
0: ਜੀ,
2: ਮੈਨੂੰ ਵੀ ਬੜੀ ਅਜੀਬ ਲੱਗਦੀ ਹੈ ਗੱਲ ਸਰ। ਦੇਖੋ ਮੈਂ ਇੰਟਰਨੈਸ਼ਨਲ ਇਕਨੋਮਿਕਸ ਦੇ ਵਿੱਚ ਕੀਤੀ ਹੈ ਮੈਂ, ਤੇ ਉਸ ਤੋਂ ਬਾਅਦ ਮੈਂ ਥੋੜੇ ਰਿਸਰਚ ਵਿੱਚ ਵੀ ਰਿਹਾ, ਉਸ ਤੋਂ ਬਾਅਦ MBA ਕਰਕੇ ਤੇ ਮੈਂ ਇੰਟਰਨੈਸ਼ਨਲ ਮਾਰਕੀਟਿੰਗ ਦੇ ਵਿੱਚ ਹੀ ਰਿਹਾ।
0: ਵੈਰੀ ਗੁੱਡ।
2: ਪਰ ਇਹ ਲੋਕਾਂ ਨੂੰ ਜੀ ਪਤਾ ਨੀ ਸਰਫਸ ਲੈਵਲ ਤੇ ਨਾ ਚੀਜ਼ਾਂ ਦੇਖ ਕੇ ਕਰੀ ਜਾਂਦੇ ਹੈਗੇ। ਮੇਰਾ ਬੇਟਾ ਖੁਦ ਉੱਥੇ ਨਿਊਯਾਰਕ ਦੇ ਵਿੱਚ ਸੋਫਟਵੇਅਰ ਇੰਜੀਨੀਅਰ ਹੈ, ਪਰ ਜੋ ਉਹਨਾਂ ਦੀ ਥਿੰਕਿੰਗ ਹੈ, ਜੇ ਤਾਂ ਹੈ ਤੁਹਾਡੇ ਕੋਲ ਬਹੁਤ ਪੈਸਾ, ਦੈਨ ਯੂ ਐਸ ਇਜ਼ ਗੁੱਡ, ਅਦਰਵਾਈਜ਼ ਮਿਡਲ ਕਲਾਸ ਲੋਕਾਂ ਦੇ ਲਈ ਕੈਨੇਡਾ ਇਜ਼ ਮੱਚ ਮੱਚ ਬੈਟਰ, ਜਿਸ ਤਰ੍ਹਾਂ ਇੱਥੇ ਫੈਸਿਲਿਟੀਜ਼ ਹੈ ਤੇ ਕ੍ਰਾਈਮ, ਜਿਵੇਂ ਕਹਿੰਦੇ ਨੇ ਕਿ ਲਾਅ ਐਂਡ ਆਰਡਰ, ਕ੍ਰਾਈਮ ਤਾਂ ਜੀ ਯੂ ਐਸ ਵਿੱਚ ਇੰਨਾ ਜ਼ਿਆਦਾ ਹੈ, ਜੇ ਤੁਸੀਂ ਰਿਚ ਏਰੀਆ ਵਿੱਚ ਨਹੀਂ ਰਹਿੰਦੇ,
0: ਹਾਂ ਉੱਥੇ ਤਾਂ ਸਟਰੀਟਸ ਤੇ ਹਰੇਕ ਕੋਲ ਗਨ ਆ,
2: ਬਹੁਤ ਜ਼ਿਆਦਾ ਰਿਚ ਏਰੀਆ।
0: ਸੋ ਕੈਨੇਡਾ ਮੋਰ ਸੇਫ ਆ ਤੇ ਜ਼ਿਆਦਾ ਬੈਟਰ ਆ, ਖਾਸ ਤੌਰ ਤੇ ਮਿਡਲ ਕਲਾਸ ਹੁੰਦੇ ਲਈ।
2: ਤੇ ਯਾਨੀ ਕਿ ਜੋ ਤੁਸੀਂ ਦੇਖੋ ਹੈਲਥ ਦਾ ਹੀ ਉਹਨਾਂ ਨੇ ਇੰਨਾ ਕਮਰਸ਼ੀਅਲਾਈਜੇਸ਼ਨ ਕੀਤਾ, ਹੈਲਥ ਇੰਸ਼ੋਰੈਂਸ ਆ ਜਿਹੜੀ ਫਾਰਮੇਸੀ, ਉਹ ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਨੀ, ਡੈਮੋਕ੍ਰੇਸੀ ਉਦੋਂ ਤੱਕ ਜਦੋਂ ਤੱਕ ਇਲੈਕਸ਼ਨ ਹੋ ਰਹੀ ਹੈ, ਉਸ ਤੋਂ ਬਾਅਦ ਪ੍ਰੈਜੀਡੈਂਟ ਕੋਲ ਇੰਨੀਆਂ ਪਾਵਰਾਂ ਨੇ ਵੀ ਜੇ ਕੋਈ ਇਸ ਤਰ੍ਹਾਂ ਜਿਸ ਤਰ੍ਹਾਂ ਇਹ ਬੇਵਕੂਫ ਬੰਦਾ ਹੁਣ ਬੈਠਾ ਹੈ ਉਹ ਕੁਛ ਵੀ ਕਰ ਸਕਦਾ।
0: ਸ਼ੁਕਰੀਆ ਜੀ, ਥੈਂਕ ਯੂ। ਸੋ ਕੈਨੇਡਾ ਪਹਿਲੀ ਕਾਲ ਤਾਂ ਇਹੀ ਆ ਕਿ ਕੈਨੇਡਾ ਮੱਚ ਬੈਟਰ ਹੈ। ਜਤਿੰਦਰ ਜੀ ਦੀ ਕਾਲ ਡਰੋਪ ਹੋ ਗਈ, ਦੋ ਤਿੰਨ ਕਾਲਾਂ ਹੋਰ ਡਰੋਪ ਹੋਈਆਂ ਨੇ, ਤੁਸੀਂ ਕਾਲ ਕਰ ਸਕਦੇ ਹੋ 416-233-6888। ਫੋਨ ਲਾਈਨਾਂ ਰਾਈਟ ਨਾਓ ਫ੍ਰੀ ਨੇ, ਤੁਹਾਨੂੰ ਮਿਲ ਜੂਗਾ ਕਾਲ 416-233-6888। ਯੂ ਐਸ ਏ ਵਰਸਿਸ ਕੈਨੇਡਾ, ਤੁਹਾਨੂੰ ਕੀ ਲੱਗਦਾ ਕਿਹੜਾ ਮੁਲਕ ਜ਼ਿਆਦਾ ਵਧੀਆ ਹੈਗਾ, ਆਪਣਾ ਕੈਨੇਡਾ ਜਾਂ ਫਿਰ ਗੁਆਂਢੀ ਮੁਲਕ? 416-233-7388 'ਤੇ ਕਿਹੜੇ ਮੁੱਦੇ 'ਤੇ ਜ਼ਿਆਦਾ ਤੁਹਾਨੂੰ ਲੱਗਦਾ ਕਿ ਗੁਆਂਢੀ ਮੁਲਕ ਜ਼ਿਆਦਾ ਵਧੀਆ, ਉਹ ਵੀ ਦੱਸਿਓ। 0575 ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
0: ਵਧੀਆ ਜੀ, ਠੀਕ ਠਾਕ।
1: ਮੈਂ 7-8 ਸਾਲ ਸਪੈਂਡ ਕੀਆ ਅਮੇਰਿਕਾ ਮੇਂ।
0: ਅੱਛਾ,
1: ਦੂਰ ਕੇ ਡੋਲ ਸੁਹਾਨੇ ਹੈ ਔਰ ਕੁਛ ਨਹੀਂ, ਉਸਕੇ ਬਾਅਦ ਕੈਨੇਡਾ ਸੈਟਲ ਹੁਆ। ਕਿਤਨੀ ਅੱਛੀ ਕੰਟਰੀ ਹੈ ਕੈਨੇਡਾ ਅਮੇਰਿਕਾ ਕੇ ਮੁਕਾਬਲੇ।
0: ਕੈਨੇਡਾ ਵਧੀਆ ਕੰਟਰੀ ਹੈ, ਤੁਸੀਂ ਅਮੇਰਿਕਾ ਰਹਿ ਕੇ ਆਏ ਹੋ ਤੇ ਕਹਿ ਰਹੇ ਹੋ ਕਿ ਕੈਨੇਡਾ ਜ਼ਿਆਦਾ ਵਧੀਆ ਕੰਟਰੀ?
1: ਹਾਂ ਭਾਈ, ਯਹਾਂ ਰੇਸਿਜ਼ਮ ਸਿਰਫ ਸੋਸ਼ਲ ਮੀਡੀਆ ਪੇ ਦਿਖਤਾ ਹੈ, ਗਰਾਊਂਡ ਲੈਵਲ ਪੇ ਨਹੀਂ ਹੈ। ਵਹਾਂ ਗਰਾਊਂਡ ਲੈਵਲ ਪੇ ਬਹੁਤ ਜ਼ਿਆਦਾ ਹੈ ਭਾਈ, ਯਹਾਂ ਗਰਾਊਂਡ ਪੇ ਇਤਨਾ ਨਹੀਂ ਹੈ। ਹਾਂ, ਇੱਕਾ ਦੁੱਕਾ ਹੋਗਾ, ਘਟਨਾਏ ਹੋ ਜਾਤੀ ਹੈ, ਲੇਕਿਨ ਡੇ ਟੂ ਡੇ ਲਾਈਫ ਮੇਂ ਆਪ ਦੇਖ ਲੋਗੇ, ਜਬ ਅੰਗਰੇਜ਼ ਆਪਕੀ ਤਰ੍ਹਾਂ ਆਂਖੇ ਉਠਾ ਕੇ ਐਸੇ ਗੰਦੇ ਤਰੀਕੇ ਸੇ ਦੇਖੇਗਾ। ਯਹਾਂ ਤੋ ਭਾਈ ਇਤਨੇ ਪਿਆਰ ਸਮਾਜ ਕਰਤੇ ਹੈ ਸਭ ਲੋਗ, ਈਵਨ ਮੇਰੇ ਕੋ ਬਾਰਡਰ ਪੇ ਕ੍ਰੋਸ ਕਰਤੇ, ਕਿਉਂਕਿ ਜੋ ਯਹਾਂ ਕਾ ਬਾਰਡਰ ਆਫੀਸਰ ਥਾ ਇਤਨੇ ਪਿਆਰ ਸੇ ਬਾਤ ਕਰੀ, ਔਰ ਜੋ ਵਹਾਂ ਕਾ ਬਾਰਡਰ ਆਫੀਸਰ ਹੈ ਐਸੇ ਬਾਤ ਕਰਤਾ ਜੈਸੇ ਹਮਨੇ ਕੋਈ ਕ੍ਰਾਈਮ ਕਰ ਦਿਆ।
0: ਜੀ ਜੀ ਜੀ, ਸ਼ੁਕਰੀਆ ਜੀ, ਥੈਂਕ ਯੂ ਤੁਹਾਡੀ ਕਾਲ ਲਈ, ਬਹੁਤ ਸ਼ੁਕਰੀਆ, ਤੁਹਾਨੂੰ ਵੈਲਿਊਏਬਲ ਕਾਲ ਸੀਗੀ ਕਿਉਂਕਿ ਬਾਈ ਜੀ ਖੁਦ ਯੂ ਐਸ ਏ ਰਹਿ ਕੇ ਆਏ ਨੇ। ਅਗਲੀ ਕਾਲ 525 ਨੰਬਰ ਹੈ ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਦੇਖ ਲੋ ਕੈਨੇਡਾ ਤਾਂ ਬੈਟਰ ਆ ਸਾਰੀ ਦੁਨੀਆ ਵਾਸਤੇ, ਦੁਨੀਆ ਕਹਿੰਦੇ ਵੀ ਹਾਂ ਕੈਨੇਡਾ ਚੀਜ਼ ਹੈਗੀ ਹੈ ਜੀ, ਬਸ ਇਹਨੇ ਦੇਖਣਾ।
0: ਵੈਰੀ ਗੁੱਡ ਜੀ, ਥੈਂਕ ਯੂ ਵੈਰੀ ਮੱਚ। ਚਲੋ, ਬਹੁਤ ਖੁਸ਼ੀ, ਅੱਜ ਮੈਨੂੰ ਖੁਸ਼ੀ ਹੋ ਰਹੀ ਹੈ ਜਦੋਂ ਕਾਲਾਂ ਆ ਰਹੀਆਂ ਨੇ ਨਾ ਕਿ ਭਾਈ ਕੈਨੇਡਾ ਕੈਨੇਡਾ ਹੀ ਆ ਐਂਡ ਇਹਦੇ ਵਰਗਾ ਮੁਲਕ ਨਹੀਂ ਹੈਗਾ। ਤੇ ਜਦੋਂ ਲਾਸਟ ਟਾਈਮ ਟਾਕ ਸ਼ੋਅ ਕੀਤਾ ਸੀ ਉਦੋਂ ਜਦੋਂ ਕਾਲਾਂ ਹਰ ਤੀਜੀ ਕਾਲ ਇਹ ਆਇਆ ਕਰੇ ਕਿ ਜੀ ਅਮੈਰੀਕਾ ਜ਼ਿਆਦਾ ਵਧੀਆ, ਅਮੈਰੀਕਾ ਜ਼ਿਆਦਾ ਵਧੀਆ, ਉਦੋਂ ਬੜਾ ਦੁੱਖ ਲੱਗਿਆ ਕਰੇ ਯਾਰ, ਸਾਡਾ ਕੈਨੇਡਾ ਕਿਉਂ ਨਹੀਂ ਵਧੀਆ, ਕੀ ਘਾਟ ਆ? 416-233-7388। ਹਰਵਿੰਦਰ ਜੀ, ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਜੀ।
0: ਜੀ
4: ਭਾਜੀ, ਕੈਨੇਡਾ ਤਾਂ ਬਹੁਤ ਬੈਟਰ ਆ, ਤੇ ਕ੍ਰਾਈਮ ਕਿੰਨਾ ਜ਼ਿਆਦਾ ਦੇਖੋ ਤੁਸੀਂ।
0: ਉਹ ਕੀ ਬਾਰਾ ਟਰੱਕ ਡਰਾਈਵਰ ਕਹਿੰਦੇ ਨੇ, ਕਹਿੰਦੇ ਜੀ ਤੁਹਾਡੇ ਟਰੱਕ ਡਰਾਈਵਰ ਬਣਾਉਂਦੇ ਨੇ ਉਰੇ 7,000-8,000, ਉਧਰ 15,000 ਤੋਂ ਘੱਟ ਕਹਿੰਦੇ ਗੱਲ ਹੀ ਨਹੀਂ ਕਰਦੇ।
4: ਨਹੀਂ ਜੇ ਉਰੇ ਸ਼ਹਿਰ ਚੋ ਜੇ ਅਮਰੀਕਾ ਬਣ ਜੂ ਫਿਰ ਇਹਨਾਂ ਨੂੰ 15,000 ਕਿਵੇਂ ਮਿਲਣ ਲੱਗ ਜੂ, ਇਹ ਦੱਸੋ। ਕੋਈ ਕਾਰਨ ਤਾਂ ਦੱਸਣ ਨਾ ਵੀ ਤਾਂ 15,000 ਮਿਲ
0: ਜੀ,
4: ਹੈ ਨਾ, ਕੋਈ ਕਾਰਨ ਤਾਂ ਹੋਵੇ ਨਾ ਵੀ ਇੱਕਦਮ, ਤੁਸੀਂ ਦੱਸੋ ਕਿੱਥੇ 8,000 ਕਿੱਥੇ 15,000 ਵੀ ਇੱਕਦਮ ਕਿਵੇਂ ਵਾਜੂਗਾ, ਕੋਈ ਕਾਰਨ ਦੇਣਗੇ ਨਾ ਫਿਰ ਆਪਾਂ ਮੰਨੀ
0: ਜੀ।
4: ਇਹ ਨਾ ਨਾ ਆਪਾਂ ਸੋਚੀਏ ਵੀ ਹਾਂ ਭਾਈ ਉਹ 15,000 ਬਣਾਉਂਦੇ, ਪਰ ਉੱਥੇ ਟਰੱਕ ਡਰਾਈਵਰਾਂ ਦਾ ਹਾਲ ਦੇਖ ਲਓ ਕਿੰਨੇ ਕੱਢਦੇ,
0: ਇਮੀਗ੍ਰੇਸ਼ਨ ਲਈ ਮਾੜੀ ਗੱਲ ਆ ਜਾਂ ਸਾਰਿਆਂ ਲਈ ਮਾੜੀ ਗੱਲ, ਚੰਗੀ ਗੱਲ?
4: ਨਹੀਂ ਨਹੀਂ, ਉਹ ਤਾਂ ਬਹੁਤ ਮਾੜੀ ਗੱਲ ਆ ਜਿਹੜਾ ਉਹ ਕਰ ਰਿਹਾ ਨਾ। ਇਹਦੇ ਨਾਲ ਦੇਖੋ ਤੁਸੀਂ ਪਹਿਲਾਂ ਦੱਸੋ ਵੀ ਅੱਜ ਤੱਕ ਕੋਈ ਵੀ ਆਇਆ ਜਿਹੜਾ, ਜਿੰਨਾ ਵੀ ਰਾਸ਼ਟਰਪਤੀ ਆਏ ਨੇ, ਕਦੇ ਕਿਸੇ ਨੇ ਆਹ ਕੀਤਾ ਜੋ ਇਹੀ ਇਕੱਲਾ ਕਰ ਰਿਹਾ ਟਰੰਪ? ਵੀ ਹੋਰਾਂ ਰਾਸ਼ਟਰਪਤੀਆਂ ਨੂੰ ਨਹੀਂ ਸੀ ਉਹ ਬੁਰੇ ਲੱਗਦੇ, ਇਕੱਲਾ ਟਰੰਪ ਤੋਂ ਸਿਵਾ ਹੋਰ ਕਿਸੇ ਨੇ ਕੁਛ ਨਹੀਂ ਕੀਤਾ।
0: ਸ਼ੁਕਰੀਆ ਬਾਈ ਜੀ, ਧੰਨਵਾਦ। ਸੋ ਉਹਦੇ ਵਿੱਚ ਟਰੰਪ ਦਾ ਸੋਚਣਾ ਕਿ ਕ੍ਰਾਈਮ ਵੱਧ ਰਹੇ ਆ ਕੰਟਰੀ ਚ, ਉਹ ਕ੍ਰਾਈਮ ਕਰ ਰਹੇ ਨੇ ਇਲੀਗਲ ਇਮੀਗ੍ਰੈਂਟ, ਤੇ ਉਹਨਾਂ ਨੂੰ ਬਾਹਰ ਕੱਢਣ ਨਾਲ ਮੇਰਾ ਮੁਲਕ ਸੇਫ ਹੋ ਜਾਓ, ਇਹ ਟਰੰਪ ਸਾਹਿਬ ਦੀ ਸੋਚਣੀ ਆ। ਸ਼ੁਕਰੀਆ ਹਰਵਿੰਦਰ ਜੀ, ਧੰਨਵਾਦ। ਸਟੂਡੀਓ ਨੰਬਰ 416-233-6368 ਪ੍ਰੋਗਰਾਮ ਨੂੰ ਇਹ ਹਿੱਸਾ ਸਪੋਂਸਰ ਕਰ ਰਹੇ ਨੇ ਅਕਾਲ ਮੋਰਗੇ ਤੋਂ ਰਸ਼ਮੀ ਜੀ। ਰਸ਼ਮੀ ਜੀ, ਸਤਿ ਸ੍ਰੀ ਅਕਾਲ ਜੀ, ਐਂਡ ਵੈਲਕਮ।
5: ਬਹੁਤ ਬਹੁਤ ਧੰਨਵਾਦ ਹਰੀ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ।
0: ਜੀ, ਕੀ ਸੰਦੇਸ਼ ਦੇਣਾ ਚਾਹੋ
5: ਜੀ? ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਕ੍ਰੈਡਿਟ ਬਾਰੇ। ਜੇ ਤੁਸੀਂ ਪਾਸਟ ਵਿੱਚ ਪ੍ਰਪੋਜ਼ਲ ਜਾਂ ਬੈਂਕਰਪਸੀ ਕੀਤੀ ਸੀਗੀ, ਉਸ ਤੋਂ ਬਾਅਦ ਅਸੀਂ ਆਪਣਾ ਕ੍ਰੈਡਿਟ ਜਿਹੜਾ ਦੁਬਾਰਾ ਐਸਟੈਬਲਿਸ਼ ਕਿੱਦਾਂ ਕਰ ਸਕਦੇ ਹਾਂ, ਮੇਨਟੇਨ ਕਿੱਦਾਂ ਕਰ ਸਕਦੇ ਹੈਗੇ ਆ? ਪਹਿਲੀ ਚੀਜ਼ ਤੇ ਹੈਗੀ ਹੈ, ਜਦੋਂ ਵੀ ਤੁਸੀਂ ਡਿਸਚਾਰਜ ਹੁੰਦੇ ਹੈਗੇ ਹੋ, ਹਮੇਸ਼ਾ ਮੇਕ ਸ਼ੋਰ ਕਰੋ ਆਪਣੇ ਆਪ ਆਪਣਾ ਕ੍ਰੈਡਿਟ ਪੁੱਲ ਕਰਕੇ ਦੇਖੋ ਕਿ ਉਹ ਸਾਰੀ ਇਨਫੋਰਮੇਸ਼ਨ ਐਕੋਫੈਕਸ ਤੱਕ ਪਹੁੰਚ ਗਈ ਹੈਗੀ ਹੈ। ਇਸ ਦੇ ਨਾਲ ਨਾਲ ਕੋਸ਼ਿਸ਼ ਕਰੋ ਕਿ ਦੋ ਟਰੇਡ ਲਾਈਨਸ ਲੈ ਸਕੋ। ਟ੍ਰੇਡ ਲਾਈਨਸ ਕੀ ਹੁੰਦੀਆਂ ਨੇ ਕਿ ਕੋਈ ਕ੍ਰੈਡਿਟ ਕਾਰਡ ਹੋ ਗਿਆ, ਕੋਈ ਲਾਈਨ ਆਫ ਕ੍ਰੈਡਿਟ ਹੋ ਗਈ, ਕਾਰ ਲੋਨ ਹੋ ਗਿਆ। ਇਸ ਤਰ੍ਹਾਂ ਕੀ ਹੈਗਾ ਕਿ ਸਾਡੀ ਕ੍ਰੈਡਿਟ ਹਿਸਟਰੀ ਬਣਨੀ ਸ਼ੁਰੂ ਹੁੰਦੀ ਹੈ। ਤੇ ਨੋਰਮਲੀ ਜਦੋਂ ਅਸੀਂ ਬੈਂਕਾਂ ਕੋਲ ਵਾਪਿਸ ਜਾਂਦੇ ਹਾਂ, ਬੈਂਕ ਦੇਖਦਾ ਹੈਗਾ ਦੋ ਟ੍ਰੇਡ ਲਾਈਨਸ, 2000 ਦੀ ਲਿਮਿਟ ਵਾਲੀ ਤੇ ਨਾਲੇ 2 ਸਾਲ ਦੀ ਹਿਸਟਰੀ। ਸੋ ਬੇਸਿਕਲੀ ਡਿਸਚਾਰਜ ਹੋਣ ਤੋਂ 2 ਸਾਲ ਬਾਅਦ ਜਿਹੜਾ ਹੈਗਾ ਤੁਸੀਂ ਬੈਂਕਾਂ ਕੋਲ ਜਾ ਸਕਦੇ ਹੈਗੇ ਹੋ। ਬਟ ਇੱਥੇ ਇਹ ਵੀ ਦੱਸਣਾ ਚਾਹਾਂਗੀ ਕਿ ਸਾਡੇ ਕੋਲ ਅਕਾਲ ਮੋਰਗੇਜ ਤੇ ਇਹੋ ਜਿਹੇ ਲੈਂਡਰਸ ਵੀ ਹੈ ਜਿਸ ਵਿੱਚ ਤੁਹਾਡੀ ਅਗਰ ਹਿਸਟਰੀ 2 ਸਾਲਾਂ ਦੀ ਨਹੀਂ ਹੋਈ, ਈਵਨ ਇਫ ਤੁਸੀਂ ਰਾਈਟ ਨਾਓ ਪ੍ਰਪੋਜ਼ਲ ਦੇ ਵਿੱਚ ਹੈਗੇ ਹੋ, ਪੇਮੈਂਟਸ ਕਰ ਰਹੇ ਹੋ, ਤਾਂ ਵੀ ਮੋਰਗੇਜ ਦੀਆਂ ਪੋਸੀਬਿਲਿਟੀਜ਼ ਹੈਗੀਆਂ ਨੇ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਪ੍ਰਿੰਸੀਪਲ ਬ੍ਰੋਕਰ। ਧੰਨਵਾਦ ਜੀ,
0: ਬਹੁਤ ਬਹੁਤ ਧੰਨਵਾਦ ਜੀ। ਸੋ ਰਸ਼ਮੀਤ ਕੌਰ ਜੀ ਨੂੰ ਤੁਸੀਂ ਦੋਸਤੋ ਕਾਲ ਕਰਨੀ ਹੈ, ਇਹਨਾਂ ਦੇ ਨਾਲ ਗੱਲਬਾਤ ਕਰਨ ਲਈ ਨੰਬਰ 1-1-646-549-4499। ਜੇ ਇੱਕ ਟਾਈਮ ਤੇ ਜ਼ਿਆਦਾ ਕਾਲ ਆ ਰਹੀਆਂ ਨੇ, ਨੰਬਰ ਨਹੀਂ ਮਿਲ ਰਿਹਾ, ਤਾਂ ਇਹਨਾਂ ਨੂੰ ਟੈਕਸਟ ਮੈਸੇਜ ਡਰੋਪ ਕਰ ਦਿਓ, ਇਹ ਕਾਲ ਬੈਕ ਕਰ ਲੈਣਗੇ। 647-549-4499 ਰਸ਼ਮੀ ਜੀ ਦਾ ਨੰਬਰ। ਬਹੁਤ ਸ਼ੁਕਰੀਆ ਜੀ, ਧੰਨਵਾਦ,
5: ਧੰਨਵਾਦ ਜੀ,
0: ਥੈਂਕ ਯੂ ਜੀ। ਅਗਲੀ ਕਾਲ 3515 ਨੰਬਰ, ਸਤਿ ਸ੍ਰੀ ਅਕਾਲ ਜੀ।
6: ਹਾਂਜੀ ਬਾਈ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
6: ਦੇਖੋ ਜੀ, ਜਿਹੜਾ ਆਪਣਾ ਟੌਪ ਚੱਲ ਰਿਹਾ ਨਾ, ਵੀ ਜਿਹੜਾ ਕੰਟਰੀ ਬੈਟਰ ਹੋ ਸਕਦਾ ਜਾਂ ਬੈਟਰ ਹੈ, ਹਨਾ। ਦੇਖੋ ਅਮੈਰੀਕਾ ਦੇ ਵਿੱਚ ਨਾ ਆਪਾਂ ਨੂੰ ਲੱਗਦਾ ਹੀ ਹੈ, ਜਿਵੇਂ ਬਾਈ ਜੀ ਪਹਿਲਾਂ ਕਹਿ ਗਏ ਸੀਗੇ, ਦੇਖੋ ਮੈਂ ਬਹੁਤ 93 ਦੇ ਟਰੱਕ ਲੈਣ 'ਚ ਹੈ, ਮੈਂ ਬਹੁਤ ਜ਼ਿਆਦਾ USA ਚੱਲਿਆ, ਹਰੇਕ ਸਟੇਟ ਤੇ ਹਰੇਕ ਸਿਟੀ 'ਚ ਗਿਆ ਹੋਊਗਾ ਚੰਗੀ ਤਰ੍ਹਾਂ, ਠੀਕ ਹੈ ਜੀ। ਤਾਂ ਉੱਥੇ ਬਹੁਤ ਵੱਡੀਆਂ ਪ੍ਰੋਬਲਮ ਆਈਆਂ, ਇਕੱਲਾ ਇੱਕ ਡਾਲਰ ਮਜ਼ਬੂਤ ਨਾ ਵੇਖ ਲਓ, ਵੀ ਆਪਾਂ ਜੇ ਕਰੀਏ ਡਾਲਰ ਮਜ਼ਬੂਤ ਆ ਤੇ ਉਹਦਾ ਵੀ ਆਪਣੇ ਇੰਡੀਆ ਦਾ ਬਹੁਤ ਜ਼ਿਆਦਾ, ਕਈ ਬੰਦੇ ਤਾਂ ਇਹ ਸੋਚਦੇ ਫਿਰ ਉੱਥੇ ਜਾ ਕੇ ਬੀਗਨੇ ਬਣ ਜਾਂਦੇ ਆ। ਹੁਣ ਪਹਿਲੀ ਗੱਲ ਤਾਂ ਮੈਡੀਕਲ ਜਿਹੜਾ ਆਪਾਂ ਨੂੰ ਇੱਥੇ ਫ੍ਰੀ ਹੈ, ਬੰਦਾ ਸੋਚਦਾ ਵੀ ਉੱਥੇ ਮੈਡੀਕਲ ਬਹੁਤ ਕੋਸਟਲੀ ਹੈ। ਬਾਕੀ ਜਿਹੜਾ ਕ੍ਰਾਈਮ ਹੈ, ਕ੍ਰਾਈਮ ਬਹੁਤ ਜ਼ਿਆਦਾ ਹੈ ਜੀ, ਹਰੇਕ ਬੰਦਾ ਤਾਂ ਗੱਲ ਚੱਕੀ ਫਿਰਦਾ। ਹੁਣ ਜਿਹੜੇ ਆਪਣੇ ਟਰੱਕਰ ਵੀਰ
0: ਜੀ ਜਿਹੜੇ ਡਿਬੇਟ ਕਰਦੇ ਨਾ, ਤਿੰਨ ਚੀਜ਼ਾਂ ਜਿਹੜੇ ਲਾਸਟ ਟਾਈਮ ਟਾਕ ਸ਼ੋਅ ਦੇ ਵਿੱਚ ਸੀ, ਉਹ ਤਿੰਨ ਚੀਜ਼ਾਂ ਸੀ। ਇੱਕ ਤਾਂ ਡਾਲਰ ਵੱਧ ਬਣਦੇ ਆ, ਇੱਕ ਰੀਅਲ ਸਟੇਟ ਕੇ ਘਰ ਸਸਤੇ ਨੇ ਭਾਈ, ਵੀ ਸਾਡੇ ਤਾਂ ਜਿਹੜਾ ਤੁਸੀਂ ਮਿਲੀਅਨ ਚ ਲੈਣੇ ਹੋ ਇਹ ਜਿਹਾ ਘਰ 4 ਲੱਖ ਚ ਮਿਲ ਜਾਂਦਾ।
6: ਜਨਾਬ ਘਰ ਮਹਿੰਗੇ ਕਿਹਨੇ ਕੀਤੇ ਆ ਜੀ, ਤੁਸੀਂ ਪਿੱਛੇ 15-20 ਸਾਲ ਪਿੱਛੇ ਚਲੇ ਜਾਓ, 20 ਸਾਲ ਪਿੱਛੇ, ਮੈਂ 92 ਦਾ ਇੱਥੇ ਆ, ਘਰ ਮਹਿੰਗੇ ਕਿਹਨੇ ਕੀਤੇ ਆ, ਅਸੀਂ ਕੀਤੇ ਨਾ ਲੈਣਾ ਚਲਾ ਕੇ, ਠੀਕ ਹੈ ਨਾ। ਇੱਕ ਵੈਰੀ ਵੈਰੀ ਟਰੂ ਹੈ, ਜਿਹੜੇ ਸਾਡੇ ਉਧਰਲੇ ਲੀਡਰ ਹੈ
0: ਜੀ,
6: ਇਕੱਲੇ ਪੰਜਾਬ ਦੇ ਨਹੀਂ, ਹੋਲ ਆਫ ਇੰਡੀਆ ਦੇ, ਉਹਨਾਂ ਦਾ ਜਿੰਨਾ 2 ਨੰਬਰ ਦਾ ਪੈਸਾ ਇੱਥੇ ਇਨਵੈਸਟ ਹੋਇਆ।
0: ਆਪਣਾ ਕੱਲ ਨੂੰ ਮੇਰੇ ਕੋਲ ਨਾ ਕੈਂਡੀਡੇਟ ਬੈਠੇ ਨੇ, ਇਲੈਕਸ਼ਨ ਕੈਂਡੀਡੇਟ ਬਲਜਿੰਦਰ ਨਹਿਰ ਜੀ ਤੇ ਹਰਸਿਮਰਨ ਜੀ, ਇਹ ਕੀ ਲੱਗਦਾ ਕੱਲ ਨੂੰ ਆਪਾਂ ਦੁਬਾਰੇ ਖੁੱਲੀ ਗੱਲਬਾਤ ਕਰੀਏ ਪੂਰਾ ਇੱਥੇ ਟਾਕ ਸ਼ੋਅ? ਹਾਂ, ਕੱਲ ਨੂੰ ਇਹ, ਕਿਉਂਕਿ ਨਾ ਇਹ ਮੈਂ ਹਜੇ ਇਹਨੂੰ ਸਮਰਾਈਜ਼, ਕਿਉਂਕਿ ਖੁੰਡ ਚਰਚੇ ਦੇ ਵਿੱਚ ਹੁੰਦਾ ਕਿ ਆਪਾਂ ਗੱਲ ਕੀਤੀ ਤੇ ਨਿਚੋੜ ਕੱਢ ਲਿਆ, ਐਂਡ ਇਹ 10 ਮਿੰਟ ਇਹ ਟੋਪਿਕ ਲਈ ਅੱਜ ਮੈਨੂੰ ਘੱਟ ਜਾਪ ਰਹੇ ਨੇ, ਮੇਰੀ ਕੋਸ਼ਿਸ਼ ਹੈ ਤੇ ਪੂਰੀ ਖੁੱਲੀ ਗੱਲਬਾਤ ਕੀਤੀ ਜਾਵੇ। ਰੇਸ਼ਮ ਬਰਾੜ ਜੀ, 30 ਸੈਕਿੰਡ ਨੇ ਬਾਈ ਜੀ ਤੁਹਾਡੇ ਕੋਲ।
7: ਸਤਿ ਸ੍ਰੀ ਬਾਈ ਜੀ, ਨਿਚੋੜ ਤਾਂ ਮੈਂ ਕੱਢਦਾ ਮੈਂ ਬਾਈ ਜੀ, ਕੰਟਰੀ ਆਪਣੀ ਬਹੁਤ ਵਧੀਆ, ਪਰ ਇੰਨਾ ਕੁਛ ਬਣਾਇਆ ਕੁਛ ਨਹੀਂ ਜੀ,
0: ਚੜ੍ਹਦੀ ਕਲਾ ਦੇ ਨਾਲ। ਤੇ ਹੁਣ ਗੱਲਬਾਤ ਕਰਾਂਗੇ ਆਪਾਂ ਨਹਿਲ ਸਾਹਿਬ ਹੋਣਾ ਨਾਲ। ਨਹਿਲ ਸਾਹਿਬ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ।
8: ਸਾਸਿਕਾਲ ਜੀ
0: ਸੋ ਆਪਣੇ ਬਾਰੇ ਦੱਸੋ ਤੁਸੀਂ ਕਿਹੜੇ ਵਾਰਡ ਤੋਂ ਇਲੈਕਸ਼ਨ ਲੜ ਰਹੇ ਹੋ ਐਂਡ ਆਪਣੇ ਬਾਰੇ ਦੱਸੋ ਜਾਣੂ ਕਰਾਓ ਲੋਕਾਂ ਨੂੰ
8: ਸਾਸਿਕਾਲ ਜੀ ਮੈਂ 9 ਐਂਡ 10 ਵਾਰਡ ਦੇ ਵਿੱਚੋਂ ਇਲੈਕਸ਼ਨ ਲੜ ਰਹੇ ਹਾਂ ਮੇਰਾ ਇਲੈਕਸ਼ਨ ਲੜਨ ਦਾ ਕੋਈ ਐ ਨਹੀਂ ਹੈਗਾ ਵੀ ਮੈਂ ਪਾਵਰ 'ਚ ਆਉਣ ਦੇ ਮਾਰਾ ਜਾਂ ਕੋਈ ਅਹੁਦੇ ਦੇ ਮਾਰਾ ਇਲੈਕਸ਼ਨ ਲੜ ਰਿਹਾ ਹਾਂ ਮੈਂ 9 ਐਂਡ 10 ਵਾਰਡ ਦੇ ਲਾਈਕ ਉੱਥੇ ਰਹਿਣਾ ਗਾ ਉਹ ਲੋਕਾਂ ਦੀਆਂ ਪ੍ਰੋਬਲਮ ਸੁਣੀਆਂ ਨੇ ਹੁਣ ਇੱਕ ਅਜਿਹੇ ਲੀਡਰ ਦੀ ਲੋੜ ਆ ਜਿਹੜਾ ਲੋਕਾਂ ਦੇ 9 ਐਂਡ 10 ਵਾਰਡ ਦੇ ਲੋਕਾਂ ਦੇ ਵਿੱਚ ਰਹੇ ਉਹਨਾਂ ਦੀਆਂ ਪ੍ਰੋਬਲਮ ਨੂੰ ਸੁਣੇ ਅਤੇ ਉਹਨਾਂ ਦੀਆਂ ਪ੍ਰੋਬਲਮ ਨੂੰ ਅੱਗੇ ਸਿਟੀ ਹਾਲ ਤੱਕ ਲੈ ਕੇ ਜਾਵੇ
0: ਸੋ ਤੁਸੀਂ ਤੁਹਾਡੀ ਕੀ ਐਜੂਕੇਸ਼ਨ ਆ ਤੁਹਾਡਾ ਪਿਛੋਕੜ ਕੀ ਹੈ ਜੀ
8: ਮੇਰੀ ਸਟੱਡੀ ਹੈਗੀ ਆ ਜੀ ਮਕੈਨੀਕਲ ਇੰਜੀਨੀਅਰਿੰਗ ਡਿਜ਼ਾਈਨ ਦੀ ਆ ਅਤੇ ਪ੍ਰੋਜੈਕਟ ਮੈਨੇਜਮੈਂਟ ਦੀ ਆ ਅਤੇ ਹਿਊਮਨ ਰਿਸੋਰਸ ਦੀ ਆ ਅਤੇ ਪਿਛੋਕੜ ਮੇਰਾ ਡਿਸਟ੍ਰਿਕਟ ਸੰਗਰੂਰ ਤੋਂ ਮੈਂ ਬਿਲੋਂਗ ਕਰਦਾ ਅਤੇ ਪਿੰਡ ਦਾ ਨਾਮ ਹੈਗਾ ਨਮੋਲ
0: ਅਤੇ ਇੱਥੇ ਤੁਸੀਂ ਕੋਈ ਆਪਣਾ ਕੰਮ ਧੰਦਾ ਕੀ ਕਿਹੜੀ ਬਿਜ਼ਨਸ ਦੇ ਵਿੱਚ
8: ਹਾਂਜੀ ਮੇਰੇ ਇੱਥੇ ਬਿਜ਼ਨਸ ਹੈਗੇ ਆ 2-3 ਲਾਈਕ ਟਰੱਕਿੰਗ ਦਾ ਹੈਗਾ ਰੈਸਟੋਰੈਂਟ ਦਾ ਹੈਗਾ ਅਤੇ ਟਰੱਕ ਸਕੂਲ ਹੈਗਾ
0: ਅਤੇ ਤੁਸੀਂ ਹੁਣ ਕਿਹੜੀਆਂ ਅਜਿਹੀਆਂ ਪ੍ਰੋਬਲਮ ਦੇਖੀਆਂ ਆਪਣੇ ਵਾਰਡ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਲੱਗਿਆ ਕਿ ਯਾਰ ਹੁਣ ਮੈਨੂੰ ਆਪ ਨੂੰ ਅੱਗੇ ਆਉਣਾ ਪਊਗਾ
8: ਦੇਖੋ ਜੀ ਅਸੀਂ ਡੋਰ ਟੂ ਡੋਰ ਗਿਆ ਲੋਕਾਂ ਦੀਆਂ ਪ੍ਰੋਬਲਮ ਲਿਸਨ ਕੀਤੀਆਂ ਦੇਖਿਆ ਵੀ ਲੋਕ ਕਿੰਨੇ ਫੈਡਅਪ ਹੋਏ ਪਏ ਆ ਵੀ ਲੋਕ ਕਿਹੜੀ ਚੀਜ਼ ਤੋਂ ਤੰਗ ਨੇ ਲੋਕ ਸਾਰਿਆਂ ਤੋਂ ਮੇਨ ਲੋਕ ਪ੍ਰੋਪਰਟੀ ਟੈਕਸ ਨੂੰ ਲੈ ਕੇ ਸੇਫਟੀ ਨੂੰ ਲੈ ਕੇ ਟ੍ਰੈਫਿਕ ਨੂੰ ਲੈ ਕੇ ਬਹੁਤ ਜ਼ਿਆਦਾ ਤੰਗ ਨੇ ਇਹ ਹੁਣ ਮਸਲਾ ਆਪਾਂ ਨੂੰ ਰਲ ਮਿਲ ਕੇ ਸਾਰਿਆਂ ਨੂੰ ਇਹਨਾਂ ਦਾ ਸੋਲੂਸ਼ਨ ਕਰਨਾ ਪਊਗਾ
0: ਸਾਡੇ ਨਾਲ ਸਟੂਡੀਓ 'ਚ ਰੀਜਨਲ ਲਈ ਜੋ ਇਲੈਕਸ਼ਨ ਕੈਂਡੀਡੇਟ ਨੇ ਹਰਸਿਮਰਨ ਜੀ ਵੀ ਜੁੜੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਐਨ ਵੈਲਕਮ
9: ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਜੀ
0: ਸੋ ਤੁਸੀਂ ਵੀ ਆਪਣੇ ਬਾਰੇ ਇੰਟਰੋਡਕਸ਼ਨ ਇੱਕ ਵਾਰੀ ਦੇ ਦਿਓ
9: ਬਾਈ ਜੀ ਮੈਂ ਹਰਸਿਮਰਨ ਸਿੰਘ ਰੀਜਨਲ ਕਾਊਂਸਲਰ ਤੋਂ ਲੜ ਰਿਹਾ ਵਾਰਡ 9 ਅਤੇ 10 ਤੋਂ
0: ਜੀ
9: ਜਿੰਨਾ ਕੁ ਆਪਾਂ ਲੋਕਾਂ ਦੇ ਵਿੱਚ ਰਹਿੰਦੇ ਹਾਂ ਸੁਣਦੇ ਹਾਂ ਆਪਣੇ ਲੋਕ ਬਹੁਤ ਪ੍ਰੋਬਲਮ ਨਾਲ ਜੂਝ ਰਹੇ ਨੇ ਤੇ ਮੇਨ ਗੱਲ ਜਿਹੜੀ ਸਮੱਸਿਆ ਸਾਰਿਆਂ ਤੋਂ ਵੱਡੀ ਸੀਗੀ ਕਿ ਕੋਈ ਸੁਣਨ ਵਾਲਾ ਨਹੀਂ ਸੀ ਗੱਲ ਨੂੰ ਕਮਿਊਨੀਕੇਸ਼ਨ ਦਾ ਇੱਕ ਬਹੁਤ ਵੱਡਾ ਗੈਪ ਆ ਸਿਟੀ ਹਾਲ ਤੇ ਆਮ ਲੋਕਾਂ ਦੇ ਵਿੱਚ
0: ਜੀ
9: ਬਹੁਤ ਲੋਕ ਸੁਝਾਅ ਦੇਣਾ ਚਾਹੁੰਦੇ ਨੇ ਬਹੁਤ ਲੋਕ ਦੱਸਣਾ ਚਾਹੁੰਦੇ ਨੇ ਵੀ ਕੀ ਸਹੀ ਹੋ ਸਕਦਾ ਬਹੁਤ ਲੋਕ ਸ਼ਿਕਾਇਤ ਕਰਨਾ ਚਾਹੁੰਦੇ ਨੇ ਪਰ ਕਦੇ ਉਹਨਾਂ ਨੂੰ ਉਹ ਕਰਨ ਦਾ ਮੌਕਾ ਨਹੀਂ ਮਿਲਦਾ ਨਾ ਤਾਂ ਕਦੇ ਕਾਊਂਸਲਰ ਨਾਲ ਬਹਿ ਕੇ ਗੱਲਬਾਤ ਕਰਨ ਦਾ ਮੌਕਾ ਮਿਲਦਾ ਨਾ ਹੀ ਸਿਟੀ ਹਾਲ ਦੇ ਵਿੱਚ ਉਹਨਾਂ ਦੇ ਢੰਗ ਨਾਲ ਗੱਲ ਸੁਣੀ ਜਾਂਦੀ ਹੈ
0: ਤੇ ਬਾਈ ਜੀ ਤੁਹਾਡੇ ਚਲੋ ਵਾਰਡ 9 ਐਂਡ 10 ਦੇ ਵਿੱਚ ਵੀ ਕਿਉਂਕਿ ਮੈਂ ਵੀ ਇਹੀ ਵਾਰਡ ਦੇ ਵਿੱਚ ਰਹਿਣਾ
9: ਹਾਂਜੀ
0: ਕਾਰ ਚੋਰੀ ਸਨੈਚਿੰਗ ਜਾਂ ਹੋਰ ਤੁਹਾਨੂੰ ਲੱਗਦਾ ਕਿ ਕਿਹੜੇ ਕਿਹੜੇ ਕ੍ਰਾਈਮ ਵੀ ਹੱਥੋਂ ਨਿਕਲ ਗਏ ਕਿ ਬਹੁਤ ਜ਼ਿਆਦਾ ਹੋ ਰਹੇ ਨੇ
9: ਬਾਈ ਜੀ ਜਿੰਨਾ ਕਿ ਅਸੀਂ 4-5 ਸਾਲਾਂ ਤੋਂ ਆਪਾਂ ਇਹ ਚੀਜ਼ 'ਤੇ ਕੰਮ ਕਰਦੇ ਸੀ ਸਭ ਤੋਂ ਪਹਿਲਾਂ ਤਾਂ ਸਕੂਲਾਂ ਦੇ ਵਿੱਚ ਨਸ਼ੇ ਦੀ ਪ੍ਰੋਬਲਮ ਸਾਰਿਆਂ ਤੋਂ ਵੱਡੀ ਹੈ ਜੀ 8th ਕਲਾਸ ਦੇ ਉੱਤੋਂ ਬੱਚੇ ਸ਼ੁਰੂ ਹੁੰਦੇ ਨੇਗੇ ਤੇ ਉਹ ਸਮੋਕ ਕਰਦੇ ਨੇ ਮਤਲਬ ਛੋਟੇ ਛੋਟੇ ਬੱਚਿਆਂ
0: ਨੂੰ 20-50 ਤਾਂ ਹਰੇਕ ਦੀ ਜੇਬ ਦੇ ਵਿੱਚ ਹੀ ਆ
9: ਹਾਂਜੀ ਸਭ ਤੋਂ ਵੱਧ ਨਸ਼ਾ ਜਿੰਨਾ ਵਾਰਡਾਂ 'ਚ ਵਿਕਦਾ ਉਹ ਸਕੂਲਾਂ ਦੀਆਂ ਪਾਰਕਿੰਗਾਂ ਦੇ ਵਿੱਚ ਵਿਕਦਾ ਜੀ ਦੇਖੋ ਬੱਚੇ ਇਹ ਚੀਜ਼ ਦਾ ਫਲੈਕਸ ਕਰਦੇ ਨੇ ਕਿ ਅਸੀਂ ਸਮੋਕ ਕਰ ਰਹੇ ਹਾਂ ਸਕੂਲ 'ਚ ਖੜੇ ਸੈਕਿੰਡ ਚੀਜ਼ ਜਿਹੜੀ ਸੇਫਟੀ ਦੀ ਹੈਗੀ ਹੈ ਜੀ ਹੁਣ ਜਿੰਨਾ ਅਸੀਂ ਡੋਰ ਟੂ ਡੋਰ ਜਾਈਦਾ ਜਾਂ ਹਰ ਸਟਰੀਟ ਸੁਣਦੇ ਹਾਂ ਹਰ ਸਟਰੀਟ ਦੇ ਵਿੱਚ 4-5 ਘਰ ਇਹੋ ਜਿਹੇ ਨੇ ਜਿੱਥੇ ਸਨੈਚਿੰਗ ਸ਼ੂਟਿੰਗ ਕਾਰ ਥੈਫਟ ਹਾਊਸ ਬ੍ਰੇਕ ਜਿਹੇ ਮਸਲੇ ਨੇ ਉਦੋਂ ਬਾਅਦ ਐਕਸਟ੍ਰੋਸ਼ਨ ਦੀਆਂ ਕਾਲਾਂ ਆ ਗਈਆਂ ਲਾ ਲਓ ਲੋਕ ਤੰਗ ਬਾਈ ਜੀ ਤਾਂ ਨੇ ਕਿਉਂਕਿ ਪੁਲਿਸ ਉਹਦੇ ਤੇ ਕੋਈ ਕਾਰਵਾਈ ਨਹੀਂ ਕਰਦੀ ਸੁਣਵਾਈ ਨਹੀਂ ਹੈਗੀ
0: ਕਿਸੇ ਵੀ ਗੱਲ ਇੱਕ 311 ਦਾ ਵੀ ਨਾ ਜੇ ਆਪਾਂ ਹੁਣ ਵੀ ਕਾਲ ਲਾਈਨਾਂ ਖੋਲ ਦਈਏ ਲੋਕ ਜੇ ਕੋਈ ਨਾਨ ਐਮਰਜੈਂਸੀ ਵੀ ਆ ਉਹਦੇ ਲਈ ਵੀ 911 ਹੀ ਕਰਦੇ ਨੇ
9: ਹਾਂਜੀ
0: 311 ਨੂੰ ਕਿਉਂ ਨਹੀਂ ਇੰਨਾ ਤਰਜੀਹ ਦਿੱਤੀ ਜਾ ਰਹੀ
9: ਬਾਈ ਜੀ ਉਹਦਾ ਨਾ ਤਕਦੀਰ ਨਾ ਦੇਣ ਦਾ ਕਾਰਨ ਕਿਉਂਕਿ ਉਹਦਾ ਰਿਸਪੌਂਸ ਟਾਈਮ ਬਹੁਤ ਜ਼ਿਆਦਾ ਹੈ ਜੀ ਚਲੋ ਆਪਾਂ ਕਹਿ ਸਕਦੇ ਹਾਂ ਵੀ 20% ਲੋਕਾਂ ਨੂੰ ਐਜੂਕੇਟ ਕਰਨ ਦੀ ਲੋੜ ਆ ਕਿ 311 ਬਾਰੇ ਦੱਸਣ ਦੀ ਲੋੜ ਆ ਪਰ 80% ਲੋਕ ਇਹ ਚੀਜ਼ ਤੋਂ ਜਾਣੂ ਨੇ ਪਰ ਉਹਦਾ ਰਿਸਪੌਂਸ ਟਾਈਮ ਇੰਨਾ ਡਿਲੇ ਹੋਣ ਦੇ ਕਾਰਨ ਲੋਕ ਉਹ ਚੀਜ਼ 'ਤੇ ਕਾਲ 911 'ਤੇ ਜਾਂਦੇ ਆ ਇੱਕ ਥੋੜਾ ਜਿਹਾ ਜਦੋਂ ਇੱਕ ਅਗਲਾ ਮੌਕੇ ਤੇ ਪੈਨਿਕ ਹੋਇਆ ਹੁੰਦਾ ਸਭ ਤੋਂ ਪਹਿਲਾਂ ਕਰਦੇ ਵੀ 911 ਹੀ ਹੈ
0: ਹਾਂਜੀ
9: ਹਾਂਜੀ
0: ਬਿਲਕੁਲ ਪੈਨਿਕ ਹੋਇਆ ਤਾਂ ਕਰਨ ਦੀ ਲੋੜ ਆ ਸਾਡੇ ਨਾਲ ਇੱਕ ਕਾਲਰ ਨੇ ਸ਼ਿੰਗਾਰਾ ਸਿੰਘ ਜੀ ਨੇ ਸਤਿ ਸ਼੍ਰੀ ਅਕਾਲ ਬਾਈ ਜੀ
10: ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਜੀ
0: ਵਧੀਆ ਜੀ ਠੀਕ ਠਾਕ
10: ਬਾਈ ਜੀ ਆਪਾਂ ਮੇਰੇ ਖਿਆਲ ਇੰਟਰਵਿਊ ਕਰ ਰਹੇ ਹਾਂ ਆਪਣੇ ਸਿਟੀ ਹਾਲ ਕੌਂਸਲਰ ਦੇ ਤੌਰ ਤੇ
0: ਜੀ ਜੀ ਜੀ ਬਲਜਿੰਦਰ ਨਹਿਲ ਜੀ ਨੇ ਸਿਟੀ ਕੌਂਸਲ ਲਈ ਇਲੈਕਸ਼ਨ ਕੈਂਡੀਡੇਟ ਨੇ ਜੀ 9 ਤੇ 10 ਚੋਂ
10: ਹਾਂਜੀ ਹਾਂਜੀ ਬਾਈ ਜੀ ਮੇਰਾ ਨਾਮ ਹੈ ਸੁਰਜੀਤ ਸਿੰਘ ਤੇ ਮੇਰਾ ਇੱਕ ਕੁਐਸਚਨ ਸੀ ਇਹਨਾਂ ਨੂੰ ਬਾਈਆਂ ਨੂੰ ਕਿ ਜਿਹੜੇ ਆਪਣੇ ਪਹਿਲਾਂ ਜਿੰਨੇ ਵੀ ਪੋਲੀਟੀਸ਼ੀਅਨ ਵਗੈਰਾ ਹੋਏ ਆ ਉਹਨਾਂ ਨੇ ਇਹੋ ਜਿਹਾ ਕੀ ਨਹੀਂ ਕੀਤਾ ਕਿਹੜੀਆਂ ਚੀਜ਼ਾਂ ਇਹ ਕਰਨਗੇ ਜਾਂ ਕੁਛ ਨਵਾਂ ਇਹਨਾਂ ਕੋਲ ਕੋਈ ਪ੍ਰੈਕਟੀਕਲ ਸੋਲੂਸ਼ਨ ਹੈ ਨੇ ਜਾਂ ਕੋਈ ਅੱਗੇ ਦਾ ਵਿਜ਼ਨ ਹੋਵੇ ਕੁਛ ਕਰਨ ਦਾ ਤਰੀਕਾ ਇਹਨਾਂ ਦਾ ਕੀ ਹੋਊਗਾ ਕਿ ਲੋਕਾਂ ਨੂੰ ਰਿਜ਼ਲਟ ਦੇਖਣ ਜਾਂ ਸਿਰਫ ਗੱਲਾਂ
0: ਜੀ
10: ਕਿ ਜੋ ਕਰ ਰਹੇ ਨੇ
0: ਇਹ ਕਹਿੰਦੇ ਜੋ ਪਹਿਲਾਂ ਲੈਣੇ ਅਜਿਹਾ ਕੀ ਠੀਕ ਨਹੀਂ ਕੀਤਾ
8: ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਰਜੀਤ ਜੀ, ਮੈਂ ਤੁਹਾਡੀ ਗੱਲ ਦਾ ਆਨਸਰ ਦੇ ਰਿਹਾ। ਮੈਂ ਕਿਸੇ ਵੀ ਨੂੰ, ਮੰਨ ਲਓ ਜਿਹੜੇ ਪਿੱਛੇ ਵਾਲੇ ਲੀਡਰਸ਼ਿਪ ਜਾਂ ਪੋਲੀਟੀਸ਼ਨ ਨੂੰ ਟਾਰਗੇਟ ਨਹੀਂ ਕਰਦਾ ਵੀ ਉਹਨਾਂ ਨੇ ਚੰਗਾ ਕੀਤਾ, ਉਹਨਾਂ ਨੇ ਮਾੜਾ ਕੀਤਾ। ਆਪਾਂ ਨੇ ਆਪਦੇ ਵੱਲੋਂ 100% ਦੇਣਾ, ਆਪਾਂ ਵਧੀਆ ਕਰਕੇ ਦਿਖਾਉਣਾ।
0: ਸੋ ਤੁਹਾਡਾ ਆਪਦਾ ਵਿਜ਼ਨ ਆਪਦੇ ਗੋਲ ਨੇ।
8: ਹਾਂਜੀ,
0: ਜੋ ਹੁਣ ਨਹੀਂ ਹੋ ਰਿਹਾ ਉਹ ਕਰਕੇ ਦਿਖਾਓ।
8: ਹਾਂਜੀ,
0: ਸੋ ਉਹਦੇ ਵਿੱਚ ਹੋਰ ਪਾਰਕਾਂ ਨੂੰ ਲੈ ਕੇ, ਟ੍ਰਾਂਜਿਟ ਨੂੰ ਲੈ ਕੇ ਜਿਹੜੇ ਇਹ ਮੁੱਦੇ ਨੇ, ਉਹਨਾਂ ਬਾਰੇ ਵੀ ਤੁਹਾਡੇ ਬਣੇ ਹੋਏ ਨੇ ਏਜੰਡੇ?
8: ਹਾਂਜੀ, ਆਪਣੇ ਸਾਰੇ ਪਲਾਨ ਬਣੇ ਪਏ ਆ।
0: ਓਕੇ,
8: ਆਪਾਂ ਦੇਖ, ਇੱਕ ਵਾਰੀ ਆਪਾਂ ਨੂੰ ਮੌਕਾ ਮਿਲਣਾ ਚਾਹੀਦਾ, ਆਪਾਂ ਹਰ ਇੱਕ ਚੀਜ਼ ਤੇ ਵਰਕ ਕਰਾਂਗੇ। ਬ੍ਰੈਂਪਟਨ ਦੇ ਬਹੁਤ ਸਾਰੇ ਮਸਲੇ ਇਹੋ ਜਿਹੇ ਆ 9 and 10 ਦੇ, ਜਿਹੜੇ ਆਪਾਂ ਨੂੰ ਰਲ ਮਿਲ ਕੇ ਹੱਲ ਕਰਨੇ ਪੈਣਗੇ।
0: ਸਚਵੰਤ ਜੀ ਨੇ, ਸਤਿ ਸ਼੍ਰੀ ਅਕਾਲ ਜੀ।
11: ਸਤਿ ਸ਼੍ਰੀ ਅਕਾਲ ਵੀਰ ਜੀ, ਧੰਨਵਾਦ ਤੁਹਾਡਾ ਸਮਾਂ ਦੇਣ ਦਾ, ਤੇ ਧੰਨਵਾਦ ਆ ਵੀ ਜਿਹੜਾ ਆਪਣਾ ਕੈਂਡੀਡੇਟ ਆਇਆ। ਵੈਸੇ ਤਾਂ ਮੇਰਾ ਹਲਕਾ ਨਹੀਂ ਇਹ, ਮੈਂ ਤਾਂ ਹੋਰ ਹਲਕੇ ਤੋਂ, ਪਰ ਇਹਨਾਂ ਨੇ ਨਾਲ ਮੈਂਸ਼ਨ ਕਰ ਦਿੱਤਾ ਜੀ ਮੇਰਾ ਟਰੈਕਿੰਗ ਦਾ ਬਿਜ਼ਨਸ ਆ ਤੇ ਡਰਾਈਵਿੰਗ ਸਕੂਲ ਵੀ ਆ। ਇਹ ਮੇਰੇ ਵੀਰ ਨੂੰ ਬੇਨਤੀ ਆ ਵੀ ਪਹਿਲਾਂ ਤਾਂ ਇਹ ਕਿਰਪਾ ਕਰਕੇ ਦੱਸਣ ਵੀ ਜਿਹੜਾ ਆਹ ਸ਼ਨਿਚਰਵਾਰ ਮੀਟਿੰਗ ਸੀਗੀ ਉਹ ਆਪਣੇ ਜਿਹੜੇ ਯੂਨੀਅਨ ਬਣਾਉਣ ਦੀ, ਉੱਥੇ ਆਪ ਜੀ ਨੇ ਸ਼ਮੂਲੀਅਤ ਕੀਤੀ ਸੀ, ਉਹਨਾਂ ਦਾ ਦੁੱਖ ਦਰਦ ਸੁਣਿਆ, ਉੱਥੇ ਗਏ ਤੁਸੀਂ?
0: ਸ਼ੁਕਰੀਆ ਜੀ, ਥੈਂਕ ਯੂ। ਅਗਲੀ ਕਾਲ, ਇੱਕ ਹੋਰ ਕਾਲ ਲੈਣੇ ਜੀ, ਸਮਾਂ ਬਿਲਕੁਲ 3 to 4 minutes ਦਾ ਰਹਿ ਗਿਆ। 1052 ਨੰਬਰ, ਸਤਿ ਸ਼੍ਰੀ ਅਕਾਲ ਜੀ।
12: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਬਹੁਤ ਵਧੀਆ। ਆ ਜਿਹੜਾ ਕਹਿ ਰਹੇ ਆ ਨਾ ਕਿ ਪ੍ਰੋਪਰਟੀ ਟੈਕਸ ਜਿਹੜਾ ਅਸੀਂ ਘਟਾਵਾਂਗੇ, ਕੈਨੇਡਾ ਦੇ ਵਿੱਚ ਦੁਨੀਆਂ ਦਾ ਕੋਈ ਕਿਤੇ ਵੀ ਤੁਸੀਂ ਲੈ ਲਓ, ਉਹ ਇਹ ਤਾਂ ਹੋ ਸਕਦਾ ਵੀ ਥੋੜਾ ਘਟਾਉਣ,
0: ਉਹਨੂੰ ਬੈਟਰ ਯੂਜ਼ ਲਈ ਪਲਾਨ ਹੋ ਸਕਦੇ ਨੇ, ਜੋ ਆ ਕਿ ਉਹ ਯੂਜ਼ ਕਿੱਥੇ ਸਹੀ ਹੋਵੇ। ਬਹੁਤ ਸ਼ੁਕਰੀਆ ਜੀ, ਮੈਂ ਕੁਇਕ ਕਾਲ ਲੈ ਰਿਹਾ ਬਾਈ ਜੀ, ਪ੍ਰੋਪਰਟੀ ਟੈਕਸ ਬਾਰੇ ਤੁਹਾਡਾ ਸਵਾਲ ਪਹੁੰਚ ਚੁੱਕਿਆ। ਇੱਕ ਹੋਰ ਕਾਲ ਹੈ, 6972।
13: ਹਾਂਜੀ
0: ਜੀ,
13: ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਇਹ ਕੀ ਕਰਨਗੇ ਪਾਰਕਾਂ ਵਾਸਤੇ, ਜਾਂ ਇਹ ਪ੍ਰੋਪਰਟੀ ਟੈਕਸ ਨੂੰ ਘਟਾਉਣ ਨੇ ਉਹਨੂੰ ਕੀ ਕਰਨਗੇ? ਪ੍ਰੋਪਰਟੀ ਟੈਕਸ ਤਾਂ ਘੱਟ ਹੀ ਨਹੀਂ ਸਕਦਾ ਇਹ।
0: ਸ਼ੁਕਰੀਆ ਜੀ, ਥੈਂਕ ਯੂ। ਹਾਂਜੀ, ਦੋ ਸਵਾਲ ਪ੍ਰੋਪਰਟੀ ਟੈਕਸ ਦੇ ਨੇ ਬਾਈ ਜੀ, ਦੱਸੋ ਜੀ। ਬਾਈ ਜੀ ਕਹਿੰਦੇ ਪ੍ਰੋਪਰਟੀ ਟੈਕਸ ਘੱਟ ਸਕਦਾ, ਜਾਂ ਇਹ ਜੋ ਆ ਰਿਹਾ ਉਹਨੂੰ ਬੈਟਰ ਯੂਜ਼ ਹੋ ਸਕਦਾ, ਕੀ ਹੋ ਸਕਦਾ?
8: ਹਾਂਜੀ, ਇੱਕ ਤਾਂ ਪਹਿਲਾਂ ਬਾਈ ਦਾ ਕੁਐਸਚਨ ਸੀ ਉਹ ਟਰੈਕਿੰਗ ਵਾਲਾ ਜੀ, ਆਪਾਂ ਉਹਨੂੰ ਵੀ ਬਾਈ ਨੂੰ ਦੱਸੀਏ ਵੀ ਉਹ ਉੱਥੇ ਬਾਈ ਜੀ ਸਾਡੇ ਬੰਦੇ ਗਏ ਸੀ ਇਲੈਕਸ਼ਨ 'ਚ ਬਿਜ਼ੀ ਹੋਣ ਕਰਕੇ, ਅਸੀਂ ਆਪ ਤਾਂ ਨਹੀਂ ਪਹੁੰਚੇ। ਪਰ ਇੱਕ ਚੀਜ਼ ਉੱਥੇ ਵੀ ਆਪਾਂ ਨੂੰ ਇਹੀ ਕੰਮ ਕਰਨ ਦੀ ਲੋੜ ਹੈ ਵੀ ਇਕੱਠੇ ਹੋ ਕੇ ਰਲ ਕੇ ਚੱਲਣ ਦੀ ਲੋੜ ਹੈ। ਥੋੜ੍ਹੀ ਜਿਹੀ ਇੱਕ ਜਿਹੜੀ ਸਮੱਸਿਆ ਉੱਥੇ ਦੇਖਣ ਨੂੰ ਮਿਲੀ ਕਿ ਆਪਣੇ ਬੰਦੇ ਇੱਕ ਦੂਜੇ ਦੀਆਂ ਆਪ ਹੀ ਆਪਾਂ ਲੱਤਾਂ ਖਿੱਚੀ ਜਾਂਦੇ ਹਾਂ ਅਤੇ ਨਿਚੋੜ ਕੋਈ ਨਿਕਲਦਾ ਨਹੀਂ ਕਿਸੇ ਗੱਲ ਦਾ ਜੀ। ਆਪਾਂ ਰਲ ਮਿਲ ਕੇ ਚੱਲਾਂਗੇ ਤਾਂ ਸਾਰਿਆਂ ਲਈ ਉਹ ਫਾਇਦੇਮੰਦ ਹੋਊ।
0: ਵੈਰੀ ਗੁੱਡ।
8: ਅਤੇ ਦੂਜੀ ਗੱਲ ਬਾਈ ਜੀ ਪ੍ਰੋਪਰਟੀ ਟੈਕਸ ਦੀ, ਦੇਖੋ ਜਿਹੜੀ ਹਾਲ ਦੀ ਘੜੀ ਵਿੱਚ ਕੀ ਹੈ ਕਿ ਪ੍ਰੋਪਰਟੀ ਟੈਕਸ ਆਪਣਾ ਸਾਰੀਆਂ ਸਿਟੀਆਂ ਨਾਲੋਂ ਜ਼ਿਆਦਾ ਹੈ, ਅਤੇ ਉਹਦਾ ਆਪਣੇ ਕੋਲ ਡਿਸਕਲੋਜ਼ਰ ਕੋਈ ਨਹੀਂ ਵੀ ਬਾਏ ਲਾਅ ਕੀ ਹੋਣਾ ਚਾਹੀਦਾ, ਜਿੰਨਾ ਸਿਟੀ ਦਾ ਖਰਚਾ ਉਨਾ ਪ੍ਰੋਪਰਟੀ ਟੈਕਸ ਆਪਣੇ ਤੋਂ ਚਾਰਜ ਕਰਨ। ਪਰ ਕੀ ਆਪਾਂ ਨੂੰ ਪਤਾ ਵੀ ਸਿਟੀ ਖਰਚਾ ਕਿੱਥੇ ਕਿੱਥੇ ਕਰ ਰਹੀ ਹੈ, ਕਿੱਥੇ ਉਹ ਚੀਜ਼ ਮਿਸੀਸਾਗਾ ਦੇ ਵਿੱਚ ਪ੍ਰੋਪਰਟੀ ਟੈਕਸ ਆਪਣੇ ਤੋਂ ਘੱਟ ਹੈ। ਐਵਰੇਜ ਪ੍ਰੋਪਰਟੀ ਟੈਕਸ 7000 ਪਰ ਹੋਮ, ਅਤੇ ਆਪਣੇ ਹੈਗਾ 10000 ਪਰ ਹੋਮ। ਹੋਸਪਿਟਲ ਆਪਣੇ ਤੋਂ ਜ਼ਿਆਦਾ, ਕੰਮ ਆਪਣੇ ਤੋਂ ਜ਼ਿਆਦਾ, ਸੜਕਾਂ ਲਾ ਲਓ, ਹਰ ਚੀਜ਼ 'ਚ ਆਪਣੇ ਤੋਂ ਅੱਗੇ। ਪਰ ਆਪਣੀ ਸਿਟੀ ਵੱਲੋਂ ਡਿਸਕਲੋਜ਼ਰ ਨਹੀਂ ਹੈ ਕਿਸੇ ਵੀ ਚੀਜ਼ ਦਾ। ਜੇ ਆਪਾਂ ਨੂੰ ਪ੍ਰੋਪਰ ਪਤਾ ਹੋਊਗਾ ਵੀ ਪੈਸਾ ਕਿਹੜੀ ਚੀਜ਼ 'ਤੇ ਕਿੰਨਾ ਲੱਗ ਰਿਹਾ, ਕਈ ਚੀਜ਼ਾਂ ਆਪਾਂ ਇਹ ਨਹੀਂ ਕਹਿੰਦੇ ਵੀ ਸਿਟੀ ਕੰਮ ਨਹੀਂ ਕਰਦੀ, ਕਈ ਚੀਜ਼ਾਂ ਇਹੋ ਜਿਹੀਆਂ ਨੇ ਜਿੱਥੇ ਵੀ ਪਾਪੂਲੇਸ਼ਨ ਦੇ ਹਿਸਾਬ ਨਾਲ, ਇੱਕ ਰੇਸ਼ੋ ਦੇ ਹਿਸਾਬ ਨਾਲ ਉੱਥੇ ਥੋੜ੍ਹਾ ਜਿਹਾ ਬਜਟ ਘਟਾਇਆ ਜਾ ਸਕਦਾ, ਜਿਹੜੇ ਚੀਜ਼ਾਂ 'ਤੇ ਕੰਮ ਕਰਨ ਦੀ ਲੋੜ ਆ ਉੱਥੇ ਵਧਾਇਆ ਜਾ ਸਕਦਾ। ਹੁਣ ਪਾਰਕਾਂ ਦੇ ਵਿੱਚ ਆਪਾਂ ਸੁਣਦੇ ਹਾਂ ਜੀ, ਜਿਹੜੇ ਲਾ ਲਓ ਆਪਣੇ ਝੂਲੇ ਲੱਗੇ ਆ ਜਾਂ ਕੁਛ ਵੀ, ਉਹ ਐਕਸਪਾਇਰ ਹੋਏ ਆ, 3-3 ਸਾਲ ਹੋ ਗਏ, ਬੈਂਚਾਂ 'ਚ ਸਿਲਤਾਂ ਨਿਕਲੀਆਂ ਨੇ, ਬੈਠ ਨਹੀਂ ਸਕਦੇ ਬਜ਼ੁਰਗ।
0: ਕਈ ਪਾਰਕਾਂ 'ਚ ਵਾਸ਼ਰੂਮ ਨਹੀਂ ਹੈਗੇ।
8: ਹਾਂਜੀ, ਵਾਸ਼ਰੂਮ ਜਿੱਥੇ ਕਿਤੇ ਹੈਗਾ ਉੱਥੇ ਜਦ ਲਾ ਲਓ ਵੀ 100 ਬੰਦੇ ਦਾ ਇੱਕ ਵਾਸ਼ਰੂਮ, ਉਹ ਵੀ ਇਕੱਲਾ ਮੈਨਸ ਦਾ ਲਾ ਲਓ, ਵੀ ਲੇਡੀਜ਼ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ। ਬੈਂਚਾਂ ਦੇ ਉੱਤੇ ਕਿਤੇ ਸ਼ੈੱਡ ਨਹੀਂ ਹੈਗਾ, ਇਹੋ ਜਿਹੀਆਂ ਬਹੁਤ ਚੀਜ਼ਾਂ ਨੇ ਪਾਰਕਾਂ
0: ਜਿਹੜੇ ਵਿੰਟਰ ਫਰੈਂਡਲੀ ਹੋ ਸਕਦੇ ਨੇ ਕੀ ਪਾਰਕ?
8: ਚਲੋ ਬਈ, ਆਪਾਂ ਇਹ ਨਹੀਂ ਕਹਿੰਦੇ ਵੀ ਸਾਰੇ ਪਾਰਕ ਹੀ ਹੋ ਸਕਦੇ, ਪਰ ਕੁਛ ਕੁ ਥੋੜੇ ਥੋੜੇ, ਮਤਲਬ ਥੋੜੇ ਥੋੜੇ ਏਰੀਏ ਦੇ ਹਿਸਾਬ ਨਾਲ ਹੋ ਸਕਦੇ ਨੇ, ਜਿੱਥੇ ਵੀ ਆਈਸ ਹਾਕੀ, ਆਈਸ ਸਕੇਟਿੰਗ ਵਰਗੀਆਂ ਚੀਜ਼ਾਂ ਆ ਸਕਦੀਆਂ ਨੇ ਵਿੰਟਰ ਦੇ ਵਿੱਚ, ਕਿਉਂਕਿ ਵਿੰਟਰ 'ਚ ਬਜ਼ੁਰਗਾਂ ਨੂੰ ਵੀ ਸਭ ਤੋਂ ਵੱਧ ਪ੍ਰੋਬਲਮ ਆਉਂਦੀ ਹੈ ਅਤੇ ਬੱਚਿਆਂ ਨੂੰ। ਬਾਕੀ ਜਿਹੜੇ ਆਪਣੇ ਹਮ ਉਮਰ ਲੋਕ ਨੇ ਉਹ ਸਾਰੇ ਕੰਮਾਂ 'ਤੇ ਜਾਂਦੇ ਨੇ ਜਾਂ ਆਪਦਾ ਟਾਈਮ ਸਪੈਂਡ ਉਹ ਕਰ ਲੈਂਦੇ ਨੇ ਕਿਸੇ ਨਾ ਕਿਸੇ ਤਰੀਕੇ। ਨਾ ਤਾਂ ਬੱਚਿਆਂ ਨੂੰ ਖੇਡਣ ਲਈ ਕੋਈ ਆਪਸ਼ਨ ਰਹਿੰਦੀ ਹੈ, ਅਤੇ ਨਾ ਹੀ ਬਜ਼ੁਰਗਾਂ ਨੂੰ ਬੈਠਣ ਲਈ ਗੱਲਾਂ ਕਰਨ ਲਈ ਕਿਤੇ ਕੋਈ ਆਪਸ਼ਨ ਹੈ।
0: ਸੋ ਅਖੀਰ ਦੇ ਵਿੱਚ ਨਹਿਲ ਸਾਹਿਬ ਤੇ ਹਰਸਿਮਰਨ ਜੀ, ਤੁਸੀਂ ਪਹੁੰਚੋ, ਤੁਹਾਡਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ। ਅਗਲੀ ਵਾਰ ਹੋਰ ਖੁੱਲ੍ਹਾ ਟਾਈਮ ਲੈ ਕੇ ਸਾਡਾ ਪਬਲਿਕ ਸੈਗਮੈਂਟ ਦੇ ਵਿੱਚ ਆਪਾਂ, ਕਿਉਂਕਿ ਨਾ ਇਹ ਇਲੈਕਸ਼ਨ ਦੇ ਵਿੱਚ ਲੋਕਾਂ ਦੇ ਸਵਾਲ ਨੇ, ਲੋਕਾਂ ਲਈ ਹੀ ਕੰਮ ਕਰਨਾ, ਪਬਲਿਕ ਲਈ। ਸਾਡੇ ਸਰੋਤੇ ਬੜੇ ਸੂਝਵਾਨ ਨੇ, ਜਿਹੜੇ ਇਲੈਕਸ਼ਨ ਕੈਂਡੀਡੇਟ ਵੋਟ ਪਾਉਂਦੇ ਨੇ ਖਾਸ ਤੌਰ 'ਤੇ। ਹਾਂ, ਉਹ ਗੱਲ ਵੱਖਰੀ ਹੈ ਕਿ 30% ਆ, 32% ਕਈ ਵਾਰ ਪੈਂਦੀਆਂ ਨੇ, ਪਰ ਜਿਹੜੇ ਪੈਂਦੀਆਂ ਨੇ ਉਹਨਾਂ ਨੂੰ ਸਲੂਟ ਆ। ਸੋ ਉਹਨਾਂ ਦੇ ਸਵਾਲ ਤੁਹਾਡੇ ਜਵਾਬ ਹੋਣਗੇ। ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ?
8: ਅਖੀਰ ਦੇ ਵਿੱਚ ਤਾਂ ਮੈਂ ਸਭ ਨੂੰ ਇਹੀ ਕਹਿਣਾ ਚਾਹੁੰਦਾ ਵੀ ਦੇਖੋ ਆਪਾਂ ਹਰ ਵਾਰ ਕਹਿ ਦਿੰਦੇ ਹਾਂ ਬ੍ਰੈਂਪਟਨ ਦੇ ਇਹ ਹਾਲਾਤ ਹੋਏ ਪਏ ਆ, ਬ੍ਰੈਂਪਟਨ ਦੇ ਇਹ ਹਾਲਾਤ ਹੋਏ ਪਏ ਆ, ਹੁਣ ਆਪਣੇ ਕੋਲ 8 ਕੈਂਡੀਡੇਟ ਆ, 8 ਦੇ ਵਿੱਚੋਂ ਤੁਸੀਂ ਲਾਈਕ ਸਾਰਿਆਂ ਦੇ ਉੱਤੇ ਸਰਚ ਕਰੋ ਕਿਹੜਾ ਆਪਣੇ ਲਈ ਪਰਫੈਕਟ ਆ, ਉਹਦੀ ਕੁਆਲੀਫਿਕੇਸ਼ਨ ਦੇਖੋ, ਉਹਦਾ ਬੈਕਗਰਾਉਂਡ ਦੇਖੋ, ਉਹ ਆਪਣੇ ਬਿਜ਼ਨਸ 'ਚ ਸਕਸੈਸਫੁਲ ਹੈਗਾ, ਅਤੇ ਉਸ ਤੋਂ ਬਾਅਦ ਤੁਸੀਂ ਸਿਲੈਕਟ ਕਰੋ
0: ਜੀ
8: ਵੀ ਆਪਣੇ ਲਈ ਕਿਹੜਾ ਬੈਟਰ ਹੋ ਸਕਦਾ। ਮੈਂ ਤਾਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਵੀ ਹੁਣ ਆਪਣੇ ਹੱਥ ਦੇ ਵਿੱਚ ਕਮਾਂਡ ਆ, ਆਪਾਂ ਸੋਚ ਕੇ ਸਮਝ ਕੇ ਵੋਟ ਪਾਈਏ ਵੀ ਆਪਣੇ ਲਈ ਕਿਹੜਾ ਬੈਟਰ ਹੋ ਸਕਦਾ।
0: ਵੈਰੀ ਗੁੱਡ ਜੀ ਹਰਸ਼ਮਨ।
9: ਹਾਂਜੀ ਬਾਈ, ਮੈਂ ਸਾਰੇ ਆਪਣੇ ਲੋਕਾਂ ਨੂੰ ਇਹੀ ਅਪੀਲ ਕਰਦਾ, ਪਹਿਲਾਂ ਤਾਂ ਵੀ ਜਿੰਨੇ ਵੀ ਆਪਣੇ ਨਾਲ ਦੋਸਤ ਮਿੱਤਰ ਰਿਸ਼ਤੇਦਾਰ ਹੈਗੇ ਆ, ਸਾਰਿਆਂ ਨੂੰ ਵੋਟ ਪਾਉਣ ਲਈ ਜ਼ਰੂਰ ਪ੍ਰੇਰਿਤ ਕਰੋ, ਕਿਉਂਕਿ ਵੋਟ ਸਿਰਫ 25%
14: paradisedevelopments.com
0: ਸੋ ਇਹ ਸੀ ਅੱਜ ਦਾ ਪ੍ਰੋਗਰਾਮ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ।
15: Everyone knows you don't let a kid swim unsupervised. You don't touch a baking tray straight out of the oven.
16: Ouch!
15: You're careful when using a sharp knife.
16: Ah!
15: And you don't drive without a seatbelt.
16: Buckle up!
15: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
17: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
18: ਪੰਜਾਬੀ ਲਹਿਰਾਂ,
19: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
18: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
19: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
18: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
19: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
18: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
19: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
18: ਪ੍ਰੋਗਰਾਮ ਪੰਜਾਬੀ ਲਹਿਰਾਂ
19: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
20: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
21: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymore.com।
22: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ, ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4736551984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
6: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313 905-204-1313।

0: multiple locations in GTA. For more information, visit rajdhanisweets.ca.
1: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ। ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਗਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਗਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987, 6477161987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ।

0: ਪ੍ਰੋਗਰਾਮ ਪੰਜਾਬੀ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਦਾਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਦਾ ਵੈਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ, ਬੜੀ ਪਿਆਰੀ, ਬੜੀ ਮਿੱਠੀ ਮਿੱਠੀ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਵਨ ਐਂਡ ਓਨਲੀ ਇੱਕੋ ਇੱਕ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਬਈ। ਅਤੇ ਬਾਕੀ ਅੱਜ ਕੱਲ੍ਹ ਦੀਆਂ ਜਿਹੜੀਆਂ ਸਵੇਰਾਂ ਨੇ ਨਾ ਬਹੁਤ ਪਿਆਰੀਆਂ ਨੇ, ਕਿਉਂਕਿ ਅੱਜ ਕੱਲ੍ਹ ਸਵੇਰੇ ਨਿਕਲੋ ਅਤੇ ਉਹ ਹਲਕੀ ਫੁਲਕੀ ਜੀ ਫਰੋਸਟ, ਹਜੇ ਫਰੋਸਟ ਨਹੀਂ ਮੈਂ ਕਹੂੰਗਾ, ਬਟ ਥੋੜ੍ਹਾ ਕਹਿੰਦੇ ਹੁੰਦੇ ਕਿ ਵੈਟਨੈਸ ਜੀ ਦੇਖਣ ਨੂੰ ਮਿਲਦੀ ਹੈ, ਅਤੇ ਕ੍ਰਿਸਪੀ ਜਿਹਾ ਮੌਸਮ ਹੁੰਦਾ, ਮਿੱਠੀ ਮਿੱਠੀ ਜੀ ਠੰਡ ਚੱਲ ਰਹੀ ਹੈ। ਸੋ ਫਾਲ ਵੈਦਰ ਬੜਾ ਬਿਊਟੀਫੁਲ ਹੈ ਯਾਰ। ਐਂਡ ਜਿਹੜੇ ਹੁਣ ਲੋਕ ਆਈਸਡ ਕੌਫੀ ਪੀਣ ਦੇ ਸ਼ੌਕੀਨ ਸੀਗੇ, ਉਹ ਵੀ ਹੁਣ ਆ ਗਏ, ਕਹਿੰਦੇ ਕਿ ਨਹੀਂ ਯਾਰ ਹੁਣ ਤਾਂ ਗਰਮ ਕੌਫੀਆਂ ਪੀਵਾਂਗੇ, ਕਿਉਂਕਿ ਸਵੇਰੇ ਸਵੇਰੇ ਕੰਮ 'ਤੇ ਜਾਂਦੇ ਗਰਮਾ ਗਰਮ ਕੌਫੀ ਦੀਆਂ ਚੁਸਕੀਆਂ ਲੈਂਦੇ ਹੋਏ, ਹੋਰ ਕੀ ਚਾਹੀਦਾ? ਅਤੇ ਨਾਲੇ ਉੱਥੋਂ ਦੀ ਪੰਜਾਬੀ ਲਹਿਰ ਲੱਗਿਆ ਹੋਵੇ, ਹੈ ਨਾ ਫਿਰ ਬੱਲੇ ਬੱਲੇ। ਸੋ ਗੱਲਾਂ ਬਾਤਾਂ ਮਾਰਦੇ ਤੁਹਾਡੇ ਨਾਲ, ਲੈਟਸ ਹੈਵ ਅ ਗੁੱਡ ਟਾਈਮ। ਐਂਡ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਅਸੀਂ ਜੁੜ ਚੁੱਕੇ ਹਾਂ, ਅਤੇ ਸਟੂਡੀਓ ਦਾ ਆਪਣਾ ਨੰਬਰ ਇੱਕੋ ਇੱਕ ਹੈ 9056633337, ਅਤੇ ਆਲਵੇਜ਼ ਲੱਗਣਗੀਆਂ ਰੌਣਕਾਂ, ਲੱਗਦੀਆਂ ਰਹੀਆਂ ਨੇ ਰੌਣਕਾਂ ਅਤੇ ਲੱਗਦੀਆਂ ਰਹਿਣਗੀਆਂ। ਸੋ ਗੱਲਾਂ ਬਾਤਾਂ ਵੀ ਕਰਦੇ ਹਾਂ, ਅਤੇ ਅੱਜ ਮਿਡ ਵੀਕ ਆ ਚੁੱਕਿਆ ਬਈ, ਬਹੁਤ ਹੀ ਖੂਬਸੂਰਤ ਅੱਜ ਮੌਸਮ ਹੈ, ਕਹਿੰਦੇ ਆ ਕਿ 23-24 ਤੱਕ ਆਪਾਂ ਪਹੁੰਚ ਜਾਂਗੇ, ਕਿਆ ਬਾਤਾਂ ਨੇ। ਅਤੇ ਫਿਰ ਅਗਲੇ ਯਾਰ 10 ਕੁ ਦਿਨਾਂ ਤੱਕ ਮੌਸਮ ਬੜਾ ਖੂਬਸੂਰਤ ਹੈ। 20 ਸੈਟਰਡੇ ਕਹਿੰਦੇ ਆ ਕਿ ਬੱਲੇ ਬੱਲੇ 16 ਕੁ ਡਿਗਰੀ, ਕਿਉਂ ਯਾਰ? ਸੈਟਰਡੇ ਤਾਂ ਸਾਡਾ ਮੇਨ ਦਿਨ ਹੈ ਯਾਰ, ਆਏ ਨਾ ਕਰੋ। ਅੱਛਾ, ਸੈਟਰਡੇ ਨੂੰ ਹਲਕੀਆਂ ਫੁਲਕੀਆਂ ਕਣੀਆਂ ਵੀ ਨੇ, ਅਤੇ ਨਾਲ ਟੈਂਪਰੇਚਰ ਵੀ ਕਾਫੀ ਠੰਡੇ ਨੇ। ਚਲੋ ਕੋਈ ਗੱਲ ਨਹੀਂ, ਸੈਟਰਡੇ ਨੂੰ ਕਿਤੇ ਜਾ ਰਹੇ ਹਾਂ ਬੰਡਲ ਅਪ ਐਂਡ ਇੰਜੋਏ ਇੰਜੋਏ ਇੰਜੋਏ ਇੰਜੋਏ। 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ, ਅਤੇ ਸਾਡੇ ਨਾਲ ਵਕਾਰ ਖਾਨ ਜੀ ਜੁੜੇ ਨੇ। ਖਾਨ ਸਾਹਿਬ ਕੁਝ ਡੀਲਾਂ ਦੇਣਗੇ, ਫਿਰ ਅੱਗੇ ਵਧਦੇ ਹਾਂ। ਵਕਾਰ ਜੀ ਵੈਲਕਮ
1: ਜੀ। ਥੈਂਕ ਯੂ ਸੋ ਮੱਚ ਨਵੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀ ਜੀ, ਮੇਰੇ ਕੋਲ ਲੌਜਰਸ ਦੀ ਬਹੁਤ ਹੀ ਵਧੀਆ ਪ੍ਰਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੌਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ। ਰੌਜਰਸ ਸੈਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000 6478648000। ਅਸੀਂ 18 ਸਾਲ ਸੇ ਰੌਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ। ਨੰਬਰ ਅਗੇਨ 6478648000 6478648000 6478648000 6478648000
0: ਦੇ ਉੱਤੇ ਤੁਸੀਂ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਕਰੋ, ਤੁਹਾਡੇ ਲਈ ਵਕਾਰ ਜੀ ਹਾਜ਼ਰ ਨੇ। ਅਤੇ ਸੌਰਵ ਬਚਨ ਜੀ ਵੀ ਜੁੜ ਚੁੱਕੇ ਨੇ, ਅਤੇ ਪਤਾ ਕਰੀਏ ਕਿ ਪੈਸਿਆਂ ਦੀ ਦੁਨੀਆ 'ਚ, ਫਾਈਨੈਂਸ਼ੀਅਲ ਦੁਨੀਆ 'ਚ ਕੀ ਚੱਲ ਰਿਹਾ। ਗੱਲਾਂ ਬਾਤਾਂ ਇਹ ਸਿੱਖਣੀਆਂ ਬਹੁਤ ਜ਼ਰੂਰੀ ਨੇ, ਚਾਹੁੰਦੇ ਹੋ ਕਿ ਲਾਈਫ ਤੁਹਾਡੀ ਸੁਖਾਲੀ ਹੋਵੇ ਤਾਂ ਹੀ ਹੋਵੇਗੀ ਜੀ ਤੁਸੀਂ ਆਪਣੇ ਫਾਈਨੈਂਸ਼ੀਅਲ ਜ਼ਿੰਦਗੀ ਦਾ ਥੋੜ੍ਹਾ ਬਹੁਤਾ ਕੰਟਰੋਲ ਲਓ। ਸੌਰਵ ਜੀ ਵੈਲਕਮ।
2: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਨਵੀ, ਡਿਸਪਾਈਟ ਆਲ ਗਲੋਬਲ ਇਸ਼ੂਜ਼, ਚਾਹੇ ਉਹ ਪੋਲੀਟੀਕਲ ਇਸ਼ੂਜ਼ ਨੇ, ਚਾਹੇ ਉਹ ਵਾਰ ਦੇ ਰਿਲੇਟਡ ਇਸ਼ੂਜ਼ ਨੇ, ਚਾਹੇ ਉਹ ਇਕਨੋਮਿਕ ਇਸ਼ੂਜ਼ ਨੇ, ਸਟਾਕ ਮਾਰਕੀਟਸ ਹੈਵ ਡਿਲੀਵਰਡ ਬਿਊਟੀਫੁਲ ਅਲਫਾ ਇਨ ਦਾ ਲਾਸਟ 20 ਈਅਰਸ। ਨੰਬਰ 1। ਨੰਬਰ 2, ਗੁੱਡ ਪੋਰਟਫੋਲੀਓ ਮੈਨੇਜਰਸ, ਜਾਂ ਜੇ ਤੁਸੀਂ ਸੋਲੋ ਪਲੇਅ ਵੀ ਕੀਤਾ ਹੈਗਾ ਐਂਡ ਯੂ ਹੈਵ ਬੀਨ ਪਾਰਟ ਆਫ ਦਾ ਵਿਨਿੰਗ ਸਟਾਕਸ, ਤੇ ਤੁਹਾਡੀ ਰਿਟਰਨ ਜਿਹੜੀ ਹੈਗੀ ਹੈ ਉਹ ਮਾਰਕੀਟ ਤੋਂ ਵੀ ਉੱਪਰ ਹੈ। ਸੋ ਇਸ ਤੋਂ ਸਾਨੂੰ ਕੀ ਸਿੱਖਣਾ ਚਾਹੀਦਾ ਹੈਗਾ? ਇਹ ਤੋਂ ਸਾਨੂੰ ਇਹ ਸਿੱਖਣਾ ਚਾਹੀਦਾ ਕਿ ਡੂ ਨੋਟ ਪ੍ਰੋਡਿਕਟ ਅਨਪ੍ਰੋਡਿਕਟੇਬਲ। ਤੁਹਾਡੀ ਵਿਨਿੰਗ ਰਿਟਰਨ ਜਿਹੜੀ ਹੈਗੀ ਹੈ ਉਹ ਵਿਨਿੰਗ ਸਟ੍ਰੈਟਜੀ ਚੋਂ ਹੀ ਆਏਗੀ। ਵਿਨਿੰਗ ਰਿਟਰਨ ਦਾ ਮਤਲਬ ਕੀ ਹੈ? ਐਨੀ ਰਿਟਰਨ ਵਿਚ ਇਜ਼ ਅਬਵ ਦਾ ਮਾਰਕੀਟ ਰਿਟਰਨ ਬੇਸਡ ਔਨ ਦਾ ਕੰਪੈਟੀਟਿਵਨੈਸ ਆਫ ਯੋਰ ਬਾਇੰਗ। ਚਾਹੇ ਉਹ ਤੁਸੀਂ ਇੱਕ ETF ਖਰੀਦਿਆ, ਸਟਾਕ ਖਰੀਦਿਆ ਜਾਂ ਫੰਡ ਖਰੀਦਿਆ, ਅਗਰ ਤੁਹਾਡੀ ਰਿਟਰਨ ਕੰਸਿਸਟੈਂਟਲੀ ਸਟਰੋਂਗ ਚੱਲ ਰਹੀ ਹੈਗੀ ਹੈ ਤੇ ਉਹਨੂੰ ਵਿਨਿੰਗ ਸਟ੍ਰੈਟਜੀ ਦਾ ਨਾਮ ਦਿੱਤਾ ਜਾਏਗਾ। ਇਹ ਚੀਜ਼ ਉਹਨਾਂ ਲੋਕਾਂ ਲਈ ਬੜੀ ਔਖੀ ਹੈ ਜਿਹੜੇ ਲੋਕ ਫਿਕਸਡ ਇਨਕਮ ਦੇ ਵਿੱਚ ਡੀਲ ਕਰ ਰਹੇ ਨੇ, ਲੇਕਿਨ ਜਿਹੜੇ ਲੋਕ ਇੰਡੀਵਿਜੁਅਲ ਪਲੇ ਕਰ ਰਹੇ ਨੇ, ਜਿਹਨਾਂ ਲੋਕਾਂ ਦੀ ਅਕਮੂਲੇਸ਼ਨ ਸਟ੍ਰੈਟਜੀ ਹੈ, ਕਾਫੀ ਸਮਾਂ ਪਿਆ ਹੈਗਾ ਰਿਟਾਇਰਮੈਂਟ ਦੇ ਲਈ, ਉਹਨਾਂ ਦੇ ਲਈ ਇਹ ਚੀਜ਼ ਆਸਾਨ ਵੀ ਹੋ ਸਕਦੀ ਹੈ, ਮੁਸ਼ਕਿਲ ਵੀ ਹੋ ਸਕਦੀ ਹੈ। ਮੁਸ਼ਕਿਲ ਇਸ ਕਰਕੇ ਕਿ ਜੇ ਉਹ ਕਹਿੰਦੇ ਨੇ ਕਿ ਮੈਂ ਆਪਣੀ ਵਿਜ਼ਡਮ ਦੇ ਹਿਸਾਬ ਦੇ ਨਾਲ ਗੱਟ ਫੀਲਿੰਗ ਦੇ ਹਿਸਾਬ ਦੇ ਨਾਲ ਜਾਂ ਸੁਣ ਸੁਣਾ ਕੇ ਕੋਈ ਸਟਾਕ ਬਾਏ ਕਰ ਲੈਣਾ ਹੈਗਾ, ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਸਿਸਟੈਮਿਕ ਰਿਸਕ ਲੈ ਲਿਆ, ਭਾਵ ਕਿ ਐਬਸੋਲੂਟ ਰਿਸਕ ਉਹਨਾਂ ਦੀ ਝੋਲੀ ਪੈ ਗਿਆ। ਇਹਦੀ ਬਨਿਸਬਤ ਅਗਰ ਉਹ ਕਿਸੇ ਐਕਸਪਰਟ ਦੇ ਨਾਲ ਗੱਲ ਕਰ ਰਹੇ ਨੇ, ਕਿਸੇ ਨਾਲ ਮਿਲ ਕੇ ਕੰਮ ਕਰ ਰਹੇ ਹੈਗੇ ਨੇ, ਤੇ ਉਹ ਪੋਰਟਫੋਲੀਓ ਮੈਨੇਜਰ ਤੁਹਾਡੇ ਲਈ ਡਿਸੀਜਨ ਲੈ ਰਿਹਾ ਹੈਗਾ, ਤੇ ਮੰਨ ਕੇ ਚੱਲੋ ਕਿ ਤੁਹਾਡੀ ਰਿਟਰਨ ਜਿਹੜੀ ਹੈਗੀ ਹੈ ਉਹ ਆਊਟ ਆਫ ਦਾ ਰੂਫ ਵੀ ਹੋ ਸਕਦੀ ਹੈ ਤੇ ਅਬਵ ਐਵਰੇਜ ਮਾਰਕੀਟ ਤੋਂ ਤਾਂ ਹੋਏਗੀ ਹੋਏਗੀ। ਸੋ ਇਸ ਕਰਕੇ ਐਸੈਟ ਕਲਾਸਿਸ ਦੇ ਵਿੱਚ ਇਨਵੈਸਟ ਕਰਨਾ, ਜੀਓਗ੍ਰਾਫੀ ਦੇ ਵਿੱਚ ਇਨਵੈਸਟ ਕਰਨਾ, ਮਾਰਕੀਟ ਨੂੰ ਟਾਈਮ ਕਰਨਾ, ਇਹ ਸਾਰੀਆਂ ਚੀਜ਼ਾਂ ਉਦੋਂ ਹੀ ਸਹੀ ਨੇ ਜਦੋਂ ਤੁਸੀਂ ਇੱਕ ਵਿਨਿੰਗ ਸਟ੍ਰੈਟਜੀ ਕ੍ਰੀਏਟ ਕੀਤੀ ਹੈ। ਸੋ ਦੇਰ ਇਜ਼ ਨੋ ਨੀਡ ਟੂ ਫੀਅਰ, ਹੈਵ ਫੀਅਰ ਇਨ ਦਾ ਮਾਰਕੀਟ। ਦ ਓਨਲੀ ਥਿੰਗ ਯੂ ਨੀਡ ਟੂ ਹੈਵ ਇਜ਼ ਕਿ ਯੂ ਆਰ ਅਬਵ ਦਾ ਵਾਟਰ, ਵਿਚ ਮੀਨਸ ਕਿ ਯੂ ਆਰ ਡੂਇੰਗ ਦਾ ਰਾਈਟ ਥਿੰਗ। ਔਰ ਉਹਨਾਂ ਰਾਈਟ ਥਿੰਗਸ ਨੂੰ ਕਰਨ ਦੇ ਲਈ ਫੀਲ ਫ੍ਰੀ ਟੂ ਗਿਵ ਮੀ ਅ ਕਾਲ, ਬਿਕੋਜ਼ ਦੇਰ ਇਜ਼ ਨੋ ਮੈਜਿਕ, ਇਟਸ ਆਲ ਅਬਾਊਟ ਪਲੈਨਿੰਗ। 416-833-8533, 416-833-8533 ਜੀ ਨਵੀ।
0: ਤੇ ਇੱਕ ਵਾਰ ਫਿਰ ਨੰਬਰ ਦੇ ਦਈਏ, 416-833-8533-416-833-8533, ਤੁਸੀਂ ਸੌਰਭ ਜੀ ਨੂੰ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ। ਐਂਡ ਹਮੇਸ਼ਾ ਅਸੀਂ ਤੁਹਾਨੂੰ ਦੱਸਦੇ ਹੁੰਦੇ ਹਾਂ ਕਿ ਬਹੁਤ ਸਾਰੇ ਸੌਰਭ ਜੀ ਲੋਕਾਂ ਨੂੰ ਪਤਾ ਹੀ ਨਹੀਂ ਕਿ ਮਸਟ ਹੈਵ ਅਕਾਊਂਟਸ ਕਿਹੜੇ ਕਿਹੜੇ ਨੇ। ਆਈ ਥਿੰਕ ਕੱਲ੍ਹ ਜਾਂ ਪਰਸੋਂ ਤੁਸੀਂ ਗੱਲ ਕੀਤੀ ਹੈ ਕਿ ਕਿਸੇ ਬਹੁਤ ਹੀ ਘੱਟ ਲੋਕਾਂ ਨੇ ਕੋਈ FHSA ਖੋਲਿਆ, ਇਹ ਨਹੀਂ ਪਤਾ ਕਿ ਸਾਡੀਆਂ ਜਿਹੜੀਆਂ ਕੰਟਰੀਬਿਊਸ਼ਨਸ ਨੇ ਟੈਕਸ ਡਿਡਕਟੇਬਲ ਨੇ, ਅਤੇ ਸਾਨੂੰ ਨਾਲ ਦੀ ਨਾਲ 2500 ਤੱਕ ਟੈਕਸ ਰੀਫੰਡ ਵੀ ਐਨੂਅਲੀ ਮਿਲਦੇ ਨੇ। RSP ਬਹੁਤ ਸਾਰੇ ਲੋਕਾਂ ਨੇ ਆਪਣੇ ਯੂਨੋ ਇੰਪਲੋਇਰਸ ਦੇ ਮੈਚ ਵੀ ਨਹੀਂ ਲਏ। ਕੋਈ ਹੈਗੇ ਆ ਲੋਕ ਜਿਹਨਾਂ ਨੇ ਮੇ ਬੀ ਅਕਾਊਂਟ ਹੀ ਨਹੀਂ ਖੋਲ੍ਹਿਆ। TFSA ਦੀ ਗੱਲਬਾਤ ਆਪਾਂ ਕਰਦੇ ਹੁੰਦੇ ਹਾਂ, ਕੰਟਰੀਬਿਊਸ਼ਨ ਲਿਮਿਟ ਜਿਹੜੀ ਆ ਬਹੁਤ ਘੱਟ ਲੋਕ ਯੂਨੋ ਉਸਨੂੰ ਅਵੇਲ ਕਰਦੇ ਨੇ, ਅਤੇ ਬੜੇ ਲੋਕ ਨੇ TFSA ਦੇ ਅੰਦਰ ਹੀ ਬਸ ਕੈਸ਼ ਹੀ ਪੈਸੇ ਰੱਖੀ ਬੈਠੇ, ਇਨਵੈਸਟਮੈਂਟ ਹੀ ਨਹੀਂ ਕੀਤੀ ਕੋਈ।
2: ਬਿਲਕੁਲ ਠੀਕ ਹੈ ਨਵੀ, ਤੁਸੀਂ ਐਬਸੋਲੂਟਲੀ ਰਾਈਟ। ਬਿਲੀਅਨਸ ਆਫ ਡਾਲਰ ਆਰ ਸਿਟਿੰਗ ਇਨ ਲੌਕਡ ਇਨ ਅਕਾਊਂਟਸ ਜਾਂ TFSA ਅਕਾਊਂਟਸ ਵਿਚ ਆਰ ਫੁਲੀ ਅਨਟੈਪਡ।
0: ਪਰ ਸਰ ਜੀ ਲੋਕ ਜਿਨ੍ਹਾਂ ਨੇ TFSA ਦੇ ਵਿੱਚ ਬਸ ਕੈਸ਼ ਪੈਸੇ ਰੱਖੇ ਹੋਏ, ਇਨਵੈਸਟ ਨਹੀਂ ਕੀਤੇ, ਕੀ ਲੱਗਦਾ ਉਹਨਾਂ ਨੂੰ ਵੀ ਕੀ ਹੋ ਰਿਹਾ ਉਹਨਾਂ ਪੈਸਿਆਂ ਨਾਲ?
2: ਨਵੀ, ਇੰਨੀ ਜ਼ਿਆਦਾ ਫਾਈਨੈਂਸ਼ੀਅਲ ਲਿਟਰੇਸੀ ਦੀ ਕਮੀ ਹੈ, ਇਸੇ ਕਰਕੇ ਉਹਨਾਂ ਨੂੰ ਲੱਗਦਾ ਹੈਗਾ ਕਿ TFSA ਇੱਕ ਅਕਾਊਂਟ ਇਜ਼ ਨਥਿੰਗ ਬਟ ਅ ਪਿਗੀ ਬੈਂਕ ਅਕਾਊਂਟ। ਪੈਸੇ ਪਾ ਲਓ ਜਦੋਂ ਲੋੜ ਹੈ ਕੱਢ ਲਓ। ਸੋ ਉਹਨੂੰ ਇੱਕ ਰੈਗੂਲਰ ਚੈਕਿੰਗ ਅਕਾਊਂਟ ਦੀ ਤਰ੍ਹਾਂ ਯੂਜ਼ ਕਰ ਰਿਹਾ ਹੈ, ਉਹਨੂੰ ਇਨਵੈਸਟਮੈਂਟ ਅਕਾਊਂਟ ਜਾਂ ਰਿਟਾਇਰਮੈਂਟ ਅਕਾਊਂਟ ਦੀ ਤਰ੍ਹਾਂ ਯੂਜ਼ ਹੀ ਨਹੀਂ ਕਰ ਰਹੇ। ਉਹਨਾਂ ਨੂੰ ਉਹਦੇ ਰੂਲਸ ਨਹੀਂ ਪਤਾ, ਉਹਦੇ ਬੈਨੀਫਿਟਸ ਨਹੀਂ ਪਤਾ, ਇਨਕਮ ਟੈਸਟਡ ਬੈਨੀਫਿਟਸ ਕੀ ਨੇ। ਜਿਵੇਂ ਹੁਣ ਬਹੁਤ ਲੋਕਾਂ ਨੂੰ ਇਹੀ ਨਹੀਂ ਪਤਾ ਕਿ CPP ਔਰ ਓਲਡ ਏਜ ਸਿਕਿਉਰਿਟੀ ਕਿਵੇਂ ਕੰਮ ਕਰਦੀ ਹੈ, ਕੀ ਇਹ ਪੈਨਸ਼ਨ ਸਾਡੇ ਲਈ ਇਨਫ ਹੋਏਗੀ, ਸਾਡੀ ਰਿਟਾਇਰਮੈਂਟ ਦੀ ਜਿਹੜੀ ਇੱਕ ਜ਼ਿੰਮੇਵਾਰੀ ਹੈ ਕੀ ਉਹ ਗਵਰਨਮੈਂਟ ਚੱਕ ਸਕਦੀ ਆ। ਔਰ ਜਦੋਂ ਅਸੀਂ ਰਿਟਾਇਰਮੈਂਟ ਦੇ ਕੋਲੇ ਪਹੁੰਚਦੇ ਹਾਂ, ਅਸੀਂ ਕਹਿੰਦੇ ਹਾਂ ਓਹੋ ਕਾਸ਼ ਅਸੀਂ ਪਹਿਲਾਂ ਚੰਗੇ ਕੰਮ ਕਰ ਲੈਂਦੇ ਜਾਂ ਸਾਨੂੰ ਕੋਈ ਮਿਲਿਆ ਹੁੰਦਾ ਜਾਂ ਅਸੀਂ। ਸੋ ਉਹਦਾ ਰੀਜ਼ਨ ਕੀ ਹੈ? ਤੁਹਾਡੇ ਆਸ ਪਾਸ ਲੋਕ, ਤੁਹਾਡੇ ਦੋਸਤ ਮਿੱਤਰ, ਤੁਹਾਡੇ ਫੈਮਿਲੀ ਮੈਂਬਰ, ਮੀਨਸ ਕਿ ਜਿੰਨੇ ਲੋਕ ਫਾਈਨੈਂਸ਼ੀਅਲੀ ਲਿਟਰੇਟ ਨੇ ਤੁਹਾਡੇ ਆਸ ਪਾਸ, ਇਹ ਮੰਨ ਕੇ ਚੱਲੋ ਕਿ ਤੁਹਾਡੇ ਫਾਈਨੈਂਸ਼ੀਅਲ ਡਿਸੀਜ਼ਨ ਓਨੇ ਪ੍ਰੂਡੈਂਟ, ਜਸਟੀਫਾਈਡ ਤੇ ਪ੍ਰੋਗਰੈਸਿਵ ਹੋਣਗੇ। ਇਸ ਕਰਕੇ ਕਾਈਂਡਲੀ ਥੋੜਾ ਜਿਹਾ ਆਪਣੇ ਆਪ ਨੂੰ ਲਿਟਰੇਟ ਕਰਨਾ ਸ਼ੁਰੂ ਕਰੋ, ਬੈਠੋ, ਸਮਝੋ। ਔਰ ਸਮਝਣ ਦਾ, ਗਿਆਨ ਲੈਣ ਦਾ ਤਾਂ ਕੋਈ ਮੁੱਲ ਨਹੀਂ ਹੈ, ਕਿਉਂਕਿ ਗਿਆਨ ਲੈ ਕੇ ਐਟਲੀਸਟ ਤੁਸੀਂ ਆਪਣਾ, ਮੈਂ ਕਹਿੰਦਾ ਫਾਇਦਾ ਨਹੀਂ ਕਰ ਸਕਦੇ ਤਾਂ ਨੁਕਸਾਨ ਵੀ ਨਹੀਂ ਕਰ ਸਕਦੇ। ਸੋ ਇਸ ਕਰਕੇ ਆਈ ਥਿੰਕ ਬੀ ਲਿਟਲ ਮੋਰ ਐਜੂਕੇਟਿਡ, ਦੈਟਸ ਅ ਰੀਅਲ ਮੈਸੇਜ।
0: 100%। ਸੋ ਸੌਰਭ ਜੀ ਨੂੰ ਮਿਲੋ, ਅਗਰ ਕੋਈ ਵੀ ਤੁਸੀਂ ਆਪਣੇ ਫਾਈਨੈਂਸ ਡਿਸਕਸ ਕਰਨੇ ਆ, ਪੈਸਾ ਪਿਆ ਕਿੱਥੇ ਲਾਈਏ, ਕੀ ਕਰੀਏ, ਸੌਰਭ ਜੀ ਇਜ਼ ਦਾ ਮੈਨ। ਨੰਬਰ ਹੈ 416-833-8588, 416-833-8533। ਬਹੁਤ ਸ਼ੁਕਰੀਆ ਸਰ, ਥੈਂਕ ਯੂ। ਪ੍ਰੋਗਰਾਮ ਹੈ ਪੰਜਾਬੀ ਰਸੋ, ਅਗਲੇ ਹਫ਼ਤੇ ਕੁਝ ਕੁ ਚੇਂਜਿਸ ਆ ਰਹੇ ਨੇ ਹੈ, ਜਿਹੜੇ ਸਾਡੇ ਲੈਂਡਲੋਰਡ ਨੇ ਉਹਨਾਂ ਲਈ ਥੋੜ੍ਹਾ ਬਹੁਤਾ ਇੱਕ ਕਹਿ ਲਓ ਰਿਲੀਫ ਦੇ ਨਾਲ ਇੱਕ ਗੁੱਡ ਚੇਂਜ ਉਹਨਾਂ ਦੇ ਫਾਇਦੇ ਦੇ ਲਈ। ਐਂਡ ਲੈਂਡਲੋਰਡ ਬੜੇ ਨੇ ਜਿਹੜੇ ਕੰਪਲੇਂਟਾਂ ਕਰਦੇ ਆ, ਯਾਰ ਆਹ ਨਹੀਂ ਹੁੰਦਾ ਸਾਡਾ, ਉਹ ਨਹੀਂ ਹੁੰਦਾ। ਗੱਲ ਵੀ ਠੀਕ ਹੈ, ਟੈਨੈਂਟ ਤਾਂ ਰਾਜ ਕਰ ਰਿਹਾ ਹੁੰਦਾ ਘਰ ਦੇ ਵਿੱਚ, ਟੈਨੈਂਟ ਬਸ ਇਹ ਕਹਿੰਦਾ ਵੀ ਤੂੰ ਕੌਣ ਹੈ, ਮਾਲਕ ਤਾਂ ਮੈਂ ਹਾਂ ਹੁਣ। ਸੋ ਜੇ ਰੈਂਟ ਮਿਸ ਹੁੰਦਾ ਸੀਗਾ ਪਹਿਲਾਂ 14 ਦਿਨ ਦਾ ਪੀਰੀਅਡ ਸੀ ਵੀ ਤੁਸੀਂ ਐਨਫੋਰਸ ਸਰਵ ਕਰ ਸਕਦੇ, ਹੁਣ ਜੇ 7 ਦਿਨ ਵੀ ਤੁਹਾਡਾ ਟੈਨੈਂਟ ਲੇਟ ਰੈਂਟ ਪੇ ਕਰ ਰਿਹਾ ਤਾਂ ਐਨਫੋਰਸ ਸਰਵ ਕੀਤਾ ਜਾ ਸਕਦਾ। ਸੋ ਟਾਈਮ ਹੈ ਜਿਹੜਾ ਉਹ ਘਟਾ ਦਿੱਤਾ ਗਿਆ। ਐਂਡ ਜੇ 7 ਦਿਨ ਤੁਸੀਂ ਲੇਟ ਹੋ ਜਿਹੜਾ ਟੈਨੈਂਟ ਹੈ, 3 ਵਾਰੀ ਇਹ ਹੋ ਗਿਆ 6 ਮਹੀਨਿਆਂ 'ਚ, ਤਾਂ ਪਰਸਿਸਟੈਂਟ ਲੇਟ ਪੇਮੈਂਟ ਹੈ ਅਤੇ ਲੈਂਡਲੋਰਡ ਦੀ ਐਕਸ਼ਨ ਨੂੰ ਲੈਂਡਲੋਰਡ ਟੈਨੈਂਟ ਬੋਰਡ 'ਤੇ ਇਹ ਸਿਚੁਏਸ਼ਨ ਸਪੋਰਟ ਕਰ ਸਕਦਾ। ਐਂਡ ਜੇ ਕੋਈ ਟੈਨੈਂਟ ਕਹਿ ਰਿਹਾ ਕਿ ਯਾਰ ਮੇਨਟੇਨੈਂਸ ਇਸ਼ੂ ਹੈ, ਇਹ ਬੰਦਾ ਉਹੀ ਘਰ 'ਚ ਵੜ ਜਾਂਦਾ, ਹਰੈਸਮੈਂਟ ਕਰਦਾ, ਇਹ ਜ਼ਰੂਰੀ ਹੈ ਕਿ 50% ਆਫ ਰੈਂਟ ਅਰੀਅਰਸ ਜਿਹੜਾ ਉਹ ਪੇ ਕੀਤਾ ਹੋਵੇ ਹੀਅਰਿੰਗ ਤੋਂ ਪਹਿਲਾਂ। ਹੋਰ ਕੋਈ ਦੋ ਚਾਰ ਚੀਜ਼ਾਂ ਨੇ ਐਂਡ ਤੁਸੀਂ ਥੋੜ੍ਹਾ ਜਿਹਾ ਰੀਸਰਚ ਕਰ ਸਕਦੇ ਹੋ ਬਾਕੀ ਆਪਣੇ ਸਿਚੁਏਸ਼ਨ ਦੇ ਮੁਤਾਬਕ। ਬਟ ਇੰਟੀਰੀਅਰ ਥੋੜ੍ਹਾ ਜਿਹਾ ਹੁਣ ਲੱਗ ਰਿਹਾ ਕਿ ਲਾਈਨ 'ਤੇ ਆ ਰਿਹਾ, ਦੇ ਲੁਕਿੰਗ ਟੂ ਸਪੋਰਟ ਹਲਕਾ ਫੁਲਕਾ ਜਿਹੜੇ ਟੈਨੈਂਟਸ ਦੇ ਇਸ਼ੂਜ ਨੇ ਉਹਨਾਂ ਨੂੰ ਚਾਹੀਦਾ ਵੀ ਹੈ ਕਿਉਂਕਿ ਪ੍ਰੋਬਲਮਸ ਹੀ ਬਹੁਤ ਵੱਡੀਆਂ ਨੇ ਯਾਰ। ਵਿਚਾਰੇ ਲੋਕ ਘਰ ਲਈ ਬੈਠੇ ਨੇ ਅਤੇ ਉਹਨਾਂ ਨੂੰ ਕੋਈ ਬੈਨੀਫਿਟ ਉਸ ਚੀਜ਼ ਨੂੰ ਇਹ ਹੋ ਨਹੀਂ ਰਿਹਾ। ਸੋ ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਮੈਸੇਜ ਦੇ ਦੇਵਾਂ, ਤੁਸੀਂ ਮੈਸੇਜ ਯਾਦ ਰੱਖੋ ਜ਼ਰੂਰ ਕੁਆਲਿਟੀ ਕਾਰ ਰਿਪੇਅਰ ਦੇ ਸਾਡੇ ਕੁਲਵੰਤ ਭਾਜੀ ਦਾ। ਗੱਡੀ ਦੀ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਕੰਮ ਹੈ, ਗੱਲ ਕੀ ਕਾਰ ਵੈਨ ਟਰੱਕ ਦਾ ਕੋਈ ਵੀ ਪ੍ਰੋਬਲਮ ਕੋਈ ਵੀ ਇਸ਼ੂ ਹੈ ਤਾਂ ਕੁਆਲਿਟੀ ਕਾਰ ਰਿਪੇਅਰ ਕੁਲਵੰਤ ਜੀ ਨੂੰ ਕਾਲ ਕਰ ਲਓ 905-460-1111। ਬਹੁਤ ਵਧੀਆ ਯਾਰ ਮਕੈਨਿਕਸ ਨੇ, 171 ਰਦਰ ਫਿਲਡ ਰੋਡ ਸਾਊਥ, 905-460-1111, 905-460-1111 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰੋ। ਇੱਕ ਤੁਸੀਂ ਗਰੋਸਰੀ ਕਰਨੀ ਹੈ ਤਾਂ 12,500

0: ਰਿਸਟ੍ਰਿਕਟ ਕੀਤੀ ਆ ਗ੍ਰੇਡ 6 ਐਂਡ ਯੰਗਰ, ਸੋ ਪੰਜਵੀਂ ਛੇਵੀਂ ਤੱਕ ਜਿਹੜੇ ਬੱਚੇ ਨੇ ਪੂਰੇ ਸਕੂਲ ਦੇ ਦਿਨ ਦੇ ਲਈ ਤੁਸੀਂ ਫੋਨ ਨਹੀਂ ਯੂਜ਼ ਕਰ ਸਕਦੇ, ਬਟ ਗ੍ਰੇਡ 7 ਤੋਂ ਲੈ ਕੇ 12 ਤੱਕ ਆਫਕੋਰਸ ਕਲਾਸਾਂ ਦੇ ਵਿੱਚ ਯੂਜ਼ ਨਹੀਂ ਕਰ ਸਕਦੇ, ਬਟ ਬਾਅਦ ਦੇ ਵਿੱਚ ਮਰਜ਼ੀ ਕਰੀ ਚੱਲੋ। ਕਿਹਾ ਜਾ ਰਿਹਾ ਕਿ ਜਿਹੜੇ 7, 8, 9, 10, 11, 12 ਗ੍ਰੇਡ ਦੇ ਵਿੱਚ ਬੱਚੇ ਨੇ ਉਹ ਲੰਚ ਐਂਡ ਰੀਸੈਸ ਤੇ ਫੋਨ ਬਹੁਤ ਜ਼ਿਆਦਾ ਯੂਜ਼ ਕਰ ਰਹੇ ਨੇ, ਤੇ ਇਹ ਹੈ ਕਿ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਹਜੇ ਵੀ ਇਸ਼ੂ ਲੱਗ ਰਿਹਾ। ਹੁਣ ਗੱਲ ਇਹ ਹੈ ਜੇ ਟੀਚਰ ਫੋਨ ਦੇਖਦੇ ਨੇ ਤਾਂ ਸਟੂਡੈਂਟ ਨੂੰ ਕਹਿ ਸਕਦੇ ਕਿ ਫੋਨ ਆਪਣਾ ਦਿਓ, ਐਂਡ ਸਟੂਡੈਂਟ ਜੇ ਕਹਿੰਦਾ ਕਿ ਮੈਂ ਫੋਨ ਨਹੀਂ ਦੇਣਾ ਫਿਰ ਉਹਨਾਂ ਨੂੰ ਪ੍ਰਿੰਸੀਪਲ ਕੋਲ ਭੇਜ ਦਿੰਦੇ ਨੇ, ਹੋ ਸਕਦਾ ਕਿ ਸਸਪੈਂਸ਼ਨ ਮਿਲ ਸਕੇ, ਡਿਸਿਪਲਿਨ ਹੋ ਸਕੇ, ਇਹ ਚਲੋ ਚੀਜ਼ਾਂ ਨੇ। ਬਟ ਟੀਚਰਸ ਨੂੰ ਹੁਣ ਇੰਟਰਵਿਊ ਕੀਤਾ ਗਿਆ ਅਤੇ ਟੀਚਰਸ ਕਾਫੀ ਚਲੋ ਸੈਟਿਸਫਾਈਡ ਨੇ ਕਿ ਜਿਹੜੀਆਂ ਰਿਸਟ੍ਰਿਕਸ਼ਨਾਂ ਫਿਲਹਾਲ ਲਾਈਆਂ ਨੇ ਵੀ ਕਿਤੇ ਨਾ ਕਿਤੇ ਬੱਚੇ ਹੁਣ ਵੱਧ ਫੋਕਸ ਕਰ ਰਹੇ ਆ, ਬੱਚੇ ਵੱਧ ਇਨਗੇਜ ਕਰ ਰਹੇ ਆ ਅਤੇ ਬੱਚੇ ਇੱਕ ਦੂਜੇ ਨਾਲ ਵੀ ਸੋਸ਼ਲਾਈਜ਼ ਕਰ ਰਹੇ ਨੇ ਕਾਫੀ ਹੱਦ ਤੱਕ। ਬਟ ਸਾਨੂੰ ਇਹ ਮੁਸ਼ਕਿਲ ਹੈ ਵੀ ਅਸੀਂ ਇਹ ਰੂਲਸ ਨੂੰ ਇਨਫੋਰਸ ਨਹੀਂ ਚੰਗੀ ਤਰ੍ਹਾਂ ਕਰ ਪਾਉਂਦੇ। ਕੁਝ ਕਹਿੰਦੇ ਆ ਕਿ ਯਾਰ ਜੇ ਆਪਾਂ ਪੂਰਾ ਹੀ ਬੈਨ ਲਾ ਦਈਏ ਵੀ ਜੇ ਤੁਹਾਨੂੰ ਕੋਈ ਮੈਡੀਕਲ ਐਮਰਜੈਂਸੀ ਹੈ ਫਿਰ ਫੋਨ ਵਰਤੋ, ਨਹੀਂ ਤਾਂ ਪੂਰਾ ਹੀ ਬੈਨ ਹੈ ਵੀ ਉਹਦਾ ਬੈਨੀਫਿਟ ਹੋ ਸਕਦਾ। ਕੁਇਕਲੀ ਆਪਾਂ 2-4 ਕਾਲਾਂ ਨਾ ਲੈ ਲਈਏ, ਤੁਹਾਡਾ ਕੀ ਖਿਆਲ ਹੈ ਕੀ ਅੰਟੇਰੀਓ ਸੈੱਲ ਫੋਨਸ ਨੂੰ ਕੰਪਲੀਟਲੀ ਪੂਰੇ ਦਾ ਪੂਰਾ ਬੈਨ ਕਰ ਦੇਣ ਵੀ ਜਦੋਂ ਕੋਈ ਸਟੂਡੈਂਟ ਸਕੂਲ ਵਿੱਚ ਵੜਦਾ ਤਾਂ ਫੋਨ ਬੰਦ, ਫੋਨ ਬੈਨ, ਜਾਂ ਤੁਹਾਨੂੰ ਲੱਗਦਾ ਕਿ ਨਹੀਂ, ਤੁਹਾਨੂੰ ਲੱਗਦਾ ਕਿ ਨਹੀਂ ਯਾਰ ਹੁਣ ਜੋ ਰੂਲਸ ਨੇ ਠੀਕ ਨੇ, ਜੇ 7 ਯੂਨੋ ਗ੍ਰੇਡ 7 ਐਂਡ ਅਪ ਬੱਚੇ ਨੇ ਤਾਂ ਠੀਕ ਹੈ ਉਹਨਾਂ ਨੂੰ ਤੁਸੀਂ ਕਲਾਸਾਂ ਦੇ ਵਿੱਚ ਬੈਨ ਕਰ ਦਿਓ, ਬਟ ਰੀਸੈਸ ਲੰਚ ਦੇ ਆਰਾਮ ਨਾਲ ਯੂਜ਼ ਕਰ ਲੈਣ, ਕੀ ਖਿਆਲ ਹੈ ਤੁਹਾਡਾ? ਫੁੱਲ ਬੈਨ ਯੈਸ ਔਰ ਨੋ, ਨੰਬਰ ਹੈ ਆਪਣਾ 9056733337, 9056733337, 905-673-3337 ਆਪਣਾ ਨੰਬਰ ਹੈ, 9056733337, 905-673-3337। ਸੋ ਫੁੱਲ ਰਾਈਟ ਇੱਕ ਪੂਰਾ ਬੈਨ, ਤੁਸੀਂ ਇਸ ਦੇ ਹੱਕ ਦੇ ਵਿੱਚ ਹੋ ਜਾਂ ਨਹੀਂ, ਐਂਡ 2-4 ਥੋੜ੍ਹੀਆਂ ਕਾਲਾਂ ਦੇਖੋ ਲੈ ਲੈਂਦੇ ਹਾਂ, ਨਾਲੇ ਸਵੇਰ ਦਾ ਟਾਈਮ ਹੈ, ਸਵੇਰੇ ਸਵੇਰੇ ਤਾਂ ਵੈਸੇ ਵੀ ਸਾਰੇ ਬੱਚਿਆਂ ਨੂੰ ਸਕੂਲੇ ਛੱਡ ਕੇ ਆ ਰਹੇ ਨੇ, ਸੋ ਦੱਸਿਓ ਤੁਹਾਡਾ ਕੀ ਖਿਆਲ ਹੈ। 9056733337, 9056733337। ਹੁਣ ਕਈ ਕਹਿੰਦੇ ਆ ਬੱਚਿਆਂ ਨੇ ਪੇਰੈਂਟਸ ਨੂੰ ਕਾਲ ਕਰਨੀ ਹੁੰਦੀ, ਤੁਹਾਡੇ ਬੱਚੇ ਤੁਹਾਨੂੰ ਕਿੰਨਾ ਕੁ ਸਕੂਲੇ ਕਾਲ ਕਰਦੇ ਆ ਬਈ ਦੱਸੋ ਮੈਨੂੰ, ਆਉਂਦੀ ਹੈ ਕਿਤੇ ਕਾਲ? ਚਲੋ ਮੈਂ ਨਹੀਂ ਕਹਿੰਦਾ ਵੀ ਨਹੀਂ ਕਰਦੇ, ਬਟ ਇਟਸ ਵੈਰੀ ਲਿਮਿਟਿਡ, ਮੇ ਬੀ ਕਿਤੇ ਸਾਲ 'ਚ 1-2 ਵਾਰੀ ਲੋੜ ਪੈਂਦੀ ਹੈ। ਚਲੋ ਉਦੋਂ ਤਾਂ ਕਹਿ ਰਹੇ ਨੇ ਵੀ ਜੇ ਕੋਈ ਮੈਡੀਕਲ ਐਮਰਜੈਂਸੀ ਹੈ ਫਿਰ ਬੱਚੇ ਮੈਂ ਕਾਲ ਕਰ ਸਕਦੇ ਆ, ਬਟ ਐਵੇਂ ਸਕੂਲਾਂ 'ਚ ਜਾ ਕੇ ਫੋਨਾਂ 'ਤੇ ਲੱਗੇ ਰਹਿਣਾ, ਤੁਸੀਂ ਲੰਚ ਟਾਈਮ ਦੇਖਦੇ ਹੋ ਬੱਚੇ ਬਸ ਲੰਚ ਵੇਲੇ ਵੀ ਫੋਨ 'ਤੇ ਲੱਗੇ ਆ, ਬੱਚਿਆਂ ਦੀ ਬਾਹਰ ਰੀਸੈਸ ਹੈ, ਬਾਹਰ ਖੇਡ ਰਹੇ ਨੇ, ਖੇਡਣ ਵੇਲੇ ਵੀ ਖੇਡਦੇ ਘੱਟ ਹੈ, ਫੋਨ 'ਤੇ ਜ਼ਿਆਦਾ ਲੱਗੇ ਹੁੰਦੇ ਆ। ਸੋ ਵਟ ਡੂ ਯੂ ਥਿੰਕ, ਕੀ ਤੁਸੀਂ ਸਪੋਰਟ ਕਰਦੇ ਹੋ ਕਿ ਸਕੂਲਾਂ ਦੇ ਵਿੱਚ 100% ਫੁੱਲ ਸੈੱਲ ਫੋਨ ਦਾ ਬੈਨ ਲੱਗ ਜਾਵੇ? ਤੁਹਾਨੂੰ ਅੱਜ ਜੇ ਮੈਂ ਕਹਾਂ ਕਿ ਆਹ ਚੱਕੋ ਵੀ ਪਟੀਸ਼ਨ ਸਾਈਨ ਕਰੋ, ਜੇ ਆਪਾਂ ਨੂੰ 100 ਬੰਦੇ ਦੀ ਵੋਟ ਮਿਲ ਜਾਵੇ ਤਾਂ ਸਕੂਲਾਂ ਦੇ ਵਿੱਚ ਫੋਨ ਬੈਨ ਹੋ ਜਾਣਗੇ, ਤੁਸੀਂ ਸਾਈਨ ਕਰੋਗੇ ਜਾਂ ਨਹੀਂ? ਨੰਬਰ ਹੈ ਆਪਣਾ 9056733337, 5204। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਵੀਰੇ, ਮੇਰੇ ਹਿਸਾਬ ਨਾਲ ਤਾਂ ਬੈਨ ਹੋਣੇ ਚਾਹੀਦੇ ਨੇ, ਪਰ ਇਹਦਾ ਇੱਕ ਆਪਸ਼ਨ ਹੈਗੀ ਆ, ਜਿਹੜੇ ਆਪਣੇ ਪੁਰਾਣੇ ਨਹੀਂ ਲੈਂਦੇ ਫੋਨ ਕੀਪੈਡ ਵਾਲੇ,
0: ਫਲਿੱਪ ਵਾਲੇ, ਹਾਂ,
1: ਬਲੈਕ ਐਂਡ ਵਾਈਟ, ਉਹ ਦੇਣੇ ਚਾਹੀਦੇ ਨੇ, ਸਿਰਫ ਅਲਾਓ ਕਰਨੇ ਚਾਹੀਦੇ ਨੇ ਵੀ ਜੇ ਕਿਸੇ ਨੂੰ ਲੋੜ ਹੈ ਐਮਰਜੈਂਸੀ ਦਾ ਬੰਦਾ ਉਹ ਉਹਤੇ ਫੋਨ ਕਰ ਸਕਦਾ ਆ, ਸਿਰਫ ਬਸ ਦੂਜੇ ਫੋਨ ਨਹੀਂ ਅਲਾਓ ਕਰਨੇ ਚਾਹੀਦੇ ਆਪਣੇ ਸਮਾਰਟ ਫੋਨ।
0: ਓਕੇ, ਕਿਉਂ ਤੇ ਤੁਸੀਂ ਬੈਨ ਦੇ ਹੱਕ ਦੇ ਵਿੱਚ ਕਿਉਂ ਹੋਵੋਗੇ?
1: ਇਹੀ ਫਿਰ ਵੀ ਪੜ੍ਹਾਈ ਵੱਲ ਘੱਟ ਧਿਆਨ ਜਾਊ, ਉਹਨਾਂ ਦਾ ਸਟੱਡੀ ਕਰਨੀ ਨਹੀਂ ਆ, ਤੇ ਏਦਾਂ ਹੀ ਕਦੇ ਕੁਛ ਚਲਾ ਲਿਆ, ਰੀਲਾਂ ਦੇਖਣੀਆਂ, ਇਹ ਕੁਛ ਕਰਨਾ ਆ।
0: ਤੁਹਾਡੇ ਬੱਚਿਆਂ ਦੀ ਕੀ ਏਜ ਹੈ?

0: ਮੇਰਾ ਵੀਰੇ ਹਜੇ ਛੋਟਾ ਜਿਹਾ ਬੇਟਾ,
1: ਛੋਟਾ ਜਿਹਾ, ਅੱਛਾ ਠੀਕ ਹੈ।
0: ਮੇਰੇ ਹਿਸਾਬ ਨਾਲ ਤਾਂ ਜੋ ਮੇਰਾ ਪੁਆਇੰਟ ਆਫ ਵਿਊ ਸੀ ਇਹ ਆ ਵੀ ਜੇ ਤੁਸੀਂ ਐਮਰਜੈਂਸੀ ਉਹਦੇ ਲਈ ਦੇਣਾ ਆ ਤਾਂ ਸਿਰਫ ਕੀਪੈਡ ਵਾਲਾ ਸਹੀ ਆ ਮੇਰੇ ਹਿਸਾਬ ਨਾਲ।
1: ਠੀਕ ਹੈ, ਨਾਲੇ ਦੇਖੋ ਜੇ ਹੁਣ ਆਪਾਂ ਗ੍ਰੇਡ 7 ਦੇ ਬੱਚੇ ਨੂੰ ਵੀ ਅਲਾਓ ਕਰ ਰਹੇ ਹਾਂ ਕਿ ਬਈ ਰੀਸੈਸ ਤੇ ਤੇ ਲੰਚ ਤੇ ਤੂੰ ਵਰਤ ਲਾ, ਇੱਕ 7ਵੀਂ 8ਵੀਂ ਵਾਲੇ ਬੱਚੇ ਨੇ ਫੋਨ ਤੇ ਕਰਨਾ ਵੀ ਕੀ ਆ ਯਾਰ। ਭਾਜੀ ਨੇ ਜਿਵੇਂ ਕਿਹਾ ਰੀਲਾਂ ਹੀ ਦੇਖਣੀਆਂ, ਸੋਸ਼ਲ ਮੀਡੀਆ ਹੀ ਯੂਜ ਕਰਨਾ, ਜਾਂ ਤਾਂ ਹੋਵੇ ਕੋਈ ਕਿਸੇ ਕੰਮ ਲਈ ਉਹ ਵਰਤ ਲਏ ਆ, ਕੋਈ ਕੰਮ ਨਹੀਂ, ਬਿਨਾਂ ਕਿਸੇ ਗੱਲੋਂ ਬਸ ਡਿਸਟਰੈਕਟ ਹੋਏ ਰਹਿਣਾ। ਸੋ ਮੈਨੂੰ ਦੱਸੋ ਯਾਰ ਤੁਹਾਡਾ ਕੀ ਓਪੀਨੀਅਨ ਹੈ, ਤੁਸੀਂ ਬੱਚੇ ਨੂੰ ਸਕੂਲੇ ਛੱਡ ਕੇ ਜਾ ਰਹੇ ਹੋ ਜਾਂ ਬੱਚੇ ਨੂੰ ਸਕੂਲੋਂ ਛੱਡ ਕੇ ਆ ਰਹੇ ਹੋ, ਜਿੱਥੇ ਵੀ ਹੋ, ਇਫ ਯੂ ਆਰ ਪੇਰੈਂਟ, ਤੁਸੀਂ ਇਸ ਦੇ ਫੇਵਰ ਦੇ ਵਿੱਚ ਹੈਗੇ ਹੋ ਜਾਂ ਨਹੀਂ। ਨੰਬਰ ਹੈ ਮੇਰਾ 905-673-3337, 905-673-3337। ਮੈਨੂੰ ਤਾਂ ਜ਼ਰੂਰ ਲੱਗਦਾ ਯਾਰ ਕਿ 100% ਤੁਸੀਂ, ਚਲੋ ਮੇ ਬੀ ਗ੍ਰੇਡ 9 ਐਂਡ ਅਪ ਉਹ ਨਹੀਂ, ਫਿਰ ਵੀ ਸਕੂਲਾਂ ਦੇ ਵਿੱਚ ਤਾਂ ਬੈਨ ਹੀ ਕਰ ਦਿਉ। ਸਕੂਲਾਂ 'ਚ ਆਈ ਥਿੰਕ ਕੋਈ ਕੰਮ ਨਹੀਂ ਹੈਗਾ ਫੋਨਾਂ ਦਾ, ਸੋਸ਼ਲ ਮੀਡੀਆ ਦਾ, ਯੂ ਨੋ ਦੇਰ ਇਜ਼ ਨੋ ਬੈਨੀਫਿਟ ਸੈੱਲ ਫੋਨ ਦਾ, ਜਾਂ ਤਾਂ ਕੋਈ ਫਾਇਦਾ ਹੋਵੇ ਸਕੂਲ ਦੇ ਵਿੱਚ, ਜਦੋਂ ਕੋਈ ਮੈਨੂੰ ਇੱਕ ਬੰਦਾ ਫਾਇਦਾ ਗਣਾ ਦੇ ਵਿੱਚ ਵੱਖਰੀ ਗੱਲ ਹੈ, ਬਟ ਦੇਰ ਇਜ਼ ਐਬਸੋਲੂਟਲੀ ਮੈਨੂੰ ਲੱਗਦਾ ਜ਼ੀਰੋ ਬੈਨੀਫਿਟ ਹੈ। ਸੋ ਤੁਸੀਂ ਕੀ ਕਹਿੰਦੇ ਹੋ ਜੇ ਤੁਹਾਨੂੰ ਤੁਹਾਡੇ ਬੱਚਿਆਂ ਦੇ ਸਕੂਲ ਇੱਕ ਮੌਕਾ ਦੇਣ ਕਿ ਹਾਂ ਵੀ ਵੋਟ ਕਰੋ, ਤੁਸੀਂ ਬੈਨ ਦੇ ਹੱਕ 'ਚ ਵੋਟ ਕਰੋਗੇ ਜਾਂ ਕਹੋਗੇ ਨਹੀਂ ਯਾਰ ਸਾਨੂੰ ਨਹੀਂ ਲੱਗਦਾ ਕਿ ਬੈਨ ਹੋਣਾ ਚਾਹੀਦਾ। 905-673-3337, 7 ਦੇ ਬੱਚੇ ਨੂੰ ਫੋਨ ਨਹੀਂ ਦਿੱਤਾ, ਉਹ ਤੁਹਾਨੂੰ ਜ਼ਿੱਦ ਨਹੀਂ ਕਰਦਾ ਕਿ ਮਾਂ ਮੇਰੇ ਸਾਰੇ ਫਰੈਂਡਸ ਕੋਲ ਫੋਨ ਨੇ ਮੇਰੇ ਕੋਲ ਹੈ ਨਹੀਂ?
2: I mean, because I have two older children as well. One is 20, just turned 20 now. The other one is 22. So, well, those were different times, you can say. But unanuve, like the older one, I gave her a phone in grade 12. The younger one, more like in 9.
1: Theek hai.
2: So, we kind of, I kind of have a leverage to say this one as well, okay, when you're going to go into grade 9, you know, the older ones did this, so we're going to do follow the same.
1: Thika.
2: So that's what the leverage I'm using right now.
1: Thika, no.
2: But at the same time, older ones, you know, puchhe phone ke, eno phone, e phone mangda man lo. Haan. Now, when you get there, we need to give it to you.
1: Achha, okay, then you need to give it to
2: you. Then I ask me, why? Can they, baki sare ya kola, e bully hunda.
0: ਫਿਰ ਵਾਪਸ ਲੈ ਲਿਆ ਰਾਈਟ, ਇੱਦਾਂ ਮੈਨੂੰ ਲੱਗਾ ਵੀ ਇਹ ਜ਼ਿਆਦਾ ਟਾਈਮ ਸਪੈਂਡ ਕਰਦੇ ਆ। ਇੱਕ ਦੋ ਮਹੀਨੇ ਮੈਂ ਅਬਜ਼ਰਵ ਕੀਤਾ, ਉਹਨਾਂ ਨੇ ਕੋਈ ਕੰਪਲੇਂਟ ਹੀ ਨਹੀਂ ਕੀਤੀ। ਜਦੋਂ ਮੈਂ ਫਿਗਰ ਆਊਟ ਕੀਤਾ ਤੇ ਉਹ ਜਿਹੜੇ ਜਿੱਦਾਂ ਹੁਣ ਸਕੂਲਾਂ ਦਾ ਸਾਰਾ ਕੰਮ ਲੈਪਟਾਪਸ ਤੇ ਹੁੰਦਾ, ਠੀਕ ਹੈ, ਕੰਪਿਊਟਰ ਤੇ ਹੁੰਦਾ, ਸਕੂਲ ਦਾ ਵਾਈਫਾਈ ਯੂਜ ਕਰਕੇ ਉਹ ਹੁਣ ਲੈਪਟਾਪ ਤੇ ਚੈਟ ਕਰੀ ਜਾਂਦੇ ਆ। ਸੋ ਇਹਦੇ ਚ ਤੁਸੀਂ ਫੋਨ ਲੈ ਵੀ ਲਓਗੇ ਤੇ ਇੰਨਾ ਈਜ਼ੀ ਨਹੀਂ ਹੈ ਇਹ ਚੀਜ਼ ਨੂੰ ਕਵਰ ਕਰਨਾ, ਸਮਝਦੇ, ਕਿਉਂਕਿ ਸਕੂਲ ਦਾ ਸਾਰਾ ਕੰਮ ਜਿਹੜਾ ਮੋਸਟ ਆਫ ਦਾ ਵਰਕ ਹੈ ਜਿਹੜਾ ਅੱਜ ਕੱਲ ਲੈਪਟਾਪਸ ਤੇ ਹੁੰਦਾ।
1: ਆਪਣੇ ਵੇਲੇ ਤਾਂ ਲੋੜ ਹੀ ਨੀ ਪਈ ਲੈਪਟਾਪਸ ਦੀ, ਹੁਣ ਪਤਾ ਨਹੀਂ ਕਿਉਂ ਲੈਪਟਾਪ ਯੂਜ਼ ਕਰ ਰਹੇ ਨੇ ਸਕੂਲਾਂ ਚ।
0: ਉਹੀ ਗੱਲ ਹੈ ਨਾ, ਹੁਣ ਤੁਸੀਂ ਫੋਨ ਹਟਾ ਲਓਗੇ ਤਾਂ ਲੈਪਟਾਪ ਦੀ ਪ੍ਰੋਬਲਮ ਆ ਜਾਣੀ, ਉਹਦੇ ਤੇ ਸਾਰਾ ਕੁਝ ਖੋਲ ਲੈਂਦੇ ਹੋ।
1: ਪਰ ਉਹਦੇ ਤੇ ਫਿਰ ਭਾਜੀ ਕਾਫੀ ਸਾਰੀਆਂ ਚੀਜ਼ਾਂ ਬੈਨ ਵੀ ਹੋਣਗੀਆਂ ਨਾ?
0: ਹਾਂਜੀ ਕਰ ਲੈਂਦੇ ਭਾਜੀ ਫਿਕਰ, ਉਹ ਬੱਚੇ ਬੜੇ ਤੇਜ਼ ਆ ਅੱਜ ਕੱਲ ਦੇ।
1: ਚੈਲੇਂਜਸ ਤਾਂ ਇਹੀ ਨੇ ਨਾ। ਥੈਂਕ ਯੂ ਭਾਜੀ। ਬਟ ਨਹੀਂ, ਸਕੂਲਾਂ ਚ ਵੀ ਹੁਣ ਦੇਖੋ, ਹੁਣ ਆਪਾਂ ਕਿਹੜਾ ਲੈਪਟਾਪਾਂ ਦੇ ਨਾਲ ਪੜ੍ਹੇ ਆ, ਰਾਈਟ? ਆਪਣੀ ਪੜ੍ਹਾਈ ਹੋਈ ਆ, ਤਾਂ ਇਟਸ ਬਿਨ ਸਾਰਾ ਆਪਾਂ ਫਿਜ਼ੀਕਲੀ ਲਿਖ ਕੇ ਪੇਪਰਾਂ ਤੇ ਪੈਨਸ। ਹੁਣ ਪਤਾ ਨਹੀਂ ਕਿਉਂ ਸਕੂਲ ਵਾਲੇ ਵੀ ਜ਼ਿਆਦਾ ਹੀ ਟੈਕਨੋਲੋਜੀ ਦੀ ਯੂਸੇਜ ਕਰਨ ਲੱਗ ਪਏ ਨੇ। ਇੱਕ ਤੁਸੀਂ ਯਾਦ ਰੱਖੋ ਜ਼ਰੂਰ ਮੈਸੇਜ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦਾ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੇ ਤੁਸੀਂ ਟੀਮ ਨੂੰ ਕਾਲ ਕਰੋ। ਈਗਲ ਟਰੱਕ 10874 ਸਟੀਲਸ ਐਵਨਿਊ ਈਸਟ, ਸਟੀਲਸ ਐਂਡ ਜੇਮਸ ਸਨੋ ਪਾਰਕਵੇ ਇਨ ਮਿਲਟਨ, 401 ਅਨੁਸਾਰ ਈਗਲ ਟਰੱਕ ਤੇ ਤੁਸੀਂ ਵਿਜ਼ਿਟ ਕਰੋ। 2034 ਹਲੋ,
3: ਗੁੱਡ ਮਾਰਨਿੰਗ ਬ੍ਰਦਰ।
1: ਗੁੱਡ ਮਾਰਨਿੰਗ ਜੀ।
3: ਦੇ ਮੈਂ ਨਾ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਸਟੱਡੀ ਕੀਤੀ ਹੈ ਇੰਡੀਆ ਦੇ ਵਿੱਚ, ਬਹੁਤ ਵੱਡਾ ਸਕੂਲ ਆ, ਲਾਈਕ ਐਸਟੈਬਲਿਸ਼ਡ ਇਨ 1847 ਦੇ ਵਿੱਚ ਨਾ। ਸਾਡੇ ਉੱਤੇ ਰੂਲ ਹੁੰਦਾ ਸੀ, ਬਿਕੋਜ਼ ਅਸੀਂ ਬੋਰਡਿੰਗ ਸਕੂਲ ਦੇ ਵਿੱਚ ਸੀਗੇ, ਫੋਨ ਤਾਂ ਆਬਵੀਅਸਲੀ ਅਲਾਟ ਕਰਨੇ ਸੀਗੇ, ਪਰ ਜਦੋਂ ਵੀ ਅਸੀਂ ਆਪਦੀ ਕਲਾਸ ਦੇ ਵਿੱਚ ਜਾਂਦੇ ਸੀ ਨਾ, ਸਾਡੇ ਫੋਨ ਜਮ੍ਹਾਂ ਹੋ ਜਾਂਦੇ ਸੀਗੇ, ਟੂ ਸਾਡਾ ਜਿਹੜਾ ਇੰਚਾਰਜ ਹੁੰਦਾ ਸੀਗਾ ਐਕਟ ਹੁੰਦਾ, ਦਸ ਪੰਦਰਾਂ ਬੱਚੇ ਫੋਨਾਂ ਤੇ ਰੀਲਾਂ ਬਣਾਉਣ ਲੱਗ ਵੀ ਗਏ।
1: ਅੱਛਾ, ਰੀਲਾਂ ਵੀ ਬਣਾ ਰਹੇ ਆ ਸਕੂਲੇ ਜਾ ਕੇ?
3: ਪਰ
1: ਜਿਹੜੇ ਸਕੂਲ ਤੁਸੀਂ ਦੇਖ ਰਹੇ ਹੋ ਕਿ ਉਹ ਹਾਈ ਸਕੂਲ ਆ?
3: ਹਾਈ ਸਕੂਲ ਆ,
1: ਪੜ੍ਹਨ ਲਈ ਉੱਥੇ ਸਗਾ ਤੇ ਤੁਸੀਂ ਦੇਖਦੇ ਹੋ ਜ਼ਿਆਦਾਤਰ, ਤੁਸੀਂ ਸੋਸ਼ਲ ਮੀਡੀਆ ਵੀ ਖੋਲ ਲਓ, ਜੇ ਕਿਤੇ ਰੀਲਾਂ ਰੂਲਾਂ ਜਾਂ ਟਿਕਟੋਕਸ ਬਣ ਰਹੇ ਨੇ ਤਾਂ ਸਕੂਲਾਂ ਦੇ ਵਿੱਚ ਹੀ ਬਣ ਰਹੇ ਆ, ਜਿੱਥੇ ਕਿ ਕੋਈ ਮਤਲਬ ਹੀ ਨਹੀਂ ਇਹਨਾਂ ਚੀਜ਼ਾਂ ਦਾ। ਦੇਖੋ ਬੱਚੇ ਪਿੱਛੇ ਤਾਂ ਰਹਿਣਗੇ ਜੇ ਉਹ ਪੜ੍ਹਨਗੇ ਨਹੀਂ, ਜੇ ਉਹ ਆਪਣੇ ਰੀਡਿੰਗ, ਰਾਈਟਿੰਗ, ਵੋਕੈਬਲਰੀ ਸਕਿੱਲਸ ਨਹੀਂ ਡਿਵੈਲਪ ਕਰਨਗੇ, ਸਕੂਲੇ ਸੋਸ਼ਲਾਈਜ਼ ਨਹੀਂ ਕਰਨਗੇ, ਤਾਂ ਪਿੱਛੇ ਰਹਿਣਗੇ। ਫੋਨਾਂ ਨਾਲ ਕਿਹੜਾ ਉਹ ਅੱਗੇ ਵੱਧ ਰਹੇ ਆ? ਫੋਨ ਯੂਜ਼ ਕਰਨਾ, ਲੈਪਟਾਪ ਯੂਜ਼ ਕਰਨਾ ਤਾਂ ਬੱਚੇ ਨੇ ਸਿੱਖ ਹੀ ਜਾਣਾ, ਇਹ ਕਿਹੜਾ ਕੋਈ ਇੱਦਾਂ ਦੀ ਆਪਾਂ ਨੂੰ ਕੋਈ ਵਰੀ ਹੈ ਕਿ ਉਹ ਲਰਨ ਹੀ ਕਰਨਗੇ। ਇੱਕ ਮੈਂ ਤੁਹਾਨੂੰ ਬਿਯੋਂਡ ਆਈਵਰ ਦਾ ਨੰਬਰ ਦੇਵਾਂ, ਬਿਯੋਂਡ ਆਈਵਰ ਦੀ ਟੀਮ ਨੂੰ ਤੁਸੀਂ ਕਾਲ ਕਰੋ। ਅਗਰ ਐਨਕਾਂ ਲੈਣੀਆਂ, ਇੱਕ ਲਓ ਤੇ ਦੂਜੀ ਫਰੀ, ਮਿਕਸ ਐਂਡ ਮੈਚ ਕਰ ਲਓ ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਤੇ ਸਨਗਲਾਸਿਸ ਬਿਯੋਂਡ ਆਈਵਰ, ਤੇ ਬਾਕੀ ਸਿੰਗਲ ਵਿਜ਼ਨ ਦੀ ਐਨਕਾਂ ਰੈਗੂਲਰ 499 ਤੁਹਾਡੇ ਲਈ ਸਿਰਫ $99 ਚ, ਬਹੁਤ ਵੱਡੇ ਡਿਸਕਾਊਂਟ ਨੇ। ਹੰਬਰ ਵੈਸਟਨ ਗੋਰਵੇ ਆਈ ਡਾਕਟਰ ਅਵੇਲੇਬਲ ਨੇ। ਬਿਯੋਂਡ ਆਈਵਰ 9057939 37 9057939 37 Beyond Eyewear 0173 Hello.
4: Hello, Daddy. How are you?
1: Good. How are you?
4: I'm good, thanks. My thing is that even though if you remove the telephones from everybody, it's not going to make a difference, because nowadays from laptops and Chromebooks, you can actually make telephone calls too. So my son does that. So my son did take a cell phone and had many challenges with it. But now they're very smart. You know, they can make the phone calls right from there. But the funny part is, if you're using cell phones at school, you're with your friends already.
1: Yeah.
4: Right? So it doesn't make sense that, you know, the use of the phone at school when you're hanging out with your friends, you know, you should be socializing face to face with them, you mm-hmm. know, and talking with them. So that's kind of, you know, contradicting itself either.
1: Too. No, and look, this age at a time, Anna, you, when kids are middle school or high school, this is a time ki thode communication skills, speaking skills, listening skills, ye sariyan cheezan eh odon develop honiyan. But je hun bacche schoolan ch vi jive bhaji kende ki reelan banai jandiyan kudiyan ja ke lunch time te baithe ha te bacche bas khana kha rahe ha phone te scroll kar rahe ha, yaar tusi oh skills kitho develop karoge jehde zindagi de sab to critical skills ne. Adde bachche nu bolna nahi aunda. ਅੱਧੇ ਬੱਚੇ ਨੂੰ ਸਟੇਜ 'ਤੇ ਖੜਾ ਦਿਓ, ਉਹਨਾਂ ਤੋਂ ਚਾਰ ਸ਼ਬਦ ਨਹੀਂ ਕਹਿ ਹੋਣੇ, ਕਿਉਂਕਿ ਉਹ ਕਮਿਊਨੀਕੇਸ਼ਨ, ਪਬਲਿਕ ਸਪੀਕਿੰਗ, ਉਹਨਾਂ ਨੂੰ ਪਤਾ ਹੀ ਨਹੀਂ ਵੀ ਯਾਰ ਅਸੀਂ ਆਪਣੇ ਆਪ ਨੂੰ ਆਰਟੀਕੂਲੇਟ ਕਿਵੇਂ ਕਰਨਾ. ਸੋ ਇਹ ਬੜੇ ਵੱਡੇ ਵੱਡੇ ਇਸ਼ੂਜ਼ ਦੇ ਬਿਗ ਪ੍ਰੋਬਲਮਸ, ਐਂਡ ਐਡਰੈਸ ਕਰਨੀਆਂ ਜ਼ਰੂਰੀ ਨੇ. ਆਪਾਂ ਅਟੈਨਸ਼ਨ ਨਹੀਂ ਦਿੰਦੇ, ਸਿੱਧੀ ਜਿਹੀ ਗੱਲ ਹੈ, ਠੀਕ ਹੈ ਨਾ. ਆਪਾਂ ਕਿਤੇ ਨਾ ਕਿਤੇ ਓਵਰਲੁੱਕ ਕਰ ਰਹੇ ਨੇ. ਆਪਾਂ ਕੰਮਾਂ 'ਤੇ ਹਾਂ, ਬੱਚੇ ਸਕੂਲੇ ਆ, ਚਲੋ ਜੀ ਜੋ ਮਰਜ਼ੀ ਕਰੀ ਜਾਣ, ਸਕੂਲੇ ਹੈਗੇ ਆ, ਅਤੇ ਦੈਟਸ ਇਟ. ਆਪਾਂ ਸਕੂਲ 'ਤੇ ਛੱਡ ਦਿੰਦੇ ਹਾਂ, ਉਹਨਾਂ 'ਤੇ ਛੱਡੋਗੇ ਤਾਂ ਪੰਗੇ ਪੈਣਗੇ, ਠੀਕ ਹੈ. ਸੋ ਖੈਰ, ਪ੍ਰੋਗਰਾਮ ਹੈ ਪੰਜਾਬੀ ਨਾਲ, ਤੁਹਾਡੀਆਂ ਕਾਲਾਂ ਆ ਰਹੀ ਨਹੀਂ, ਸਟੇ ਔਨ ਦ ਲਾਈਨ, ਸਭ ਨਾਲ ਗੱਲਬਾਤ ਕਰਾਂਗੇ. ਦੇਖਿਆ ਕਿੰਨੀ ਪ੍ਰੋਡਕਟਿਵ, ਕਿੰਨੀ ਅੱਛੀ ਗੱਲਬਾਤ ਆਪਣੀ ਤੁਰ ਪਈ. ਏਰੀਅਨ ਮਿਲਸ ਐਕਿਰਾ ਨੂੰ ਕਾਲ ਕਰੋ, ਐਕਿਰਾ ਦੀ ਗੱਡੀ, ਐਕਿਰਾ ਦਾ ਐਸ ਯੂ ਵੀ ਲੈਣਾ. ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ, ਕਰਨ ਸ਼ਰਮਾ ਸਾਡੇ ਬਹੁਤ ਪਿਆਰੇ ਮਿੱਤਰ ਨੇ. ਏਰੀਅਨ ਮਿਲਸ ਐਕਿਰਾ 905-828-5800 Aaron Mills, Akira, Jagdeep Palla, Karan Sharma, and Anu call, zarur karo. 1303-2445-0575, hold karo. Sadi naal, jud chuke ne Harman, team Harman bata, sadi number one mortgage, financing di team, mortgage karoni hai, kithe hor jaonge, agla banda lara lauga, end te aake kahoga, sorry ji, nahi. Harman hone bade imandar ne, inhone sanu ਥੋੜੇ ਸਮੇਂ ਚ ਹੀ ਦੱਸ ਦੇਣਾ ਕਿ ਤੁਹਾਡੀ ਫਾਈਲ ਚ ਕੀ ਹੋ ਸਕਦਾ ਕੀ ਨਹੀਂ. ਸੋ ਹਰਮਨ, ਵੈਲਕਮ.
5: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ. ਨਵੀ, ਇੱਕ ਕੁਇਕ ਅਪਡੇਟ. ਆਗਸਟ ਦੀ ਸੀਪੀਆਈ ਰਿਪੋਰਟ ਆ ਚੁੱਕੀ ਆ, ਵਿਚ ਇਜ਼ ਕੰਜ਼ਿਊਮਰ ਪ੍ਰਾਈਸ ਇੰਡੈਕਸ ਰਿਪੋਰਟ. ਸੋ ਹੁਣ ਸਮਝਦੇ ਹਾਂ ਕਿ ਇਹਦਾ ਮੋਰਗੇਜ ਤੇ ਕੀ ਫਰਕ ਆ. ਸੋ ਜਿਹੜਾ ਸੀਪੀਆਈ ਇੰਡੈਕਸ ਆ ਉਹ ਵਧਿਆ 3% ਹੋ ਗਿਆ ਆਗਸਟ ਦੇ ਵਿੱਚ, ਬਟ ਜਿਹੜੀ ਕੋਰ ਇਨਫਲੇਸ਼ਨ ਆ ਉਹ 2.4% ਤੇ ਆ. ਜਦੋਂ ਬੈਂਕ ਆਫ ਕੈਨੇਡਾ ਰੇਟ ਕੱਟ ਜਾਂ ਰੇਟ ਇਨਕਰੀਜ਼ ਡਿਸਾਈਡ ਕਰਦਾ, ਉਹ ਯੂਜੁਅਲੀ ਕੋਰ ਇਨਫਲੇਸ਼ਨ ਰਿਪੋਰਟ ਚੈੱਕ ਕਰਦਾ, ਵਿਚ ਇਜ਼ 2.4% ਐਜ ਆਫ ਆਗਸਟ. ਸੋ ਥੋੜੀ ਜਿਹੀ ਵਧੀ ਆ, ਜਿਹਦੇ ਕਰਕੇ ਆਪਾਂ ਪਿੱਛੇ ਵੀ ਦੇਖਿਆ ਕਿ ਬੈਂਕ ਆਫ ਕੈਨੇਡਾ ਰੇਟ ਕੱਟ ਨਹੀਂ ਲਾ ਪਾ ਰਿਹਾ, ਤੇ ਜੇ ਜ਼ਿਆਦਾ ਵੱਧ ਗਈ ਹੋ ਸਕਦਾ ਬੈਂਕ ਆਫ ਕੈਨੇਡਾ ਨੂੰ ਇੱਕ ਰੇਟ ਵਧਾਉਣਾ ਵੀ ਪੈ ਜਾਵੇ. ਨਾਉ ਜਿਹੜਾ ਇਹਦਾ ਰੀਜ਼ਨ ਆ ਉਹ ਮੇਨਲੀ ਓਇਲ ਪ੍ਰਾਈਸਿਸ ਨੇ, ਜੀਓ ਪੋਲੀਟੀਕਲ ਟੈਂਸ਼ਨਸ ਨੇ, ਜਿਨ੍ਹਾਂ ਕਰਕੇ ਓਇਲ ਪ੍ਰਾਈਸ ਇਨਕਰੀਜ਼ ਹੋ ਰਿਹਾ ਤੇ ਉਹ ਕਿਤੇ ਨਾ ਕਿਤੇ ਬਾਕੀ ਚੀਜ਼ਾਂ ਤੇ ਵੀ ਇੰਪੈਕਟ ਕਰ ਰਿਹਾ. ਸੋ ਇਹ ਆ ਅਪਡੇਟ ਮਾਰਕੀਟ ਦਾ. ਸੋ ਹਲੇ ਕੋਈ ਇੰਡੀਕੇਸ਼ਨ ਨਹੀਂ ਹੈ ਕਿ ਰੇਟ ਵਧੂਗਾ ਜਾਂ ਘਟੂਗਾ. ਡੈਫੀਨੇਟਲੀ ਵਧੂਗਾ ਤਾਂ ਨਹੀਂ ਹਲੇ ਨੀਅਰ ਫਿਊਚਰ, ਬਟ ਜਿਵੇਂ ਹੋਰ ਆਪਣੇ ਕੋਲ ਇੰਡਸਟਰੀ ਦੀਆਂ ਨਿਊਜ਼ ਆਉਂਦੀਆਂ ਨੇ ਮੈਂ ਆਪਣੇ ਲਿਸਨਰਸ ਨਾਲ ਜ਼ਰੂਰ ਸ਼ੇਅਰ ਕਰੂੰਗਾ. ਤੁਹਾਨੂੰ ਕੋਈ ਮੋਰਗੇਜ ਦੇ ਰਿਲੇਟਡ ਕੁਐਸਚਨ ਆ, ਕੋਈ ਚੀਜ਼ ਕਲੀਅਰ ਨਹੀਂ, ਜਾਂ ਬੈਂਕ ਮੋਰਗੇਜ ਨਹੀਂ ਅਪਰੂਵ ਕਰ ਰਿਹਾ ਟਾਈਮ ਤੇ, ਜਾਂ ਘੱਟ ਅਪਰੂਵ ਕਰ ਰਿਹਾ, ਜਾਂ ਤੁਹਾਨੂੰ ਰੇਟ ਨਹੀਂ ਵਧੀਆ ਮਿਲ ਰਿਹਾ, ਜਾਂ ਮੋਰਗੇਜ ਜਦੋਂ ਅਪਰੇਜ਼ਲ ਦਾ ਇਸ਼ੂ ਆ ਰਿਹਾ ਉਹਦੇ ਕਰਕੇ ਮੋਰਗੇਜ ਘੱਟ ਅਪਰੂਵ ਹੋ ਰਹੀ ਆ. ਬਹੁਤ ਵੱਡਾ ਚੈਲੰਜ ਅੱਜ ਦੀ ਰੇਟ ਦੇ ਵਿੱਚ ਅਪਰੇਜ਼ਲ ਦਾ, ਸਪੈਸ਼ਲੀ ਜਿਹੜਾ ਕਲਾਇੰਟਸ ਨੇ ਕੌਂਡੋ ਬਾਏ ਕੀਤੇ ਹੋਏ ਨੇ. ਇੱਕ ਵਾਰ ਜ਼ਰੂਰ ਸਾਡੀ ਟੀਮ ਨਾਲ ਕਾਲ ਕਰਿਓ. ਅਸੀਂ ਜੇ ਬੈਂਕ 5 ਲੱਖ ਦੀ ਅਪਰੇਜ਼ਲ ਤਾਂ ਕਈ ਚੀਜ਼ਾਂ ਕਈ ਪ੍ਰੋਪਰਟੀ ਚ ਦੇਖਿਆ ਕਿ ਸਾਡੀ ਟੀਮ 6 ਲੱਖ ਤੋਂ ਉੱਪਰ ਦੀ ਅਪਰੇਜ਼ਲ ਕਢਵਾ ਕੇ ਲੈ ਕੇ ਆ ਰਹੀ ਆ. ਸੋ ਜਿਹਦੇ ਨਾਲ ਤੁਹਾਡੀ ਡਾਊਨ ਪੇਮੈਂਟ ਬਹੁਤ ਘੱਟ ਜੂ. ਜੇ ਤੁਸੀਂ ਵੀ ਇਹ ਪ੍ਰੋਬਲਮ ਚ ਹੋ ਤਾਂ ਇੱਕ ਵਾਰ ਸਾਡੀ ਟੀਮ ਨੂੰ ਜ਼ਰੂਰ ਕਾਲ ਕਰੋ. ਟੀਮ ਹਰਮਨ ਬੱਤਾ 6476859000 647-685-9000. ਥੈਂਕ ਯੂ ਨਵੀ.
1: ਥੈਂਕ ਯੂ ਹਰਮਨ. 647-685-9000 ਟੀਮ ਹਰਮਨ ਬੱਤਾ ਜੀ. 1303 ਹੈਲੋ.
6: ਬਾਕੀ ਕੋਈ ਐਮਰਜੈਂਸੀ ਆ, ਹੁਣ ਬੱਚੇ ਸਕੂਲ ਚ ਹੁੰਦੇ ਆ, ਉਹਨਾਂ ਨੂੰ ਲੱਗਦਾ ਸਕੂਲ ਤੋਂ ਕਾਲ ਆਈ ਜਾਂਦੀ ਆ, ਕੋਈ ਏਦਾਂ ਦੀ ਕੋਈ ਐਮਰਜੈਂਸੀ.
1: ਬਿਲਕੁਲ. ਹੁਣ ਐਮਰਜੈਂਸੀ ਦੇਖੋ, ਜੇ ਕੋਈ ਵਾਕਈ ਐਮਰਜੈਂਸੀ ਹੈ, ਠੀਕ ਹੈ, ਤੁਸੀਂ ਉਦੋਂ ਅਲਾਓ ਕਰ ਦੋ ਜਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਕੂਲੋਂ ਫੋਨ ਆ ਹੀ ਜਾਣਾ।
6: ਹਾਂਜੀ
1: ਤੁਹਾਡੇ ਬੱਚੇ ਦੀ ਕੀ
6: 11 ਸਾਲ ਦੀ ਹੈ। ਹਾਂਜੀ ਵੱਡੀ ਬਾਕੀ ਤੋਂ ਛੋਟੇ ਆ ਬੱਚੇ ਉਹ।
1: ਤੁਹਾਡੀ ਵੱਡੀ ਬੇਟੀ 11 ਸਾਲ ਦੀ ਹੈ। 11 ਸਾਲ ਕੀ ਗ੍ਰੇਡ 6 6
6: ਹਾਂਜੀ। ਮਤਲਬ ਓਹਨੂੰ ਏਦਾਂ ਹੈ ਨੀ ਕਿ ਫੋਨ, ਬਾਕੀ ਓਹਨੂੰ ਤਾਂ ਘਰ ਵੀ ਕਈ ਵਾਰ ਜਿੱਦਾਂ ਬੱਚੇ ਕਹਿੰਦੇ ਵੀ ਅਸੀਂ ਫੋਨ ਦੇਖਣਾ ਜਾਂ ਕੰਪਿਊਟਰ ਤੇ, ਵਾਂਸ ਆ ਵੀਕ ਔਰ ਟਵਾਈਸ ਆ ਵੀਕ, ਉਹਨਾਂ ਨੂੰ ਜਿਵੇਂ ਕਹਿ ਦਵਾਂ ਵੀ 1 ਆਵਰ ਤੁਸੀਂ ਯੂਜ਼ ਕਰਨਾ ਆ, ਉਹਨਾਂ ਨੇ 1 ਆਵਰ ਤੋਂ ਬਾਅਦ ਇੰਨਾ ਸਟ੍ਰਿਕਟਲੀ ਉਹ ਫੋਲੋ ਕਰਦੇ, ਉਹਨੇ 1 ਆਵਰ ਤੋਂ ਬਾਅਦ ਆਪਣੇ ਆਪ ਹੀ ਬੰਦ ਕਰਕੇ ਬਾਹਰ ਆ ਜਾਣਾ। ਮਤਲਬ ਬਹੁਤ ਜ਼ਿਆਦਾ
1: ਚਲੋ ਠੀਕ ਹੈ। ਕਈ ਨੇ ਤਾਂ ਉਹੀ ਹੈ 11-12 ਸਾਲ ਦੇ ਬੱਚੇ ਨੂੰ ਲੈ ਕੇ ਦਿੱਤਾ ਹੋਇਆ। 2445 ਹੈਲੋ।
7: ਹਾਂਜੀ ਸਤਿ
1: ਸ੍ਰੀ ਅਕਾਲ
7: ਜੀ।
1: ਸਤਿ ਸ੍ਰੀ ਅਕਾਲ।
7: ਅਸੀਂ ਨਾ ਉਸ ਟਾਈਮ ਦੇ ਵੀ ਹੈਗੇ ਆ ਜਦੋਂ ਇੱਕ ਕਾਰ ਹੁੰਦੀ ਸੀ, ਇੱਕ ਹੀ ਟੈਲੀਫੋਨ ਹੁੰਦਾ ਸੀ ਘਰ ਚ। ਮੇਰੇ ਖਿਆਲ ਉੱਥੇ ਵਾਪਸ ਆਉਣ ਦਾ ਟਾਈਮ ਹੁਣ, ਹਰੇਕ ਨੂੰ ਐਡਲਟ ਨੂੰ ਵੀ ਸੋਚਣਾ ਚਾਹੀਦਾ ਕਿ ਮੈਨੂੰ ਸੈੱਲ ਫੋਨ ਦੀ ਜ਼ਰੂਰਤ ਹੈ ਜਾਂ ਨਹੀਂ ਹੈ।
1: ਸਹੀ ਗੱਲ ਹੈ।
7: ਬੱਚਿਆਂ ਨੂੰ ਕਹਿਣ ਤੋਂ ਪਹਿਲਾਂ ਮੈਨੂੰ ਆਪਣੇ 27 ਸਾਲ ਦੀ ਉਮਰ ਯਾਦ ਆ ਗਈ ਜਦੋਂ ਮੈਂ ਕੰਮ ਤੇ ਸੀਗਾ ਤੇ ਉਦੋਂ ਸੈੱਲ ਫੋਨ ਨਵੇਂ ਨਿਕਲੇ ਸੀਗੇ, ਤੇ ਮੈਂ ਆਪਣੇ ਬਾਸ ਨੂੰ ਪੁੱਛਿਆ ਸੀਗਾ ਕਿ, ਕਿਉਂਕਿ ਉਦੋਂ 25 ਸੈਂਟ ਲੱਗਦਾ ਸੀ ਇੱਕ ਮਿੰਟ ਦੇ, ਤੇ ਮੈਂ ਆਪਣੇ ਬਾਸ ਨੂੰ ਜਾ ਕੇ ਪੁੱਛਿਆ ਸੀ ਅੱਧਾ ਤੂੰ ਦੇਗਾ ਤੇ ਫਿਰ ਮੈਂ ਲਊਂਗਾ, ਨਹੀਂ ਤਾਂ ਮੈਂ ਨਹੀਂ ਲਊਂਗਾ।
1: ਅੱਛਾ।
7: ਮਤਲਬ ਫਿਰ ਜ਼ਰੂਰਤ ਹੋਵੇ ਤਦ ਲਓ ਨਾ।
1: ਬਿਲਕੁਲ।
7: ਮੇਰਾ ਕਹਿਣ ਦਾ ਮਤਲਬ ਇਹ ਹੈ, ਚਾਹੇ ਕੰਮ ਤੇ ਵੀ ਜਾ ਰਹੇ ਹਾਂ ਤਾਂ ਕੰਮ ਤੇ, ਹਰੇਕ ਕੰਮ ਤੇ ਵੀ ਜ਼ਰੂਰਤ ਨਹੀਂ ਹੈ ਫੋਨ ਦੀ।
1: ਭਾਜੀ ਮੈਂ ਪਰਸੋਂ ਚੌਥੇ ਵੀ ਗੱਲ ਕਰ ਰਿਹਾ ਸੀ, ਅੱਧੇ ਲੋਕ ਕੰਮਾਂ ਤੇ ਵੀ ਅਟੈਂਸ਼ਨ ਹੀ ਨਹੀਂ ਦਿੰਦੇ, ਫੋਨ ਤੇ ਲੱਗੇ ਹੁੰਦੇ, ਚਾਹੇ ਕੋਈ ਵੇਅਰ ਹਾਊਸ ਤੇ ਕੰਮ ਕਰਦਾ, ਚਾਹੇ ਕੋਈ ਟਰੱਕ ਚਲਾਉਂਦਾ, ਜਿੱਥੇ ਵੀ ਬੰਦਾ ਹੋਵੇ।
7: ਜੀ ਕਈ ਵੇਅਰ ਹਾਊਸ ਕੰਪਨੀਆਂ ਚੋਂ ਵੈਸੇ ਬਾਸ ਨੂੰ ਕਹਿ ਦੇਣਾ ਚਾਹੀਦਾ ਨੋ ਸੈੱਲ ਫੋਨ ਅਲਾਊਡ ਇਨ ਵਰਕ ਪਲੇਸ, ਤਦੀ ਫਿਰ ਬੱਚੇ ਹਟਣਗੇ ਨਾ।
1: ਬਿਲਕੁਲ। ਨਹੀਂ ਬੱਚੇ ਹੁਣ, ਮੈਂ ਨਾ ਕਿਸ ਦੀ ਗੱਲ ਸੁਣੀ ਸੀ, ਉਹ ਬੰਦਾ ਕਹਿੰਦਾ ਕਿ ਜਦੋਂ ਮੈਂ ਘਰੇ ਆਪਣੇ ਬੱਚਿਆਂ ਨਾਲ, ਕਹਿੰਦਾ ਫੋਨ ਮੈਂ ਡਰੋਰ ਚ ਰੱਖ ਕੇ ਬੰਦ ਕਰ ਦਿੰਦਾ, ਮੈਂ ਵਰਤਦਾ ਤੱਕ ਨਹੀਂ, ਕਹਿੰਦਾ ਨਹੀਂ ਤਾਂ ਹੁਣ ਜੇ ਮੈਂ ਬੈਠਾ ਵਰਤੀ ਜਾਵਾਂ ਤਾਂ ਉਹਨਾਂ ਨੇ ਵੀ ਇਹੀ ਕਹਿਣਾ ਵੀ ਫੋਨ ਫੋਨ ਫੋਨ ਫੋਨ। ਰਾਈਟ
7: ਰਾਈਟ। ਜੇ ਹੋਏਗਾ ਨਾ ਫਿਰ ਉਹ ਫਿਰ ਤੱਕ ਯੂਜ਼ ਕਰਨ ਦਾ ਮਤਲਬ ਆਦਤ ਪੈ ਜਾਂਦੀ ਹੈ ਯੂਜ਼ ਕਰਨ ਦੀ।
1: ਬਿਲਕੁਲ।
7: ਜੇ ਕੋਲ ਹੋਏਗਾ, ਜਿੰਨੇ ਹੋਏਗਾ ਹੀ ਨਹੀਂ ਨਾ ਫਿਰ ਨਾ ਜ਼ਰੂਰਤ ਪਏਗੀ ਨਾ ਨਾ ਕੋਈ ਫੋਨ ਕਰੇਗਾ।
1: ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਬੱਚੇ ਯਾਰ ਜੋ ਉਹ ਦੇਖਦੇ ਹੈ ਨਾ ਉਹ ਉਹੀ ਚੀਜ਼ ਨੂੰ ਫੋਲੋ ਕਰਦੇ ਆ। ਹੁਣ ਮੈਂ ਵੀ ਕਈ ਵਾਰ ਯਾਰ ਲੱਗਿਆ ਹੁੰਦਾ ਤੇ ਮੈਂ ਦੇਖਦਾ ਯਾਰ ਕਿ ਨਹੀਂ ਨਵੀ ਜੇ ਤੂੰ ਹੁਣ ਲੱਗਿਆ ਰਹੇਗਾ ਤਾਂ ਉਹਨਾਂ ਨੇ ਵੀ ਕਹਿਣਾ ਕਿ ਯੂ ਨੋ ਸਾਡਾ ਵੀ ਸਾਨੂੰ ਵੀ ਪਰਮਿਸ਼ਨ ਦੇਣੀ ਚਾਹੀਦੀ ਹੈ। ਸਾਡੇ ਨਾਲ ਸਰਾਸ਼ ਜੁੜਿਆ, ਫਿਰ ਅਗਲੀ ਤੁਹਾਡੀ ਕਾਲ ਲੈਂਦੇ ਹਾਂ। ਸਰਾਸ਼ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਤੁਹਾਨੂੰ ਗਵਰਨਮੈਂਟ ਕੋਲੋਂ ਲੋਨ ਲੈ ਕੇ ਦਿੰਦੇ ਆ ਸਟੱਡੀ ਦੇ ਲਈ। ਲੋਨ ਹੈ ਜਿਹੜਾ 0% ਤੇ, ਤੁਹਾਨੂੰ ਪਹਿਲੇ 2.5 ਸਾਲਾਂ ਲਈ ਇਹ ਲੋਨ ਮਿਲ ਜਾਣਾ ਤੇ ਉਸ ਤੋਂ ਬਾਅਦ ਵੀ ਬਹੁਤ ਹੀ ਮਾਮੂਲੀ ਜਿਹਾ ਇੰਟਰਸਟ ਰੇਟ ਹੈ, ਈਜ਼ੀ ਟੂ ਪੇ ਬੈਕ। ਐਂਡ ਸਰਾਸ਼ ਪਹਿਲਾਂ ਤਾਂ ਵੈਲਕਮ।
8: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ।
1: ਸੋ ਸਰਾਸ਼ ਦੱਸੋ ਥੋੜ੍ਹਾ ਵੀ ਕੱਲ੍ਹ ਤੁਹਾਡੇ ਕਿਹੜੇ ਕਿਹੜੇ ਕਲਾਇੰਟਸ ਨੂੰ ਫੰਡਿੰਗ ਆਈ ਹੈ ਤੇ ਕਿੰਨੇ ਕਲਾਇੰਟਸ ਨੂੰ ਫੰਡਿੰਗ ਆਈ ਹੈ ਤੇ ਕਿੰਨੇ ਪੈਸੇ ਉਹਨਾਂ ਨੂੰ ਮਿਲੇ ਨੇ?
8: ਬਿਲਕੁਲ ਜੀ, ਕੱਲ ਅਰਾਊਂਡ 7 ਕਲਾਇੰਟਸ ਕੋ ਫੰਡਿੰਗ ਆਈ ਹੈ ਔਰ ਜਿਨ੍ਹਾਂ ਨੇ ਜੁਲਾਈ ਐਂਡ ਵਾਲੇ ਬੈਚ ਮੈਂ ਜੁਆਇਨ ਕਰਾ ਥਾ ਔਰ ਲਾਈਕ ਇਸ ਮੇਂ ਕੋਈ ਏਜ ਲਿਮਿਟ ਨਹੀਂ ਹੈ। ਲੋਨ ਸਟੱਡੀ ਕੇ ਲਈ ਗਵਰਨਮੈਂਟ ਆਪਕੋ ਦੇ ਰਹੀ ਹੈ ਲਿਵਿੰਗ ਐਕਸਪੈਂਸਿਸ ਕੇ ਲਈ, ਆਪ ਆਪਣਾ ਖਰਚਾ ਚਲਾ ਪਾਏ ਇਸ ਲਈ ਲੋਨ ਦੇ ਰਹੀ ਹੈ। ਆਪ ਕਹੀਂ ਵੀ ਉਸ ਪੈਸੇ ਕੋ ਯੂਜ਼ ਕਰ ਸਕਤੇ ਹੈ। 0% ਪੇ ਪੈਸਾ ਹੈ, 50,000 ਸੇ 1,17,000 ਡਾਲਰ ਤੱਕ ਹਾਸਿਲ ਕਰੇ 0% ਪੇ ਬਿਨਾ ਗਾਰੰਟੀ ਕੇ ਆਪਕੇ ਖਾਤੇ ਮੇਂ ਗਵਰਨਮੈਂਟ ਡਾਲਤੀ ਹੈ।
1: ਕੱਲ ਕਿਤਨੇ ਕਲਾਇੰਟਸ ਕੇ ਪੈਸੇ ਆਏ?
8: ਕੱਲ ਅਰਾਊਂਡ ਜੀ 7 7।
1: ਕਿਆ ਬਾਤ ਹੈ, 7 ਕਲਾਇੰਟਸ। ਐਂਡ ਸਬਸੇ ਜ਼ਿਆਦਾ ਫੰਡਿੰਗ ਕਿਤਨੀ ਆਈ?
8: ਸਬਸੇ ਜ਼ਿਆਦਾ ਕਿਉਂਕਿ ਇਸ ਪੇ 4 ਇੰਸਟਾਲਮੈਂਟ ਮੇਂ ਪੈਸੇ ਆਤੇ ਗਵਰਨਮੈਂਟ ਸੇ, 2 ਸਾਲ ਮੇਂ 4 ਇੰਸਟਾਲਮੈਂਟ ਮੇਂ, ਤੋ ਕੱਲ ਉਨਕੋ ਲਾਈਕ ਜੋ ਮੈਕਸਿਮਮ ਫੰਡਿੰਗ ਥੀ 38,000 ਕੀ ਥੀ, ਮਤਲਬ ਉਨਕੋ 4 ਮਹੀਨੇ ਬਾਅਦ ਔਰ ਵੀ 40,000 ਆ ਜਾਏਗਾ।
1: ਠੀਕ ਹੈ। ਸੋ ਇਹ ਪਹਿਲੀ ਇੰਸਟਾਲਮੈਂਟ ਹੈ, ਪਹਿਲੀ ਇੰਸਟਾਲਮੈਂਟ 38,000 ਕੀ ਆਈ ਹੈ। ਐਂਡ ਸਰਾਸ਼ ਬਹੁਤ ਸਾਰੇ ਲੋਕ ਜਬ ਸੁਣਤੇ ਹੈ ਲੋਨ ਤੋ ਡਰ ਜਾਤੇ ਹੈ ਕਿ ਨਹੀਂ ਯਾਰ ਲੋਨ ਨਹੀਂ ਲੈਣਾ, ਇਸਕੇ ਬਹੁਤ ਟਰਮਸ ਹੋਣਗੇ, ਯੂ ਨੋ ਹਮਾਰੀ ਗਾਰੰਟੀ ਹੋਗੀ ਯੇ ਵੋ। ਸੋ ਇਸ ਲੋਨ ਕੀ ਟਰਮਸ ਕਿਆ ਕਿਆ ਹੈ?
8: ਹਾਂਜੀ, ਇਸ ਮੇਂ ਮੰਨ ਲੀਜੀਏ ਆਪ 2 ਸਾਲ ਕਾ ਕੋਰਸ ਕਰਤੇ ਤੋ ਫੈਮਿਲੀ ਆਫ 4 ਕੋ 1.5 ਲੱਖ ਡਾਲਰ ਆ ਗਿਆ। ਅਬ ये पैसा आपने 2.5 साल बाद लौटाना स्टार्ट करना है। शुरू में तो कोई किस्त ही नहीं है, इंस्टॉलमेंट ही नहीं है इसकी, इंस्टॉलमेंट ही इसकी 2.5 साल बाद स्टार्ट है। शुरू में ब्याज कितना है, 0%। 2.5 साल बाद ब्याज क्या है, 2.5% पूरे साल का, मतलब $1,00,000 पे महीने का ब्याज सिर्फ $200 है। 8 साल में हजारों को असिस्ट कर चुके, कोई भी चालाकी मीठी बातें नहीं है। ऑफिस आए हमारे आप 218 एक्सपर्ट बुलेवर्ड पे, एंड कोई एज लिमिट नहीं है। पीआर सिटीजन प्रोटेक्टेड पर्सन है, अगर फैमिलीज विद किड्स है तो ज्यादा बेनिफिट आपको होता है उसका।
1: वेरी गुड सराज, का नंबर है 4372643175। सराज, फैमिली ऑफ फोर है, हस्बैंड वाइफ दो बच्चे, उन्होंने कितने पैसे मिल सकते हैं, थोड़ी की फीस है?
8: बिल्कुल जी, इसमें हस्बैंड वाइफ दोनों पढ़ते हैं, आसान से ऑनलाइन कोर्स करते, कहीं नहीं जा रहे, वो फुली ऑनलाइन है कोर्सेज, फोन पे लैपटॉप पे क्लास अटेंड करनी है, सोखे ने आसान ने, सर्टिफिकेट भी आया साथ में, उनको $1.5 लाख की फंडिंग आती है। और ये कोई ट्रेडिंग नहीं है कि आ सकती है फंडिंग, ना ना ना, आएगी, आई ऑफिस जितने केस देखने देखिए। और इसमें मतलब कोई भी गारंटी नहीं है इस लोन में, 1.5 लाख आया और 2.5 साल बाद इसका पे बैक स्टार्ट है इस लोन का। ऐसा लोन धरती पे एग्जिस्ट ही नहीं करता। हमारी फीस कितनी है, 199 कब देनी है, काम होने के बाद, हमने एंड टू एंड सब कुछ ट्रांसपेरेंट रखा है, तभी हम हजारों लोगों को हेल्प कर पाए हैं। नंबर नोट करें, 4372643175, 4372643175, 4372643175, क्विक एस्टिमेट कराएं, ऑफिस आए,
1: 4372643175। बहुत शुक्रिया सर, थैंक यू। 4372643175। 0575, हाँ जी सर।
9: हाँ जी, सत श्री अकाल, की हाल चाल?
1: ठीक है सर, की हाल?
9: बढ़िया जी, बढ़िया। नहीं, बैन ही होने चाहिए स्कूलों में तो। हाँ। और मुझे पता है बच्चे स्मार्ट हैं, लेकिन आपको भी उसी तरह स्मार्ट होना पड़ेगा, जैसे घर में भी आपको समझना पड़ेगा टेक्नोलॉजी कैसे वर्क करती है।
1: हाँ।
9: मेरे बच्चों ने भी कई बार लूप होल ढूंढा है कि मैंने वो लगा रखे हैं कंट्रोल अपने राउटर डिवाइसेस में, एक्स्ट्रा राउटर पे इन्वेस्ट कर रखा है कि भाई इस टाइम से इस टाइम तक चले।
1: अच्छा।
9: उन्होंने दूसरा वाईफाई ढूंढ लिया था, तो खुद ही बता दिया, पापा देखो हमने आपको फोन बताया। मैंने कहा ठीक है, उसको भी लॉक करता हूँ मैं।
1: देखो है?
9: तो हमें भी स्मार्ट होना पड़ेगा, हमें भी सीखना पड़ेगा कैसे कंट्रोल कर सकते हैं। बाकी बैलेंस जो है ना, धीरे धीरे उन्हें टेक्नोलॉजी तो देनी पड़ेगी, वो मैं मानता हूँ, लेकिन ये नहीं कि एक साथ दे दो, एक्सेस ऑफ एवरीथिंग इज बैड। धीरे धीरे दो, कंट्रोल करो, लेकिन तुम भी सीखो कैसे कंट्रोल करना है, पेरेंटल कंट्रोल सीखो, सब सीखो। उसके लिए हमारी कम्युनिटी में कनाडा में बहुत सारे सेमिनार्स होते हैं, मैंने कुछ 3 अटेंड किए हैं।
1: अच्छा,
9: ठीक है, उन्होंने भी सिखाया कुछ कुछ कैसे कैसे करना है।
1: ये सेमिनार्स किस चीज के लिए होते हैं?
9: यही साइबर सिक्योरिटी के लिए, और बच्चों को कैसे साइबर बुलिंग से बचाएं।
1: अच्छा।
9: बच्चों को कैसे, बच्चों के साथ भी होते हैं, मैं बच्चों को भी लेके गया, उन्होंने दिखाया भाई स्केल इफेक्ट्स क्या है, तो वो खुद बच्चे ही कहने लग गए हाँ हमें नहीं चाहिए
1: इतने इफेक्ट। आपके आपके बच्चों की क्या एज है?
9: मेरी की एक की 12 साल होने वाली है, एक 9 साल की है।
1: आपने 12 साल बच्ची को फोन दिया है ऑलरेडी?
9: वो ना के बराबर ही है, एक्चुअली घर में है, वो वाईफाई से ही चलता है और वो कंट्रोल्ड है।
1: अच्छा, वो एंड वो स्कूल नहीं लेकर जाते
9: इंटरनेट? नहीं, स्कूल नहीं लेकर जाते,
1: स्कूल नहीं लेकर जाते। ठीक है, चलो, थैंक यू सर, बहुत शुक्रिया थोड़ा। नहीं, बढ़िया चीजा ने यार, आप कह रहे गलबात भी की थी सी, एक ऐप है, तो उस ऐप का नाम की सी यार, ऐप टू कंट्रोल किड्स फोन, एक ऐप सी, हाँ, कुछ स्टूडियो। ਤੁਸੀਂ ਨਾ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ, ਮੈਂ ਤੁਹਾਨੂੰ ਐਪ ਦਾ ਨਾਮ ਭੇਜ ਦੂੰ। ਇਹ ਲੀਡਿੰਗ ਐਪ ਹੈ ਬੱਚਿਆਂ ਦੇ ਫੋਨਸ ਨੂੰ ਕੰਟਰੋਲ ਕਰਨ ਦੇ ਲਈ, ਈਜ਼ੀ ਟੂ ਸੈਟਅਪ, ਉਹਨਾਂ ਦਾ ਸੋਸ਼ਲ ਮੀਡੀਆ ਮੋਨੀਟਰ ਕਰੋ, ਕੋਈ ਵੀ ਖਤਰੇ ਵਾਲੀਆਂ ਚੀਜ਼ਾਂ ਨੇ ਉਹਨਾਂ ਤੋਂ ਬਚਾ ਰਹੇਗਾ। ਐਂਡ ਕੋਈ ਕੰਟੈਂਟ ਹੈ, ਕੋਈ ਐਪਲੀਕੇਸ਼ਨਸ ਲਿਮਿਟ ਕਰਨੀਆਂ ਉਹ ਕਰੋ, ਫਿਲਟਰ ਕਰੋ, ਕੀ ਦੇਖ ਰਹੇ ਆ ਉਹ ਮੋਨੀਟਰ ਕਰੋ, ਟਾਈਮ ਲਿਮਿਟ ਸੈੱਟ ਕਰੋ। ਇੱਥੇ ਲੋਕੇਸ਼ਨ ਸਰਵਿਸਿਜ਼ ਵੀ ਹੈ, ਬੱਚੇ ਕਿੱਥੇ ਨੇ, ਕਾਲਸ ਅਤੇ ਟੈਕਸਟ ਮੈਸੇਜ ਵੀ ਟਰੈਕ ਕਰ ਸਕਦੇ ਹੋ। ਸੋ ਬੜੀ ਵਧੀਆ ਐਪ ਹੈ, ਕੁਛ ਸਟੂਡੀਓ ਨਾਮ ਹੈ ਇਹਦਾ। ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਪੰਜਾਬੀ ਲਹਿਰਾ ਪੇਜ 'ਤੇ ਮੈਸੇਜ ਕਰ ਦਿਓ, ਮੈਂ ਤੁਹਾਨੂੰ ਐਪ ਦਾ ਨਾਮ ਭੇਜ ਦੂੰ। ਪੇਜ ਹੈ ਸਾਡਾ ਪੰਜਾਬੀ ਲਹਿਰਾ, PUNJABILERAN। ਹਰੇਕ ਟੈਕਸਟ, ਹਰੇਕ ਮੈਸੇਜ ਵੀ ਟਰੈਕ ਕਰ ਸਕਦੇ ਹੋ। ਜਿਹੜੇ ਬੱਚੇ ਵਿਚਾਰੇ ਸੁਣ ਰਹੇ ਪ੍ਰੋਗਰਾਮ, ਉਹਨਾਂ ਨੇ ਕਹਿਣਾ ਨਵੀ ਯਾਰ ਵਾਟ ਯੂ ਡੂਇੰਗ ਹੈ, ਸਾਡੀ ਪ੍ਰਾਈਵੇਸੀ ਖਰਾਬ ਕਰ ਰਹੇ ਆ। ਚਲੋ ਬੱਚੇ, ਉਹ ਤੁਹਾਡੇ ਹੀ ਹੈ। ਮੇਰਾ ਇੱਕ ਮਿੱਤਰ ਹੈ ਬੜਾ ਪਿਆਰਾ ਯਾਰ, ਸਾਡਾ ਵੀਰ ਹੈ, ਬਰਥਡੇ ਹੈ, ਹੈਪੀ ਬਰਥਡੇ ਵਿਕ ਯਾਰ, ਜੇ ਸੁਣ ਰਿਹਾ ਪ੍ਰੋਗਰਾਮ ਨੂੰ, ਵਿਕ ਦਾ ਜਨਮ ਦਿਨ ਹੈ ਸਾਰੇ, ਕਹੋ ਹੈਪੀ ਬਰਥਡੇ ਵਿਕ, ਮੇਰਾ ਬਹੁਤ ਪਿਆਰਾ ਮਿੱਤਰ ਹੈ। ਅਤੇ ਵਿਕ ਵੀ ਕਹਿੰਦਾ ਕਿ ਇਸ਼ੂ ਇਹ ਹੈ ਕਿ ਆਪਾਂ ਵੀ ਖਾਸ ਤੌਰ 'ਤੇ ਐਡਲਟ ਨੇ ਜਾਂ ਬੱਚੇ ਨੇ, ਕੋਈ ਨਹੀਂ ਕੰਟਰੋਲ ਕਰ ਸਕਦਾ ਵੀ ਕਿੰਨਾ ਚਿਰ ਆਪਾਂ ਫੋਨ ਯੂਜ਼ ਕਰ ਰਹੇ ਹਾਂ, ਪਤਾ ਹੀ ਨਹੀਂ ਯਾਰ, ਬੜੇ ਲੰਬੇ ਲੰਬੇ ਸਮੇਂ ਲਈ ਆਪਾਂ ਲੱਗੇ ਰਹਿੰਦੇ ਹਾਂ ਫੋਨਾਂ ਦੇ ਉੱਤੇ, ਕੀ ਕਰ ਰਹੇ ਹਾਂ। ਆਪਾਂ ਨੂੰ ਥੋੜੇ ਇਹ ਚਾਹੀਦਾ ਕਿ ਫੋਨ ਥੱਲੇ ਰੱਖੋ ਤੇ ਆਪਣੇ ਆਪ ਨੂੰ ਵਾਕਈ ਇੰਟਰਟੇਨ ਕਰੋ ਵੱਖਰੇ ਵੱਖਰੇ ਤਰੀਕਿਆਂ ਨਾਲ। ਨਹੀਂ ਗੱਲ ਬਿਲਕੁਲ ਠੀਕ ਹੈ। ਸੋ ਪ੍ਰੋਗਰਾਮ ਪੰਜਾਬੀ ਨਾਲ ਗੱਲ ਅੱਜ ਅਸੀਂ ਕਰ ਰਹੇ ਸੀ ਕਿ ਜੇ ਤੁਹਾਨੂੰ ਅੱਜ ਮੈਂ ਮੌਕਾ ਲਵਾਂ ਤੁਸੀਂ ਵੋਟ ਕਰਨਾ ਕਿ ਸਕੂਲਾਂ 'ਚ ਫੋਨ ਬੈਨ, ਜਾਂ ਤਾਂ ਤੁਸੀਂ ਵੋਟ ਕਰੋ ਯੈਸ ਪੂਰੇ ਬੈਨ ਕਰੋ, ਜਾਂ ਤਾਂ ਵੋਟ ਕਰੋ ਨਹੀਂ ਯਾਰ ਕਿਉਂ ਬੈਨ ਕਰਨੇ, ਬੱਚੇ ਆ, ਬੱਚੇ ਨੇ ਫੋਨ ਵੀ ਯੂਜ਼ ਕਰਨੇ, ਐਡੀ ਕਿਹੜੀ ਗੱਲ ਹੈ, ਤੁਸੀਂ ਕਿਸ ਚੀਜ਼ ਦੇ ਹੱਕ ਦੇ ਵਿੱਚ ਹੋਵੋਗੇ। ਨੰਬਰ ਹੈ ਆਪਣਾ 905-673-3337 905-673-3337 905-673-3337 ਆਪਣਾ ਨੰਬਰ ਹੈ। ਫੈਸ਼ਨ ਆਈਕਿਊ ਨੂੰ ਸਾਰੇ ਯਾਦ ਰੱਖੋ, ਕੱਪੜੇ ਲੈਣੇ ਆ ਲੇਡੀਜ਼, ਤੁਹਾਡੇ ਲਈ ਬਹੁਤ ਵਧੀਆ ਮੌਕਾ ਹੈ ਫੈਸ਼ਨ ਆਈਕਿਊ 'ਤੇ ਤੁਸੀਂ ਵਿਜ਼ਿਟ ਕਰਨਾ। ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਵੀਰਾਂ ਲਈ ਕੁੜਤੇ ਪਜਾਮੇ ਕੋਟ ਪੈਂਟ ਅਤੇ ਜੁੱਤੀਆਂ ਇੱਕ ਲਓ ਦੂਜਾ 25% ਆਫ, ਤਿੰਨ ਪੀਸ ਲਗੇਜ ਟੈਚੀਆਂ ਦਾ ਸੈੱਟ 149 ਦਾ। ਫੈਸ਼ਨ ਆਈਕਿਊ ਏਅਰਪੋਰਟ, ਡੇਰੀ, ਕੁਈਨ, ਕੈਨੇਡੀ, ਮਕਵੀਨ, ਮੇਫੀਅਲ ਅਤੇ ਨਾਲੇ ਕਿਚਨਰ। 905-453-2225 ਫੈਸ਼ਨ ਆਈਕਿਊ 'ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਲਗਾਓ। ਸਬਜ਼ੀ ਮਾਰਕੀਟ ਰੈਸਟੋਰੈਂਟ ਦੀ ਤੀਜੀ ਲੋਕੇਸ਼ਨ ਖੁੱਲ੍ਹ ਚੁੱਕੀ ਹੈ ਬਈ, ਵਿਲੀਅਮਸ ਪਾਰਕਵੇ ਅਤੇ ਆਪਣੇ ਟੋਰਬਮ ਦੇ ਕੋਰਨਰ 'ਤੇ 1650 ਵਿਲੀਅਮਸ ਪਾਰਕਵੇ। ਪਾਓ ਭਾਜੀ 1 ਕਿਲੋ 1 ਫਰੀ, ਗੰਨੇ ਦਾ ਰਸ 1 ਕਿਲੋ 1 ਫਰੀ, ਜਲੇਬੀ 1 ਪਾਉਂਡ ਨਾਲ 1 ਪਾਉਂਡ ਫਰੀ, 24 ਘੰਟੇ ਖੁੱਲ੍ਹੇ ਨੇ ਵਿਲੀਅਮ ਟੋਰਬਮ। ਉਹ 444-444 ਤੁਹਾਡੀ ਕਾਲ ਮੈਂ ਚੱਕਣ ਹੀ ਲੱਗਿਆ, ਤੁਸੀਂ ਘੱਟ ਹੀ ਦਿੱਤੀ। ਸਬਰ ਸਬਰ ਸਬਰ ਹੈ, ਥੋੜ੍ਹੀ ਜਿਹੀ ਪੇਸ਼ੈਂਸ ਆਪਣੇ 'ਚ ਸਾਰਿਆਂ 'ਚ ਘੱਟ ਹੈ, ਮੇਰੇ 'ਚ ਵੀ, ਤੁਹਾਡੇ 'ਚ ਵੀ। ਸੋ ਘਰ ਆ ਰਹੇ ਆ ਕੁਝ ਕੁ ਡੇਰੀ ਹਰਨ ਡੇਰੀ ਦੀ ਬੜੀ ਜ਼ਬਰਦਸਤ ਲੋਕੇਸ਼ਨ 'ਤੇ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨ ਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। 2066 ਹੈਲੋ।
10: ਹੈਲੋ
1: ਜੀ, ਵੈਲਕਮ।
10: ਹਾਂਜੀ, ਮੇਰੇ ਹਿਸਾਬ ਨਾਲ ਬੱਚੇ ਨੂੰ ਬੈਨ ਹੀ ਹੋਣੇ ਚਾਹੀਦੇ ਨੇ।
1: ਠੀਕ ਹੈ,
10: ਕਿਉਂਕਿ ਤਾਂ ਉਹ ਸਾਰਾ ਦਿਨ ਆਪਣੇ ਫਰੈਂਡਸ ਦੇ ਨਾਲ ਰਹਿੰਦੇ ਨੇ। ਸਕੂਲ ਦੇ ਵਿੱਚ ਕੀ ਜ਼ਰੂਰਤ ਹੈ ਫੋਨ ਦੀ? ਦੇ ਹੈਵ ਦਾ ਲੈਪਟਾਪ, ਦੇ ਹੈਵ ਐਵਰੀਥਿੰਗ, ਐਂਡ ਸਕੂਲ ਕੁਝ ਪ੍ਰੋਬਲਮ ਦੀ ਸਕੂਲ ਵਾਲੇ ਕਾਲ ਕਰਦੇ ਆ
1: ਜੀ।
10: ਤੇ ਦੂਸਰਾ ਕਿ ਜੋ ਅੱਜ ਕੱਲ ਸੋਸ਼ਲ ਮੀਡੀਆ ਤੇ ਚੱਲ ਰਿਹਾ ਸਾਰਾ ਕੁਝ, ਅਫੈਕਟ ਦੇ ਮੇਕ ਔਨ ਦਾ ਕਿਡਸ ਬ੍ਰੇਨ ਇਜ਼ ਹਿਊਜ, ਯੂ ਕੈਨ ਨਾਟ ਪ੍ਰੈਡਿਕਟ ਲਾਈਕ ਹਾਊ ਇਟ ਇਜ਼ ਹੈਪਨਿੰਗ। ਸੋ ਇਫ ਯੂ ਸੀ ਦੇਰ ਆਰ ਲੋਟ ਆਫ ਅਡਲਟ ਕੰਟੈਂਟ ਇਜ਼ ਦੇਅਰ ਆਲਸੋ ਇਨ ਦਾ ਸੋਸ਼ਲ ਮੀਡੀਆ
1: ਜੀ,
10: ਯੂ ਕੈਨ ਨਾਟ ਕੰਪਲੀਟਲੀ ਬੈਨ ਦੋਸ ਥਿੰਗਸ, ਯਾ ਯੂ ਕੈਨ ਬੈਨ ਯੂਟਿਊਬ ਔਰ ਇੰਸਟਾਗ੍ਰਾਮ ਔਰ ਸਮਥਿੰਗ, ਬਟ ਦੇ ਫਾਈਂਡ ਸਮ ਲੂਪਹੋਲਸ ਐਂਡ ਦੈਨ ਦੇ ਗੈਟ ਇਟ ਇਨਟੂ ਦੈਟ ਰਾਈਟ। ਮੇਰਾ 8 ਸਾਲ ਦਾ ਬੱਚਾ ਹੈ, ਮੈਂ ਉਹਨੂੰ ਫੋਨ ਨਹੀਂ ਲੈ ਕੇ ਦਿੱਤਾ, ਹੀ ਅੰਡਰਸਟੈਂਡ, ਹੀ ਨੈਵਰ ਆਸਕ, ਸਕੂਲ ਤੋਂ ਆਉਂਦਾ ਹੈ, ਠੀਕ ਹੈ, ਕੰਮ ਕਰਨਾ ਹੈ, ਈਵਨ ਆਈ ਡਿਡਨਟ ਕਨੈਕਟ ਹਿਸ ਲੈਪਟਾਪ ਔਰ ਹਿਸ ਕ੍ਰੋਮ ਬੁੱਕ ਇਨਟੂ ਦੈ ਵਾਈਫਾਈ।
1: ਠੀਕ ਹੈ,
10: ਸੋ ਵੈਨ ਹੀ ਕਮਸ, ਹੀ ਆਸਕ ਲਾਈਕ ਆਈ ਵਾਂਟ ਟੂ ਡੂ ਸਮ ਵਰਕ, ਸੋ ਆਈ ਕਨੈਕਟ ਹਿਮ, ਵਾਂਸ ਡਨ ਹੀ ਸੇਜ਼ ਓਕੇ ਆਮ ਡਨ, ਸੋ ਵੀ ਡਿਸਕਨੈਕਟ।
1: ਨਹੀਂ ਚਾਹੀਦਾ, ਇਦਾਂ ਕੰਟਰੋਲ ਚਾਹੀਦਾ ਥੋੜੇ ਯਾਰ, ਕੀ ਤਾਂ ਬਿਲਕੁਲ ਹੀ ਕੰਟਰੋਲ ਨਹੀਂ ਰੱਖਦੇ, ਤਾਂ ਹੀ ਤਾਂ ਫਿਰ ਪੰਗੇ ਪੈਂਦੇ ਘਰਾਂ 'ਚ। ਥੈਂਕ ਯੂ ਸਰ, ਤੁਹਾਡਾ ਵੀ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਐਂਡ ਇੱਕ ਅਸੀਂ ਨੰਬਰ ਦਿੰਦੇ ਹੁੰਦੇ ਹਾਂ ਅੱਖਾਂ ਦੀ ਸਰਜਰੀ ਲਈ, ਕੈਟਰੈਕਟ ਤੁਹਾਡੇ ਡੈਮੇਜ ਹੋ ਗਏ ਵਿਦ ਏਜ, ਆਈ ਸਰਜਰੀ ਕਰਾਓ। ਲੂਮੀਆ ਕਲੀਨਿਕ ਹੈ, ਤੁਹਾਡੀ ਬੋਲੀ ਬੋਲ ਦੇ ਡਾਕਟਰ ਹੈ, ਅਸੀਂ ਖੁਦ ਇੱਥੋਂ ਮੇਰੇ ਡੈਡ ਨੇ ਸਰਜਰੀ ਕਰਾਈ ਹੈ, ਸੋ ਮੈਂ ਤੁਹਾਨੂੰ ਵਧੀਆ ਟੀਮ ਕੋਲ ਭੇਜ ਰਿਹਾ। 2829829597 2829829597 ਨੰਬਰ ਇਹਨਾਂ ਦਾ। ਅਤੇ ਨਿਊ ਹਾਈਟਸ ਕਿਚਨ, ਟੋਪ ਟੋਪ ਟੋਪ ਦੀ ਕਿਚਨ, ਆਪਣੀ ਡ੍ਰੀਮ ਕਿਚਨ ਬਣਵਾਉਣੀ ਹੈ ਤਾਂ ਜਸਪਾਲ ਰਾਏ ਭਾਜੀ ਨੂੰ ਕਾਲ ਕਰੋ, 4168591920, ਨਿਊ ਹਾਈਟਸ ਕਿਚਨ, 4168591920। 8055 very quickly, ਹਾਂਜੀ। ਬੈਨ ਹੋਣੇ ਚਾਹੀਦੇ ਆ। ਚਲੋ ਜੀ ਮੈਂ ਵੀ ਤੁਹਾਡੇ ਤੁਹਾਡੇ ਹੱਕ ਚ ਕਿ ਬੈਨ ਹੋਣੇ ਚਾਹੀਦੇ, ਕੋਈ ਮਤਲਬ ਹੀ ਨਹੀਂ ਯਾਰ। ਜਾ ਕੇ ਰੀਲਾਂ ਬਣਾਉਣੀਆਂ ਮੁੰਡਿਆਂ ਕੁੜੀਆਂ ਨੇ, ਕਾਹਦੀਆਂ ਰੀਲਾਂ ਬਣਾਉਣੀਆਂ? ਜਾ ਕੇ ਲੜਦੇ ਆ ਇੱਕ ਦੂਜੇ ਨਾਲ, ਫੋਟੋਆਂ ਪਾ ਪਾ ਕੇ, ਵੀਡੀਓ ਪਾ ਪਾ ਕੇ ਲੜਾਈਆਂ ਦੀਆਂ ਪਾਈ ਜਾਂਦੇ ਆ। ਸੋ ਮੇਕਸ ਨੋ ਸੈਂਸ, ਜ਼ਰੂਰ ਦੇ ਨੀਡਸ ਟੂ ਬੀ ਥੋੜਾ ਬਹੁਤ ਇੱਕ ਬਦਲਾਵ ਆਉਣਾ ਚਾਹੀਦਾ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ
11: ਮੇਰੀ ਬੇਟੀ ਕੀ ਕਲਾਸ ਮੇ 33 ਬੱਚੇ ਹੈ। ਵੋ ਬਤਾਤੀ ਹੈ ਕਿ ਕਿਸੀ ਵੀ ਚੀਜ਼ ਕੀ ਮਿਕਦਾਰ ਕਾਫੀ ਨਹੀਂ ਹੈ। ਤਲਬਾ ਸੇ ਭਰੀ ਹੋਈ ਕਲਾਸ, ਸ਼ੋਰ, ਇਹ ਸਭ ਬਹੁਤ ਜ਼ਿਆਦਾ ਭੋਜਲ ਮਹਿਸੂਸ ਹੋਤਾ ਹੈ। ਇਸਕੀ ਵਜ੍ਹਾ ਯੇ ਹੈ ਕਿ ਡਗ ਫੋਰਡ ਨੇ 2018 ਸੇ ਹਮਾਰੇ ਸਰਕਾਰੀ ਸਕੂਲੋਂ ਕੇ ਬਜਟ ਮੇ 6.5 ਬਿਲੀਅਨ ਡਾਲਰ ਕੀ ਕਟੌਤੀ ਕੀ ਹੈ। ਹਮਾਰੇ ਬੱਚੇ ਬਿਹਤਰ ਸਲੂਕ ਕੇ ਮੁਸਤਹਿਕ ਹੈ। ਹਕੂਮਤ ਸੇ ਕਹੇ ਹਮਾਰੇ ਬੱਚੋਂ ਮੇ ਸਰਮਾਇਆਕਾਰੀ ਕਰੇ, ਕਲਾਸ ਸਾਇਜ਼ ਦਰੁਸਤ ਕਰੇ। ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਓਨਟੇਰੀਓ ਕੀ ਜਾਨਬ ਸੇ ਏਕ ਪੈਗਾਮ।
12: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
13: Har roz savere 9 to 10 baje tak Radio Awaaz.
14: All advertisements are paid. Awaaz the Voice does not take any responsibility for any paid advertisements during this program.

ਮੇਰੇ ਕਾਜ ਕਰੇ ਮੇਰਾ ਸਤਿਗੁਰੂ, ਮੈਨੂੰ ਚਿੰਤ ਨਾ ਕੋਈ, ਕਰਨੇ ਹਾਰਾ ਕਰਦਾ ਆਪੇ, ਜੋ ਹੋਣਾ ਸੋ ਹੋਏ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਹੀ ਆਪਣੇ ਸ਼ੋਅ ਰੇਡੀਓ ਆਵਾਜ਼ 'ਤੇ, ਅਤੇ ਤੁਸੀਂ ਗੱਲ ਕਰ ਰਹੇ ਹੋ ਸੰਤੋਸ਼ ਕੌਰ ਨਾਲ, ਅਤੇ ਉਮੀਦ ਕਰਦੀ ਹਾਂ ਅੱਜ ਤੁਹਾਡਾ ਸਾਰਾ ਦਾ ਦਿਨ ਚੜ੍ਹਦੀ ਕਲਾ ਵਾਲਾ ਹੋਵੇ।

0: ਸੋ ਤੁਸੀਂ ਇਸ ਸਾਰੇ ਸੁਣ ਰਹੇ ਹੋ ਤੁਹਾਡਾ ਫੇਵਰੇਟ ਸ਼ੋ ਰੇਡੀਓ ਆਵਾਜ਼ CHLOAM 530 ਤੇ ਕੈਨੇਡਾ ਦੇ ਵੱਖ ਵੱਖ ਹਿੱਸਿਆਂ ਤੋਂ ਲੈ ਕੇ US ਅਤੇ ਦੁਨੀਆ ਦੇ ਵੱਖ ਵੱਖ ਕੋਨਿਆਂ ਤੱਕ ਸਾਡੇ ਲਿਸਨਰ ਸਾਡੇ ਨਾਲ ਜੁੜੇ ਹੈ ਅਤੇ ਅੱਜ ਉਹ ਬਹੁਤ ਹੀ ਪਿਆਰੀ ਜਿਹੀ ਸਵੇਰ ਹੈ, ਨਾ ਤਾਂ ਠੰਡ ਹੈ ਨਾ ਤਾਂ ਗਰਮੀ ਹੈ, ਇੱਦਾਂ ਦਾ ਵੈਦਰ ਹੋਵੇ ਐਂਡ ਨਾਲ ਸਾਡੇ ਪਿਆਰੇ ਪਿਆਰੇ ਲਿਸਨਰ ਸੌਣ ਜੋ ਕਿ ਸਾਡੀ ਰੇਡੀਓ ਦੀ ਬਹੁਤ ਵੱਡੀ ਫੈਮਿਲੀ ਦਾ ਹਿੱਸਾ ਹੋਵੇ ਤਾਂ ਕਿਆ ਬਾਤ ਹੈ, ਕਿਆ ਬਾਤ ਹੈ, ਸਵੇਰ ਦੀ ਸ਼ੁਰੂਆਤ ਹੋਵੇ ਤਾਂ ਤੁਸੀਂ ਸਾਡੇ ਨਾਲ ਹੋਵੋ ਅਤੇ ਮਜ਼ਾ ਹੀ ਮਜ਼ਾ ਹੈ। ਸੋ 10 ਵਜੇ ਤੱਕ ਅਸੀਂ ਤੁਹਾਡੇ ਨਾਲ ਇੰਜ ਹੀ ਜੁੜੇ ਰਹਿੰਦੇ ਹਾਂ, ਆਲਵੇਜ਼ ਮੰਡੇ ਟੂ ਫਰਾਈਡੇ 9 to 10 ਸਾਡਾ ਸ਼ੋਅ ਹੁੰਦਾ ਹੈ ਅਤੇ ਸੈਟਰਡੇ ਨੂੰ ਹੁੰਦਾ ਹੈ ਸਵੇਰੇ 10 to 1 ਵਜੇ ਤੱਕ। ਅਤੇ ਸਾਡੇ ਮੇਨ ਹੋਸਟ ਸਾਡੇ ਕਿੰਗ ਅਮਨਦੀਪ ਸਿੰਘ ਬੈਨੀਪਾਲ ਜੀ ਬਹੁਤ ਜਲਦੀ ਸਾਡੇ ਨਾਲ ਵਾਪਸ ਆ ਰਹੇ ਸਾਡੇ ਪਿਆਰੇ ਜਿਹੇ ਰੇਡੀਓ ਸ਼ੋਅ 'ਤੇ। ਅਤੇ ਉਮੀਦ ਕਰਦੀ ਹਾਂ ਅੱਜ ਤੁਸੀਂ ਸਾਰੇ ਬੁੱਧਵਾਰ ਇੰਜੋਏ ਕਰ ਰਹੇ ਹੋ ਆਪਣੀ ਫੈਮਿਲੀ ਦੇ ਨਾਲ ਐਂਡ ਕੁਛ ਜਾਣੇ ਆਪਣੇ ਕੰਮ ਵੱਲ ਵੱਧ ਰਹੇ ਹੋਣਗੇ, ਕੁਝ ਜਾਣੇ ਪਹੁੰਚ ਗਏ ਹੋਣਗੇ, ਔਰ ਤੁਸੀਂ ਸਾਰਿਆਂ ਨੇ ਹਾਜ਼ਰੀ ਲਵਾਉਣੀ ਆ, ਅਟੈਂਡੈਂਸ ਟਾਈਮਿੰਗ ਹੈਗਾ ਆ, ਹੋਰ ਤੁਸੀਂ ਸਾਰੇ ਨੇ ਕਾਲ ਕਰਨੀ ਹੈ ਸਟੂਡੀਓ ਦੇ ਨੰਬਰ 'ਤੇ 905-673-3337 905-673-3337 'ਤੇ ਕਾਲ ਕਰਕੇ ਤੁਸੀਂ ਸਾਨੂੰ ਚੜ੍ਹਦੀ ਕਲਾ ਦਾ ਮੈਸੇਜ ਦੇਣਾ ਹੈ ਅਤੇ ਨਾਲੇ ਦੱਸਣਾ ਹੈ ਕਿ ਤੁਹਾਨੂੰ ਸਾਡੀ ਸਾਰਿਆਂ ਨੂੰ ਆਵਾਜ਼ ਆ ਰਹੀ ਹੈ ਜਾਂ ਨਹੀਂ ਆ ਰਹੀ ਹੈ। ਅਤੇ ਟੈਸਟਿੰਗ ਟਾਈਮ ਹੈ, ਲੈਟਸ ਸੀ, ਤੁਸੀਂ ਕਾਲ ਕਰਕੇ ਸਾਨੂੰ ਦੱਸਣਾ ਹੈ 905-673-3337 'ਤੇ ਕਿ ਤੁਹਾਨੂੰ ਸਾਡੀ ਆਵਾਜ਼ ਆ ਰਹੀ ਹੈ, ਔਰ ਨਾਲ ਦੇ ਨਾਲ ਅਸੀਂ ਬਹੁਤ ਵਧੀਆ ਗੱਲ ਕਰਾਂਗੇ। ਔਰ ਅੱਜ ਅਸੀਂ ਇੰਨੀਆਂ ਸੋਹਣੀਆਂ ਡੀਲਸ ਲੈ ਕੇ ਆਏ ਹਾਂ ਤੁਹਾਡੇ ਲਈ, ਨਾਲ ਦੇ ਨਾਲ ਅਸੀਂ ਇੱਕ ਲੱਕੀ ਵਿਨਰ ਵੀ ਅਨਾਊਂਸ ਕਰਾਂਗੇ ਐਟ ਦ ਐਂਡ ਆਫ ਦਾ ਸ਼ੋਅ। ਸੋ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ 905-673-3337 ਅਤੇ ਸਵਾਲ ਵੀ ਅਸੀਂ ਬਹੁਤ ਜਲਦੀ ਲੈ ਕੇ ਆਵਾਂਗੇ। ਆਰਾਮ ਨਾਲ ਸੁਣਦੇ ਰਹੋ ਸ਼ੋਅ 10 ਵਜੇ ਤੱਕ ਅਤੇ ਸਟੂਡੀਓ ਦੇ ਨੰਬਰ ਇਸ ਤੋਂ ਪਹਿਲਾਂ ਹੋ ਜਾਣ ਬਿਜ਼ੀ ਅਤੇ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ 905-673-3337। ਅੱਜ ਕਿੰਨੀ ਪਿਆਰੀ ਜੀ ਸਵੇਰ ਹੈ। ਸੋ ਉਮੀਦ ਕਰਦੀ ਹਾਂ ਪਿਆਰੇ ਜਿਹੇ ਸਾਡੇ ਸਾਰੇ ਰੇਡੀਓ ਲਿਸਨਰਸ ਇੰਜੋਏ ਕਰ ਰਹੇ ਅੱਜ ਦਾ ਦਿਨ। ਅਤੇ ਗੱਲ ਕਰਦੇ ਹਾਂ ਅਸੀਂ ਪਿਆਰੇ ਜਿਹੇ ਦਿਨ ਨਾਲ ਪਿਆਰੀ ਜਿਹੀ ਪਾਰਟੀ। ਜੇ ਤੁਸੀਂ ਸਾਰੇ ਸੋਚ ਰਹੇ ਹੋ ਕਿ ਪਾਰਟੀਸ ਕਿੱਥੇ ਕਰਨੀ ਹੈ ਕਿਵੇਂ ਕਰਨੀ ਹੈ, ਤਾਂ ਅਸੀਂ ਬਹੁਤ ਜਲਦੀ ਉਸ ਬਾਰੇ ਵੀ ਦੱਸਾਂਗੇ। ਸੋ ਸਾਡੇ ਨਾਲ ਸਾਡੇ ਪਹਿਲੇ ਕਾਲਰ 1087, ਤੁਸੀਂ ਔਨ ਏਅਰ ਹੋ।
1: ਹਾਂਜੀ, ਸਤਿ ਸ਼੍ਰੀ ਅਕਾਲ ਸੰਤੋਸ਼ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਬਹੁਤ ਵਧੀਆ ਲੱਗਿਆ, ਮੈਂ ਰੇਡੀਓ ਆਨ ਕੀਤਾ ਸੀ, ਬੜਾ ਹੀ ਸੋਹਣਾ ਸ਼ਬਦ ਚੱਲ ਰਿਹਾ ਸੀ ਤੇ ਦੇਣੀ ਬਣਾ ਤਾ
0: ਜੀ। ਜੀ, ਥੈਂਕ ਯੂ ਸੋ ਮਚ, ਸੀਰੀਅਸਲੀ ਇਹ ਸ਼ਬਦ ਸਾਡੇ ਸਾਰਿਆਂ ਦਾ ਦਿਨ ਬਣਾ ਦਿੰਦਾ ਹੈ ਔਰ ਬਹੁਤ ਹੀ ਪਿਆਰਾ ਸ਼ਬਦ ਹੈ। ਅਗਰ ਅਸੀਂ ਪੂਰਾ ਮਤਲਬ ਦੇਖੀਏ ਤਾਂ ਦਿਲ ਸਾਡਾ ਤੇ ਸਾਡੀ ਰੂਹ ਖੁਸ਼ ਹੋ ਜਾਂਦੀ ਹੈ। ਸੋ ਤੁਹਾਡਾ ਨਾਮ ਕੀ ਹੈ ਜੀ?
1: ਸੁਖਵਿੰਦਰ ਸਿੰਘ ਹੈ ਜੀ।
0: ਸੁਖਵਿੰਦਰ ਸਿੰਘ ਜੀ, ਕਿਹੜੇ ਸ਼ਹਿਰ ਤੋਂ ਗੱਲ ਕਰ ਰਹੇ ਹੋ ਜੀ ਤੁਸੀਂ? ਬਾਕੀ ਸਾਰੇ ਸਾਨੂੰ ਕਾਲ ਕਰਕੇ ਦੱਸਦੇ ਕਿਹੜੇ ਕਿਹੜੇ ਸ਼ਹਿਰ ਕਿ ਓਨਲੀ ਬ੍ਰੈਂਪਟਨ ਵਾਲੇ ਸੁਣ ਰਹੇ ਹੋ ਹੁਣੇ, ਬਾਕੀ ਤੁਸੀਂ ਕਿੱਥੇ ਬਿਜ਼ੀ ਹੋ। ਸੋ ਕਾਲ ਕਰਨੀ ਹੈ ਤੁਸੀਂ 905-673-3337 905-673-3337 'ਤੇ। ਗੱਲ ਕਰ ਰਹੀ ਸੀ ਮੈਂ ਪਾਰਟੀਜ਼ ਦੀ, ਜੇ ਤੁਹਾਡੇ ਘਰੇ ਕਿਸੇ ਤਰ੍ਹਾਂ ਦੀ ਵੀ ਕੋਈ ਪਾਰਟੀ ਹੈਗੀ ਆ, ਅਤੇ ਅਸੀਂ ਫੀਮੇਲਸ ਆਲਵੇਜ਼ ਜਦੋਂ ਸਾਡੇ ਘਰ ਗੈਸਟ ਆਉਂਦੇ ਅਸੀਂ ਬੜੀ ਟੈਨਸ਼ਨ 'ਚ ਪੈ ਜਾਂਦੇ ਹਾਂ ਕਿ ਸਾਨੂੰ ਕੰਮ ਬਹੁਤ ਜ਼ਿਆਦਾ ਕਰਨਾ ਪੈਂਦਾ ਆ ਕਿਉਂਕਿ ਗੈਸਟ ਦੀ ਖਾਤਰਦਾਰੀ ਤਾਂ ਕਰਨੀ ਬਣਦੀ ਆ ਐਂਡ ਸਾਰੇ ਰੋਜ਼ ਰੋਜ਼ ਤਾਂ ਆਉਂਦੇ ਨਹੀਂ ਹੈ, ਅਤੇ ਉਸ ਕਰਕੇ ਅਸੀਂ ਕਰੇ ਨਾ ਕਰਕੇ ਮੈਂ ਕਹਿੰਦੀ ਹਾਂ ਨਜ਼ਾਰਾ ਦਵਾਓ ਆਪਣੇ ਗੈਸਟ ਨੂੰ, ਨਜ਼ਾਰਾ ਲੈ ਕੇ ਜਾਓ। ਅਤੇ ਨਜ਼ਾਰਾ ਦੇ ਬਾਰੇ ਵੀ ਤੁਹਾਨੂੰ ਦੱਸਦੇ ਹਾਂ ਅਤੇ ਅਸੀਂ ਨਾਲ ਦੇ ਨਾਲ ਗੱਲ ਕਰਦੇ ਹਾਂ ਡਕਟ ਕਲੀਨਿੰਗਸ ਦੀ। ਜੇ ਅਸੀਂ ਡਕਟ ਕਲੀਨਿੰਗ ਦੀ ਗੱਲ ਕਰੀਏ, ਹੁਣ ਹੋ ਰਿਹਾ ਵੈਦਰ ਚੇਂਜ, ਵੈਦਰ ਵੀ ਸਾਨੂੰ ਥੋੜ੍ਹਾ ਥੋੜ੍ਹਾ ਜਿਹਾ ਨਾ ਧੋਖਾ ਜਿਹਾ ਦੇ ਰਿਹਾ, ਕਦੀ ਠੰਡ ਹੋ ਜਾਂਦੀ ਹੈ ਕਦੀ ਗਰਮੀ ਕਦੀ AC, ਅਤੇ ਬਹੁਤ ਜਲਦੀ ਸਾਨੂੰ ਸਾਰਿਆਂ ਨੂੰ ਹੀਟ ਵੀ ਔਨ ਕਰਨੀ ਪੈਣੀ ਆ। ਸੋ ਜਦੋਂ ਅਸੀਂ ਹੀਟ ਔਨ ਕਰਦੇ ਹਾਂ ਅਤੇ ਜਿਹੜੀ ਡਸਟ ਜਿਹੜੇ ਸਾਡੇ ਡਕਟ ਹੁੰਦੇ ਆ ਉਹਦੇ ਵਿੱਚ ਕਿੰਨੀ ਜ਼ਿਆਦਾ ਡਸਟ ਹੁੰਦੀ ਹੈ ਸਾਨੂੰ ਆਪ ਨੂੰ ਨਹੀਂ ਪਤਾ ਹੁੰਦਾ ਕਿ ਕਿੰਨੀ ਜ਼ਿਆਦਾ ਸਾਡੀ ਕਲੀਨਿੰਗ ਡਕਟ ਕਲੀਨਿੰਗ ਦੀ ਲੋੜ ਹੁੰਦੀ ਆ। ਸੋ ਤੁਹਾਨੂੰ ਕਿਵੇਂ ਪਤਾ ਚੱਲੇਗਾ, ਜਦੋਂ ਤੁਸੀਂ ਡਕਟ ਕਲੀਨਿੰਗ ਕਰਵਾਓਗੇ ਤੁਹਾਨੂੰ ਬਿਫੋਰ ਅਤੇ ਆਫਟਰ ਦੀਆਂ ਜਦੋਂ ਪਿਕਚਰਸ ਦਿਖਾਈਆਂ ਜਾਣਗੀਆਂ ਫਿਰ ਤੁਸੀਂ ਸੋਚੋਗੇ ਮੈਂ ਪਹਿਲਾਂ ਕਿਉਂ ਨਹੀਂ ਕਰਵਾਈ ਡਕਟ ਕਲੀਨਿੰਗ। ਸੋ ਸਾਡੇ ਨਾਲ ਡਕਟ ਕਲੀਨਿੰਗ ਦੀ ਟੀਮ ਹੈਗੀ ਆ ਔਰ ਤੁਹਾਨੂੰ ਪੂਰੀ ਇੰਪੋਰਟੈਂਸ ਵੀ ਅਸੀਂ ਦੱਸ ਰਹੇ ਹਾਂ। ਸੋ ਨਾਨਕ ਡਕਟ ਕਲੀਨਿੰਗ ਤੋਂ ਸੰਯਮ ਤੁਸੀਂ ਔਨ ਏਅਰ ਹੋ ਜੀ। ਹੈਲੋ ਸੰਯਮ ਜੀ, ਤੁਸੀਂ ਔਨ ਏਅਰ ਹੋ।
2: ਹਾਂਜੀ, ਸਤਿ ਸ੍ਰੀ ਅਕਾਲ ਮੈਮ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ ਤੁਸੀਂ?
2: ਮੈਂ ਵਧੀਆ ਮੈਮ, ਤੁਸੀਂ ਦੱਸੋ ਕਿਵੇਂ ਜੀ?
0: ਵਧੀਆ ਵਧੀਆ। ਸੰਯਮ ਜੀ, ਤੁਸੀਂ ਦੱਸੋ ਕਿ ਡਕਟ ਕਲੀਨਿੰਗ 'ਚ ਤੁਸੀਂ ਕੀ ਕਰਦੇ ਹੋ, ਐਂਡ ਬਿਫੋਰ ਐਂਡ ਆਫਟਰ ਪਿਕਚਰਸ ਵੀ ਤੁਸੀਂ ਪ੍ਰੋਵਾਈਡ ਕਰਦੇ ਹੋ?
2: ਹਾਂਜੀ, ਇਹਨਾਂ ਆਪਾਂ ਹਰੇਕ ਕਸਟਮਰ ਨੂੰ ਬਿਫੋਰ ਤੇ ਆਫਟਰ ਪਿਕਚਰਸ ਪ੍ਰੋਵਾਈਡ ਕਰਦੇ ਆ, ਤੇ ਇਹਦੇ ਨਾਲ ਨਾਲ ਆਪਾਂ ਕਸਟਮਰ ਨੂੰ ਹਰਬਲ ਸੈਨੀਟਾਈਜੇਸ਼ਨ ਵੀ ਫ੍ਰੀ ਕਰਕੇ ਦਿੰਨੇ ਆ ਇਹਦੇ ਇਸੇ ਜੌਬ ਦੇ ਵਿੱਚ
0: ਜੀ।
2: ਹਾਂਜੀ,
0: ਤੇ ਕੀ ਕਰਦੇ ਹੋ ਹੋਰ, ਜਿਵੇਂ ਫਿਲਟਰ ਵੀ ਤੁਸੀਂ ਫ੍ਰੀ ਦਿੰਦੇ ਹੋ, ਰਾਈਟ?
2: ਹਾਂਜੀ ਮੈਮ, ਆਪਾਂ ਰੇਡੀਓ ਲਿਸਨਰ ਵਾਲੇ ਜਿਹੜੇ ਵੀ ਕਸਟਮਰ ਆਉਂਦੇ ਆ ਆਪਾਂ ਉਹਨਾਂ ਨੂੰ ਫਿਲਟਰ ਫ੍ਰੀ ਦਿੰਨੇ ਆ।
0: ਵਾਓ ਵਾਓ ਵਾਓ, ਸੋ ਫਿਲਟਰ ਵੀ ਤੁਹਾਡੀ ਇਨਕਲੂਡਡ ਹੈਗੇ, ਐਂਡ ਸੰਯਮ ਜੀ ਦੀ ਟੀਮ ਜਿੱਦਾਂ ਦਾ ਇਹਨਾਂ ਦਾ ਨਾਮ ਹੈ ਸੰਯਮ, ਬਹੁਤ ਸੰਯਮ ਦੇ ਨਾਲ ਕੰਮ ਕਰਦੇ ਆ ਔਰ ਤੁਹਾਨੂੰ ਪੂਰੀ ਤਸੱਲੀ ਕਰਵਾਉਂਦੇ ਆ ਆਪਦੇ ਕੰਮ ਦੀ ਕਿ ਤੁਹਾਨੂੰ ਇੱਕ ਕੁਐਸਚਨ ਵੀ ਹੋਏਗਾ ਤੇ ਤੁਸੀਂ ਪੁੱਛ ਸਕਦੇ ਹੋ। ਸੋ ਡਕਟ ਕਲੀਨਿੰਗ ਕਰਦੇ ਆ, ਅੱਜ ਕੱਲ੍ਹ ਐਲਰਜੀਜ਼ ਫਲੂ ਸੀਜ਼ਨ ਚੱਲ ਰਿਹਾ, ਸਾਡੇ ਦਰਵਾਜ਼ੇ ਘਰਾਂ ਦੇ ਖਿੜਕੀਆਂ ਦਰਵਾਜ਼ੇ ਮੋਸਟ ਆਫ ਦਾ ਟਾਈਮ ਅਸੀਂ ਬੰਦ ਰੱਖਦੇ ਹਾਂ ਤੇ ਉਹੀ ਗੰਦੀ ਹਵਾ ਜਿਹੜੀ ਅੰਦਰ ਹੀ ਸਰਕੂਲੇਟ ਕਰੀ ਜਾਂਦੀ ਆ। ਸੋ ਤੁਸੀਂ ਪਲੀਜ਼ ਡਕਟ ਕਲੀਨਿੰਗ ਜ਼ਰੂਰ ਕਰਵਾਓ ਬਿਫੋਰ ਯੂ ਸਵਿਚ ਔਨ ਯੋਰ ਹੀਟਰ, ਸੋ ਹੀਟ ਔਨ ਕਰਨ ਤੋਂ ਪਹਿਲਾਂ। ਸੋ ਕੀ ਚਾਰਜਸ ਹੈਗੇ ਸੰਯਮ ਜੀ ਸਾਡੇ ਰੇਡੀਓ ਲਿਸਨਰਸ ਲਈ? ਵਧੀਆ ਜੀ ਕੋਈ ਡੀਲ ਲੈ ਕੇ ਆਉਣਾ ਤੁਸੀਂ?
2: ਹਾਂਜੀ ਮੈਮ, ਜਿਹੜੀ ਡਕਟ ਕਲੀਨਿੰਗ ਦਾ ਲਾਈਕ ਮਾਰਕੀਟ ਵਿੱਚ ਲਾਈਕ 200-250 ਪ੍ਰਾਈਸ ਹੈ, ਉਹ ਆਪਾਂ ਪੂਰਾ ਲਾਈਕ ਫਲੈਟ 150 ਦੇ ਅੰਦਰ ਕਰਕੇ ਦੇ ਰਹੇ ਹਾਂ
0: ਜੀ,
2: ਲਾਈਕ 3000 ਸਕੁਅਰ ਫੀਟ ਤੱਕ ਦੇ।
0: ਅੱਛਾ ਜੀ, ਵੈਰੀ ਨਾਈਸ। ਸੋ $150 ਤੇ ਤੁਸੀਂ 3000 ਤੱਕ ਦੇ ਜਿਹੜੇ ਘਰ ਹੈਗੇ ਆ ਤੁਸੀਂ ਉਹ $150 ਦੇ ਕਰਾ ਸਕਦੇ ਹੋ, ਪਲੱਸ ਪਲੱਸ ਪਲੱਸ ਤੁਹਾਨੂੰ ਨਾਲ ਫਿਲਟਰ ਵੀ ਫ੍ਰੀ ਹੈਗਾ। ਸੋ ਕੰਟੈਕਟ ਨੰਬਰ ਦੇ ਦਿਓ ਸੰਯਮ ਜੀ, ਦੋ ਵਾਰ ਆਪਣਾ ਅਨਾਉਂਸ ਕਰਿਓ ਪਲੀਜ਼।
2: ਹਾਂਜੀ ਮੈਮ, ਕੰਟੈਕਟ ਨੰਬਰ ਹੈ 416
0: ਜੀ
2: 729-1521, 416-729-1521, 416-729-1521.
0: ਸੋ ਸਾਰਿਆਂ ਨੇ ਨਾਨਕ ਡਕ ਕਲੀਨਿੰਗ ਨੂੰ ਕੰਟੈਕਟ ਕਰਨਾ ਆ, 416-729-1521, 416-729-1521। ਡਕ ਕਲੀਨਿੰਗ, ਡਰਾਇਰ ਕਲੀਨਿੰਗ, ਡਕਟ ਨੂੰ ਸੈਨੀਟਾਈਜ਼ ਵੀ ਕਰਕੇ ਜਾਂਦੇ ਆ, ਫਰਨੈਸ ਦੀ ਵੀ ਕਲੀਨਿੰਗ ਕਰਦੇ ਆ, ਪਲੱਸ ਵੀਡੀਓ ਇੰਸਪੈਕਸ਼ਨ। ਸੋ ਜਲਦੀ ਜਲਦੀ ਕਾਲ ਕਰ ਲਓ, ਅਗਰ ਸੰਯਮ ਜੀ ਦੇ ਨੰਬਰ ਬਿਜ਼ੀ ਆਉਂਦਾ ਹੈ ਤੇ ਤੁਸੀਂ ਟੈਕਸਟ ਮੈਸੇਜ ਛੱਡਣਾ ਹੈ, ਨੰਬਰ ਨੋਟ ਕਰ ਲਓ 416-729-1521, 416-729-1521 ਤੇ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ। ਥੈਂਕ ਯੂ ਸੋ ਮਚ ਸੰਯਮ ਜੀ, ਫਿਰ ਮਿਲਦੇ ਹਾਂ ਅਸੀਂ। ਦੇਖੋ ਜੀ, ਬਹੁਤ ਇੰਪੋਰਟੈਂਟ ਹੈ ਆਪਣੇ ਘਰ ਨੂੰ ਸਾਫ਼ ਰੱਖਣਾ, ਅਤੇ ਸਾਫ਼ ਸਫਾਈ ਲਈ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ ਨਾਨਕ ਡਕ ਕਲੀਨਿੰਗ ਨੂੰ। ਅਤੇ ਕਿੱਥੇ ਕਿੱਥੇ ਹੋ ਜੀ, 905-673-3337 'ਤੇ ਤੁਸੀਂ ਸਾਨੂੰ ਕਾਲ ਕਰਨੀ ਹੈ, 905-673-3337 'ਤੇ। ਗੱਲ ਕਰ ਰਹੀ ਸੀ ਮੈਂ ਪਾਰਟੀ ਦੇ ਮਾਹੌਲ ਦੀ, ਸੋ ਘਰ ਪਾਰਟੀ ਹੈਗੀ ਆ ਤੇ ਤੁਸੀਂ ਪਲੀਜ਼ ਘਰੇ ਇੰਨਾ ਕੰਮ ਨਾ ਕਰੋ, ਕਿਉਂਕਿ ਵੰਸ ਇਨ ਅ ਵਾਈਲ ਅਸੀਂ ਪਾਰਟੀਜ਼ ਕਰਦੇ ਹਾਂ, ਇੱਦਾਂ ਨਹੀਂ ਆ ਕਿ ਹਰ ਰੋਜ਼ ਹੁੰਦੀ ਆ। ਸੋ ਜਦੋਂ ਕਦੇ ਕਦੇ ਪਾਰਟੀਜ਼ ਹੁੰਦੀਆਂ ਨਾ, ਸਾਰਿਆਂ ਦਾ ਰਿਲੈਕਸ ਕਰਨਾ ਜਿਹੜਾ ਇੰਜੋਏ ਕਰਨਾ ਸਾਰਿਆਂ ਦਾ ਰਾਈਟ ਹੈਗਾ ਆ। ਸੋ ਤੁਸੀਂ ਸਾਰਿਆਂ ਨੇ ਪਹੁੰਚਣਾ ਆ ਨਜ਼ਾਰਾ ਦੀ ਟੀਮ ਕੋਲ, ਕਿਉਂਕਿ ਨਜ਼ਾਰਾ ਲੈ ਕੇ ਆਇਆ ਹੈ ਇੰਨੀ ਵਧੀਆ ਡੀਲ ਜਿਹਦੇ ਨਾਲ ਨਜ਼ਾਰਾ ਹੀ ਆ ਜਾਣਾ ਹੈ। ਔਰ ਤੁਸੀਂ ਇਹਨਾਂ ਦੀ ਵੈਬਸਾਈਟ ਔਰ ਤੁਸੀਂ ਇਹਨਾਂ ਦਾ ਇੰਸਟਾਗ੍ਰਾਮ ਪੇਜ ਦੇਖੋਗੇ ਤੇ ਤੁਸੀਂ ਖੁਦ ਕਹੋਗੇ ਕਿ ਅਸੀਂ ਇਹਨਾਂ ਨੂੰ ਬੁੱਕ ਕਰੀਏ। ਲੇਕਿਨ ਤੁਸੀਂ ਯਾਦ ਰੱਖਿਓ ਕਿ ਨਜ਼ਾਰਾ ਦੀ ਬੁਕਿੰਗ ਬਹੁਤ ਬਹੁਤ ਬਹੁਤ ਜਲਦੀ ਫੁੱਲ ਹੋ ਜਾ ਰਹੀ ਹੈ। ਸੋ ਤੁਸੀਂ ਉਹਨਾਂ ਨੂੰ ਕਾਲ ਕਰਕੇ ਆਪਣਾ ਸਲੋਟ, ਆਪਣਾ ਡੇਟ ਜਿਹੜੀ ਹੈਗੀ ਆ ਬੁੱਕ ਕਰਵਾ ਲਓ, ਇਸ ਤੋਂ ਪਹਿਲਾਂ ਉਹ ਸਲੋਟ ਤੁਹਾਨੂੰ ਮਿਲੇ ਨਾ। ਅੱਗੇ ਠੰਡ ਆ ਰਹੀ ਹੈ, ਸੋ ਸਾਰਿਆਂ ਨੂੰ ਕੋਈ ਨਾ ਕੋਈ ਪਾਰਟੀ ਹਾਲ ਤਾਂ ਚਾਹੀਦਾ। ਸੋ ਤੁਸੀਂ ਨਜ਼ਾਰਾ ਦੀ ਟੀਮ ਨੂੰ ਕਾਲ ਕਰੋ, ਇਹਨਾਂ ਕੋਲ ਬਹੁਤ ਵਧੀਆ ਪੈਕੇਜ ਹੈਗਾ, $900 ਦੇ ਵਿੱਚ 30 ਬੰਦਿਆਂ ਦੀ ਗੈਦਰਿੰਗ, ਔਰ ਤੁਹਾਨੂੰ ਸਾਰੀਆਂ ਸੋਫਟ ਡਰਿੰਕਸ, ਤੁਹਾਡੀਆਂ ਸਨੈਕਸ, ਫੂਡ ਸਾਰਾ ਕੁਛ ਇਹਦੇ ਵਿੱਚ 30 ਬੰਦਿਆਂ ਲਈ ਅਨਲਿਮਿਟਿਡ ਹੈ, ਇੱਦਾਂ ਨਹੀਂ ਆ ਕਿ ਉੱਥੇ ਫੂਡ ਖਤਮ ਹੋ ਜਾਏਗਾ। ਸੋ ਈਵੈਂਟ ਮੈਨੇਜ ਕਰਨਾ ਆ, ਸੋ ਸਾਰੀ ਡੈਕੋਰੇਸ਼ਨ ਸਾਰਾ ਕੁਛ ਨਜ਼ਾਰਾ ਦੀ ਟੀਮ ਬਹੁਤ ਵਧੀਆ ਅਰੇਂਜ ਕਰਦੀ ਹੈ, ਇਹਨਾਂ ਦੇ ਮੈਨੇਜਰ ਬਹੁਤ ਹੀ ਵਧੀਆ। ਤੁਹਾਨੂੰ ਜਾ ਕੇ ਲੱਗੇਗਾ ਤੁਸੀਂ ਆਪਦੇ ਘਰ ਆਏ ਹੋ, ਔਰ ਇੱਦਾਂ ਨਹੀਂ ਆ ਕਿ ਤੁਸੀਂ ਹਰ ਇੱਕ ਗੈਸਟ ਕੋ ਜਾ ਕੇ ਪੁੱਛੋਗੇ ਕਿ ਆ ਜਾਓ ਤੁਸੀਂ ਖਾ ਲਓ। ਸਾਡੇ ਇੱਧਰ ਜਿਹੜੀ ਹੈਗੀ ਨਜ਼ਾਰਾ ਦੀ ਟੀਮ, ਮੈਂ ਦੇਖਿਆ ਕਿ ਇੰਨੀ ਕੁ ਸਿੰਸੀਅਰ ਹੈ ਕਿ ਖੁਦ ਤੁਹਾਡੇ ਇੱਕ ਇੱਕ ਗੈਸਟ ਦਾ ਧਿਆਨ ਰੱਖਦੀ ਹੈ। ਸੋ ਕੰਟੈਕਟ ਕਿੱਥੇ ਕਰਨਾ ਹੈ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਸੋ ਕੰਟੈਕਟ ਕਰਨਾ ਹੈ ਤੁਸੀਂ ਸਾਰਿਆਂ ਨੇ ਨਜ਼ਾਰਾ ਦੇ ਟੀਮ ਦੇ ਫੋਨ ਤੇ, 905-451-2600-905-452-2600 ਤੇ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ। ਤੇ ਆਪ ਦੀ ਕਿਸੇ ਤਰ੍ਹਾਂ ਦੀ ਵੀ ਤੁਹਾਡੀ ਕੋਈ ਪਾਰਟੀ ਜਾਂ ਕੁਛ ਵੀ ਹੈਗਾ ਆ, ਕੋਈ ਬੇਬੀ ਸ਼ਾਵਰ ਕਰ ਰਹੇ ਹੋ ਤੁਸੀਂ, ਕਿਸੇ ਤਰ੍ਹਾਂ ਦੀ ਵੀ ਪਾਰਟੀ ਕਰਨੀ ਹੈ ਤੇ ਤੁਸੀਂ ਕੰਟੈਕਟ ਕਰਨਾ ਹੈ ਨਜ਼ਾਰਾ।

0: Mulholland Drive, Brampton. Major intersection, Steeles and Kennedy, 90545-12600.
1: So, ਜਿਵੇਂ ਦੀਆਂ ਗੱਲਾਂ ਉਹਨਾਂ ਦੇ ਕੰਮ ਤੇ ਨਜ਼ਾਰਾ ਨਜ਼ਾਰਾ ਨਜ਼ਾਰਾ ਤੇ 9054512600 ਤੇ ਕਾਲ ਕਰ ਸਕਦੇ. ਇਹਨਾਂ ਦੇ ਸ਼ੈਫ ਦੀ ਮੈਂ ਕੀ ਤਾਰੀਫ ਕਰਾਂ, ਇਹਨਾਂ ਦੇ ਸ਼ੈਫ ਨੇ ਮੋਸਟ ਆਫ ਦਾ ਕੰਟਰੀਜ਼ ਤੇ ਕੰਮ ਕੀਤਾ ਹੋਇਆ. ਬੈਂਕਾਕ ਦੀ ਗੱਲ ਕਰੋ, ਦੁਬਈ ਦੀ ਗੱਲ ਕਰੋ, ਇਹਨਾਂ ਦੀ ਪੂਰੀ ਫੈਮਿਲੀ ਜਿਹੜੀ ਹੈਗੀ ਆ ਉਹ ਕੁਕਿੰਗ ਬੈਕਗਰਾਊਂਡ ਤੋਂ ਆ. ਸ਼ੈਫ ਸੀਗੇ ਇਹਨਾਂ ਦੇ ਪੇਰੈਂਟਸ, ਪਹਿਲਾਂ ਹਲਵਾਈ ਦਾ ਕੰਮ ਕੀਤਾ, ਫਿਰ ਅੱਗੇ ਇਹਨਾਂ ਨੇ ਅੱਗੇ ਦੇ ਅੱਗੇ ਸ਼ੈਫ ਆਏ ਇਹਨਾਂ ਦੀ ਜਨਰੇਸ਼ਨ 'ਚ. ਔਰ ਉਹਨਾਂ ਦੇ ਹੱਥ ਦਾ ਟੇਸਟ, ਓ ਮਾਈ ਗਾਡ, ਤੁਸੀਂ ਜਾਓਗੇ ਸਾਰੇ ਇੰਜੋਏ ਕਰੋਗੇ. ਫੂਡ ਟੇਸਟਿੰਗ ਵੀ ਕਰਨੀ ਹੈ, ਤੁਸੀਂ ਜਾ ਕੇ ਕਰ ਸਕਦੇ ਹੋ. ਨਜ਼ਾਰਾ ਦੀ ਟੀਮ 'ਤੇ 905-452-2600 9054512600. ਬਟ ਇਹ ਨਜ਼ਾਰਾ ਹੈ ਕਹਾਂ? ਨਜ਼ਾਰਾ ਹੈਗਾ ਸਟੀਲਸ ਅਤੇ ਕੈਨੇਡੀ ਦੀ ਇੰਟਰਸੈਕਸ਼ਨ. ਸੋ ਐਡਰੈਸ ਨੋਟ ਕਰੋ, 30 ਰੈਂਬਲਰ ਡਰਾਈਵ, ਯੂਨਿਟ 1, ਬਰੈਂਪਟਨ. ਤੇ ਕਾਲ ਕਰੋ ਤੇ ਤੁਸੀਂ ਖੁਦ ਸਾਨੂੰ ਕਾਲ ਕਰਕੇ ਫੀਡਬੈਕ ਦਿਓਗੇ ਕਿ ਸੰਤੋਸ਼ ਸੱਚੀ ਨਜ਼ਾਰਾ ਆ ਗਿਆ. ਤੇ ਨਜ਼ਾਰਾ ਨਜ਼ਾਰਾ ਕਰਦੇ ਹੁਣ ਸਾਰਿਆਂ ਨੂੰ ਭੁੱਖ ਵੀ ਲੱਗ ਗਈ ਆ, ਤੇ ਲੇਕਿਨ ਇਹਨਾਂ ਕੋਲੋਂ ਡੀਲਸ ਵੀ ਇੰਨੀਆਂ ਵਧੀਆ ਹੈ ਕਿ ਤੁਸੀਂ ਸਾਰੇ ਇੰਜੋਏ ਕਰੋਗੇ. ਨਾਲ ਗੱਲ ਕਰਦੀ ਹਾਂ ਮੈਂ, ਘਰੇ ਕੋਈ ਸੋਫਾ ਹੈ, ਕੋਈ ਫਰਨੀਚਰ ਹੈ, ਬਟ ਦਿਲ ਦੇ ਬਹੁਤ ਕਰੀਬ ਹੈ. ਅਸੀਂ ਚਾਹੁੰਦੇ ਨਹੀਂ ਹਾਂ ਕਿ ਅਸੀਂ ਉਸਨੂੰ ਸਿੱਟੀਏ, ਔਰ ਨਵਾਂ ਲੈ ਕੇ ਵੀ ਆਉਣਾ ਚਾਹੁੰਦੇ ਹਾਂ ਔਰ ਲੁੱਕ ਵੀ ਸੋਹਣੀ ਚਾਹੁੰਦੇ ਹਾਂ. ਡੋਂਟ ਵਰੀ, ਕਿਉਂਕਿ ਤੁਹਾਡੀਆਂ ਸਾਰੀਆਂ ਰਿਕੁਆਇਰਮੈਂਟਸ ਪੂਰੀਆਂ ਕਰਨ ਆ ਚੁੱਕੇ ਆ RSG ਕਸਟਮ ਸੋਫਾ ਐਂਡ ਅਪਹੋਲਸਟਰੀ ਤੋਂ ਰਾਜ ਗਰੇਵਾਲ ਜੀ ਦੀ ਟੀਮ ਤੁਹਾਡੇ ਪੁਰਾਣੇ ਸੋਫੇ ਨੂੰ ਨਵਾਂ ਐਂਡ ਨਵੀਂ ਲੁੱਕ ਬਣਾ ਦੇਗਾ. ਔਰ ਤੁਹਾਨੂੰ ਤੁਹਾਡੀਆਂ ਯਾਦਾਂ ਨੂੰ ਵੀ ਆਪਣੇ ਆਪ ਤੋਂ ਦੂਰ ਕਰਨ ਦੀ ਲੋੜ ਨਹੀਂ ਆ, ਕਿਉਂਕਿ ਰਾਜ ਗਰੇਵਾਲ ਜੀ ਤੁਹਾਨੂੰ ਇੱਕ ਸੋਹਣੀ ਜਿਹੀ ਲੁੱਕ ਦੇਣਗੇ ਤੁਹਾਡੇ ਸੋਫੇ ਨੂੰ. ਸੋ ਕੰਟੈਕਟ ਕਿੱਥੇ ਕਰਨਾ ਤੁਸੀਂ ਇਹਨਾਂ ਦੀ ਟੀਮ ਨੂੰ? ਜੀ, ਨੰਬਰ ਨੋਟ ਕਰ ਲਓ ਇਹਨਾਂ ਦਾ, 6477-705-1317, 647-705-1317. ਅਤੇ ਐਡਰੈਸ ਕੀ ਹੈ ਜੀ ਇਹਨਾਂ ਦਾ? ਇਹ ਵੀ ਬਰੈਂਪਟਨ ਦੇ ਵਿੱਚ ਹੀ ਹੈਗੇ ਆ, 20 ਮੈਲਨੀ ਡਰਾਈਵ, ਯੂਨਿਟ 10, ਬਰੈਂਪਟਨ ਦੇ ਵਿੱਚ ਹੈਗੇ ਆ. ਅਤੇ ਅਸੀਂ ਸ਼ੋਅ 'ਚ ਪੰਕਜ ਜੀ ਦਾ ਸਵਾਗਤ ਕਰਦੇ ਹਾਂ. ਪੰਕਜ ਜੀ, ਵੈਲਕਮ ਟੂ ਦਾ ਸ਼ੋਅ.
2: ਥੈਂਕ ਯੂ ਸੰਤੋਸ਼ ਜੀ. ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਆਦਾਬ ਅਤੇ ਨਮਸਤੇ, ਔਰ ਵੈਰੀ ਵੈਰੀ ਗੁੱਡ ਮਾਰਨਿੰਗ ਜੀ.
1: ਗੁੱਡ ਮਾਰਨਿੰਗ ਜੀ.
2: ਸੰਤੋਸ਼ ਜੀ, ਆਈ ਥਿੰਕ ਸ਼ੋਅ ਕੀ ਸ਼ੁਰੂਆਤ ਬਹੁਤ ਹੀ ਵਧੀਆ ਜੀ ਸ਼ਬਦ ਕੇ ਸਾਥ ਆਪਨੇ ਕੀ ਹੈ. ਮੈਂ ਵੀ ਆਤੇ ਆਤੇ ਲਿਸਨ ਕਰ ਰਹਾ ਸੁਣ ਰਹਾ ਥਾ ਤੋ ਬਹੁਤ ਮਜ਼ਾ ਆਇਆ
1: ਜੀ. ਸ਼ਬਦ ਬਾਰੇ ਦੱਸ ਦਵਾਂ ਮੈਂ, ਉਹ ਸ਼ਬਦ ਅਮਨ ਜੀ ਦੀ ਸਟਾਰਟਿੰਗ 'ਚ ਹਮੇਸ਼ਾ ਅਮਨ ਜੀ ਲਗਾਉਂਦੇ ਹਾਂ.
2: ਜੀ ਜੀ.
1: ਔਰ ਅਸੀਂ ਬਸ ਕਹਿੰਦੇ ਨਾ, ਘਰ ਪੇ ਆਈ ਬਹੂ ਜਾਂ ਘਰ ਪੇ ਆਈ ਬੇਟੀ ਕੋ ਆਪਣੇ ਮਾਂ ਬਾਪ ਕੀ ਰਸਮ ਨਿਭਾਉਣੀ ਪੜਤੀ ਹੈ. ਅਤੇ ਐਕਚੁਅਲ 'ਚ ਮੈਨੂੰ ਪਤਾ ਨਹੀਂ ਸੀਗਾ ਕਿ ਅਸੀਂ ਵੀ ਕਦੀ ਐਂਟਰੀ ਸਾਨੂੰ ਹਮੇਸ਼ਾ ਇੱਦਾਂ ਕਰਨੀ ਚਾਹੀਦੀ ਆ. ਔਰ ਇੰਨਾ ਸੋਹਣਾ ਸ਼ਬਦ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ. ਔਰ ਅਸੀਂ ਸਿਰਫ ਨਿਭਾ ਰਹੇ ਹਾਂ ਅਮਨ ਜੀ ਦੀ ਜਿਹੜੀ ਹਮਾਰੇ ਰਾਜੇ ਕੀ ਜੋ ਪ੍ਰਥਾ ਹੈ, ਹਮ ਉਸਕੋ ਬਸ ਨਿਭਾ ਰਹੇ ਹੈਂ.
2: ਜੀ ਜੀ ਜੀ, ਵਿਰਾਸਤ ਨਿਭਾਨਾ ਜੋ ਕਹਤੇ ਹੈਂ. ਜੀ ਜੀ ਜੀ.
1: ਸੋ ਪੰਕਜ ਜੀ,
2: ਜੀ ਸੰਤੋ ਜੀ,
1: ਜੀ ਸੋ ਅਸੀਂ ਗੱਲ ਕਰਦੇ ਹਾਂ ਪੰਕਜ ਜੀ, ਜੇ ਕਿਸੇ ਨੇ ਵੀ ਆਪਦੀ ਗੱਡੀ ਨੂੰ ਰਿਪੇਅਰ ਕਰਵਾਉਣਾ ਹੈ ਤੇ ਟੈਨਸ਼ਨ ਨਹੀਂ ਲੈਣੀ, ਸਾਡੇ ਬੈਸਟ ਟੌਪ ਐਡਵਰਟਾਈਜ਼ਰਸ ਦੇ ਵਿੱਚੋਂ ਇੱਕ ਐਡਵਰਟਾਈਜ਼ਰ ਗੈਰੀ ਗਰੇਵਾਲ ਜੀ ਦੀ ਟੀਮ ਹੈਗੀ ਆ, ਹਾਈਲੈਂਡ ਆਟੋ ਰਿਪੇਅਰ ਸੈਂਟਰ. 19 ਈਅਰਸ ਦਾ ਐਕਸਪੀਰੀਅੰਸ ਹੈਗਾ ਇਹਨਾਂ ਕੋਲ ਤੇ ਅਪਰੂਵਡ ਹੈਗਾ MTO ਵੱਲੋਂ. ਤੇ ਨੰਬਰ ਨੋਟ ਕਰ ਲਓ ਤੁਸੀਂ, 905-463-6363-905-463-6363 ਤੇ ਤੁਸੀਂ ਕਾਲ ਕਰਨੀ ਹੈ ਗੈਰੀ ਗਰੇਵਾਲ ਜੀ ਦੀ ਟੀਮ ਨੂੰ, ਹਾਈਲੈਂਡ ਆਟੋ ਰਿਪੇਅਰ ਸੈਂਟਰ. ਇੱਕ ਹੋਰ ਮਜ਼ੇ ਦੀ ਗੱਲ ਦੱਸਾਂ, ਤੁਸੀਂ ਪਹਿਲਾਂ ਇਹਨਾਂ ਕੋਲ ਐਸਟੀਮੇਟ ਲੈ ਲਿਓ, ਉਸ ਤੋਂ ਬਾਅਦ ਤੁਸੀਂ ਦੱਸਣਾ ਹੈ, ਪਹਿਲਾਂ ਨਾ ਦੱਸਿਓ, ਉਸ ਤੋਂ ਬਾਅਦ ਤੁਸੀਂ ਦੱਸਣਾ ਕਿ ਅਸੀਂ ਜੀ ਰੇਡੀਓ ਆਵਾਜ਼ ਦੀ ਫੈਮਿਲੀ ਹਾਂ, ਰੇਡੀਓ ਆਵਾਜ਼ ਦੇ ਲਿਸਨਰਸ ਹੈਗੇ ਹਾਂ. ਫਿਰ ਤੁਹਾਨੂੰ ਔਨ ਟੌਪ ਆਫ ਇਟ ਤੁਹਾਨੂੰ 10% ਡਿਸਕਾਊਂਟ ਮਿਲੇਗਾ. ਸੋ ਕੋਈ ਵੀ ਅਪੁਆਇੰਟਮੈਂਟ ਨਹੀਂ ਚਾਹੀਦੀ ਤੁਹਾਨੂੰ, ਫਸਟ ਕਮ ਫਸਟ ਸਰਵ ਹੈਗਾ ਹੈ. ਔਰ ਤੁਹਾਡੀ ਸੇਫਟੀ ਚੈੱਕ ਕਰਵਾਓ, ਕੁਛ ਵੀ ਕਰਵਾਉਣਾ, ਫ੍ਰੀ ਡਾਇਗਨੋਸ, ਫ੍ਰੀ ਐਸਟੀਮੇਟ.
2: ਜਬਰਦਸਤ ਪਹੇਲੀ ਲੈ ਕੇ ਆਇਆ ਹੂੰ ਜੀ.
1: ਪਹੇਲੀ? ਜੀ, ਪਹੇਲੀਓ ਨੇ ਨਾ ਮੁਝੇ ਪਾਗਲ ਕਰਕੇ ਰੱਖਾ ਹੋਇਆ ਪੰਕਜ ਜੀ. ਮੁਝੇ ਕੁਛ ਮੈਸੇਜਸ ਵੀ ਆਏ ਥੇ ਕਿ ਸੰਤੋਸ਼ ਤੂੰ ਨਾ ਬਹੁਤ ਸਵਾਲ ਪੁੱਛਦੀ ਰਹਿੰਦੀ ਆ, ਤੈਨੂੰ ਖੁਦ ਨੂੰ ਆਂਸਰ ਆਉਂਦਾ ਕਿ ਨਹੀਂ? ਬਟ ਆਈ ਐਮ ਕੌਨਫੀਡੈਂਟ. ਮੈਂ ਕਿਹਾ ਮੈਨੂੰ ਨਹੀਂ ਵੀ ਆਉਂਦਾ, ਇਟਸ ਓਕੇ, ਮੇਰੀ ਰੇਡੀਓ ਫੈਮਿਲੀ ਹੈਗੀ ਆ ਮੇਰੀ ਹੈਲਪ ਕਰਨ ਲਈ.
2: ਜੀ ਜੀ ਜੀ. ਇਸ ਲਈ ਮੈਂ
1: ਬਤਾਓ ਕੌਨ ਸੀ ਪਹੇਲੀ ਹੈ, ਮੈਂ ਪਹਿਲੀ ਬੋਲ ਦਿਆ, ਮੇਰੇ ਪਾਸ ਕੋਨੋ ਫਰੈਂਡ ਹੈ.
2: ਓਕੇ, ਨਹੀਂ ਠੀਕ ਹੈ, ਮਤਲਬ ਮੇਰਾ ਜੋ ਸਵਾਲ ਹੈ ਉਹ ਵੀ ਮਤਲਬ ਸਿੰਪਲ ਨਹੀਂ ਹੈ, ਆਪਕੋ ਆਪਕੀ ਟੀਮ ਕੀ ਜ਼ਰੂਰਤ ਜ਼ਰੂਰ ਪੜੇਗੀ.
1: ਆਪਨੇ ਜੈਸੇ ਬਾਤ ਕੀ ਟੀਮ ਕੋ ਟੀਮ ਕੀ ਜ਼ਰੂਰਤ ਪੜੇਗੀ, ਤੋ ਇੱਕ ਬਹੁਤ ਅੱਛੀ ਬਾਤ ਬਤਾ ਦੂੰ ਮੈਂ ਆਪਕੋ.
2: ਜੀ ਜੀ.
1: ਕਿ ਇੱਕ ਟੀਮ ਹੈ ਉਸਕੋ ਟੀਮ ਕੀ ਜ਼ਰੂਰਤ ਹੈ, ਜੋ ਵੀ ਹਮਾਰੇ ਟਰੱਕ ਡਰਾਈਵਰਸ, ਜੋ ਹਮਾਰੇ ਟਰੱਕ ਡਰਾਈਵਰਸ ਹੈ ਸੁਣ ਰਹੇ ਹੋ ਯੇ ਐਡ, ਤੇ ਸੱਚੀ ਦੱਸਾਂ ਤੁਸੀਂ ਰੈਡੀ ਹੋ ਜਾਓ ਕਿਉਂਕਿ ਤੁਹਾਡੇ ਲਈ ਜੌਬ ਹੈਗੀ ਆ। ਜੌਬ ਕੀ ਹੈ? 3 ਟਰੱਕ ਡਰਾਈਵਰ ਅਰਜੈਂਟਲੀ ਚਾਹੀਦੇ ਆ। ਉਹਨਾਂ ਦਾ ਲਾਇਸੈਂਸ ਘੱਟੋ ਘੱਟ 3 ਸਾਲ ਪੁਰਾਣਾ ਹੋਣਾ ਚਾਹੀਦਾ, 1 ਸਾਲ ਦਾ ਉਹਨਾਂ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ, ਟੋਰੋਂਟੋ ਟੂ ਕੈਲੀਫੋਰਨੀਆ। ਪਲੱਸ ਪੇ ਜਿਹੜੀ ਹੈਗੀ ਆ, ਬਤਾਓ ਕਿਆ ਹੋਗੀ ਪੇ? ਮਤਲਬ ਵੀਕਲੀ, ਬਾਈ ਵੀਕਲੀ, ਮੰਥਲੀ, ਆਪਣੇ ਬਤਾਉਣਾ ਹੈ
2: ਜੀ। ਪੇ ਇੱਕਦਮ ਬੈਸਟ ਪੇ ਹੋਗੀ,
1: ਬੈਸਟ ਤਾਂ ਹੋਗੀ, ਬਟ ਕਬ ਮਿਲੇਗੀ?
2: ਔਨ ਟਾਈਮ।
1: ਔਨ ਟਾਈਮ, ਸੋ ਔਨ ਟਾਈਮ ਕਾ ਮਤਲਬ ਇਹ ਹੈ ਕਿ ਤੁਹਾਨੂੰ ਜਿਹੜੀ ਹੈਗੀ ਆ ਉਹ ਮਿਲੇਗੀ ਵੀਕਲੀ ਪੇ। ਤੇ ਕਾਲ ਕਿੱਥੇ ਕਰਨੀ ਆ ਤੁਸੀਂ? ਜਲਦੀ

0: ਜ਼ਰੂਰ ਇੰਜੋਏ ਕਰਨ ਨੂੰ, ਜਿਹਦੇ ਵਿੱਚ ਧੁੱਪ ਪੂਰੀ ਐਨ ਚਮਕਵੀਂ ਹੈ ਤੇ ਤੁਸੀਂ ਸਾਡੇ ਨਾਲ ਹੋ, ਠੀਕ ਹੈ? ਤੇ ਮੈਂ ਹੋਟਲਾਈਨ 'ਤੇ ਕਾਲ ਕੀਤਾ, ਜੇ ਸਟੂਡੀਓ 'ਚ ਕੋਈ ਕਾਲ ਕਰਨੀ ਚਾਹੁੰਦਾ, ਗੱਲ ਕਰਨੀ ਚਾਹੁੰਦਾ, ਜ਼ਰੂਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਅੱਜ ਆਪਣੇ ਕੋਲ ਟਾਈਮ ਹੈਗਾ, ਆਪਾਂ ਗੱਲ ਕਰ ਸਕਦੇ ਹਾਂ। 905-673-3337 ਤੇ ਮੈਨੂੰ ਫੋਨ ਆਇਆ ਸੀਗਾ ਨਾਨਕ ਟੈਕ ਕਲੀਨਿੰਗ ਦਾ, ਦੇਖ ਲਓ ਔਨ ਈਅਰ ਹੋ ਗਏ।
1: ਹਾਂਜੀ ਹਾਂਜੀ, ਅਮਨ ਜੀ ਉਹ ਆ ਗਏ ਹੋਏ ਆ ਤੇ ਹੁਣ ਸਾਡੇ ਨਾਲ ਸ਼ਿਵਾਨੂ ਜੀ ਵੀ ਹੈਗੇ ਆ।
0: ਹਾਂ ਸ਼ਿਵਾਨੂ ਜੀ, ਕੀ ਹਾਲ? ਸ਼ਿਵਾਨੂ ਭਾਈ ਕੈਸੇ ਹੈਂ ਆਪ?
2: ਆਪਣਾ ਬਤਾਈਏ।
0: ਬੜੀਆ,
2: ਹਮ ਬੜੀਆ, ਆਪ ਆਪਣਾ ਬਤਾਈਏ, ਲੋਕ ਵੇਟ ਕਰ।
0: ਬਸ ਠੀਕ ਹੈ ਜੀ, ਬੈਕ ਟੂ ਟਰੈਕ, ਬੈਕ ਟੂ ਵਰਕ, ਬੈਕ ਟੂ ਟਰੈਕ, ਬੜੀ ਜਲਦੀ ਮਿਲਾਂਗੇ ਸਾਰੇ, ਹੈ ਨਾ? ਸੋ ਮੈਂ ਸਾਰਿਆਂ ਨੂੰ ਨਾ ਇੱਕ ਵਾਰ ਜ਼ਰੂਰ ਅਪੀਲ ਕਰੂੰਗਾ ਕਿ ਇਸ ਸਮੇਂ ਜੋ ਟਾਈਮ ਹੈ ਬਹੁਤ ਵਧੀਆ ਉਹ ਹੈਗਾ ਕਿ ਜੇ ਆਪਾਂ ਵਿੰਡੋਜ਼ ਚੈੱਕ ਕਰਾ ਲਈਏ ਤੇ ਅਸੈਸਮੈਂਟ ਕਰਾ ਲਈਏ ਵਿੰਡੋਜ਼ ਦੀ। ਕਈ ਵਾਰੀ ਕੀ ਹੁੰਦਾ ਕਿ ਸਾਨੂੰ ਲੱਗਦਾ ਕਿ ਵਿੰਡੋਜ਼ ਹਜੇ ਠੀਕ ਚੱਲਣਗੀਆਂ, ਪਰ ਸਰਦੀਆਂ 'ਚ ਆ ਕੇ ਉਹ ਟਾਈਮ ਟਾਈਮ ਫਿਕਸ ਹੋ ਜਾਂਦੀਆਂ। ਤੇ ਤੁਸੀਂ ਇੱਕ ਪ੍ਰੀ ਐਸਟੀਮੇਟ ਲੈ ਕੇ ਰੱਖ ਲਓ, ਤੇ ਪ੍ਰੀ ਐਸਟੀਮੇਟ ਦੇ ਵਿੱਚ ਕੀ ਆ, ਸ਼ਿਵਾਨੂ ਬਾਰੇ ਮੈਂ ਇਹ ਕਹਿੰਦਾ ਹੁੰਦਾ ਕਿ ਤੁਸੀਂ ਹੋਰ ਕਿਸੇ ਨੂੰ ਵੀ ਬੁਲਾ ਲਓ, ਕੰਪੀਟੀਸ਼ਨ ਨਹੀਂ ਕਰਨਾ, ਸਿਰਫ ਦੱਸਣਾ ਕਿ ਅਸੀਂ ਪ੍ਰੋਡਕਟ ਕੀ ਦੇਣਾ ਤੇ ਉਹਨਾਂ ਨੇ ਕੀ ਦੇਣਾ। ਪ੍ਰੋਡਕਟ ਨੂੰ ਤੁਹਾਨੂੰ ਲੈ ਕੇ ਆਉਣਗੇ ਨਾਲ, ਯਾਨੀ ਕਿ ਵਿੰਡੋ ਨਾਲ ਲੈ ਕੇ ਆਉਣਗੇ। ਆਪਾਂ ਕਈ ਵਾਰੀ ਕੀ ਸਮਝਦੇ ਹੁੰਦੇ, ਜਿਵੇਂ ਕੋਈ ਕੇਟਰਿੰਗ ਕਰਾਉਣੀ ਹੈ, ਕੇਟਰਿੰਗ ਬਸ, ਗੱਲ ਖਤਮ ਹੋ ਗਈ। ਵਿੰਡੋ ਦਾ ਵਿੰਡੋਜ਼, ਟਾਇਰ ਤਾਂ ਟਾਇਰ, ਪਰ ਫਰਕ ਕੀ ਆ ਕਿ ਇਹਨਾਂ ਦੇ ਵਿੰਡੋਜ਼ ਜਿਹੜੇ ਹੈਗੇ ਆ ਉਹਨਾਂ ਦੀ ਲਾਈਫ ਟਾਈਮ ਵਾਰੰਟੀ ਹੈ, ਲੋਕਲ ਮੈਨੂਫੈਕਚਰਡ ਨੇ, ਲੋਕਲ ਬੰਦਿਆਂ ਨੂੰ, ਤੁਹਾਡੇ ਘਰਾਂ 'ਚ ਕੋਈ ਬੰਦੇ ਗਏ ਸੀ ਕੰਮ ਕਰਨ, ਉਹਨਾਂ ਨੂੰ ਜੋਬ ਮਿਲੀ ਹੋਈ ਹੈ, ਚਾਈਨਾ ਤੋਂ ਸਮੁੰਦਰੀ ਜਹਾਜ਼ 'ਚ ਪੈ ਕੇ ਨਹੀਂ ਆ ਗਈਆਂ, ਵੀ ਇੱਥੇ ਆ ਕੇ ਵੇਅਰ ਹਾਊਸ 'ਚ ਰੱਖ ਕੇ ਵੇਚ ਦਿੱਤੀਆਂ। ਇੱਥੇ ਲੋਕਲ ਬਣੀਆਂ, ਫੈਬਰੀਕੇਟ ਹੋਈਆਂ, ਕਸਟਮ ਤਿਆਰ ਹੁੰਦੀਆਂ ਨੇ, ਲਾਈਫ ਟਾਈਮ ਵਾਰੰਟੀ ਮੀਨਸ ਇੱਕ ਘਰ 'ਚ ਤੁਸੀਂ 30-40 ਸਾਲ ਰਹੋਗੇ ਤੇ 30-40 ਸਾਲ ਬਦਲਣ ਦੀ ਜ਼ਰੂਰਤ ਨਹੀਂ ਹੈਗੀ। ਤੇ ਪੇਮੈਂਟ ਪਲਾਨ ਸਭ ਤੋਂ ਵੱਡੀ ਚੀਜ਼ ਆ, ਸ਼ਿਵਾਨੂ ਤੁਹਾਨੂੰ ਪੇਮੈਂਟ ਪਲਾਨ ਦਊ। ਮੈਂ ਨਾ ਇੱਕ ਪ੍ਰੋਪਰਟੀ ਆ ਜਿਹੜੀ, ਉਹਦਾ ਐਡਰੈਸ ਆ 4647 ਮੈਕਟੂਗਲ ਐਵਨਿਊ
1: ਜੀ,
0: ਉਹ ਘਰ ਹੈਗਾ 1300 ਸਕੁਅਰ ਫੁੱਟ ਦਾ। ਉਹਦਾ ਜਿਹੜਾ ਹੀਟ ਦਾ ਬਿੱਲ ਆ ਸਰਦੀਆਂ ਦਾ, ਉਹ ਅਪਰੋਕਸੀਮੇਟ $270 ਬਿੱਲ ਆਉਂਦਾ ਪਰ ਮੰਥ। ਉਹਦਾ ਕਾਰਨ ਕੀ ਆ ਕਿ ਉਹਦੇ ਵਿੰਡੋਜ਼ ਨੇ ਜਿਹੜੇ ਉਹ ਖਰਾਬ ਨੇ, 270 ਪਰ ਮੰਥ। ਹੁਣ ਜਦੋਂ ਉਹਦੇ ਵਿੰਡੋ ਚੇਂਜ ਹੋਏ, ਪੰਕਜ ਜੀ ਨੇ ਚੇਂਜ ਕਰਾਏ, ਉਹ ਵਿੰਡੋ ਚੇਂਜ ਹੋਣ ਤੋਂ ਬਾਅਦ ਜਿਹੜਾ ਏਸੀ ਦਾ ਬਿੱਲ ਆ ਉਹਦੇ ਵਿੱਚ ਘੱਟੋ ਘੱਟ $60-70 ਦਾ ਏਸੀ ਦੇ ਬਿੱਲ ਦਾ ਫਰਕ ਆ ਗਿਆ। ਪਹਿਲਾਂ ਫਰਨਸ ਔਰ ਏਸੀ ਡਿਸਕਨੈਕਟ ਨਹੀਂ ਹੁੰਦੇ ਸੀ ਕਿਉਂਕਿ ਠੰਡ ਔਰ ਗਰਮੀ ਬਹੁਤ ਜ਼ਿਆਦਾ ਅੰਦਰ ਹੁੰਦੀ ਸੀ। ਯਾਨੀ ਮੇਰਾ ਕਹਿਣ ਦਾ ਮਤਲਬ ਇਹ ਆ, ਸਾਲ ਦਾ $2500-$2800 ਤੁਸੀਂ ਐਕਸਟਰਾ ਬਿੱਲਾਂ ਦਾ ਪੇ ਕਰ ਰਹੇ ਹੋ। ਜੇ ਸੋਚ ਰਹੇ ਹੋ ਅਗਲੇ ਸਾਲ ਚੇਂਜ ਕਰ ਲਾਂਗੇ, ਅਗਲੇ ਸਾਲ ਇਹ ਇਨਸੈਂਟਿਵਸ ਹੈਗੇ ਕਿ ਨਹੀਂ ਹੈਗੇ, ਇਸ ਵੇਲੇ ਫਾਈਨਾਂਸਿੰਗ ਤੁਹਾਨੂੰ ਮਿਲ ਰਹੀ ਹੈ। ਬਾਕੀ ਸ਼ਿਵਾਨੂ ਤੁਹਾਨੂੰ ਦੱਸ ਦੂਗਾ ਕਿ ਕਿਵੇਂ ਹੋਊਗਾ। ਸ਼ਿਵਾਨੂ ਤੁਸੀਂ ਵੀ ਦੱਸ ਦਿਓ ਥੋੜ੍ਹਾ ਜਿਹਾ।
2: ਸੋ ਅਮਨ ਜੀ, ਅਗਰ ਕਿਸੇ ਨੇ ਵੀ ਵਿੰਡੋਜ਼ ਲਗਵਾਉਣੀ ਹੈ ਜਾਂ ਡੋਰਸ ਵੀ ਲਗਵਾਉਣੇ ਹੈ, ਨੈਕਸਟ ਟਾਈਮ ਸੈਟਰਡੇ ਕੋ ਮੈਂ ਡੋਰਸ ਸੇ ਵੀ ਬਾਤ ਕਰੂੰਗਾ। ਕਿਸੀ ਕੀ ਕੰਪਲੇਂਟ ਆਈ ਥੀ, ਵਿੰਡੋ ਵਿੰਡੋ ਕਰਤੇ ਹੋ, ਡੋਰ ਤੋਂ ਬਤਾਤੇ ਨਹੀਂ ਉਸਕੀ ਸਪੈਸੀਫਿਕੇਸ਼ਨ। ਸੋ ਐਨੀ ਵੇ, ਸੋ ਕਿਸੀ ਨੇ ਵੀ ਅਗਰ ਵਿੰਡੋਜ਼ ਜਾਂ ਡੋਰਸ ਲਗਵਾਉਣੇ ਹੈ, ਸੋ ਹਮ ਬਹੁਤ ਆਸਾਨ ਕਿਸ਼ਤੋਂ ਮੈਂ ਜੈਸੇ $70-80 ਪਰ ਮੰਥ ਕੇ ਹਿਸਾਬ ਸੇ ਹਮ ਵਿੰਡੋਜ਼ ਚੇਂਜ ਕਰਕੇ ਦੇਤੇ ਹੈ, ਔਰ $70-80 ਮੈਂ ਸਾਰੇ ਘਰ ਕੀ ਵਿੰਡੋ ਚੇਂਜ ਹੋ ਜਾਤੀ ਹੈ। ਜ਼ਿਆਦਾ ਜਾਣਕਾਰੀ ਕੇ ਲਈ 416-206-3200 ਔਰ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਜਬ ਆਪ ਕੋਟ ਲੇਤੇ ਹੈ ਕਹੀਂ ਸੇ ਤੋ ਇੱਕ ਬਾਰ ਹਮਾਰਾ ਸ਼ੋਰੂਮ ਵਿਜ਼ਿਟ ਕਰੀਏ, ਦੇਖੀਏ ਕਿ ਕਿਤਨੇ ਤਰੀਕੇ ਕੇ ਲੌਕਸ ਆਤੇ ਹੈਂ, ਕਿਤਨੇ ਤਰੀਕੇ ਕੇ ਗਲਾਸ ਆਤੇ ਹੈਂ, ਕਿਤਨੇ ਤਰੀਕੇ ਕੇ ਫਰੇਮਸ ਵੀ ਆਤੇ ਹੈ। ਸੋ ਅਲਟਰਾ ਸਲਿਮ, ਕਲੋਨੀਅਲ, ਬਹੁਤ ਟਾਈਪ ਕੇ ਫਰੇਮਸ ਵੀ ਹੈ। ਸੋ ਸਿਰਫ ਐਸਾ ਨਹੀਂ ਹੈ ਕਿ ਆਪਨੇ ਕੋਈ ਪ੍ਰੋਡਕਟ ਦੇਖ ਲਿਆ ਔਰ ਆਪਨੇ ਪ੍ਰਾਈਸ ਦੇਖ ਲਿਆ,
0: ਵਿੰਡੋ ਦੇਖ ਲਈ ਤੇ ਵਿੰਡੋ ਡੋਰ ਦੇਖ ਲਿਆ, ਡੋਰ ਉਹਨਾਂ ਨੂੰ ਸਮਝ ਲਿਆ ਨਾ। ਸੋ ਇੱਕ ਮੈਂ ਚੀਜ਼ ਕਹਿਣੀ ਚਾਹੂੰਗਾ, ਕਈਆਂ ਦੇ ਸਿੰਗਲ ਡੋਰ ਨੇ, ਜੇ ਤੁਸੀਂ ਕਸਟਮ ਡਬਲ ਡੋਰ ਕਰਨਾ ਚਾਹੁੰਦੇ ਹੋ, ਇਹ ਵੀ ਇਹ ਕਰ ਦਿੰਦੇ ਨੇ। ਕਈ ਵਾਰੀ ਕੀ ਹੁੰਦਾ, ਤੁਹਾਡਾ ਜਿਹੜਾ ਲੋਬੀ ਵਾਲਾ ਏਰੀਆ ਥੋੜਾ ਚੌੜਾ ਹੁੰਦਾ, ਬਿਲਡਰ ਨੇ ਆਪਣੀ ਕੋਸਟ ਘਟਾਉਣ ਲਈ ਸਿੰਗਲ ਡੋਰ ਲਾਤਾ ਹੁੰਦਾ, ਤੁਸੀਂ 1.5 ਡੋਰ ਜਾਂ ਡਬਲ ਡੋਰ ਵੀ ਕਰਨਾ ਚਾਹੁੰਦੇ, ਕਸਟਮ ਡੋਰ ਤਿਆਰ ਕਰ ਦਿੰਦੇ ਨੇ, ਦੋ ਦਰਵਾਜ਼ੇ ਬਣਾਉਂਦੇ ਨੇ ਇੱਕ ਦੇ, ਹਨਾ। ਸੋ ਤੁਸੀਂ 416-206-3200 ਨਾ,
2: ਹਾਂਜੀ
0: 416-206-3200 ਤੇ ਕੰਟੈਕਟ ਕਰੋ, ਫ੍ਰੀ ਐਸਟੀਮੇਟ ਲਓ ਜਿਹੜੇ ਮਰਜ਼ੀ ਸ਼ਹਿਰ ਚੋਂ, ਇੱਕ ਵਾਰ ਐਸਟੀਮੇਟ ਜ਼ਰੂਰ ਲੈ ਲਓ। 416-206-3200 416-206-3200 ਸ਼ਿਵਾਨੂ ਜੀ, ਔਰ ਕੁਛ?
2: ਬਸ ਮੈਂ ਇਹੀ ਕਹਿਣਾ ਚਾਹੂੰਗਾ, ਵੈਲਕਮ ਬੈਕ, ਔਰ ਆਪ ਜਲਦੀ ਜਲਦੀ ਆਓ ਔਰ ਜੈਸੀ ਜੋਸ਼ ਵਾਲੀ ਆਵਾਜ਼ ਮੈਂ ਔਰ ਵੇਟ ਕਰ ਰਹੇ ਹਾਂ ਆਪਕਾ।
0: ਥੈਂਕ ਯੂ ਸਰ, ਥੈਂਕ ਯੂ। 416-206-3200 ਤੇ ਤੁਸੀਂ ਹੁਣੇ ਕਾਲ ਕਰਨੀ ਆ ਵਿੰਡੋਜ਼ ਦੇ ਵਿੱਚ, ਤੇ ਤੁਹਾਨੂੰ ਪੂਰੀ ਸੈਟਿਸਫੈਕਸ਼ਨ ਮਿਲ ਜੂਗੀ। ਔਰ ਇਹ 3 ਸਾਲ ਹੋ ਗਏ ਸਾਨੂੰ ਸ਼ਿਵਾਨੂ ਨੂੰ, ਖੁਦ ਅਸੀਂ ਆਪ ਅਪਾਰਟਮੈਂਟ ਬਿਲਡਿੰਗ ਆ ਇੱਕ ਵੱਡੀ ਜਿਹੜੀ ਬਣ ਰਹੀ ਹੈ, ਉਸ ਅਪਾਰਟਮੈਂਟ ਬਿਲਡਿੰਗ ਦੇ ਸਾਰੇ ਵਿੰਡੋਜ਼ ਇੱਥੋਂ ਸਡਬਰੀ ਭੇਜੇ ਨੇ, ਅਰਾਊਂਡ ਸਾਨੂੰ $21,000 ਦਾ

0: ਟੋਟਲ ਫਰਕ ਪਿਆ ਹੈਗਾ, ਟੋਟਲ ਸੇਵਿੰਗ ਹੋਈ ਹੈ $21,000 ਦੀ ਲੋਕਲ ਕੰਪਨੀ ਵੱਲੋਂ ਜਿਹੜਾ ਰੇਟ ਕੋਟ ਕੀਤਾ ਗਿਆ ਸੀ ਉਹਦੇ ਮੁਕਾਬਲੇ ਵਿੱਚ $21,000 ਦਾ ਡਿਫਰੈਂਸ ਇਜ਼ ਅ ਹਿਊਜ ਡਿਫਰੈਂਸ। ਇਹ ਕਿਉਂਕਿ ਅਪਾਰਟਮੈਂਟ ਬਿਲਡਿੰਗ ਸੀ ਤੇ ਵਿੰਡੋਜ਼ ਤੇ ਡੋਰ ਜ਼ਿਆਦਾ ਸੀਗੇ ਤੇ ਤਿੰਨ ਤਾਂ ਜਿਹੜੇ ਡੋਰ ਸੀਗੇ ਇਕੱਲੇ ਐਂਟਰੀ ਦੇ, ਦੋ ਐਮਰਜੈਂਸੀ ਇੱਕ ਮੇਨ ਐਂਟਰੈਂਸ, ਤੇ $21,000 ਪਲੱਸ ਸੇਵਿੰਗ ਤੁਸੀਂ ਹਿਸਾਬ ਲਾਓ ਜਸਟ ਇੱਕ ਡੀਲ ਦੇ ਵਿੱਚੋਂ ਹੋਇਆ ਹੈਗਾ। ਸੋ ਤੁਸੀਂ ਜ਼ਰੂਰ ਸ਼ਿਵਾਨੂ ਨੂੰ ਕਾਲ ਕਰਨੀ ਹੈ ਤੇ ਆਪਾਂ ਜਿਹੜਾ ਹੈਗਾ ਥੋੜੀ ਜਿਹੀ ਗੱਲ ਕਰ ਲਾਂਗੇ, ਜਿਹੜਾ ਕੋਈ ਗੱਲ ਕਰਨੀ ਚਾਹੁੰਦਾ ਗੱਲ ਵੀ ਕਰ ਸਕਦਾ
1: ਜੀ ਬਿਲਕੁਲ।
0: ਪਿਛਲੇ ਨਾ
1: ਜੀ
0: ਹਾਂਜੀ ਪਿਛਲੇ ਕੁਛ ਘੰਟਿਆਂ ਚ ਕੀ ਕੁਛ ਵਾਪਰਿਆ, ਮਹੱਤਵਪੂਰਨ ਟਾਈਮ ਚੱਲ ਰਿਹਾ, ਬੜਾ ਬੜਾ ਮਤਲਬ ਇੱਕ ਨੌਲੇਜ ਗੇਨ ਕਰਨ ਵਾਲਾ ਟਾਈਮ ਚੱਲ ਰਿਹਾ ਹੈਗਾ, ਨੌਲੇਜ ਗੇਨ ਕਰਨ ਵਾਲਾ ਟਾਈਮ ਚੱਲ ਰਿਹਾ ਹੈਗਾ, ਜਿਹਦੇ ਤੇ ਮੈਂ ਪਿਛਲੇ 12-13 ਦਿਨ ਤੋਂ ਬੈਠ ਕੇ ਦੇਖਿਆ
2: ਜੀ
0: ਕਿ ਆਉਣ ਵਾਲਾ ਰੀਅਲ ਸਟੇਟ ਦਾ ਟਾਈਮ ਕਿਹਾ ਜਾਏਗਾ, ਉਹਦੇ ਉੱਪਰ ਜਿਹੜਾ ਨਵਾਂ ਰੀਅਲ ਸਟੇਟ ਦਾ ਬਿੱਲ ਆ ਰਿਹਾ ਹੈਗਾ ਜਿਹਦੇ ਵਿੱਚ ਡਿਸੰਬਰ ਦੇ ਵਿੱਚ ਰਿਨਿਊਅਲ ਹੋਣੀ ਹੈ, ਰਿਨਿਊਅਲ ਨਹੀਂ ਮਤਲਬ ਐਕਸਪਾਇਰ ਹੋ ਜਾਣਾ, ਪੁਰਾਣੇ ਬਿੱਲ ਨੇ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਕੋਈ ਵੀ ਇੰਟਰਨੈਸ਼ਨਲ ਇਨਵੈਸਟਰਸ ਆਪਣੀ ਕੋਈ ਐਕਟੀਵਿਟੀ ਕੈਨੇਡਾ 'ਚ ਨਹੀਂ ਕਰ ਸਕਦਾ ਬੈਨ ਆ ਉਹ
1: ਜੀ।
0: ਡਿਸੰਬਰ ਜਿਹੜਾ ਕਿ ਹੁਣ ਤੋਂ 3 ਮਹੀਨਿਆਂ ਦੇ ਵਿੱਚ ਆ ਗਿਆ, ਉਹਦੇ ਨਵੇਂ ਜਿਹੜੇ ਹੈਗੇ ਰਿਫੋਰਮ ਤਿਆਰ ਕੀਤੇ ਜਾ ਰਹੇ ਨੇ, ਉਸ ਬਿੱਲ ਨੂੰ ਕਿਸ ਤਰ੍ਹਾਂ ਦਾ ਬਣਾਇਆ ਜਾ ਰਿਹਾ ਉਹਦੇ ਉੱਪਰ ਥੋੜੀ ਜਿਹੀ ਜੇ ਕੋਈ ਗੱਲ ਕਰਨੀ ਚਾਹੁੰਦਾ ਕੋਈ ਰੀਅਲ ਸਟੇਟ ਤੇ ਵੀ ਹਾਂਜੀ ਸਾਡੇ ਘਰ ਕਿੱਧਰ ਨੂੰ ਜਾਣਗੇ ਆਉਣ ਵਾਲੇ ਟਾਈਮ 'ਚ, ਮੋਰਗੇਜਸ ਦੇ ਉੱਪਰ ਗੱਲ ਕਰ ਸਕਦੇ ਹਾਂ ਆਪਾਂ, ਆਉਣ ਵਾਲੇ ਟਾਈਮ ਦੇ ਇੰਡੀਕੇਸ਼ਨ ਕੀ ਨੇ, ਜੇ ਅੱਜ ਨਾ ਕੰਸਿਡਰ ਕਰਕੇ ਚੱਲੀਏ ਜੇ ਕਿਸੇ ਦੀ ਮੋਰਗੇਜ ਰਿਨਿਊਅਲ ਆ ਰਹੀ ਹੈ ਉਹਨੂੰ ਕੀ ਕਰਨਾ ਚਾਹੀਦਾ ਹੈਗਾ, ਕਿਉਂਕਿ ਇਹ ਥੋੜੇ ਜਿਹੇ ਦੇਖ ਕੇ ਲੈਣੇ ਵਾਲੇ ਡਿਸੀਜ਼ਨ ਨੇ, ਤੇ ਜਿਹੜੇ ਕੋਈ ਫਸਟ ਟਾਈਮ ਬਾਇਰਸ ਨੇ ਹਨਾ ਵੀ ਉਹ ਪ੍ਰੋਪਰਟੀ ਨੂੰ ਖਰੀਦਣ ਜਾਂ ਨਾ ਖਰੀਦਣ, ਜਾਂ ਕੋਈ ਬਿਜ਼ਨਸ ਸੈਂਟਰ ਹੋਣਾ ਚਾਹੁੰਦਾ ਜੋਬ ਕਰ ਰਿਹਾ ਸੀਗਾ, ਤੇ ਸਾਡੀ ਪ੍ਰੋਬਲਮ ਇਹ ਆ ਕਿ ਜਦੋਂ ਮਹਿੰਗਾ ਹੁੰਦਾ ਸਾਰਾ ਅਸੀਂ ਭੱਜਦੇ ਹਾਂ ਖਰੀਦਣ ਨੂੰ ਐਕਸਾਈਟਮੈਂਟ 'ਚ, ਤੇ ਜਦੋਂ ਸਸਤਾ ਹੁੰਦਾ ਅਸੀਂ ਡਰ ਨਾਲ ਛੱਡ ਕੇ ਭੱਜ ਜਾਂਦੇ ਹਾਂ, ਬਿਜ਼ਨਸ ਉਲਟਾ ਹੈਗਾ। ਸੋ ਤੁਸੀਂ ਇਹਦੇ ਲਈ ਵੀ ਕੋਈ ਗੱਲ ਕਰਨੀ ਚਾਹੁੰਦਾ, ਸਟੂਡੀਓ ਦੀ ਲਾਈਨ ਖਾਲੀ ਹੈ 905-673-33 ਸੰਤੋਸ਼ ਜੀ,
1: ਮੈਨੂੰ
0: ਤਾਂ ਪਤਾ ਨਹੀਂ ਕੋਈ ਕਾਲ ਕਰ ਰਿਹਾ ਕਿ ਨਹੀਂ ਕਰ ਰਿਹਾ
1: ਜੀ। ਹੁਣ ਸਾਡੇ ਨਾਲ ਨਜ਼ਾਰਾ ਲੈਣ ਵਾਸਤੇ ਨਜ਼ਾਰਾ ਦੀ ਟੀਮ ਕਾਲ ਤੇ ਹੈਗੇ ਆ, ਸੋ ਸਾਰਿਆਂ ਨੇ ਕਾਲ ਕਰਕੇ ਅਮਨ ਜੀ ਨਾਲ ਗੱਲ ਕਰਨੀ ਹੈ, ਤੇ ਕਾਲ ਕਰੋ ਤੁਸੀਂ ਸਟੂਡੀਓ ਦੇ ਨੰਬਰ ਤੇ 905-673-33-37 905-673-3337 ਤੇ ਕਾਲ ਕਰੋ, ਔਰ ਆਪਦਾ ਬ੍ਰੇਨ ਵੀ ਥੋੜਾ ਬ੍ਰੇਨ ਸਟੋਰਮਿੰਗ ਦੀ ਵੀ ਲੋੜ ਹੈ ਜਿਹਦੇ ਵਿੱਚ ਤੁਹਾਡੀ ਸਾਰਿਆਂ ਦੀ ਹੈਲਪ ਕਰਨਗੇ ਅਮਨ ਜੀ। 905-673-33-37
0: ਜਿਹੜੇ ਕੁਛ ਪਿਛਲੇ ਘੰਟੇ ਚ ਐਕਟੀਵਿਟੀਜ਼ ਜਿਹੜੀਆਂ ਪੋਲੀਟੀਕਲ ਲੈਵਲ ਦੇ ਉੱਤੇ ਹੋਈਆਂ ਜਿਹੜੀਆਂ ਆਮ ਘਰਾਂ ਨਾਲ ਜੁੜੀਆਂ, ਵੈਸੇ ਆਮ ਤੌਰ ਤੇ ਪੋਲੀਟਿਕਸ ਨੂੰ ਘਰਾਂ ਨਾਲ ਜੁੜਿਆ ਨਹੀਂ ਦੇਖਿਆ ਜਾਂਦਾ
1: ਜੀ,
0: ਪਰ ਹੁਣ ਜਿਹੜੀ ਸਿਆਸਤ ਚੱਲ ਰਹੀ ਹੈ ਉਹਦੇ ਵਿੱਚ ਕੀ ਚੱਲ ਰਿਹਾ ਹੈਗਾ, ਅਲਬਰਟਾ ਦੇ ਵਿੱਚ NDP ਨੇ ਇੱਕ ਸੀਟ ਜਿੱਤ ਲਈ ਕੈਲਗਰੀ ਦੇ ਵਿੱਚ, ਜਿਹੜੀ ਕਿ ਡੇਨੀਅਲ ਸਮਿਥ ਹੈ ਜਿਹੜੀ ਕਿ ਅਲਬਰਟਾ ਨੂੰ ਕਹਿੰਦੀ ਹੈ ਕਿ ਕੈਨੇਡਾ ਤੋਂ ਅਲੱਗ ਕਰ ਦਿਓ, ਉਹਦੀ ਇੱਕ ਜਿਹੜੀ ਕੌਫਿਨ ਆ ਉਹਦੀ ਜਿਹੜੀ ਸੋਚ ਦੀ ਕੌਫਿਨ ਆ ਉਹਦੇ 'ਚ ਪਹਿਲਾ ਵੱਡਾ ਕਿੱਲ ਦੇ ਤੌਰ ਦੇ ਉੱਤੇ ਸਾਬਤ ਹੋਈ, ਜਿਹਦੇ ਵਿੱਚ ਬਹੁਤ ਸਾਰੇ ਕੈਨੇਡੀਅਨਸ ਨੇ ਅਲਬਰਟਾ ਦੇ ਲੋਕਾਂ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਡੇਨੀਅਲ ਸਮਿਥ ਦੀ ਜਿਹੜੀ ਪਾਵਰਫੁਲ ਸਟਰੋਂਗ ਏਰੀਆ ਦੇ ਵਿੱਚ ਇਹ ਸਾਬਤ ਕਰ ਦਿੱਤਾ ਕਿ ਕੈਨੇਡਾ ਜਿਹੜੇ ਇਸ ਤਰ੍ਹਾਂ ਦੀ ਸਿਆਸਤ ਜਿਹੜੀ ਗੰਦਗੀ ਭਰੀ ਹੋਵੇ ਤੇ ਇਸ ਤਰ੍ਹਾਂ ਦੀ ਸੋਚ ਉਸ ਦੇ ਉੱਪਰ ਪੈਰਾਂ ਨਹੀਂ ਦਿੰਦਾ। ਜੀ ਦੋ ਮਿਸਾਲ ਨੇ, ਪੀਅਰ ਪੋਲੀਅਰ ਜਿਹੜਾ ਹੈਗਾ 9/11 ਤੇ ਸਮਾਨ ਚੱਕ ਕੇ ਅਮਰੀਕਾ ਨੂੰ ਭੱਜ ਲਿਆ ਸੀਗਾ ਕਿ ਮੈਂ ਜਾਣਾ ਟਰੰਪ ਉਹਨਾਂ ਨਾਲ ਮੈਂ ਗੱਲ ਕਰਕੇ ਸਾਰਾ ਸੈੱਟ ਕਰਕੇ ਦਿੰਦਾ ਹੈਗਾ, ਤੇ ਬਹੁਤ ਸਾਰੇ ਲੋਕਾਂ ਦੇ ਕਾਮੈਂਟਸ ਮੈਂ ਪੜ੍ਹੇ ਜਿਹਨਾਂ ਨੇ PP ਨੂੰ ਲਿਖਿਆ ਕਿ ਤੂੰ ਪਹਿਲਾਂ ਆਪਣੀ ਸਿਕਿਉਰਿਟੀ ਕਲੀਅਰੈਂਸ ਕਰਾ, ਉਹ ਤੋਂ ਬਾਅਦ ਦੇਖਾਂਗੇ ਤੂੰ ਕੈਨੇਡਾ ਲਈ ਕੀ ਕਰਨਾ। ਸਿਕਿਉਰਿਟੀ ਕਲੀਅਰੈਂਸ ਕਿਉਂ ਵੱਡਾ ਮੁੱਦਾ ਹੈਗਾ, ਸਿਕਿਉਰਿਟੀ ਕਲੀਅਰੈਂਸ ਮੁੱਦਾ ਹੈਗਾ ਕਿ ਜਿਹੜਾ ਬੰਦਾ ਇਹ ਡਿਕਲੇਅਰ ਨਹੀਂ ਕਰ ਪਾ ਰਿਹਾ ਕਿ ਉਹਦੇ ਟਾਈਸ ਪਿਛਲੇ ਟਾਈਮ 'ਚ ਕਿਹੜੇ ਕਿਹੜੇ ਲੋਕਾਂ ਨਾਲ ਰਹੇ ਨੇ, ਕਿਵੇਂ ਨੇ। ਸਿਆਸਤ 'ਚ ਆਉਣ ਤੋਂ ਪਹਿਲਾਂ ਇਹ ਹਾਰਪਰ ਦੇ ਨਾਲ, ਸਟੀਫਨ ਹਾਰਪਰ ਸਾਬਕਾ ਪ੍ਰਧਾਨ ਮੰਤਰੀ ਹੈ ਜਿਹੜਾ, ਉਹਨੇ ਇੱਕ ਕੰਸਲਟਿੰਗ ਕੰਪਨੀ ਖੋਲੀ ਹੋਈ ਹੈ, ਇਹ ਉਹਦੇ 'ਚ ਵੀ ਕੰਮ ਕਰ ਚੁੱਕਿਆ ਉਹਦੇ ਨਾਲ, ਤੇ ਸਟੀਫਨ ਹਾਰਪਰ ਦੇ ਬਹੁਤ ਨਜ਼ਦੀਕੀ ਵੀ ਸਮਝਿਆ ਜਾਂਦਾ। ਪਰ ਡੇਨੀਅਲ ਸਮਿਥ ਦੀਆਂ ਸਟੇਜਾਂ 'ਤੇ ਖੜਨ ਦੇ ਨਾਲ ਲੋਕਾਂ ਦੇ ਮਨਾਂ 'ਚ ਜਿਹੜੇ ਇੱਥੋਂ ਦੇ ਮੇਨ, ਮੈਂ ਕਹੂੰਗਾ ਮੇਨ ਕੱਦ ਕਹਿੰਦਾ ਮੈਂ ਤੁਹਾਨੂੰ, ਕਿਉਂਕਿ ਸਾਨੂੰ ਜ਼ਿਆਦਾ ਪੰਜਾਬ ਦੀ ਇਲੈਕਸ਼ਨ ਦਾ ਪਤਾ ਹੁੰਦਾ, ਲੋਕਲ ਤਾਂ ਸਾਨੂੰ ਸਕੂਲ ਟਰਸਟੀ ਵੀ ਨਹੀਂ ਪਤਾ ਹੁੰਦਾ ਕੌਣ ਆ ਅਤੇ ਕੀ ਕੰਮ ਕਰਦਾ। ਡੇਨੀਅਲ ਸਮਿਥ ਜਿਹੜੀ ਅਲਬਰਟਾ ਦੀ ਪ੍ਰੀਮੀਅਰ ਆ, ਉਹਨੇ ਜਿਹੜਾ ਡਾਮਾ ਰੋਲੀ ਪਾਈ ਹੋਈ ਸੀ ਕਿ ਅਸੀਂ ਅਲੱਗ ਹੋਣਾ, ਉਹਦੇ ਲਈ NDP ਦੀ ਕੱਲ੍ਹ ਦੀ ਜਿਹੜੀ ਸੀਟ ਦੀ ਜਿੱਤ ਆ ਉਹ ਬਹੁਤ ਵੱਡੀ ਜਿਹੜੀ ਇੱਕ ਚੋਟ ਆ ਉਹਦੇ ਪੋਲੀਟੀਕਲ ਮੋਮੈਂਟਮ ਦੇ ਉੱਤੇ। ਤੇ ਦੂਸਰੇ ਪਾਸੇ ਸਟੀਫਨ ਹਾਰਪਰ ਜਿਹੜਾ ਕਿ ਸਾਬਕਾ ਪ੍ਰਧਾਨ ਮੰਤਰੀ ਹੈ, ਉਹ ਮਾਰਕ ਕਾਰਨ ਦੀ ਟੋਨ 'ਚ ਟੋਨ ਰਲਾ ਦਿੰਦਾ, ਬੜੇ ਸਿਆਸੀ ਉਥਲ ਪੁਥਲ ਆ ਇਸ ਵੇਲੇ, ਕੰਜ਼ਰਵੇਟਿਵ ਪਾਰਟੀ ਲਈ ਬੜਾ ਮਾੜਾ ਟਾਈਮ ਚੱਲਦਾ ਪਿਆ, ਤੇ ਉਹ ਸਿਆਸੀ ਉਥਲ ਪੁਥਲ ਦੇ ਵਿੱਚ ਸਟੀਫਨ ਹਾਰਪਰ ਨੇ ਕਿਹਾ ਕਿ ਮਾਰਕ ਕਾਰਨੀ ਜਿਸ ਡਿਜ਼ਾਈਨ ਦੇ ਨਾਲ ਕੈਨੇਡਾ ਨੂੰ ਲੈ ਕੇ ਚੱਲ ਰਿਹਾ ਹੈਗਾ, ਅਸਿੱਧੇ ਤੌਰ ਦੇ ਉੱਤੇ ਉਹਨੇ ਕਿਹਾ ਕਿ ਮੈਂ ਇਹਦੇ 'ਚ ਸ਼ਾਮਲ ਹਾਂ, ਇਹਦੀ ਸੋਚ ਦੇ ਨਾਲ ਕੈਨੇਡਾ ਨੂੰ ਅਲੱਗ ਅਲੱਗ ਪਲੇਟਫਾਰਮ ਖੋਲ੍ਹਣੇ ਚਾਹੀਦੇ ਨੇ, ਉਹਦੇ ਇਨਵੈਸਟਮੈਂਟ ਸਮਿਟ ਦੇ ਵਿੱਚ ਚਾਰ ਏਅਰਪੋਰਟ ਸੀ ਜਿੱਥੇ ਗੱਲ ਕੀਤੀ ਹੈਗੀ ਆ ਵੀ ਓਪਨ ਕਰਾਂਗੇ ਸੀ, ਇੰਟਰਨੈਸ਼ਨਲ ਇਨਵੈਸਟਰ ਦੀ ਗੱਲ ਕੀਤੀ ਜਾ ਰਹੀ ਆ, ਉੱਥੇ 1.5 ਬਿਲੀਅਨ ਡਾਲਰ ਦੇ ਇਨਵੈਸਟਮੈਂਟ ਸੀ। ਕੱਲ ਇੱਕ ਗੱਲ ਵੀ ਕੀਤੀ ਗਈ ਹੈ ਕਿ ਉਹ ਨੇੜੇ ਲੱਗ ਚੁੱਕਿਆ, ਉਹ ਕੰਮ ਮਾਰ ਕਰਨੀ ਵੱਲੋਂ ਅਨਾਊਂਸਮੈਂਟ ਵੀ ਕੀਤੀਆਂ ਗਈਆਂ ਨੇ। ਉਹਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਅਸੀਂ ਕੀ ਵੇਚ ਰਹੇ ਹਾਂ, ਅਸੀਂ ਆਰਟੀਫਿਸ਼ਲ ਇੰਟੈਲੀਜੈਂਸ ਯਾਨੀ ਕਿ AI ਵੇਚ ਰਹੇ ਹਾਂ, ਅਸੀਂ ਮਿਨਰਲਸ ਵੇਚ ਰਹੇ ਹਾਂ, ਅਸੀਂ ਆਇਲ ਤੇ ਅਸੀਂ ਕਈ ਹੋਰ ਧਾਤੂ ਨੇ ਜਿਹੜੀਆਂ ਜਾਂ ਜਿਹੜੀਆਂ ਮੈਗਨੀਸ਼ੀਅਮ ਵਗੈਰਾ ਸਾਰਾ ਕੁਛ ਜਿਹੜਾ ਇੱਥੋਂ ਨਿਕਲਦਾ ਹੈਨਾ, ਉਹ ਜਿਹੜੇ ਮਿਨਰਲ ਨੇ ਉਹਨਾਂ ਨੂੰ ਅਸੀਂ ਭਾਰਤ ਤੋਂ ਲੈ ਕੇ ਯੂਰਪ ਦਾ ਇੱਕ ਹਿੱਸਾ ਬਣਨ ਲੱਗਿਆ। ਯੂਰਪ ਦਾ ਹਿੱਸਾ ਕਿਵੇਂ ਬਣਨ ਲੱਗਿਆ? ਮਾਰਕਾਨੀ ਕਹਿੰਦਾ ਮੇਰਾ ਡਿਜ਼ਾਇਨ ਇਹ ਆ ਕਿਉਂਕਿ ਜਿਹੜੀ ਬੈਕਅਪ ਦੇ ਉੱਤੇ ਓਪੋਜੀਸ਼ਨ ਪਾਰਟੀ ਆ ਉਹ ਹਰ ਗੱਲ ਨੂੰ ਇਸ ਤਰ੍ਹਾਂ ਕਰ ਰਹੀ ਹੈ ਜਿਵੇਂ ਉਹ ਡੋਨਲਡ ਟਰੰਪ ਦੇ ਫੇਵਰ ਚ ਕਰ ਰਹੀ ਹੋਵੇ। ਐਸੇ ਸਮੇਂ ਚ ਮਾਰਕਾਨੀ ਬੜੇ ਧਿਆਨ ਨਾਲ ਚੱਲ ਰਿਹਾ ਕਿ ਸਿਆਸੀ ਡੈਮੇਜ ਇਸ ਤੋਂ ਇਲਾਵਾ ਮੁਲਕ ਦਾ ਵੀ ਕੋਈ ਡੈਮੇਜ ਨਾ ਹੋਵੇ, ਯਾਨੀ ਕਿ ਲਿਬਰਲ ਪਾਰਟੀ ਦਾ ਵੀ ਕੋਈ ਡੈਮੇਜ ਨਾ ਹੋਵੇ ਤੇ ਨਾਲ ਨਾਲ ਮੁਲਕ ਦਾ ਵੀ ਕੋਈ ਡੈਮੇਜ ਨਾ ਹੋਵੇ। ਸੋ ਸਿਆਣਪ ਨਾਲ ਚੱਲ ਰਹੇ ਮਾਰਕਾਨੀ ਨੇ ਕਿਹਾ ਕਿ ਅਸੀਂ ਕੋਈ 29ਵੀਂ ਸਟੇਟ ਜਾਂ 51ਵੀਂ ਸਟੇਟ ਨਹੀਂ ਬਣਨ ਲੱਗੇ, ਅਸੀਂ ਇੱਕ ਪਾਰਟਨਰ ਬਣਨ ਲੱਗੇ ਹਾਂ ਯੂਰਪ ਦੇ ਨਾਲ, ਜਿੱਥੇ ਯੂਰਪ ਸਾਡੇ ਨਾਲ ਪ੍ਰੋਮਿਸ ਕਰੂਗਾ ਕਿ ਜਿਹੜੀਆਂ ਉਹਦੀਆਂ ਮੁੱਢਲੀਆਂ ਲੋੜਾਂ ਦੁਨੀਆਂ ਦੇ ਅਲੱਗ ਖਿੱਤਿਆਂ ਤੋਂ ਬਾਏ ਕਰ ਰਹੇ ਨੇ ਹੁਣ ਉਹ ਸਾਡੇ ਤੋਂ ਬਾਏ ਕਰਨਾ ਸ਼ੁਰੂ ਕਰ ਦੇਣਗੇ। ਯਾਨੀ ਕਿ ਮੈਂ ਇੱਕ ਦੁਕਾਨ ਖੋਲੀ ਆ ਜਿੱਥੇ ਲੋਕ ਆਪਣੇ ਮੇਰੀ ਵਰਕਸ਼ਾਪ ਹੈ, ਲੋਕ ਆਪਣੇ ਟਰੱਕ ਟ੍ਰੇਲਰ ਬਾਹਰੋਂ ਰਿਪੇਅਰ ਕਰਾ ਰਹੇ ਸੀ, ਹੁਣ ਨਵੇਂ ਟਰੱਕ ਟ੍ਰੇਲਰ ਰਿਪੇਅਰ ਕਰਾਉਣ ਦੀਆਂ ਕੰਪਨੀਆਂ ਮੇਰੇ ਨਾਲ ਜੁੜ ਰਹੀਆਂ ਨੇ, ਯਾਨੀ ਕਿ ਆਉਣ ਵਾਲੇ ਦਿਨਾਂ 'ਚ ਮੇਰਾ ਕੰਮ ਵਧੂਗਾ। ਇਸ ਲੈਵਲ ਦੇ ਉੱਤੇ ਜਿਹੜੀ ਫੈਡਰਲ ਗਵਰਨਮੈਂਟ ਹੈ ਇਸ ਸਮੇਂ ਕੰਮ ਕਰ ਰਹੀ ਹੈਗੀ ਆ। ਸੋ ਫੈਡਰਲ ਗਵਰਨਮੈਂਟ ਜਿਹੜੀ ਆ ਇਸ ਸਮੇਂ ਵਿਨਿੰਗ ਪੋਜੀਸ਼ਨ 'ਚ ਨਜ਼ਰ ਆ ਰਹੀ ਹੈ। ਉਹਦਾ ਰੀਜ਼ਨ ਕੀ ਆ? ਜੇ ਮੈਂ ਟੈਕਸਸ ਦੀ ਗੱਲ ਕਰਾਂ ਅਮੈਰੀਕਾ 'ਚ ਟ੍ਰੇਡ ਡੀਲ ਦਾ ਕਿਹਦੇ 'ਤੇ ਕਿੰਨਾ ਅਸਰ ਪੈ ਰਿਹਾ? ਉੱਧਰੋਂ ਤਾਂ ਈਰਾਨ ਕਹਿੰਦਾ ਵੀ ਅਸੀਂ ਮੰਨ ਲਿਆ ਕਿ ਅਸੀਂ ਯੁੱਧ ਹਾਰੇ ਹੋਏ ਹਾਂ, ਅਸੀਂ ਤੁਹਾਡੇ ਨਾਲ ਲੜਨ ਜੋਗੇ ਹੈ ਨਹੀਂ ਗੇ, ਪਰ ਅਸੀਂ ਲੜਨ ਦੀ ਬਜਾਏ ਤੈਨੂੰ ਡੈਮੇਜ ਕਰਨਾ। ਜੇ ਤੁਸੀਂ 1954 ਦੀ ਇੱਕ ਲੜਾਈ ਦੇਖੋ ਜਿਹਦੇ ਵਿੱਚ ਬ੍ਰਿਟੇਨ ਨੇ ਮਿਡਲ ਈਸਟ ਦੇ ਵਿੱਚ ਇੱਕ ਅਟੈਕ ਕੀਤਾ ਸੀਗਾ,
2: ਜੀ ਜੀ,
0: ਇਸ ਅਟੈਕ ਦੇ ਨਾਲ ਬ੍ਰਿਟੇਨ ਜਿੱਤ ਤਾਂ ਜਿੱਤ ਗਿਆ ਸੀਗਾ, ਪਰ ਕਹਿੰਦੇ ਨੇ ਕਿ 1954 ਤੋਂ ਬਾਅਦ ਬ੍ਰਿਟੇਨ ਦਾ ਚਰ ਜਿਹੜਾ ਝੰਡਾ ਉਹ ਥੱਲੇ ਡਿੱਗ ਗਿਆ ਸੀ। ਉਹਦਾ ਕਾਰਨ ਸੀ ਬ੍ਰਿਟੇਨ ਦੀ ਪ੍ਰਭੂ ਸੱਤਾ ਖਤਮ ਹੋਣੀ ਸ਼ੁਰੂ ਹੋ ਗਈ ਸੀ, ਬਾਕੀ ਮੁਲਕ ਬ੍ਰਿਟੇਨ ਤੋਂ ਅਲੱਗ ਥਲੱਗ ਨਜ਼ਰ ਆਉਣ ਲੱਗ ਗਏ ਸੀਗੇ, ਈਵਨ ਯੂਰਪ ਤੋਂ ਲੈ ਕੇ ਸਾਰੇ ਬਾਕੀ ਮੁਲਕ। 1954 ਤੋਂ ਬਾਅਦ ਅਮੈਰੀਕਾ ਦੀ ਚੜ੍ਹਾਈ ਹੋਣੀ ਸ਼ੁਰੂ ਹੋਈ ਸੀਗੀ, ਠੀਕ ਹੈ। ਹੁਣ ਉਹੀ ਜਿਹੇ ਹਾਲਾਤ ਅਮੈਰੀਕਾ ਦੇ ਦੁਨੀਆ ਦੇ ਲੈਵਲ ਤੇ ਬਣੇ ਹੋਏ ਨੇ, ਜਿੱਥੇ ਡੋਨਲਡ ਟਰੰਪ ਨੇ ਇਹ ਪੰਗਾ ਲਿਆ ਹੈਗਾ ਲੜਾਈ ਦਾ, ਉੱਥੇ ਡੋਨਲਡ ਟਰੰਪ ਨੇ ਕੈਨੇਡਾ ਦਾ ਟ੍ਰੇਡ ਵਾਰ ਹੈ ਨਾ ਜਿਹੜਾ, ਉਹਦੇ 'ਚ ਹੁਣ ਨਰਮ ਰੁੱਖ ਦਿਖਾਉਣਾ ਸ਼ੁਰੂ ਕਰ ਦਿੱਤਾ। ਪਿਛਲੇ ਕੁਛ ਦਿਨ ਪਹਿਲਾਂ ਇਹਨੇ ਕਿਹਾ ਕਿ ਕੈਨੇਡੀਅਨ ਪੋਲੀਟੀਸ਼ੀਅਨ ਬੜੇ ਔਖੇ ਨੇ ਡੀਲ ਕਰਨੇ, ਬਟ ਆਈ ਲਵ ਕੈਨੇਡੀਅਨ ਪੀਪਲ ਜਿਵੇਂ ਕਰਦਾ ਹੁੰਦਾ, ਦੋਗਲੀ ਜੀ ਗੱਲ ਕਰਦਾ ਹੁੰਦਾ। ਉਹਦੇ 'ਚ ਉਹ ਇੰਡੀਕੇਸ਼ਨ ਦੇ ਗਿਆ ਕਿ ਮੈਂ ਟ੍ਰੇਡ ਡੀਲ ਕਰਨ ਨੂੰ ਤਿਆਰ ਹਾਂ, ਨਵੇਂ ਪੇਪਰ ਤਿਆਰ ਹੋ ਰਹੇ ਨੇ ਤੇ ਆਉਣ ਵਾਲੇ ਦਿਨਾਂ 'ਚ ਦੱਸਾਂਗੇ। ਪਰ ਅਜੇ ਡੋਨਲਡ ਟਰੰਪ ਤੇ ਇੰਨਾ ਕੁ ਵਿਸ਼ਵਾਸ ਕੀਤਾ ਜਾ ਸਕਦਾ ਜਿੰਨਾ ਕੁ ਈਰਾਨ ਦੀ ਵਾਰ ਦੇ ਉੱਪਰ। ਹਰੇਕ ਵੀਕ ਇਹ ਕਹਿੰਦਾ ਸੀ ਅਗਲੇ ਵੀਕ ਈਰਾਨ ਦੀ ਵਾਰ ਖਤਮ ਆ, ਤੇ ਹੁਣ 6 ਮਹੀਨੇ ਤੋਂ ਪਲੱਸ ਦਾ ਟਾਈਮ ਹੋ ਗਿਆ। ਟੈਕਸਸ ਇੱਕ ਐਸੀ ਸਟੇਟ ਆ ਜਿੱਥੇ ਜਿੱਥੇ ਜਿਹੜੇ ਮੈਕਸੀਕਨ ਵੋਟ ਆ ਉਹ ਬਹੁਤ ਵੱਡਾ ਅਸਰ ਦਿਖਾਉਂਦੀ ਹੈ। ਇਸ ਸਮੇਂ ਟੈਕਸਸ ਦੇ ਜਿਹੜੇ ਸੈਨੇਟਰ ਦੀ ਸੀਟ ਆ, ਅਗਰ ਡੋਨਲਡ ਟਰੰਪ ਦੀ ਪਾਰਟੀ ਨਵੰਬਰ 'ਚ ਹਾਰ ਜਾਂਦੀ ਹੈ ਇਹ ਬੜਾ ਵੱਡਾ ਮਾੜਾ ਹਾਲ ਹੋਊਗਾ। ਇਹ ਸਮਝ ਲਓ ਵੀ ਜਿਵੇਂ ਕੰਜ਼ਰਵੇਟਿਵ ਪਾਰਟੀ ਦਾ ਹਾਲ ਇਸ ਸਮੇਂ ਕੈਨੇਡਾ 'ਚ ਆ, ਇਸੇ ਤਰ੍ਹਾਂ ਦਾ ਹਾਲ ਜਿਹੜਾ ਹੈਗਾ ਰਿਪਬਲਿਕਨ ਪਾਰਟੀ ਜਿਹੜੀ ਡੋਨਲਡ ਟਰੰਪ ਦੀ ਪਾਰਟੀ ਆ ਉਹਦਾ ਅਮੈਰੀਕਾ 'ਚ ਹੋ ਜਾਊਗਾ। ਡੈਮੋਕ੍ਰੈਟ ਕੋਈ ਚੰਗਾ ਲੀਡਰ ਨਾ ਹੋਣ ਦੇ ਬਾਵਜੂਦ ਵੀ ਇਹ ਸੀਟਾਂ ਜਿੱਤ ਜਾਣਗੇ, ਯਾਨੀ ਕਿ ਉਹਨਾਂ ਕੋਲ ਕੋਈ ਚੰਗੀ ਲੀਡਰਸ਼ਿਪ ਹੈ ਨਹੀਂ ਇਸ ਵੇਲੇ ਜਿਹੜੀ ਡੋਨਲਡ ਟਰੰਪ ਦੇ ਮੁਕਾਬਲੇ 'ਚ ਆਵੇ। ਪਰ ਡੈਮੋਕ੍ਰੈਟਸ ਵੇਟ ਕਰ ਰਹੇ ਨੇ ਕਿ ਕਿਤੇ ਇਹ ਆਦਮੀ ਜਿਹੜਾ ਇਹ ਨਾ ਕਹੇ ਥਰਡ ਟਰਮ ਪ੍ਰੈਜੀਡੈਂਟ 'ਚ ਮੈਂ ਆਊਂਗਾ ਜੀ ਨਵਾਂ ਲਾਅ ਚੇਂਜ ਕਰਕੇ ਕਿ ਮੈਂ ਹੀ ਇਲੈਕਸ਼ਨ ਲੜੂੰਗਾ। ਉੱਥੇ ਬਰਾਕ ਓਬਾਮਾ ਨੂੰ ਬੜਾ ਜ਼ਿਆਦਾ ਪਾਪੂਲਰ ਕੀਤਾ ਜਾ ਰਿਹਾ ਇਸ ਸਮੇਂ, ਪਾਪੂਲਰ ਤਾਂ ਹੈ ਹੀ ਸੀ, ਮਤਲਬ ਉਹਨੂੰ ਬਾਹਰ ਕੱਢਿਆ ਜਾ ਰਿਹਾ, ਲੋਕਾਂ 'ਚ ਲੈ ਕੇ ਜਾਇਆ ਜਾ ਰਿਹਾ
2: ਜੀ।
0: ਇਹ ਜਿਹੜੇ ਸਾਰੇ ਸਮੀਕਰਨ ਨੇ ਨਾ ਇਹ, ਤੇ ਇਹਦੇ ਨਾਲ ਇੰਟਰਸਟ ਰੇਟ ਕਿਵੇਂ ਜੁੜਿਆ ਹੋਇਆ ਉਹ 'ਤੇ ਵੀ ਗੱਲ ਕਰ ਸਕਦੇ ਹਾਂ ਆਪਾਂ ਕਿ ਇੰਟਰਸਟ ਰੇਟ ਜਿਹੜੇ ਇਹ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਜੁੜੇ ਹੋਏ ਨੇ। ਨਵੰਬਰ ਨੂੰ ਜੇ ਟੋਟਲੀ ਮੈਂ ਦੇਖਾਂ ਕਿ ਮੈਂ ਜਿੰਨਾ ਕੁ ਰਿਸਰਚ ਕੀਤਾ, ਨਵੰਬਰ ਹੁਣ ਤੱਕ ਇਹ ਦਿਖਾ ਰਿਹਾ ਕਿ ਡੋਨਲਡ ਟਰੰਪ ਜਾਊਗਾ ਇਹਨਾਂ ਇਲੈਕਸ਼ਨਸ ਨੂੰ, ਹਾਰੂਗਾ, ਔਰ ਹਾਰਨ ਦਾ ਕਾਰਨ ਹੀ 2 ਮੁੱਦੇ ਹੋਣਗੇ। ਕੱਲ ਇੱਕ ਵੀਡੀਓ ਅਮੈਰੀਕਾ 'ਚ ਬੜੀ ਵਾਇਰਲ ਹੋਈ ਸੀ ਪਰਸੋਂ, ਜਿਹਦੇ ਵਿੱਚ ਇੱਕ ਲੜਕੀ ਨੇ ਇੱਕ ਆਈਸਕ੍ਰੀਮ ਦਿਖਾਈ ਜਿਹੜੀ ਕਿ $9 ਦੀ ਸੀ, ਛੋਟਾ ਜਿਹਾ ਕੱਪ ਸੀਗਾ। ਉਹ ਇਹ ਤਾਂ ਕੈਨੇਡਾ 'ਚ ਵੀ ਇਹੀ ਹਾਲ ਹੋਇਆ, ਉਹ ਕੁੜੀ ਕੱਲੀ ਅਮੈਰੀਕਾ ਨੂੰ ਕਹੇਗੀ $9 'ਚ ਛੋਟਾ ਜਿਹਾ ਕੱਪ ਸੀਗਾ ਆਈਸਕ੍ਰੀਮ ਦਾ ਜਿਹੜਾ ਦਿੱਤਾ ਜਾ ਰਿਹਾ, ਤੇ ਉਹ ਕਹਿ ਰਹੀ ਸੀ ਕਿ ਇਹ ਅਮੈਰੀਕਾ ਹੈਗਾ ਜਿੱਥੇ $9 'ਚ 1.5 ਸਕੂਪ ਦਾ ਕੱਪ ਮੈਨੂੰ ਆਈਸਕ੍ਰੀਮ ਦਾ ਮਿਲਿਆ ਹੈਗਾ। ਸੋ ਉਹ ਵੀਡੀਓ ਬੜੀ ਵਾਇਰਲ ਹੋਈ ਮਹਿੰਗਾਈ ਦੇ ਉੱਪਰ, ਮਹਿੰਗਾਈ ਦੇ ਮੁੱਦੇ ਤੇ ਡੋਨਲਡ ਟਰੰਪ ਆਇਆ ਸੀ ਤੇ ਯੁੱਧਾਂ ਦੇ ਮਾਮਲੇ 'ਚ ਆਇਆ ਸੀ, ਦੋਨਾਂ 'ਚ ਹਾਰ ਗਿਆ। ਟ੍ਰੇਡ ਡੀਲ ਦੇ ਕਾਰਨ ਯੂਰਪ ਜਿਹੜਾ ਹੈਗਾ, ਜਿਸ ਤਰ੍ਹਾਂ ਪਿਛਲੇ ਦਿਨਾਂ 'ਚ ਫਰਾਂਸ ਆਪਣਾ ਸੋਨਾ ਚੱਕ ਕੇ ਲੈ ਗਿਆ ਉੱਥੋਂ, ਇਸੇ ਤਰ੍ਹਾਂ ਸਪੇਨ ਆਪਣੀ ਗੱਲਬਾਤ ਕਰ ਰਿਹਾ ਕਿ ਮੇਰੇ ਜਿਹੜੇ ਐਸੈਟਸ ਨੇ ਉਹ ਵੀ ਮੈਂ ਅਲੱਗ ਕਰ ਦੇਣੇ ਨੇ। ਕੈਨੇਡਾ ਨੂੰ ਤਿਆਰ ਕੀਤਾ ਜਾ ਰਿਹਾ ਨਵੇਂ ਅਮਰੀਕਾ ਦੀ ਤਰ੍ਹਾਂ। ਜੇ ਮੈਂ ਟੋਟਲ ਦੇਖਾਂ ਅਗਲੇ 10 ਸਾਲ ਦੇ ਵਿੱਚ, ਇਹ ਦੇਖਿਆ ਜਾ ਰਿਹਾ ਕਿ ਕੈਨੇਡਾ ਇੱਕ ਵਿਕਸਿਤ, ਬਹੁਤ ਜ਼ਿਆਦਾ ਵਿਕਸਿਤ G7 ਮੁਲਕਾਂ ਚ ਇਸ ਮੁਲਕ ਨੂੰ ਵਿਕਸਿਤ ਕੀਤਾ ਜਾਵੇ, ਕਿਉਂਕਿ ਕੈਨੇਡਾ ਕੋਲ ਲੈਂਡ ਹੈ
1: ਜੀ,
0: ਜ਼ਮੀਨ ਬਹੁਤ ਆ। ਤੇ ਕੈਨੇਡਾ ਦਾ ਸਿਸਟਮ ਜਿਹੜਾ ਯੂਰਪ ਦੇ ਸਿਸਟਮ ਨਾਲ ਮੈਚ ਕਰਦਾ। ਜਿਹੜਾ ਸਮਿਟ ਚੱਲ ਰਿਹਾ ਸੀ ਇਹਦੇ ਵਿੱਚ ਕਿਹਾ ਗਿਆ ਮਜ਼ਾਕੀਆ ਤੌਰ ਦੇ ਉੱਤੇ ਕਿ ਕੈਨੇਡਾ ਯੂਰਪ ਨੂੰ ਪਿਆਰ ਕਰਨਾ ਸ਼ੁਰੂ ਕਰ ਚੁੱਕਿਆ ਹੈਗਾ। ਉਸ ਮਜ਼ਾਕ ਦੇ ਵਿੱਚ ਇੱਕ ਪ੍ਰਧਾਨ ਮੰਤਰੀ ਵੱਲੋਂ ਜਿਹੜੇ ਯੂਰਪੀਅਨ ਯੂਨੀਅਨ ਦੇ ਆ, ਇਹ ਕਿਹਾ ਗਿਆ ਕਿ ਅਸੀਂ ਕੈਨੇਡਾ ਨੂੰ ਆਪਣੇ ਬਰਾਬਰ ਦਾ ਨਹੀਂ, ਆਪਣੇ ਤੋਂ ਉੱਪਰ ਦਾ ਮੰਨ ਕੇ ਚੱਲਦੇ ਪਏ ਹਾਂ। ਯਾਨੀ ਕਿ ਯੂਰਪ ਜਿਹੜਾ ਹੈਗਾ ਇਹ ਦਿਖਾ ਰਿਹਾ ਕਿ ਨਾ ਤਾਂ ਅਸੀਂ ਚਾਈਨਾ ਨਾਲ ਰਲਣਾ ਤੇ ਨਾ ਅਸੀਂ ਅਮਰੀਕਾ ਨਾਲ ਰਲਣਾ, ਅਸੀਂ ਰਸ਼ੀਆ ਨਾਲ ਲੜ ਰਹੇ ਹਾਂ ਇਸ ਵੇਲੇ। ਤੇ ਰਸ਼ੀਅਨ ਡਰੋਨ ਨੇ ਜਿਹੜੇ ਯੂਰਪ ਦੇ ਆਸ ਪਾਸ ਵੀ ਨਜ਼ਰ ਆ ਰਹੇ ਨੇ ਘੁੰਮਦੇ, ਜਾਂ ਰਸ਼ੀਅਨ ਜਹਾਜ਼, ਸੋਰੀ ਮਾਫੀ ਚਾਹੂੰਗਾ, ਨਾਟ ਡਰੋਨ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ, ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਪਿਛਲੇ ਦਿਨਾਂ ਚ ਮੈਂ ਸੋਚਦਾ ਸੀ ਸਾਰਿਆਂ ਨੂੰ ਦੱਸੂਗਾ।
1: ਮੀਟਿੰਗ
0: ਚ ਜਾਣਾ ਸੰਤੋਸ਼, ਇੱਕ ਕੰਪਨੀ ਨੇ 12 ਲੱਖ ਰੁਪਏ ਦੇ ਵਿੱਚ ਛੋਟਾ ਜਿਹਾ ਕਮਰਸ਼ੀਅਲ ਯੂਨਿਟ ਲਿਆ ਸੀ $12 ਲੱਖ ਦੇ ਵਿੱਚ, ਜਿਹੜਾ ਕਿ ਕੌਂਡੋਮੀਨੀਅਮ ਦੇ ਅੰਡਰ ਸੀ ਤੇ 2000 ਸਕੁਅਰ ਫੁੱਟ ਤੋਂ ਥੱਲੇ ਸੀਗਾ ਕਮਰਸ਼ੀਅਲ। ਅੱਜ ਉਹੀ ਕੰਪਨੀ ਅਰਾਊਂਡ 16 ਜਾਂ 17 ਲੱਖ ਦੇ ਵਿੱਚ ਸਟੈਂਡ ਅਲੋਨ ਬਿਲਡਿੰਗ ਪ੍ਰੋਪਰ ਪੂਰੀ ਵੱਡੀ ਲੈਣ ਲੱਗੀ ਹੈ। ਕੰਪਨੀ ਵੱਡੀ ਹੋ ਰਹੀ ਹੈ ਕਿਉਂਕਿ ਇਸ ਕੰਪਨੀ ਨੇ ਬਹੁਤ ਕੰਟਰੈਕਟ ਲਏ ਨੇ, ਰਿਸੈਸ਼ਨ ਇਹਨਾਂ ਲਈ ਬਹੁਤ ਵਧੀਆ। ਕੰਸਟਰਕਸ਼ਨ ਦੇ ਕੰਟਰੈਕਟ ਨੇ ਨਵੇਂ ਬਹੁਤ ਸਾਰੇ ਮਿਲੇ ਨੇ
2: ਜੀ ਜੀ।
0: ਸੋ ਡੰਕਨ ਡੋਨਟ ਵਰਗੀ ਕੰਪਨੀ ਜਿਹੜੀ ਆ ਰਹੀ ਹੈ ਇਸੇ ਕੰਪਨੀ ਦੇ ਥਰੂ ਕੰਸਟਰਕਸ਼ਨ ਕਰਵਾ ਰਹੀ ਹੈ। ਅੱਜ ਮੇਰੀ ਇਹਨਾਂ ਨਾਲ ਮੀਟਿੰਗ ਆ। ਸੋ ਅੱਜ ਇਹ ਜਿਹੜੀ ਪ੍ਰੋਪਰਟੀ 25 ਤੋਂ 26 ਲੱਖ ਦੀ ਮਿਲਦੀ ਨਹੀਂ ਸੀ, ਉਹਨੂੰ 16 ਜਾਂ 17 ਲੱਖ ਰੁਪਏ ਦੇ ਵਿੱਚ ਖਰੀਦਣ ਲੱਗੇ ਨੇ। ਯਾਨੀ ਕਿ 1 ਮਿਲੀਅਨ ਦਾ ਪ੍ਰੋਫਿਟ ਇਹਨਾਂ ਦਾ ਜਿਹੜਾ ਬਣੂਗਾ ਨਾ, ਉਹ ਇਹਨਾਂ ਦੇ ਲਈ ਮਾਈਲਸਟੋਨ ਸਾਬਿਤ ਹੋਊਗਾ ਇਹਨਾਂ ਦੇ ਕਮਰਸ਼ੀਅਲ ਯੂਨਿਟ ਦੇ ਵਿੱਚ। ਸੋ ਅੱਜ ਜੇ ਤੁਸੀਂ ਕੋਈ ਇਨਵੈਸਟਰ ਹੈਗੇ ਹੋ ਜਾਂ ਤੁਸੀਂ ਕੁਛ ਹੋਰ ਹੈਗੇ ਹੋ ਜਿਹੜੇ ਸੋਚਦੇ ਹੋ, ਇੰਸਟੈਡ ਆਫ ਸਟਾਕ ਜਿਹੜਾ ਜਿੱਥੇ ਬਬਲ ਬਣ ਗਿਆ ਹੈਗਾ ਸਟਾਕ ਚ, ਪੂਰਾ ਬਬਲ ਬਣ ਚੁੱਕਿਆ, ਕਿਉਂਕਿ ਨਕਲੀ ਇਨਵੈਸਟਮੈਂਟਸ ਬਹੁਤ ਨੇ ਐਲਨ ਮਸਕ ਤੋਂ ਲੈ ਕੇ ਸਾਰੀਆਂ ਦੀ ਕੰਪਨੀਆਂ ਦੇ ਵਿੱਚ। ਜਿਹੜੇ ਟ੍ਰ੿ੇਡਿੰਗ ਨਹੀਂ ਕਹਿੰਦੇ, ਮੈਂ ਟ੍ਰੇਡਿੰਗ ਕਰਦਾ ਜੀ ਘਰੋਂ ਬਹਿ ਕੇ ਮੈਂ ਪੈਸੇ ਬਣਾਉਣਾ। ਮੈਂ ਇੱਕ ਐਸੇ ਪਰਿਵਾਰ ਨੂੰ ਜਾਣਦਾ, ਸਾਡੇ ਇੱਥੇ ਕੰਮ ਕਰਦੇ ਸੀ ਫਰਕਰ ਸੀ, ਉਹਨਾਂ ਦੇ ਪਰਿਵਾਰ ਚੋਂ ਇੱਕ ਜਵਾਕ ਨੇ $57,000 ਇੱਕ ਵੀਕ ਚ ਲੂਜ਼ ਕਰ ਲਿਆ, ਜਿਹੜਾ ਕਿ ਉਹਨੇ 3-4 ਸਾਲ ਚ ਜੋੜਿਆ ਸੀਗਾ, ਇੱਕ ਵੀਕ ਚ ਲੂਜ਼ ਕਰ ਗਿਆ। ਸੋ ਮੈਂ ਕਹੂੰਗਾ ਕਿ ਫਿਜ਼ੀਕਲ ਮਾਰਕੀਟ ਚ ਕੰਮ ਕਰੋ, ਰੀਅਲ ਸਟੇਟ ਕਦੇ ਨੀ ਕਿਤੇ ਜਾਂਦੀ ਹੁੰਦੀ ਦੁਨੀਆਂ ਦੀ। ਤੇ ਜਿਸ ਤਰ੍ਹਾਂ ਦੇ ਨਾਲ ਮਾਰਕਰ ਲਈ ਕੰਮ ਕਰ ਰਿਹਾ, ਮੈਂ 100% ਪੋਜ਼ਿਟਿਵ ਹਾਂ ਆਉਣ ਵਾਲਾ ਟਾਈਮ ਬਹੁਤ ਵਧੀਆ ਆਊਗਾ, ਤੇ ਤੁਸੀਂ ਵੀ ਪੋਜ਼ਿਟਿਵ ਹੋ। ਥੋੜ੍ਹਾ ਜਿਹਾ ਟਫ ਟਾਈਮ ਆਪਾਂ ਨੂੰ ਹੋਰ ਕੱਢਣਾ ਪੈਣਾ। ਮੈਨੂੰ ਕਾਲ ਕਰਨੀ ਹੈ 416-518-3200। ਕੋਈ ਵੀ ਬੰਦਾ ਕਮਰਸ਼ੀਅਲ ਪ੍ਰੋਪਰਟੀ ਵੇਚਣੀ ਚਾਹੁੰਦਾ ਆਪਣੀ ਹੁਣ ਰਾਈਟ ਨਾਓ, ਕੋਈ ਵੀ ਬੰਦਾ ਕਮਰਸ਼ੀਅਲ ਮਿਲਟਨ ਪੁਸ਼ਲਿੰਜਾ ਏਰੀਆ
1: ਜੀ,
0: ਜਿਹੜਾ ਕਿ ਹਾਈਵੇ 6 ਜਿਹਨੂੰ ਸਾਊਥ ਕਹਿੰਦੇ, ਹੈਮਿਲਟਨ ਨੂੰ ਜਾਂਦਾ ਉਸ ਏਰੀਆ, ਜਾਂ ਕਿਚਨਰ ਵਾਟਲੂ ਕੇਮਬ੍ਰਿਜ, ਜਾਂ ਬ੍ਰੈਂਟਨ ਤੇ ਮਿਸਿਸਾਗਾ, ਕੋਈ ਵੀ ਈਟੋਬਿਕੋ ਵੀ ਹੋ ਸਕਦਾ, ਕੋਈ ਵੀ ਕਮਰਸ਼ੀਅਲ ਪ੍ਰੋਪਰਟੀ ਵੇਚਣੀ ਚਾਹੁੰਦਾ, 416-518-3200 416-518-3200 ਬਿਨਾਂ ਮਾਰਕੀਟ ਚ ਗਿਆ ਤੋਂ ਤੁਸੀਂ ਆਪਣੀ ਕਮਰਸ਼ੀਅਲ ਪ੍ਰੋਪਰਟੀ ਵੇਚ ਕੇ ਜਿੱਥੇ ਫੰਡ ਦੀ ਜ਼ਰੂਰਤ ਉੱਥੇ ਯੂਜ਼ ਕਰ ਲਓਗੇ। 416-518-3200 ਤੇ ਕਾਲ ਕਰ ਲਿਓ, ਤੁਹਾਡੀ ਪ੍ਰਾਈਵੇਟ ਡੀਲ ਹੋ ਜੂਗੀ। 416-518-3200। ਤੇ ਹੋਰ ਵੀ ਕਿਸੇ ਨੇ ਕਾਲ ਕਰਨੀ ਹੋਈ ਮੈਨੂੰ, ਕਿਸੇ ਕੋਈ ਕਰਜ਼ਾ, ਕੋਈ ਹੋਰ ਆਪਣੀ ਜਿਹੜਾ ਹੈਗਾ ਕੋਈ ਸਲਾਹ ਲੈਣੀ ਹੈ ਫੰਡਿੰਗ ਦੇ ਨਾਲ ਰਿਲੇਟਡ, ਪੈਸੇ ਨਾਲ ਰਿਲੇਟਡ, 416-518-3200 ਤੇ ਮੈਨੂੰ ਕਾਲ ਕਰ ਲਿਓ, ਮੈਂ ਵਿਲਿੰਗ ਹਾਂ ਤੁਹਾਡੀ ਕਾਲ ਦੇ ਆਨਸਰ ਕਰਨ ਲਈ। 416-518-3200। ਥੈਂਕ ਯੂ ਜੀ।
1: ਥੈਂਕ ਯੂ ਸੋ ਮਚ ਅਮਨ ਜੀ। ਸੋ ਸਾਰਿਆਂ ਨੇ ਕਾਲ ਕਰਨੀ ਹੈ ਜਿਨ੍ਹਾਂ ਨੇ ਵੀ ਇਨਫੋਰਮੇਸ਼ਨ ਲੈਣੀ ਆ, 416-518-3200, 416-518-3200 ਤੇ। ਫਾਈਨਲੀ ਹੁਣ ਅਮਨ ਜੀ ਤੁਹਾਡੇ ਸਾਰਿਆਂ ਦੀਆਂ ਕਾਲਸ ਨੂੰ ਆਨਸਰ ਕਰਨ ਲਈ ਰੈਡੀ ਹੋ ਚੁੱਕੇ ਆ। ਸੋ ਤੁਸੀਂ ਵੀ ਆਪਣੇ ਕੁਐਸਚਨਸ ਜਿਹੜੇ ਵੀ ਹੈਗੇ ਆ, ਅਗਰ ਤੁਸੀਂ ਫੰਡਿੰਗ, ਤੁਹਾਡੇ ਕੋਲ ਪੈਸੇ ਬਹੁਤ ਜ਼ਿਆਦਾ ਤੁਹਾਡੇ ਕਾਰਡਸ 'ਤੇ ਚੜ ਗਏ ਹੋਏ ਆ ਔਰ ਤੁਹਾਨੂੰ ਕੋਈ ਸੋਲਿਊਸ਼ਨ ਨਹੀਂ ਨਜ਼ਰ ਆ ਰਿਹਾ, ਤੇ ਇੱਕੋ ਇੱਕ ਨੰਬਰ ਡਾਇਲ ਕਰਨਾ ਹੈ 416-518-3200, 416-518-3200। ਔਰ ਕਮਰਸ਼ੀਅਲ ਵਾਲੀ ਗੱਲ ਬਹੁਤ ਵਧੀਆ ਪੰਕਜ ਜੀ, ਅਮਨ ਜੀ ਦੱਸ ਕੇ ਗਏ, ਇੱਕ ਪੋਟੈਂਸ਼ੀਅਲ ਕਲਾਇੰਟ ਹੈਗੇ ਰੈਡੀ ਟੂ ਬਾਏ, ਤੁਹਾਡੀ ਮਾਰਕੀਟ 'ਤੇ ਜਾਣ ਤੋਂ ਪਹਿਲਾਂ ਕਮਰਸ਼ੀਅਲ ਪ੍ਰੋਪਰਟੀ ਸੈੱਲ ਹੋ ਜਾਏਗੀ ਔਰ ਤੁਸੀਂ ਕਾਲ ਕਰਨਾ ਹੈ ਅਮਨ ਜੀ ਨੂੰ 416-518-3200 416-518-3200 ਤੇ ਪੰਕਜ ਜੀ ਜਿੱਥੇ ਵੀ ਦੇਖੀਏ ਅਸੀਂ ਕੁਛ ਨਾ ਕੁਛ ਨੈਗੇਟਿਵ ਲੋਕੀ ਕਰ ਰਿਹਾ ਗੱਲਾਂ ਕਿ ਇਕਨੋਮੀ ਦਾ ਹਾਲ ਬਹੁਤ ਮਾੜਾ ਹੈ ਔਰ ਹਰ ਪਾਸੇ ਨੈਗੇਟਿਵਿਟੀ ਹੈ ਲੇਕਿਨ ਕਹਿੰਦੇ ਨਾ ਦਿਨ ਦੇ ਬਾਅਦ ਰਾਤ ਤੇ ਰਾਤ ਤੋਂ ਬਾਅਦ ਫਿਰ ਸਵੇਰਾ ਹੁੰਦਾ ਹੀ ਹੁੰਦਾ ਹੈ ਸੋ ਹਮੇਸ਼ਾ ਤੁਸੀਂ ਆਪਣੇ ਦਿਲ ਨੂੰ ਖੁਸ਼ਹਾਲ ਰੱਖਣਾ ਹੈ ਔਰ ਅੱਗੇ ਵਧਣ ਦੀ ਤਰਫ ਸੋਚਣਾ ਹੈ ਦੇਖੋ ਜੀ ਇਕੋਨਮੀ ਆ ਇਹ ਇੱਕ ਰੀਸਾਈਕਲਿੰਗ ਪ੍ਰੋਸੈਸ ਚੱਲ ਰਿਹਾ ਤੇ ਜਦੋਂ ਨੀਚੇ ਨੂੰ ਜਾਏਗਾ ਤਾਂ ਉੱਪਰ ਨੂੰ ਵੀ ਆਣਾ ਹੀ ਆਣਾ ਹੈਗਾ ਸੋ ਤੁਸੀਂ ਕਿਸੇ ਨੇ ਵੀ ਟੈਨਸ਼ਨ ਨਹੀਂ ਲੈਣੀ ਹੈ ਟੈਨਸ਼ਨ ਹੈਗੀ ਆ ਤਾਂ ਕਾਲ ਕਰੋ ਅਮਨ ਜੀ ਨੂੰ ਤੇ ਤੁਹਾਡੀ ਸਾਰੀ ਟੈਨਸ਼ਨ ਦੂਰ ਹੋ ਜਾਏਗੀ 416-518-3200-416-518-3200 ਤੇ ਨਜ਼ਾਰਾ ਦੀ ਟੀਮ ਨਾਲ ਅਸੀਂ ਗੱਲ ਕਰਦੇ ਹਾਂ ਪੰਕਜ ਜੀ ਕਿਉਂਕਿ ਨਜ਼ਾਰਾ ਦੀ ਟੀਮ ਨੇ ਬਹੁਤ ਜਲਦੀ ਬਿਜ਼ੀ ਹੋ ਜਾਣਾ ਹੈ ਉਹਨਾਂ ਦੇ ਮੈਸੇਜਸ ਆ ਰਹੇ ਆ ਕਿ ਸਾਡੇ ਕੋਲ ਕਾਲਸ ਕਾਫੀ ਵੱਜ ਰਹੀਆਂ ਤੁਸੀਂ ਸਾਨੂੰ ਜਲਦੀ ਜਲਦੀ ਆਉਣੀ ਆ ਲਓ ਸੋ ਪ੍ਰਨੀਤ ਜੀ ਥੈਂਕ ਯੂ ਸੋ ਮਚ ਤੁਸੀਂ ਕਾਲ ਨੂੰ ਹੋਲਡ ਕੀਤਾ ਤੇ ਤੁਹਾਡਾ ਵੈਲਕਮ ਹੈ ਸ਼ੋ ਤੇ ਦੱਸੋ ਨਜ਼ਾਰਾ ਦੀ ਟੀਮ ਨਜ਼ਾਰਾ ਕਿਵੇਂ ਦਵਾ ਰਹੀ ਹੈ ਫਿਰ
2: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਹਾਂਜੀ ਆਪਣੇ ਕੋਲ ਨਜ਼ਾਰਾ ਤੇ ਵੀਕ ਦੇ ਸਪੈਸ਼ਲ ਆਫਰ ਚੱਲ ਰਹੇ ਨੇ 30 ਪੀਪਲ ਦੀ ਗੈਦਰਿੰਗ ਵਾਸਤੇ ਸੋ ਜਸਟ ਇਨ $1,000 ਤੁਸੀਂ 30 ਜਣਿਆਂ ਦੀ ਗੈਦਰਿੰਗ ਸਾਡੇ ਕੋਲ ਵੀਕ ਡੇਜ਼ ਦੇ ਵਿੱਚ ਕਰ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਅਨਲਿਮਿਟਡ ਫੂਡ ਸਰਵਿੰਗਸ ਮਿਲਣਗੀਆਂ ਤੇ ਅਨਲਿਮਿਟਡ ਤੁਹਾਨੂੰ ਸੋਫਟ ਡਰਿੰਕਸ ਮਿਲਣਗੀਆਂ ਉਹਦੇ ਨਾਲ ਦੇ ਨਾਲ ਤੁਹਾਨੂੰ ਡੀਜੇ ਸਿਸਟਮ ਤੇ ਡਿਸਕੋ ਲਾਈਟਸ ਤੁਹਾਨੂੰ ਬਿਲਕੁਲ ਹੀ ਫ੍ਰੀ ਮਿਲਣਗੀਆਂ ਤੇ ਜਲਦੀ ਜਲਦੀ ਪਹੁੰਚੋ ਤੁਸੀਂ ਨਜ਼ਾਰਾ ਤੇ ਸਾਨੂੰ ਕਾਲ ਕਰੋ ਤੇ ਸਾਡੇ ਸਲੋਟਸ ਕਿਉਂਕਿ ਜਲਦੀ ਹੀ ਬੁੱਕ ਹੋ ਰਹੇ ਨੇ ਤੇ ਅਸੀਂ ਰੋਜ਼ ਸਾਡੀਆਂ 2 ਜਾਂ 3 ਸਾਡੇ ਇਵੈਂਟਸ ਅਸੀਂ ਰੋਜ਼ ਹੋਲਡ ਕਰ ਰਹੇ ਹਾਂ ਉੱਥੇ ਤੇ ਸਾਨੂੰ ਕਾਫੀ ਕਾਲਸ ਆ ਰਹੀਆਂ ਨੇਗੀਆਂ ਇਵੈਂਟ ਬੁੱਕ ਕਰਨ ਵਾਸਤੇ ਸਾਡੇ ਕੋਲ ਡੇਟਸ ਬਹੁਤ ਹੀ ਲਿਮਿਟਡ ਅਵੇਲੇਬਲ ਨੇ ਤੇ ਇਹ ਬਹੁਤ ਲਿਮਿਟਡ ਟਾਈਮ ਦਾ ਆਫਰ ਆ ਸੋ ਤੁਸੀਂ ਜਲਦੀ ਜਲਦੀ ਸਾਨੂੰ ਕਾਲ ਕਰੋ ਤੇ ਉਸ ਤੋਂ ਇਲਾਵਾ ਤੁਸੀਂ ਸਾਡੇ ਕੋਲ ਡਾਇਨਿੰਗ ਤੇ ਆਓ ਤੇ ਸਾਡੇ ਕੋਲ ਤੁਸੀਂ 1 ਪਾਉਂਡ ਅੰਮ੍ਰਿਤਸਰੀ ਫਿਸ਼ ਦੇ ਉੱਤੇ ਅਸੀਂ ਤੁਹਾਨੂੰ 1 ਪੌਪ ਬਿਲਕੁਲ ਫ੍ਰੀ ਦਵਾਂਗੇ ਤੇ ਸਾਡੇ ਕੋਲ ਅਸੀਂ ਹੁਣ ਸਾਡਾ ਕਿਡਸ ਫੇਵਰੇਟ ਮੀਡੀਅਮ ਪੀਜ਼ਾ ਵੀ ਅਸੀਂ ਐਡ ਕਰ ਚੁੱਕੇ ਹਾਂ ਤੇ ਮੀਡੀਅਮ ਪੀਜ਼ਾ ਵਿਦ ਫਰਾਈਜ਼ ਐਂਡ ਵਿਦ 1 ਪੌਪ ਅਸੀਂ ਤੁਹਾਨੂੰ ਦਵਾਂਗੇ $899 ਦੇ ਵਿੱਚ ਇੱਕ ਮੀਡੀਅਮ ਪੀਜ਼ਾ ਫਰਾਈਜ਼ ਐਂਡ ਪੌਪ ਤੁਸੀਂ ਸਿਰਫ $899 ਦੇ ਵਿੱਚ ਲੈ ਕੇ ਜਾ ਸਕਦੇ ਹੋ ਤੇ ਸਾਡਾ ਉਹ ਕਿਡਸ ਫੇਵਰੇਟ ਆ ਅਸੀਂ ਇਹ ਆਪਣੇ ਮੈਨਿਊ ਤੇ ਈਵਨ ਆਪਣੇ ਕੇਟਰਿੰਗ ਦੇ ਮੈਨਿਊ ਦੇ ਵਿੱਚ ਵੀ ਐਡ ਆਨ ਕੀਤਾ ਆ ਸੋ ਜੇ ਤੁਸੀਂ ਸਾਡੇ ਨਾਲ ਕੇਟਰਿੰਗ ਬੁੱਕ ਕਰਾ ਰਹੇ ਹੋ ਤੇ ਤੁਸੀਂ ਸਾਡੇ ਕੋਲੋਂ ਪੀਜ਼ਾ ਐਡ ਕਰਵਾ ਸਕਦੇ ਹੋ
1: ਵਾਹ ਬਹੁਤ ਵਧੀਆ ਆਪਸ਼ਨ ਹੈ ਪੰਕਜ ਜੀ ਨਹੀਂ ਤੇ ਅਸੀਂ ਜਦੋਂ ਵੀ ਕਿਤੋਂ ਕਰਾਈਏ ਸਾਨੂੰ ਬੱਚਿਆਂ ਲਈ ਪੀਜ਼ਾ ਅਲੱਗ ਤੋਂ ਆਰਡਰ ਕਰਨਾ ਪੈਂਦਾ ਹੈ ਸੋ ਤੁਹਾਡੇ ਬੱਚਿਆਂ ਦਾ ਵੀ ਧਿਆਨ ਰੱਖਦੇ ਆ ਨਜ਼ਾਰਾ ਵਾਲੇ ਇੰਜ ਨਹੀਂ ਹੈ ਕਿ ਸਿਰਫ 1 ਸੈਗਮੈਂਟ ਯਾਨੀ ਕਿ ਸਿਰਫ ਅਡੋਲਟਸ ਲਈ ਹੁੰਦਾ ਹੈ ਇਹਨਾਂ ਨੇ ਬੱਚਿਆਂ ਨੂੰ ਵੀ ਬਹੁਤ ਸਪੈਸ਼ਲ ਟ੍ਰੀਟਮੈਂਟ ਪ੍ਰੋਵਾਈਡ ਕਰਨੀ ਹੈ ਔਰ ਇਹਨਾਂ ਦਾ ਮੈਨਿਊ ਕਿਡਸ ਸਪੈਸ਼ਲ ਹੁੰਦਾ ਹੈ ਸੋ ਤੁਹਾਨੂੰ ਕੋਈ ਸਟ੍ਰੈਸ ਨਹੀਂ ਲੈਣੀ ਅਲੱਗ ਅਲੱਗ ਬੁਕਿੰਗ ਕਰਨ 'ਚ ਸੋ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ ਤੇ ਕਾਲ ਕਿੱਥੇ ਕਰਨ ਪੜਨੀ ਜੀ
2: ਹਾਂਜੀ ਤੁਸੀਂ ਸਾਡੇ ਕੋਲ ਪਹੁੰਚਣਾ ਨਜ਼ਾਰਾ ਤੇ ਉਹਦੀ ਲੋਕੇਸ਼ਨ ਹੈਗੀ ਹੈ ਸਟੀਲਸ ਐਂਡ ਕੈਨੇਡੀ ਤੇ 30 ਰੈਂਬਲਰ ਡਰਾਈਵ ਤੇ ਮੈਂ ਇੱਕ ਵਾਰ ਦੁਬਾਰਾ ਤੁਹਾਨੂੰ ਐਡਰੈਸ ਦੱਸਦਾ ਐਡਰੈਸ ਹੈਗਾ 30 ਰੈਂਬਲਰ ਡਰਾਈਵ ਸਟੀਲਸ ਐਂਡ ਕੈਨੇਡੀ ਦੇ ਉੱਪਰ ਤੇ ਜੇ ਤੁਸੀਂ ਸਾਨੂੰ ਕਾਲ ਕਰਨੀ ਹੈ ਸਾਡਾ ਨੰਬਰ ਹੈਗਾ ਆ
1: ਨੰਬਰ ਹੈਗਾ ਹੈ ਜੀ ਇਹਨਾਂ ਦਾ
2: 905-451-2600
1: ਬੁਕਿੰਗ ਕਰਨ ਤੋਂ ਪਹਿਲਾਂ ਅਸੀਂ ਫੂਡ ਟੈਸਟਿੰਗ ਟੈਸਟਿੰਗ ਵੀ ਹੁੰਦੀ ਆ ਸੋ ਤੁਸੀਂ ਸਾਰੇ ਟੇਸਟ ਕਰੋ ਉਸ ਤੋਂ ਬਾਅਦ ਹੀ ਤੁਸੀਂ ਡਿਸਾਈਡ ਕਰੋ ਤੁਸੀਂ ਨਜ਼ਾਰਾ ਦੀ ਟੀਮ ਨੂੰ ਹਾਇਰ ਕਰ ਰਹੇ ਹੋ ਔਰ ਮੈਨੂੰ ਪਤਾ ਤੁਸੀਂ ਹਾਇਰ ਕਰੋਗੇ ਕਿਉਂਕਿ ਇੰਨਾ ਕੁ ਯਮੀ ਫੂਡ ਹੁੰਦਾ ਇਹਨਾਂ ਦਾ ਤੇ ਨਜ਼ਾਰਾ ਦੀ ਟੀਮ ਤੇ ਹੈਗੀ ਆ ਸਭ ਤੋਂ ਬੈਸਟ

0: Rambler Drive, Brampton. Major intersection, Steeles and Kennedy, 9054512600.
1: ਬਿਲਕੁਲ ਸਹੀ ਪਹੁੰਚੋ ਨਜ਼ਾਰਾ ਲੈਣਾ ਤੇ ਨਜ਼ਾਰਾ ਦੀ ਟੀਮ ਕੋਲ ਤੇ ਪੰਕਜ ਜੀ ਇੱਕ ਕੁਇਕ ਕੁਐਸਚਨ ਕਰ ਰਿਹਾ ਦੇਖਦੇ ਆ ਕੌਣ ਆਨਸਰ ਦਿੰਦਾ ਸਾਨੂੰ
2: ਜੀ ਮੇਰਾ ਕੁਐਸਚਨ ਮੈਂ ਅੱਜ ਥੋੜਾ ਜਲਦੀ ਪੁੱਛੂਗਾ ਔਰ ਆਪਣੇ ਲਿਸਨਰ ਜੋ ਵੀ ਹੈ ਵੋ ਫਟਾਫਟ ਆਨਸਰ ਦੇਣਗੇ ਬਿਕੋਜ਼ ਟਾਈਮ ਆਪਣੇ ਪਾਸ ਇੱਕਦਮ ਥੋੜਾ ਬਚਾ ਹੈ ਜੀ ਲਿਮਿਟਿਡ ਸੀਟਸ ਹੈ ਤੋ ਸੀਟਸ ਜਲਦੀ ਜਲਦੀ ਭਰੀ ਔਰ ਆਨਸਰ ਲੀਜੀਏ ਔਰ ਇੱਕ ਪ੍ਰਾਈਜ਼ ਲੈ ਜਾਈਏ ਤੋ ਸੰਤੋਸ਼ ਜੀ ਮੇਰਾ ਕੁਐਸਚਨ ਹੈ ਜੀ 9
1: ਜੀ
2: ਪਲੱਸ 9
1: ਜੀ
2: ਮਲਟੀਪਲਾਈ ਬਾਈ 9 ਮਾਈਨਸ 9 ਡਿਵਾਈਡਡ ਬਾਈ 9
1: ਅੱਜ ਤੁਸੀਂ 9
2: ਲੈ ਕੇ ਆਏ
1: ਕਭੀ 9 ਕਭੀ 3 ਇੱਕ ਨੰਬਰ ਕੇ ਪਿੱਛੇ ਪੜ ਜਾਤੇ ਹੋ ਪੰਕਜ ਜੀ ਸੋ ਮੈਂ ਪੰਜਾਬੀ ਦੇ ਵਿੱਚ ਕੁਐਸਚਨ ਰਿਪੀਟ ਕਰਦੀ ਹਾਂ ਤੇ ਜਿਹੜੇ ਲੱਕੀ ਵਿਨਰ ਹੈਗੇ ਆ ਉਹਨਾਂ ਨੂੰ ਮਿਲੇਗੀ ਇੱਕ ਪਲੇਟ ਕਿਆ ਮਿਲੇਗੀ ਇਨਕੋ ਪਹਾੜਗੰਜ ਕੇ ਛੋਲੇ ਭਟੂਰੇ ਤੇ ਪਿੱਕ ਕਿੱਥੋਂ ਕਰਨੀ ਹੈ ਤੁਸੀਂ ਤਵਾ ਕਿਚਨ ਤੇ ਤਵਾ ਕਿਚਨ ਬਾਰੇ ਵੀ ਅਸੀਂ ਤੁਹਾਨੂੰ ਇੰਟਰੋਡਕਸ਼ਨ ਵੈਸੇ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਲੇਕਿਨ ਤੁਹਾਨੂੰ ਉਹਨਾਂ ਦੀ ਟੀਮ ਵੀ ਆ ਕੇ ਕੁਛ ਦੱਸੇਗੀ ਸੋ ਇੱਕ ਪਲੇਟ ਪਹਾੜਗੰਜ ਕੇ ਛੋਲੇ ਭਟੂਰੇ ਤੇ ਕੁਐਸਚਨ ਸੁਣੋ ਧਿਆਨ ਨਾਲ ਜਲਦੀ ਜਲਦੀ ਆਨਸਰ ਕਰਨਾ ਟਾਈਮ ਬਹੁਤ ਲਿਮਿਟਿਡ ਹੈ 9 ਪਲੱਸ 9 ਮਲਟੀਪਲਾਈ 9 ਮਾਈਨਸ 9 ਡਿਵਾਈਡਡ ਬਾਈ 9 9 ਜਮਾ 9 ਗੁਣਾ 9 ਘਟਾਓ 9 ਭਾਗ 9 ਇਹ ਕਿਆ ਹੈ 9 9 9 ਸੋ ਮੇਰੇ ਅਕੋਰਡਿੰਗ ਆਨਸਰ ਵੀ 9 ਹੀ ਹੋਣਾ ਚਾਹੀਦਾ ਜਦੋਂ ਸਾਰੇ ਪਾਸੇ 9 ਹੈ ਤੇ ਆਪਾਂ ਰਸਮ ਨਹੀਂ ਤੋੜਨੀ ਲੇਕਿਨ ਦੇਖਦੇ ਹਾਂ ਐਕਚੁਅਲ ਚ ਤੁਸੀਂ ਕੀ ਆਨਸਰ ਦਿੰਦੇ ਹੋ ਤੇ ਕੁਐਸਚਨ ਹੈਗਾ ਹੈ 9 ਪਲੱਸ 9 ਮਲਟੀਪਲਾਈ 9 ਮਾਈਨਸ 9 ਡਿਵਾਈਡਡ ਬਾਈ 9 ਤੇ ਕਾਲ ਕਿੱਥੇ ਕਰਨੀ ਹੈ ਨੰਬਰ ਵੀ 9 ਤੋਂ ਹੀ ਸ਼ੁਰੂ ਹੁੰਦਾ ਸਾਡੇ ਸਟੂਡੀਓ ਦਾ 9056733337 9056733337 ਤੇ ਕਾਲ ਕਰਕੇ ਤੁਸੀਂ ਸਾਨੂੰ ਸਾਰਿਆਂ ਨੇ ਆਨਸਰ ਦੇਣੇ ਆ ਤੇ ਸਾਡੇ ਨਾਲ ਹੈਗੇ ਆ ਜੀ 8270 ਤੁਸੀਂ ਆਉਣੇ ਆ ਰੋ ਗੁੱਡ ਮਾਰਨਿੰਗ ਜੀ
3: 89 ਮੇਰਾ ਆਨਸਰ ਆ ਰਿਹਾ
1: ਓ ਵਾਓ ਤੁਸੀਂ 8 ਤੇ 9 ਦੋਨਾਂ ਨੂੰ ਲਿਆ ਹੈ ਤੇ ਤੁਹਾਡਾ ਕੀ ਨਾਮ ਹੈ ਪਰਮਜੋਤ ਸਿੰਘ ਜੀ ਦਾ ਆਨਸਰ ਹੈਗਾ 89 ਲੈਟਸ ਸੀ ਹੋਰ ਕੀ ਆਨਸਰ ਆਉਂਦੇ ਆ ਸਾਨੂੰ ਸੋ ਨਾਲ ਦੇ ਨਾਲ ਅਸੀਂ ਥੋੜਾ ਜਿਹਾ ਤੁਸੀਂ ਹੋਲਡ ਕਰਿਓ ਅਸੀਂ ਗੱਲ ਕਰਦੇ ਹਾਂ ਜਿੱਥੋਂ ਤੁਹਾਨੂੰ ਛੋਲੇ ਭਟੂਰੇ ਪਿੱਕ ਕਰਾਉਣੇ ਆ ਉਹਨਾਂ ਬਾਰੇ ਅਸੀਂ ਗੱਲ ਕਰਦੇ ਹਾਂ ਤਵਾ ਕਿਚਨ ਤੋਂ ਕਿਰਨ ਜੀ ਤੁਸੀਂ ਆਉਣੇ ਆ ਰਹੋ
2: ਕੁਛ ਸਪੈਸ਼ਲ ਡੀਲਸ ਅੱਜ ਮਾਰਨਿੰਗ ਸਪੈਸ਼ਲ ਕੁਛ ਬਤਾਈਏ ਕਿਰਨ ਜੀ
4: ਹਾਂਜੀ ਮਾਰਨਿੰਗ ਸਪੈਸ਼ਲ ਮੈਂ ਜੈਸੇ ਪੰਜਾਬੀਓ ਕਾ ਸਪੈਸ਼ਲ ਹੋਤਾ ਹੈ ਪਰਾਂਠੇ
2: ਜੀ ਜੀ ਜੀ
4: ਸੋ ਆਪ ਹਮਾਰੇ ਪਾਸ ਪਰਾਂਠੋ ਕੀ ਡੀਲ ਗ੍ਰੈਬ ਕਰਨੇ ਕੇ ਲਈ ਆ ਸਕਤੇ ਹੈ ਸੋ ਹਮਾਰੇ ਪਾਸ ਹੈ ਡੀਲ ਚੱਲ ਰਹੀ 2 ਦਾਰਾ ਸਿੰਘ ਪਰਾਂਠੇ ਵੀ ਜਿਸਕਾ ਨਾਮ ਹੀ ਦਾਰਾ ਸਿੰਘ ਪਰਾਂਠਾ ਇਸ ਲਈ ਹੈ ਕਿਉਂਕਿ ਵੋ ਥਾਲ ਜੈਸਾ ਬੜਾ ਹੋਤਾ ਹੈ
2: ਜੀ ਜੀ ਜੀ
4: ਔਰ ਉਸਮੇ 4 ਸਟਫਿੰਗਸ ਹੋਤੀ ਹੈ ਔਰ ਵੋ ਪੂਰਾ ਲੋਡਡ ਹੋਤਾ ਹੈ ਕਿ ਦੋ ਇੱਕ ਬੰਦਾ ਖਾਣੇ ਕੇ ਬਾਅਦ ਉਸਕੋ ਬਾਅਦ ਦੂਸਰਾ ਖਾ ਨਹੀਂ ਸਕਤਾ
2: ਜੀ ਜੀ ਜੀ
4: ਇਤਨਾ ਲੋਡਡ ਹੋਤਾ ਹੈ ਵੋ ਔਰ ਉਸਕੇ ਸਾਥ ਸਾਥ ਆਪਕੋ ਦਹੀ ਅਚਾਰ ਔਰ ਉਸਕੇ ਸਾਥ 2 ਚਾਏ ਆਏਂਗੀ
1: ਵਾਓ
2: ਕਿਆ ਬਾਤ ਹੈ
4: ਹਾਂਜੀ ਜੋ ਕਿ ਆਪਕੋ $16 ਮੇ ਮਿਲੇਗਾ ਸਿਰਫ ਔਰ ਸਿਰਫ ਤਵਾ ਕੇ ਤੇ
1: ਪਹਾੜਗੰਜ
4: ਕੇ ਚਨੇ ਭਟੂਰੇ ਵੋ ਹਮਾਰੇ ਬਹੁਤ ਜ਼ਿਆਦਾ ਹੀ
2: ਵੋ
4: ਉਨਕੇ ਚਨੇ ਮੇ ਹਮ ਬਿਲਕੁਲ ਵੀ ਚਾਏ ਪੱਤੀ ਵਗੈਰਾ ਕੁਛ ਵੀ ਐਸਾ ਯੂਜ਼ ਨਹੀਂ ਕਰਤੇ ਜਿਸਸੇ ਕਿ ਆਪਕੋ ਪੇਟ ਮੇ ਗੈਸ ਕਾ ਪ੍ਰੋਬਲਮ ਹੋ ਜਾਏ ਕੁਛ ਵੀ ਔਰ ਆਪਕੇ ਹਮਾਰੇ ਜੋ ਭਟੂਰੇ ਹੈ ਨਾ ਉਸਮੇ ਆਪਕੋ ਕਹੀਂ ਵੀ ਆਇਲ ਨਹੀਂ ਨਜ਼ਰ ਆਏਗਾ
2: ਜੀ ਬਿਲਕੁਲ ਆਇਲ ਫ੍ਰੀ ਜੀ ਵੋ ਭਟੂਰੇ ਹੈ ਵੈਸਾ ਟੇਸਟ ਮਤਲਬ ਆਪਕੋ ਖਾ ਕੇ ਪੇਟ ਮੇ ਬਿਲਕੁਲ ਹੀ ਬਲੋ ਜੋ ਫੁਲਾਵਟ ਮਹਿਸੂਸ ਹੋਤੀ ਹੈ ਵੋ ਬਿਲਕੁਲ ਨਹੀਂ ਹੋਗੀ ਤੋ ਪਹੁੰਚਣਾ ਗਾ ਵੀ ਕਹਾਂ ਪੇ ਹੈ ਜੀ ਤਵਾ ਕਿਚਨ ਪੇ ਔਰ ਇਨਕਾ ਖਾਣਾ ਹੈ ਜੀ ਅੰਮ੍ਰਿਤਸਰੀ ਕੁਲਚਾ 1 ਫੁੱਟ ਕਾ ਕੁਲਚਾ ਹੋਤਾ ਹੈ ਜੀ ਆਪ ਜਬ ਉਸਕੋ ਖਾਓਗੇ ਜੋ ਕ੍ਰਿਸਪੀਨੈਸ ਫਿਲਿੰਗ ਉਸਕੇ ਸਾਥ ਜੋ ਬੜੀਆ ਜੋ ਛੋਲੇ ਮਿਲੇਂਗੇ ਜੀ ਨਜ਼ਰ ਆ ਜਾਏਗਾ ਜੀ
1: ਔਰ ਬਹੁਤ ਹੀ ਵਧੀਆ ਅੰਮ੍ਰਿਤਸਰੀ ਇਹਨਾਂ ਕੋਲ ਜਿਹੜੇ ਅੰਮ੍ਰਿਤਸਰੀ ਕੁਲਚੇ ਹੈਗੇ ਆ ਮੈਂ ਵੀ ਅੰਮ੍ਰਿਤਸਰ ਤੋਂ ਆ ਤੇ ਮੈਂ ਖਾ ਕੇ ਅਪਰੂਵ ਕੀਤੇ ਆ ਕਿਉਂਕਿ ਅੰਮ੍ਰਿਤਸਰੀਆਂ ਨੂੰ ਉਹਨਾਂ ਦੇ ਕੁਲਚਿਆਂ ਦਾ ਟੇਸਟ ਪੂਰਾ ਪਤਾ ਹੁੰਦਾ ਸੋ ਕਾਲ ਕਰਨੀ ਹੈ ਤੁਸੀਂ ਸਾਰਿਆਂ ਨੇ ਤਵਾ ਕਿਚਨ ਤੇ
2: ਜੀ ਕਾਲ ਕਰਨੀ ਹੈ ਜੀ 9057901699 905-790-1699 पे आप कॉल कीजिए और आपको टेस्ट मिलेगा जी ढाबे वर्गा और प्रिपरेशन घर वर्गी, क्वालिटी इंग्रेडिएंट्स और क्वालिटी फूड। सो किरण जी थैंक यू सो मच और आपके कॉल्स अटेंड कीजिए जी।
1: जी सो तवा किचन ते पहुंचना है 905-790-1699 ते तुसी जाके अमेजिंग अमेजिंग डील्स ले सकते हो। सो साडे नाल साडे नेक्स्ट कॉलर है जसकरण जी, तुसी ऑन एयर हो।
4: ਮੈਨੂੰ
1: ਲੱਗਿਆ ਸ਼ਾਇਦ ਤੁਸੀਂ ਮੈਨੂੰ ਕਹਿ ਰਹੇ ਹੋ ਡਬਲ ਡਬਲ ਟ੍ਰਿਪਲ ਟ੍ਰਿਪਲ ਤੇ ਮੈਂ ਤੇ ਕਨਫਿਊਜ਼ ਹੋ ਗਈ।
4: ਨਹੀਂ ਆਨਸਰ ਹੈਗਾ ਜੀ 17।
1: ਆਨਸਰ ਹੈਗਾ 17 ਤੇ ਤੁਹਾਡਾ ਨਾਮ ਕੀ ਹੈ ਜੀ?
4: ਜਸਕਰਨ
1: ਜੀ ਦਾ ਆਂਸਰ ਹੈਗਾ 17। ਬਿਲਕੁਲ ਹੀ ਡਿਫਰੈਂਟ ਆਂਸਰ ਮਿਲਿਆ ਜਸਕਰਨ ਜੀ ਦਾ, ਪਰਮਜੀਤ ਜੀ ਤੋਂ ਪਰਮਜੋਤ ਜੀ ਤੋਂ ਬਿਲਕੁਲ ਹੀ ਡਿਫਰੈਂਟ ਹੈ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ 0500
4: 9999।
1: ਓ ਮਾਈ ਗੋਡ, ਆਪਕਾ ਨਾਮ ਕਿਆ ਹੈ ਜੀ?
4: ਗੁਲਾਮ।
1: ਗੁਲਾਮ ਜੀ ਬਹੁਤ ਹੀ ਲਾਜਵਾਬ ਆਂਸਰ ਦਿਆ ਆਪਨੇ, ਆਪ ਸੁਣਦੇ ਰਹੋ ਹਮਾਰਾ ਸ਼ੋ, ਥੈਂਕ ਯੂ ਸੋ ਮਚ। ਸੋ ਸਾਡੇ ਨਾਲ ਲਾਸਟ ਕਾਲ ਲੈ ਰਹੇ ਹਾਂ ਅਸੀਂ ਸ਼ੋਅ ਦੀ ਕੁਐਸਚਨ ਲਈ, ਕਿਉਂਕਿ ਟਾਈਮ ਬਹੁਤ ਥੋੜਾ ਹੈ, ਕੱਲ ਦੁਬਾਰਾ ਕਾਲ ਕਰ ਲਿਓ ਤੁਸੀਂ ਸਾਰੇ। 8981 ਤੁਸੀਂ ਔਨ ਏਅਰ ਹੋ।
4: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਆਨਸਰ ਹੈਗਾ 89 ਜੀ।
1: ਆਨਸਰ ਹੈਗਾ 89 ਤੇ ਤੁਹਾਡਾ ਨਾਮ ਕੀ ਹੈ ਜੀ?
4: ਬਲਜੀਤ ਸਿੰਘ।
1: ਬਲਜੀਤ ਸਿੰਘ ਜੀ, ਅੱਛਾ ਜੀ ਅਸੀਂ ਤੁਹਾਡਾ ਆਨਸਰ ਨੋਟ ਕਰ ਲਿਆ। ਜਲਦੀ ਜਲਦੀ ਬਲਬੀਰ ਜੀ ਕੋ ਪੁੱਛਦੇ ਹਾਂ ਕਿ ਬਲਬੀਰ ਜੀ ਦਾ ਕੀ ਆਨਸਰ ਹੈ।
4: ਚਲੋ
1: ਜੀ ਜਸਕਰਨ ਜੀ ਕਹਿੰਦੇ 17। ਸੋ ਅੱਜ ਦੀਆਂ ਕਾਲਸ ਇਸ ਕੁਐਸਚਨ ਦੇ ਉੱਪਰ ਅਸੀਂ ਬੰਦ ਕਰਦੇ ਹਾਂ। ਸੋ ਪੰਕਜ ਜੀ ਸਾਡੇ ਇੱਕ ਜਿਹੜੇ ਲੱਕੀ ਵਿਨਰ, ਜਲਦੀ ਜਲਦੀ ਅਨਾਊਂਸ ਕਰ ਦੋ
2: जी। संतोष जी मैं रिवॉर्ड देना चाहूंगा, जो सबसे यूनिक जिनका आंसर था गुलाम जी, उनको
1: 9990। सो तुसी आज दी डेट ची जाके ग्रैब करने और नाल दे नाल गल करदे आ। इस कंट्री च नवे आए हो या कोई काम कर रहे हो, कुछ लाइसेंस लैण दा सोच रहे हो, पता नहीं है कि किवें पढ़ाई करनी है, किवें अगे वधीए, ਤੇ ਟੈਨਸ਼ਨ ਨਹੀਂ ਲੈਣੀ, ਕਿਉਂਕਿ ਤੁਹਾਡੀ ਇਸ ਟੈਨਸ਼ਨ ਨੂੰ ਦੂਰ ਕਰਨ ਲਈ ਆਇਆ ਹੈ ਉਹ ਹੈਗੇ ਆ ਮਾਸਟਰ ਯੂਰ ਐਗਜ਼ਾਮ ਤੋਂ ਸੈਮੀ ਜੀ ਦੀ ਟੀਮ। ਸੋ ਨੰਬਰ ਜਲਦੀ ਜਲਦੀ ਨੋਟ ਕਰੋ 6726767566726667566 ਤੇ ਕਾਲ ਕਰਨੀ ਹੈ। ਮੋਰਗੇਜ ਦਾ ਲਾਇਸੈਂਸ ਲੈਣਾ ਹੈ, ਓਮਵਿਕ ਆਟੋ ਸੇਲਸ ਦਾ ਲੈਣਾ, ਰੀਅਲ ਅਸਟੇਟ ਦਾ ਲੈਣਾ, ਬੈਂਕ 'ਚ ਜੋਬ ਕਰਨਾ ਚਾਹੁੰਦੇ ਹੋ ਬਟ ਜੋਬ ਨਹੀਂ ਮਿਲ ਰਹੀ ਹੈ, ਤੇ ਤੁਸੀਂ ਉਸ ਦਾ ਵੀ ਲਾਇਸੈਂਸ ਲੈ ਕੇ ਐਂਟਰੀ ਕਰ ਸਕਦੇ ਹੋ ਬੈਂਕ ਦੀ ਜੋਬ 'ਤੇ। ਬਿਲਡਰ ਦਾ ਲਾਇਸੈਂਸ ਲੈਣਾ, LLQP ਕੋਈ ਵੀ ਲਾਇਸੈਂਸ ਲੈਣਾ, ਕੋਂਟੈਕਟ ਕਰੋ ਤੁਸੀਂ ਮਾਸਟਰ ਯੂਰ ਐਗਜ਼ਾਮ 6726767566 6726767566 ਤੇ ਜਲਦੀ ਜਲਦੀ ਕਾਲ ਕਰ ਲਓ ਸਾਰੇ ਡਰਾਈਵਰ ਭਾਈ ਜਿਹੜੇ ਸਾਡੇ ਹੈਗੇ ਆ, ਕਿਉਂਕਿ ਇੰਨੀ ਕੁ ਵਧੀਆ ਤੁਹਾਡੇ ਲਈ ਜੋਬ ਹੈਗੀ ਆ। ਕੰਮ ਕਰੋ ਤੇ ਪੈਸੇ ਛਾਪੋ, ਡਾਲਰ ਛਾਪੋ ਸੋਰੀ। ਸੋ ਕਾਲ ਕਰਨੀ ਹੈ ਤੁਸੀਂ 6473028071 6473028071। ਇਹਨਾਂ ਦਾ ਕੰਮ ਬਹੁਤ ਜ਼ਿਆਦਾ ਜ਼ਿਆਦਾ ਬਿਜ਼ੀ ਹੈ, 200+ ਟਰੱਕ ਹੈਗੇ ਆ, ਤਾਂ ਤੁਸੀਂ ਸਮਝ ਲਓ ਕਿ ਇਹਨਾਂ ਦਾ ਕੰਮ ਕਿੰਨਾ ਬਿਜ਼ੀ ਹੈ। ਸੋ ਇਹਨਾਂ ਨੂੰ 3 ਟਰੱਕ ਡਰਾਈਵਰ ਅਰਜੈਂਟਲੀ ਚਾਹੀਦੇ ਟੋਰੋਂਟੋ ਟੂ ਕੈਲੀਫੋਰਨੀਆ ਲਈ। ਵੀਕਲੀ ਪੇ ਹੈਗਾ ਐਂਡ ਤੁਹਾਨੂੰ ਆਲਵੇਜ਼ ਤੁਹਾਡਾ ਸਕੈਜੂਲ ਬਿਜ਼ੀ ਰੱਖਣਗੇ। 6473028071 ਤੇ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ। ਤੇ ਗੱਲ ਕਰਦੇ ਹਾਂ ਅਸੀਂ ਇੰਸ਼ੋਰੈਂਸ ਦੀ, ਜੇ ਤੁਹਾਡੀ ਇੰਸ਼ੋਰੈਂਸ ਰਿਨਿਊਅਲ ਆ ਰਹੀ ਹੈ ਤੇ ਟੌਪ ਦਾ ਟੀਮ ਦੇ ਮੈਂਬਰ ਹੈਗੇ ਆ ਡਾਇਮੰਡ ਇੰਸ਼ੋਰੈਂਸ ਤੋਂ ਪਵਨ ਕੌਰ ਗਿੱਲ, ਜੋ ਕਿ ਕੱਲ੍ਹ ਤੁਹਾਡੇ ਸਾਰਿਆਂ ਨਾਲ ਗੱਲ ਵੀ ਕਰਨਗੇ। ਤੇ ਨੰਬਰ ਹੈਗਾ ਇਹਨਾਂ ਦਾ 6473259100 6473028091100 ਤੇ ਤੁਸੀਂ ਗੱਲ ਕਰ ਸਕਦੇ ਹੋ। ਤੇ ਗੱਲ ਕਰਦੇ ਹਾਂ ਅਸੀਂ ਲਾਅ ਆਫਿਸ ਦੀ। ਤੁਸੀਂ ਕਿਸੇ ਤਰ੍ਹਾਂ ਦੀ ਵੀ ਰੀਅਲ ਇਸਟੇਟ ਟ੍ਰਾਂਜੈਕਸ਼ਨ, ਵਿਲ ਜਾਂ ਕੋਈ ਹੋਰ ਵੀ ਲਾਅ ਦੇ ਰਿਲੇਟਿਡ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ, ਹਰਮਨ ਲਾਅ ਆਫਿਸ, ਹਰਮਨਜੀਤ ਸਿੰਘ ਗਰੇਵਾਲ, ਤੇ ਨੰਬਰ ਨੋਟ ਕਰ ਲਓ 6473669955 6473028091100 छियाठ नड़िनवे पचवंजा ते मिल्टन फोर्ट दे बारे पंकज
2: जी। गड्डी कोई भी लेनी है तो आप पहले, मैं हमेशा दरख्वास्त करता हूँ कि आप पहुंचे जी मिल्टन फोर्ट पे, लिंकन और फोर्ट की गड्डी यहाँ पे मिलेगी। बट सबसे बढ़िया चीज आपको वहां पे दो चीजें मिलेंगी जी, आपको मिलेंगे जी अनिल जी जो स्टॉलवर्ट या बिजनेस के, और सबसे बढ़िया डील। और नंबर एक ही है जी कॉल करने का, 9058753673 9058753697 मिल्टन फोर्ट।
1: सो तुसी सारे ने पहुंचना है मिल्टन फोर्ट ते रियलिटी।

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.

0: sofastudio.ca. Thank you ji.
1: ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕਾਲ ਔਰ ਟੈਕਸਟ ਐਟ 647-919-1002-647-919-1002।
2: ਬ੍ਰੈਂਪਟਨ ਵਾਸੀਓ, ਹੁਣ ਬਦਲਾਅ ਦਾ ਸਮਾਂ ਹੈ। ਹੁਣ ਤੁਹਾਡੀ ਆਵਾਜ਼ ਸਿਟੀ ਹਾਲ ਤੱਕ ਪਹੁੰਚੀ। ਸੁਰੱਖਿਆ ਪਹਿਲੀ ਤਰਜੀਹ। ਵੱਧ ਰਹੇ ਪ੍ਰੋਪਰਟੀ ਟੈਕਸਾਂ ਨੇ ਪਰਿਵਾਰਾਂ 'ਤੇ ਬਹੁਤ ਵੱਡਾ ਬੋਝ ਪਾਇਆ ਹੈ। ਮੈਂ ਟੈਕਸਾਂ ਵਿੱਚ ਰਾਹਤ ਲਈ ਪੂਰੀ ਕੋਸ਼ਿਸ਼ ਕਰਾਂਗਾ। ਹੱਦ ਤੋਂ ਵਧੀ ਹੋਏ ਮਾਈਨਰ ਵੇਰੀਅਸ ਫੀ ਨੂੰ ਘਟਾਉਣ ਲਈ ਆਵਾਜ਼ ਬੁਲੰਦ ਕਰਾਂਗਾ ਅਤੇ ਲੋਕਾਂ ਦੇ ਪੈਸੇ ਦੀ ਜ਼ਿੰਮੇਵਾਰ ਵਰਤੋਂ ਮੇਰੀ ਪਹਿਲੀ ਤਰਜੀਹ ਹੋਵੇਗੀ। ਸਿਟੀ ਹਾਲ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ, ਇਹ ਮੇਰੀਆਂ ਮੁੱਖ ਤਰਜੀਹਾਂ ਹਨ। ਤੁਹਾਡਾ ਭਰੋਸਾ ਮੇਰੀ ਜ਼ਿੰਮੇਵਾਰੀ, ਤੁਹਾਡੀ ਆਵਾਜ਼ ਮੇਰੀ ਤਾਕਤ। ਪ੍ਰੇਮਪਾਲ ਗਿੱਲ, ਰੀਜਨਲ ਕੌਂਸਲਰ ਉਮੀਦਵਾਰ, ਵਾਰਡ ਨੰਬਰ 2 ਅਤੇ 6, ਬ੍ਰੈਂਪਟਨ। ਧੰਨਵਾਦ।
3: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-965-2340। ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰਡ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ, ਇੰਸ਼ੋਰੈਂਸ ਬ੍ਰੋਕਰ, 647-765-2340.
4: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

M530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁੰਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਸਤੰਬਰ ਮਹੀਨੇ ਦੀ 16 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਬੁੱਧਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਵੈਨਸਡੇ ਹੋ ਗਿਆ ਤੇ ਭਾਦੋਂ ਦਾ ਚੱਲ ਰਿਹਾ ਜੀ ਮਹੀਨਾ, ਤੇ ਅੱਜ ਹੋ ਗਈ ਜੀ 31 ਤਰੀਕ, 31 ਭਾਦੋਂ, ਤੇ ਸੰਮਤ ਚੱਲ ਰਿਹਾ ਨਾਨਕ ਸ਼ਾਹੀ 558। ਸਮਾਂ ਹੋ ਗਿਆ ਜੀ ਅੱਜ ਇਸ ਸਮੇਂ 10:06, ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਫਿਰ ਸਟੂਡੀਓ 'ਚ ਤੁਸੀਂ ਕਾਲ ਕਰਨੀ ਹੈ ਜੀ 647-8013-13 ਆਪਣੇ ਸਟੂਡੀਓ ਦਾ ਨੰਬਰ ਹੈ, 6478741313 ਤੇ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ ਜੀ ਸਟੂਡੀਓ ਦੇ ਵਿੱਚ। ਤੇ ਲਓ ਜੀ ਸਭ ਤੋਂ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਬੜਾ ਔਸਮ ਬਣਿਆ ਹੋਇਆ ਹੈ ਇਸ ਸਮੇਂ। ਜੇ ਆਪਾਂ ਦੇਖੀਏ 21°C ਟੈਂਪਰੇਚਰ ਹੈ ਔਰ ਬੱਦਲਵਾਈ ਬਣੀ ਹੋਈ ਹੈ। ਹਾਈ ਜਾਣਾ 25°C, ਲੋਅ ਜਾਣਾ 16°C ਤੇ ਪਾਰਟਲੀ ਕਲਾਉਡੀ ਡੇ ਐਕਸਪੈਕਟ ਕੀਤਾ ਜਾ ਰਿਹਾ 1 ਵਜੇ ਤੱਕ। ਹਵਾ ਜਿਹੜੀ ਹੈ 20 ਕਿਲੋਮੀਟਰ/ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ। ਸੋ ਕੁੱਲ ਮਿਲਾ ਕੇ ਮੌਸਮ ਹੈਗਾ ਜੀ ਬੜਾ ਹੀ ਵਧੀਆ। ਪਰ ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਅੱਜ ਬੱਦਲਵਾਈ ਜ਼ਿਆਦਾ, ਧੁੱਪ ਘੱਟ ਨਿਕਲਣੀ ਹੈ। 7:27 ਤੇ ਅੱਜ ਸਨਸੈੱਟ ਹੋ ਜਾਣਾ ਹੈ ਜੀ। ਤੇ ਰਾਤ ਦਾ ਟੈਂਪਰੇਚਰ ਵੀ ਵਧੀਆ 20-18-17 ਤੇ ਬੱਦਲਵਾਈ ਹੀ ਸ਼ੋਅ ਹੋ ਰਹੀ ਰਾਤ ਨੂੰ ਵੀ। ਸਵੇਰੇ ਸਵੇਰੇ ਮੀਂਹ ਪੈ ਸਕਦਾ ਪਰ ਥੋੜ੍ਹਾ ਜਿਹਾ, ਜਿਵੇਂ ਕਹਿੰਦੇ ਨਾ ਮੈਂ ਛਿੱਟੇ ਜਿਹੇ ਹੀ ਪੈਣਗੇ, 5% ਹੈ। ਤੇ 7 ਵਜੇ ਵੀ ਮੀਂਹ ਪੈਂਦਾ ਹੋਊਗਾ, 16°C ਟੈਂਪਰੇਚਰ ਹੋਵੇਗਾ। 7 ਵਜੇ ਸਵੇਰੇ ਨਿਕਲੇਗਾ ਜੀ ਸੂਰਜ, ਸੂਰਜ ਦੇਵਤਾ ਜੀ ਦਰਸ਼ਨ ਦੇਣਗੇ ਪੂਰੇ 7 ਵਜੇ, ਕਹਿੰਦੇ ਐਗਜੈਕਟ ਟਾਈਮ ਪੂਰੇ 7:00, ਠੀਕ ਹੈ। ਤੇ ਕੱਲ੍ਹ ਨੂੰ ਵੀ ਬੱਦਲਵਾਈ ਸ਼ੋਅ ਹੋ ਰਹੀ ਹੈ। ਸੋ ਕੁੱਲ ਮਿਲਾ ਕੇ ਮੌਸਮ ਬੜਾ ਵਧੀਆ ਜੀ, ਤੇ ਕਰੋ ਇੰਜੋਏ ਅੱਜ ਦੇ ਦਿਨ ਨੂੰ ਤੇ ਸੁਣਦੇ ਰਹੋ ਗੁੰਤਾਸ ਰੇਡੀਓ।

0: ਲਓ ਜੀ, ਬਿਲਕੁਲ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਤੇ ਗੀਤ ਸੰਗੀਤ ਵੀ ਪੇਸ਼ ਕਰਾਂਗੇ। ਗੀਤ ਕਿਹੜਾ ਲਾਵਾਂਗੇ ਤਾਂ ਫਿਰ ਤੁਹਾਨੂੰ ਪਤਾ ਲੱਗਣਾ, ਪਰ ਕਈਆਂ ਨੂੰ ਪਤਾ ਲੱਗ ਜਾਂਦਾ ਵੀ ਅੱਜ ਇਹ ਕਿਹੜੇ ਗੀਤ ਦੀ ਟਿਊਨ ਹੈਗੀ ਆ। ਸੋ ਜੇ ਪਤਾ ਜ਼ਰੂਰ ਦੱਸੋ ਤੇ ਫਿਰ ਆਪਾਂ ਲਾਵਾਂਗੇ ਵੀ। ਤੇ ਲਓ ਜੀ, ਕੁਝ ਮੇਨ ਨਿਊਜ਼ ਵੱਲ ਵਧੀਏ ਆਪਾਂ ਪਹਿਲਾਂ, ਔਰ ਫੋਨ ਵੀ ਕਰ ਲਿਓ। ਫੋਨ ਆਪਣਾ ਹੋ ਗਿਆ ਜੀ ਠੀਕ, ਸਾਡੇ ਮਧੂ ਸਾਹਿਬ ਨੇ ਕਰ ਦਿੱਤਾ ਠੀਕ। ਬਾਕੀ ਤੁਸੀਂ ਇੱਕ ਵਾਰ ਕਾਲ ਕਰੋ, ਮੈਨੂੰ ਪਤਾ ਵੀ ਲੱਗ ਜਾਵੇ ਕਿ ਐਵਰੀਥਿੰਗ ਇਜ਼ ਓਕੇ ਹੈ ਕਿ ਨਹੀਂ ਓਕੇ ਹੈ। 647-8713-13 ਸਟੂਡੀਓ ਦਾ ਨੰਬਰ ਹੈ, 6478741313 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਲਓ ਜੀ, ਕੱਲ ਆਪਾਂ ਨੇ ਗੱਲਬਾਤ ਕੀਤੀ ਸੀਗੀ ਜਿਹੜੀ ਸਮਿਟ ਇੱਥੇ ਹੋਈ ਹੈ, ਇਨਵੈਸਟਮੈਂਟ ਸਮਿਟ, ਇਨਵੈਸਟਮੈਂਟ ਕਾਨਫਰੰਸ, ਜਿਹਦੇ ਵਿੱਚ ਆਪਣੇ ਕੈਨੇਡਾ ਦੇ ਜਿਹੜੇ ਮਿਸਟਰ ਪ੍ਰਾਈਮ ਮਿਨਿਸਟਰ ਹੈ, ਸੋ ਉਹਨਾਂ ਨੇ ਫੋਰਨ ਇਨਵੈਸਟਰਸ ਨੂੰ ਇੱਥੇ ਬੁਲਾਇਆ ਤਾਂ ਕਿ ਉਹ ਆਪਣੀ ਇਨਵੈਸਟਮੈਂਟ ਇੱਥੇ ਕਰ ਸਕਣ। ਅਤੇ ਜਿਹੜਾ ਸਾਡਾ ਇਨਫਰਾਸਟ੍ਰਕਚਰ ਹੈ, ਸਾਡੀ ਜਿਹੜੀ ਇਕੋਨਮੀ ਹੈ ਉਹ ਬੂਸਟ ਕਰ ਸਕੇ। ਸੋ ਜਦੋਂ ਜਿਹੜੇ ਆਪਣੇ ਇੱਥੇ ਹੈਗੇ ਜੀ ਏਅਰਪੋਰਟ, ਉਹਨਾਂ ਦੀ ਗੱਲ ਹੋਈ ਕਿ ਉਹਨਾਂ ਨੂੰ ਵੀ ਪ੍ਰਾਈਵੇਟਾਈਜੇਸ਼ਨ ਕਰ ਦਿੱਤਾ ਜਾਣਾ ਉਹਨਾਂ ਦਾ, ਤੇ ਬੜੇ ਜਿਹੜੇ ਲੋਕ ਹੈ ਚਿੰਤਿਤ ਹੋ ਗਏ। ਵੈਸੇ ਨਾ ਚਿੰਤਾ ਕਰਨ ਵਾਲੀ ਕਈ ਵਾਰੀ ਲੋੜ ਪੈ ਜਾਂਦੀ ਹੈ, ਕਿਉਂਕਿ ਪਹਿਲਾਂ ਕੁਛ ਇੱਦਾਂ ਦਾ ਹੋਇਆ ਨਹੀਂ ਹੁੰਦਾ। ਜਦੋਂ ਹੁੰਦਾ ਤੇ ਫਿਰ ਕੁਛ ਪ੍ਰੋਟੈਸਟ ਕਰਨ ਵਾਲੇ ਗੱਲ ਨੂੰ ਹੋਰ ਵਧਾ ਦਿੰਦੇ ਆ, ਹੈ ਨਾ, ਫਿਰ ਲੋਕਾਂ ਨੂੰ ਲੱਗਣ ਲੱਗ ਜਾਂਦਾ ਇਹ ਤਾਂ ਬੜਾ ਖਤਰਾ ਪੈਦਾ ਹੋ ਜਾਣਾ ਜੀ ਆਉਣ ਵਾਲੇ ਸਮੇਂ ਦੇ ਵਿੱਚ, ਤੇ ਜੋਬਸ ਜਿਹੜੀਆਂ ਚਲੀਆਂ ਜਾਣਗੀਆਂ ਜਾਂ ਹੋਰ ਜਿਹੜੇ ਦੇਸ਼ ਹੈ ਜਿਹੜੇ ਇਨਵੈਸਟਰਸ ਇੱਥੇ ਇਨਵੈਸਟ ਕਰਨਗੇ ਉਹਨਾਂ ਦਾ ਬੋਲਬਾਲਾ ਹੋ ਜਾਣਾ, ਉਹਨਾਂ ਦੀ ਮਨੋਪਲੀ ਇੱਥੇ ਹੋ ਜਾਣੀ ਹੈ, ਇੱਦਾਂ ਦੇ ਜਿਹੜੀਆਂ ਕਿਆਸ ਰਾਈਆਂ ਉਹ ਲਗਾਈਆਂ ਜਾਂਦੀਆਂ। ਕਿਉਂਕਿ 14 ਤੇ 15 ਨੂੰ 2 ਦਿਨ ਸੀਗੀ ਇਹ ਜਿਹੜੀ ਇਨਵੈਸਟਮੈਂਟ ਦੀ ਸਮਿਟ ਸੀਗੀ, ਅਤੇ ਉਹ ਹੋ ਗਈ ਹੁਣ ਸਮਾਪਤ। 14 ਤੇ 15 2 ਦਿਨ ਸੀਗੀ, ਅਤੇ ਬਾਕੀ ਕਹਿੰਦੇ ਆ ਵੀ ਬੜਾ ਫਾਇਦਾ ਹੋਊਗਾ, ਕਾਫੀ ਕੁਛ ਜਿਹੜਾ ਨਿਕਲ ਕੇ ਸਾਹਮਣੇ ਆਊਗਾ ਸਮੇਂ ਦੇ ਨਾਲ। ਪਰ ਇੱਕਦਮ ਜੇ ਆਪਾਂ ਕਹੀਏ ਨਾ ਵੀ ਇੱਕਦਮ ਹੀ ਕੁਛ ਹੋ ਜਾਣਾ, ਇੱਦਾਂ ਕੁਛ ਨਹੀਂ ਹੋਣਾ ਹੈਗਾ, ਸਮਾਂ ਤਾਂ ਲੱਗੇਗਾ। ਬਾਕੀ ਜਿਵੇਂ ਹੁਣ ਏਅਰਪੋਰਟਸ ਦੀ ਗੱਲ ਹੋਈ ਹੈ, ਹੈ ਨਾ, ਵੀ ਇਹਨਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤਾ ਜਾਊਗਾ, ਪਰ ਕਈ ਇਹਦੇ ਹੱਕ ਵਿੱਚ ਹੈ। ਬਹੁਤ ਵਧੀਆ ਹੋ ਜਾਊਗਾ ਕਿ ਜਿਹੜੇ ਏਅਰਪੋਰਟ ਹੋਣਗੇ ਜਿਵੇਂ ਦੇ ਹੋਣੇ ਚਾਹੀਦੇ ਆ, ਹਲੇ ਉਵੇਂ ਦੇ ਹੈ ਨਹੀਂ, ਹੈ ਨਾ, ਚਾਹੇ ਸਹੂਲਤਾਂ ਵਾਈਜ਼ ਚਾਹੇ ਦਿੱਖ ਵਾਈਜ਼। ਪਰ ਕਹਿੰਦੇ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹ ਸਾਰਾ ਕੁਝ ਬੜਾ ਵਧੀਆ ਹੋ ਜਾਣਾ। ਪਰ ਇਹਦਾ ਵਿਰੋਧ ਵੀ ਬਹੁਤ ਹੋਇਆ, ਕਿਉਂਕਿ ਟੋਰੋਂਟੋ ਦੇ ਵਿੱਚ ਇਹ ਸਮਿਟ ਸੀਗੀ, ਉੱਥੇ ਵਿਰੋਧ ਵੀ ਕੀਤਾ ਗਿਆ। ਜਿਹੜਾ ਇੰਡੀਜੀਨੀਅਸ ਪੀਪਲ ਆ ਉਹਨਾਂ ਨੇ ਕੀਤਾ, ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ ਉਹਨਾਂ ਨੇ ਕੀਤਾ ਵਿਰੋਧ ਵੀ ਇਹ ਠੀਕ ਨਹੀਂ ਹੈ, ਅਤੇ ਬਹੁਤ ਸਾਰੇ ਲੋਕ ਸੀਗੇ ਜਿਨ੍ਹਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਵੀ ਇੱਦਾਂ ਨਹੀਂ ਕਰਨਾ, ਹੈ ਨਾ। ਪਰ ਜਿਵੇਂ ਦੇ US ਨਾਲ ਸੰਬੰਧ ਚੱਲ ਰਹੇ ਆ ਆਪਣੇ ਕੈਨੇਡਾ ਦੇ, ਤਾਂ ਲੋੜ ਹੈਗੀ ਹੈ ਕਿ ਇਨਫਰਾਸਟ੍ਰਕਚਰ ਦੇ ਵਿੱਚ ਵਾਧਾ ਹੋਵੇ, ਕਿਵੇਂ ਉਹ ਚੀਜ਼ ਨੂੰ ਕੀਤਾ ਜਾ ਸਕਦਾ। ਸੋ ਫਿਰ ਮਿਸਟਰ ਮਾਰਕ ਕਾਰਨੀ ਨੇ ਫੋਰਨ ਇਨਵੈਸਟਰ ਨੂੰ ਇੱਥੇ ਬੁਲਾਇਆ, ਅਤੇ ਫਿਰ ਇਹ ਸਮਿਟ ਹੈ ਜਿਹੜੀ ਕੀਤੀ ਗਈ ਹੈ। ਸੋ ਬਾਕੀ ਤਾਂ ਆਉਣ ਵਾਲਾ ਸਮਾਂ ਦੱਸੂਗਾ। ਬਾਕੀ ਜਿਹੜੇ ਏਅਰਪੋਰਟਸ ਦੀ ਪ੍ਰਾਈਵੇਟਾਈਜੇਸ਼ਨ ਦੀ ਗੱਲ ਹੋਈ ਹੈ, ਉਹ ਤੁਹਾਨੂੰ ਕਿੱਦਾਂ ਲੱਗਦੀ ਹੈ, ਤੁਸੀਂ ਕਿਸ ਤਰੀਕੇ ਨਾਲ ਉਹਨੂੰ ਲੈਂਦੇ ਹੋ, ਵੀ ਇਹ ਠੀਕ ਹੋਇਆ ਕਿ ਨਹੀਂ ਹੋਇਆ, ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਖਤਰਾ ਜਿਹੜਾ ਉਹ ਵੱਧ ਸਕਦਾ। ਸੋ ਤੁਸੀਂ ਕਾਲ ਕਰ ਸਕਦੇ ਹੋ ਜੀ ਸਟੂਡੀਓ ਦੇ ਵਿੱਚ, ਦੱਸ ਸਕਦੇ ਹੋ ਆਪਣੇ ਵਿਚਾਰ ਜੇ ਤੁਸੀਂ ਦੇਣਾ ਚਾਹੋ, ਜੇ ਤੁਹਾਨੂੰ ਪੋਲੀਟਿਕਸ ਦੇ ਵਿੱਚ ਇੰਟਰਸਟ ਹੈਗਾ, ਹੈ ਨਾ। ਵੈਸੇ ਸਾਡੇ ਬਹੁਤ ਸਾਰੇ ਜਿਹੜੇ ਲਿਸਨਰ ਹੈ ਜਿਹੜੇ ਕਿ ਕਹਿੰਦੇ ਆ ਵੀ ਜਿਹੜੀ ਲਿਬਰਲ ਪਾਰਟੀ ਹੈ ਮਾਰਕ ਕਾਰਨੀ ਸਾਹਿਬ ਬੜਾ ਵਧੀਆ ਕਰ ਰਹੇ ਆ, ਕਿਉਂਕਿ US ਨੇ ਆਪਣਾ ਹੱਥ ਪੱਲਾ ਫੜਾਇਆ ਨਹੀਂ ਔਰ ਡੋਮੀਨੇਟ ਕਰਨ ਦੀ ਕੋਸ਼ਿਸ਼ ਕੀਤੀ ਕੈਨੇਡਾ ਨੂੰ। ਪਰ ਮਿਸਟਰ ਮਾਰਕ ਕਾਰਨੀ ਵਾਈਜ਼ ਨਿਕਲੇ ਕਿ ਉਹਨਾਂ ਨੇ ਇਸ ਕਿਸਮ ਦਾ ਕੋਈ ਸਮਝੌਤਾ ਨਹੀਂ ਕੀਤਾ, ਕਿਉਂਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਨੂੰ ਨੁਕਸਾਨ ਪਹੁੰਚਦਾ, ਹੈ ਨਾ, ਉਹਦੀ ਸੋਵਰੈਨਿਟੀ ਨੂੰ ਨੁਕਸਾਨ ਪਹੁੰਚਦਾ, ਫਿਰ ਇੱਦਾਂ ਦੀ ਕੋਈ ਡੀਲ ਜਿਹੜੀ ਹੈ ਨਹੀਂ ਕੀਤੀ ਜਾਣੀ ਚਾਹੀਦੀ। ਸੋ ਇਸ ਕਰਕੇ ਉਹਨਾਂ ਨੇ ਕੋਈ ਇੱਦਾਂ ਦੀ ਡੀਲ ਮਿਸਟਰ ਡੋਨਲਡ ਟਰੰਪ ਨਾਲ ਨਹੀਂ ਕੀਤੀ। ਪਰ ਮਿਸਟਰ ਡੋਨਲਡ ਟਰੰਪ ਫਿਰ ਆਪਣਾ ਗੁੱਸਾ ਦਿਖਾਉਂਦੇ ਆ ਵੀ ਤੁਸੀਂ ਮੇਰੀ ਸੁਣੀ ਨਹੀਂ, ਮੇਰੇ ਨਾਲ ਨਹੀਂ ਆਏ, ਸੋ ਹੁਣ ਮੈਂ ਟੈਰਿਫ ਲਾ ਦੂੰਗਾ, ਹੋਰ ਵਧਾ ਦੂੰਗਾ। ਜਾਂ ਜਿਨ੍ਹਾਂ ਤੋਂ ਤੇਲ USSR ਤੋਂ ਜਿਹੜੇ ਦੇਸ਼ ਤੇਲ ਲੈਣਗੇ, ਹੈ ਨਾ, ਉਹਨਾਂ 'ਤੇ ਟੈਰਿਫ ਹੋਰ ਲਾ ਦੂੰਗਾ, 100% ਜਿਹੜਾ ਟੈਰਿਫ ਲੱਗ ਜੂਗਾ। ਸੋ ਇੱਦਾਂ ਦੀਆਂ ਧਮਕੀਆਂ ਜਿਹੜੀਆਂ ਉਹ ਸਮੇਂ ਸਮੇਂ 'ਤੇ ਦਿੰਦੇ ਰਹਿੰਦੇ ਆ, ਤਾਂ ਕਿ ਉਹ ਕਹਿੰਦੇ ਆ ਵੀ ਮੈਂ ਲਾਈਮ ਲਾਈਟ 'ਚ ਰਹਾਂ, ਮੇਰੀ ਗੱਲਬਾਤ ਵਰਲਡ ਵਾਈਡ ਜਿਹੜੀ ਉਹ ਚੱਲੀ ਜਾਵੇ। ਅਤੇ ਜੇ ਆਪਾਂ ਦੂਜੇ ਪਾਸੇ ਗੱਲ ਕਰਦੇ ਹਾਂ ਯੂਰਪੀਅਨ ਯੂਨੀਅਨ ਦੀ, ਸੋ ਯੂਰਪੀਅਨ ਯੂਨੀਅਨ ਦੇ ਜਿਹੜੇ ਚੀਫ ਹੈ ਉਹਨਾਂ ਨੇ ਕਿਹਾ ਕੈਨੇਡਾ ਜਿਹੜਾ ਹੈਗਾ ਫਸਟ ਸਾਡਾ ਐਸੋਸੀਏਟ ਕੰਟਰੀ ਹੋਊਗਾ ਜਿਹਨੂੰ ਆਪਾਂ ਮੈਂਬਰ ਬਣਾਉਣਾ ਚਾਹੁੰਦੇ ਹਾਂ। ਸੋ ਐਸੋਸੀਏਟ ਮੈਂਬਰ ਜਿਹੜਾ ਹੈਗਾ ਸਾਡਾ ਕੈਨੇਡਾ ਜਿਹੜਾ ਬਣੂਗਾ ਜੀ ਯੂਰਪੀਅਨ ਯੂਨੀਅਨ ਦਾ, ਸੋ ਇਹ ਵੀ ਇੱਕ ਵਧੀਆ ਹੀ ਖਬਰ ਹੈਗੀ ਆ ਜਿਹੜੀ ਕਿ ਨਿਕਲ ਕੇ ਸਾਹਮਣੇ ਆਈ ਹੈ। ਜੇ ਆਪਾਂ ਇੱਕ ਹੋਰ ਗੱਲ ਕਰੀਏ ਜਿਹੜੀ ਕਿ ਗੈਂਬਲਿੰਗ ਹੈ, ਗੈਂਬਲਿੰਗ ਬਾਰੇ ਵੀ ਇੱਕ ਜਿਹੜੀ ਨਿਊਜ਼ ਆ ਰਹੀ ਹੈ, ਇੱਕ ਸਰਵੇ ਕੀਤਾ ਗਿਆ, ਇੱਕ ਡਾਟਾ ਸਾਹਮਣੇ ਆਇਆ, ਕਹਿੰਦੇ ਆ ਵੀ ਲੋਕ ਗੈਂਬਲਿੰਗ ਬੜੀ ਕਰਦੇ ਆ। ਗੈਂਬਲਿੰਗ ਦੇ ਵਿੱਚ ਚਾਹੇ ਉਹ ਔਨਲਾਈਨ ਕਰਨ ਚਾਹੇ ਕੈਸੀਨੋ 'ਚ ਜਾ ਕੇ ਕਰਨ, ਹੈ ਨਾ, ਵੀ ਕਰਦੇ ਆ, ਪਰ ਡਿਸਆਰਡਰ ਬਹੁਤ ਹੋ ਰਿਹਾ, ਮਤਲਬ ਮੈਂਟਲ ਇਸ਼ੂ ਬੜੇ ਆ ਰਿਹਾ। ਇਹ 'ਤੇ ਵੀ ਆਪਾਂ ਗੱਲਬਾਤ ਕਰਦੇ ਹਾਂ, ਪਰ ਪਹਿਲਾਂ ਇੱਕ ਕਾਲ ਲੈ ਲੈਂਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ,
1: ਸਤਿ ਸ਼੍ਰੀ ਅਕਾਲ ਬਹਿਣ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਸਰ, ਕਿਵੇਂ ਹੋ?
1: ਪਹਿਲੇ ਤੋਂ ਆਵਾਜ਼ ਬੜੀ ਜ਼ਬਰਦਸਤ ਆ ਰਹੀ ਹੈ, ਚੰਗੀ ਹੈ, ਮਾਸ਼ਾਅੱਲਾ।
0: ਚਲੋ, ਸ਼ੁਕਰ ਹੈ ਜੀ,
1: ਕਾਮਯਾਬੀ ਨਸੀਬ ਹੋ ਆਪਕੋ। ਦੂਸਰੀ ਬਾਤ ਮੈਂ ਇਹ ਕਹਿ ਰਹਾ ਥਾ ਕਿ ਦੇਖੀਏ, ਮਾਂ ਕਾਰਨੀ ਸਾਹਿਬ ਇਸ ਵਕਤ ਜੋ ਵੀ ਕੰਮ ਕਰ ਰਹੇ ਹੈ ਵੋ ਕੈਨੇਡਾ ਕੇ ਹਿੱਤ ਮੈਂ ਕਰ ਰਹੇ ਹੈ, ਯਾਨੀ ਕੈਨੇਡਾ ਕੇ ਫਾਇਦੇ ਮੈਂ ਕਰ ਰਹੇ ਹੈ। ਮਿਸਾਲ ਕੇ ਤੌਰ ਸੇ ਮੇਰੇ ਨਜ਼ਦੀਕ ਮੈਂ ਐਸਾ ਪੋਰਟਰੇਟ ਕਰਦਾ ਹਾਂ ਇਸ ਵਕਤ ਪ੍ਰਾਈਮ ਮਿਨਿਸਟਰ ਮਾਂ ਕਾਰਨੀ ਸਾਹਿਬ ਕੋ ਕਿ ਵੋ ਇੱਕ ਡਾਕਟਰ ਹੈ ਔਰ ਪੇਸ਼ੈਂਟ ਕੋ ਸਟ੍ਰੈਚਰ ਪੇ ਡਾਲ ਕੇ ਜੋ ਵੀ ਆਪਰੇਸ਼ਨ ਹੈ ਜੋ ਮੁਨਾਸਿਬ ਹੈ ਪੇਸ਼ੈਂਟ ਕੇ ਲਿਏ ਜੋ ਅੱਛਾ ਹੈ ਵੋ ਕੰਮ ਕਰ ਰਹੇ ਹੈ। ਅਬ ਹਮ ਹੈ ਪੇਸ਼ੈਂਟ ਕੇ ਰਿਸ਼ਤੇਦਾਰ, ਆਪ ਬੋਲ ਰਹੇ ਯਾਰ ਉੱਥੇ ਨਾ ਕਾਟੋ ਔਰ ਯਾਰ ਉੱਥੇ ਨਾ ਟਾਂਕੇ ਦਿਓ, ਯਾਰ ਇਹ ਗੋਲੀ ਕਿਉਂ ਦੇ ਰਹੇ? ਤੋ ਡਾਕਟਰ ਬੋਲ ਰਹਾ ਭਾਈ ਮੁਝੇ ਪੇਸ਼ੈਂਟ ਕੋ ਜ਼ਿੰਦਾ ਰੱਖਣਾ ਹੈ ਯਾ ਆਪਕੀ ਰਿਸ਼ਤੇਦਾਰੀ ਕੋ ਜ਼ਿੰਦਾ ਰੱਖਣਾ ਹੈ? ਜਵਾਬ ਦੀਜੀ
0: ਜੀ ਜੀ ਬਿਲਕੁਲ।
1: ਅਗਰ ਟਰੰਪ ਕੋ ਜਿਸ ਤਰ੍ਹਾਂ ਸੇ ਪੇਸ਼ ਆਤੇ ਹੈ ਵੋ ਉਨਕੋ ਸੋਚਣਾ ਚਾਹੀਏ। ਟਰੰਪ ਇਸ ਵਕਤ ਇਤਨਾ ਪਰੇਸ਼ਾਨ ਹੈ ਕਿ ਕੱਲ ਕੀ ਇੱਕ ਔਰ ਖਬਰ ਹੈ ਜੋ ਆਪਨੇ ਨਹੀਂ ਬਤਾਈ, ਮੈਂ ਬਤਾ ਦੇਤਾ ਹੂੰ। ਵੋ ਇਹ ਕਿ ਯੂਰੋਪੀਅਨ ਯੂਨੀਅਨ ਨੇ ਇਹ ਐਲਾਨ ਕੀਆ ਹੈ ਕਿ ਕਾਰਨੀ ਸਾਹਿਬ ਕੋ ਹਮ ਜੋ ਹੈ ਨੈਟੋ ਮੈਂ ਦੇਣੇ ਕੇ ਲਈ ਤਿਆਰ ਹੈ।
0: ਠੀਕ ਹੈ,
1: ਅਬ ਇਹ ਕਿਤਨੀ ਵੱਡੀ ਗੱਲ ਹੈ ਬਤਾਈਏ ਆਪ, ਇੱਕ ਪੁਆਇੰਟ। ਦੂਸਰਾ, ਓਟਾਵਾ ਮੈਂ ਯੂਰੋਪੀਅਨ ਯੂਨੀਅਨ ਨੇ ਯੂਈ ਨੇ ਆਪਣੇ ਵੋ ਬਣਾਨੇ ਕੇ ਲਈ ਤਿਆਰ ਹੈ, ਬਹੁਤ ਬੜਾ ਟਾਵਰ। तो ये जो चीजें हैं ट्रंप के फायदे में नहीं है, अमेरिका के पूरे फायदे में नहीं है। इस वक्त जितने डेमोक्रेट है, रिपब्लिकन तो इस वक्त है लीडिंग में मैडम, लेकिन जो रिपब्लिकन डेमोक्रेट है वो सोच रहे हैं यार ये बेवकूफ आदमी की तरफ से हमारे हाथ से करोड़ों रुपए का मेरा साथी, मेरा हम नवा, मेरा हम प्याला, हम ख्याल, मेरा नेबर कनाडा चले जा रहा मेरे हाथ से, यार इस आदमी की वजह से बोल रहे हैं। ਕਿਉਂਕਿ ਖੁਦ ਰਿਪਬਲਿਕਨਸ ਕੋ ਮਾਲੂਮ ਹੈ ਬਹਿਣ ਜੀ ਕਿ ਇਹ ਜੋ ਹਰਕਤੇ ਇਹ ਕਰ ਰਹੇ ਹੈ ਇਹ ਇਨਕੀ ਪਾਰਟੀ ਕੇ ਵੀ ਹੱਦ ਮੈਂ ਨਹੀਂ ਹੈ ਔਰ ਇਤਨਾ ਨੁਕਸਾਨ ਕਰ ਰਹੇ ਕਿ ਇਹ ਹਟ ਵੀ ਜਾਏਂਗੇ ਕੋਈ ਵੀ ਆਏ ਉਸਕੇ ਬਾਅਦ 10-15 ਸਾਲ ਲਗੇਂਗੇ ਜਮਨੇ ਕੇ ਲੀਏ ਪੂਰੋਂ ਕੋ, ਇਹ ਇਤਨੀ ਖਤਰਨਾਕ ਕੰਮ ਕਰ ਰਹੀ ਹੈ ਔਰ ਆਪਣੇ ਜੇਬ ਮੈਂ ਅਬ ਤੱਕ 3.5 billion dollars ਡਾਲੇ ਹੋਏ ਹੈ, ਉਹ ਕੱਲ ਰਾਤ ਕੀ ਰਿਪੋਰਟ ਹੈ ਮੈਂ ਪਜ਼ੇਸ ਵੀ ਕੀ। ਯੇ ਚੀਜ਼ੇ ਜੋ ਹੈ ਤਕਲੀਫ ਦੇ ਹੈ, ਕਾਰਨੀ ਸਾਹਿਬ ਕੋ ਕਰਨੇ ਦੀਜੀਏ, ਜੋ ਵੀ ਕਰ ਰਹੇ ਹੋ ਹਮਾਰੇ ਹਿੱਤ ਮੈਂ ਹੈ, ਕਿਉਂ ਕੰਜ਼ਰਵੇਟਿਵ ਦੂਸਰੇ ਪਾਰਟੀ ਕੇ ਲੋਕ ਫਲੋਰ ਕ੍ਰਾਸ ਕਰਕੇ ਆਪਕੇ ਪਾਸ ਆ ਜਾ ਰਹੇ ਹੈ, ਜ਼ਰਾ ਸੋਚਨੇ ਵਾਲੀ ਗੱਲ ਹੈ, ਇੱਕ ਪੁਆਇੰਟ। ਦੂਸਰਾ, ਆਪਣੇ ਜੋ ਆਪੋਜੀਸ਼ਨ ਕੇ ਉਨਕੇ ਲੀਡਰ ਹੈ, ਕਿਆ ਨਾਮ ਹੈ ਉਨਕਾ, ਪੋਰ ਪੋਲੀਓ ਜੋ ਵੀ ਹੈ, ਉਹ ਨਿਊਯਾਰਕ ਗਏ ਹੋਏ ਹੈ 9/11 ਕੇ ਮਾਮਲੇ ਮੈਂ, ਉਨਕਾ ਕਾਮ ਨਹੀਂ ਥਾ ਵਹਾਂ ਜਾਣਾ, ਕਿਉਂ? ਇਸਸੇ ਪਬਲਿਕ ਕੇ ਜ਼ਹਿਨ ਮੈਂ ਆਏਗਾ ਕਿ ਟਰੰਪ ਕੋ ਆਪ ਖੁਸ਼ ਕਰਨੇ ਗਏ, ਆਪ ਦੇਸ਼ ਕੇ ਹਿੱਤ ਮੈਂ ਬਾਤ ਕਰੀਏ ਕਿ ਟਰੰਪ ਕੇ ਹਿੱਤ ਮੈਂ ਕਰੇਂਗੇ, ਬੋਲੀਏ ਆਪ
0: ਜੀ ਜੀ।
1: ਟਰੰਪ ਇਸ ਵਕਤ ਕਿਆ ਕਰ ਰਹਾ ਹੈ? ਬੋਲ ਰਹਾ ਜੋ ਕੁਛ ਹੈ ਅਮੇਰਿਕਾ ਫਸਟ, ਤੋ ਦੂਸਰੇ ਕਹਾਂ ਗਏ ਪੁੱਛ ਰਹਾ ਹੂੰ ਮੈਂ। ਦੁਨੀਆ ਕੇ ਸਾਥ ਆਪਕੋ ਜੀਨਾ ਹੈ ਤੋ ਦੁਨੀਆ ਕੇ ਸਾਥ ਚਲਨਾ ਪੜਤਾ। ਆਪ ਬੋਲਤੇ ਮੇਰੇ ਘਰ ਮੈਂ ਸਾਰੀ ਰੌਣਕ ਹੋਗੀ, ਪੜੋਸੀ ਜਾਏ ਝਕ ਮਰਾਏ ਔਰ ਉਹ ਕੀੜੇ ਲਗੇ, ਉਹਨੇ ਮੱਖੀਆਂ ਆਏ, ਬਿਮਾਰ ਹੋ, ਮੈਂ ਕੀ ਕਰਾਂ? ਅਰੇ ਭਾਈ ਆਪ ਵੀ ਤੋ ਸੋਸਾਇਟੀ ਮੈਂ ਹੈ, ਵਹੀ ਫਿਰ ਬਿਮਾਰੀ ਆਪਕੇ ਪਾਸ ਵੀ ਆਏਗੀ, ਤੁਸੀਂ ਕਿੱਥੇ ਭਾਗਨਾ ਦੇ
0: ਜੀ? ਬਿਲਕੁਲ,
1: ਇਹ ਬਾਤੇ ਹੈ ਸਮਝਣੇ ਕੀ ਹੈ। ਕਾਰਨੀ ਸਾਹਿਬ ਇਜ਼ ਡੂਇੰਗ ਐਕਸਲੈਂਟ ਵਰਕ, ਇਸ ਲਈ ਪੂਰੀ ਯੂਰਪ ਉਨਕੋ ਪਸੰਦ ਕਰ ਰਹੀ ਔਰ ਵੋ ਡਾਵਸ ਕੀ ਜੋ ਤਕਰੀਰ ਉਹਨਾਂ ਨੇ ਕੀ ਥੀ ਉਸਕੇ ਬਾਅਦ ਸੇ ਟਰੰਪ ਕਾ ਜ਼ਵਾਲ ਸ਼ੁਰੂ ਹੋ ਗਿਆ ਹੈ। ਦੈਟਸ ਆਲ ਯੋਰ ਆਨਰ।
0: ਥੈਂਕ ਯੂ ਵੈਰੀ ਮੱਚ। ਨਹੀਂ, ਸਹੀ ਗੱਲ ਹੈ ਕਿ ਮਿਸਟਰ ਮਾਰਕ ਕਾਰਨੀ ਨੇ ਉਹ ਸਾਰਾ ਕੁਛ ਕੀਤਾ ਜੋ ਦੇਸ਼ ਦੇ ਹਿੱਤ ਚ, ਪਰ ਜਿਵੇਂ ਹੁਣ ਜਿਹੜੀ ਓਪੋਜੀਸ਼ਨ ਪਾਰਟੀਜ਼ ਹੁੰਦੀਆਂ ਉਹਨਾਂ ਦਾ ਕੰਮ ਵਿਰੋਧ ਕਰਨਾ ਹੀ ਹੁੰਦਾ, ਹੈ ਨਾ, ਕ੍ਰਿਟਿਸਿਜ਼ਮ ਹੀ ਕਰਨਾ, ਕਿਉਂਕਿ ਬਹੁਤ ਘੱਟ ਜਿਹੜੀਆਂ ਵਿਰੋਧੀ ਪਾਰਟੀ ਹੁੰਦੀਆਂ ਕਿ ਜੇ ਕਿਸੇ ਨੇ ਠੀਕ ਕੰਮ ਕੀਤਾ ਤੇ ਉਹਦੀ ਪ੍ਰੇਜ਼ ਕਰਨੀ ਜਾਂ ਕਹਿਣਾ ਵੀ ਹਾਂ ਠੀਕ ਹੈ ਸਾਡੇ ਦੇਸ਼ ਦੇ ਹਿੱਤ ਵਾਸਤੇ ਆ, ਪਰ ਬਹੁਤੇ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਅਸੀਂ ਲੋਕਾਂ 'ਚ ਆਪਣਾ ਨਾਮ ਬਣਾਈਏ ਤੇ ਫਿਰ ਜਦੋਂ ਇਲੈਕਸ਼ਨ ਹੋਣ ਤੇ ਸਾਨੂੰ ਜਿੱਤ ਕਿਵੇਂ ਮਿਲਣੀ ਹੈ, ਜੇ ਅਸੀਂ ਜਿਹੜੀ ਪਾਰਟੀ ਮੈਜੋਰਟੀ ਵਿੱਚ ਆਈ ਹੋਈ ਹੈ ਜਾਂ ਜਿਹਨੇ ਸਰਕਾਰ ਬਣਾਈ ਹੋਈ ਹੈ ਅਤੇ ਉਹ ਤਾਂ ਫਿਰ ਉਹਦੀ ਚੱਲੀ ਜਾਣੀ ਹੈ ਹੈ ਨਾ, ਇਸ ਕਰਕੇ ਫਿਰ ਉਹਨਾਂ ਨੇ ਕੁਛ ਨਾ ਕੁਛ ਕਹਿੰਦੇ ਰਹਿਣਾ ਹੁੰਦਾ ਕਿ ਕ੍ਰਿਟਿਸਿਜ਼ਮ ਆਪਾਂ ਕਰੀ ਜਾਈਏ। ਵੈਸੇ ਜਿਹੜਾ ਓਪੋਜੀਸ਼ਨ ਪਾਰਟੀਆਂ ਹੁੰਦੀਆਂ ਨਾ, ਉਹਨਾਂ ਦਾ ਕ੍ਰਿਟਿਸਿਜ਼ਮ ਕਰਨਾ ਬਣਦਾ, ਪਰ ਇੱਕ ਹੈਲਦੀ ਕ੍ਰਿਟਿਸਿਜ਼ਮ ਹੋਣਾ ਚਾਹੀਦਾ। ਇਹ ਨਹੀਂ ਵੀ ਜਿਹੜੀ ਗੱਲ ਠੀਕ ਆ ਉਹਨੂੰ ਵੀ ਕ੍ਰਿਟਿਸਾਈਜ਼ ਹੀ ਕਰੀ ਜਾਓ, ਉਹਦੇ ਵਿੱਚ ਵੀ ਗਲਤੀਆਂ ਕੱਢੀ ਜਾਓ। ਜਿੱਥੇ ਤਾਂ ਗਲਤੀ ਕਰ ਰਹੇ ਆ ਉੱਥੇ ਤਾਂ ਚਲੋ ਮੰਨੀ ਗੱਲ ਠੀਕ ਹੈ ਹੈ ਨਾ, ਪਰ ਜੇ ਸਹੀ ਹੈ, ਦੇਸ਼ ਦੇ ਲਈ ਵਧੀਆ ਕੋਈ ਡਿਸੀਜਨ ਲਿੱਤੇ ਜਾ ਰਹੇ ਆ ਤਾਂ ਉਹਦੀ ਪ੍ਰੇਜ਼ ਵੀ ਕੀਤੀ ਜਾਣੀ ਚਾਹੀਦੀ ਹੈ। ਪਰ ਆਪਾਂ ਕਈ ਵਾਰ ਦੇਖਦੇ ਹਾਂ ਕਿ ਮੋਸਟ ਆਫ ਦਾ ਜਿਹੜੀਆਂ ਪਾਰਟੀਜ਼ ਹੁੰਦੀਆਂ ਜਿਹੜੀਆਂ ਓਪੋਜੀਸ਼ਨ 'ਚ ਹੁੰਦੀਆਂ ਜਾਂ ਜਿਨ੍ਹਾਂ ਦੀ ਸਰਕਾਰ ਨਹੀਂ ਹੁੰਦੀ, ਉਹਨਾਂ ਨੇ ਬਸ ਨਿੰਦਣਾ ਹੀ ਹੁੰਦਾ ਹੈ ਉਸ ਪਾਰਟੀ ਨੂੰ। ਅਤੇ ਲਓ ਜੀ, ਬਿਲਕੁਲ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ। ਜਿਹੜੀ ਮੈਂ ਗੱਲ ਇੱਕ ਹੋਰ ਕਰ ਰਹੀ ਸੀ ਕਿ ਇੱਕ ਨਾ ਸਟੱਡੀ ਕੀਤੀ ਗਈ ਹੈ ਅਤੇ ਕਹਿੰਦੇ ਆ ਵੀ ਔਨਲਾਈਨ ਜਿਹੜੀ ਸੱਟੇਬਾਜ਼ੀ ਹੈ ਜਿਹਨੂੰ ਗੈਂਬਲਿੰਗ ਕਹਿੰਦੇ ਆ, ਕਹਿੰਦੇ ਉਹ ਬਹੁਤ ਜ਼ਿਆਦਾ ਵੱਧ ਗਈ ਹੈ ਅਤੇ ਜਿਹੜੇ ਮੈਂਟਲ ਇਸ਼ੂਜ਼ ਹੈ ਉਹ ਬੜੇ ਵੱਧ ਗਏ ਆ ਇਹਦੇ ਕਰਕੇ। ਇਹਦਾ ਰੀਜ਼ਨ ਕੀ ਬਣ ਗਿਆ, ਕਿਉਂ ਜਿਹੜੀ ਗੈਂਬਲਿੰਗ ਹੈ ਉਹਦੇ ਵਿੱਚ ਲੋਕ ਇੰਨੇ ਧਵਸਤ ਹੋ ਰਹੇ ਆ, ਧੱਸ ਰਹੇ ਆ, ਉਹਦੇ ਵਿੱਚ ਕਿਉਂ ਗੈਂਬਲਿੰਗ ਕਰਦੇ ਆ, ਇਹਦੇ ਬਾਰੇ ਹੈ ਤੁਹਾਨੂੰ ਕੋਈ ਤੁਹਾਡੇ ਵਿਚਾਰ, ਕੋਈ ਤੁਸੀਂ ਵਿਚਾਰ ਦੇ ਸਕਦੇ ਹੋ ਕਿ ਤੁਹਾਨੂੰ ਲੱਗਦਾ। ਕਹਿੰਦੇ ਆ ਕਿ ਕਿਉਂਕਿ ਮੈਂਟਲ ਇਸ਼ੂ ਬੜੇ ਆ ਰਹੇ ਆ, ਮੈਂਟਲ ਡਿਸਆਰਡਰ ਅਤੇ ਐਮਰਜੈਂਸੀ 'ਚ ਬੜੇ ਲੋਕ ਇੱਦਾਂ ਦੇ ਹੈਗੇ ਆ ਜਿਨ੍ਹਾਂ ਨੂੰ ਗੈਂਬਲਿੰਗ ਕਰਕੇ ਮੈਂਟਲ ਡਿਸਆਰਡਰ ਹੋਇਆ, ਅਤੇ ਉਹਦੇ ਵਿੱਚ ਕਹਿੰਦੇ ਆ ਵੀ 10 ਸਾਲ ਤੋਂ ਲੈ ਕੇ 105 ਸਾਲ ਤੱਕ ਦੀ ਉਮਰ ਦੇ ਜਿਹੜੇ ਪੇਸ਼ੈਂਟ ਆ ਉਹ ਆ ਰਹੇ ਆ। ਅਤੇ ਬੜੇ ਕਹਿੰਦੇ ਜੇ ਆਪਾਂ ਸਰਵੇ ਦੇਖੀਏ ਨਾ ਜਿਹੜਾ ਹੋਇਆ, ਅਤੇ ਇਹ ਉਹਨਾਂ ਨੇ ਸਰਵੇ ਕੀਤਾ ਜਨਵਰੀ 2012 ਤੋਂ ਲੈ ਕੇ ਜੂਨ 2025 ਦੇ ਵਿਚਕਾਰ। ਅਤੇ ਫਿਰ ਕਹਿੰਦੇ ਆ ਵੀ ਬਹੁਤ ਜ਼ਿਆਦਾ ਸੱਟੇਬਾਜ਼ ਸਾਈਟਾਂ ਵੀ ਬੜੀਆਂ ਹੈਗੀਆਂ ਜਿਹਦੇ ਵਿੱਚ ਲੋਕ ਇਨਵੋਲਵ ਹੁੰਦੇ ਆ, ਇੱਕ ਵਾਰ ਉਹ ਉਸ ਚੀਜ਼ ਨੂੰ ਦੇਖ ਲੈਂਦੇ ਆ, ਉਹ ਤੋਂ ਬਾਅਦ ਕਹਿੰਦੇ ਫਿਰ ਉਹਦੇ ਨਾਲ ਹੀ ਉਹ ਅਟੈਚ ਹੋ ਜਾਂਦੇ ਆ। ਸੋ ਕਹਿੰਦੇ ਆ ਵੀ 2024 ਦੇ ਵਿੱਚ ਜਿਹੜੇ ਦੇਖਦੇ ਆ ਹੈ ਨਾ, ਉਹਨਾਂ ਨੇ ਦੇਖਿਆ ਕਿ ਓਨਟੈਰੀਓ ਦੇ ਵਿੱਚ ਕੰਮ ਕਰ ਰਹੀਆਂ 83 ਜਿਹੜੀਆਂ ਗੈਂਬਲਿੰਗ ਸਾਈਟਸ ਹੈਗੀਆਂ, ਸੱਟੇਬਾਜ਼ੀ ਸਾਈਟਾਂ, ਉਹਦੇ ਵਿੱਚ ਪਤਾ ਕਿੰਨੇ ਲੋਕਾਂ ਦੇ ਜਿਹੜੇ ਅਕਾਊਂਟ ਖੁੱਲ੍ਹੇ ਹੋਏ ਆ, 2.6 ਮਿਲੀਅਨ ਲੋਕ ਜਿਹੜੇ ਆ ਉਹਦੇ ਵਿੱਚ ਆਪਣੇ ਅਕਾਊਂਟ ਜਿਨ੍ਹਾਂ ਨੇ ਓਪਨ ਕੀਤੇ, ਖਾਤੇ ਓਪਨ ਕੀਤੇ ਨੇ ਕਿ ਫਿਰ ਉਹ ਖੇਲਦੇ ਆ। ਅਤੇ ਜੋ ਟੋਟਲ ਅਮਾਊਂਟ ਉਹਨਾਂ ਨੇ ਦੱਸਿਆ ਵੀ ਕਿੰਨੇ ਕੁ ਮਨੀ ਜਿਹੜੀ ਇਹਦੇ ਵਿੱਚ ਲਾਈ ਉਹਨਾਂ ਨੇ ਹੁਣ ਤੱਕ, ਟੋਟਲ ਜਿਹੜੀ ਹੈ ਮਨੀ $82.7 ਬਿਲੀਅਨ ਦਾਅ 'ਤੇ ਲਾਉਂਦੇ ਆ ਇਹ ਜਿਹੜੇ, ਮਤਲਬ ਜਿਹੜੀ ਇਹ ਸਰਵੇ ਕੀਤਾ ਗਿਆ, ਜਿਹੜੀ ਇਹ ਸਟੱਡੀ ਕੀਤੀ ਗਈ, ਜਿਹੜੀ ਖੋਜ ਕੀਤੀ ਗਈ ਹੈ। ਸੋ ਆਪਾਂ ਦੇਖ ਰਹੇ ਹਾਂ, ਕਹਿੰਦੇ ਵੀ ਇਹ ਵਾਧਾ ਇੱਕਦਮ ਵੀ ਨਹੀਂ ਹੋਇਆ ਵੀ ਫਟਾਫਟ ਇੰਨੇ ਜਿਹੜੇ ਆ ਲੋਕ ਇਹਦੇ ਵਿੱਚ ਆ ਗਏ। 2.6 ਮਿਲੀਅਨ ਪਲੇਅਰ ਆ, ਜਿਵੇਂ ਆਪਾਂ ਕਹਿੰਦੇ ਖੇਲਦੇ ਜਿਹੜੇ ਗੈਂਬਲਿੰਗ ਕਰਦੇ, ਗੈਂਬਲਰ ਜਿਹਨੂੰ ਆਪਾਂ ਕਹਿੰਦੇ ਹਾਂ। ਅਜੇ ਕਿ ਫਿਲਮ ਵੀ ਆਈ ਸੀ ਹੈ ਨਾ, ਦ ਗ੍ਰੇਟ ਗੈਂਬਲਰ, ਬੜੇ ਸੋਹਣੇ ਗਾਣੇ ਆਉਂਦੇ, ਗਾਣਾ ਲਾਉਂਦੇ ਆ ਚਲੋ ਉਹਦਾ ਇੱਕ, ਪਰ ਚਲੋ ਪਰ ਮੈਨੂੰ ਗੈਂਬਲ ਤੋਂ ਯਾਦ ਆ ਗਈ ਕਿ ਦ ਗ੍ਰੇਟ ਗੈਂਬਲਰ ਹੈ ਨਾ, ਅਮਿਤਾਭ ਬੱਚਨ ਦੀ, ਉਹਦਾ ਗਾਣਾ ਉਹ ਬੜਾ ਹੀ ਪਿਆਰਾ ਹੈ ਇੱਕ ਹੈ ਨਾ, ਅਤੇ ਉਹ ਲਾਉਂਦੇ ਆਪਾਂ। ਪਰ ਤੁਸੀਂ ਦੱਸ ਸਕਦੇ ਹੋ ਅੱਛਾ ਇਹ ਗੈਂਬਲਿੰਗ ਕਿਉਂ ਕਰਦੇ ਲੋਕ, ਜਾਂ ਤੁਸੀਂ ਕਿਸੇ ਨੂੰ ਦੇਖਿਆ ਹੋਵੇ ਆਪਣੀ ਫੈਮਿਲੀ 'ਚ, ਆਪਣੇ ਫਰੈਂਡਸ ਦੇ ਵਿੱਚ, ਉਹ ਕੀ ਇਸ ਬਾਰੇ ਦੱਸਦੇ ਆ, ਕਹਿੰਦੇ ਆ ਵੀ ਕਿਉਂ ਉਹ ਗੈਂਬਲਿੰਗ ਦੀ ਦੁਨੀਆ ਦੇ ਵਿੱਚ ਉਹਨਾਂ ਨੇ ਕਦਮ ਰੱਖਿਆ ਜਾਂ ਕਿਉਂ ਕਰਦੇ ਆ, ਜਾਂ ਤੁਹਾਨੂੰ ਕੁਛ ਇਸ ਬਾਰੇ ਕੁਛ ਵਿਚਾਰ ਪੇਸ਼ ਕਰਨੇ ਹੋਣ ਤਾਂ ਜ਼ਰੂਰ ਦੱਸੋ ਕਿਉਂ ਲੋਕ ਜਿਹੜੇ ਗੈਂਬਲਰ ਬਣ ਜਾਂਦੇ ਆ, ਜਿਹੜਾ ਕਿ ਬੜਾ ਰਿਸਕੀ ਇੱਕ ਕੰਮ ਹੈਗਾ, ਕਿ ਜ਼ਰੂਰੀ ਨਹੀਂ ਹੈਗਾ ਤੁਹਾਨੂੰ ਇਨਕਮ, ਇਨਕਮ ਮੀਨਸ ਕਿ ਉਹ ਤਾਂ ਪੈਸੇ ਹੀ ਆਈ ਜਾਣਾ ਤੁਹਾਨੂੰ, ਜਿਹੜੇ ਤੁਹਾਡੇ 4 ਪੈਸੇ ਤੁਹਾਡੇ ਕੋਲ ਹੁੰਦੇ ਉਹ ਵੀ ਜਿਹੜੇ ਆ ਜਾਂਦੇ ਰਹਿੰਦੇ ਆ। ਇੱਕ ਮੈਂ ਹੋਰ ਦੇਖ ਰਹੀ ਸੀ ਕਿ ਕਹਿੰਦੇ ਆ ਜਿੱਥੇ ਨਾ ਇਹ ਖੇਲਦੇ ਆ, ਚਾਹੇ ਕੈਸੀਨੋ ਹੈ ਨਾ ਜਾਂ ਜਿੱਥੇ ਗੈਂਬਲਿੰਗ ਕਰਦੇ ਆ, ਕਹਿੰਦੇ ਉੱਥੇ ਨਾ ਜਿਹੜੀ ਘੜੀ ਹੁੰਦੀ ਆ, ਕਲੋਕ ਹੁੰਦੀ ਆ, ਜਾਂ ਵਿੰਡੋਜ਼ ਡੋਰਸ ਕੁਛ ਵੀ ਨਹੀਂ, ਉੱਦਾਂ ਤੁਹਾਨੂੰ ਬਾਹਰਲਾ ਮਤਲਬ ਕਿ ਕੋਈ ਨਜ਼ਾਰਾ ਨਜ਼ਰ ਨਹੀਂ ਆਉਂਦਾ, ਕਹਿੰਦੇ ਨਾ ਤੁਹਾਨੂੰ ਉੱਥੇ ਸਮੇਂ ਦਾ ਪਤਾ ਲੱਗਦਾ, ਨਾ ਤੁਹਾਨੂੰ ਪਤਾ ਲਾਉਣ ਦੇਣਾ ਚਾਹੁੰਦੇ ਆ। ਇਸ ਕਰਕੇ ਕਹਿੰਦੇ ਉੱਥੇ ਨਾ ਕੋਈ ਜਿਵੇਂ, ਨਹੀਂ ਤਾਂ ਆਪਾਂ ਆਮ ਕਿਤੇ ਵੀ ਜਾਂਦੇ ਕਲੋਕ ਵਗੈਰਾ ਲੱਗੀ ਹੁੰਦੀ, ਆਪਾਂ ਨੂੰ ਥੋੜ੍ਹਾ ਟਾਈਮ ਪਤਾ ਲੱਗੀ ਜਾਂਦਾ, ਕਿਉਂਕਿ ਹਰ ਇੱਕ ਨੂੰ ਬੰਦੇ ਨੂੰ ਹੁੰਦਾ ਜੇ ਆਪਾਂ ਕਿਤੇ ਵੀ ਜਾਂਦੇ ਵੀ ਕਿੰਨਾ ਕੁ ਟਾਈਮ ਹੋ ਗਿਆ ਹੈ ਨਾ, ਮੈਂ ਵਾਪਸ ਵੀ ਜਾਣਾ, ਮੈਂ ਫਲਾਣੀ ਜਗ੍ਹਾ ਵੀ ਜਾਣਾ, ਮੈਂ ਇਹ ਕਰਨਾ, ਮੈਂ ਉਹ ਕਰਨਾ, ਪਰ ਕਹਿੰਦੇ ਉੱਥੇ ਸਾਰਾ ਕੁਛ ਨਹੀਂ ਹੁੰਦਾ, ਪਤਾ ਹੀ ਨਹੀਂ ਲੱਗਦਾ ਬੰਦੇ ਦਾ ਕਿੰਨਾ ਟਾਈਮ, ਕਿਉਂਕਿ ਦੇਖੋ ਉਹਨਾਂ ਦੇ ਵੀ ਇਹ ਇੱਕ ਤਰੀਕੇ ਬਣਾਏ ਹੋਏ ਆ ਕਿ ਕਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਇਨਵੋਲਵ ਕਰਨਾ, ਬਸ ਉਹੀ ਸੋਚਣ, ਹੋਰ ਕੁਛ ਉਹਨਾਂ ਦੇ ਦਿਮਾਗ 'ਚ ਹੀ ਨਾ ਆਵੇ। ਸੋ ਇੱਦਾਂ ਦੀ ਹੈ ਗੈਂਬਲਿੰਗ, ਕਿਉਂਕਿ ਇਹ ਵੀ ਅੱਛਾ ਸੁਣਨ 'ਚ ਆਉਂਦਾ ਕਿ ਪਹਿਲਾਂ ਪਹਿਲਾਂ ਜਿਵੇਂ ਆਪਾਂ ਫਿਲਮਾਂ ਵਗੈਰਾ 'ਚ ਨਹੀਂ ਦੇਖਦੇ, ਕਈ ਫਿਲਮਾਂ ਇੱਦਾਂ ਦੀਆਂ ਹੁੰਦੀਆਂ ਜਿਹਨਾਂ 'ਚ ਦਿਖਾਉਂਦੇ ਆ ਉਹ ਚੀਜ਼, ਵੀ ਉਹ ਨਾ ਜਿਹੜਾ ਆਉਂਦਾ ਉਹਨਾਂ ਨੂੰ ਪਤਾ ਹੁੰਦਾ ਵੀ ਕੌਣ ਨਵਾਂ ਬੰਦਾ ਇੱਥੇ ਐਂਟਰ ਕਰ ਰਿਹਾ, ਕਿਉਂਕਿ ਆਪਾਂ ਨਵੀਂ ਜਗ੍ਹਾ 'ਚ ਕਿਤੇ ਜਾਂਦੇ ਹਾਂ ਨਾ, ਆਪਾਂ ਥੋੜ੍ਹੇ ਉਲਝੇ ਜਿਹੇ ਹੁੰਦੇ ਹਾਂ, ਮਤਲਬ ਆਪਾਂ ਨੂੰ ਪਤਾ ਨਹੀਂ ਹੁੰਦਾ ਕੀ ਹੈ, ਕਿੱਥੇ ਆ, ਕਿਵੇਂ ਆ, ਅਤੇ ਉਹ ਫਿਰ ਪਛਾਣ ਲੈਂਦੇ ਵੀ ਆਹ ਬੰਦਾ ਨਵਾਂ, ਇਹ ਹੁਣ ਸਾਡਾ ਸ਼ਿਕਾਰ ਹੈ, ਇਹਨੂੰ ਅਸੀਂ ਸ਼ਿਕਾਰ ਬਣਾਉਣਾ। ਅਤੇ ਫਿਰ ਉਹ ਉੱਦਾਂ ਦਾ ਹੀ ਵਤੀਰਾ ਉਹਨਾਂ ਦੇ ਨਾਲ ਕਰਦੇ, ਕਹਿੰਦੇ ਫਸਟ ਟਾਈਮ ਤਾਂ ਉਹ ਜਿਤਾ ਦਿੰਦੇ ਆ, ਜਦੋਂ ਥੋੜ੍ਹੇ ਜਿਹੇ ਪੈਸੇ ਬਣਦੇ ਆ ਬੰਦੇ ਨੂੰ ਹੁੰਦਾ ਮੈਂ ਇੰਨੇ ਕੁ ਪੈਸੇ ਲਾਏ, ਆਹ ਮੇਰੇ ਤਾਂ ਇੰਨੇ ਪੈਸੇ ਬਣ ਗਏ, ਅਤੇ ਫਿਰ ਉਹ ਅੱਗੇ ਅੱਗੇ ਖੇਲ ਹੀ ਜਾਂਦਾ ਬੰਦਾ। ਫਿਰ ਇੱਕ ਟਾਈਮ ਅਜਿਹਾ ਆਉਂਦਾ ਕਿ ਉਹਨੂੰ ਲੱਤ ਲੱਗ ਜਾਂਦੀ ਹੈ। ਸਾਡੇ ਨਾਲ ਇੱਕ ਕਾਲਰ ਹੈ, ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਉਹ ਬੰਦੇ ਜਿਹੜੇ ਗੈਂਬਲਿੰਗ ਕਰਦੇ ਉਹ ਕੰਮ ਨਹੀਂ ਕਰਨਾ ਚਾਹੁੰਦੇ, ਉਹ ਚਾਹੁੰਦੇ ਕਿ ਅਸੀਂ ਪੈਸਾ ਜਿਹੜਾ ਬਣਾਈਏ ਇੱਕ ਤੋਂ ਦੋ ਉੱਦੇ ਕਰ ਦਈਏ ਵਿਹਲੇ ਬੈਠੇ, ਇਹ ਕਰਨੇ ਆ, ਹੋਰ ਕੁਛ ਨਹੀਂ ਹੈ, ਕਿਉਂਕਿ ਸਾਡੀ ਫੈਮਿਲੀ ਵਿੱਚ ਵੀ ਇੱਕ ਬੰਦਾ ਸੀਗਾ।
0: ਠੀਕ ਆ, ਥੈਂਕ ਯੂ।
2: ਇਹ ਆ ਮੇਰਾ ਤਾਂ, ਉਹ ਕੰਮ ਨਹੀਂ ਕਰਨਾ ਚਾਹੁੰਦੇ ਜੀ।
0: ਇਹ ਹੈ ਤੁਹਾਡੀ ਗੱਲ ਤਾਂ ਠੀਕ ਹੈ, ਜਿਹੜੇ ਕੰਮ ਨਹੀਂ ਕਰਨਾ ਚਾਹੁੰਦੇ ਵੀ ਏਦਾਂ ਹੀ ਮਨੀ ਬਣ ਜੇ, ਹੈ ਨਾ, ਈਜ਼ੀ ਮਨੀ।
2: ਹਾਂਜੀ ਹਾਂਜੀ, ਕਿਉਂਕਿ ਸਾਡੀ ਫੈਮਿਲੀ ਵਿੱਚ ਇੱਕ ਬੰਦਾ ਸੀਗਾ ਇਦਾਂ ਦਾ।
0: ਅੱਛਾ,
2: ਹਾਂਜੀ ਹਾਂਜੀ।
0: ਤੇ ਉਹਨਾਂ ਕੋਲ ਸੀਗੇ ਪੈਸੇ ਫਿਰ ਚੰਗੇ ਚੌਖੇ ਕਿ ਜਿਹੜੇ ਸੀਗੇ ਉਹ ਵੀ ਗਵਾ ਲਏ? ਨਹੀਂ, ਚਲੇ ਗਏ, ਉਹ ਲਾਈਨ ਉਹਨਾਂ ਦੀ ਡ੍ਰੌਪ ਹੋ ਗਈ ਆ। ਤੇ ਅੱਛਾ ਇਹ ਦੱਸੋ, ਜਿਵੇਂ ਹੁਣ ਚਲੋ ਭੈਣ ਜੀ ਦੱਸ ਕੇ ਗਏ ਵੀ ਸਾਡੇ ਹੈਗੇ ਸੀ ਇੱਕ ਫੈਮਿਲੀ 'ਚ, ਤੇ ਜੇ ਕੋਈ ਕਿਸੇ ਨੇ ਕੋਈ ਦੇਖਿਆ ਹੋਵੇ ਇੱਦਾਂ ਵੀ ਉਹਦੇ ਕੀ ਹਾਲਾਤ ਬਣੇ, ਇਹ ਵੀ ਤੁਸੀਂ ਕਰ ਸਕਦੇ ਹੋ ਸਾਡੇ ਨਾਲ ਡਿਸਕਸ। ਤੇ ਬਈ ਆਪਾਂ ਤਾਂ ਇਹੀ ਕਵਾਂਗੇ, ਮੇਰੀ ਇਹ ਜਿਹੜੀ ਨਿਊਜ਼ ਦੇਣ ਦਾ ਇਹੀ ਆ ਵੀ ਈਜ਼ੀ ਮਨੀ ਆਪਾਂ ਭਾਲਦੇ ਹਾਂ, ਪਰ ਨਹੀਂ ਇੱਦਾਂ ਕੀਤਾ ਜਾਣਾ ਚਾਹੀਦਾ, ਹੈ ਨਾ। ਜਿਹੜੀ ਇਹਦੇ ਨਾਲ ਨਾਲ ਇੱਕ ਹੋਰ ਵੀ ਮੇਰੇ ਸਾਹਮਣੇ ਆ ਰਹੀ ਕਿ ਓਨਟੈਰੀਓ ਆਨਲਾਈਨ ਜੂਏ ਦੇ ਵਿਸਤਾਰ ਤੋਂ ਬਾਅਦ ਕਹਿੰਦੇ 10 ਤੋਂ ਲੈ ਕੇ 19 ਸਾਲ ਦੀ ਉਮਰ ਦੇ ਜਿਹੜੇ ਜੈਂਟਸ ਹੈਗੇ ਆ ਐਮਰਜੈਂਸੀ ਰੂਮ ਦੇ ਵਿੱਚ ਜਾਣ ਵਿੱਚ ਸਭ ਤੋਂ ਵੱਡਾ ਵਾਧਾ ਦੇਖਿਆ ਗਿਆ। 10 ਤੋਂ 19 ਸਾਲ ਕੀ ਉਮਰ ਹੁੰਦੀ ਹੈ ਵੈਸੇ, ਹੈ 10 ਤੋਂ 19 ਸਾਲ, ਜੇ ਆਪਾਂ ਆਪਣਾ ਦੇਖੀਏ ਨਾ, ਜਦੋਂ ਆਪਾਂ ਵੀ 20-25 ਸਾਲ ਦੇ ਸੀਗੇ ਆਪਾਂ ਨੂੰ ਕੋਈ ਦੀਨ ਦੁਨੀਆ ਦਾ ਇੰਨਾ ਪਤਾ ਨਹੀਂ ਸੀ। ਸੋ ਜੇ ਆਪਾਂ

0: ਜਾਂ ਬਾਹਰ ਦੀ ਆਬੋ ਹਵਾ ਵੀ ਉਹਨਾਂ ਨੂੰ ਲੱਗਦੀ ਹੈ। ਸੋ ਜਿਹੜੀਆਂ ਫੈਮਿਲੀਜ਼ ਹੈ ਨਾ, ਪੇਰੈਂਟਸ ਹੈ ਚਾਹੇ ਗ੍ਰੈਂਡ ਪੇਰੈਂਟਸ ਹੈ, ਉਹਨਾਂ ਨੂੰ ਆਪਣੇ ਬੱਚਿਆਂ ਦਾ ਬੜਾ ਧਿਆਨ ਰੱਖਣਾ ਚਾਹੀਦਾ। ਬਿਲਕੁਲ ਇੱਦਾਂ ਦੀ ਇਨਵੋਲਵਮੈਂਟ ਜਿਹੜੀ ਕੀਤੀ ਜਾਣੀ ਚਾਹੀਦੀ ਹੈ, ਬੱਚੇ ਬਿਜ਼ੀ ਰਹਿਣ। ਜਦੋਂ ਇਹ ਵੀ ਗੱਲ ਹੈਗੀ ਹੈ, ਜਦੋਂ ਬਿਜ਼ੀ ਨਹੀਂ ਨਾ ਆਪਾਂ ਹੁੰਦੇ, ਜਾਂ ਫਿਰ ਆਪਾਂ ਔਨਲਾਈਨ ਆਪਾਂ ਜ਼ਿਆਦਾ ਬਹਿੰਦੇ ਹਾਂ ਜਾਂ ਬੱਚੇ ਜ਼ਿਆਦਾ ਬਹਿੰਦੇ ਆ, ਕੰਪਿਊਟਰ 'ਤੇ ਬੈਠੇ ਰਹੇ ਜਾਂ ਫਿਰ ਫੋਨ 'ਤੇ ਹੀ ਬੈਠੇ ਰਹੇ, ਹੈ ਨਾ, ਇੱਕ ਚਾਹੇ ਆਪਾਂ ਕਹਿ ਦਈਏ ਵੀ ਰੱਬ ਨਾਲ ਨਹੀਂ ਜੁੜਦੇ, ਪਾਠ ਪੂਜਾ ਵੱਲ ਵੀ ਧਿਆਨ ਹੋਣਾ ਚਾਹੀਦਾ, ਗੇਮਸ ਵੱਲ ਵੀ, ਐਕਸਰਸਾਈਜ਼ ਵੱਲ ਵੀ, ਜਾਂ ਜੋ ਉਹ ਕਰਦੇ ਆ ਪੜ੍ਹਾਈ ਸਟੱਡੀ ਕਰਦੇ ਆ ਜਿਹੜੀ, ਹੈ ਨਾ, ਉਹ ਸਾਰਾ ਕੁਛ ਹੋਣਾ ਚਾਹੀਦਾ ਤਾਂ ਕਿ ਬੱਚਿਆਂ ਦਾ ਧਿਆਨ ਇੱਧਰ ਉੱਧਰ ਨਾ ਭਟਕੇ, ਕਿਉਂਕਿ ਧਿਆਨ ਭਟਕਾਉਣ ਲਈ ਬੜਾ ਕੁਛ ਹੈ ਅੱਜ ਕੱਲ੍ਹ। ਸੋ ਇਹ ਚੀਜ਼ ਦਾ ਵੀ ਪੇਰੈਂਟਸ ਸਾਰੇ ਬੜਾ ਧਿਆਨ ਰੱਖਣ। ਸੋ ਮੈਨੂੰ ਇਹ ਖਬਰ ਦਿਖੀ ਤਾਂ ਮੈਂ ਕਿਹਾ ਇਟਸ ਵੈਰੀ ਸੈਡ, ਜੋ ਵੀ ਇਹ ਖਬਰ ਜਦੋਂ ਮੈਂ ਸੁਣੀ ਨਾ, ਕਹਿੰਦੇ ਵੀ ਜਿਹੜੀ ਇਹ ਸਟੱਡੀ ਕੀਤੀ ਹੈ ਨਾ ਉਹਨਾਂ ਨੇ, ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਇਹਦਾ ਟਿਪ ਆਫ ਦਾ ਆਈਸਬਰਗ ਹੈ, ਆਈਸਬਰਗ ਤੁਹਾਨੂੰ ਟਾਈਟੈਨਿਕ ਦਾ ਜਿਹੜਾ ਵਾਕਿਆ ਉਹ ਯਾਦ ਹੋਣਾ ਕਿ ਜਿਹੜਾ ਟਾਈਟੈਨਿਕ ਜਹਾਜ਼ ਸੀਗਾ, ਸ਼ਿਪ ਸੀਗਾ, ਹੈ ਨਾ, ਜਿੱਥੇ ਫਿਲਮ ਵੀ ਬਣੀ ਹੈ, ਸੋ ਉਹ ਆਈਸਬਰਗ ਦੇ ਨਾਲ ਟਕਰਾ ਗਿਆ ਸੀ, ਜਿਹਦੇ ਕਰਕੇ ਦੇਖੋ ਕਿੰਨੇ ਲੋਕਾਂ ਦੀ ਮੌਤ ਹੋ ਗਈ, ਜਹਾਜ਼ ਡੁੱਬ ਗਿਆ ਸੀਗਾ, ਜਦਕਿ ਉਹ ਇੰਨਾ ਵਧੀਆ ਜਹਾਜ਼ ਬਣਾਇਆ ਸੀ। ਸੋ ਕਹਿੰਦੇ ਜਿਹੜਾ ਆਈਸਬਰਗ ਹੁੰਦਾ ਨਾ ਸਮੁੰਦਰ ਦੇ ਵਿੱਚ, ਜਿਹੜਾ ਉੱਪਰ ਦਿਖਦਾ ਥੋੜ੍ਹਾ ਜਿਹਾ, ਉਹ ਜਮਾ ਹੀ ਮਾੜਾ ਜਿਹਾ ਹੁੰਦਾ, 1/4 ਆਪਾਂ ਕਹਿ ਸਕਦੇ ਹਾਂ ਵੀ, ਜਿਵੇਂ 1 ਰੁਪਏ ਦੇ ਵਿੱਚੋਂ 25 ਪੈਸੇ, ਜਾਂ 1 ਦਾ 25, ਜਿਹੜਾ 25/4 25.25 ਸਿਰਫ ਉਹ ਦਿਖਦਾ ਆਪਾਂ ਨੂੰ ਉੱਪਰ। ਕਹਿੰਦੇ ਬਾਕੀ ਤਾਂ ਜਿਹੜਾ 3/4 ਹੁੰਦਾ ਨਾ, ਉਹ ਨੀਚੇ ਹੁੰਦਾ। ਤਾਂ ਹੀ ਤਾਂ ਜਦੋਂ ਸਮੁੰਦਰਾਂ ਵਿੱਚ ਸ਼ਿਪ ਜਾਂਦੇ, ਜਹਾਜ਼ ਜਾਂਦੇ, ਜਾਂ ਹੋਰ ਕੋਈ ਵੀ ਕਿਸ਼ਤੀਆਂ, ਜਾਂ ਕੋਈ ਜਿਹੜੇ ਪਣਡੁੱਬੀਆਂ ਵਗੈਰਾ ਹੁੰਦੀਆਂ, ਕਈ ਵਾਰ ਬੜਾ ਨੁਕਸਾਨੇ ਜਾਂਦੀਆਂ। ਸੋ ਇਹ ਵੀ ਇੱਕ ਰੀਜ਼ਨ ਹੈ। ਸੋ ਇਹ ਕਹਿੰਦੇ ਵੀ ਆਹ ਜਿਹੜਾ ਸਟੱਡੀ ਦੇ ਨਾਲ ਸਾਨੂੰ ਸਾਹਮਣੇ ਦਿਖਣ ਨੂੰ ਮਿਲਿਆ, ਇਹ 1/4 ਹੈ, ਯਾਨੀ ਕਿ ਦਾ ਟਿਪ ਆਫ ਦਾ ਆਈਸਬਰਗ ਹੈ। ਆਈਸਬਰਗ ਮੀਨਸ ਕਿ ਹਾਲੇ ਬਹੁਤ 3 ਹਿੱਸੇ ਤਾਂ ਜਿਹੜਾ ਪਾਣੀ 'ਚ ਹੈ ਨਾ, ਉਨਾ ਇਹ ਸਰਵੇ ਦੇ ਵਿੱਚ ਹਾਲੇ ਹੈਗਾ। ਸੋ ਇਸ ਕਰਕੇ ਇਹ ਤਾਂ ਥੋੜ੍ਹਾ ਜਿਹਾ ਹੀ ਹੈ, ਜ਼ਿਆਦਾ ਤਾਂ ਹਾਲੇ ਪਤਾ ਨਹੀਂ ਕਿੰਨਾ ਕੀ ਕੁਛ ਹੋ ਰਿਹਾ, ਕਿੰਨਾ ਨੁਕਸਾਨੇ ਜਾ ਰਹੇ ਲੋਕ, ਵਰਲਡ ਵਾਈਡ ਹੀ ਆਪਾਂ ਕਹਿ ਸਕਦੇ ਹਾਂ, ਹੈ ਨਾ। ਸੋ ਲਓ ਜੀ, ਜੁੜੇ ਤੁਸੀਂ ਗੁਣਤਾਸ ਰੇਡੀਓ ਦੇ ਨਾਲ। ਬਿਲਕੁਲ ਰੱਖੋ ਜੀ ਧਿਆਨ ਆਪਣੀ ਫੈਮਿਲੀ ਦਾ, ਆਪਣਾ, ਆਪਣੇ ਬੱਚਿਆਂ ਦਾ, ਕਿਉਂਕਿ ਨਾ ਮਨੀ ਦੀ ਲੋੜ ਹਰੇਕ ਨੂੰ ਹੁੰਦੀ ਹੈ। ਪਰ ਕਈ ਵਾਰ ਨਾ ਅਸੀਂ ਉਹੀ ਗੱਲ ਵੀ ਤਰੀਕੇ ਇੱਦਾਂ ਦੇ ਲੱਭਦੇ ਹਾਂ ਵੀ ਆਪਾਂ ਨੂੰ ਪੈਸੇ ਬਣ ਜਾਣ, ਜਿਹੜਾ ਮਰਜ਼ੀ ਤਰੀਕਾ ਹੋਵੇ, ਪਰ ਜ਼ਰੂਰ ਇਹਨਾਂ ਗੱਲਾਂ ਤੋਂ ਬਚੋ ਅਤੇ ਬਚਾਓ ਆਪਣੀ ਫੈਮਿਲੀ ਮੈਂਬਰਸ ਨੂੰ। ਅਤੇ ਲਓ ਜੀ, ਹੁਣ ਆਪਾਂ ਚੱਲੀਏ ਅਪਲਾਇੰਸ ਜੰਕਸ਼ਨ 'ਤੇ, ਸਾਡੇ ਨਾਲ ਮਨਜੀਤ ਜੁੜਿਆ। ਮਨਜੀਤ, ਕੀ ਹਾਲ ਚਾਲ?
1: ਬਸ ਵਧੀਆ ਜਸਵਿੰਦਰ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਂਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਸੋ ਟੈਰਿਫ ਫ੍ਰੀ ਜੇ ਤੁਸੀਂ ਆਪਣੇ ਹੋਮ ਅਪਲਾਇੰਸਿਸ 'ਚ ਡੀਲ ਦੇਖ ਰਹੇ ਹੋ ਤਾਂ ਅਪਲਾਇੰਸ ਜੰਕਸ਼ਨ ਤੇ ਵਿਜ਼ਿਟ ਕਰੋ, ਕਿਉਂਕਿ ਅਵੇਲੇਬਲ ਸਟਾਕ ਜਿਹੜਾ ਬਿਫੋਰ ਟੈਰਿਫ ਪ੍ਰਾਈਸ ਤੇ ਅਸੀਂ ਇਸ ਟਾਈਮ ਲੈ ਕੇ ਦੇ ਰਹੇ ਹਾਂ, ਜਿਹਦੇ ਵਿੱਚ 5 ਪੀਸ ਦਾ ਪੂਰਾ ਅਪਲਾਇੰਸ ਬੰਡਲ ਹੈ, 36 ਇੰਚ ਵਾਈਡ ਦਾ ਫ੍ਰੈਂਚ ਸਟੋਰ ਡਿਜ਼ਾਈਨ ਦਾ ਫ੍ਰਿਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਬੇਸਮੈਂਟ ਬਣਾ ਰਹੇ ਨੇ, ਬੇਸਮੈਂਟ ਦੇ 4 ਅਪਲਾਇੰਸਿਸ ਦਾ ਕੋਂਬੋ ਹੈ, ਜਿਹਦੇ ਵਿੱਚ ਸਟੇਨਲੈਸ ਸਟੀਲ ਦਾ ਟੋਪ ਮਾਊਂਟ ਫ੍ਰਿਜ, ਸਟੇਨਲੈਸ ਸਟੀਲ ਦਾ ਗਲਾਸ ਟੋਪ ਸਟੋਵ ਵਿਦ ਵਾਸ਼ਰ ਤੇ ਡਰਾਇਰ, $4000 ਦੀ ਵੈਲਿਊ ਦੇ ਬੇਸਮੈਂਟ ਦੇ 4 ਅਪਲਾਇੰਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $26.99 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ ਐਲਈਡੀ 4K ਟੀਵੀ ਹੈ, ਜਿਹੜਾ ਕਿ $1500 ਦੀ ਪ੍ਰਾਈਸ ਤੋਂ ਘਟਾ ਕੇ $999 ਤੇ ਨਾਲ $300 ਦੀ ਵੈਲਿਊ ਦੀ ਸੈਮਸੰਗ ਦੀ ਸਾਊਂਡ ਬਾਰ ਬਿਲਕੁਲ ਫ੍ਰੀ ਐਜ ਅ ਗਿਫਟ ਇਸ ਟੀਵੀ ਦੇ ਨਾਲ ਇਸ ਵੀਕ ਤੁਸੀਂ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਲਾਂਡਰੀ ਸੈਕਸ਼ਨ ਚ ਟੋਪ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ $10.99 ਤੇ ਫਰੰਟ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਸਟੇਨਲੈਸ ਸਟੀਲ ਕਲਰ ਦੇ ਵਿੱਚ $14.99 ਤੋਂ ਇਸ ਵੀਕ ਸਟਾਰਟ ਹੋ ਰਹੇ ਨੇ। 6 ਮਹੀਨੇ ਚ ਤੁਸੀਂ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 11 ਵਜੇ ਤੋਂ ਸ਼ਾਮ 7 ਵਜੇ ਤੱਕ ਦੋਨੋਂ ਲੋਕੇਸ਼ਨ ਓਪਨ ਨੇ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905 450 0054

0: 905-400-0053 ਅਪਲਾਈਅੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ ਜੀ।
1: ਜੀ ਬਹੁਤ ਬਹੁਤ ਧੰਨਵਾਦ ਮਨਜੀਤ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਤੇ ਨੰਬਰ ਇੱਕ ਵਾਰ ਮੈਂ ਫਿਰ ਦੇ ਦਿੰਦੀ ਹਾਂ, 416 ਨਹੀਂ ਅਪਲਾਈਅੰਸ ਜੰਕਸ਼ਨ ਦਾ ਨੰਬਰ ਹੈ 905-450-0054 ਤੇ ਗੱਲਬਾਤ ਕਰਨੀ, 9045500054 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਮਨਜੀਤ ਦੇ ਨਾਲ, ਤੇ ਅਪਲਾਈਅੰਸ ਜੰਕਸ਼ਨ ਤੇ ਤੁਸੀਂ ਪਹੁੰਚਣਾ ਤੇ ਡੀਲਸ ਬੜੀਆਂ ਵਧੀਆ ਤੁਹਾਨੂੰ ਦੇਣਗੇ। ਤੇ ਲਓ ਜੀ ਇੱਕ ਨੰਬਰ ਮੈਂ ਤੁਹਾਨੂੰ ਦਵਾਂ ਜਿਹੜਾ ਕਿ ਬੜਾ ਵਧੀਆ ਹੈਗਾ, ਇਹ ਹੈਗਾ ਮੈਟ੍ਰਸਿਸ ਦੇ ਲਈ। ਤੁਸੀਂ ਨਾ ਜੇਕਰ ਚਾਹੁੰਦੇ ਹੋ ਕਿ ਬਹੁਤ ਵਧੀਆ ਮੈਟ੍ਰਸਿਸ ਤੁਸੀਂ ਲੈਣੇ ਆ, ਕਿਉਂਕਿ ਵਾਈਡ ਰੇਂਜ ਹੈ ਇਹਨਾਂ ਦੇ ਕੋਲ, ਤੁਸੀਂ ਐਨ ਸਿਲੈਕਟ ਕਰ ਸਕਦੇ ਹੋ ਬ੍ਰੈਂਡ ਨਿਊ ਮੈਟ੍ਰਸਿਸ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ। ਤੇ ਤੁਸੀਂ ਕਾਲ ਕਰਨੀ ਹੈ ਜੀ ਵਧੀਆ ਮੈਟ੍ਰਸਿਸ ਦੇ ਲਈ, ਕਿਉਂਕਿ ਨਾ ਇਹਨਾਂ ਦੀ ਆਪਣੀ ਫੈਕਟਰੀ ਹੈ ਜਿੱਥੇ ਮੈਟ੍ਰਸਿਸ ਕਰਦੇ ਆ ਰੈਡੀ। ਸੋ ਨੰਬਰ ਤੁਸੀਂ ਨੋਟ ਕਰੋ, ਨੰਬਰ ਹੈਗਾ 905-495-9041 ਤੇ ਗੱਲਬਾਤ ਹੋ ਸਕਦੀ, 9054-95-9041 ਨੰਬਰ ਹੈ ਜੀ ਮੈਟ੍ਰਸਿਸ ਦੇ ਲਈ। ਕਿਉਂਕਿ ਨਾ ਇਹ ਕਹਿੰਦੇ ਆ ਵੀ ਅਸੀਂ ਆਪਣੀ ਫੈਕਟਰੀ ਦੇ ਵਿੱਚ ਤਿਆਰ ਕਰਦੇ ਹਾਂ ਮੈਟ੍ਰਸਿਸ ਬਹੁਤ ਵਧੀਆ, ਤੇ ਜਿਹੜੇ ਇਹ ਮੈਟ੍ਰਸਿਸ ਹੈਗੇ ਆ ਇਹਨਾਂ ਵਿੱਚ ਜਿਹੜੇ ਜੋ ਵੀ ਇਹ ਲਗਾਉਂਦੇ ਆ ਸਪਰਿੰਗ ਲਾਉਂਦੇ ਆ, ਕਈ ਸਪਰਿੰਗ ਵਾਲੇ ਹੁੰਦੇ, ਕਈ ਫੋਇਲ ਕੋਇਲ ਵਾਲੇ ਹੁੰਦੇ, ਹੈ ਨਾ, ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਆ। ਸੋ ਤੁਹਾਡੀ ਪਸੰਦ ਕਿਹੜੀ ਆ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਤੇ ਰੇਟ ਬੜੇ ਵਧੀਆ ਕਿਉਂਕਿ ਇਹਨਾਂ ਦੀ ਆਪਣੀ ਫੈਕਟਰੀ ਆ। ਕਈ ਵਾਰ ਆਪਾਂ ਬ੍ਰਾਂਡਿਡ ਜਿਹੜੇ ਮੈਟ੍ਰਸਿਸ ਆ ਉਹਨਾਂ ਵੱਲ ਜਾਂਦੇ ਆ ਪਰ ਉਹ ਬੜੇ ਮਹਿੰਗੇ ਪੈਂਦੇ ਆ ਤੇ ਬਸ ਥੋੜ੍ਹੀ ਦੇਰ ਬਾਅਦ ਉਹ ਖਰਾਬ ਵੀ ਹੋ ਜਾਂਦੇ ਆ, ਪਰ ਤੁਸੀਂ ਮੈਟ੍ਰਸਿਸ ਕਿਉਂਕਿ ਇਹਨਾਂ ਦੀ ਆਪਣੀ ਫੈਕਟਰੀ ਹੈ ਵਧੀਆ ਤੁਹਾਨੂੰ ਬਣਾ ਕੇ ਦੇਣਗੇ, ਤੇ ਰੇਟ ਵੀ ਬੜਾ ਵਧੀਆ ਹੀ ਦੇਣਗੇ, ਤੇ ਡਿਲੀਵਰ ਵੀ ਕਰ ਦਿੰਦੇ ਆ ਜੀ। 905-495-9041 ਤੇ ਗੱਲਬਾਤ ਕਰਨੀ ਹੈ, 9054-95-9041। ਤੇ ਇੱਕ ਨਾ ਰੈਂਟ ਤੇ ਤੁਸੀਂ ਜੇ ਬੇਸਮੈਂਟ ਲੈਣਾ ਚਾਹੁੰਦੇ ਹੋ, ਤੇ ਇੱਕ ਬੇਸਮੈਂਟ ਹੈ ਜੀ ਇਹ ਹੈਗਾ ਹੈਗੀ ਹੈ ਈਟੋਬੀਕੋ ਦੇ ਵਿੱਚ। ਸੋ ਜੇਕਰ ਤੁਸੀਂ ਇਹ ਸੋਹਣੀ ਐਨ ਵਧੀਆ ਸਪੇਸ਼ੀਅਸ ਬੇਸਮੈਂਟ ਲੈਣਾ ਚਾਹੁੰਦੇ ਹੋ ਅਤੇ ਤੁਹਾਡੀ ਫੈਮਿਲੀ ਆ, ਅਤੇ ਫੈਮਿਲੀ ਕਹਿੰਦੇ ਵਧੀਆ ਹੋਣੀ ਚਾਹੀਦੀ ਆ, ਸਾਨੂੰ ਬੰਦੇ ਵਧੀਆ ਚਾਹੀਦੇ ਆ, ਇੱਕ ਤਾਂ ਵੈਜੀਟੇਰੀਅਨ ਹੋਣ, ਦੂਜੇ ਨੰਬਰ 'ਤੇ ਕਹਿੰਦੇ ਪੈਟਸ ਵਗੈਰਾ ਨਹੀਂ ਰੱਖੇ ਹੋਣੇ ਚਾਹੀਦੇ, ਠੀਕ ਹੈ। ਸੋ ਇਸ ਕਰਕੇ ਤੁਸੀਂ ਕਾਲ ਕਰ ਲਓ ਜੀ ਇਹਨਾਂ ਨੂੰ, ਜੇ ਤੁਸੀਂ ਇਹ ਬੇਸਮੈਂਟ 1 ਨਵੰਬਰ ਤੋਂ ਤੁਹਾਡੇ ਲਈ ਬਿਲਕੁਲ ਰੈਡੀ ਹੈ, ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲਓ ਹੁਣ। ਅਤੇ ਬੇਸਮੈਂਟ ਰੈਂਟ 'ਤੇ ਕਰਨ ਦੇ ਲਈ ਨੰਬਰ ਹੈਗਾ ਜੀ 646-833-2771 ਨੰਬਰ ਹੈ, 6478332771 ਤੇ ਤੁਸੀਂ ਕੰਟੈਕਟ ਇਹਨਾਂ ਨੂੰ ਕਰ ਸਕਦੇ ਹੋ। ਤੇ PL ਪ੍ਰਾਈਮ ਲੁੱਕ ਸਟੂਡੀਓ ਦਾ ਨੰਬਰ ਤੁਸੀਂ ਨੋਟ ਕਰਨਾ ਜੀ, ਜਿਹੜਾ ਕਿ ਬਹੁਤ ਵਧੀਆ ਨਵਾਂ ਨਕੋਰ ਤੁਹਾਡੇ ਲਈ ਬਣਿਆ ਹੋਇਆ, ਤੇ ਸਰਵਿਸ ਇਹਨਾਂ ਦੀ ਲਾਜਵਾਬ ਹੈ, ਰੇਟ ਬੜੇ ਕਮਾਲ ਦੇ ਆ। ਕਿਉਂਕਿ ਨਾ ਆਪਾਂ ਕਦੇ ਕਿਤੇ ਕਿਤੇ ਜਾਂਦੇ ਹਾਂ, ਜਿਵੇਂ ਮੈਂ ਪਹਿਲਾਂ ਵੀ ਕਹਿੰਦੀ ਹੁੰਦੀ ਹਾਂ ਤੁਹਾਨੂੰ ਕਿ ਇੱਕ ਵਾਰ ਤੁਸੀਂ ਜਾਂਦੇ ਹੋ ਤੁਸੀਂ ਕਹਿੰਦੇ ਹੁਣ ਨਹੀਂ ਜਾਣਾ ਇੱਥੇ, ਹੈ ਨਾ, ਤੁਹਾਨੂੰ ਐਨ ਚੰਗੀ ਤਰ੍ਹਾਂ ਜਿਹੜਾ ਹੈਗਾ ਤੁਹਾਡੇ ਬਿੱਲ ਬਣਾ ਦਿੰਦੇ ਆ, ਅਤੇ ਉਹ ਬਿੱਲ ਐਡਾ ਵੱਡਾ ਬਣਾ ਦਿੰਦੇ ਆ ਜਿਵੇਂ ਇੱਕ ਉਹ ਹੈਗੀ ਆਪਣੀ ਬੋਲੀ, ਹੈ ਨਾ, ਹਾਏ ਮੇਰਾ ਦਿਲ ਐਡਾ ਵੱਡਾ ਬਿੱਲ ਬੜਾ, ਉਹ ਤਾਂ ਕਈ ਨਾ ਬੜਾ ਵਧੀਆ ਨੱਚਦੀਆਂ। ਸੋ PL ਪ੍ਰਾਈਮ ਲੁੱਕ ਸਟੂਡੀਓ ਦੇ ਚਰਨਜੀਤ ਭੈਣ ਜੀ ਨਾਲ ਗੱਲਬਾਤ ਤੁਸੀਂ ਕਰੋ, ਇਹ ਕਹਿੰਦੇ ਆ ਵੀ ਤੁਸੀਂ ਆਪਣੇ ਵਾਲਾਂ ਨੂੰ ਤੁਸੀਂ ਚਾਹੇ ਹਾਈਲਾਈਟ ਕਰਾਉਣਾ, ਰੂਟ ਟੱਚਅਪ ਕਰਾਉਣਾ, ਜਾਂ ਫਿਰ ਤੁਸੀਂ ਵਧੀਆ ਵਧੀਆ ਜਿਹੜੀਆਂ ਆਪਣੇ ਕੈਰਾਟੀਨ ਵਗੈਰਾ ਕਰਾਉਣਾ, ਬੜੇ ਬਹੁਤ ਟ੍ਰੀਟਮੈਂਟ ਚੱਲੇ ਹੋਏ ਆ ਜੀ। ਸੋ ਜਾਂ ਕਟਿੰਗ ਤੁਸੀਂ ਕਰਾਉਣੀ ਹੈ, ਹੈ ਨਾ, ਮੈਨ ਵੀਮੈਨ ਦੋਨਾਂ ਵਾਸਤੇ ਹੈ, ਚਾਹੇ ਫੇਸ਼ੀਅਲ ਤੁਸੀਂ ਕਰਾਉਣੇ ਆ, ਵੈਕਸਿੰਗ, ਥਰੈਡਿੰਗ, ਸਾਰਾ ਕੁਛ ਅਵੇਲੇਬਲ ਹੈ ਜੀ PL ਪ੍ਰਾਈਮ ਲੁੱਕ ਸਟੂਡੀਓ 'ਤੇ। ਅਤੇ ਰੇਟ ਤਾਂ ਕਮਾਲ ਦੇ ਹੈ ਹੀ, 416-722-4215 'ਤੇ ਤੁਸੀਂ ਕੰਟੈਕਟ ਕਰੋ, ਅਤੇ ਫਿਰ ਤੁਹਾਨੂੰ ਬਹੁਤ ਵਧੀਆ ਡੀਲ ਕਰਨਗੇ। ਤੁਸੀਂ ਨੰਬਰ ਨੋਟ ਕਰ ਲਓ ਜੀ PL ਪ੍ਰਾਈਮ ਲੁੱਕ ਸਟੂਡੀਓ ਦਾ, ਨੰਬਰ ਹੈਗਾ ਇੱਕ ਵਾਰ ਫਿਰ ਚਰਨਜੀਤ ਭੈਣ ਜੀ ਨੂੰ ਅਪੁਆਇੰਟਮੈਂਟ ਬਣਾਓ, ਬੁੱਕ ਕਰੋ ਅਤੇ ਜਾਓ, 416-722-4215 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਲਓ ਜੀ ਹੁਣ ਆਪਾਂ ਮੌਰਗੇਜ ਦੀ ਦੁਨੀਆ ਚੱਲੀਏ, ਸਾਡੇ ਨਾਲ ਮਯੰਕ ਭਟਨਾਗਰ ਜੀ ਜੁੜੇ ਆ। ਮਯੰਕ ਜੀ ਸਵਾਗਤ ਤੁਹਾਡਾ। ਹਾਂਜੀ ਸਰ, ਗੁੱਡ ਮਾਰਨਿੰਗ ਹੋ ਗਈ, ਤੇ ਕੀ ਸਾਂਝਾ ਕਰਨਾ ਚਾਹੋਗੇ ਮੌਰਗੇਜ ਬਾਰੇ?
2: ਹਾਂਜੀ ਮੈਮ, ਆਵਾਜ਼ ਆ ਰਹੀ ਹੈ?
1: ਹਾਂਜੀ ਹਾਂਜੀ ਆ ਰਹੀ ਹੈ ਸਰ।
2: ਹਾਂ ਤੇ ਮੈਮ, ਅੱਜ ਗੱਲਬਾਤ ਜ਼ਰੂਰ ਕਰਾਂਗੇ ਆਪਣੇ ਭੈਣ ਭਰਾਵਾਂ ਨਾਲ, ਦੇਖੋ ਆਲਰੇਡੀ 15 ਤਰੀਕ ਹੋ ਗਈ ਹੈ, ਕਾਫੀ ਸਾਨੂੰ ਕਾਲਸ ਆ ਰਹੀਆਂ ਜਿਹਦੇ ਵਿੱਚ ਲੋਕਾਂ ਨੂੰ ਆ ਰਿਹਾ ਹੈਗਾ ਕਿ ਉਹਨਾਂ ਨੇ ਆਪਣੀ ਇਨਵੈਸਟਮੈਂਟ ਪ੍ਰੋਪਰਟੀ ਜਿਹੜੀ ਹੈਗੀ ਆ ਉਹ ਪਰਚੇਜ ਕਰਨੀ ਸੀ ਤੇ ਉਹ ਉਹਨਾਂ ਦੀ ਕਲੋਜਿੰਗ ਦੇ ਵਿੱਚ ਇਸ਼ੂ ਕਾਂਸਟੈਂਟਲੀ ਆ ਰਹੇ ਨੇ। ਜੇ ਇੱਦਾਂ ਦਾ ਕਿਸੇ ਨੂੰ ਵੀ ਇਸ਼ੂ ਆ ਰਿਹਾ ਹੈਗਾ ਜਿੱਥੇ ਉਹਨਾਂ ਦੀ ਜਿਹੜੀ ਹੈਗੀ ਹੈ ਪ੍ਰੋਪਰਟੀ ਕਲੋਜ ਨਹੀਂ ਕਰ ਪਾ ਰਹੇ ਹੈਗੇ ਆ ਕਿਉਂਕਿ ਦੈਟ ਕੁਡ ਬੀ ਮਲਟੀਪਲ ਰੀਜ਼ਨਸ, ਬਟ ਜੇ ਵੀ ਕੋਈ ਵੀ ਰੀਜ਼ਨ ਤੇ ਪੈਸੇ ਥੱਲੇ ਕਰਕੇ ਜਾਂ ਤੁਹਾਡੀ ਡਾਊਨ ਪੇਮੈਂਟ ਦੇ ਵਿੱਚ ਸ਼ਾਰਟਫਾਲ ਆ ਰਿਹਾ ਹੈਗਾ ਜਾਂ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਬੈਂਕ ਨੇ ਤੁਹਾਡੀ ਫਾਈਲ ਡਿਕਲਾਈਨ ਕੀਤੀ ਹੋਈ ਆ, ਤੁਸੀਂ ਸਾਡੇ ਕੋਲ ਜ਼ਰੂਰ ਗੱਲ ਕਰ ਸਕਦੇ ਹੋ। ਅਸੀਂ ਜਿਹੜਾ ਹੈਗਾ ਤੁਹਾਨੂੰ ਨੋ ਇਨਕਮ ਤੇ ਵੀ ਪੂਰੀ ਫਾਇਨੈਂਸਿੰਗ ਕਰਾ ਕੇ ਤੁਹਾਡੀ ਕਲੋਜਿੰਗ ਕਰਾ ਸਕਦੇ ਹਾਂ ਐਂਡ ਵਿਦਇਨ 1 ਈਅਰ ਉਹਨੂੰ ਬੈਂਕ ਦੇ ਵਿੱਚ ਜਿਹੜਾ ਹੈਗਾ ਕੋਡ ਵੀ ਕਰਾ ਸਕਦੇ ਹਾਂ। ਜੇ ਮੇਰੇ ਨਾਲ ਕੋਈ ਵੀ ਭੈਣ ਭਰਾ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚਾਹੁੰਦਾ ਹੈਗਾ, ਕਿਸੇ ਨੂੰ ਵੀ ਕੋਈ ਕੁਐਸਚਨ ਹੈਗਾ, ਸਮਝਣਾ ਚਾਹੁੰਦੇ ਨੇ ਕੀ ਆਪਸ਼ਨ ਵੇਖਣਾ ਚਾਹੁੰਦੇ ਨੇ ਕਿ ਕਿੰਨਾ ਪੈਸਾ ਉਹਨਾਂ ਨੂੰ ਆਪਾਂ ਦਵਾ ਸਕਦੇ ਹਾਂ, ਉਹ ਮੇਰੇ ਨਾਲ ਜ਼ਰੂਰ ਗੱਲਬਾਤ ਕਰ ਲੈਣ। ਨੰਬਰ ਆਪਣਾ ਇੱਕੋ ਹੀ ਇੱਕ ਹੈ ਜੀ, ਸਾਰੀ ਗੱਲਬਾਤ ਦਾ 647-2023-6477-702-2023 ਤੇ ਤੁਹਾਡਾ ਫੋਨ ਨਾ ਚੁੱਕ ਪਈ ਹੈ ਤਾਂ ਰਿਕੁਐਸਟ ਕਰਦੇ ਹਾਂ ਤੇ ਸਾਨੂੰ ਟੈਕਸਟ ਜਾਂ ਵਟਸਐਪ ਭੇਜੋ, ਵਿਦਇਨ 2 ਆਵਰ ਦੇ ਵਿੱਚ ਤੁਹਾਨੂੰ ਜਵਾਬ ਦਿੱਤਾ ਜਾਏਗਾ ਤੇ ਤੁਹਾਨੂੰ ਪੂਰੀ ਮਦਦ ਪਏਗੀ। ਨਾਲ ਦੇ ਨਾਲ ਆਪਣਾ ਕੋਈ ਵੀ ਭੈਣ ਭਰਾ ਜਿਹੜਾ ਸਪਟੈਂਬਰ ਸਪੈਸ਼ਲ ਦਾ ਐਡਵਾਂਟੇਜ ਚੱਕਣਾ ਚਾਹ ਰਿਹਾ ਹੈਗਾ, ਪਰਟੀਕੁਲਰਲੀ ਇਨਵੈਸਟਰ ਜਿਹੜੇ ਚਾਹ ਰਹੇ ਸੀਗੇ ਕਿ ਆਪਣੀ ਕਲੋਜਿੰਗ ਜਿਹੜੀ ਹੈਗੀ ਹੈ ਉਹ ਪ੍ਰੋਪਰਟੀ ਪਰਚੇਸ ਕਰਨਾ ਚਾਹੁੰਦੇ ਸੀਗੇ ਜਾਂ ਇਨਵੈਸਟਰ ਹੋ ਕੇ ਮਲਟੀਪਲ ਪ੍ਰੋਪਰਟੀਜ਼ ਲਈ ਹੋਈਆਂ ਨੇ ਉਹਦੇ ਵਿੱਚ ਇਕੁਇਟੀ ਕੱਢ ਕੇ ਨਵੀਂ ਪ੍ਰੋਪਰਟੀ ਬਣਾਉਣਾ ਚਾਹੁੰਦੇ ਹੈਗੇ ਆ, ਉਹ ਵੀ ਸਾਡੇ ਕੋਲ ਜ਼ਰੂਰ ਗੱਲਬਾਤ ਕਰਨਾ ਕਿਉਂਕਿ ਆਪਾਂ ਉਹਦੇ ਵਿੱਚ ਵੀ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ, ਤੁਹਾਡੀ ਪੂਰੀ ਫਾਇਨੈਂਸਿੰਗ ਵੀ ਕਰਾ ਕੇ ਦੇਵਾਂਗੇ ਐਂਡ ਜਿਹੜੀ ਤੁਹਾਡੀ ਨਿਊ ਪ੍ਰੋਪਰਟੀ ਹੈ ਉਹਦੀ ਪਰਚੇਜ਼ ਦੇ ਵਿੱਚ ਵੀ ਤੁਹਾਡੀ ਪੂਰੀ ਮਦਦ ਕਰ ਸਕਦੇ ਹਾਂ। ਸਾਰੀ ਗੱਲਬਾਤ ਇੱਕੋ ਹੀ ਇੱਕ ਨੰਬਰ ਤੇ ਜੀ 702-2023 ਤੇ ਤੁਹਾਡਾ ਫੋਨ ਨਾ ਚੁੱਕ ਪਈ ਹੈ ਤਾਂ ਰਿਕੁਐਸਟ ਕਰਦੇ ਤੁਸੀਂ ਸਾਨੂੰ ਟੈਕਸਟ ਜਾਂ ਵਟਸਐਪ ਭੇਜੋ, ਵਿਦਇਨ 2 ਆਵਰ ਦੇ ਵਿੱਚ ਤੁਹਾਨੂੰ ਜਵਾਬ ਦਿੱਤਾ ਜਾਏਗਾ ਤੇ ਤੁਹਾਨੂੰ ਪੂਰੀ ਮਦਦ ਕੀਤੀ ਜਾਏਗੀ। ਸਾਡਾ ਐਡਰੈਸ ਹੈਗਾ ਜੀ 409 ਮੈਥਸਨ ਬੁਲੇਵਾਰਡ ਈਸਟ ਸਾਗਰ ਦੇ ਵਿੱਚ ਮੈਥਸਨ ਕੈਨੇਡੀ ਦਾ ਬੀਜ ਇੰਟਰਸੈਕਸ਼ਨ। ਸਾਰੀ ਗੱਲਬਾਤ ਇੱਕੋ ਇੱਕ ਨੰਬਰ ਤੇ ਜੀ 647
1: ਜੀ
2: 6477-702-2023
1: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ ਬਿਲਕੁਲ ਨੰਬਰ ਇੱਕ ਵਾਰ ਫੇਰ ਲੈ ਲਓ 647-2023-23 ਤੇ ਤੁਸੀਂ ਜਿਹੜੀ ਗੱਲਬਾਤ ਹੈ ਉਹ ਕਰ ਸਕਦੇ ਹੋ ਮਯੰਕ ਪਟਨਾਗਰ ਜੀ ਦੇ ਨਾਲ। ਤੇ ਲਓ ਜੀ ਨੈਕਸਟ ਕਾਲ ਤੇ ਆਪਾਂ ਚੱਲਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ।
3: ਤੁਹਾਡੀ
1: ਆਵਾਜ਼ ਕੱਟੀ ਜਾਂਦੀ ਹੈ, ਮੈਨੂੰ ਆਵਾਜ਼ ਸਮਝ ਨਹੀਂ ਆ ਰਹੀ ਕੀ ਕਹਿ ਰਹੇ ਹੋ।
3: ਮਹੀਨੇ ਕੁ ਵਿੱਚ ਨਾ ਚੌਥੀ ਵਾਰੀ ਤੁਹਾਡਾ ਰੇਡੀਓ।
1: ਨਹੀਂ ਤੁਸੀਂ ਦੁਬਾਰਾ ਕਰੋ ਕਾਲ, ਤੁਹਾਡੀ ਆਵਾਜ਼ ਹੀ ਨਹੀਂ ਆ ਰਹੀ, ਕੱਟੀ ਜਾ ਰਹੀ ਹੈ, ਦੁਬਾਰਾ ਕਰ ਲਓ। ਤੇ ਲਓ ਜੀ CBSA ਆਫੀਸਰਸ ਨੇ ਕਹਿੰਦੇ ਸੀਜ਼ ਕੀਤੀ ਹੈ 215 ਕਿਲੋ ਕੋਕੇਨ 2 ਕਮਰਸ਼ੀਅਲ ਟਰੱਕਸ ਦੇ ਵਿੱਚੋਂ। ਸੋ ਦੇਖ ਲਓ ਵੀ ਇਹ ਕੰਮ ਰੁਕਣ ਦਾ ਨਾਮ ਨਹੀਂ ਲੈ ਰਹੇ। ਹਾਂਜੀ ਭਾਜੀ, ਹੈਲੋ।
3: ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ।
1: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ, ਦੱਸੋ ਹੁਣ ਕੀ ਕਹਿਣਾ
3: ਚਾਹੁੰਦੇ।
1: ਹਾਂਜੀ ਹੁਣ ਆ ਰਹੀ ਹੈ।
3: ਹਾਂਜੀ ਹਾਂਜੀ, ਮੈਂ ਕਿਹਾ ਭੈਣ ਜੀ ਮੈਂ ਤਾਂ ਇਹੀ ਬੇਨਤੀ ਕਰਨੀ ਤੁਸੀਂ ਆਪਣਾ ਨਾ ਸਟੂਡੀਓ ਦਾ ਨੰਬਰ ਬੋਲਿਆ ਕਰੋ ਵਿੱਚ ਥੋੜੀ ਦੇਰ ਬਾਅਦ।
1: ਅੱਛਾ ਜੀ ਠੀਕ ਹੈ ਜੀ ਠੀਕ ਹੈ।
3: ਮੈਂ ਨਾ ਅੱਜ ਚੌਥੀ ਵਾਰੀ ਮਹੀਨੇ ਕੁ ਵਿੱਚ ਮੈਂ ਹਫ਼ਤੇ ਚੱਕਰ ਦੇ ਵਿੱਚ ਮੈਨੂੰ ਮੌਕਾ ਮਿਲਦਾ ਰੇਡੀਓ ਸੁਣਨ ਦਾ ਤੇ ਅੱਜ ਮੈਂ ਤੀਜੀ ਚੌਥੀ ਵਾਰ ਸੁਣ ਰਿਹਾ।
1: ਠੀਕ ਹੈ
3: ਨੰਬਰ ਮੈਂ ਕਾਫੀ ਵਾਰੀ ਵੇਟ ਕਰ ਰਿਹਾ ਸੀ ਤੁਸੀਂ ਬੋਲਿਆ ਨੀ ਸੀ ਮੇਰੇ ਕੋਲ ਨੰਬਰ ਹੈ ਨੀ ਸੀ ਪਰ ਮੈਂ ਹੁਣ ਸੇਵ ਕਰ ਲੈਣਾ।
1: ਹਾਂਜੀ ਕਾਲ ਮੇਰੇ ਫੋਨ ਤੇ ਆ ਰਹੀ ਸੀ ਹਨਾ, ਦੋ ਤਿੰਨ ਵਾਰ ਆਈ, ਫਿਰ ਮੈਂ ਇਹਨਾਂ ਨੂੰ ਕਿਹਾ ਵੀ ਸਟੂਡੀਓ ਚ ਕਾਲ ਕਰੋ। ਉਹ ਤਾਂ ਹੀ ਕਹਿੰਦੇ ਵੀ ਮੇਰੇ ਕੋਲ ਨੰਬਰ ਹੀ ਨਹੀਂ ਸੀਗਾ ਤੇ ਹੁਣ ਮੈਂ ਕੀਤੀ ਆ। ਥੈਂਕ ਯੂ ਤੁਹਾਡਾ। ਨਹੀਂ ਕਈ ਵਾਰ ਹੋ ਜਾਂਦਾ ਵੈਸੇ ਤਾਂ ਨਾ, ਕਈ ਵਾਰ ਸਾਨੂੰ ਲੱਗੀ ਜਾਂਦਾ ਹੁੰਦਾ ਵੀ ਜੇ ਅਸੀਂ ਬਾਰ ਬਾਰ ਕਹਿੰਦੇ ਆ, ਅਗਲੇ ਕਹੂੰਗੇ ਲੈ ਸਟੂਡੀਓ ਦਾ ਨੰਬਰ ਹੀ ਦੇਈ ਜਾਂਦੇ ਆ, ਕਿਉਂਕਿ ਨਾ ਕਈ ਕਹਿਣ ਲੱਗ ਜਾਂਦੇ ਆ ਵੀ ਬਾਰ ਬਾਰ ਸਟੂਡੀਓ ਦਾ ਨੰਬਰ ਬੋਲੀ ਜਾਂਦੇ ਹੈ, ਕਿਉਂ ਕਿਉਂ ਬੋਲਦੇ ਆ ਹੈ। ਤੇ ਜਿਵੇਂ ਆਪਾਂ ਕਹਿੰਦੇ ਨਾ ਕ੍ਰਿਟਿਸਿਜ਼ਮ ਜਿਨ੍ਹਾਂ ਨੇ ਕਰਨਾ ਹੁੰਦਾ, ਅਦਰਵਾਈਜ਼ ਤਾਂ ਵੈਸੇ ਜ਼ਰੂਰੀ ਹੁੰਦਾ ਕਿਉਂਕਿ ਨਵੇਂ ਲਿਸਨਰ ਜਿਹੜੇ ਜੁੜਦੇ ਉਹਨਾਂ ਨੂੰ ਕਿਹੜਾ ਕਈ ਵਾਰ ਪਤਾ ਹੁੰਦਾ ਹੈ ਨਾ, ਜਿਹੜੇ ਹੁਣ ਪੁਰਾਣੇ ਆ, ਹੁਣ ਸਾਰੇ ਪੁਰਾਣੇ ਤਾਂ ਨਹੀਂ ਹੁੰਦੇ, ਰੋਜ਼ ਜਹਾਜ਼ ਦੇਖੋ ਭਰ ਭਰ ਕੇ ਆਪਣੇ ਆਉਂਦੇ ਇੱਥੇ। ਤੇ ਲਓ ਜੀ ਆਪਾਂ ਹੁਣ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰੀਏ, ਰੀਅਲ ਅਸਟੇਟ ਦੀ ਜਾਣਕਾਰੀ ਲੈਂਦੇ ਹਾਂ। ਪਰਮਜੀਤ ਜੀ ਸਵਾਗਤ ਤੁਹਾਡਾ।
4: ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਝ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਰੈਸਟੋਰੈਂਟ ਜਿਹੜਾ ਕਿ ਟੋਰਾਂਟੋ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਡੈਨਫੋਰਥ ਐਂਡ ਲੇਕ ਸ਼ੋਰ ਦੇ ਨਜ਼ਦੀਕ ਮਿਲ ਰਿਹਾ ਵਾ, ਜਿਹੜਾ ਕਿ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ, ਜਿਸ ਦੇ ਵਿੱਚ 78% ਦੀ ਸੀਟਿੰਗ ਆ, ਲਿਕਰ ਲਾਇਸੈਂਸ ਆ, ਬਾਰ ਬਣੀ ਹੋਈ ਆ, ਅਤੇ ਇਸ ਦੀ ਸੇਲ ਜਿਹੜੀ ਆ $70,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $5,100 ਪਰ ਮੰਥ ਹੋਵੇਗਾ, ਇਨਕਲੂਡਿੰਗ TMI, ਇਨਕਲੂਡਿੰਗ HST। ਲੀਜ਼ ਜਿਹੜੀ ਆ ਉਹ 5+5 ਹੋਵੇਗੀ, ਤੇ ਪ੍ਰਾਈਸ ਜਿਹੜੀ ਆ ਉਹ ਆਸਕਿੰਗ ਪ੍ਰਾਈਸ 149,000 ਆਸਕਿੰਗ ਪ੍ਰਾਈਸ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹਦੀ ਬੈਸਟ ਡੀਲ ਲੈਣਾ ਚਾਹੁੰਦੇ ਹੋ, ਪ੍ਰੋਫਿਟੇਬਲ ਬਿਜ਼ਨਸ ਰੈਸਟੋਰੈਂਟ ਦੀ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 4169937378। ਤੇ ਦੂਸਰਾ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਕਮਰਸ਼ੀਅਲ ਯੂਨਿਟ 1400 ਸਕੁਅਰ ਫੁੱਟ ਦਾ, ਟੋਰਬ੍ਰਮ ਐਂਡ ਪੀਟਰ ਰੋਬਸਨ ਦੇ ਕਾਰਨਰ ਤੇ ਪਲਾਟੇ ਦੇ ਵਿੱਚ ਤੁਹਾਨੂੰ ਮਿਲ ਰਿਹਾ ਵਾ, ਜਿਸ ਦੀ ਵਿੱਚ ਇੰਡੀਆ, ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ। ਅਗਰ ਤੁਸੀਂ ਰੈਸਟੋਰੈਂਟ ਵਿਦ ਯੂਨਿਟ ਖਰੀਦਣਾ ਚਾਹੁੰਦੇ ਹੋ ਜਾਂ ਇਕੱਲਾ ਯੂਨਿਟ ਖਰੀਦਣਾ ਚਾਹੁੰਦੇ ਹੋ ਇਨਵੈਸਟਮੈਂਟ ਦੇ ਤੌਰ ਤੇ, ਤੁਹਾਡੇ ਕੋਲ ਦੋਵੇਂ ਹੀ ਆਪਸ਼ਨ ਹਨ। ਪ੍ਰਾਈਸ ਬੜੀ ਲੋ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਮਿਸੀਸਾਗਾ ਦੇ ਵਿੱਚ ਲਿਸਟ ਕੀਤਾ ਹੈ ਯੂਨਿਟ ਵਿਦ ਬਿਜ਼ਨਸ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 4169937378। ਤੇ ਲਾਸਟ ਦੇ ਵਿੱਚ ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ, ਬੋਵੇਡ ਅਤੇ ਕੈਨੇਡੀ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ, ਜਿਸ ਦੀ ਸੇਲ $24,000 ਤੋਂ ਉੱਪਰ ਪਰ ਮੰਥ ਗਰੰਟੀ ਨਾਲ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ਼ 5+5 ਹੋਵੇਗੀ, ਤੇ ਪ੍ਰਾਈਸ ਬਹੁਤ ਹੀ ਰੀਜਨੇਬਲ ਰੱਖੀ ਗਈ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦਾ ਬਿਜ਼ਨਸ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ, ਜਾਂ ਤੁਸੀਂ ਕੋਈ ਬਿਜ਼ਨਸ ਬਾਏ ਕਰਨਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 4169937378, 416-993-7378। ਥੈਂਕਸ ਜੀ।
1: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। 416-993-7378 ਤੇ ਤੁਸੀਂ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਹੋ ਜੀ ਪਰਮਜੀਤ ਦਿਓਲ ਜੀ ਦੇ ਨਾਲ। ਤੇ ਲਓ ਜੀ ਆਟੋ ਇੰਸ਼ੋਰੈਂਸ ਦੇ ਲਈ ਨੰਬਰ ਤੁਹਾਨੂੰ ਦਈਏ ਵਧੀਆ ਜਿਹਾ, ਗੁਰਮੀਤ ਕੌਰ ਦਾ। ਇਹ ਆਟੋ ਹੋਮ ਬਿਜ਼ਨਸ ਇੰਸ਼ੋਰੈਂਸ ਤੁਹਾਡੇ ਲਈ ਕਰਦੇ ਆ, ਤੇ ਤੁਸੀਂ ਜੇ ਕਮਰਸ਼ੀਅਲ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਵੀ ਇਹਨਾਂ ਨੂੰ ਕਾਲ ਕਰ ਲਓ, ਬਹੁਤ ਵਧੀਆ ਰੇਟ ਦੇਣਗੇ, ਇੱਕ ਤਾਂ ਤਜਰਬਾ ਇਹਨਾਂ ਨੂੰ ਬੜਾ ਵਧੀਆ ਹੈਗਾ ਜੀ। ਤੇ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਗੁਰਮੀਤ ਕੌਰ ਜੀ ਨੂੰ ਆਟੋ ਹੋਮ ਬਿਜ਼ਨਸ ਇੰਸ਼ੋਰੈਂਸ ਦੇ ਲਈ, ਕਿਉਂਕਿ ਕਈ ਵਾਰ ਨਾ ਸਾਡੇ ਬਿਜ਼ਨਸਿਸ ਬੜੇ ਹੁੰਦੇ ਆ ਪਰ ਅਸੀਂ ਇੰਸ਼ੋਰੈਂਸ ਹੀ ਨਹੀਂ ਕਰਾਉਂਦੇ, ਪਰ ਜੇ ਕੋਈ 19-21 ਗੱਲ ਹੋ ਜਾਂਦੀ ਹੈ ਫਿਰ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ। ਸੋ ਇਸ ਕਰਕੇ ਆਪਣੇ ਆਪ ਨੂੰ ਜ਼ਰੂਰ ਸੇਫ ਸਾਊਂਡ ਰੱਖੋ ਅਤੇ ਵਧੀਆ ਰੇਟ ਲੈਣ ਦੇ ਲਈ, ਵਧੀਆ ਸਰਵਿਸ ਦੇ ਲਈ, ਕਿਉਂਕਿ ਤਜਰਬਾ ਲੰਬਾ ਹੈ, ਨਵੇਂ ਨਹੀਂ ਹੈਗੇ, ਪੁਰਾਣੇ ਆ ਬੜੇ। ਸੋ ਨੰਬਰ ਹੈਗਾ ਜੀ 289-952-7699-299-952-7699 ਤੇ ਤੁਸੀਂ ਗੁਰਮੀਤ ਕੌਰ ਜੀ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਲਓ ਜੀ ਪ੍ਰੇਮਪਾਲ ਗਿੱਲ, ਉਹਨਾਂ ਦੀ ਆਪਾਂ ਐਡ ਇੱਕ ਵਾਰ ਫਿਰ ਚਲਾ ਦਿੰਦੇ ਹਾਂ। ਵੈਸੇ ਹੁਣ ਮਿਊਂਸੀਪਲ ਇਲੈਕਸ਼ਨ ਆ ਰਿਹਾ ਅਤੇ ਇੱਕ ਤਾਂ ਸਾਰੇ ਕੈਂਡੀਡੇਟਸ ਨੂੰ ਮੈਂ ਜ਼ਰੂਰ ਕਹੂੰਗੀ ਕਿ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਤੁਹਾਡੀ ਆਪਾਂ ਨੇ ਇੰਟਰਵਿਊ ਵੀ ਕਰਨੀ ਹੈ, ਐਡਸ ਵੀ ਚਲਾਉਣੀ ਹੈ, ਅਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ 647-7563-4040 ਮੇਰਾ ਨੰਬਰ ਹੈ, 6477652340 ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਕਿਉਂਕਿ ਤੁਹਾਡੀ ਆਵਾਜ਼ ਲੋਕਾਂ ਤੱਕ ਜਾਣੀ ਬੜੀ ਜ਼ਰੂਰੀ ਹੈ। ਤੁਸੀਂ ਆਪਣੀ ਗੱਲ ਲੋਕਾਂ ਨੂੰ ਦੱਸੋ, ਲੋਕ ਤੁਹਾਡੇ ਕੋਲੋਂ ਜਿਹੜੇ ਸਾਡੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਉਣੀਆਂ ਹੈ ਨਾ, ਜੇ ਉਹਨਾਂ ਤੱਕ ਤੁਹਾਡੀ ਆਵਾਜ਼ ਹੀ ਨਾ ਗਈ ਤੇ ਤੁਸੀਂ ਜਿੱਤਣਾ ਕਿਵੇਂ ਆ? ਜੇ ਆਪਾਂ ਕਿਸੇ ਮੈਦਾਨ 'ਚ ਕੁੱਦਦੇ ਹਾਂ ਤਾਂ ਹੋਪ ਤਾਂ ਆਪਾਂ ਇਹੀ ਕਰਦੇ ਹਾਂ ਨਾ ਵੀ ਆਪਾਂ ਸਕਸੈਸਫੁਲ ਹੋਈਏ, ਉਹ ਤਾਂ ਹੀ ਹੋਵਾਂਗੇ ਜੇ ਤੁਹਾਡੀ ਆਵਾਜ਼ ਪਹੁੰਚੂਗੀ ਲੋਕਾਂ ਤੱਕ। ਸੋ ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰੋ, 647-7523-40 'ਤੇ ਗੱਲਬਾਤ ਹੋ ਸਕਦੀ ਹੈ।
5: ਬ੍ਰੈਂਪਟਨ ਵਾਸੀਓ, ਹੁਣ ਬਦਲਾਅ ਦਾ ਸਮਾਂ ਹੈ। ਹੁਣ ਤੁਹਾਡੀ ਆਵਾਜ਼ ਸਿਟੀ ਹਾਲ ਤੱਕ ਪਹੁੰਚੀ। ਸੁਰੱਖਿਆ ਪਹਿਲੀ ਤਰਜੀਹ। ਵੱਧ ਰਹੇ ਪ੍ਰੋਪਰਟੀ ਟੈਕਸਾਂ ਨੇ ਪਰਿਵਾਰਾਂ 'ਤੇ ਬਹੁਤ ਵੱਡਾ ਬੋਝ ਪਾਇਆ ਹੈ। ਮੈਂ ਟੈਕਸਾਂ ਵਿੱਚ ਰਾਹਤ ਲਈ ਪੂਰੀ ਕੋਸ਼ਿਸ਼ ਕਰਾਂਗਾ। ਹੱਦ ਤੋਂ ਵੱਧ ਵਧੀ ਹੋਈ ਮਾਈਨਰ ਵੇਰੀਅਸ ਫੀ ਨੂੰ ਘਟਾਉਣ ਲਈ ਆਵਾਜ਼ ਬੁਲੰਦ ਕਰਾਂਗਾ ਅਤੇ ਲੋਕਾਂ ਦੇ ਪੈਸੇ ਦੀ ਜ਼ਿੰਮੇਵਾਰ ਵਰਤੋਂ ਮੇਰੀ ਪਹਿਲੀ ਤਰਜੀਹ ਹੋਵੇਗੀ। ਸਿਟੀ ਹਾਲ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ, ਇਹ ਮੇਰੀਆਂ ਮੁੱਖ ਤਰਜੀਹਾਂ ਹਨ। ਤੁਹਾਡਾ ਭਰੋਸਾ ਮੇਰੀ ਜ਼ਿੰਮੇਵਾਰੀ, ਤੁਹਾਡੀ ਆਵਾਜ਼ ਮੇਰੀ ਤੱਕ। ਪ੍ਰੇਮਪਾਲ ਗਿੱਲ, ਰੀਜਨਲ ਕੌਂਸਲਰ ਉਮੀਦਵਾਰ, ਵਾਰਡ ਨੰਬਰ 2 ਅਤੇ 6, ਬ੍ਰੈਂਪਟਨ। ਧੰਨਵਾਦ।
1: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 6472927557, 6472927557।
6: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी, 6477022023, 6472727023।
7: लाइसेंस नंबर 10394।
8: ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
9: ਇਹ ਹੋਈ ਹਨ ਸਕਾਈਡੋਮ ਗਰੁੱਪ ਆਫ ਕੰਪਨੀਜ਼, ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
8: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
10: ਬਾਈ, ਇਹ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
11: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
12: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
13: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
1: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-452-9955। ਲਓ ਜੀ, ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ ਤੇ ਇੱਕ ਨੰਬਰ ਮੈਂ ਹੋਰ ਦੇ ਦਵਾਂ ਤੁਹਾਨੂੰ, ਔਰ ਇਹ ਨੰਬਰ ਹੈਗਾ ਦੁਆਬਾ ਟਰੈਵਲਸ ਦਾ। ਦੁਆਬਾ ਟਰੈਵਲਸ ਤੇ ਬਹੁਤ ਵਧੀਆ ਰੇਟ ਤੇ ਟਿਕਟਾਂ ਪਹੁੰਚੀਆਂ ਹੋਈਆਂ ਤੇ ਤੁਸੀਂ ਏਅਰ ਫੇਅਰ ਵਧੀਆ ਲੈਣਾ ਚਾਹੁੰਦੇ ਹੋ, ਇੰਡੀਆ ਨੂੰ ਜਾਣਾ ਚਾਹੁੰਦੇ ਹੋ ਹੁਣ ਜਾਂ ਜਨਵਰੀ ਫਰਵਰੀ ਦੇ ਵਿੱਚ, ਤੇ ਬੜੇ ਵਧੀਆ ਰੇਟ ਦੇ ਉੱਪਰ ਟਿਕਟਾਂ ਮਿਲ ਰਹੀਆਂ ਤੇ ਕਹਿੰਦੇ ਆ ਵੀ ਜਿਹੜਾ ਇੱਕ ਰੇਟ ਬੜਾ ਵਧੀਆ ਹੈ ਨਾ, ਉਹ ਦੀਪਾਂਸ਼ ਦੇ ਕੋਲ ਟਿਕਟਾਂ ਹੈਗੀਆਂ। ਸੋ ਟਿਕਟਾਂ ਵਿਕ ਨਾ ਗਈਆਂ ਹੁਣ, ਇਸ ਕਰਕੇ ਮੈਂ ਪ੍ਰਾਈਸ ਨਹੀਂ ਬੋਲ ਰਹੀ। ਸੋ ਤੁਸੀਂ ਕਾਲ ਕਰ ਲਓ ਦੁਆਬਾ ਟੂਰਸ ਐਂਡ ਟਰੈਵਲਸ ਨੂੰ ਜੇ ਤੁਸੀਂ ਜਾਣਾ ਚਾਹੁੰਦੇ ਹੋ ਇੰਡੀਆ ਨੂੰ। ਤੇ ਹੁਣ ਲਿਮਿਟਿਡ ਸੀਟ ਸੀਗੀਆਂ ਜੀ, ਪਤਾ ਕਰ ਲਓ ਵੀ ਤੁਹਾਡੇ ਕੋਲ ਤੁਹਾਨੂੰ ਅਵੇਲੇਬਿਲਿਟੀ ਹੈ ਉਹਨਾਂ ਦੀ ਕਿ ਨਹੀਂ। ਦੁਆਬਾ ਟਰੈਵਲਸ 905-673-1400 ਤੇ ਗੱਲਬਾਤ ਹੋ ਸਕਦੀ ਹੈ। ਤੇ ਲਓ ਜੀ, ਆਪਾਂ ਹੁਣ ਸਰਾਂਸ਼ ਨਾਲ ਗੱਲਬਾਤ ਕਰੀਏ। ਸਰਾਂਸ਼ ਸਾਡੇ ਨਾਲ ਜੁੜੇ ਆ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ। ਸਰਾਂਸ਼, ਕੀ ਹਾਲ ਚਾਲ? ਜੀ ਜੀ, ਬਹੁਤ ਵਧੀਆ। ਤੇ ਲਓ ਜੀ, ਸਰਾਂਸ਼ ਸਾਨੂੰ ਬੜਾ ਵਧੀਆ ਲੋਨ ਦਵਾ ਰਹੇ ਆ। ਤੇ ਸਰਾਂਸ਼, ਪਹਿਲਾਂ ਤਾਂ ਇਹ ਦੱਸੋ ਵੀ ਇਹ ਲੋਨ ਜਿਹੜਾ ਸਾਨੂੰ ਗੌਰਮੈਂਟ ਦੇ ਰਹੀ ਹੈ, ਬੈਂਕ ਲੋਨ ਦੇ ਨਾਲੋਂ ਇਹ ਵਧੀਆ ਕਿਉਂ ਹੈ?
14: ਹਾਂਜੀ, ਇਸਮੇ ਆਪ ਲਾਈਕ ਹਮਾਰੀ ਕੰਪਨੀ ਕਾ ਨਾਮ ਯੂਨੀ ਗਲੋਬਲ ਹੈ, ਯੂਨੀ ਗਲੋਬਲ ਐਡਵਾਈਜ਼ਰੀ, ਆਫਿਸ ਹਮਾਰਾ ਮਿਸਿਸਾਗਾ ਮੇ ਹੈ। ਹਮ ਗਵਰਨਮੈਂਟ ਸਪੋਰਟਡ ਪ੍ਰੋਗਰਾਮਸ ਮੇ ਡੀਲ ਕਰਤੇ ਹੈਂ, ਐਜੂਕੇਸ਼ਨ ਪ੍ਰੋਗਰਾਮਸ ਮੇ ਆਪ ਸਕਿੱਲ ਡਿਵੈਲਪ ਕਰਤੇ ਹੈ, और 50,000 से 1,70,000 डॉलर तक का लोन 0% पे बिना गारंटी के हासिल करते हैं। अभी जो बैंकिंग की रिपोर्ट आई है उसमें जो बैंक्स हैं, लाइक टीडी बैंक का एग्जांपल लीजिए, उसको एक क्वार्टर में $4 बिलियन का प्रॉफिट हुआ है। मतलब एक तरफ मोर्टगेज लोग दे नहीं पा रहे, फोरक्लोजर हो गया है, दूसरी तरफ बैंकों का रिकॉर्ड हाई प्रॉफिट है, रिकॉर्ड हाई। कैसे? बैंकों ने क्या करा कि लाइक वो जो होती है ना मंथली फीस $3-4 थी, जो बढ़ के अब $18-20 तक हो चुकी है महीने की, राइट? तो वहां से मतलब अब बैंक ने मतलब असली आप बैंक में भरोसा करें बट इतना ही करें वो तो, लेकिन गवर्नमेंट से आप लीजिए लोन 0% बिना गारंटी के, कोई भी इसमें मतलब हेराफेरी नहीं है, सही कागज लगते हैं।
1: ठीक है। अच्छा, ये जड़ी स्कीम है कदों शुरू कदों हुई है ते कदों तक चलनी है?
14: हाँ जी, ये बहुत पहले से चल रहा है प्रोग्राम, गवर्नमेंट का एजुकेशन में सपोर्ट करते हैं। लाइक आपको गवर्नमेंट जो फंडिंग दे रही है आप इसको कहीं भी कैसे भी यूज कर सकते हैं। 2018 में मैंने खुद करा था ये, राइट? तो लाइक हमें करते हुए 8 साल हो गए इस चीज को, बट यस जो भी देश की हालत है उस लाइक डेफिसिट में चल रहा है देश, कल को आगे जाके कुछ चेंजेस आए, अभी लोन डबल आ रहा है, बाद में क्या पता कम करते हैं ना, तो ये चीजें हो सकती है फ्यूचर में, बट अभी तक इट्स वेरी गुड, तो आप अभी एनरोल करें, फायदा उठाएं।
1: ठीक है। अच्छा, जेडे ये सारांश अपन नु मिलदा है लोन है ना, एदी मनी नु अपन सिर्फ एजुकेशन ते ही जेड़ा कोर्स करना उथे खर्च कर सकदे कि किते भी खर्च कर सकदे, अपने खर्च पानी चला सकदे हैं जिवें दे हालात हुन बने हुए है?
14: हां जी, इसको आप कहीं भी कैसे भी यूज करते, गवर्नमेंट आपको पैसे दे रही है लिविंग एक्सपेंसेस कवर करने के लिए, हर किसी के लिए एक्सपेंसेस अलग है, किसी के लिए ग्रोसरी करना, किसी के लिए इन्वेस्ट करना, कोई भी रिस्ट्रिक्शन नहीं है इस पैसे के ऊपर। आप मान के चले फैमिली ऑफ फोर को $1.5 लाख आया आज के टाइम में 0% पे बिना गारंटी के, और 2.5 साल बाद उस लोन की पहली पेमेंट स्टार्ट है। ये नहीं कि आज लोन लिया और कल पेमेंट स्टार्ट है, ना ना ना, 2.5 साल बाद पहली पेमेंट स्टार्ट और 15 साल की आसान सी किस्तें हैं। अगर पैसे नहीं दे पाते तो भी आपका लोन डेफर हो जाता है इंटरेस्ट के साथ। ऐसी स्कीम आपको कहाँ मिलेगी? पीछे ना रहिए, स्किल डेवलप करें, फंडिंग हासिल करें।
1: और इंटरेस्ट रेट कितना है इसका जब वापस करना?
14: हाँ जी, शुरू, बिल्कुल जी, शुरू के 2 साल तो इंटरेस्ट है ही नहीं, एग्जिस्ट ही नहीं करता। आपका 2 साल का कोर्स है, 2 साल तक इंटरेस्ट अकर ही नहीं करता, 2.5 साल बाद इंटरेस्ट क्या है 2.5% पूरे साल का। तो मतलब आप ये लोन लेके और लोन भी उतार सकते हैं, ये भी आपकी स्किल है। लोग आते बताते हैं हमें ये चीज है, राइट? अब इसमें 2.5% साल का ब्याज है, मतलब $2,500 साल का ब्याज है $1,00,000 पे। तो इसलिए आप हमें कॉल करें, कोई पीआर सिटीजन प्रोटेक्टेड पर्सन है ओंटारियो में कहीं भी रहते हैं, कोई एज लिमिट नहीं, हमारे क्लाइंट्स हैं जो पेंशन पे भी हैं और लाइक हाउसवाइफ अनएम्प्लॉयड एम्प्लॉयड, कॉल करें, असेसमेंट करें, कोई चलाकी कोई मीठी बातें नहीं है इसके अंदर। फंडिंग हासिल करें 50,000 से $1,70,000 तक।
1: इसके साथ साथ एक क्वेश्चन और भी उठता है कि जैसे जिसने लोन लिया है ना तो वही इसको रीपे करेगा, और अगर उसको कुछ हो जाता है खुदा ना खास्ता कुछ हो जाए बंदे को, फिर उस लोन का क्या होगा? बाकी पारिवारिक मेंबर उसको पे करेंगे कि क्या होगा उसका?
14: अब हम बैक टू बेसिक्स आ गए, ये गारंटी फ्री लोन है, कोई कोलेटरल नहीं है इसके अंदर, आप कुछ गिरवी नहीं रख रहे। गाड़ी लोगे तो गाड़ी भी गिरवी है, घर लोगे तो घर गिरवी है बैंक के पास। यहाँ पे गवर्नमेंट फंडिंग दे रही है आपको, आपकी किताबें भी गिरवी नहीं है यहाँ पे, वो भी गारंटी नहीं है उसकी भी, किताबों की भी, ठीक है? तो इसलिए आप इस लोन को मिस ना करें, कोई एज लिमिट नहीं है, आसान से कोर्सेज हैं, हम आपको IIT में एडमिशन नहीं दिला रहे, फुली ऑनलाइन है, फोन है, लैपटॉप है, आपने क्लास लगानी है 20 घंटे हफ्ते में किसी भी टाइम। ऑन अदर हैंड आपको गवर्नमेंट फंडिंग दे रही है 50,000 से $1,70,000 तक। हमारी फीस कितनी है काम होने के बाद? $199 फीस है, हमने सब कुछ ट्रांसपेरेंट रखा है। छोटी सी फीस भी काम होने के बाद में लेते, क्योंकि आप से हम ईमानदारी से काम कर पाए तभी हम 8 साल से हजारों को असिस्ट कर पाए हैं, कोई भी चलाकी नहीं रखी हमने। और इसलिए 50,000 से $1,70,000 का लोन 0% पे बिना गारंटी के लोन हासिल करें, कितने लोग कर चुके, नई चीज नहीं है।
1: ठीक है, बिल्कुल। देखो किन्ना वधिया सारा कुछ सारांश ने सानू दस दिता, पर फिर भी थोड़े कोई क्वेश्चन कंसर्न है तुसी कॉल करके अपॉइंटमेंट बनाओ, ऑफिस हैगा ना दा प्रॉपर, उत्थे जाके बैठो ते फिर ओ तो बाद थोड़ा ए लोन जे तुसी सैटिस्फाई हो फिर इन्होंने अप्लाई कर देना। सैटिस्फाई तो तुसी होंगे ही क्योंकि सारा कुछ तो इन्होंने थोड़े सामने खोल के रखता, जिवें कहिंदे खुली किताब है। सो यूनिक ग्लोबल एडवाइजरी दे सारांश नागपाल दा नंबर तुसी नोट कर लो, 437-264-3175 4372643175 ते गलबात हो सकती है। सारांश थैंक यू जी, बहुत बहुत धन्यवाद। तो लो जी मैं एक बार नंबर फिर दे दिनी हाँ, तुसी नंबर नोट कर लो, 437-264-3175। 3175, क्योंकि कल भी मैनू दो तीन जड़िया ने पूछा नंबर, कहते कहते लिखा नहीं गया। मैं बई नंबर तो इन्नी बार बोलते, सरांश भी चार पांच बार बोल जाते हैं। 4372643175 से गलबात हो सकती है। गुरमीत की हाल चाल?
15: हां जी बाबड़िया जी, कंटास रेडियो सुन वाले सारे ही लिसनर्स नु मेरे वल्लों प्यार भरी सत श्री अकाल।
1: जी जी सत श्री अकाल। दो मैसेज फटाफट।
15: हां जी मैं दसना चाहनी हां भी जो भी तुसी इंश्योरेंस लैने हो, हर कोई बंदा चीपर इंश्योरेंस लेना चाहता है, बट तुसी ये देखना है कि साडे कोल प्रॉपर कवरेज हैगी आ। रब ना करे कि क्लेम दे टाइम साडे कोले ओ कवरेज होवे जिहदे विच सानू क्लेम ही ना मिले। थोड़ी बचत दे लई कवरेज दे नाल कंप्रोमाइज ना करो। प्रॉपर कवरेज, प्रॉपर इंश्योरेंस होना बहुत जरूरी है। गिव मी अ कॉल 289-952-7699, अगेन 289-952-7699 फॉर ऑल योर इंश्योरेंस नीड।
1: जी थैंक यू वेरी मच।

ਲਓ ਜੀ, ਇਹਦਾ ਗ੍ਰੇਟ ਗੈਂਬਲਰ ਦਾ ਬੜਾ ਹੀ ਫੇਮਸ ਸੌਂਗ ਹੈ, ਔਰ ਮੈਨੂੰ ਨਹੀਂ ਲੱਗਦਾ ਵੀ ਇਹਨੂੰ ਕੋਈ ਲਾਈਕ ਨਹੀਂ ਕਰਦਾ ਹੋਊਗਾ ਸੌਂਗ ਨੂੰ, ਹੈ ਨਾ, ਸਾਰਿਆਂ ਨੂੰ ਬੜਾ ਵਧੀਆ ਲੱਗਦਾ। ਸੋ ਬਾਕੀ ਮੈਂ ਜਿੰਨਾ ਖੋਇਆ ਜ਼ਰੂਰ ਸੁਣਾਉਂਦੀ ਹਾਂ, ਪਰ ਮੈਂ ਆਪਣਾ ਨੰਬਰ ਵੀ ਦੇ ਦੇਵਾਂ ਤੁਹਾਨੂੰ, ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੈ ਜੀ ਇੰਸ਼ੋਰੈਂਸ ਦੀ, ਜਿਹਦੇ 'ਚ ਲਾਈਫ, ਡਿਸੇਬਿਲਿਟੀ, ਕ੍ਰਿਟੀਕਲ। ਆਪਾਂ ਨਾ ਕਈ ਵਾਰੀ ਬੜਾ ਅਣਗੌਲਿਆਂ ਕਰ ਦਿੰਦੇ ਹਾਂ ਇੰਸ਼ੋਰੈਂਸ ਨੂੰ, ਪਰ ਜਿਹੜੀ ਇੰਸ਼ੋਰੈਂਸ ਹੈਗੀ ਹੈ ਨਾ, ਉਹ ਇੰਨੀ ਇੰਪੋਰਟੈਂਟ ਹੈ ਨਾ, ਰਹੇ ਰੱਬ ਦਾ ਨਾਮ, ਕਿਉਂਕਿ ਜਿਹਨੂੰ ਕੋਈ ਪ੍ਰੋਬਲਮ ਜਦੋਂ ਆਉਂਦੀ ਹੈ ਨਾ, ਉਹਨੂੰ ਇੰਸ਼ੋਰੈਂਸ ਹੀ ਯਾਦ ਆਉਂਦੀ ਹੈ। ਪਰ ਕਈਆਂ ਨੂੰ ਇੰਸ਼ੋਰੈਂਸ ਉਦੋਂ ਯਾਦ ਆਉਂਦੀ ਜਦੋਂ ਪ੍ਰੋਬਲਮ ਹੁੰਦੀ ਹੈ, ਪਰ ਕਈ ਬੜੇ ਸਿਆਣੇ ਹੁੰਦੇ ਆ, ਉਹ ਆਪਣੇ ਆਪ ਨੂੰ ਆਲਰੇਡੀ ਜਿਹੜਾ ਹੈਗਾ ਇੰਸ਼ੋਰੈਂਸ ਦੇ ਨਾਲ ਕਵਰ ਰੱਖਦੇ ਆ। ਜਦੋਂ ਵੀ ਕੋਈ ਪ੍ਰੋਬਲਮ ਆਈ ਤੇ ਉਹਨਾਂ ਦੇ ਹੱਥ ਦੇ ਵਿੱਚ, ਜਿਵੇਂ ਆਪਾਂ ਕਹਿੰਦੇ ਆ ਵੀ ਇੱਕ ਅਲਟਰਨੇਟਿਵ ਹੁੰਦਾ ਕਿ ਚਲੋ ਆਹ ਕੁਛ ਮੈਨੂੰ, ਚਾਹੇ ਕੋਈ ਕ੍ਰਿਟੀਕਲ ਇਲਨੈਸ ਆ ਗਈ, ਚਾਹੇ ਕਿਸੇ ਦੀ ਡੈਥ ਹੋ ਗਈ, ਜਾਂ ਕੋਈ ਬਿਮਾਰ ਹੋ ਗਿਆ ਹੈ ਨਾ, ਜਾਂ ਸੱਟ ਚੋਟ ਲੱਗ ਗਈ, ਤੇ ਉਹਨਾਂ ਕੋਲ ਜਦੋਂ ਇੰਸ਼ੋਰੈਂਸ ਹੈਗੀ ਹੈ ਤੇ ਕੋਈ ਪ੍ਰੋਬਲਮ ਹੀ ਨਹੀਂ ਆਉਣੀ ਉਹਨਾਂ ਨੂੰ, ਕਿਉਂਕਿ ਉਹਨਾਂ ਕੋਲ ਆਲਰੇਡੀ ਕਵਰੇਜ ਹੈਗੀ ਹੈ। ਸੋ ਜ਼ਰੂਰ ਇਹਦੇ ਬਾਰੇ ਸੋਚੋ, ਤੁਸੀਂ ਮੈਨੂੰ ਕੰਟੈਕਟ ਕਰਨਾ ਜੀ, ਕੋਈ ਵਿਜ਼ਟਰ ਸੁਪਰ ਵੀਜ਼ਾ 'ਤੇ ਆ ਰਿਹਾ ਤਾਂ ਵੀ ਤੁਸੀਂ ਉਹਨਾਂ ਲਈ ਇੰਸ਼ੋਰੈਂਸ ਲਓ, ਅਤੇ ਬਾਕੀ ਆਪਣੇ ਬੱਚਿਆਂ ਦਾ ਜਿਹੜਾ RESP ਪਲਾਨ ਹੈ ਉਹ ਜ਼ਰੂਰ ਓਪਨ ਕਰਵਾਓ, ਅਤੇ ਨਾਲ ਦੀ ਨਾਲ ਆਪਣੇ ਲਈ ਸੇਵਿੰਗ ਜ਼ਰੂਰ ਕਰੋ, ਭਾਵੇਂ ਮੰਥਲੀ $50 TFSA 'ਚ ਪਾਈ ਜਾਓ, ਤੁਹਾਡੇ ਨਾ ਉਹ ਗਰੋ ਹੋਣੇ ਆ, ਕਿਉਂਕਿ ਉਹਦੇ ਵਿੱਚ ਵਧੀਆ ਗਰੋਥ ਤੁਹਾਨੂੰ ਮਿਲਣੀ ਹੈ। ਨੰਬਰ ਮੇਰਾ ਹੈਗਾ 647-6470-6542340। ਲਓ ਜੀ, ਹੁਣ ਸਮਾਂ ਵੀ ਹੋ ਗਿਆ ਜਾਣ ਦਾ, ਮੇਰਾ ਨੰਬਰ ਇੱਕ ਵਾਰ ਫਿਰ 647-7523-40 'ਤੇ ਮੈਨੂੰ ਕੰਟੈਕਟ ਕਰ ਸਕਦੇ ਹੋ। ਤੁਹਾਡਾ ਦਿਨ ਬਹੁਤ ਵਧੀਆ ਹੋਵੇ ਜੀ, ਮਿਲਦੇ ਹਾਂ ਕੱਲ੍ਹ ਨੂੰ, ਸਤਿ ਸ਼੍ਰੀ ਅਕਾਲ।

0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜ੍ਹਾ ਜਿਹਾ ਮਿਊਜ਼ਿਕ ਲਾ ਕੇ ਮੈਂ ਬੰਦ ਕਰ ਦਿੱਤਾ। ਮੈਂ ਕਈ ਗਾਣੇ ਦੇਖ ਰਿਹਾ ਸੀ ਹੰਸਰਾਜ ਹੰਸੀ ਦੇ, ਅਸੀਂ ਸੁਣੇ ਨਹੀਂ ਗਾਣੇ। ਉਹ ਕੈਸੇ ਯਾਰ, ਉਹ ਖੂਬਸੂਰਤ ਗੀਤ ਹੈ। ਇੰਨਾ ਖਜ਼ਾਨਾ ਹੰਸਰਾਜ ਹੰਸੀ ਦੇ ਕੋਲ ਹੈ ਕਿ ਅਸੀਂ ਤਾਂ ਕਦੀ ਸੁਣਿਆ ਨਹੀਂ ਉਹ ਖਜ਼ਾਨਾ। ਮੈਂ ਰਾਤੀ ਭਾਜੀ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਭਾਜੀ ਤੁਹਾਡੇ ਇੱਦਾਂ ਦੇ ਗੀਤ ਯੂਟਿਊਬ 'ਤੇ ਪਏ ਆ। ਕਹਿੰਦੇ ਮੈਨੂੰ ਗਾਉਣ ਵਾਸਤੇ 2.5 ਘੰਟੇ 3 ਘੰਟੇ ਘੱਟ ਆ। ਅਤੇ ਫਿਰ ਮੈਂ ਕਿਹਾ ਕੀ ਕਰੀਏ ਹੁਣ। ਕਹਿੰਦੇ ਜੇ ਸਮਾਂ ਉੱਥੋਂ ਤੁਸੀਂ ਵਧਾ ਸਕਦੇ ਹਾਂ ਘੰਟਾ ਹੋਰ, ਮੈਂ 3.5 ਘੰਟੇ ਗਾਉਣ ਦਾ ਮੇਰਾ ਮੂਡ ਆ, ਕਿਉਂਕਿ ਟੋਰੋਂਟੋ 'ਚ ਮੈਨੂੰ ਬਹੁਤ ਪਿਆਰ ਕਰਨ ਵਾਲੇ ਬੈਠੇ ਆ, ਮੈਨੂੰ ਬਹੁਤ ਮੁਹੱਬਤ ਕਰਨ ਵਾਲੇ ਬੈਠੇ ਆ। ਔਰ ਮੈਂ ਬੜੀ ਦੇਰ ਦੇ ਬਾਅਦ ਇਸੇ ਖੂਬਸੂਰਤ ਥੀਏਟਰ ਦੇ ਵਿੱਚ ਆਪਣੀ ਹਾਜ਼ਰੀ ਲਵਾ ਰਿਹਾ। ਅਤੇ ਮੈਂ ਕਿਹਾ ਭਾਜੀ ਉਹ ਤਾਂ ਫਿਰ ਕੰਮ ਮੁਸ਼ਕਲ ਹੋ ਜਾਣਾ ਸੀ, ਕਿਵੇਂ ਕਰਾਂਗੇ ਬਈ ਥੀਏਟਰ ਵਾਲਿਆਂ ਨਾਲ ਗੱਲ। ਕਹਿੰਦੇ ਹਰਜੀਤ ਜੀ ਤੁਸੀਂ ਗੱਲ ਕਰੋ ਕਿ ਸਾਨੂੰ ਜੇ ਘੰਟਾ ਕੁ ਹੋਰ ਜ਼ਿਆਦਾ ਦੇ ਦੇਣ। ਮੈਂ ਕਿਹਾ ਚਲੋ ਅੱਜ ਗੱਲ ਕਰ ਲੈਂਦੇ ਉਹਨਾਂ ਨਾਲ। ਹੁਣ ਕੋਸ਼ਿਸ਼ ਕਰ ਰਿਹਾ ਕਿ ਸ਼ੋਅ ਜਿਹੜਾ ਸਟਾਰਟ ਆ ਪੂਰੇ 8 ਵਜੇ ਕੀਤਾ ਜਾਵੇ ਅਤੇ ਤਕਰੀਬਨ 11 ਤੋਂ 11:30 ਦੇ ਵਿੱਚ ਖਤਮ ਕੀਤਾ ਜਾਵੇ, ਕੰਟੀਨਿਊ ਸ਼ੋਅ ਚੱਲੇ। ਇਹ ਕੱਲ੍ਹ ਰਾਤ ਦੀ ਗੱਲ ਆ। ਔਰ ਮੈਂ ਇਸ ਗੱਲ ਨੂੰ ਸੁਣ ਕੇ ਹੈਰਾਨ ਹੋ ਗਿਆ। ਮੈਂ ਕਿਹਾ ਭਾਜੀ ਮੈਂ ਤਾਂ ਇਹ ਵੀ ਨਹੀਂ ਚੀਜ਼ ਦੇਖੀ ਕਦੀ। ਕਹਿੰਦੇ ਹਰਜੀਤ ਜੀ ਤੁਸੀਂ ਰੇਡੀਓ 'ਚ ਲਾਉਂਦੇ ਕਦੀ, ਇਹ ਗਾਣੇ ਲਾਏ ਨਹੀਂ ਤੁਸੀਂ ਮੇਰੇ ਕਦੀ? ਮੈਂ ਕਿਹਾ ਭਾਜੀ ਨਹੀਂ, ਕਦੀ ਨਹੀਂ ਲਾਏ। ਆਹ ਗਾਣਾ ਇੱਕ ਲਾਉਣ ਲੱਗਾ ਮੈਂ, ਮੈਨੂੰ ਨਹੀਂ ਪਤਾ ਤੁਸੀਂ ਸੁਣਿਆ ਨਹੀਂ ਸੁਣਿਆ, ਹੈਗਾ ਹੰਸ ਭਾਜੀ ਦਾ ਹੀ ਹੈ। ਕਿਸੇ ਨੂੰ ਪਤਾ ਇਹ ਗੀਤ ਕਿਹੜਾ? ਕਿਉਂਕਿ ਮੈਂ ਤਾਂ ਕਦੀ ਇਹ ਗੀਤ ਰੇਡੀਓ 'ਤੇ ਲਾਇਆ ਹੀ ਕਦੀ ਨਹੀਂ ਕਦੀ। ਪਰ ਸ਼ਾਇਦ ਤੁਹਾਨੂੰ ਇਹ ਗੀਤ ਸੁਣ ਕੇ ਯਾਦ ਆ ਜਾਵੇ, ਜਾਂ ਥੋੜ੍ਹਾ ਤੁਸੀਂ ਮਿਊਜ਼ਿਕ ਨੂੰ ਸੁਣੋ, ਤੁਹਾਡੇ ਕੰਨਾਂ ਦੇ ਵਿੱਚ ਸਮਝ ਆ ਜਾਵੇ ਤੁਹਾਡੇ ਕੰਨਾਂ ਨੂੰ ਕਿ ਵਾਕਈ ਇਹ ਗੀਤ ਲਾਉਣ ਲੱਗਾ ਮੈਂ। ਤੁਸੀਂ ਇਹ ਗੀਤ ਸ਼ਾਇਦ ਸੁਣਿਆ ਹੋਵੇ, ਮੈਨੂੰ ਨਹੀਂ ਪਤਾ। ਪਲੀਜ਼ ਮਿਊਜ਼ਿਕ ਸੁਣਿਓ। ਜੇ ਕਿਸੇ ਨੂੰ ਪਤਾ ਹੋਵੇ ਗੀਤ ਹੈ ਕਿਹੜਾ, ਹੈਗਾ ਹੰਸਰਾਜ ਹੰਸੀ ਦਾ ਹੀ ਹੈ, ਦੇਖੋ ਠੀਕ ਹੈ ਨਾ। ਪਰ ਕਨਫਰਮ ਤੁਸੀਂ ਕਰਨਾ ਗੀਤ ਹੈ ਕਿਹੜਾ, ਕਿਉਂਕਿ 18 ਸਤੰਬਰ ਹੁਣ ਬਹੁਤ ਹੀ ਦੂਰ ਨਹੀਂ, ਅੱਜ ਵਾਰ ਹੋ ਗਿਆ ਬੁੱਧ, ਅਤੇ ਕੱਲ੍ਹ ਦਾ ਦਿਨ ਰਹਿ ਗਿਆ ਵਿੱਚ ਹਰਜੀਤ ਸਿੰਘ ਜੀ, ਅਤੇ ਪਰਸੋਂ ਫਿਰ ਘੋੜੀ ਚੜ੍ਹ ਜਾਣਾ ਲਾੜੇ ਨੇ, ਠੀਕ ਹੈ ਨਾ, ਜੰਜ ਆ ਜਾਣੀ ਹੈ ਅਤੇ ਵਿਆਹ ਵਾਲਾ ਘਰ ਬਣ ਜਾਣਾ ਪੂਰਾ, ਗਹਿਮਾ ਗਹਿਮੀ ਹੋ ਜਾਣੀ ਹੈ। ਅਤੇ ਜਿਨ੍ਹਾਂ ਨੇ ਟਿਕਟਾਂ ਹਾਲੇ ਤੱਕ ਨਹੀਂ ਲਈਆਂ, ਹੁਣ ਥੋੜ੍ਹੀਆਂ ਟਿਕਟਾਂ ਰਹਿ ਗਈਆਂ, ਬਹੁਤ ਜ਼ਿਆਦੀਆਂ। ਕੱਲ੍ਹ ਵੀ ਟਿਕਟਾਂ ਤਕਰੀਬਨ 54 ਟਿਕਟਾਂ ਗਈਆਂ, ਕੱਲ੍ਹ ਮੈਂ ਦੇਖ ਰਿਹਾ ਸੀ ਟਿਕਟ ਮਾਸਟਰ ਦੇ ਸਵੇਰੇ ਰਿਪੋਰਟ ਆ ਜਾਂਦੀ ਹੈ, ਕਹਿੰਦੇ 54 ਟਿਕਟਸ ਕੱਲ੍ਹ ਵਿਕੀਆਂ, ਹੁਣ ਥੋੜ੍ਹੀਆਂ ਟਿਕਟਾਂ ਰਹਿ ਗਈਆਂ। ਔਰ ਜਿਉਂ ਜਿਉਂ ਦਿਨ ਨੇੜੇ ਆ ਜਾਂਦੇ ਵੀ ਟਿਕਟਾਂ ਦੀ ਗਿਣਤੀ ਜ਼ਿਆਦਾ ਹੋ ਜਾਂਦੀ ਹੈ। ਅਤੇ ਅੱਜ ਸ਼ਾਮ ਨੂੰ ਹੰਸਰਾਜ ਹੰਸ ਭਾਜੀ ਪੰਜਾਬੀ ਲਹਿਰਾਂ ਦੇ ਵਿੱਚ ਗੈਸਟ ਵੀ ਹੋਣਗੇ। 6 ਵਜੇ ਰੇਡੀਓ ਔਨ ਕਰ ਲਿਓ, ਸਪੈਸ਼ਲੀ ਤੌਰ 'ਤੇ ਸਤਿੰਦਰਪਾਲ ਸਿੰਘ ਸਿੱਧਵਾਂ ਸਾਹਿਬ ਅੱਜ ਉਹਨਾਂ ਦੀ ਇੰਟਰਵਿਊ ਕਰਨਗੇ 6 ਵਜੇ, ਅਤੇ ਹੋਰ ਵੀ ਰੇਡੀਓ ਚੈਨਲ 'ਤੇ ਅਸੀਂ ਜਾਵਾਂਗੇ। ਪਰ ਸਾਡੇ ਚੈਨਲ ਤੋਂ ਸ਼ਾਮ ਨੂੰ 6 ਵਜੇ ਸਤਿੰਦਰਪਾਲ ਸਿੰਘ ਸਿੱਧਵਾਂ ਭਾਜੀ ਯਾਨੀ ਵੱਡੇ ਭਾਜੀ ਜੀ ਹੰਸਰਾਜ ਹੰਸਰਾਂ ਦੀ ਇੰਟਰਵਿਊ ਵੀ ਕਰਨਗੇ। ਇਹ ਗੀਤ ਸੁਣਿਓ ਕਿਹੜਾ, ਜੇ ਕਿਸੇ ਨੂੰ ਯਾਦ ਆ ਦੱਸਿਓ ਮੈਨੂੰ।

ਆਇਆ ਯਾਦ ਕੁਛ ਗੀਤ ਕਿਹੜਾ ਵੀਰੇ? ਗੀਤ ਹੰਸਰਾਜ ਹੰਸੀ ਦਾ, ਔਰ 18 ਤਰੀਕ ਨੂੰ ਹੰਸਰਾਜ ਹੰਸੀ ਤੁਹਾਡੇ ਵਾਸਤੇ ਲਿਵਿੰਗ ਆਰਟ ਸੈਂਟਰ 'ਚ ਪਰਫਾਰਮ ਕਰ ਰਿਹਾ ਪੂਰੇ ਬੈਂਡ ਦੇ ਨਾਲ, ਪੂਰੇ ਆਰਕੈਸਟਰਾ ਦੇ ਨਾਲ। ਇਹ ਹੁਣ ਤੁਸੀਂ ਥੋੜ੍ਹਾ ਜਿਹਾ ਆਈਡੀਆ ਲਾ ਸਕਦੇ ਹਾਂ ਕਿ ਇਹ ਗੀਤ ਹੈ ਕਿਹੜਾ। ਮੇਰਾ ਖਿਆਲ ਸ਼ਾਇਦ ਪਤਾ ਹਲੇ ਵੀ ਨਹੀਂ ਲੱਗਾ ਹੋਣਾ ਤੁਹਾਨੂੰ ਕਿਸੇ ਨੂੰ ਕਿ ਇਹ ਗੀਤ ਹੈ ਕਿਹੜਾ, ਪਰ ਡੈਫੀਨੇਟਲੀ ਜੇ ਪਤਾ ਹੁੰਦਾ ਤਾਂ ਤੁਸੀਂ ਰਾਈਟ ਵੇ ਮੈਨੂੰ ਦੱਸ ਦੇਣਾ ਸੀ ਕਿ ਹਰਜੀਤ ਜੀ ਆਹ ਗੀਤ ਹੈ। 905-673-3337, 905-673-3337 'ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ ਕਿ ਇਹ ਗੀਤ ਹੈ ਕਿਹੜਾ। ਥੋੜ੍ਹਾ ਇੱਕ ਵਾਰੀ ਮਿਊਜ਼ਿਕ ਹੋਰ ਸੁਣਾ ਦੇਣਾ, ਸ਼ਾਇਦ ਤੁਹਾਡੇ ਕੰਨਾਂ ਦੇ ਵਿੱਚ ਇਹ ਗੀਤ ਦੀ ਜਿਹੜਾ ਮਿਊਜ਼ਿਕ ਹੈ ਦੁਬਾਰਾ ਤੁਹਾਨੂੰ ਸਮਝ ਆ ਜਾਵੇ। 905-673-3337।

ਲੈ ਯਾਰ ਹੁਣ ਤਾਂ ਸਾਰਾ ਹੀ ਸੁਣਾਤਾ ਮਿਊਜ਼ਿਕ, ਹਲੇ ਵੀ ਨਹੀਂ ਪਤਾ ਲੱਗਾ ਤੁਹਾਨੂੰ, ਮੈਨੂੰ ਲੱਗਦਾ ਪਤਾ ਨਹੀਂ ਲੱਗਾ ਹੋਣਾ। ਚਲੋ ਕੋਈ ਗੱਲ ਨਹੀਂ, ਜੇ ਯਾਦ ਆਉਂਦਾ ਤਾਂ ਜ਼ਰੂਰ ਆਪਣਾ ਕਾਪੀ ਅਤੇ ਪੈੱਨ ਚੱਕ ਲਿਓ, ਪੈੱਨ ਚੱਕ ਲਿਓ, ਪੇਪਰ ਉੱਪਰ ਸੱਜੇ ਖੱਬੇ ਕਦੇ ਹੁੰਦੇ ਹੀ ਹੈ, ਕੰਮ ਕਰਨ ਵਾਲੇ ਬੰਦਿਆਂ ਦੀ ਲੋੜ ਆ, ਮੈਂ ਬੜੀ ਜਲਦੀ ਦੱਸਣ ਜਾ ਰਿਹਾ। ਪਹਿਲਾਂ ਤੁਸੀਂ ਆਪਣਾ ਪੈੱਨ ਚੱਕ ਲਓ, ਚੱਲਦਾ ਹੋਵੇ, ਕਈ ਵਾਰੀ ਜਦੋਂ ਲੋੜ ਪੈਂਦੀ ਹੈ ਪੈੱਨ ਵੀ ਚੱਕਦੇ ਉਹ ਚੱਲਦਾ ਨਹੀਂ ਹੁੰਦਾ, ਠੀਕ ਹੈ ਨਾ। ਹਲੇ ਵੀ ਯਾਦ ਕਰ ਲਓ ਜੇ ਯਾਦ ਆ ਰਿਹਾ ਉਹਦੇ, ਇਹ ਗੀਤ ਹੈ ਕਿਹੜਾ, 9056733337 ਪੰਜਾਬੀ ਵਿਰਸਾ।

0: ਪੰਜਾਬੀ ਵਿਰਸਾ ਲਓ ਜੀ, ਇੱਕ ਕਾਲ ਆਈ ਹੈ, ਦੇਖਦੇ ਆਂ ਜੇ ਕਿਸੇ ਸੱਜਣ ਸ਼ਾਇਦ ਕਿਸੇ ਨੂੰ ਪਤਾ ਲੱਗ ਗਿਆ ਹੋਵੇ। ਹੈਲੋ,
1: ਹਾਂ ਜੀ, ਹਰਜੀਤ ਜੀ, ਗੁਰਸ਼ਾਨਮਾਨ ਬੋਲ ਰਿਹਾ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਬੜਾ ਧਮਾਕੇਦਾਰ ਔਰ ਕਾਮਯਾਬ ਸ਼ੋ ਹੋਣ ਜਾ ਰਿਹਾ ਹੈ।
0: ਬੜੀ ਮਿਹਰਬਾਨੀ ਮਾਨ ਸਾਹਿਬ, ਤੁਸੀਂ ਕਮਿਊਨਿਟੀ ਦੇ ਵਿੱਚ ਬੜੇ ਪੁਰਾਣੇ ਹੋ ਔਰ ਤੁਹਾਡਾ ਬੜਾ ਪਿਆਰ ਹੈ ਕਮਿਊਨਿਟੀ ਦੇ ਨਾਲ, ਔਰ ਤੁਸੀਂ ਮਿਊਜ਼ਿਕ ਦੇ ਖੁਦ ਬੜੇ ਪ੍ਰੇਮੀ ਹੋ ਔਰ ਇਹੋ ਜਿਹੇ ਕਲਾਕਾਰਾਂ ਨੂੰ ਤੁਸੀਂ ਖੁਦ ਸੁਣ ਕੇ ਰਾਜੀ ਹੋ, ਤੁਸੀਂ ਖੁਦ ਇਸ ਸ਼ੋਅ ਨੂੰ ਦੇਖਣ ਵਾਸਤੇ ਆ ਰਹੇ ਹੋ, ਤੁਹਾਡੇ ਖਿਆਲ ਨਾਲ ਹੰਸ ਰਾਜ ਹੰਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਭਾਜੀ, ਜਿਹੜਾ 18 ਤਰੀਕ ਨੂੰ ਸ਼ੋਅ ਹੋ ਰਿਹਾ?
1: ਦੇਖੋ ਜੀ, ਸਾਡਾ ਕਹਿਣਾ ਤਾਂ ਮਤਲਬ ਕੋਈ ਮੈਨੇ ਨਹੀਂ ਲਿਖਾਉਂਦਾ, ਜਿੱਦੇ ਵੱਡੇ ਆਰਟਿਸਟ ਨੇ ਉਹ ਇਹਨਾਂ ਪੁਰਾਣੇ ਸਮਿਆਂ ਚ ਗਾਇਕ ਹੁੰਦੇ ਸੀ, ਰਾਜ ਘਰਾਣਿਆਂ ਦੇ ਗਾਇਕ ਹੁੰਦੇ ਸੀ, ਅਕਬਰ ਨੇ ਤੇ ਬਾਬਰ ਨੇ ਤੇ ਗਾਇਕ ਆਪਣੀ ਸਭਾ ਵਿਚ ਰੱਖੇ ਹੁੰਦੇ ਸੀ
0: ਜੀ ਜੀ,
1: ਇਹ ਉਸ ਲੈਵਲ ਦੇ ਆਰਟਿਸਟ ਨੇ ਜੀ ਇਹ।
0: ਪਰ ਮੈਨੂੰ ਇਸ ਗੱਲ ਦਾ ਕੁਛ ਮਾਨ ਸਾਹਿਬ, ਤੁਸੀਂ ਵੀ ਬੜੇ ਲੰਬੇ ਅਰਸੇ ਤੋਂ ਟੈਲੀਵਿਜ਼ਨ ਮੇਰੇ ਨਾਲ ਵੀ ਕਰਦੇ ਰਹੇ, ਵਿਜ਼ਨ ਟੀਵੀ ਦੇ ਆਪਾਂ ਇਕੱਠੇ ਕਰਦੇ ਰਹੇ ਹਾਂ ਔਰ ਅਸੀਂ ਬੜੇ ਗੀਤ ਲਾਇਆ, ਪਰ ਕਮਿਊਨਿਟੀ ਇੰਨਾ ਦੇਰ ਕਿਉਂ ਲਾਉਂਦੀ ਹੈ ਟਿਕਟਾਂ ਖਰੀਦਣ ਲੱਗੇ, ਇਹਦਾ ਚੰਗੇ ਆਰਟਿਸਟ ਸਾਥ ਕਿਉਂ ਨਹੀਂ ਦਿੰਦੀ, ਇਹਦਾ ਕੀ ਕਾਰਨ ਆ?
1: ਇਹ ਜੀ, ਮੈਂ ਹੁਣ ਸਿੱਧਾ ਇੱਕ ਮੈਂ ਤੁਹਾਨੂੰ ਸੁਣਾਉਣਾ ਗੱਲ, ਸਾਡੇ ਸਿਆਣੇ ਕਹਿੰਦੇ ਹੁੰਦੇ ਸੀ ਇਹ ਉਦੋਂ ਤੱਕ ਨਹੀਂ ਹਿਲਦੇ ਜਦ ਤੱਕ ਨੱਕ ਦੀ ਚੋਕ ਇਹ ਮੂੰਹ ਚ ਨਾ ਪੈ ਜਾਵੇ। ਇਹ ਕਹਾਵਤ ਹੈ ਬੜੀ, ਇਹਨਾਂ ਨੇ ਬਿਲਕੁਲ ਲਾਸਟ ਮੂਮੈਂਟ ਤੇ ਇਹਨਾਂ ਨੇ ਨਿਕਲਣਾ, ਪਰ ਮੈਂ ਤੁਹਾਨੂੰ ਇੱਕ ਗੱਲ ਗਾਰੰਟੀ ਕਰਦਾ ਕਿ ਤੁਹਾਡਾ ਸ਼ੋਅ ਸੋਲਡ ਆਊਟ ਆ।
0: ਬੜੀ ਮਿਹਰਬਾਨੀ ਮਾਨ ਸਾਹਿਬ, ਤੁਹਾਡਾ ਗੁੱਡ ਵਿਸ਼ਿਜ਼ ਆ, ਮੈਂ ਉਹੀ ਕਹਿੰਦਾ ਵੀ ਨਾਲੇ ਆਪਾਂ ਦੇਖੋ ਮੀਡੀਆ ਦੇ ਵਿੱਚ ਲੰਬੇ ਅਰਸੇ ਤੋਂ, 18 ਸਾਲ ਮੈਨੂੰ ਹੋ ਗਏ, ਤੁਹਾਨੂੰ ਉਸ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ, ਪਰ ਮੈਂ ਇਹ ਸਮਝਦਾ ਕਿ ਜਿਹੜੇ ਚੰਗੇ ਆਰਟਿਸਟ ਆ ਸਾਨੂੰ ਕਮਿਊਨਿਟੀ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ। ਤੇ ਫਿਰ ਕਈ ਵਾਰ ਅਸੀਂ ਪਰਿਵਾਰ ਦੇ ਵਿੱਚ ਇੱਦਾਂ ਦੇ ਆਰਟਿਸਟ ਦੇ ਗੀਤ ਟੀਵੀ ਦੇ ਲੱਗੇ ਹੁੰਦੇ ਆ, ਵਿੱਚੋਂ ਮਾਤਾ ਉੱਠ ਕੇ ਚੱਲ ਜਾਂਦੀ ਹੈ, ਵਿੱਚੋਂ ਬਾਪੂ ਕਿਤੇ ਸੱਜੇ ਖੱਬੇ ਖੰਘੂਰਾ ਮਾਰ ਕੇ ਉੱਠ ਜਾਂਦਾ, ਤੇ ਜੇ ਆਪਾਂ ਫਿਰ ਇੱਦਾਂ ਦੇ ਆਰਟਿਸਟ ਸਾਥ ਨਹੀਂ ਦੇਣਾ ਤਾਂ ਫਿਰ ਕਿਹੜੇ ਆਰਟਿਸਟ ਦਾ ਸਾਥ ਦੇਵਾਂਗੇ? ਮੈਨੂੰ ਇਹ ਗੱਲ ਦੀ ਸਮਝ ਨਹੀਂ ਆ ਰਹੀ ਵੈਸੇ।
1: ਬਿਲਕੁਲ ਜੀ ਬਿਲਕੁਲ, ਤੁਸੀਂ ਇਸ ਗੱਲ ਦਾ ਵਹਿਮ ਕੱਢ ਦਿਓ ਦਿਲ ਚੋਂ, ਇਹ ਸੋਲਡ ਆਊਟ ਸ਼ੋਅ ਹੈ ਤੁਹਾਡਾ, ਔਰ ਜਿਹੜਾ ਤੁਸੀਂ ਧੁਨ ਸੁਣਾਈ ਹੈ ਉਹ ਹੈ ਅਸੀਂ ਦੋਵੇਂ ਰੁੱਸ ਬੈਠੇ ਤੇ ਮਨਾਊ ਕੌਣ ਹੋਵੇ।
0: ਅੱਛਾ, ਤੁਹਾਨੂੰ ਲੱਗ ਗਿਆ ਪਤਾ, ਕਿਸੇ ਹੋਰ ਨੂੰ ਨੀ ਪਤਾ ਲੱਗਾ ਹੈ
1: ਜੀ? ਇੱਕ ਤੁਸੀਂ ਮਤਲਬ ਪੀਸ ਛੋਟਾ ਜਿਹਾ ਵਜਾਓ ਕਿਸੇ ਵੀ ਗੀਤ ਦਾ, ਰਾਈਟ ਹੋਵੇ ਤੁਹਾਨੂੰ ਦੱਸ ਦਊਂਗਾ।
0: ਚਲੋ ਬੜੀ ਮਿਹਰਬਾਨੀ, ਪਰ ਆਪਣੇ ਵੱਲੋਂ ਕਮਿਊਨਿਟੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਗੁਰਸ਼ਰਨ ਮਾਨ ਸਾਹਿਬ ਇਹ ਬੜੇ ਵੱਡੇ ਐਕਟਰ ਆ ਔਰ ਮੂਵੀਆਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ, ਸਾਡੇ ਬਹੁਤ ਹੀ ਪਿਆਰੇ ਹਰਭਜਨ ਮਾਨ ਜੀ ਨਾਲ ਇਹਨਾਂ ਨੇ ਮੂਵੀ ਹਾਣੀ ਚ ਵੀ ਬੜਾ ਵੱਡਾ ਇਹਨਾਂ ਦਾ ਰੋਲ ਸੀ, ਆਪਣੇ ਵੱਲੋਂ ਗੁਰਸ਼ਰਨ ਮਾਨ ਜੀ ਕੀ ਕਹਿਣਾ ਚਾਹੋਗੇ ਪੂਰੀ ਕਮਿਊਨਿਟੀ ਨੂੰ? ਸਰ
1: ਦੇਖੋ ਜੀ, 100 ਹੱਥ ਰੱਸਾ ਸਿਰੇ ਤੇ ਗੰਢ, ਮੈਂ ਇਹੀ ਕਹਿਣਾ ਚਾਹਾਂਗਾ ਕਿ ਹੰਸ ਰਾਜ ਵਰਗੇ ਜਿਹੜੇ ਕਲਾਕਾਰ ਨੇ ਰੋਜ਼ ਰੋਜ਼ ਪੈਦਾ ਨਹੀਂ ਹੁੰਦੇ, ਔਰ ਆਸ਼ਕਾਂ ਦੀ ਕਾਹਲੀ ਜ਼ਿੰਦਗੀ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਗੀਤ ਗਾਏ ਨੇ ਸੁਪਰ ਹਿੱਟ ਗਾਏ ਨੇ, ਦਿਲ ਟੋਟੇ ਟੋਟੇ ਹੋ ਗਿਆ ਤੇ ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ, ਇਹੋ ਜਿਹੇ ਗੀਤ ਕੋਈ ਆਮ ਬੰਦਾ ਗਾ ਸਕਦਾ ਹੈ? ਔਰ ਉਧਰੋਂ ਫਿਰ ਪਾਤਰ ਸਾਹਿਬ ਦਾ ਗੀਤ ਇਹਨਾਂ ਨੇ ਬਾ ਕਮਾਲ ਦਵਾਇਆ, ਔਰ ਮਤਲਬ ਕੋਈ ਇਹਨਾਂ ਨੇ ਇਹੋ ਜਿਹੀ ਸ਼ਾਇਰੀ ਨਹੀਂ ਛੱਡੀ ਜਿਹੜੀ ਇਹਨਾਂ ਨੇ ਆਪਣੇ ਗੀਤਾਂ ਵਿੱਚ ਪਰੋ ਕੇ ਤੁਹਾਨੂੰ ਨਾ ਪੇਸ਼ ਕੀਤੀ।
0: ਖਾਲੀ ਦਿਲ ਨਹੀਂ ਹੈ ਜਾਨ ਵੀ ਹੈ ਮੰਗਦਾ, ਇਸ਼ਕ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ। ਆਹਾ,
1: ਬਿਲਕੁਲ ਜੀ ਬਿਲਕੁਲ,
0: ਬੜੀ ਮਿਹਰਬਾਨੀ ਗੁਰਸ਼ਰਨ ਮਾਨ ਸਾਹਿਬ, ਤੁਹਾਡੀ ਬਹੁਤ ਬਹੁਤ ਸਤਿਕਾਰ ਹੈ, ਤੁਸੀਂ ਕਾਲ ਕੀਤੀ ਹੈ, ਗੁੱਡ ਵਿਸ਼ਿਜ਼ ਲਈ ਤੁਹਾਡਾ ਧੰਨਵਾਦ, ਪਰ ਬਾਈ ਦੇ ਵੇ ਗੀਤ ਤੁਹਾਡਾ ਵੀ ਗਲਤੀ ਹੈ, ਅੱਜ ਪੁਆਇੰਟ ਤੁਹਾਡੇ ਵੀ ਜ਼ੀਰੋ ਹੀ ਹੈ।
1: ਚਲੋ ਕੋਈ ਨਹੀਂ,
0: ਆ ਸੁਣੋ ਗੀਤ ਦਾ ਧਿਆਨ।

0: ਲਓ ਜੀ ਇਹ ਗੀਤ ਮੈਂ ਤਾਂ ਕਦੀ ਲਾਇਆ ਨਹੀਂ ਸੀ ਅੱਗੇ, ਮੈਨੂੰ ਰਾਤੀ ਭਾਈ ਨੇ ਦੱਸਿਆ, ਕਹਿੰਦੇ ਹਰਜੀਤ ਜੀ ਗੀਤ ਤੁਸੀਂ ਆ ਲਾਇਆ ਕਰੋ, ਇੰਨਾ ਵਧੀਆ ਗੀਤ ਹੈ। ਔਰ ਕਮਾਲ ਦੀ ਗੱਲ ਹੈ, ਵਾਕਿਆ ਗੀਤ ਬੜਾ ਵਧੀਆ। ਪੱਡਾ ਸਾਹਿਬ ਕੀ ਹਾਲ ਚਾਲ ਹੈ ਸਰ?
1: ਬਸ ਠੀਕ ਹੈ ਜੀ, ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਤੇ ਸਾਰੇ ਸੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਬੜੀ ਮਿਹਰਬਾਨੀ ਪੱਡਾ ਸਾਹਿਬ, ਇਹ ਗੀਤ ਸੁਣਦੇ ਆਪਾਂ ਥੋੜ੍ਹਾ ਜਿਹਾ।

0: ਇਹ ਗੀਤ ਹੰਸ ਰਾਜ ਹੰਸ ਦੀ ਆਵਾਜ਼ ਸੁਣ ਰਿਹਾ। ਪਰਸੋਂ ਨੂੰ ਇਹ ਸ਼ੋਅ ਹੋਣ ਜਾ ਰਿਹਾ ਤੁਹਾਡੇ ਵਾਸਤੇ ਲਿਵਿੰਗ ਆਰਟ ਸੈਂਟਰ ਦੇ ਵਿੱਚ। ਟਿਕਟਾਂ ticketmaster.ca ਤੋਂ ਤੁਸੀਂ ਲੈ ਸਕਦੇ ਹੋ। ਪੱਟਾ ਸਾਹਿਬ ਕੀ ਕਹਿਣਾ ਚਾਹੋਗੇ ਸਰ?
1: ਹਰਜੀਤ ਜੀ, ਮੈਂ ਕ੍ਰਿਟੀਕਲ ਇਲਨਸ ਬਾਰੇ ਜ਼ਰੂਰ ਗੱਲ ਕਰਨੀ ਚਾਹੁੰਦਾ ਥੋੜ੍ਹੀ ਜਿਹੀ, ਕਿਉਂਕਿ ਜਿਸ ਤਰ੍ਹਾਂ ਹਰਜੀਤ ਪਹਿਲਾਂ ਤਾਂ ਤਕਰੀਬਨ ਚਲੋ ਅਸੀਂ ਕਿਵੇਂ ਆ ਕੇ ਰੇਡੀਓ 'ਤੇ ਗੱਲਾਂ ਕਰਦੇ ਰਹਿੰਦੇ ਕ੍ਰਿਟੀਕਲ ਇਲਨਸ ਜ਼ਰੂਰ ਲੈਣੀ ਚਾਹੀਦੀ, ਪਰ ਜਿਸ ਵੇਲਾ ਤੁਹਾਡੇ ਕੋਈ ਚੀਜ਼ ਫੈਮਿਲੀ ਵਿੱਚ ਹੁੰਦੀ ਆ ਫਿਰ ਇਸ ਚੀਜ਼ ਦਾ ਪਤਾ ਲੱਗਦਾ, ਕਿਉਂਕਿ ਰੀਸੈਂਟਲੀ ਸਾਡੇ ਲਾਸਟ ਮੰਥ ਸਾਡੀ ਫੈਮਿਲੀ ਵਿੱਚ ਹੀ ਕਿਸੇ ਨੂੰ ਜੇ ਕ੍ਰਿਟੀਕਲ ਇਲਨਸ ਆਈ ਆ, ਅਤੇ ਉਹਦੇ ਨਾਲ ਕੀ ਹੁੰਦਾ ਕਿ ਤੁਹਾਡੇ ਸਾਰੇ ਘਰ ਦਾ ਹੀ ਹਰ ਜੀ ਮਾਹੌਲ ਖਰਾਬ ਹੋ ਜਾਂਦਾ। ਮਤਲਬ ਕ੍ਰਿਟੀਕਲ ਇਲਨਸ ਮੈਂ ਆਲਵੇਜ਼ ਸਰੋਤਿਆਂ ਨੂੰ ਇਹ ਕਹਿੰਦਾ ਹੁੰਦਾ, ਕਿਉਂਕਿ ਇਹ ਕਿਸੇ ਨੂੰ ਵੀ ਜਿਸ ਬੰਦੇ ਨੂੰ ਆਈ ਹਰ ਜੀ ਉਹ ਤੁਸੀਂ ਯੋਗਾ ਵੀ ਕਰਦੇ ਸਭ ਕੁਝ ਕਰਦੇ ਜਿੰਮ ਵੀ ਜਾਂਦੇ ਆ, ਅਤੇ ਮੈਂ ਦੇਖਿਆ ਹੈਰਾਨ ਸੀਗੇ ਅਤੇ ਉਹ ਵੀ ਹੈਰਾਨ ਸੀਗੇ ਕਹਿੰਦੇ ਵੀ ਮੈਨੂੰ ਵੀ ਇੱਦਾਂ ਹੋ ਸਕਦਾ। ਮਤਲਬ ਇਹ ਜਿਹੜੀ ਆ, ਕਿਉਂਕਿ ਜਿਸ ਤਰ੍ਹਾਂ ਇਹ 26 ਇਲਨਸ ਵਿੱਚ ਕੋਈ ਇੱਕ ਵੀ ਆ ਜਾਂਦੀ ਤਾਂ ਤੁਸੀਂ ਘਰ ਦਾ ਨਹੀਂ ਸਾਰਾ ਟੱਬਰਾ ਹੀ ਕੰਮ ਛੱਡ ਕੇ ਬਹਿ ਜਾਂਦਾ ਦੇਖਣ 'ਚ ਆਇਆ। ਅਤੇ ਮੈਂ ਕ੍ਰਿਟੀਕਲ ਇਲਨਸ ਦਾ ਦੇਖੋ ਹਰਜੀਤ ਜੀ, ਮਤਲਬ ਕਰਾਉਣ ਦੇ ਬਹੁਤ ਸਾਰੇ ਫਾਇਦੇ ਹੈਗੇ, ਜਿੱਦਾਂ ਜਿਹੜਾ ਕੋਈ ਕ੍ਰਿਟੀਕਲ ਇਲਨਸ ਆ ਜਾਂਦੀ ਆ ਸਾਰੇ, ਜਿੱਦਾਂ ਹੁਣ ਕੰਮ ਜੇ ਤਾਂ ਕੰਮ ਛੁੱਟ ਗਿਆ ਬੰਦੇ ਦਾ ਛੁੱਟਦਾ ਬਾਕੀਆਂ ਦਾ ਵੀ ਛੁੱਟ ਗਿਆ, ਇੱਕ ਤੁਹਾਡੇ ਤੁਹਾਨੂੰ ਜਿਹੜੀ ਐਮਰਜੈਂਸੀ ਫੰਡ ਦੀ ਲੋੜ ਪੈਂਦੀ ਹੈ, ਜਿਸ ਤਰ੍ਹਾਂ ਕਿ ਉਸ ਵੇਲੇ ਤੁਹਾਡੇ ਘਰ ਘਰ ਦੇਖੋ ਬਿਲਕੁਲ ਖਰਚੇ ਚੱਲੀ ਜਾਂਦੇ ਆ, ਉਹ ਖਰਚੇ ਨਹੀਂ ਬੰਦ ਹੁੰਦੇ, ਭਾਵੇਂ ਬੱਚਿਆਂ ਦੀ ਫੀਸ ਹੈ ਭਾਵੇਂ ਬਾਬਾ ਹੋਰ ਕੁਛ ਆ, ਪਰ ਇਹ ਤੁਹਾਨੂੰ ਜਿੱਦਾਂ ਲਾਭਸਾਂ ਪੈਸਾ ਮਿਲ ਜਾਂਦਾ ਤੁਹਾਡੇ ਐਮਰਜੈਂਸੀ ਫੰਡ ਰਾਈਟ ਵੀ ਤੁਹਾਨੂੰ ਜਿਹੜੇ ਉੱਥੇ ਮਿਲ ਜਾਂਦੇ ਹੈਗੇ।
0: ਠੀਕ ਹੈ।
1: ਫਿਰ ਨੰਬਰ 2 ਦੇ ਉੱਤੇ ਕੀ ਹੈ ਕਿ ਕਈ ਵਾਰੀ ਸਾਡੇ ਫੈਮਿਲੀ ਹਿਸਟਰੀ ਹੁੰਦੀ ਹੈ ਵੀ ਸਾਡੇ ਓਲਡ ਪੇਰੈਂਟਸ ਦੇ ਵਿੱਚੋਂ ਕਿਸੇ ਨੂੰ ਜਿੱਦਾਂ ਕੋਈ 26 ਇਲਨਸ ਵਿੱਚ ਇੱਕ ਆ ਚੁੱਕੀ ਆ
0: ਜੀ, ਜਾਂ
1: ਮੱਲਾ ਜਾ ਕਿਸੇ ਸ਼ੂਗਰ ਹੈ, ਬਲੱਡ ਪ੍ਰੈਸ਼ਰ ਜਾਂ ਕਿਸੇ ਬਾਈਪਾਸ ਸਰਜਰੀ ਔਰ ਹੋ ਚੁੱਕੀ ਆ, ਪਰ ਜੇ ਤੁਸੀਂ ਹੁਣ ਕਰਾ ਲੈਂਦੇ ਆ ਜੰਗ ਏਜ ਦੇ ਵਿੱਚ ਕਰਾ ਲੈਂਦੇ ਤਾਂ ਤੁਹਾਨੂੰ ਫੈਮਿਲੀ ਹਿਸਟਰੀ ਬਹੁਤ ਜ਼ਿਆਦਾ ਹਿੱਟ ਨਹੀਂ ਕਰਦੀ, ਮਤਲਬ ਤੁਹਾਨੂੰ ਜੇ ਇਹ ਚੀਜ਼ ਮਿਲ ਜਾਂਦੀ ਹੈ। ਪਰ ਸਾਡੇ ਜਿੱਦਾਂ ਫੀਲਡ ਵਿੱਚ ਇੱਕ ਕਹਿੰਦੇ ਹੈਗੇ ਆ ਵੀ ਜਿਹੜੀ ਇਹ ਜਿਹੜੀਆਂ ਬਿਮਾਰੀਆਂ ਸਾਨੂੰ ਜਨਮ ਜਨਮ ਮਿਲਦੀਆਂ ਹੈਗੀਆਂ, ਮਤਲਬ ਜੇ ਸਾਡੀ ਫੈਮਿਲੀ ਹੈ ਤਾਂ ਤੁਹਾਨੂੰ ਕਿਸੇ ਨਾ ਕਿਸੇ ਸਟੇਜ ਵਿੱਚ ਜਾ ਕੇ ਜ਼ਰੂਰ ਜਿਹੜੀ ਉਹ ਚੀਜ਼ ਮਿਲਦੀ ਹੈਗੀ ਆ।
0: ਠੀਕ ਹੈ।
1: ਅਤੇ ਅਜੇ ਬਾਕੀ ਮੈਂ ਇੱਕ ਇਹ ਕਹਿਣਾ ਚਾਹੁੰਦਾ ਵੀ ਚਲੋ ਤੁਹਾਡੇ ਕੋਲ ਜੇ ਜਿੱਦਾਂ ਕਿਸੇ ਵੀ ਤਰ੍ਹਾਂ ਕੋਈ ਇੰਸ਼ੋਰੈਂਸ ਹੈਗੀ ਹੈ, ਜੇ ਡਿਸਬਿਲਟੀ ਹੈਗੀ ਆ ਜਾਂ ਲਾਈਫ ਹੈਗੀ ਹੈ ਜਾਂ ਕ੍ਰਿਟੀਕਲ ਹੈਗੀ ਆ, ਤੁਹਾਡੇ ਇੱਕ ਪੀਸ ਆਫ ਮਾਇੰਡ ਹੈਗਾ ਵੀ ਹਾਂ ਮੈਂ ਜੇ ਮੈਨੂੰ ਕੱਲ੍ਹ ਕੁਛ ਹੋ ਗਿਆ ਮੇਰੀ ਫੈਮਿਲੀ ਨੂੰ ਬਿਲਕੁਲ ਸੇਫ ਹੈਗੇ ਆ।
0: ਹਾਂਜੀ।
1: ਮਤਲਬ ਇਸ ਤਰ੍ਹਾਂ ਜਿੱਦਾਂ ਕ੍ਰਿਟੀਕਲ ਇਲਨਸ ਹੈਗੀ ਆ, ਤੁਹਾਨੂੰ ਪਤਾ ਵੀ ਜੇ ਕੁਛ ਹੈਪਨ ਹੋ ਗਿਆ ਤੁਹਾਡੇ ਪੀਸ ਆਫ ਮਾਇੰਡ ਵੀ ਜੇ ਕੱਲ੍ਹ ਮੈਨੂੰ ਕੋਈ ਵੀ ਇੱਕ ਇਲਨਸ ਆ ਗਈ ਤਾਂ ਮੈਨੂੰ ਕਲੇਮ ਮਿਲ ਜਾਣਾ।
0: ਠੀਕ ਹੈ।
1: ਕਿਉਂਕਿ ਜਿੱਦਾਂ ਮੈਂ ਸਾਡੇ ਸੋਚਿਆ ਕਈ ਵਾਰ ਦਿਮਾਗ ਹੁੰਦਾ ਯਾਰ ਇਹ ਮੈਨੂੰ ਨਹੀਂ ਆਉਣੀ ਦੂਜੇ ਨੂੰ ਆਉਣੀ ਆ, ਸਾਡੇ ਮੈਨੂੰ ਨਹੀਂ ਲੱਗਣੀ ਦੂਜੇ ਨੂੰ ਲੱਗਣੀ ਆ। ਪਰ ਇਹ ਜਿਹੜੀਆਂ ਚੀਜ਼ਾਂ ਆ ਜਿਸ ਵੇਲੇ ਆਉਂਦੀਆਂ ਇਹ ਮਤਲਬ ਸਾਇਲੈਂਟ ਹੈਗੀਆਂ, ਬਿਨਾਂ ਦਰਵਾਜ਼ਾ ਖੜਕਾ ਕੇ ਤਾਂ ਆ ਜਾਂਦੀਆਂ।
0: ਠੀਕ ਹੈ।
1: ਅਤੇ ਮੈਂ ਸੋਚਿਆ ਜ਼ਰੂਰ ਕਹਿੰਦਾ ਵੀ ਤੁਸੀਂ ਆਪਣੇ ਜਿਹੜੀ ਆ ਛੋਟੀ ਜਿਹੀ ਇੱਕ ਪੋਲਿਸੀ ਜ਼ਰੂਰ ਲੈ ਕੇ ਰੱਖੋ, ਮਤਲਬ ਜਿਹਨਾਂ ਕਿ ਤੁਹਾਡਾ ਜਿਹੜਾ ਹੈਗਾ ਆ ਮਤਲਬ ਘਰ ਦੇ ਜਿਹੜੇ ਖਰਚੇ ਉਹਦੇ ਜਾਂ ਚੱਲੀ ਜਾਣ ਹੈਗੇ ਆ। ਅਤੇ ਅਜੇ ਮੈਂ ਇਹਦੇ ਕ੍ਰਿਟੀਕਲ ਇਲਨੈਸ ਦੇ ਵਿੱਚ ਕਿਹੜੀ ਚੀਜ਼ ਕਵਰ ਨਹੀਂ ਕਰਦੀ, ਮੈਂ ਇੱਕ ਸਰੋਤਿਆਂ ਬਹੁਤ ਦੱਸਣਾ ਚਾਹੁੰਦਾ, ਕਿਉਂਕਿ ਸਾਡੇ ਸਰੋਤਿਆਂ ਕੋਲ ਬਹੁਤ ਸਾਰੀਆਂ ਕਦਾਤਰੀਆਂ ਪੁਰਾਣੀਆਂ ਵੀ ਕ੍ਰਿਟੀਕਲ ਇਲਨੈਸ ਹੈਗੀਆਂ, ਹੁਣ ਨਵੀਆਂ ਵੀ ਹੈਗੀਆਂ। ਜੇ ਹਰਜੀਤ ਜੀ ਉਹਦੇ ਵਿੱਚ ਤੁਹਾਡੇ ਕੋਲ 20 ਬਿਮਾਰੀਆਂ ਆ ਰਹੀ ਹੈ ਤਾਂ ਤੁਹਾਨੂੰ ਅਗਲੇ ਛੇ ਬਿਮਾਰੀ ਵਿੱਚ ਜੇ ਕਵੀ ਆ ਗਈ ਤਾਂ ਤੁਹਾਨੂੰ ਪੇ ਨਹੀਂ ਹੋਣਾ।
0: ਠੀਕ ਹੈ।
1: ਜੇ ਤੁਹਾਡੇ ਕੋਲ 4 ਇਲਨੈਸ ਵਾਲੀ ਆ ਬਾਕੀ 5ਵੀਂ ਆ ਗਈ ਤਾਂ ਤੁਹਾਨੂੰ ਪੇ ਨਹੀਂ ਹੋਣਾ। ਮਤਲਬ ਜਿਸ ਵੇਲੇ ਤੁਸੀਂ ਕ੍ਰਿਟੀਕਲ ਇਲਨੈਸ ਲੈਂਦੇ ਆ ਤੁਸੀਂ ਇਸ ਹਿਸਾਬ ਨਾਲ ਲਓ ਵੀ ਤੁਸੀਂ ਮਤਲਬ ਬਿਲਕੁਲ ਆਪਣੇ ਆਪ ਨੂੰ ਕਰੋਗੇ, ਜੇ ਵੀ ਕੋਈ ਵੀ ਚੀਜ਼ ਆ ਗਈ ਤਾਂ ਮੈਂ ਕਵਰ ਹੋਵਾਂ।
0: ਠੀਕ ਹੈ ਜੀ।
1: ਹੁਣ ਜਿਸ ਤਰ੍ਹਾਂ ਮੈਂ ਬੋਲ ਵੇ ਬੱਚਿਆਂ ਬਾਰੇ ਕਹਿੰਦਾ ਹੁੰਦਾ, ਜੇ ਤੁਸੀਂ ਬੱਚਿਆਂ ਦੀ ਇਲਨੈਸ ਕ੍ਰਿਟੀਕਲ ਇਲਨੈਸ ਲੈ ਲੈਂਦੇ ਆ,
0: ਠੀਕ ਹੈ,
1: ਤੁਸੀਂ ਤਕਰੀਬਨ 32 ਇਲਨੈਸ ਲਈ ਕਵਰ ਹੋ ਜਾਂਦੇ। ਮਤਲਬ ਉਹਦੇ ਵਿੱਚ ਜਿਹੜੀਆਂ ਬੱਚਿਆਂ ਨੂੰ ਪਹਿਲੇ ਏਜ ਵਿੱਚ ਇਲਨੈਸ ਆਉਂਦੀਆਂ ਉਹ ਵੀ ਕਵਰ ਹੁੰਦੀਆਂ। ਮੈਂ ਹਜੇ ਜੀ ਇੱਕ ਮੈਂ ਡਾਇਰਾ ਕੱਢ ਕੇ ਲਿਆ ਸੀ ਨੰਬਰ, ਜੇ ਕੋਈ ਜਿੱਦਾਂ 25 ਸਾਲ ਦਾ ਬੰਦਾ 1,00,000 ਦੀ ਇੰਸ਼ੋਰੈਂਸ ਕਰਾਉਂਦਾ ਜਿਹਦੇ ਵਿੱਚ ਕਿ ਤੁਹਾਡੇ ਪੈਸੇ ਵੀ ਬਸ ਮੁੜਿਆ, ਜੇ ਤੁਹਾਡੀ ਡੈਥ ਹੋ ਜਾਂਦੀ ਤਾਂ ਵੀ ਤੁਹਾਡੀ ਕਿਸ਼ਤ ਬਸ ਮੁੜਿਆ, ਤਾਂ ਉਹਦੀ ਕਿਸ਼ਤ ਜਿਹੜੀ ਆ ਤਕਰੀਬਨ $96 ਬਣਦੀ ਆ। ਤਾਂ ਇਹ ਕਹਿੰਦੇ ਹੈਗੇ ਵੀ ਜੇ ਬਾਈ ਦਾ ਵੀ ਤੁਹਾਨੂੰ ਜੇ ਇੱਕ ਵੀ ਮਤਲਬ ਆਪਣੇ ਤੁਸੀਂ 15 ਸਾਲ ਬਾਅਦ ਤੁਸੀਂ ਪੈਸੇ 100% ਜੇ ਤੁਸੀਂ ਕਹਿੰਦੇ ਵੀ ਮੈਂ ਪਿੰਡ ਪੋਲਿਸੀ ਨਹੀਂ ਚਾਹੀਏ, ਸਾਰੀਆਂ ਕਿਸ਼ਤਾਂ 15 ਸਾਲ ਬਾਅਦ ਲੈ ਸਕਦੇ। ਬਹੁਤ ਸਾਰੀਆਂ ਕੰਪਨੀਆਂ ਵਿੱਚ ਪੈਸੇ ਜਿਹੜੇ ਪੈਸੇ 65 ਸਾਲ ਦੇ ਲੈ ਸਕਦੇ ਆ, ਕੁਛ ਦੇ 75 ਸਾਲ ਦੇ ਲੈ ਸਕਦੇ, ਕਿਸੇ ਵਿੱਚ 80 ਸਾਲ ਦੇ ਜਾ ਕੇ ਲੈ ਸਕਦੇ।
0: ਠੀਕ ਹੈ।
1: ਅਤੇ ਮੈਂ ਨੰਬਰ 2 ਦੇ ਉੱਤੇ ਕਹਿਣਾ ਵੀ ਨੰਬਰ ਜੇ ਕੰਪਨੀ ਵੀ ਕਹਿੰਦੀ ਵੀ ਜੇ ਤੁਹਾਨੂੰ ਇੱਕ ਵੀ ਇਲਨੈਸ ਆ ਗਈ ਤਾਂ ਤੁਸੀਂ ਜੇ ਤੁਹਾਡੀ ਡੈਥ ਹੋ ਜਾਂਦੀ ਆ ਤਾਂ ਤੁਸੀਂ ਇੱਕ ਕਿਸ਼ਤ ਤੋਂ ਬਾਅਦ ਹੀ ਤੁਹਾਡੀ ਜਿਹੜਾ ਡੈਥ ਬੈਨੀਫਿਟ 25,000 ਆ, ਇਹਦਾ ਮਤਲਬ ਤੁਹਾਡੇ ਜਿਹੜਾ ਫਾਈਨਲ ਐਕਸਪੈਂਸ ਪੋਲਿਸੀ ਦੇ ਵਿੱਚ ਕਵਰ ਆ। ਸਾਰੀਆਂ ਕੰਪਨੀਆਂ ਵਿੱਚ ਨਹੀਂ, ਪਰ ਮੈਂ ਜਿਹੜੀ ਕੰਪਨੀ ਦੀ ਗੱਲ ਕਰ ਰਿਹਾ ਹੈਗਾ, ਬਾਕੀ ਕੰਪਨੀ ਵਿੱਚ ਇਹ ਆ ਜੇ ਤੁਸੀਂ ਇੱਕ ਕਿਸ਼ਤ ਦਿੱਤੀ ਆ $96 ਤਾਂ $96 ਹੀ ਮੁੜਨੇ ਆ।
0: ਠੀਕ ਆ।
1: ਬਾਕੀ ਇਹ ਕੰਪਨੀ ਕਹਿੰਦੀ ਵੀ ਜੇ ਸਾਨੂੰ ਤੁਸੀਂ ਇੱਕ ਕਿਸ਼ਤ ਦੇਣ ਤੋਂ ਬਾਅਦ ਡੈਥ ਹੋਈ ਤਾਂ $25,000 ਤੁਹਾਨੂੰ ਰਾਈਟ ਪੇ ਦੇਵਾਂਗੇ।
0: ਅੱਛਾ ਜੀ।
1: ਇਹ ਤੁਹਾਡੇ ਪੈਸੇ ਹਰਜੀਤ ਜੀ ਤਕਰੀਬਨ 25 ਸਾਲ ਵਿੱਚ 25,000 ਪੂਰਾ ਹੋ ਜਾਂਦਾ। ਹੁਣ 26ਵੇਂ ਸਾਲ ਦੇ ਵਿੱਚ ਜਾ ਕੇ ਤੁਹਾਡੇ ਜੇ ਉੱਥੇ ਨਾਲ ਤੁਸੀਂ ਜਿਹੜੇ ਆਪ ਪੈਸੇ ਦਿੱਤੇ ਆ ਉਹ 26,000 ਹੋ ਗਿਆ ਜਾਂ 30,000 ਹੋ ਗਿਆ, ਉਹ ਤੁਹਾਨੂੰ ਉਹ ਮੁੜਨਾ, ਮਤਲਬ ਫਿਰ 25,000 ਨਹੀਂ ਦੇਣਾ। ਤੇ ਮੈਂ ਸਰੋਤੇ ਨੂੰ ਇਹ ਗੱਲ ਕਹਿਣੀ ਚਾਹੁੰਦਾ, ਫਿਰ ਨੰਬਰ ਦੋ 'ਤੇ ਤੁਸੀਂ ਅਜੇ ਜੀ ਇੱਦਾਂ ਨਹੀਂ ਝੇਲ ਲਓ ਵੀ ਜਿਹਦੇ ਵਿੱਚ ਹਰ ਇੱਕ ਤਰ੍ਹਾਂ ਦੀ ਜਿਹੜਾ ਕੈਂਸਰ ਕਵਰ ਹੋਵੇ, ਜਿਹੜਾ ਡੈਥ ਜਿਹੜਾ ਬੈਨੀਫਿਟ ਫਰੰਟ ਦੇ ਉੱਤੇ ਹੋਵੇ,
0: ਠੀਕ ਹੈ,
1: ਤਾਂ ਨੰਬਰ ਤੁਹਾਡੇ ਕੇ ਫਾਈਨਲ ਐਕਸਪੈਂਸ ਇਹਦੇ ਵਿੱਚ ਕਵਰ ਹੋ ਜਾਂਦਾ ਹੈਗਾ,
0: ਠੀਕ ਹੈ ਜੀ।
1: ਬਾਕੀ ਸਾਡੇ ਸਰੋਤੇ ਕਿਸੇ ਤਰ੍ਹਾਂ ਵੀ ਕੋਈ ਵੀ ਕੁਐਸਚਨ ਹੈਗਾ ਕ੍ਰਿਟੀਕਲ ਇਲਨੈਸ ਬਾਰੇ ਤੋਂ ਮੈਨੂੰ ਕਾਲ ਕਰ ਸਕਦੇ ਹੈਗੇ ਆ। ਮੇਰਾ ਇੱਕੋ ਇੱਕ ਨੰਬਰ ਹੈਗਾ 647-300-3100
0: 6473003100 ਤੁਸੀਂ ਜਾ ਕੇ ਲੈ ਸਕਦੇ ਆ। ਥੋੜੀਆਂ ਜਿਹੀ ਟਿਕਟਾਂ ਸਾਡੀਆਂ ਬਚੀਆਂ ਔਰ ਅਸੀਂ ਚਾਹੁੰਦੇ ਹਾਂ ਕਿ ਅੱਜ ਹੀ ਖਤਮ ਕਰ ਦਿਓ, ਤੇ ਹੰਸ ਭਾਈ ਨੂੰ ਕਹੀਏ ਵੀ ਸ਼ੋ ਜਿਹੜਾ ਹੈ ਸੋਲਡ ਆਊਟ ਹੋ ਗਿਆ, ਔਰ ਚੰਗੇ ਸ਼ੋ ਦੇਖਿਆ ਕਰੋ। ਚੰਗੇ ਸ਼ੋ ਦੇਖਣ ਨਾਲ ਤੁਹਾਨੂੰ ਵਧੀਆ, ਤੁਹਾਡੇ ਬ੍ਰੇਨ ਨੂੰ ਦਿਮਾਗ ਨੂੰ ਰਿਲੈਕਸ ਮਿਲਦੀ ਹੈ, ਔਰ ਮਿਊਜ਼ਿਕ ਇੱਕ ਐਸੀ ਚੀਜ਼ ਆ ਜਿਹੜਾ ਕਿ ਤੁਹਾਡੀ ਬਾਡੀ ਨੂੰ ਬਹੁਤ ਜ਼ਿਆਦਾ ਆਰਾਮ ਦੇ ਵਿੱਚ ਲੈ ਜਾਂਦਾ ਹੈ, ਚੰਗਾ ਮਿਊਜ਼ਿਕ ਹੋਵੇ। ਔਰ ਇਸ ਦੇ ਨਾਲ ਨਾਲ ਹੀ ਇਹ ਬਰੀਜ਼ ਡਕਟ ਕਲੀਨਿੰਗ ਵਾਲਾ ਨੰਬਰ ਜ਼ਰੂਰ ਦੇਣਾ ਚਾਹੂੰਗਾ। ਅੱਜ ਇਸ ਵੀਕਐਂਡ ਤੁਹਾਡੇ ਵਾਸਤੇ ਸਪੈਸ਼ਲ ਆਫਰ ਜਿਹੜੀ ਲਾ ਰਿਹਾ ਬਰੀਜ਼ ਡਕਟ ਕਲੀਨਿੰਗ ਵਾਲੇ, ਔਰ ਮੇਰੀ ਲਾਈਨ ਤੇ ਹਾਜ਼ਰ ਹੋ ਗਿਆ ਭਾਜੀ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ। ਜੀ ਵੀਰੇ, ਕੀ ਹਾਲ ਚਾਲ ਆ?
2: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ,
2: ਜੋੜਨ ਲਈ
0: ਬੜੀ ਮਿਹਰਬਾਨੀ
2: ਜੀ। ਆਪਾਂ ਵੀਕਐਂਡ ਆ ਜਿਹੜਾ ਤੁਹਾਡਾ, ਤੁਹਾਡੇ ਲਈ ਜਿਹੜੀ ਆ ਡੀਲ ਲੈ ਕੇ ਆਏ ਆ ਸਪੈਸ਼ਲ, ਜਿਹਦੇ ਵਿੱਚ ਆਪਾਂ ਤੁਹਾਨੂੰ ਪਹਿਲਾਂ ਸਰਵਿਸਿਸ ਦੱਸ ਦਿੰਦੇ ਹਾਂ ਕਿ ਇਹਦੇ ਵਿੱਚ ਆਪਾਂ ਪ੍ਰੋਪਰ ਤੁਹਾਨੂੰ ਵੀਡੀਓ ਇਨਸਪੈਕਸ਼ਨ ਕਰਕੇ ਦੇਵਾਂਗੇ, ਬਿਫੋਰ ਐਂਡ ਆਫਟਰ ਦੇ ਰਿਜ਼ਲਟ ਦੇਵਾਂਗੇ,
0: ਠੀਕ ਹੈ,
2: ਹਰਬਲ ਦਾ ਸੈਨੇਟਾਈਜ਼ ਕਰਕੇ ਦੇਵਾਂਗੇ, ਨਾਲ ਤੁਹਾਨੂੰ ਜਿਹੜਾ ਡਰਾਇਰ ਆ ਉਹਦੀ ਪ੍ਰੋਬਲਮ ਆਉਂਦੀ ਹੈ, ਕੱਪੜੇ ਡਰਾਈ ਨਹੀਂ ਹੋ ਰਹੇ, ਉਹ ਵੀ ਪ੍ਰੋਪਰ ਬਰਸ਼ਿੰਗ ਦੇ ਨਾਲ ਕਲੀਨ ਕਰਕੇ ਦੇਵਾਂਗੇ।
0: ਅੱਛਾ,
2: ਤੇ ਨਾਲ ਆਪਣੇ ਜਿੰਨੇ ਫਰਨਸ ਕਲੀਨਿੰਗ ਕਰਕੇ ਦੇਵਾਂਗੇ, ਜਿੰਨੇ ਘਰ ਦੇ ਵੈਂਟ ਨੇ, ਰਿਟਰਨਾਂ ਨੇ, ਸਾਰੀਆਂ ਸਰਵਿਸ ਤੁਹਾਨੂੰ।
0: ਅੱਛਾ, ਇੱਕ ਗੱਲ ਮੈਨੂੰ ਦੱਸੋ, ਜਿਹੜੀਆਂ ਤੁਸੀਂ ਇਹ ਸਰਵਿਸ ਦੱਸੀ ਹੈ ਸਾਰੀਆਂ ਇਨਕਲੂਡ ਆ ਪ੍ਰਾਈਸ ਦੇ, ਜਿਆਦਾ ਐਕਸਟਰਾ ਚਾਰਜ ਹੋਏਗਾ?
2: ਨਹੀਂ ਭਾਈ ਜੀ, ਜਿਹੜੇ ਰੇਡੀਓ ਦਾ ਹਵਾਲਾ ਦੇਣਗੇ ਉਹਨਾਂ ਲਈ ਬਿਲਕੁਲ ਇਹ ਸਰਵਿਸਿਜ਼ ਫ੍ਰੀ ਨੇ, ਕੋਈ ਐਕਸਟਰਾ ਚਾਰਜਸ ਨਹੀਂ।
0: ਅੱਛਾ, ਵੀਡੀਓ ਵਾਲੇ ਕੈਮਰੇ ਵੀ ਤੁਸੀਂ ਦਿਖਾਓਗੇ, ਪਹਿਲੇ ਤੇ ਬਾਅਦ ਦੇ ਵਿੱਚ ਜਿਹੜੇ ਵੈਂਟ ਸਾਫ ਕਰਨੇ ਉਹ ਵੀ ਵਿੱਚ ਇਨਕਲੂਡ ਆ, ਫਿਰ ਜਿਹੜਾ ਤੁਸੀਂ ਦੱਸ ਰਹੇ ਸੀ ਵਾਸ਼ਰੂਮ ਦੇ ਵਾਸ਼ ਫੈਨ ਸਾਫ ਕਰਨੇ ਉਹ ਵੀ ਵਿੱਚ ਇਨਕਲੂਡ ਆ, ਫਿਰ ਡਰਾਇਰ ਜਿਹੜਾ ਆਪਣੇ ਲਾਂਡਰੀ ਰੂਮ ਵਿੱਚ ਹੁੰਦਾ ਉਹ ਵੀ ਫ੍ਰੀ ਆ ਸਾਫ ਕਰਕੇ ਦੇਣਾ। ਕਮਾਲ ਦੀ ਗੱਲ ਹੈ
2: ਵਿਰਸਾ, ਤੁਸੀਂ ਕਹਿਣਾ ਬਸ ਕਿ ਅਸੀਂ ਰੇਡੀਓ ਤੋਂ ਕਾਲ ਕੀਤੀ ਪੰਜਾਬੀ ਵਿਰਸਾ, ਤੇ ਆਪਾਂ ਤੁਹਾਨੂੰ ਇੱਕ ਫਲੈਟ ਪ੍ਰਾਈਸ ਜਿਹੜਾ ਤੁਹਾਨੂੰ ਦੇਣਾ।
0: ਤੁਸੀਂ ਇੱਕ ਕੰਮ ਕਰੋ, ਨਹੀਂ ਤੁਸੀਂ ਨਾ ਅੱਜ ਪਹਿਲਾਂ ਫਲੈਟ ਪ੍ਰਾਈਸ ਦਿਓ ਮੈਨੂੰ ਅੱਜ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਬਾਅਦ ਤੁਸੀਂ ਕਹੋ ਅਗਲੇ $300-$400, ਉਹ ਨਹੀਂ ਆਪਾਂ ਕੰਮ ਕਰਨਾ ਚਾਹੁੰਦੇ। ਮੈਨੂੰ ਕਲੀਅਰ ਕੱਟ ਬਸ ਦੱਸ ਦਿਓ ਪ੍ਰਾਈਸ ਕੀ ਲੱਗਰੋਗੇ ਤੁਸੀਂ ਅੱਜ।
2: ਕਲੀਅਰ ਕੱਟ ਹੈਗਾ ਜੀ 149 149 ਜਿਹੜਾ ਤੁਹਾਨੂੰ ਪ੍ਰਾਈਸ ਮਿਲਣਾ ਕਲੀਅਰ ਕੱਟ, ਤੁਸੀਂ ਬਸ ਕਾਲ ਕਰਕੇ।
0: ਅੱਛਾ, ਇਹਦੇ ਚ ਮੈਨੂੰ ਲੱਗਦਾ ਤੁਸੀਂ ਤੇ ਆਪਣੇ ਸਰਵਿਸ ਚਾਰਜ ਵੀ ਪਾਓਗੇ ਨਾ, ਵੀ ਐਡਮਿਨਿਸਟ੍ਰੇਸ਼ਨ ਫੀਸ ਵਗੈਰਾ ਪਾ ਲੋਗੇ?
2: ਕੋਈ ਸਰਵਿਸਿਜ਼ ਚਾਰਜ ਨਹੀਂ, ਬਸ 149 ਫਲੈਟ ਚਾਰਜਸ ਤੁਹਾਨੂੰ ਪੈਣੇ ਆ ਜੀ।
0: ਟੋਟਲ 149 ਇਹ ਸਾਰੀਆਂ ਚੀਜ਼ਾਂ, ਫਿਰ ਨਾਲ ਡਕਟ ਕਲੀਨਿੰਗ ਵੀ ਕਰਨੀ ਆ?
2: ਬਿਲਕੁਲ ਜੀ, ਡਕਟ ਕਲੀਨਿੰਗ, ਡਕਟ ਸੈਨੇਟਾਈਜੇਸ਼ਨ, ਵੀਡੀਓ ਇਨਸਪੈਕਸ਼ਨ, ਡਰਾਇਰ ਵੈਂਟ, ਵਾਸ਼ਰੂਮ ਐਗਜ਼ੌਸਟ, ਸਾਰਾ ਕੁਝ ਇਹ
0: 149 ਦੇ ਚ।
2: ਬਿਲਕੁਲ ਜੀ, 149 ਦੇ ਵਿੱਚ।
0: ਇਹ ਤਾਂ ਬਹੁਤ, ਇਹ ਤਾਂ ਜੈਨੂਅਲ ਹੀ ਕਹਿੰਦਾ, ਬਹੁਤ ਮੈਂ ਕਹਿੰਦਾ ਇਹ ਬਹੁਤ ਰੀਜ਼ਨੇਬਲ ਜਿਹੜੀ ਤੁਸੀਂ ਪ੍ਰਾਈਸ ਦੱਸੀ ਹੈ, ਇਹਦਾ ਨੂੰ ਮੈਂ ਚੀਪ ਵਰਡ ਕਹਿ ਸਕਦਾ, ਇੰਨੀ ਸਸਤੀ ਪ੍ਰਾਈਸ ਤੁਸੀਂ ਦੱਸੀ ਹੈ ਕਿ ਵਾਕਈ ਇੰਨੀਆਂ ਚੀਜ਼ਾਂ ਇਨਕਲੂਡ ਆ 149 ਦੇ ਵਿੱਚ। ਕਿੰਨੇ ਸਕੇਅਰ ਫੁੱਟ ਤੱਕ ਵੀਰੇ ਘਰ ਕਰਾ ਸਕਦੇ ਆਪਾਂ 149 ਚ?
2: ਤੁਸੀਂ ਜੀ 3000 ਸਕੇਅਰ ਫੀਟ ਤੱਕ ਹੈ ਜਿਹੜਾ ਆਪਣੀ ਬੁਕਿੰਗ ਕਰਾ ਸਕਦੇ ਹੋ, 3000 ਸਕੇਅਰ ਫੀਟ ਤੱਕ ਹੈ ਜਿਹੜਾ ਆਪਾਂ ਇਹ ਤੁਹਾਨੂੰ ਜਿਹੜਾ ਪ੍ਰਾਈਸ ਦੇਵਾਂਗੇ।
0: ਠੀਕ ਹੈ, ਨੰਬਰ ਕਿਹੜੇ ਤੇ ਕਾਲ ਕੀਤੀ ਜਾ ਸਕਦੀ ਹੈ?
2: ਨੰਬਰ ਤੇ ਤੁਸੀਂ ਕਾਲ ਕਰ ਸਕਦੇ ਜੀ 905-390-5330-8900-905-330-8900, ਬਰੀਜ਼ ਏਅਰ ਡਕ ਕਲੀਨਿੰਗ।
0: ਔਰ ਦੂਸਰੀ ਗੱਲ ਇਹ ਹੈ ਭਾਜੀ, ਜਿੱਦਾਂ ਤੁਸੀਂ ਦੱਸਿਆ ਸੀ ਮੈਨੂੰ ਵੀ ਟਰੱਕ ਵੀ ਨਵੇਂ ਲਏ ਆ, ਵੈਕਿਊਮਰ ਸਿਸਟਮ ਕਹਿੰਦੇ ਤੁਹਾਡੇ ਕੋਲ ਬੜਾ ਵੱਡਾ ਲਾਇਆ ਤੁਸੀਂ, ਉਹ ਬੜਾ ਜਿਹੜਾ ਕਿ ਚੱਕ ਲੈਂਦਾ ਗੰਦ ਨੂੰ ਇੱਕਦਮ ਹੀ, ਉਹ ਕਿੰਨਾ ਕੁ ਵੱਡਾ ਸਿਸਟਮ ਹੈ? ਟਰੱਕ ਵੱਡੇ ਲਾਏ ਤੁਸੀਂ ਕਹਿੰਦੇ, ਜਿਹੜੀ ਬੜੇ ਆਲੇ ਦੁਆਲੇ ਲੋਕ ਵੀ ਜਿਹੜੇ ਸੁਣਨਗੇ, ਗੱਡੀਆਂ ਤੁਹਾਡੀਆਂ ਲੱਗੀਆਂ ਹੋਣਗੀਆਂ, ਸਪੋਜ਼ ਕਰੋ ਕਿ ਡਰਾਈਵੇ ਤੁਹਾਡੀ ਗੱਡੀ ਲੱਗੀ ਹੈ, ਠੀਕ ਹੈ ਨਾ, ਜੇ ਗਵਾਂਢੀ ਨੇ ਕਿਤੇ ਫੋਨ ਕਰਤਾ ਉਹਨੂੰ ਵੀ ਸੇਮ ਪ੍ਰਾਈਸ ਦਿਓਗੇ ਜਾਂ ਉਹਨੂੰ ਰੇਟ ਜ਼ਿਆਦਾ ਕਰੋਗੇ?
2: ਭਾਈ ਇਹ ਤਾਂ ਹੋਈ ਆ ਵੀ ਰੇਡੀਓ ਦਾ ਜਿਹੜਾ ਰੇਟ ਆ, ਆਪਾਂ ਜ਼ਰੂਰ ਤੁਹਾਨੂੰ ਦੱਸਿਆ ਵੀ ਪੰਜਾਬੀ ਵਿਰਸਾ ਦੀ ਤੁਸੀਂ ਰੈਫਰੈਂਸ ਦੇਣੀ ਹੈ, ਤੇ ਆਪਾਂ ਤੁਹਾਨੂੰ 149 ਆ ਜਿਹੜਾ ਪ੍ਰਾਈਸ ਦੇਵਾਂਗੇ, ਉਦਾਂ ਪ੍ਰਾਈਸ ਜਿਹੜਾ ਹੁੰਦਾ ਆਪਣਾ ਜ਼ਿਆਦਾ ਹੁੰਦਾ ਜੀ,
0: ਠੀਕ ਆ,
2: ਪਰ ਇਹ ਸਪੈਸ਼ਲ ਡੀਲ ਹੈ ਜਿਹੜੀ ਆਪਾਂ ਰੇਡੀਓ ਲਈ ਲਾਈ ਹੋਈ ਆ, ਬਸ ਤੁਸੀਂ ਰੇਡੀਓ ਦੇ ਹਵਾਲਾ ਦੇਣਾ ਜੀ।
0: ਅੱਛਾ ਚਲੋ, ਇਹ ਵੀ ਥੈਂਕ ਯੂ ਤੁਹਾਡਾ। ਔਰ ਇਹਦੇ ਵਿੱਚ ਕੀ ਚੀਜ਼ਾਂ ਇਨਕਲੂਡ ਜਿਹੜੀਆਂ ਤੁਸੀਂ ਕੰਪਲੀਮੈਂਟਰੀ ਕਰ ਰਹੇ ਆ ਪੰਜਾਬੀ ਵਿਰਸਾ ਦੇ ਪਰਿਵਾਰ ਵਾਸਤੇ, ਉਹ ਮੈਂ ਦੁਬਾਰਾ ਕਰਾਉ ਸਾਰੀਆਂ ਚੀਜ਼ਾਂ?
2: ਇਹਦੇ ਵਿੱਚ ਜੀ ਤੁਹਾਡਾ ਡਰਾਇਰ ਵੈਂਟ ਹੋ ਗਿਆ, ਤੁਹਾਡਾ ਡਕਟ ਸੈਨੇਟਾਈਜੇਸ਼ਨ ਹੋ ਗਈ, ਫਰਨਸ ਦੀ ਕਲੀਨਿੰਗ ਹੋ ਗਈ, ਵੀਡੀਓ ਇਨਸਪੈਕਸ਼ਨ ਹੋ ਗਈ, ਤੇ ਨਾਲ ਵਾਸ਼ਰੂਮ ਦੇ ਐਗਜ਼ੌਸਟ ਹੋ ਗਏ।
0: 149 ਟੋਟਲ, ਨਾਲੇ ਡਕਟ ਕਲੀਨਿੰਗ ਸਾਰੇ ਘਰ ਦੀ ਹੋ ਗਈ, ਫਰਨਸ।
2: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਭਾਜੀ ਨੰਬਰ ਇੱਕ ਵਾਰ ਦੁਬਾਰਾ ਦਿਓ ਪਲੀਜ਼।
2: 905 330

0: Friday, September 18, 7 PM at the Living Arts Center, Mississauga.
1: पहला आया सी बड़ी मोहब्बत दिखी उम्मीद कर रहा इस बार भी तुझे आशीर्वाद दोगे.
2: वे आ जा तो मेरे नाल नचिए नचिए बाहां च बाहां पा वे आ जा तो मेरे नाल नचिए.
0: For tickets visit Ticketmaster. For information call Singh Harjeet at 647-448-1000.
3: ਗਲੈਕਸੀ ਹੋਮ ਦੀ ਮੈਂ ਤੁਹਾਨੂੰ ਗੱਲ ਕਰ ਰਿਹਾ. ਗਲੈਕਸੀ ਹੋਮ ਇੱਕ ਇਦਾਂ ਦਾ ਇਹ ਵੇਅਰ ਹਾਊਸ ਆ, ਇਦਾਂ ਦਾ ਇੱਕ ਹੱਟ ਹੈ, ਇਦਾਂ ਦਾ ਇੱਕ ਵੱਡਾ ਮਾਲ ਹੈ ਜਿਹਦੇ ਵਿੱਚ ਕੰਸਟਰਕਸ਼ਨ ਦਾ ਤੁਹਾਨੂੰ ਸਾਰੀਆਂ ਆਈਟਮਾਂ ਮਿਲਦੀਆਂ. ਤੁਸੀਂ ਡਰਾਈਵਾਲ ਲੈਣੀ ਆ, ਤੁਸੀਂ ਫਲੋਰਿੰਗ ਲੈਣੀ ਆ, ਟਾਈਲਾਂ ਲੈਣੀਆਂ, ਕੋਈ ਹੈਂਡਲ ਲੈਣੇ ਆ, ਇਲੈਕਟ੍ਰੀਕਲ ਸਮਾਨ ਲੈਣਾ, ਪਲੰਬਿੰਗ ਦਾ ਸਮਾਨ ਲੈਣਾ, ਇਹ ਲੋਕੇਸ਼ਨ ਨੋਟ ਕਰ ਲਓ ਤੁਸੀਂ. ਵਿਲੀਅਮ ਪਾਰਕਵੇ ਐਂਡ ਤੁਹਾਡੇ ਵਾਸਤੇ ਜਿਹੜੀ ਕਿ ਮੈਕਲੋਗਨ ਦਾ ਏਰੀਆ ਬਣਦਾ ਹੈ ਉੱਥੇ ਤੁਹਾਨੂੰ ਇਹ ਲੋਕੇਸ਼ਨ ਮਿਲ ਜਾਣੀ ਹੈ. ਤੁਸੀਂ ਉੱਥੇ ਪਹੁੰਚਣਾ 9446 ਮੈਕਲੋਗਨ ਰੋਡ, ਇੰਟਰਸੈਕਸ਼ਨ ਮੈਕਲੋਗਨ ਐਂਡ ਵਿਲੀਅਮ ਪਾਰਕਵੇ ਦਾ ਹੈ. ਇਸ ਏਰੀਆ 'ਚ ਕੋਈ ਐਡਾ ਵੱਡਾ ਵੇਅਰ ਹਾਊਸ ਨਹੀਂ ਸੀ ਜਿੰਨਾ ਏਅਰਪੋਰਟ ਵੱਡਾ ਹੈ ਨਾ, ਉਸ ਤੋਂ ਤਕਰੀਬਨ ਚੌਥਾ ਹਿੱਸਾ ਹੈ ਵੇਅਰ ਹਾਊਸ ਆ. ਤੁਸੀਂ ਹਿਸਾਬ ਲਾ ਲਓ ਏਅਰਪੋਰਟ ਕਿੰਨੇ ਸਕੇਅਰ ਮੀਟਰ ਜਾਊਗਾ. ਏਡਾ ਵੱਡਾ ਵੇਅਰ ਹਾਊਸ ਆ, ਇੱਥੇ ਜਹਾਜ਼ ਲੱਗ ਸਕਦਾ ਪੂਰਾ ਸਮਾਨ ਦਾ. ਦੂਸਰੀ ਗੱਲ ਇਹ ਹੈ ਕਿ ਜਿਹੜੇ ਚਾਈਨਾ ਤੋਂ ਸਮਾਨ ਆਉਂਦਾ, ਕੰਟੇਨਰ ਆਉਂਦੇ ਆ ਚਾਈਨਾ ਤੋਂ, ਜੋ ਰੇਟ ਚਾਈਨਾ ਦਾ ਸਮਾਨ ਮਿਲਦਾ ਬਿੱਲ ਦੇਖ ਕੇ ਲੈ ਜਾਓ, ਅਤੇ ਉੱਤੇ ਉਹਨਾਂ ਦੇ ਫਰੇਟ ਚਾਰਜਿਸ ਦੇ ਦਿਓ, ਟੈਕਸਿਸ ਦੇ ਦਿਓ, ਅਤੇ ਵੇਅਰ ਹਾਊਸ ਦੇ ਖਰਚੇ ਦੇ ਦਿਓ, ਸਮਾਨ ਲੈ ਜਾਓ ਚੱਕ ਕੇ. ਜਿੰਨੇ ਮੇਰੇ ਕੰਟਰੈਕਟਰ ਵੀਰ ਸੁਣ ਰਹੇ ਆ, ਇਸ ਤੋਂ ਵਧੀਆ ਆਪਸ਼ਨ ਤੁਹਾਨੂੰ ਹੋ ਨਹੀਂ ਸਕਦੀ. ਉੱਥੇ ਆਪਣਾ ਅਕਾਊਂਟ ਖੋਲ੍ਹੋ. ਇੱਕ ਨਾ ਇਹਨਾਂ ਨੇ ਬਹੁਤ ਵਧੀਆ ਸਕੀਮ ਚਲਾਈ ਹੈ, ਜਿਹੜੇ ਕੰਸਟਰਕਸ਼ਨ ਵੀਰਾਂ ਨੂੰ ਬੋਨਸ ਬੜਾ ਦੇ ਰਹੇ ਆ. ਜਿਹੜੇ ਮੇਰੇ ਵੀਰ ਸੁਣ ਰਹੇ ਆ ਕੰਸਟਰਕਸ਼ਨ ਵਾਲੇ, ਟੋਇਲਟ ਸੀਟਸ ਲੈਣੀਆਂ, ਯੂ ਨੇਮ ਇਟ. ਮੈਨੂੰ ਭਾਜੀਆਂ ਨੇ ਕਹਿੰਦੇ, ਤੂਰ ਸਾਹਿਬ ਕਹਿੰਦੇ ਮੈਨੂੰ, ਹਰਜੀਤ ਸਿਆ ਇੰਦਰਪਾਲ ਜੀ ਮੈਨੂੰ ਕਹਿਣ ਲੱਗੇ, ਵੀਰਾ ਜੀ ਕਹਿੰਦੇ, ਹਰਜੀਤ ਸਿੰਘ ਜੀ ਤੁਸੀਂ ਬੰਦੇ ਨੂੰ ਇੱਥੇ ਭੇਜ ਦਿਓ ਜਿਹਨੇ ਘਰ ਨਵਾਂ ਬਣਾਉਣਾ, ਅਸੀਂ ਉਹਨੂੰ ਲਿਸਟਾਂ ਦੇ ਦੇਵਾਂਗੇ, ਆਹ ਚੱਕ ਆਹ ਚੱਕ ਆਹ ਚੱਕ ਆਹ ਚੱਕ, ਤਾਂ ਤੇਰਾ ਘਰ ਬਣ ਗਿਆ ਇੱਕੋ ਸ਼ੋਪ ਦੇ ਤੋਂ. ਕਈ ਵਾਰੀ ਨਾ ਸਾਡੀਆਂ ਲੇਡੀਜ਼ ਗਰੋਸਰੀ ਖਰੀਦਦੀਆਂ ਕਹਿੰਦੀਆਂ, ਆਹ ਵੀ ਸਮਾਨ ਇੱਥੋਂ ਚੱਕ ਲਿਓ, ਟਾਈਮ ਬਚਦਾ. ਅਤੇ ਜਿਹੜੇ ਪਰਿਵਾਰਾਂ 'ਚ ਕੋਈ ਇਵੇਂ ਨਿੱਕਾ ਜਿਹਾ ਕੋਈ ਕਿੱਲ ਵੀ ਚਾਹੀਦਾ, ਕੋਈ ਕਬਜ਼ਾ ਵੀ ਚਾਹੀਦਾ, ਕੋਈ ਹਿੰਜ ਚਾਹੀਦੇ ਆ, ਕੋਈ ਵੀ ਚੀਜ਼ ਚਾਹੀਦੀ ਹੈ, ਤੁਹਾਨੂੰ ਸਾਰਾ ਦੇ ਸਾਰਾ ਸਮਾਨ ਗਲੈਕਸੀ ਹੋਮ ਤੋਂ ਮਿਲ ਜਾਣਾ. ਮੈਂ ਕਹਿੰਦਾ ਤੁਸੀਂ ਬਸ ਦਰਵਾਜ਼ੇ ਹੀ ਛੋਟੇ ਆ, ਜਹਾਜ਼ ਸਿੱਧਾ ਅੰਦਰ ਵਾੜ ਦਿਓ ਸਵਾਰੀਆਂ ਵਾਲਾ, ਐਡਾ ਵੱਡਾ ਇਹ ਵੇਅਰ ਹਾਊਸ ਆ. ਗਲੈਕਸੀ ਹੋਮ 9446 ਮੈਕਲੋਗਨ ਰੋਡ, ਮੈਕਲੋਗਨ ਰੋਡ ਐਂਡ ਵਿਲੀਅਮ ਪਾਰਕਵੇ ਦਾ ਇੰਟਰਸੈਕਸ਼ਨ ਬ੍ਰੈਂਪਟਨ ਦੇ ਵਿੱਚ ਹੈ, ਗੜ੍ਹ ਦੇ ਵਿੱਚ ਹੈ. ਪੂਰੇ ਕਹਿੰਦੇ ਹੁੰਦੇ ਬਈ ਮੈਂ ਦੇਖਿਆ ਆ, ਬਹੁਤ ਹੀ ਮਤਲਬ ਕਿ ਕਹਿ ਲਓ ਵੀ ਸਿਰਾ ਹੀ ਆ ਕੰਮ. ਇਹਨਾਂ ਦੇ ਵੇਅਰ ਹਾਊਸ ਬੜੇ ਆ, ਕਿਉਂਕਿ ਕੰਪਨੀ ਬੜੀ ਵੱਡੀ ਹੈ, ਬਹੁਤ ਵੱਡੀ ਕੰਪਨੀ ਆ. ਅਤੇ ਜਿਹੜੇ ਮੇਰੇ ਵੀਰ ਕੰਸਟਰਕਸ਼ਨ ਵਾਲੇ ਸੁਣ ਰਹੇ ਆ, ਉਹਨਾਂ ਵਾਸਤੇ ਸਪੈਸ਼ਲ ਆਫਰ ਆ, ਐਂਡ ਆਫ ਦਾ ਈਅਰ ਉਹਨਾਂ ਨੂੰ ਬੋਨਸ ਵੀ ਮਿਲਦਾ. ਦੇਖੋ ਰੇਟ ਤਾਂ ਘਟਣਾ ਹੀ ਘਟਣਾ, ਜਿਹੜੇ ਹੋਲਸੇਲ ਰੇਟ ਹੋਣੇ ਉਹ ਤਾਂ ਘਟਣਾ ਹੀ ਘਟਣੇ ਆ, ਪਰ ਜਿਹੜਾ ਐਂਡ ਆਫ ਦਾ ਈਅਰ ਬੋਨਸ ਮਿਲਦਾ ਤੁਹਾਨੂੰ, ਉਹ ਇੱਕ ਅਲੱਗ ਤੋਂ ਹੁੰਦਾ. ਤੁਹਾਨੂੰ ਪਤਾ ਬੜੀਆਂ ਵੱਡੀਆਂ ਕੰਪਨੀਆਂ ਬੋਨਸ ਦਿੰਦੀਆਂ ਹੁੰਦੀਆਂ ਐਂਡ ਆਫ ਦਾ ਈਅਰ ਜਾ ਕੇ. ਇਹ ਹਿਸਾਬ ਇਹਨਾਂ ਨੇ ਇਹ ਰੱਖਿਆ, 905-460-1222 ਦੇ ਕਾਲ ਕਰ ਲਿਓ, ਨਹੀਂ ਤਾਂ ਚੱਕਰ ਮਾਰਨਾ, ਗੇੜਾ ਮਾਰਨਾ, ਮਾਰੀ ਆਓ, ਗੇੜਾ ਨਾਲ ਤਾਂ ਹੈਗਾ ਕਿਤੇ. 905-460-1222 ਦੇ ਕਾਲ ਵੀ ਕੀਤੀ ਜਾ ਸਕਦੀ ਹੈ, 905-460-1222 ਦੇ ਕਾਲ ਕਰ ਲਿਓ. ਸੁਰਜੀਤ ਸਿੰਘ ਜੀ ਪੱਡਾ.
4: नजर बदलो, नजारे बदल जाएंगे. आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज.
5: गेट सिलेक्टेड फ्रेम रेगुलर सिंगल विजन लेंसेज फॉर जस्ट $129. 35 रेजोल्यूशन ड्राइव ब्रैम्पटन इन वॉलमार्ट प्लाजा. कॉल 905-460-8888. दैट्स 905-460-8888.
4: सर्विंग फ्रॉम टू लोकेशंस, बेस्ट सर्विस बेस्ट प्राइस, स्पेक्स एक्सप्रेस के साथ.
6: आज खुश तो बात हो गया
7: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ. ਇੰਨਕ ਤਾਂ ਬਣਦਾ ਹੀ ਹੈ.
6: ਆਜ ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ, ਕਿਆ ਤੁਹਾਡੇ ਪਾਸ?
7: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ, ਲਾਈਵ ਟੀਵੀ ਚੈਨਲਜ਼ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ. ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ. ਹੋਰ ਦੱਸ ਕਿਆ ਚਾਹੀਦਾ?
8: ਚੱਲ ਕੇ ਰਹੇ ਆ ਪਰ
7: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ.
9: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ.
7: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ. ਐਬਨੀਜ਼ਰ ਐਂਡ ਗੋਰ ਰੋਡ, 905-204-13.

0: ਪ੍ਰੋਗਰਾਮ ਪੰਜਾਬੀ ਵਿਰਸਾ ਦੇ ਨਾਲ ਤੁਸੀਂ ਜੁੜੇ ਹੋਏ ਆ ਔਰ ਇੱਕ ਨੰਬਰ ਤੁਹਾਨੂੰ ਹੋਰ ਦੇਣਾ ਚਾਹੁੰਦੇ ਆ ਜੀ। ਵਕਾਰ ਖਾਨ ਸਾਹਿਬ ਕੀ ਹਾਲ ਹੈ?
1: ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਰਜੀਤ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ। 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ।
0: ਜੀ ਜੀ,
1: ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ। ਕੈਨੇਡਾ, US ਅਨਲਿਮਿਟਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ। ਨੰਬਰ ਹੈ 6478648000 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ। ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478648000 6478648000।
0: ਨੰਬਰ ਇੱਕ ਵਾਰ ਵਕਾਰ ਖਾਨ ਸਾਹਿਬ ਵਾਪਸ ਦੇ ਰਹੇ ਦੁਬਾਰਾ ਪਲੀਜ਼।
1: ਜੀ, ਨੰਬਰ ਹੈ ਸਰ 6478648000 6478648000।
0: ਬਹੁਤ ਮਿਹਰਬਾਨੀ ਸਰ, ਸ਼ੁਕਰੀਆ ਜੀ। ਪੱਡਾ ਸਾਹਿਬ, ਹੋਰ ਕੀ ਕਹਿਣਾ ਚਾਹੋਗੇ ਸਰ?
2: ਹਰੀ ਜੀ, ਮੈਂ ਤਕਰੀਬਨ ਉਹਨਾਂ ਸਰੋਤਿਆਂ ਜੁੜ ਕਹਿਣਾ ਚਾਹੁੰਦਾ ਜਿਹਨਾਂ ਨੂੰ ਆਲਵੇਜ਼, ਜਿੱਦਾਂ ਕਿ ਕਿਸੇ ਇੰਸ਼ੋਰੈਂਸ ਵਾਸਤੇ ਅਪਲਾਈ ਕੀਤਾ ਪਰ ਨਾ ਹੋ ਗਏ ਡਿਊ ਟੂ ਉਹਨਾਂ ਦੀ ਸ਼ੂਗਰ ਸੀਗੀ ਜਾਂ ਕੋਈ ਹੋਰ ਰੀਜ਼ਨ ਸੀਗਾ। ਕਈ ਵਾਰੀ ਤੁਸੀਂ ਸਮੋਕ ਕਰਦੇ ਹਾਂ, ਤੁਹਾਡਾ ਰੇਟ ਡਬਲ ਆ ਜਾਂਦਾ ਹੈਗਾ। ਮਤਲਬ ਹਰ ਜੀ, ਮੈਂ ਉਹਨਾਂ ਸਰੋਤਿਆਂ ਵੀ ਕਹਿਣਾ ਚਾਹੁੰਦਾ ਜੇ ਤੁਸੀਂ ਆਪਣੇ ਪਰਮਾਨੈਂਟ ਇੰਸ਼ੋਰੈਂਸ ਹੀ ਲੈਣੇ ਚਾਹੁੰਦੇ ਜਾਂ ਤੁਸੀਂ ਟਰਮ 100 ਲੈਣੇ ਚਾਹੁੰਦੇ ਜਾਂ ਕੋਈ ਪਾਰਟੀਸਪੇਸ਼ਨ ਪੋਲਿਸੀ ਲੈਣੀ ਚਾਹੁੰਦੇ ਹਾਂ, ਤਾਂ ਇੱਕ ਕੰਪਨੀ ਹਰਜੀਤ ਜੀ ਉਹ ਕਹਿ ਰਹੀ ਹੈ ਵੀ ਅਸੀਂ ਤੁਹਾਨੂੰ 2 ਸਾਲ ਤੱਕ ਪਹਿਲਾਂ ਬਿਲਕੁਲ ਨੋਨ ਸਮੋਕਰ ਰੇਟ ਦੇ ਦੇਵਾਂਗੇ। ਉਹਦੇ ਕੀ ਹੈ ਕਿ ਜਿੱਦਾਂ ਆਮ ਰੈਗੂਲਰ ਬੰਦਿਆਂ ਨੂੰ ਰੇਟ ਮਿਲਦਾ, ਪਹਿਲੇ 2 ਸਾਲ ਲਈ ਉਹ ਕੰਪਨੀ ਇਹ ਕਹਿੰਦੀ ਹੈ ਕਮਿਟ ਸਮੋਕ ਕਹਿੰਦੇ ਹੈਗੇ ਵੀ ਤੁਸੀਂ ਜੇ ਆਪਣੇ ਸਮੋਕ ਨੂੰ ਛੱਡ ਦਿਓ,
0: ਚਾਂਸ ਦੇ ਦਿੰਦੇ ਆ,
2: ਚਾਂਸ ਦੇ ਦਿੰਦੇ ਆ। ਤੇ ਮੈਂ ਉਹਨਾਂ ਸਰੋਤਿਆਂ ਨੂੰ ਕਹਿਣਾ ਚਾਹੁੰਦਾ ਜੇ ਤੁਸੀਂ ਆਪਣੇ ਸਮੋਕ ਨੂੰ ਛੱਡਣਾ ਚਾਹੁੰਦੇ, ਜੇ ਤੁਸੀਂ ਮਤਲਬ 1 ਸਾਲ 6 ਮਹੀਨੇ ਜਾਂ ਸਾਲ ਬਾਅਦ ਤੁਸੀਂ ਭਾਈ ਕਹਿੰਦੇ ਵੀ ਮੈਂ ਆਪਣਾ ਟੈਸਟ ਕਰਵਾਉਣਾ ਦੁਬਾਰਾ ਕਰਵਾਉਣਾ ਚਾਹੁੰਦਾ, ਮੈਂ ਸਮੋਕ ਛੱਡ ਦਿੱਤਾ। ਉਹ ਹਰਜੀ ਜੀ, ਮੇਰੇ ਤਕਰੀਬਨ 1-2 ਸਰੋਤਿਆਂ ਨਾਲ ਲਾਸਟ ਈਅਰ ਹੋਇਆ ਹੈਗਾ, ਉਹਨਾਂ ਨੇ ਬਿਲਕੁਲ ਛੱਡ ਦਿੱਤਾ ਸੀ ਔਰ ਉਹਨਾਂ ਨੂੰ ਰੈਗੂਲਰ ਰੇਟ ਮਿਲ ਗਿਆ। ਫਿਰ ਨੰਬਰ ਹਰਜੀ, ਇਹਦੇ ਵਿੱਚ ਕੀ ਹੈ ਕਿ ਜੇ ਤੁਸੀਂ ਬਾਈ ਦਾ ਵੀ 2 ਸਾਲ ਬਾਅਦ ਵੀ ਤੁਹਾਡਾ ਸਮੋਕ ਰੇਟ ਆ ਜਾਂਦਾ, ਫਿਰ ਉਹਦੇ ਪਹਿਲੇ 2 ਸਾਲ ਦੇ ਤਾਂ ਬਿਨਾਂ ਸਮੋਕ ਰੇਟ ਦੇ ਤੁਹਾਨੂੰ ਰੇਟ ਮਿਲ ਗਏ ਨਾ। ਪਹਿਲੇ 2 ਸਾਲ ਦੇ ਤੁਹਾਨੂੰ ਬਿਲਕੁਲ ਉਹਨਾਂ ਨੇ ਸਮੋਕ ਰੇਟ ਨਹੀਂ ਦਿੱਤਾ, ਉਹ 2 ਸਾਲ ਦੇ ਤੁਹਾਡੇ ਪੈਸੇ ਬਚ ਗਏ। ਤੇ ਮੈਂ ਉਸ ਸਰੋਤੇ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਆਪਣੇ ਦੇਖੋ, ਕੰਪਨੀਆਂ ਹਰ ਤਰ੍ਹਾਂ ਦੀਆਂ ਹੈਗੀਆਂ। ਮਤਲਬ ਤੁਸੀਂ ਮਤਲਬ ਕਿਸੇ ਦਾ ਕੋਈ ਪਹਿਲਾਂ ਹਰਜੀ ਜੀ ਬਾਈਪਾਸ ਸਰਜਰੀ ਹੋ ਚੁੱਕੀ ਆ, ਕੈਂਸਰ ਹੋ ਚੁੱਕਾ, ਉਹਨਾਂ ਨੂੰ ਵੀ ਜਿਹੜੀ ਆ ਇੱਕ ਕੰਪਨੀ $75,000 ਤੱਕ ਜਿਹੜੀ ਆ ਕ੍ਰਿਟੀਕਲ ਇੰਸ਼ੋਰੈਂਸ ਦੇ ਰਹੀ ਆ।
0: ਅੱਛਾ,
2: ਤੇ ਮਤਲਬ ਮੈਂ ਉਹਨਾਂ ਸਰਵਾ ਸਾਰੇ, ਬਾਕੀ ਸਾਡੇ ਬਹੁਤ ਸਾਰੇ ਹਰਜੀ ਜੀ ਸਰੋਤਿਆਂ ਨੇ ਬੈਂਕਰਪਸੀ ਕੀਤੀ ਹੁੰਦੀ ਆ ਜਾਂ ਕਈ ਸਾਡੇ ਬਹੁਤ ਸਾਰੇ ਪਰਮਾਨੈਂਟ ਡਿਸੇਬਿਲਿਟੀ ਤੇ ਹੁੰਦੇ ਆ, ਉਹ ਮਤਲਬ ਇਹ ਜਿਹੜੇ ਇੱਕ ਕੰਪਨੀ ਆ 50,000 ਤੱਕ ਦਿੰਦੀ, ਪਰ ਉਹਦੇ ਵਿੱਚ ਕੁਐਸਚਨ ਹੀ ਹੈ ਨਹੀਂ ਇਹਨਾਂ ਬਾਰੇ ਵੀ। ਮਤਲਬ ਜਾਂ ਤੁਸੀਂ ਮਤਲਬ ਬਾਹਰ ਟਰੈਵਲ ਕਰ ਰਹੇ ਹੈਗੇ ਆ ਜਾਂ ਤੁਸੀਂ ਕੋਈ ਡੈਂਜਰਸ ਜੋਬ ਕਰ ਰਹੇ ਹੈਗੇ ਆ, ਮਤਲਬ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਜਿਹਦੇ ਸਾਨੂੰ ਕਦੇ ਕਈ ਕੰਪਨੀਆਂ ਸਾਨੂੰ ਜਿਹੜੀਆਂ ਨਾ ਕਰ ਦਿੰਦੀਆਂ। ਪਰ ਇਹ ਕੰਪਨੀ ਕਹਿੰਦੀ ਅਸੀਂ 18 ਸਾਲ ਦੀ ਤੁਹਾਡੀ ਏਜ ਤੋਂ ਲੈ ਕੇ 75 ਸਾਲ ਦਾ ਬੰਦਾ ਸਾਨੂੰ ਕੋਈ ਵੀ ਅਪਲਾਈ ਕਰੇ ਅਸੀਂ ਇੰਸ਼ੋਰੈਂਸ ਤੋਂ ਨਾ ਨਹੀਂ ਕਰਾਂਗੇ। ਤੇ ਹਜੇ ਮਤਲਬ ਮੈਂ ਸਰੋਤਿਆਂ ਜ਼ਰੂਰ ਕਹਿਣਾ ਚਾਹੁੰਦਾ ਵੀ ਤੁਸੀਂ ਜੇ ਮਤਲਬ ਜਿਸ ਤਰ੍ਹਾਂ ਦਾ ਤੁਹਾਡਾ ਕੋਈ ਵੀ ਕਿਸੇ ਦਾ ਕੋਈ ਪ੍ਰੋਬਲਮ ਹੈ, ਤੁਹਾਨੂੰ ਪਤਾ ਮੈਨੂੰ ਇੰਸ਼ੋਰੈਂਸ ਨਹੀਂ ਮਿਲਣੀ,
0: ਠੀਕ ਹੈ?
2: ਇੰਸ਼ੋਰੈਂਸ ਕੰਪਨੀਆਂ ਹਰ ਤੇ ਜਦੋਂ ਦੇ ਬੰਦੇ ਨੂੰ ਇੰਸ਼ੋਰੈਂਸ ਦੇ ਰਹੀਆਂ ਹੈਗੀਆਂ, ਮਤਲਬ ਉਹ ਮੈਂ ਇੱਕ ਜਹਾਂ ਜਿਹੜਾ ਤੁਸੀਂ ਮੈਂ ਕਹਿੰਦਾ ਕ੍ਰਿਟੀਕਲ ਦੀ ਗੱਲ ਦੱਸੀ 75,000 ਦੀ, ਤੁਸੀਂ ਉਹ ਪੈਸੇ 75,000 ਦੇ ਪੇ ਕਰਨੇ, ਪਰ ਤੁਹਾਡੇ ਬੈਨੀਫਿਟ 1,25,000 ਦਾ।
0: ਉਹ
2: ਮਤਲਬ ਜੇ ਬਾਈ ਦਾ ਤੁਹਾਨੂੰ ਕੈਂਸਰ ਜਾਂ ਕੋਈ ਬਾਈਪਾਸ ਸਰਜੇ ਹੋ ਜਾਂ ਬ੍ਰੇਨ ਡੈਮੇਜ ਹੋ ਗਿਆ, ਕੁਛ ਵੀ ਹੈਪਨ ਹੋ ਗਿਆ,
0: ਜੀ ਜੀ,
2: ਜੇ 2 ਸਾਲ ਤੋਂ ਬਾਅਦ ਫੇਰ ਉਹ ਚੀਜ਼ ਸੇਮ ਆ ਜਾਂਦੀ ਆ, ਤੁਹਾਨੂੰ 50,000 ਦਾ ਦੂਜਾ ਬੈਨੀਫਿਟ ਵੀ ਦੋਗੇ, ਉਹ ਬਾਅਦ ਤੁਹਾਡੀ ਇੰਸ਼ੋਰੈਂਸ ਖਤਮ ਹੋ ਜੂਗੀ।
0: ਇਹ ਤਾਂ ਵਧੀਆ ਬੈਨੀਫਿਟ ਆ, ਬਹੁਤ ਜ਼ਿਆਦਾ ਵੀ ਇਹਦਾ ਫਿਰ।
2: ਹਾਂਜੀ ਹਾਂਜੀ,
0: ਵਧੀਆ ਪਾਲਿਸੀ ਆ।
2: ਸਰੋਤਿਆਂ ਦੇ ਕਿਸੇ ਤਰ੍ਹਾਂ ਵੀ ਕੋਈ ਵੀ ਕੁਐਸਚਨ ਹੈਗਾ ਦਿਮਾਗ ਵਿੱਚ ਮੈਨੂੰ ਕਾਲ ਕਰ ਸਕਦੇ ਹੈ। ਮੇਰਾ ਇੱਕੋ ਇੱਕ ਨੰਬਰ ਹੈਗਾ 647-300-3100
0: ਸਰਦਾਰ ਸੁਰਜੀਤ ਸਿੰਘ ਜੀ ਪੱਡਾ 6473003100 ਤੁਸੀਂ ਪੱਡਾ ਸਾਹਿਬ ਨੂੰ ਕਾਲ ਕਰ ਸਕਦੇ ਆ। ਇਸ ਨੰਬਰ ਤੇ ਕਾਲ ਤੁਸੀਂ ਕਰ ਸਕਦੇ। ਢਿੱਲੋ ਵੀਡੀਓ ਤੁਹਾਡੇ ਵਾਸਤੇ ਹਾਜ਼ਰ ਹੈ, ਬਹੁਤ ਜ਼ਿਆਦਾ ਵਧੀਆ। 40 ਸਾਲ ਪੁਰਾਣੀ ਹੈ ਕੰਪਨੀ ਆ ਢਿੱਲੋ ਵੀਡੀਓ ਸਾਹਿਬ ਦੀ। ਇਹਨਾਂ ਦੇ ਫਾਦਰ ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਢਿੱਲੋ ਵਾਲਾਂ ਨੇ ਇਹਨਾਂ ਦਾ ਸਟੋਰ ਦੀ ਓਪਨਿੰਗ ਕੀਤੀ ਸੀ ਔਰ ਅੱਗੋਂ ਉਹਨਾਂ ਦਾ ਬੇਟਾ, ਬੇਟੇ ਦਾ ਅੱਗੋਂ ਬੇਟਾ, 3ਜੀ ਜਨਰੇਸ਼ਨ ਜਿਹੜੀ ਕਿ ਢਿੱਲੋ ਵੀਡੀਓ ਦੇ ਨਾਲ ਤੁਹਾਡੀ ਸੇਵਾ 'ਚ ਹਾਜ਼ਰ ਹੈ। ਗੁਰਬਾਣੀ ਦਾ ਰੇਡੀਓ ਲੈਣੇ ਆ, IP ਬਾਕਸ ਨੰਬਰ 1 ਚੋਟੀ ਦੇ IP ਬਾਕਸ ਵੇਚਦੇ ਆ। ਨਾਟਕ ਚੱਲਦਾ ਵਿੱਚ ਫਰੀਜ਼ ਨਹੀਂ ਹੁੰਦੇ, ਨਹੀਂ ਤਾਂ ਜਨਾਨੀਆਂ ਦਾ ਬੱਸ ਨਹੀਂ ਚੱਲਦਾ, ਟੈਲੀਵਿਜ਼ਨ ਭੰਨ ਦੇਣ। ਅਤੇ ਜੇ ਇੱਦਾਂ ਦੇ ਤੁਸੀਂ ਰਵਾਉਣੇ ਆਈ ਪੀ ਬਾਕਸ ਨੰਬਰ ਇੱਕੋ ਹੀ ਹੈ ਢਿੱਲੋਂ ਸਾਹਿਬ ਦਾ, 905-204-1313 'ਤੇ ਕਾਲ ਵੀ ਕੀਤੀ ਜਾ ਸਕਦੀ ਹੈ। $35 ਸਕੇਅਰ ਫੁੱਟ ਦੇ ਵਿੱਚ ਤੁਹਾਡੇ ਵਾਸਤੇ ਕੁਆਰਟਸ ਲੱਗ ਰਿਹਾ। ਕੱਲ੍ਹ ਨੰਬਰ ਸਾਹਿਬ ਕਾਲ ਗਈਆਂ ਭਾਅ ਜੀ ਇਹਨਾਂ ਨੂੰ, ਕਹਿੰਦੇ ਹਰਜੀਤ ਜੀ ਬਹੁਤ ਪਰਿਵਾਰਾਂ 'ਚ ਹਲੇ ਵੀ ਕੁਆਰਟਸ ਲੱਗਣ ਵਾਲਾ, ਕਿਚਨ ਦੇ ਵਿੱਚ, ਆਫਿਸ ਦੇ ਵਿੱਚ, ਤੁਹਾਡੇ ਵਾਸ਼ਰੂਮਾਂ ਦੇ ਵਿੱਚ, ਸਿਰਫ $35 ਸਕੇਅਰ ਫੁੱਟ ਦੇ ਵਿੱਚ। ਜੇ ਤੁਸੀਂ ਵਾਈਟ ਕਲਰ ਲਵਾਉਣਾ, ਵਾਈਟ ਔਰ ਗ੍ਰੇ ਦਾ ਕੰਬੀਨੇਸ਼ਨ ਲਵਾਉਣਾ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ। ਇਸ ਨੰਬਰ 'ਤੇ ਕਾਲ ਕਰ ਲਓ, $35 ਸਕੇਅਰ ਫੁੱਟ ਦੇ ਵਿੱਚ ਕੁਆਰਟਸ ਲਾ ਕੇ ਦੇਣਗੇ। 6474004550 'ਤੇ ਕਾਲ ਕੀਤੀ ਜਾ ਸਕਦੀ ਹੈ, ਸਿਰਫ ਤੋਂ ਸਿਰਫ $35 ਵੀਰ ਮੇਰੇ। ਉਹ ਜਿਹੜੀਆਂ ਲੇਡੀ ਸਾਡੀਆਂ ਸੁਣ ਰਹੀਆਂ, ਤੁਹਾਨੂੰ ਪਤਾ ਕਿ ਕਿਚਨ ਦੀ ਟੌਹਰ ਹੀ ਤੁਹਾਡੀ ਫਿਰ ਡਬਲ ਹੋ ਜਾਣੀ ਹੈ ਜਿਸ ਵੇਲੇ ਪਿਓਰ ਵਾਈਟ ਕਲਰ ਤੁਸੀਂ ਕੁਆਰਟਸ ਲਵਾ ਲਿਆ। 6474004550 'ਤੇ ਕਾਲ ਵੀ ਕੀਤੀ ਜਾ ਸਕਦੀ ਹੈ, ਜਿਨ੍ਹਾਂ ਨੇ ਵਧੀਆ ਕੁਆਰਟਸ ਲਵਾਉਣਾ। ਇਹ ਫੈਕਟਰੀ ਹੈ ਬਈ, ਆਮ ਨਹੀਂ ਬੰਦਾ ਕੋਈ ਇੰਨਾ ਸਸਤਾ ਹੁੰਦਾ। $46-47 ਸਕੇਅਰ ਫੁੱਟ ਦਾ ਲਾਉਂਦੇ ਆ ਅਤੇ $35 ਸਕੇਅਰ ਫੁੱਟ ਦਾ ਲੱਗ ਰਹੇ ਆ। 6474004550 'ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ, ਕੰਮ ਕਰਨ ਵਾਲੇ ਬੰਦਿਆਂ ਦੀ ਲੋੜ ਹੈ। ਮੈਂ ਤੁਹਾਨੂੰ ਦੱਸ ਰਿਹਾ ਸੀ ਨੰਬਰ ਪੈਨ ਤੋਂ ਵੀ ਚੱਕਿਆ ਬੜੀ ਦੇਰ ਦਾ, ਵੈਸੇ ਮੈਂ ਹੀ ਭੁੱਲ ਗਿਆ ਸੱਚੀ ਗੱਲ। ਹਰਜੀਤ ਜੀ ਕੀ ਹੋਇਆ, ਸ਼ੋਅ ਦੇ ਚਾਹ ਬਹੁਤ ਚੜਿਆ ਪਿਆ ਚੱਕਰ ਤੇ ਹੈ ਨਾ, ਕਿੱਥੇ ਗਿਆ ਵੀ ਇਹਨਾਂ ਨੰਬਰ, ਇਹ ਆ ਗਿਆ।

0: ਪੱਟਾ ਸਾਹਿਬ ਅਖੀਰ ਤਾਂ ਤੁਸੀਂ ਹੋਰ ਕੀ ਕਹਿਣਾ ਚਾਹੋਗੇ? ਪੱਟਾ ਸਾਹਿਬ
1: ਹਰੀ ਜੀ, ਮੈਂ ਜਿੱਦਾਂ ਥੋੜ੍ਹੀ ਜਿਹੀ ਬੱਚਿਆਂ ਦੀ ਪੋਲਿਸੀ ਬਾਰੇ ਗੱਲ ਕਰਨੀ ਚਾਹੁੰਦਾ, ਵੈਸੇ ਵੱਡੇ ਵੀ ਪੋਲਿਸੀ ਕਰਵਾ ਸਕਦੇ ਆ ਜੇ ਸਾਰੇ ਬਹੁਤ ਸਾਰੇ ਬਹੁਤ ਸਰੋਤੇ ਜੇ ਆਪਣੀਆਂ ਕੋਈ ਇਨਵੈਸਟਮੈਂਟ ਪੋਲਿਸੀ ਕਰਵਾਉਣਾ ਚਾਹੁੰਦੇ ਆ, ਜਿਹਦੇ ਵਿੱਚ ਤੁਸੀਂ ਇਸ ਪੋਲਿਸੀ ਵਿੱਚੋਂ ਐਜ਼ ਏ ਲੋਨ ਐਨੀ ਟਾਈਮ ਜਿੱਦਾਂ ਆਫਟਰ 20 ਜੇ ਤੁਸੀਂ ਪੈਸੇ ਚੱਕਦੇ ਆਫਟਰ 20 ਈਅਰ, ਤਾਂ ਤੁਸੀਂ ਤੁਹਾਡੀ ਜਿਹੜੀ ਪੋਲਿਸੀ ਫੇਰ ਵੀ ਬੰਦ ਨਹੀਂ ਹੁੰਦੀ। ਇਸ ਲਈ ਹਰ ਜਿਹੜੀ ਬੱਚਿਆਂ ਵਾਸਤੇ ਪੋਲਿਸੀ ਹੈਗੀ, ਤੁਸੀਂ ਜਿੱਦਾਂ ਕਿ ਮੈਂ ਔਲਵੇਜ਼ ਕਹਿੰਦਾ ਹੁੰਦਾ ਵੀ ਜੇ ਤੁਸੀਂ ਛੋਟੇ ਜਿਹੇ ਨਿਊ ਬੋਰਨ ਵੇਖ ਦੀ ਹੋਈ ਪੋਲਿਸੀ ਲੈ ਲੈਂਦੇ ਹਾਂ, ਤਕਰੀਬਨ ਮੈਂ ਇਹ ਜਿਹੜੀ ਪੋਲਿਸੀ ਹੈਗੀ ਆ, ਤੁਸੀਂ ਇਹਦੇ 20 ਸਾਲ ਬਾਅਦ ਤਾਂ ਤੁਸੀਂ ਉੱਥੇ ਜਿੰਨੇ ਪੈਸੇ ਦਿੱਤੇ ਸੇਮ ਬਰਾਬਰ ਦੇ ਉੱਥੇ ਆਲਮੋਸਟ ਅਮਾਊਂਟ ਹੁੰਦੀ ਹੈਗੀ ਆ। ਅਤੇ ਉਹਦਾ ਇਹਦੇ ਵਿੱਚ ਇਹਨਾਂ ਪੋਲਿਸੀਆਂ ਵਿੱਚ ਹਰ ਚੀਜ਼ ਡੈਥ ਬੈਨੀਫਿਟ ਵੱਧਦਾ ਜਾਂਦਾ ਹੈਗਾ, ਬਾਕੀ ਇਹਦੇ ਵਿੱਚ ਪੈਸੇ 20 ਸਾਲ ਜਾਣੇ ਹੁੰਦੇ, 20 ਸਾਲ ਤੋਂ ਬਾਅਦ 100 ਸਾਲ ਤੱਕ ਉਹ ਬੱਚਾ ਜਾਂ ਤੁਸੀਂ ਆਪਣੇ ਲੈਣੀ ਇਹ ਕਵਰ ਹੁੰਦੇ ਹੈਗੇ ਆ। ਅਤੇ ਹਜੇ ਇਹਦੇ ਵਿੱਚ ਕੀ ਹੈਗਾ ਕਿ ਇਹ ਜਿਹੜੀਆਂ ਪੋਲਿਸੀਆਂ ਹੈਗੀਆਂ ਇਹਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਵਿੱਚ 10 ਪੇ ਹੈਗੀਆਂ, 20 ਪੇ ਹੈਗੀਆਂ, ਇੱਕ ਕੰਪਨੀ ਜਿਹੜੀ ਆ 5 ਪੇ ਪੋਲਿਸੀ ਦੇ ਰਹੀ ਹੈ। ਤੁਸੀਂ ਸਾਲ ਦੀਆਂ ਇੱਕ ਸਾਲ ਦੀ ਇੱਕ ਕਿਸ਼ਤ ਦੇਣੀ ਆ, ਜਦੋਂ 5 ਸਾਲ ਦੀ 5 ਕਿਸ਼ਤਾਂ ਦੇਣੀਆਂ, ਜਾਂ ਤੁਸੀਂ ਉਹਦਾ ਕਹੋ ਮੈਂ ਮਹੀਨੇ ਦੇ 5 ਸਾਲ ਦੀਆਂ ਕਿਸ਼ਤਾਂ ਬਣੀ, ਉਹ ਵੀ ਬਣ ਜਾਂਦੀਆਂ। ਦੂਸਰੀ ਕੰਪਨੀ ਹੈਗੀ ਉਹ ਕਹਿੰਦੀ ਅਸੀਂ 8 ਪੇ ਦਿੰਦੇ ਹਾਂ, ਮਤਲਬ 8 ਕਿਸ਼ਤ 8 ਸਾਲਾਂ ਵਿੱਚ ਤੁਸੀਂ ਪੋਲਿਸੀ ਨੂੰ ਪੇ ਆਫ ਕਰ ਸਕਦੇ ਹਾਂ।
0: ਠੀਕ ਆ।
1: ਅਤੇ ਹਜੇ ਜੀ ਇਹਦੇ ਵਿੱਚ ਮੈਂ ਇੱਕ ਕੰਪਨੀ ਇਹ ਵੀ ਆਪਸ਼ਨ ਦੇ ਦਿੰਦੀ ਆ ਵੀ ਜੇ ਤੁਸੀਂ ਸਾਰੇ ਦਾ ਸਾਰਾ ਪੈਸਾ 1 ਟਾਈਮ ਪੇ ਕਰਨਾ ਚਾਹੁੰਦੇ ਤੁਸੀਂ ਕਰ ਸਕਦੇ ਹਾਂ
0: ਜੀ।
1: ਅਤੇ ਮਤਲਬ ਉਹਦੇ ਵਿੱਚ ਕੀ ਹੈਗਾ, ਮਤਲਬ ਮੈਂ ਸੂਰਤ ਨੂੰ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਵੀ ਤੁਸੀਂ ਆਪਣੇ ਬੱਚਿਆਂ ਦੇ ਵਾਸਤੇ ਪੋਲਿਸੀਆਂ ਲੈਣੇ ਜ਼ਰੂਰ ਲਵੋ, ਕਿਉਂਕਿ ਜੇ ਕੋਈ ਬੱਚਾ ਤੁਸੀਂ ਨਿਊ ਬੋਰਨ ਦੀ ਪੋਲਿਸੀ ਲੈਣੀ, ਜਦੋਂ 20 ਸਾਲ ਦਾ ਹੋਣਾ ਪੋਲਿਸੀ ਸਾਰੀ ਉਮਰ ਦੇ ਪੇ ਆਫ ਹੋ ਗਿਆ, ਤੁਸੀਂ ਇੱਕ ਕਿਸਮ ਦੇ ਬੱਚੇ ਨੂੰ ਗਿਫਟ ਦੇ ਦਿੱਤਾ। ਬਹੁਤ ਸਾਰੇ ਸਾਡੇ ਜਿਹੜੇ ਗ੍ਰੈਂਡ ਪੇਰੈਂਟਸ ਆ ਉਹ ਵੀ ਬੱਚਿਆਂ ਵਾਸਤੇ ਗਿਫਟ ਦੇ ਰਹੇ ਹੈਗੇ ਆ। ਬਾਕੀ ਹਜੇ ਜੀ ਮੈਂ ਸਰੋਤਿਆਂ ਨੂੰ ਇਹ ਕਹਿਣਾ ਚਾਹੁੰਦਾ ਕਿਉਂਕਿ ਹਰ ਇੱਕ ਚੀਜ਼ ਵਾਸਤੇ ਹੈ ਜਿਹੜੀ ਪੋਲਿਸੀ ਹੈਗੀ ਆ, ਪਰ ਬੱਚਿਆਂ ਦੀਆਂ ਪੋਲਿਸੀਆਂ ਲੈਣ ਤੋਂ ਪਹਿਲਾਂ ਆਪਣੇ ਬੱਚਿਆਂ ਦੀ RES ਵੀ ਜ਼ਰੂਰ ਕਰੋ, ਕਿਉਂਕਿ RES ਵੀ ਜਿਹੜੀ ਇੱਕ ਪਹਿਲੀ ਪਹਿਲ ਹੈਗਾ, ਕਿਉਂਕਿ ਤੁਹਾਡੇ ਬੱਚਿਆਂ ਨੇ 18 ਸਾਲ ਦੀ ਉਮਰ ਦੇ ਵਿੱਚ ਜਾ ਕੇ ਤੁਹਾਨੂੰ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਪੈਸੇ ਚਾਹੀਦੇ ਆ, ਲਾਈਫ ਤਾਂ ਉਦੋਂ ਬਾਅਦ ਵੀ ਗੱਲਾਂ ਹੈਗੀਆਂ, ਭਾਵੇਂ ਕ੍ਰੈਡਿਟ ਕਾਰਡ ਲਿਆ ਉਦੋਂ ਬਾਅਦ ਦੀਆਂ ਗੱਲਾਂ ਹੈਗੀਆਂ, ਪਰ ਪਹਿਲਾਂ ਤੁਸੀਂ ਬੱਚਿਆਂ ਦਾ ਐਜੂਕੇਸ਼ਨ ਪਲਾਨ ਕਰਾਓ। ਬਾਕੀ ਤੁਹਾਡਾ ਕਿਸੇ ਦਾ ਕੋਈ ਵੀ ਕੁਐਸਚਨ ਹੈਗਾ ਕਿਸੇ ਵੀ ਇੰਸ਼ੋਰੈਂਸ ਬਾਰੇ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ, ਮੇਰਾ ਇੱਕੋ ਇੱਕ ਨੰਬਰ ਹੈਗਾ 647-300-3100।
0: ਇੱਕ ਵਾਰੀ ਪੱਟਾ ਸਾਹਿਬ ਦੁਆਰਾ ਫਿਰ ਦੱਸ ਦਿਓ।
1: ਹਾਂਜੀ, ਮੇਰਾ ਨੰਬਰ ਹੈਗਾ ਜੀ 647-300-3100, 647-300-3100।
0: ਔਰ ਇਸ ਨੰਬਰ 'ਤੇ ਤੁਸੀਂ ਪੱਟਾ ਸਾਹਿਬ ਨੂੰ ਕਾਲ ਕਰ ਸਕਦੇ ਹਾਂ, ਔਰ ਤੁਹਾਡੇ ਵਾਸਤੇ ਨੰਬਰ ਇਹ ਹਾਜ਼ਰ ਹੈ। ਔਰ ਮੈਨੂੰ ਥੋੜ੍ਹਾ ਜਿਹਾ ਜਾਣਾ ਪੈਣਾ ਪੱਟਾ ਸਾਹਿਬ, ਆਪਾਂ ਚਲੀਏ ਥੋੜ੍ਹਾ ਜਿਹਾ, ਔਰ ਇੱਕ ਕਾਲ ਲੈ ਲਈ ਉਹਨੀ ਦੇਰ ਤੱਕ, ਦੇਖਦੇ ਕੀ ਕਹਿੰਦੇ ਆ ਭਾਅ ਜੀ। ਨਹੀਂ ਕਿਤੇ ਲਾਈਨ ਹੀ ਨਹੀਂ ਔਨ ਹੋ ਰਹੀ ਜੀ। ਕਥੂਰੀਆ ਸਾਹਿਬ ਕੀ ਹਾਲ ਚਾਲ ਹੈ?
2: ਬਿਲਕੁਲ ਠੀਕ ਠਾਕ ਸਰ ਜੀ, ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ, ਤੁਹਾਨੂੰ ਐਡਵਾਂਸ ਦੇ ਦਈਏ ਕਿ ਹੰਸਾ ਹੁਣ ਤੁਸੀਂ ਸ਼ੋਅ ਕਰਾ ਰਹੇ ਹੋ
0: ਜੀ ਜੀ,
2: ਪਤਾ ਕਿ ਉਹਨਾਂ ਨੇ ਸਾਡੇ ਸ਼ਹਿਰ ਚ ਪਹੁੰਚ ਜਾਣਾ, ਔਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਔਰ ਬੈਸਟ ਵਿਸ਼ੇਸ ਕਿ ਤੁਸੀਂ ਇਹ ਸ਼ੋਅ ਤੁਹਾਡਾ ਜਿਵੇਂ ਕਹਿੰਦੇ ਇੰਨੇ ਸ਼ੋਅ ਤੁਸੀਂ ਕਰਾਏ ਆ ਉਹ ਚ ਕਾਮਯਾਬ ਹੋਏ, ਇਹ ਸ਼ੋਅ ਤੁਹਾਨੂੰ ਸਫਲਤਾਪੂਰਵਕ ਕਾਮਯਾਬ ਹੋਵੇ।
0: ਬੜੀ ਮਿਹਰਬਾਨੀ।
2: ਮੈਂ ਇੱਕ ਤੁਹਾਨੂੰ ਛੋਟੀ ਜਿਹੀ ਇਨਫੋਰਮੇਸ਼ਨ ਦੇਣੀ ਸੀ, ਬਾਕੀ ਗੱਲਬਾਤ ਆਪਾਂ ਫਿਰ ਅਗਲੇ ਦਿਨਾਂ ਚ ਖੁੱਲੀ ਕਰਾਂਗੇ। ਮੈਂ ਇੰਨਾ ਹੀ ਕਹਿਣਾ ਕਿ 2-3-4 ਅਕਤੂਬਰ ਨੂੰ ਵਿਸ਼ਵ ਪੰਜਾਬੀ ਕਾਨਫਰੰਸ ਹੋ ਰਹੀ ਹੈ ਵਿਸ਼ਵ ਪੰਜਾਬੀ ਭਵਨ ਦੇ ਵਿੱਚ, ਉਹਦੇ ਸਾਰੇ ਪੰਜਾਬੀਆਂ ਨੂੰ ਬੇਨਤੀ ਕਰੋ ਜ਼ਰੂਰ ਪਹੁੰਚਣ, ਆਪਣੇ ਬੱਚਿਆਂ ਨਾਲ ਲੈ ਕੇ ਆਉਣ, ਨੌਜਵਾਨਾਂ ਨੂੰ ਬੇਨਤੀ ਕਰੋ ਵੀ ਆਉਣ, ਕਿਉਂਕਿ ਉਹਦੇ ਵਿੱਚ ਨੌਜਵਾਨਾਂ ਬਾਰੇ, ਬੱਚਿਆਂ ਬਾਰੇ ਵੀ ਗੱਲਬਾਤ ਹੋਏਗੀ, ਔਰਤਾਂ ਬਾਰੇ ਗੱਲਬਾਤ ਹੋਏਗੀ, ਔਰ ਵਿਸ਼ਵ ਪੰਜਾਬੀ ਕਾਨਫਰੰਸ ਹੈ, ਵਿਸ਼ਵ ਪੰਜਾਬੀ ਸਭਾ ਦੇ ਕੋਲ ਮੰਤਵ ਹੈ ਕਿ ਆਪਣੀ ਬੋਲੀ ਤੇ ਸਾਨੂੰ ਮਾਣ ਹੋਣਾ ਚਾਹੀਦਾ, ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ, ਆਪਣੀ ਪਛਾਣ ਵੱਲ ਦੀਵਾ ਨਾ ਬੁਝਾ ਦਿਓ, ਵੇਖਿਓ ਪੰਜਾਬੀ ਹੋ ਪੰਜਾਬੀ ਨਾ ਭੁਲਾ ਦਿਓ। ਆਓ ਸਾਰੇ ਬੈਠ ਕੇ 2-3-4 ਅਕਤੂਬਰ ਨੂੰ ਵਿਸ਼ਵ ਪੰਜਾਬੀ ਭਵਨ ਦੇ ਵਿੱਚ 114 ਕੈਨੇਡੀ ਰੋਡ ਸਥਿਤ ਹੈ, ਉੱਥੇ ਬੈਠ ਕੇ ਮਾਂ ਬੋਲੀ ਪੰਜਾਬੀ ਬਾਰੇ ਬਾਤਾਂ ਪਾਈਏ।
0: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ ਔਰ ਗੱਲਾਂ ਬਾਤਾਂ ਇਸ ਤਰ੍ਹਾਂ ਚੱਲਦੀਆਂ ਰਹਿੰਦੀਆਂ, ਔਰ ਤੁਹਾਡੇ ਵਾਸਤੇ ਮੈਂ ਨਾ ਇੱਕ ਕੁਆਲੀ ਦੇ ਨਾਲ ਛੱਡਦਾ ਜਾ ਰਿਹਾ, ਮੈਨੂੰ ਇੱਕ ਅਰਜੈਂਟ ਜਾਣਾ ਪੈ ਗਿਆ ਕਿਤੇ ਜੀ, ਔਰ ਹੰਸ ਰਾਜ ਹੰਸ ਸਾਹਿਬ ਤੁਹਾਡੇ ਵਾਸਤੇ ਹਾਜ਼ਰੀ ਲਵਾ ਰਹੇ ਇਸ ਕਵਾਲੀ ਦੇ ਜ਼ਰੀਏ, ਔਰ ਤੁਸੀਂ ਸਾਰੇ ਕਵਾਲੀ ਸੁਣੋ। ਜਿਹਨਾਂ ਟਿਕਟਾਂ ਲੈਣੀਆਂ ਮੈਨੂੰ ਕਾਲ ਕਰ ਲਿਓ 647-448-1000, 647-448-1000 'ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜਿਨ੍ਹਾਂ ਨੇ ਟਿਕਟਾਂ ਲੈਣੀਆਂ। ਇੱਕ ਵਾਰੀ ਫਿਰ ਦੱਸ ਦਿੰਦਾ, ਇਹ ਜਿਹੜਾ ਸ਼ੋਅ ਹੈ ਇਸ ਆਉਣ ਵਾਲੇ ਫਰਾਈਡੇ ਨੂੰ ਹੋ ਰਿਹਾ ਹੈ ਤੁਹਾਡੇ ਵਾਸਤੇ, ਔਰ 18 ਤਰੀਕ ਬੰਦੀ ਹੈ ਸ਼ਾਮ ਨੂੰ ਲਿਵਿੰਗ ਆਰਟ ਸੈਂਟਰ, ਤੁਹਾਨੂੰ ਸਾਰਿਆਂ ਨੂੰ ਪਹੁੰਚਣ ਦਾ ਸੱਦਾ ਪੱਤਰ ਹੈ, ਔਰ ਇਹ ਕੁਆਲੀ ਵੀ ਹੰਸ ਭਾਜੀ ਉੱਥੇ ਗਾਉਣਗੇ, ਔਰ ਇਹ ਕੁਆਲੀ ਨਾਲ ਤੁਹਾਨੂੰ ਮੈਂ ਛੱਡਦਾ ਜਾ ਰਿਹਾ, ਥੋੜ੍ਹਾ 15 ਮਿੰਟ ਤੁਸੀਂ ਇਹ ਕੁਆਲੀਆਂ ਸੁਣੋ ਅਤੇ ਫਿਰ ਤੁਹਾਡੇ ਨਾਲ ਹਾਜ਼ਰੀ ਕੱਲ੍ਹ ਲੱਗੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM530.
1: Hello. Kataria Tours and Travel?
2: Hanji, Kataria Tours and Travel.
1: India diyan tickets chahidiyan si.
2: Oh, India ki tusi jitthon marzi diyan tickets lelo. India kithe jana?
1: Char tickets Delhi diyan te do Amritsar diyan. Mil jaangiyan?
2: Mil jaangiyan. Bilkul mil jaangiyan. Delhi, Mumbai, Amritsar. Eho ta saadi speciality hai. Bas dasso ki tickets kado diyan chahidiyan ne. Te haan, special tour packages te honeymoon packages vi saade kol available ne.
1: Parosiman service te sab to badhiya rates le ikko ikna. Kataria Tours and Travel. Booking le aaj hi call karo 905-678-1200 905-678-1200. Kataria Tours and Travel.
3: 32-55-80 98.
1: ਇਹ ਕੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ?
3: ਉਹ ਕਾਊਂਟਿੰਗ ਨਹੀਂ, ਇਹ ਤੇ 32-55-80 ਤੇ 98 ਇੰਚ ਦੇ ਟੀਵੀ ਨੇ
4: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਐਂਸਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
1: ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ, 801 Bowie Drive, ਨੀਅਰ ਚਿੰਗੂਜ਼ੀ। ਕਾਲ 905-450-2828 905-450-2828

0: AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
0: Crank up the radio. You're listening to the Dave Todless Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
5: 647-739
3: ਮੈਂ ਕਿਆ ਕਿੱਥੇ ਜਾ ਰਹੀ ਹੈ?
7: 10 ਵਾਰੀ ਕਿਆ ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
8: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ। 416-700-9100।
9: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335, 790-8335 ਔਰ ਵਿਜ਼ਿਟ www.reetiglass.com।
10: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
11: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
10: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
11: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
10: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
11: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
12: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
13: ਆ ਭੈਣੇ, ਖਰੀਦ ਲਿਆ ਗਹਿਣੇ?
14: ਕਿੱਥੇ?
13: ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
14: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
13: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
15: ਜਨਕ ਜਵੈਲਰਸ। ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ।
16: ਜਨਕ ਜਵੈਲਰਸ, ਕਾਲ 905-230-8800।
17: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
18: ਕੰਡੀਸ਼ਨਸ ਅਪਲਾਈ।
19: ਬਾਬਾ ਜੀ, ਮੈਂ ਬਹੁਤ ਤੰਗ ਆ, ਕੀ ਕਰਾਂ? ਮੇਰਾ ਘਰ ਵਾਲਾ ਰੋਜ਼ ਸ਼ਰਾਬ ਪੀ ਕੇ ਆਂਦਾ, ਘਰ ਇੰਨਾ ਕਲੇਸ਼ ਹੁੰਦਾ, ਇੰਨਾ ਕਲੇਸ਼ ਹੁੰਦਾ। ਮੈਨੂੰ ਦੱਸੋ ਮੈਂ ਕਿਹੜਾ ਵਰਤ ਕਰਾਂ?
20: ਬੇਬੀ, ਹੈ ਤਾਂ ਔਖਾ।
19: ਹਾਂਜੀ,
20: ਪਰ ਜੇ ਤੂੰ ਰੱਖ ਲੈ ਤਾਂ ਘਰੇ ਲੜਾਈ ਨਹੀਂ ਹੋਊਗੀ।
19: ਮੈਂ ਕੁਝ ਵੀ ਕਰਨ ਨੂੰ ਤਿਆਰ ਹਾਂ, ਤੁਸੀਂ ਬਸ ਦੱਸੋ ਮੈਂ ਕਿਹੜਾ ਵਰਤ ਰੱਖਾਂ?
20: ਮੌਨ ਵਰਤ।
19: ਫਿੱਟੇ ਮੂੰਹ ਤੇਰੇ।
21: ਇੰਡੀਅਨ ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ। ਸ਼ੇਰ ਦੇਸੀ ਸਟਾਈਲ ਆਟਾ 10 ਪਾਉਂਡ 699 ਦਾ, ਸਵਰਨਾ ਚੱਕੀ ਆਟਾ 20 ਪਾਉਂਡ 10.99 ਦਾ, ਮਸਟਰਡ ਆਇਲ 5 ਲੀਟਰ ਦੀ ਵੱਡੀ ਬੋਟਲ 19.99 ਦੀ, 2% ਦੁੱਧ 4 ਲੀਟਰ 4.99, ਹਲਦੀਰਾਮ ਦੇ ਦੋ ਸਨੈਕ ਚੱਕੋ 3.99 ਦੇ, ਬਰਾਡ ਵੈਜੀ ਬਰਗਰ 4.99, ਬਾਲਟੀ ਚ ਗੋਡਲੋ 5 ਕਿਲੋ 8.99, ਟਾਟਾ ਟੀ 1 ਕਿਲੋ 9.99 ਦੀ, ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟਲੈਂਡ।
0: And gentlemen, introducing from CHLO AM 530, the number one radio host in the world.

0: ਅੱਜ ਦੇ ਪ੍ਰੋਗਰਾਮ ਨੂੰ ਜੀ ਇੰਡੀਅਨ ਫਰੂਟ ਲੈਂਡ ਨੇ ਸਹਿਯੋਗ ਦਿੱਤਾ ਹੈ। ਇੰਡੀਅਨ ਫਰੂਟ ਲੈਂਡ ਦੇ ਨਾਲ ਤੰਦੂਰੀ ਗ੍ਰਿਲ ਹੈ ਜਿੱਥੇ ਵੈਜੀ ਥਾਲੀ 499 ਦੀ ਹੈ, ਚਿਕਨ ਬਿਰਿਆਨੀ 699 ਦੀ ਹੈ, ਆਲੂ ਮੂਲੀ ਦੇ ਪਰੌਂਠੇ 299 ਦੇ ਈਚ ਨੇ, ਅਤੇ ਵੈਜੀ ਮੀਡੀਅਮ ਪੀਜ਼ਾ ਦੋ ਟੋਪਿੰਗ ਵਾਲਾ 699 ਈਚ ਹੈ, ਛੋਲੇ ਭਟੂਰੇ 399 ਦੇ ਨੇ ਅਤੇ ਵੈਜੀ ਬਰਗਰ 399 ਦਾ। ਇਹ ਜਿਹੜੀ ਡੀਲ ਹੈ ਸਿਰਫ ਅਤੇ ਸਿਰਫ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ 'ਤੇ, ਇੱਕ ਚੱਕਰ ਜ਼ਰੂਰ ਲਾਇਓ, 25 ਸੈਂਡਲਵੁੱਡ ਪਾਰਕਵੇ ਵੈਸਟ ਇਨ ਬਰੈਂਪਟਨ।
1: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
2: Are you ready?
0: ਟਿੱਕਾ ਜੰਕਸ਼ਨ ਲਈ 647-429-4040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 647-429-4040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 647-429-4040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040। 647-429-4040।
3: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
4: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ। ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
5: ਜਸ਼ਨ ਟੈਂਟਸ ਦੇ ਨਾਲ।
4: ਵਿਆਹ ਹੋਵੇ, ਬਰਥਡੇ ਪਾਰਟੀ,
5: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
4: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
5: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
4: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857,
5: 416-294-2857।
4: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
6: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇਰ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
7: ਪੰਜਾਬੀ ਬਾਈ ਨੇਚਰ, ਏਅਰਪੋਰਟ ਐਂਡ ਵੇਟ ਤੇ ਗੋ ਰੂਟ 905-794-4667।
0: I am Dev Tatla and you are not. ਹਰਪ੍ਰੀਤ ਜੀ ਪ੍ਰੋਗਰਾਮ ਸਵਾਗਤ ਹੈ, ਕਿਆ ਹਾਲ ਚਾਲ ਹੈ?
8: ਥੈਂਕ ਯੂ ਸੋ ਮਚ ਦੇਵ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਗੱਲਾਂ ਬੜੀਆਂ ਯਾਦ ਰਹਿੰਦੀਆਂ ਜ਼ਿੰਦਗੀ ਚ, ਬਹੁਤ ਸਾਰੀਆਂ ਖਬਰਾਂ ਯਾਦ ਰਹਿੰਦੀਆਂ। ਜਿਹੜਾ ਏਅਰਪੋਰਟ ਤੇ ਸੋਨਾ ਚੋਰੀ ਹੋਇਆ ਸੀ ਉਹ ਸਾਰੀ ਉਮਰ ਨਹੀਂ ਭੁੱਲਣਾ। ਉਹਦੇ ਵਿੱਚ ਕਈਆਂ ਨੂੰ ਛੱਡ ਵੀ ਦਿੱਤਾ ਇਹਨਾਂ ਨੇ, ਲੇਕਿਨ ਅਮਿਤ ਜਲੋਟਾ 42 ਸਾਲ ਦਾ ਓਕਲ ਦਾ ਰਹਿਣ ਵਾਲਾ, ਉਹਨੂੰ ਵੀ ਪੁਲਿਸ ਨੇ ਛੱਡਤਾ। ਬਾਕੀ ਜਿਹੜੇ ਹੈਗੇ ਉਹਨਾਂ ਦੇ ਹੁਣ ਕੇਸ ਕੂਸ ਚੱਲਣਗੇ, ਜਦੋਂ ਚੱਲਣਗੇ ਦੇਖਾਂਗੇ ਕੀ ਬਣਦਾ, ਲੇਕਿਨ ਸੋਨਾ ਨਹੀਂ ਲੱਭਣਾ ਇਹਨਾਂ ਨੂੰ ਹੁਣ ਮੁੜ ਕੇ। ਇੱਕ ਰਿਪੋਰਟ ਆਈ ਹੈ ਜੀ ਰੀਅਲ ਸਟੇਟ ਸੰਬੰਧੀ, ਘਰਾਂ ਦੀ ਜਿਹੜੀ ਸੇਲ ਹੈ 6.9% ਅਗਸਤ ਦੇ ਮਹੀਨੇ ਥੱਲੇ ਆ ਗਈ ਹੈ। ਸੇਲ ਪ੍ਰਾਈਜ਼ਾਂ ਦੀ ਗੱਲ ਨਹੀਂ ਕਰ ਰਹੇ, ਸੇਲ ਦੀ ਗੱਲ ਕਰ ਰਹੇ ਹਾਂ। ਔਰ ਸਾਡੇ ਇੱਥੇ ਕੈਨੇਡਾ ਵਿੱਚ ਹੋਲਸੇਲ ਜਿਹੜੀ ਹੈਗੀ ਆ ਸੇਲ ਜਨਰਲ ਪ੍ਰੋਡਕਟ ਦੀ, ਉਹ 0.3% ਜੁਲਾਈ ਦੇ ਵਿੱਚ ਉੱਪਰ ਗਈ ਹੈ। ਔਰ ਘਰਾਂ ਦੀ ਇਨਕਮ 2019 ਦੇ ਮੁਕਾਬਲੇ ਹੁਣ ਉੱਪਰ ਗਈ ਹੋਈ ਹੈ। RBC ਵਾਲੇ ਦੱਸਦੇ ਨੇ 51% ਪੇਰੈਂਟਸ ਨੇ ਜਿਹੜੇ ਆਪਦੇ ਬੱਚਿਆਂ ਅਡਲਟ ਬੱਚਿਆਂ ਦੀ ਰਾਖੀ ਕਰ ਰਹੇ ਆ ਜਾਂ ਉਹਨਾਂ ਨੂੰ ਸਾਂਭ ਰਹੇ ਆ। ਅੱਛਾ, ਬੱਚਿਆਂ ਦੀ ਰਾਖੀ ਤੇ ਬੱਚਿਆਂ ਦੀ ਸਾਂਭ ਦੀ ਗੱਲ ਚੱਲੀ ਆ, ਬੱਚਿਆਂ ਰਿਲੇਟਡ ਤੁਸੀਂ ਐਜੂਕੇਸ਼ਨ ਬਾਰੇ ਕਾਫੀ ਗੱਲ ਕਰਦੇ ਹੋ, ਬੱਚਿਆਂ ਰਿਲੇਟਡ ਤੁਸੀਂ ਉਹਨਾਂ ਦੀ ਇੰਸ਼ੋਰੈਂਸ ਪਾਲਿਸੀਆਂ ਬਾਰੇ ਗੱਲ ਕਰਦੇ ਹੋ, ਅੱਜ ਕਿੱਥੋਂ ਸ਼ੁਰੂ ਕਰਨਾ?
8: ਇਹਨਾਂ ਪਲਾਨਸ ਤੋਂ ਹੀ ਗੱਲ ਕਰਦੇ ਹਾਂ ਦੇਵ ਜੀ, ਕਿਉਂਕਿ ਜਿੱਥੇ ਆਪਾਂ ਬੱਚਿਆਂ ਦੀ, ਕਿਉਂਕਿ ਆਪਾਂ ਦੋ ਤਰ੍ਹਾਂ ਦੇ ਨਾਲ ਪਲੈਨਿੰਗ ਕਰ ਸਕਦੇ ਹਾਂ, ਸਪੈਸ਼ਲੀ ਜਦੋਂ ਆਪਾਂ ਬੱਚਿਆਂ ਦੀ ਗੱਲ ਕੀਤੀ ਆ। ਹੁਣ ਤੁਸੀਂ ਨਿਊਜ਼ ਵੀ ਸ਼ੇਅਰ ਕੀਤੀ ਆ ਕਿ ਬੱਚਿਆਂ ਦੀ ਟੇਕ ਕੇਅਰ ਹਲੇ ਵੀ ਕਰਨੀ ਪੈ ਰਹੀ ਆ, ਜਾਂ ਬੱਚੇ ਅਡਲਟ ਵੀ ਹੋ ਗਏ ਤਾਂ ਵੀ ਕਰਨੀ ਪੈ ਰਹੀ ਆ ਟੇਕ ਕੇਅਰ। ਸੋ ਉਹਦਾ ਮਤਲਬ ਇਹੀ ਹੈਗਾ ਕਿਤੇ ਨਾ ਕਿਤੇ ਆਪਣੇ ਜਿਹੜੇ ਫਾਈਨੈਂਸਿਸ ਹੈਗੇ ਆ ਉਹ ਕੰਟਰੋਲ 'ਚ ਨਹੀਂ ਹੈਗੇ। ਸੋ ਉਹਦਾ ਮਤਲਬ ਇਹ ਹੈਗਾ ਆ ਕਿ ਜਾਂ ਤਾਂ ਇਨਫ ਇਨਕਮ ਨਹੀਂ ਹੈਗੀ ਉਹਨਾਂ ਦੇ ਕੋਲ ਜਿਹਦੇ ਨਾਲ ਉਹ ਸਾਰੇ ਆਪਣੇ ਖਰਚੇ ਕਵਰ ਕਰ ਸਕਣ, ਜਾਂ ਜੇ ਇਨਕਮ ਹੈਗੀ ਆ ਤਾਂ ਉਹ ਪ੍ਰੋਪਰਲੀ ਤੌਰ ਦੇ ਉੱਪਰ ਇਨਵੈਸਟਿਡ ਨਹੀਂ ਹੈਗੀ, ਜਾਂ ਉਹਦੇ ਉੱਪਰ ਪ੍ਰੋਪਰ ਸਾਨੂੰ ਗਰੋਥ ਹੀ ਨਹੀਂ ਆ ਰਹੀ। ਸੋ ਦੋ ਚੀਜ਼ਾਂ ਜਿਹੜੀਆਂ ਆਪਾਂ ਆਪਣੇ ਬੱਚਿਆਂ ਦੇ ਲਈ ਕਰ ਸਕਦੇ ਹਾਂ ਉਹ ਇੱਕ ਤਾਂ ਇਹ ਹੈਗਾ ਆ ਕਿ ਬੱਚਿਆਂ ਦੀ ਫਰਦਰ ਵਧੀਆ ਐਜੂਕੇਸ਼ਨ ਦੇ ਲਈ ਆਪਾਂ RESP ਦਾ ਪਲਾਨ ਕਰ ਸਕਦੇ ਹਾਂ। ਉਹ ਆਪਾਂ ਹਮੇਸ਼ਾ ਹੀ ਗੱਲ ਕਰਦੇ ਰਹਿੰਦੇ ਹਾਂ ਕਿ ਜੇ ਬੱਚਿਆਂ ਦੇ ਲਈ ਤੁਸੀਂ RESP ਦਾ ਪਲਾਨ ਓਪਨ ਨਹੀਂ ਕਰਵਾਇਆ, ਤੁਸੀਂ ਗੌਰਮੈਂਟ ਦੀਆਂ ਗ੍ਰਾਂਟਸ ਦਾ ਫਾਇਦਾ ਵੀ ਨਹੀਂ ਲੈ ਰਹੇ, ਤੁਸੀਂ ਉਹਦੇ ਉੱਪਰ ਜਿਹੜਾ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਨੀ ਸੀ ਉਹ ਵੀ ਨਹੀਂ ਲੈ ਰਹੇ, ਪਲੱਸ ਤੁਸੀਂ ਕਿਹੜਾ ਉਹ ਵਾਲੇ ਪੈਸੇ ਜਿਹੜੇ ਹੈਗੇ ਆ ਕਿਤੇ ਸੈਪਰੇਟ ਤੌਰ ਦੇ ਉੱਪਰ ਇਨਵੈਸਟ ਕਰ ਰਹੇ ਹਾਂ। ਕਈ ਪੇਰੈਂਟਸ ਸਾਨੂੰ ਕਹਿ ਦਿੰਦੇ ਆ ਕਿ ਹਾਂਜੀ ਜਿਹੜੇ ਸਾਡੇ ਬੱਚਿਆਂ ਦੇ ਬੈਨੀਫਿਟ ਆਉਂਦੇ ਹੈਗੇ ਆ ਉਹ ਅਸੀਂ ਉਹਨਾਂ ਨੂੰ ਯੂਜ਼ ਨਹੀਂ ਕਰਦੇ, ਅਸੀਂ ਉਹਨਾਂ ਨੂੰ ਅਲੱਗ ਅਕਾਊਂਟ 'ਚ ਪਾ ਕੇ ਰੱਖਦੇ ਹਾਂ, ਪਰ ਇਹ ਆ ਕਿ ਜੇ ਅਲੱਗ ਅਕਾਊਂਟ 'ਚ ਪਾ ਕੇ ਰੱਖਦੇ ਵੀ ਆ ਤਾਂ ਉਹਦੇ ਉੱਪਰ ਕੀ ਮਿਲ ਰਿਹਾ?
0: ਠੀਕ ਹੈ,
8: ਜੇ ਤਾਂ ਹੁਣ ਅਕਾਊਂਟ ਬੈਂਕ ਦੇ ਵਿੱਚ ਖੋਲਿਆ ਹੋਇਆ ਨਹੀਂ, ਬਿਲਕੁਲ ਹੀ ਚੈਕਿੰਗ ਅਕਾਊਂਟ ਹੋਇਆ ਤਾਂ ਕੁਛ ਵੀ ਨਹੀਂ ਹੋਣਾ। ਜੇ ਹੁਣ ਤੁਸੀਂ ਉਹਦੀ ਕੋਈ GIC ਓਪਨ ਕਰਵਾਤੀ ਉਹਦੇ ਲਈ ਵੀ ਤੁਹਾਨੂੰ ਪਹਿਲਾਂ ਕੋਈ ਲਮਸਮ ਦੀ ਓਪਨ ਕਰਵਾਓਗੇ, ਹੁਣ ਮਹੀਨੇ ਦੇ $100-$200 ਦੀ ਤੇ GICਆਂ ਕਰਾਉਣਾ ਰਹੇ ਤੁਸੀਂ, ਫਿਰ ਫਰਦਰ ਪੈਸਾ ਜੇ ਸਿੰਪਲ ਹਾਈ ਇੰਟਰਸਟ ਸੇਵਿੰਗ ਅਕਾਊਂਟ ਚ ਰੱਖਦੇ ਹੈਗੇ ਆ ਉਹਦਾ ਇੰਟਰਸਟ ਤਾਂ ਸੈਂਟਾ ਦੇ ਵਿੱਚ ਹੀ ਆ। ਸੋ ਇਸ ਕਰਕੇ ਜੇ ਤੁਸੀਂ ਅਲੱਗ ਤੌਰ ਤੇ ਉਹਨਾਂ ਦੇ ਪੈਸੇ ਰੱਖ ਵੀ ਰਹੇ ਆ ਔਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਨੂੰ ਯੂਜ਼ ਨਹੀਂ ਕਰਦੇ ਜਿਹੜੇ ਬੱਚਿਆਂ ਦੇ ਪੈਸੇ ਨੂੰ, ਮੇਨ ਚੀਜ਼ ਜ਼ਰੂਰੀ ਇਹ ਆ ਕਿ ਉਸ ਪੈਸੇ ਦੇ ਉੱਪਰ ਕੀ ਗਰੋਥ ਆ ਰਹੀ ਆ। ਸੋ ਇਨਫਲੇਸ਼ਨ ਦੇ ਨਾਲ ਤਾਂ ਉਹ ਪੈਸਾ ਵਧਣ ਦੀ ਬਜਾਏ ਘਟੀ ਰਿਹਾ, ਤੁਸੀਂ ਸੋਚ ਜ਼ਰੂਰ ਹੋਵੋਗੇ ਕਿ ਸਾਨੂੰ ਜੀ ਮੰਥਲੀ ਜਿਹੜਾ ਪੈਸਾ ਆ ਰਿਹਾ ਬੱਚਿਆਂ ਦਾ ਅਸੀਂ ਉਹ ਜਮ੍ਹਾਂ ਕਰਾਈ ਜਾਂਦੇ ਹਾਂ, ਪੈਸਾ ਵੱਧਦਾ ਪਿਆ, ਪਰ ਉਹ ਤਾਂ ਤੁਹਾਡਾ ਹੀ ਆ, ਵੈਲਿਊ ਦੇ ਹਿਸਾਬ ਦੇ ਨਾਲ ਤਾਂ ਉਹ ਘਟਦਾ ਹੀ ਪਿਆ ਨਾ ਜੇ ਉਹਦੇ ਉੱਪਰ ਕੋਈ ਗਰੋਥ ਨਹੀਂ ਆ ਰਹੀ। ਸੋ ਇਸ ਕਰਕੇ ਜਿਹੜਾ RESP ਦਾ ਟੂਲ ਬਣਾਇਆ ਸੀਗਾ ਗੌਰਮੈਂਟ ਨੇ ਉਹ ਇਸੇ ਕਰਕੇ ਸੀਗਾ ਕਿ ਗੌਰਮੈਂਟ ਨੇ ਉਹਦੇ ਵਿੱਚ ਹੈਲਪ ਕਰਨੀ ਸੀਗੀ ਗ੍ਰਾਂਟਸ ਦੀ ਫਾਰਮ ਦੇ ਵਿੱਚ, ਪਲੱਸ ਫਿਰ ਅੱਗੇ ਪੈਸਾ ਜਿਹੜਾ ਹੈਗਾ ਆ ਤੁਹਾਡਾ ਪੈਸਾ ਪਲੱਸ ਗੌਰਮੈਂਟ ਗ੍ਰਾਂਟ ਉਹ ਅੱਗੇ ਇਨਵੈਸਟ ਹੋਣੀ ਸੀਗੀ। ਡਿਫਰੈਂਟ ਡਿਫਰੈਂਟ ਫੰਡਸ ਹੈਗੇ ਆ ਜਿੱਥੇ ਪੈਸੇ ਨੂੰ ਇਨਵੈਸਟ ਕਰ ਸਕਦੇ ਹਾਂ, ਆਪਣੇ ਰਿਸਕ ਪ੍ਰੋਫਾਈਲ ਦੇ ਹਿਸਾਬ ਦੇ ਨਾਲ ਫੰਡਸ ਜਿਹੜੇ ਹੈਗੇ ਆ ਆਪਾਂ ਚੂਜ਼ ਕਰਦੇ ਹਾਂ, ਉਹਦੇ ਅਕੋਰਡਿੰਗਲੀ ਪੈਸੇ ਦੀ ਗਰੋਥ ਹੁੰਦੀ ਆ ਐਂਡ ਉਹ ਕੰਪਾਊਂਡ ਇੰਟਰਸਟ ਆ। ਉਹਦਾ ਮਤਲਬ ਇਹ ਹੈਗਾ ਕਿ ਅਗਰ ਇਸ ਸਾਲ 5% ਗਰੋਥ ਆਈ ਆ, ਅਗਲੇ ਸਾਲ 7 ਆਈ ਆ, ਜਿਹੜਾ 5 ਵਾਲਾ ਸੀਗਾ ਪੈਸਾ ਉਹ ਵੀ ਨਾਲ ਅੱਗੇ 7% ਦੇ ਗਰੋਥ ਦੇ ਵਿੱਚ ਐਡ ਆਨ ਹੋ ਗਿਆ। ਸੋ ਮੈਂ ਜ਼ਰੂਰ ਕਹੂੰਗੀ ਕਿ RESP ਨੂੰ ਤੁਸੀਂ ਕੋਈ ਇੱਦਾਂ ਨਾ ਸਮਝੋ ਕਿ ਕੋਈ ਬਹੁਤਾ ਫਾਇਦਾ ਨਹੀਂ ਹੈਗਾ, ਕਿਉਂਕਿ RESP ਦੇ ਵਿੱਚ ਗ੍ਰਾਂਟ ਨੂੰ ਸੋਚ ਕੇ ਤੁਹਾਨੂੰ ਜ਼ਰੂਰ ਲੱਗਦਾ ਹੋਊਗਾ ਕਿ ਹਾਂਜੀ $9,200 ਹੀ ਆ, ਇਹ ਤਾਂ ਕੁਛ ਨਹੀਂ ਹੈਗਾ, ਇੰਨੇ ਕੁ ਪੈਸਿਆਂ ਦਾ ਕੀ ਹੋਣਾ, ਪਰ ਉਹ $9,200 ਨਹੀਂ ਰਹਿੰਦੇ। ਜਦੋਂ ਗਰੋਥ ਹੁੰਦੀ ਹੈਗੀ ਆ ਪੈਸੇ ਦੇ ਉੱਪਰ ਤੁਹਾਡੇ ਦੇ ਉੱਪਰ ਤੇ ਗ੍ਰਾਂਟ ਦੇ ਉੱਪਰ, ਪੈਸਾ ਜਿਹੜਾ ਹੈਗਾ ਆ ਆਲਮੋਸਟ ਜਿਹੜਾ ਆ ਡਬਲ ਦੇ ਨੇੜੇ ਚਲ ਜਾਂਦਾ ਜੇ 5% ਵੀ ਆ ਜਾਵੇ ਤਾਂ।
0: ਠੀਕ ਹੈ,
8: ਸੋ ਇਸ ਕਰਕੇ ਜ਼ਰੂਰ ਕਹੂੰਗੀ ਜਿਨ੍ਹਾਂ ਦੇ ਨਿਊ ਬੋਰਨ ਕਿਡਸ ਹੋਏ ਆ, ਜਿਨ੍ਹਾਂ ਨੇ ਹਜੇ ਤੱਕ ਬੱਚਿਆਂ ਦਾ RESP ਪਲਾਨ ਨਹੀਂ ਕਰਵਾਇਆ, ਗ੍ਰੈਂਡ ਪੇਰੈਂਟਸ ਵੀ ਆਪਣੇ ਗ੍ਰੈਂਡ ਕਿਡਸ ਦੇ ਲਈ ਇਹ ਪਲਾਨ ਓਪਨ ਕਰਵਾ ਸਕਦੇ ਆ। ਨੰਬਰ ਹੈਗਾ ਜੀ 416-817-6500,
0: 416-817-6500।
8: ਹਾਂਜੀ
0: ਚੱਲਿਆ ਨੀਗਾ ਜੀ,
8: ਜੋ ਕੀ ਸੀਗਾ ਨਾ ਤਾਈ
0: ਠਹਿਰੋ ਠਹਿਰੋ, ਇਹ ਮੈਨੂੰ ਤਾਂ ਵਧੀਆ ਲੱਗਿਆ ਕਿਸੇ ਨੇ ਫੇਸਬੁੱਕ ਤੇ ਭੇਜਿਆ ਸੀ ਆਹ ਬਟਨ ਦਬਣਾ ਭੁੱਲ ਗਿਆ।
9: ਜਦੋਂ ਸਵੇਰੇ ਤੁਹਾਡੀਆਂ ਅੱਖਾਂ ਖੁੱਲਦੀਆਂ ਨੇ ਤਾਂ ਤੁਸੀਂ ਪਰਮਾਤਮਾ ਅੱਗੇ ਕੀ ਅਰਦਾਸ ਕਰਦੇ ਹੋ?
10: ਪ੍ਰੀਤ, ਮੈਂ ਹੱਥ ਜੋੜ ਕੇ ਆਖਦਾ ਹਾਂ, ਹੇ ਵਾਹਿਗੁਰੂ ਜੀ, ਤੇਰੇ ਵਰਗੀ ਪਤਨੀ ਸਾਰਿਆਂ ਨੂੰ ਦੇਵੀ।
9: ਓਹੋ, ਸੱਚੀ ਜੀ, ਐਦਾਂ ਕਿਉਂ?
10: ਪ੍ਰੀਤ, ਮੈਂ ਸੋਚਦਾ ਹਾਂ ਆਖਰ ਇਸ ਦੁਨੀਆਂ ਵਿੱਚ ਕੱਲਾ ਮੈਂ ਹੀ ਕਿਉਂ ਦੁਖੀ ਰਹਾ।
0: ਐਨੀਵੇ, ਦੈਟ ਵਾਸ ਅ ਸਮਾਲ ਜੋਕ। ਆਲਰਾਈਟ, ਆਪਾਂ ਐ ਕਰਦੇ ਹਾਂ, ਜਾਂਦੇ ਹਾਂ, ਆਉਂਦੇ ਹਾਂ, ਲੇਕਿਨ ਪਹਿਲਾਂ ਏਅਰਪੋਰਟ ਨਿਸਾਨ ਦਾ ਸੁਨੇਹਾ ਸੁਣਾਉਣ ਤੋਂ ਪਹਿਲਾਂ ਇਹ ਦੱਸੀਏ, ਐਵਰੈਸਟ ਟਰਾਂਸਪੋਰਟ ਵਾਲਿਆਂ ਨੂੰ AZ ਡਰਾਈਵਰ ਚਾਹੀਦੇ ਆ ਜੀ। ਆਟੋ ਪਾਰਟਸ ਦੇ ਡੈਡੀਕੇਟਡ ਰਨ ਨੇ, ਸ਼ਾਮ ਨੂੰ ਤੁਸੀਂ ਘਰੇ ਆ ਜਾ ਕਰਨਾ, 3000 ਮੀਲ ਵੀਕ ਦੇ ਮਿਲਣਗੇ, ਪੇ ਚੰਗੀ ਹੈ। ਨਾਲ ਦੀ ਨਾਲ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰ ਚਾਹੀਦੇ ਨੇ। ਨੰਬਰ ਹੈ 905-846-2229, 846-2229, ਐਕਸਟੈਂਸ਼ਨ 4। ਲਓ ਜੀ, ਏਅਰਪੋਰਟ ਨਿਸਾਨ ਦਾ ਸੁਨੇਹਾ ਸੁਣੋ। ਆਏ
11: ਕਿਤੇ ਨੀ ਗੱਲਾਂ ਕਰਦੇ ਹੋ ਵੀ ਗੱਡੀ ਲੈਣੀ ਹੈ, ਕੋਈ ਆਲੂ ਪਿਆਜ਼ ਲੈਣੀ ਨਹੀਂ? ਤਾਂ ਜੇ ਗੱਡੀ ਲੈਣੀ ਹੋਵੇ ਉਹ ਵੀ ਬੈਸਟ ਪ੍ਰਾਈਸ, ਸੇਲ ਐਂਡ ਸਰਵਿਸ ਨਾਲ, ਤੇ ਏਅਰਪੋਰਟ ਨਿਸਾਨ ਚੁੱਪ ਕਰਕੇ ਆ ਜਾਓ, ਨਵੀਂ ਪੁਰਾਣੀ ਗੱਡੀ ਲੈ ਜਾਓ। ਦੈਟਸ ਰਾਈਟ ਭਾਈ, ਏਅਰਪੋਰਟ ਨਿਸਾਨ, ਕਾਰਨਰ ਆਫ ਏਅਰਪੋਰਟ ਐਂਡ ਕੁਈਨ ਸਟਰੀਟ, 905-791-4900, 791-4900।
0: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ, ਨੀਅਰ ਟੌਪ ਰੂਮ, ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
12: ਤੂੰ ਬੈਠਾ ਕੀ ਸੋਚੀ ਜਾਂਦਾ? मैं सोच रहा भी कदों को वापस आऊगी।
13: कौन?
12: घर वाली मेरी।
13: किथे गई है वो?
12: वो साड़ी बिल्डिंग दा वाचमैन नी उहदे नाल फिल्म वेखण गई आ।
13: ते फिर तू उहदा पिछा नहीं किता?
12: तुस मेनू की लोड़ पई जाण दी, मैं तां अगे ही फिल्म देखी आऊ।
14: फिट्टे मूंह तेरे।
15: पूरे 40 साल हो गए अपने ब्याह नु, फिर किथे सेलिब्रेट करन दा इरादा है?
16: मेरी मन्नो, आपां पिंड ना चलिए।
15: धर्म नाल आ तां तू मेरे मन दी गल ही कहती है, पर इन्नी छेती टिकटां कित्थों मिलणगियां?
16: गिल इंटरनेशनल ट्रैवल तो अपने साथ वर्गे ही साथ है उन्हां दा, अपने क्लाइंट्स दे नाल पिछले 40 सालां तो
15: बेदाग सर्विस। गिल इंटरनेशनल ट्रैवल,
16: क्वालिटी सर्विस, वधिया रेट्स ते बेस्ट डीलिंग है उन्हां दी पहचान। इंडिया, पाकिस्तान या दुनिया दे किसे भी कोने च करना होए ट्रैवल,
17: सर्विंग कनाडा नेशनवाइड।
16: 9056718400 or 905-796-8800 or visit giltravels.ca.
18: From the Dave Tatlin News Desk, locally covered, nationally connected.
0: Lo ji, agar tuhanu tusi tandoori da kam jande ho, curry chef ho, ta ek firm hai, restaurant hai ਜਿਨ੍ਹਾਂ ਨੂੰ ਇਹ ਦੋਨਾਂ ਦੀ ਲੋੜ ਹੈ, ਕਰੀ ਅਤੇ ਤੰਦੂਰ ਸ਼ੈਫ। ਐਲ ਐਮ ਆਈ ਜਿਹੜੀ ਹੈ ਉਹ ਰਾਈਟ ਵੇ ਅਵੇਲੇਬਲ ਹੈ, ਸਿਰਫ ਜਿਹੜਾ ਭਾਰਤੀ ਤਜਰਬਾ ਹੋਏਗਾ ਉਸ ਨੂੰ ਹੀ ਮੰਨਿਆ ਜਾਏਗਾ। 6 4 7 7 0 1 3 3 0 9 7 0 1 3 3 0 9 ਸਾਡੇ ਕੋਲ ਏਅਰ ਟਾਈਮ ਅਵੇਲੇਬਲ ਹੈ ਵੀਕਐਂਡ ਤੇ, ਅਗਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਲਿਓ। ਰੇਡੀਓ ਪ੍ਰੋਗਰਾਮ ਕਰਨਾ ਹੈ 416-677-0609 ਸਾਡੇ ਨੰਬਰ ਨੇ। ਇੱਕ ਫਾਰਮ ਹੈ ਜੀ, ਏਜ਼ਡ ਡਰਾਈਵਰ ਚਾਹੀਦੇ ਆ ਇਹਨਾਂ ਨੂੰ, ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ USA, ਬਾਈ ਵੀਕਲੀ ਪੇ ਮਿਲੇਗੀ ਤੁਸੀਂ। ਅੱਛਾ, ਪੇ ਬੜੀ ਵਧੀਆ ਦੇ ਰਹੇ ਆ। ਕੁਲਦੀਪ ਮਾਂਗਟ ਹੋਰਾਂ ਨਾਲ ਗੱਲ ਕਰ ਲਓ, 6479726455 9726455। ਜਿਹੜੇ ਭਾਈ ਪੈਟਰੋਲ ਵਾਲੀਆਂ ਗੱਡੀਆਂ ਚਲਾਉਂਦੇ ਆ, ਕੰਨ ਖੜੇ ਕਰ ਲਓ, ਕਿਉਂਕਿ ਪੈਟਰੋਲ ਦੀ ਕੀਮਤ ਅੱਜ ਅੱਧੀ ਰਾਤੋਂ 6 ਸੈਂਟ ਉੱਪਰ ਜਾ ਰਹੀ ਹੈ। ਟੈਂਕੀਆਂ ਭਰਾ ਲਓ, ਤੇਲ ਪਵਾ ਲਓ, ਕੀ ਕਹਿੰਦੇ ਕੇਨੀਆਂ ਭਰ ਲਓ, ਔਰ ਜਨਕ ਜੂਲ ਅਤੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਵੀ ਤੁਹਾਨੂੰ ਦੱਸ ਦਿੰਦੇ ਹਾਂ, ਕਿਉਂਕਿ ਇਹ ਵੀ ਬੜਾ ਜ਼ਰੂਰੀ ਹੈ ਮੰਡੀਆਂ ਦੇ ਭਾਅ ਕਿਵੇਂ ਚੱਲ ਰਹੇ ਅੱਜ ਕੱਲ੍ਹ। ਜੇ ਮੈਨੂੰ ਲੱਭਣਗੇ ਤਾਂ ਹੀ ਦੱਸਾਂਗਾ, ਪਤਾ ਨਹੀਂ ਕਿੱਧਰ ਚਲੇਗਾ। ਚਲੋ ਉਨਾ ਚਿਰ ਅੱਗੇ ਚੱਲਦੇ ਹਾਂ। ਬਠਿੰਡਾ ਦੇ ਪਿੰਡ ਮੁਲਤਾਨੀ ਦੇ ਨੌਜਵਾਨ ਦਲੇਰ ਸਿੰਘ ਦੀ ਸੰਗਤ ਪੁਲਿਸ ਵਿੱਚ ਹਿਰਾਸਤ ਵਿੱਚ ਮੌਤ ਹੋ ਗਈ, ਔਰ ਬੁਰਜ ਮਹਿਮਾ ਵਿੱਚ ਰੂੜੀਆਂ ਤੋਂ ਭੇਤ ਭਰੀ ਹਾਲਾਤ ਵਿੱਚ ਨੌਜਵਾਨ ਦੀ ਜਿਹੜੀ ਹੈ ਲਾਸ਼ ਮਿਲੀ।
19: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਪ੍ਰੂਫ ਨਹੀਂ ਹੋਈ ਹੈ।
20: ਓ ਤੂੰ ਰੇਫੜਾ, ਉਹ ਮੋੜਗੇ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਣੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
19: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 4163561870 416-356-1870 ਪੈਗੀ ਪੱਲੇ।
1: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
0: ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ। ਸ਼ੇਰ ਦੇਸੀ ਸਟਾਈਲ ਆਟਾ 10 ਪਾਉਂਡ 6.99 ਦਾ, ਸਵਰਨਾ ਚੱਕੀ ਆਟਾ 20 ਪਾਉਂਡ 10.99 ਦਾ, ਮਸਟਰਡ ਆਇਲ 5 ਲੀਟਰ ਦੀ ਵੱਡੀ ਬੋਟਲ 19.99 ਦੀ, 2% ਦੁੱਧ 4 ਲੀਟਰ 4.99, ਹਲਦੀਰਾਮ ਦੇ 2 ਸਨੈਕ ਚੱਕੋ 3.99 ਦੇ, ਬਰਾਡ ਵੈਜੀ ਬਰਗਰ 4.99, ਬਾਲਟੀ ਚ ਗੋਡਲੋ 5 ਕਿਲੋ 8.99, ਟਾਟਾ ਟੀ 1 ਕਿਲੋ 9.99 ਦੀ। ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ।
14: ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
21: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222,
22: 2622. ਹਾਂ ਬੱਚੇ, ਤੂੰ ਕੱਲ ਨਹੀਂ ਆਈ, ਕੱਲ ਤੇਰੀ ਸੱਸ ਤੇ ਨਨਾਣ ਆਈਆਂ ਸਨ।
23: ਹਾਂਜੀ ਬਾਬਾ ਜੀ।
22: ਉਹਨਾਂ ਸਾਨੂੰ ਕਿਹਾ ਹੈ ਕਿ ਸਾਨੂੰ ਸਵਰਗਾਂ ਦੀ ਬੁਕਿੰਗ ਕਰਵਾ ਦਿਓ।
23: ਹਾਂਜੀ।
22: ਤੇ ਤੂੰ ਨੇ ਬੁਕਿੰਗ ਕਰਵਾਉਣੀ?
23: ਨਹੀਂ ਬਾਬਾ ਜੀ, ਕਿਉਂਕਿ ਜਦੋਂ ਉਹ ਦੋਵੇਂ ਚਲੇ ਗਏ ਤਾਂ ਮੇਰਾ ਤਾਂ ਇੱਥੇ ਸਵਰਗ ਬਣ ਜਾਣਾ ਨਾ।
22: ਫਿੱਟੇ ਮੂੰਹ ਤੇਰੇ।

ਖਬਰਾਂ ਚੋਂ ਖਬਰ ਹੈ ਗੁਰਬਾਣੀ ਰੇਡੀਓ ਸਿਰਫ $20 ਦਾ ਮਿਲ ਰਿਹਾ ਹੈ। ਕੋਸਟ ਪ੍ਰਾਈਸ ਤੇ ਦਿੱਤਾ ਜਾ ਰਿਹਾ ਗੁਰਬਾਣੀ ਰੇਡੀਓ 416-740-8100। ਥਾਂ ਥਾਂ ਤੇ ਗਰਵੇ ਸਿੱਟਣਾ ਬੰਦ ਕਰ ਦੋ ਮੇਰਾ ਵੀਰ ਭੈਣ ਜੀ। ਚੁੱਪ ਕਰਕੇ ਜਦੋਂ ਤੇਲ ਪਵਾਉਣ ਜਾਂਦੇ ਹੋ ਉੱਥੇ ਉਹਨਾਂ ਦੇ ਪਏ ਹੁੰਦੇ ਆ, ਕਹਿਣ ਜੀ ਉੱਥੇ ਛੱਡ ਦੋ। ਜਦੋਂ ਘਰੇ ਜਾਂਦੇ ਹੋ ਚੱਕ ਕੇ ਗਰਵੇ ਘਰੇ ਲੈ ਜਾਓ। ਸੜਕਾਂ ਤੇ ਛੱਡਦੇ ਹੋ, ਕਿਉਂ ਬੇਇੱਜ਼ਤੀ ਕਰਾਉਂਦੇ ਆ ਆਪਣੀ? ਤੇ ਜਿਹੜੀਆਂ ਮੂਰਤੀਆਂ ਨੇ ਇਹਨਾਂ ਨੂੰ ਜਲ ਪ੍ਰਵਾਹ ਕਰਨਾ ਛੱਡੋ, ਜਾ ਕੇ ਮੰਦਿਰ ਦੇ ਮੂਹਰੇ ਰੱਖਿਓ, ਮੰਦਿਰ ਵਾਲੇ ਆਪੇ ਕੁਛ ਨਾ ਕੁਛ ਕਰਨਗੇ। ਭਾਰਤੀ ਲੋਕਾਂ ਉੱਤੇ ਹੋ ਰਹੇ ਨਸਲੀ ਹਮਲੇ ਦਰਮਿਆਨ ਵਾਟਰਲੂ ਦੇ ਇੱਕ ਰੈਸਟੋਰੈਂਟ ਨੂੰ ਵਾਰ ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਹਿਲਾਂ ਇਹ ਤਾਂ ਦੇਖ ਲਓ ਵੀ ਇਹ ਨਸਲੀ ਆ ਕਿ ਕੋਈ ਹੋਰ ਰੈਸਟੋਰੈਂਟ ਆਂਡੇ ਮਾਰੀ ਜਾਂਦਾ। ਨਿਊਯਾਰਕ ਸ਼ਹਿਰ ਚ ਹਾਰਟ ਅਟੈਕ ਨਾਲ ਜਗਜੀਤ ਸਿੰਘ ਜੋ ਕਿ ਟੈਕਸੀ ਡਰਾਈਵਰ ਸੀ ਉਸਦੀ ਮੌਤ ਹੋ ਗਈ। ਜਿਹੜੀ ਯੈਲੋ ਕੈਬ ਆ ਉਸ ਵਿੱਚ ਉਸਦੀ ਲਾਸ਼ ਲੱਭੀ। ਅੰਮ੍ਰਿਤਸਰ ਚ 27 ਕਿਲੋ ਹੈਰੋਇਨ ਤੇ ਵਿਦੇਸ਼ੀ ਪਿਸਤੌਲ ਸਮੇਤ 4 ਗ੍ਰਿਫ਼ਤਾਰ। ਅਮਰੀਕਾ ਵਿਚ ਇੰਟਰਨੈਸ਼ਨਲ ਸਟੂਡੈਂਟ ਅਤੇ ਵਿਦੇਸ਼ੀ ਮੀਡੀਆ ਦੇ ਨੁਮਾਇੰਦਿਆਂ ਨੂੰ ਵੱਡੀ ਰਾਹਤ। ਰਿਹਾਇਸ਼ ਦਾ ਸਮਾਂ ਸੀਮਿਤ ਕਰਨ ਵਾਲੇ ਟਰੰਪ ਸਰਕਾਰ ਦੇ ਹੁਕਮਾਂ ਤੇ ਰੋਕ ਲਾ ਦਿੱਤੀ। ਹਰਪ੍ਰੀਤ ਜੀ, ਟਰੰਪ ਨੇ ਜਿਹੜਾ ਟੈਰਿਫ ਲਾਇਆ, ਆਪਾਂ ਨੂੰ ਲੱਗਦਾ ਵੀ ਅਸੀਂ ਬਹੁਤ ਦੁਖੀ ਆ, ਅਮੈਰੀਕਨ ਬੜੇ ਦੁਖੀ ਆ, ਉਹਨਾਂ ਤੇ ਵੀ ਅਸਰ ਪੈ ਰਿਹਾ। ਹੁਣ ਬਹੁਤ ਸਾਰੇ ਇਹੋ ਜਿਹੇ ਸਟੇਟ ਨੇ ਜਿੱਥੇ ਵੱਡੇ ਵੱਡੇ ਬਿੱਲ ਬੋਰਡ ਲਾਏ ਜਾ ਰਹੇ ਨੇ ਟਰੰਪ ਦੇ ਅਗੇਂਸਟ ਵੀ ਟੈਰਿਫ ਲਾਇਆ ਹੋਇਆ। ਉਧਰੋਂ ਮਿਡ

0: ਕੋਟਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 6474944 4040
1: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਨਾ ਨਾ ਨਾ ਨਾ ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ
2: ਸਤਿ ਸ਼੍ਰੀ ਅਕਾਲ ਦੇਵ ਭਾਜੀ ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ $55 US ਦੇ ਮੈਕਸੀਕੋ ਰੋਮਿੰਗ $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼ ਨੋ ਕੰਟਰੈਕਟ ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525 ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ ਤੇ ਫੋਨ ਨੰਬਰ ਸੇਮ ਹੈਗਾ 6479462525
3: ਇੰਸਪੈਕਟਰ ਸਾਹਿਬ
4: ਹਾਂਜੀ ਮੈਡਮ ਜੀ ਇੱਕ ਮਿੰਟ ਘਬਰਾਏ ਬੜੇ ਬੈਠੋ ਕੁਰਸੀ ਲਓ
3: ਨਹੀਂ ਨਹੀਂ ਮੇਰੀ ਗੱਲ ਸੁਣੋ ਤੁਸੀਂ
4: ਹਾਂਜੀ ਹਾਂਜੀ ਸੁਣਦੇ ਆ ਓਏ ਓਏ ਪਾਣੀ ਦਾ ਗਲਾਸ ਲਿਆ ਬੀਬੀ ਲਈ
3: ਨਹੀਂ ਨਹੀਂ ਪਲੀਜ਼ ਮੇਰੀ ਗੱਲ ਸੁਣ ਲਓ ਪਹਿਲਾਂ
4: ਹਾਂਜੀ ਹਾਂਜੀ ਦੱਸੋ
3: ਮੇਰਾ ਘਰ ਵਾਲਾ ਇੱਕ ਹਫ਼ਤੇ ਪਹਿਲਾਂ ਆਲੂ ਲੈਣ ਗਿਆ ਸੀ ਹਾਲੇ ਤਾਈ ਨਹੀਂ ਮੁੜਿਆ
4: ਅਦਾ ਫੇਰ ਕਿਹੜੀ ਗੱਲ ਹੈ ਭੈਣ ਜੀ ਤੁਸੀਂ ਗੋਭੀ ਬਣਾ ਲਓ
3: ਫਿੱਟੇ ਮੂੰਹ ਤੇਰੇ
5: The Dave Tatlin News Desk, locally covered, nationally connected.
0: ਗੋਟਰੇ ਚ ਬਜ਼ੁਰਗ ਜੋੜੇ ਤੇ ਹਮਲਾ ਕਰਨ ਵਾਲੀ ਲੜਕੀ ਦੀ ਹੋਈ ਪਛਾਣ ਇੰਡੀਆ ਨਿਊਜ਼ੀਲੈਂਡ FTA ਨਿਊਜ਼ੀਲੈਂਡ ਦੀ ਸੰਸਦ ਨੇ ਭਾਰਤ ਨਾਲ ਵਪਾਰਕ ਸਮਝੌਤਾ ਪਾਸ ਕੀਤਾ ਭਾਰਤ ਨੇ ਪਾਕਿਸਤਾਨੀ ਡਿਪਲੋਮੈਟ ਨੂੰ ਕੀਤਾ ਤਲਬ ਅਰਬ ਸਾਗਰ ਵਿਚ ਜੰਗੀ ਬੇੜੇ ਦੀ ਟੱਕਰ ਤੇ ਜਤਾਇਆ ਸਖ਼ਤ ਇਤਰਾਜ਼ ਐਂਬੂਲੈਂਸ ਹਾਦਸੇ ਵਿਚ ਮਿਲਟਨ ਦੇ ਡਰਾਈਵਰ ਤੇ ਦੋ ਪੈਰਾਮੈਡਿਕਸ ਜਿਹੜੇ ਸੀ ਗੰਭੀਰ ਜ਼ਖਮੀ ਹੋਏ ਤੇ ਉਹਦੇ ਦੋਸ਼ ਲਾਏ ਗਏ ਨੇ ਔਰੰਜਵਿਲ ਦੇ ਨਾਰਥ ਵਿਚ ਸਕੂਲੀ ਬੱਸ ਪਲਟਣ ਨਾਲ ਡਰਾਈਵਰ ਜ਼ਖਮੀ ਹਰਪ੍ਰੀਤ ਜੀ ਜਿਹੜੇ ਛੋਟੇ ਬੱਚੇ ਇਹਨਾਂ ਦਾ ਹੋਰ ਵੀ ਕੋਈ ਪਲਾਨ ਹੈ ਜਿਹਦੇ ਪੈਸੇ ਬਚ ਸਕਣ
6: ਬਿਲਕੁਲ ਦੇਵ ਜੀ ਸੋ ਜਦੋਂ ਆਪਾਂ RESP ਪਲਾਨ ਦੀ ਗੱਲ ਕਰਦੇ ਹਾਂ ਜਿਹੜੀ ਕਿ ਫਰਦਰ ਐਜੂਕੇਸ਼ਨ ਦੇ ਲਈ ਯੂਜ਼ ਹੁੰਦੀ ਆ ਐਂਡ ਬਹੁਤ ਸਾਰੇ ਪੇਰੈਂਟਸ ਹੈਗੇ ਆ ਜਿਨ੍ਹਾਂ ਨੇ RESP ਦਾ ਪਲਾਨ ਕਰਵਾਇਆ ਹੋਇਆ ਉਹਦੇ ਵਿੱਚ ਫੁੱਲ ਫਲੈਜ ਕੰਟਰੀਬਿਊਸ਼ਨ ਕੀਤੀ ਹੋਈ ਹੈ ਐਂਡ ਉਸ ਤੋਂ ਬਾਅਦ ਵੀ ਪੇਰੈਂਟਸ ਚਾਹੁੰਦੇ ਹੁੰਦੇ ਆ ਕਿ ਅਸੀਂ ਕੋਈ ਇੱਦਾਂ ਦਾ ਪਲਾਨ ਕਰ ਸਕੀਏ ਜਿਹਦੇ ਵਿੱਚ ਚਲੋ ਉਹਨਾਂ ਦੀ ਇੰਸ਼ੋਰੇਬਿਲਟੀ ਵੀ ਲੌਕ ਹੋ ਸਕੇ ਉਹਨਾਂ ਦੀ ਇੰਸ਼ੋਰੈਂਸ ਵੀ ਹੋ ਸਕੇ ਪਲੱਸ ਨਾਲ ਇਹ ਹੈਗਾ ਆ ਕਿ ਇਨ ਫਿਊਚਰ ਦੇ ਵਿੱਚ ਉਸ ਪਲਾਨ ਦੇ ਵਿੱਚ ਕੋਈ ਨਾ ਕੋਈ ਕੈਸ਼ ਵੈਲਿਊ ਜਨਰੇਟ ਹੋ ਸਕੇ ਜਿਹੜੀ ਕਿ ਉਹ ਲੇਟਰ ਆਨ ਉਹਨੂੰ ਪਾਲਿਸੀ ਦੇ ਵਿੱਚੋਂ ਯੂਜ਼ ਕਰ ਸਕਦੇ ਆ ਤਾਂ ਸਪੈਸ਼ਲੀ ਜਿਹੜਾ ਡਿਵੀਡੈਂਡ ਵਾਲਾ ਪਲਾਨ ਹੈਗਾ ਆ ਇਸ ਪਲਾਨ ਦੀ ਆਪਾਂ ਬਹੁਤ ਇਨਫੋਰਮੇਸ਼ਨ ਦਿੰਦੇ ਹਾਂ ਬਹੁਤ ਸਾਰੇ ਪੇਰੈਂਟਸ ਆਪਣੇ ਬੱਚਿਆਂ ਦਾ ਇਹ ਪਲਾਨ ਕਰਾਉਂਦੇ ਵੀ ਆ ਕਿਉਂਕਿ ਇਹਦੇ ਪਲਾਨ ਦੇ ਵਿੱਚ ਇਹ ਹੈਗਾ ਆ ਕਿ ਜਿੰਨੀ ਵੀ ਕਵਰੇਜ ਤੁਸੀਂ ਆਪਣੇ ਬੱਚੇ ਦੀ ਲੈਣੇ ਹੈਗੇ ਆ ਚਾਹੇ ਤੁਸੀਂ $1,00,000 ਤੋਂ ਸ਼ੁਰੂ ਕਰ ਲਓ ਚਾਹੇ ਤੁਸੀਂ $2,00,000 ਤੋਂ ਸ਼ੁਰੂ ਕਰ ਲਓ ਜਿੰਨੀ ਵੀ ਤੁਹਾਡੀ ਅਫੋਰਡੇਬਿਲਟੀ ਆ ਉਹਦੇ ਹਿਸਾਬ ਦੇ ਨਾਲ ਤੁਸੀਂ ਆਪਣਾ ਪਲਾਨ ਡਿਜ਼ਾਈਨ ਕਰਵਾ ਸਕਦੇ ਆ ਐਂਡ ਇੱਕ ਤਾਂ ਜਿਹੜੀ ਇੰਸ਼ੋਰੈਂਸ ਹੈਗੀ ਆ ਵਿਦ ਡਿਵੀਡੈਂਡਸ ਐਵਰੀ ਈਅਰ ਕਵਰੇਜ ਇਨਕਰੀਜ਼ ਹੋਊਗੀ ਦੂਸਰੀ ਚੀਜ਼ ਇਹ ਹੈਗੀ ਆ ਕਿ ਇਸ ਪਾਲਿਸੀ ਦੇ ਵਿੱਚ ਜਿੱਦਾਂ ਜਿੱਦਾਂ ਡਿਵੀਡੈਂਡਸ ਮਿਲਣਗੇ ਕੈਸ਼ ਵੈਲਿਊ ਜਨਰੇਟ ਹੋਊਗੀ ਉਹ ਜਿਹੜੀ ਕੈਸ਼ ਵੈਲਿਊ ਹੈਗੀ ਆ ਜਿਹੜਾ ਵੀ ਮਨੀ ਬੈਕ ਪੋਰਸ਼ਨ ਆ ਪੇਰੈਂਟਸ ਯੂਜ਼ ਕਰ ਸਕਦੇ ਆ ਜਦੋਂ ਵੀ ਉਹਨਾਂ ਨੂੰ ਚਾਹੀਦੇ ਹੋਣ ਚਾਹੇ ਉਹ ਪਾਲਿਸੀ ਦੇ ਵਿੱਚੋਂ ਲੋਨ ਲੈ ਕੇ ਚਾਹੇ ਉਹਨੂੰ ਕੋਲੈਟਰਲ ਕਰਕੇ ਚਾਹੇ ਉਹ ਪਾਲਿਸੀ ਨੂੰ ਸਰੈਂਡਰ ਕਰਕੇ ਬਹੁਤ ਤਰ੍ਹਾਂ ਦੀਆਂ ਆਪਸ਼ਨਸ ਜਿਹੜੀਆਂ ਹੈਗੀਆਂ ਉਸ ਪਾਲਿਸੀ ਦੇ ਵਿੱਚ ਹੋਣਗੀਆਂ ਤੇ ਬੱਚਿਆਂ ਦੀ ਜਿਹੜੀ ਇਹ ਕਵਰੇਜ ਹੈਗੀ ਆ ਉਹ $1,00,000 ਦੀ ਜੇ ਵੀ ਤੁਸੀਂ ਲਈ ਹੈਗੀ ਆ ਤਾਂ ਬਹੁਤ ਇੱਦਾਂ ਦੇ ਪਲਾਨ ਹੈਗੇ ਆ ਜਦ ਤੱਕ ਉਹਨਾਂ ਦੀ ਏਜ ਜਿਹੜੀ ਹੈਗੀ ਆ 50-55-60 ਸਾਲ ਦੀ ਹੋਣੀ ਆ ਉਦੋਂ ਤੱਕ ਇਹ ਪਾਲਿਸੀ $1,000,000 ਤੋਂ ਉੱਪਰ ਨੂੰ ਕ੍ਰੋਸ ਕਰ ਜਾਂਦੀ ਆ ਸੋ ਤੁਹਾਡੇ ਬੱਚਿਆਂ ਦੇ ਲਈ ਕੀ ਕੋਟੇਸ਼ਨ ਆਊਗੀ ਇਸ ਪਲਾਨ ਦੀ ਕਿੰਨੀ ਅਮਾਊਂਟ ਦੀ ਤੁਸੀਂ ਕਵਰੇਜ ਲੈਣੀ ਆ ਕਿੰਨਾ ਪ੍ਰੀਮੀਅਮ ਪੇ ਕਰਨਾ ਆ ਤੇ ਉਹਦੇ ਹਿਸਾਬ ਦੇ ਨਾਲ ਕਰੰਟ ਡਿਵੀਡੈਂਡ ਸਕੇਲ ਦੇ ਹਿਸਾਬ ਦੇ ਨਾਲ ਕੀ ਨੰਬਰਸ ਆਉਂਦੇ ਹੈਗੇ ਆ ਉਹਨਾਂ ਦੀ ਕੈਸ਼ ਵੈਲਿਊ ਦੇ ਤੇ ਡੈਥ ਬੈਨੀਫਿਟ ਦੇ ਉਹ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਕੋਲੋਂ ਸਮਝ ਸਕਦੇ ਆ ਨੰਬਰ ਮੇਰਾ ਹੈਗਾ ਜੀ 416-8176500 416-8176500
0: ਯੂਰਪੀਅਨ ਯੂਨੀਅਨ ਨੇ ਕੈਨੇਡਾ ਸਬੰਧਾਂ ਨੂੰ ਹਾਈਸਟ ਲੈਵਲ ਤੇ ਲਿਜਾਣ ਦਾ ਫੈਸਲਾ ਕੀਤਾ ਸੀਐਮ ਮਾਨ ਦੀ ਪਤਨੀ ਨੇ ਤਿੰਨ ਨੇਤਾਵਾਂ ਖਿਲਾਫ਼ ਦਾਇਰ ਕੀਤਾ ਮਾਣਹਾਨੀ ਦਾ ਕੇਸ ਏਮ5 ਦਾ ਰੀ ਡੇਟ ਵਾਲਾ ਸ਼ੋ ਆ ਸੁਣੋ ਤੇ ਆਏ ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ ਸ਼ੇਰ ਦੇਸੀ ਸਟਾਈਲ ਆਟਾ 10 ਪਾਉਂਡ 6.99 ਦਾ ਸਵਰਨਾ ਚੱਕੀ ਆਟਾ 20 ਪਾਉਂਡ 10.99 ਦਾ

0: ਮਸਟਰਡ ਆਇਲ 5 ਲੀਟਰ ਦੀ ਵੱਡੀ ਬੋਟਲ 1999 ਦੀ, 2% ਦੁੱਧ 4 ਲੀਟਰ 499, ਹਲਦੀਰਾਮ ਦੇ ਦੋ ਸਨੈਕ ਚੱਕੋ 399 ਦੇ, ਬਰਾਡ ਵੈਜੀ ਬਰਗਰ 499, ਬਾਲਟੀ ਚ ਗੋਡਲੋ 5 ਕਿਲੋ 899, ਟਾਟਾ ਟੀ 1 ਕਿਲੋ 999 ਦੀ, ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟਲੈਂਡ।
1: ਆਪਣੇ ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 6472016002, 647-201-6002, 201-6002। ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ। ਇਜ਼ ਯੋਰ ਪ੍ਰੋਬਲਮ।
0: ਦੈਟਸ ਰਾਈਟ, ਇਜ਼ ਯੋਰ ਪ੍ਰੋਬਲਮ। ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ।
1: ਤੁਹਾਡੇ ਨੋਟ ਬਚਾਈਏ, ਡਾਲਰ ਬਚਾਈਏ, ਬ੍ਰੈਂਪਟਨ ਟੀਵੀ ਅਪਲਾਇੰਸਸ ਤੇ ਲੈ ਕੇ ਚੱਲਦੇ ਹਾਂ। ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦਾ ਸ਼ੋਅ ਸਰ।
2: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
1: ਸੁਲਤਾਨ ਜੀ, ਕੀ ਅਪਡੇਟ ਹੈ?
2: ਦੇਖੋ ਜੀ, ਸਾਡੇ ਕੋਲ ਇਸ ਟਾਈਮ ਜਿਹੜਾ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੋਂ ਲਾਸਟ ਵੀਕ ਅਸੀਂ ਆਰਡਰ ਪਲੇਸ ਕੀਤੇ ਸੀ, ਉਹ ਸਟਾਕ ਹੈ। ਅਗਰ ਕੋਈ ਕਸਟਮਰ ਇਹਦਾ ਫਾਇਦਾ ਲੈਣਾ ਚਾਹੁੰਦੇ ਆ, ਕਿਉਂਕਿ 30% ਜਿਹੜਾ ਟੈਰਿਫ ਲੱਗਣ ਤੋਂ ਬਾਅਦ ਪ੍ਰਾਈਸਿਸ ਇੰਕਰੀਜ਼ ਹੋਈਆਂ। 25% ਦਾ ਟੈਰਿਫ ਸੀਗਾ ਤੇ 5% ਫਰੇਟ ਇੰਕਰੀਜ਼ ਹੋਇਆ, ਟੋਟਲ 30% ਪ੍ਰਾਈਸ ਚ ਫਰਕ ਪਿਆ। ਮੈਂ ਨਾਲ ਦੀ ਨਾਲ ਟੈਰਿਫ ਲੱਗੀਆਂ ਪ੍ਰਾਈਸਿਸ ਵੀ ਦੱਸ ਦਿੰਦਾ ਤੇ ਅੱਜ ਦੀ ਅਵੇਲੇਬਲ ਪ੍ਰਾਈਸ ਵੀ ਦੱਸ ਦਿੰਦਾ ਜੀ। $1000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ, ਟੈਰਿਫ ਲੱਗੀ ਪ੍ਰਾਈਸ $1300 ਹੈ, ਪਰ ਅੱਜ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $899 ਦਾ ਮਿਲ ਜਾਏਗਾ। $2000 ਵਾਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਟੈਰਿਫ ਲੱਗੀ ਪ੍ਰਾਈਸ $2600 ਹੈ, ਪਰ ਅੱਜ ਵੀ $1799 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਣਗੇ। ਤੇ ਜਿਨ੍ਹਾਂ ਨੇ ਸਟੈਕ ਕਰਨਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ। ਅੱਜ ਵੀ $1499 ਚ ਅਵੇਲੇਬਲ ਹੈ ਜੀ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ ਜਿਹੜਾ ਟੈਰਿਫ ਲੱਗੀ ਪ੍ਰਾਈਸ ਹੈ ਜੀ ਇਹਦੀ $38.99, ਜਦਕਿ ਅੱਜ ਵੀ ਤੁਹਾਨੂੰ $29.99 ਦਾ ਮਿਲ ਜਾਏਗਾ। ਸੋ 6 ਮਹੀਨੇ ਚ ਤੁਸੀਂ ਪੇ ਕਰਨਾ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਟੈਰਿਫ ਲੱਗੇ 30% ਪ੍ਰਾਈਸਿਸ ਤੋਂ ਸੇਵ ਹੋਣ ਵਾਸਤੇ 10% ਡਿਪੋਜ਼ਿਟ ਦੇ ਕੇ $300-400 ਨਾਲ ਡੀਲ ਲੌਕ ਕਰ ਸਕਦੇ ਹੋ। ਵਿਜ਼ਿਟ ਕਰਨਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, 905-450-2828 ਨੰਬਰ ਹੈ। ਜਿਨ੍ਹਾਂ ਨੇ ਟੀਵੀ ਲੈਣੇ ਆ, ਸਾਡੇ ਕੋਲ ਸੈਮਸੰਗ ਦਾ 75-inch ਅੱਜ ਸਪੈਸ਼ਲ ਤੇ ਸਿਰਫ 3 TV ਅਵੇਲੇਬਲ ਹੈ, $799 ਦਾ 75-inch ਸੈਮਸੰਗ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। 85-inch ਸੋਨੀ ਬਰੇਵੀਆ ਮਾਡਲ ਲੈਣਾ ਜੀ, ਅੱਜ ਮਿਲੇਗਾ ਸਿਰਫ $1599 ਦਾ ਤੇ 6 ਮਹੀਨੇ ਚ ਪੇ ਕਰਨੇ ਆ। 905-450-2828 ਨੰਬਰ ਹੈ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਹੈ। 905-450-2828, 905-450-2828 ਜੀ।
1: ਔਰ 6 ਮਹੀਨੇ ਬਾਅਦ ਤੁਸੀਂ ਪੈਸੇ ਦੇਣੇ, ਕੋਈ ਵਿਆਜ ਨਹੀਂ, ਕੋਈ ਇੰਟਰਸਟ ਨਹੀਂ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਸੁਲਤਾਨ ਜੀ, ਥੈਂਕ ਯੂ ਸੋ ਮਚ।
2: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
3: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, IT ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੋਰ ਕਾਰਪੋਰੇਸ਼ਨ ਐਸ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ। ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616, 647-446-1616।
4: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
5: ਬਸ ਇੰਨੀ ਗੱਲ ਹੁੱਕਾ।

0: news desk. Locally covered, nationally connected.
1: ਪਰਾਲੀ ਸਾੜੀ ਤਾਂ 2 ਸਾਲ ਲਈ ਮੰਡੀ ਤੋਂ ਬੈਨ, 30,000 ਤੱਕ ਜੁਰਮਾਨਾ। ਤਹਿਰਾਨ ਸਹੀ ਸਮੇਂ ਤੇ ਦੱਸੇਗਾ ਕਿ ਅਮਰੀਕਾ ਦੇ ਫੌਜੀ ਕਿੰਨੇ ਮਰੇ ਨੇ। ਹੁਣ ਦੱਸ ਦੇ ਯਾਰ, ਮਿਡਟਰਮ ਇਲੈਕਸ਼ਨ ਆ ਰਹੀ ਆ। ਭਾਰਤੀ ਜਹਾਜ਼ਾਂ ਵੱਲੋਂ ਪਾਕਿਸਤਾਨ ਹਵਾਈ ਖੇਤਰ ਦੀ ਵਰਤੋਂ ਤੇ ਲੱਗੀ ਪਾਬੰਦੀ 24 ਅਕਤੂਬਰ ਤੱਕ ਵਧਾ ਦਿੱਤੀ ਗਈ ਹੈ। ਮਿਡਲ ਈਸਟ ਵਿਚ ਤਣਾਅ ਵਧਿਆ। ਹੂਤੀਆਂ ਨੇ ਸਾਊਦੀ ਅਰਬ ਦੇ ਤੇਲ ਸਹੂਲਤਾਂ ਤੇ ਹਵਾਈ ਅੱਡੇ ਤੇ ਹਮਲਾ ਕੀਤਾ। ਮੱਕਾ ਤੇ ਡਰੋਨ ਹਮਲੇ ਕੀਤੇ। ਹਰਪ੍ਰੀਤ ਜੀ, ਜੈਨਫਰ ਲੋਪੇਸ, ਉਹਨੂੰ ਤਾਂ ਜਾਣਦੇ ਹੋ ਹੁਣ, ਉਹਨੇ ਬੈਲੇਅਰ ਤੇ ਆਪਣਾ ਮਕਾਨ ਵੇਚਿਆ $34 million ਦਾ। ਇਹ ਨੀ ਖਬਰ $34 million ਦਾ ਵੇਚਿਆ, $8.5 million ਜਿੰਨਾ ਆਸਕਿੰਗ ਸੀ ਉਹ ਤੋਂ ਘੱਟ ਵੇਚ ਗਿਆ, ਇਹ ਖਬਰ ਆ। ਵਿਕਟੋਰੀਆ ਵਿਚ ਸੜਦੇ ਵਾਹਨ ਵਿਚੋਂ ਲਾਸ਼ ਮਿਲੀ ਜੀ। ਸਰੀ ਵਿਚ ਹੈਟ ਐਂਡ ਰਨ ਦੇ ਘਟਨਾ ਵਿਚ ਇਕ ਬੱਚੇ ਦੀ ਮੌਤ ਅਤੇ 2 ਜ਼ਖਮੀ ਹੋਣ ਤੋਂ ਬਾਅਦ ਡਰਾਈਵਰ ਤੇ ਦੋਸ਼ ਲਾਏ ਗਏ ਨੇ। 20 ਲੋਕ ਮਾਰੇ ਗਏ ਜਦੋਂ ਇਸਰਾਇਲ ਨੇ ਇਕ ਬਿਲਡਿੰਗ ਦੇ ਵਿਚ ਅਟੈਕ ਕੀਤਾ ਗਾਜ਼ਾ ਅੰਦਰ। ਫੈਡਰਲ ਸਰਕਾਰ ਵੱਲੋਂ 2023 ਤੋਂ ਬਾਅਦ ਪਹਿਲੀ ਵਾਰ ਵਿਆਜ ਦਰ ਵਧਾਏ ਜਾਣ ਦੀ ਉਮੀਦ ਹੈ। ਹਰਪ੍ਰੀਤ ਨੇ ਜਦੀ ਕੰਨ ਖੜੇ ਕਰ ਲਏ, USA ਦੀ ਗੱਲ ਹੈ ਜੀ ਇਹ। ਲਾਸ ਏਂਜਲਸ ਵਿਚ ਹੈਲੀਕਾਪਟਰ ਹਾਸਾਗ੍ਰਾਸ ਹੋਣ ਕਾਰਨ ਪੱਤਰਕਾਰ ਅਤੇ ਪਾਇਲਟ ਦੀ ਮੌਤ। ਅਗਲੀ ਖਬਰ ਜਿਹੜਾ ਧਿਆਨ ਨਾਲ ਸੁਣਿਓ, ਅਸੀਂ ਕੈਨੇਡਾ ਵਿਚ ਰਾਜ ਕਰਾਂਗੇ, ਬਿਸ਼ਨੋਈ ਕਹਿੰਦਾ। ਦੱਸੋ ਹੱਦ ਹੋ ਗਈ ਬਾਈ। ਐਨੀਵੇ, ਹੋਰ ਕੀ ਐਡ ਕਰਨਾ ਚਾਹੋਗੇ ਹਰਪ੍ਰੀਤ ਜੀ?
2: ਬਿਲਕੁਲ ਦੇਵ ਜੀ, ਸੋ ਜਿੱਥੇ ਆਪਾਂ ਬੱਚਿਆਂ ਦੇ ਪਲੈਨਿੰਗ ਦੇ ਲਈ ਗੱਲ ਕਰ ਰਹੇ ਹਾਂ, ਉਹਨਾਂ ਦੀ RESP, ਉਹਨਾਂ ਦੀ ਐਜੂਕੇਸ਼ਨ ਦੇ ਲਈ, ਉਹਨਾਂ ਦੇ ਵਧੀਆ ਫਿਊਚਰ ਦੇ ਲਈ ਗੱਲ ਕਰ ਰਹੇ ਹਾਂ, ਉਹਨਾਂ ਦੀਆਂ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੀ ਗੱਲ ਕਰ ਰਹੇ ਹਾਂ, ਸੋ ਮੇਨ ਜ਼ਰੂਰੀ ਇਹ ਚੀਜ਼ ਹੈਗੀ ਹੈ ਕਿ ਪਹਿਲਾਂ ਸਾਡੇ ਕੋਲ ਐਜ਼ ਆ ਪੇਰੈਂਟ ਆਪਣੀ ਕਵਰੇਜ ਹੋਵੇ, ਕਿਉਂਕਿ ਬੱਚਿਆਂ ਦਾ ਇੰਸ਼ੋਰੈਂਸ ਦਾ ਪਲਾਨ ਕਰਾਉਣ ਦਾ ਪਰਪਜ਼ ਇਹ ਹੁੰਦਾ ਹੈਗਾ ਕਿ ਉਹਦੇ ਵਿੱਚ ਚਲੋ ਕੈਸ਼ ਵੈਲਿਊ ਜਨਰੇਟ ਹੋ ਰਹੀ ਆ, ਉਹਨਾਂ ਦੀ ਅਰਲੀ ਏਜ ਦੇ ਵਿੱਚ ਇੰਸ਼ੋਰੇਬਿਲਟੀ ਲੌਕ ਹੋ ਰਹੀ ਆ, ਪਰ ਮੇਨ ਜਿਹੜੀ ਇੰਸ਼ੋਰੈਂਸ ਦੀ ਨੀਡ ਹੈਗੀ ਆ ਐਜ਼ ਆ ਪੇਰੈਂਟ ਸਾਨੂੰ ਆ ਕਿ ਕੱਲ ਨੂੰ ਇਨਕੇਸ ਅਗਰ ਇੱਕ ਪੇਰੈਂਟ ਨੂੰ ਕੁਛ ਹੋ ਜਾਂਦਾ ਹੈਗਾ ਆ, ਉਸ ਟਾਈਮ ਦੇ ਉੱਪਰ ਜਿਹੜੀਆਂ ਘਰ ਦੇ ਖਰਚੇ ਹੈਗੇ ਆ, ਜਿਹੜੀਆਂ ਸਾਡੀਆਂ ਲਾਇਬਿਲਟੀਜ਼ ਆ, ਸੋ ਉਹ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਕਵਰ ਹੋ ਸਕਣ। ਸੋ ਲਾਈਫ ਇੰਸ਼ੋਰੈਂਸ ਦੇ ਵਿੱਚ ਬਹੁਤ ਤਰ੍ਹਾਂ ਦੇ ਪਲਾਨਸ ਹੈਗੇ ਆ, ਕਈ ਵਾਰ ਆਪਾਂ ਨੂੰ ਇੱਦਾਂ ਲੱਗਦਾ ਹੁੰਦਾ ਕਿ ਪਤਾ ਨਹੀਂ ਕਿੰਨਾ ਕੁ ਮਹਿੰਗਾ ਹੋਣਾ, ਪਤਾ ਨਹੀਂ ਸਾਡੀ ਅਫੋਰਡੇਬਿਲਟੀ 'ਚ ਆਉਣਾ ਕਿ ਨਹੀਂ ਆਉਣਾ, ਬਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜਦੋਂ ਤੁਸੀਂ ਸਾਡੇ ਨਾਲ ਡਿਸਕਸ ਕਰਦੇ ਆ, ਹਰੇਕ ਪਰਸਨ ਦੇ ਬਜਟ 'ਚ ਆਉਣ ਵਾਲੇ ਪਲਾਨ ਡਿਜ਼ਾਈਨ ਕੀਤੇ ਜਾ ਸਕਦੇ ਆ। ਸੋ ਬਹੁਤ ਤਰ੍ਹਾਂ ਦੀਆਂ ਆਪਸ਼ਨਸ ਹੈਗੀਆਂ ਆ, ਚਾਹੇ ਤੁਸੀਂ ਟਰਮ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਸਟਾਰਟ ਕਰ ਲਓ, ਚਾਹੇ ਤੁਸੀਂ ਜਿਹੜੇ ਕੰਬੀਨੇਸ਼ਨ ਦੇ ਵਿੱਚ ਪਲਾਨ ਲੈ ਸਕਦੇ ਆ। ਕਈ ਵਾਰ ਸਾਡਾ ਕੰਸਰਨ ਹੁੰਦਾ ਕਿ ਅਸੀਂ ਕਿੰਨੀ ਕੁ ਅਮਾਊਂਟ ਦੀ ਕਵਰੇਜ ਲਈਏ, ਕਿਹੜੇ ਵਾਲਾ ਪਲਾਨ ਲਈਏ, ਸੋ ਮੇਨ ਜ਼ਰੂਰੀ ਇਹ ਚੀਜ਼ ਹੈਗੀ ਆ ਕਿ ਜਦੋਂ ਵੀ ਆਪਾਂ ਪਾਲਿਸੀ ਕਰਵਾਉਂਦੇ ਆ, ਆਪਾਂ ਇਹ ਜ਼ਰੂਰ ਦੇਖੀਏ ਕਿ ਸਾਡੀਆਂ ਕਿੰਨੀਆਂ ਲਾਇਬਿਲਟੀਜ਼ ਆ। ਸੋ ਸਾਡੇ ਇਨਕਮ ਦੇ ਅਕੋਰਡਿੰਗਲੀ ਅਗਰ ਅੱਜ ਅਸੀਂ ਨਹੀਂ ਰਹਿੰਦੇ ਪਿਕਚਰ ਦੇ ਵਿੱਚ, ਤਾਂ ਅਗਲੇ ਰਿਟਾਇਰਮੈਂਟ ਦੀ ਏਜ ਤੱਕ ਅਸੀਂ ਕਿੰਨੀ ਕੁ ਇਨਕਮ ਅਰਨ ਕਰ ਲੈਣੀ ਸੀ।
1: ਓਕੇ,
2: ਸੋ ਜੇ ਬੰਦੇ ਦੀ ਇਨਕਮ ਅੱਜ $1,00,000 ਦੀ ਆ ਤੇ ਬੰਦੇ ਦੀ ਏਜ 30 ਸਾਲ ਆ, ਇਹਦਾ ਮਤਲਬ ਇਹ ਆ ਕਿ $1,00,000 ਤਾਂ ਆਉਣਾ ਹੀ ਸੀ ਨਾ ਘਰ ਦੇ ਵਿੱਚ ਅਗਲੇ 35 ਸਾਲ ਦੇ ਲਈ, ਜਦ ਤੱਕ ਬੰਦਾ ਰਿਟਾਇਰ ਨਹੀਂ ਹੁੰਦਾ। ਸੋ ਉਹ ਚੀਜ਼ਾਂ ਕੈਲਕੂਲੇਟ ਕਰਕੇ ਤੇ ਪਲੱਸ ਤੁਹਾਡੀ ਫੈਮਿਲੀ ਦੇ ਵਿੱਚ ਕਿੰਨੇ ਬੱਚੇ ਹੈਗੇ ਆ, ਕੱਲ ਨੂੰ ਇਨਕੇਸ ਤੁਸੀਂ ਪਿਕਚਰ ਦੇ ਵਿੱਚ ਨਹੀਂ ਹੈਗੇ, ਤਾਂ ਜਿਹੜੇ ਉਹਨਾਂ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਪੈਸੇ ਚਾਹੀਦੇ ਆ, ਉਹਦੇ ਲਈ 19 ਅਮਾਊਂਟ ਜਿਹੜੀ ਹੈਗੀ ਆ ਤੁਹਾਡੀ ਲਾਈਫ ਇੰਸ਼ੋਰੈਂਸ ਪਾਲਿਸੀ ਜ਼ਰੂਰ ਕਵਰ ਕਰਦੀ ਹੋਣੀ ਚਾਹੀਦੀ ਆ। ਐਂਡ ਜਿੱਦਾਂ ਮੈਂ ਦੱਸਿਆ ਤੁਹਾਨੂੰ ਕਿ ਇਹ ਜਿਹੜੇ ਪਲਾਨ ਹੈਗੇ ਆ, ਕਈ ਵਾਰ ਆਪਾਂ ਲੱਗਦਾ ਹੁੰਦਾ ਉਹ ਸਾਡੀ ਨੀਡ ਤਾਂ ਮਿਲੀਅਨਸ ਆਫ ਡਾਲਰਸ ਦੇ ਵਿੱਚ ਆ ਗਈ, ਇੰਨੀ ਵੱਡੀ ਪਾਲਿਸੀ ਆਪਾਂ ਕਿੱਦਾਂ ਅਫੋਰਡ ਕਰਾਂਗੇ, ਤਾਂ ਟਰਮ ਇੰਸ਼ੋਰੈਂਸ ਇਹਦਾ ਬੈਸਟ ਸੋਲੂਸ਼ਨ ਆ। ਉਹਦੇ ਨਾਲ ਇਹ ਹੈਗਾ ਆ ਕਿ ਤੁਹਾਡਾ ਪ੍ਰੀਮੀਅਮ ਘੱਟ ਹੋਊਗਾ, ਵਧੀਆ ਅਮਾਊਂਟ ਦੀ ਕਵਰੇਜ ਮਿਲ ਜੂਗੀ, ਐਂਡ ਲੇਟਰ ਔਨ ਉਹਨਾਂ ਪਲਾਨਸ ਨੂੰ ਤੁਸੀਂ ਕਦੀ ਵੀ ਪਰਮਾਨੈਂਟ ਆਪਸ਼ਨਸ ਦੇ ਵਿੱਚ ਬਿਨਾਂ ਮੈਡੀਕਲ ਤੋਂ ਚੇਂਜ ਕਰਵਾ ਸਕਦੇ ਆ। ਐਂਡ ਅਗਰ ਤੁਸੀਂ ਹੁਣ ਤੋਂ ਹੀ ਕੰਬੀਨੇਸ਼ਨ ਦੇ ਵਿੱਚ ਪਲਾਨ ਲੈਣਾ ਚਾਹੁੰਦੇ ਆ, ਜਿਹਦੀ ਥੋੜੀ ਅਮਾਊਂਟ ਪਰਮਾਨੈਂਟ ਹੋਵੇ, ਥੋੜੀ ਅਮਾਊਂਟ ਟਰਮ ਹੋਵੇ, ਤਾਂ ਉਹ ਵੀ ਚੀਜ਼ਾਂ ਦੇ ਸੋਲੂਸ਼ਨ ਹੈਗੇ ਆ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੋਣ ਕਿ ਕਿੱਦਾਂ ਤੁਹਾਡਾ ਇਹ ਜਿਹੜਾ ਪਲਾਨ ਹੈਗਾ ਉਹਨੂੰ ਡਿਜ਼ਾਈਨ ਕੀਤਾ ਜਾ ਸਕਦਾ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ। ਨੰਬਰ ਹੈਗਾ ਜੀ 416-817-6500,
1: 416-817-6500। ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਇੰਡੀਅਨ ਫਰੂਟ ਲੈਂਡ ਅਤੇ ਤੰਦੂਰੀ ਗ੍ਰਿਲ ਨੇ ਜੀ। ਤੰਦੂਰੀ ਗ੍ਰਿਲ ਤੇ ਸੇਲ ਚੱਲ ਰਹੀ ਹੈ, ਸਪੈਸ਼ਲ ਸੇਲ। ਇਹ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ ਤੇ, 25 ਸੈਂਡਲਵੁੱਡ ਵੈਸਟ ਤੇ। ਵੈਜੀ ਥਾਲੀ 499 ਦੀ ਹੈ ਜੀ, ਚਿਕਨ ਬਿਰਿਆਨੀ 699 ਦੀ ਹੈ, ਆਲੂ ਮੂਲੀ ਦੇ ਪਰੌਂਠੇ 299 ਦੇ ਨੇ, ਵੈਜੀ ਮੀਡੀਅਮ ਪੀਜ਼ਾ 2 ਟੋਪਿੰਗ ਵਾਲਾ 699 ਦਾ ਹੈ, ਔਰ ਇਸ ਦੇ ਨਾਲ ਨਾਲ ਚਣਾ ਭਟੂਰਾ 399 ਦਾ, ਵੈਜੀ ਬਰਗਰ 399 ਦਾ ਮਿਲੇਗਾ। ਅਭੀ ਜੀ, ਜਿਹੜੀ ਕੈਨੇਡਾ ਚ ਰਾਜ ਕਰਾਂਗੇ, ਬਿਸ਼ਨੋਈ ਨੇ ਦੱਸਿਆ, ਉਹ ਆਪ ਹੀ ਨਹੀਂ ਉਹਨੇ ਬਿਆਨ ਦਿੱਤਾ, ਉਹਨੇ ਇੱਕ ਚਿੱਠੀ ਲਿਖ ਕੇ ਇੱਥੇ ਪੁਲਿਸ ਨੂੰ ਭੇਜੀ, ਜਿਹੜੀ ਕਿ CBC ਨਿਊਜ਼ ਦੇ ਸਾਹਮਣੇ ਆਈ ਆ ਹੁਣ।
3: ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL बिकॉज वी केयर
1: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ I am Dave Tatla, and you are not. ਅਮਰੀਕਾ ਵਿੱਚ ਪੜ੍ਹੇ ਲਿਖੇ ਵਿਦੇਸ਼ੀਆਂ ਲਈ ਉੱਥੇ ਨੌਕਰੀਆਂ ਪ੍ਰਾਪਤ ਕਰਨਾ ਮੁਸ਼ਕਲ ਹੋ ਰਿਹਾ ਹੈ ਬਿਹਾਰ ਵਿੱਚ ਹੜ੍ਹਾਂ ਵਿੱਚ 50 ਲੱਖ ਜਿਹੜੇ ਲੋਕ ਨੇ ਫਸੇ ਹੋਏ ਨੇ ਉੱਤਰਾਖੰਡ ਦੇ ਪਥੌਰਾਗੜ੍ਹ ਵਿੱਚ ਜ਼ਮੀਨ ਖਿਸਕ ਗਈ ਯੂਪੀ ਦੇ ਲਖੀਮਪੁਰ ਵਿੱਚ 7 ਘਰ ਨਦੀ ਵਿੱਚ ਵਹਿ ਗਏ MP ਰਾਜਸਥਾਨ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਟਰੰਪ ਕਹਿੰਦਾ ਇਜ਼ਰਾਈਲ ਨੂੰ 26,000 ਕਰੋੜ ਰੁਪਏ ਦੇ ਹਥਿਆਰ ਦੇਣਗੇ ਜਿਸ ਵਿਚ 40,000 ਕਿਲੋ ਵਾਲੇ ਤੇ 900 ਕਿਲੋਗ੍ਰਾਮ ਦੇ ਬੰਬ ਸ਼ਾਮਲ ਨੇ ਹਰਪੀ ਜੀ ਇੱਕ ਬੰਦਾ ਲੈਫਟ ਹੈਂਡਡ ਆ ਇੱਕ ਬੰਦਾ ਰਾਈਟ ਹੈਂਡਡ ਆ ਜਦੋਂ ਉਹਨੇ ਆਰਤੀ ਤਾਰਨੀ ਆ ਉਹ ਲੈਫਟ ਹੈਂਡ ਨਾਲ ਵੀ ਸਹੀ ਘੁਮਾਏਗਾ ਤੇ ਰਾਈਟ ਹੈਂਡ ਨਾਲ ਵੀ ਸਹੀ ਘੁਮਾਏਗਾ ਮੈਨੂੰ ਤਾਂ ਇਹ ਵੀ ਨੀ ਪਤਾ ਸਹੀ ਪਾਉਂਦਾ ਜੇ ਮੂਰਤੀ ਐਂ ਕਰ ਲਓ ਜਾਂ ਐਂ ਕਰ ਲਓ ਇਹਦੀ ਵੀ ਇਸ਼ੂ ਹੈਗਾ ਸਲਮਾਨ ਖਾਨ ਉਲਟੀ ਆਰਤੀ ਕਰ ਰਿਹਾ ਸੀ ਉਹਦੀ ਭੈਣ ਕਹਿੰਦੀ ਓਏ ਓਏ ਦੂਜੇ ਪਾਸੇ ਨੂੰ ਘੁਮਾਉਣ ਨੂੰ ਖੈਰ ਯੂਰਪ ਦੇ ਵਿੱਚ ਗਰਮੀ ਕਾਰਨ 35,000 ਮੌਤਾਂ ਨਦੀਆਂ ਸੁੱਕ ਗਈਆਂ ਜੰਗਲ ਸੜ ਗਏ ਨੇ ਔਰ ਸਾਡੇ ਨਾਲ ਕਮਲਜੀਤ ਜੀ ਹਾਜ਼ਰ ਨੇ ਸਰ ਵੈਲਕਮ ਟੂ ਦਾ ਸ਼ੋ
4: ਦੇਸ਼ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਚਾਲ ਨੇ
4: ਬਹੁਤ ਵਧੀਆ ਦੇਵ ਜੀ ਬਹੁਤ ਵਧੀਆ
1: ਵਧੀਆ ਹੀ ਚਾਹੀਦਾ ਕੀ ਸਮਾਚਾਰ ਹੈ
4: ਸਮਾਚਾਰ ਦੇਵ ਜੀ ਇਹ ਆ ਜਦੋਂ ਆਪਾਂ ਮੋਰਗੇਜ ਦੇ ਰਿਗਾਰਡਿੰਗ ਕੋਈ ਵੀ ਗੱਲ ਕਰਦੇ ਨਾ ਫਸਟ ਆਫ ਆਲ ਤਾਂ ਮੈਂ ਤੁਹਾਨੂੰ ਇੱਥੇ ਜਿਵੇਂ ਕਹਿੰਦੇ ਹੁੰਦੇ ਇੱਕ ਰਿਕੁਐਸਟ ਵਾਲੀ ਗੱਲ ਹੀ ਹੋ ਜਾਂਦੀ ਸਭ ਨੂੰ ਜਦੋਂ ਵੀ ਤੁਸੀਂ ਕੋਈ ਮੋਰਗੇਜ ਦਾ ਕੰਮ ਕਰਾਉਣਾ ਜਦੋਂ ਤੁਸੀਂ ਘਰ ਬਾਰ ਲੈਣਾ ਜਾਂ ਤੁਸੀਂ ਕੋਈ ਰੀਫਾਈਨਾਂਸ ਕਰਾਉਣੀ ਰੀਨਿਊਲ ਕਰਾਉਣੀ ਇੱਕ ਵਾਰੀ ਨੀ ਮੈਂ ਕਹੂੰਗਾ ਮੈਥੋਂ ਨੀ ਭਾਵੇਂ ਕਿਸੇ ਹੋਰ ਤੋਂ ਵੀ ਭਾਵੇਂ 10 ਨਹੀਂ 20 ਥਾਵਾਂ ਤੋਂ 100 ਵਾਰੀ ਸੋਚ ਕੇ ਕੰਮ ਕਰਵਾ ਲਓ ਕਿਉਂਕਿ ਅੱਜ ਕੱਲ ਦਾ ਟਾਈਮ ਦੇਵ ਜੀ ਲਿਟਰਲੀ ਉਹ ਕੰਮ ਆ ਗਿਆ ਜਿਵੇਂ ਆਪਾਂ ਕਹਿੰਦੇ ਹੁੰਦੇ ਸੀਗੇ ਨਾ ਵੀ ਜਿਵੇਂ ਬਹੁਤ ਦਿਨਾਂ ਦੇ ਕਿਸੇ ਚੀਜ਼ ਦੀ ਵੇਟ ਕਰਦੇ ਵੀ ਹੁਣ ਉਹ ਸਮਾਂ ਆ ਗਿਆ ਹੁਣ ਉਹ ਸਮਾਂ ਆ ਗਿਆ ਦੇਵ ਜੀ ਜਿੱਥੇ ਤੁਹਾਡੇ ਕੋਲੇ ਗਲਤੀ ਦੀ ਗੁੰਜਾਇਸ਼ ਹੈਣੀਗੀ ਜੇ ਤੁਸੀਂ ਇੱਕ ਵਾਰੀ ਫਾਈਨਾਂਸ ਦੇ ਰਿਗਾਰਡਿੰਗ ਤੁਸੀਂ ਆਪਦੇ ਮੋਰਗੇਜ ਦੇ ਰਿਗਾਰਡਿੰਗ ਇੱਕ ਵਾਰੀ ਤੁਸੀਂ ਗਲਤੀ ਕਰ ਲਈ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਵੀ ਬਾਅਦ ਚ ਤੁਸੀਂ ਨਾ ਪੈਰਾਂ ਤੇ ਨਹੀਂ ਆਇਆ ਜਾਣਾਗਾ ਕਿਉਂਕਿ ਬਾਅਦ ਚ ਸਿੱਧੀਆਂ ਗੱਲ ਜਾ ਕੇ ਬੈਂਕਰਪਸੀ ਤੇ ਖੜਦੀਆਂ ਤੇ ਪ੍ਰਪੋਜ਼ਲ ਹੀ ਖੜਦੀਆਂ ਜਿਹੜੀਆਂ ਸੀ ਆਪਣੇ ਆਮ ਹੀ ਬੰਦਿਆਂ ਨੂੰ ਪਤਾ ਬੈਂਕਰਪਸੀ ਕਰ ਲਓ ਜਾਂ ਪ੍ਰਪੋਜ਼ਲ ਕਰ ਲਓ ਪਰ ਉਹਨਾਂ ਚੀਜ਼ਾਂ ਦਾ ਵੀ ਕਰਕੇ ਕੋਈ ਹੱਲ ਨਹੀਂ ਹੁੰਦਾ ਤੁਹਾਡਾ ਘਰ ਬਾਰ ਵੀ ਚੜਾ ਜਾਂਦਾ ਤੁਹਾਡਾ ਕ੍ਰੈਡਿਟ ਵੀ ਚੜਾ ਜਾਂਦਾ 10-10 ਸਾਲ ਤੁਸੀਂ ਕੋਈ ਪ੍ਰੋਪਰਟੀ ਜਾਂ ਤੁਸੀਂ ਘਰ ਬਾਰ ਈਵਨ ਕਿ ਕ੍ਰੈਡਿਟ ਕਾਰਡ ਵੀ ਨਹੀਂ ਲੈ ਸਕਦੇ ਉਸ ਰਸਤੇ ਪੈਣ ਤੋਂ ਪਹਿਲਾਂ ਜਦੋਂ ਆਪਾਂ ਨੂੰ ਪਤਾ ਵੀ ਆਪਣੇ ਤੋਂ ਇੱਕ ਗਲਤੀ ਹੋ ਗਈ ਤੇ ਆਪਣੇ ਮੂਹਰੇ ਜਿਹੜੇ ਮੰਜ਼ਲ ਬਹੁਤ ਭਿਆਨਕ ਆ ਜਿਹੜੇ ਉਹਦੇ ਨਤੀਜੇ ਬਹੁਤ ਭਿਆਨਕ ਨਿਕਲਨੇ ਆ ਫੇਰ ਵੀ ਆਪਾਂ ਜੇ ਅਣਗਹਿਲੀ ਕਰੀਏ ਤਾਂ ਫੇਰ ਇਹਦੇ ਵਿੱਚ ਕੋਈ ਬੰਦਾ ਨਹੀਂ ਸਮਝਾ ਸਕਦਾ ਸੋ ਮੇਰੇ ਕਹਿਣ ਦਾ ਮਤਲਬ ਇਹੀ ਹੈ ਜਦੋਂ ਤੁਸੀਂ ਘਰ ਬਾਰ ਲੈਂਦੇ ਆ ਪ੍ਰੋਪਰਟੀ ਲੈਂਦੇ ਆ ਪ੍ਰੋਪਰਟੀ ਲਓ ਜੀ ਸਦਕੇ ਲਓ ਜੇ ਤੁਹਾਡੀ ਜੇਬ ਅਫੋਰਡ ਕਰਦੀ ਆ ਤੁਹਾਡੇ ਕੋਲੇ ਤੇ ਡਾਊਨ ਪੇਮੈਂਟ ਹੈਗੀ ਆ ਤੁਹਾਡਾ ਪ੍ਰੋਪਰਟੀ ਲੈਣਾ ਬਣਦਾ ਵੀ ਆ ਕਿਉਂਕਿ ਰੇਟ ਵੀ ਅੱਜ ਕੱਲ੍ਹ ਲੋ ਆਏ ਪਏ ਆ ਜਿਹਨੂੰ ਕੋਈ ਚੰਗੀ ਡੀਲ ਵਧੀਆ ਮਾਰਕੀਟ 'ਚ ਮਿਲ ਜਾਂਦੀ ਆ ਪਰ ਘਰ ਬਾਰ ਲੈਣ ਤੋਂ ਪਹਿਲਾਂ ਇੱਕ ਵਾਰੀ ਆਪਦੀ ਮੋਰਗੇਜ ਦੀ ਜ਼ਰੂਰ ਸ਼ਿਓਰਟੀ ਲੈ ਲਓ ਵੀ ਅਸੀਂ ਕਿੱਥੋਂ ਤੱਕ ਪ੍ਰੋਪਰਟੀ ਲੈ ਸਕਦੇ ਹਾਂ ਕਿੱਥੋਂ ਤੱਕ ਸਾਡੀ ਮੋਰਗੇਜ ਹੋ ਸਕਦੀ ਆ ਕਿੰਨੀ ਸਾਨੂੰ ਡਾਊਨ ਪੇਮੈਂਟ ਲੱਗੂਗੀ ਕਿੰਨੀ ਸਾਡੀ ਪੇਮੈਂਟ ਹੋਊਗੀ ਇਹ ਚੀਜ਼ ਸਾਡੀ ਅਫੋਰਡੇਬਿਲਟੀ ਦੇ ਉੱਤੇ ਜਾਂ ਸਾਡੀਆਂ ਜੋਬਾਂ ਦੇ ਨਾਲ ਮੈਚ ਕਰਦੀ ਆ ਜਾਂ ਨਹੀਂ ਕਰਦੀ ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਲਈ ਨੰਬਰ 1-1-416-356-1870 416-356-1870 ਤੇ ਦੂਸਰੀ ਗੱਲ ਦੇਵ ਜੀ ਬਹੁਤ ਸਾਰੇ ਭੈਣ ਭਰਾਵਾਂ ਨੇ ਕਿਸੇ ਨਾ ਕਿਸੇ ਟਾਈਮ ਕਰਕੇ ਕਈ ਵਾਰੀ ਕੋਈ ਟਾਈਮ ਚੰਗਾ ਹੁੰਦਾ ਕਈ ਵਾਰੀ ਕੋਈ ਮਾੜਾ ਹੁੰਦਾ ਜ਼ਿੰਦਗੀ ਸਾਰੀ ਸਿੱਧੀ ਨਹੀਂ ਚੱਲਦੀ ਬਹੁਤ ਕਾਰਨਾਂ ਕਰਕੇ ਪ੍ਰਾਈਵੇਟ ਮੋਰਗੇਜ ਲਈ ਹੁੰਦੀ ਆ ਪਰ ਦੇਵ ਜੀ ਪ੍ਰਾਈਵੇਟ ਮੋਰਗੇਜ ਲੈਣਾ ਮਤਲਬ ਇਹ ਹੁੰਦਾ ਵੀ ਤੁਸੀਂ 6 ਮਹੀਨੇ ਲਈ ਲੈ ਲਈ ਜਾਂ ਸਾਲ ਲਈ ਲੈ ਲਈ, ਪਰ ਇਹ ਨਹੀਂ ਗਾ ਵੀ ਤੁਸੀਂ 3-3 ਸਾਲ ਪ੍ਰਾਈਵੇਟ ਮੋਰਗੇਜ ਨਾਲ ਜੇ ਸਰਵਾਈਵ ਕਰਨਾ ਨਾ, ਤੇ ਉਦੋਂ ਤਾਂ ਫਿਰ ਮੈਂ ਕਹੂੰਗਾ ਤੁਹਾਨੂੰ ਪ੍ਰੋਪਰਟੀ ਸੇਲ ਕੀਤੀ ਚ ਹੀ ਫਾਇਦਾ, ਕਿਉਂਕਿ 2-3 ਸਾਲ ਤੁਸੀਂ ਪ੍ਰਾਈਵੇਟ ਮੋਰਗੇਜ ਰੱਖ ਲਈ ਉਹਦੇ ਲਈ ਤੁਹਾਡੀ ਪ੍ਰੋਪਰਟੀ ਦੀ ਵੈਲਿਊ ਨਹੀਂ ਹੁੰਦੀ, ਜਿੰਨਾ ਉਹ ਸਾਰਾ ਕੁਝ ਤੁਹਾਡੇ ਤੋਂ ਜਾਮ ਤਾਂ ਸਾਰਾ ਲੈ ਜਾਂਦੇ ਆ। ਸੋ ਕਿਸੇ ਵੀ ਭੈਣ ਭਰਾ ਕੋਈ ਪ੍ਰਾਈਵੇਟ ਮੋਰਗੇਜ ਦੇ ਵਿੱਚ ਸਟੱਕ ਆ ਜਾਂ ਕੋਈ ਬੀ ਲੈਂਡਰ ਦੇ ਨਾਲ ਸਟੱਕ ਆ ਵੀ ਉਹ ਏ ਲੈਂਡਰ ਦੇ ਨਾਲ ਬੈਂਕ ਆਪਦੀ ਮੋਰਗੇਜ ਕਰਵਾਉਣੀ ਚਾਹੁੰਦਾ, ਵੱਡੀਆਂ ਬੈਂਕਾਂ ਨਾਲ ਕਰਵਾਉਣੀ ਚਾਹੁੰਦਾ, ਜੀ ਸਦਕੇ ਮੋਰਗੇਜ ਹੋ ਵੀ ਜਾਂਦੀ ਆ। ਪਰ ਗੱਲ ਇਹ ਆ ਵੀ ਜੇ ਤੁਸੀਂ ਸਲਾਹ ਹੀ ਲੈਣੀ ਆ ਟਰੱਕ ਤੇ ਬੈਠੇ ਜਾਂ ਆਪਦੇ ਨਾਲ ਦੇ ਨੇ ਪੁੱਛ ਲਿਆ ਜਾਂ ਮੇਰੀ ਬੈਂਕ ਚੋਂ ਮੋਰਗੇਜ ਹੋਊਗੀ, ਉਹਨੇ ਕਿਹਾ ਤਾਂ ਨਹੀਂ ਹੋਣੀ, ਚੱਲ ਯਾਰ ਚੱਲੀ ਜਾਣ ਦੇ। ਜੇ ਤੁਸੀਂ ਸਲਾਹ ਕਿਸੇ ਪ੍ਰੋਫੈਸ਼ਨਲ ਦੀ ਲਓਗੇ, ਜੇ ਤੁਹਾਨੂੰ ਦੱਸਿਆ ਜਾਊਗਾ, ਗੱਲ ਦੇਵ ਜੀ ਜੇ ਮੈਂ ਤੁਹਾਨੂੰ ਕੋਈ ਗੱਲ ਸਮਝਾਵਾਂ ਨਾ, ਇੰਨਾ ਚਿਰ ਤੁਹਾਨੂੰ ਵੀ ਆਇਆ ਨੂੰ ਹੋ ਗਿਆ ਜਿਹੜਾ ਜਿਹੜਾ ਜਿਵੇਂ ਕਹਿੰਦੇ ਹੁੰਦੇ ਸਮੁੰਦਰ ਟੱਪ ਹੀ ਆਇਆ ਨਾ ਇਧਰਲੇ ਪਾਸੇ, ਉਹਨੂੰ ਇੰਨਾ ਕੁ ਸਾਰਾ ਪਤਾ ਹੁੰਦਾ। ਜੇ ਮੈਂ ਤੁਹਾਨੂੰ ਕੋਈ ਗੱਲ ਸਮਝਾਊਂਗਾ ਤੁਹਾਨੂੰ ਪਤਾ ਲੱਗ ਗਿਆ ਨਹੀਂ ਇਹ ਗੱਲ ਫੇਕ ਆ ਜਾਂ ਇਹ ਸਹੀ ਆ ਜਾਂ ਕਿਤੇ ਐਗਜਿਸਟ ਕਰਦੀ ਆ ਜਾਂ ਨਹੀਂ ਕਰਦੀ, ਪਰ ਜੇ ਤੁਸੀਂ ਗੱਲ ਕਰੋਗੇ ਤਾਂ ਹੀ ਕੋਈ ਹੱਲ ਹੋਣਾ, ਜੇ ਆਪਦੇ ਮਨ ਚ ਕਹਾਣੀ ਬਣਾ ਕੇ ਬਹਿ ਗਏ, ਕਿਉਂਕਿ ਅੱਜ ਤੁਹਾਨੂੰ ਘਰੋਂ ਨਿਕਲਣਾ ਔਖਾ ਲੱਗਦਾ, ਅੱਜ ਤੁਹਾਨੂੰ ਕਿਸੇ ਕੋਲੇ ਜਾਣਾ ਔਖਾ ਲੱਗਦਾ, ਪਰ ਅੱਜ ਤਾਂ ਔਖਾ ਪਰ ਤੁਹਾਡਾ ਜੇ ਕੱਲ ਸੌਖਾ ਹੁੰਦਾ ਤਾਂ 1-2 ਘੰਟੇ ਕੱਢ ਲਓਗੇ, ਤਾਂ ਮੈਨੂੰ ਲੱਗਦਾ ਨਹੀਂ ਇਹਦੇ ਵਿੱਚ ਕੋਈ ਇਸ਼ੂ ਹੈਗਾ। ਸੋ ਮੁੱਕ ਦੀ ਗੱਲ 100-300 ਸਿਰੇ ਤੇ ਗੰਢ, ਮੋਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ ਆ, ਕੋਈ ਵੀ ਕੰਸਰਨ ਆ, ਅਨਲੈਸ ਤੁਹਾਡੀ ਫਸਟ ਮੋਰਗੇਜ ਬੈਂਕ ਨਾਲ ਕਰਵਾਉਣੀ ਆ, ਕਿਸੇ ਕਾਰਨ ਕਰਕੇ ਬੀ ਲੈਂਡਰ ਤੋਂ ਮੋਰਗੇਜ ਹੋ ਰਹੀ ਹੈ ਜਾਂ ਕਿਸੇ ਨੂੰ ਖੜੇ ਪੈਰ ਫੰਡ ਵੀ ਚਾਹੀਦੇ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਲਾਹ ਲੈਣੀ ਆ, ਬਿਲਕੁਲ ਟਰਾਂਸਪੇਰੈਂਟ ਸਾਫ ਸੁਥਰਾ ਕੰਮ ਕਰਾਉਣਾ, ਜੋ ਕਿਹਾ ਹੋਊਗਾ ਉਹੀ ਕੰਮ ਕਰਵਾਉਣਾ। ਜੇ ਲੋਟਕ ਸੋਟ ਦੀ ਮੋਰਗੇਜ ਦੀ ਲੋਟਕ ਸੋਟ ਤੋਂ ਤੁਸੀਂ ਬਚਣਾ, ਨੰਬਰ 1-1-416-356-1870 4-1-6-3-5-6-1-8-7-0 ਕਵਲਜੀਤ ਸਰਾਂ। ਸੋ ਦੇਵ ਜੀ ਏਅਰ ਦੇ ਉੱਤੇ ਟਾਈਮ ਦੇ ਲਈ ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜੀ।
1: ਨੋ ਪ੍ਰੋਬਲਮ ਮਾਈ ਫਰੈਂਡ, ਥੈਂਕ ਯੂ ਸੋ ਮਚ। ਸਾਡੇ ਨਾਲ ਅਭਿਸ਼ੇਕ ਜੀ ਵੀ ਜੁੜ ਚੁੱਕੇ ਨੇ। ਅਭਿਸ਼ੇਕ ਜੀ ਵੈਲਕਮ ਅਗੇਨ।
5: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, 2 ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੌੜਨੇ ਪਾਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਏਅਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈੱਡ 1 ਬਾਥ ਦਾ ਕੋਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ, ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ, ਅਭਿਸ਼ੇਕ ਰਿਐਲਟਰ, 647-792-7000, 6472-7000।
6: ਮੇਰੀ ਗੱਲ ਸੁਣ, ਜਦੋਂ ਤੈਨੂੰ ਗਰਮੀ ਲੱਗਦੀ ਹੈ ਤੂੰ ਕੀ ਕਰਦਾ?
7: ਮੈਂ ਨਾ ਟੂਟੀ ਥੱਲੇ ਬਹਿ ਜਾਂਦਾ,
6: ਤੇ ਜਦੋਂ ਉਸ ਤੋਂ ਵੀ ਜ਼ਿਆਦਾ ਗਰਮੀ ਲੱਗੇ ਫੇਰ
7: ਟੂਟੀ ਚਲਾ ਲੈਣਾ।

0: ਨੋਟਾਂ ਦੀ ਗੱਲ ਚੱਲੀ ਆ, ਮੰਡੀਆਂ ਦੇ ਭਾਅ ਵੀ ਤੁਹਾਨੂੰ ਦੱਸ ਦਈਏ। ਜਨਕ ਜੋਲੋ ਦੇ ਸਹਿਜੋਨਾ, ਟੋਰਾਂਟੋ ਸਟਾਕ ਚੇਂਜ, ਡਾਓ, ਨੈਸਡੈਕ ਤੇ ਸੋਨਾ, ਇਹ ਉੱਪਰ ਜਾ ਰਿਹਾ ਹੈ। ਕਰੂਡ ਆਇਲ ਤੇ ਡਾਲਰ ਜਿਹੜਾ ਹੈ ਇਹ ਸਮੇਂ ਥੱਲੇ ਚੱਲ ਰਿਹਾ ਹੈ।
1: ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
2: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
1: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ, 2958 Main Street East, Unit 26, Brampton.
0: ਹਾਂਜੀ ਹਰਪ੍ਰੀਤ ਜੀ,
3: ਬਿਲਕੁਲ ਦੇਵ ਜੀ, ਸੋ ਡਿਫਰੈਂਟ ਡਿਫਰੈਂਟ ਪਲਾਨਸ ਦੀ ਆਪਾਂ ਇਨਫੋਰਮੇਸ਼ਨ ਦਿੱਤੀ ਆ, ਸਪੈਸ਼ਲੀ ਬੱਚਿਆਂ ਦੀ, RESP ਬੱਚਿਆਂ ਦੀ ਲਾਈਫ ਇੰਸ਼ੋਰੈਂਸ ਤੇ ਆਪਣੇ ਲਾਈਫ ਇੰਸ਼ੋਰੈਂਸ ਦੇ ਬਾਰੇ ਆਪਾਂ ਗੱਲ ਕੀਤੀ ਆ। ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ, ਕਿਉਂਕਿ ਬਹੁਤ ਤਰ੍ਹਾਂ ਦੇ ਪਲਾਨਸ ਹੁੰਦੇ ਆ, ਕਿਹੜਾ ਪਲਾਨ ਤੁਹਾਡੇ ਲਈ ਵਧੀਆ ਰਹਿ ਸਕਦਾ ਆ, ਕਿਹੜੇ ਪਲਾਨ ਦੇ ਵਿੱਚ ਤੁਸੀਂ ਪ੍ਰੋਪਰ ਕੰਟਰੀਬਿਊਸ਼ਨ ਕਰੋ, ਪ੍ਰੋਪਰ ਇਨਵੈਸਟ ਕਰੋ ਤੇ ਤੁਹਾਡੇ ਫਿਊਚਰ ਨੂੰ ਸਿਕਿਓਰ ਕਿੱਦਾਂ ਕਰ ਸਕਦੇ ਆ। ਸਪੈਸ਼ਲੀ ਜੇ ਮੈਂ ਗੱਲ ਕਰਾਂ ਜਿੰਨੇ ਵੀ ਇਨਵੈਸਟਮੈਂਟ ਆਪਸ਼ਨਸ ਹੈਗੀਆਂ, ਜੇ ਹਜੇ ਤੱਕ ਤੁਸੀਂ ਆਪਣਾ TFSA ਅਕਾਊਂਟ ਦੇ ਵਿੱਚ ਕੋਈ ਵੀ ਕੰਟਰੀਬਿਊਸ਼ਨ ਨਹੀਂ ਕੀਤੀ ਹੈਗੀ, ਜਾਂ ਫਿਰ ਤੁਸੀਂ TFSA ਦਾ ਅਕਾਊਂਟ ਖੋਲਿਆ ਹੋਇਆ ਆ ਪਰ ਉਹਦੇ ਵਿੱਚ ਕੋਈ ਕੰਟਰੀਬਿਊਸ਼ਨ ਨਹੀਂ ਪਾਈ ਹੈਗੀ, ਤਾਂ ਤੁਸੀਂ TFSA ਅਕਾਊਂਟ ਦੇ ਬੈਨੀਫਿਟਸ ਨਹੀਂ ਲੈ ਰਹੇ। TFSA ਅਕਾਊਂਟ ਇੱਦਾਂ ਦਾ ਹੈਗਾ ਆ, ਟੈਕਸ ਫਰੀ ਸੇਵਿੰਗ ਅਕਾਊਂਟ, ਜਿਹਦੇ ਵਿੱਚ ਜਿੰਨੇ ਵੀ ਪੈਸੇ ਤੁਸੀਂ ਕੰਟਰੀਬਿਊਟ ਕਰਦੇ ਆ, ਤੁਸੀਂ ਮੰਥਲੀ, ਵੀਕਲੀ, ਬਾਈ ਵੀਕਲੀ ਕੰਟਰੀਬਿਊਸ਼ਨਸ ਕਰ ਸਕਦੇ ਆ। ਜਦੋਂ ਉਹਦੇ ਉੱਪਰ ਜਿੰਨੀ ਵੀ ਗਰੋਥ ਹੁੰਦੀ ਹੈ, ਜਿੰਨਾ ਵੀ ਆਪਾਂ ਨੂੰ ਇੰਟਰਸਟ ਮਿਲਦਾ ਆ, ਉਹਦੇ ਉੱਪਰ ਆਪਾਂ ਨੂੰ ਕੋਈ ਵੀ ਟੈਕਸ CRA ਨੂੰ ਪੇ ਨਹੀਂ ਕਰਨਾ ਪੈਂਦਾ। ਸੋ ਇਸ ਕਰਕੇ ਜਿਨ੍ਹਾਂ ਨੇ ਹਜੇ ਤੱਕ TFSA ਦਾ ਅਕਾਊਂਟ ਨਹੀਂ ਓਪਨ ਕਰਵਾਇਆ, ਇਹ ਇੱਕ ਫੁੱਲੀ ਫਲੈਕਸੀਬਲ ਅਕਾਊਂਟ ਹੈਗਾ ਆ, ਜਿਹਦਾ ਮਤਲਬ ਇਹ ਆ ਕਿ ਜਦੋਂ ਵੀ ਤੁਸੀਂ ਚਾਹੋ ਤੁਸੀਂ ਇਸ ਅਕਾਊਂਟ ਦੇ ਵਿੱਚੋਂ ਪੈਸੇ ਵਿਦਡਰਾਅ ਕਰ ਸਕਦੇ ਆ। ਸੋ ਅਗਰ ਤੁਹਾਨੂੰ ਲੱਗੇ ਕਿ ਹਾਂਜੀ ਸਾਨੂੰ ਇਮੀਡੀਏਟਲੀ ਪੈਸੇ ਦੀ ਜ਼ਰੂਰਤ ਆ, ਤਾਂ ਇਹ ਪਲਾਨ ਦੇ ਵਿੱਚ ਕੋਈ ਪੈਨਲਟੀ ਨਹੀਂ ਹੈਗੀ। ਜਦੋਂ ਵੀ ਤੁਸੀਂ ਕੋਈ ਕੰਟਰੀਬਿਊਸ਼ਨ ਪਾਈ ਆ, ਜਿੰਨਾ ਵੀ ਇੰਟਰਸਟ ਮਿਲਿਆ ਹੈਗਾ, ਉਹਨੂੰ ਐਨੀ ਟਾਈਮ ਤੁਸੀਂ ਵਿਦਡਰਾਅ ਕਰ ਸਕਦੇ ਆ। ਸੋ ਕੋਈ ਵੀ ਤੁਹਾਡੇ ਕੁਐਸਚਨ ਹੋਣ TFSA ਅਕਾਊਂਟ ਨਾਲ ਰਿਲੇਟਡ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਨਾਲ ਰਿਲੇਟਡ, RRSP ਅਕਾਊਂਟ ਆ, ਸੋ ਨੰਬਰ ਹੈਗਾ ਜੀ ਮੇਰਾ 4168176500। ਐਂਡ ਲਾਸਟਲੀ ਜਿਨ੍ਹਾਂ ਦੀਆਂ ਫੈਮਿਲੀਜ਼ ਦੇ ਵਿੱਚ ਕੋਈ ਵੀ ਡਿਸੇਬਲ ਪਰਸਨ ਆ, ਬੱਚੇ ਤੋਂ ਲੈ ਕੇ ਅਡਲਟ ਤੱਕ, ਜਿਨ੍ਹਾਂ ਦੀ ਏਜ 49 ਜਾਂ 49 ਤੋਂ ਥੱਲੇ ਹੈਗੀ ਆ, $90,000 ਤੱਕ ਦੀ ਗ੍ਰਾਂਟ ਲਈ ਤੁਸੀਂ ਕੁਆਲੀਫਾਈ ਹੋ ਸਕਦੇ ਆ। ਕਿਉਂਕਿ ਇਹ ਕਿੱਦਾਂ ਦਾ ਪਲਾਨ ਹੈਗਾ ਆ, ਇਹ ਵੀ CRA ਦੇ ਨਾਲ ਰਜਿਸਟਰਡ ਆ, ਤੇ ਜਿਹੜੇ ਡਿਸੇਬਲ ਪਰਸਨ ਹੈਗੇ ਆ ਉਹਨਾਂ ਦੇ ਅੱਗੇ ਫਾਈਨੈਂਸ਼ੀਅਲ ਫਿਊਚਰ ਨੂੰ ਸਿਕਿਓਰ ਕਰਨ ਦੇ ਲਈ ਗਵਰਨਮੈਂਟ ਵੱਲੋਂ ਸਪੋਂਸਰਡ ਪਲਾਨ ਹੈਗਾ ਆ। ਸੋ CRA ਵੱਲੋਂ $90,000 ਤੱਕ ਦੀ ਗ੍ਰਾਂਟਸ ਪੇ ਆਊਟ ਹੁੰਦੀਆਂ ਇਹਦੇ ਵਿੱਚ, ਤੇ ਕਿੱਦਾਂ ਤੁਸੀਂ ਇਹ ਗ੍ਰਾਂਟ ਲੈ ਸਕਦੇ ਆ, ਕਿੱਦਾਂ ਇਹਦੇ ਵਿੱਚ ਕੰਟਰੀਬਿਊਸ਼ਨ ਕਰਨੀ ਆ, ਤੇ ਕਿੰਨਾ ਚਿਰ ਤੱਕ ਪਲਾਨ ਰੱਖਣਾ ਹੈਗਾ ਆ, ਉਹ ਸਾਰੀ ਡਿਟੇਲ ਇਨਫੋਰਮੇਸ਼ਨ ਸਾਡੇ ਕੋਲੋਂ ਲਈ ਜਾ ਸਕਦੀ ਆ। ਨੰਬਰ ਹੈਗਾ ਜੀ ਮੇਰਾ 4168176500। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ, ਤੇ ਨੰਬਰ ਮੇਰਾ ਅਗੇਨ 4168176500।
4: ਹੌਲਦਾਰ ਗੱਡਾ ਸਿੰਘ ਰਿਪੋਰਟਿੰਗ ਸਰ। ਕੀ ਹਾਲ ਚਾਲ ਗੁੱਡੀ ਤੇਰਾ ਬੇ?
5: ਠੀਕ ਹਾਂ ਜੀ, ਤੁਸੀਂ ਸੁਣਾਓ?
4: ਆਈ ਐਮ ਤੇ ਆਲਵੇਸ ਪੱਖਾ ਕੇ
5: ਫਾਈਨ।
4: ਹਾਂਜੀ,
5: ਤੁਸੀਂ ਮੇਰੇ ਕੋਲੋਂ ਇੰਗਲਿਸ਼ ਦੀਆਂ ਕਲਾਸਿਸ ਕਿਉਂ ਨਹੀਂ ਲੈਣੀਆਂ ਸ਼ੁਰੂ ਕਰ ਦਿੰਦੇ?
4: ਅੰਗਰੇਜ਼ੀ ਦੀਆਂ ਕਲਾਸਾਂ ਮੈਨੂੰ ਬਹੁਤ ਲੋੜ ਆ। ਮੈਂ ਨਾ ਤੈਨੂੰ ਦੱਸਾਂ, 2 ਦਿਨ ਹੋਏ
5: ਹਾਂਜੀ
4: ਗੋਰੀ ਇੱਕ ਸਮਾਈਲਾਂ ਦੇ ਦੇ ਲੰਘੇ।
5: ਅੱਛਾ, ਸਮਾਈਲ
4: ਤੇ ਮੈਂ ਬਸ ਨਾ ਘਬਰਾ ਗਿਆ। ਮੈਂ ਕਿਹਾ ਵੀ ਦੇਖ ਮੈਂ ਇਹਨੂੰ ਬੁਲਾ ਲੈਣਾ, ਇਹਨੇ ਅੰਗਰੇਜ਼ੀ ਦਾ ਪਟਾ ਚਾੜ ਲੈਣਾ, ਫੇਰ ਮੈਨੂੰ ਸਮਝ ਨਹੀਂ ਆਉਣੀ।
5: ਐਗਜ਼ੈਕਟਲੀ, ਫੇਰ
4: ਮੈਂ ਸੋਚਦਾ ਵੀ ਜੇ ਥੋੜੀ ਬਹੁਤ ਅੰਗਰੇਜ਼ੀ ਤੂੰ ਮੈਨੂੰ ਸਿਖਾ ਦੇ ਤੇ ਮੇਰੇ ਕਿਤੇ ਕੰਮ ਆਜੂ।
5: ਪਰ ਮੈਨੂੰ ਇੱਕ ਗੱਲ ਦੱਸੋ, ਉਹਦੇ ਬਦਲੇ ਚ ਤੁਸੀਂ ਮੈਨੂੰ ਕੀ ਦਓਗੇ?
4: ਜੋ ਕਹੇ ਕੁੜੀਏ।
5: ਪੱਕੀ ਗੱਲ ਆ?
4: ਪੱਕੀ ਗੱਲ,
5: ਦੇਖ ਲਓ ਫੇਰ।
4: ਇਹ ਵਾਈਟ ਹਾਊਸ ਨਾ ਮੰਗ ਲਈ ਕਿਤੇ ਮੇਰੇ ਕੋਲੋਂ।
5: ਤੁਹਾਡੇ ਨਾਮ ਕਦੋਂ ਲੱਗਿਆ ਵਾਈਟ ਹਾਊਸ?
4: ਤੈਨੂੰ ਪਤਾ ਹੀ ਨਹੀਂ ਤਾਂ?
5: ਨਹੀਂ,
4: ਲੈ ਹੱਦ ਹੋ ਗਈ।
5: ਨਾਲੇ ਤਾਂ ਗੁਰਪ੍ਰੀਤ ਰੌਲਾ ਪਾਉਂਦਾ ਰਹਿੰਦਾ ਵੀ ਓਬਾਮਾ ਸਾਹਿਬ ਮੇਰੇ ਬੱਕੇ ਮਿੱਤਰ ਨੇ।
4: ਨਹੀਂ, ਮਿੱਤਰ ਉਹਦਾ ਹੀ, ਉਹ ਵਾਈਟ ਹਾਊਸ ਓਬਾਮਾ ਵਾਲਾ ਥੋੜਾ।
5: ਫੇਰ
4: ਮੈਂ ਤਾਂ ਆਪਣੇ ਘਰ ਨੂੰ ਕਲੀ ਕਰਾਈ ਆ।
5: ਹਾਏ ਓਏ ਮੇਰਿਆ ਰੱਬਾ, ਚਲੋ ਉਹ ਨਹੀਂ, ਚਲੋ ਮੈਂ, ਤੁਸੀਂ ਮੈਨੂੰ ਸ਼ਾਪਿੰਗ ਵਗੈਰਾ ਕਰਵਾ ਦਿਓ।
4: ਹਾਂ ਹਾਂ,
5: ਠੀਕ ਆ। ਫੇਰ ਉਸ ਤੋਂ ਇਲਾਵਾ ਆਪਾਂ ਕਿਤੇ ਖਾ ਪੀ ਆਵਾਂਗੇ, ਕਾਫੀ ਕੁਫੀ ਤਾਂ ਚੱਲ ਪਵਾਂਗੇ, ਹਨਾ। ਇਹਦੇ ਇਲਾਵਾ ਜੇ ਤੁਸੀਂ ਮੈਨੂੰ ਪੰਜਾਬੀ ਦੀਆਂ ਕਲਾਸਿਸ ਦੇ ਦਿਓ ਤਾਂ।
4: ਨਹੀਂ, ਮੇਰੇ ਕੋਲੋਂ ਤੂੰ ਨਾ ਲੈ।
5: ਕਿਉਂ?
4: ਤੂੰ ਕਿਹ ਬੀਬੀ ਕੋਲੋਂ ਲੈ।
5: ਪਰ ਇਹਦਾ ਕੀ ਰੀਜ਼ਨ ਆ?
4: ਚੱਕਰ ਇਹ ਆ ਵੀ ਮੇਰੇ ਕੋਲੋਂ ਪੰਜਾਬੀ ਦੇ ਵਿੱਚ ਗੱਲ ਕਰਦੇ ਕਰਦੇ ਨਾ ਭੈਣ।
5: ਨਹੀਂ ਨਹੀਂ, ਨੋ
4: ਜੀ ਟਾਈਪ ਗੱਲ ਨਹੀਂ ਹੁੰਦੀ।
5: ਹੈ?
4: ਹਾਂਜੀ।
5: ਅੱਛਾ,
0: ਜਤਿੰਦਰ ਜੀ ਸਮਾਂ ਥੋੜਾ ਹੈ, ਕੀ ਕਹਿਣਾ ਚਾਹੋਗੇ ਮਹਾਰਾਜ
6: ਜੀ? ਦੇ ਭਾਜੀ ਪ੍ਰੀ ਕਰਾਉਣ ਦਾ ਨਵਾਂ ਪ੍ਰੋਜੈਕਟ ਲਾਂਚ ਹੋ ਚੁੱਕਾ ਹੈ ਬ੍ਰੈਂਪਟਨ ਦੇ ਵਿੱਚ, ਆਖਰੀ ਸਬ ਡਿਵੀਜ਼ਨ ਹੈ ਮਿਸਾਗਾ ਰੋਡ ਕਹਿ ਲਓ ਤੁਸੀਂ, ਮੋਨਲੈਸ ਕਹਿ ਲਓ, ਇਸ ਏਰੀਏ ਦੇ ਵਿੱਚ ਇਹ ਜਿਹੜਾ ਪ੍ਰੋਜੈਕਟ ਹੈ ਪ੍ਰੀ ਮੋਂਟਲੋ ਲਾਂਚ ਕੀਤਾ ਗਿਆ ਦੇ ਭਾਜੀ, ਕਾਫੀ ਮਕਾਨ ਨੇ ਜੇ ਤੁਸੀਂ ਪਹਿਲਾਂ ਬੁੱਕ ਕਰਾਉਣਾ ਚਾਹੁੰਦੇ ਹੋ, ਫ੍ਰੀ ਹੋਲਡ ਟਾਊਨ ਸਟਾਰਟ ਹੋ ਰਹੇ ਨੇ 6 ਲੱਖ ਤੋਂ, ਡੀ ਅਟੈਚ ਡਬਲ ਕਾਰਗਜ ਸਟਾਰਟ ਹੋ ਰਹੇ ਨੇ 9 ਲੱਖ ਤੋਂ, ਅੱਜ ਸਿਰਫ ਤੇ ਸਿਰਫ ਵੀ ਆਈ ਪੀ ਈਵੈਂਟ ਹੈ ਜਿਹਦੇ ਵਿੱਚ ਸਿਰਫ ਤੇ ਸਿਰਫ ਰੈਲਟਾ ਨੂੰ ਐਕਸੈਸ ਹੈ, ਤੇ ਸਾਡਾ ਕੋਈ ਵੀ ਸੋਤਾ 2028-29 ਦੀ ਕਲੋਜਿੰਗ ਦੇ ਲਈ ਆਪਣੇ ਮਕਾਨ ਬੁੱਕ ਕਰਾਉਣਾ ਚਾਹੁੰਦਾ ਹੋਵੇ, ਸਾਡੇ ਨਾਲ ਗੱਲਬਾਤ ਕਰ ਲਵੇ, 10% ਡਿਪੋਜ਼ਿਟ 210 ਦਿਨਾਂ ਦੇ ਵਿੱਚ ਦੇਣਾ ਆ, ਨੰਬਰ ਸਾਡਾ 1-1-416-265-22 416-265-22 ਪ੍ਰਾਈਜ਼ ਲਈ ਸਾਡੇ ਕੋਲ ਆ ਜਾਣੀ ਹੈ, ਕੱਲ ਵਾਲੇ ਪ੍ਰੋਗਰਾਮ ਦੇ ਵਿੱਚ ਪ੍ਰਾਈਜ਼ ਵੀ ਲਾਂਚ ਕਰਾਂਗੇ, ਨੰਬਰ 1-1-416-265-22 416-265-2222 ਥੈਂਕ ਯੂ ਮਾਦੇ ਭਾਜੀ,
0: ਥੈਂਕ ਯੂ ਸਰ. ਆਲ ਰਾਈਟ ਲਓ ਜੀ, ਕਟਾਰੀਆ ਟੂਰ ਐਂਡ ਟਰੈਵਲ ਵੱਲੋਂ ਨਵੀਂ ਲਿਸਟ ਆ ਚੁੱਕੀ ਹੈ, ਟੋਰਾਂਟੋ ਦਿੱਲੀ 9-49 ਦੀ, ਟੋਰਾਂਟੋ ਅੰਮ੍ਰਿਤਸਰ ਜਿਹੜੀ ਹੈ 12-85 ਦੀ, ਟੋਰਾਂਟੋ ਅੰਮ੍ਰਿਤਸਰ ਰਿਟਰਨ ਆ ਜਿਹੜੀ 2200, ਟੋਰਾਂਟੋ ਦਿੱਲੀ ਦੀ ਰਿਟਰਨ 1550, ਟੋਰਾਂਟੋ ਕਰਾਚੀ ਦੇ ਜਿਹੜੇ ਫੇਅਰ ਨੇ ਇੱਕ ਪਾਸੇ ਦੇ 1200, ਟੋਰਾਂਟੋ ਇਸਲਾਮਾਬਾਦ 1240, ਅਤੇ ਜਿਹੜੇ ਪਾਕਿਸਤਾਨ ਦੇ ਰਿਟਰਨ ਫੇਅਰ ਨੇ ਟੋਰਾਂਟੋ ਕਰਾਚੀ 1900, ਟੋਰਾਂਟੋ ਇਸਲਾਮਾਬਾਦ 2200, ਡੋਮਿਨਿਕਨ ਰਿਪਬਲਿਕ ਆਲ ਇਨਕਲੂਸਿਵ ਜਾਣਾ ਹੈ 1199, ਮੈਕਸੀਕੋ ਆਲ ਇਨਕਲੂਸਿਵ 1075, ਨੰਬਰ ਨੋਟ ਕਰ ਲਓ ਜੀ 9056781200 ਇਹਨਾਂ ਦਾ ਨੰਬਰ ਹੈ.
7: ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
8: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ.
7: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
7: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼. ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ, ਕਾਲ 647-581-9999. ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ.
10: 32-55-80 ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ, 32-98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ.
11: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowway Drive ਨੀਅਰ ਚਿੰਗੂਜ਼ੀ, ਕਾਲ 905-450-2828, 905-450-2828.

0: CFRC.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
1: This is Vatno Dur Radio.

ਸ਼ਿਕਾਲ ਜੀ, ਵੈਲਕਮ ਟੂ ਵਤਨੋ ਦੂਰ। ਔਰ ਉਮੀਦ ਕਰਦੇ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਭਾਵੇਂ ਗੱਡੀਆਂ ਚੋਂ, ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ। ਸੋ ਉਮੀਦ ਕਰਾਂਗੇ ਕਿ ਸਾਰੇ ਵਧੀਆ ਹੋਣਗੇ, ਸਾਰਿਆਂ ਦਾ ਦਿਨ ਜਿਹੜਾ ਹੈ ਜੀ ਵਧੀਆ ਚੜਿਆ ਹੋਊਗਾ। ਔਰ ਟਿਊਸਡੇ ਦਾ ਜਿਹੜਾ ਜੀ ਦਿਨ ਆ, ਤਰੀਕ ਜਿਹੜੀ ਆ ਜੀ, ਅੱਜ 15 ਹੋ ਚੁੱਕੀ ਆ। ਔਰ ਵੈਦਰ ਦੇ ਵਿੱਚ ਵੀ ਕਾਫੀ ਜਿਹੜਾ ਜੀ ਅਪਡੇਟ ਆ ਰਿਹਾ, ਔਰ ਹੌਲੀ ਹੌਲੀ ਜਿਹੜੀ ਆ ਜੀ ਆਪਾਂ ਠੰਡ ਦੇ ਵਿੱਚ ਪੈਰ ਰੱਖ ਰਹੇ ਹਾਂ। ਸੋ ਸਾਰੇ ਆਪਣੀ ਸਿਹਤਾਂ ਦਾ ਜਿਹੜਾ ਜੀ ਧਿਆਨ ਰੱਖੋ, ਕਿਉਂਕਿ ਸਪੈਸ਼ਲੀ ਜਦੋਂ ਵੈਦਰ ਚੇਂਜ ਹੁੰਦਾ ਹੈ ਅਚਾਨਕ ਹੀ ਕਾਫੀ ਜਿਹੜਾ ਜੀ ਵਾਇਰਲ ਹੋਰ ਵੀ ਕਾਫੀ ਸਾਰੀਆਂ ਜਿਹੜੀਆਂ ਜੀ ਚੀਜ਼ਾਂ ਨਾਲ ਲੈ ਕੇ ਆਉਂਦਾ ਆ। ਸੋ ਆਪਣਾ ਤੇ ਆਪਣੇ ਬੱਚਿਆਂ ਦਾ ਬਿਲਕੁਲ ਤੁਸੀਂ ਪੂਰਾ ਧਿਆਨ ਰੱਖਣਾ। ਔਰ ਵੈਦਰ ਰਿਪੋਰਟ ਸਾਂਝੀ ਕਰ ਦਈਏ ਤੇ ਅੱਜ ਦਾ ਵੈਦਰ ਹੈਗਾ 20 ਡਿਗਰੀ, ਸ਼ਾਮ ਨੂੰ 21 ਡਿਗਰੀ ਤੇ ਓਵਰ ਨਾਈਟ ਹੈਗਾ ਜੀ 19 ਡਿਗਰੀ। ਹਵਾ ਦੀ ਸਪੀਡ 19 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇ ਏਅਰ ਕੁਆਲਿਟੀ ਇੰਡੈਕਸ ਹੈਗਾ ਜੀ ਜੋ ਦਿੱਤੇ ਕਿ ਅੱਜ ਜਿਹੜਾ ਜੀ ਦਿਨ ਚੜਿਆ ਸੀ 6:58 AM ਤੇ ਦਿਨ ਜਿਹੜਾ ਜੀ ਢਲ ਜਾਣਾ ਹੈ ਆਲਮੋਸਟ 7:30 ਵਜੇ। ਸੋ ਇਹ ਸੀਗੀ ਅੱਜ ਦੀ ਖੁਸ਼ਕ ਵੈਦਰ ਰਿਪੋਰਟ। ਔਰ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਅਸੀਂ ਢਿੱਲੋ ਵੀਡੀਓ ਤੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ, ਨਾਲ ਦੀ ਨਾਲ ਸਮੋਸਾ ਐਂਡ ਸਵੀਟ ਫੈਕਟਰੀ ਦਾ ਪੂਰਾ ਪੂਰਾ ਸਹਿਯੋਗ ਹੈ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਇੰਸ਼ੋਰੈਂਸ ਫੋਰ ਯੂ ਦੀ ਟੀਮ ਤੋਂ ਮੋਨਾ ਮਹਿੰਗੀ ਜੀ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਸਪਾਂਸਰ ਕੀਤਾ। ਬਹੁਤ ਜਲਦੀ ਸਟੂਡੀਓ ਵਿੱਚ ਮੋਨਾ ਜੀ ਆਉਣਗੇ ਤੇ ਆਪਾਂ ਉਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਕਰਾਂਗੇ। ਪ੍ਰੋਗਰਾਮ ਨੂੰ ਸਿੰਗਾਪੁਰ ਜਵੈਲਰ ਨੇ ਵੀ ਸਹਿਯੋਗ ਦਿੱਤਾ ਹੈਗਾ। 70% ਆਫ ਜਿਹੜਾ ਜੀ ਇਸ ਟਾਈਮ ਡਾਇਮੰਡ ਦੀ ਜਵੈਲਰੀ ਤੇ ਉਹਨਾਂ ਦੇ ਲੱਗਾ ਹੋਇਆ ਹੈ। ਕੋਈ ਵੀ ਗੱਲਬਾਤ ਕਰਨੀ ਹੋਵੇ ਉਹਨਾਂ ਦਾ ਨੰਬਰ 905-612-1500 ਤੇ ਹੋ ਸਕਦੀ ਹੈ। ਔਰ ਪ੍ਰੋਗਰਾਮ ਦੇ ਹਿੱਸੇ ਨੂੰ ਟੈਲੀਟਾਈਮ ਇਲੈਕਟ੍ਰੋਨਿਕ ਦੇ ਸਹਿਯੋਗ ਨਾਲ ਵੀ ਤੁਹਾਡੇ ਤੱਕ ਅਸੀਂ ਪੇਸ਼ ਕੀਤਾ। ਟੀਵੀ ਅਪਲਾਈਂਸ ਫਰਨੀਚਰ ਮੈਟਰਸ ਕਿਸੇ ਤਰੀਕੇ ਦੇ ਵੀ ਕਰਨੀ ਹੋਵੇ ਖਰੀਦਦਾਰੀ ਤੇ ਤੁਸੀਂ ਬਿਲਕੁਲ ਟੈਲੀਟਾਈਮ ਇਲੈਕਟ੍ਰੋਨਿਕਸ ਪਹੁੰਚ ਸਕਦੇ ਹੋ। ਇਹਨਾਂ ਦਾ ਨੰਬਰ 4168412156 ਤੇ ਗੱਲਬਾਤ ਹੋ ਸਕਦੀ ਹੈ। ਔਰ ਕੀਆ 427 QW ਦੇ ਸਹਿਯੋਗ ਨਾਲ ਵੀ ਪ੍ਰੋਗਰਾਮ ਨੂੰ ਤੁਹਾਡੇ ਤੱਕ ਜਿਹੜਾ ਜੀ ਪੇਸ਼ ਕੀਤਾ ਆ। ਔਰ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ, ਕਿਉਂਕਿ ਅੱਜ ਟਿਊਜ਼ਡੇ ਦੇ ਨਾ ਤਾਂ ਆਪਾਂ ਅੱਜ ਇਹਨਾਂ ਦੇ ਨਾਲ ਵੀ ਮੋਰਗੇਜ ਸੰਬੰਧਿਤ ਨਾਲ ਗੱਲਬਾਤ ਕਰਾਂਗੇ ਕਿ ਕੀ ਕਿਸ ਤਰੀਕੇ ਨਾਲ ਇਹ ਤੁਹਾਡੀ ਜਿਹੜੀ ਜੀ ਮਦਦ ਕਰ ਸਕਦੇ ਨੇ। ਪ੍ਰੋਗਰਾਮ ਨੂੰ ਪੇਸ਼ ਤੁਹਾਡੇ ਤੱਕ ਅਸੀਂ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ। ਸਪੈਕਸ ਐਕਸਪ੍ਰੈਸ ਭਾਵੇਂ ਤੁਸੀਂ ਆਪਣਾ ਰੂਟੀਨ ਆਈ ਚੈੱਕਅਪ ਅੱਖਾਂ ਦਾ ਕਰਾਉਣਾ ਆ ਜਾਂ ਬੱਚਿਆਂ ਦਾ ਕਿਸੇ ਤਰੀਕੇ ਦੀ ਵੀ ਅੱਖਾਂ ਦੇ ਵਿੱਚ ਕੋਈ ਵੀ ਦਿੱਕਤ ਆ ਰਹੀ ਹੈ ਤੇ ਤੁਸੀਂ ਬਿਲਕੁਲ ਸਪੈਕਸ ਐਕਸਪ੍ਰੈਸ ਦੇ ਨਾਲ ਗੱਲਬਾਤ ਕਰ ਸਕਦੇ ਆ 9054600888 ਤੇ। ਔਰ ਅੱਜ ਦਾ ਪ੍ਰੋਗਰਾਮ ਏਮਸ ਇਮੀਗ੍ਰੇਸ਼ਨ ਦੇ ਸਹਿਯੋਗ ਨਾਲ ਵੀ ਤੁਹਾਡੇ ਤੱਕ ਅਸੀਂ ਪੇਸ਼ ਕੀਤਾ ਆ। ਏਮਸ ਇਮੀਗ੍ਰੇਸ਼ਨ ਜਿੱਥੇ ਕਿ ਤੁਸੀਂ ਇਮੀਗ੍ਰੇਸ਼ਨ ਦੀਆਂ ਸਰਵਿਸਿਜ਼ ਲੈ ਸਕਦੇ ਆ, ਭਾਵੇਂ ਤੁਸੀਂ ਸਪਾਊਸਲ ਐਪਲੀਕੇਸ਼ਨ ਕਰਵਾਉਣੀ ਆ, ਚਾਹੇ ਤੁਸੀਂ ਪ੍ਰੀਵੀਅਸਲੀ ਤੁਹਾਡੀ ਸਪਾਊਸ ਐਪਲੀਕੇਸ਼ਨ ਰਿਜੈਕਟ ਹੋ ਚੁੱਕੀ ਆ ਕਿਸੇ ਕਾਰਨ ਕਰਕੇ, ਤੁਹਾਡੇ ਕੋਈ ਵੀ ਤੁਸੀਂ ਵਿਜ਼ਟਰ ਵੀਜ਼ਾ ਜਾਂ ਕੋਈ PR ਰਿਲੇਟਡ ਕਰਨੀ ਹੋਵੇ ਗੱਲਬਾਤ, ਤੇ ਨਾਮ ਹੈਗਾ ਜੀ ਏਮਸ ਇਮੀਗ੍ਰੇਸ਼ਨ, ਤੁਸੀਂ ਉਹਨਾਂ ਨੂੰ ਚੇਤੇ ਕਰ ਲੈਣਾ ਤੇ ਫੋਨ ਘੁਮਾਉਣਾ ਆ 905-6 9000 905-6 9000 ਤੇ ਉਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਔਰ ਪ੍ਰੋਗਰਾਮ ਨੂੰ ਅਗਾਹ ਕਰਦੇ ਆ ਇੱਕ ਪਿਆਰੇ ਜਿਹੇ ਗੀਤ ਦੇ ਨਾਲ ਤੇ ਉਹਦੇ ਬਾਅਦ ਅਗਲੀ ਗੱਲਬਾਤ ਕਰਦੇ ਆ।

0: ਬਿਲਕੁਲ ਜੀ, ਬਹੁਤ ਹੀ ਪਿਆਰਾ ਤੁਸੀਂ ਇਹ ਗੀਤ ਜਿਹੜਾ ਜੀ ਰਾਜਵੀਰ ਜਵੰਦਾ ਜੀ ਦੀ ਆਵਾਜ਼ ਦੇ ਵਿੱਚ ਸੁਣ ਕੇ ਹਟੇ ਹਾਂ। ਔਰ ਕੋਈ ਹੋਰ ਗੀਤ ਸੰਗੀਤ ਜਾਂ ਕੋਈ ਗੱਲਬਾਤ ਕਰਨੀ ਹੋਵੇ ਤਾਂ ਸਾਡੇ ਸਟੂਡੀਓ ਦਾ ਨੰਬਰ ਹੈ 9057990999 ਤੇ ਗੱਲਬਾਤ ਹੋ ਸਕਦੀ ਹੈ। ਔਰ ਸਟੂਡੀਓ ਦੇ ਵਿੱਚ ਮੋਨਾ ਜੀ ਵੀ ਪਹੁੰਚ ਚੁੱਕੇ ਨੇ ਤਾਂ ਆਪਾਂ ਬਹੁਤ ਜਲਦੀ ਉਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਕਰਦੇ ਹਾਂ। ਔਰ ਦੱਸ ਦੇ ਕਿ ਪ੍ਰੋਗਰਾਮ ਦੇ ਇਹ ਹਿੱਸੇ ਨੂੰ ਅਸੀਂ ਅੰਜਮ ਕੁਰੇਸ਼ੀ ਜੀ ਦੇ ਸਹਿਯੋਗ ਨਾਲ ਵੀ ਤੁਹਾਡੇ ਤੱਕ ਪੇਸ਼ ਕੀਤਾ। ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਤੁਹਾਡਾ ਪੂਰਾ ਸਾਥ ਦਿੰਦੇ ਆ। ਕਲੇਮ ਪ੍ਰੋਸੈਸ ਕਰਾਉਣਾ ਜਾਂ ਤੁਸੀਂ ਹਿਟ ਐਂਡ ਰਨ ਹੋ ਚੁੱਕਿਆ ਆ ਜਾਂ ਕੋਈ ਤੁਹਾਡੀ ਇੰਜਰੀ ਆ ਤੇ ਬਿਲਕੁਲ ਤੁਸੀਂ ਅੰਜਮ ਕੁਰੇਸ਼ੀ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ ਜਿਹੜਾ ਤੁਹਾਡੀ ਪੂਰੀ ਮਦਦ ਕਰਨਗੇ। ਇਹਨਾਂ ਦਾ ਨੰਬਰ 4165700157 ਤੇ ਗੱਲਬਾਤ ਹੋ ਸਕਦੀ ਹੈ। ਔਰ ਮੋਨਾ ਜੀ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਕਿਰਨ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ ਜੀ।
0: ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਐਂਡ ਗੁੱਡ ਆਫਟਰਨੂਨ। ਹੋਰ ਕੀ ਹਾਲ ਚਾਲ ਹੈ ਮੋਨਾ ਜੀ?
1: ਬਹੁਤ ਵਧੀਆ
0: ਜੀ, ਬਿਲਕੁਲ ਵਧੀਆ ਹੀ ਹੋਣਾ ਚਾਹੀਦਾ ਆ। ਔਰ ਕੱਲ ਆਪਾਂ ਹਨਾ ਸੁਖੀ ਜੀ ਤੇ ਆਪਾਂ ਇਵੈਂਟ ਸੀ, ਜਾਗੋ ਸੀ, ਆਪਾਂ ਉੱਥੇ ਮਿਲੇ ਸੀ ਆਪਾਂ ਸਾਰੇ ਨੇ, ਹਨਾ ਵਧੀਆ ਲੱਗਦਾ ਮੋਨਾ ਜੀ ਜਦੋਂ ਹਨਾ ਆਪਾਂ ਇੱਥੇ ਆਫਿਸ ਦੇ ਵਿੱਚ ਕੰਮ ਕਰਦੇ ਹਾਂ ਐਂਡ ਦੈਨ ਆਪਾਂ ਸਾਰੇ ਐਜ਼ ਅ ਫੈਮਿਲੀ ਇਵੈਂਟਸ ਤੇ ਇਕੱਠੇ ਹੁੰਦੇ ਹਾਂ, ਸੋ ਜਸਟ ਫੈਲਟ ਸੋ ਗੁੱਡ। ਤੇ ਔਰ ਅੱਜ ਕਿਹੜੀ ਚੀਜ਼ ਤੇ ਗੱਲਬਾਤ ਕਰਨੀ ਹੈ ਮੋਨਾ ਜੀ?
1: ਮੈਂ ਕਹਿਣ ਲੱਗੀ ਸੀਗੀ ਕਿ ਪਹਿਲਾਂ ਤਾਂ ਵੈਸੇ ਤਾਂ ਆਫੀਸ਼ੀਅਲੀ ਉਹਨਾਂ ਨੂੰ ਬਾਅਦ ਵੀ ਦੇਵਾਂਗੇ ਔਨ ਏਅਰ ਮੁਬਾਰਕਾਂ, ਬਿਲਕੁਲ ਤਲਵਿੰਦਰ ਜੀ ਨੂੰ ਤੇ ਸੁਖੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਬੇਟੀ ਦੀ ਵੈਡਿੰਗ ਦੀਆਂ। ਸੋ ਗੋਡ ਬਲੈਸ ਨਿਊਲੀ ਮੈਰਿਡ ਕਪਲ ਐਸ ਵੈਲ। ਤੇ ਸੋ ਇਸ ਕਰਕੇ ਬਹੁਤ ਹੀ ਡੈਫੀਨੇਟਲੀ ਜਿਵੇਂ ਤੁਸੀਂ ਕਿਹਾ ਕਿ ਬਹੁਤ ਵਧੀਆ ਲੱਗਦਾ ਹੁੰਦਾ ਜਦੋਂ ਆਪਾਂ ਫੈਮਿਲੀਜ਼ ਐਸ ਅ ਫੈਮਿਲੀ ਗੈਟ ਟੁਗੈਦਰ ਹੁੰਦੇ ਹੈਗੇ ਆ, ਇਕੱਠੇ ਖੁਸ਼ੀਆਂ ਮਨਾਉਂਦੇ ਆ, ਇਕੱਠੇ ਸ਼ੇਅਰ ਕਰਦੇ ਹੈਗੇ ਆ ਸੁੱਖ ਦੁੱਖ। ਸੋ ਇਸੇ ਤਰੀਕੇ ਦੇ ਨਾਲ ਜਦੋਂ ਬੈਕ ਟੂ ਦਾ ਪੁਆਇੰਟ ਕੀ ਜੇ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹੈਗੇ ਆ, ਡੈਫੀਨੇਟਲੀ ਇੰਸ਼ੋਰੈਂਸ ਦੀ ਜਦੋਂ ਗੱਲ ਕਰਦੇ ਆ ਕਿਰਨ, ਬਹੁਤ ਵਾਰ ਸਾਨੂੰ ਕੰਸਰਨ ਆਉਂਦੇ ਨੇ ਕਿ ਕਿਹੜੀ ਇੰਸ਼ੋਰੈਂਸ ਕਰਵਾਈਏ ਕਿਹੜੀ ਨਾ ਕਰਵਾਈਏ। ਕਾਫੀ ਵਾਰ ਇੱਦਾਂ ਦੀ ਸਿਚੁਏਸ਼ਨ ਹੁੰਦੀਆਂ ਨੇ ਕਿ ਕਲਾਇੰਟਸ ਨੂੰ ਹੁੰਦਾ ਹੈਗਾ ਕਿ ਸਾਡਾ ਬਜਟ ਇੰਨਾ ਕੁ ਹੈਗਾ, ਕਿਹੜੀ ਇੰਸ਼ੋਰੈਂਸ ਅਸੀਂ ਛੱਡ ਸਕਦੇ ਹਾਂ, ਕਿ ਅਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹਜੇ ਰਹਿਣ ਦੇ, ਇਕੱਲੀ ਲਾਈਫ ਇੰਸ਼ੋਰੈਂਸ ਕਰਵਾ ਲਈਏ ਜਾਂ ਫਿਰ ਅਸੀਂ ਲਾਈਫ ਇੰਸ਼ੋਰੈਂਸ ਨਾ ਕਰਾ ਕੇ ਇਕੱਲੀ ਕ੍ਰਿਟੀਕਲ ਇਲਨੈਸ ਕਰਵਾਈਏ। ਸੋ ਉਸ ਟਾਈਮ ਤੇ ਮੈਂ ਜ਼ਰੂਰ ਇਸ ਚੀਜ਼ ਦੇ ਬਾਰੇ ਧਿਆਨ ਦਿੰਦੀ ਹੈਗੀ ਹਾਂ ਕਿ ਮੇਕ ਸ਼ੋਰ ਕਰੋ ਕਿ ਤੁਹਾਡੇ ਕੋਲ ਦੋਨੋਂ ਕਵਰੇਜਿਸ ਹੋਣੀਆਂ ਚਾਹੀਦੀਆਂ। ਹਾਂ, ਇਹ ਜ਼ਰੂਰ ਹੋ ਸਕਦਾ ਹੈਗਾ ਕਿ ਡੈਫੀਨੇਟਲੀ ਮੇ ਬੀ ਹੋ ਸਕਦਾ ਕਿ ਨੀਡ ਜਿਹੜੀ ਹੈਗੀ ਆ ਤੁਹਾਡੀ ਰਿਕੁਆਇਰਮੈਂਟਸ ਜਿਹੜੀਆਂ ਹੈਗੀਆਂ ਮੇ ਬੀ ਲਾਈਫ ਇੰਸ਼ੋਰੈਂਸ ਦੇ ਲਈ ਕੋਈ 7 ਲੱਖ ਦੀ ਹੈ, ਕੋਈ 8 ਲੱਖ ਦੀ ਹੈ, ਉਸ ਦੇ ਵਿੱਚ ਆਪਾਂ ਥੋੜਾ ਬਹੁਤ ਜ਼ਰੂਰ ਅਜੇ ਹੋ ਸਕਦਾ ਕਿ ਬਜਟ ਨਹੀਂ ਅਲਾਓ ਕਰ ਰਿਹਾ, ਉਹਨੂੰ ਘਟਾ ਸਕਦੇ ਹਾਂ, ਪਰ ਐਟਲੀਸਟ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਕਿ ਤੁਹਾਡੇ ਕੋਲ ਦੋਨੋਂ ਕਵਰੇਜਿਸ ਜ਼ਰੂਰ ਹੋਣੀਆਂ ਚਾਹੀਦੀਆਂ। ਐਂਡ ਕਾਫੀ ਵਾਰ ਇਹ ਵੀ ਕੰਸਰਨ ਹੁੰਦਾ ਕਿ ਜਦੋਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਦੀ ਗੱਲ ਕਰਦੇ ਹਾਂ ਕਿ ਹਾਂਜੀ ਸਿਰਫ ਮਨੀ ਬੈਕ ਪਲਾਨਸ ਦੀ ਹੀ ਗੱਲ ਕਰਨੀ ਹੈ। ਸੋ ਮੇਕ ਸ਼ੋਰ ਕਰੋ ਕਿ ਜਿਹੜੀ ਵੀ ਪਾਲਿਸੀ ਆਪਾਂ ਕਰਵਾਉਂਦੇ ਹਾਂ ਤੁਹਾਡੇ ਬਜਟ ਦੇ ਹਿਸਾਬ ਦੇ ਨਾਲ ਹੋਵੇ। ਇਹ ਨਾ ਹੋਵੇ ਕਿ ਅਸੀਂ ਅੱਜ ਸੋਚੀਏ ਕਿ ਅਸੀਂ ਤਾਂ ਮਨੀ ਬੈਕ ਪਾਲਿਸੀ ਹੀ ਕਰਵਾਉਣੀ ਹੈ, ਲਾਈਫ ਇੰਸ਼ੋਰੈਂਸ ਮਨੀ ਬੈਕ ਚ ਹੀ ਚਲੇ ਗਏ, ਪਰ ਕ੍ਰਿਟੀਕਲ ਇਲਨੈਸ ਨੂੰ ਇਗਨੋਰ ਕਰ ਦਿੱਤਾ। ਐਂਡ ਜੇ ਹੁਣ 1-2 ਸਾਲ ਬਾਅਦ ਰੱਬ ਨਾ ਕਰੇ ਕੋਈ ਏਦਾਂ ਦੀ ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੋ ਜਾਂਦੀ ਹੈ, ਤਾਂ ਉਸ ਟਾਈਮ ਤੇ ਕ੍ਰਿਟੀਕਲ ਇਲਨੈਸ ਹੀ ਕੰਮ ਆਉਣੀ ਸੀਗੀ। ਚਾਹੇ ਕ੍ਰਿਟੀਕਲ ਇਲਨੈਸ ਤੁਸੀਂ ਨਾਲ ਟਰਮ ਇੰਸ਼ੋਰੈਂਸ ਲੈ ਸਕਦੇ ਹੁੰਦੇ ਹੋ, ਪਰ ਮੇਕ ਸ਼ੋਰ ਕਰੋ ਕਿ ਕਵਰੇਜਿਸ ਜ਼ਰੂਰ ਹੋਣ ਤਾਂ ਕਿ ਕੱਲ ਨੂੰ ਜੇ ਸਾਨੂੰ ਕਿਸੇ ਵੀ ਪਾਸੇ ਜ਼ਰੂਰਤ ਪੈਂਦੀ ਹੈ, ਕਿਉਂਕਿ ਯੂ ਨੈਵਰ ਨੋ ਕਿ ਹਸਬੈਂਡ ਐਂਡ ਵਾਈਫ ਜੇ ਦੋਨਾਂ ਦੀ ਪਾਲਿਸੀ ਕਰਵਾਈ ਹੈ ਜੇ ਕਿਸੇ ਨੂੰ ਕੁਛ ਹੋਣਾ ਜਾਂ ਨਹੀਂ ਵੀ ਹੋਣਾ, ਐਵਰੀਥਿੰਗ ਗੋਸ ਵੈਲ। ਸੋ ਉਹੀ ਚੀਜ਼ ਆ ਜਾਂਦੀ ਹੈ ਕਿ ਸਾਡੇ ਕੋਲ ਕਵਰੇਜ ਜ਼ਰੂਰ ਹੋਣੀ ਚਾਹੀਦੀ ਹੈ, ਚਾਹੇ ਉਹ ਮਨੀ ਬੈਕ ਵਾਲੀ ਹੈ ਵਿਦਆਊਟ ਮਨੀ ਬੈਕ ਹੈ, ਐਟਲੀਸਟ ਪ੍ਰੋਟੈਕਟ ਕਰਨ ਜੋਗੀ ਕਵਰੇਜ ਸਾਡੇ ਕੋਲ ਜ਼ਰੂਰ ਹੋਵੇ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਕੰਸਰਨ ਹੈ ਕਿਸੇ ਤਰ੍ਹਾਂ ਦੀਆਂ ਪਾਲਿਸੀਜ਼ ਆਲਰੇਡੀ ਚੱਲ ਰਹੀਆਂ ਨੇ, ਕਾਫੀ ਵਾਰ ਮੈਂ ਦੇਖਦੀ ਹਾਂ ਕਿ ਕ੍ਰਿਟੀਕਲ ਇਲਨੈਸ ਕੋਈ 10 ਸਾਲ ਦੀ ਟਰਮ ਕਰਵਾਈ ਸੀ, ਕੋਈ 20 ਸਾਲ ਦੀ ਕਰਵਾਈ ਸੀ, ਉਹਨੂੰ ਇਸੇ ਤਰੀਕੇ ਦੇ ਨਾਲ ਐਕਸਪਾਇਰ ਨਾ ਹੋਣ ਦਿਓ। ਜੇ ਉਹਨੇ 6 ਸਾਲ 6 ਮਹੀਨਿਆਂ ਦੇ ਵਿੱਚ ਤੁਹਾਡੀ ਪਾਲਿਸੀ ਨੇ ਐਕਸਪਾਇਰ ਹੋਣਾ ਹੈ, ਮੇਕ ਸ਼ੋਰ ਕਰੋ ਸਾਡੇ ਨਾਲ ਜ਼ਰੂਰ ਰਿਵਿਊ ਕਰੋ ਤਾਂ ਕਿ ਤੁਹਾਨੂੰ ਡਿਫਰੈਂਟ ਆਪਸ਼ਨਸ ਉਹਦੇ ਵਿੱਚ ਕਿੰਨੀਆਂ ਪ੍ਰੋਵੀਜ਼ਨਸ ਹੁੰਦੀਆਂ ਕੀ ਐਕਸਪਲੋਰ ਕਰ ਸਕਦੇ ਹੋ, ਉਹ ਸਾਰੀਆਂ ਤੁਹਾਡੇ ਨਾਲ ਡਿਸਕਸ ਕਰ ਸਕੀਏ। ਕੋਈ ਵੀ ਡਿਟੇਲ ਚਾਹੀਦੀ ਹੈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ। 416-509-1509-416-509-1509।
0: ਬਿਲਕੁਲ ਜੀ, ਮੋਨਾ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ 416-509-1509 ਤੇ। ਜੇ ਕਿਸੇ ਨੇ ਡਰਾਈਵ ਕਰ ਰਿਹਾ ਨੰਬਰ ਨਹੀਂ ਲਿਖ ਪਾਏ ਤਾਂ ਤੁਹਾਡੇ ਤੋਂ ਤੁਸੀਂ ਬਾਅਦ ਚ ਕਾਲ ਕਰਕੇ ਵੀ ਜਿਹੜਾ ਜੀ ਲੈ ਸਕਦੇ। ਸਾਡੇ ਸਟੂਡੀਓ ਦਾ ਨੰਬਰ 9057990999 ਤੇ, ਤੁਸੀਂ ਐਨੀ ਟਾਈਮ ਸਾਡੇ ਤੋਂ ਵੀ ਮੋਨਾ ਜੀ ਦਾ ਨੰਬਰ ਲੈ ਸਕਦੇ ਹਾਂ। ਔਰ ਜਿੱਥੇ ਕਿ ਅਸੀਂ ਹੁਣ ਇੰਸ਼ੋਰੈਂਸ ਦੀ ਗੱਲਬਾਤ ਕਰਕੇ ਹਟੇ ਹਾਂ, ਹੁਣ ਆਪਾਂ ਗੱਲਬਾਤ ਜਿਹੜੀ ਜੀ ਕਰਦੇ ਹਾਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ। ਬਿਲਕੁਲ ਪ੍ਰਾਈਮ ਇੰਟਰਨੈਸ਼ਨਲ ਕਾਲਜ ਤੇ ਜਿਹੜਾ ਜੀ ਸਪਟੰਬਰ 19 ਤੱਕ ਓਪਨ ਹਾਊਸ ਲੱਗਿਆ ਫਾਰ ਐਜੂਕੇਸ਼ਨ, ਜਿੱਥੇ ਕਿ ਜੇ ਤੁਸੀਂ ਇਹਨਾਂ ਦੇ ਨਾਲ ਇਨਰੋਲ ਕਰਦੇ ਆ PSW ਦਾ ਕੋਈ ਕੋਰਸ ਜਾਂ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਜਾਂ ਕੋਈ ਅਕਾਊਂਟਿੰਗ ਦਾ ਜਾਂ ਟੈਕਸ ਐਂਡ ਪੇਰੋਲ ਦਾ ਕੋਰਸ ਕਰਦੇ ਆ, 24 to 25 ਵੀਕ ਦਾ ਇਹ ਕੋਰਸ ਆ, ਤੇ ਨਾਲ ਦੀ ਨਾਲ ਤੁਹਾਨੂੰ ਜਿਹੜਾ ਜੀ ਪਰ ਸਮੈਸਟਰ ਕਾਫੀ ਫੀਸ ਜਿਹੜੀ ਜੀ ਆਫ ਮਿਲੂਗੀ, ਨਾਲ ਪਹਿਲੀ ਵਾਰੀ ਇਨਰੋਲ ਕਰਨ ਤੇ ਲੈਪਟਾਪ ਜਾਂ ਆਈਪੈਡ ਤੁਹਾਨੂੰ ਬਿਲਕੁਲ ਇਹਨਾਂ ਨੇ ਜਿਹੜੇ ਵੱਲੋਂ ਗਿਫਟ ਦਿੱਤਾ ਜਾਣਾ ਹੈ। ਸੋ ਗੱਲਬਾਤ ਹੋ ਸਕਦੀ ਹੈ ਪ੍ਰਾਈਮ ਇੰਟਰਨੈਸ਼ਨਲ ਕਾਲਜ, ਇਹਨਾਂ ਦਾ ਨੰਬਰ 6474991009 ਤੇ ਗੱਲਬਾਤ ਹੋ ਸਕਦੀ ਹੈ, 6474991009 ਤੇ ਤੁਸੀਂ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਸਕਦੇ ਆ। ਔਰ ਸਾਡੀ ਲਾਈਨ ਜਲੰਧਰ ਸਟੂਡੀਓ ਮਨਪ੍ਰੀਤ ਜੀ ਦੇ ਨਾਲ ਵੀ ਜੁੜ ਚੁੱਕੀ ਹੈ, ਸੋ ਆਪਾਂ ਉਹਨਾਂ ਦੇ ਨਾਲ ਵੀ ਥੋੜੀ ਜਿਹੀ ਗੱਲਬਾਤ ਕਰਦੇ ਹਾਂ ਖਬਰਾਂ ਤੇ। ਸਤਿ ਸ੍ਰੀ ਅਕਾਲ ਮਨਪ੍ਰੀਤ ਜੀ।
2: ਸਤਿ ਸ੍ਰੀ ਅਕਾਲ ਕਿਰਨ ਜੀ, ਜੀ ਆਇਆਂ ਨੂੰ, ਤੁਹਾਨੂੰ ਵੀ ਤੇ ਸਾਡੇ ਲਿਸਨਰਸ ਨੂੰ ਵੀ।
0: ਬਿਲਕੁਲ ਅਮਨਪ੍ਰੀਤ ਜੀ, ਜੀ ਆਇਆਂ ਨੂੰ ਹੋਰ ਕੀ ਹਾਲ ਚਾਲ ਆ?
2: ਹਾਲ ਚਾਲ ਕਿਰਨ, ਵਧੀਆ ਠੀਕ ਠਾਕ। ਬੱਦਲ ਵਾਲੀ ਹੋਈ ਆ ਪਰ ਮੀਂਹ ਨਹੀਂ ਪਿਆ, ਮੌਸਮ ਕਾਫੀ ਠੰਡਾ ਹੈ। ਤੁਹਾਨੂੰ ਪਤਾ ਹੈ ਜਦੋਂ ਥੋੜੀ ਜਿਹੀ ਗਰਮੀ ਤੋਂ ਰਾਹਤ ਮਿਲੇ, ਮੌਸਮ ਠੰਡਾ ਹੋਵੇ ਤਾਂ ਹਾਲ ਚਾਲ ਹੋਰ ਵਧੀਆ ਹੋ ਜਾਂਦੇ ਨੇ। ਬਾਕੀ ਫੈਸਟੀਵਲ ਸੀਜ਼ਨ ਆ ਤੇ ਪੰਜਾਬ ਦੇ ਵਿੱਚ ਵੈਸੇ ਹੀ ਰੌਣਕਾਂ ਲੱਗੀਆਂ ਹੋਈਆਂ ਨੇ। ਜੇ ਤੁਸੀਂ ਬਾਹਰ ਨਿਕਲੋ ਤਾਂ ਤੁਹਾਨੂੰ ਤਾਂ ਰੌਣਕਾਂ ਮਿਲਦੀਆਂ ਨੇ, ਜੇ ਤੁਸੀਂ ਘਰੇ ਸੋਸ਼ਲ ਮੀਡੀਆ ਖੋਲ ਲਓ ਤਾਂ ਤੁਹਾਨੂੰ ਉੱਥੇ ਰੌਣਕਾਂ ਮਿਲਦੀਆਂ ਨੇ।
0: ਬਿਲਕੁਲ ਬਿਲਕੁਲ ਮਨਪ੍ਰੀਤ ਜੀ, ਬਟ ਉਹਦੇ ਤੋਂ ਪਹਿਲਾਂ ਇੱਕ ਖਬਰ ਪਹੁੰਚੀ ਆ ਕਿ 17 September ਨੂੰ ਜਿਹੜੇ ਜੀ ਸਕੂਲ ਬੰਦ ਰਹਿਣਗੇ, ਉਹ ਕਿਸ ਕਾਰਨ ਕਰਕੇ ਬੰਦ ਰਹਿਣੇ ਆ ਜੀ?
2: ਕਿਰਨ, ਇਸ ਸਾਲ ਨਾ ਵੈਸੇ ਸਪਤੰਬਰ ਮਹੀਨਾ ਜਿਹੜਾ ਸਟੂਡੈਂਟਸ ਦੇ ਲਈ ਲਗਾਤਾਰ ਹੀ ਫੈਸਟੀਵਲ ਵਾਲਾ ਹੀ ਰਿਹਾ, ਛੁੱਟੀਆਂ ਵਾਲਾ ਰਿਹਾ ਔਰ ਆਨੰਦ ਮਾਣਿਆ ਸਟੂਡੈਂਟਸ ਨੇ। ਜੂਨ ਜੁਲਾਈ ਵੈਸੇ ਛੁੱਟੀਆਂ ਹੁੰਦੀਆਂ, ਅਗਸਤ ਚ ਮਾੜਾ ਮੋਟਾ ਜਾਣਾ ਪਿਆ ਤੇ ਸਪਤੰਬਰ ਦੇ ਵਿੱਚ ਚੜ੍ਹਦੇ ਸਪਤੰਬਰ ਨਾਲ ਛੁੱਟੀਆਂ। ਔਰ ਦੂਸਰਾ ਵਿਸ਼ਕਰਮਾ ਪੂਜਾ ਦਾ ਜਿਹੜਾ ਫੈਸਟੀਵਲ ਆ ਉਹ ਨੇੜੇ ਬਿਲਕੁਲ ਹੀ ਆ ਰਿਹਾ ਤੇ ਇਸ ਹਫਤੇ ਦੇ ਵਿਚਕਾਰ ਹੀ ਉਹ ਪੈ ਰਿਹਾ, ਜਿਹਦੇ ਕਾਰਨ ਸਟੂਡੈਂਟਸ ਨੂੰ ਜਿਹੜੀਆਂ ਛੁੱਟੀਆਂ ਹੋਣਗੀਆਂ, ਵਿੱਚ ਸੈਟਰਡੇ ਸੰਡੇ ਵੀ ਆ ਜਾਣਾ ਆ। 17 September 2026 ਨੂੰ ਜਿਹੜੀ ਆ ਵਿਸ਼ਕਰਮਾ ਪੂਜਾ ਕਿਰਨ ਕੀਤੀ ਜਾਣੀ ਹੈ ਤੇ ਇਹਦੇ ਮੌਕੇ ਤੇ ਉੱਤਰ ਪ੍ਰਦੇਸ਼, ਝਾਰਖੰਡ ਦੇ ਸਰਕਾਰੀ ਸਕੂਲ ਜਿਹੜੇ ਬੰਦ ਰਹਿਣਗੇ, ਇਸ ਤੋਂ ਬਿਨਾਂ ਬਿਹਾਰ, ਅਸਾਮ, ਗੁਜਰਾਤ ਦੇ ਕੁੱਝ ਹਿੱਸਿਆਂ 'ਚ ਵੀ ਸਥਾਨਕ ਸਥਿਤੀ ਦਾ ਐਲਾਨ ਕੀਤਾ ਗਿਆ ਆ ਤੇ ਨਾਲ ਦੀ ਨਾਲ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਵੀ ਸਥਾਨਕ ਛੁੱਟੀ ਦਾ ਜਿਹੜਾ ਜਲਦੀ ਐਲਾਨ ਕੀਤਾ ਜਾਊਗਾ। ਸੋ ਮੈਨੂੰ ਲੱਗਦਾ ਹੈ ਵੀ ਜਦੋਂ ਆਪਾਂ ਵੀ ਛੋਟੇ ਹੁੰਦੇ ਸੀ ਕਿਰਨ, ਕਿਸੇ ਦਿਨ ਛੁੱਟੀ ਹੋ ਜਾਣੀ ਜਾਂ ਹਾਫ ਡੇ ਹੋ ਜਾਣਾ ਤਾਂ ਕਿੰਨੀ ਖੁਸ਼ੀ ਹੁੰਦੀ ਸੀ। ਤੇ ਜਦੋਂ ਬੱਚੇ ਸਕੂਲ ਜਾਂਦੇ ਨੇ, ਜਦੋਂ ਇਨਸਾਨ ਸਟੂਡੈਂਟ ਹੁੰਦਾ ਹੈ ਨਾ, ਉਹਨੂੰ ਵੈਸੇ ਹੀ ਵਿਆਹ ਜਿੰਨਾ ਚਾਅ ਹੁੰਦਾ ਹੈ, ਭਾਵੇਂ ਉਹ ਕਿਸੇ ਵੀ ਜਨਰੇਸ਼ਨ ਦੇ ਸਟੂਡੈਂਟ ਹੋਣ ਤੇ ਛੁੱਟੀ ਦਾ ਚਾਅ ਹੁੰਦਾ। ਵੱਖਰੀ ਗੱਲ, ਖੇਡਾਂ ਦੇ ਤਰੀਕੇ ਥੋੜੇ ਥੋੜੇ ਬੱਚਿਆਂ ਦੇ ਬਦਲ ਗਏ ਆ, ਆਪਣੀਆਂ ਖੇਡਾਂ ਕੁਝ ਹੋਰ ਸੀ, ਹੁਣ ਵਾਲੇ ਬੱਚਿਆਂ ਦੀਆਂ ਹੋਰ ਆ, ਹਨਾ। ਉਹਨਾਂ ਨੂੰ ਇਹੀ ਬੜਾ ਚਾਅ ਕਿ ਅਸੀਂ ਫੋਨਾਂ ਤੇ ਟਾਈਮ ਸਪੈਂਡ ਕਰ ਲੈਣਾ, ਅਸੀਂ ਟੀਵੀ ਤੇ ਗੇਮਾਂ ਦੇਖ ਲੈਣੀਆਂ ਤੇ ਬਸ ਫਿਰ
0: ਜਰਨੈਲ
2: ਦੇ ਵਜੋਂ ਅਕਾਲੀ ਸਿਆਸਤ ਦੇ ਵਿੱਚ ਇੱਕ ਵੱਡਾ ਚਿਹਰਾ ਰਹੇ ਆ, ਆਪਾਂ ਸਭ ਜਾਣਦੇ ਹਾਂ ਮਰਹੂਮ ਰਣਜੀਤ ਸਿੰਘ ਬ੍ਰਹਮਪੁਰਾ ਹੋਣੀ। ਸੋ ਸਿਆਸੀ ਵਿਰਾਸਤ ਉਹਨਾਂ ਦੀ ਸੰਭਾਲ ਰਹੇ ਨੇ ਇਸ ਵਕਤ ਰਵਿੰਦਰ ਸਿੰਘ ਬ੍ਰਹਮਪੁਰਾ, ਤੇ ਜਿਨ੍ਹਾਂ ਨੂੰ ਅੱਜ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਕੇ ਪਾਰਟੀ ਤੋਂ ਜਿਹੜਾ ਬਾਹਰ ਕਰ ਦਿੱਤਾ ਗਿਆ ਆ। ਰੀਜ਼ਨ ਇਹ ਦਿੱਤਾ ਗਿਆ ਆ ਮੈਂਬਰਸ਼ਿਪ ਤੋਂ ਖਾਰਜ ਕਰਨ ਦਾ ਕਿ ਬਹੁਤ ਸਾਰੀਆਂ ਐਸੀਆਂ ਗਤੀਵਿਧੀਆਂ ਜੋ ਪਾਰਟੀ ਦੇ ਵਿਰੁੱਧ ਦੇ ਵਿੱਚ ਨੇ ਜਾਂ ਸਾਜ਼ਿਸ਼ਾਂ ਜਿਹੜੀਆਂ ਨੇ ਕੁੱਝ ਰਚੀਆਂ ਜਾ ਰਹੀਆਂ ਨੇ, ਸੋ ਉਹਨਾਂ ਦੇ ਤਹਿਤ ਚੱਲਦਿਆਂ ਅੱਜ 13 September ਨੂੰ ਸ੍ਰੀ ਗੋਇੰਦਵਾਲ ਸਾਹਿਬ ਦੇ ਵਿਖੇ ਕਲਾ ਮਿਸਾਲ ਪੰਜਾਬ ਬਚਾਓ ਰੈਲੀ ਹੋਈ ਸੀ, ਜਿਸ ਸਮੇਂ ਸਥਾਨਕ ਲੀਡਰਸ਼ਿਪ ਨੇ ਰਵਿੰਦਰ ਸਿੰਘ ਬ੍ਰਹਮਪੁਰਾ ਹੋਣਾ ਨੂੰ ਜਿਹੜਾ ਆ ਇਹ ਕਹਿ ਕੇ ਪਾਰਟੀ ਦੇ ਖਿਲਾਫ ਨੀਤੀਆਂ ਜਾਂ ਸਾਜ਼ਿਸ਼ਾਂ ਜਾਂ ਕੁਝ ਐਸੇ ਸੋਸ਼ਲ ਮੀਡੀਆ ਦੇ ਉੱਪਰ ਬੋਲਿਆ ਜਾ ਰਿਹਾ ਪਾਰਟੀ ਦੇ ਖਿਲਾਫ, ਜਿਹਦੇ ਤਹਿਤ ਉਹਨਾਂ ਨੂੰ ਖਾਰਜ ਕੀਤਾ ਜਾ ਰਿਹਾ। ਸਾਰੇ ਇਸ ਗੱਲ ਤੇ ਕਰਨਾ ਹੈਰਾਨ ਹੋਏ ਨੇ ਕਿਉਂਕਿ ਕਿਤੇ ਨਾ ਕਿਤੇ ਵੱਡਾ ਚਿਹਰਾ ਬ੍ਰਹਮਪੁਰਾ ਸਾਹਿਬ ਰਹੇ ਨੇ ਔਰ ਉਹਨਾਂ ਤੋਂ ਬਾਅਦ ਰਵਿੰਦਰ ਸਿੰਘ ਬ੍ਰਹਮਪੁਰਾ ਜਿਹੜੇ ਨੇ ਕਿਤੇ ਨਾ ਕਿਤੇ ਸਿਆਸੀ ਸਰਗਰਮੀਆਂ ਇਹਨਾਂ ਨੇ ਆਪਣੀਆਂ ਤੇਜ਼ ਕਰ ਦਿੱਤੀਆਂ ਸੀਗੀਆਂ, ਉਹਨਾਂ ਦੀ ਜਗ੍ਹਾ ਲੈਣ ਦੇ ਲਈ ਕਹਿ ਲਓ ਜਾਂ ਇੱਕ ਪੈਦਾਇਸ਼ੀ ਪਾਰਟੀ ਦੇ ਨਾਲ ਪੂਰਾ ਪੂਰਾ ਹੱਕਦਾਰ ਜਿਹੜਾ ਸਮਝਦੇ ਨੇ। ਇਸ ਸਭ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਰਵਿੰਦਰ ਸਿੰਘ ਬ੍ਰਹਮਪੁਰਾ ਹੁਣਾਂ ਨੇ ਨਾਰਾਜ਼ਗੀ ਜਤਾਈ ਹੈ ਤੇ ਕਿਰਨ ਨੇ ਕਿਹਾ ਕਿ ਜਿਹੜੇ ਪੁਰਾਣੇ ਖੁੰਡ ਨੇ ਜਾਂ ਜਿਹੜੇ ਪੁਰਾਣੇ ਤੁਹਾਡੇ ਲੋਕ ਨੇ ਤੁਸੀਂ ਉਹਨਾਂ ਨੂੰ ਪਾਰਟੀ ਤੋਂ ਕੱਢ ਰਹੇ ਹੋ ਤੇ ਨਵਿਆਂ ਨੂੰ ਤੁਸੀਂ ਅਪਣਾ ਰਹੇ ਹੋ, ਪਰ ਨਵੇਂ ਜਿਹੜੇ ਬਹੁਤੀ ਦੇਰ ਟਿਕੜੇ ਨਹੀਂ ਹੈ ਤੇ ਪਾਰਟੀ ਦੇ ਲਈ ਨੁਕਸਾਨ ਦੇ ਹੀ। ਆਪਾਂ ਰਣਜੀਤ ਸਿੰਘ ਬ੍ਰਹਮਪੁਰਾ ਹੋਣਾ ਤੇ ਜਾਂ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਗੱਲ ਕਰਨ ਲੱਗ ਜਾਈਏ ਪ੍ਰੋਪਰ, ਉਹਨਾਂ ਦੇ ਇਲੈਕਸ਼ਨ ਦੇ ਦੌਰਾਨ ਕੀ ਰਿਹਾ, ਮਾਝੇ ਦੇ ਵਿੱਚ ਉਹਨਾਂ ਦਾ ਕੀ ਸਟੈਂਡ ਸੀਗਾ ਜਾਂ ਕਿੰਨੀ ਉਹਨਾਂ ਦੀ ਜਕੜ ਸੀ, ਤਾਂ ਮੈਨੂੰ ਲੱਗਦਾ ਅੱਜ ਦਾ ਪ੍ਰੋਗਰਾਮ ਨਿਕਲ ਜਾਣਾ। ਵੈਸੇ ਮੈਨੂੰ ਅੱਜ ਦੀ ਨਿਊਜ਼ ਦੇ ਵਿੱਚੋਂ ਸਭ ਤੋਂ ਜ਼ਿਆਦਾ ਇੰਟਰਸਟਿੰਗ ਨਿਊਜ਼ ਲੱਗੀ।
0: ਬਿਲਕੁਲ, ਤੇ ਨਾਲ ਦੀ ਨਾਲ ਮਨਪ੍ਰੀਤ ਜੀ ਇੱਕ ਬਹੁਤ ਹੀ ਵਧੀਆ ਜਿਹੜੀ ਜੀ ਖੁਸ਼ਖਬਰੀ ਇਹ ਵੀ ਹੈਗੀ ਕਿ ਬਾਬੇ ਨਾਨਕ ਦੇ ਵਿਆਹ ਪੁਰਬ ਦੀਆਂ ਜਿਹੜੀਆਂ ਜੀ ਪੂਰੇ ਤਰੀਕੇ ਨਾਲ ਤਿਆਰੀਆਂ ਜਿਹੜੀਆਂ ਜੀ ਮੁਕੰਮਲ ਚੱਲ ਰਹੀਆਂ ਨੇ, ਸੋ ਉਹਦੇ ਤੇ ਵੀ ਥੋੜੀ ਜਿਹੀ ਗੱਲਬਾਤ ਕਰਿਓ।
2: ਕਿਰਨ, ਇਹ ਤਾਂ ਜਿਸਾਂ ਵਿਦੇਸ਼ਾਂ ਚ ਬੈਠੇ ਸਾਰੇ ਸਾਡੇ ਐਨ ਆਰ ਆਈ ਭੈਣ ਭਰਾਵਾਂ ਤੱਕ ਵੀਡੀਓਜ਼ ਜਿਹੜੀਆਂ ਨੇ ਪਹੁੰਚ ਹੀ ਰਹੀਆਂ ਹੋਣਗੀਆਂ, ਔਰ ਬਾਬੇ ਨਾਨਕ ਦਾ ਵਿਆਹ ਲਾਈਵ ਵੀ ਚੱਲਣਾ ਆ ਔਰ ਹਰ ਸਾਲ ਹੀ ਹੁੰਦਾ ਆ। ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੀ ਸਜਾਵਟ ਨੇ ਜਿਹੜਾ ਇਸ ਵਕਤ ਸੰਗਤਾਂ ਦਾ ਮਨ ਮੋਹਿਆ ਹੋਇਆ ਆ ਵਿਆਹ ਪੁਰਬ ਨੂੰ ਲੈ ਕੇ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਜਿਹੜਾ ਇੱਕ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਤੋਂ ਬਟਾਲਾ ਤੱਕ 16 ਸਤੰਬਰ ਨੂੰ ਸਜਾਇਆ ਜਾਣਾ ਹੈ। ਨਗਰ ਕੀਰਤਨ ਔਰ ਵਿਸ਼ਾਲ ਨਗਰ ਕੀਰਤਨ ਦੀਆਂ ਤਿਆਰੀਆਂ ਜਿਹੜੀਆਂ ਨੇ ਕਿਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਸਹਿਯੋਗ ਦੇ ਨਾਲ ਚੱਲ ਰਹੀਆਂ ਨੇ। ਇਲਾਕੇ ਭਰ ਦੇ ਵਿੱਚ ਨਾਨਕ ਨਾਮ ਲੇਵਾ ਸੰਗਤਾਂ ਜਿਹੜੀਆਂ ਆ ਉਹਨਾਂ ਨੇ ਰਲ ਮਿਲ ਕੇ ਸਾਰੀਆਂ ਨੇ ਇਹਨਾਂ ਤਿਆਰੀਆਂ ਨੂੰ ਮੁਕੰਮਲ ਕੀਤਾ। ਸੁਲਤਾਨਪੁਰ ਸਾਹਿਬ ਦੀ ਗੱਲ ਕਰੀਏ ਤਾਂ ਉੱਥੇ ਅਲੱਗ ਰੌਣਕਾਂ ਲੱਗੀਆਂ ਹੋਈਆਂ ਨੇ। ਬਟਾਲੇ ਸ਼ਹਿਰ ਦੀ ਗੱਲ ਕਰੀਏ ਤਾਂ ਪੂਰਾ ਦੁਲਹਨ ਦੀ ਤਰ੍ਹਾਂ ਸੱਜਿਆ ਹੋਇਆ ਆ, ਕਿਉਂਕਿ ਬਟਾਲੇ ਤੋਂ ਜਿਹੜੀ ਆ ਡੋਲੀ ਤੁਰਨ ਦੀਆਂ ਜਿਹੜੀਆਂ ਰਸਮਾਂ ਹੁੰਦੀਆਂ ਨੇ ਮਾਤਾ ਸੁਲੱਖਣੀ ਜੀ ਦੀਆਂ ਔਰ ਬਾਬੇ ਨਾਨਕ ਦੀਆਂ, ਸੁਲਤਾਨਪੁਰ ਤੋਂ ਜਿਹੜੀਆਂ ਨੇ ਬੇਬੇ ਨਾਨਕੀ ਦੇ ਘਰ ਤੋਂ ਜਿਹੜੀਆਂ ਤਿਆਰੀਆਂ ਹੁੰਦੀਆਂ ਨੇ ਵਿਆਹ ਦੀਆਂ। ਤੇ ਕਿਰਨ, ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਸੁਲਤਾਨਪੁਰ ਲੋਧੀ ਤੋਂ ਕੱਲ ਨੂੰ ਚੱਲਣਾ ਹੈ, ਜਿਹਨੇ ਬਾਬਾ ਬਕਾਲਾ ਸਾਹਿਬ ਦੇ ਵਿਖੇ ਜਾ ਕੇ ਰਾਤ ਨੂੰ ਸਟੇ ਲੈਣਾ, ਫਿਰ ਉਸ ਤੋਂ ਅਗਲੇ ਦਿਨ ਫਿਰ ਨਗਰ ਕੀਰਤਨ ਉੱਥੋਂ ਚੱਲਣਾ ਹੈ ਤੇ ਬਟਾਲੇ ਪਹੁੰਚ ਕੇ ਜਿਹੜਾ ਮੁਕੰਮਲ ਹੋਣਾ 17 ਤਰੀਕ ਨੂੰ। ਸੋ ਮਠਿਆਈਆਂ ਜਿਹੜੀਆਂ ਨੇ ਬਟਾਲੇ ਦੇ ਵਿੱਚ ਰਵਾਇਤੀ ਤੌਰ ਤੇ ਨਿਕਲ ਰਹੀਆਂ ਨੇ, ਭਾਜੀਆਂ ਨਿਕਲ ਰਹੀਆਂ, ਬੂੰਦੀਆਂ, ਬਿੱਧ, ਵਿਆਹਾਂ ਦੀਆਂ ਜੁੰਮੀਆਂ ਰਸਮਾਂ ਹੁੰਦੀਆਂ ਨੇ, ਬੜੀਆਂ ਦਿਲ ਖੋਲ ਕੇ ਬਟਾਲੇ ਸ਼ਹਿਰ ਦੇ ਵਿੱਚ ਸੰਗਤਾਂ ਦੇ ਵੱਲੋਂ ਕਰਨ ਕੀਤੀਆਂ ਜਾ ਰਹੀਆਂ ਨੇ। ਤੇ ਦੇਖੋ ਲੰਗਰ ਵੀ ਇਹਨਾਂ ਚੀਜ਼ਾਂ ਦੇ, ਜੋ ਵਿਆਹਾਂ ਚ ਰਸਮਾਂ ਹੁੰਦੀਆਂ ਨੇ ਜਾਂ ਚੀਜ਼ਾਂ ਹੁੰਦੀਆਂ ਨੇ ਭਾਜੀਆਂ ਹੁੰਦੀਆਂ ਨੇ, ਉਹਨਾਂ ਚੀਜ਼ਾਂ ਦੇ ਲੰਗਰ ਜਿਹੜੇ ਨੇ ਇਸ ਵਕਤ ਬਟਾਲੇ ਦੀ ਚੱਲ
0: ਰਹੇ। ਕਿਆ ਬਾਤ ਹੈ ਜੀ, ਕਿਆ। ਸੋ ਬਹੁਤ ਹੀ ਵਧੀਆ ਜਿਹੜਾ ਜੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਦ੍ਰਿਸ਼ ਆ ਦੇਖਣ ਦੇ ਲਈ। ਸੋ ਲਾਈਵ ਵੀ ਚੱਲਣਾ ਆ ਤੇ ਆਪਾਂ ਬਹੁਤ ਉਹਦੀ ਨਿਊਜ਼ ਵੀ ਜਿਹੜੀ ਜੀ ਟਾਈਮ ਟੂ ਟਾਈਮ ਸਾਂਝੀ ਕਰਦੇ ਰਵਾਂਗੇ। ਔਰ ਜਿੱਥੇ ਕਿ ਮਨਪ੍ਰੀਤ ਜੀ ਇਹ ਤਾਂ ਹੈਗੀ ਹੈ ਬਹੁਤ ਹੀ ਵਧੀਆ ਇੱਕ ਖੁਸ਼ਖਬਰੀ, ਤੇ ਦੂਜੇ ਪਾਸੇ ਹਨਾ ਇੱਕ ਬਹੁਤ ਹੀ ਆਪਾਂ ਕਹਿ ਸਕਦੇ ਦਿਲ ਦਲਾਉਣ ਵਾਲੀ ਜਾਂ ਬਹੁਤ ਹੀ ਸੈਡ ਇੱਕ ਨਿਊਜ਼ ਇਹ ਆ ਕਿ ਜੇਲ੍ਹ ਤੋਂ ਆਏ ਸੀਗੇ ਭਰਾ ਦੇ ਸੰਸਕਾਰ ਤੇ ਜੇਲ੍ਹ ਦੇ ਵਿੱਚ ਜਾ ਕੇ ਬੱਚ ਉਹਨਾਂ ਦੀ ਆਪ ਵੀ ਕਿਸੇ ਦੀ ਮੌਤ ਹੋ ਗਈ। ਸੋ ਇਸ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ
2: ਜੀ। ਕਿਰਨ, ਇਹ ਜਿਹੜੀ ਖਬਰ ਆ ਅੰਮ੍ਰਿਤਸਰ ਦੀ, ਔਰ ਵੱਡੇ ਭਰਾ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਕ ਹਵਾਲਾਤੀ ਜੇਲ੍ਹ ਤੋਂ ਆਉਂਦਾ ਆ ਔਰ ਜਦੋਂ ਵਾਪਸ ਜਾਂਦਾ ਤੇ ਸ਼ੱਕੀ ਹਾਲਾਤਾਂ ਦੇ ਵਿੱਚ ਘਰਦਿਆਂ ਨੂੰ ਉਹਦੀ ਮੌਤ ਦੀ ਜਿਹੜੀ ਖਬਰ ਮਿਲਦੀ ਆ। ਮ੍ਰਿਤਕ ਦੇ ਕਤਲ ਦਾ ਦੋਸ਼ ਲਗਾਉਂਦੇ ਹੋਏ ਘਰਦਿਆਂ ਨੇ ਉੱਚ ਪੱਧਰੀ ਜਾਂਚ ਦੀ ਜਿਹੜੀ ਮੰਗ ਕੀਤੀ, ਉਹਨਾਂ ਨੇ ਕਿਹਾ ਕਿ ਲਾਪਰਵਾਹੀ ਹੋਈ ਆ, ਕਿਤੇ ਨਾ ਕਿਤੇ ਹੋ ਸਕਦਾ ਉਹਨਾਂ ਨੂੰ ਜ਼ਹਿਰੀਲੀ ਦਵਾਈ ਖਾਣੇ ਚ ਦਿੱਤੀ ਗਈ ਹੋਵੇ ਜਾਂ ਕੋਈ ਮਿਸਹੈਪਨਿੰਗ ਉਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਹੋਈ ਹੋਵੇ। ਉਸ ਵਕਤ ਜੋ ਪੁਲਿਸ ਮੁਲਾਜ਼ਮ ਜਿਹੜੇ ਡਿਊਟੀ ਤੇ ਸੀ ਉਹਨਾਂ ਦੇ ਖਿਲਾਫ਼ ਘਰਦਿਆਂ ਨੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਕਰਨ, ਮ੍ਰਿਤਕ ਦੀ ਪਛਾਣ ਜਿਹੜੀ ਆ, ਮ੍ਰਿਤਕ ਕੈਦੀ ਦੀ ਪਛਾਣ ਜਿਹੜੀ ਆ, ਪੁਨੀਤਪਾਲ ਸਿੰਘ ਢਿੱਲੋਂ 32 ਸਾਲਾ, ਪੁੱਤਰ ਸਵਰਗੀ ਜੋਗਿੰਦਰ ਸਿੰਘ ਵਾਸੀ ਮੁਸਤਫਾਬਾਦ ਦੇ ਵਜੋਂ ਜਿਹੜੀ ਹੋਈ ਆ, ਜੰਡਿਆਲਾ ਗੁਰੂ ਦੀ ਦਾਣਾ ਮੰਡੀ ਦੇ ਮਤਲਬ ਨਜ਼ਦੀਕ ਕਹਿ ਸਕਦੇ ਆ ਰਹਿਣ ਵਾਲੇ ਨੇ। ਪਿੱਛੇ ਆਪਣੀਆਂ ਦੋ ਧੀਆਂ ਨੂੰ ਛੱਡ ਗਏ ਨੇ, ਇੱਕ ਬੇਟੀ ਉਹਨਾਂ ਦੀ 3 ਸਾਲ ਦੀ ਹੈ, ਇੱਕ 2 ਸਾਲ ਦੀ। ਇਹਨਾਂ ਦੇ ਪਿਤਾ ਜੀ ਪਹਿਲਾਂ ਹੀ ਹੈ ਨੀ ਸੀ, ਭਰਾ ਦਾ ਉਹ ਸੰਸਕਾਰ ਕਰਕੇ ਅਜੇ ਜੇਲ੍ਹ ਚ ਪਹੁੰਚੇ ਸੀ ਕਿ ਉਹਨਾਂ ਦੀ ਆਪਣੀ ਮੌਤ ਹੋ ਗਈ। ਤੇ ਆਪਾਂ ਸੋਚ ਸਕਦੇ ਹਾਂ ਕਿ ਪਰਿਵਾਰ ਨੂੰ ਕਿੱਡਾ ਵੱਡਾ ਜਿਹੜਾ ਸਦਮਾ ਲੱਗਾ ਆ ਔਰ ਕਿੰਨੀ ਇਹ ਮਾੜੀ ਖਬਰ ਆ। ਚਲੋ ਕੋਈ ਕੈਦੀ ਕਿਸੇ ਵੀ ਜ਼ੁਰਮ ਦੇ ਵਿੱਚ ਜੇਲ੍ਹ ਦੇ ਵਿੱਚ ਗਿਆ ਹੋਵੇ, ਜ਼ੁਰਮ ਤਾਂ ਜ਼ੁਰਮ ਹੀ ਹੁੰਦਾ ਹੈ, ਪਰ ਪਰਿਵਾਰਕ ਜੀਆਂ ਦੇ ਲਈ ਉਹ ਕੈਦੀ ਜਿਹੜਾ ਕੈਦੀ ਨਹੀਂ ਹੁੰਦਾ, ਉਹ ਪਰਿਵਾਰਕ ਜੀ ਹੁੰਦਾ ਆ, ਹਨਾ। ਤੇ ਸੋ ਉਹਦਾ ਕਰਕੇ ਥੋੜਾ ਜਿਹਾ ਪਰਿਵਾਰ ਨੂੰ ਕਾਫੀ ਸਦਮਾ ਲੱਗਾ ਤੇ ਜਾਂਚ ਦੀ ਮੰਗ ਕਰ ਰਿਹਾ, ਪਰ ਅਜੇ ਤੱਕ ਪੁਲਿਸ ਦੇ ਵੱਲੋਂ ਜਿਹੜੀ ਆ ਜਵਾਬੀ ਕਹਿ ਸਕਦੇ ਹਾਂ ਜਵਾਬਦੇਹੀ ਨਹੀਂ ਦਿੱਤੀ ਗਈ, ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਕੀ ਹੋਇਆ, ਰੀਜ਼ਨ ਕੀ ਸੀ, ਪਰ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਟੇਟਮੈਂਟ ਪੁਲਿਸ ਦੇ ਵੱਲੋਂ ਆਵੇ।
0: ਬਿਲਕੁਲ ਮਨਪ੍ਰੀਤ ਜੀ, ਅਸੀਂ ਵੀ ਜਿਹੜੀ ਜੀ ਇਸ ਚੀਜ਼ ਦੀ ਜਿਹੜੀ ਜੀ ਉਮੀਦ ਕਰਦੇ ਹਾਂ, ਤੇ ਬਾਕੀ ਖਬਰ ਜਿਹੜੀ ਵੀ ਅਪਡੇਟ ਆਊਗੀ ਇਸ ਕੇਸ ਤੇ ਵੱਧ ਤੋਂ ਦੂਰ ਤੁਹਾਡੇ ਨਾਲ ਜਿਹੜਾ ਜੀ ਸਾਂਝਾ ਕਰੂਗਾ। ਸੋ ਮਨਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ, ਆਪਾਂ ਦੁਬਾਰਾ ਜਿਹੜੀ ਅਗਲੇ ਲਿੰਕ ਦੇ ਵਿੱਚ ਤੁਹਾਡੇ ਨਾਲ ਜਿਹੜੀ ਜੀ ਗੱਲਬਾਤ ਕਰਦੇ ਹਾਂ। ਸੋ ਇਹ ਸੀਗੇ ਮਨਪ੍ਰੀਤ ਜੀ ਫਰੋਮ ਜਲੰਧਰ ਸਟੂਡੀਓ। ਔਰ ਬਿਲਕੁਲ ਜੀ, ਜਿੱਥੇ ਕਿ ਖਬਰਾਂ ਦਾ ਸੈਗਮੈਂਟ ਅਸੀਂ ਪੂਰਾ ਕਰ ਚੁੱਕੇ ਹਾਂ, ਤੇ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਤੁਹਾਡੇ ਤੱਕ ਇੱਕ ਵਾਰੀ ਫੇਰ ਦੱਸ ਦਈਏ ਕਿ ਏਮਸ ਇਮੀਗ੍ਰੇਸ਼ਨ ਦੇ ਸਹਿਯੋਗ ਨਾਲ ਤੁਹਾਡੇ ਤੱਕ ਪੇਸ਼ ਕੀਤਾ ਹੈ। ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਤੁਸੀਂ ਇੱਕ ਭਰੋਸੇਮੰਦ ਇਨਸਾਨ ਦੇ ਆ, ਭਰੋਸੇਮੰਦ ਫਰਮ ਤੇ ਵਿਸ਼ਵਾਸ ਕਰਨਾ ਆ ਤੇ ਤੁਸੀਂ ਬਿਲਕੁਲ ਏਮਸ ਇਮੀਗ੍ਰੇਸ਼ਨ ਪਹੁੰਚ ਸਕਦੇ ਹੋ। ਕਿਸੇ ਤਰੀਕੇ ਦੇ ਵੀ ਤੁਸੀਂ ਐਪਲੀਕੇਸ਼ਨ ਪ੍ਰੋਸੈਸ ਕਰਨਾ ਜਾਂ ਕੋਈ ਵਰਕ ਪਰਮਿਟ ਐਕਸਟੈਂਸ਼ਨ ਜਾਂ ਪੀਆਰ ਦੀ ਫਾਈਲ ਲਾਉਣੀ ਆ, ਸਪਾਊਸਲ ਐਪਲੀਕੇਸ਼ਨ ਇਨ ਲੈਂਡ ਆਊਟ ਲੈਂਡ, ਸੋ ਬਿਲਕੁਲ ਤੁਸੀਂ ਜਿਹੜੇ ਜੀ ਗੱਲਬਾਤ ਕਰ ਸਕਦੇ ਆ ਏਮਸ ਇਮੀਗ੍ਰੇਸ਼ਨ ਦੇ ਨਾਲ। ਇਹਨਾਂ ਦਾ ਨੰਬਰ 9056739

ਬਿਲਕੁਲ ਜੀ, ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ ਔਰ ਬਹੁਤ ਹੀ ਪਿਆਰਾ ਗੀਤ ਤੁਸੀਂ ਹੁਣੇ ਹੁਣੇ ਜਿਹੜਾ ਜੀ ਸੁਣ ਕੇ ਹਟੇ ਆ। ਔਰ ਥੋੜੀ ਜਿਹੀ ਗੱਲਬਾਤ ਹੁਣ ਜਿਹੜੀ ਜੀ ਇੱਥੇ ਖਬਰਾਂ ਤੇ ਵੀ ਆਪਾਂ ਕਰਦੇ ਹਾਂ, ਕਿਉਂਕਿ ਟੈਰਿਫ ਨੇ ਕਾਫੀ ਜਿਹੜੇ ਜੀ ਆਪਾਂ ਕਹਿ ਸਕਦੇ ਹਾਂ ਕਿ ਰੈਸਟੋਰੈਂਟਸ ਔਰ ਕਾਫੀ ਇੰਡਸਟਰੀਜ਼ ਨੂੰ ਬਹੁਤ ਹੀ ਜਿਹੜੇ ਜੀ ਬੁਰੀ ਤਰੀਕੇ ਨਾਲ ਹਿੱਟ ਕੀਤਾ ਹੋਇਆ। ਸੋ ਅਸੀਂ ਆਲਵੇਜ਼ ਜਿਹੜੀ ਜੀ ਉਮੀਦ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਸਾਰਾ ਕੁਝ ਜਿਹੜਾ ਜੀ ਠੀਕ ਹੋ ਜਾਵੇ। ਔਰ ਨਾਲ ਨਾਲ ਜਿਹੜਾ ਹੈ ਜੀ ਕਾਰਨੀ ਨੇ ਕਿਹਾ ਹੈ ਕਿ ਮਾਰਕ ਕਾਰਨੀ ਸਹੀ ਕਿ ਉਹਨਾਂ ਨੇ ਜਿਹੜਾ ਹੈ ਜੀ ਕੈਨੇਡਾ ਨੂੰ ਜਿਹੜਾ ਹੈ ਜੀ ਪ੍ਰਾਈਵੇਟ ਏਅਰਪੋਰਟ ਇਨਵੈਸਟਮੈਂਟ ਦੇ ਵਿੱਚ ਜਿਹੜਾ ਜੀ ਕਰਨਾ ਹੈਗਾ, ਲਾਰਜੈਸਟ ਏਅਰਪੋਰਟ ਟੂ ਪ੍ਰਾਈਵੇਟ ਇਨਵੈਸਟਮੈਂਟਸ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਉਹਨਾਂ ਨੇ ਜਿਹੜਾ ਹੈ ਜੀ EU ਦੇ ਨਾਲ ਕੁਝ ਜਿਹੜੇ ਜੀ ਵੀਜ਼ਾ ਰੂਲਸ ਦੇ ਬਾਰੇ ਡਿਸਕਸ ਕਰਨਾ ਹੈਗਾ। ਔਰ ਜਦੋਂ ਉਹ ਡਿਸਕਸ ਕਰਦੇ ਕੀ ਡਿਸਕਸ ਕਰਦੇ ਉਹ ਆਪਾਂ ਜਲਦੀ ਹੀ ਜਿਹੜੇ ਜੀ ਸ਼ੇਅਰ ਕਰਾਂਗੇ। ਔਰ ਇੱਕ ਹੋਰ ਖਬਰ ਜਿਹੜੀ ਆ ਜੀ ਕੈਲਗਰੀ ਤੋਂ ਆਈ ਹੈ, ਉਹ ਵੀ ਸਾਡੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਲਈ ਹੈ, ਕਿਉਂਕਿ ਇੱਕ ਯੂਟਿਊਬਰ ਸੀਗੇ ਜਿਹੜੇ ਉਹਨਾਂ ਨੂੰ ਚਾਰਜ ਕੀਤਾ ਗਿਆ ਯੂਟਿਊਬਰ ਨੂੰ, ਕਿਉਂਕਿ ਉਹਨਾਂ ਨੇ ਜਿਹੜਾ ਜੀ ਆਨਲਾਈਨ ਧਮਕੀ ਦਿੱਤੀ ਸੀਗੀ ਮਾਰਕ ਕਾਰਨੀ ਨੂੰ, ਐਂਡ ਹੀ ਵਾਜ਼ ਅ ਯੂਟਿਊਬਰ। ਸੋ ਇਹ ਸੀਗੀ ਅੱਜ ਦੀ ਕੁਝ ਕੈਨੇਡੀਅਨ ਨਿਊਜ਼। ਔਰ ਜੇ ਤੁਸੀਂ ਸਾਡੇ ਨਾਲ ਵੀ ਕੋਈ ਨਿਊਜ਼ ਸਾਂਝੀ ਕਰਨਾ ਚਾਹੋ ਤਾਂ ਯੂ ਆਰ ਮੋਰ ਦੈਨ ਵੈਲਕਮ। ਔਰ ਇੱਕ ਵਾਰੀ ਫਿਰ ਆਪਾਂ ਹੁਣ ਮੋਨਾ ਜੀ ਦੇ ਵੱਲ ਵੱਧਦੇ ਹਾਂ ਤੇ ਮੋਨਾ ਜੀ ਦੇ ਨਾਲ ਥੋੜੀ ਜਿਹੀ ਹੋਰ ਗੱਲਬਾਤ

0: कर दिया। मोना जी एक बार फिर बहुत बहुत स्वागत है।
1: थैंक यू सो मच किरण।
0: बिल्कुल मोना जी, जिद आपां ऑलवेज गलबात करदे आ कि ठीक है अवेयरनेस बहुत जरूरी हुंदी आ कि जे तुहाडी एग्जिस्टिंग इंश्योरेंस एक्सपायर होण वाली आपां जिद्दां पहला गल कीती कि तुसीं हना उहनूं रिन्यू करा सकदे आ, डिस्कस कर सकदे आ। सो हुण आपां थोड़ी जी होर मैनूं लगदा है कि लाइफ इंश्योरेंस दे केहड़े केहड़े बेनिफिट्स हुंदे आ, किद्दां आपां उस चीज ते गलबात करदे आ।
1: बिल्कुल किरण, डेफिनेटली लाइफ इंश्योरेंस, क्योंकि देखो जिवें कि हुंदा कि हुण इस टाइम ते जिहड़ी प्रेजेंट जनरेशन हैगी आ, मोस्ट ऑफ द टाइम पर्सन नूं इह हुंदा कि जो कोई फैमिली परसन है या कोई चाहे सिंगल परसन है, हरेक नूं इह फिकर हुंदी है कि मेरे तो बाद नैक्सट की होना है, नैक्सट मेरी फैमिली दी प्रोटेक्शन किद्दां होनी है, चाहे उह स्पाउस ते किड्स हैगे आ, चाहे उह पेरेंट्स हैगे आ, ब्रदर सिस्टर छोटे हैगे आ। सो डिपेंडिंग अपॉन द सिचुएशन, पर मोस्ट ऑफ द टाइम परसन नूं हरेक नूं अपनी फैमिली दे नाल अटैचमेंट हुंदी हैगी है, तो उहनां दी टेक केयर करना जरूर चाहुंदा है परसन। पर इसे दे नाल नाल हुण जिवें कि नैक्सट आपां नूं हुंदा हैगा कि लाइफ इंश्योरेंस दे नाल नाल कोई ना कोई साडी प्रोटेक्शन दे नाल नाल इन्वेस्टमेंट जे होवे, नाल दी नाल ग्रोथ होवे, तां ओह मेन चीज आ जांदी है कि साडे लई कोई ना कोई एदां दा होवे चीज कि कल नूं सेविंग्स हो रहियां ने, कि चाहे डिसिप्लिनड वे नाल कह लो, फोर्सफुली कह लो कि असीं प्रीमियम सपे कर ही रहे हां, प्रोटेक्शन दे नाल नाल साडियां सेविंग्स भी हो जाण ते सेविंग्स उत्ते ग्रोथ भी होवे। सो इसे तरीके दे नाल जिहड़ियां पॉलिसीज हुंदी जिन्हां नूं असीं पेड अप पॉलिसीज कह दिंदे आ, चाहे 10 साल दे विच 20 साल दे विच तुसीं पेड अप कर सकदे हुंदे हो, एंड उस तों बाद कोई पेमेंट नहीं करनी, कवरेज चलते रहते हैं, एंड उहदे विच डिविडेंड्स दी ग्रोथ दे नाल तुहानूं कैश वैल्यूज दी ग्रोथ मिलती है, ते नाल दी नाल कवरेज भी तुहाडी ग्रो हुंदी चली जाती है। स्पेसिफिकली इस टाइम ते जे मैं गल करां कि बच्चों के बारे बहुत सारी इस तरीके दीआं सानूं इनक्वायरीज आउंदीआं ने, बच्चों दीआं जदों वी असीं RESP करदे आं, बच्चे बॉर्न हुंदे आ, रजिस्टर्ड एजुकेशन सेविंग्स प्लान, बहुत सारे पेरेंट्स या ग्रैंड पेरेंट्स उहनां दी नाल दी नाल ही लाइफ इंश्योरेंस भी करवा लैंदे आ। फायदा की हुंदा, इक तां छोटी एज हुंदी है तां उस टाइम ते प्रीमियम्स भी घट आऊगा, क्योंकि 10 साल की 20 साल की तुसी पेड अप ऑप्शन ला सकते हुंदे हो। दूजी चीज यह हैगी कि हैल्थ गुड हुंदी है छोटी एज होने करके, एंड पेरेंट्स भी यंग हुंदे ने तां फैमिली की मैडिकल हिस्टरी भी पॉजिटिव हुंदी है, कोई इदां दा नैगेटिव इंपैक्ट नहीं हो पैंदा उस चीज का। नाल दी नाल इह वी चीज आ जाती है कि बच्चों ने जिदा जिदा ग्रो होना है उसे तरीके दे नाल कैश वैल्यू भी ग्रो हुंदी चली जाएगी। ਹੁਣ ਜਿਹੜੀ ਕੈਸ਼ ਵੈਲਿਊ ਗਰੋ ਹੋ ਰਹੀ ਹੈ ਉਹਦਾ ਫਾਇਦਾ ਕੀ ਹੈਗਾ ਕਿ ਜਦੋਂ ਬੱਚਿਆਂ ਨੇ ਵੱਡੇ ਹੋਣਾ ਤਾਂ ਉਸ ਟਾਈਮ ਤੇ ਉਹ ਆਪਣੇ ਲਈ ਵੀ ਉਹ ਮਨੀ ਯੂਜ਼ ਕਰ ਸਕਦੇ ਨੇ। ਇਸ ਟਾਈਮ ਤੇ ਜੇ ਮੈਂ ਇੱਕ ਐਗਜ਼ਾਮਪਲ ਦੇ ਦਿੰਦੀ ਹਾਂ ਕਿ ਜੇ ਕੋਈ 1 year old ਬੱਚੇ ਦੀ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਦੇ ਲਈ ਅਸੀਂ $200 ਮੰਥਲੀ ਕੰਟਰੀਬਿਊਟ ਕਰਨਾ ਸ਼ੁਰੂ ਕਰਦੇ ਹਾਂ, 20 years ਦਾ ਪੇਡ ਅਪ ਪਲਾਨ ਹੋਏਗਾ। ਸੋ 1 year old ਹੈਗੇ ਆ, $200 ਮਹੀਨੇ ਦਾ ਪੇ ਕਰ ਰਹੇ ਹੋ, ਬਾਏ ਦਾ ਟਾਈਮ ਉਹਨਾਂ ਦੀ ਏਜ 49 ਤੇ ਪਹੁੰਚਣੀ ਹੈਗੀ ਆ, ਤਾਂ ਉਸ ਟਾਈਮ ਤੇ ਉਹਨਾਂ ਦੀ 1 million ਦੀ ਕਵਰੇਜ ਪੇਡ ਅਪ ਹੋਏਗੀ। ਐਂਡ ਜਦੋਂ ਉਸ ਪਰਸਨ ਨੇ 66 ਦੀ ਏਜ ਤੇ, ਮਤਲਬ ਇਹ ਹੈ ਕਿ ਆਪਣੀ ਰਿਟਾਇਰਮੈਂਟ ਤੇ ਪਹੁੰਚਣਾ ਹੈਗਾ, ਤਾਂ ਉਸ ਟਾਈਮ ਤੇ 1 million ਦੀ ਕੈਸ਼ ਵੈਲਿਊ ਹੋਏਗੀ ਉੱਥੇ। ਸੋ ਹੁਣ ਮਤਲਬ ਇਹ ਹੈ ਕਿ ਨਾਟ ਓਨਲੀ ਕਿ ਅਸੀਂ ਉਸ ਬੱਚੇ ਦੀ ਨੈਕਸਟ ਜਨਰੇਸ਼ਨ ਨੂੰ ਪ੍ਰੋਟੈਕਟ ਕਰ ਰਹੇ ਹਾਂ, ਨਾਲ ਦੀ ਨਾਲ ਉਸ ਬੱਚੇ ਦੇ ਲਈ ਇੱਕ ਰਿਟਾਇਰਮੈਂਟ ਪਲੈਨਿੰਗ ਅਸੀਂ ਕਰ ਦਿੱਤੀ ਕਿ ਅੱਜ ਦੀ ਡੇਟ ਦੇ ਵਿੱਚ ਅਸੀਂ ਜੋ ਉਸ ਦੇ ਵਿੱਚ ਕੰਟਰੀਬਿਊਟ ਕੀਤਾ ਉਹ ਅੱਗੇ ਦੀ ਅੱਗੇ ਗਰੋ ਹੁੰਦਾ ਚਲਾ ਗਿਆ। ਐਂਡ ਸਭ ਨਾਲੋਂ ਵੱਡਾ ਬੈਨੀਫਿਟ ਇਹ ਹੋ ਜਾਂਦਾ ਕਿ ਜਦੋਂ ਡਿਵੀਡੈਂਟਸ ਮਿਲਦੇ ਨੇ ਤਾਂ ਉਸ ਟਾਈਮ ਤੇ ਸਟਾਕ ਮਾਰਕੀਟ ਚਾਹੇ ਅਪ ਡਾਊਨ ਹੁੰਦੀ ਹੈ, ਮਿਊਚੁਅਲ ਫੰਡਸ ਅਪ ਡਾਊਨ ਹੁੰਦੇ ਨੇ, ਪਰ ਇਸ ਪੋਲਿਸੀਜ਼ ਦੇ ਵਿੱਚ ਕੋਈ ਵੀ ਇੱਦਾਂ ਦਾ ਨਹੀਂ ਹੁੰਦਾ ਕਿ ਕਦੇ ਵੀ ਨੈਗੇਟਿਵ ਹੋਊਗਾ ਜਾਂ ਡਾਊਨ ਹੋਏਗੀ। ਸੋ ਉਸਦਾ ਕੋਈ ਇੰਪੈਕਟ ਨਹੀਂ ਪੈਂਦਾ ਹੈਗਾ। ਸੋ ਮੇਕ ਸ਼ੋਰ ਕਰੀਏ, ਪਰ ਇੱਕ ਚੀਜ਼ ਜ਼ਰੂਰ ਹੈਗਾ, ਜਿੰਨੀ ਜਲਦੀ ਤੁਸੀਂ ਇਸ ਚੀਜ਼ ਦਾ ਸਟੈਪ ਲੈਂਦੇ ਹੋ ਓਨਾ ਹੀ ਜ਼ਿਆਦਾ ਤੁਹਾਨੂੰ ਅਤੇ ਬੱਚਿਆਂ ਨੂੰ ਅੱਗੇ ਬੈਨੀਫਿਟ ਹੁੰਦਾ ਹੈਗਾ। ਮੈਂ ਜਸਟ ਇਸ ਟਾਈਮ ਤੇ ਰਿਟਾਇਰਮੈਂਟ ਪਲੈਨਿੰਗ ਬਾਰੇ ਗੱਲ ਕੀਤੀ ਹੈ, ਬਟ ਡਿਪੈਂਡਿੰਗ ਅਪੋਨ ਸਿਚੁਏਸ਼ਨ ਟੂ ਸਿਚੁਏਸ਼ਨ ਕਿ ਤੁਸੀਂ ਚਾਹੁੰਦੇ ਹੋ ਕਿ ਬੱਚਿਆਂ ਨੇ 30s ਦੀ ਏਜ ਤੇ 40s ਦੀ ਏਜ ਤੇ ਕਦੋਂ ਮਨੀ ਵਿਦਡਰਾ ਕਰਨਾ, ਉਸ ਤਰੀਕੇ ਦੇ ਨਾਲ ਅਸੀਂ ਪੋਲਿਸੀ ਨੂੰ ਡਿਜ਼ਾਈਨ ਕਰ ਸਕਦੇ ਹਾਂ। ਸਰ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਆਪਣੇ ਲਈ ਜਾਂ ਬੱਚਿਆਂ ਦੇ ਲਈ, ਕੋਈ ਵੀ ਡਿਵੀਡੈਂਟ ਦੇ ਨਾਲ ਆਪਸ਼ਨ ਦੇ ਨਾਲ ਪੋਲਿਸੀ ਲੈਣਾ ਚਾਹੁੰਦੇ ਹੋ, ਜ਼ਰੂਰ ਗੱਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ। 4161509 4161509 1509 1509।
0: ਬਿਲਕੁਲ ਤੁਸੀਂ ਮੋਨਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਆ। ਤੁਸੀਂ ਭਾਵੇਂ ਲਾਈਫ ਇੰਸ਼ੋਰੈਂਸ ਲੈਣੀ ਆ, ਜਾਂ ਤੁਸੀਂ ਪਾਲਿਸੀਜ਼ ਰਿਵਿਊ ਕਰਵਾਉਣੀ, ਜਾਂ ਬੱਚਿਆਂ ਦੀ RESP, ਜਾਂ ਕੋਈ ਟਰੈਵਲ ਇੰਸ਼ੋਰੈਂਸ ਲੈਣੀ ਆ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਇੰਸ਼ੋਰੈਂਸ, ਤੇ ਬਿਲਕੁਲ ਤੁਸੀਂ ਮੋਨਾ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ, ਜਾਂ ਕੋਈ ਤੁਸੀਂ ਜਿਹੜੀ ਜੀ ਕਾਰਪੋਰੇਟ ਪਲੈਨਿੰਗ ਜਾਂ ਕੋਈ ਹੋਰ ਆਪਾਂ ਕਹਿ ਸਕਦੇ ਇਨਵੈਸਟਮੈਂਟ ਪਲੈਨਿੰਗ ਕਰਨੀ ਆ, ਡੈਫੀਨੇਟਲੀ ਯੂ ਕੈਨ ਗਿਵ ਅ ਕਾਲ ਟੂ ਮੋਨਾ ਜੀ 4165091509 ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ ਔਰ ਬਿਲਕੁਲ ਵਧੀਆ ਤਰੀਕੇ ਨਾਲ ਤੁਹਾਡਾ ਜਿਹੜਾ ਜੀ ਕੰਮ ਕਰਕੇ ਦੇਣਗੇ ਔਰ ਜਿੱਥੇ ਕਿ ਹੁਣ ਆਪਾਂ ਇੰਸ਼ੋਰੈਂਸ ਦੀ ਗੱਲਬਾਤ ਕੀਤੀ ਹੈ ਨਾਲ ਦੀ ਨਾਲ ਹੁਣ ਆਪਾਂ ਜਿਹੜੀ ਜੀ ਮੋਰਗੇਜ ਦੇ ਸੰਬੰਧੀ ਵੀ ਗੱਲਬਾਤ ਕਰਦੇ ਕਿ ਸਾਡੇ ਕਿਸੇ ਵੀ ਭੈਣ ਭਰਾ ਨੂੰ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਆ ਭਾਵੇਂ ਤੁਸੀਂ ਪਹਿਲੀ ਵਾਰੀ ਗੱਲ ਕਰ ਰਹੇ ਸਪੈਸ਼ਲੀ ਜਦੋਂ ਤੁਸੀਂ ਪਹਿਲੀ ਵਾਰੀ ਘਰ ਲੈਂਦੇ ਆਪਾਂ ਨੂੰ ਇੱਦਾਂ ਹੁੰਦਾ ਕਿ ਸਾਨੂੰ ਕੋਈ ਵਧੀਆ ਇਨਸਾਨ ਟੱਕਰਨਾ ਚਾਹੀਦਾ ਮੋਰਗੇਜ ਵਾਲਾ ਜਿਹੜਾ ਕਿ ਸਾਨੂੰ ਬਹੁਤਾ ਜ਼ਿਆਦਾ ਤੰਗ ਵੀ ਨਾ ਕਰੇ ਵਧੀਆ ਟਰਾਂਸਪੇਰੈਂਸੀ ਵਾਲਾ ਕੰਮ ਕਰਕੇ ਦੇਵੇ ਔਰ ਉਹ ਵੀ ਬਹੁਤ ਘੱਟ ਰੀਜ਼ਨੇਬਲ ਜਿਹੜੀ ਹੈ ਜੀ ਪ੍ਰਾਈਸਿਸ ਦੇ ਵਿੱਚ ਔਰ ਬਿਲਕੁਲ ਜੀ ਤੇ ਉਸ ਟਾਈਮ ਤੁਸੀਂ ਮੁਕੇਸ਼ ਚੌਹਾਨ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ ਔਰ ਸਪੈਸ਼ਲੀ ਜੇ ਤੁਹਾਡੀ ਕੋਈ ਮੰਥਲੀ ਮੋਰਗੇਜ ਪੇਮੈਂਟ ਮਿਸ ਆਊਟ ਹੋ ਚੁੱਕੀ ਹੈ ਜਾਂ ਤੁਹਾਡੇ ਕੋਲ ਕ੍ਰੈਡਿਟ ਕਾਰਡ ਡੈਟਸ ਬਹੁਤ ਜ਼ਿਆਦਾ ਹੋ ਚੁੱਕੀਆਂ ਨੇ ਤੇ ਬਿਲਕੁਲ ਜੀ ਮੁਕੇਸ਼ ਚੌਹਾਨ ਦੇ ਨਾਲ ਗੱਲਬਾਤ ਹੋ ਸਕਦੀ ਹੈ ਇਹਨਾਂ ਦਾ ਨੰਬਰ 6475127000 ਔਰ ਇਸ ਟਾਈਮ ਆਪਾਂ ਜਿਹੜੇ ਜੀ ਮੁਕੇਸ਼ ਚੌਹਾਨ ਜੀ ਦੇ ਨਾਲ ਲਾਈਨ ਤੇ ਕਨੈਕਟਡ ਹਾਂ ਸੋ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੁਕੇਸ਼ ਜੀ ਮੈਂ ਠੀਕ ਹਾਂ ਆਪ ਬਤਾਓ ਕੈਸੇ ਹੋ
2: ਬੜੀਆ ਬੜੀਆ ਮਾਤਾ ਰਾਣੀ ਦੀ ਕਿਰਪਾ ਹੈ ਜੀ ਹੈਪੀ ਟਿਊਜ਼ਡੇ ਟੂ ਐਵਰੀਵਨ ਐਂਡ ਸਤਿ ਸ਼੍ਰੀ ਅਕਾਲ ਟੂ ਆਲ ਆਰ ਬਿਊਟੀਫੁਲ ਲਿਸਨਰਸ
0: ਬਿਲਕੁਲ ਜੀ ਬਿਲਕੁਲ ਅੱਛਾ ਮੁਕੇਸ਼ ਜੀ ਅਭੀ ਤੋ ਮੈਨੇ ਬੋਲਾ ਕਿ ਠੀਕ ਹੈ ਅਗਰ ਕਿਸੀ ਕੋ ਪਹਿਲੀ ਵਾਰੀ ਮੋਰਗੇਜ ਸਪੈਸ਼ਲੀ ਕਿਉਂਕਿ ਬਾਤ ਹੋਤੀ ਹੈ ਚਲੋ ਥੋੜੀ ਸੀ ਬਾਤ ਇਸ ਪੇ ਵੀ ਕਰਤੇ ਹੈ ਕਿ ਜਬ ਹਮ ਲੋਗ ਪਹਿਲੀ ਵਾਰੀ ਮੋਰਗੇਜ ਲੇਤੇ ਹੈ ਵੀ ਆਰ ਜਸਟ ਲੁਕਿੰਗ ਫਾਰ ਦਾ ਰਾਈਟ ਪਰਸਨ ਹੈ ਨਾ ਕਿ ਕਿਸ ਕੇ ਪਾਸ ਹਮ ਲੋਗ ਜਾਏ ਜੋ ਹਮੇ ਰਾਈਟ ਗਾਈਡੈਂਸ ਦੇ ਸਕੇ ਹੈ ਨਾ ਜ਼ਿਆਦਾ ਹਮ ਲੋਗ ਯੂ ਨੋ ਪਰੇਸ਼ਾਨ ਨਾ ਹੋ ਸੋ ਉਸ ਕੇ ਲਿਏ ਥੋੜਾ ਸਾ ਆਪ ਐਡਵਾਈਸ ਜ਼ਰੂਰ ਦੋ ਲਿਸਨਰਸ ਕੋ
2: ਬਿਲਕੁਲ ਦੇਖਿਏ ਫਸਟ ਟਾਈਮ ਹੋਮ ਬਾਇਰ ਹੈ ਜਾਂ ਇਨਵੈਸਟਮੈਂਟ ਪ੍ਰਾਪਰਟੀ ਬਾਈ ਕਰ ਰਹੇ ਹੈ ਜਾਂ ਆਪ ਇਸ ਸਿਚੁਏਸ਼ਨ ਮੈਂ ਹੈ ਮਲਟੀਪਲ ਪ੍ਰਾਪਰਟੀਜ਼ ਹੈ ਔਰ ਯੂ ਵਾਂਟ ਟੂ ਐਡ ਔਨ ਜੈਸੇ ਅਭੀ ਆਜ ਕਲ ਪ੍ਰਾਪਰਟੀ ਕੇ ਪ੍ਰਾਈਸਿਸ ਬਹੁਤ ਹੀ ਕਮ ਹੈ ਠੀਕ ਹੈ ਨਾ ਬਹੁਤ ਹੀ ਰੀਜਨੇਬਲ ਪ੍ਰਾਈਸਿਸ ਹੈ ਮੇ ਬੀ 2018-19 ਕੇ ਪ੍ਰਾਈਸਿਸ ਮੈਚ ਹੋ ਰਹੇ ਤੋ ਵੈਰ ਇਨ ਦ ਬਾਇਰਸ ਵਾਂਟਸ ਟੂ ਇਨਵੈਸਟ ਇਨ ਦ ਇਨਵੈਸਟਮੈਂਟ ਪ੍ਰਾਪਰਟੀ ਔਰ ਮੇ ਬੀ ਵਾਂਟਸ ਟੂ ਬਾਏ ਅ ਪ੍ਰਾਪਰਟੀ ਫਾਰ ਦੇਅਰ ਚਿਲਡਰਨ ਦੇਖਿਏ ਕੁਆਲੀਫਿਕੇਸ਼ਨ ਇਜ ਇਕੁਅਲੀ ਵੈਰੀ ਵੈਰੀ ਇੰਪੋਰਟੈਂਟ ਇਟਸ ਨਾਟ ਲਾਈਕ ਬਿਫੋਰ ਕਿ ਆਪਣੇ ਜੋ ਹੈ ਆਜ ਜੋ ਹੈ ਆਜ ਚੱਕ ਲਿਤਾ ਹੈ ਘਰ ਔਰ ਕਲੋਜ਼ਿੰਗ ਹੋ ਜਾਏਗੀ ਕੱਲ ਰਾਈਟ ਤੋ ਐਸਾ ਵਾਲਾ ਨਹੀਂ ਹੈ ਯੂ ਸ਼ੁਡ ਬੀ ਵੈਰੀ ਵੈਲ ਪ੍ਰੀਪੇਅਰਡ ਸਭਸੇ ਇੰਪੋਰਟੈਂਟ ਬਾਤ ਹੈ ਕਿ ਆਪਣੀ ਪ੍ਰੀ ਕੁਆਲੀਫਿਕੇਸ਼ਨ ਚੈੱਕ ਕਰਵਾਏ ਬੇਸਡ ਔਨ ਇਨਕਮ ਐਂਡ ਕ੍ਰੈਡਿਟ ਐਂਡ ਯੋਰ ਅਫੋਰਡੇਬਿਲਿਟੀ ਫਿਊਚਰ ਵੀ ਪਲਾਨਸ ਪਤਾ ਹੋਣਾ ਚਾਹੀਏ ਬੱਚੇ ਸਟੱਡੀਜ਼ ਹਾਇਰ ਸਟੱਡੀਜ਼ ਕੇ ਲਈ ਜਾ ਰਹੇ ਹੈ ਇਗਜ਼ਾਮਪਲ ਹੈ ਜਾਂ ਵੈਡਿੰਗ ਆਪਕੀ ਅਰੇਂਜਮੈਂਟ ਹੈ ਆਪਕੋ ਐਮਰਜੈਂਸੀ ਫੰਡਸ ਵੀ ਪਤਾ ਹੋਣਾ ਚਾਹੀਏ ਅਗਲੇ ਇੱਕ ਦੋ ਸਾਲ ਕੇ ਲਈ ਸਾਥ ਸਾਥ ਆਪਕੀ ਫਾਈਨੈਂਸ਼ੀਅਲ ਪਲਾਨਿੰਗ ਪਤਾ ਹੋਣੀ ਚਾਹੀਏ ਕਿ ਆਪਕੋ ਜੋ ਹੈ ਕਲੋਜ਼ਿੰਗ ਕੇ ਲਈ ਕਿਤਨੇ ਫੰਡਸ ਰਿਕੁਆਇਰਡ ਹੈ ਪਰਚੇਸ ਕੇ ਲਈ ਕਿਤਨੇ ਚਾਹੀਏ ਦੋ ਲੱਖ ਡਾਲਰ ਘਰ ਸੇ ਆ ਰਹੇ ਹੈ ਬਿਜ਼ਨਸ ਸੇ ਆ ਰਹੇ ਹੈ ਰੀਫਾਈਨੈਂਸਿੰਗ ਸੇ ਆ ਰਹੇ ਹੈ ਆਪਕਾ ਕ੍ਰੈਡਿਟ ਦੇਖਣਾ ਚਾਹੀਏ ਇਨਕਮ ਅਭੀ ਕੈਸੀ ਹੈ ਫੁੱਲ ਟਾਈਮ ਹੈ ਪਾਰਟ ਟਾਈਮ ਹੈ ਜਾਂ ਆਪਕੇ ਪਾਸ ਇੱਕ ਬਿਜ਼ਨਸ ਹੈ ਜਹਾਂ ਪੇ ਆਪ ਜੋ ਹੈ ਅਭੀ ਪ੍ਰੋਬਲਮ ਚੱਲ ਰਹੀ ਕ੍ਰਾਈਸਿਸ ਚੱਲ ਰਿਹਾ ਬਟ ਆਪਕੇ ਪਾਸ ਇੱਕ ਪਲਾਨ ਹੈ ਆਪਕੇ ਪਾਸ ਯੂ ਵਾਂਟ ਟੂ ਬਾਏ ਸਿਚੁਏਸ਼ਨ ਕੁਝ ਵੀ ਹੋ ਸਕਤੀ ਹੈ ਇਟਸ ਆਲਵੇਸ ਬੈਟਰ ਟੂ ਰੀਚ ਆਊਟ ਟੂ ਦ ਪ੍ਰੋਫੈਸ਼ਨਲ ਲਾਈਕ ਮਾਈ ਸੈਲਫ ਤੋ ਆਪਣੀ ਪ੍ਰੀ ਕੁਆਲੀਫਿਕੇਸ਼ਨ ਚੈੱਕ ਕਰਾਏ ਆਈ ਕੈਨ ਹੈਲਪ ਯੂ ਟੂ ਗਿਵ ਯੂ ਦ ਪ੍ਰੀ ਅਪਰੂਵਲ ਲੈਟਰ ਅਗਰ ਆਪਕੋ ਜੋ ਹੈ ਕੋਈ ਵੀ ਐਸੀ ਸਿਚੁਏਸ਼ਨ ਲੱਗ ਰਹੀ ਹੈ ਜਹਾਂ ਪੇ ਬਹੁਤ ਹੀ ਟਾਈਟ ਸਿਚੁਏਸ਼ਨ ਹੈ ਆਈ ਕੈਨ ਹੈਲਪ ਯੂ ਕਿਸ ਤਰ੍ਹਾਂ ਸੇ ਆਪਣੇ ਆਪ ਇੱਕ ਔਰ ਪ੍ਰੋਪਰਟੀ ਐਡ ਔਨ ਕਰ ਸਕਤੇ ਹੋ ਜਾਂ ਕਿਆ ਵਾਟ ਇਜ ਐਗਜੈਕਟਲੀ ਡਾਲਰ ਵੈਲਿਊ ਹਾਫ ਅ ਮਿਲੀਅਨ ਕਾ ਲੈ ਸਕਤੇ ਹੋ ਜਾਂ ਮਿਲੀਅਨ ਕਾ ਲੈ ਸਕਤੇ ਹੋ ਰਾਈਟ ਔਰ ਕਿਆ ਆਪਕੋ ਉਸਮੇ ਰੇਟ ਆਫ ਇੰਟਰਸਟ ਕਿਆ ਪੜੇਗਾ ਮੰਥਲੀ ਪੇਮੈਂਟ ਕਿਆ ਪੜੇਗੀ ਇਹ ਸਾਰੀ ਚੀਜ਼ਾਂ ਵਿਲ ਬੀ ਇੰਕਲੂਡਿਡ ਐਵਰੀਥਿੰਗ ਔਨ ਦ ਲੈਟਰ ਬਟ ਸਭ ਤੋਂ ਇੰਪੋਰਟੈਂਟ ਬਾਤ ਹੈ ਗੱਲਾਂ ਗੱਲਾਂ ਕਰੇ ਮੁਝਸੇ ਇਨਫੋਰਮੇਸ਼ਨ ਲੇ ਐਂਡ ਫਿਕਸ ਐਨ ਅਪੋਇੰਟਮੈਂਟ ਵਿਦ ਮੀ ਆਈ ਐਮ ਇਨ ਮਿਸਿਸ ਆਗਾ ਠੀਕ ਹੈ ਮਿਸਿਸ ਆਗਾ ਰੋ ਡੈਰੀ ਤੇ ਤੋ ਮੁਝੇ ਆਪ ਬਾਤ ਵੀ ਕਰ ਸਕਤੇ ਹੈ ਕਾਲ ਟੈਕਸ ਕਰੇ ਔਰ ਸਾਥ ਸਾਥ ਕਿਰਨ ਜੀ ਇੱਕ ਚੀਜ਼ ਔਰ ਇੰਪੋਰਟੈਂਟ ਬਤਾਨਾ ਚਾਹੂਗਾ ਕਾਫੀ ਹੋਮ ਓਨਰ ਜੋ ਹੈ ਐਮਰਜੈਂਸੀ ਫੰਡਸ ਲੁੱਕ ਦੇ ਆਰ ਲੁੱਕ ਫਾਰਵਰਡ ਐਟ ਦਿਸ ਪੁਆਇੰਟ ਦੇਖੇ ਸਮਰ ਇਜ਼ ਓਵਰ ਨਾਓ ਬੈਕ ਟੂ ਵਰਕ ਬੈਕ ਟੂ ਸਕੂਲ ਸਿਚੁਏਸ਼ਨ ਐਸੀ ਹੈ ਕਾਫੀ ਕ੍ਰੈਡਿਟ ਕਾਰਡ ਬਿਲਸ ਪਾਇਲਡ ਅਪ ਹੋ ਚੁੱਕੇ ਹੈ ਕਾਫੀ ਜੋ ਹੈ ਚੀਜ਼ਾਂ ਜੋ ਹੈ ਉਹ ਆਗੇ ਪਿੱਛੇ ਹੋ ਗਈ ਹੈ ਤੋ ਉਸ ਚੱਕਰ ਮੈਂ ਅਗਰ ਕੋਈ ਹੋਮ ਓਨਰ ਨੂੰ ਅਗਰ ਐਮਰਜੈਂਸੀ ਫੰਡ ਜੋ ਹੈ ਪਹਿ ਚਾਹੀਏ ਤੋ ਉਹ ਕੈਸੇ ਮਿਲੇਂਗੇ ਉਨਕੋ ਕੈਸੇ ਨਿਕਾਲ ਸਕਤੇ ਹੈ ਦੇਖਿਏ ਸੈਕਿੰਡ ਮੋਰਗੇਜ ਕੀ ਅਗਰ ਬਾਤ ਕਰੇ ਤੋ ਸੈਕਿੰਡ ਮੋਰਗੇਜ ਹਮੇਸ਼ਾ 10-12% ਪੇ ਰੇਟ ਪੜਤਾ ਹੈ ਠੀਕ ਹੈ ਐਸਾ ਹੀ ਹੈ ਨਾ ਔਰ ਲੈਂਡਿੰਗ ਫੀ ਵੀ ਹੈ ਬ੍ਰੋਕਰ ਫੀ ਹੈ ਲਾਇਰ ਦੀ ਫੀ ਹੈ ਅਪਰੇਜ਼ਲ ਹੈ ਤੋ ਕਿਰਨ ਜੀ ਇੱਕ ਬਹੁਤ ਹੀ ਵਧੀਆ ਨਿਊਜ਼ ਲੈ ਕੇ ਆਏ ਹੋ ਹਮਾਰੇ ਸਾਰੇ ਲਿਸਨਰਸ ਕੇ ਲੀਏ ਤੋ ਸਟਾਰਟਿੰਗ ਰੇਟ ਫਾਰ ਦਾ ਸੈਕਿੰਡ ਫਾਈਨੈਂਸਿੰਗ ਇਜ 6.99% ਰਾਈਟ 6.8 ਇਜ਼ ਅਪ ਟੂ 75% ਲੋਨ ਟੂ ਵੈਲਿਊ ਅਗਰ ਆਪਕੇ ਘਰ ਮੈਂ ਇਕੁਇਟੀ ਹੈ ਅਪ ਟੂ 75% ਆਪਕੋ 1-2 ਲੱਖ ਚੱਕਣੇ ਜੀ ਤੋ 6.99 ਇਜ਼ ਅ ਵੈਰੀ ਰੀਜ਼ਨੇਬਲ ਰੇਟ ਯੂ ਵਿਲ ਨਾਟ ਫਾਈਂਡ ਇਨ ਦ ਪ੍ਰਾਈਵੇਟ ਫਾਈਨੈਂਸਿੰਗ ਇਸਕੇ ਇਲਾਵਾ ਆਪਕੋ ਮਜ਼ੇ ਕੀ ਬਾਤ ਇਹ ਕਿ ਅਪਰੇਜ਼ਲ ਯੂ ਡੋਨਟ ਨੀਡ ਟੂ ਗੋ ਫਾਰ ਅਪਰੇਜ਼ਲ ਡੋਨਟ ਨੀਡ ਟੂ ਡੂ ਦੀ ਅਪਰੇਜ਼ਲ ਅਪਰੇਜ਼ਲ ਕੋਸਟ ਕੀ ਸੇਵਿੰਗ ਹੈ ਲਾਇਰ ਦੀ ਫੀ ਵੀ ਤੁਹਾਨੂੰ ਨਹੀਂ ਪੇ ਕਰਨੀ ਹੈ ਜੀ ये सारी जो फी है विल बी पेड फ्रॉम द लैंडर इटसेल्फ, सो यू डोंट नीड टू पे, पहली बात हो गई। दूसरी बात है यू कैन टेक दिस प्रोडक्ट फॉर 1 ईयर 2 ईयर 3 ईयर, ले सकते हो, चख सकते हो, और अपने जो भी फाइनेंशियल्स हैं, अपने बच्चों के स्टडीज के लिए, वेडिंग के लिए बेसमेंट बनानी है, या आपको कोई इमरजेंसी फंड चाहिए उसके लिए, अपनी क्लोजिंग आने वाली है उसके लिए चाहिए, एक नई प्रॉपर्टी बाय करनी है इस फंड से, तो वो भी पॉसिबल है। सबसे इम्पोर्टेंट बात है नो अप्रेजल कॉस्ट, नो लॉयर फी, और यू कैन गेट दिस फंड। किरण जी, यू वॉन्ट बिलीव हाउ मेनी डेज, within seven days you can get these funds. So this is Mukesh Chauhan, mortgage broker. You can contact me at 647-512-7000, 647-512-7000.
0: बिल्कुल, तुसी मुकेश चौहान दे नाल गलबात कर सकते हैं 647-512-7000। ओके मुकेश जी, अब हम लोग बात करते हैं कि स्पेशली जो ट्रकिंग इंडस्ट्री है या कोई और जो बिजनेसेस हैं उनको फाइनेंसिंग की जो है काफी प्रॉब्लम आ रही है आजकल, सो आप क्या अल्टरनेटिव ऑप्शन उन्हें देते हो और कैसे आप उनकी जो है हेल्प कर सकते हो?
2: डेफिनेटली देखिए, कुछ इंडस्ट्री इज राइट नाउ इन अ रेड जोन। ट्रकिंग इंडस्ट्री की बात करें, इमिग्रेशन बिजनेस हो गया आपका, कंस्ट्रक्शन बिजनेस हो गया, राइट, रेस्टोरेंट बिजनेस है, सो स्पेशली इफ यू गो टू द बैंक, इट इज नाउ इट इज वेरी टफ टू गेट द फाइनेंसिंग, स्पेशली ट्रकिंग इंडस्ट्री। But I want to give you a good news ke it's not bank is not only the option, bank ke alawa bhi lenders hain jisko hum alternative lending bolte hain, b lenders hain, others lenders hain jinke through aapki mortgage refinancing ho sakti hai, aapke paise aapke pehe aapke jo equity the hai 2-4 lakh 5 lakh dollar aap nikalna chahte ho in the form of refinancing, in the form of line of credit। तो प्रॉब्लम ये है कि जिनके पास 2 मिलियन भी पड़े हैं बिजनेस अकाउंट में, द बैंक इज नॉट गिविंग मच लिवरेज टू दोज बिजनेस ओनर। तो वहां पर अगर घर से निकालने पे हैं तो यस, थ्रू रीफाइनेंसिंग से भी निकाल सकते हैं, थ्रू लाइन ऑफ क्रेडिट से भी निकाल सकते हैं, और स्पेशली अगर लो क्रेडिट है, बैड क्रेडिट है, जहां पे आपको दिक्कत आ रही है बैंक को एक्सप्लेनेशन में, पेपर पे पहे आंदे है मगर पेपर पे इतनी इनकम नहीं दिखाते हो आप बिकॉज ऑफ हाई एक्सपेंसेस, आई हैव अ सॉल्यूशन फॉर अ बिजनेस पीपल। तो बिजनेस लोन और वर्किंग कैपिटल के लिए भी आपकी कोई रिक्वायरमेंट है, यू कैन कॉन्टैक्ट मी, आई एम अवेलेबल इन मिसिसागा मंडे टू फ्राइडे फ्रॉम मॉर्निंग 10 to 6 PM। दिस इज मुकेश चौहान, मॉर्गेज ब्रोकर फॉर मॉर्गेज डिलीजन। नंबर टू कॉन्टैक्ट मी इज 647-512-7000, 647-512-7000।
0: बहुत बहुत शुक्रिया मुकेश जी। सो बिल्कुल जी, मुकेश जी के नाल गलबात हो सकती है 647-512-7000। थैंक यू सो मच मुकेश जी।
2: थैंक यू किरण जी, थैंक यू,
0: नो प्रॉब्लम जी, थैंक यू।

0: ਕਿਹੜੇ ਜੰਕਸ਼ਨ ਤੇ?
1: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
2: ਰਾਤ ਲੱਗੀਆਂ ਮਹਿਫਲਾਂ ਨਾਰੇ,
1: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ, ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕੈਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% off। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040, 647-429-4040। ਇੱਕਾ ਜੰਕਸ਼ਨ ਬ੍ਰੈਂਪਟਨ।
3: ਅੱਜ
4: ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ? ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
5: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
4: ਪਰ ਢਿੱਲੋ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਵੀਡੀਓ.com। ਹੋਰ ਕੋਈ ਸੇਵਾ?
6: ਇੱਕ ਲਾਈਫ ਹੈ ਜਿਸੇ ਲਵ ਹੈ,
7: ਯੇ ਕਹਤੇ ਮੁਝਸੇ ਸਭ ਹੈ,
8: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ।

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ pizzadepot ਸਵਾਦ ਦੇ ਚੌਪ ਟੌਪਿੰਗਸ ਨਾਨ ਸਟੌਪ ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ 1625 ਸਟੀਲਸ ਐਵੀਨਿਊ ਈਸਟ ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 9054585956 9054585956।
4: यारों के साथ जशन या फैमिली के साथ करना हो जशन, ढाबा ऑन द फॉल्स आए, टेस्ट का वादा और चॉइस भी ज्यादा।
5: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नायग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट नायग्रा फॉल्स, कॉल 9053580864
4: 9053580864 Dhaba on the Falls।
6: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda Ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji 647-822-9607 647-822-9607
7: ਬਿਲਕੁਲ ਜੀ, ਇੱਕ ਵਾਰੀ ਫਿਰ ਸਵਾਗਤ ਹੈ। ਔਰ ਕੁਛ ਕਮੈਂਟ ਹੋਰ ਜਿਹੜੇ ਜੀ ਸਟੂਡੀਓ ਦੀ ਕੜੀ ਮੁਤਾਬਿਕ ਰਹਿ ਗਏ ਨੇ ਸਾਡੇ ਕੋਲ। ਸੋ ਆਪਾਂ ਜਿਹੜੇ ਜੀ ਮੋਨਾ ਜੀ ਦੇ ਨਾਲ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਜੀ ਹੋਰ ਕਰਦੇ ਹਾਂ। ਸੋ ਮੋਨਾ ਜੀ, ਜਿੱਥੇ ਕਿ ਆਪਾਂ ਅੱਜ ਕਾਫੀ ਇੰਪੋਰਟੈਂਟ ਟੋਪਿਕਸ ਨੂੰ ਕਵਰ ਕੀਤਾ, ਅਵੇਅਰਨੈਸ ਦਿੱਤੀ ਸਾਡੇ ਲਿਸਨਰਸ ਨੂੰ, ਸੋ ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿ ਸਪੈਸ਼ਲੀ ਜੇ ਸਾਡੇ ਪੇਰੈਂਟਸ ਇੱਥੇ ਆਉਂਦੇ ਆ, ਕਿਉਂਕਿ ਆਪਾਂ ਨੂੰ ਵੀ ਚਾਅ ਹੁੰਦਾ ਆ। ਇੱਕ ਆਪਾਂ ਉਹਨਾਂ ਨੂੰ ਸਮਰ ਟਾਈਮ ਬੁਲਾਈਦਾ, ਇੱਕ ਵਾਰ ਇੱਦਾਂ ਹੁੰਦਾ ਕਿ ਠੀਕ ਆਪਾਂ ਵਿੰਟਰਸ ਦੇ ਵਿੱਚ ਵੀ ਬੁਲਾ ਲਈਏ, ਹੈ ਨਾ। ਸੋ ਮੈਨੂੰ ਤੁਸੀਂ ਦੱਸੋ ਕਿ ਜੇ ਕੋਈ ਇੱਥੇ ਆ ਰਿਹਾ ਹੈ ਨਾ, ਉਹਨਾਂ ਨੇ ਇੰਸ਼ੋਰੈਂਸ ਕਰਾਉਣੀ ਆ, ਉਹ ਤੁਹਾਡੇ ਨਾਲ ਕਿੱਦਾਂ ਗੱਲਬਾਤ ਕਰ ਸਕਦੇ ਨੇ ਔਰ ਕਿੱਦਾਂ ਬੈਟਰ ਆਪਸ਼ਨਸ ਤੁਸੀਂ ਉਹਨਾਂ ਨੂੰ ਅਵੇਲੇਬਲ ਕਰਵਾ ਸਕਦੇ ਹੋ?
8: ਬਿਲਕੁਲ ਕਿਰਨ, ਕਾਫੀ ਵਾਰ ਹੁੰਦਾ ਹੈ ਕਿਉਂਕਿ ਹੁਣ ਆਉਂਦੇ ਟਾਈਮ ਦੇ ਵਿੱਚ ਜਿਵੇਂ ਕਿ ਫੈਸਟੀਵਲ ਸੀਜ਼ਨ ਆ ਰਿਹਾ ਹੈਗਾ, ਵੈਡਿੰਗਸ ਬਹੁਤ ਚੱਲ ਰਹੀਆਂ ਹੁੰਦੀਆਂ ਨੇ, ਬਹੁਤ ਸਾਰੀਆਂ ਫੈਮਿਲੀਜ਼ ਦੇ ਵਿੱਚ ਹੁੰਦਾ ਕਿ ਪੇਰੈਂਟਸ, ਗ੍ਰੈਂਡ ਪੇਰੈਂਟਸ ਇੱਥੇ ਆਉਣ, ਡਿਪੈਂਡਿੰਗ ਅਪੋਨ ਚਾਹੇ ਸੁਪਰ ਵੀਜ਼ਾ ਤੇ ਆ ਰਹੇ, ਨੋ ਮੈਟਰ ਸੁਪਰ ਵੀਜ਼ਾ ਲਈ ਤਾਂ ਆਪਾਂ ਨੂੰ ਪਤਾ ਕਿ ਮੈਂਡੇਟਰੀ ਹੁੰਦੀ ਹੈ ਇੰਸ਼ੋਰੈਂਸ, ਮੋਸਟ ਆਫ ਦਾ ਟਾਈਮ ਏਅਰਪੋਰਟ ਦੇ ਉੱਤੇ ਵੀ ਚੈੱਕ ਹੋ ਜਾਂਦੀ ਹੈਗੀ ਹੈ, ਤਾਂ ਉਹਦੇ ਲਈ ਤਾਂ ਇਹੀ ਬੈਟਰ ਰਹਿੰਦਾ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਜ਼ਰੂਰ ਕਰਵਾਈਏ ਤੇ ਉਹਨਾਂ ਨੂੰ ਇੱਕ ਪ੍ਰਿੰਟ ਆਊਟ ਜ਼ਰੂਰ ਦਈਏ ਕਿ ਉਹਨਾਂ ਦੇ ਕੋਲ ਹੈਂਡੀ ਹੋਵੇ ਪਾਲਿਸੀ, ਤਾਂ ਕਿ ਜਦੋਂ ਏਅਰਪੋਰਟ ਤੇ ਚੈੱਕ ਹੁੰਦੀ ਹੈ ਤਾਂ ਉਹ ਸ਼ੋਅ ਕਰ ਸਕਣ ਉੱਥੇ ਪਾਲਿਸੀ ਨੂੰ। ਦੂਜੀ ਚੀਜ਼ ਇਹ ਹੈ ਕਿ ਜਦੋਂ ਵਿਜ਼ਿਟਰ ਵੀਜ਼ਾ ਤੇ ਆਉਂਦੇ ਆ, ਡੈਫੀਨੇਟਲੀ ਪ੍ਰੂਫ ਤਾਂ ਨਹੀਂ ਚਾਹੀਦਾ ਹੁੰਦਾ ਏਅਰਪੋਰਟ ਦੇ ਉੱਤੇ, ਪਰ ਇੱਕ ਤੁਹਾਡੇ ਆਪਣੀ ਸੈਟਿਸਫੈਕਸ਼ਨ ਦੇ ਲਈ, ਆਪਣੀ ਪ੍ਰੋਟੈਕਸ਼ਨ ਦੇ ਲਈ ਇੰਸ਼ੋਰੈਂਸ ਜ਼ਰੂਰ ਚਾਹੀਦੀ ਹੈਗੀ ਹੈ, ਕਿਉਂਕਿ ਜਿੱਥੇ ਇੰਨੇ ਹਜ਼ਾਰਾਂ ਡਾਲਰ ਦੀ ਆਪਾਂ ਕਦੇ ਏਅਰ ਟਿਕਟਸ ਲੈ ਰਹੇ ਹੁੰਦੇ ਹਾਂ, ਉਹਨਾਂ ਨੂੰ ਘੁੰਮਣ ਫਿਰਨ ਦੀ ਪਲੈਨਿੰਗ ਕਰ ਰਹੇ ਹੁੰਦੇ ਆ, ਪਰ ਨਾਲ ਦੇ ਨਾਲ ਹੀ ਇੰਸ਼ੋਰੈਂਸ ਕਰਵਾ ਕੇ ਐਟਲੀਸਟ ਉਹਨਾਂ ਨੂੰ ਪ੍ਰੋਟੈਕਟ ਜ਼ਰੂਰ ਕਰੀਏ, ਕਿਉਂਕਿ ਅਸੀਂ ਬਹੁਤ ਵਾਰ ਇਸ ਤਰੀਕੇ ਦਾ ਦੇਖਦੇ ਹਾਂ ਕਿ ਜਾਣੇ ਅਣਜਾਣੇ ਕਈ ਵਾਰ ਇੱਦਾਂ ਦੀ ਸਿਚੁਏਸ਼ਨ ਆਉਂਦੀ ਹੈ ਕਿ ਪਰਸਨ ਸੋਚਦੇ ਹਾਂ ਕਿ ਜਦੋਂ ਇੱਥੇ ਪਰਸਨ ਆਜੂਗਾ, ਕੋਈ ਵਿਜ਼ਿਟਰ ਆਜੂਗੇ, ਉਸ ਤੋਂ ਬਾਅਦ ਅਸੀਂ ਪਾਲਿਸੀ ਕਰਵਾ ਲਾਂਗੇ। ਇਨ ਦਾ ਮੇਨ ਟਾਈਮ ਕੋਈ ਵੀ ਹੈਲਥ ਦੇ ਵਿੱਚ ਚੇਂਜਿਸ ਆ ਗਈਆਂ, ਕੋਈ ਇੰਜਰੀ ਹੋ ਗਈ ਹੈਗੀ ਹੈ, ਕੋਈ ਸਲਿਪ ਐਂਡ ਫਾਲ ਹੋ ਗਏ ਹੈ, ਤਾਂ ਉਸ ਟਾਈਮ ਤੇ ਫਿਰ ਓਬਵੀਅਸਲੀ ਹੈ ਕਿ ਉਹਨਾਂ ਨੂੰ ਇੰਪੋਸੀਬਲ ਹੋ ਜਾਂਦੀ ਹੈ ਪਾਲਿਸੀ ਮਿਲਣ ਦੇ ਵਿੱਚ। ਐਂਡ ਬਹੁਤ ਵਾਰ ਮੈਂ ਇੱਦਾਂ ਦੀ ਵੀ ਸਿਚੁਏਸ਼ਨ ਦੇਖੀ ਹੈ ਕਿ ਐਂਡਿੰਗ ਅਪ ਲੱਖਾਂ ਡਾਲਰਸ ਦੇ ਕਲੇਮਸ ਉਹਨਾਂ ਨੂੰ ਆਪਣੀ ਪਾਕਿਟ ਵਿੱਚੋਂ ਦੇਣੇ ਪੈਂਦੇ, ਜੇ ਉਹਨਾਂ ਨੇ ਇੰਸ਼ੋਰੈਂਸ ਨਹੀਂ ਕਰਵਾਈ ਹੁੰਦੀ। ਸੋ ਇਸੇ ਕਰਕੇ ਬਾਰ ਬਾਰ ਅਵੇਅਰਨੈਸ ਦੇ ਲਈ ਅਸੀਂ ਮੈਸੇਜ ਜ਼ਰੂਰ ਕਨਵੇ ਕਰਨਾ ਚਾਹੁੰਦੇ ਹੁੰਦੇ ਹਾਂ, ਨੋ ਮੈਟਰ ਕਿਸ ਵੀਜ਼ਾ ਤੇ ਆ ਰਹੇ ਨੇ, ਵਿਜ਼ਿਟਰ ਵੀਜ਼ਾ ਤੇ ਨੇ, ਸੁਪਰ ਵੀਜ਼ਾ ਤੇ ਨੇ, ਮੇਕ ਸ਼ੋਰ ਕਰੋ ਉਹਨਾਂ ਦੇ ਆਉਣ ਤੋਂ ਪਹਿਲਾਂ ਪਾਲਿਸੀ ਜ਼ਰੂਰ ਕਰਵਾਓ। ਇੱਕ ਚੀਜ਼ ਦਾ ਕੁਐਸਚਨ ਜ਼ਰੂਰ ਆਉਂਦਾ ਹੈ, ਅੱਜ ਵੀ ਮੈਂ ਕਿਸੇ ਕਲਾਇੰਟ ਨਾਲ ਗੱਲ ਕਰ ਰਹੀ ਸੀ ਜਿਨ੍ਹਾਂ ਦੀ ਪਾਲਿਸੀ ਕਰ ਰਹੀ ਸੀ ਕਿ ਉਹਨਾਂ ਨੇ ਆਉਣਾ ਹਜੇ 2 ਦਿਨਾਂ ਬਾਅਦ ਆ, ਉਹਨਾਂ ਨੂੰ ਲੱਗਿਆ ਕਿ ਕਹਿੰਦੇ ਕਿ ਪਾਲਿਸੀ ਸ਼ੁਰੂ ਕਦੋਂ ਹੋਏਗੀ। ਡੈਫੀਨੇਟਲੀ ਪਾਲਿਸੀ ਦੀ ਜਦੋਂ ਇਫੈਕਟਿਵ ਡੇਟ, ਜਦੋਂ ਜਿਹੜੀ ਵੀ ਆਪਾਂ ਰੱਖਦੇ ਹਾਂ ਜਿਸ ਦਿਨ ਉਹਨਾਂ ਨੇ ਟਰੈਵਲ ਕਰਨਾ, ਤਾਂ ਉਹੀ ਡੇਟ ਤੋਂ ਉਹ ਪਾਲਿਸੀ ਸ਼ੁਰੂ ਹੁੰਦੀਆਂ ਨੇ। ਤੁਹਾਨੂੰ ਕੋਈ ਵੀ ਐਕਸਟਰਾ ਚਾਰਜ ਨਹੀਂ ਹੁੰਦਾ ਹੈਗਾ, ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਤੁਸੀਂ ਖੁਦ ਵੀ ਅਪਲਾਈਡ ਸਟੇਟਸ ਤੇ ਹੈਗੇ ਹੋ, ਇਸ ਟਾਈਮ ਹੈਲਥ ਕਾਰਡ ਵੈਲਿਡ ਨਹੀਂ ਹੈ, ਮੇਕ ਸ਼ੋਰ ਕਰੋ ਪਰਸਨਲ ਇੰਸ਼ੋਰੈਂਸ ਲੈ ਕੇ ਆਪਣੇ ਆਪ ਨੂੰ ਜ਼ਰੂਰ ਪ੍ਰੋਟੈਕਟ ਕਰੋ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਕਾਲ ਕਰ ਸਕਦੇ ਹੋ ਜੀ 416-505-09। ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਖੁਦ ਅਪਲਾਈਡ ਸਟੇਟਸ ਤੇ ਪਰਸਨਲ ਇੰਸ਼ੋਰੈਂਸ ਚਾਹੀਦੀ ਹੈ, ਜਾਂ ਫਿਰ ਕੋਈ ਵੀ ਆਪਣੇ ਪਰਸਨ ਜਿਹੜੇ ਜਿਨ੍ਹਾਂ ਦੀ ਕਾਰਪੋਰੇਸ਼ਨਸ ਹੈਗੀਆਂ, ਕਾਰਪੋਰੇਟ ਓਨਡ ਪਾਲਿਸੀਜ਼ ਚਾਹੁੰਦੇ ਹੋ, ਪਾਰਟਨਰਸ਼ਿਪ ਦੇ ਵਿੱਚ ਬਿਜ਼ਨਸ ਕਰ ਰਹੇ ਹੋ, ਬਾਈ ਸੈਲ ਐਗਰੀਮੈਂਟ ਦੀ ਜ਼ਰੂਰਤ ਹੈਗੀ ਹੈ, ਕੀ ਪਰਸਨ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਹੈ, ਜਾਂ ਫਿਰ ਕੋਈ ਵੀ ਗਰੁੱਪ ਡਰੱਗ ਐਂਡ ਡੈਂਟਲ ਪਲਾਨਸ ਦੀ ਗੱਲ ਕਰੀਏ, ਗਰੁੱਪ ਡਿਸੇਬਿਲਟੀ ਇੰਸ਼ੋਰੈਂਸ ਪਲਾਨਸ ਦੀ ਗੱਲ ਕਰੀਏ। ਖਾਸ ਕਰ ਮੈਂ ਕਹੂੰਗੀ ਕਿ ਜਿਹੜੀਆਂ ਵੀ ਕਾਰਪੋਰੇਸ਼ਨ ਕੰਪਨੀਜ਼ ਦੇ ਵਿੱਚ ਕੋਈ ਵੀ ਪਰਸਨ ਕੰਟਰੈਕਟ ਬੇਸ ਤੇ ਤੁਹਾਡੇ ਨਾਲ ਕੰਮ ਕਰ ਰਹੇ ਹੈਗੇ ਆ, ਨੋ ਮੈਟਰ WSIB ਦੀ ਕਵਰੇਜ ਹੈਗੀ ਹੈ ਜਾਂ ਨਹੀਂ ਹੈਗੀ, ਡਿਸੇਬਿਲਟੀ ਇੰਸ਼ੋਰੈਂਸ ਲੈ ਕੇ ਉਹਨਾਂ ਨੂੰ ਤਾਂ ਤੁਸੀਂ ਪ੍ਰੋਟੈਕਟ ਕਰੋਗੇ ਹੀ ਕਰੋਗੇ, ਨਾਲ ਦੀ ਨਾਲ ਆਪਣੇ ਆਪ ਨੂੰ ਵੀ ਪ੍ਰੋਟੈਕਟ ਕਰੋਗੇ, ਕਿਉਂਕਿ ਕੱਲ ਨੂੰ ਜੇ ਕੋਈ ਵੀ ਪਰਸਨ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਕੰਮ ਤੇ ਜਾਂ ਕੰਮ ਕਰਦੇ ਹੋਏ, ਤਾਂ ਉਸ ਟਾਈਮ ਤੇ ਇਨਸਟੈਡ ਕਿ ਉਹ WSIB ਨੂੰ ਕਲੇਮ ਕਰਨ ਦੀ ਬਜਾਏ ਤੁਹਾਡੇ ਡਿਸੇਬਿਲਟੀ ਇੰਸ਼ੋਰੈਂਸ ਤੇ ਜਾਂਦਾ ਹੈ, ਜਿਹਦੇ ਨਾਲ ਕਿ ਤੁਹਾਡੇ ਤੇ ਕੋਈ ਕੰਪਨੀ ਦੇ ਉੱਤੇ ਇੰਪੈਕਟ ਨਹੀਂ ਪੈਂਦਾ ਹੈਗਾ, ਕੋਈ ਲਾਇਬਿਲਟੀ ਨਹੀਂ ਆਉਂਦੀ ਹੈਗੀ ਕੰਪਨੀ ਦੇ ਉੱਤੇ। ਸੋ ਤੁਹਾਨੂੰ ਕੋਈ ਵੀ ਇਸ ਤਰੀਕੇ ਦੀਆਂ ਡਿਸਕਸ਼ਨਸ ਕਰਨੀਆਂ ਹੋਣ ਤਾਂ ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਜੀ, ਮੋਨਾ ਮਹਿੰਗੀ 416-505-09, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110, ਜਾਂ ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਲਾਇਸੈਂਸ ਲੈ ਕੇ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਜਾਂ ਫਿਰ ਆਲਰੇਡੀ ਲਾਇਸੈਂਸਡ ਹੈਗੇ ਹੋ, ਜਿੱਥੇ ਹੈਗੇ ਹੋ ਉੱਥੇ ਸਪੋਰਟ ਨਹੀਂ ਮਿਲ ਪਾਈ, ਜ਼ਰੂਰ ਤੁਸੀਂ ਬੈਟਰ ਇਨਵਾਇਰਮੈਂਟ ਦੇ ਵਿੱਚ ਕੰਮ ਕਰਨ ਲਈ, ਪ੍ਰੋਫੈਸ਼ਨਲ ਵੇ ਦੇ ਵਿੱਚ ਕੰਮ ਕਰਨ ਲਈ ਜ਼ਰੂਰ ਸਾਨੂੰ ਕਾਲ ਕਰ ਸਕਦੇ ਜੀ 416-509-1509।
7: ਬਿਲਕੁਲ ਜੀ, ਤੁਸੀਂ ਮੋਨਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ 416-509-1509। ਥੈਂਕ ਯੂ ਸੋ ਮਚ ਮੋਨਾ ਜੀ,
8: ਥੈਂਕ ਯੂ।
7: ਬਿਲਕੁਲ ਜੀ, ਸੋ ਆਪਾਂ ਜਿਹੜੀ ਹੈ ਜੀ ਅਗਲੇ ਹਫਤੇ ਦੁਬਾਰਾ ਮੋਨਾ ਜੀ ਦੇ ਨਾਲ ਗੱਲਬਾਤ ਕਰਾਂਗੇ, ਔਰ ਜ਼ਰੂਰੀ ਜੋ ਜੋ ਇੰਪੋਰਟੈਂਸ ਅਵੇਅਰਨੈਸ ਇੰਸ਼ੋਰੈਂਸ ਫੀਲਡ ਦੇ ਵਿੱਚ ਹੁੰਦੀ ਆ ਤੇ ਬਿਲਕੁਲ ਉਹਦੀ ਸੂਚਨਾ ਦਿੰਦੇ ਰਹਾਂਗੇ। ਔਰ ਹੁਣ ਟਾਈਮ ਜਿਹੜਾ ਜੀ ਹੋਰ ਇਜਾਜ਼ਤ ਨਹੀਂ ਦਿੰਦਾ, ਸੋ ਆਪਾਂ ਇੱਕ ਪਿਆਰੇ ਜਿਹੇ ਗੀਤ ਨੇ ਪ੍ਰੋਗਰਾਮ ਨੂੰ ਜਿਹੜਾ ਜੀ ਐਂਡ ਕਰਦੇ ਹਾਂ, ਤੇ ਕੱਲ ਨੂੰ ਜਿਹੜਾ ਜੀ ਦੁਬਾਰਾ ਮਿਲਾਂਗੇ ਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ ਇੱਕ ਵਧੀਆ ਰੇਡੀਓ ਪ੍ਰੋਗਰਾਮ ਨਾਲ। ਤਦ ਤੱਕ ਤੁਸੀਂ ਸਾਰੇ ਆਪਣਾ ਰੱਖੋ ਜੀ ਧਿਆਨ ਤੇ ਸਤਿ ਸ੍ਰੀ ਅਕਾਲ।

ਸੁਗੰਧ ਵਰਗਾ, ਕਿਸੇ ਚਰਖੇ ਦੀ ਤੰਦ ਵਰਗਾ, ਘਾਹ ਉੱਤੇ ਸੱਜਰੀ ਤਰੇਲ ਵਰਗਾ, ਦੋ ਦਿਲਾਂ ਦੇ ਹੁੰਦੇ ਮੇਲ ਵਰਗਾ, ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ, ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ, ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ, ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ, ਨਿਊਜ਼ ਵਿਊਜ਼ ਗੀਤ ਸੰਗੀਤ ਹੱਸ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ

0: ਬਿਲਕੁਲ ਜੀ, ਮੈਂ ਤਾਂ ਆਪ ਹੀ ਸੋਚਦਾ ਸੀ ਕਦੇ ਕਦੇ ਮੈਂ ਵੀ ਖਿੱਚ ਜਾਂਦਾ ਜੀ ਨਿੱਕੇ ਨਿੱਕੇ ਗੱਲਾਂ ਤੇ, ਤਾਂ ਮਤਲਬ ਮੈਂ ਬਜ਼ੁਰਗ ਹੋ ਗਿਆ ਜਾਂ ਬੁੜਾ ਹੋ ਗਿਆ
1: ਛੋਟੀ ਉਮਰ ਦੇ ਵਿਚ ਵੀ ਬਜ਼ੁਰਗ ਬਣ ਸਕਦਾ ਵਾ ਬੰਦਾ,
0: ਹਨਾ,
1: ਮਤਲਬ ਜਿਹਨੇ ਬਜ਼ੁਰਗਾਂ ਵਾਲੀ ਗੱਲ ਕਰਤੀ ਉਹ ਬਜ਼ੁਰਗ ਬਣ ਸਕਦਾ ਵਾ, ਉਹਨੂੰ ਬਜ਼ੁਰਗ ਆਪਾਂ ਕਹਿ ਦਿੰਦੇ ਹਾਂ। ਤੇ ਜ਼ਰੂਰੀ ਨਹੀਂ ਕਿ ਜਿਹਦੇ ਚਿੱਟੀ ਦਾੜੀ ਆਈ ਆ ਉਹਨੂੰ ਬੁੜਾ ਜਾਂ ਬਜ਼ੁਰਗ ਕਿਹਾ ਜਾਵੇ।
0: ਦੇਖਿਆ ਜਾਵੇ
1: ਕਈ ਵਾਰ ਬਹੁਤ ਛੋਟੀ ਉਮਰ ਦੇ ਵਿੱਚ ਵੀ ਬੁੜੇ ਜਾਂ ਬਜ਼ੁਰਗ ਤੁਹਾਨੂੰ ਮਿਲ ਜਾਣਗੇ।
0: ਜੀ ਬਿਲਕੁਲ, ਜਿਵੇਂ ਚਿੱਟੀ ਦਾੜੀ ਦੀ ਗੱਲ ਕੀਤੀ ਹੈ, ਮੈਂ ਚਿੱਟੇ ਵਾਲ ਤਾਂ ਅੱਜ ਕੱਲ ਜਿਵੇਂ ਕਹਿੰਦੇ ਬੜੀ ਛੋਟੀ ਉਮਰ ਚ ਆਉਣ ਲੱਗ ਗਏ ਜੀ।
1: ਉਹ ਕਹਿੰਦੇ ਪ੍ਰਭਾ ਟੈਨਸ਼ਨ ਬਹੁਤ, ਬਹਾਨਾ ਪਤਾ ਕੀ ਲਾਉਂਗੇ, ਕੈਨੇਡਾ ਦਾ ਪਾਣੀ ਨੀ ਇਹੋ ਜਿਹਾ, ਇਹਦੇ ਕਰਕੇ ਆ
0: ਜੇ। ਬਿਲਕੁਲ, ਫਿਰ ਪਾਣੀ ਨੂੰ ਬਦਨਾਮ ਕਰ ਦਿੰਦੇ।
1: ਹਾਂ, ਉਹ ਕਹਿੰਦੇ ਕੈਨੇਡਾ ਦਾ ਪਾਣੀ ਆ ਜਾ, ਇਹਦੇ ਕਰਕੇ ਆ ਗਏ। ਚਲੋ ਜੇ ਉਹਦੇ ਕਰਕੇ ਵੀ ਆ ਗਏ, ਬਾਹਰੋਂ ਆ ਗਏ, ਪਰ ਤੁਸੀਂ ਜਿਹੜਾ
0: ਅੰਦਰੋਂ ਅੰਦਰੋਂ
1: ਦਿਲ ਹੋਣਾ ਚਾਹੀਦਾ ਜਵਾਨ,
0: ਉਮਰ
1: ਕੀ ਰੱਖਿਆ
0: ਜੀ।
1: ਕਿਉਂ ਜੀ,
0: ਬਿਲਕੁਲ ਜੀ,
1: ਢੋਲ ਦਾ ਡਗਾ ਲੱਗਦਾ ਹੋਵੇ ਤਾਂ ਤੁਹਾਡਾ ਨੱਚਣ ਨੂੰ ਜੀ ਕਰੇ, ਕਲਕਾਰੀਆਂ ਪਾਉਣ ਨੂੰ ਜੀ ਕਰੇ, ਗੱਲ ਉੱਥੇ ਬਣਦੀ ਹੈ। ਪ੍ਰੋਗਰਾਮ ਸਾਰਿਆਂ ਦੇ ਨਾਲ, ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਬਾਈ ਜੀ ਇਹ ਸਪੋਂਸਰ ਕੀਤਾ ਜਾ ਰਿਹਾ ਖਾਸ ਕਰਕੇ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਵੱਲੋਂ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਨੰਬਰ ਜ਼ਰੂਰ ਨੋਟ ਕਰਕੇ ਰੱਖੋ, ਜੇਕਰ ਤੁਸੀਂ ਡਿਸਪੋਜੇਬਲ ਮੰਗਵਾਉਣਾ ਚਾਹੁੰਦੇ ਹੋ, ਘਰ ਦੇ ਵਿੱਚ ਕੋਈ ਛੋਟਾ ਜਾਂ ਵੱਡਾ ਫੰਕਸ਼ਨ ਆ ਗਿਆ, ਕੇਟਰਿੰਗ ਕਰਵਾਉਣੀ ਚਾਹੁੰਦੇ ਹੋ, ਜਾਂ ਫਿਰ ਧਾਰਮਿਕ ਸਥਾਨ ਤੇ ਤੁਸੀਂ ਕਿਤੇ ਜਿਹੜੇ ਡਿਸਪੋਜੇਬਲ ਲੈ ਕੇ ਜਾਣੇ, ਪਾਰਟੀ ਹੈ ਤੁਹਾਡੀ, ਕਿੱਡੀ ਪਾਰਟੀ ਹੈ ਉਹਦੇ ਲਈ, ਸਾਰਾ ਹੀ ਸਮਾਨ ਬਰਥਡੇ ਪਾਰਟੀ ਦਾ ਤੁਹਾਨੂੰ ਇੱਕ ਛੱਤ ਦੇ ਥੱਲੇ ਮਿਲ ਜਾਣਾ, ਉਹ ਮਿਲਣਾ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ। ਜ਼ਰੂਰ ਅੱਗੇ ਮਾਰ ਕੇ ਆਇਓ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਤੇ। ਆਨਲਾਈਨ ਟਰੈਵਲ ਦੇ ਬਲਤਸਾਨ ਸਾਹਿਬ ਕਹਿੰਦੇ ਆ ਕਿ ਦੁਨੀਆਂ ਦੇ ਕਿਸੇ ਹਿੱਸੇ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਆਨਲਾਈਨ ਟਰੈਵਲ ਦੇ ਬਲਤ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰਨਾ, ਨੰਬਰ ਮੈਂ ਤੁਹਾਨੂੰ ਦੇ ਦਿੰਦਾ, ਬਹੁਤ ਵਾਜਬ ਰੇਟ ਤੇ ਇਹਨਾਂ ਨੇ ਤੁਹਾਨੂੰ ਟਿਕਟਾਂ ਬੜੀਆਂ ਦੇ ਦੇਣੀਆਂ ਨੇ, 416-293-8700 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੀ ਮਾਸਾ
0: ਜੀ, ਬਿਲਕੁਲ ਜੀ, ਇੱਕ ਖੂਬਸੂਰਤ ਗੀਤ ਸੁਣੀਏ ਜੀ ਫਿਰ।
1: ਬਿਲਕੁਲ, ਹੋਣਾ ਚਾਹੀਦਾ, ਇਹ ਪੁੱਛਣ ਵਾਲੀ ਗੱਲ ਹੈ
0: ਜੀ।

0: ਜੁੜੇ ਹੋ, ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰੰਗ ਦੇ ਨਾਲ, ਤੁਹਾਡੀਆਂ ਅਤੇ ਸਾਡੀਆਂ ਗੱਲਾਂ ਬਾਤਾਂ ਹੋ ਰਹੀਆਂ ਨੇਗੀਆਂ। ਕੁਝ ਮਿੰਟਾਂ ਦੇ ਵਿੱਚ ਹੀ ਆਪਾਂ ਪੰਜਾਬ ਦੀ ਧਰਤੀ ਤੋਂ ਸੁਵਰਨ ਸਿੰਘ ਟਹਿਣਾ ਜੀ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਪੰਜਾਬ ਦੀ ਰਾਜਨੀਤੀ ਇਸ ਵਕਤ ਕੀ ਚੱਲ ਰਿਹਾ ਹੈਗਾ, ਕਾਂਗਰਸ ਦੇ ਵਿੱਚ ਵੀ ਕਾਫੀ ਜ਼ਿਆਦਾ ਘੁਸਮਾਣ ਪਿਆ ਸੀਗਾ, ਉਹਦੇ ਬਾਰੇ ਕੀ ਅਪਡੇਟ ਹੈਗੀ, ਜਾਂ ਕਿਉਂਕਿ ਅੱਜ ਕੱਲ੍ਹ ਜਿਹੜਾ ਹੈਗਾ ਪੋਲੀਟਿਕਸ ਦਾ ਬਹੁਤ ਅਦਲਾ ਬਦਲੀ ਵਾਲਾ ਟਾਈਮ ਹੈਗਾ। ਉੱਧਰ ਅਕਾਲੀ ਦਲ ਕਹਿੰਦਾ ਕਿ ਸਾਡੀ ਸਰਕਾਰ ਹੋਣੀ ਚਾਹੀਦੀ ਆ, ਕਾਂਗਰਸ ਕਹਿੰਦੀ ਹੈ ਕਿ ਸਾਡੀ ਸਰਕਾਰ ਹੋਣੀ ਚਾਹੀਦੀ ਆ, ਆਮ ਪਾਰਟੀ ਕਹਿੰਦੀ ਹੈ ਕਿ ਅਸੀਂ ਕੰਮ ਹੀ ਇੰਨੇ ਕੁ ਜ਼ਿਆਦਾ ਕਰਤੇ ਕਿ ਸਾਡੇ ਉੱਪਰ ਦੀ ਕੁਛ ਹੈ ਹੀ ਨਹੀਂ, ਲੋਕਾਂ ਕੋਲ ਹੋਰ ਕੋਈ ਆਪਸ਼ਨ ਹੀ ਹੈ ਨਹੀਂ ਗੀ। ਉਹ ਵੀ ਆਪਣੇ ਵੱਲੋਂ ਜਾਣ ਦੀ ਵਾਅਦਾ ਕਰ ਰਹੇ ਨੇ ਕਿ ਸਾਡੀ ਸਰਕਾਰ ਨੇ ਹੁਣ ਤੱਕ ਬਹੁਤ ਵਧੀਆ ਕੰਮ ਕੀਤੇ ਨੇਗੇ। ਕੋਸ਼ਿਸ਼ ਕਰਾਂਗੇ ਆਪਾਂ ਥੋੜ੍ਹੇ ਮਿੰਟਾਂ ਦੇ ਵਿੱਚ ਹੀ ਸਵਰਨ ਸਿੰਘ ਟਹਿਣਾ ਜੀ ਨਾਲ ਗੱਲਬਾਤ ਕਰਨ ਦੀ। ਅਤੇ ਇਸ ਵਕਤ ਸਾਡੇ ਨਾਲ ਮੋਨਾ ਮਹਿੰਗੀ, ਜਿਹਨਾਂ ਵੱਲੋਂ ਅੱਜ ਦਾ ਪ੍ਰੋਗਰਾਮ ਇਹ ਸਪੋਂਸਰ ਕੀਤਾ ਜਾ ਰਿਹਾ, ਸਾਡੇ ਨਾਲ ਲਾਈਨ 'ਤੇ ਬਿਲਕੁਲ ਹਾਜ਼ਰ ਹੋ ਚੁੱਕੇ ਆ ਜੀ। ਮੋਨਾ ਜੀ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਮਾਨ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ ਜੀ।
0: ਜੀ
2: ਮਾਨ ਜੀ, ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ। ਤੇ ਗੀਤ ਚੱਲ ਰਿਹਾ ਸੀ ਕਿ ਉਮਰਾਂ ਚ ਕੀ ਰੱਖਿਆ, ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ ਚ ਕੀ ਰੱਖਿਆ, ਪਰ ਇੰਸ਼ੋਰੈਂਸ ਦੀ ਪਾਲਿਸੀ ਜਦੋਂ ਮੋਨਾ ਜੀ ਤੋਂ ਕਰਾਉਣੀ ਹੈ, ਕਹਿੰਦੇ ਉਮਰਾਂ ਚ ਰੱਖਿਆ ਭਾਈ, ਕਿਉਂ ਨੀ
1: ਸਭ ਕੁਛ ਉਮਰਾਂ ਦੇ ਵਿੱਚ ਹੀ
2: ਦੇਖਿਆ ਪੋਤੇ ਨੂੰ ਮਿਲਿਆ ਜਿਹੜਾ ਮੇਰੇ ਨੂੰ, ਨਹੀਂ ਨੀ ਮੈਂ ਇਹ ਉਮਰਾਂ ਚ ਸਾਰਾ ਕੁਛ ਰੱਖਿਆ, ਜਦ ਤੁਹਾਡੀ ਉਮਰ ਘੱਟ ਆ ਉਦੋਂ ਪਾਲਿਸੀ ਕਰਾਓ। ਮੋਨਾ ਜੀ ਥੋੜਾ ਦੱਸੋ ਜਿਹੜਾ ਉਮਰਾਂ ਚ ਕੀ ਰੱਖਿਆ।
1: ਬਿਲਕੁਲ ਰਾਜਵੀਰ ਜੀ, ਡੈਫੀਨੇਟਲੀ ਉਮਰ ਹੋਈ, ਹੈਲਥ ਹੋਈ, ਇਹੀ ਦੋ ਮੇਨ ਐਸੈਟਸ ਹੈਗੀਆਂ ਇੰਸ਼ੋਰੈਂਸ ਦੇ ਵਿੱਚ। ਉਮਰ, ਸਾਡੀ ਏਜ ਤੇ ਹੈਲਥ ਜਿਹੜੇ ਹੈਗੇ, ਇਹਨਾਂ ਦੇ ਬੇਸ ਤੇ ਹੀ ਸਾਰਾ ਕੁਛ ਤੈਅ ਹੁੰਦਾ ਹੈ ਕਿ ਤੁਹਾਨੂੰ ਕਿੰਨੇ ਅਮਾਊਂਟ ਦੀ ਇੰਸ਼ੋਰੈਂਸ, ਕੀ ਪ੍ਰੀਮੀਅਮ ਮਿਲਣਾ। ਸੋ ਉਸ ਟਾਈਮ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਦੋ ਜਾਣੇ ਇੱਕੋ ਹੀ ਏਜ ਦੇ ਨੇ, ਹੋ ਸਕਦਾ ਦੋਨਾਂ ਦੀ ਹੈਲਥ ਦੇ ਵਿੱਚ ਡਿਫਰੈਂਸ ਹੋਵੇ ਤਾਂ ਉਹ ਵੀ ਇੰਪੈਕਟ ਪਾਉਂਦੀ ਹੈਗੀ ਹੈ। ਐਂਡ ਜੇ ਦੋਨੇ ਹੈਲਦੀ ਨੇ ਪਰ ਏਜ ਦੇ ਵਿੱਚ ਫਰਕ ਹੈਗਾ ਤਾਂ ਵੀ ਉਸ ਤੇ ਇੰਪੈਕਟ ਪੈਂਦਾ ਪ੍ਰੀਮੀਅਮ ਦੇ ਉੱਤੇ। ਬਹੁਤ ਵਾਰ ਸਾਨੂੰ ਕਈ ਵਾਰ ਹੁੰਦਾ ਹੈ ਕਿ ਕਈ ਵਾਰ ਫਰੈਂਡਸ ਹੈਗੇ ਆ, ਫੈਮਿਲੀਜ਼ ਹੈਗੀਆਂ ਟੁਗੈਦਰ, ਸੋ ਜਦੋਂ ਇਕੱਠੇ ਇੰਸ਼ੋਰੈਂਸ ਕਈ ਵਾਰ ਗੱਲ ਕਰਦੇ ਹੈਗੇ ਆ ਤਾਂ ਉਸ ਟਾਈਮ ਤੇ ਜ਼ਰੂਰ ਕਹਿੰਦੇ ਕਿ ਉਹਨਾਂ ਦੀ ਘੱਟ ਆ ਰਹੀ ਹੈ। ਡੈਫੀਨੇਟਲੀ ਏਜ ਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਹੈਗਾ। ਸੋ ਇਸੇ ਕਰਕੇ ਮੇਕ ਸ਼ੋਰ ਕਰਿਆ ਕਰੋ ਕਿ ਜਿੰਨੀ ਅਰਲੀ ਏਜਿਸ ਦੇ ਵਿੱਚ ਤੁਸੀਂ ਕਰਵਾਉਂਦੇ ਹੋ ਓਨੀ ਹੀ ਥੋੜ੍ਹੀ ਜ਼ਿਆਦਾ ਸੇਵਿੰਗ ਹੋਣੀ ਹੈ। ਸੋ ਇਸੇ ਕਰਕੇ ਇਸ ਟਾਈਮ ਤੇ ਜਿੱਦਾਂ ਵੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕਾਫੀ ਵਾਰ ਪੇਰੈਂਟਸ, ਗ੍ਰੈਂਡ ਪੇਰੈਂਟਸ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਕੀਤੀ ਹੁੰਦੀ ਹੈ, ਤਾਂ ਇਸ ਟਾਈਮ ਤੇ ਬਹੁਤ ਸਾਰੀਆਂ ਫੈਮਿਲੀਜ਼ ਹਨ ਜਿਹੜੇ ਬੱਚਿਆਂ ਦੇ ਲਈ ਪਹਿਲਾਂ ਹੀ ਪ੍ਰੀ ਪਲੈਨ ਕਰ ਰਹੇ ਨੇ। ਰੀਜ਼ਨ ਇਹੀ ਹੈਗਾ ਕਿ ਬੱਚਿਆਂ ਦੀ ਏਜ ਘੱਟ ਹੈਗੀ ਹੈ, ਏਜ ਘੱਟ ਹੋਣ ਕਰਕੇ ਹੈਲਥ ਵੀ ਚੰਗੀ ਹੈਗੀ ਹੈ। ਸੋ ਇਸ ਟਾਈਮ ਤੇ ਉਹਨਾਂ ਦੀ ਜਿਹੜੀ ਇੰਸ਼ੋਰੇਬਿਲਟੀ ਲੌਂਗ ਟਰਮ ਲਈ, ਉਹਨਾਂ ਦੀ ਇੱਕ ਤਾਂ ਲੌਕ ਇਨ ਹੋ ਜਾਣੀ ਹੈ, ਦੂਜੀ ਚੀਜ਼ ਪ੍ਰੀਮੀਅਮਸ ਘੱਟ ਪੇ ਕਰਨੇ ਪੈਣੇ, ਤੀਜੀ ਚੀਜ਼ ਕਿ ਲੇਟੈਸਟ ਸਟੇਜਿਸ ਤੇ ਜਿਹੜੀ ਵੀ ਅੱਜ ਪਾਲਿਸੀਜ਼ ਅੱਜ ਦੀ ਡੇਟ ਦੇ ਵਿੱਚ ਪਾਰਟੀਸੀਪੇਟਿੰਗ ਪਾਲਿਸੀਜ਼ ਲੈ ਲੈਂਦੇ ਨੇ ਤਾਂ ਉਹਦੇ ਵਿੱਚ ਕੈਸ਼ ਵੈਲਿਊਸ ਦੇ ਵਿੱਚ ਵੀ ਗਰੋਥ ਹੋਊਗੀ ਤੇ ਕਵਰੇਜ ਦੇ ਵਿੱਚ ਵੀ ਗਰੋਥ ਹੋਣੀ ਹੈ। ਸੋ ਇਹਦੇ ਇਸ ਦੇ ਵਿੱਚ ਮੈਨੂੰ ਲੱਗਦਾ ਬਹੁਤ ਜ਼ਿਆਦਾ ਧਿਆਨ ਦੇਣ ਵਾਲੀ ਚੀਜ਼ ਹੈਗੀ ਹੈ, ਕਿਉਂਕਿ ਕਾਫੀ ਵਾਰ ਸਾਨੂੰ ਲੱਗਦਾ ਹੈ ਕਿ ਜਿਹੜੀ ਅਸੀਂ ਇੰਸ਼ੋਰੈਂਸ ਪਾਲਿਸੀਜ਼ ਲੈ ਰਹੇ ਹਾਂ, ਕਈ ਵਾਰ ਅਸੀਂ 2 ਲੱਖ 3 ਲੱਖ ਦੀ ਗੱਲ ਕਰ ਰਹੇ ਹਾਂ, ਤਾਂ ਉਸ ਟਾਈਮ ਤੇ ਇੱਕ ਕੁਐਸਚਨ ਬਹੁਤ ਵਾਰ ਆਉਂਦਾ ਹੁੰਦਾ ਸੀਗਾ ਕਿ ਲੇਟੈਸਟ ਸਟੇਜਿਸ ਤੇ ਜਦੋਂ ਅੱਜ 20 ਸਾਲ 40 ਸਾਲ ਬਾਅਦ ਜਦੋਂ ਬੱਚਿਆਂ ਨੇ ਵੱਡੇ ਹੋ ਜਾਣਾ, ਓਬਵੀਅਸਲੀ ਇਨਫਲੇਸ਼ਨ ਵਧੀ ਜਾ ਰਹੀ ਹੈ, ਕਵਰੇਜ ਜੇ ਓਨੀ ਤੇ ਹੀ ਤੁਹਾਡੀ ਲੌਕ ਇਨ ਰਹਿ ਗਈ ਤਾਂ ਉਹਦੇ ਵਿੱਚ ਵੀ ਤੁਹਾਡਾ ਨੁਕਸਾਨ ਹੈਗਾ, ਪਰ ਜੇ ਕਵਰੇਜ ਵੀ ਇਨਕਰੀਜ਼ ਹੋ ਰਹੀ ਹੈ ਇਨਫਲੇਸ਼ਨ ਦੇ ਨਾਲ ਨਾਲ ਤਾਂ ਉਹੀ ਮੇਨ ਬੈਨੀਫਿਟ ਹੈ ਤੁਹਾਡੇ ਲਈ ਵੀ ਤੇ ਬੱਚਿਆਂ ਦੇ ਲਈ ਵੀ। ਜ਼ਰੂਰ ਇਸ ਤਰੀਕੇ ਦੇ ਜਿਹੜੀਆਂ ਆਪਸ਼ਨਸ ਹੈਗੀਆਂ ਉਹਨਾਂ ਨੂੰ ਜ਼ਰੂਰ ਐਕਸਪਲੋਰ ਕਰਿਆ ਕਰੋ। ਕੋਈ ਵੀ ਤੁਹਾਨੂੰ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਕੈਨੇਡਾ ਦੀ ਕਿਸੇ ਵੀ ਇੰਸ਼ੋਰੈਂਸ ਕੰਪਨੀ ਨਾਲ ਤੁਸੀਂ ਡੀਲ ਕਰਨਾ ਚਾਹੋਗੇ ਤਾਂ ਇੱਕੋ ਹੀ ਜਗ੍ਹਾ ਤੇ ਆ ਕੇ ਤੁਹਾਨੂੰ ਇੰਸ਼ੋਰੈਂਸ ਪੋਲਿਸੀ ਦੇ ਆਫਿਸ ਦੇ ਵਿੱਚ ਆ ਕੇ ਸਾਰੀਆਂ ਕੈਨੇਡੀਅਨ ਇੰਸ਼ੋਰੈਂਸ ਕੰਪਨੀ ਦੇ ਬਾਰੇ ਸਾਰੀਆਂ ਆਪਸ਼ਨਸ ਮਿਲ ਸਕਦੀਆਂ ਨੇ, ਚਾਹੇ ਮਨੀ ਬੈਕ ਪਾਲਿਸੀ ਦੀ ਗੱਲ ਕਰੀਏ, ਗਰੋਥ ਦੀ ਗੱਲ ਕਰੀਏ, ਤਾਂ ਡੈਫੀਨੇਟਲੀ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ 0 ਏਜ ਤੋਂ, ਜਦੋਂ ਨਿਊ ਬੋਰਨ ਬੱਚੇ ਹੁੰਦੇ ਆ ਉਦੋਂ ਤੋਂ ਪਾਲਿਸੀ ਸ਼ੁਰੂ ਹੋ ਜਾਂਦੀਆਂ ਨੇ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਆਪਣੇ ਲਈ, ਬੱਚਿਆਂ ਦੇ ਲਈ ਜਾਂ ਗ੍ਰੈਂਡ ਕਿਡਸ ਦੇ ਲਈ, ਕੋਈ ਵੀ ਇੱਦਾਂ ਦੀ ਪਲੈਨਿੰਗ, ਫਾਈਨੈਂਸ਼ੀਅਲ ਪਲੈਨਿੰਗ ਕਰਨਾ ਚਾਹੁੰਦੇ ਹੋ, ਜਿਹੜੀਆਂ ਪਾਲਿਸੀਜ਼ ਦੇ ਵਿੱਚੋਂ ਫਿਊਚਰ ਦੇ ਵਿੱਚ ਬੱਚੇ ਵੀ ਮਨੀ ਆਪਣੇ ਲਈ ਯੂਜ਼ ਕਰ ਸਕਦੇ ਨੇ, ਤਾਂ ਜ਼ਰੂਰ ਕਾਲ ਕਰ ਸਕਦੇ ਜੀ ਮੋਨਾ ਮਹਿੰਗੀ 416-509-1509 416-509-1509
2: ਖਬਰਾਂ ਬਿਲਕੁਲ ਤਿਆਰ ਨੇ, ਟਹਿਣਾ ਸਾਹਿਬ ਬਿਲਕੁਲ ਤਿਆਰ ਨੇ, ਟਹਿਣਾ ਸਾਹਿਬ ਨੂੰ ਲੈ ਕੇ ਆਵਾਂਗੇ, ਪਰ ਉਹਨਾਂ ਤੋਂ ਪਹਿਲਾਂ ਦੱਸ ਦਈਏ ਕਿ ਬਾਈ ਜੀ ਕੰਮ ਦੀ ਭਾਲ ਦੇ ਵਿੱਚ ਤੁਸੀਂ ਹੈਗੇ ਹੋ, ਤੁਸੀਂ ਕਹਿੰਦੇ ਹੋ ਕਿ ਯਾਰ ਬੋਲਣ ਚੱਲਣ ਦੇ ਵਿੱਚ ਥੋੜਾ ਬਹੁਤਾ ਫਰਕ ਹੈ, ਇੰਗਲਿਸ਼ ਦੀ ਕੋਈ ਬਹੁਤੀ ਜ਼ਰੂਰਤ ਹੈ ਨਹੀਂ ਗੀ, ਜੇ ਤੁਸੀਂ ਨਹੀਂ ਵੀ ਬੋਲ ਸਕਦੇ ਕੋਈ ਗੱਲ ਨਹੀਂ, ਕੰਮ ਚੱਲੂਗਾ, ਪੰਜਾਬੀ ਬੋਲਦੇ ਹੋ, ਹਿੰਦੀ ਬੋਲਦੇ ਹੋ, ਇੰਗਲਿਸ਼ ਬੋਲਦੇ ਹੋ, ਉਰਦੂ ਬੋਲਦੇ ਹੋ, ਕੋਈ ਚੱਕਰ ਨਹੀਂ, ਲੈਂਗੁਏਜ ਬੈਰੀਅਰ ਕੋਈ ਨਹੀਂ ਹੈ। ਸੋ ਕੰਸਟਰਕਸ਼ਨ ਵਰਕਰ ਚਾਹੀਦੇ ਆ, ਕੰਮ ਦੀ ਭਾਲ ਦੇ ਵਿੱਚ ਸੀ, ਭਾਲ ਤੁਹਾਡੀ ਖਤਮ ਹੋ ਗਈ ਹੈ
0: ਜੀ।
2: ਬ੍ਰੈਂਟਨ ਦੇ ਵਿੱਚ ਚਾਹੀਦੇ ਆ, 8:30 ਤੋਂ 6 ਤੱਕ ਕੰਮ ਹੋਇਆ ਕਰਨਾ, ਗੱਲ ਬਣ ਗਈ, 8:30 ਤੋਂ ਸਵੇਰ ਦੇ ਸ਼ਾਮ ਦੇ 6 ਤੱਕ ਕੰਮ ਹੋਇਆ ਕਰਨਾ, ਬ੍ਰੈਂਟਨ ਦੇ ਵਿੱਚ ਚਾਹੀਦੇ ਆ, ਕੰਸਟਰਕਸ਼ਨ ਵਰਕਰ ਚਾਹੀਦੇ ਆ, ਫੁੱਲ ਟਾਈਮ, ਕੱਲ ਤੋਂ ਸਟਾਰਟ ਕਰ ਲਓ, ਚਾਹੇ ਕੰਮ ਕੰਮ ਚਾਹੇ ਕੱਲ ਤੋਂ ਸਵੇਰ ਤੋਂ ਸਟਾਰਟ ਕਰ ਲਓ, ਫੁੱਲ ਟਾਈਮ ਤੁਸੀਂ ਕਰ ਸਕਦੇ ਹੋ। ਨੰਬਰ ਮੈਂ ਤੁਹਾਨੂੰ ਦੇ ਦਿੰਦਾ, ਇਸ ਨੰਬਰ ਤੇ ਕਾਲ ਕਰ ਲਿਓ, 416-473-5808 416-473-5308 416-473-5308 ਤੇ ਤੁਸੀਂ ਕਾਲ ਕਰ ਲੈਣੀ ਹੈ, 416-473-5308 ਤੇ ਗੱਲਬਾਤ ਕਰ ਸਕਦੇ ਹੋ। ਕੰਸਟਰਕਸ਼ਨ ਵਰਕਰਾਂ ਦੀ ਜ਼ਰੂਰਤ ਆ ਬਾਈ ਜੀ, ਬ੍ਰੈਂਪਟਨ ਦੇ ਵਿੱਚ ਕੰਮ ਆ, ਬ੍ਰੈਂਪਟਨ ਦੇ ਵਿੱਚ ਕੰਮ ਆ, ਸੋ ਬ੍ਰੈਂਪਟਨ ਦੇ ਵਿੱਚ ਕੰਮ ਕਰਨ ਲਈ ਫੁੱਲ ਟਾਈਮ 8:30 ਤੋਂ ਸਵੇਰ ਦੇ ਸ਼ਾਮ ਦੇ 6 ਤੱਕ ਇਹ ਕੰਮ ਹੋਇਆ ਕਰਨਾ। ਨੰਬਰ ਟੂ ਕਾਲ 416-473-5308 416-473-5308 ਤੇ ਗੱਲਬਾਤ ਕੀਤੀ ਜਾਂਦੀ ਆ। ਹੁਣ ਚੱਲਾਂਗੇ ਆਪਾਂ ਟਹਿਣਾ ਸਾਹਿਬ ਵੱਲ। ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ।
3: ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ ਜੀ। ਪੰਜਾਬ ਤੇ ਦੇਸ਼ ਦੁਨੀਆ ਦੀਆਂ ਬਹੁਤ ਸਾਰੀਆਂ ਖਬਰਾਂ ਨੇ, ਜਿਨ੍ਹਾਂ ਦੇ ਵਿੱਚੋਂ ਪਹਿਲੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਭੁਪੇਸ਼ ਬਘੇਲ ਦੀ ਥਾਂ ਦੇ ਉੱਤੇ ਸਚਿਨ ਪਾਇਲਟ ਨੂੰ ਆਪਾਂ ਜਾਣਦੇ ਹਾਂ ਕਿ ਪੰਜਾਬ ਕਾਂਗਰਸ ਦਾ ਇੰਚਾਰਜ ਲਾਇਆ ਗਿਆ ਪਿਛਲੇ ਦਿਨੀ, ਪਰ ਰੌਲਾ ਹਾਲੇ ਮੁੱਕਿਆ ਨਹੀਂ ਆ। ਚੰਡੀਗੜ੍ਹ ਦੇ ਵਿੱਚ ਕਾਂਗਰਸ ਨੇ ਆਪਦਾ ਸ਼ਕਤੀ ਪ੍ਰਦਰਸ਼ਨ ਜਾਂ ਕਹਿ ਦਈਏ ਏਕਤਾ ਦਾ ਪ੍ਰਗਟਾਵਾ ਦਰਸਾਉਣ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਵੀ ਦਿਲਾਂ ਵਿਚਲੀਆਂ ਗੰਢਾਂ ਖੁੱਲੀਆਂ ਦਿਸੀਆਂ ਨਹੀਂ ਆ। ਉਹਦਾ ਕਾਰਨ ਹੈ ਜੀ ਕਿ ਚੰਡੀਗੜ੍ਹ ਦੀ ਸਟੇਜ ਦੇ ਉੱਤੇ ਸਚਿਨ ਪਾਇਲਟ ਦੇ ਖੱਬੇ ਪਾਸੇ ਵੜਿੰਗ ਹੋਰੀ, ਸੱਜੇ ਪਾਸੇ ਚੰਨੀ ਹੋਰੀ, ਤੇ ਦੋਵਾਂ ਨੇ ਹੱਥ ਮਿਲਾਏ ਪਰ ਅੱਖ ਨਹੀਂ ਮਿਲਾਈ। ਰਾਜਾ ਵੜਿੰਗ ਨੇ ਹੱਥ ਅੱਗੇ ਵਧਾਇਆ, ਚੰਨੀ ਦਾ ਹੱਥ ਫੜਿਆ, ਘੁੱਟਿਆ, ਪਰ ਚੰਨੀ ਨੇ ਬਹੁਤੀ ਤਵੱਜੋ ਨਹੀਂ ਦਿੱਤੀ, ਸਗੋਂ ਸਾਹਮਣੇ ਲੋਕਾਂ ਦੇ ਵੱਲ ਵਿਹਦੇ ਰਹੇ। ਤੇ ਲੋਕਾਂ ਨੇ ਇਹ ਗੱਲ ਕਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਤੇ ਬਾਕੀ ਵੱਖ ਵੱਖ ਥਾਵਾਂ ਦੇ ਉੱਤੇ ਵੀ ਕਿ ਭਾਈ ਜੇਕਰ ਦੋ ਬੰਦੇ ਮਿਲਣਾ ਹੀ ਨਾ ਚਾਹੁੰਦੇ ਹੋਣ ਤੇ ਫਿਰ ਵਿਚਕਾਰਲਾ ਬੰਦਾ ਬੈਠ ਕੇ ਤੇ ਉਹਨਾਂ ਨੂੰ ਮਿਲਾ ਲਵੇ ਜਾਂ ਉਹਨਾਂ ਦੇ ਗਿਲੇ ਸ਼ਿਕਵੇ ਮਿਟਾ ਦੇਵੇ, ਇਸ ਗੱਲ ਦੀ ਗਰੰਟੀ ਕੋਈ ਨਹੀਂ ਹੁੰਦੀ। ਸੋ ਮਤਲਬ ਕਹਿਣ ਦਾ ਇਹ ਹੈ ਇਸ ਵੇਲੇ ਕਿ ਕਾਂਗਰਸ ਆਪਦੇ ਘਰੇਲੂ ਕਲੇਸ਼ ਦੇ ਵਿੱਚੋਂ ਹਾਲੇ ਤੱਕ ਤਾਂ ਬਾਹਰ ਨਹੀਂ ਨਿਕਲੀ
0: ਜੀ,
3: ਕੱਲ ਨੂੰ ਨਿਕਲ ਜਾਵੇ ਕੁਝ ਆਪਾਂ ਕਹਿ ਨਹੀਂ ਸਕਦੇ। ਭੁਪੇਸ਼ ਬਘੇਲ ਨੂੰ ਬਦਲਣਾ ਤੇ ਸਚਿਨ ਪਾਇਲਟ ਨੂੰ ਲੈ ਕੇ ਆਉਣਾ ਕਾਂਗਰਸ ਨੂੰ ਕਿੰਨਾ ਕਤਾਰ ਦਾ ਇਹ ਆਉਂਦੇ ਸਮੇਂ ਨੇ ਬਿਆਨ ਕਰਨਾ
0: ਜੀ,
3: ਪਰ ਇਸ ਵੇਲੇ ਸਭ ਦੀਆਂ ਨਜ਼ਰਾਂ ਇਸ ਗੱਲ ਦੇ ਵੱਲ ਟਿਕੀਆਂ ਕਿ ਕੀ ਕਾਂਗਰਸ ਦਾ ਕੁਝ ਸਮਰੂ, ਕੀ ਕਾਂਗਰਸ ਦਾ ਕੁਝ ਬਣੂ, ਕੀ ਕਾਂਗਰਸ ਇਸ ਲਾਇਕ ਹੋਊ ਕਿ ਭਾਈ ਇਹਦਾ ਕੁਝ ਬਣ ਜਾਵੇ, ਜਾਂ 2022 ਦੇ ਵਿੱਚ ਜਿਵੇਂ ਕਾਂਗਰਸੀ ਹੀ ਕਾਂਗਰਸ ਦੀ ਜੜ ਦੇ ਵਿੱਚ ਬੈਠੇ ਉਸ ਤਰੀਕੇ ਦੇ ਨਾਲ ਹੀ ਐਤਕੀ ਦਾ ਹਾਲ ਹੋਣਾ। ਸੋ ਦੇਖਦੇ ਭਾਈ ਆਉਂਦੇ ਸਮੇਂ ਚ ਕੀ ਬਣਦਾ
0: ਜੀ।
3: ਦੂਜੀ ਗੱਲ ਹੈ ਜੀ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਕਿ ਅਸੀਂ ਐਤਕੀ ਸਰਕਾਰ ਬਣਾਵਾਂਗੇ, ਸਰਹੰਦ ਦੇ ਵਿੱਚ ਉਹਨਾਂ ਦੇ ਵੱਲੋਂ ਵੱਡਾ ਇਕੱਠ ਕੀਤਾ ਗਿਆ, ਪੰਜਾਬ ਬਚਾਓ ਰੈਲੀ ਕੀਤੀ ਗਈ ਆ, ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਆ, ਇਹਦੇ ਵਿੱਚ ਹੀ ਉਹਨਾਂ ਨੇ ਵੱਲੋਂ ਫਤਿਹਗੜ੍ਹ ਸਾਹਿਬ ਵਿਧਾਨ ਸਭਾ ਹਲਕੇ ਤੋਂ ਆਪਣੀ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਗਿਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਸਾਰੇ ਇੱਕ ਆ ਤੇ ਪੰਜਾਬ ਦੇ ਲੋਕਾਂ ਨੇ ਪਿਛਲੀ ਵਾਰੀ ਜਿਤਾ ਕੇ ਇਹਨਾਂ ਨੂੰ ਤੇ ਬਹੁਤ ਸੰਤਾਪ ਭੁਗਤਿਆ। ਇਹਨਾਂ ਨੇ ਇਹ ਗੱਲ ਕਹੀ ਆ ਕਿ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਪੰਜਾਬ ਦੇ ਲੋਕਾਂ ਨੇ ਜਿਹੜੀ ਗਲਤੀ ਕੀਤੀ ਆ ਉਹਦਾ ਪਛਤਾਵਾ ਹਾਲੇ ਤੱਕ ਕਰ ਰਹੇ ਆ, ਇਸ ਕਰਕੇ ਪੰਜਾਬ ਦੇ ਲੋਕ ਐਤਕੀ ਪੰਥਕ ਪਾਰਟੀ ਨੂੰ ਜਿਤਾਉਣ ਦੇ ਲਈ ਬਜ਼ਿਦ ਆ
0: ਜੀ।
3: ਉਹਨਾਂ ਨੇ ਕਿਹਾ ਜੀ ਕਿ ਇੰਨਾ ਵੱਡਾ ਲੋਕਾਂ ਦਾ ਇਕੱਠ ਜਿਵੇਂ ਕਿ ਅੱਜ ਠਾਠਾ ਮਾਰ ਰਿਹਾ, ਇਹ ਦੱਸਦਾ ਜੀ ਕਿ ਅਕਾਲੀ ਦਲ ਨੂੰ ਕਿੰਨੀ ਮੁਹੱਬਤ ਲੋਕ ਕਰਦੇ ਆ। ਜਿਹੜੇ ਲੋਕ ਰੁੱਸ ਕੇ ਗਏ ਉਹ ਵਾਪਸ ਆ ਜਾਣੇ ਆ, ਤੇ ਪੰਜਾਬ ਦੇ ਲੋਕ ਇਸ ਵੇਲੇ ਇੱਕ ਵਾਰ ਫਿਰ ਸਾਂਝੇ ਤੌਰ ਤੇ ਹਮਲਾ ਮਾਰ ਕੇ ਤੇ ਅਕਾਲੀ ਦਲ ਦੀ ਸਰਕਾਰ ਬਣਾਉਣ ਦੇ ਲਈ ਤਤਪਰ ਆ
0: ਜੀ।
3: ਸੋ ਦੇਖਦੇ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਦਾ ਬੀਜੇਪੀ ਨਾਲ ਗੱਠਜੋੜ ਹੁੰਦਾ ਕਿ ਨਹੀਂ ਹੁੰਦਾ, ਜੇ ਹੁੰਦਾ ਤਾਂ 60-57 ਵਾਲੀ ਰੇਸ਼ੋ ਤੇ ਹੁੰਦਾ ਜਾਂ ਕਿਤੇ ਹੋਰ ਹੁੰਦਾ, ਜੇ ਨਹੀਂ ਹੁੰਦਾ ਤਾਂ ਫਿਰ ਕੌਣ ਕਿਹਦੀਆਂ ਜੜਾਂ ਦੇ ਵਿੱਚ ਬਹਿੰਦਾ। ਪਰ ਇਸ ਗੱਲ ਦੀ ਆਸ 100 ਦੇ ਵਿੱਚੋਂ 80 ਪੈਸੇ ਕੀਤੀ ਜਾ ਰਹੀ ਆ ਵੀ ਭਾਈ ਇਹ ਗੱਠਜੋੜ ਹੋ ਜਾਣਾ। ਉਸ ਤੋਂ ਅਗਲੀ ਗੱਲ ਹੈ ਜੀ ਕਿ ਪੰਜਾਬ ਦੇ ਵਿੱਚ ਬਿਜਲੀ ਦੇ ਲੰਮੇ ਲੰਮੇ ਕੱਟ ਲੱਗ ਰਹੇ ਆ, ਤੜਕੇ ਤੋਂ ਲੈ ਕੇ ਆਥਣ ਤੱਕ ਤੇ ਦਿਨ ਦੇ ਵਿੱਚ ਦਰਜਨ ਦਰਜਨ ਵਾਰ ਵੀ ਕਈ ਥਾਵਾਂ ਤੇ ਕੱਟ ਲੱਗਦੇ ਆ। ਉਹਦੇ ਪਿੱਛੇ ਕਾਰਨ ਇਹ ਜੀ ਕਿ ਪੰਜਾਬ ਦੀ ਸਰਕਾਰ ਕਹਿੰਦੀ ਜੀ ਕਿ ਸਾਡੇ ਕੋਲੇ ਕੋਲਾ ਕੇਂਦਰ ਨੇ ਭੇਜਿਆ ਨਹੀਂ, ਕੇਂਦਰ ਦੀ ਸਰਕਾਰ ਕਹਿੰਦੀ ਅਸੀਂ ਕੋਲਾ ਪੂਰੀ ਮਾਤਰਾ ਦੇ ਵਿੱਚ ਭੇਜਿਆ ਤੇ ਇਹਨਾਂ ਨੇ ਵਰਤਿਆ ਨਹੀਂ। ਪੰਜਾਬ ਦੇ ਲੋਕ ਇਹ ਗੱਲ ਕਹਿੰਦੇ ਬਿਜਲੀ ਦੇ ਕੱਟ ਬਹੁਤ ਲੱਗ ਰਹੇ ਆ, ਸੂਬੇ ਦੀ ਸਰਕਾਰ ਕਹਿੰਦੀ ਅਸੀਂ 24 ਦੇ ਵਿੱਚ ਕੱਟ ਕੋਈ ਨਹੀਂ ਲਾਇਆ। ਲੋਕ ਇਸ ਗੱਲ ਤੇ ਹੈਰਾਨ ਆ ਵੀ ਜੇਕਰ ਤੁਸੀਂ ਕੱਟ ਲਾਉਂਦੇ ਨਹੀਂ ਤੇ ਫਿਰ ਕੱਟ ਕੌਣ ਲਾ ਗਿਆ, ਕੋਈ ਗੁਆਂਢੀ ਲਾ ਗਿਆ ਜਾਂ ਕੋਈ ਹੋਰ ਲਾ ਗਿਆ, ਕਹਿਣ ਦਾ ਭਾਵ ਹੈ ਜੀ ਕਿ ਇਸ ਵੇਲੇ ਲੋਕ ਬੜੇ ਹੈਰਾਨ ਆ ਕਿ ਜਿਹੜੀ ਸਰਕਾਰ ਬਿਜਲੀ ਸਰਪਲਸ ਦੇ ਦਾਅਵੇ ਕਰਦੀ ਆ ਉਹਨੂੰ ਇਸ ਗੱਲ ਦਾ ਹੀ ਨਹੀਂ ਪਤਾ ਹਾਲੇ ਤੱਕ ਵੀ ਭਾਈ ਕੱਟ ਕੌਣ ਲਾ ਗਿਆ ਤੇ ਕੱਟ ਕਿਵੇਂ ਲੱਗ ਗਿਆ। ਪਰ ਪੰਜਾਬ ਦੇ ਵਿੱਚ ਇਸ ਵੇਲੇ ਬਿਜਲੀ ਕੱਟਾਂ ਦੀ ਭਰਮਾਰ ਆ। ਪੰਜਾਬ ਦੇ ਵਿੱਚ ਲਗਭਗ 16,000 ਮੈਗਾਵਾਟ ਹਰ ਰੋਜ਼ ਬਿਜਲੀ ਦੀ ਮੰਗ ਆ। ਇਸ ਵੇਲੇ ਜਿਵੇਂ ਪੰਜਾਬ ਦੇ ਵਿੱਚ ਗਰਮੀ ਲਗਾਤਾਰ ਵੱਧ ਰਹੀ ਆ, 16,000 ਮੈਗਾਵਾਟ ਬਿਜਲੀ ਦੀ ਮੰਗ ਹਰ ਰੋਜ਼ ਪੰਜਾਬ ਦੇ ਵਿੱਚ ਇਸ ਵੇਲੇ। ਤੇ ਪੰਜਾਬ ਦੇ ਥਰਮਲ ਪਲਾਂਟ ਜਿਹੜਾ ਰੋਪੜ ਦਾ ਥਰਮਲ ਪਲਾਂਟ ਆ ਉਹ ਵੀ ਪਤਾ ਲੱਗਾ ਜੀ ਕਿ 3 ਯੂਨਿਟ ਉਹਦਾ ਬੰਦ ਹੋ ਗਿਆ। 2 ਯੂਨਿਟ ਉਹਦੇ ਪਹਿਲਾਂ ਬੰਦ ਹੋਏ ਪਏ ਸੀ, 3 ਯੂਨਿਟ ਉਹਦਾ ਕੱਲ੍ਹ ਜਵਾਬ ਦੇ ਗਿਆ। ਇਸ ਕਰਕੇ ਉਹਦੀ ਸਮਰੱਥਾ ਵੀ ਬਿਜਲੀ ਪੈਦਾ ਕਰਨ ਦੀ ਘੱਟ ਗਈ ਆ। ਹੋਰ ਵੀ ਕਈ ਥਰਮਲ ਪਲਾਂਟਾਂ ਦੀ ਬਿਜਲੀ ਪੈਦਾ ਕਰਨ ਦੀ ਸਮਰੱਥਾ ਘਟੀ ਪਈ ਆ। ਸੋ ਕੁੱਲ ਮਿਲਾ ਕੇ ਗੱਲ ਇਹ ਆ ਕਹਿਣ ਦਾ ਭਾਵ ਕਿ ਇਸ ਵੇਲੇ ਪੰਜਾਬ ਦੇ ਵਿੱਚ ਬਿਜਲੀ ਸੰਕਟ ਲਗਾਤਾਰ ਅੱਗੇ ਤੋਂ ਅੱਗੇ ਵੱਧ ਰਿਹਾ। ਉਸ ਤੋਂ ਅਗਲੀ ਗੱਲ ਹੈ ਜੀ ਕਿ ਪੰਜਾਬ ਦੇ ਵਿੱਚ ਕੀ ਬਣੂਗਾ ਆਉਂਦੇ ਸਮੇਂ ਦੇ ਵਿੱਚ, ਇਹ ਸਮਾਂ ਬਿਆਨ ਕਰੂਗਾ। ਪਰ ਭਗਵੰਤ ਸਿੰਘ ਮਾਨ ਹੋਰਾਂ ਨੇ ਗੱਲ ਕਹੀ ਆ, ਉਹ ਕਹਿੰਦੇ ਜੀ ਕਿ ਭਗਵੰਤ ਮਾਨ ਹੋਰੀ ਇਹ ਗੱਲ ਕਹਿੰਦੇ ਆ ਕਿ ਜਿਹੜੇ ਨਾਇਬ ਸਿੰਘ ਸੈਣੀ ਆ ਇਹ ਨਕਲੀ ਪੱਗ ਬੰਨਣ ਵਾਲੇ ਆ। ਉਹ ਕਹਿੰਦੇ ਜੀ ਕਿ ਹਰ 3 ਦਿਨ ਪੰਜਾਬ ਦੇ ਵਿੱਚ ਆ ਕੇ ਨਕਲੀ ਪੱਗ ਬੰਨ ਕੇ ਤੇ ਇਹ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਪੰਜਾਬ ਦੇ ਲੋਕ ਬੁੱਧੂ ਬਣਨਗੇ ਨਹੀਂ। ਇਹ ਗੱਲ ਸੱਚੀ ਆ ਵੀ ਨਾਇਬ ਸਿੰਘ ਸੈਣੀ ਹਫਤੇ ਦੇ ਵਿੱਚ 1-2 ਵਾਰ ਪੰਜਾਬ ਦੇ ਵੱਖ ਵੱਖ ਸਮਾਗਮਾਂ ਚ ਆਉਂਦੇ ਆ, ਲੋਕਾਂ ਨੂੰ ਮਿਲਦੇ ਆ, ਇਕੱਠਾਂ ਚ ਵਿਚਰਦੇ ਆ। ਪਰ ਦੇਖਦੇ ਆ ਵੀ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ। ਕੁੱਲ ਮਿਲਾ ਕੇ ਗੱਲ ਸਿਰਫ ਇੰਨੀ ਆ ਕਿ ਪੰਜਾਬ ਦੇ ਵਿੱਚ ਇਸ ਵੇਲੇ ਸਿਆਸੀ ਜੰਗ ਲਗਾਤਾਰ ਅੱਗੇ ਤੋਂ ਅੱਗੇ ਵੱਧ ਰਹੀ ਆ। ਪੰਜਾਬ ਦੇ ਵਿੱਚ ਮੁਲਾਜ਼ਮ ਇਸ ਵੇਲੇ ਹੜਤਾਲਾਂ ਦੇ ਉੱਤੇ ਆ, ਬਿਜਲੀ ਕੱਟਾਂ ਦੀ ਭਰਮਾਰ ਆ, ਪੰਜਾਬ ਦੇ ਵਿੱਚ ਇਸ ਵੇਲੇ ਵਿਰੋਧ ਦੀ ਅੱਗ ਭੜਕ ਰਹੀ ਆ। ਤੇ ਪੰਜਾਬ ਦੀ ਸਰਕਾਰ ਇਹ ਗੱਲ ਕਹਿੰਦੀ ਕਿ ਅਸੀਂ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ। ਸੂਬੇ ਦੀ ਸਰਕਾਰ ਆ ਜਿਹੜੀ ਉਹ ਇਹ ਗੱਲ ਕਹਿੰਦੀ ਆ ਕਿ ਅਸੀਂ ਲੋਕਾਂ ਦੀ ਕਸਵੱਟੀ ਤੇ ਖਰੇ ਉਤਰੇ ਆ। ਤੇ ਵਿਰੋਧੀ ਪਾਰਟੀਆਂ ਗੱਲ ਕਹਿਣਗੀਆਂ ਵੀ ਤੁਸੀਂ ਪੰਜਾਬ ਦਾ ਪੱਠਾ ਬਿਠਾਇਆ, 4,00,000 ਕਰੋੜ ਦਾ ਕਰਜ਼ਾ ਆਪਦੀਆਂ ਮਸਤਕਾਂ ਦੇ ਲਈ ਆਪਦੀ ਮਸ਼ਹੂਰੀ ਦੇ ਉੱਤੇ ਖਰਚ ਕੀਤਾ, ਤੁਸੀਂ ਉਸ ਕੁੱਡਰ ਨੂੰ ਵਰਗੇ ਆ ਜਿਹੜੀ ਵੰਗਾਂ ਵੱਧ ਛਣਕਾਉਂਦੀ ਆ ਤੇ ਆਟਾ ਘੱਟ ਗੁੰਨਦੀ ਆ। ਵਿਰੋਧੀ ਇਹ ਗੱਲ ਕਹਿੰਦੇ ਆ, ਬਾਕੀ ਵੇਖਦੇ ਆ ਸਮਾਂ ਕੀ ਬਿਆਨ ਕਰਦਾ। ਪਰ ਉਸ ਤੋਂ ਅਗਲੀ ਗੱਲ ਇਹ ਆ ਕਿ ਮਹਾਰਾਸ਼ਟਰ ਦੇ ਇੱਕ ਗ੍ਰਹਿ ਮੰਤਰੀ ਨੇ ਉਹਨਾਂ ਨੇ ਗੱਲ ਕਹੀ ਹੈ 2 ਟੁੱਕ। ਉਹ ਕਹਿੰਦੇ ਜੀ ਕਿ ਮੈਂ ਲਿਖ ਕੇ ਦੇਣ ਨੂੰ ਤਿਆਰ ਆ ਵੀ ਬੀਜੇਪੀ ਦੇ ਬਹੁਤੇ ਆਗੂਆਂ ਨੂੰ। ਉਹ ਕਹਿੰਦੇ ਜੀ ਕਿ ਇਸ ਵੇਲੇ ਬਿਲਕੁਲ ਨਿੱਜੀ ਬੰਦੇ ਮਾਤਰਮ ਦੀ ਪੇਸ਼ਕਾਰੀ ਕਰਨੀ ਆਉਂਦੀ। ਪਿਛਲੇ ਕੁਝ ਕੁ ਸਮੇਂ ਤੋਂ ਲਗਾਤਾਰ ਨਾ ਇੱਕ ਨਵਾਂ ਰੇੜਕਾ ਚੱਲਦਾ ਕਿ ਬੰਦੇ ਮਾਤਰਮ ਜਿਹੜਾ ਉਹਨੂੰ ਕਿਵੇਂ ਪੇਸ਼ ਕਰਨਾ। ਕੋਈ ਕਹਿੰਦਾ ਜੀ 2 ਅੰਤਰੇ ਹੋਣੇ ਚਾਹੀਦੇ ਦੇ, ਕੋਈ ਕਹਿੰਦਾ ਸਾਰਾ ਪੇਸ਼ ਕਰਨਾ ਚਾਹੀਦਾ, ਕੋਈ ਕਹਿੰਦਾ ਅੱਧਾ ਗਾਓ, ਕੋਈ ਕਹਿੰਦਾ ਸਾਰਾ ਗਾਓ, ਇਸ ਤਰੀਕੇ ਦੀਆਂ ਗੱਲਾਂ। ਪਰ ਗੱਲ ਇਹ ਆ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨੇ ਗੱਲ ਕਹੀ ਆ 2 ਟੁੱਕ। ਉਹ ਕਹਿੰਦੇ ਜੀ ਕਿ ਜੇ ਮੰਨ ਲਓ ਬੀਜੇਪੀ ਦੇ ਆਗੂ 2 ਅੰਤਰੇ ਛੱਡੋ, ਪੂਰੇ ਦੇ ਪੂਰੇ ਦੀ ਗੱਲ ਕਰਨੀ ਆ। ਉਹ ਕਹਿੰਦੇ ਵੀ ਪੂਰੇ ਦਾ ਪੂਰਾ ਜੇ ਇਹ ਗਾ ਦੇਣ ਸਹੀ ਬਿਨਾਂ ਟੈਲੀਪ੍ਰੋਮਟਰ ਤੋਂ ਬਿਨਾਂ ਕਾਗਜ਼ ਤੋਂ ਦੇਖਿਆ ਤੇ ਮੈਂ ਰਾਜਨੀਤੀ ਛੱਡ ਦੂੰ ਤੇ ਮੈਂ ਆਪਣੀ ਮੰਤਰੀ ਵਾਲੀ ਕੁਰਸੀ ਵੀ ਛੱਡ ਦੂੰ। ਉਹਨਾਂ ਨੇ ਇਹ ਗੱਲ ਕਹੀ ਆ। ਮਤਲਬ ਇਹ ਜੀ ਕਿ ਭਾਰਤ ਦੇ ਵਿੱਚ ਇਸ ਵੇਲੇ ਬੰਦੇ ਮਾਤਰਮ ਦੇ ਉੱਤੇ ਵੀ ਰਾਜਨੀਤੀ ਚੱਲਦੀ ਆ ਵੀ ਭਾਈ ਬੰਦੇ ਮਾਤਰਮ ਸਹੀ ਕੌਣ ਗਾਉਂਦਾ, ਬੰਦੇ ਮਾਤਰਮ ਗਲਤ ਕੌਣ ਗਾਉਂਦਾ, ਇਹਨੇ ਪੁੱਠਾ ਗਾਤਾ, ਇਹਨੇ ਆਹ ਕਰਤਾ, ਅਸੀਂ ਸਤਿਕਾਰ ਕਰਦੇ ਹਾਂ। ਪਰ ਗੱਲ ਜੀ ਕਿ ਜਦੋਂ ਰਾਜਨੀਤੀ ਚੱਲਦੀ ਆ ਉਦੋਂ ਕਿਸੇ ਕਿਸੇ ਵਿਸ਼ੇ ਲੱਭਦੇ ਆ।
0: ਬਿਲਕੁਲ।
3: ਤੇ ਜੇ ਗੱਲ ਆਪਾਂ ਪੰਜਾਬ ਦੇ ਮੌਸਮ ਦੀ ਕਰੀਏ, ਪੰਜਾਬ ਦੇ ਵਿੱਚ ਮੌਸਮ ਆ ਜਿਹੜਾ ਉਹ ਪਿਛਲੇ 24 ਘੰਟਿਆਂ ਦੇ ਵਿੱਚ ਗਰਮ ਰਿਹਾ। ਪੰਜਾਬ ਦੇ ਵਿੱਚ ਕਿਤੇ ਵੀ ਪਿਛਲੇ 24 ਘੰਟਿਆਂ ਦੇ ਵਿੱਚ ਕਣੀਆਂ ਨਹੀਂ ਪਈਆਂ। ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਪੂਰੀ ਪੂਰੀ ਸੰਭਾਵਨਾ। ਬਾਕੀ ਕਿੰਨਾ ਕੁ ਮੀਂਹ ਪੈਂਦਾ, ਕਿੱਥੇ ਜੇ ਪੈਂਦਾ, ਕਦੋਂ ਕੁ ਪੈਂਦਾ, ਇਹ ਸਮਾਂ ਬਿਆਨ ਕਰੂਗਾ। ਪਰ ਪੰਜਾਬ ਦੇ ਵਿੱਚ ਲਗਾਤਾਰ 3 ਦਿਨ ਤਾਂ ਪਿਛਲੇ 3 ਦਿਨਾਂ ਦੇ ਵਿੱਚ ਮੀਂਹ ਪੈਂਦਾ ਰਿਹਾ, ਕਈ ਥਾਵਾਂ ਤੇ ਮੀਂਹ ਪਿਆ, ਪਰ ਹੁਣ ਪੰਜਾਬ ਦੇ ਵਿੱਚ ਇੱਕਦਮ ਫੇਰ ਗਰਮੀ ਨੇ ਜ਼ੋਰ ਫੜਿਆ। ਇਸ ਗਰਮੀ ਦੇ ਜ਼ੋਰ ਕਰਕੇ 16,000 ਮੈਗਾਵਾਟ ਤੋਂ ਵੱਧ ਬਿਜਲੀ ਦੀ ਮੰਗ ਆ ਇਸ ਵੇਲੇ ਪੰਜਾਬ ਦੇ ਵਿੱਚ, ਤੇ ਪੰਜਾਬ ਦੇ ਵਿੱਚ ਬਿਜਲੀ ਦੇ ਕੱਟ ਲਗਾਤਾਰ ਲੱਗ ਰਹੇ ਆ। ਸੋ ਕੱਲ ਨੂੰ ਇਸੇ ਵੇਲੇ ਕੁਝ ਹੋਰ ਖਬਰਾਂ, ਕੁਝ ਹੋਰ ਜਾਣਕਾਰੀਆਂ ਲੈ ਕੇ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ, ਬਹੁਤ ਬਹੁਤ ਧੰਨਵਾਦ।
2: ਬਹੁਤ ਬਹੁਤ ਧੰਨਵਾਦ ਚਣਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਸਾਰੰਗ ਦੇ ਵਿੱਚ ਗੱਲਾਂ ਬਾਤਾਂ ਚੱਲਣਗੀਆਂ, ਗੀਤ ਸੰਗੀਤ ਵੀ ਚੱਲੇਗਾ, ਤੇ ਨਾਲ ਦੀ ਨਾਲ ਨਾ ਬਹੁਤ ਹੀ ਬਾਰੇ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਚ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਅੰਦਰ ਹੀ ਹੁੰਦੀਆਂ ਨੇ ਮਾਲ ਸਾਹਿਬ
0: ਜੀ ਬਿਲਕੁਲ ਜੀ
2: ਜ਼ਿੰਦਗੀ ਚ ਬਹੁਤੀਆਂ ਕੀ ਸਾਰੀਆਂ ਪਾਵਰ ਤੁਹਾਡੇ ਅੰਦਰ ਨੇ ਜੇ ਤੁਸੀਂ ਉਹਨਾਂ ਪਾਵਰ ਦੇ ਵਿੱਚੋਂ ਤੁਸੀਂ ਕਿਸੇ ਚੀਜ਼ ਨੂੰ ਕਹੋ ਫੀਲ ਕਰੋ ਕਿ ਤੁਸੀਂ ਸਟਰੋਂਗ ਹੋ ਤਾਂ ਤੁਸੀਂ ਸਟਰੋਂਗ ਹੋ ਜੇ ਤੁਸੀਂ ਫੀਲ ਕਰੋ ਤੁਸੀਂ ਵੀਕ ਹੋ ਫਿਰ ਵੀਕ ਹੋ ਹੁਣ ਗੱਲ ਇਹ ਦੇਖਣੀ ਹੈ ਕਿ ਤੁਸੀਂ ਆਪਣੇ ਆਪ ਨੂੰ ਫੀਲ ਕੀ ਕਰਾਉਂਦੇ ਹੋ ਸਟਰੋਂਗ ਜਾਂ ਵੀਕ ਰੇਡੀਓ ਪ੍ਰੋਗਰਾਮ ਸਾਰੰਗ ਨਾਲ ਅੱਛਾ ਇੱਕ ਗੀਤ ਕੱਢ ਕੇ ਰੱਖਿਓ ਮੈਂ ਗੀਤ ਦੀ ਗੱਲਬਾਤ ਕਰਦਾ ਗੀਤ ਲਾਵਾਂਗੇ ਚੰਨ ਕਿੱਥਾਂ ਗੁਜ਼ਾਰੇ ਨਾਲ ਚੰਨ ਕਿੱਥਾਂ ਗੁਜ਼ਾਰੇ ਰਾਤ ਵੇ ਇਸ ਗੀਤ ਬਾਬਤ ਥੋੜੀ ਜਿਹੀ ਹੋਰ ਗੱਲਬਾਤ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਪਰ ਉਹ ਤੋਂ ਪਹਿਲਾਂ ਸਿਮਰਨ ਜੀ ਵੀ ਸਾਡੇ ਨਾਲ ਆ ਚੁੱਕੇ ਆ ਉਹਨਾਂ ਨਾਲ ਗੱਲਬਾਤ ਥੋੜੀ ਜਿਹੀ ਕਰਾਂਗੇ ਉਹ ਤੋਂ ਬਾਅਦ ਫਿਰ ਆਪਾਂ ਦੱਸਾਂਗੇ ਤੇ ਇੱਕ ਮੈਂ ਫਿਰ ਦੱਸ ਦਵਾਂਗਾ ਕਿ ਮਾਲ ਸਾਹਿਬ ਆਪਾਂ ਜ਼ਰੂਰ ਦੱਸ ਦਈਏ ਕਿ ਜੇਕਰ ਭਾਈ ਕੰਮ ਦੀ ਭਾਲ ਦੇ ਵਿੱਚੋਂ ਤਾਂ ਤੁਹਾਡੀ ਭਾਲ ਖਤਮ ਹੋ ਗਈ ਕੰਸਟਰਕਸ਼ਨ ਵਰਕਰਾਂ ਦੀ ਜ਼ਰੂਰਤ ਆ
0: ਜੀ
2: ਇੱਕ ਨੀ ਦੋ ਨੀ ਪੰਜ ਨੀ ਦਸ ਨੀ ਵੱਧ ਵਰਕਰਾਂ ਦੀ ਜ਼ਰੂਰਤ ਆ ਕੰਮ ਚਾਹੇ ਸਵੇਰ ਤੋਂ ਸ਼ੁਰੂ ਕਰ ਲਿਓ ਕੱਲ ਤੋਂ ਕੰਮ ਸ਼ੁਰੂ ਕਰ ਲਿਓ ਸਾਢੇ ਅੱਠ ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਫੁੱਲ ਟਾਈਮ ਜੋਬ ਹੋਣੀ ਹੈ
0: ਫੁੱਲ
2: ਟਾਈਮ ਜੋਬ ਹੋਣੀ ਹੈ ਨੰਬਰ ਨੋਟ ਕਰਕੇ ਰੱਖ ਲਓ 416-473-5308 ਜੇ ਤੁਹਾਨੂੰ ਕੰਮ ਦੀ ਜ਼ਰੂਰਤ ਆ ਜਾਂ ਤੁਹਾਡੇ ਕਿਸੇ ਮਿੱਤਰ ਦੋਸਤ ਨੂੰ ਕੰਮ ਦੀ ਜ਼ਰੂਰਤ ਆ ਉਹਨੂੰ ਨੰਬਰ ਦੇ ਦਿਓ ਭਲਾ ਹੋ ਜਾਊਗਾ 416-473-5308 ਤੇ ਤੁਸੀਂ ਗੱਲਬਾਤ ਕਰ ਲੈਣੀ ਹੈ 416-473-5308 416-473-5308 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੇਕਰ ਕੰਮ ਦੀ ਭਾਲ ਦੇ ਵਿੱਚ ਹੋ ਤੇ ਹੁਣ ਆਪਾਂ ਚੱਲਾਂਗੇ ਸਿਮਰਨ ਜੀ ਕੋਲ ਉਸ ਤੋਂ ਬਾਅਦ ਫਿਰ ਤੁਹਾਨੂੰ ਚੰਨ ਕਿੱਥਾਂ ਗੁਜ਼ਾਰੇ ਰਾਤ ਵੇ ਉਹਦੇ ਬਾਅਦ ਥੋੜੀ ਜਿਹੀ ਹੋਰ ਗੱਲਬਾਤ ਕਰਾਂਗੇ ਪਰ ਸਿਮਰਨ ਜੀ ਬਾਰੇ ਦੱਸਦੀ ਹੈ ਕਿ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਿਮਰਨ ਜੀ ਸਾਡੇ ਨਾਲ ਨੇ ਜਿਵੇਂ ਨਾਗਪਾਲ ਸਾਹਿਬ ਵੀ ਦੱਸ ਕੇ ਗਏ ਸੀ ਕਿ ਭਾਈ ਇਹ ਕੋਰਸ ਆ ਜਿਹੜਾ ਇਹ ਤੁਸੀਂ ਕਰਨਾ ਆਨਲਾਈਨ ਇਹਦੀ ਅਸਾਈਨਮੈਂਟ ਦੇਣੀਆਂ ਹੁੰਦੀਆਂ ਨੇ ਪੇਪਰ ਕੋਈ ਹੋਣਾ ਨਹੀਂ ਲੋਨ ਤੁਹਾਨੂੰ ਮਿਲ ਸਕਦਾ ਚਾਰ ਬੰਦਿਆਂ ਦੀ ਫੈਮਿਲੀ ਆ ਜਾਂ ਪੰਜ ਬੰਦਿਆਂ ਦੀ ਫੈਮਿਲੀ ਆ ਡਿਪੈਂਡ ਕਰਦਾ ਤੁਹਾਡਾ ਜੇ ਤੁਸੀਂ ਇਕੱਲੇ ਹਸਬੈਂਡ ਵਾਈਫ ਵੀ ਹੋ ਤਾਂ ਵੀ ਤੁਸੀਂ ਲੋਨ ਲੈਣ ਦੇ ਹੱਕਦਾਰ ਹੋ ਤਾਂ ਵੀ ਤੁਹਾਨੂੰ ਲੋਨ ਇਹ ਮਿਲ ਸਕਦਾ ਤੇ ਲੋਨ ਮਿਲਣਾ 2.5% ਤੇ ਆ 2.5% 2.5 ਸਾਲ ਕੁਛ ਨੀ ਦੇਣਾ ਨਾ 2.5% ਦੇਣਾ ਨਾ ਵਿਆਜ ਦੇਣਾ ਨਾ ਮੂਲ ਦੇਣਾ ਕੋਈ ਚੀਜ਼ ਨੀ 2.5 ਸਾਲ ਤੋਂ ਬਾਅਦ ਲੱਖ ਡੇਢ ਲੱਖ ਵੀ ਕਈਆਂ ਨੂੰ ਮਿਲਿਆ ਸੋ ਤੁਹਾਨੂੰ ਵੀ ਮਿਲ ਸਕਦਾ ਬਿਨਾਂ ਕੋਈ ਗਰੰਟੀ ਤੋਂ ਬਿਨਾਂ ਕੋਈ ਘਰ ਤੋਂ ਬਿਨਾਂ ਕੋਈ ਕਾਰ ਤੋਂ ਬਿਨਾਂ ਕੋਈ ਇਕੁਇਟੀ ਤੋਂ ਕੋਈ ਤੁਹਾਡੀ ਕੁਛ ਨੀ ਸਿਰਫ ਡਾਕੂਮੈਂਟ ਤੁਹਾਡਾ ਜਿਹੜਾ ਮੈਰਿਜ ਸਰਟੀਫਿਕੇਟ ਆ ਬੱਚਿਆਂ ਦੇ ਸਰਟੀਫਿਕੇਟ ਆ ਤੁਹਾਡੀ ਨੋਟਿਸ ਆਫ ਅਸੈਸਮੈਂਟ ਆ ਉਹ ਡਾਕੂਮੈਂਟ ਲੱਗਣੇ ਤੇ ਬਿਲਕੁਲ ਰੀਅਲ ਡਾਕੂਮੈਂਟ ਲੱਗਣੇ ਆ ਵੱਡੀ ਗੱਲ ਇਹ ਆ ਕਿ ਆਨਲਾਈਨ ਪੜ੍ਹਾਈ ਵੀ ਤੁਸੀਂ ਆਪ ਹੀ ਕਰਨੀ ਹੈ ਮਤਲਬ ਕੋਈ ਟੀਚਰ ਨਹੀਂ ਉੱਥੇ ਹੈਗਾ ਉਹ ਕੋਰਸ ਅੱਜ ਵੀ ਐਨਰੋਲ ਤੁਸੀਂ ਕਰਵਾ ਸਕਦੇ ਹੋ ਉਹਦੇ ਵਿੱਚ ਕੁਝ ਇੱਕ ਵੈਕੈਂਸੀ ਹੈਗੀਆਂ ਨੇ ਕਿ ਤੁਸੀਂ ਆਪ ਸੁਣਨਾ ਹੀ ਆ ਉਹਨੂੰ ਉਹ ਤੋਂ ਬਾਅਦ ਤੁਸੀਂ ਚਾਹੇ 2 ਦਿਨਾਂ ਦੇ ਵਿੱਚ ਸੁਣ ਲਓ ਪੂਰੇ ਵੀਕ ਦੀਆਂ ਕਲਾਸਾਂ ਚਾਹੇ ਰਾਤ ਨੂੰ ਦਿਨੇ ਦੁਪਹਿਰੇ ਜਦੋਂ ਤੁਹਾਨੂੰ ਟਾਈਮ ਲੱਗਦਾ
0: ਜੀ
2: ਇਹ ਤਾਂ ਬੜੀ ਕਮਾਲ ਦੀ ਗੱਲ ਹੈ ਇਦਾਂ ਦੇ ਕੋਰਸ ਘੱਟ ਮਿਲਦੇ ਆ ਪਰ ਜੇ ਤੁਹਾਨੂੰ ਮਿਲ ਰਿਹਾ ਤੁਸੀਂ ਇਹਦੇ ਵਿੱਚ ਐਨਰੋਲ ਕਰ ਪਾ ਰਹੇ ਹੋ ਤਾਂ ਤੁਹਾਡੇ ਲਈ ਬਹੁਤ ਵਧੀਆ ਤੇ ਲੋਨ ਵੀ ਨਾਲ ਦੀ ਨਾਲ ਤੁਹਾਡੇ 30 ਦਿਨਾਂ ਤੋਂ 90 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਅਕਾਊਂਟ ਦੇ ਵਿੱਚ ਟੂ ਹੋ ਜਾਣੀ ਹੈ 437-264-3175 ਇਹਨਾਂ ਦਾ ਨੰਬਰ ਹੈ 437-264-3175 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ ਸਿਮਰਨ ਜੀ ਕੁਛ ਹੋਰ ਐਡ ਕਰਨਾ ਚਾਹੁੰਦੇ ਹੋ

0: ਚੰਨ ਕਿੱਥਾਂ ਗੁਜ਼ਾਰੇ ਰਾਤ ਵੀ। ਸੋ ਇਹ ਇਸ ਗੀਤ ਬਾਰੇ ਥੋੜੀ ਗੱਲਬਾਤ ਕਰਦੇ ਆ। ਤੇ ਜਦੋਂ ਪੰਜਾਬੀ ਔਰਤ ਗਾਇਕਾਂ ਦੀ ਗੱਲ ਆਉਂਦੀ ਹੈ ਨਾ, ਤਾਂ ਆਖਰੀ ਸ਼ਮਸ਼ਾਦ ਬੇਗਮ, ਪ੍ਰਕਾਸ਼ ਕੌਰ, ਸੁਰਿੰਦਰ ਕੌਰ, ਨਰਿੰਦਰ ਬੀਬਾ ਤੋਂ ਸ਼ੁਰੂ ਕਰਦੇ ਹਾਂ ਆਪਾਂ
1: ਜੀ।
0: ਪਰ ਅਸੀਂ ਪੰਜਾਬੀ ਇਹਨਾਂ ਤੋਂ ਸੀਨੀਅਰ ਗਾਇਕਾਂ ਨੂੰ ਭੁੱਲ ਜਾਂਦੇ ਹਾਂ। ਇਹਨਾਂ ਤੋਂ ਸੀਨੀਅਰ ਬੀ ਨੇ, ਸੀਨੀਅਰ ਬੀ ਸੀ, ਜਿਹਦੇ ਗੀਤ 70-80 ਵਰਿਆਂ ਬਾਅਦ ਵੀ ਬਿਲਕੁਲ ਤਰੋ ਤਾਜ਼ਾ ਨੇ। ਸੁਰਿੰਦਰ ਕੌਰ ਦਾ, ਨਰਿੰਦਰ ਕੌਰ ਦਾ ਸਾਨੂੰ ਤਾਂ ਸਿਰਫ ਇਹਨਾਂ ਦਾ ਹੀ ਪਤਾ, ਜਾਂ ਸੁਰਿੰਦਰ ਕੌਰ ਦਾ ਜਾਂ ਨਰਿੰਦਰ ਕੌਰ ਦਾ, ਸਾਨੂੰ ਤਾਂ ਇਹਨਾਂ ਬਾਰੇ ਹੀ ਪਤਾ ਵਾ। ਪਰ ਇਹਨਾਂ ਤੋਂ ਸੀਨੀਅਰ ਗਾਇਕਾਂ ਨੇ ਜਿਹੜੀਆਂ, ਉਹਨਾਂ ਨੂੰ ਅਸੀਂ ਕਿਵੇਂ ਭੁੱਲ ਜਾਂਦੇ ਹਾਂ। ਗੱਲ ਕਰਦੇ ਆ ਪੁਸ਼ਪਾ ਹੰਸ ਦੀ। ਪੁਸ਼ਪਾ ਹੰਸ ਦਾ ਪੂਰਾ ਨਾਮ ਪੁਸ਼ਪਾ ਹੰਸ ਕਪੂਰ ਸੀ। 3 ਨਵੰਬਰ 1917 ਨੂੰ ਇਹਨਾਂ ਦਾ, ਇਹਨੂੰ ਵਕੀਲ ਰਤਨ ਲਾਲ ਕਪੂਰ ਦੇ ਘਰੇ ਮਾਤਾ ਜਨਕ ਰਾਣੀ ਕਪੂਰ ਦੀ ਕੁੱਖੋਂ ਫਾਜ਼ਿਲਕਾ ਦੇ ਵਿੱਚ ਜਨਮ ਹੋਇਆ
1: ਜੀ।
0: ਲਾਹੌਰ ਦੇ ਉਧਰੋਂ ਘਰਾਣੇ ਤੋਂ ਸ਼ਾਸਤਰੀ ਸੰਗੀਤ ਦੀ ਤਾਲੀਮ ਲਈ ਹੈ। ਪਟਵਰਧਨ ਘਰਾਣਾ ਦੇਸ਼ ਦੀ ਵੰਡ ਤੋਂ ਬਾਅਦ ਪਹਿਲਾ ਪੰਜਾਬੀ ਗੀਤ 1948 ਚ ਪੁਸ਼ਪਾ ਹੰਸ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਸੀ, ਜਿਹਦੇ ਬੋਲ ਸੀ ਚੰਨ ਕਿੱਥਾਂ ਗੁਜ਼ਾਰੇ ਰਾਤ ਦੀ। ਇਹ ਗੀਤ ਜਿਹੜਾ 1948 ਦੇ ਵਿੱਚ ਪੁਸ਼ਪਾ ਹੰਸ ਦੀ ਆਵਾਜ਼ ਦੇ ਵਿੱਚ ਪਹਿਲਾ ਪੰਜਾਬੀ ਗੀਤ ਰਿਕਾਰਡ ਹੋਇਆ ਸੀਗਾ। ਇਸ ਗੀਤ ਨੂੰ 1948 ਵਿੱਚ ਬਣੀ ਪੰਜਾਬੀ ਦੀ ਜਿਹੜੀ ਫਿਲਮ ਸੀਗੀ ਉਹਦੇ ਵਿੱਚ ਸ਼ਾਮਿਲ ਕੀਤਾ ਗਿਆ। ਉਹ ਤੋਂ ਬਾਅਦ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨੇ ਵੀ ਇਸ ਗੀਤ ਨੂੰ ਗਾਇਆ। ਭਾਰਤੀ ਫੌਜ ਦੇ ਕਰਨਲ ਹੰਸਰਾਜ ਚੋਪੜਾ ਨਾਲ ਵਿਆਹ ਕਰਵਾ ਕੇ ਇਹ ਜਿਹੜੀ ਗਾਇਕਾ ਸੀ ਉਹ ਪੁਸ਼ਪਾ ਹੰਸ ਕਪੂਰ ਤੋਂ ਪੁਸ਼ਪਾ ਚੋਪੜਾ ਬਣ ਗਈ। ਪੁਸ਼ਪਾ ਚੋਪੜਾ ਨੇ ਫਿਰ ਹਿੰਦੀ ਗੀਤ ਵੀ ਗਾਏ, ਪਰ ਹਿੰਦੀ ਗੀਤਾਂ ਦੀ ਬਾਹਲੀ ਜਾਣਕਾਰੀ ਤਾਂ ਨਹੀਂ ਲੱਭਦੀ। ਪੁਸ਼ਪਾ ਚੋਪੜਾ ਦੇ ਸਦਾਬਹਾਰ ਪੰਜਾਬੀ ਗੀਤ ਚੰਨ ਕਿੱਥਾਂ ਗੁਜ਼ਾਰਿਆ ਏ, ਜਾਂ ਫਿਰ ਸਾਰੀ ਰਾਤ ਤੇਰਾ ਤੱਕਣੀ ਆ ਰਾਹ, ਤਾਰਿਆਂ ਨੂੰ ਪੁੱਛ ਚੰਨ ਵੇ, ਇਹ ਵੀ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ। ਜਾਂ ਫਿਰ ਲੁੱਟੀ ਹੀਰ ਵੇ ਫਕੀਰ ਦੀ, ਇਹ ਗੀਤ ਵੀ ਤੁਸੀਂ ਸੁਣਿਆ ਹੋਣਾ। ਗੱਲਾਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ ਤੇ 9 ਦਸੰਬਰ 2011 ਨੂੰ 94 ਵਰਿਆਂ ਦੀ ਉਮਰ ਦੇ ਵਿੱਚ ਇਹਨਾਂ ਦਾ ਦੇਹਾਂਤ ਹੋ ਗਿਆ। ਸੋ ਅਸੀਂ ਇਸ ਗੀਤ ਰਾਹੀਂ ਅੱਜ ਇਹਨਾਂ ਨੂੰ ਵੀ ਯਾਦ ਕਰ ਰਹੇ ਹਾਂ ਕਿ ਪੁਸ਼ਪਾ ਹੰਸ ਉਹਨਾਂ ਦੇ ਗਾਏ ਹੋਏ ਗੀਤਾਂ ਦੀ ਗੱਲਬਾਤ ਕੀਤੀ ਜਾ ਰਹੀ ਹੈ। ਗੀਤ ਅਸੀਂ ਸੁਣ ਲੈਂਦੇ ਹਾਂ, ਇਹ ਅਸੀਂ ਭੁੱਲ ਜਾਂਦੇ ਹਾਂ ਕਿ ਇਹ ਕਿਹਦਾ ਗਾਇਆ ਹੋਇਆ। ਜੁੜਿਆ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਸਾਡੇ ਨਾਲ ਮੋਨਾ ਜੀ ਵੀ ਨੇ। ਮੋਨਾ ਜੀ, ਆਪਾਂ ਫਿਰ ਤੋਂ ਨਿੱਘੀ ਜੀ ਆਇਆਂ ਨੂੰ।
2: ਥੈਂਕ ਯੂ ਸੋ ਮਚ ਰਾਜਵੀਰ ਜੀ।
0: ਗੱਲ ਇੰਸ਼ੋਰੈਂਸ ਦੀ ਕਰਾਂਗੇ। ਗੱਲ ਇੰਸ਼ੋਰੈਂਸ ਬਾਬਤ ਬਹੁਤ ਸਾਰੀਆਂ ਜਿਹੜੀਆਂ, ਇਹ ਹੁੰਦਾ ਕਿ ਇੰਸ਼ੋਰੈਂਸ ਅਸੀਂ ਅਪਲਾਈ ਕਰਦੇ ਨੇ।

0: ਬਾਅਦ ਚ ਡਰ ਹੀ ਰਹਿੰਦਾ ਬੰਦੇ ਨੂੰ ਕਿ ਯਾਰ ਜੇ ਨਾ ਮਿਲਿਆ ਕਲੇਮ, ਜੇ ਬਾਅਦ ਘਰਦਿਆਂ ਨੂੰ ਨਾ ਮਿਲਿਆ ਮੈਂ ਕਿਹੜਾ ਦੇਖਣਾ ਵਾ, ਪ੍ਰੀਮੀਅਮ ਤਾਂ ਮੈਂ ਦੇਈ ਜਾਣਾ, ਬਾਅਦ ਚ ਉਹਨਾਂ ਨੇ ਘੁੰਡੀਆਂ ਪਾ ਲਈਆਂ। ਪਰ ਜੇ ਕਲੇਮ ਕੋਈ ਡਿਨਾਈ ਹੁੰਦਾ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਾਂ ਕ੍ਰਿਟੀਕਲ ਦੇ ਵਿੱਚ ਜਾਂ ਡਿਸਬਿਲਿਟੀ ਜਾਂ ਕਿਤੇ ਵੀ, ਕਿ ਅਸੀਂ ਕਈ ਵਾਰ ਆਪ ਵੀ ਦੱਸਦੇ ਨਹੀਂ ਹਾਂ ਸਹੀ ਚੀਜ਼ਾਂ, ਤੇ ਉੱਥੇ ਬਾਅਦ ਚ ਫਿਰ ਉਹ ਤੁਹਾਨੂੰ ਜਦੋਂ ਪੈਂਦਾ ਕਿ ਪ੍ਰੀ ਐਗਜਿਸਟਿੰਗ ਕੰਡੀਸ਼ਨ ਸੀ ਜਾਂ ਨਹੀਂ ਸੀ, ਜੇ ਬੰਦੇ ਨੇ ਦੱਸੀ ਗਲਤ ਹੋ ਗਈ ਫਿਰ ਬਾਅਦ ਚ ਪਤਾ ਲੱਗਦਾ ਫਿਰ ਡਿਨਾਈ ਹੋ ਜਾਂਦੀਆਂ ਨੇ ਕਈ ਵਾਰ ਚੀਜ਼ਾਂ। ਸੋ ਕਿੰਨੇ ਕੁ ਕੇਸ ਡਿਨਾਈ ਹੁੰਦੇ ਆ, ਤੇ ਸਾਨੂੰ ਜਦੋਂ ਐਡਵਾਈਜ਼ਰ ਪੁੱਛਦਾ ਇਮਾਨਦਾਰੀ ਨਾਲ ਉਹਨੂੰ ਕੀ ਦੱਸਣਾ ਚਾਹੀਦਾ, ਕਈ ਵਾਰ ਅਸੀਂ ਕਹਿੰਦੇ ਮੈਂ ਤਾਂ ਸ਼ਰਾਬ ਪੀਂਦਾ ਹੀ ਨਹੀਂ ਬੰਦਾ ਪੀਂਦਾ ਹੁੰਦਾ, ਮੈਂ ਤਾਂ ਸਿਗਰਟ ਪੀਂਦਾ ਹੀ ਨਹੀਂ ਬੰਦਾ ਪੀਂਦਾ ਹੁੰਦਾ, ਥੋੜ੍ਹਾ ਜਿਹਾ ਇਹ ਐਡਵਾਈਸ ਦਿਓ ਜੀ।
1: ਬਿਲਕੁਲ ਰਾਜਵੀਰ ਜੀ, ਡੈਫੀਨੇਟਲੀ ਤੁਸੀਂ ਬਿਲਕੁਲ ਠੀਕ ਕਿਹਾ ਕਿ ਸਾਨੂੰ ਡਿਸਕਲੋਜ਼ ਜਿਹੜਾ ਹੈਗਾ ਪਰਸਨਲ ਇਨਫੋਰਮੇਸ਼ਨ, ਆਪਣੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਪੂਰੀ ਤਰ੍ਹਾਂ ਡਿਸਕਲੋਜ਼ ਕਰਨੀ ਚਾਹੀਦੀ ਹੈ। ਮੋਸਟ ਆਫ ਦ ਟਾਈਮ 99.9% ਇੰਸ਼ੋਰੈਂਸ ਕੰਪਨੀਜ਼ ਜਿਹੜੀਆਂ ਹੈਗੀਆਂ ਉਹ ਫਾਈਂਡ ਆਊਟ ਕਰ ਲੈਂਦੀਆਂ ਨੇ ਜਦੋਂ ਆਪਣੀ ਪਾਲਿਸੀ ਐਪਲੀਕੇਸ਼ਨ ਅੰਡਰ ਰਾਈਟਿੰਗ ਦੇ ਵਿੱਚ ਹੁੰਦੀ ਹੈ। ਇੱਕ ਦੋ ਵਾਰ ਇੱਦਾਂ ਦੇ ਕੇਸਿਸ ਹੋਏ ਨੇ ਕਿ ਕਲਾਇੰਟ ਵੱਲੋਂ ਇਹ ਨਹੀਂ ਸੀ ਦੱਸਿਆ ਗਿਆ ਕਿ ਉਹਨਾਂ ਦਾ ਕਦੇ ਡਰਾਈਵਿੰਗ ਲਾਇਸੈਂਸ ਸਸਪੈਂਡ ਹੋਇਆ ਸੀ। ਪੁੱਛਣ ਦੇ ਬਾਅਦ ਪੁੱਛਿਆ ਜਾਂਦਾ ਹੈਗਾ ਜਦੋਂ ਐਪਲੀਕੇਸ਼ਨ ਅਸੀਂ ਕੱਢਦੇ ਹਾਂ ਤਾਂ ਉਹਨਾਂ ਨੇ ਨਹੀਂ ਸੀ ਦੱਸਿਆ ਉਸ ਟਾਈਮ ਤੇ, ਡਿਕਲੇਅਰ ਨਹੀਂ ਕੀਤਾ ਜਾਂ ਫਿਰ ਉਹਨਾਂ ਦੇ ਧਿਆਨ ਚੋਂ ਨਿਕਲ ਗਿਆ ਕਿਸੇ ਤਰੀਕੇ ਦੇ ਨਾਲ। ਪਰ ਬਾਅਦ ਚੋਂ ਜਦੋਂ ਇੰਸ਼ੋਰੈਂਸ ਕੰਪਨੀ ਅੰਡਰ ਰਾਈਟਿੰਗ ਕਰ ਰਹੀ ਸੀ ਤਾਂ ਉਹਨਾਂ ਨੇ ਉਹ ਚੀਜ਼ ਉਹਨਾਂ ਨੇ ਅੱਗੇ ਲਿਆਂਦੀ ਕਿ ਇਹਨਾਂ ਦਾ ਇਸ ਸਾਲ ਵਿੱਚ 3 ਸਾਲ ਪਹਿਲਾਂ ਜਾਂ 4 ਸਾਲ ਪਹਿਲਾਂ ਇਹਨਾਂ ਦਾ ਡਰਾਈਵਿੰਗ ਲਾਇਸੈਂਸ ਸਸਪੈਂਡ ਹੋਇਆ ਸੀ, ਸੋ ਅਸੀਂ ਇਹਨਾਂ ਦੀ ਪਾਲਿਸੀ ਨੂੰ ਡਿਕਲਾਈਨ ਕਰ ਰਹੇ ਹੈਗੇ ਹਾਂ। ਸੋ ਇਸੇ ਤਰੀਕੇ ਦੇ ਨਾਲ ਕਈ ਵਾਰ ਕੀ ਹੁੰਦਾ ਕਿ ਜਦੋਂ ਆਪਾਂ ਡੈਕਲੋਰੇਸ਼ਨ ਦਿੰਦੇ ਹੈਗੇ ਹਾਂ, ਓਬਵੀਅਸਲੀ ਹੈ ਕਿ ਬਲੱਡ ਟੈਸਟ, ਯੂਰਿਨ ਟੈਸਟ ਦੇ ਵਿੱਚ ਅੱਜ ਦੀ ਤੁਹਾਡੀ ਰਿਪੋਰਟ ਆ ਜਾਂਦੀ ਹੈ, ਅੱਜ ਤੁਹਾਨੂੰ ਕੋਈ ਡਾਇਬਿਟੀਜ਼ ਤਾਂ ਨਹੀਂ ਹੈਗੀਆਂ, ਬਲੱਡ ਪ੍ਰੈਸ਼ਰ ਦਾ ਕੀ, ਬਲੱਡ ਪ੍ਰੈਸ਼ਰ ਹਾਈਟ ਐਂਡ ਵੇਟ ਚੈੱਕ ਹੋ ਜਾਂਦਾ ਹੈਗਾ। ਪਰ ਪ੍ਰੀਵੀਅਸ ਹਿਸਟਰੀ ਦੇ ਬਾਰੇ ਡੈਫੀਨੇਟਲੀ ਕੁਝ ਕੁਐਸਚਨ ਇੱਦਾਂ ਦੇ ਹੁੰਦੇ ਨੇ ਜਿਹੜੇ ਆਪਾਂ ਨੂੰ ਦੱਸਣੇ ਪੈਂਦੇ ਆ। ਲੈਟਸ ਸੇ ਕੋਈ ਸਰਜਰੀ ਹੋਈ ਸੀ ਬੈਕ ਹੋਮ ਕੰਟਰੀ ਦੇ ਵਿੱਚ ਹੋਈ ਸੀ, ਸੋ ਉਹ ਚੀਜ਼ਾਂ ਆਪਾਂ ਨੂੰ ਡਿਕਲੇਅਰ ਕਰਨੀਆਂ ਚਾਹੀਦੀਆਂ ਹੈਗੀਆਂ ਤਾਂ ਕਿ ਕੋਈ ਵੀ ਚੀਜ਼ ਸਾਡੀ ਮਿਸ ਰਿਪ੍ਰੈਜੈਂਟੇਸ਼ਨ ਦੇ ਅੰਡਰ ਨਾ ਫਾਲ ਹੋਵੇ। ਸੋ ਇਸੇ ਕਰਕੇ ਜਦੋਂ ਵੀ ਅਸੀਂ ਡੈਕੋਰੇਸ਼ਨ ਕਰਦੇ ਹੈਗੇ ਹਾਂ ਪੂਰਾ ਟਾਈਮ ਲਾ ਕੇ ਕਲਾਇੰਟ ਦੇ ਨਾਲ ਪੂਰੀ ਉਹਨਾਂ ਦੇ ਨਾਲ ਡਿਟੇਲ 'ਚ ਗੱਲ ਕਰਦੇ ਹਾਂ, ਨਾਲ ਇਸ ਤੋਂ ਬਾਅਦ ਸਭ ਨਾਲੋਂ ਵੱਡੀ ਜਿਹੜੀ ਹੈਲਪ ਜਿਹੜੀ ਹੁੰਦੀ ਹੈਗੀ ਆ ਉਹ ਇੰਸ਼ੋਰੈਂਸ ਕੰਪਨੀ ਜਿਹੜੀਆਂ ਹੁੰਦੀਆਂ ਨੇ ਤੁਹਾਡੇ ਫੈਮਿਲੀ ਡਾਕਟਰ ਤੋਂ ਉਹ ਪੂਰੀ ਰਿਪੋਰਟ, ਤੁਹਾਡੀ ਪੂਰੀ ਹਿਸਟਰੀ ਪੁੱਲ ਕਰਦੀਆਂ ਹੁੰਦੀਆਂ ਨੇ। ਸੋ ਮੋਸਟ ਆਫ ਦਾ ਟਾਈਮ ਜੇ ਉਸ ਟਾਈਮ ਜੇ ਆਪਾਂ ਕੋਈ ਚੀਜ਼ ਭੁੱਲ ਵੀ ਗਏ ਹੈਗੀਆਂ, ਜੇ ਕਿਸੇ ਬਾਈ ਚਾਂਸ ਕਿਸੇ ਦੀ ਕੋਈ ਗੱਲ ਰਹਿ ਵੀ ਗਈ ਹੈਗੀ ਆ, ਜਦੋਂ ਡਾਕਟਰ ਵੱਲੋਂ ਪੂਰੀ ਹਿਸਟਰੀ ਰਿਪੋਰਟ ਮੰਗ ਲਿੱਤੀ ਜਾਂਦੀ ਹੈ ਤਾਂ ਉਹ ਸਾਰੀਆਂ ਇਨਫੋਰਮੇਸ਼ਨ ਸ਼ੇਅਰ ਹੋ ਜਾਂਦੀ ਹੈ। ਸੋ ਇਸੇ ਕਰਕੇ ਇਹ ਵੀ ਚੀਜ਼ ਆ ਜਾਂਦੀ ਹੈ ਕਿ ਜਿਹੜੀਆਂ ਕੰਡੀਸ਼ਨ ਅਸੀਂ ਖੁਦ ਡਿਕਲੇਅਰ ਕਰ ਦਿੰਦੇ ਹਾਂ ਤਾਂ ਇੰਸ਼ੋਰੈਂਸ ਕੰਪਨੀ ਨੂੰ ਵੀ ਪਤਾ ਲੱਗ ਜਾਂਦਾ ਕਿ ਪਰਸਨ ਨੇ ਮੈਨੂੰ ਸੱਚ ਸਾਰਾ ਕੁਛ ਡਿਕਲੇਅਰ ਕੀਤਾ ਹੈਗਾ। ਈਵਨ ਦੋ ਜੇ ਉਹਨਾਂ ਨੂੰ ਕੋਈ ਡਾਊਟ ਹੁੰਦਾ ਤਾਂ ਡਾਕਟਰ ਤੋਂ ਰਿਪੋਰਟਸ ਪੁੱਲ ਕਰ ਲੈਂਦੇ ਨੇ। ਇਸੇ ਕਰਕੇ ਮੈਂ ਕਿਹਾ ਕਿ 99.9% ਮੋਸਟਲੀ ਚਾਂਸਿਸ ਹੁੰਦੇ ਹੈਗੇ ਕਿ ਕੋਈ ਇੱਦਾਂ ਦੀ ਕੰਡੀਸ਼ਨ, ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਆਉਂਦੀ ਕਲੇਮ ਦੇ ਟਾਈਮ ਤੇ। ਪਰ ਫਿਰ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜੋ ਵੀ ਤੁਹਾਡਾ ਪਾਸਟ ਹੈਗਾ ਉਹ ਆਪਾਂ ਪੂਰੀ ਤਰ੍ਹਾਂ ਡਿਕਲੇਅਰ ਕਰੀਏ। ਇਸੇ ਗੱਲ ਕਰਕੇ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਜਿਹੜੀਆਂ ਇੰਸ਼ੋਰੈਂਸ ਪਾਲਿਸੀਜ਼ ਹੁੰਦੀਆਂ ਨੇ ਇਹਨਾਂ ਨੂੰ ਇੰਨਾ ਲਾਈਟਲੀ ਨਾ ਲਈਏ ਕਿ ਅਸੀਂ ਆਨਲਾਈਨ ਕਰ ਲਵਾਂਗੇ, ਚਾਹੇ ਉਹ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਦੀ ਗੱਲ ਕਰੀਏ, ਚਾਹੇ ਅਸੀਂ ਸੁਪਰ ਵੀਜ਼ਾ ਦੀ ਗੱਲ ਕਰੀਏ। ਕਈ ਪਰਸਨ ਨੂੰ ਲੱਗਦਾ ਕਿ ਵਿਜ਼ਿਟਰ ਵੀਜ਼ਾ ਤੇ ਕੋਈ ਪਰਸਨ ਆ ਰਿਹਾ, 2-4-6 ਮਹੀਨੇ ਰਹਿਣਾ ਹੈ, ਸੁਪਰ ਵੀਜ਼ਾ ਤੇ ਆ ਰਹੇ ਨੇ, 6 ਮਹੀਨੇ 1 ਸਾਲ ਰਹਿਣਗੇ ਚਲੇ ਜਾਣਗੇ, ਕੋਈ ਨਾ ਆਪਾਂ ਆਨਲਾਈਨ ਕੁਇਕਲੀ ਕਰ ਲੈਂਦੇ ਹਾਂ। ਪਰ ਆਨਲਾਈਨ ਦੇ ਵਿੱਚ ਇਹੀ ਚੀਜ਼ ਆਉਂਦੀ ਹੈ ਕਿ ਇੱਕ ਲੇ ਮੈਨੂੰ ਨਹੀਂ ਪਤਾ ਹੁੰਦਾ, ਕਿਉਂਕਿ ਜਿਹੜੇ ਅਸੀਂ ਇੰਸ਼ੋਰੈਂਸ ਐਡਵਾਈਜ਼ਰ ਹੁੰਦੇ ਹਾਂ, ਇੱਕ ਤਾਂ ਸਭ ਨਾਲੋਂ ਵੱਡੀ ਗੱਲ ਹੁੰਦੀ ਹੈਗੀ ਕਿ ਇੰਸ਼ੋਰੈਂਸ ਐਡਵਾਈਜ਼ਰ ਨੇ ਪੂਰਾ ਸਟੱਡੀ ਕੀਤਾ ਹੋਇਆ ਹੁੰਦਾ ਹੈ, ਐਵਰੀ ਡੇ ਕਈ ਕੇਸਿਸ ਦੇ ਗੋ ਥਰੂ ਹੋਏ ਹੁੰਦੇ ਹੈਗੇ ਆ, ਪੂਰੇ ਫਾਈਨ ਪ੍ਰਿੰਟਸ ਦਾ ਪਤਾ ਹੁੰਦਾ, ਪ੍ਰੋਵੀਜ਼ਨਸ ਦਾ ਪਤਾ ਹੁੰਦਾ, ਤਾਂ ਕਿ ਤੁਹਾਡੇ ਕੇਸ ਦੇ ਵਿੱਚ ਕੋਈ ਵੀ ਚੀਜ਼ ਦੀ ਕਮੀ ਨਾ ਰਹੇ। ਹੁਣ ਕੁਛ ਟਾਈਮ ਪਹਿਲਾਂ ਦੀ ਮੈਂ ਸ਼ਾਇਦ ਇੱਕ ਵਾਰ ਗੱਲ ਵੀ ਸ਼ੇਅਰ ਕੀਤੀ ਸੀ ਰੇਡੀਓ ਦੇ ਉੱਤੇ ਕਿ ਇੱਕ ਕਲਾਇੰਟ ਕਹਿ ਰਹੇ ਸੀਗੇ ਕਿ ਹਾਂਜੀ ਆਨਲਾਈਨ ਮੈਂ ਚੈੱਕ ਕੀਤਾ ਕਿ ਮੇਰੇ ਫਾਦਰ ਸਾਹਿਬ ਨੂੰ ਉਹਨਾਂ ਨੂੰ ਮਿਲ ਸਕਦੀ ਹੈਗੀ ਆ ਕੰਡੀਸ਼ਨ, ਉਹਨਾਂ ਨੂੰ ਸੁਪਰਵੀਜ਼ਾ ਇੰਸ਼ੋਰੈਂਸ, ਪਰ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਡੈਡ ਨੂੰ ਕਿਤੇ ਵੀ ਪਾਲਿਸੀ ਨਹੀਂ ਮਿਲ ਸਕਦੀ, ਕਿਉਂਕਿ ਇੱਕ ਕੰਡੀਸ਼ਨ ਹੁੰਦੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਜੇ ਸਟੇਬਲ ਹੈਗੀਆਂ ਤਾਂ ਡੈਫੀਨੇਟਲੀ ਤੁਹਾਨੂੰ ਪਾਲਿਸੀ ਮਿਲ ਜਾਏਗੀ ਸਟੇਬਿਲਿਟੀ ਦੇ ਨਾਲ। ਪਰ ਇੱਕ ਹੁੰਦਾ ਐਲੀਜੀਬਿਲਿਟੀ, ਪਰਸਨ ਜੇ ਐਲੀਜੀਬਲ ਹੀ ਨਹੀਂ ਹੋ ਰਿਹਾ ਤਾਂ ਸਟੇਬਿਲਿਟੀ ਦਾ ਤਾਂ ਕਲੋਜ਼ ਹੀ ਦੂਜਾ ਰਹਿ ਗਿਆ। ਸੋ ਜੇ ਪਰਸਨ ਐਲੀਜੀਬਲ ਨਹੀਂ ਹੋ ਰਿਹਾ ਸੋ ਉਹ ਚੀਜ਼ ਵੀ ਦੇਖਣ ਵਾਲੀ ਹੁੰਦੀ ਹੈ, ਕਿਉਂਕਿ ਜੇ ਇਹ ਨਾ ਹੋਵੇ ਕਿ ਤੁਸੀਂ ਪਾਲਿਸੀ ਲੈ ਲਓ ਤਾਂ ਇੱਥੇ ਆ ਕੇ ਫਿਰ ਕਲੇਮ ਪੇ ਆਊਟ ਨਾ ਹੋਵੇ। ਸੋ ਇਸੇ ਕਰਕੇ ਮੇਕ ਸ਼ੋਰ ਕਰੋ ਇੱਕ ਐਡਵਾਈਜ਼ਰ ਦੇ ਨਾਲ ਡੀਲ ਕੀਤਾ ਜਾਵੇ, ਚਾਹੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਿਟੀ ਇੰਸ਼ੋਰੈਂਸ ਦੀ ਗੱਲ ਕਰੀਏ, ਪਰਸਨਲ ਮੋਰਗੇਜ ਇੰਸ਼ੋਰੈਂਸ ਦੀ ਗੱਲ ਕਰੀਏ, ਤਾਂ ਕਿ ਪੂਰੀ ਵੈਰੀਫਿਕੇਸ਼ਨ ਅਪਫਰੰਟ ਹੋਵੇ ਕਲੇਮ ਦੇ ਟਾਈਮ ਤੇ, ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮਸ ਨਾ ਕਰ ਹੋਣ। ਕੋਈ ਵੀ ਤੁਹਾਨੂੰ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਆਲਰੇਡੀ ਕੋਈ ਪਾਲਿਸੀਜ਼ ਚੱਲ ਰਹੀਆਂ ਨੇ, ਤੁਹਾਨੂੰ ਲੱਗਦਾ ਕਿ ਅਸੀਂ ਕਿਤੇ ਕੁਝ ਡਿਕਲੇਅਰ ਕਰਨਾ ਭੁੱਲ ਗਏ ਸੀਗੇ ਜਾਂ ਉਹ ਚੀਜ਼ ਨਹੀਂ ਲਿਖੀ ਹੋਈ ਤੁਹਾਡੀ ਪਾਲਿਸੀ ਦੇ ਵਿੱਚ, ਡੈਫੀਨੇਟਲੀ ਉਹਨੂੰ ਵੀ ਰਿਵਿਊ ਕਰਨ ਦੇ ਲਈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ, ਮੋਨਾ ਲਿੰਕੀ ਐਟ 416-509-1509-416-509-1509
0: 416-509-1509 ਤੇ ਮੋਨਾ ਜੀ ਨਾਲ ਗੱਲਬਾਤ ਕੀਤੀ ਜਾਂਦੀ ਆ। ਰਾਹਤ ਫਤਿਹ ਅਲੀ ਖਾਨ, ਰਾਹਤ ਫਤਿਹ ਅਲੀ ਖਾਨ ਸਾਹਿਬ ਪਹੁੰਚ ਰਹੇ ਆ ਬਾਈ ਜੀ ਸਾਡੇ ਸ਼ਹਿਰ ਦੇ ਵਿੱਚ। ਰਾਹਤ ਫਤਿਹ ਅਲੀ ਖਾਨ ਦਾ ਬਹੁਤ ਵੱਡਾ ਨਾਮ ਆ, ਸੋ ਤੁਸੀਂ ਬਹੁਤ ਪਿਆਰ ਕਰਦੇ ਹੋ ਉਹਨਾਂ ਦੀ ਆਵਾਜ਼ ਨੂੰ, ਉਹਨਾਂ ਦੇ ਗਾਏ ਹੋਏ ਗੀਤਾਂ ਨੂੰ। ਸੋ ਇੱਕ ਰਿਕਾਰਡਡ ਕਮਰਸ਼ੀਅਲ ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਆ, ਟਿਕਟਾਂ ticketmaster.co ਤੇ ਜਾ ਕੇ ਕਰ ਲਓ ਗ੍ਰੈਬ, ਲੱਭੇ ਨਹੀਂ ਬਾਅਦ ਚ ਮੁੜ ਕੇ।
2: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
0: ਬਿਲਕੁਲ ਜੀ, ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਟਿਕਟਾਂ ਨੇ ਜਿਹੜੇ ticketmaster.ca ਤੇ ਜਾ ਕੇ ਲੈ ਲਿਓ। ਮਾਲ ਸਾਹਿਬ, ਆਪਾਂ ਕੁਝ ਦਿਨ ਪਹਿਲਾਂ ਵੀ
3: ਰਾਜਵੀਰ ਜੀ, ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਜਿੰਨੇ ਵੀ ਸਰੋਤੇ ਸਾਨੂੰ ਵੇਖ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
4: ਜੀ ਸਤਿ ਸ੍ਰੀ ਅਕਾਲ।
0: ਸੋ ਅਮੇਜ਼ ਡਾਕਟਰ ਕਲੀਨਿੰਗ ਦਾ ਇੱਕ ਤਾਂ ਇਹ ਤੁਹਾਨੂੰ ਦੱਸ ਦਿਆਂ ਕਿ ਕੰਪਨੀ ਬੜੀ ਕਮਾਲ ਦੀ ਹੈ
4: ਜੀ,
0: ਟੀਮ ਐਗਰੀ ਟੀਮਾਂ ਕਈ ਇਹਨਾਂ ਕੋਲ ਕੰਮ ਕਰਦੀਆਂ ਨੇ। ਇਹ ਡਾਕਟਰ ਕਲੀਨਿੰਗ ਕਰਵਾਉਣੀ ਹੈ, ਤੁਸੀਂ ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ ਡਾਕਟਰ ਕਲੀਨਿੰਗ ਕਰਵਾਉਣੀ ਹੈ
4: ਜੀ,
0: ਸਾਲ ਦੇ ਵਿੱਚ ਇੱਕ ਵਾਰ ਤਾਂ ਜ਼ਰੂਰ ਕਰਵਾ ਲਿਆ ਕਰੋ। ਕਈ ਵਾਰ ਅਸੀਂ ਨਾ ਬਿਨਾਂ ਬੁਲਾਏ ਤੋਂ ਹੀ ਬਿਮਾਰੀਆਂ ਜਿਹੜੀਆਂ ਆਪਣੇ ਘਰ 'ਚ ਲੈ ਆਉਂਦੇ ਹਾਂ। ਘਰ ਦੇ ਵਿੱਚ ਜਦੋਂ ਅਸੀਂ ਸੌਣਾ, ਜਦੋਂ ਅਸੀਂ ਬਹਿਣਾ, ਜਦੋਂ ਸਾਡੇ ਬਜ਼ੁਰਗ ਉਸ ਘਰ ਦੇ ਵਿੱਚ ਸਾਹ ਲੈਂਦੇ ਆ, ਡਸਟ ਪਾਰਟੀਕਲ ਕਈ ਵਾਰ ਹੁੰਦੇ ਆ ਉਹ ਅੰਦਰ ਚੱਲਦੇ ਰਹਿੰਦੇ ਆ।
4: ਬਿਲਕੁਲ,
0: ਫਰਨੈਸ ਕਲੀਨ ਕੱਲੀ ਕਰਾਉਣੀ ਹੋਵੇ ਉਹਦੇ ਬਹੁਤ ਪੈਸੇ ਲੱਗਦੇ ਜਦੋਂ ਜ਼ਰੂਰਤ ਪੈਂਦੀ ਆ, ਪਰ ਇੱਥੇ ਤੁਸੀਂ ਫਰਨੈਸ ਕਲੀਨ ਨਾਲ ਹੀ ਇਹਨਾਂ ਨੇ ਕਰ ਦੇਣੀ ਹੈ।
4: ਬਿਲਕੁਲ,
0: ਨਾਲ ਤੁਹਾਡੀ ਕਈ ਵਾਰ ਅਸੀਂ ਕਹਿੰਦੇ ਕਿ ਲਾਂਡਰੀ ਦੀ ਬਾਈ ਸਾਡੀ ਮਸ਼ੀਨਾਂ ਖਰਾਬ ਹੋ ਗਈਆਂ, ਸੁਕਾਉਂਦੀਆਂ ਨੀ ਕੱਪੜੇ, ਤਾਂ ਉਹ ਚ ਤੁਹਾਡੇ ਜਿਹੜੇ ਉਹ ਬੁਰਜੇ ਫਸੇ ਹੁੰਦੇ ਆ ਉਹ ਕੱਢ ਕੇ ਜਾਣਗੇ ਲਾਂਡਰੀ ਮਸ਼ੀਨਾਂ ਨੂੰ ਸਾਈਡ ਤੇ ਕਰਕੇ, ਬੈਡ ਤੁਹਾਡੇ ਸੋਫਿਆਂ ਨੂੰ ਸਾਈਡ ਤੇ ਕਰਕੇ ਥੱਲੇ ਵੀ ਕੱਢ ਕੇ ਜਾਣਗੇ। ਸੋ ਐਨ ਕੱਲੇ ਕੱਲੇ ਤੁਹਾਨੂੰ ਬਾਅਦ ਦਿਖਾਉਣਗੇ ਵੀ ਹੁਣ ਦੇਖੋ ਹਵਾ ਫਰ ਫਰ ਆਉਂਦੀ ਹੈ ਕਿ ਨਹੀਂ ਆਉਂਦੀ।
4: ਬਿਲਕੁਲ,
0: ਅਮੇਜ਼ ਡਸਟ ਕਲੀਨਿੰਗ। ਸੋ ਬਾਜੀ ਪਹਿਲਾਂ ਤਾਂ ਇਹ ਦੱਸੋ ਕਿ ਪਿਛਲਾ ਐਕਸਪੀਰੀਅੰਸ ਕਿਵੇਂ ਰਿਹਾ, ਕਿੰਨਾ ਭਰਮਾ ਹੁੰਗਾਰਾ ਮਿਲਿਆ, ਕਿੰਨਾ ਪਿਆਰ ਮਿਲਿਆ, ਕਿੰਨੀਆਂ ਕੁ ਜਿਹੜੀਆਂ ਤੁਸੀਂ ਹੁਣ ਤੱਕ ਕਰ ਚੁੱਕੇ ਹੋ ਤੇ ਕਿੰਨੇ ਕੁ ਅਜੇ ਰਹਿੰਦੇ ਵੀ ਹੋਣਗੇ, ਵਿੱਚ ਅਪਾਇੰਟਮੈਂਟ ਬਣ ਗਈਆਂ ਵੀ ਹੋਰ ਵੀ, ਅੱਜ ਆਪਾਂ ਸਪੈਸ਼ਲ ਡੀਲ ਲਵਾਂਗੇ, ਪਹਿਲਾਂ ਦੱਸੋ ਐਕਸਪੀਰੀਅੰਸ ਜੀ।
3: ਬਿਲਕੁਲ ਬਾਈ ਜੀ, ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਜਿਨ੍ਹਾਂ ਨੇ ਟੀਮ ਅਮੇਜ਼ ਨੂੰ ਮੌਕਾ ਦਿੱਤਾ ਹੈ, ਕਿਉਂਕਿ ਵੇਖੋ ਜੀ ਇਹ ਸਾਡੇ ਆਪਣੇ ਘਰ ਨੇ ਸਾਰੇ, ਤੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਰੇ ਇਸ ਵਧੀਆ ਹਵਾ ਦਾ ਆਨੰਦ ਮਾਣ ਸਕਣ, ਕਿਉਂਕਿ ਇੱਥੇ ਸਭ ਤੋਂ ਮੇਨ ਚੀਜ਼ਾਂ ਜਿੱਦਾਂ ਤੁਸੀਂ ਦੇਖ ਕੇ ਹਟਿਓ, ਸਭ ਤੋਂ ਵੱਡਾ ਇਹਦਾ ਇਫੈਕਟ ਹੁੰਦਾ ਸਾਡੀ ਹੈਲਥ 'ਤੇ, ਜਿਸ ਘਰ ਵਿੱਚ ਬੱਚੇ ਤੇ ਸਪੈਸ਼ਲੀ ਬਜ਼ੁਰਗ ਬੈਠੇ ਨੇ ਇਹਦਾ ਮੇਨ, ਇਹ ਤਾਂ ਤੁਹਾਨੂੰ ਪਤਾ ਲੱਗ ਜੂਗਾ, ਜਿਵੇਂ ਘਰ 'ਚ ਫਲੂ ਨਹੀਂ ਜਾਂਦਾ ਲੋਕਾਂ ਨੂੰ, ਬੱਚਿਆਂ ਬਿਮਾਰ ਹੋ ਜਾਂਦੇ ਨੇ, ਉਹਦਾ ਮੇਨ ਕਾਰਨ ਹੀ ਭਾਜੀ ਸਾਡੀ ਹਵਾ ਹੁੰਦੀ ਹੈ, ਜਿਹੜੀ ਹਵਾ ਜਿਹੜੀ ਉਹ ਪਲਿਊਟ ਹੋ ਜਾਂਦੀ ਹੈ ਉਹ ਸਾਡੀਆਂ ਲੰਗਸ 'ਚ ਜਾਂਦੀ ਹੈ, ਬੱਚਿਆਂ ਨੂੰ ਫਲੂ ਕਰ ਦਿੰਦੀ ਹੈ, ਖਾਂਸੀ ਰਹਿਣੀ ਬਜ਼ੁਰਗਾਂ ਨੂੰ ਵੀ। ਸੋ ਪਹਿਲਾਂ ਮੈਂ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਨਾਲ ਜਿੰਨੇ ਵੀ ਸਾਡੇ ਨਾਲ ਕਲਾਇੰਟ ਜੁੜੇ ਨੇ ਬਹੁਤ ਹੀ ਸੰਤੁਸ਼ਟ ਨੇ, ਤੇ ਅਸੀਂ ਵੀ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ। ਸੋ ਉਸ ਪਿਆਰ ਸਦਕਾ ਹੀ ਆਪਾਂ ਦੁਬਾਰਾ ਤੁਹਾਡੇ ਕੋਲ ਇੱਕ ਵਧੀਆ ਡੀਲ ਲੈ ਕੇ ਹਾਜ਼ਰ ਹੋਏ ਹਾਂ। ਜਿਹੜੇ ਵੀ ਅੱਜ ਤੁਹਾਡਾ ਸ਼ੋਅ ਦੇਖ ਰਹੇ ਆ, ਜਿਹੜੇ ਵੀ ਪਹਿਲੇ 15 ਕਾਲਰ, ਡਸਨਟ ਮੈਟਰ ਉਹਨਾਂ ਦਾ ਘਰ ਕਿੰਨਾ ਵੀ ਵੱਡਾ, 3,000 ਹੈ,
4: 35,000, 4,000
3: ਹੈ ਜੀ, 45,000 ਪਹਿਲੇ 15 ਕਾਲਰ ਜਿਹੜੇ ਹੁਣੇ ਬੁੱਕ ਕਰ ਲੈਣਗੇ ਉਹਨਾਂ ਨੂੰ $90 ਦੇ ਵਿੱਚ ਸਾਰਾ ਘਰ ਨਵਾਂ ਨਵਾਂ ਚਗਾ ਚੱਕ ਬਣਾ ਕੇ ਦਿੱਤਾ ਜਾਏਗਾ ਜੀ। ਜਿਹੜਾ ਦਾਵਾ ਕਰ ਰਹੇ ਹਾਂ ਨਾ ਰਾਜਵੀਰ ਜੀ, ਇਹ ਚਾਹੇ ਜਿਹੜੇ ਕਾਲਰਾਂ ਦਾ ਅਸੀਂ ਘਰ ਕਰ ਚੁੱਕੇ ਹਾਂ ਉਹ ਵੀ ਇਸ ਸ਼ੋਅ ਨੂੰ ਸੁਣ ਰਹੇ ਆ, ਆਪਣਾ ਰਿਵਿਊ ਔਨ ਏਅਰ ਵੀ ਦੇ ਸਕਦੇ ਆ ਕੇ, ਸਾਨੂੰ ਕੋਈ ਝਿਜਕ ਨਹੀਂ ਹੈ, ਕਿਉਂਕਿ ਕੰਮ ਕੀਤਾ ਰਾਜਵੀਰ ਜੀ, ਕੰਮ ਕੀਤਾ ਠੋਕ ਕੇ।
0: ਇੱਥੇ ਸਵਾਦ ਹੀ ਫਿਰ ਆਉਂਦਾ ਜਦੋਂ ਬੰਦਾ ਕਹਿ ਕੇ ਕੰਮ ਕਰਦਾ, ਡਿਲੀਵਰ ਕਰਦਾ। ਸੋ ਬਹੁਤ ਬਹੁਤ ਫਰਾਕ ਦਿਲੀ ਨਾਲ ਤੁਸੀਂ ਇਹ ਗੱਲ ਕਹੀ ਹੈ ਕਿ ਬਾਈ ਜੀ ਤੁਸੀਂ ਉਹਨਾਂ ਤੋਂ ਰਿਵਿਊ ਸਾਡੇ ਚੈੱਕ ਕਰੋ, ਇਹ ਨਹੀਂ ਵੀ ਜੇ $90 ਲਏ ਆ ਤਾਂ ਤੁੱਥ ਮੁੱਥ ਜਿਹਾ ਕਰਕੇ ਕੰਮ ਨੂੰ ਕਹਿ ਦੇਣਾ, 2-3 ਘੰਟੇ ਟੀਮ ਦੇ ਬਾਈ ਜੀ ਆ ਕੰਮ ਕਰਕੇ ਜਾਣਗੇ। ਐਂ ਨੀ ਹੈ ਵੀ ਜੇ ਤੁਹਾਨੂੰ ਕਹਿ ਤਾ ਕਿ ਡੀਲ ਦਿੱਤੀ ਤਾਂ ਇਹਦੇ ਨਾਲ ਤੁਹਾਨੂੰ ਕਹਿਣਗੇ ਕਿ ਨਹੀਂ। ਅੱਛਾ ਇੱਕ ਚੀਜ਼ ਹੋਰ ਆ ਕਿ ਜਿਹੜੇ ਪਹਿਲੇ 15 ਕਾਲਰ ਕਾਲ ਹੋਣੇ ਕਰ ਲੈਣਗੇ $90 ਦੇ ਵਿੱਚ, ਫਿਰ ਇਹ ਜੇ 3500-5000 ਸਕੇਅਰ ਫੀਟ ਤੱਕ ਵੀ ਤੁਹਾਡਾ ਘਰ ਆ, 4500 ਸਕੇਅਰ ਫੀਟ ਤੱਕ ਵੀ, ਇਹ ਮੈਂ ਧਿਆਨ ਦੇ ਨਾਲ ਫਿਰ ਦੁਬਾਰੇ ਸੁਣ ਲਓ, ਹੁਣੇ ਪਹਿਲੇ 15 ਕਾਲਰ ਜਿਹੜੇ ਕਾਲ ਕਰਨਗੇ $90 ਦੇ ਵਿੱਚ ਤੁਹਾਨੂੰ ਆਸੇ ਪਾਸੇ ਨਹੀਂ ਲੱਭਣੀ ਕਿਤੇ। ਪੁੱਛ ਕੇ ਦੇਖੋ ਕਿਸੇ ਨੂੰ ਵੀ ਪਹਿਲਾਂ ਇਹਨਾਂ ਨੂੰ ਕਾਲ ਕਰਨ ਤੋਂ ਪਹਿਲਾਂ ਪੁੱਛ ਲਿਓ ਕਿਸੇ ਨੂੰ ਕਿ ਬਾਈ ਜੀ 5000 ਸਕੇਅਰ ਫੀਟ ਘਰ ਆ, ਡਸਟ ਕਲੀਨ ਕਰਵਾਉਣੀਆਂ ਕਿੰਨੇ
3: ਤੁਸੀਂ ਕੰਮ ਕਰਵਾਉਣਾ, ਪੈਸੇ ਤੁਸੀਂ ਕੰਮ ਤੋਂ ਬਾਅਦ ਦੇਣੇ ਆ, ਕੋਈ ਕੰਪਲੇਂਟ ਹੈ ਕੋਈ ਲੱਗਦਾ ਨਾਲ ਹੀ ਤੁਸੀਂ ਨੰਬਰ ਤੇ ਕਾਲ ਕਰੋ, ਬਾਕੀ ਸਾਡੀ ਜ਼ਿੰਮੇਵਾਰੀ
0: 100% ਸੈਟੀਸਫੈਕਸ਼ਨ ਦੀ ਗਰੰਟੀ ਵਿੱਚ ਕਰਦੇ ਆ। ਚਲੋ 647-249-6667 ਹੁਣੇ ਘੰਟੀਆਂ ਨੇ ਜਿਹੜੀਆਂ ਉਹ ਵੱਜਣ ਲੱਗ ਜਾਣੀਆਂ ਨੇ ਇਹਨਾਂ ਦੇ ਨੰਬਰ ਤੇ, ਕਾਰਨ ਇਹੀ ਹੈ ਕਿਉਂਕਿ ਏਦਾਂ ਦੀ ਡੀਲ ਬਾਰ ਬਾਰ ਨਹੀਂ ਆਉਂਦੀ ਹੁੰਦੀ। ਸੋ ਹੁਣੇ ਕਾਲ ਕਰ ਲਓ 647-249-6667 647-249-6667 647-249-6667 ਤੇ ਤੁਸੀਂ ਕਾਲ ਕਰ ਸਕਦੇ ਹੋ। ਪਹਿਲੇ 15 ਕਾਲਰਾਂ ਨੂੰ $90 ਦੇ ਵਿੱਚ ਡਸਟ ਕਲੀਨ ਕਰਕੇ ਦੇਣਗੇ, ਘਰ ਚਮਚਮ ਕਰਨ ਲਾਵਣਗੇ। ਸੋ 647-249-6667 ਬਹੁਤ ਬਹੁਤ ਧੰਨਵਾਦ ਭਾਈ ਜੀ, ਥੈਂਕ ਯੂ ਵੈਰੀ ਮੱਚ।
3: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਰਾਜਵੀਰ ਜੀ, ਸ਼ੁਕਰੀਆ,
0: ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ, ਜੁੜੇ ਰਹੇ ਪ੍ਰੋਗਰਾਮ ਸਾਰਿਆਂ ਦੇ ਨਾਲ ਜੀ ਮਾਤਾ।

0: ਲੱਖ ਪਲਾਜੋ ਦੇ ਸੂਟ ਦੀ ਗੱਲਬਾਤ ਚੱਲ ਰਹੀ ਆ ਤੇ ਹੁਣ ਚੱਲਾਂਗੇ ਅਸੀਂ ਬ੍ਰੈਂਪਟਨ ਬ੍ਰੈਂਪਟਨ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਸੁਲਤਾਨ ਜੀ ਸਾਡੇ ਨਾਲ ਹਾਜ਼ਰ ਹੋ ਚੁੱਕਿਆ ਸੁਲਤਾਨ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ ਔਰ ਜਿੱਦਾਂ ਤੁਸੀਂ ਦੱਸਿਆ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਸਾਨੂੰ ਹੋਮ ਅਪਲਾਈਸਿਸ ਸੈਕਸ਼ਨ ਦੇ ਵਿੱਚ ਕਿਚਨ ਅਪਲਾਈਸਿਸ ਮਿਲਦੇ ਆ ਫਰਿੱਜ ਸਟੋਵ ਡਿਸ਼ ਵਾਸ਼ਰ 3-piece ਕਿਚਨ ਬੰਡਲ ਲੈਣਾ ਜਾਂ ਤੁਸੀਂ ਲਾਂਡਰੀ ਸੈਕਸ਼ਨ ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਹੋ ਤੇ ਫਿਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜ਼ਰੂਰ ਪਹੁੰਚਣਾ ਤੇ ਸੈਕਿੰਡ ਥਰਡ ਸੈਕਸ਼ਨ ਸਾਡਾ ਹੈਗਾ ਜੀ ਟੀਵੀ ਸੈਕਸ਼ਨ ਜਿੱਥੇ ਤੁਹਾਨੂੰ 32 inch ਤੋਂ ਲੱਗ ਕੇ 98 inch ਤੱਕ ਆਲ ਸਾਈਜ਼ ਆਫ ਟੀਵੀ ਵੀ ਮਿਲਣਗੇ ਜੀ ਤੇ ਅੱਜ ਮੈਂ ਇਸ ਕਰਕੇ ਪ੍ਰਾਈਸਿਸ ਦੇਣੀਆਂ ਕਿਉਂਕਿ 25% ਟੈਰਿਫ ਲੱਗਿਆ ਜੀ ਹੋਮ ਅਪਲਾਈਸਿਸ ਦੇ ਉੱਪਰ 5% ਫਰੇਟ ਇੰਕਰੀਜ਼ ਹੋਇਆ ਟੋਟਲ ਜਿਹੜੀ ਪ੍ਰਾਈਸ ਇੰਕਰੀਜ਼ ਹੋਈ ਹੈ 30% ਦੀ 30% ਪ੍ਰਾਈਸ ਇੰਕਰੀਜ਼ ਹੋਈ ਹੈ ਜਿਹਦੇ 'ਚ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਲੈਣਾ $1000 ਵਾਲਾ 30% ਪ੍ਰਾਈਸ ਇੰਕਰੀਜ਼ ਹੋ ਕੇ $1300 ਦਾ ਹੋ ਗਿਆ ਪਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $899 ਦਾ ਮਿਲ ਜਾਏਗਾ ਜਿਹੜੇ ਕਸਟਮਰ $2000 ਵਾਲਾ ਵਾਸ਼ਰ ਐਂਡ ਡਰਾਇਰ ਜਿਹਦੀ ਟੈਰਿਫ ਲੱਗੀ ਪ੍ਰਾਈਸ $2600 ਹੋ ਗਈ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $1799 ਦਾ ਮਿਲ ਜਾਏਗਾ
2: ਜੀ
1: ਕੁਝ ਕਸਟਮਰ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਕਰਨਾ ਚਾਹੁੰਦੇ ਜੀ ਸਟੈਕੇਬਲ ਵਾਸ਼ਰ ਐਂਡ ਡਰਾਇਰ ਟੈਰਿਫ ਲੱਗੀ ਪ੍ਰਾਈਸ $2200 ਹੈ $1499 ਦਾ ਮਿਲ ਜਾਏਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਤੇ ਜਿਨ੍ਹਾਂ ਨੇ ਬੰਡਲ ਪੈਕੇਜ ਲੈਣਾ ਚਾਹੇ ਸਿੰਗਲ ਸਿੰਗਲ ਪੀਸ ਚਾਹੀਦਾ ਜਾਂ ਬੰਡਲ ਪੈਕੇਜ ਹੈ 30% ਦੀ ਸੇਵਿੰਗ ਤਾਂ ਤੁਸੀਂ ਗਾਰੰਟਿਡ ਅਪ ਫਰੰਟ ਕਰ ਸਕਦੇ ਹੋ ਫਰਿੱਜ ਸਟੋਵ ਡਿਸ਼ਵਾਸ਼ਰ 3-piece ਕਿਚਨ ਬੰਡਲ ਜਿਹਦੀ ਟੈਰਿਫ ਲੱਗੀ ਪ੍ਰਾਈਸ $3899 ਹੈ ਤੁਹਾਨੂੰ ਮਿਲੇਗਾ $2999 ਦਾ 905-450-2828 ਨੰਬਰ ਹੈ ਫਸਟ ਕਮ ਫਸਟ ਸਰਵ ਕੁਇਕ ਐਕਟ ਕਰੋਗੇ ਤੇ ਐਟਲੀਸਟ ਮਿਨੀਮਮ 30% ਦੇ ਨਾਲ ਨਾਲ ਅਡੀਸ਼ਨਲ ਸੇਵਿੰਗਸ ਵੀ ਕਰ ਸਕਦੇ ਹੋ ਜੀ 905-450-2828 ਜੀ
0: ਬਿਲਕੁਲ ਜੀ 905-450-2828 ਤੇ ਤੁਸੀਂ ਕਾਲ ਕਰਨੀ ਹੈ ਟੈਰਿਫ ਦੀਆਂ ਪ੍ਰਾਈਸਿਸ ਤੋਂ ਬਚਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਭਾਈ ਐਨ 100% ਤੁਹਾਡੀ ਸੈਟੀਸਫੈਕਸ਼ਨ ਹੋ ਗਈ ਪ੍ਰੋਡਕਟ ਤੁਹਾਡਾ ਬਾਕਸ ਦੇ ਵਿੱਚ ਪੈਕ ਮਿਲੇ ਗਰੰਟੀਆਂ ਬਣਦੀਆਂ ਸਭ ਕੁਛ ਤੁਹਾਨੂੰ ਮਿਲਣਗੀਆਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਇੱਕ ਗੇੜਾ ਜ਼ਰੂਰ ਮਾਰ ਕੇ ਆਇਓ ਇਸ ਤੋਂ ਵਾਜਬ ਰੇਟ ਤੇ ਵਧੀਆ ਸਰਵਿਸ ਮਿਲਣੀ ਹੈ 905-450-2828 ਸੁਲਤਾਨ ਜੀ ਕੁਛ ਹੋਰ ਐਡ ਕਰਨਾ ਚਾਹੁੰਦੇ ਹੋ
1: ਜੀ ਬਿਲਕੁਲ ਜੀ ਟੀਵੀ ਸੈਕਸ਼ਨ ਬਹੁਤ ਜ਼ਰੂਰੀ ਹੈ ਬੜਾ ਇੰਪੋਰਟੈਂਟ ਹੈ ਐਡ ਕਰਨਾ ਉਹਦੀ ਰੀਜ਼ਨ ਇਹ ਹੈ ਕਿ ਜਿਹੜੀਆਂ ਨਵੀਆਂ ਪ੍ਰਾਈਸਿਸ ਟੀਵੀ ਤੇ ਆਈਆਂ 30% ਇਨਕਰੀਜ਼ ਦੇ ਨਾਲ ਉਹਦੇ 'ਚ ਦੇਖੋ 75-inch ਟੀਵੀ ਜਿਹੜਾ ਜੀ $1099 ਦਾ ਆ ਗਿਆ ਸੈਮਸੰਗ ਦਾ 75-inch $1099 ਦਾ ਜਦਕਿ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ 3 TV ਅਵੇਲੇਬਲ ਹੈ $799 'ਚ 3 lucky ਕਸਟਮਰ ਕੈਨ ਗੈਟ ਇਟ ਇਸ ਤੋਂ ਬਾਅਦ ਚੌਥਾ ਕਸਟਮਰ ਜਿਹੜੇ ਆ ਜੀ ਉਹ $1099 ਦਾ ਹੀ ਲੈਣਗੇ ਇਸੇ ਤਰ੍ਹਾਂ 85-inch ਟੀਵੀ ਦੀ ਜੇ ਆਪਾਂ ਗੱਲ ਕਰੀਏ ਤੇ 85-inch SM ਸਿਰਫ ਔਰ ਸਿਰਫ $1399 ਦਾ ਅਵੇਲੇਬਲ ਹੈ ਜਦਕਿ ਟੈਰਿਫ ਲੱਗੀ ਪ੍ਰਾਈਸ ਜਿਹੜੀ ਹੈ $1800 ਆ ਰਹੀ ਹੈ ਪਰ $1399 'ਚ 85-inch ਟੀਵੀ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮੇਰੇ ਕੋਲ 2 or 3 pieces 65-inch ਟੀਵੀ ਵੀ ਅਵੇਲੇਬਲ ਹੈ 65-inch ਦਾ ਗੂਗਲ ਟੀਵੀ ਹੈ ਗੂਗਲ ਹੈ ਇਹਦੇ 'ਚ ਕਰੋਮਕਾਸਟ ਬਿਲਟ ਇਨ ਹੈ ਤੇ ਗੂਗਲ ਮੀਨਸ ਇਹਦੇ 'ਚ ਤੁਹਾਨੂੰ ਐਪ ਸਟੋਰ ਮਿਲੇਗਾ ਅਨਲਿਮਿਟਿਡ ਐਪਸ ਤੁਸੀਂ ਡਾਊਨਲੋਡ ਕਰ ਸਕਦੇ ਹੋ ਅੱਜ ਤੁਹਾਨੂੰ ਦੇਵਾਂਗੇ ਵਨ ਸ਼ਾਟ ਡੀਲ 65-inch ਟੀਵੀ ਓਨਲੀ ਐਂਡ ਓਨਲੀ $499 $499 'ਚ ਗੂਗਲ ਟੀਵੀ ਵਿਦ ਕਰੋਮਕਾਸਟ ਬਿਲਟ ਇਨ 65-inch ਮਿਲੇਗਾ ਸਿਰਫ 5 lucky ਕਸਟਮਰ ਹੈ $499 ਦਾ ਗੂਗਲ ਟੀਵੀ ਤੁਸੀਂ ਲੈਣਾ ਚਾਹੁੰਦੇ ਹੋ 65-inch ਦਾ $499 ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਕੰਟੈਕਟ ਕਰ ਲੈਣਾ 905-450-2828 ਨਾਮ ਤੇ ਨੰਬਰ ਦੇ ਕੇ ਇਹ ਟੀਵੀ ਹੋਲਡ ਕਰਾ ਲੈਣਾ ਸਟੋਰ 'ਚ ਆ ਕੇ ਸ਼ੋਰੂਮ ਤੇ ਚੈੱਕ ਕਰਨਾ ਕੰਪੇਅਰ ਕਰਨਾ ਫਿਰ ਡਿਲੀਵਰੀ ਸਕੈਜੂਅਲ ਕਰਨਾ ਜੇ ਪਿਕਅਪ ਕਰਨਾ ਚਾਹੋ ਪਿਕਅਪ ਵੀ ਕਰ ਸਕਦੇ ਹੋ ਤਦ ਵੀ 6 months 'ਚ ਹੀ ਪੇ ਕਰਨਾ ਡਿਲੀਵਰ ਕਰਾਉਣਾ ਡਿਲੀਵਰ ਕਰਾਓ ਤਦ ਵੀ 6 months 'ਚ ਹੀ ਪੇ ਕਰਨਾ ਈਵਨ ਤੁਸੀਂ 98-inch ਸੈਮਸੰਗ ਲੈਣਾ ਉਹ ਵੀ ਤੁਹਾਨੂੰ ਮਿਲੇਗਾ ਜੀ 98-inch ਸੈਮਸੰਗ $1999 ਦਾ ਤੇ $1999 ਵੀ 6 महीने च पे करोगे, जबकि इहदी टैरिफ लगी प्राइस जिहड़ी है $2600 है पर 1999 च। वेरी लकी कस्टमर कैन गेट इट। 905-450-2828 नंबर है, 905-450-2828। 65 इंच सिर्फ 5 टीवी स्टॉक च रह गया है। 499 दा ब्रैम्पटन टीवी एंड अपलायंसेस तो पिकअप किया जा सकता है। 905-450-2828 brampton appliances.com ਸਾਡੀ ਵੈਬਸਾਈਟ ਹੈ, ਜ਼ਰੂਰ ਵਿਜ਼ਿਟ ਕਰ ਲੈਣਾ। ਕੋਈ ਵੀ ਹੋਮ ਅਪਲਾਈਸਿਸ ਲੈਣੇ ਆ, ਲਾਂਡਰੀ ਚ ਵਾਸ਼ਰ ਐਂਡ ਡਰਾਇਰ ਲੈਣਾ, ਟੀਵੀ ਚ 32 ਇੰਚ ਤੋਂ ਲੱਗ ਕੇ 98 ਇੰਚ ਤੱਕ ਸੋਨੀ ਸੈਮਸੰਗ ਐਂਡ ਪੈਨਾਸੋਨਿਕ ਦੇ ਟੀਵੀ ਦੇਖ ਰਹੇ ਹੋ ਤੇ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਨੂੰ ਮਿਸ ਨਾ ਕਰਨਾ। ਹਿਊਜ ਸੇਵਿੰਗਸ ਕਰ ਸਕੋਗੇ ਇਲੈਕਟ੍ਰੋਨਿਕਸ ਐਂਡ ਹੋਮ ਅਪਲਾਈਸਿਸ ਸੈਕਸ਼ਨ ਚ। 905-450-2828 905-450-2828 ਜੀ।
0: ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।
1: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ,
0: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ।
2: ਮੋਟਰਸਾਈਕਲ ਜਿੱਤਣ ਲਈ ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ।
3: ਅੱਜ ਹੀ ਅਨਾਜ ਮਾਰਟ ਤੇ ਆਓ, $100 ਦੀ ਸ਼ਾਪਿੰਗ ਕਰੋ ਤੇ ਲੱਕੀ ਡਰਾਅ ਵਿੱਚ ਐਂਟਰੀ ਪਾਓ ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਐਨਫੀਲਡ ਮੋਟਰਸਾਈਕਲ, ਐਲਈਡੀ ਟੀਵੀ, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ਸ।
2: ਵਿਜ਼ਿਟ ਅਨਾਜ ਮਾਰਟ, 6141 ਮੇਫੀਲਡ ਰੋਡ, ਯੂਨਿਟ 42A, ਬ੍ਰੈਂਟਨ। ਕਾਲ 905-928-8557.
4: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.

0: ਜੀ ਮੋਨਾ ਜੀ, ਜਾਂਦੇ ਜਾਂਦੇ ਕੀ ਐਡ ਕਰਨਾ ਚਾਹੁੰਦੇ ਹੋ, ਕੀ ਹੋਰ ਅਪਡੇਟ ਹੈ ਤੁਹਾਡੇ ਕੋਲ ਜੀ?
1: ਬਿਲਕੁਲ ਜੀ, ਜਾਂਦੇ ਜਾਂਦੇ ਇੱਕ ਅਪਡੇਟ ਇਹ ਦੇਣਾ ਚਾਹੂੰਗੀ, ਕਿਉਂਕਿ ਕਾਫੀ ਵਾਰ ਹੁੰਦਾ ਹੈ ਕਿ ਅਸੀਂ ਦੇਖਦੇ ਹੁੰਦੇ ਕਿ ਕਿਤੇ ਨਾ ਕਿਤੇ ਕੋਈ ਡਿਸਕਾਊਂਟ ਮਿਲ ਜਾਏ, ਕਿਤੇ ਨਾ ਕਿਤੇ ਸੇਵਿੰਗਸ ਹੋ ਜਾਣ। ਡੈਫੀਨੇਟਲੀ ਬਹੁਤ ਹੀ ਰੇਅਰ ਹੁੰਦਾ ਕਿ ਇੰਸ਼ੋਰੈਂਸ ਕੰਪਨੀਜ਼ ਵੱਲੋਂ ਕੋਈ ਪ੍ਰਮੋਸ਼ਨਲ ਆਫਰਸ ਪ੍ਰੋਵਾਈਡ ਕੀਤੀਆਂ ਜਾਣ, ਪਰ ਇਸ ਟਾਈਮ ਤੇ ਇੱਕ ਇੰਸ਼ੋਰੈਂਸ ਕੰਪਨੀ ਹੈਗੀ ਹੈ ਜਿਹੜੀ ਕਿ ਕ੍ਰਿਟੀਕਲ ਇਲਨੈਸ ਦੇ ਉੱਤੇ 5% ਦਾ ਡਿਸਕਾਊਂਟ ਦੇ ਰਹੀ ਹੈਗੀ ਹੈ। ਐਂਡ ਕਈ ਵਾਰ ਆਪਾਂ ਨੂੰ ਲੱਗਦਾ ਕਿ 5% ਹੈ, 10% ਹੈ ਜਾਂ 2.5% ਹੈਗਾ, ਸੋ ਇਟਸ ਵੈਰੀ ਸਮਟਾਈਮਸ ਲੱਗਦਾ ਕਿ ਬਹੁਤ ਛੋਟੀ ਅਮਾਊਂਟ ਹੈ, ਪਰ ਇੱਕ ਚੀਜ਼ ਜ਼ਰੂਰ ਨੋਟ ਕਰੋ ਕਿ ਇਹ 5% ਦਾ ਡਿਸਕਾਊਂਟ ਹਮੇਸ਼ਾ ਦੇ ਵਾਸਤੇ ਲੌਕ ਇਨ ਹੋਏਗਾ। ਜੇ ਤੁਹਾਡੀ ਪਾਲਿਸੀ 20 ਸਾਲ ਲਈ ਹੈ, 30 ਸਾਲ ਲਈ ਹੈ, ਅਪ ਟੂ ਦੀ ਏਜ ਆਫ 65 ਤੱਕ ਹੈਗੀ ਹੈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਜਿਹਦੇ ਵਿੱਚ ਕਿ ਤੁਹਾਨੂੰ ਪ੍ਰੋਟੈਕਸ਼ਨ ਵੀ ਹੈਗੀ ਹੈ, ਜਿਹਦੇ ਵਿੱਚ ਕਿ ਕੱਲ੍ਹ ਨੂੰ ਰੱਬ ਨਾ ਕਰੇ ਕੋਈ ਵੀ ਲਾਈਫ ਥਰੈਟਨਿੰਗ ਡਿਜ਼ੀਜ਼ ਹੁੰਦੀ ਹੈ ਤਾਂ ਲੰਬ ਸਮ ਟੈਕਸ ਫ੍ਰੀ ਅਮਾਊਂਟ ਆਪਾਂ ਨੂੰ ਕਵਰੇਜ ਜਿੰਦੇ ਜੀ ਮਿਲਦੀ ਹੈ। ਜੇ ਕੁਛ ਵੀ ਨਹੀਂ ਹੋਇਆ, ਪੂਰੇ ਦੇ ਪੂਰੇ ਪ੍ਰੀਮੀਅਮਸ ਵਾਪਸ ਹੋ ਜਾਂਦੇ ਨੇ, ਪ੍ਰੋਟੈਕਸ਼ਨ ਤੇ ਸੇਵਿੰਗਸ ਦੋਨੋਂ ਹੈਗੀਆਂ। ਨਾਲ ਦੀ ਨਾਲੇ ਵੀ ਹੈਗਾ ਕਿ ਪ੍ਰੋਮੋਸ਼ਨਲ ਆਫਰ ਦਾ ਬੈਨੀਫਿਟ ਲੈ ਸਕਦੇ ਹੋ ਕਿ 5% ਤੁਹਾਨੂੰ ਡਿਸਕਾਊਂਟ ਲੌਕ ਇਨ ਹੋ ਜੂਗਾ। ਐਂਡ ਨਾਲ ਦੀ ਨਾਲ ਜੇ ਇਸ ਟਾਈਮ ਤੇ ਤੁਹਾਡਾ ਮਾਇੰਡ ਹੈਗਾ ਕਿ ਇਸ ਟਾਈਮ ਤੇ ਕੋਈ ਟਰਮ ਲਾਈਫ ਇੰਸ਼ੋਰੈਂਸ ਲੈਣੀ ਹੈਗੀ ਹੈ, ਕੋਈ ਵੀ ਇੰਸ਼ੋਰੈਂਸ ਲੈ ਕੇ ਆਪਣੀ ਮੋਰਗੇਜ ਨੂੰ ਪ੍ਰੋਟੈਕਟ ਕਰਨਾ ਹੈਗਾ, ਜਾਂ ਫਿਰ ਇੰਸ਼ੋਰੈਂਸ ਨੂੰ ਇਨਕਰੀਜ ਕਰਨਾ ਚਾਹੁੰਦੇ ਹੋ, ਲਾਈਫ ਇੰਸ਼ੋਰੈਂਸ ਇਨਕਰੀਜ ਕਰਨਾ ਚਾਹੁੰਦੇ ਹੋ, ਕ੍ਰਿਟੀਕਲ ਇਲਨੈਸ ਦੇ ਨਾਲ ਤੁਸੀਂ ਟਰਮ ਲਾਈਫ ਇੰਸ਼ੋਰੈਂਸ ਵੀ ਲੈਂਦੇ ਹੋ, ਤਾਂ ਉਸਦੇ ਉੱਤੇ ਵੀ 2.5% ਤੁਹਾਨੂੰ ਡਿਸਕਾਊਂਟ ਲੌਕ ਇਨ ਹੋ ਜਾਣਾ ਹੈ। ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਕਿਸੇ ਵੀ ਇੰਸ਼ੋਰੈਂਸ ਕੰਪਨੀ ਵੱਲੋਂ ਇੱਦਾਂ ਦੀਆਂ ਪ੍ਰੋਮੋਸ਼ਨਲ ਆਫਰਸ ਦਾ ਬੈਨੀਫਿਟ ਲੈਣਾ ਚਾਹੁੰਦੇ ਹੋ, ਜਾਂ ਸੀਨੀਅਰਸ ਦੇ ਲਈ ਫਾਈਨਲ ਐਕਸਪੈਂਸ ਕਵਰੇਜ, ਚਾਹੇ ਨਾਨ ਮੈਡੀਕਲ ਪਾਲਿਸੀਜ਼ ਦੀ ਗੱਲ ਕਰੀਏ ਜਾਂ ਫਿਰ ਕੋਈ ਵੀ ਉਹਨਾਂ ਨੂੰ ਫਾਈਨਲ ਐਕਸਪੈਂਸ ਕਵਰੇਜ ਦੀ ਜ਼ਰੂਰਤ ਹੈਗੀ ਹੈ, ਐਕਸਕਿਊਜ਼ ਮੀ, ਐਸ ਲੌਂਗ ਐਸ ਉਹਨਾਂ ਦੀ ਏਜ 85 ਤੋਂ ਘੱਟ ਦੀ ਉਮਰ ਹੈਗੀ ਹੈ, ਤਾਂ ਜ਼ਰੂਰ ਤੁਸੀਂ ਇਹ ਲੌਕ ਇਨ ਕਰ ਸਕਦੇ ਹੋ, ਤਾਂ ਕਿ ਵਰਲਡ ਵਾਈਡ ਸੀਨੀਅਰਸ ਨੂੰ ਵੀ ਪ੍ਰੋਟੈਕਟ ਕੀਤਾ ਜਾ ਸਕੇ। ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਕਾਲ ਕਰ ਸਕਦੇ ਹੋ ਜੀ 416-509-1509। ਈਵਨ ਕਿ ਤੁਹਾਨੂੰ ਕੋਈ ਵੀ ਆਪਣੇ TFSA, RRSP, FHSA ਜਾਂ ਬੱਚਿਆਂ ਦੀ RESP ਲਈ ਵੀ ਕੋਈ ਕੰਸਰਨ ਹੈ, ਪਾਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਇੰਸ਼ੋਰੈਂਸ ਫੋਰ ਯੂ ਦੇ ਆਫਿਸ ਜ਼ਰੂਰ ਵਿਜ਼ਿਟ ਕਰ ਸਕਦੇ ਹੋ ਜੀ 9280 Gorby Drive Unit C110, ਜਾਂ ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਸਾਡੇ ਟੀਮ ਮੈਂਬਰ ਬਣਨਾ ਚਾਹੁੰਦੇ ਹੋ, ਲਾਇਸੈਂਸ ਆਲਰੇਡੀ ਹੈਗੀ ਹੋ ਜਾਂ ਲਾਇਸੈਂਸ ਲੈ ਕੇ ਸਾਨੂੰ ਜੁਆਇਨ ਕਰਨਾ ਚਾਹੁੰਦੇ ਹੋ, ਤਾਂ ਵੀ ਮੋਨਾ ਮਹਿੰਗੀ 416-509-1509। ਥੈਂਕ ਯੂ ਸੋ ਮਚ ਜੀ ਟਾਈਮ ਦੇਣ ਲਈ
0: ਜੀ। ਮੋਨਾ ਮਹਿੰਗੀ ਜੀ, ਬਹੁਤ ਹੀ ਵਧੀਆ ਇਹਨਾਂ ਨੇ ਜਾਣਕਾਰੀ ਦਿੱਤੀ। ਤੁਸੀਂ ਕਦੇ ਵੀ ਆਪਣੀ ਲਾਈਫ ਨੂੰ ਲੈ ਕੇ ਕਦੇ ਵੀ ਇੰਨੇ ਵਿਸਲੇ ਨਾ ਹੋਇਆ ਕਰੋ ਵੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈ ਜੇ। ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਜੀ। ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰੀਆਂ ਦੇ ਨਾਲ। ਇੱਕ ਦੁਬਾਬਾ ਟੂਰ ਐਂਡ ਟਰੈਵਲਸ ਦਾ ਬਹੁਤ ਵਧੀਆ ਮੈਸੇਜ ਹੈਗਾ, ਉਹ ਕਹਿੰਦੇ ਤੁਸੀਂ ਇੰਡੀਆ ਨੂੰ ਜਾਣਾਗਾ ਜਾਂ ਇੰਡੀਆ ਤੋਂ ਆ ਰਹੇ ਹੋ, ਤੁਹਾਡੇ ਵਾਸਤੇ ਬੜੀਆਂ ਹੀ ਸਸਤੀਆਂ ਟਿਕਟਾਂ ਉਹ ਤੁਹਾਨੂੰ ਪ੍ਰੋਵਾਈਡ ਕਰਵਾਉਣਗੇ। ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਦੁਬਾਬਾ ਟੂਰ ਐਂਡ ਟਰੈਵਲਸ, 905-673-1400, 905-673-1400, 905-673-1400 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ। ਰਾਜਵੀਰ ਜੀ
2: ਬਿਲਕੁਲ ਜੀ, ਸੰਜੀ ਭਾਈ ਹੁਣੀ ਸਰ ਨਾਲ ਸੰਮੀ ਜੀ ਨੂੰ ਗਿਆ
0: ਜੀ। ਸੰਮੀ ਜੀ ਦੀ ਮੇਲਾ ਦਾ ਕਾਲ ਡਿਸਕਨੈਕਟ ਹੋ ਗਈ ਜੀ।
2: ਅੱਛਾ ਡਿਸਕਨੈਕਟ ਹੋ ਗਈ, ਸੰਮੀ ਭਾਈ ਕਿੱਧਰ ਚਲੇ ਗਏ? ਸੰਮੀ ਚਲੋ ਸਾਹਿਬ, ਤੇ ਅਸੀਂ ਕੰਸਟਰਕਸ਼ਨ ਵਾਲੀ ਜ਼ਰੂਰ ਇੱਕ ਵਾਰ ਫੇਰ ਸੁਨੇਹਾ ਦੇ ਦਿਓ
0: ਜੀ
2: ਕਿ ਜੇ ਭਾਈ ਕੰਮ ਦੀ ਭਾਲ ਦੇ ਵਿੱਚ ਹੋ ਤਾਂ ਤੁਹਾਨੂੰ ਅਸੀਂ ਨੰਬਰ ਦੇ ਦਿੰਦੇ ਹਾਂ, ਇਸ ਨੰਬਰ ਤੇ ਕਾਲ ਕਰ ਲੈਣੀ ਹੈ। ਜੇਕਰ ਤੁਸੀਂ ਕੰਮ ਲੱਭ ਰਹੇ ਹੋ ਕੰਸਟਰਕਸ਼ਨ ਦੇ ਲਈ, ਤਾਂ ਸਵੇਰੇ 8:30 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਨੰਬਰ ਨੋਟ ਕਰ ਲਓ 416-473-5308। ਕੋਈ ਇੰਗਲਿਸ਼ ਪੰਜਾਬੀ ਦੀ ਕੋਈ ਲੈਂਗੁਏਜ ਬੈਰੀਅਰ ਹੈ ਨੀ ਗਾ, ਤੁਸੀਂ ਜ਼ਰੂਰ ਕੰਮ ਦੀ ਭਾਲ ਦੇ ਵਿੱਚ ਹੋ ਤਾਂ 416-473-5508 ਤੇ ਕਾਲ ਕਰ ਲੈਣੀ ਆ। ਫੁੱਲ ਟਾਈਮ ਜੋਬ ਆ ਬਾਈ, ਇਹ ਵਿੱਚ ਕੰਸਟਰਕਸ਼ਨ ਵਰਕਰਾਂ ਦੀ ਜੋਬ ਆ। 416-473-5308 ਚੰਗੀ ਤਨਖਾਹ ਮਿਲਣੀ ਹੈ ਇੱਥੇ, 416-473-5508 ਜੀ ਭਾਈ
0: ਜੀ। ਬਿਲਕੁਲ ਜੀ, ਤੁਸੀਂ ਆਟੋ ਇੰਸ਼ੋਰੈਂਸ ਦੀ ਭਾਲ ਦੇ ਵਿੱਚੋਂ ਜਾਂ ਹੋਮ ਇੰਸ਼ੋਰੈਂਸ ਦੀ ਭਾਲ ਦੇ ਵਿੱਚੋਂ ਤੁਹਾਡੀ ਰੀਨਿਊ ਆ ਰਹੀ ਆ, ਪ੍ਰੀਮੀਅਮ ਵੱਧ ਕੇ ਆ ਗਿਆ ਕਿਸੇ ਕਾਰਨ, ਕੋਈ ਮਿਸਐਂਪਨ ਹੋ ਗਈ ਜਾਂ ਕੋਈ ਹੋਰ ਕਵਰੇਜ ਦੀ ਕੋਈ ਸਮਝ ਨਹੀਂ ਲੱਗ ਰਹੀ, ਤੁਸੀਂ ਬੜੇ ਕਨਫਿਊਜ਼ ਹੋ ਵੀ ਯਾਰ ਸਾਡਾ ਤਾਂ ਇੱਦਾਂ ਹੋ ਜਾਣਾ ਚਾਹੀਦਾ ਸੀ, ਇੱਦਾਂ ਚਾਹੀਦਾ ਗਾ, ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 6476278820, 647-627-8820 ਦੇ ਉੱਪਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦਾ ਸਮਾਂ ਬਿਲਕੁਲ ਸਮਾਪਤੀ ਦੇ ਵੱਲ ਵੱਧ ਰਿਹਾ ਹੈਗਾ, ਅੱਧਾ ਕੁ ਮਿੰਟ ਹੀ ਰਹਿ ਗਿਆ। ਜਾਂਦੇ ਜਾਂਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਕੱਲ ਨੂੰ ਫਿਰ ਇਸੇ ਵਕਤ ਫਿਰ ਤੁਹਾਡੀ ਤੇ ਸਾਡੀ ਮੁਲਾਕਾਤ ਹੋਵੇਗੀ। ਜੀ
2: ਸਤਿ ਸ੍ਰੀ ਅਕਾਲ।
0: ਜੀ
2: ਸਤਿ ਸ੍ਰੀ ਅਕਾਲ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: Friday, September 18, 7 PM at the Living Arts Center, Mississauga.
1: पहला आया सी बड़ी मोहब्बत दी थी, उम्मीद कर रहा हूँ इस बार भी तुझे आशीर्वाद दोगे।
2: वे आ जा दो में नाल नचिए नचिए बाहच बाहपा वे आ जा दो में नाल नचिए।
0: For tickets, visit Ticketmaster. For information, call Singh Harjeet at 647-448-1000.
3: Hello AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
4: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
3: 905-564-6444।
4: ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ।
5: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
7: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
6: 416-509-1509
7: ਔਰ ਵਿਜ਼ਿਟ insuranceforyou.ca।
4: ਦੋਸਤੋ, ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desprdesradio.com ਜਾਂ www.desprdestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ ਪ੍ਰਦੇਸ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
8: ਦੇਰ ਆਰ ਸਿੰਗਰਸ, ਦੇਰ ਆਰ ਪਰਫਾਰਮਰਸ, ਐਂਡ ਦੈਨ ਦੇਰ ਆਰ ਲੈਜੈਂਡਸ। Has defined generations. The one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Life and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
4: Hello, AM 530 to tusi sun rahe ho apna harman pyara radio program Desh Pradesh Prime Time Radio. Pichle 30 varyan to tuhade ang sang Desh Pradesh hun apne sham de program de vich vadha kar chuka. Pehla tu sunde si Monday to Friday 4 to 6, lekin hun tu sunde ho 3 to 6 shami, yani ke Desh Pradesh ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਭ ਦੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ।

AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਨਸਡੇ ਦਾ ਦਿਨ ਹੈ, ਬੁੱਧਵਾਰ ਦਾ ਦਿਨ 16 ਸਪਟੰਬਰ ਅੱਜ ਹੋ ਚੁੱਕੀ ਹੈ ਅਤੇ 3:08 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰਾਂਪਟਨ ਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਹੈ ਪੂਰੇ 3 ਘੰਟਿਆਂ ਦਾ, ਜਿਹਦੇ ਵਿੱਚੋਂ ਮੇਰਾ ਸਾਥ ਤੁਹਾਡੇ ਨਾਲ ਰਹੇਗਾ 1 ਘੰਟਾ ਅਤੇ 2 ਘੰਟੇ ਸਿਮਰਾਜ ਸਿੱਧੂ ਜੀ ਦੇ ਨਾਲ ਤੁਹਾਡੀ ਸਾਂਝ ਪਏਗੀ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਇੰਜੋਏ ਕਰ ਰਹੇ ਹੋ ਬੜੇ ਖੂਬਸੂਰਤ ਦਿਨ ਨੂੰ ਅਤੇ ਬਹੁਤ ਸੋਹਣੀ ਧੁੱਪ ਨਿਕਲੀ ਹੋਈ ਹੈ ਬ੍ਰਾਂਪਟਨ ਦੇ ਵਿੱਚ। ਉਮੀਦ ਹੈ ਸਾਰਿਆਂ ਦਾ ਇਹ ਦਿਨ ਬੜਾ ਵਧੀਆ ਨਿਕਲ ਰਿਹਾ ਹੋਏਗਾ ਅਤੇ ਵੀਕ ਦਾ ਕਹਿ ਲਓ ਕਿ ਮਿਡ ਆ ਗਿਆ ਅਤੇ 2 ਕੁ ਦਿਨ ਰਹਿ ਗਏ ਨੇ ਅਤੇ ਫਿਰ ਵੀਕਐਂਡ ਦੀ ਸ਼ੁਰੂਆਤ ਹੋ ਜਾਣੀ ਹੈ ਅਤੇ ਵੀਕਐਂਡ ਵੀ ਸਾਰਿਆਂ ਦਾ ਬੜਾ ਵਧੀਆ ਹੋਏਗਾ ਹੋਪਫੁਲੀ। ਅਤੇ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਵਾਹਿਗੁਰੂ ਦਾ ਓਟਾਸਰਾ ਲੈ ਕੇ। ਸਰਵਣ ਕਰਦੇ ਹਾਂ ਆਪਾਂ ਭਾਈ ਕੁਲਦੀਪ ਸਿੰਘ ਜੀ ਦੀ ਆਵਾਜ਼ ਦੇ ਵਿੱਚ, ਬਹੁਤ ਹੀ ਮਿੱਠਾ ਸ਼ਬਦ। ਅਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ, ਕੁਝ ਸਪੋਂਸਰਸ ਦੇ ਮੈਸੇਜ ਲਵਾਂਗੇ, ਕੁਝ ਗੀਤ ਸੰਗੀਤ ਹੋਏਗਾ, ਕੁਝ ਗੱਲਾਂ ਬਾਤਾਂ ਹੋਣਗੀਆਂ ਪ੍ਰੋਗਰਾਮ ਦੇ ਵਿੱਚ ਅਤੇ ਨਵੀਂ ਨਵੀਂ ਜਾਣਕਾਰੀ ਦੇਵਾਂਗੇ। ਸਟੂਡੀਓ ਦਾ ਨੰਬਰ 905-500-5444, 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਇਸ ਨੰਬਰ ਦੇ ਉੱਪਰ। ਅਤੇ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਓਟ ਆਸਰਾ ਲਈਏ ਅਤੇ ਉਸ ਤੋਂ ਬਾਅਦ ਪ੍ਰੋਗਰਾਮ 'ਚ ਅੱਗੇ ਵਧਦੇ ਹਾਂ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। ਤੁਹਾਡਾ ਤੇ ਸਾਡਾ ਸਾਥ ਹਮੇਸ਼ਾ ਦੀ ਤਰ੍ਹਾਂ 3 ਘੰਟੇ ਦਾ ਬਣਿਆ ਹੋਇਆ। ਸਟੂਡੀਓ ਦਾ ਨੰਬਰ 905-564-44 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ, ਕੋਈ ਨੰਬਰ ਕਈ ਵਾਰ ਪ੍ਰੋਗਰਾਮ 'ਚ ਜਲਦੀ 'ਚ ਬੋਲਿਆ ਜਾਂਦਾ, ਮਿਸ ਹੋ ਜਾਂਦਾ ਹੈ, ਜਾਂ ਫਿਰ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ 'ਚ ਸੁਣਨਾ ਚਾਹੁੰਦੇ ਹੋ, ਤਾਂ ਜ਼ਰੂਰ ਕਾਲ ਕਰੋ 905-564-6444। ਇਸ ਨੰਬਰ ਦੇ ਉੱਪਰ ਤੁਹਾਡੇ 'ਤੇ ਮੇਰੀ ਗੱਲਬਾਤ ਹੋਏਗੀ। ਅਤੇ ਉਮੀਦ ਹੈ ਕਿ ਸਾਰੇ ਆਪਣਾ ਦਿਨ ਬੜਾ ਵਧੀਆ ਸਪੈਂਡ ਕਰ ਰਹੇ ਹੋਣਗੇ। ਜੇ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ ਜਾਂ ਤੁਹਾਡੀ ਕੋਈ ਪਲੈਨਿੰਗ ਚੱਲ ਰਹੀ ਹੈ, ਤਾਂ ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰ ਲਓ। ਇਹਨਾਂ ਨੇ ਅੱਜ ਦੀ ਡੇਟ ਦੇ ਵਿੱਚ ਬਹੁਤ ਹੀ ਵਧੀਆ ਏਅਰ ਟਿਕਟਸ ਤੁਹਾਡੇ ਲਈ ਭੇਜੀਆਂ ਨੇ, ਅਤੇ ਇਹਨਾਂ ਨੂੰ ਤੁਸੀਂ ਬੁੱਕ ਕਰਵਾਓ ਅਤੇ ਇੰਡੀਆ ਦੀ ਪਲੈਨਿੰਗ ਆਪਣੀ ਫਟਾਫਟ ਕਰੋ। ਟੋਰਾਂਟੋ ਤੋਂ ਬੰਬਈ ਕਿਸੇ ਨੇ ਜਾਣਾ ਹੋਵੇ, ਟੋਰਾਂਟੋ ਤੋਂ ਮੁੰਬਈ ਫੈਬਰੀ ਤੋਂ ਮਾਰਚ ਤੱਕ, ਫੈਬਰੀ ਜਾਂ ਮਾਰਚ ਦੇ ਵਿੱਚ ਤੁਸੀਂ ਟਰੈਵਲ ਕਰਨਾ ਚਾਹੁੰਦੇ ਹੋ 2 ਬੈਗਸ ਦੇ ਨਾਲ, ਤਾਂ ਇਹ ਕਹਿ ਲਓ ਰਿਟਰਨ ਟਿਕਟ ਹੈ $1620 ਦੀ, $1620 ਦੇ ਵਿੱਚ, $1620 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ ਫੈਬਰੀ 'ਚ ਜਾ ਕੇ ਮਾਰਚ ਦੇ ਵਿੱਚ ਵਾਪਸੀ ਟੋਰਾਂਟੋ ਤੋਂ ਬੰਬੇ ਦੀ। ਜੇਕਰ ਤੁਸੀਂ ਅੰਮ੍ਰਿਤਸਰ ਤੱਕ ਜਾਣਾ ਹੋਵੇ 1-way ਟਿਕਟ ਲੈ ਕੇ, ਟੋਰਾਂਟੋ ਤੋਂ ਅੰਮ੍ਰਿਤਸਰ 1-way ਟਿਕਟ ਤੁਹਾਡੇ ਲਈ ਹੋਏਗੀ $1450 ਦੀ, ਸੈਪਟੈਂਬਰ ਜਾਂ ਫਿਰ ਅਕਟੂਬਰ ਮਹੀਨੇ ਦੇ ਲਈ। ਹੁਣ ਸੈਪਟੈਂਬਰ ਚੱਲ ਹੀ ਰਿਹਾ ਆ ਅਤੇ ਅੱਧੇ ਕੁ ਦਿਨ, ਅੱਧਾ ਮਹੀਨਾ ਰਹਿ ਗਿਆ ਆ, ਅਤੇ ਅੱਧੇ ਮਹੀਨੇ ਦੇ ਵਿੱਚ ਤੁਸੀਂ ਟਰੈਵਲ ਕਰਨਾ ਹੋਵੇ ਜਾਂ ਫਿਰ ਨੈਕਸਟ ਮੰਥ ਅਕਟੂਬਰ ਦੇ ਵਿੱਚ ਟਰੈਵਲ ਕਰਨਾ, $1450 ਟਿਕਟ ਹੈ, $1450 ਦੇ ਵਿੱਚ ਟੋਰਾਂਟੋ ਤੋਂ ਅੰਮ੍ਰਿਤਸਰ 1-way ਟਿਕਟ ਲੈ ਕੇ ਤੁਸੀਂ ਜਾ ਸਕਦੇ ਹੋ। ਟੋਰਾਂਟੋ ਤੋਂ ਦਿੱਲੀ ਰਿਟਰਨ ਟਿਕਟ ਤੁਸੀਂ ਬੁੱਕ ਕਰਵਾਉਣੀ ਹੋਵੇ ਫੈਬਰੀ ਜਾਂ ਮਾਰਚ ਦੇ ਵਿੱਚ ਜਾ ਕੇ ਅਪ੍ਰੈਲ ਦੇ ਵਿੱਚ ਵਾਪਸੀ, ਜਾਂ ਫਿਰ ਫੈਬਰੀ ਦੇ ਵਿੱਚ ਜਾ ਕੇ ਮਾਰਚ ਜਾਂ ਅਪ੍ਰੈਲ, ਕਿਸੇ ਵੀ ਮਹੀਨੇ ਤੁਸੀਂ ਵਾਪਸੀ ਕਰ ਸਕਦੇ ਹੋ। ਮੀਨਸ ਕਿ ਫੈਬਰੀ ਤੋਂ ਅਪ੍ਰੈਲ ਤੱਕ ਤੁਸੀਂ ਇਹਨਾਂ 3 ਮਹੀਨਿਆਂ ਦੇ ਵਿੱਚ ਟਰੈਵਲ ਕਰਨਾ ਹੋਵੇ ਤਾਂ $1570 ਦੀਆਂ ਟਿਕਟਸ ਨੇ, 2 ਬੈਗਸ ਦੇ ਨਾਲ ਤੁਸੀਂ ਟਰੈਵਲ ਕਰੋ। ਅਤੇ ਇਸ ਫਲਾਈਟ ਦੇ ਵਿੱਚ ਤੁਹਾਨੂੰ ਲਿਮਿਟਿਡ ਸੀਟਸ ਮਿਲਣਗੀਆਂ, ਇਸ ਕਰਕੇ ਤੁਸੀਂ ਅੱਜ ਹੀ ਇਹਨਾਂ ਨੂੰ ਕਾਲ ਕਰ ਲਓ। ਜੇ ਤੁਹਾਡਾ ਫੈਬਰੀ, ਮਾਰਚ, ਅਪ੍ਰੈਲ ਇਹਨਾਂ 3 ਮਹੀਨਿਆਂ ਦੇ ਵਿੱਚ ਜਾਣ ਆਉਣ ਕਰਨ ਦਾ ਮੂਡ ਹੈ ਇੰਡੀਆ ਤੋਂ, ਤਾਂ ਟੋਰਾਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰਾਂਟੋ $1570 ਦੇ ਵਿੱਚ ਤੁਸੀਂ ਇਹ 2 ਬੈਗਸ ਦੇ ਨਾਲ ਆਪਣੀ ਟਿਕਟਸ ਬੁੱਕ ਕਰ ਸਕਦੇ ਹੋ। ਦਿਓਲ ਟਰੈਵਲਸ ਨੂੰ ਕਾਲ ਕਰੋ। ਈਟੋਬਿਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 905-588-5100, 905-588-5100, ਜਾਂ ਤੁਸੀਂ ਬਰੈਂਪਟਨ ਦੇ ਵਿੱਚ ਬ੍ਰਾਂਚ ਆਫਿਸ 'ਤੇ ਕਾਲ ਕਰ ਸਕਦੇ ਹੋ 905-588-4200, 905-588-4200। ਇਹਨਾਂ ਦੋਨਾਂ ਨੰਬਰਸ 'ਤੇ ਤੁਹਾਡੀ ਗੱਲਬਾਤ ਹੋਏਗੀ ਦਿਓਲ ਟਰੈਵਲਸ ਦੇ ਨਾਲ। ਨਾਲ ਦੀ ਨਾਲ ਹੀ ਏਬਲ ਟਰੱਕਿੰਗ ਵਾਲਿਆਂ ਨੂੰ ਕੁਝ ਡਰਾਈਵਰਸ ਦੀ ਲੋੜ ਹੈ। ਏਜ਼ਰ ਤੁਹਾਡੇ ਕੋਲ ਲਾਇਸੈਂਸ ਹੈ ਅਤੇ ਤੁਹਾਡੇ ਕੋਲ 2 ਸਾਲ ਦਾ ਡਰਾਈਵਿੰਗ ਐਕਸਪੀਰੀਅੰਸ ਹੋਵੇ, ਕਲੀਨ ਐਬਸਟ੍ਰੈਕਟਸ ਹੋਣ ਅਤੇ ਤੁਹਾਨੂੰ ਸਿਟੀ ਰੋਡ ਨੌਲੇਜ ਹੋਵੇ, ਕਿਉਂਕਿ ਜਿਹੜਾ ਕੰਮ ਤੁਹਾਨੂੰ ਮਿਲਣਾ ਆ ਉਹ ਲੋਕਲ ਪਿਕਅਪਸ ਐਂਡ ਡਰੋਪਅਪਸ ਦਾ ਹੋਏਗਾ, ਤਾਂ ਏਬਲ ਟਰੱਕਿੰਗ ਵਾਲਿਆਂ ਨੂੰ ਲੋਕਲੀ ਟਰੱਕ ਚਲਾਉਣ ਦੇ ਲਈ ਕੁਝ ਡਰਾਈਵਰਸ ਦੀ ਲੋੜ ਹੈ। ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਹੋਵੇ, ਤੁਹਾਡਾ ਐਬਸਟ੍ਰੈਕਟ ਕਲੀਨ ਹੋਵੇ, ਕਲੀਨ ਰੈਕਡ ਹੋਵੇ ਮਤਲਬ, ਅਤੇ ਤੁਹਾਨੂੰ ਸਿਟੀ ਦੀ ਰੋਡ ਨੌਲੇਜ ਹੋਵੇ, ਮਹਿੰਦਰ ਗਰੇਵਾਲ ਜੀ ਨੂੰ ਤੁਸੀਂ ਕਾਲ ਕਰ ਲਓ ਏਬਲ ਟਰੱਕਿੰਗ ਤੋਂ। ਨੰਬਰ ਹੈ 905-838-4346, 905-838-4346 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਏਬਲ ਟਰੱਕਿੰਗ ਦੇ ਮਹਿੰਦਰ ਗਰੇਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਸਟੂਡੀਓ ਦਾ ਨੰਬਰ 905-500-5444, 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਅਤੇ ਨੰਬਰ 1-1 ਹੈ 905-500-5444। ਅਤੇ ਲਓ ਫਿਰ ਇੱਕ ਅਮਰਿੰਦਰ ਗਿੱਲ ਜੀ ਦੀ ਆਵਾਜ਼ ਦੇ ਵਿੱਚ ਬੜਾ ਪਿਆਰਾ ਗਾਣਾ ਸੁਣਦੇ ਹਾਂ, ਅਤੇ ਤੁਸੀਂ ਵੀ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਸਟੂਡੈਂਟ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੈਂਟ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਹਰ ਵੈਨਸਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਤੁਸੀਂ ਇੰਸ਼ੋਰੈਂਸ ਦੇ ਰਿਲੇਟਡ ਕੋਈ ਵੀ ਆਪਣੇ ਕੁਐਸਚਨਸ ਪੁੱਟ ਕਰਨਾ ਚਾਹੁੰਦੇ ਹੋ, ਕੋਈ ਵੀ ਤੁਹਾਨੂੰ ਡਾਊਟਸ ਨੇ, ਤੁਸੀਂ ਅਜੇ ਤੱਕ ਕੋਈ ਇੰਸ਼ੋਰੈਂਸ ਪੋਲਿਸੀ ਆਪਣੀ ਨਹੀਂ ਕਰਵਾਈ, ਸੋਚ ਹੀ ਰਹੇ ਹੋ ਜਾਂ ਸ਼ੋਪ ਅਰਾਊਂਡ ਕਰ ਰਹੇ ਹੋ, ਤੁਸੀਂ ਮੋਨਾ ਮਹਿੰਗੀ ਜੀ ਦੇ ਨਾਲ ਗੱਲਬਾਤ ਕਰੋ। ਇਹ ਤੁਹਾਨੂੰ ਇੰਸ਼ੋਰੈਂਸ ਦੀ ਫੀਲਡ ਦੇ ਵਿੱਚ ਪੂਰੀ ਨੌਲੇਜ ਦੇਣਗੇ ਅਤੇ ਤੁਹਾਡੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਤੁਹਾਡੀਆਂ ਸਾਰੀਆਂ ਪੋਲਿਸੀਜ਼ ਕਰਕੇ ਦੇਣਗੇ। ਚਾਹੇ ਤੁਸੀਂ ਆਪਣੇ ਆਪ ਦੇ ਲਈ ਪੋਲਿਸੀ ਕਰਾਉਣਾ ਚਾਹੁੰਦੇ ਹੋ, ਚਾਹੇ ਆਪਣੇ ਪੇਰੈਂਟਸ ਗ੍ਰੈਂਡ ਪੇਰੈਂਟਸ ਲਈ ਸੁਪਰ ਵੀਜ਼ਾ, ਵਿਜ਼ਿਟਰ ਵੀਜ਼ਾ, ਜਾਂ ਫਿਰ ਆਪਣੇ ਬੱਚਿਆਂ ਦੇ RSP ਪਲਾਨਸ ਬਾਰੇ ਜਾਣਕਾਰੀ ਲੈਣੀ ਹੋਵੇ, ਜ਼ਰੂਰ ਕੰਟੈਕਟ ਕਰੋ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ। 416-509-1509-416-509-1509 ਦੇ ਉੱਪਰ ਅੱਜ ਅਸੀਂ ਗੱਲਬਾਤ ਕਰਾਂਗੇ ਅਤੇ ਕੁਝ ਇੰਸ਼ੋਰੈਂਸ ਪੋਲਿਸੀਜ਼ ਦੇ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦਵਾਵਾਂਗੇ। ਮੋਨਾ ਮਹਿੰਗੀ ਜੀ, ਸਵਾਗਤ, ਸਤਿ ਸ਼੍ਰੀ ਅਕਾਲ। ਖਤਮ ਹੋ ਰਹੀ ਹੁੰਦੀ ਹੈ, ਉਹਨੂੰ ਆਪਾਂ ਏਦਾਂ ਹੀ ਖਤਮ ਹੋਣ ਦੇ ਦਈਏ ਜਾਂ ਫਿਰ ਕੰਟੈਕਟ ਕਰੀਏ ਤੁਹਾਨੂੰ ਖਤਮ ਹੋਣ ਤੋਂ ਪਹਿਲਾਂ? ਇਸ ਦੇ ਬਾਰੇ ਥੋੜਾ ਜਿਹਾ ਦੱਸੋ ਪਲੀਜ਼।
1: ਬਿਲਕੁਲ ਮਨਪ੍ਰੀਤ, ਇਹਨਾਂ ਪੋਲਿਸੀਜ਼ ਦੇ ਵਿੱਚ ਡੈਫੀਨੇਟਲੀ ਕਾਫੀ ਵਾਰ ਕੰਸਰਨ ਆਉਂਦੇ ਨੇ, ਕਿਉਂਕਿ ਜਦੋਂ ਟਰਮ ਲਾਈਫ ਇੰਸ਼ੋਰੈਂਸ ਕਰਵਾਈ ਹੁੰਦੀ ਹੈ 10 ਸਾਲ ਦੀ ਹੈ, 20 ਸਾਲ ਦੀ ਹੈ, ਐਂਡ ਜਦੋਂ ਪੋਲਿਸੀ ਨੇ ਐਕਸਪਾਇਰ ਹੋਣਾ ਹੈਗਾ, ਮੋਸਟ ਆਫ ਦਾ ਟਾਈਮ ਕਈ ਵਾਰ ਤਾਂ ਕਲਾਇੰਟਸ ਨੂੰ ਯਾਦ ਨਹੀਂ ਹੁੰਦਾ ਹੈਗਾ ਕਿ ਸਾਡੀ ਪੋਲਿਸੀ ਨੇ ਐਕਸਪਾਇਰ ਹੋਣਾ ਹੈ, ਤੇ ਜਦੋਂ ਉਹ ਲੈਟਰ ਵੀ ਆਉਂਦੀ ਹੈ, ਉਹਨਾਂ ਨੂੰ 2-3 ਮਹੀਨੇ ਪਹਿਲਾਂ ਲੈਟਰ ਆਉਂਦੀ ਹੈ, ਤਾਂ ਕਈ ਵਾਰ ਕਾਫੀ 15% ਪੈਨਿਕ ਵੀ ਹੋ ਜਾਂਦੇ ਆ ਕਿ ਪ੍ਰੀਮੀਅਮ ਇੰਨਾ ਜ਼ਿਆਦਾ ਵੱਧ ਜਾਣਾ, ਕਿਉਂਕਿ ਓਬਵੀਅਸਲੀ ਹੈ ਰਿਨਿਊਅਲ ਰੇਟ ਦੇ ਉੱਤੇ ਉਸ ਟਾਈਮ ਤੇ ਵਿਦਆਊਟ ਐਨੀ ਮੈਡੀਕਲ, ਵਿਦਆਊਟ ਐਨੀ ਇੰਸ਼ੋਰੇਬਿਲਟੀ, ਇੰਸ਼ੋਰੈਂਸ ਕੰਪਨੀ ਤੁਹਾਨੂੰ ਸਟਿਲ ਕਵਰੇਜ ਆਫਰ ਕਰ ਰਹੀ ਹੁੰਦੀ ਹੈਗੀ ਹੈ ਕਿ ਨੋ ਮੈਟਰ ਕਿੱਦਾਂ ਦੀ ਵੀ ਹੈਲਥ ਹੈਗੀ ਹੈ, ਤੁਹਾਨੂੰ ਅਸੀਂ ਇੰਸ਼ੋਰੈਂਸ ਪ੍ਰੋਵਾਈਡ ਕਰਾਂਗੇ। ਇਸ ਕਰਕੇ ਬਹੁਤ ਉਹਨਾਂ ਦਾ ਜਿਹੜਾ ਰੇਟ ਹੈਗਾ ਉਸ ਟਾਈਮ ਤੇ ਵਧਿਆ ਹੋਇਆ ਹੁੰਦਾ ਹੈਗਾ ਰਿਨਿਊਅਲ ਦੇ ਟਾਈਮ ਤੇ, ਪਰ ਬੈਟਰ ਰਹਿੰਦਾ ਕਿ ਤੁਸੀਂ ਉਸ ਟਾਈਮ ਤੋਂ ਪਹਿਲਾਂ ਹੀ ਸਾਨੂੰ ਕਾਲ ਕਰੋ, ਕਿਉਂਕਿ ਜਦੋਂ ਤੁਸੀਂ ਸਾਨੂੰ ਅਪਫਰੰਟ ਕਾਲ ਕਰਦੇ ਹੋ, ਜਦੋਂ ਤੁਹਾਡੇ ਕੋਲ 3-4 ਮਹੀਨੇ ਹੈਗੇ ਆ, 6 ਮਹੀਨੇ ਹੈਗੇ ਆ, ਬਿਕੋਜ਼ ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਤੁਹਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ ਟਰਮ ਲਾਈਫ ਇੰਸ਼ੋਰੈਂਸ ਦੇ ਵਿੱਚ ਵੀ। ਟਰਮ ਲਾਈਫ ਇੰਸ਼ੋਰੈਂਸ ਤੁਸੀਂ ਕਰਵਾਈ ਹੋਈ ਹੈ ਤਾਂ ਉਸਨੂੰ ਤੁਸੀਂ ਕਨਵਰਟ ਕਰ ਸਕਦੇ ਹੋ ਪਰਮਾਨੈਂਟ ਦੇ ਵਿੱਚ, ਹੋ ਸਕਦਾ ਕਿ ਇਸ ਟਾਈਮ ਤੇ ਮਾਇੰਡ ਤੁਹਾਡਾ ਹੈਗਾ ਕਿ ਅਸੀਂ ਪਰਮਾਨੈਂਟ ਪੋਲਿਸੀ ਲੈਣੀ ਹੈਗੀ, ਤਾਂ ਉਸ ਤੋਂ ਬਿਨਾਂ ਕਿਸੇ ਮੈਡੀਕਲ ਕੁਐਸਚਨ ਤੋਂ ਆਪਾਂ ਉਹਨੂੰ ਕਨਵਰਟ ਕਰ ਸਕਦੇ ਹਾਂ। ਦੂਜੀ ਚੀਜ਼ ਇਹ ਹੈਗੀ ਕਿ ਜੇ ਇਸ ਟਾਈਮ ਤੇ ਹੈਲਥ ਠੀਕ ਹੈਗੀ ਆ, ਤੁਹਾਡੀ ਕੋਈ ਮੇਜਰ ਹੈਲਥ ਇਸ਼ੂਸ ਨਹੀਂ ਹੈਗੇ ਆ, ਜਾਂ ਫਿਰ ਮੇਜਰ ਹੈਲਥ ਇਸ਼ੂ ਕੋਈ ਆਇਆ ਵੀ ਸੀਗਾ ਪਰ ਇਸ ਟਾਈਮ ਤੇ ਸਟੇਬਲ ਹੈਗੀ ਆ ਲਾਸਟ 5-6 ਸਾਲਾਂ ਤੋਂ ਤੁਹਾਡੀ ਕੰਡੀਸ਼ਨ, ਤਾਂ ਇਸ ਟਾਈਮ ਤੇ ਆਪਾਂ ਨਵੀਂ ਪੋਲਿਸੀ ਕਰਵਾ ਸਕਦੇ ਹੁੰਦੇ ਹੈਗੇ ਆ, ਜਿਹੜਾ ਕਿ ਵੇ ਲੈਸਰ ਪ੍ਰੀਮੀਅਮ ਹੋਏਗਾ ਤੁਹਾਡੇ ਇਸ ਟਾਈਮ ਤੇ ਰਿਨਿਊਅਲ ਰੇਟ ਸੇ ਕੰਪੈਰੇਟਿਵਲੀ। ਸੋ ਇਹੀ ਚੀਜ਼ ਹੁੰਦੀ ਹੈ ਕਿ ਅਪਫਰੰਟ ਤੁਸੀਂ ਜਦੋਂ ਪਲੈਨਿੰਗ ਕਰਦੇ ਹੋ ਤੁਹਾਡੇ ਕੋਲ ਟਾਈਮ ਹੁੰਦਾ ਹੈ, ਕਿਉਂਕਿ ਬਹੁਤ ਵਾਰ ਮੈਂ ਦੇਖਦੀ ਹਾਂ ਕਿ ਜਦੋਂ ਮੈਡੀਕਲ ਅੰਡਰ ਰਿਟਨ ਪੋਲਿਸੀਜ਼, ਨੋ ਮੈਟਰ ਕਿ ਛੋਟਾ ਮੋਟਾ ਕੋਈ, ਚਾਹੇ ਕੋਲੈਸਟ੍ਰੋਲ ਦੀ ਗੱਲ ਕਰ ਲਈਏ, ਕਾਫੀ ਵਾਰ ਹੁੰਦਾ ਕਿ ਕੋਈ ਬਲੱਡ ਪ੍ਰੈਸ਼ਰ ਦੀ ਮੈਡੀਕੇਸ਼ਨ ਚੱਲ ਰਹੀ ਹੈ, ਸੋ ਇੱਦਾਂ ਦੇ ਹੈਲਥ ਇਸ਼ੂਜ਼ ਹੋਣ ਦੇ ਬਾਵਜੂਦ, ਸੋ ਉਸ ਟਾਈਮ ਤੇ ਜਦੋਂ ਆਪਾਂ ਕੋਈ ਵੀ ਪੋਲਿਸੀ ਨਵੀਂ ਅਪਲਾਈ ਕਰਦੇ ਹਾਂ ਤਾਂ ਕਈ ਵਾਰ ਅੰਡਰ ਰਾਈਟਿੰਗ ਨੂੰ 1-2 ਮਹੀਨਾ, 2.5 ਮਹੀਨੇ ਵੀ ਲੱਗ ਜਾਂਦੇ ਹੈਗੇ ਆ। ਸੋ ਜੇ ਅਸੀਂ ਸੋਚੀਏ ਕਿ ਜਦੋਂ ਪੋਲਿਸੀ ਬਿਲਕੁਲ ਐਕਸਪਾਇਰ ਹੋਣ ਵਾਲੀ ਉਸ ਟਾਈਮ ਤੇ ਅਪਲਾਈ ਕਰਾਂਗੇ, ਫਿਰ ਤੁਹਾਡੇ ਕੋਲ ਪ੍ਰੋਪਰ ਟਾਈਮ ਨਹੀਂ ਹੁੰਦਾ ਹੈਗਾ ਡਿਸੀਜਨ ਲੈਣ ਦਾ, ਸੋ ਇਸੇ ਕਰਕੇ ਜ਼ਰੂਰੀ ਹੈਗਾ ਕਿ ਮੈਂ ਕਹੂੰਗੀ ਕਿ ਜਦੋਂ ਵੀ ਟਰਮ ਲਾਈਫ ਇੰਸ਼ੋਰੈਂਸ ਤੁਸੀਂ ਕਰਵਾਈ ਹੋਈ ਹੈ, ਇਨ ਬਿਟਵੀਨ ਜ਼ਰੂਰ ਐਡਵਾਈਜ਼ਰ ਨੂੰ ਮਿਲ ਕੇ ਆਪਣੀਆਂ ਆਪਸ਼ਨਸ ਨੂੰ ਜ਼ਰੂਰ ਐਕਸਪਲੋਰ ਕੀਤਾ ਜਾਵੇ।
0: ਜੀ ਮੋਨਾ ਜੀ, ਕਿਹੜੀ ਕੰਪਨੀਜ਼ ਦੇ ਨਾਲ ਡੀਲ ਕਰਦੇ ਹੋ ਤੁਸੀਂ? ਕੋਈ ਪਰਟੀਕੁਲਰ ਕੰਪਨੀਜ਼ ਨੇ ਜਾਂ ਫਿਰ ਕੋਈ ਜਿਵੇਂ ਸਾਰੀਆਂ ਕੰਪਨੀਜ਼ ਦੇ ਨਾਲ ਹੀ ਤੁਸੀਂ ਡੀਲ ਕਰਦੇ ਹੋ?
1: ਬਿਲਕੁਲ ਮਨਪ੍ਰੀਤ, ਅਸੀਂ ਕੈਨੇਡਾ ਦੀਆਂ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਜ਼ ਆ ਸਾਰਿਆਂ ਦੇ ਨਾਲ ਡੀਲ ਕਰਦੇ ਹੈਗੇ ਆ, ਕਿਉਂਕਿ ਕਾਫੀ ਵਾਰ ਪਰਸਨਸ ਹੁੰਦੇ ਆ ਜਿਨ੍ਹਾਂ ਨੇ ਇੱਕ ਪਰਟੀਕੁਲਰ ਕੰਪਨੀ ਤੋਂ, ਕਹਿ ਲਓ ਕਿ ਸਨ ਲਾਈਫ ਤੋਂ ਪੋਲਿਸੀ ਕਰਵਾਈ ਸੀ, ਮੈਨਿਊ ਲਾਈਫ ਤੋਂ ਕਰਵਾਈ ਸੀ, ਤਾਂ ਉਸ ਟਾਈਮ ਤੇ ਜਿਹੜੇ ਵੀ ਐਡਵਾਈਜ਼ਰ ਦੇ ਨਾਲ ਡੀਲ ਕਰ ਰਹੇ ਸੀ, ਹੁਣ ਇਸ ਟਾਈਮ ਤੇ ਲਿੰਕ ਵਿੱਚ ਨਹੀਂ ਹੈਗੇ ਆ, ਐਂਡ ਇਸ ਟਾਈਮ ਤੇ ਉਹਨਾਂ ਨੂੰ ਬਹੁਤ ਇਸ ਟਾਈਮ ਤੇ ਪ੍ਰੋਬਲਮਸ ਵਿੱਚੋਂ ਨਿਕਲਣਾ ਪੈਂਦਾ ਕਿ ਕਾਫੀ ਵਾਰ ਮੈਂ ਸੁਣਦੀ ਹਾਂ ਕਿ ਉਹ ਕਹਿੰਦੇ ਕਿ ਅਸੀਂ ਇਸ ਕੰਪਨੀ ਨੂੰ ਡਾਇਰੈਕਟ ਡੀਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਜਿਹੜਾ ਵੀ ਐਡਵਾਈਜ਼ਰ ਅੱਗੇ ਅਸਾਈਨ ਕਰ ਰਹੇ ਸੀ ਕੋਈ ਹੋਰ ਕਮਿਊਨਿਟੀ ਦਾ, ਸਾਡੇ ਵਿੱਚ ਲੈਂਗੁਏਜ ਬੈਰੀਅਰ ਆ ਜਾਂਦਾ ਹੈਗਾ। ਸੋ ਇਹ ਇੱਕ ਰੀਜ਼ਨ ਹੈਗਾ ਕਿ ਅਸੀਂ ਕਹਿੰਦੇ ਹਾਂ ਕਿ ਵਰਕਿੰਗ ਐਜ਼ ਅ ਬ੍ਰੋਕਰ ਅਸੀਂ ਤੁਹਾਨੂੰ ਸਾਰੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਸਰਵਿਸ ਪ੍ਰੋਵਾਈਡ ਕਰਕੇ ਦੇ ਸਕਦੇ ਹੈਗੇ ਹਾਂ। ਨੋ ਮੈਟਰ ਕੋਈ ਵੀ ਕੈਨੇਡੀਅਨ ਇੰਸ਼ੋਰੈਂਸ ਕੰਪਨੀ ਹੈਗੀ ਆ, ਤੁਹਾਨੂੰ ਅਸੀਂ ਪੂਰੀ ਸਰਵਿਸ ਹਰੇਕ ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰਨ ਕਰਕੇ ਤੁਹਾਨੂੰ ਪੂਰੀ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ। ਨੋ ਮੈਟਰ ਕਿ ਤੁਸੀਂ ਨਵੇਂ ਸਿਰੇ ਤੋਂ ਪਾਲਿਸੀ ਕਰਵਾਉਣੀ ਹੈ, ਕਿਸੇ ਪਰਟੀਕੁਲਰ ਕੰਪਨੀ ਨਾਲ ਜਾਣਾ ਚਾਹੁੰਦੇ ਹੋ, ਜਾਂ ਆਲਰੇਡੀ ਕੋਈ ਪਾਲਿਸੀ ਚੱਲ ਰਹੀ ਹੈਗੀ ਹੈ। ਕਈ ਵਾਰ ਇਹ ਵੀ ਹੁੰਦਾ ਹੈ ਕਿ ਜਦੋਂ ਅਸੀਂ ਪਾਲਿਸੀ ਕਰਵਾਈ ਸੀ ਉਸ ਟਾਈਮ ਕਿਸੇ ਕੈਰੀਅਰ ਏਜੰਟ ਦੇ ਨਾਲ ਡੀਲ ਕਰ ਰਹੇ ਸੀਗੇ, ਇੰਸ਼ੋਰੈਂਸ ਕੰਪਨੀ ਵੱਲੋਂ ਕੋਈ ਐਡਵਾਈਜ਼ਰ ਆਇਆ ਸੀਗਾ, ਤਾਂ ਵੀ ਤੁਸੀਂ ਡੈਫੀਨੇਟਲੀ ਸਾਡੇ ਵੱਲੋਂ ਇਸ ਟਾਈਮ ਤੇ ਸਰਵਿਸ ਲੈ ਸਕਦੇ ਹੁੰਦੇ ਹੋ। ਐਂਡ ਇਹ ਸਾਰੀਆਂ ਸਰਵਿਸਿਸ ਅਸੀਂ ਵਿਦਆਊਟ ਐਨੀ ਕੰਸਲਟੇਸ਼ਨ ਚਾਰਜਿਸ, ਵਿਦਆਊਟ ਐਨੀ ਓਬਲੀਗੇਸ਼ਨ ਤੁਹਾਨੂੰ ਪ੍ਰੋਵਾਈਡ ਕਰਦੇ ਹਾਂ। ਕੋਈ ਤੁਹਾਨੂੰ ਓਬਲੀਗੇਸ਼ਨ ਨਹੀਂ ਹੈਗਾ ਕਿ ਤੁਸੀਂ ਇਹ ਸਰਵਿਸ ਲਈ ਐਕਟਿਵ ਤੁਸੀਂ ਨਵੀਂ ਪਾਲਿਸੀ ਕਰਵਾਉਣੀ ਹੀ ਹੋਊਗੀ, ਏਦਾਂ ਦੀ ਕੋਈ ਕੰਡੀਸ਼ਨ ਸਾਡੇ ਵੱਲੋਂ ਨਹੀਂ ਰੱਖੀ ਜਾਂਦੀ, ਨਾ ਹੀ ਕੋਈ ਤੁਹਾਨੂੰ ਚਾਰਜਿਸ ਕੀਤੇ ਜਾਂਦੇ ਹੈਗੇ ਆ। ਸੋ ਵਿਦਆਊਟ ਐਨੀ ਓਬਲੀਗੇਸ਼ਨ, ਵਿਦਆਊਟ ਐਨੀ ਕੰਸਲਟੇਸ਼ਨ ਚਾਰਜਿਸ, ਪੂਰੀ ਤੁਹਾਨੂੰ ਸਰਵਿਸ ਪ੍ਰੋਵਾਈਡ ਕੀਤੀ ਜਾਊਗੀ। ਤੁਸੀਂ ਆਪਣੀ ਪਾਲਿਸੀ ਨੂੰ ਰਿਵਿਊ ਵੀ ਕਰਨਾ ਚਾਹੋ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ, ਤਾਂ ਵੀ ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਜੀ। ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
0: 416-509-1509, 416-509-1509 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚੇ ਮੈਥ ਜਾਂ ਸਾਇੰਸ ਸਬਜੈਕਟਸ ਵਿੱਚ ਵੀਕ ਨੇ, ਤਾਂ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਜੀ ਦੇ ਨਾਲ ਤੁਸੀਂ ਸੰਪਰਕ ਕਰੋ। ਇਹ ਤੁਹਾਨੂੰ ਸਪੈਸ਼ਲ ਕੋਚਿੰਗ ਅਵੇਲੇਬਲ ਕਰਦੇ ਨੇ ਜਿੰਨੇ ਵੀ ਸਟੂਡੈਂਟਸ ਨੇ ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਤੱਕ, ਅਤੇ ਸਪੈਸ਼ਲੀ ਜੇ ਹਾਈ ਸਕੂਲ ਦੇ ਵਿੱਚ ਤੁਹਾਡੇ ਬੱਚੇ ਪੜ੍ਹਦੇ ਨੇ ਜਾਂ ਫਿਰ ਯੂਨੀਵਰਸਿਟੀ ਸਟੂਡੈਂਟਸ ਹੈਗੇ ਨੇ, ਅਤੇ ਉਹਨਾਂ ਨੂੰ ਸਪੈਸ਼ਲ ਕੋਚਿੰਗ ਦੀ ਲੋੜ ਹੈ, ਤੁਹਾਨੂੰ ਲੱਗਦਾ ਕਿ ਉਹ ਪੜ੍ਹਾਈ ਤਾਂ ਬਹੁਤ ਕਰਦੇ ਨੇ ਬਟ ਫਿਰ ਵੀ ਉਹਨਾਂ ਦੇ ਮਾਰਕਸ ਨਹੀਂ ਆਉਂਦੇ ਪ੍ਰੋਪਰ, ਤੁਹਾਡੇ ਬੱਚੇ ਮੈਥ ਜਾਂ ਸਾਇੰਸ ਦੇ ਵਿੱਚ

PhD ਡਿਗਰੀਜ਼ ਦੇ ਇਹ ਇਹਨਾਂ ਦੇ ਕੋਲ ਹੈਗੀਆਂ ਨੇ ਜੋ ਕਿ ਇਹ ਆਪਣੇ ਮਾਹਰਤਾ ਦੇ ਨਾਲ ਤੁਹਾਡੇ ਬੱਚਿਆਂ ਨੂੰ ਪੂਰੀ ਪ੍ਰੋਪਰ ਪੜ੍ਹਾਈ ਕਰਵਾਉਣਗੇ ਐਂਡ ਸਾਰੇ ਤੁਹਾਨੂੰ ਸੋਲਿਊਸ਼ਨਸ ਦੇਣਗੇ ਜਿੰਨੇ ਵੀ ਡਿਫੀਕਲਟੀਜ਼ ਆ ਰਹੀਆਂ ਨੇ ਤੁਹਾਡੇ ਬੱਚਿਆਂ ਨੂੰ ਕਿਸੇ ਵੀ ਸਬਜੈਕਟ ਦੇ ਵਿੱਚ ਤਾਂ ਵਧੀਆ ਤੁਹਾਨੂੰ ਸੋਲਿਊਸ਼ਨ ਮਿਲਣਗੇ ਇਹਨਾਂ ਦੇ ਕੋਲੋਂ ਅਤੇ ਗ੍ਰੇਡਸ ਵੀ ਉਹਨਾਂ ਦੇ ਤੁਹਾਨੂੰ ਵਧੀਆ ਮਿਲਣਗੇ। ਜ਼ਰੂਰ ਗੱਲਬਾਤ ਕਰੋ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ, ਨੰਬਰ ਇਹਨਾਂ ਦਾ ਇੱਕੋ ਹੀ ਹੈ 416-568-9192 ਦੇ ਉੱਪਰ ਤੁਸੀਂ ਗੱਲਬਾਤ ਕਰਨੀ ਹੈ। ਓਬਵੀਅਸ ਗੱਲ ਹੈ ਕਿ ਜਿਹੜੇ ਬੱਚੇ ਨੇ ਆਪਣਾ ਫਿਊਚਰ ਹੈ ਤਾਂ ਫਿਰ ਉਹਨਾਂ ਦਾ ਫਿਊਚਰ ਸਿਕਿਓਰ ਤੁਸੀਂ ਅੱਜ ਹੀ ਕਰੋ। ਮੈਥ ਜਾਂ ਸਾਇੰਸ ਦੇ ਵਿੱਚ ਕਿਸੇ ਵੀ ਸਬਜੈਕਟ ਦੇ ਵਿੱਚ ਇਹ ਥੋੜ੍ਹਾ ਬਿਹਾਈਂਡ ਚੱਲ ਰਹੇ ਨੇ, ਵੀਕ ਨੇ, ਤਾਂ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀ ਤੁਹਾਡੀ ਪੂਰੀ ਹੈਲਪ ਕਰਨਗੇ ਤੁਹਾਡੇ ਬੱਚਿਆਂ ਦਾ ਫਿਊਚਰ ਸਿਕਿਓਰ ਕਰਨ ਦੇ ਵਿੱਚ। ਉਹਨਾਂ ਦੇ ਗ੍ਰੇਡਸ ਪੂਰੇ ਅਪਗ੍ਰੇਡ ਹੋ ਜਾਣਗੇ ਅਤੇ ਆਪਣੇ ਘਰ ਵੀ ਤੁਸੀਂ ਇਹਨਾਂ ਦੇ ਕੋਲੋਂ ਕੋਚਿੰਗ ਲੈ ਸਕਦੇ ਹੋ ਜਾਂ ਫਿਰ ਤੁਸੀਂ ਇਹਨਾਂ ਦੇ ਕੋਲ ਜਾ ਕੇ ਵੀ ਇਹਨਾਂ ਦੇ ਕੋਲੋਂ ਟਿਊਟਰਿੰਗ ਕਰਵਾ ਸਕਦੇ ਹੋ। 416-568-9192 ਇਹਨਾਂ ਦਾ ਨੰਬਰ ਹੈ। ਅਤੇ ਸੋ ਸੁਣੋ ਫਿਰ ਸੁਖਸ਼ਿੰਦਰ ਸਿੰਧਾ ਜੀ ਦੀ ਆਵਾਜ਼ ਦੇ ਵਿੱਚ ਨੈਕਸਟ ਗਾਣਾ, ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ। ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-249-7011 9052397711। ਕੋਮਲ ਟ੍ਰੈਵਲ ਐਂਡ ਟੂਰਸ। ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ। ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053, 905-792-8053।

0: ਸੁਪਰਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
1: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏ&ਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਅਮਿਸ਼ਨ ਟੈਸਟ, ਨਿਊ ਤੇ ਯੂਜ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8675-7596 ਏ&ਜੇ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫਰੂਟ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਕ ਡਰਾਈਵ, 15 ਫੈਂਡਰਵੇ, ਬ੍ਰੈਂਪਟਨ, 9985 ਮਕਵੀਨ ਡਰਾਈਵ, ਬ੍ਰੈਂਪਟਨ, 1465 ਮੇਫੀਲਡ ਰੋਡ, ਬ੍ਰੈਂਪਟਨ, 33 ਫਾਰਲੀ ਡਰਾਈਵ, ਗੋਆ ਦੇ ਵਿੱਚ, ਔਰ 600 ਹੈਸਕਲਰ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।
2: ਸੁਣਦੇ

0: ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ, ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ, ਜਿਹਦੇ 'ਚ ਮੇਰਾ ਤੇ ਤੁਹਾਡਾ ਸਾਥ ਹੋਏਗਾ ਪੂਰੇ 4 ਵਜੇ ਤੱਕ। ਤੇ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਮੀਟ ਸ਼ਾਪ ਤੁਸੀਂ ਜ਼ਰੂਰ ਪਹੁੰਚੋ। ਇਹਨਾਂ ਦੇ ਕੋਲ ਸੁਪਰ ਸੇਲ ਸਟਾਰਟ ਹੋ ਚੁੱਕੀ ਹੈ ਤੇ 20 ਸਪਟੰਬਰ ਤੱਕ ਇਹ ਸੇਲ ਚੱਲੇਗੀ। ਇਸ ਸੇਲ ਦਾ ਤੁਸੀਂ ਜ਼ਰੂਰ ਫਾਇਦਾ ਲਓ, 4-5 ਦਿਨ ਤੁਹਾਡੇ ਕੋਲ ਹੋਰ ਨੇ। ਥੋੜ੍ਹੇ ਜਿਹੇ ਪ੍ਰਾਈਸਿਸ ਮੈਂ ਤੁਹਾਨੂੰ ਦੱਸਦੀ ਹਾਂ, ਕਿੱਦਾਂ ਦੀ ਤੁਸੀਂ ਗਰੋਸਰੀ ਕਰ ਸਕਦੇ ਹੋ, ਫੂਡ ਆਈਟਮਸ ਕਿੰਨੇ ਕਿੰਨੇ ਪ੍ਰਾਈਸਿਸ ਦੇ ਵਿੱਚ ਮਿਲਣਗੀਆਂ। ਜਿਵੇਂ ਕਿ ਸ਼ੇਰ ਦੇਸੀ ਸਟਾਈਲ ਆਟਾ, ਜਿਹੜਾ ਕਿ ਆਲਮੋਸਟ ਹਰ ਘਰ ਦੇ ਵਿੱਚ ਹੀ ਵਰਤਿਆ ਜਾਂਦਾ ਹੈ, 10 ਪਾਉਂਡ ਵਾਲਾ ਬੈਗ 699 ਦੇ ਵਿੱਚ ਲੈ ਕੇ ਆਓ ਤੁਸੀਂ। 10 ਪਾਉਂਡ ਵਾਲਾ ਬੈਗ 699 ਦੇ ਵਿੱਚ। ਜੇਕਰ ਤੁਸੀਂ ਸਵਰਨਾ ਚੱਕੀ ਆਟਾ ਲੈ ਕੇ ਆਉਣਾ ਚਾਹੁੰਦੇ ਹੋ, 20 ਪਾਉਂਡ ਵਾਲਾ ਬੈਗ 1099 ਦੇ ਵਿੱਚ ਮਿਲੂਗਾ। ਇੰਡੀਆ ਗੇਟ ਰੋਜ਼ਾਨਾ ਰਾਈਸ 899 ਦੇ ਵਿੱਚ 10 ਪਾਉਂਡ ਵਾਲਾ ਬੈਗ ਹੈ। ਇਸ ਤੋਂ ਇਲਾਵਾ ਬਰਾਡ ਦਹੀਂ 2% ਜਾਂ 3.25% 599 ਦੇ ਵਿੱਚ ਮਿਲੂਗਾ। 1.8 kg ਬਰਾਡ ਦੇਸੀ ਘਿਓ ਲੈ ਕੇ ਆਓ $22.99 ਦੇ ਵਿੱਚ। 1.8 kg ਵਾਲਾ ਵੱਡਾ ਬਾਕਸ ਹੈ, 22.99 ਦੇ ਵਿੱਚ ਮਿਲ ਰਿਹਾ। ਇਸ ਤੋਂ ਇਲਾਵਾ ਜੇਕਰ ਤੁਸੀਂ ਸਨੈਕਸ ਲੈ ਕੇ ਆਉਣਾ ਚਾਹੁੰਦੇ ਹੋ, ਲੈਟ ਸੇ ਭੁਜੀਆ ਬਦਾਨਾ ਕੁਛ ਵੀ ਇੱਦਾਂ ਦੀ ਚੀਜ਼ਾਂ, ਤਾਂ ਤੁਸੀਂ ਹਲਦੀਰਾਮ ਦੇ ਸਨੈਕਸ ਲੈ ਕੇ ਆਓ। ਬੰਬੇ ਮਿਕਸ, ਆਲੂ ਭੁਜੀਆ, ਕਾਫੀ ਸਾਰੇ ਇੱਦਾਂ ਦੇ ਸਨੈਕਸ ਨੇ ਜਿਹੜੇ ਕਿ ਤੁਸੀਂ 2 ਪੈਕਟਸ $3 ਦੇ ਲੈ ਕੇ ਆ ਸਕਦੇ ਹੋ, ਯਾਨੀ ਕਿ $1.5 ਦਾ 1 ਪੈਕਟ ਹੋ ਗਿਆ। ਇਸ ਤੋਂ ਇਲਾਵਾ ਤੁਸੀਂ ਬਰਾਡ ਮੱਖਣੀ ਲੈ ਕੇ ਆਓ, ਹੈਪੀ ਡੈਰੀ ਪਨੀਰ ਲੈ ਕੇ ਆਓ 399 ਦੇ ਵਿੱਚ। ਦਾਲਾਂ ਕਾਫੀ ਸਾਰੀਆਂ ਲੱਗੀਆਂ ਹੋਈਆਂ ਨੇ, 299 ਤੋਂ ਸਟਾਰਟ ਹੋ ਜਾਂਦੇ ਨੇ, 299 ਕੁਛ ਦਾਲਾਂ ਤੁਹਾਨੂੰ 399 ਦੇ ਵਿੱਚ ਮਿਲਣਗੀਆਂ। ਤੇ ਵਾਘ ਬੱਕਰੀ ਟੀ 999 ਦੇ ਵਿੱਚ ਲੈ ਕੇ ਆਓ। ਜੇਕਰ ਤੁਸੀਂ ਫੂਡ ਆਈਟਮਸ ਦੇਖੋ ਤਾਂ ਬਹੁਤ ਹੀ ਲਾਜਵਾਬ ਖਾਣਾ ਇਹਨਾਂ ਦਾ, ਤੁਸੀਂ ਇਹਨਾਂ ਦੇ ਕੋਲੋਂ ਰੋ ਮੀਟ, ਮੈਰੀਨੇਟਡ ਮੀਟ ਲੈ ਕੇ ਆ ਸਕਦੇ ਹੋ। ਤੰਦੂਰੀ ਗ੍ਰਿਲ ਮੀਟ ਸ਼ੋਪ ਇਹਨਾਂ ਦੀ ਹਰ ਲੋਕੇਸ਼ਨ 'ਤੇ ਅਵੇਲੇਬਲ ਹੈ। ਨਾਲ ਹੀ ਵੈਜੀਟੇਰੀਅਨ ਥਾਲੀ 499 ਦੇ ਵਿੱਚ ਲੈ ਕੇ ਆਓ। ਵੈਜੀ ਬਰਗਰ ਖਾਣਾ ਹੋਵੇ 399, ਚਨਾ ਭਟੂਰਾ ਵੀ 399, ਆਲੂ ਜਾਂ ਮੂਲੀ ਦੇ ਪਰੌਂਠੇ ਖਾਣੇ ਹੋਣ ਤਾਂ 299 ਦੇ ਵਿੱਚ ਤੁਸੀਂ ਬਹੁਤ ਲਾਜਵਾਬ ਪਰੌਂਠੇ ਖਾਓ। ਅਤੇ ਇਸ ਤੋਂ ਇਲਾਵਾ ਚਿਕਨ ਬਿਰਿਆਨੀ 699, ਵੈਜੀਟੇਰੀਅਨ ਮੀਡੀਅਮ ਪੀਜ਼ਾ 2 ਟੋਪਿੰਗਸ ਵਾਲਾ 699 ਦੇ ਵਿੱਚ ਲੈ ਕੇ ਆਓ। ਅਤੇ ਤੁਸੀਂ ਇਹ ਵਾਲੀ ਲੋਕੇਸ਼ਨ 'ਤੇ ਪਹੁੰਚਣਾ, 25 ਸੈਂਡਲਵੁੱਡ ਪਾਰਕ ਵੇ, ਇਸ ਲੋਕੇਸ਼ਨ ਦੇ ਉੱਪਰ ਤੁਹਾਨੂੰ ਇਹ ਵਾਲੀ ਸੇਲ ਮਿਲੂਗੀ। ਵੈਸੇ ਤੁਸੀਂ ਇਹਨਾਂ ਦੀ ਹਰ ਲੋਕੇਸ਼ਨ 'ਤੇ ਵਿਜ਼ਿਟ ਕਰ ਸਕਦੇ ਹੋ, ਬਹੁਤ ਹੀ ਲਾਜਵਾਬ ਖਾਣਾ ਅਤੇ ਸਾਰੀਆਂ ਤੁਹਾਨੂੰ ਇੰਡੀਅਨ, ਪਾਕਿਸਤਾਨੀ, ਕੈਨੇਡੀਅਨ ਗਰੋਸਰੀਜ਼ ਮਿਲਦੀਆਂ ਨੇ। ਅਤੇ 25 ਸੈਂਡਲਵੁੱਡ ਪਾਰਕਵੇ ਵਾਲੀ ਲੋਕੇਸ਼ਨ ਦੇ ਉੱਪਰ ਪਹੁੰਚੋ, ਸੈਂਡਲਵੁੱਡ ਐਂਡ ਹਾਈਵੇ 10 ਦਾ ਇੰਟਰਸੈਕਸ਼ਨ ਹੈ। ਇਹ ਵਾਲੀ ਲੋਕੇਸ਼ਨ 'ਤੇ ਤੁਹਾਨੂੰ ਇਹ ਸੇਲ ਵਾਲੀਆਂ ਪ੍ਰਾਈਸਿਸ ਮਿਲਣਗੀਆਂ ਅਤੇ ਲਾਜਵਾਬ ਖਾਣਾ ਲੈ ਕੇ ਆਓ। ਇੰਡੀਅਨ ਫਰੂਟਲੈਂਡ 25 ਸੈਂਡਲਵੁੱਡ ਪਾਰਕਵੇ ਵੈਸਟ, ਸੈਂਡਲਵੁੱਡ ਐਂਡ ਹਰਨਟਾਰੀਓ ਦੀ ਇੰਟਰਸੈਕਸ਼ਨ 'ਤੇ। ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜ ਚੁੱਕੇ ਨੇ ਕਿਹੜੀ ਹੋਮਿਓਪੈਥੀ ਤੋਂ, ਡਾਕਟਰ ਕੁਲਦੀਪ ਜੀ, ਜੋ ਕਿ ਹੋਮਿਓਪੈਥੀ ਦੇ ਵਿੱਚ ਬਹੁਤ ਹੀ ਮਾਹਰ ਇਨਸਾਨ ਨੇ, ਬਹੁਤ ਹੀ ਲੰਬਾ ਤਜਰਬਾ ਇਹਨਾਂ ਦਾ, ਅਤੇ ਤੁਹਾਨੂੰ ਹੋਮਿਓਪੈਥੀ ਦੇ ਰਿਲੇਟਡ ਤੁਹਾਨੂੰ ਨੌਲੇਜ ਵੀ ਦਿੰਦੇ ਨੇ, ਸਾਰੀਆਂ ਬਿਮਾਰੀਆਂ ਦੇ ਸੋਲਿਊਸ਼ਨ ਵੀ ਦਿੰਦੇ ਨੇ। ਡਾਕਟਰ ਕੁਲਦੀਪ ਜੀ, ਸਵਾਗਤ, ਸਤਿ ਸ਼੍ਰੀ ਅਕਾਲ
1: ਜੀ। ਮਨਪ੍ਰੀਤ ਜੀ, ਤੁਹਾਨੂੰ ਤੇ ਸਾਰੇ ਨੂੰ ਸਤਿ ਸ੍ਰੀ ਅਕਾਲ ਐਂਡ ਗੁੱਡ ਆਫਟਰਨੂਨ।
0: ਹਾਂਜੀ, ਗੁੱਡ ਆਫਟਰਨੂਨ ਸਰ। ਤੇ ਅੱਜ ਸਾਨੂੰ ਕਿਹੜੀ ਬਿਮਾਰੀ ਬਾਰੇ ਜਾਣਕਾਰੀ ਦਿਓਗੇ?
1: ਹਾਂਜੀ ਮਨਪ੍ਰੀਤ ਜੀ, ਅੱਜ ਮੈਂ ਨਾ ਆਰਥਰਾਈਟਿਸ ਬਾਰੇ ਥੋੜੀ ਜਾਣਕਾਰੀ ਦਿੰਦਾ। ਪੇਨ ਜਿਹਨੂੰ ਹੁੰਦਾ, ਪੇਨ ਕਈ ਤਰ੍ਹਾਂ ਦਾ ਹੁੰਦਾ,
0: ਹਾਂਜੀ,
1: ਉਹਦੇ ਬਾਰੇ ਜਾਣਕਾਰੀ ਦਿੰਦਾ। ਦੇਖੋ, ਮੈਂ ਲੋਕ ਨਾ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਲੈ ਕੇ ਪਰੇਸ਼ਾਨ ਰਹਿੰਦੇ ਨੇ, ਹੈ ਠੀਕ ਹੈ। ਇਸ ਛੋਟੀ ਜਿਹੀ ਪ੍ਰੋਬਲਮ ਹੁੰਦੀ ਹੈ, ਉਹ ਵੱਡੀ ਪ੍ਰੋਬਲਮ ਬਣ ਜਾਂਦੀ ਹੈ। ਆਰਥਰਾਈਟਿਸ ਇੱਕ ਮੈਡੀਕਲ ਵਰਡ ਹੈ, 100 ਤਰ੍ਹਾਂ ਦੀ ਆਰਥਰਾਈਟਿਸ ਹੁੰਦੀ ਹੈ।
0: ਜਦ
1: ਸਾਡੇ ਕੋਲ ਪੇਸ਼ੈਂਟ ਆਉਂਦਾ ਨਾ, ਅਸੀਂ ਸਾਨੂੰ ਪਤਾ ਲੱਗ ਜਾਂਦਾ ਕਿ ਹੋ ਸਕਦਾ ਤੁਹਾਨੂੰ ਨਰਵ ਦੀ ਪ੍ਰੋਬਲਮ ਹੋਵੇ, ਹੋ ਸਕਦੀ ਲਿਗਾਮੈਂਟ ਦੀ ਪ੍ਰੋਬਲਮ ਹੋਵੇ, ਤੁਹਾਨੂੰ ਹੋ ਸਕਦਾ ਅਟੈਂਡੈਂਸ ਪ੍ਰੋਬਲਮ, ਕਈ ਵਾਰੀ ਹੱਡੀਆਂ ਦੀ ਪ੍ਰੋਬਲਮ ਹੈ, ਕਈ ਵਾਰੀ ਇਨਫਲਾਮੇਸ਼ਨ ਹੈ। ਤਾਂ ਇਹ ਛੋਟੀ ਛੋਟੀ ਚੀਜ਼ਾਂ ਹੁੰਦੀਆਂ ਨੇ, ਬਹੁਤ ਜਲਦੀ ਠੀਕ ਹੋ ਜਾਂਦੀ ਕਈ ਬਿਮਾਰੀ। ਜੇ ਤੁਸੀਂ ਜਿੰਨੀ ਲੌਂਗ ਕਰੋਗੇ ਪ੍ਰੋਬਲਮ, ਓਨੀ ਲੌਂਗ ਪ੍ਰੋਬਲਮ ਹੁੰਦੀ ਹੈ, ਠੀਕ ਹੈ। ਫਿਰ ਲੋਕ ਗੋਡੇ ਬੋਡੇ ਬਣਾਉਣ ਦੇ ਚੱਕਰ ਚ ਰਹਿੰਦੇ ਨੇ। ਜੇ ਤੁਸੀਂ ਰਾਈਟ ਵੇ ਤੁਹਾਨੂੰ ਜਿਸ ਵੇਲੇ ਲੱਗਦਾ ਕਿ ਤੁਹਾਡੇ ਗੋਡੇ ਚ ਪੇਨ ਹੈਗੀ ਹੈ, ਤੁਸੀਂ ਦਵਾਈ ਲਓ, ਮੈਂ ਕਿਹਾ 10-15 ਦਿਨ ਚ ਠੀਕ ਹੋ ਜਾਂਦਾ,
0: ਠੀਕ ਹੈ।
1: ਏਦਾਂ ਹੁੰਦਾ, ਕੋਈ ਵੀ ਤੁਹਾਨੂੰ ਕਿਸੇ ਨੂੰ ਜੋ ਵੀ ਲਿਸਨ ਸੁਣ ਰਿਹਾ, ਕਿਸੇ ਤਰ੍ਹਾਂ ਦਾ ਇਸ਼ੂ ਹੈ, ਲੇਡੀਜ਼ ਦਾ ਇਸ਼ੂ ਹੈ, ਮਰਦਾਂ ਦਾ ਇਸ਼ੂ ਹੈ, ਲੇਡੀਜ਼ ਦੇ ਮੋਸਟਲੀ ਪੀਸੀਓਐਸ ਬਹੁਤ ਪਰੇਸ਼ਾਨ ਰਹਿੰਦੀਆਂ ਨੇ, ਪੀਰੀਅਡ ਦੀ ਪ੍ਰੋਬਲਮ ਹੁੰਦੀ ਹੈ, ਉਹਦੇ ਪਰੇਸ਼ਾਨ ਰਹਿੰਦੇ ਨੇ, ਪੇਟ ਦਾ ਕਿਸੇ ਨੂੰ ਇਸ਼ੂ ਹੈਗਾ, ਤੁਹਾਨੂੰ ਕੋਲੈਸਟਰੋਲ ਜਿਵੇਂ ਥਾਇਰਾਇਡ, ਡਾਇਬਟੀਜ਼, ਇਹ ਜਿਵੇਂ ਡਾਕਟਰ ਤੁਹਾਨੂੰ ਕਹਿੰਦਾ ਪ੍ਰੀ ਡਾਇਬਟੀਜ਼, ਦੈਟ ਇਜ਼ ਰਾਈਟ ਟਾਈਮ, ਰਾਈਟ ਟਾਈਮ ਤੇ ਰਾਈਟ ਕੰਮ ਕਰੋਗੇ ਹਮੇਸ਼ਾ ਖੁਸ਼ ਰਹੋਗੇ। ਬੱਚਿਆਂ ਦੇ ਆਟਿਜ਼ਮ ਦੇ, ਆਟਿਜ਼ਮ ਜਿਹੜੇ ਬੱਚੇ ਬੋਲਦੇ ਨਹੀਂ ਹੈਗੇ, ਪੂਰੀ ਦੁਨੀਆਂ ਤੋਂ ਮੇਰੇ ਕੋਲ ਬੱਚੇ ਆਉਂਦੇ ਆ ਰਹੇ ਨੇ, ਔਰ ਕਈ ਬੱਚੇ ਠੀਕ ਹੋ ਚੁੱਕੇ ਨੇ, ਜਿਹਨਾਂ ਨੂੰ ਘੱਟ ਪ੍ਰੋਬਲਮ ਜਲਦੀ ਠੀਕ ਹੋ ਜਾਂਦੇ ਨੇ, ਜਿਹਨਾਂ ਨੂੰ ਜ਼ਿਆਦਾ ਪ੍ਰੋਬਲਮ ਟਾਈਮ ਲੱਗਦਾ। ਲੇਕਿਨ ਹਰ ਪ੍ਰੋਬਲਮ ਦਾ ਸੋਲੂਸ਼ਨ ਹੋਮਿਓਪੈਥੀ ਦੇ ਵਿੱਚ ਹੈਗਾ। ਇਹਨੂੰ ਲੱਗਦਾ ਕਿ ਹੋਮਿਓਪੈਥੀ ਸਲੋ ਹੈਗੀ ਹੈ, ਕੰਮ ਨਹੀਂ ਕਰਦੀ, ਜਰੂਰ ਮੇਰੇ ਕੋਲ ਵਿਜਿਟ ਕਰਨਾ, ਮੈਂ ਪਰੂਫ ਕਰਾਂਗਾ ਹੋਮਿਓਪੈਥੀ ਤੋਂ ਬੈਸਟ ਕੋਈ ਨਹੀਂ। ਹੁਣ ਅਰਥਰਾਈਟਿਸ, ਅਰਥਰਾਈਟਿਸ ਮੈਂ ਕਹਿੰਦਾ ਕਿਹੜੀ ਕਿਹੜੀ ਅਰਥਰਾਈਟਿਸ ਹੁੰਦੀ ਹੈ, ਤੁਹਾਡਾ ਬੈਕ ਪੇਨ ਹੈਗਾ, ਕਾਰਪੇਟਿਨਰ ਸਿੰਡਰੋਮ ਹੈਗਾ, ਤੁਹਾਡੇ ਹੋਰ ਤੁਹਾਡੇ ਜੇ ਤੁਹਾਡੇ ਸਿਆਟਿਕਾ ਪੇਨ ਹੋ ਗਿਆ, ਰਿਮੇਟਡ ਅਰਥਰਾਈਟਿਸ ਹੋ ਗਿਆ, ਆਸਟੀਓਆਰਥਰਾਈਟਿਸ, ਇਹ ਸਾਰੀਆਂ ਅਰਥਰਾਈਟਿਸ ਦੇ ਵਿੱਚ ਆਉਂਦੀਆਂ ਨੇ। ਫਾਈਬਰੋਮੈਲਜੀਆ ਹੋ ਗਿਆ, ਗਾਊਟ, ਇਹ ਵੀ ਅਰਥਰਾਈਟਿਸ ਹੈ। ਗਾਊਟ ਤੋਂ ਲੋਕ ਬਹੁਤ ਪਰੇਸ਼ਾਨ ਰਹਿੰਦੇ ਵੀ ਉਹ ਇੰਟਰਸਟਿਡ ਵੱਧ ਜਾਂਦਾ। ਅਸੀਂ ਕੀ ਕੋਈ ਬਿਮਾਰੀ ਨੂੰ ਪਰਮਾਨੈਂਟ ਠੀਕ ਕਰਦੇ ਹਾਂ, ਪਰਮਾਨੈਂਟ ਦਾ ਮਤਲਬ ਕਿ ਜਿਵੇਂ ਗਾਊਟ ਹੈ, ਯੂਰਿਕ ਐਸਿਡ ਤੁਹਾਡੇ ਵੱਧ ਗਿਆ, ਅਸੀਂ ਜਿਹੜੀ ਦਵਾਈ ਦਿੰਦੇ ਹਾਂ ਤੁਹਾਡੇ ਯੂਰਿਕ ਐਸਿਡ ਤੁਹਾਡੀ ਬੋਡੀ ਚ ਨਿਕਲ ਜਾਂਦਾ, ਉਹ ਤਾਂ ਪਰਮਾਨੈਂਟ ਬਿਮਾਰੀ ਠੀਕ ਹੋ ਜਾਂਦੀ ਹੈ। ਮੇਰਾ ਨੰਬਰ 647-818-0055-647-818-0055 ਦਾ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀਟਾਈਮ ਟੂਰੇ ਬੁਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੂ ਵਾਲਾ ਪਲਾਜ਼ਾ, ਐਵਰੀ ਡੇ 11 ਵਜੇ ਤੋਂ 7 ਵਜੇ ਤੱਕ ਮੇਰੀ ਕਲੀਨਿਕ ਹੁੰਦੀ ਹੈ। ਜੇ ਤੁਹਾਡੇ ਬੈਨੀਫਿਟ ਨੇ, ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ ਹਾਂ। 647-818-0055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹਾਂ। ਥੈਂਕ ਯੂ ਸਰ
0: ਜੀ, ਬਹੁਤ ਬਹੁਤ ਸ਼ੁਕਰੀਆ। ਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਡਾਕਟਰ ਕੁਲਦੀਪ ਜੀ ਦੇ ਨਾਲ, ਕੇਡੀ ਹੋਮਿਓਪੈਥੀ ਤੋਂ, ਨੰਬਰ 647-818-0055-647-818-0055 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ।
2: There are singers, there are performers, and then there are legends. That has defined generations. The one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
3: Yellow tire set.
0: ਬਿਲਕੁਲ, ਰਾਹਤ ਫਤਿਹ ਅਲੀ ਖਾਨ ਜੀ ਦਾ ਸ਼ੋਅ ਜਿਹੜਾ ਬੜਾ ਹੀ ਕਮਾਲ ਦਾ ਹੋਣ ਜਾ ਰਿਹਾ ਹੈ ਟੋਰਾਂਟੋ ਦੇ ਵਿੱਚ 27th September ਨੂੰ, ਅਤੇ ਥੋੜ੍ਹੇ ਦਿਨ ਰਹਿ ਗਏ ਨੇ। ਤੁਸੀਂ ਹਜੇ ਤੱਕ ਟਿਕਟਸ ਨਹੀਂ ਬੁੱਕ ਕੀਤੀਆਂ ਤਾਂ ਜ਼ਰੂਰ ਬੁੱਕ ਕਰੋ। ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਤੁਹਾਡੇ ਲਈ ਪ੍ਰੈਜੈਂਟ ਕਰ ਰਹੇ ਨੇ ਰਾਹਤ ਫਤਿਹ ਅਲੀ ਖਾਨ ਜੀ ਦਾ ਵਰਲਡ ਟੂਰ ਵੰਸ ਅਪੋਨ ਅ ਟਾਈਮ। ਇਹਦੇ ਲਈ ਤੁਸੀਂ ਆਪਣੀ ਟਿਕਟਸ ਨੂੰ ਬੁੱਕ ਕਰ ਲਓ ticketmaster.ca ਦੇ ਉੱਪਰ ਜਾ ਕੇ। ਬੜਾ ਹੀ ਕਮਾਲ ਦਾ ਸ਼ੋਅ ਹੋਏਗਾ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ, ਅਤੇ ਨੰਬਰ ਇਹਨਾਂ ਦਾ ਨੋਟ ਕਰ ਲਓ ਜੇ ਤੁਸੀਂ ਕੋਈ ਵੀ ਹੋਰ ਫਰਦਰ ਇਨਫੋਰਮੇਸ਼ਨ ਚਾਹੀਦੀ ਹੋਵੇ। ਸੋਰੀ, ਨੰਬਰ ਨਹੀਂ, ਈਮੇਲ ਤੁਸੀਂ ਨੋਟ ਕਰ ਲਓ ticketmaster.ca ਵੈਬਸਾਈਟ 'ਤੇ ਜਾ ਕੇ ਤੁਸੀਂ ਇਹਨਾਂ ਦੇ ਨਾਲ ਆਪਣੀਆਂ ਟਿਕਟਸ ਨੂੰ ਬੁੱਕ ਕਰ ਸਕਦੇ ਹੋ। ਬੜਾ ਕਮਾਲ ਦਾ ਹੀ ਸ਼ੋਅ ਹੈ 27th September ਨੂੰ, ਸੰਡੇ ਵਾਲੇ ਦਿਨ ਸ਼ਾਮ ਨੂੰ 7 ਵਜੇ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਸ਼ੋਅ ਹੋਏਗਾ ਰਾਹਤ ਫਤਿਹ ਅਲੀ ਖਾਨ ਜੀ ਦਾ। ਮੇਰੇ ਨਾਲ ਇਸ ਸਮੇਂ ਸਾਰਾਂਸ਼ ਨਾਗਪਾਲ ਜੀ ਲਾਈਨ 'ਤੇ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ। ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ ਜੇਕਰ ਤੁਸੀਂ ਵੀ ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਵਿੱਚ ਐਨਰੋਲ ਹੋਣਾ ਚਾਹੁੰਦੇ ਹੋ ਅਤੇ ਤੁਹਾਨੂੰ ਇਹ ਲੋਨ ਦਵਾਉਂਦੇ ਨੇ। ਬੜਾ ਕਮਾਲ ਦਾ ਲੋਨ ਹੈ ਜਿਹੜਾ ਕਿ ਤੁਸੀਂ ਕਾਫੀ ਲੰਬੇ ਟਾਈਮ ਤੋਂ ਬਾਅਦ ਤੁਸੀਂ ਵਾਪਸ ਕਰਨਾ ਹੁੰਦਾ ਹੈ, ਅਤੇ ਉਹਦੇ ਲਈ ਗੱਲਬਾਤ ਕਰੋ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਰਾਂਸ਼ ਨਾਗਪਾਲ ਜੀ ਦੇ ਨਾਲ। ਨੰਬਰ ਹੈ 437-264-3175।
4: ਸਨਾਸ਼ ਸਵਾਗਤ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਨਾਸ਼ ਸਭ ਤੋਂ ਪਹਿਲਾਂ ਇਹ ਦੱਸੋ ਕਿ ਜਿਹੜਾ ਗਵਰਨਮੈਂਟ ਸਪੋਂਸਰਡ ਤੁਸੀਂ ਲੋਨ ਦਵਾਉਂਦੇ ਹੋ ਇਹਦੇ ਲਈ ਕ੍ਰਾਈਟੀਰੀਆ ਕੀ ਹੈ, ਐਲੀਜੀਬਿਲਟੀ ਕ੍ਰਾਈਟੀਰੀਆ ਕੀ ਹੈ ਤੇ ਲੋਨ ਕਿੰਨਾ ਕੁ ਮਿਲਦ बिना क्रेडिट चेक के बिना गारंटी के। आज की न्यूज है गवर्नमेंट ओके वर्ल्ड बैंक ने 831 मिलियन यूक्रेन को दिया है। गारंटर कौन है? गवर्नमेंट ऑफ कनाडा। अगर यूक्रेन ने पैसे दिए तो गवर्नमेंट ऑफ कनाडा आपके पैसे दे देगी उनको। गवर्नमेंट वहां पे पैसे लगा सकती है तो आप भी इन्वेस्ट करती पीछे ना रहिए, बिना गारंटी के लोन हासिल करें।
0: सराशी जी फंडिंग मिलती है इन्हें तुसी कित्थे कित्थे खर्च कर सकते हो? जरूरी है कि पढ़ाई ते खर्च होवे या अपने पर्सनल यूज लिए भी कर सकते हो?
4: गवर्नमेंट आपको दे ही पर्सनल यूज के लिए रही है। पर्सनल यूज क्या? पढ़ते पढ़ते पढ़ाई पे आप खर्च कैसे करेंगे, क्योंकि आप मान के चलें गवर्नमेंट आपको 10 रुपए देने हैं, जैसे किसी फैमिली ऑफ फोर का 1.5 लाख का एस्टिमेट बना है ना, अब उसमें से उनकी फीस चलेगी $20,000 से $30,000।
0: हाँ जी,
4: अगर बच्चे छोटे हैं उनके 11 साल से, तो फीस बाहर बाहर से निकल जाती है, ग्रांट आती है छोटी सी, फीस से निकल जाती है, तो बाकी पैसा आपके पास आया $1,30,000 के आसपास, 1.5 लाख राइट, 1.5 लाख तक आप बन जाते हैं यूजली। अब उसमें से वो आप कहीं भी यूज करें, कोई इसमें रिस्ट्रिक्शन नहीं है, कहीं भी लोग ग्रोसरी करते हैं, बैक होम बेचते, कोई भी इसमें लाइक ऐसा कुछ ग्रे एरिया है ही नहीं।
0: और इधर मेरे दसो कि थोड़ा इधर विच इंटरेस्ट कितना होता है, जिन्हें पापा नु ये कोर्सेज दे लिए अपने लोन मिलता है, ये इंटरेस्ट कितना पैंदा है, सब तो ज्यादा फायदा किसनु होता है?
4: हाँ जी, अगर आपकी फैमिली साइज ज्यादा है, बच्चे ज्यादा हैं, खर्चे ज्यादा हैं, गवर्नमेंट आपको फंडिंग ज्यादा देती है, आप अपने घर का खर्चा चला पाए, बच्चों की टेक केयर कर पाए, और इसमें मतलब लाइक 0% ब्याज है, कहाँ मिलेगा आपको 0% पे लोन, बाकी 2.5 साल बाद पहली किस्त है इंस्टॉलमेंट की जो वापस भी करनी है, तब ब्याज दर क्या है 2.5% पूरे साल का, मतलब $1,00,000 का ब्याज कितना बना साल का, सिर्फ $2,500। लोग आते हैं, अभी मैं ऑफिस में था, दूसरे कमरे से मेरे लाइक स्टाफ से कोई बंदा उनको लाइक कॉन्ग्रेचुलेट कर रहा था कि हमें लगा कि हमें हिचक थी, डर था कि कैसे होगा क्या होगा, गारंटी लेते हैं सर, ट्रांसपेरेंट काम में कोई कागज नहीं हिलता, हजारों को सिस्ट कर चुके हैं, 8 साल में प्रॉपर ऑफिस है
0: जी। सराश जी दसो कि विच कोई क्रेडिट चेक वगैरह होता है?
4: नहीं जी, नो क्रेडिट चेक, नो गारंटी, क्रेडिट पुल भी नहीं होता, बट यस क्रेडिट पे शो होता है कि आपने लोन लिया है, बट आप लोन तो आपने गाड़ी का भी ले रखा है, ये इस चीप लोन से आप गाड़ी का लोन या और लोन भी उतार दो, तो ये स्मार्टनेस है।
0: ठीक है, तो थोड़ा जे दसो कि कोर्सेज केड़े केड़े मिलते हैं, जिवें लेट्स से कोई शॉर्ट कोर्सेज ही होंगे सारे, तो वैसे तो इन्हां दी क्लासेस किद्दां होंदियां, कोर्सेज केड़े केड़े ने?
4: बिल्कुल जी, कोर्सेज हैं बिजनेस का जो कि 2 साल का है, उसमें फंडिंग सबसे ज्यादा आती है, डबल फंडिंग आती है आप कह सकते हैं, और अकाउंटिंग का भी है जो करके आप खुद के टैक्सेस और औरों के टैक्सेस भर सकते हैं, अपना भी भरे और को भी टैक्स भरे आप
0: जी।
4: अभी लाइक इसमें फंडिंग डिपेंड करती है आपके फैमिली साइज पे, अब जैसे अभी थोड़ी देर पहले जो अभी रिटेन हुए 2 क्लाइंट्स, उनका फैमिली ऑफ 5 है, उनके 3 बच्चे हैं, तो उनको 166,000 की फंडिंग आ रही है, उन्होंने PhD कर रखी पहले पाकिस्तान से, ज्यादा क्वेश्चन पूछ रहे थे, हमें तो अच्छा लगता है क्वेश्चन पूछे जितने पूछने आपने, बाद में कन्विंस था रिटेन, कोई चलाकी नहीं, कोई मीठी बातें नहीं, कॉल करें ऑफिस आए 218 एक्सपर्ट बुलेवर्ड पे, हमारी फीस कितनी है $199 कब देनी है, काम होने के बाद $200 दे रहे हैं, तो ईमानदारी किसकी चेक हो रही है आपकी, हमने तो एंड टू एंड सब कुछ ट्रांसपेरेंट रखा है। नंबर 437-264-3175, 437-264-3175, कॉल करो एस्टिमेट लो, ऑफिस आओ 437-264-3175, 437-264-3175
0: जी। बहुत बहुत शुक्रिया सारांश जी, जरूर तुसी गलबात कर लो यूनिक ग्लोबल एडवाइजरी इंक तो, सारांश नागपाल 437-264-3175, 437-264-3175 इन्हां दा नंबर है। अगले कॉलर 7322, हां जी सत श्रीकाल।
5: हेलो सत श्रीकाल जी।
0: सत श्रीकाल जी, बहुत वधिया, तुसी किवें हो?
5: हां ठीक है, बर्थडे सॉन्ग लगाना है, मेरे हस्बैंड दा बर्थडे अज।
0: ओ अच्छा, केड़ा?
5: बार मुबारक तैनू जन्मदिन तेरा सोहणा है, बड़ा
0: केड़ा, दोबारा दसो टाइटल की है गाने दा?
5: गाने दा टाइटल है सौ बार मुबारक तैनू जन्मदिन तेरा सोहणा।
0: ठीक है जी, थोड़ा टाइम दो, मैं सुनानी है। की नाम है तुहाडे हस्बैंड दा?
5: बलदेव।
0: ठीक है जी,
5: थैंक यू,
0: थैंक यू सो मच। मैं सुनानी है गाना बड़ी जल्दी, फिलहाल गलबात करांगे इंश्योरेंस फॉर यू तो, मोना मैंगी जी सारे लाइन ते जुड़ चुके ने, हर वेंसडे नु साडे मेहमान हुंदे ने इंश्योरेंस से रिलेटेड, तुसी इन्हां दे कोलों हर नॉलेज लै सकदे हो, ते तुहाडी सारी तरह दी इंश्योरेंसिस करके दिंदे ने। नंबर 416-509-1509। मोना जी स्वागत, सत श्री अकाल एक बार फिर तो।
6: थैंक यू सो मच मनप्रीत।
0: हाँ जी मुना जी, आप टर्म इंश्योरेंस बारे गलबात की सी पहला, ते हुण काफी सारे जिवें ना पेरेंट्स या ग्रैंड पेरेंट्स किसी होर कंट्री तो कैनेडा दे विच आउंदे ने, उहनां दे लई दसो थोड़ा जिहा कि उहनां दी पॉलिसी करवाउणी क्यों जरूरी है?
6: बिल्कुल मनप्रीत, जदों भी कोई परसन इत्थे हुंदा है जिहदे कोल हेल्थ कार्ड नहीं हैगा,
0: हाँ जी,
6: तो सानू इस चीज दा जरूर अवेयर होना चाहिदा हैगा कि इत्थे कैनेडियन सिस्टम दे विच जिहड़ी मेडिकल टेक्नोलॉजीज हैगीआं, मेडिकल ट्रीटमेंट हैगा, ओह एडवांस्ड जरूर हैगा पर उन्ना ही ज्यादा एक्सपेंसिव भी है। सो इस चीज दा जरूर ध्यान रखो कि जिहड़े परसन दे कोल हेल्थ कार्ड नहीं हैगा, तां उस परसन दी जिहड़ी कल कोई भी रिक्वायरमेंट आ जांदी है, कोई सिकनेस हो जांदी है, कोई इंजरी हो जांदी है, ਜਿਹੜੇ ਵੀ ਅਸੀਂ ਫੈਮਿਲੀ ਮੈਂਬਰ ਨੇ ਉਹਨਾਂ ਨੂੰ ਸਪੋਂਸਰ ਕੀਤਾ ਹੁੰਦਾ, ਉਹਨਾਂ ਦੀ ਹੀ ਇੱਕ ਰਿਸਪੋਂਸੀਬਿਲਟੀ ਬਣ ਜਾਂਦੀ ਹੈ ਕਿ ਅਸੀਂ ਉਹਨਾਂ ਨੂੰ ਜ਼ਰੂਰ ਸਿਕਿਓਰ ਕਰੀਏ। ਜੇ ਅਸੀਂ ਉਹਨਾਂ ਨੂੰ ਸਿਕਿਓਰ ਨਹੀਂ ਕਰਦੇ ਹੈਗੇ ਤਾਂ ਡੈਫੀਨੇਟਲੀ ਜਿਹੜਾ ਪਰਸਨ ਇੱਥੇ ਵਿਜ਼ਿਟਰ ਆਇਆ ਸੀ, ਸੁਪਰ ਵੀਜ਼ਾ ਤੇ ਆਇਆ ਸੀ, ਉਹਨਾਂ ਨੇ ਤਾਂ ਅਨਫੋਰਚੁਨੇਟਲੀ ਉਦਾਂ ਦਾ ਟ੍ਰੀਟਮੈਂਟ ਕਰਵਾ ਕੇ ਵਾਪਸ ਚਲੇ ਹੀ ਜਾਣਾ ਹੈਗਾ। ਪਰ ਜਿਹੜਾ ਪਰਸਨ ਇੱਥੇ ਪੀ ਆਰ ਹੈ, ਸਿਟੀਜ਼ਨ ਹੈ, ਜਿਹਨਾਂ ਨੇ ਉਹਨਾਂ ਨੂੰ ਸਪੋਂਸਰ ਕੀਤਾ ਸੀਗਾ, ਉਸ ਪਰਸਨ ਦੀ ਰਿਸਪੋਂਸੀਬਿਲਟੀ ਬਣ ਜਾਂਦੀ ਹੈ ਕਿ ਅਸੀਂ ਉਹ ਸਾਰੀਆਂ ਪੇਮੈਂਟਸ, ਸਾਰਾ ਖਰਚਾ ਕਵਰ ਅਪ ਕਰੀਏ। ਐਂਡ ਬਹੁਤ ਸਾਰੀਆਂ ਫੈਮਿਲੀਜ਼ ਇਸ ਤਰੀਕੇ ਦੀਆਂ ਪ੍ਰੀਵੀਅਸ ਟਾਈਮਸ ਦੇ ਵਿੱਚ ਮੈਂ ਦੇਖੀਆਂ ਨੇ, ਅਨਫੋਰਚੁਨੇਟਲੀ ਜਿਹਨਾਂ ਨੇ ਇੱਕ ਦੋ ਦਿਨਾਂ ਦੇ ਵਿੱਚ ਹੀ ਥੋੜਾ ਜਿਹਾ ਅਣਦੇਖਾ ਕਰਕੇ ਕਿ ਚਲੋ ਬਿਜ਼ੀ ਸਕੇਜੂਲ ਹੈ, ਇੱਕ ਦਿਨ ਬਾਅਦ, ਦੋ ਦਿਨ ਬਾਅਦ ਕਰਵਾ ਲਵਾਂਗੇ, ਇੰਨੇ ਨੂੰ ਕੋਈ ਨਾ ਕੋਈ ਹੈਲਥ ਦੇ ਵਿੱਚ ਚੇਂਜਸ ਆ ਜਾਂਦੀਆਂ ਨੇ। ਜਦੋਂ ਏਦਾਂ ਦੀ ਕੋਈ ਚੇਂਜਸ ਆ ਜਾਂਦੀਆਂ, ਫਿਰ ਕੋਈ ਵੀ ਇੰਸ਼ੋਰੈਂਸ ਕੰਪਨੀ ਨਹੀਂ ਆਪਾਂ ਨੂੰ ਕਵਰ ਕਰਦੀ ਹੈਗੀ ਹੈ। ਸੋ ਇਸੇ ਕਰਕੇ ਮੇਕ ਸ਼ੋਰ ਕਰੋ ਕਿ ਐਡੀ ਵੱਡੀ ਲਾਇਬਿਲਿਟੀ ਲੈਣ ਦੀ ਬਜਾਏ, ਜਿੱਥੇ ਆਪਾਂ ਉਹਨਾਂ ਦੇ $1,000 ਉਹਨਾਂ ਨੂੰ ਇੱਥੇ ਬੁਲਾਉਣ ਦੇ ਲਈ ਟਿਕਟਸ ਦੇ ਉੱਤੇ ਸਾਰੇ ਕਿਤੇ ਖਰਚ ਕਰ ਰਹੇ ਹੁੰਦੇ ਹਾਂ, ਤਾਂ ਕਪਲ ਆਫ $100 ਖਰਚ ਕੇ ਉਹਨਾਂ ਦੀ ਇੰਸ਼ੋਰੈਂਸ ਜ਼ਰੂਰ ਲਈਏ, ਉਹਨਾਂ ਨੂੰ ਮੈਡੀਕਲੀ ਜ਼ਰੂਰ ਪ੍ਰੋਟੈਕਟ ਕਰੀਏ, ਤਾਂ ਕਿ ਇੱਥੇ ਆ ਕੇ ਕੋਈ ਸਿਕਨੈਸ, ਕੋਈ ਇੰਜਰੀ, ਕੁਛ ਵੀ ਆਕਰ ਹੁੰਦਾ ਹੈਗਾ ਤਾਂ ਉਸ ਟਾਈਮ ਤੇ ਚਾਹੇ ਡਾਕਟਰ ਦੇ ਜਾਣਾ ਪੈ ਗਿਆ, ਵਾਕ ਇਨ ਕਲੀਨਿਕ ਹੈ, ਹੋਸਪਿਟਲਾਈਜੇਸ਼ਨ ਹੈ, ਉਹ ਸਾਰਾ ਖਰਚਾ ਕਵਰ ਹੋ ਸਕੇ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਜਾਂ ਆਲਰੇਡੀ ਕੋਈ ਵੀ ਪਰਸਨ ਇੱਥੇ ਆਏ ਹੋਏ ਆ, ਪੇਰੈਂਟਸ, ਗ੍ਰੈਂਡ ਪੇਰੈਂਟਸ ਹੈ, ਸੁਪਰ ਵੀਜ਼ਾ ਉਹਨਾਂ ਦੀ ਐਕਸਪਾਇਰ ਹੋਣ ਵਾਲੀ ਹੈਗੀ ਆ, ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਤਾਂ ਕਿ ਸ਼ੋਪ ਰਾਊਂਡ ਕਰਕੇ ਤੁਹਾਨੂੰ ਲੋਐਸਟ ਰੇਟ ਦੇ ਵਿੱਚ ਬੈਸਟ ਕਵਰੇਜ ਪ੍ਰੋਵਾਈਡ ਕਰ ਸਕੀਏ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਕਾਲ ਕਰ ਸਕਦੇ ਜੀ 416-509-1509। ਈਵਨ ਇਸ ਟਾਈਮ ਤੇ ਤੁਸੀਂ ਖੁਦ ਵੀ ਅਪਲਾਈ ਸਟੇਟਸ ਤੇ ਹੈਗੇ ਹੋ, ਤਾਂ ਇਹ ਨਾ ਸੋਚੋ ਕਿ ਹੈਲਥ ਕਾਰਡ ਅੱਜ ਕੱਲ੍ਹ ਚ ਆਜੂਗਾ, ਮਹੀਨੇ ਦੋ ਮਹੀਨੇ ਚ ਆਜੂਗਾ। ਸੋ ਉਸ ਟਾਈਮ ਤੇ ਪੂਰਾ ਰਿਸਕ ਫੈਕਟਰ ਹੁੰਦਾ ਕਿ ਕੋਈ ਸਿਕਨੈਸ, ਇੰਜਰੀ ਹੋ ਗਈ ਤਾਂ ਤੁਹਾਨੂੰ ਕਿਸੇ ਨੇ ਵੀ ਕਵਰ ਨਹੀਂ ਕਰਨਾ। ਮੇਕ ਸ਼ੋਰ ਕਰੋ ਆਪਣੀ ਜ਼ਰੂਰ ਪਰਸਨਲ ਪ੍ਰਾਈਵੇਟ ਮੈਡੀਕਲ ਇੰਸ਼ੋਰੈਂਸ ਲੈ ਕੇ ਆਪਣੇ ਆਪ ਨੂੰ ਜ਼ਰੂਰ ਪ੍ਰੋਟੈਕਟ ਕਰੋ। 416-509-1509।
0: ਜੀ ਬਹੁਤ ਬਹੁਤ ਸ਼ੁਕਰੀਆ ਮੋਨਾ ਜੀ, ਨੰਬਰ ਤੁਸੀਂ ਨੋਟ ਕਰ ਲਓ 416-509-1509, 416-509-1509 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ANG ਆਟੋਮੋਟਿਵ ਰਿਪੇਅਰ ਦੇ ਨਾਲ ਵੀ ਗੱਲਬਾਤ ਕਰੋ, ਜੇ ਇਹਦੇ ਤੋਂ ਇਹ ਤੁਹਾਨੂੰ ਨਵੇਂ ਟਾਇਰਸ ਪ੍ਰੋਵਾਈਡ ਕਰ ਦੇਣਗੇ। ਆਲ ਸੀਜ਼ਨ ਟਾਇਰਸ ਤੁਸੀਂ ਪ੍ਰਵਾ ਸਕਦੇ ਹੋ, ਸਮਰ ਟਾਇਰ, ਵਿੰਟਰ ਟਾਇਰ ਤੁਹਾਡੀ ਆਪਣੀ ਇੱਛਾ। ਪੁਰਾਣੇ ਟਾਇਰਸ ਨੂੰ ਚੇਂਜ ਕਰ ਦੇਣਗੇ, ਵੀਲ ਅਲਾਈਨਮੈਂਟ ਵੀ ਕਰਦੇ ਆ। ਤੁਸੀਂ ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਆਇਲ ਚੇਂਜ ਦੀ ਲੋੜ ਹੈ, ਜਾਂ ਫਿਰ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣਾ ਚਾਹੁੰਦੇ ਹੋ, ਜ਼ਰੂਰ ਪਹੁੰਚੋ ANG ਆਟੋਮੋਟਿਵ ਰਿਪੇਅਰ, 91 ਹੀਲੀ ਰੋਡ, ਬੋਲਟਨ ਦੇ ਵਿੱਚ ਲੋਕੇਟਡ ਨੇ। ਹਾਈਵੇ 50 ਐਂਡ ਮੇਫੀਲਡ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਤੁਸੀਂ ਜ਼ਰੂਰ ਗੱਲਬਾਤ ਕਰੋ ਪੰਜਾਬੀ, ਇੰਗਲਿਸ਼, ਹਿੰਦੀ, ਕਿਸੇ ਵੀ ਲੈਂਗੁਏਜ ਵਿੱਚ, ਨੰਬਰ 905-857-7596, 905-857-7596, ANG ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। ਅਤੇ ਗੱਲਬਾਤ ਕਰਾਂਗੇ ਥੋੜ੍ਹੀ ਜਿਹੀ ਮੋਰਗੇਜ ਦੀ। ਜੇ ਤੁਸੀਂ ਆਪਣੀ ਮੋਰਗੇਜ ਕਰਵਾਉਣਾ ਚਾਹੁੰਦੇ ਹੋ, ਪਹਿਲੀ ਜਾਂ ਦੂਸਰੀ ਮੋਰਗੇਜ ਹੋਵੇ, ਤੁਸੀਂ ਆਪਣੀ ਪ੍ਰੋਪਰਟੀ ਰੀਫਾਈਨੈਂਸ ਕਰਨ ਬਾਰੇ ਸੋਚ ਰਹੇ ਹੋ, ਮੋਰਗੇਜ ਤੁਹਾਡੀ ਰਿਨਿਊਅਲ ਤੇ ਆ ਰਹੀ ਹੈ, ਤਾਂ ਇੱਕੋ ਇੱਕ ਤੁਸੀਂ ਨਾਮ ਯਾਦ ਰੱਖੋ ਪਰਮਜੀਤ ਸਿੰਘ ਜੀ ਦਾ, ਜੋ ਕਿ ਮੋਰਗੇਜ ਕਿੰਗ ਤੋਂ ਨੇ। ਇਹਨਾਂ ਦਾ ਆਫਿਸ 1200 ਡੈਰੀ ਰੋਡ ਈਸਟ, ਯੂਨਿਟ ਨੰਬਰ 22, ਮਿਸੀਸਾਗਾ ਦੇ ਵਿੱਚ ਹੈ। ਅਤੇ ਨੰਬਰ 416-804-2015, 416-804-2015 ਦੇ ਉੱਪਰ ਤੁਸੀਂ ਜ਼ਰੂਰ ਗੱਲਬਾਤ ਕਰੋ ਪਰਮਜੀਤ ਸਿੰਘ ਜੀ ਦੇ ਨਾਲ, ਮੋਰਗੇਜ ਕਿੰਗ ਤੋਂ ਮੇਰੇ ਨਾਲ ਲਾਈਨ ਤੇ ਜੁੜੇ ਹੋਏ ਨੇ, ਤੇ ਆਪਾਂ ਉਹਨਾਂ ਦਾ ਮੈਸੇਜ ਲਵਾਂਗੇ। ਹਾਂਜੀ, ਸਵਾਗਤ, ਸਤਿ ਸ਼੍ਰੀ ਅਕਾਲ।
7: ਧੰਨਵਾਦ ਮਨਪ੍ਰੀਤ ਕੌਰ ਜੀ, ਤੁਹਾਨੂੰ ਵੀ ਤੇ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਗੁੱਡ ਆਫਟਰਨੂਨ ਜੀ।
0: ਹਾਂਜੀ, ਸਤਿ ਸ੍ਰੀ ਅਕਾਲ ਸਰ। ਸਰ, ਜਿਨ੍ਹਾਂ ਦੀ ਮੋਰਗੇਜ ਰਿਨਿਊਅਲ ਤੇ ਆ ਰਹੀ ਹੁੰਦੀ ਹੈ, ਤੁਸੀਂ ਉਹਨਾਂ ਨੂੰ ਕੀ ਆਪਸ਼ਨ ਦਿੰਦੇ ਹੋ, ਤੇ ਉਹਨਾਂ ਨੂੰ ਜ਼ਰੂਰੀ ਹੈ ਕਿ ਜਦੋਂ ਮੋਰਗੇਜ ਰਿਨਿਊਅਲ ਤੇ ਆ ਹੀ ਗਈ, ਲੈਟਸ ਸੇ ਹਨਾ ਰਿਨਿਊਅਲ ਹੁਣ ਆ ਗਈ, ਪੂਰਾ ਟਾਈਮ ਪੂਰਾ ਰਹਿ ਗਿਆ ਆ, ਤੇ ਉਹਨਾਂ ਦੀ ਤੁਸੀਂ ਕਿਵੇਂ ਹੈਲਪ ਕਰੋਗੇ ਲਾਸਟ ਮੂਮੈਂਟ ਤੇ?
7: ਬਿਲਕੁਲ ਜੀ, ਇਹ ਨਾ ਤੁਸੀਂ ਇੱਕ ਬੜਾ ਵਧੀਆ ਟੌਪਿਕ ਛੇੜ ਲਿਆ ਵੈਸੇ, ਤੇ ਇਹਦੇ ਬਾਰੇ ਨਾ ਮੈਂ ਥੋੜੀ ਜਿਹੀ ਗੱਲ ਦੱਸ ਦਿੰਦਾ। ਰੀਨਿਊਲ ਦੀ ਤੁਸੀਂ ਗੱਲ ਕੀਤੀ ਆ, ਰੀਨਿਊਲ ਦੇਖੋ ਹੁਣ ਕਈ ਬੈਂਕਸ ਦੇ ਨਾਲ, ਕਈਆਂ ਦੀ ਜਿਹੜੀ ਰੀਨਿਊਲ ਆ ਉਹ ਬੀ ਸਾਈਡ ਦੇ ਨਾਲ ਆ, ਜਿਹਨਾਂ ਨੇ ਬੀ ਸਾਈਡ ਹੋ ਗਈ, ਸੀ ਸਾਈਡ ਹੋ ਗਈ, ਹੋਮ ਟਰੱਸਟ, ਐਕੁਟੇਬਲ ਕਮਿਊਨਿਟੀ ਟਰੱਸਟ, ਹਨਾ ਜੀ, ਸੱਜੇ ਖੱਬੇ ਜਿਹੜੀਆਂ ਵੀ ਸੀਗੀਆਂ ਉਹਨਾਂ ਦੀ ਰੀਨਿਊਲ ਆ ਗਈ। ਹੁਣ ਉਹ ਕਹਿੰਦੇ ਨੇ ਵੀ ਹੁਣ ਗੁੱਡ ਟਾਈਮ ਹੈ ਸਾਡੇ ਕੋਲ, ਕਿਉਂਕਿ ਅਸੀਂ ਇਹਨੂੰ ਹੁਣ ਤੋੜ ਕੇ ਕਿਸੇ ਏ ਸਾਈਡ ਦੇ ਉੱਤੇ ਲੈ ਜਾਈਏ।
0: ਜੀ,
7: ਏ ਸਾਈਡ ਦੇ ਜਿਹੜੀਆਂ 5 ਮੇਜਰ ਬੈਂਕ ਆ ਗਈਆਂ, TD ਆ ਗਈ, ਸਕੋਸ਼ੀ ਆ ਗਈ ਜੀ, ਠੀਕ ਹੈ ਜੀ, ਇਹ ਬੈਂਕਸ ਆ ਗਈਆਂ। ਇਹ ਬਹੁਤ ਵਧੀਆ ਟਾਈਮ ਹੁੰਦਾ ਜਦੋਂ ਤੁਹਾਡੇ ਕੋਲ ਰੀਨਿਊਲ ਆ ਗਿਆ, ਠੀਕ ਹੈ ਜੀ। ਇਸ ਵਕਤ ਅਗਰ ਕੋਈ ਅੱਜ ਰੀਨਿਊਲ ਦੇ ਲਈ ਆਉਂਦਾ, ਜਿਹੜਾ ਸਾਡੇ ਕੋਲ ਰੇਟ ਹੈਗਾ ਜੀ 3.74 ਹੈਗਾ ਜੀ 5 ਸਾਲ ਦਾ,
0: ਜੀ
7: 35 ਸਾਲ ਦੀ ਅਮੋਰਟਾਈਜੇਸ਼ਨ, $5,500 ਬੈਂਕ ਕੈਸ਼ ਬੈਕ ਦੇ ਰਿਹਾ ਜੀ ਨਾਲ, ਜੇ ਤੁਸੀਂ ਬੈਂਕ ਆਪਣੀ ਸਵਿਚ ਕਰਦੇ ਹੋ। ਪਰ ਇਹਦੇ ਲਈ ਚੀਜ਼ ਇੱਕੋ ਹੀ ਹੈ, ਤੁਹਾਡਾ ਸਕੋਰ ਹੈ 650 ਤੋਂ ਉੱਪਰ ਚਾਹੀਦਾ। ਨੋਟਿਸ ਅਸੈਸਮੈਂਟ ਤੇ ਲਾਈਨ 150 ਤੇ 30,000 ਹੈ, ਕੋਈ ਪ੍ਰੋਬਲਮ ਨੀ। ਉਮਰ 25 ਸਾਲ ਹੈ, ਕੋਈ ਪ੍ਰੋਬਲਮ ਨੀ। 125 ਸਾਲ ਹੈ, ਕੋਈ ਪ੍ਰੋਬਲਮ ਨੀ। ਬੰਦੇ ਦੇ ਸਾਹ ਚੱਲਦੇ ਆ, ਕੋਈ ਡਰਨ ਵਾਲੀ ਗੱਲ ਨੀ ਹੈਗੀ। ਨੰਬਰ ਮੇਰਾ ਨੋਟ ਕਰਕੇ ਰੱਖੋ, 416-8420-15416-8042015। ਹੁਣ ਸੁਣੋ ਅਗਲੀ ਗੱਲ ਰਿਨਿਊਅਲ ਦੀ। ਹੁਣ ਸਪੋਜ਼ ਤੁਹਾਡੀ ਆਲਰੇਡੀ ਕਿਸੇ ਮੇਜਰ ਬੈਂਕ ਦੇ ਨਾਲ ਮੌਰਗੇਜ ਹੈ, ਇਹ ਬੜੀ ਗੱਲ ਆਮ ਹੈ।
0: ਹਾਂਜੀ,
7: ਹੁਣ ਕਿਸੇ ਤੁਹਾਡੀ ਮੇਜਰ ਬੈਂਕ ਦੇ ਨਾਲ ਮੌਰਗੇਜ ਹੈ ਤੁਹਾਡੀ ਕੀ 4% ਦੇ ਉੱਤੇ, ਮੇਰੇ ਵੀ ਇੱਕ ਬ੍ਰੋਕਰ ਕਹਿ ਰਿਹਾ ਲਿਆਓ ਜੀ ਮੈਂ ਤੁਹਾਡੀ 375 ਦੇ ਕਰ ਦਿੰਦਾ। ਹੁਣ ਤੁਹਾਨੂੰ 25 ਪੈਸੇ ਦਾ ਫਰਕ ਪੈ ਰਿਹਾ, ਤੁਹਾਨੂੰ ਲੱਗ ਰਿਹਾ 25 ਪੈਸੇ ਮੇਰੀ ਮੌਰਗੇਜ ਘੱਟ ਜਾਏਗੀ। $1,000 ਤਾਂ ਤੁਹਾਨੂੰ ਪਹਿਲਾਂ ਬੈਂਕ ਪਾਏਗੀ ਡਿਸਚਾਰਜ ਦਾ, ਜਿਹੜੇ ਬੈਂਕ ਨੇ ਤੁਹਾਨੂੰ ਡਿਸਚਾਰਜ ਕਰਾਉਣ। ਫਿਰ 3,000 ਤੋਂ 4,000 ਪਾਏਗਾ ਲੋਇਰ ਫੀਸ। ਫਿਰ ਅੱਗੇ ਬ੍ਰੋਕਰ ਵੀ ਮੇਰੇ ਵਰਗਾ ਟੀਕਾ ਭਰ ਕੇ ਬੈਠਾ ਵੀ ਯਾਰ ਮੈਂ ਵੀ ਟੰਗਣਾ ਬੰਦੇ ਨੂੰ ਆਏ ਨੂੰ, ਉਹ 25-30,000 ਡਾਲਰ ਦਾ ਨੁਕਸਾਨ ਕਰ ਲੈਣਾ, ਤੇ ਪੇਮੈਂਟ ਦਾ ਫਰਕ ਨੀ ਪੈਣਾ ਸਾਡਾ $50 ਦਾ, ਸਾਲ ਦਾ $600 ਦਾ ਪੇਮੈਂਟ ਦਾ ਫਰਕ ਪਿਆ। ਠੀਕ ਹੈ ਜੀ, ਇਹ ਵੀ ਤੁਸੀਂ ਦੇਖਿਆ ਕਰੋ ਵੀ ਕੋਈ 4 ਪੈਸੇ ਬਚਦੇ ਆ ਕਿ ਨਹੀਂ ਬਚਦੇ। ਇੱਕ ਮੋਟਾ ਜਿਹਾ ਤੁਹਾਨੂੰ ਮੈਂ ਆਈਡੀਆ ਦੱਸ ਦਿੰਦਾ, ਜੇ ਕਿਸੇ ਦੀ ਮੇਜਰ ਬੈਂਕ ਦੇ ਨਾਲ ਮੌਰਗੇਜ ਹੈ, ਰੀਨਿਊਲ ਆ ਗਈ ਆ, ਬੈਂਕ ਵਾਲੇ ਤੁਹਾਡੇ ਨਹੀਂ ਤੁਹਾਡਾ ਰੀਨਿਊਲ ਤੇ ਰੇਟ ਘੱਟ ਕਰ ਰਹੇ, ਇੱਕ ਵਾਰੀ ਮੇਰੇ ਨਾਲ ਗੱਲ ਕਰ ਲਿਓ, ਮੈਂ ਕੋਈ ਡੀਲ ਚੇਂਜ ਨਹੀਂ ਕਰਨੀ। ਉਸੇ ਬੈਂਕ ਨਾਲ ਤੁਸੀਂ ਡੀਲ ਕਰੋਗੇ, ਉਸੇ ਤੁਸੀਂ ਬ੍ਰਾਂਚ ਦੇ ਵਿੱਚ ਜਾਓਗੇ, ਰੇਟ ਤੁਹਾਨੂੰ ਮੈਂ ਘਟਾ ਕੇ ਦਿਆਂਗਾ। ਰੇਡੀਓ ਤੇ ਏਅਰ ਦੇ ਉੱਤੇ ਦੱਸਣ ਵਾਲੀ ਗੱਲ ਨਹੀਂ, ਬਟ ਮੇਰੇ ਨਾਲ ਤੁਸੀਂ ਡਾਇਰੈਕਟਲੀ ਕਾਲ ਕਰ ਸਕਦੇ ਹੋ 416-8042015। ਠੀਕ ਹੈ ਜੀ, ਕਿਸੇ ਦੀ ਫਸਟ ਮੌਰਗੇਜ ਨਹੀਂ ਹੋ ਰਹੀ, ਕਿਸੇ ਦੀ ਸੈਕਿੰਡ ਮੌਰਗੇਜ ਨਹੀਂ ਹੋ ਰਹੀ, ਕਿਸੇ ਦਾ ਅਪਰੇਜ਼ਲ ਨਹੀਂ ਆ ਰਿਹਾ। ਸੈਕਿੰਡ ਮੌਰਗੇਜ ਜੇ ਚੱਕੀ ਸੀ, ਹੁਣ ਉਹ ਸੈਕਿੰਡ ਮੌਰਗੇਜ ਵਾਲਾ ਪੈਸੇ ਮੰਗਦਾ, ਕਿਸੇ ਤੋਂ 30 ਪੈਸੇ ਫੜੇ ਸੀ, ਉਹ ਪੈਸੇ ਮੰਗਦਾ, ਕ੍ਰੈਡਿਟ ਕਾਰਡ ਸਾਰੇ ਭਰ ਲੈ ਨੇ। ਹੁਣ ਲੈ ਦੇ ਕੇ ਤੁਸੀਂ ਸੋਚਦੇ ਹੋ ਵੀ ਤੁਹਾਡੇ ਕੋਲ ਚਲੋ ਘਰ ਦੇ ਵਿੱਚ ਐਕੁਇਟੀ ਹੈਗੀ, ਇਹਨੂੰ ਰੀਫਾਈਨੈਂਸ ਕਰਾ ਲਓ, ਤਾਂ ਨੰਬਰ ਨੋਟ ਕਰੋ 416-8040-2015। ਮੌਰਗੇਜ ਕਿੰਗ ਦਾ ਇੱਕ ਆਫਿਸ ਹੈ ਜੀ, ਡੇਰੀ ਐਂਡ ਟੋਮਕ ਦੇ ਜਿਹੜੇ ਸੇਵੇ ਨੇ, ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ, 1200 ਡੇਰੀ ਰੋਡ, ਯੂਨਿਟ ਨੰਬਰ 22, ਡੇਰੀ ਐਂਡ ਟੋਮਕ ਦਾ ਇੰਟਰਸੈਕਸ਼ਨ ਹੈ। ਨੰਬਰ ਇੱਕ ਵਾਰ ਫਿਰ ਦੱਸ ਦਿੰਦਾ ਜੀ, 416-8040-2015। ਜਿਹੜੀ ਮੌਰਗੇਜ ਬਾਹਰੋਂ ਹੁੰਦੀ ਕਰਵਾ ਲਓ, ਜਿਹੜੀ ਰੀਫਾਈਨੈਂਸਿੰਗ ਬਾਹਰੋਂ ਹੁੰਦੀ ਕਰਵਾ ਲਓ, ਜਿਹੜੀ ਨਹੀਂ ਹੁੰਦੀ ਉਹ ਮੇਰੇ ਕੋਲ ਲਿਓ, ਕਿਉਂਕਿ ਕਿਤੇ ਹੋਰ ਵੀ ਲੈ ਜਾਓਗੇ ਫਾਈਲ ਘੁੰਮ ਕੇ ਮੇਰੇ ਕੋਲ ਹੀ ਆ ਜਾਣੀ ਆ, ਇਹ ਤੁਹਾਨੂੰ ਪ੍ਰਮਾਣ ਵੀ ਮੈਂ ਦੇ ਦਿਆਂਗਾ, ਕੋਈ ਵੱਡੀ ਗੱਲ ਨਹੀਂ ਹੈਗੀ। ਸਮਾਂ ਦੇਣ ਲਈ ਮਨਪ੍ਰੀਤ ਕੌਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ
0: ਜੀ। ਬਹੁਤ ਬਹੁਤ ਸ਼ੁਕਰੀਆ। ਨੰਬਰ ਤੁਸੀਂ ਨੋਟ ਕਰ ਲਓ, ਮੌਰਗੇਜ ਕਿੰਗ ਤੋਂ ਪਰਮਜੀਤ ਸਿੰਘ ਜੀ ਦਾ, 416-8040-2015-416-8042015। ਤੇ ਸਟੇਸ਼ਨ ਆਈਡੀ ਤੋਂ ਪਹਿਲਾਂ ਮੋਨਾ ਮਹਿੰਗੀ ਜੀ ਦਾ ਇੱਕ ਵਾਰ ਫਿਰ ਤੋਂ ਮੈਸੇਜ ਲੈਂਦੇ ਹਾਂ। ਇੰਸ਼ੋਰੈਂਸ ਦੇ ਰਿਲੇਟਡ ਤੁਹਾਡੇ ਕੋਈ ਵੀ ਸਵਾਲ ਨੇ, ਨੰਬਰ 416-509-1509। ਮੋਨਾ ਜੀ ਸਵਾਗਤ ਇੱਕ ਵਾਰ ਫਿਰ ਤੋਂ।
8: ਥੈਂਕ ਯੂ ਸੋ ਮਚ ਮਨਪ੍ਰੀਤ। ਜਿੱਦਾਂ ਕਿ ਆਪਾਂ ਅਕਸਰ ਗੱਲ ਕਰਦੇ ਹੈਗੇ ਆ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਹੈ, ਕਿਉਂਕਿ ਸਾਨੂੰ ਬਹੁਤ ਜ਼ਿਆਦਾ ਛੋਟੀ ਏਜਿਸ ਦੇ ਵਿੱਚ ਇਸ ਟਾਈਮ ਤੇ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਕੋਈ ਨਾ ਕੋਈ ਹਾਰਟ ਇਸ਼ੂਜ਼, ਕੋਈ ਨਾ ਕੋਈ ਕੈਂਸਰ ਦੀਆਂ ਪ੍ਰੋਬਲਮਸ, ਇਸ ਤਰੀਕੇ ਦੀਆਂ ਕੰਡੀਸ਼ਨਸ ਅਕਰ ਹੋ ਰਹੀਆਂ ਨੇ ਬਹੁਤ ਯੰਗਰ ਏਜਿਸ ਦੇ ਵਿੱਚ ਅਨਫੋਰਚੁਨੇਟਲੀ। ਪਰ ਫੋਰਚੁਨੇਟਲੀ ਇੱਕ ਚੀਜ਼ ਜ਼ਰੂਰ ਹੈਗੀ ਹੈ ਕਿ ਮੈਡੀਕਲ ਐਡਵਾਂਸਮੈਂਟ ਦੇ ਨਾਲ ਪਰਸਨ ਠੀਕ ਹੋ ਜਾਂਦੇ ਨੇ। ਸੋ ਇਸ ਟਾਈਮ ਤੇ ਇੱਕ ਇੰਸ਼ੋਰੈਂਸ ਕੰਪਨੀ ਹੈਗੀ ਜਿਹੜੀ ਕਿ ਪ੍ਰਮੋਸ਼ਨਲ ਆਫਰ ਦੇ ਵਿੱਚ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਲਈ 5% ਦਾ ਡਿਸਕਾਊਂਟ ਦੇ ਰਹੇ ਨੇ ਪ੍ਰੀਮੀਅਮ ਦੇ ਉੱਤੇ। ਚਾਹੇ ਤੁਸੀਂ ਮੰਥਲੀ ਐਨੂਅਲ ਪ੍ਰੀਮੀਅਮ ਪੇ ਕਰਨਾ ਚਾਹੁੰਦੇ ਹੋ, 5% ਦਾ ਤੁਹਾਨੂੰ ਡਿਸਕਾਊਂਟ ਮਿਲ ਸਕਦਾ ਹੈਗਾ। ਨੋ ਮੈਟਰ ਕਿ ਪਾਲਿਸੀ 10 ਸਾਲ ਦੀ, 20 ਸਾਲ ਦੀ, 65 ਦੀ ਏਜ ਤੱਕ ਹੈਗੀ ਹੈ, ਕਿੰਨੀ ਵੀ ਲੰਬੀ ਹੈਗੀ ਹੈ, 5% ਦਾ ਡਿਸਕਾਊਂਟ ਹਮੇਸ਼ਾ ਲਈ ਲੌਕ ਇਨ ਰਹੂਗਾ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਕੋਈ ਵੀ ਇੱਦਾਂ ਦੇ ਪ੍ਰਮੋਸ਼ਨਲ ਆਫਰਸ ਦਾ ਬੈਨੀਫਿਟ ਲੈਣਾ ਚਾਹੁੰਦੇ ਹੈਗੇ ਹੋ, ਚਾਹੇ ਕੋਈ ਡਿਸਕਾਊਂਟ ਹੈਗੇ ਆ, ਜਾਂ ਕਿਸੇ ਵੀ ਇੰਸ਼ੋਰੈਂਸ ਕੰਪਨੀ ਕੋਲ ਵੱਲੋਂ ਬੈਟਰ ਆਪਸ਼ਨਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ ਜ਼ਰੂਰ ਕੰਟੈਕਟ ਕਰ ਸਕਦੇ ਜੀ ਮੋਨਾ ਮਹਿੰਗੀ, 416-509-1509, ਜਾਂ ਫਿਰ ਇੰਸ਼ੋਰੈਂਸ ਪਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ, 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ। ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਬਹੁਤ ਬਹੁਤ
0: ਸ਼ੁਕਰੀਆ। ਨੰਬਰ ਤੁਸੀਂ ਨੋਟ ਕਰ ਲਓ, 416-509-1509। ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਕੇ ਵਾਪਸ ਆਵਾਂਗੇ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
9: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
10: Rocky, top ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
11: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
10: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
11: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
12: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509 ਔਰ ਵਿਜ਼ਿਟ insuranceforyou.ca।
0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਸਾਡੇ ਇੱਕ ਲਿਸਨਰ, ਉਹਨਾਂ ਦੇ ਹਸਬੈਂਡ ਦਾ ਬਰਥਡੇ ਅੱਜ, ਬਲਦੇਵ ਸਿੰਘ ਜੀ ਦਾ, ਤੇ ਉਹਨਾਂ ਨੇ ਆਪਣੇ, ਉਹਨਾਂ ਦੀ ਵਾਈਫ ਨੇ ਉਹਨਾਂ ਦੇ ਲਈ ਗਾਣਾ ਡੈਡੀਕੇਟ ਕੀਤਾ ਹੈ, ਆਪਾਂ ਉਹ ਸੁਣ ਲਈਏ। ਤੇ ਬਹੁਤ ਬਹੁਤ ਮੁਬਾਰਕਾਂ ਬਲਦੇਵ ਸਿੰਘ ਜੀ ਤੁਹਾਨੂੰ, ਹੈਪੀ ਬਰਥਡੇ ਟੂ ਯੂ, ਤੇ ਤੁਸੀਂ ਆਪਣਾ ਗਾਣਾ ਇੰਜੋਏ ਕਰੋ।

ਤੇ ਇੱਕ ਵਾਰ ਫਿਰ ਤੋਂ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਬਰਥਡੇ ਦੀਆਂ, ਆਉਣ ਵਾਲੀ ਲਾਈਫ ਤੁਹਾਡੀ ਬਹੁਤ ਵਧੀਆ ਹੋਵੇ ਤੇ ਹੈਪੀ ਬਰਥਡੇ ਟੂ ਯੂ। ਬਲਦੇਵ ਸਿੰਘ ਜੀ, ਤੁਹਾਡੀ ਵਾਈਫ ਨੇ ਤੁਹਾਡੇ ਲਈ ਗਾਣਾ ਇਹ ਡੈਡੀਕੇਟ ਕੀਤਾ ਸੀ ਤੇ ਹੋਪਫੁਲੀ ਤੁਸੀਂ ਇੰਜੋਏ ਕੀਤਾ ਹੋਏਗਾ। ਤੇ ਲਾਸਟ ਵਿੱਚ ਤੁਹਾਨੂੰ ਜਾਂਦਿਆਂ ਦੇ ਮੈਂ ਤੁਹਾਨੂੰ ਦੱਸਦੀ ਹਾਂ, ਮਨੀਤ ਗਿਰੀ ਜੀ ਜਿਹੜੇ ਕਿ ਗਿਰੀ ਲੀਗਲ ਲਾਅ ਆਫਿਸ ਤੋਂ ਨੇ, ਇਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ, ਚਾਹੇ ਤੁਹਾਨੂੰ ਕਿਸੇ ਕਲੇਮ ਦਾ ਜਵਾਬ ਦੇਣਾ ਹੋਵੇ, ਕੋਰਟ ਕੇਸ ਵਿੱਚ ਤੁਹਾਡੇ ਤੁਸੀਂ ਆਪਣਾ ਡਿਫੈਂਸ ਕਰਨਾ ਹੋਵੇ, ਕਿਸੇ ਲੀਗਲ ਡਿਸਪਿਊਟ ਦਾ ਤੁਸੀਂ ਹੱਲ ਲੱਭਣਾ ਹੋਵੇ, ਜਾਂ ਤੁਹਾਡੀ ਵਰਕ ਪਲੇਸ ਰਿਲੇਟਡ ਤੁਹਾਨੂੰ ਕੋਈ ਲੀਗਲ ਮੈਟਰ ਦੇ ਵਿੱਚ ਹੈਲਪ ਚਾਹੀਦੀ ਹੋਵੇ, ਗਿਰੀ ਲੀਗਲ ਲਾਅ ਆਫਿਸ ਵਾਲੇ ਤੁਹਾਨੂੰ ਪੂਰੀ ਹੈਲਪ ਕਰਦੇ ਨੇ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲੀਗਲ ਤੁਸੀਂ ਆਪਣਾ ਕੋਈ ਵੀ ਐਕਸ਼ਨ ਲੈਣਾ ਚਾਹੁੰਦੇ ਹੋ, ਆਪਣੇ ਸਿਵਲ ਲਾਅ ਸੂਟਸ, ਲੀਗਲ ਕਲੇਮਸ, ਕੰਟਰੈਕਟ ਡਿਸਪਿਊਟਸ, ਪ੍ਰੋਪਰਟੀ ਡਿਸਪਿਊਟਸ, ਡੈਟ ਕਲੇਮਸ, ਬਿਜ਼ਨਸ ਡਿਸਪਿਊਟ, ਕੋਈ ਵੀ ਕੋਰਟ ਕੇਸਿਸ, ਇੰਪਲੋਇਮੈਂਟ ਜਾਂ ਹੋਰ ਲੀਗਲ ਡਿਸਪਿਊਟ ਸੰਬੰਧੀ ਤੁਹਾਡੇ ਹਰ ਮੈਟਰ ਦੇ ਵਿੱਚ ਤੁਹਾਡੀ ਹੈਲਪ ਕਰਨਗੇ ਤੇ ਤੁਹਾਨੂੰ ਅੱਗੇ ਦੇ ਆਪਸ਼ਨਸ ਬਾਰੇ ਪੂਰੀ ਸਲਾਹ ਵੀ ਦੇਣਗੇ। ਇਹਨਾਂ ਦੇ ਆਫਿਸ ਓਕਵਿਲ ਦੇ ਵਿੱਚ ਲੋਕੇਟਡ ਹੈ ਤੇ ਬ੍ਰੈਂਪਟਨ ਦੇ ਵਿੱਚ ਵੀ ਲੋਕੇਟਡ ਹੈਗਾ। ਆਪਣੀ ਅਪੁਆਇੰਟਮੈਂਟ ਬੁੱਕ ਕਰਕੇ ਮਨੀਤ ਗਿਰੀ ਜੀ ਦੇ ਨਾਲ ਮੁਲਾਕਾਤ ਕਰੋ। ਨੰਬਰ ਹੈ 4375518000, 4375518000 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਮਨੀਤ ਗਿਰੀ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ, ਗਿਰੀ ਲੀਗਲ ਲਾਅ ਆਫਿਸ ਤੋਂ ਨੇ। ਉਮੀਦ ਹੈ ਤੁਸੀਂ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਕੁਝ ਸਮੇਂ ਤੱਕ ਸਿਮਰਾਜ ਸਿੱਧੂ ਜੀ ਦੇ ਨਾਲ ਤੁਹਾਡੀ ਸਾਂਝ ਪਏਗੀ, ਕੈਨੇਡਾ ਦੀਆਂ ਸਭ ਤੋਂ ਲੇਟੈਸਟ ਨਿਊਜ਼, ਲੇਟੈਸਟ ਅਪਡੇਟਸ ਤੁਹਾਡੇ ਲਈ ਲੈ ਕੇ ਆਉਣਗੇ। ਤੇ ਮੈਨੂੰ ਮਨਪ੍ਰੀਤ ਕੌਰ ਤੂਰ ਨੂੰ ਇੱਥੇ ਇਜਾਜ਼ਤ ਦਿਓ, ਮੇਰੀ ਮੁਲਾਕਾਤ ਕੱਲ੍ਹ ਨੂੰ ਹੋਏਗੀ ਤੁਹਾਡੇ ਨਾਲ ਸੇਮ ਟਾਈਮ ਦੇ ਉੱਪਰ। ਤੇ ਲਾਸਟ ਇੱਕ ਫਰਮਾਇਸ਼ੀ ਗਾਣਾ ਤੁਹਾਡੇ ਲਈ ਛੱਡ ਕੇ ਜਾ ਰਹੇ ਹਾਂ, ਸੁਰਿੰਦਰ ਕੌਰ ਐਂਡ ਹਰਚਰਨ ਗਰੇਵਾਲ ਜੀ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਨੂੰ ਦਿਓ ਇੱਥੇ ਇਜਾਜ਼ਤ, ਸਤਿ ਸ਼੍ਰੀ ਅਕਾਲ।

0: ਆਪਣਾ ਰੇਡੀਓ ਦੇਸ਼ ਪਰਦੇਸ
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: study visa, express entry, Canadian express entry, spousal file, parents PR, super visa, nanny, work permit, farmer, investor, ya self-employed di file, gal ki, immigration di har problem da solution lain lai, community de jane pehchane, ate tajrube kar immigration consultant, Gary Virk nu milo.
3: Koi case refuse ho gaya ya appeal te chala gaya, hove immigration da koi bhi masla, hamesha yaad rakho, ikko hi na, ate ikko hi tha. CIC Immigration, hune hi call karo, 416-456
4: कनेडा विच रहंदे हुए हर परिवार को लाइफ इंश्योरेंस होनी बहुत जरूरी है अपने परिवार दी फाइनेंशियल सिक्योरिटी ते फ्यूचर प्लानिंग लई
5: इसे लई मैं अपनी ते वाइफ दी इंश्योरेंस पॉलिसी प्राइम इंश्योरेंस ते सिमराज सिद्धू तों ही करवाई है
6: जेकर तुसी भी किसी तरह दी लाइफ इंश्योरेंस मॉर्गेज इंश्योरेंस डिसेबिलिटी इंश्योरेंस क्रिटिकल इलनेस इंश्योरेंस बारे सोच रहे हो ता सब तों वध कवरेज ते सही पॉलिसी तुहानू सिमराज सिंह सिद्धू ही दवा सकते ने पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-456-3381 ते 416-457-3381 ਤੇ
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381
7: ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ ਮਾਦਾਬ ਤੁਹਾਡਾ ਆਦਮ ਮਨਸਾ ਡਾਂਸ
8: ਟੋਰਾਂਟੋ ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ ਰੀਅਲਟਰ ਰਵ ਸਿੰਘ ਸੈਲੂਲਰ ਪੁਆਇੰਟਸ ਏ ਟੂ ਜ਼ੀ ਕਿਚਨ ਕੈਬਨਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦਸ

0: Friday, September 18, 7 p.m. at the Living Arts Center, Mississauga.
1: Pehla aaya si badi model dikhti, ummeed kar raha hoon. Is baar bhi tujhe aashirwaad doge.
2: Ve aa ja do mere naal nachiye, nachiye baah ch baah pa. Ve aa ja do mere naal nachiye.
0: For tickets, visit Ticketmaster. For information, call Singh Harjeet at 647-448-1000.
3: ਦੋਸਤੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24

0: ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17 170 ਗਿਲਡਨ ਰੋਡ ਜਿਨ ਨੰਬਰ 17 ਟੈਲੀਫੋਨ ਨੰਬਰ 6473021322 6473 1322 ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: Simply Indian brings you all simply delicious deals. Buy one, get one free every day. Surya Dasto Sham Satoja Tak on dining and takeouts. Masala Vo Sunday no Paranta plate. Monday, Manpasand Kulcha plate. Tuesday, Chana Patura. Wednesday, Lajwab Veg Thali. Thursday, Yummy Haka Thali. Friday, Masala Vo Saag Makki Di Roti Da. A yummy deals is Simply Indian. This Sariya Hi locations stay. Dining, takeout and catering also available. Call at 905-794-8111. Simply delicious. Matlab, Simply Indian.
0: ਸਸਤੀ ਗਰੋਸਰੀ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ Or 600 Haskell Road, Cambridge, Namikuni Branch, 25 Central Wood Parkway, Kennedy the Central Wood Parkway, the Nedi Ao, Hariya Tajiya Sabhiya, or the Sasti Grocery Vaste Poncho, Indian Fruit Land Day.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
4: ਤਾਂ ਫਿਕਰ ਕਿਉਂ ਕਰਦੇ ਹੋ
5: ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
3: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
5: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
5: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
3: 647-10-647-739-8710 license number M200-3450
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰ ਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਟੋਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰ ਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰ ਵਿਊ ਆਈ ਕੇਅਰ
6: ਜੇਕਰ ਤੁਸੀਂ ਇੱਕ ਆਰ ਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ ਕੋਈ ਵੀ ਸੱਟ ਲੱਗੀ ਹੈ ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾਡ ਨੂੰ ਕਾਲ ਕਰੋ 416-991-5939 416-999-5939 ਚਾਹੇ ਆਰ ਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ ਤੁਹਾਡਾ ਹੀ ਕਸੂਰ ਹੈ ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟ ਦਿਲਵਾਏ ਹਨ ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ ਨਾ ਕੋਈ ਵੀ ਅਪਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-991-5939
0: ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ, ਵਰੀ ਨਾਟ। ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ, ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ, ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 2992525532। ਮੈਨੂੰ ਸ਼ਰਮਾ ਹੋਣ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।
4: अपने लाजवाब टेस्ट नाल पूरे ब्रैम्पटन नु दीवाना बना चुकी है किल स्वीट फैक्ट्री, जिथे अवेलेबल है लजीज मिठाइयां दा खजाना, जिदे स्वाद दा काल हो चुकिया सारा जमाना। सिर्फ इना ही नहीं, उथों दे समोसे एक बार खाओगे ता बार बार खाओगे। गिल स्वीट फैक्ट्री जो बैंक्वेट हॉल एंड स्टोर्स नु होलसेल भी कर देने, इथे अवेलेबल है 100% वेज खाना, जिस करके तुसी लंगर, समागम अते पार्टीज लई केटरिंग भी करवा सकदे हो। ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ। ਗਿਲ ਸਵੀਟ ਫੈਕਟਰੀ, 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3। ਯੂ ਕੈਨ ਕੰਟੈਕਟ ਔਨ 905-799-2616, 905-799-2616।
7: Toronto da Harman Pyara Radio, Desh Pardesh, Desh Pardesh.
8: For advertisements and information,
7: information,
8: call us now at 416-457-3381, 416-457-3381, ya phir 416-725-2551, 416-725-2551.
9: Hello AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। 905-564-6444।

503 AM ਬੈਂਡ ਦੇ ਇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਵੈਂਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ ਆਪਣਾ ਸਾਥ ਰਹੇਗਾ ਠੀਕ 6 ਵਜੇ ਤੱਕ। ਸੋ ਕੋਸ਼ਿਸ਼ ਕਰੋ ਕਿ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਆਲ ਦੇ ਵੇ ਟਿਲ 6 PM AC ਸਟੇਸ਼ਨ AM 530 AC ਪ੍ਰੋਗਰਾਮ ਦੇਸ ਪ੍ਰਦੇਸ ਦੇ ਨਾਲ ਸਾਡੇ ਨਾਲ ਜੁੜੇ ਰਹੋ। ਅਤੇ ਜੇਕਰ ਐਨ 6 ਵਜੇ ਤੱਕ ਜੁੜੇ ਰਹੋਗੇ ਅੱਜ ਵੀ, ਦੋਸਤੋ ਤੁਹਾਨੂੰ ਕੈਨੇਡਾ ਵਾਈਡ, ਇੰਟੀਰੀਅਰ ਵਾਈਡ ਅਤੇ ਲੋਕਲ GTA ਦੀਆਂ ਨਵੀਆਂ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਅਤੇ ਵਿਊਜ਼ ਨਾਲ ਅਪਡੇਟ ਕਰਦੇ ਰਹਾਂਗੇ। ਖਬਰਾਂ ਅਤੇ ਵਿਚਾਰਾਂ ਤੋਂ ਇਲਾਵਾ ਕਾਫੀ ਜ਼ਿਆਦਾ ਗੀਤ ਸੰਗੀਤ ਵੀ ਪੇਸ਼ ਕਰਾਂਗੇ, ਖਾਸ ਤਾਂ ਤੁਹਾਡੇ ਜੋ ਵੀ ਫਰਮਾਇਸ਼ੀ ਗੀਤ ਸੰਗੀਤ ਸਾਨੂੰ ਟੈਕਸਟ ਦੇ ਰਾਹੀਂ, ਵਟਸਐਪ ਦੇ ਰਾਹੀਂ ਜਾਂ ਕਾਲ ਦੇ ਰਾਹੀਂ ਆਉਂਦੇ ਰਹਿਣਗੇ। ਅਸੀਂ ਵਾਰੀ ਵਾਰੀ ਉਹਨਾਂ ਨੂੰ ਪੇਸ਼ ਕਰਦੇ ਹੀ ਰਹਾਂਗੇ। ਅਤੇ ਗੀਤ ਸੰਗੀਤ ਤੋਂ ਇਲਾਵਾ ਵੀ ਕਾਫੀ ਜ਼ਿਆਦਾ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਕੰਮ ਦੀਆਂ ਗੱਲਾਂ ਕਰਾਂਗੇ। ਇੰਨਾ ਹੁਣ ਅਗਲੇ ਕੁਛ ਕੁ ਘੰਟਿਆਂ ਦੇ ਅੰਦਰ ਅੰਦਰ ਇਮੀਗ੍ਰੇਸ਼ਨ ਰਿਲੇਟਡ, ਨੈਚੁਰਲ ਹੈਲਥ, ਹੋਮਿਓਪੈਥੀ ਰਿਲੇਟਡ, ਨਾਲ ਦੀ ਨਾਲ ਤੁਹਾਡੇ ਕੁਛ ਮੋਰਗੇਜ ਰਿਲੇਟਡ ਅਤੇ ਹੋਰਾਂ ਵੀ ਕੁਛ ਸੇਲਸ ਦੇ ਬਾਰੇ, ਹੋਰਾਂ ਵੀ ਕੁਛ ਸ਼ੋਅਜ਼ ਦੇ ਬਾਰੇ ਅਤੇ ਹੋਰਾਂ ਵੀ ਕੁਛ ਇਵੈਂਟਸ ਦੇ ਬਾਰੇ ਵੀ ਇਨਫੋਰਮੇਸ਼ਨ ਪੇਸ਼ ਕਰਦੇ ਹੀ ਰਹਾਂਗੇ। ਹੁਣ ਤੋਂ ਲੈ ਕੇ ਠੀਕ 6 ਵਜੇ ਤੱਕ ਜੇਕਰ ਸਾਡੇ ਨਾਲ ਸਟੂਡੀਓ ਦੇ ਵਿੱਚ ਲਾਈਵ ਗੱਲਬਾਤ ਕਰਨੀ ਹੋਵੇ, ਇੱਕੋ ਇੱਕ ਨੰਬਰ ਹੈ 905-564-6444 905-564-6444 905-564-6444 ਇਹ ਸਟੂਡੀਓ ਦਾ ਨੰਬਰ ਹੈ ਜੋ ਕਿ 6 ਵਜੇ ਤੱਕ ਡਾਇਲ ਕੀਤਾ ਜਾ ਸਕਦਾ ਹੈ, ਘੁਮਾਇਆ ਜਾ ਸਕਦਾ ਹੈ ਅਤੇ ਜਦੋਂ ਵੀ ਅਸੀਂ ਆਫ ਦੀ ਏਅਰ ਹੁੰਦੇ ਹਾਂ ਫੋਨ ਚੱਕਿਆ ਜਾ ਸਕਦਾ, ਆਪਣੀ ਗੱਲਬਾਤ ਹੋ ਸਕਦੀ ਹੈ। ਨਾਲ ਦੀ ਨਾਲ ਜਦੋਂ ਵੀ ਤੁਸੀਂ ਚਾਹੁੰਦੇ ਹੋ ਆਪਣਾ ਟੈਕਸਟ ਮੈਸੇਜ ਸਾਨੂੰ ਭੇਜ ਸਕਦੇ ਹੋ, ਵਟਸਐਪ 'ਤੇ ਵੀ ਮੈਸੇਜ ਕਰ ਸਕਦੇ ਹੋ। ਖਾਸ ਜੇ ਤੁਸੀਂ ਚਾਹੁੰਦੇ ਹੋ ਕਿ ਜਲਦ ਤੋਂ ਜਲਦ ਤੁਹਾਨੂੰ ਸਾਡੇ ਕਿਸੇ ਵੀ ਐਡਵਰਟਾਈਜ਼ਰ ਦਾ ਕੋਈ ਫੋਨ ਨੰਬਰ, ਕੋਈ ਕੰਟੈਕਟ ਇਨਫੋਰਮੇਸ਼ਨ ਭੇਜੀ ਜਾਵੇ ਜਾਂ ਆਪਣੇ ਪਸੰਦ ਦਾ ਕੋਈ ਗੀਤ ਸੰਗੀਤ ਸੁਣਨਾ ਹੋਵੇ, ਆਪਣਾ ਨਾਮ ਵੀ ਲਿਖ ਦਿਆ ਕਰੋ, ਬੇਸ਼ੱਕ ਇਕੱਲਾ ਪਹਿਲਾਂ ਹੀ ਨਾਮ ਲਿਖਣਾ ਹੈ ਉਹ ਵੀ ਲਿਖ ਦਿਆ ਕਰੋ, ਕਿਹੜੇ ਸ਼ਹਿਰ ਤੋਂ ਰਿਕੁਐਸਟ ਕਰ ਰਹੇ ਹੋ ਅਤੇ ਗੀਤ ਸੰਗੀਤ ਅਤੇ ਕਲਾਕਾਰ ਦਾ ਵੀ ਨਾਮ ਲਿਖ ਦਿਆ ਕਰੋ। ਟੈਕਸਟ ਵਟਸਐਪ ਕਰ ਸਕਦੇ ਹੋ, ਹਾਏ ਹੈਲੋ ਮੈਸੇਜ ਇਕੱਲਾ ਭੇਜਣਾ ਹੋਵੇ ਫੀਲ ਫਰੀ, ਟੈਕਸਟ ਔਰ ਵਟਸਐਪ 416-457-3381 416-457-3381 416-457-3381 'ਤੇ ਸਾਡੇ ਨਾਲ ਟੈਕਸਟ ਔਰ ਵਟਸਐਪ ਦੇ ਰਾਹੀਂ ਗੱਲਬਾਤ ਕੀਤੀ ਜਾ ਸਕਦੀ ਹੈ। ਦੋਸਤੋ, ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ। ਸੋ ਅੱਜ ਸਾਰੇ ਹੀ ਲੋਕਾਂ ਨੂੰ ਇੱਕ ਸਲਾਹ ਹੈ ਕਿ ਸ਼ਾਮ 6 ਵਜੇ ਤੋਂ ਬਾਅਦ ਆਪਦੇ ਗੱਡੀਆਂ ਦੇ ਵਿੱਚ, ਆਪਦੇ ਟਰੱਕਾਂ ਦੇ ਵਿੱਚ ਗੈਸ ਅਤੇ ਡੀਜ਼ਲ ਭਰ ਲਓ, ਕਿਉਂਕਿ ਮੈਸਿਵ ਮੈਸਿਵ ਮੈਸਿਵ ਇਨਕਰੀਸ ਓਵਰਨਾਈਟ ਪੇਸ਼ ਹੋ ਰਿਹਾ ਹੈ। ਕੱਲ੍ਹ ਨੂੰ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਵੱਧ ਪੈਸੇ ਖਰਚੋਗੇ, ਥਰਸਡੇ ਨੂੰ, ਵੀਰਵਾਰ ਨੂੰ ਬਹੁਤ ਹੀ ਜ਼ਿਆਦਾ ਵੱਧ ਪੈਸੇ ਖਰਚੋਗੇ ਜੇਕਰ ਤੁਸੀਂ ਗੈਸ 'ਚ ਡੀਜ਼ਲ ਭਰੋਗੇ। ਪ੍ਰਾਈਸਿਸ ਕੁਛ ਹੱਦ ਤੱਕ ਸਿਰਫ ਇੱਕ ਦਿਨ ਦੇ ਲਈ ਹੀ ਫਰਾਈਡੇ ਨੂੰ ਘਟਣ ਵਾਲੀਆਂ ਹਨ। ਇਹਦੇ ਪਿੱਛੇ ਵੀ ਇੱਕ ਖਾਸ ਕਾਰਨ ਹੈ ਕਿ ਜ਼ਿਆਦਾ ਮਹਿੰਗੀ ਸਮਰ ਬਲੈਂਡ ਹੁਣ ਚੇਂਜ ਕੀਤੀ ਜਾ ਰਹੀ ਹੈ ਸਾਰੇ ਓਇਲ ਰਿਫਾਇਨਰੀਜ਼ ਦੇ ਵਿੱਚ 17 ਤਰੀਕ ਜਾਂ ਉਹਦੇ ਆਸ ਪਾਸ ਜ਼ਿਆਦਾ ਸਸਤੀ ਵਿੰਟਰ ਬਲੈਂਡ ਤੱਕ। ਸੋ ਫਰਾਈਡੇ ਨੂੰ ਵੀ ਤੁਸੀਂ ਜੇਕਰ ਵੇਟ ਕਰ ਸਕਦੇ ਹੋ ਫਰ ਗੈਸ ਡੀਜ਼ਲ, ਵੇਟ ਕਰ ਹੀ ਲਓ। ਬਟ ਟ੍ਰੈਂਡ ਤਾਂ ਇਹ ਹੈ ਦੋਸਤੋ, ਜਿੱਥੇ ਅਸੀਂ ਆਲਰੇਡੀ ਸਾਡੇ ਕੈਨੇਡੀਅਨ ਹਿਸਟਰੀ ਦੇ ਵਿੱਚ ਇਹਨਾਂ ਪਿਛਲੇ ਦਿਨਾਂ ਦੇ ਵਿੱਚ ਆਲਰੇਡੀ ਅਸੀਂ ਰੈਕੋਰਡ ਹਾਏ, ਜ਼ੀ ਅਟਮੋਸਟ ਹਾਏ, ਸਭ ਤੋਂ ਹੀ ਮਹਿੰਗੀ ਪੂਰੀ ਕੈਨੇਡੀਅਨ ਹਿਸਟਰੀ ਦੇ ਵਿੱਚ ਅਸੀਂ ਇਹਨਾਂ ਪਿਛਲੇ ਦਿਨਾਂ ਦੇ ਵਿੱਚ ਹੀ ਹੁਣ ਦੇਖ ਰਹੇ ਹਾਂ ਡੀਜ਼ਲ ਪ੍ਰਾਈਸਿਸ ਰੈਕੋਰਡ ਸੈਟਿੰਗ, ਰੈਕੋਰਡ ਸ਼ੈਟਰਿੰਗ ਹਾਈ ਪ੍ਰਾਈਸਿਸ। ਇੱਕ ਐਨਰਜੀ ਐਨਲਿਸਟ ਨੇ ਕਿਹਾ ਹੈ ਕਿ ਜਲਦ ਜਿਹੜਾ ਹੁਣ 2.64 ਤੱਕ ਪ੍ਰਾਈਸ ਵੱਧ ਗਈ ਆ, 2.80 ਤੱਕ ਵਧਣ ਵਾਲੀ ਆ, ਉਹ ਕਹਿ ਰਿਹਾ ਹੈ ਕਿ ਅਸੀਂ $3 ਵੀ ਟੱਪ ਸਕਦੇ ਹਾਂ, $3 ਲੀਟਰ ਵੀ ਟੱਪ ਸਕਦੇ ਹਾਂ, ਫਿਰ ਤਾਂ ਪੂਰੀ ਇਕਾਨਮੀ ਹੀ ਠਾ ਖਤਮ ਹੋ ਜਾਣੀ ਆ। ਕਿਉਂ? ਕਿਉਂਕਿ ਪੂਰੀ ਇਕਾਨਮੀ ਹੀ ਚੱਲਦੀ ਹੈ, ਪੂਰੀ ਟਰਾਂਸਪੋਰਟੇਸ਼ਨ ਹੀ ਚੱਲਦੀ ਆ, ਟਰੱਕ ਵੀ, ਟ੍ਰੇਨ ਵੀ, ਸ਼ਿਪਸ ਵੀ, ਮੇਰੀਟਾਈਮ ਫਲੀਟਸ ਵੀ, ਜੈਟਸ ਵੀ ਡੀਜ਼ਲ 'ਤੇ ਹੀ ਚੱਲਦੇ ਨੇ। ਅਤੇ ਨਾਲ ਦੀ ਨਾਲ ਇੱਕ ਐਨਰਜੀ ਐਕਸਪਰਟ ਨੇ ਕਿਹਾ ਕਿ ਕਿਉਂਕਿ ਹੁਣ ਸਸਕੈਚੁਆਨ ਅਤੇ ਹੋਰਾਂ ਵੀ ਪ੍ਰੋਵਿੰਸਿਸ ਦੇ ਵਿੱਚ ਅਲੱਗ ਅਲੱਗ ਫਸਲਾਂ ਦਾ ਹੁਣ ਹਾਰਵੈਸਟ ਟਾਈਮ ਆ ਗਿਆ ਹੈ, ਉਹ ਹੁਣ ਫਾਰਮਰਸ ਰੋ ਰਹੇ ਨੇ, ਕੈਨੇਡੀਅਨ ਫਾਰਮਰਸ ਰੋ ਰਹੇ ਨੇ ਕਿ ਉਹਨਾਂ ਦੀ ਹਿਸਟਰੀ ਦੇ ਵਿੱਚ, ਖੇਤੀਬਾੜੀ ਦੀ ਹਿਸਟਰੀ ਦੇ ਵਿੱਚ ਇੰਨਾ ਸਭ ਤੋਂ ਮਹਿੰਗਾ ਡੀਜ਼ਲ ਹੋਣ ਕਰਕੇ, ਰੈਕੋਰਡ ਹਾਈ ਡੀਜ਼ਲ ਹੋਣ ਕਰਕੇ ਕਹਿੰਦੇ ਨੇ ਕਿ ਹਾਰਵੈਸਟਿੰਗ ਸੀਜ਼ਨ ਸ਼ਾਇਦ ਸਭ ਤੋਂ ਮਹਿੰਗਾ ਪਊਗਾ। ਫਿਰ ਤੁਸੀਂ ਸੋਚੋ ਕਿ ਉਹੀ ਫਸਲਾਂ ਜੋ ਕਿ ਅੱਗੇ ਹੁਣ ਹੋਲਸੇਲਰ ਤੱਕ, ਫੂਡ ਪ੍ਰੋਸੈਸਰ ਤੱਕ, ਰੀਟੇਲਰ ਤੱਕ, ਤੁਹਾਡੇ ਘਰ ਤੱਕ ਜਿਹੜਾ ਪਹੁੰਚਣਾ ਕਿੰਨਾ ਜ਼ਿਆਦਾ ਮਹਿੰਗਾ ਹੋਣਾ ਹੈ। ਸੋ ਅਸੀਂ ਇੱਕ
ਹੋਰ ਫੂਡ ਐਕਸਪਰਟ ਦੇ ਮੁਤਾਬਕ ਵੀ ਤੁਹਾਨੂੰ ਅੱਗੇ ਜਾ ਕੇ ਜਾਣਕਾਰੀ ਦੇਵਾਂਗੇ। ਜਿਹਦਾ ਕਹਿਣਾ ਹੈ ਕਿ ਅਸੀਂ ਹੁਣ ਅਗਲੇ ਮਹੀਨੇ ਅਕਤੂਬਰ ਦੇ ਵਿੱਚ ਜਦੋਂ ਸਟੈਟਿਸਟਿਕਸ ਕੈਨੇਡਾ ਤੋਂ ਸਪਟੈਂਬਰ ਦਿਸ ਮੰਥ CPI ਰਿਪੋਰਟ ਪੜ੍ਹਾਂਗੇ। ਸੁਣ ਕੇ ਤਾਂ ਹੋਸ਼ ਹੀ ਉੜ ਜਾਣੇ ਬਹੁਤ ਲੋਕਾਂ ਦੇ ਜਦੋਂ ਅਸੀਂ ਫੂਡ ਇਨਫਲੇਸ਼ਨ ਗਰੋਸਰੀ ਇਨਫਲੇਸ਼ਨ ਵੀ ਦੇਖਾਂਗੇ। ਸੋ ਜਾਂ ਤਾਂ ਅੱਜ ਦੋਸਤੋ 6:00 PM ਤੋਂ ਬਾਅਦ ਗੈਸ ਅਤੇ ਡੀਜ਼ਲ ਭਰ ਲਓ, ਜਾਂ ਤਾਂ ਕੱਲ੍ਹ ਨੂੰ ਬਿਲਕੁਲ ਵੀ ਨਾ ਭਰੋ ਅਤੇ ਜਾ ਕੇ ਵੇਟ ਕਰ ਲਓ ਫਰਾਈਡੇ ਤੱਕ। ਆਈਦਰ ਟੂਡੇ ਔਰ ਫਰਾਈਡੇ ਡੋਂਟ ਗੈਟ ਯੂਰ ਗੈਸ ਔਰ ਡੀਜ਼ਲ ਟੁਮਾਰੋ ਔਰ ਐਲਸ ਯੂ ਬੀ ਪੇਇੰਗ ਅ ਲੋਟ। ਪਰ ਕੋਈ ਵੀ ਖਾਸ ਬਚਾਅ ਤਾਂ ਹੈ ਹੀ ਨਹੀਂ, ਕਿਉਂਕਿ ਫਰਾਈਡੇ ਤੋਂ ਬਾਅਦ ਕੀ ਹੋਣਾ ਹੈ, ਸੈਟਰਡੇ, ਸੰਡੇ, ਮੰਡੇ, ਟਿਊਜ਼ਡੇ 'ਤੇ ਪ੍ਰਾਈਸ ਵੱਧਦੀਆਂ ਹੀ ਜਾਣੀਆਂ ਹਨ। ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਅੱਜ ਬ੍ਰੈਂਪਟਨ ਸ਼ਹਿਰ ਦੇ ਵਿੱਚ ਕੁਛ ਘੰਟੇ ਪਹਿਲਾਂ ਅਨਫੋਰਚੁਨੇਟਲੀ ਇੱਕ ਇੰਡਸਟਰੀਅਲ ਟਰੱਕ ਦੇ ਵੱਲੋਂ ਇੱਕ ਕੰਮ ਕਰਨ ਵਾਲੇ ਬੰਦੇ ਨੂੰ ਹਿੱਟ ਕਰਨ ਤੋਂ ਬਾਅਦ ਉਹਦੀ ਆਨ ਦ ਸਪਾਰ ਹੀ ਮਿਕਵੀਨ ਐਂਡ ਕੰਟਰੀ ਸਾਈਡ 33 ਸਾਲ ਦੇ ਬ੍ਰੈਂਪਟਨ ਦੇ ਇੱਕ ਕੰਮ ਕਰਨ ਵਾਲੇ ਦੀ ਅਨਫੋਰਚੁਨੇਟਲੀ ਡੈਥ ਹੋ ਚੁੱਕੀ ਹੈ, ਕਿਉਂਕਿ ਇਹ ਟੈਕਨੀਕਲੀ ਇੱਕ ਵਰਕ ਪਲੇਸ ਡੈਥ ਹੀ ਹੋਈ ਹੈ। ਮਿਨਿਸਟਰੀ ਆਫ ਲੇਬਰ ਨੂੰ ਵੀ ਨੋਟੀਫਾਈ ਕੀਤਾ ਗਿਆ ਹੈ ਕਿ ਉਹ ਵੀ ਆਪਣੀ ਜੋ ਕੁਝ ਵੀ ਇਨਵੈਸਟੀਗੇਸ਼ਨ ਕਰਨਾ ਚਾਹੁੰਦੇ ਨੇ ਕਰ ਸਕਦੇ ਨੇ। ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਅੱਜ ਸਾਡਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਪਹੁੰਚ ਚੁੱਕਿਆ ਹੈ ਸਟ੍ਰੈਸਬਰਗ, ਫਰਾਂਸ, ਯੂਰੋਪੀਅਨ ਯੂਨੀਅਨ ਦੀ ਪਾਰਲੀਮੈਂਟ ਦੇ ਵਿੱਚ, ਜਿੱਥੇ ਉਹ ਮਿਲ ਵੀ ਚੁੱਕਿਆ ਹੈ ਯੂਰੋਪੀਅਨ ਯੂਨੀਅਨ ਕਮਿਸ਼ਨ ਦੀ ਲੀਡਰ ਹੈਡ ਉਰਸੁਲਾ ਵਾਨ ਡਰ ਲੇਨ ਦੇ ਨਾਲ। ਹੁਣ ਦੋਸਤੋ ਇਹਨਾਂ ਨੇ ਗੱਲਬਾਤ ਬਥੇਰੀ ਕੀਤੀ ਆ, ਕਹਿੰਦੇ ਨੇ ਕਿ ਭਾਵੇਂ ਸਾਡਾ 10 ਤੋਂ ਵੀ ਵੱਧ ਸਾਲ ਦਾ ਪੁਰਾਣਾ ਫਰੀ ਟ੍ਰੇਡ ਦਾ ਰਿਸ਼ਤਾ ਸੀਟਾ CETA ਤਾਂ ਹੈਗਾ, ਕੋਈ ਰੋਕ ਟੋਕ ਹੈ ਹੀ ਨਹੀਂ ਕੈਨੇਡਾ ਨੂੰ ਯੂਰਪ ਨੂੰ ਇੱਕ ਦੂਜੇ ਨਾਲ ਟ੍ਰੇਡ ਕਰਨ ਤੋਂ। ਵੀ ਲਿਟਰਲੀ ਹੈਵ ਅ ਫਰੀ ਟ੍ਰੇਡ ਡੀਲ ਫੋਰ ਓਵਰ 10 ਈਅਰਸ। ਇਹ ਕਹਿ ਰਹੇ ਨੇ ਕਿ ਅਸੀਂ ਹੋਰ ਵੀ ਟ੍ਰੇਡ ਵਧਾਉਣਾ ਚਾਹੁੰਦੇ ਹਾਂ, ਮਿਡਲ ਪਾਵਰਸ ਇਕੱਠੇ ਹੋ ਕੇ ਇੱਕ ਦੂਜੇ ਦੀ ਤਰੱਕੀ ਵਧਾ ਸਕਦੇ ਹਾਂ, ਖਾਸ ਜੇ ਸਮਝੌਤੇ ਕਰਦੇ ਹਾਂ ਮਿਲਟਰੀ ਡਿਫੈਂਸ 'ਤੇ, ਹਥਿਆਰਾਂ 'ਤੇ, AI 'ਤੇ, ਨਵੀਂ ਟੈਕਨੋਲੋਜੀਸ 'ਤੇ, ਫਾਈਬਰ ਆਪਟਿਕ ਕੇਬਲਸ, ਟੈਲੀਕਮਿਊਨੀਕੇਸ਼ਨ, ਸੈਟਲਾਈਟ ਸਿਸਟਮਸ ਐਂਡ ਮਚ ਮਚ ਮੋਰ, ਕ੍ਰਿਟੀਕਲ ਮਿਨਰਲਸ ਐਕਸੈਟਰਾ, ਜੋ ਕਿ

ਪਿਆ। ਫਾਇਦਾ ਵੀ ਹੋ ਸਕਦਾ ਹੈ, ਨੁਕਸਾਨ ਵੀ ਹੋ ਸਕਦਾ ਹੈ, ਪਰ ਸਾਨੂੰ ਪਤਾ ਹੀ ਨਹੀਂ ਹੈਗਾ। ਪਰ ਜਿੱਥੇ ਕੱਲ੍ਹ ਹੀ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਟੋਰਾਂਟੋ ਦੇ ਵਿੱਚ ਫਰਾਂਸ ਜਾਣ ਤੋਂ ਪਹਿਲਾਂ ਪੁੱਛਿਆ ਹੀ ਗਿਆ ਜਰਨਲਿਸਟ ਦੇ ਵੱਲੋਂ ਕਿ ਭਾਈ ਕੀ ਇਹ ਪਿਛਲੇ ਹੀ ਵੀਕਐਂਡ ਤੋਂ ਵਾਲ ਸਟਰੀਟ ਜਰਨਲ ਨੇ ਜਿਹੜਾ ਇੱਕ ਬਹੁਤ ਹੀ ਵੱਡਾ ਆਰਟੀਕਲ ਰਿਲੀਜ਼ ਕੀਤਾ, ਖਬਰ ਬ੍ਰੇਕ ਕੀਤੀ ਕਿ ਕੈਨੇਡਾ ਆਪ ਤਿਆਰੀ ਕਰ ਰਿਹਾ ਹੈ ਐਸੋਸੀਏਟ ਮੈਂਬਰ ਬਣਨ ਦਾ, ਕੀ ਇਹ ਸੱਚ ਹੈ ਕੀ ਨਹੀਂ ਹੈ? ਮਾਰਕ ਕਾਰਨੀ ਨੇ ਕੋਈ ਡਾਇਰੈਕਟ ਆਨਸਰ ਤਾਂ ਦਿੱਤਾ ਹੀ ਨਹੀਂ ਹੈਗਾ, ਕਿਉਂਕਿ ਉਹ ਇੱਕ ਝੂਠ ਦੇ ਵਿੱਚ ਫਸਣਾ ਨਹੀਂ ਚਾਹੁੰਦਾ ਹੈ। ਹੀ ਇਜ਼ ਆਲਰੇਡੀ ਬੀਨ ਕਾਟ ਇਨ ਸੋ ਮੈਨੀ ਲਾਈਜ਼ ਆਲਰੇਡੀ। ਸੋ ਉਹਨੇ ਕੀ ਕਿਹਾ ਕਿ ਅਸੀਂ ਮੈਂਬਰਸ਼ਿਪ ਨਹੀਂ ਭਾਲ ਰਹੇ ਹਾਂ, ਐਸੋਸੀਏਟ ਮੈਂਬਰਸ਼ਿਪ ਦੀ ਗੱਲ ਤਾਂ ਟਾਲ ਹੀ ਦਿੱਤੀ। ਉਹਨੇ ਕਿਹਾ ਅਸੀਂ ਮੈਂਬਰਸ਼ਿਪ ਨਹੀਂ ਭਾਲ ਰਹੇ ਹਾਂ ਈਯੂ ਦੇ ਲਈ, ਪਰ ਇੱਕ ਯੂਨੀਕ ਅਲਾਇੰਸ ਕੁਛ ਨਾ ਕੁਛ ਤਾਂ ਭਾਲ ਹੀ ਰਿਹਾ, ਕੁਛ ਨਾ ਕੁਛ ਤਾਂ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਚਾਹੇ ਠਮੇਰੋ ਕਹਿ ਦਿਉ, ਚਾਹੇ ਠਮਾਰੋ ਕਹਿ ਦਿਉ, ਟਮੇਟੋ ਟਮਾਟਰ ਟਮਾਟੋ ਉਹ ਤਾਂ ਉਹ ਇੱਕੋ ਹੀ ਚੀਜ਼ ਤਾਂ ਹੈਗੀ ਆ, ਪਰ ਹੁਣ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹਦੇ ਨਾਲ ਕੀ ਸਾਨੂੰ ਸਬਜੈਕਟ ਕੀਤਾ ਜਾਊਗਾ ਈਯੂ ਦੇ ਕਾਨੂੰਨ ਤੱਕ, ਈਯੂ ਦੇ ਡਿਫਰੈਂਟ ਪਾਲਿਸੀਜ਼ ਤੱਕ, ਈਯੂ ਦੇ ਓਪਨ ਬੋਰਡਰ ਇਮੀਗ੍ਰੇਸ਼ਨ ਦੇ ਗੰਧ ਤੱਕ, ਕੀ ਸਾਨੂੰ ਓਪਨ ਕੀਤਾ ਜਾਊਗਾ ਈਯੂ ਦੇ ਟੈਕਸਿਸ ਤੱਕ, ਇਹਦੇ ਕੀ ਕੁਛ ਵਾਈਡ ਰੇਂਜਿੰਗ ਇੰਪਲੀਕੇਸ਼ਨਸ ਹਨ, ਇਹ ਕੈਨੇਡੀਅਨ ਜਨਤਾ ਨੂੰ ਪਤਾ ਹੋਣਾ ਚਾਹੀਦਾ ਹੈ ਬਿਫੋਰ ਮਾਰਕ ਕਾਰਨੀ ਕੋਈ ਵੀ ਕਮਿਟਮੈਂਟ ਪੇਸ਼ ਕਰਦਾ ਹੈ, ਅਤੇ ਕੱਲ੍ਹ ਨੂੰ ਖੁਦ ਆਪ ਇਹ ਈਯੂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਆਪਦੀ ਸਪੀਚ ਪੇਸ਼ ਕਰ ਰਿਹਾ ਹੈ। ਸੋ ਹੁਣ ਉਹਦੇ ਵਿੱਚ ਕੀ ਕੁਛ ਜਾ ਕੇ ਧੱਕੇ ਨਾਲ ਇਹ ਕਮਿਟਮੈਂਟ ਪੇਸ਼ ਕਰ ਦੇਵੇ ਕੈਨੇਡੀਅਨ ਲੋਕਾਂ ਨੂੰ, ਤਾਂ ਇਹਦਾ ਨਤੀਜਾ ਹਜੇ ਤੱਕ ਪਤਾ ਹੀ ਨਹੀਂ ਹੈਗਾ। ਪਤਾ ਹੋਣਾ ਚਾਹੀਦਾ ਹੈ ਕੋਈ ਵੀ ਇਸ ਤਰ੍ਹਾਂ ਦੀ ਕਮਿਟਮੈਂਟ ਪੇਸ਼ ਕਰਨ ਤੋਂ ਪਹਿਲਾਂ। ਅਤੇ ਅੱਗੇ ਜਾ ਕੇ ਦੋਸਤ ਨੂੰ ਦੱਸਾਂਗੇ ਕਿ ਸਾਡੇ ਅਨਸੇਰੀਓ ਪ੍ਰੀਮੀਅਰ ਡੱਗ ਫੋਰਡ ਨੇ ਵੀ ਅੱਜ ਅਚਾਨਕ ਕਹਿ ਦਿੱਤਾ ਹੈ ਕਿ ਇਸ ਪ੍ਰੋਵਿੰਸ ਦੇ ਹਰੇਕ ਮਿਊਨਿਸਪੈਲਿਟੀ, ਚਾਹੇ ਬ੍ਰੈਂਪਟਨ ਹੋਵੇ, ਚਾਹੇ ਟੋਰਾਂਟੋ ਹੋਵੇ, ਚਾਹੇ ਕੈਲਡਨ ਹੋਵੇ, ਚਾਹੇ ਮਿਸਿਸਾਗਾ ਹੋਵੇ, ਦੇਰ ਇਜ਼ 444 ਮਿਊਨਿਸਪੈਲਿਟੀਜ਼ ਇਨ ਅਨਟੇਰੀਓ। ਡੱਗ ਫੋਰਡ ਨੇ ਅੱਜ 444 ਮਿਊਨਿਸਪੈਲਿਟੀਜ਼ ਦੇ ਮੇਅਰਸ ਅਤੇ ਕੌਂਸਲਰਸ ਨੂੰ ਖੱਤ ਭੇਜੇ ਨੇ, ਧਮਕੀ ਹੀ ਪੇਸ਼ ਕੀਤੀ ਆ ਕਿ ਜਦੋਂ ਵੀ ਤੁਸੀਂ ਕੋਈ ਵੀ ਮਿਊਨਿਸਪਲ ਗਵਰਨਮੈਂਟ ਦੀ ਪ੍ਰੋਕਿਊਰਮੈਂਟ ਡੀਲ ਪੇਸ਼ ਕਰਦੇ ਹੋ, ਕੋਈ ਸਮਾਨ ਖਰੀਦਦੇ ਹੋ ਜਾਂ ਕੋਈ ਸਰਵਿਸ ਲੈਂਦੇ ਹੋ, ਤੁਹਾਨੂੰ ਸਭ ਤੋਂ ਪਹਿਲਾਂ ਤਾਂ ਅਨਟੇਰੀਓ ਕੰਪਨੀਜ਼ ਫਿਰ ਪ੍ਰਾਇਓਰਟਾਈਜ਼ ਕਰਨੀਆਂ ਪੈਣੀਆਂ, ਅਤੇ ਜੇ ਅਨਟੇਰੀਓ ਦੀ ਕੋਈ ਚੱਜ ਦੀ ਕੰਪਨੀ ਲੱਭਦੀ ਨਹੀਂ ਫਿਰ ਕੈਨੇਡਾ ਨੂੰ ਪ੍ਰਾਇਓਰਟਾਈਜ਼ ਕਰੋ। ਸੋ ਕੈਪਟਨ ਕੈਨੇਡਾ ਤਾਂ ਹੁਣ ਲੱਗਦਾ ਹੈਗਾ ਬਣ ਗਿਆ ਕੈਪਟਨ ਅਨਟੇਰੀਓ ਮਿਸਟਰ ਡੱਗ ਫੋਰਡ, ਪਹਿਲਾਂ ਕਹਿ ਰਿਹਾ ਹੈ ਅਨਟੇਰੀਓ, ਫਿਰ ਕਹਿ ਰਿਹਾ ਹੈ ਕੈਨੇਡਾ, ਪਰ ਉਹਨੇ ਕਿਹਾ ਹੈ ਕਿ ਇਸ ਕਾਨੂੰਨ ਬਣਿਆ ਹੋਇਆ ਤਾਂ ਇਹ ਕਾਨੂੰਨ ਹੈ, ਦ ਬਾਈ ਅਨਟੇਰੀਓ ਐਕਟ ਬਣਿਆ ਤਾਂ ਸੀ ਅਨਟੇਰੀਓ ਸਰਕਾਰ ਦੇ ਲਈ ਨਵੰਬਰ 2025 ਦੇ ਵਿੱਚ, ਵਧਾਇਆ ਗਿਆ 444 ਅਨਟੇਰੀਓ ਮਿਊਨਿਸਪੈਲਿਟੀਜ਼ ਲਈ ਅਪ੍ਰੈਲ 2026 ਦੇ ਵਿੱਚ। ਉਹਨੇ ਕਿਹਾ ਹੈ ਕਿ ਇਸ ਕਾਨੂੰਨ ਨੂੰ ਜੇਕਰ ਮਿਊਨਿਸਪੈਲਿਟੀਜ਼ ਵੱਲੋਂ ਨਹੀਂ ਫਾਲੋ ਕੀਤਾ ਜਾਂਦਾ, ਇਫ ਦੇ ਗੋ ਆਊਟਸਾਈਡ ਆਫ ਅਨਟੇਰੀਓ, ਇਫ ਦੇ ਗੋ ਆਊਟਸਾਈਡ ਆਫ ਕੈਨੇਡਾ, ਐਸਪੈਸ਼ਲੀ ਜੇ ਅਮੈਰੀਕਨ ਕੰਪਨੀਜ਼ ਤੋਂ ਉਹ ਗੁੱਡਸ ਜਾਂ ਸਰਵਿਸਿਜ਼ ਹਾਸਲ ਕਰਦੇ ਨੇ ਫੋਰ ਟੈਕਸ ਪੇਅਰਸ ਡਾਲਰਸ, ਫਿਰ ਤਾਂ ਕੀ ਕੀਤਾ ਜਾ ਸਕਦਾ ਹੈ, ਉਹਨਾਂ ਦੀ ਪ੍ਰੋਵਿੰਸ਼ੀਅਲ ਫੰਡਿੰਗ ਕੱਟ ਕੀਤੀ ਜਾ ਸਕਦੀ ਹੈ। ਅਤੇ ਅਨਟੇਰੀਓ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਅਮੰਗ ਅਦਰ ਥਿੰਗਸ, ਬਹੁਤ ਵੱਡਾ ਕੁਐਸਚਨ ਮਾਰਕ ਵੀ ਪਾ ਦਿੱਤਾ ਹੈ, ਭਰਾਵਾ ਫੰਡਿੰਗ ਕੱਟ ਦਿੱਤੀ ਆ, ਹੋਰ ਕੀ ਰਹਿਣਾ, ਹੋਰ ਕੀ ਕਰ ਸਕਦਾ, ਉਹ ਤਾਂ ਪਤਾ ਹੀ ਨਹੀਂ ਹੈਗਾ, ਪਰ ਅਮੰਗ ਅਦਰ ਥਿੰਗਸ। ਪਰ ਗੱਲ ਇਹ ਹੈ ਦੋਸਤੋ ਕਿ ਸਾਡੇ ਲੋਕ ਰੋਂਦੇ ਹੀ ਰਹਿੰਦੇ ਨੇ ਕਿ ਜਦੋਂ ਵੀ ਕੋਈ ਵੀ ਚੋਣਾਂ ਹੁੰਦੀਆਂ ਨੇ, ਹੁਣ ਤਾਂ ਹੋਣ ਲੱਗੀਆਂ ਨੇ ਹਰੇਕ ਪਾਸੇ ਹੀ ਹੋਣ ਲੱਗੀਆਂ ਨੇ, ਅਕਤੂਬਰ ਦੇ ਵਿੱਚ ਹੀ, ਅਕਤੂਬਰ ਦੇ ਐਂਡ ਦੇ ਵੱਲ ਹੀ, ਲੋਕ ਰੋਂਦੇ ਰਹਿੰਦੇ ਨੇ ਕਿ ਸਾਡੇ ਟੈਕਸ ਪੇਅਰ ਦਾ ਜਿਹੜਾ ਪੈਸਾ ਹੈ, ਖਾਸ ਤੌਰ ਪ੍ਰਾਪਰਟੀ ਟੈਕਸ ਦਾ ਜਿਹੜਾ ਪੈਸਾ ਹੈ, ਇਹਦਾ ਸਹੀ ਇਸਤੇਮਾਲ ਕੀਤਾ ਜਾਂਦਾ ਹੀ ਨਹੀਂ ਹੈਗਾ। ਇਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ, ਇਟਸ ਆਲਵੇਜ਼ ਵਨ ਆਫ ਦ ਬਿਗੈਸਟ ਕੰਪਲੇਂਟ, ਸਭ ਤੋਂ ਵੱਡੀ ਸ਼ਿਕਾਇਤ ਜਿਹੜੀ ਮਰਜ਼ੀ 4 ਸਾਲ ਬਾਅਦ ਇਲੈਕਸ਼ਨ ਹੁੰਦੀ ਆ ਕਿ ਸਾਡੇ ਟੈਕਸ ਪੇਅਰ ਦਾ ਪੈਸਾ ਸਹੀ ਤਰ੍ਹਾਂ ਇਸਤੇਮਾਲ ਕੀਤਾ ਹੀ ਨਹੀਂ ਜਾ ਰਿਹਾ, ਨਾ ਸਾਨੂੰ ਹਿਸਾਬ ਕਿਤਾਬ ਮਿਲਦਾ ਹੈ ਕਿ ਇਹ ਕਿਹੜੇ ਆਪਦੇ ਮਾਮੇ ਦੇ ਮੁੰਡੇ ਦੀ ਕੰਪਨੀ ਨੂੰ ਕੰਟਰੈਕਟ ਦੇ ਰਹੇ ਨੇ, ਕਿਹੜੇ ਆਪਦੇ ਚਾਚੇ ਦੇ ਮੁੰਡੇ ਨੂੰ ਕੰਮ 'ਤੇ ਲਾ ਰਹੇ ਨੇ, ਤਨਖਾਹ ਦੇ ਰਹੇ ਨੇ 1,30,000 ਦੀ, ਬੈਨੀਫਿਟ ਵੀ ਨਾ ਠੋਕ ਠੋਕ ਕੇ ਦਿੰਦੇ ਨੇ। ਸੋ ਸਾਨੂੰ ਕਦੇ ਪਤਾ ਲੱਗਦਾ ਨਹੀਂ ਹੈਗਾ ਕਿ ਇਹ ਸਾਡੇ ਟੈਕਸ ਪੇਅਰਸ ਦੇ ਪੈਸਿਆਂ ਨਾਲ ਵੱਧ ਤੋਂ ਵੱਧ ਫਾਇਦਾ, ਬੈਸਟ ਬੈਂਗ ਫੋਰ ਯੋਰ ਬਕ ਹਾਸਲ ਕਰ ਰਿਹਾ ਕਿ ਨਹੀਂ ਕਰ ਰਿਹਾ। ਲੋਕ ਉੱਦਾਂ ਹੀ ਰੋਂਦੇ ਰਹਿੰਦੇ ਨੇ ਕਿ ਗਲਤ ਮਾਲ 'ਤੇ ਇਸਤੇਮਾਲ ਕੀਤਾ ਜਾ ਰਿਹਾ ਟੈਕਸ ਪੇਅਰ ਦੇ ਪੈਸਿਆਂ ਨਾਲ। ਹੁਣ ਜੇਕਰ ਕੋਈ ਵੀ ਵੱਡਾ ਕੰਮ ਆ, ਮੰਨ ਲਓ ਬ੍ਰੈਂਪਟਨ ਲਈ, ਮੰਨ ਲਓ ਟੋਰਾਂਟੋ ਲਈ, ਮੰਨ ਲਓ ਕੈਂਬਰਿਜ ਲਈ, ਮੰਨ ਲਓ ਆਰਵਾ ਲਈ, ਮੰਨ ਲਓ ਵਿੰਡਸਰ ਲਈ, ਐਨੀ ਮਿਊਨਿਸਪੈਲਿਟੀ ਅਨਟੇਰੀਓ, ਹੁਣ ਜੇ 3-4 ਤੁਹਾਡੇ ਸਾਹਮਣੇ ਨੇ, ਇੱਕ ਹੈਗੀ ਆ ਅਨਟੇਰੀਓ ਕੰਪਨੀ, ਇੱਕ ਹੈਗੀ ਆ ਜਰਮਨ ਕੰਪਨੀ, ਇੱਕ ਹੈਗੀ ਆ ਅਮੈਰੀਕਨ ਕੰਪਨੀ, ਮੰਨ ਲਓ ਕਿ ਸਭ ਤੋਂ ਘੱਟ

ਇਸ ਅਮੇਰੀਕਨ ਕੰਪਨੀ ਆਫਰ ਕਰਦੀ ਆ, ਬਹੁਤ ਘੱਟ ਪ੍ਰਾਈਸ ਆਫਰ ਕਰਦੀ ਆ, ਅਤੇ ਅਸੀਂ ਕਹਿੰਦੇ ਹਾਂ ਕਿ ਸਾਨੂੰ ਸਾਡੇ ਟੈਕਸ ਪੇਅਰ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ, ਨਾਲੇ ਜ਼ਿਆਦਾ ਵੱਡੀ ਕੰਪਨੀ, ਨਾਲੇ ਜ਼ਿਆਦਾ ਛੇਤੀ ਕੰਮ, ਨਾਲੇ ਜ਼ਿਆਦਾ ਤਜ਼ਰਬੇ ਦਾ ਕੰਮ, ਨਾਲੇ ਘੱਟ ਪ੍ਰਾਈਸ ਦੇ ਵਿੱਚ ਕੰਮ। ਹੁਣ ਅਗਲਾ ਕੀ ਕਰੇ, ਲੱਖਾਂ ਹੀ ਵੱਧ, ਮਿਲੀਅਨਸ ਵੱਧ, ਟੈਨਸ ਆਫ ਮਿਲੀਅਨ ਵੱਧ, ਬਸ ਕੈਨੇਡੀਅਨ ਕੰਪਨੀ ਨੂੰ ਧੱਕੇ ਨਾਲ ਦੇਈ ਜਾਓ, ਜਿਹਦੇ ਨਾਲ ਸਾਡਾ ਟੈਕਸ ਪੇਅਰ ਦਾ ਪੈਸੇ ਦਾ ਸਹੀ ਇਸਤੇਮਾਲ ਕੀਤਾ ਹੀ ਨਹੀਂ ਜਾਣਾ, ਜਸਟ ਫੋਰ ਦਿਸ ਬਾਏ ਕੈਨੇਡਾ ਪ੍ਰੋਪਾਗੈਂਡਾ, ਜਾਂ ਤਾਂ ਉਸ ਅਮੇਰੀਕਨ ਕੰਪਨੀ ਨੂੰ, ਜਾਂ ਤਾਂ ਉਸ ਜਰਮਨ ਕੰਪਨੀ ਨੂੰ ਕੰਟਰੈਕਟ ਦਿੱਤਾ ਜਾਵੇ। ਸੋ ਗੱਲ ਇਹ ਹੈ ਕਿ ਜਿੱਥੇ ਅੱਜ ਇਹ ਸਿਰਫ ਅਤੇ ਸਿਰਫ ਟ੍ਰੇਡ ਵੋਰ ਦੇ ਵਿੱਚ ਆਪਦੀ ਪਾਪੂਲੈਰਿਟੀ, ਆਪਦੀ ਪੋਲਿੰਗ ਵਧਾਉਣ ਦੇ ਲਈ ਡੱਗ ਫੋਰ ਦਿਖਾਵਾ ਫਿਰ ਤੋਂ ਕਰ ਰਿਹਾ ਹੈ ਇਸ ਧਮਕੀ ਦੇ ਨਾਲ ਕਿ ਬਾਏ ਇੰਟੀਰੀਅਰ, ਬਾਏ ਕੈਨੇਡਾ ਔਰ ਐਲਸ ਵੋ ਕੱਟ ਯੂਰ ਫੰਡਿੰਗ। ਇਹ ਇਸ ਗੱਲ ਨੂੰ ਕਿਉਂ ਨਹੀਂ ਐਡਰੈਸ ਕਰ ਰਿਹਾ ਕਿ ਸਾਡੇ ਏਅਰਪੋਰਟਸ ਨੂੰ, ਟਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ, ਮੌਂਟਰੀਅਲ, ਵੈਂਕੂਵਰ ਐਂਡ ਕੈਲਗਰੀ, ਹੁਣ ਤਾਂ ਜੇ ਕੋਈ ਸਾਊਡੀ ਦੀ ਕੰਪਨੀ ਖਰੀਦਦੀ ਆ ਉਹਦੇ ਵਿੱਚ ਹਿੱਸਾ ਪਾਉਂਦੀ ਆ, ਉਹ ਜਿਹੜਾ ਪੈਸਾ ਇੱਥੇ ਬਣਦਾ ਸੀ ਅਤੇ ਵਰਤਿਆ ਜਾਂਦਾ ਸੀ ਉਹ ਤਾਂ ਹੁਣ ਸਾਊਡੀ 'ਚ ਉੱਥੇ ਬੱਲੇ ਬੱਲੇ ਹੋਣੀ ਆ। ਕੱਲ੍ਹ ਨੂੰ ਜੇਕਰ ਚਾਈਨਾ ਦੇ ਵਿੱਚੋਂ ਕੋਈ ਕੰਪਨੀ ਆਉਂਦੀ ਆ ਅਤੇ ਕਹਿੰਦੀ ਹੈ ਕਿ ਅਸੀਂ ਤੁਹਾਡੇ ਲਈ ਇੱਥੇ ਕੋਬਾਲਟ ਮਾਈਨ ਖਰੀਦਣਾ ਹੈ ਅੰਟੇਰੀਓ ਦੇ ਵਿੱਚ, ਉਹ ਤਾਂ ਉਹਨਾਂ ਦੇ ਮੁਲਕ ਨੂੰ ਪੈਸੇ ਬਣਨੇ ਆ। ਹੁਣ ਇੰਨੇ ਬਾਹਰਲੇ ਮੁਲਕਾਂ ਤੱਕ, ਖਾਸ ਤਾਂ ਅਮੇਰੀਕਨ ਕੰਪਨੀਜ਼ ਤੱਕ, ਦੋ ਦਿਨਾਂ ਦੇ ਕੈਨੇਡਾ ਇਨਵੈਸਟਮੈਂਟ ਸਮਿਟ ਦੇ ਵਿੱਚ ਆਪਰਚੂਨਿਟੀਜ਼, 167 ਮੇਜਰ ਕੈਨੇਡੀਅਨ ਪ੍ਰੋਜੈਕਟਸ ਐਂਡ ਇਨਫਰਾਸਟ੍ਰਕਚਰ ਪ੍ਰੋਜੈਕਟਸ, ਮਾਈਨਿੰਗ, AI, ਡਾਟਾ ਸੈਂਟਰਸ, ਓਇਲ ਪਾਈਪਲਾਈਨਸ ਐਕਸੈਟਰਾ, ਹੁਣ ਆਪਰਚੂਨਿਟੀ ਖੋਲ੍ਹੀ ਗਈ ਹੈ। 30-40 ਮੁਲਕਾਂ ਦੀਆਂ ਵੱਡੀਆਂ ਵੱਡੀਆਂ ਸਾਵਰਨ ਸਟੇਟ ਫੰਡਸ, ਕਾਰਪੋਰੇਸ਼ਨਸ ਐਂਡ ਇਨਵੈਸਟਮੈਂਟ ਫੰਡਸ, ਪੈਨਸ਼ਨ ਫੰਡਸ ਤੱਕ, ਉਹੀ ਪੈਸਾ ਆਬਵੀਅਸਲੀ ਇੱਥੇ ਪੂਰਾ ਰਹਿਣਾ ਹੀ ਨਹੀਂ, ਉਹ ਤਾਂ ਹੋਰਲੇ ਮੁਲਕਾਂ ਤੱਕ ਜਾਣਾ ਹੀ ਜਾਣਾ ਹੈ। ਸੋ ਇਹ ਟੂ ਫੇਸਡ ਨੋਟੰਕ ਹੀ ਹੈ, ਨਾਟਕ ਹੀ ਹੈ ਕਿ ਅਸੀਂ ਕਹਿੰਦੇ ਹਾਂ ਮਿਊਨਿਸਪੈਲਿਟੀਜ਼ ਨੂੰ ਸਿਰਫ ਅਤੇ ਸਿਰਫ ਅੰਟੇਰੀਓ ਜਾਂ ਕੈਨੇਡਾ ਦੀਆਂ ਹੀ ਕੰਪਨੀਜ਼ ਨੂੰ ਪ੍ਰੋਕਿਊਰਮੈਂਟ ਕੰਟਰੈਕਟ ਦੇਣੇ ਚਾਹੀਦੇ ਨੇ, ਜਦੋਂ ਅਸੀਂ ਆਪਣੇ ਸਾਰੇ ਰੀਸੋਰਸਿਸ, ਸਾਰੇ ਇਨਫਰਾਸਟ੍ਰਕਚਰ, ਸਾਰੇ ਪ੍ਰੋਜੈਕਟਸ ਨੂੰ ਲਿਟਰਲੀ ਬਾਕੀ ਦੁਨੀਆ ਦੇ ਮੁਲਕਾਂ ਨੂੰ ਵੇਚ ਰਹੇ ਹਾਂ। ਇਟਸ ਅ ਮੈਸਿਵ ਡਬਲ ਸਟੈਂਡਰਡ, ਇਟ ਡਜ਼ਨਟ ਮੇਕ ਐਨੀ ਸੈਂਸ ਐਟ ਆਲ। ਇਹਦੇ ਬਾਰੇ ਵੀ ਅੱਗੇ ਜਾ ਕੇ ਗੱਲਬਾਤ ਕਰਾਂਗੇ, ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਪੇਸ਼ ਕਰਦੇ ਰਵਾਂਗੇ। ਸਾਡੇ ਨਾਲ ਹੁਣ ਕੋਈ ਵੀ ਗੱਲਬਾਤ ਕਰਨੀ ਹੋਵੇ, ਇੱਕੋ ਇੱਕ ਸਟੂਡੀਓ ਫੋਨ ਨੰਬਰ ਹੈ, 905-564-6444, 905-564-6444, 905-564-6444, 905-564-6444. ਜੇ ਤੁਸੀਂ ਕਾਲ ਨਹੀਂ, ਟੈਕਸਟ ਜਾਂ ਵਟਸਐਪ ਕਰਨਾ ਚਾਹੁੰਦੇ ਹੋ, ਟੈਕਸਟ ਔਰ ਵਟਸਐਪ ਕਰ ਸਕਦੇ ਹੋ ਐਟ 416-457-3381, 416-457-3381, text ya WhatsApp te bhi apna message bhej sakde ho, jude rao ready program, des pardes de naal।

0: ਢਿੱਲੋਂ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।
1: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

530 AM band ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਹੀ ਤਿਆਰ ਕਰਦੇ ਨੇ ਪੂਰੇ ਬ੍ਰੈਂਪਟਨ ਦੇ ਵਿੱਚ, ਉਹ ਵੀ ਤਿੰਨ ਲੋਕੇਸ਼ਨਸ ਤੋਂ। ਅਤੇ ਇਹਨਾਂ ਨੇ ਪੂਰੇ ਸਪਟੈਂਬਰ ਮਹੀਨੇ ਲਈ, ਅੱਜ ਤੋਂ ਲੈ ਕੇ ਇਸ ਮਹੀਨੇ ਦੇ ਅਖੀਰਲੇ ਦਿਨ ਤੱਕ ਕਿਹਾ ਹੈ ਕਿ ਜਿਹੜੇ ਮਰਜ਼ੀ ਦਿਨ ਆਓ, ਸਾਡੇ ਤਿੰਨ ਲੋਕੇਸ਼ਨਸ 'ਤੇ ਆਓ, ਸਵੇਰੇ 10 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਆਓ। ਬਸ ਕਹੋ ਕਿ ਦੇਸ਼ ਪ੍ਰਦੇਸ਼ ਸੁਣ ਕੇ ਆਏ ਹਾਂ, 530 AM ਬੈਂਡ ਦੇਸ਼ ਪ੍ਰਦੇਸ਼ ਸੁਣ ਕੇ ਆਏ ਹਾਂ, ਅਤੇ ਤੁਹਾਨੂੰ 4 ਅਲੱਗ ਆਈਟਮਸ 'ਤੇ ਬਾਏ ਵਨ ਗੈਟ ਵਨ ਫ੍ਰੀ ਡੀਲਾਂ ਮਿਲਣਗੀਆਂ। ਤੁਹਾਡੀ ਪਸੰਦ ਦਾ ਜਾਂ ਤਾਂ ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਜਾਂ ਚਾਟ ਪਾਪੜੀ, ਬਾਏ ਵਨ ਗੈਟ ਵਨ ਫ੍ਰੀ, ਚਾਹੇ ਇੱਕ, ਚਾਹੇ ਦੋ, ਚਾਹੇ ਤਿੰਨ, ਚਾਹੇ ਚਾਰ, ਤੁਹਾਡੀ ਮਰਜ਼ੀ ਆ। ਪਰ ਸਵੇਰੇ 10 ਤੋਂ ਲੈ ਕੇ ਰਾਤ 8 ਵਜੇ ਤੱਕ ਤਿੰਨ ਲੋਕੇਸ਼ਨਸ 'ਤੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਆਲ ਥ੍ਰੀ ਇਨ ਬ੍ਰੈਂਪਟਨ 'ਤੇ ਪਹੁੰਚੋ। ਯੂ ਹੈਵ ਟੂ ਸੇ ਕਿ ਦੇਸ਼ ਪ੍ਰਦੇਸ਼ ਸੁਣ ਕੇ ਆਏ ਹਾਂ, ਨਹੀਂ ਤਾਂ ਤੁਹਾਨੂੰ ਬਾਏ ਵਨ ਗੈਟ ਵਨ ਫ੍ਰੀ ਮਿਲਣੀ ਨਹੀਂ ਡੀਲ। ਅਤੇ ਕਹੋਗੇ ਤੁਹਾਨੂੰ ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ, ਚਾਟ ਪਾਪੜੀ, ਬਾਏ ਵਨ ਗੈਟ ਵਨ ਫ੍ਰੀ ਸਾਰੀਆਂ ਮਿਲਣਗੀਆਂ ਇਸ ਪੂਰੇ ਮਹੀਨੇ ਸਪਟੈਂਬਰ ਦੇ ਲਈ। ਸੋ ਪਹੁੰਚ ਸਕਦੇ ਹੋ ਤੁਸੀਂ 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲ ਮੋਰ ਅਤੇ ਗਾਰਡਨ ਬਰੁੱਕ ਟ੍ਰੇਲ 'ਤੇ ਦੀ ਪਹਿਲੀ ਲੋਕੇਸ਼ਨ ਹੈ। ਦੂਜੀ ਲੋਕੇਸ਼ਨ ਆ ਮਿਸਿਸ ਸਾਗਰ ਰੋਡ ਐਂਡ ਫਾਈਨੈਂਸ਼ੀਅਲ ਦੀ ਮੇਜਰ ਇੰਟਰਸੈਕਸ਼ਨ 'ਤੇ, 85 ਮਾਂ ਪੈਲੀਏ ਸਟਰੀਟ ਬ੍ਰੈਂਪਟਨ। ਅਤੇ ਤੀਜੀ ਲੋਕੇਸ਼ਨ ਹੈ ਰਾਈਟ ਬਾਏ ਬੋਵੇਰਡ ਐਂਡ ਚਿੰਕੂਜ਼ੀ, 15 ਫੈਂਡੋਰ ਵੇ। ਜੇ ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀ ਸਿੰਪਲੀ ਸਭ ਤੋਂ ਬੈਸਟ ਫਰੈਸ਼ ਵੈਜ ਨਾਨ ਵੈਜ ਕੇਟਰਿੰਗ, ਟਰੱਕ ਕੇਟਰਿੰਗ ਕਰਵਾਉਣਾ ਚਾਹੁੰਦੇ ਹੋ, ਕਾਲ 905-794-8111 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲਿਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਦੋਸਤੋ, ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਮੱਲੀ ਟੈਂਟ ਸਰਵਿਸਿਜ਼। ਮੱਲੀ ਟੈਂਟ ਸਰਵਿਸਿਜ਼ ਦਾ ਕਹਿਣਾ ਹੈ ਕਿ ਹਜੇ ਵੀ ਬਥੇਰੀਆਂ ਵਿਆਹਾਂ ਸ਼ਾਦੀਆਂ ਹੋ ਰਹੀਆਂ ਨੇ, ਪਰ ਹੁਣ ਕਿਉਂਕਿ ਕਾਫੀ ਜ਼ਿਆਦਾ ਚੇਂਜ ਆ ਰਿਹਾ ਹੈ ਵੈਦਰ ਦੇ ਵਿੱਚ, ਮੀਂਹ ਵੀ ਕਾਫੀ ਜ਼ਿਆਦਾ ਪੈ ਰਿਹਾ ਹੈ, ਕਦੇ ਗਰਮੀ ਕਦੇ ਠੰਡ ਹੁੰਦੀ ਆ, ਤੁਹਾਨੂੰ ਟੈਂਟ ਤਾਂ ਚਾਹੀਦਾ ਹੀ ਚਾਹੀਦਾ ਹੈ, ਟੇਬਲ ਕੁਰਸੀਆਂ ਤਾਂ ਚਾਹੀਦੀਆਂ ਹਨ। ਪਰ ਇਹ ਨਾਲ ਦੇ ਨਾਲ ਦਿਨੇ ਗਰਮੀ ਹੋਣ ਕਰਕੇ ਵੱਡੇ ਵੱਡੇ ਇੰਡਸਟਰੀਆਂ ਪੱਖੇ ਵੀ ਲਾਉਂਦੇ ਆ, ਅਤੇ ਨਾਲ ਦੇ ਨਾਲ ਰਾਤ ਨੂੰ ਠੰਡ ਹੋਣ ਕਰਕੇ ਵੱਡੇ ਵੱਡੇ ਪ੍ਰੋਪੇਨ ਦੇ ਹੀਟਰ ਵੀ ਲਾਉਂਦੇ ਆ। ਸੋ ਮੱਲੀ ਟੈਂਟ ਸਰਵਿਸਿਜ਼ ਬਹੁਤ ਲੰਬੇ ਸਮੇਂ ਤੋਂ ਸਾਡੀ ਕਮਿਊਨਿਟੀ ਨੂੰ ਹਰੇਕ ਹੀ ਸਪੈਸ਼ਲ ਇਵੈਂਟ ਦੇ ਲਈ ਜ਼ਿਆਦਾ ਸਪੈਸ਼ਲ, ਜ਼ਿਆਦਾ ਯਾਦਗਾਰ ਬਣਾਉਂਦੇ ਆ ਰਹੇ ਨੇ। ਮੱਲੀ ਟੈਂਟ ਸਰਵਿਸ ਤੁਹਾਨੂੰ ਵਾਟਰ ਪ੍ਰੂਫ, ਸਾਫ਼ ਸੁਥਰੇ, ਬ੍ਰੈਂਡ ਨਿਊ ਟੈਂਟ, ਚਾਹੇ ਇੱਕ ਦਿਨ ਚਾਹੇ ਪੂਰਾ ਹਫ਼ਤਾ ਵਿਆਹ ਛੱਡਲੇ ਹੋਵੇ, ਪ੍ਰਬੰਧ ਕਰਕੇ ਦਿੰਦੇ ਨੇ। 10x10 ਅਤੇ 50x160 ਫੁੱਟ ਦੇ ਟੈਂਟਸ, ਉਹ ਵੀ ਟ੍ਰੈਡੀਸ਼ਨਲ ਵਾਈਟ ਟੈਂਟ ਵੀ ਨੇ। ਨਵਾਂ ਟ੍ਰੈਂਡ ਜਿਹੜਾ ਹੈਗਾ ਕਲੀਅਰ ਸੀ ਥਰੂ ਟੈਂਟ, ਉਹ ਵੀ ਨੇ। ਅਤੇ ਨਾਲ ਦੇ ਟੈਂਟ ਦੇ ਵਿੱਚ ਫਲੋਰ ਵੀ ਲਾ ਦਿੰਦੇ ਆ, ਡੈਂਸ ਫਲੋਰ ਵੀ ਲਾ ਦਿੰਦੇ ਆ, ਕਾਰਪਟ ਵੀ ਲਾ ਦਿੰਦੇ ਆ, ਸਟੇਜ ਵੀ ਲਾ ਦਿੰਦੇ ਆ, LED ਲਾਈਟਾਂ ਨਾਲ ਲਿਸ਼ਕਦੀ ਬਾਰ ਵੀ, ਟੂ ਸਰਵ ਡਰਿੰਕਸ ਵੀ ਲਾ ਦਿੰਦੇ ਨੇ। ਅਤੇ ਅੰਦਰ lining, draping, decoration, chandelier, lights, fancy chairs, regular chairs, round tables, rectangle tables, buffet tables, DJ tables, pura ta pura parvant le karde ne, nale heaters and fans, te nale luxury portable trailer washrooms, ek main floor te washroom nal ta kam sarda hi nahi hega, bahar ghar de bahar jithe marzi bahar luxury ਸਾਫ਼ ਸੁਥਰੇ ਟ੍ਰੇਲਰ ਵਾਸ਼ਰੂਮ ਪਾਰਕ ਕਰਵਾਓ। ਸੈਪਰੇਟ ਕੰਪਲੀਟ ਪੌੜੀਆਂ ਅਤੇ ਸੈਕਸ਼ਨ ਲੇਡੀਜ਼, ਸੈਪਰੇਟ ਕੰਪਲੀਟ ਪੌੜੀਆਂ ਅਤੇ ਸੈਕਸ਼ਨ ਜੈਂਟਸ, ਡਿਫਰੈਂਟ ਡਿਫਰੈਂਟ ਵਾਸ਼ਰੂਮ ਬਣੇ ਹੋਏ ਨੇ। ਕਾਲ ਮੱਲੀ ਟੈਂਟ ਸਰਵਿਸਿਜ਼ 647-999-2569 ਦੈਟ 647-999-2569। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਇੱਕ ਬਹੁਤ ਕਮਾਲ ਦਾ ਸ਼ੋਅ ਹੋ ਰਿਹਾ ਹੈ ਦੋਸਤੋ, ਇੱਕ ਹੀ ਵਿਚਾਲੇ ਦਿਲ ਰਹਿ ਗਿਆ ਹੈ, ਹੰਸ ਰਾਜ ਹੰਸ, ਤੁਹਾਡੇ ਮੰਨੇ ਪ੍ਰਮੰਨੇ ਬਹੁਤ ਹੀ ਕਮਾਲ ਦੇ ਕਲਾਕਾਰ, ਲੈਜੈਂਡਰੀ ਕਲਾਕਾਰ, ਲਾਈਵ ਔਨ ਸਟੇਜ ਪਰਸੋਂ ਨੂੰ ਲਾਈਵ ਔਨ ਸਟੇਜ ਇਨ ਮਿਸਿਸ ਸਾਗਾ, ਹੰਸ ਰਾਜ ਹੰਸ ਵਿਲ ਟੇਕ ਦ ਸਟੇਜ। ਹੁਣ ਦੋਸਤੋ, ਅੱਜ ਅਤੇ ਕੱਲ੍ਹ ਅਤੇ ਪਰਸੋਂ ਤੱਕ ਹੀ ਬਸ ਦਿਨ ਰਹਿ ਗਏ ਨੇ। ਪਰਸੋਂ ਨੂੰ ਫਰਾਈਡੇ ਸਪਟੈਂਬਰ 18 ਤਰੀਕ Living Arts Center and Mississauga, bada vadhiya itthe amphitheater baneya hoya hai for live stage performances. So Friday, September 18 tarikh nu Living Arts Center de vich yaran mitran nu, aapde friendan phundan nu, pure parivar nu leke jao, tuhanu pata hi hai bada parivarik mahol hona hai. Hans Raj Hans live on stage, te ajj hai 16 tarikh, ਪਰਸੋਂ ਨੂੰ 18 ਤਰੀਕ ਨੂੰ ਸ਼ੋਅ ਹੈ, ਸ਼ਾਮ 7:30 ਵਜੇ
at the Living Arts Center in Mississauga. So ticketan hun tusi lai sakde ho Ticketmaster ton. www.ticketmaster.ca, www.ticketmaster.ca, or call Singh Harjeet at 647-448-1000. 647-448-1000. That's 647-448-1000. Hans Raj Hans Parsonu, live on stage, Mississauga Shahar de vich. So, dosto, sab to pehle tonu kam di gal dass diye. Aaj overnight, donne gasoline and diesel prices, unfortunately, skyrocket ho rene. Donne hi double digit de vich, ja ode aas paas hi vad rene. So, aaj hi aavde gaddiyan te trucks de vich hi tel par lo. Ja taan parso tak ki thehar jao. ਕਿਉਂਕਿ ਕੱਲ੍ਹ ਨੂੰ ਤਾਂ ਬਹੁਤ ਹੀ ਜ਼ਿਆਦਾ ਐਕਸਟਰਾ ਕਾਸਟ ਹੋਣੀ ਹੈ ਅੱਜ ਜੋ ਵੀ ਅੱਜ ਦੀ ਪ੍ਰਾਈਸ ਆ ਤੁਹਾਨੂੰ ਅੱਜ ਤਾਂ ਪੇ ਕਰਨੀ ਪੈਣੀ ਆ ਪਰ ਕੱਲ੍ਹ ਨੂੰ ਪ੍ਰਾਈਸ ਵੱਧ ਕੇ ਪਰਸੋਂ ਨੂੰ ਮਾੜੀ ਮੋਟੀ ਡਰੋਪ ਇੱਕ ਹੋ ਹੀ ਦਿਨ ਲਈ ਹੀ ਪੇਸ਼ ਹੋਣੀ ਹੈ ਅਤੇ ਤੁਸੀਂ ਅੱਜ ਜਾਂ ਪਰਸੋਂ ਨੂੰ ਵਧੀਆ ਰਹੋਗੇ ਪੈਸੇ ਥੋੜ੍ਹੇ ਬਹੁਤ ਬਚਾ ਲਓਗੇ ਸੋ ਐਨਪ੍ਰੋ ਇੰਟਰਨੈਸ਼ਨਲ ਤੋਂ ਚੀਫ ਪੈਟਰੋਲੀਅਮ ਐਨਲਿਸਟ ਰਾਜਰ ਮੈਕਨਾਈਟ ਨੇ ਅੰਦਾਜ਼ਾ ਲਾਇਆ ਹੈ ਕਿ ਕੱਲ੍ਹ ਨੂੰ ਥਰਸਡੇ ਸਪਟੈਂਬਰ 17, 2026 ਤੁਹਾਡੇ ਨੇੜਲੇ ਸਦਰਨ ਅੰਟਾਰੀਓ ਖਾਸ ਤੇ GTA ਗੈਸ ਸਟੇਸ਼ਨ ਤੇ ਗੈਸੋਲੀਨ ਦੀ ਪ੍ਰਾਈਸ 6 ਸੈਂਟ ਪਰ ਲੀਟਰ ਨਾਲ ਜ਼ਿਆਦਾ ਮਹਿੰਗੀ ਹੋਣੀ ਆ ਅਪ ਟੂ 189.9 ਸੈਂਟਸ ਪਰ ਲੀਟਰ ਜੋ ਕਿ ਮੇ 2026 ਤੋਂ ਬਾਅਦ ਸਭ ਤੋਂ ਹਾਈਐਸਟ ਰਿਕਾਰਡਡ ਪ੍ਰਾਈਸ ਹੋਣੀ ਹੈ ਇੱਥੇ GTA ਦੇ ਵਿੱਚ ਅਤੇ ਡੀਜ਼ਲ ਦੀ ਪ੍ਰਾਈਸ ਤਾਂ ਇਹਨੇ ਅੰਦਾਜ਼ਾ ਲਾਇਆ ਹੈ ਅਨਫੋਰਚੁਨੇਟਲੀ 11 ਸੈਂਟ ਪਰ ਲੀਟਰ ਦੇ ਨਾਲ ਵਧਣੀ ਆ ਓਵਰਨਾਈਟ 264.9 ਸੈਂਟਸ ਪਰ ਲੀਟਰ ਤੱਕ 264.9 ਸੈਂਟ ਪਰ ਲੀਟਰ ਤੱਕ ਕੱਲ੍ਹ ਨੂੰ ਡੀਜ਼ਲ ਦੀ ਪ੍ਰਾਈਸ ਹੋਊਗੀ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਇਹ ਫਿਰ ਤੋਂ ਇੱਕ ਹੋਰ ਨਵਾਂ ਰੈਕਰਡ ਹਾਈ ਕੈਨੇਡੀਅਨ ਰੈਕਰਡ ਹਾਈ ਪ੍ਰਾਈਸ ਸੈੱਟ ਕੀਤਾ ਜਾਊਗਾ ਅਨਫੋਰਚੁਨੇਟਲੀ ਆਹ ਤਾਂ ਜਿੰਨਾ ਪ੍ਰੋਡਿਕਸ਼ਨ ਪੇਸ਼ ਕੀਤਾ ਗਿਆ ਹੈ ਘੱਟ ਹੀ ਲੱਗਦਾ ਹੈ ਇੱਕ ਹੋਰ ਐਨਲਿਸਟ ਦੇ ਹਿਸਾਬ ਨਾਲ ਅਨਫੋਰਚੁਨੇਟਲੀ Canadians for Affordable Energy ਤੋਂ ਇੱਕ ਦੂਜਾ ਐਨਰਜੀ ਐਕਸਪਰਟ ਹੈ ਡੈਨ ਮਿਕਟੀਗ ਉਹਨੇ ਆਪਦਾ ਅੰਦਾਜ਼ਾ ਲਾਇਆ ਉਹਨੇ ਕਿਹਾ ਕਿ ਕੱਲ੍ਹ ਨੂੰ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਦੋਨੇ ਗੈਸਲੀਨ ਐਂਡ ਡੀਜ਼ਲ ਪ੍ਰਾਈਸਿਸ ਤੁਹਾਨੂੰ ਹੁਣੇ ਹੀ ਪੇਸ਼ ਕੀਤੀਆਂ ਗਈਆਂ ਪ੍ਰਾਈਸਿਸ ਨਾਲੋਂ ਜ਼ਿਆਦਾ ਮਹਿੰਗੀਆਂ ਪੈਣੀਆਂ ਡੈਨ ਮਿਕਟੀਗ ਦੇ ਮੁਤਾਬਕ ਕੱਲ੍ਹ ਨੂੰ ਇਕੱਲੇ 6 ਸੈਂਟ ਨਹੀਂ ਗੈਸ 8 ਸੈਂਟ ਦੇ ਨਾਲ ਵਧਣੀ ਆ 190.9 ਸੈਂਟ ਪਰ ਲੀਟਰ ਤੱਕ ਅਤੇ ਡੀਜ਼ਲ ਦੀ ਪ੍ਰਾਈਸ ਕਹਿੰਦਾ 11 ਸੈਂਟ ਛੱਡੋ 14 ਸੈਂਟਸ ਪਰ ਲੀਟਰ ਵਧਣੀ ਹੈ 268.9 ਸੈਂਟਸ ਪਰ ਲੀਟਰ ਤੱਕ ਸੋ ਰੇਂਜ ਤਾਂ ਇਹੀ ਹੈ ਦੋਸਤੋ ਆਈਦਰ 189.9 ਸੈਂਟਸ ਪਰ ਲੀਟਰ ਔਰ 190.9 ਸੈਂਟਸ ਪਰ ਲੀਟਰ ਫੋਰ ਗੈਸਲੀਨ ਇਹ ਰੇਂਜ ਹੈ ਇਹਨਾਂ ਦੇ ਅੰਦਾਜ਼ਿਆਂ ਦੇ ਵਿੱਚ ਪਰ ਡੀਜ਼ਲ ਦਾ ਜ਼ਿਆਦਾ ਬੁਰਾ ਹਾਲ ਆ ਜਾਂ ਤਾਂ 264.9 ਸੈਂਟਸ ਪਰ ਲੀਟਰ ਔਰ 268.9 ਸੈਂਟਸ ਪਰ ਲੀਟਰ ਜ਼ਿਆਦਾ ਹੀ ਬੁਰਾ ਹਾਲ ਹੈ ਪਰਸੋਂ ਨੂੰ Friday, September 17, 2026 nu kafi jyada oil refineries aavde jyada mehenge summer blend to leke jyada sasti winter blend tak switch kar rahe ne so sanu ek ho hi din literally just one day just Friday parson nu thodi ji hi price relief pesh honi hai par jehdi ajj di price aa utthe tak vi nahi diggni ਪਰਸੋਂ ਨੂੰ ਸੋ ਯੂਅਰ ਸਟਿਲ ਬੈਟਰ ਆਫ ਰਾਈਟ ਨਾਓ ਅੱਜ ਹੀ 6 ਵਜੇ ਤੋਂ ਬਾਅਦ ਹੀ ਖਾਸ ਜੇ ਤੁਸੀਂ ਗੈਸ 'ਚ ਡੀਜ਼ਲ ਪਾ ਲੈਂਦੇ ਹੋ ਯੂਅਲ ਬੀ ਬੈਟਰ ਆਫ ਪਰ ਗੱਲ ਤਾਂ ਇਹ ਦੋਸਤੋ ਕਿਉਂਕਿ ਕੈਨੇਡੀਅਨ ਹਿਸਟਰੀ ਦੇ ਵਿੱਚ ਅਸੀਂ ਆਲਰੇਡੀ ਪਿਛਲੇ ਦਿਨਾਂ ਦੇ ਵਿੱਚ ਹੀ ਅਤੇ ਅੱਜ ਵੀ ਅਤੇ ਕੱਲ੍ਹ ਨੂੰ ਵੀ ਨਵਾਂ ਤਾਂ ਨਵਾਂ ਅਤੇ ਨਵਾਂ ਤਾਂ ਨਵਾਂ ਚੜ੍ਹਦਾ ਅਤੇ ਚੜ੍ਹਦਾ ਰੈਕਰਡ ਹਾਈ ਡੀਜ਼ਲ ਪ੍ਰਾਈਸਿਸ ਲਿਟਰਲੀ ਸੈੱਟ ਕਰ ਰਹੇ ਹਾਂ ਬ੍ਰੇਕ ਕਰ ਰਹੇ ਹਾਂ ਸੈੱਟ ਕਰ ਰਹੇ ਹਾਂ ਬ੍ਰੇਕ ਕਰ ਰਹੇ ਹਾਂ ਅਤੇ ਵੋਰ ਐਂਡ ਅਰਾਊਂਡ ਤਾਂ ਆਨ ਗੋਇੰਗ ਹੈ ਉਹਦੇ ਨਾਲ ਜੁੜੇ ਹੋਏ ਸਪਲਾਈ ਇਸ਼ੂਜ਼ ਡਿਮਾਂਡ ਇਸ਼ੂਜ਼ ਬਦਲੇ ਨਹੀਂ ਹੈਗੇ ਇਸ ਐਨਲਿਸਟ ਨੇ ਅੰਦਾਜ਼ਾ ਲਾਇਆ ਹੈ ਕਿ ਆਉਣ ਵਾਲੇ ਕੁਛ ਕੁ ਹਫ਼ਤਿਆਂ ਦੇ ਵਿੱਚ ਕੈਨੇਡਾ ਦੇ ਵਿੱਚ ਅਨਫੋਰਚੁਨੇਟਲੀ ਇੱਥੇ GTA ਦੇ ਵਿੱਚ ਅਨਫੋਰਚੁਨੇਟਲੀ $3 ਪਰ ਲੀਟਰ ਤੱਕ ਵੀ ਪ੍ਰਾਈਸ ਡੀਜ਼ਲ ਦੀ ਵੱਧ ਸਕਦੀ ਹੈ $3 ਪਰ ਲੀਟਰ ਇਜ਼ ਇਨਸੇਨ ਡੈਨ ਮਿਕਟੀਗ ਨੇ ਕਿਹਾ ਕਿ ਉਹ ਕੱਲ੍ਹ ਹੀ ਸਸਕੈਚੁਆਨ ਦੇ ਵਿੱਚ ਕਾਫੀ ਜ਼ਿਆਦਾ ਆਪਦੇ ਜਾਣ ਪਛਾਣ ਦੇ ਵੱਡੇ ਫਾਰਮਰਸ ਦੇ ਨਾਲ ਗੱਲਬਾਤ ਕਰ ਰਿਹਾ ਸੀ ਜੋ ਕਿ ਹੁਣ ਤਿਆਰੀ ਖਿੱਚ ਰਹੇ ਨੇ ਹਾਰਵੈਸਟਿੰਗ ਸੀਜ਼ਨ ਦੇ ਲਈ ਅਤੇ ਉਹਨਾਂ ਨੇ ਕਿਹਾ ਕਿ ਇੰਨੇ ਹਾਈ ਡੀਜ਼ਲ ਪ੍ਰਾਈਸਿਸ ਹੋਣ ਕਰਕੇ ਲਿਟਰਲੀ ਉਹਨਾਂ ਦੇ ਜੀਂਦੇ ਜੀ ਸਭ ਤੋਂ ਮਹਿੰਗੀਆਂ ਡੀਜ਼ਲ ਪ੍ਰਾਈਸਿਸ ਦੇਖਣ ਕਰਕੇ ਉਹਨਾਂ ਨੇ ਕਿਹਾ ਹੈ ਕਿ ਹਾਰਵੈਸਟਿੰਗ ਸੀਜ਼ਨ ਆਲ ਅਕਰੋਸ ਕੈਨੇਡਾ ਸਭ ਤੋਂ ਮਹਿੰਗਾ ਹੋਣਾ ਹੈ ਫਾਰਮਰਸ ਲਈ ਖੇਤੀਬਾੜੀ ਕਰਨ ਵਾਲਿਆਂ ਲਈ
ਫਿਰ ਅੱਗੇ ਸੋਚੋ ਉਹੀ ਫਸਲਾਂ ਜ਼ਿਆਦਾ ਮਹਿੰਗੀਆਂ ਵੇਚੀਆਂ ਜਾਣਗੀਆਂ ਹੋਲਸੇਲਰ ਤੱਕ, ਫਿਰ ਫੂਡ ਪ੍ਰੋਸੈਸਰ ਤੱਕ, ਫਿਰ ਰੀਟੇਲਰ ਗਰੋਸਰੀ ਸਟੋਰ ਦੁਕਾਨ ਤੱਕ, ਅਤੇ ਫਿਰ ਮੇਰੇ ਤੱਕ, ਤੁਹਾਡੇ ਤੱਕ, ਸਾਰਿਆਂ ਤੱਕ. ਅਤੇ ਕੈਨੇਡਾ ਦੇ ਮੰਨੇ ਪ੍ਰਮੰਨੇ ਫੂਡ ਪ੍ਰੋਫੈਸਰ ਡੈਲਹਾਊਜ਼ੀ ਯੂਨੀਵਰਸਿਟੀ ਦੇ ਐਗਰੋ ਫੂਡ ਐਨਾਲਿਟਿਕ ਲੈਬ ਤੋਂ ਡਾਕਟਰ ਸਿਲਵੈਨ ਸ਼ਾਰਲੇਬੋਆ, ਉਹਨੇ ਕਿਹਾ ਹੈ ਕਿ ਅਸੀਂ ਤਾਂ ਪਿਛਲੇ ਇੱਕ ਹਫ਼ਤੇ ਦੇ ਵਿੱਚ ਹੀ 0.4% ਇਨਕਰੀਸ ਇਨ ਫੂਡ ਇਨਫਲੇਸ਼ਨ ਆਲਰੇਡੀ ਦੇਖ ਚੁੱਕੇ ਆ. ਕੁਡ ਯੂ ਇਮੈਜਿਨ, ਇੱਕ ਹਫ਼ਤੇ ਵਿੱਚ, ਜਦੋਂ ਆਪਾਂ ਮੰਥ ਬਾਏ ਮੰਥ ਰਿਪੋਰਟ ਦੇਖਦੇ ਹੁੰਦੇ ਹਾਂ, ਹਰੇਕ ਮਹੀਨੇ ਦੀ ਜਿਹੜੀ ਰਿਪੋਰਟ ਪੇਸ਼ ਕੀਤੀ ਜਾਂਦੀ ਆ ਸਟੈਟਿਸਟਿਕਸ ਕੈਨੇਡਾ ਵੱਲੋਂ, ਜਿਹੜੀ CPI ਰਿਪੋਰਟ ਹੈ, ਉਹਦੇ ਵਿੱਚ ਹਮੇਸ਼ਾ ਹੈਡਲਾਈਨ ਇਨਫਲੇਸ਼ਨ ਤੋਂ ਇਲਾਵਾ ਗਰੋਸਰੀ ਸਟੋਰ ਇਨਫਲੇਸ਼ਨ, ਫੂਡ ਇਨਫਲੇਸ਼ਨ ਜਿਹਨੂੰ ਆਪਾਂ ਕਹਿੰਦੇ, ਉਹ ਤਾਂ ਪੇਸ਼ ਹੁੰਦੀ ਹੁੰਦੀ ਆ. ਉਹ ਮਸਾਂ ਇੱਕੋ ਹੀ ਸਾਲ ਪਹਿਲਾਂ ਨਾਲੋਂ ਕੋਈ 0.1, 0.2, 0.3, 0.4, 0.5% ਵਾਧੀ ਵਾਧੀ ਹੁੰਦੀ ਆ. ਪਰ ਇਸ ਫੂਡ ਪ੍ਰੋਫੈਸਰ ਨੇ ਕਿਹਾ ਹਫ਼ਤੇ ਵਿੱਚ ਹੀ ਅਸੀਂ ਆਲਰੇਡੀ 0.4% ਇਨਕਰੀਸ ਇਨ ਮਹਿੰਗਾਈ ਇਨ ਫੂਡ ਇਨਫਲੇਸ਼ਨ ਦੇਖ ਚੁੱਕੇ ਹਾਂ. ਅਤੇ ਇਹਨੇ ਕਿਹਾ ਹੈ ਕਿ ਬਹੁਤ ਲੋਕ ਰਿਪੋਰਟ ਨੂੰ September 2026 ਦੀ ਜਿਹੜੀ CPI ਰਿਪੋਰਟ ਹੈ ਜੋ ਕਿ ਅਗਲੇ ਮਹੀਨੇ ਪੇਸ਼ ਹੋਣੀ ਆ, ਉਹਦੇ ਵਿੱਚ ਅਸੀਂ ਪੜ੍ਹ ਕੇ ਹੈਰਾਨ ਹੋਵਾਂਗੇ ਕਿ ਕਿੰਨੀ ਸਿਗਨੀਫਿਕੈਂਟਲੀ ਹਾਇਰ ਗਰੋਸਰੀ ਇਨਫਲੇਸ਼ਨ, ਫੂਡ ਇਨਫਲੇਸ਼ਨ ਪੇਸ਼ ਹੋਈ ਹੈ ਇਸ ਮੁਲਕ ਦੇ ਵਿੱਚ ਇਨ ਦਿਸ ਮੰਥ. ਪਰ ਫਾਰਮਿੰਗ ਐਂਡ ਫੂਡ ਤੋਂ ਇਲਾਵਾ ਡੀਜ਼ਲ, ਡੀਜ਼ਲ ਤਾਂ ਤੁਸੀਂ ਐਂ ਸਮਝ ਸਕਦੇ ਹੋ ਕਿ ਬਾਡੀ ਪੂਰੀ ਹੈਗੀ ਆ ਮੁਲਕ, ਬਾਡੀ ਵਿੱਚ ਜਿਹੜਾ ਬਲੱਡ ਫਲੋ ਕਰਦਾ ਹੈ ਉਹ ਹੈ ਡੀਜ਼ਲ. ਬਲੱਡ ਤੋਂ ਬਗੈਰ ਤਾਂ ਓਬਵੀਅਸਲੀ ਬੰਦਾ ਜੀ ਹੀ ਨਹੀਂ ਸਕਦਾ, ਵਿਦਆਊਟ ਏ ਪੰਪਿੰਗ ਐਂਡ ਵਿਦਆਊਟ ਡੀਜ਼ਲ ਪੰਪਿੰਗ ਐਟ ਲੋ ਕਾਸਟ, ਤੁਹਾਨੂੰ ਪਤਾ ਹੀ ਹੈ ਕਿੰਨਾ ਔਖਾ ਕੰਮ ਹੋ ਸਕਦਾ ਹੈ. ਸੋ ਡੀਜ਼ਲ ਦਾ ਹੋਰ ਕੋਈ ਵੀ ਐਲਟਰਨੇਟਿਵ, ਹੋਰ ਕੋਈ ਵੀ ਚਾਰਾ ਲਿਟਰਲੀ ਹੈ ਹੀ ਨਹੀਂ. ਡੀਜ਼ਲ ਨੂੰ ਵਰਤਿਆ ਹੀ ਜਾਂਦਾ ਹੈ ਟ੍ਰੇਨਸ, ਟਰੱਕਸ, ਜੈਟਸ, ਮੇਰਟਾਈਮ ਫਲੀਟਸ. ਉਹ ਬੇਸਿਕਲੀ ਇੱਕ ਗਲੋਬਲ ਇਕਨੋਮਿਕ ਵਰਕ ਹੋਰਸ ਹੈ. ਪੂਰੀ ਇਕਾਨਮੀ, ਪੂਰਾ ਟ੍ਰਾਂਸਪੋਰਟੇਸ਼ਨ, ਪੂਰਾ ਸਿਸਟਮ, ਪੂਰਾ ਸਮਾਜ ਹੀ ਡੀਜ਼ਲ 'ਤੇ ਚੱਲਦਾ ਹੈ. ਅਤੇ ਇਹ ਜਿਹੜੇ ਐਨਰਜੀ ਐਕਸਪਰਟ ਹਨ, ਇਹ ਹੁਣ ਕਹਿ ਰਹੇ ਨੇ ਕਿ ਬਿਫੋਰ ਡੀਜ਼ਲ $3 ਪਰ ਲੀਟਰ ਤੱਕ ਵੱਧ ਜਾਵੇ, ਸਾਡੀਆਂ ਸਰਕਾਰਾਂ ਨੂੰ, ਗਲੋਬਲ ਸਰਕਾਰਾਂ ਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਹੈ ਲੋਕਾਂ ਨੂੰ, ਇੰਡਸਟਰੀ ਨੂੰ, ਕੰਮ ਕਾਰੋਬਾਰ ਨੂੰ, ਟ੍ਰਾਂਸਪੋਰਟੇਸ਼ਨ ਨੂੰ ਰਿਲੀਫ ਦਿਲਵਾਉਣ ਦੇ ਲਈ. ਨਹੀਂ ਤਾਂ ਜਿਹੜੀ ਹੁਣ ਅਸੀਂ ਔਖੇ ਟਾਈਮ ਦੇਖ ਰਹੇ ਹਾਂ, ਇਹ ਤਾਂ ਕੁਛ ਵੀ ਨਹੀਂ ਲੱਗਣਾ ਹੈ ਉਹਦੇ ਮੁਕਾਬਲੇ ਦੇ ਵਿੱਚ ਜਦੋਂ ਡੀਜ਼ਲ ਦੀ ਪ੍ਰਾਈਸ $3 ਪਰ ਲੀਟਰ ਤੱਕ ਵੱਧ ਜਾਣੀ ਹੈ. ਅਤੇ ਹਮੇਸ਼ਾ ਵਾਂਗੂ ਚਾਹੇ ਗੈਸ ਡੀਜ਼ਲ ਦੀ ਪ੍ਰਾਈਸ ਘੱਟ ਹੀ ਹੋਵੇ, ਚਾਹੇ ਵੱਧ ਹੀ ਹੋਵੇ, ਚਾਹੇ ਜਿਹੜਾ ਮਰਜ਼ੀ ਦਿਨ ਹੀ ਹੋਵੇ, 365 ਦਿਨ ਹੀ ਹੋਵੇ, ਜੇ ਤੁਸੀਂ ਹਮੇਸ਼ਾ ਗੈਸ ਅਤੇ ਡੀਜ਼ਲ 'ਤੇ ਥੋੜ੍ਹਾ ਬਹੁਤਾ ਸੇਵ ਕਰਨਾ ਚਾਹੁੰਦੇ ਹੋ, ਹਮੇਸ਼ਾ ਵਾਂਗੂ ਹੀ ਡੈਨ ਮਿਕਠੀਗ ਨੇ ਕਿਹਾ, ਨੈਵਰ ਬਾਏ ਯੋਰ ਗੈਸ ਬਿਫੋਰ 6 PM. ਆਈ ਨੋ ਸਾਡੇ ਵਿੱਚੋਂ ਬਥੇਰੇ ਨੇ, ਆਮ ਗਿਲਤੀ ਵਿੱਚ ਹੂ, ਕਈ ਵਾਰੀ ਕਹਿੰਦੇ ਯਾਰ ਗੋਲੀ ਮਾਰ ਕੱਲ੍ਹ ਨੂੰ ਸਵੇਰ ਨੂੰ ਭਰ ਲਾਂਗੇ ਅਤੇ ਫਿਰ ਲੇਟ ਹੋ ਹੀ ਜਾਂਦੇ ਹਾਂ. ਪਰ ਸਾਰੇ ਤੇ ਸਾਰੇ ਗੈਸ ਸਟੇਸ਼ਨ ਸਪੈਸ਼ਲੀ ਇਨ ਸਦਰਨ ਅੰਟਾਰੀਓ 6 PM ਤੋਂ ਬਾਅਦ ਵੱਧ ਸੇਲਸ ਕਰਨ ਦੇ ਖਾਤਰ ਕਹਿੰਦੇ ਨੇ ਕਿ ਅਸੀਂ ਘੱਟ ਮਾਰਜਨ ਕਮਾ ਲਵਾਂਗੇ ਅਤੇ ਆਪਦੇ ਪ੍ਰਾਈਸ ਘਟਾ ਹੀ ਦਿੰਦੇ ਆ. ਸੋ ਵੇਟ ਟਿਲ 6 PM. 6 PM ਤੋਂ ਬਾਅਦ ਹੀ ਆਪਦੀ ਗੈਸ 'ਚ ਡੀਜ਼ਲ ਜ਼ਰੂਰ ਭਰਿਓ. ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ. ਅਤੇ ਦੋਸਤੋ, ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਅੱਜ ਬਹੁਤ ਹੀ ਸਵਾਦ ਪੰਜਾਬੀ ਫੂਡ ਖਾਣਾ ਚਾਹੁੰਦੇ ਹੋ, ਬਹਿ ਕੇ ਖਾਓ ਜਾਂ ਟੇਕ ਆਊਟ ਕਰੋ, ਪੰਜਾਬੀ ਬਾਏ ਨੇਚਰ ਤੋਂ, ਪੰਜਾਬੀ ਬਾਏ ਨੇਚਰ ਵਾਲੇ ਚਾਰ ਬਹੁਤ ਹੀ ਕਮਾਲ ਦੀਆਂ ਲੋਕੇਸ਼ਨਸ ਰਨ ਕਰਦੇ ਨੇ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ. ਅਤੇ ਪੰਜਾਬੀ ਬਾਏ ਨੇਚਰ 'ਤੇ ਵੈੱਜ ਵੀ, ਨਾਨ ਵੈੱਜ ਵੀ, ਹਰੇਕ ਕਿਸਮ ਦਾ ਬਹੁਤ ਹੀ ਸਵਾਦ ਪੰਜਾਬੀ ਫੂਡ ਹੁਣ 13 ਤੋਂ ਵੀ ਵੱਧ ਸਾਲ ਲਗਾਤਾਰ ਤਿਆਰ ਕੀਤਾ ਜਾ ਰਿਹਾ ਹੈ. ਅਤੇ ਤੁਹਾਡੇ ਲਈ ਸ਼ੁੱਧ ਖੋਏ ਦੀਆਂ ਮਿਠਾਈਆਂ ਵੀ, ਬਹੁਤ ਹੀ ਸਵਾਦ ਬਟਰ ਚਿਕਨ, ਇਹਨਾਂ ਦਾ ਇੱਕ ਮਲਾਈ ਟਿੱਕਾ ਹੈ ਬਹੁਤ ਕਮਾਲ ਦਾ, ਗਜਰੇਲਾ ਬਹੁਤ ਸਵਾਦ ਦੇ ਤਿਆਰ ਕਰਦੇ ਆ, ਯੂ ਨੇਮ ਇਟ, ਜੋ ਵੀ ਖਾਣਾ ਹੈ. ਇਕੱਲੇ ਐਪਟਾਈਜ਼ ਦਾ ਟਾਈਮ ਹਜੇ ਹੈਗਾ, ਐਪੀਜ਼ ਹੀ ਖਾਣੇ ਆ, ਮੇਨ ਕੋਰਸ ਹੀ ਖਾਣਾ ਹੈ, ਥਾਲੀ ਖਾਣੀ ਆ, ਗੋੜ ਮੀਟ ਖਾਣਾ, ਸਾਗ ਖਾਣਾ, ਜੋ ਮਰਜ਼ੀ ਖਾਣਾ, ਪਰ ਖਾਓ ਜ਼ਰੂਰ ਪੰਜਾਬੀ ਬਾਏ ਨੇਚਰ ਤੋਂ, ਜੋ ਕਿ 888-7 The Gore Road, Gore and Ebenezer. Gore ਅਤੇ ਐਬਨੀਜ਼ਰ 'ਤੇ ਬਹੁਤ ਹੀ ਬਿਜ਼ੀ ਬਿਜ਼ੀ ਪਲਾਜ਼ਾ ਹੈ, ਉੱਥੇ ਪਹਿਲੀ ਲੋਕੇਸ਼ਨ ਹੈ. ਦੂਜੀ ਲੋਕੇਸ਼ਨ ਹੈ ਏਅਰਪੋਰਟ 'ਤੇ ਬੋਵੇੜ 'ਤੇ, LCBO ਵਾਲਾ ਪਲਾਜ਼ਾ ਜਿਹੜਾ ਬੋਵੇੜ 'ਤੇ ਏਅਰਪੋਰਟ 'ਤੇ ਹੈ, ਉੱਥੇ 9980 ਏਅਰਪੋਰਟ ਰੋਡ, ਏਅਰਪੋਰਟ ਐਂਡ ਬੋਵੇੜ 'ਤੇ ਇਹਨਾਂ ਦੀ ਦੂਜੀ ਬ੍ਰੈਂਡ ਲੋਕੇਸ਼ਨ ਹੈ. ਤੀਜੀ ਲੋਕੇਸ਼ਨ ਹੈ ਬੋਵੇੜ ਐਂਡ ਹਰਨਸੇਰੀਓ, ਬੋਵੇੜ ਹਰਨਸੇਰੀਓ, ਬਹੁਤ ਵੱਡਾ ਵਾਲਮਾਰਟ ਅਤੇ ਫਟੀਨੋ ਵਾਲਾ ਪਲਾਜ਼ਾ, ਉੱਥੇ ਇਹਨਾਂ ਦੀ ਇੱਕ ਲੋਕੇਸ਼ਨ ਹੈ 58 ਕੁਆਰੀ ਐਚ ਡਰਾਈਵ ਬ੍ਰੈਂਪਟਨ. ਅਤੇ ਚੌਥੀ ਬ੍ਰੈਂਪਟਨ ਲੋਕੇਸ਼ਨ ਹੈ ਐਟ ਕੈਨੇਡੀ ਐਂਡ ਸੈਂਡਲਵੁੱਡ, 180 ਸੈਂਡਲਵੁੱਡ ਪਾਰਕਵੇ ਈਸਟ, ਕੈਨੇਡੀ ਐਂਡ ਸੈਂਡਲਵੁੱਡ. ਲਾਈਵ ਕੇਟਰਿੰਗ ਦੇ ਵਿੱਚ ਇਹ ਮਾਹਰ ਨੇ,
ਲਗਜ਼ਰੀ ਹਾਈ ਐਂਡ ਅਪਸਕੇਲ ਬਹੁਤ ਹੀ ਸਵਾਦ ਇਹ ਕੇਟਰਿੰਗ ਕਰਦੇ ਨੇ ਲਾਈਵ ਟਰੱਕ ਤੇ ਸਰਵਿਸ ਦੀ ਟੀਮ ਦੇ ਨਾਲ ਕਾਲ ਪੰਜਾਬੀ ਬਾਈ ਨੇਚਰ 905-794-4667 ਫਰਮਾਇਸ਼ ਕੀਤੀ ਹੈ ਮੈਨੀ ਲੌਂਗੀਆ ਦਾ ਗਾਣਾ ਬਿਗ ਮੂਡ ਜੋ ਕਿ ਦੋ ਕੁ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਮੈਨੂੰ ਲੱਗਦਾ ਕੱਲ੍ਹ ਹੀ ਜਾਂ ਪਰਸੋਂ ਵੀ ਪੇਸ਼ ਕੀਤਾ ਹੀ ਸੀ ਪਰ ਔਨ ਰਿਕੁਐਸਟ ਔਨ ਡਿਮੈਂਡ ਪੇਸ਼ ਕਰਦੇ ਹਾਂ ਤੁਸੀਂ ਵੀ ਕੋਈ ਵੀ ਸਾਡੇ ਨਾਲ ਗੱਲਬਾਤ ਕਰਨੀ ਆ ਜਾਂ ਕੋਈ ਵੀ ਗੀਤ ਸੰਗੀਤ ਦੀ ਫਰਮਾਇਸ਼ ਕਰਨੀ ਆ ਸਟੂਡੀਓ ਦਾ ਨੰਬਰ ਹੁਣ ਤੁਸੀਂ ਅਗਲੇ ਇੱਕ ਹੋਰ ਘੰਟੇ ਲਈ ਘੁਮਾ ਸਕਦੇ ਹੋ ਐਂ 905-564-6444-905-564-6444 ਜਾਵ ਦਾ ਟੈਕਸਟ ਵਟਸਐਪ ਮੈਸੇਜ ਭੇਜੋ ਐਟ 416-457-3381 416-457-3381 ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਕੈਨੇਡਾ
3: ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
6: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
7: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ ਜੀਐਸਟੀ ਪੀਐਸਟੀ ਰਿਟਰਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ
8: ਕਰਨੀ ਇਸ ਐਨ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770
9: ਕਦੋਂ ਤੱਕ ਇਸ ਕਿਰਾਏ ਦੇ ਛੋਟੇ ਜਿਹੇ ਘਰ ਚ ਰਵਾਂਗੇ
10: ਓਏ ਬਸ ਮੋਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਕਾਲ ਕਰਨ ਤੱਕ
11: ਤੁਸੀਂ ਸੈਲਫ ਇੰਪਲੋਇਡ ਹੋ ਫਰਸਟ ਮੋਰਗੇਜ ਸੈਕੰਡ ਮੋਰਗੇਜ ਇਕੁਇਟੀ ਟੇਕ ਆਊਟ ਪ੍ਰਾਈਵੇਟ ਮੋਰਗੇਜ ਜਾਂ ਫਿਰ
12: ਸਿਕਿਉਰ ਲਾਈਨ ਆਫ ਕ੍ਰੈਡਿਟ ਇਕਵਿਪਮੈਂਟ ਲੋਨ ਜਾਂ ਰੈਂਟ ਟੂ ਓਨ ਬਾਰੇ ਸੋਚ ਰਹੇ ਹੋ ਤਾਂ ਮੋਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਹ ਤਾਂ ਮੋਰਗੇਜ ਤੋਂ ਨਹੀਂ ਹੋ ਸਕਦੀ ਨਾ
11: ਜਾਂ ਕਾਲ ਕਰੋ 647-95-5403 647-294-5503
12: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ ਲਾਇਸੈਂਸ ਨੰਬਰ 10530 nardevsiddhu.com
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ
7: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
1: 905-564-6444
7: ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ

0: AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਲਿਸਨਰਸ ਐਂਡ ਵਿਊਅਰਸ ਹੁਣ 5 ਵਜੇ ਤੋਂ ਬਾਅਦ ਜੁੜੇ ਨੇ, ਸਾਰਿਆਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੋਪਫੁਲੀ ਤੁਸੀਂ ਸਾਡੇ ਨਾਲ 6 PM ਤੱਕ ਹੀ ਜੁੜੇ ਰਹੋਗੇ, ਆਪਣਾ ਸਾਥ ਹੀ 6 PM ਤੱਕ ਦਾ ਟਾਈਮ ਹੈ ਕਹਿ ਰਿਹਾ, ਅਤੇ 6 PM ਤੱਕ ਹੀ ਦੋਸਤੋ ਤੁਹਾਨੂੰ ਹੋਰ ਵੀ ਕਾਫੀ ਜ਼ਿਆਦਾ ਨਵੀਆਂ ਵੱਡੀਆਂ ਖਬਰਾਂ ਅਤੇ ਸਾਡੇ ਵਿਚਾਰ ਪੇਸ਼ ਕਰਦੇ ਰਵਾਂਗੇ। ਸਾਡੇ ਕੁਛ ਸਪਾਂਸਰ ਵੀ ਸਾਡੇ ਨਾਲ ਫੋਨ ਲਾਈਨ ਅਤੇ ਹੋਲ 'ਤੇ ਵੀ ਹਨ, ਉਹਨਾਂ ਨਾਲ ਵੀ ਵਾਰੀ ਵਾਰੀ ਗੱਲਬਾਤ ਕਰਦੇ ਰਵਾਂਗੇ। ਪਰ ਪਹਿਲਾਂ ਹੀ ਦੱਸ ਦਈਏ ਤੁਹਾਨੂੰ ਕਿ ਸਾਡਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕੀਤਾ ਜਾ ਰਿਹਾ ਹੈ, ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਦਿਓਲ ਟਰੈਵਲ। ਦਿਓਲ ਟਰੈਵਲ ਨੇ ਅੱਜ ਹੀ ਸਾਨੂੰ ਕੁਝ ਨਵੇਂ ਸਪੈਸ਼ਲ ਏਅਰ ਫੇਅਰ ਭੇਜੇ ਨੇ ਇੰਡੀਆ ਆਉਣ ਜਾਣ ਦੇ ਲਈ, ਅਤੇ ਤੁਸੀਂ ਕਾਫੀ ਜ਼ਿਆਦਾ ਪੈਸਾ ਬਚਾ ਸਕਦੇ ਹੋ ਜੇ ਇਹਨਾਂ ਨੂੰ ਕਾਲ ਕਰਕੇ ਪੁੱਛਦੇ ਹੋ ਕਿ ਭਾਈ ਅਸੀਂ ਜਾਣਾ ਇਸ ਤਰੀਕ ਨੂੰ ਆ, ਵਾਪਸੀ ਇਸ ਤਰੀਕ ਨੂੰ ਆ, ਜੇ ਇੱਧਰ ਉੱਧਰ 5-6 ਦਿਨ ਜਾਂ ਹਫ਼ਤਾ ਜਾਂ 2 ਹਫ਼ਤਾ ਕਰ ਸਕਦੇ ਹੋ, ਖਾਸ ਜੇਕਰ ਖੁੱਲ੍ਹੀ ਛੁੱਟੀ ਲੈ ਕੇ ਚੱਲੇ ਹੋ, ਫਿਰ ਤਾਂ ਬਹੁਤ ਜ਼ਿਆਦਾ ਪੈਸਾ ਬਚਾ ਸਕਦੇ ਹੋ। ਦਿਓਲ ਟਰੈਵਲ ਨੇ ਦੱਸਿਆ ਹੈ ਕਿ ਕੋਈ ਵੀ ਟੋਰਾਂਟੋ ਤੋਂ ਲੈ ਕੇ ਦਿੱਲੀ ਰਾਊਂਡ ਟ੍ਰਿਪ ਬੁੱਕ ਕਰਨਾ ਚਾਹੁੰਦਾ ਹੈ ਅਗਲੇ ਸਾਲ ਦੇ ਵਿੱਚ, ਧਿਆਨ ਨਾਲ ਸੁਣੋ, ਟੋਰਾਂਟੋ ਤੋਂ ਲੈ ਕੇ ਦਿੱਲੀ ਜਾਓ ਫੈਬਰੀ ਮਹੀਨੇ ਵਿੱਚ ਜਾਓ ਦਿੱਲੀ ਤੱਕ, ਅਤੇ ਵਾਪਸੀ ਇੱਥੇ ਹੋਊਗੀ ਈਦਰ ਮਾਰਚ ਔਰ ਅਪ੍ਰੈਲ। ਅਤੇ ਇਹ 2 ਬੈਗਸ, 2 ਟੈਚੀ, 2 ਸੂਟਕੇਸ, 2 ਲਗੇਜ ਵਿੱਚ ਹੀ ਇੰਕਲੂਡਡ ਹੈ। ਇਹ 1570 ਕਹਿੰਦੇ ਨੇ ਕਿ ਬਹੁਤ ਲਿਮਿਟਡ ਸੀਟਾਂ ਨੇ। ਟੋਰਾਂਟੋ ਤੋਂ ਲੈ ਕੇ ਦਿੱਲੀ ਜਾਓ 2 ਬੈਗ ਭਰ ਕੇ ਫੈਬਰੀ 2027 ਦੇ ਵਿੱਚ, ਅਤੇ ਵਾਪਸ ਆਓ ਇੱਥੇ ਮਾਰਚ ਔਰ ਅਪ੍ਰੈਲ 2027 ਦੇ ਵਿੱਚ, ਅਤੇ 1570 ਰਾਊਂਡ ਟ੍ਰਿਪ ਹੈ। ਜੇ ਤੁਸੀਂ ਇਸ ਹੀ ਮਹੀਨੇ ਸਪਟੈਂਬਰ ਜਾਂ ਨੈਕਸਟ ਮੰਥ ਅਕਟੂਬਰ ਤੁਸੀਂ ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਤੱਕ 1-way ਟਿਕਟ ਲੱਭ ਰਹੇ ਹੋ ਸਸਤੀ, ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਜਾਓ, 2 ਬੈਗ ਇੰਕਲੂਡ ਨੇ, ਆਈਦਰ ਸਪਟੈਂਬਰ ਦਿਸ ਮੰਥ ਔਰ ਨੈਕਸਟ ਮੰਥ ਅਕਟੂਬਰ, 1450 ਦੇ ਵਿੱਚ ਵਨ ਵੇ ਬੁੱਕ ਕਰ ਸਕਦੇ ਹੋ ਅੰਮ੍ਰਿਤਸਰ ਤੱਕ। ਜੇ ਕਿਸੇ ਨੇ ਟੋਰਾਂਟੋ ਤੋਂ ਲੈ ਕੇ ਬਾਂਬੇ ਰਾਊਂਡ ਟ੍ਰਿਪ ਬੁੱਕ ਕਰਨੀ ਹੈ ਅਗਲੇ ਸਾਲ 'ਚ, ਬਾਂਬੇ ਜਾਓ ਫੈਬਰੀ 2027 'ਚ, ਟੋਰਾਂਟੋ ਵਾਪਸ ਆਓ ਮਾਰਚ 2027 'ਚ, 2 ਬੈਗ ਇੰਕਲੂਡ ਨੇ ਪ੍ਰਾਈਸ ਦੇ ਵਿੱਚ 1620 ਦੇ ਵਿੱਚ 1620। ਬਰੈਂਪਟਨ ਦਿਓਲ ਟਰੈਵਲ ਲੋਕੇਸ਼ਨ ਦਾ ਫੋਨ ਨੰਬਰ ਹੈ 905-588-4200, 905-588-4200, ਅਤੇ ਅਥੋਬਕੋ ਲੋਕੇਸ਼ਨ 905-588-5100, 905-588-5100। ਅਤੇ ਮੈਨੂੰ ਪਤਾ ਹੈ ਕਿ ਸਕੂਲ ਤਾਂ ਹੁਣੇ ਹੀ ਸ਼ੁਰੂ ਹੋਇਆ ਹੈ, ਪਿਛਲੇ ਦਿਨਾਂ ਦੇ ਵਿੱਚ ਹੀ ਸ਼ੁਰੂ ਹੋਇਆ ਹੈ, ਪਰ ਜੇ ਤੁਹਾਨੂੰ ਪਤਾ ਹੈ ਕਿ ਤੁਹਾਡੇ ਜਵਾਕ ਥੋੜ੍ਹਾ ਬਹੁਤਾ ਮੈਥ ਅਤੇ ਸਾਇੰਸ ਦੇ ਵਿੱਚ ਵੀਕ ਨੇ, ਕਮਜ਼ੋਰ ਨੇ, ਅਤੇ ਤੁਹਾਨੂੰ ਪਤਾ ਹੈ ਕਿ ਜਿਹੜੀ ਵੀ ਉਹ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਨੇ ਉਹਦੇ ਵਿੱਚ ਯੂ ਨੀਡ ਦਾ ਹਾਈਐਸਟ ਮਾਰਕਸ ਪੋਸੀਬਲ ਇਨ ਮੈਥ ਐਂਡ ਇਨ ਸਾਇੰਸ, ਫਿਰ ਤਾਂ ਸਿੰਪਲ ਜੀ ਗੱਲ ਹੈ ਕਿ ਟਿਊਸ਼ਨ ਟਿਊਟਰ ਦੀ ਇਹਨਾਂ ਨੂੰ ਹੈਲਪ ਚਾਹੀਦੀ ਹੈ, ਅਤੇ ਟਿਊਸ਼ਨ ਟਿਊਟਰ ਦਾ ਕੰਮ ਬਹੁਤ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ ਪ੍ਰੋਫੈਸਰ ਬੁੱਟਰ ਅਤੇ ਪ੍ਰੋਫੈਸਰ ਜੀਤ, ਜੋ ਕਿ ਦੋਨੇ ਹੀ ਮਾਸਟਰਸ ਇਨ ਸਾਇੰਸ, ਮਾਸਟਰਸ ਇਨ ਫਿਲੋਸਫੀ ਅਤੇ PhD ਡਿਗਰੀ ਹੋਲਡਰ ਨੇ, MSc ਐਮ ਫਿਲੋਸਫੀ ਐਂਡ PhD। ਇਹ ਕਹਿੰਦੇ ਨੇ ਕਿ ਜੇ ਜਵਾਕ ਮੈਥ ਅਤੇ ਸਾਇੰਸ ਦੇ ਵਿੱਚ ਵੀਕ ਨੇ, ਪਤਾ ਤਾਂ ਹੈਗਾ ਕਿ ਸਕੂਲ ਸਾਲ ਤਾਂ ਹੁਣੇ ਸ਼ੁਰੂ ਹੋਇਆ, ਸਮੈਸਟਰ ਹੁਣੇ ਸ਼ੁਰੂ ਹੋਇਆ, ਪਰ ਜਾ ਕੇ ਸਾਲ ਦੇ ਐਂਡ ਤੱਕ ਤਾਂ ਐਗਜ਼ਾਮ ਆ ਹੀ ਜਾਣੇ ਆ, ਡਿਸੰਬਰ ਜਨਵਰੀ ਆਸ ਪਾਸ, ਸੋ ਹੁਣੇ ਹੀ ਇਹਨਾਂ ਨੂੰ ਸਪੈਸ਼ਲੀ ਇਫਟਰ ਇਨ ਗ੍ਰੇਡ 11 ਗ੍ਰੇਡ 12 ਉਹ ਤਾਂ ਤੁਹਾਨੂੰ ਪੱਕਾ ਹੀ ਪੱਕਾ ਚਾਹੀਦਾ ਹੈ, ਹੁਣੇ ਹੀ ਇਹਨਾਂ ਨਾਲ ਸੰਪਰਕ ਕਰ ਲਓ। ਅਤੇ ਇਹ ਗੇਰੰਟੀ ਕਰਦੇ ਨੇ ਕਿ ਗ੍ਰੇਡਸ ਇੰਪਰੂਵ ਹੋਣਗੀਆਂ, ਗੇਰੰਟੀ ਕਰਦੇ ਨੇ। ਸੋ ਮੈਥ ਔਰ ਸਾਇੰਸ ਦੇ ਵਿੱਚ ਇਹ ਕਹਿੰਦੇ ਨੇ ਕਿ ਅਸੀਂ ਟ੍ਰੇਨਿੰਗ, ਟਿਊਸ਼ਨ, ਕੋਚਿੰਗ ਪ੍ਰੋਵਾਈਡ ਕਰਦੇ ਹਾਂ। ਯਾਰ ਕਮਾਲ ਦੀ ਗੱਲ ਆ, ਪਹਿਲੀ ਗ੍ਰੇਡ ਤੋਂ ਲੈ ਕੇ ਬਾਰ੍ਹਵੀਂ ਤੱਕ ਪਰ ਇਹ ਸਪੈਸ਼ਲਾਈਜ਼ ਕਰਦੇ ਨੇ ਹਾਈ ਸਕੂਲ ਸਟੂਡੈਂਟਸ ਲਈ, 9ਵੀਂ 10ਵੀਂ 11ਵੀਂ 12ਵੀਂ, ਜੋ ਕਿ ਯੂਨੀਵਰਸਿਟੀ ਜਾਣਾ ਚਾਹੁੰਦੇ ਨੇ ਅਤੇ ਟਾਪ ਦੀ ਯੂਨੀਵਰਸਿਟੀ ਵਿੱਚ ਹੀ ਜਾਣਾ ਚਾਹੁੰਦੇ ਨੇ। ਯੂ ਨੋ ਹਾਊ ਮੱਚ ਕੰਪਟੀਸ਼ਨ ਦਰ ਇਜ਼, ਸੋ ਯੂਨੀਵਰਸਿਟੀ ਜਿਹੜੇ ਜਾਣਾ ਚਾਹੁੰਦੇ ਨੇ ਮੈਥ ਅਤੇ ਸਾਇੰਸ ਦੇ ਵਿੱਚ, ਇਹ ਕਹਿੰਦੇ ਨੇ ਕੈਮਿਸਟਰੀ, ਫਿਜ਼ਿਕਸ, ਪ੍ਰਿੰਸੀਪਲਸ ਆਫ ਮੈਥਮੈਟਿਕਸ, ਫੰਕਸ਼ਨਸ, ਅਡਵਾਂਸਡ ਫੰਕਸ਼ਨਸ, ਕੈਲਕੂਲਸ, ਟ੍ਰਿਗਨੋਮੈਟਰੀ, ਡਾਟਾ ਮੈਨੇਜਮੈਂਟ। ਮੈਨੂੰ ਤਾਂ ਨਾਈਟਮੇਅਰ ਆ ਜਾਣਾ ਕਿਉਂਕਿ ਮੈਨੂੰ ਆਪ ਹੀ ਪੜ੍ਹਾਈ ਕਰਨੀ ਪਈ ਸੀ ਇੱਥੇ ਹਾਈ ਸਕੂਲ ਦੇ ਵਿੱਚ ਬਿਫੋਰ ਗੋਇੰਗ ਯੂਨੀਵਰਸਿਟੀ, ਬੜੀ ਔਖੀ ਸੀ ਯਾਰ, ਮੈਥ ਇਜ਼ ਨਾਟ ਮਾਈ ਥਿੰਗ, ਸਾਇੰਸ ਨਾਟ ਮਾਈ ਥਿੰਗ। ਪਰ ਜੇ ਤੁਹਾਡੇ ਜਵਾਕਾਂ ਲਈ ਮੈਥ ਅਤੇ ਸਾਇੰਸ ਬੇਹੱਦ ਜ਼ਰੂਰੀ ਹੈ, ਉਹਨਾਂ ਦੀ ਯੂਨੀਵਰਸਿਟੀ ਦੇ ਲਈ। ਫਿਰ ਅੱਜ ਹੀ ਪ੍ਰੋਫੈਸਰ ਬੁੱਟਰ ਅਤੇ ਪ੍ਰੋਫੈਸਰ ਜੀਤ ਦੇ ਨਾਲ ਸੰਪਰਕ ਕਰੋ 416-568-9192 ਆਪਣੀ ਲੋਕੇਸ਼ਨ 'ਤੇ ਟ੍ਰੇਨਿੰਗ ਪ੍ਰੋਵਾਈਡ ਕਰਦੇ ਆ, ਪਰ ਕਹਿੰਦੇ ਨੇ ਕਿ ਹੋਮ ਟੂਰਿੰਗ ਵੀ ਪ੍ਰੋਵਾਈਡ ਕਰ ਸਕਦੇ ਹਾਂ। ਪ੍ਰੋਫੈਸਰ ਬੁੱਟਰ ਅਤੇ ਪ੍ਰੋਫੈਸਰ ਜੀਤ ਕਹਿੰਦੇ ਨੇ ਕਿ ਬੱਚੇ ਦੇ ਲਈ ਫਰੀ ਇਵੈਲਿਊਏਸ਼ਨ ਪਹਿਲਾਂ ਕਰਵਾਓ। ਇਹਨਾਂ ਦਾ ਇੱਕ ਸਿਸਟਮ ਹੈ ਦੇਖਣ ਦੇ ਲਈ, ਪਤਾ ਕਰਨ ਦੇ ਲਈ ਕਿ ਬੱਚੇ ਦੀ ਕਿੰਨੇ ਕੁ ਤੱਕ ਦੀ ਗ੍ਰੇਡ ਆਈ ਜਾਣੀ ਆ ਅਤੇ ਕਿੰਨੀ ਕੁ ਇੰਪਰੂਵਮੈਂਟ ਕਰ ਸਕਦੇ ਆ, ਫਿਰ ਤੁਸੀਂ ਵੀ ਇਹਨਾਂ ਨਾਲ ਪਤਾ ਕਰ ਸਕਦੇ ਹੋ। ਇਹ ਬਿਲਕੁਲ ਫਰੀ ਇਵੈਲਿਊਏਸ਼ਨ ਦੇ ਨਾਲ ਕਿ ਤੁਹਾਡੇ ਬੱਚੇ ਨੂੰ ਕਿੰਨਾ ਕੁ ਇਹ ਕਾਮਯਾਬ ਕਰ ਸਕਦੇ ਨੇ, ਫਾਇਦੇਮੰਦ ਦੀ ਗੱਲ ਹੋਊਗੀ। ਇਹ MSc, MPhil ਐਂਡ PhD ਡਿਗਰੀ ਹੋਲਡਰ ਨੇ। ਕਾਲ ਬੁੱਟਰ ਔਰ ਜੀਤ 416-568-9192 416-568-9192। ਨਾਲ ਦੇ ਨਾਲ ਦੋਸਤੋ ਤੁਹਾਨੂੰ ਦੱਸ ਦਈਏ ਕਿ ਇੰਡੀਅਨ ਫਰੂਟਲੈਂਡ 'ਤੇ 7 ਲੋਕੇਸ਼ਨ ਤਾਂ ਹੈਗੀਆਂ, ਪਰ ਇਹਨਾਂ ਦੀ ਜਿਹੜੀ ਨਵੀਂ ਇੱਕ ਬ੍ਰਾਂਡ ਲੋਕੇਸ਼ਨ ਹੈ 25 ਸੈਂਡਲਵੁੱਡ ਪਾਰਕਵੇ ਵੈਸਟ ਇਨ ਹਰਨਟੇਰੀਓ, ਉੱਥੇ ਦੀ ਜਾਣਕਾਰੀ ਤੁਹਾਨੂੰ ਦੇਵਾਂ। 20 ਤਰੀਕ ਤੱਕ ਓਨਲੀ ਟਿਲ ਦ 20th ਤੁਹਾਡੇ ਲਈ ਮੈਸਿਵ ਸੁਪਰ ਸੇਲ ਚੱਲ ਰਹੀ ਹੈ। ਸੋ ਜੇ ਤੁਸੀਂ ਬ੍ਰੈਂਪਟਨ ਦੇ ਵਿੱਚ ਹੀ ਰਹਿੰਦੇ ਹੋ, ਬਾਹਲਾ ਕੋਈ ਦੂਰ ਤਾਂ ਤੁਹਾਡੇ ਲਈ ਡਿਸਟੈਂਸ ਹੋਣਾ ਹੀ ਨਹੀਂ, ਜੇ ਬ੍ਰੈਂਪਟਨ ਤੋਂ ਦੂਰ ਵੀ ਰਹਿੰਦੇ ਹੋ ਆ ਜਾਓ, ਤੁਹਾਡਾ ਹੀ ਸ਼ਹਿਰ ਆ ਬ੍ਰੈਂਪਟਨ, ਸਾਰਿਆਂ ਦਾ ਹੀ ਸ਼ਹਿਰ ਆ ਬ੍ਰੈਂਪਟਨ, ਅਤੇ ਪੈਸੇ ਬਚਾ ਲਓ। ਸੋ ਵੀਕਐਂਡ ਤੱਕ ਵੀ ਇਹ ਸੰਡੇ ਤੱਕ ਡੀਲਾਂ ਮਿਲਣੀਆਂ ਤੁਹਾਨੂੰ, 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰਨਟੇਰੀਓ। ਹੁਣ ਡੀਲਾਂ ਹੀ ਸੁਣੋ। ਇੰਡੀਅਨ ਫਰੂਟਲੈਂਡ ਵਾਲੇ ਤੁਹਾਨੂੰ ਸ਼ੇਅਰ ਦੇਸੀ ਸਟਾਲ ਆਟਾ 10 ਪਾਉਂਡ ਦਾ ਬੈਗ ਦੇ ਰਹੇ ਨੇ 699 ਦੇ ਵਿੱਚ, ਯੂ ਕੈਂਟ ਗੋ ਰੋਂਗ। 10 ਪਾਉਂਡ ਦਾ ਸ਼ੇਅਰ ਦੇਸੀ ਸਟਾਲ ਆਟਾ ਸਿਰਫ $6.99 ਦੇ ਵਿੱਚ। ਸਵਰਨਾ ਚੱਕੀ ਆਟਾ 20 ਪਾਉਂਡ ਦਾ ਬੈਗ ਸਿਰਫ $10.99 ਦੇ ਵਿੱਚ। ਦੁੱਧ 2% ਜਿਹੜਾ ਬਲੂ ਬੈਗ ਹੁੰਦਾ, ਨਿਓਸਿਨ 2% ਮਿਲਕ, ਉਹ ਵੀ 3 ਬੈਗੀਆਂ 4 ਲੀਟਰ ਕੁੱਲ ਮਿਲਾ ਕੇ $4.99 ਦੇ ਵਿੱਚ ਤੁਹਾਨੂੰ 4 ਲੀਟਰ ਦਾ ਨਿਓਸਿਨ 2% ਬਲੂ ਬੈਗ ਮਿਲਕ ਦੇ ਰਹੇ ਨੇ। ਜਿੰਨੀਆਂ ਵੀ ਇੰਡੀਅਨ ਡੈਲਾਬਾਈਟ ਦਾਲਾਂ ਨੇ, ਚਨਾ ਦਾਲ, ਮਸਰ ਦਾਲ, ਹੋਰ ਵੀ ਬਥੇਰੀਆਂ ਇਹਨਾਂ ਦੀਆਂ ਆਪਦੀਆਂ ਬ੍ਰਾਂਡ ਦੀਆਂ ਦਾਲਾਂ ਨੇ ਇੰਡੀਅਨ ਡੈਲਾਬਾਈਟਸ ਦੀਆਂ, 4-4 ਪਾਉਂਡ ਦੀਆਂ ਦਾਲਾਂ ਤੁਹਾਨੂੰ ਮਿਲਣਗੀਆਂ 299 ਈਚ। ਦੈਟਸ ਇਟ, 4 ਪਾਉਂਡ ਬੈਗਸ 299 ਈਚ, ਅਤੇ ਹੋਰ ਵੀ ਘੰਟਾ ਲੱਗ ਜੂਗਾ, ਇੱਕ ਸਾਰਾ ਕੁਝ ਦੱਸੀ ਜਾਵਾਂ, ਵੀ ਐਂਟ ਗਾਟ ਟਾਈਮ ਫੋਰ ਦੈਟ। ਪਹੁੰਚੋ 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰਨਟੇਰੀਓ, ਇੰਡੀਅਨ ਫਰੂਟਲੈਂਡ। ਅਤੇ ਗਰੋਸਰੀ ਸ਼ਾਪਿੰਗ ਤੋਂ ਇਲਾਵਾ ਇਹਨਾਂ ਦਾ ਇੱਕ ਕੰਪਲੀਟਲੀ ਸੈਪਰੇਟ ਪਿਓਰ ਵੈਜੀਟੇਰੀਅਨ ਕਿਚਨ ਹੈ, ਅੱਡ ਹੀ ਸਟਾਫ ਨਾਲ, ਡੈਡੀਕੇਟਡ ਸਟਾਫ ਨਾਲ, ਅਤੇ ਇੱਕ ਕੰਪਲੀਟਲੀ ਸੈਪਰੇਟ ਨਾਨ ਵੈਜੀਟੇਰੀਅਨ ਮੀਟ ਸ਼ਾਪ ਐਂਡ ਬਣੇ ਬਣਾਏ ਮੀਟ ਦੇ ਤੰਦੂਰੀ ਪਕਵਾਨ ਦੀ ਸ਼ਾਪ ਹੈ, ਕੰਪਲੀਟਲੀ ਸੈਪਰੇਟ ਕਿਚਨ ਹੈ, ਸੈਪਰੇਟ ਯੂਨਿਟੀ ਹੈ, ਅਤੇ ਸੈਪਰੇਟ ਸਟਾਫ ਹੀ ਹੈ। ਤੁਹਾਨੂੰ ਦੋਸਤੋ ਇਹ ਪੂਰੀ ਅਤੇ ਪੂਰੀ ਸਵਾਦ ਫਰੈਸ਼ ਫੁੱਲ ਸਾਈਜ਼ਡ 499 ਦੇ ਵਿੱਚ ਵੈਜ ਥਾਲੀ ਖਵਾ ਰਹੇ ਨੇ, 499। ਤੁਹਾਨੂੰ ਪਤਾ ਹੈ ਕਿ 10-11-12-13 ਪਲੱਸ ਡਾਲਰ ਦੀ ਪ੍ਰਾਈਸ ਹੈ ਜਿੱਥੇ ਮਰਜ਼ੀ ਜਾਂਦੇ ਹੋ, 499 ਤਿੰਨ ਦਾਲਾਂ ਜਾਂ ਸਬਜ਼ੀਆਂ, ਰਾਇਤਾ ਵੀ, ਦਹੀਂ, ਨਾਲੇ ਅਚਾਰ, ਸੈਲਡ, ਰਾਈਸ, ਸਵੀਟ ਡਿਸ਼, ਫੁਲਕੇ ਵੀ ਜਾਂ ਨਾਨ ਵੀ ਤੁਹਾਡੀ ਮਰਜ਼ੀ ਆ, ਪਰ ਵੈਜ ਥਾਲੀ 499। ਚਨਾ ਭਟੂਰਾ 399, ਆਲੂ ਜਾਂ ਮੂਲੀ ਵਾਲਾ ਪਰੌਂਠਾ ਪਲੇਟ 299, ਨਾਲੇ ਚਿਕਨ ਬਰਿਆਨੀ 699। ਸੋ ਪਹੁੰਚੋ ਜ਼ਰੂਰ, 20 ਤਰੀਕ ਤੱਕ ਇਹ ਡੀਲਾਂ ਮਿਲਣੀਆਂ ਤੁਹਾਨੂੰ, 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰਨਟੇਰੀਓ, ਸਿਰਫ ਏਸੀ ਇੱਕੋ ਲੋਕੇਸ਼ਨ 'ਤੇ, ਐਟ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਐਂਡ ਇੰਡੀਅਨ ਸੈਰਾਮੋਨੀ। ਨਾਲ ਦੇ ਨਾਲ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਮੀ, ਆਪਣੇ ਆਪ ਵੱਲੋਂ ਹੀ ਸਪਾਂਸਰ ਕਰ ਲਈਏ। ਜੇਕਰ ਤੁਸੀਂ ਆਪਦੇ ਪਰਿਵਾਰ ਦੇ ਲਈ ਕੋਈ ਵੀ ਇੰਸ਼ੋਰੈਂਸ ਪਲੈਨਿੰਗ ਕੀਤੀ ਨਹੀਂ ਹੈਗੀ, ਨਾ ਤਾਂ ਤੁਹਾਡੇ ਜਿੰਨੇ ਵੀ ਕਰਜ਼ੇ ਨੇ, ਕਿਸ਼ਤਾਂ ਨੇ, ਮੋਰਗੇਜ ਹੈ, ਲੋਨਸ ਹਨ, ਕੋਈ ਵੀ ਇਨਕਮ ਕਮਾਉਂਦੇ ਹੋ, ਤੁਸੀਂ ਕੁਛ ਵੀ ਨਹੀਂ ਪ੍ਰੋਟੈਕਟ ਕੀਤਾ ਹੋਇਆ ਕਿ ਜੇ ਕੱਲ੍ਹ ਨੂੰ ਮੈਨੂੰ ਕੋਈ ਸੱਟ ਲੱਗਦੀ ਆ ਮੈਂ ਕੰਮ 'ਤੇ ਹੀ ਨਹੀਂ ਜਾ ਸਕਦਾ। ਖਾਸ ਤਾਂ ਜਿੰਨੇ ਵੀ ਸਾਡੇ ਡਰਾਈਵਰੀ ਵਾਲੇ ਮਿੱਤਰ ਨੇ, ਬਿਨਾਂ ਫਿਜ਼ੀਕਲ ਕੰਮ ਕਰਨ ਤੋਂ ਕੋਈ ਵੀ ਕਮਾਈ ਹੈ ਹੀ ਨਹੀਂ। ਜੇਕਰ ਤੁਸੀਂ ਕੋਈ ਵੀ ਪ੍ਰੋਟੈਕਸ਼ਨ ਆਫ ਦੀ ਇਨਕਮ ਲਈ ਕੀਤੀ ਨਹੀਂ, ਕੱਲ੍ਹ ਨੂੰ ਵੱਡੀ ਕੋਈ ਬਿਮਾਰੀ ਹੋ ਜਾਂਦੀ ਆ, ਘਰ ਬਹਿ ਜਾਂਦੇ, 1-2 ਸਾਲ ਕੰਮ ਹੀ ਨਹੀਂ ਕਰ ਸਕਦੇ, ਜਾਂ ਤਾਂ ਕਦੇ ਸੋਚਿਆ ਹੀ ਨਹੀਂ ਹੈਗਾ, ਕੋਈ ਸੋਚਦਾ ਹੈ ਹੀ ਨਹੀਂ ਕਿ ਅਚਾਨਕ ਹੀ ਯੰਗ ਏਜ ਦੇ ਵਿੱਚ ਹੀ ਡੈਥ ਹੋ ਜਾਂਦੀ ਹੈ, ਫਿਰ ਪਰਿਵਾਰ ਦਾ, ਜਵਾਕਾਂ ਦਾ, ਘਰ ਦਾ ਕੰਮ ਕਾਰੋਬਾਰ ਦਾ ਕੀ ਬਣੂਗਾ। ਸਹੀ ਅਤੇ ਅਫੋਰਡੇਬਲ ਪਲੈਨਿੰਗ ਕਰਵਾਓ, ਇਹ ਮੱਚ ਚੀਪਰ ਦੈਨ ਮੋਸਟ ਲੋਕਾਂ ਦੇ ਅੰਦਾਜ਼ੇ ਨਾਲੋਂ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੁੰਦੀ ਹੈ। ਜੇ ਚੱਜ ਦੇ ਬੰਦੇ ਨਾਲ ਟੱਕਰੋਗੇ, ਗਲਤ ਮਲਤ ਕੋਈ ਫਾਈਨੈਂਸ਼ੀਅਲ ਗਰੁੱਪ ਵਾਲਾ ਟੱਕਰ ਗਿਆ, ਫਿਰ ਤਾਂ ਉਹ ਛੇਲੀ ਲਾ ਦਿੰਦੇ ਆ। ਸੋ ਜੇ ਤੁਸੀਂ ਸਹੀ ਪਲੈਨਿੰਗ ਕਰਵਾਉਣੀ ਹੈ, ਜਿਹੜੀ ਮਰਜ਼ੀ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਹੈ ਜਾਂ ਤੁਹਾਨੂੰ ਨਹੀਂ ਪਤਾ ਹੈ ਕਿਹੜੀ ਚਾਹੀਦੀ ਹੈ, ਮੇਰੇ ਨਾਲ ਸਮਰਾਜ ਸਿੱਧੂ ਨਾਲ ਸੰਪਰਕ ਕਰ ਸਕਦੇ ਹੋ। ਡੈਕੇਡ ਪਲੱਸ ਤੋਂ ਆਹੀ ਕੰਮ ਕਰਦੇ ਆ ਰਹੇ ਹਾਂ। ਗਿਵ ਮੀ ਅ ਕਾਲ, ਅ ਟੈਕਸਟ ਔਰ ਵਟਸਐਪ ਮੈਸੇਜ 416-457-3381 416-457-3381। ਸੱਤੇ ਦਿਨ ਮੇਰੇ ਨਾਲ ਅਪੋਇੰਟਮੈਂਟ ਬੁੱਕ ਕਰਕੇ ਪੂਰੇ ਪਰਿਵਾਰ ਨੂੰ ਹੀ ਲੈ ਕੇ ਆਓ ਅਤੇ ਸਮਝੋ। ਘਰ ਜਾ ਕੇ ਸਲਾਹ ਫਿਰ ਤੋਂ ਵੀ ਕਰਨੀ ਹੈ, ਕੋਈ ਟੈਨਸ਼ਨ ਨਹੀਂ, ਕੋਈ ਧੱਕਾ ਤਾਂ ਹੈ ਨਹੀਂ, ਕੋਈ ਪੋਲਸੀ ਤੁਹਾਨੂੰ ਐਂ ਵੇਚ ਹੀ ਨਹੀਂ ਸਕਦਾ। ਪੂਰੇ ਅਤੇ ਪੂਰੇ ਪਿਆਰ ਨਾਲ ਅਤੇ ਸਾਰਾ ਕੁਛ ਹੀ ਆਰਾਮ ਨਾਲ ਤੁਹਾਨੂੰ ਸਮਝਾਇਆ ਜਾਊਗਾ ਕਿ ਤੁਹਾਨੂੰ ਪਤਾ ਤੱਕ ਹੋਊਗਾ ਅਸੀਂ ਕੀ ਕਰਵਾ ਰਹੇ ਹਾਂ। ਇਹੀ ਮੇਨ ਮਕਸਦ ਹੁੰਦਾ ਹੈ। ਸੋ ਲਾਈਫ ਡਿਸੇਬਿਲਿਟੀ, ਕ੍ਰਿਟੀਕਲ ਇਲਨੈਸ, ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਵੀ ਚਾਹੀਦੀ ਹੋਵੇ, ਕੋਈ ਪੁਰਾਣੀ ਪੋਲਸੀ ਕੀਤੀ ਹੋਈ ਹੈ ਉਹਨੂੰ ਫਰੀ 'ਚ ਰਿਵਿਊ ਕਰਨਾ ਚਾਹੁੰਦੇ ਹੋ ਸਮਝਣ ਦੇ ਲਈ ਕਿ ਯਾਰ ਕੀਤਾ ਹੀ ਕੀ ਹੋਇਆ ਹੈ, ਰੱਖਣ ਦਾ ਕੋਈ ਫਾਇਦਾ ਵੀ ਹੈ। ਸੇਮ ਨੰਬਰ 416-457-3381 416-457-3381। ਹੁਣ ਤੁਹਾਨੂੰ ਮਿਲਾਉਂਦੇ ਹਾਂ, ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਨਰਦੇਵ ਸਿੱਧੂ। ਨਰਦੇਵ ਸਿੱਧੂ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੇ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। ਹੁਣ ਤੱਕ ਤਾਂ ਇਹਨਾਂ ਦੇ ਇੰਨੇ ਜ਼ਿਆਦਾ ਖੁਸ਼ ਪਰਿਵਾਰ ਨੇ ਜਿਹਨਾਂ ਨੇ ਪਹਿਲੀ ਵਾਰੀ ਮੋਰਗੇਜ ਕਰਵਾਈ ਆ, ਹੁਣ ਤੱਕ ਤਾਂ ਦੂਜੀ, ਤੀਜੀ, ਚੌਥੀ ਵਾਰੀ ਰਿਨਿਊਅਲ ਤੱਕ ਵੀ ਆ ਗਈ ਆ, 5-6 ਵਾਰੀ ਵੀ ਆ ਗਈ ਆ। ਸੋ ਚਾਹੇ ਮੋਰਗੇਜ ਪਹਿਲੀ ਵਾਰੀ ਕਰਵਾਉਣੀ ਆ, ਚਾਹੇ ਇਨਵੈਸਟਮੈਂਟ ਪ੍ਰਾਪਰਟੀ ਲਈ ਕਰਨੀ ਆ, ਚਾਹੇ ਹੁਣ ਆਪਦੇ ਜਵਾਕਾਂ ਲਈ ਕਰਨੀ ਆ, ਚਾਹੇ ਤੁਸੀਂ ਰਿਨਿਊਅਲ ਫੇਸ ਕਰ ਰਹੇ ਹੋ, ਚਾਹੇ ਤੁਹਾਨੂੰ ਅੱਜ ਨਹੀਂ ਤਾਂ ਕੱਲ੍ਹ ਨੂੰ ਪੈਸੇ ਚੱਕਣ ਦੀ ਲੋੜ ਪੈ ਸਕਦੀ ਹੈ, ਪਹਿਲਾਂ ਹੀ ਪ੍ਰਬੰਧ ਕਰ ਲਓ। ਚਾਹੇ ਕਰਜ਼ੇ ਬਹੁਤ ਜ਼ਿਆਦਾ ਵੱਧ ਗਏ ਨੇ, ਤੁਸੀਂ ਘੱਟ ਤੋਂ ਘੱਟ ਕਿਸ਼ਤ 'ਤੇ ਘੱਟ ਤੋਂ ਘੱਟ ਵਿਆਜ ਪੇ ਕਰਨਾ ਚਾਹੁੰਦੇ ਹੋ, ਨਰਦੇਵ ਸਿੱਧੂ 6472945503 6472945503। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਧੰਨਵਾਦ ਸਿੱਧੂ ਸਾਹਿਬ, ਤੁਹਾਨੂੰ ਤੇ ਰੇਡੀਓ ਦੇਸ਼ ਪ੍ਰਦੇਸ਼ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਬਾਈ ਜੀ, ਇਹ ਦੱਸੋ ਕਿ ਜਿਹੜੇ ਵੀ ਲੋਕ ਹੁਣ ਫਰਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਨੇ, ਸਾਰੇ ਹੀ ਬਣਨਾ ਚਾਹੁੰਦੇ ਨੇ, ਪਰ ਜਿਹੜੇ ਹੁਣ ਕਹਿੰਦੇ ਨੇ ਕਿ ਯਾਰ ਆਪਾਂ ਟਰਿੱਗਰ ਦਬਾ ਹੀ ਦਈਏ ਅਤੇ ਜਾਂ ਤਾਂ ਕੋਈ ਰੀਸੇਲ ਦੇ ਵਿੱਚ ਬਣਿਆ ਬਣਾਇਆ ਘਰ ਹੀ ਬੁੱਕ ਖਰੀਦ ਲਈਏ ਕਿਉਂਕਿ ਪ੍ਰਾਈਸਾਂ ਬਹੁਤ ਡਿੱਗੀਆਂ ਹੋਈਆਂ, ਜਾਂ ਤਾਂ ਆਪਾਂ ਬੁੱਕ ਹੀ ਕਰ ਲਈਏ ਕਿਉਂਕਿ ਹੁਣ ਰੀਬੇਟ ਵੀ ਮਿਲ ਰਹੀ ਹੈ 13% ਦੀ। ਤੁਸੀਂ ਇਹ ਦੱਸੋ ਕਿ ਕੀ ਤੁਸੀਂ ਉਹਨਾਂ ਨੂੰ ਸਟੈਪ ਬਾਏ ਸਟੈਪ ਗਾਈਡ ਕਰਦੇ ਹੋ ਕਿ ਇਸ ਦਿਨ ਮੈਨੂੰ ਆਹ ਪੇਪਰ ਚਾਹੀਦਾ, ਇੱਥੋਂ ਲੈ ਕੇ ਲਿਆਉਣਾ ਪਊਗਾ, ਆਹ ਰਿਕੁਆਇਰਮੈਂਟ, ਉਹ ਸਭ ਕੁਛ ਹੈ, ਪੂਰੀ ਪਿਕਚਰ ਹੀ ਦਿਖਾਉਂਦੇ ਹੋ, ਹੈਂਡ ਹੋਲਡ ਦੇ ਕੰਮ ਕਰਦੇ ਉਹਨਾਂ ਲਈ ਕਿ ਆਹੀ ਇੱਕ ਮੇਨ ਟੈਨਸ਼ਨ ਦੀ ਹੁੰਦੀ ਹੈ ਕਿ ਮੋਰਗੇਜ ਹੋਊਗੀ ਕਿ ਨਹੀਂ ਹੋਊਗੀ, ਕਿ ਕਿੰਨੀ ਕੁ ਈਜ਼ੀ ਹੋਊਗੀ। ਨਾਲੇ ਇਹ ਵੀ ਦੱਸੋ ਕਿ ਸਰਕਾਰ ਕੀ ਕਰ ਰਹੀ ਆ, ਸਰਕਾਰ ਕੀ ਕਰ ਰਹੀ ਆ ਫਰਸਟ ਟਾਈਮ ਹੋਮ ਬਾਇਰਸ ਲਈ, ਕੋਈ ਮਦਦ ਵੀ ਹੈ, ਕੋਈ ਪ੍ਰੋਗਰਾਮ ਵੀ ਹੈ, ਇਹ ਵੀ ਦੱਸੋ ਜੀ।
1: ਸਿੱਧੂ ਸਾਹਿਬ ਧੰਨਵਾਦ। ਪਹਿਲਾਂ ਤਾਂ ਇਹ ਜਿਵੇਂ ਤੁਸੀਂ ਗੱਲ ਕਹੀ ਹੈ ਵੀ ਕਿਵੇਂ ਤੁਸੀਂ ਲਿਸਟ ਦਿੰਦੇ ਹੋ, ਕਿਵੇਂ ਹੈਲਪ ਕਰਦੇ ਹੋ, ਕਿਵੇਂ ਹੈਂਡ ਹੋਲਡਿੰਗ ਕਰਦੇ ਹੋ, ਇਹ ਸਾਰੀਆਂ ਚੀਜ਼ਾਂ ਹੀ ਕਰੀਂਦੀਆਂ ਹੈਗੀਆਂ ਜੀ। ਅਤੇ ਜਿੱਦਾਂ ਆਪਾਂ ਸੁਣਦੇ ਹੁੰਦੇ ਕਿ ਆਫਟਰ ਸੇਲਸ ਸਰਵਿਸ ਹੈ ਨਾ, ਉਹ ਸਰਵਿਸ ਵੀ ਅਵੇਲੇਬਲ ਹੈਗੀ ਆ, ਤੁਹਾਡੀ ਕਲੋਜ਼ ਹੋ ਜਾਂਦੀ, ਉਸ ਤੋਂ ਬਾਅਦ ਵੀ ਤੁਹਾਡੇ ਕੁਐਸਚਨ ਹੈਗੇ ਆ, ਅਸੀਂ ਅਵੇਲੇਬਲ ਹੈਗੇ ਹਾਂ ਤੁਹਾਡੇ ਕੁਐਸਚਨ ਨੂੰ ਆਨਸਰ ਕਰਨ ਵਾਸਤੇ, ਤੁਹਾਡੀ ਕੋਈ ਹੋਰ ਉਸ ਤੋਂ ਬਾਅਦ ਫਰਦਰ ਕੋਈ ਰਿਕੁਆਇਰਮੈਂਟਸ ਹੁੰਦੀਆਂ ਹੈਗੀਆਂ, ਜਾਂ ਤੁਹਾਡੇ ਕੋਈ ਕੁਐਸਚਨ ਹੁੰਦੇ ਹੈਗੇ, ਕੋਈ ਚੇਂਜਸ ਕਰਨੀਆਂ ਹੈਗੀਆਂ, ਜਾਂ ਰਿਨਿਊਅਲ ਆ ਗਈ ਉਹਨੂੰ ਰੀਫਾਈਨੈਂਸ ਕਰਨਾ, ਜਾਂ ਕੋਈ ਵੀ ਤੁਹਾਡਾ ਸਵਾਲ ਹੁੰਦਾ ਜਾਂ ਕੋਈ ਆਪਣਾ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ, ਅਸੀਂ ਹਮੇਸ਼ਾ ਉਹਦੇ ਵਾਸਤੇ ਅਵੇਲੇਬਲ ਹੈਗੇ ਹਾਂ ਤੁਹਾਡੀ ਸਰਵਿਸ ਦੇ ਵਿੱਚ। ਦੂਸਰੀ ਗੱਲ ਹੈਗੀ ਹੈ ਜੀ ਕਿ ਆਪਣਾ ਫਸਟ ਟਾਈਮ ਹੋਮ ਬਾਇਰਸ ਦੀ ਤੁਸੀਂ ਗੱਲ ਕੀਤੀ ਹੈਗੀ ਹੈ, ਸਿੱਧੂ ਸਾਹਿਬ ਸੋਹਣੀ ਅਪਰਚੁਨਿਟੀ ਹੋ ਸਕਦੀ ਹੈ ਫਸਟ ਟਾਈਮ ਹੋਮ ਬਾਇਰਸ ਵਾਸਤੇ। ਜਿਵੇਂ ਤੁਸੀਂ ਕਿਹਾ ਕਿ ਘਰਾਂ ਦੇ ਪ੍ਰਾਈਸ ਕਾਫੀ ਘਟੇ ਹੋਏ ਆ, ਬਿਲਕੁਲ ਕਾਫੀ ਪ੍ਰਾਈਸ ਘਟੇ ਹੋਏ ਆ ਜੀ, ਉਸ ਚੀਜ਼ ਦਾ ਐਡਵਾਂਟੇਜ ਭੈਣ ਭਰਾ ਲੈ ਸਕਦੇ ਆ ਜਿਹੜੇ ਘਰਾਂ ਦੀ ਮਾਰਕੀਟ ਦੇ ਵਿੱਚ ਹੁਣ ਹੈਗੇ ਆ, ਜਿਹੜੇ ਘਰ ਖਰੀਦਣਾ ਚਾਹੁੰਦੇ ਹੈਗੇ ਆ, ਤੇ ਜਿਹੜੇ ਫਸਟ ਟਾਈਮ ਹੋਮ ਬਾਇਰਸ ਨੇ ਨਵਾਂ ਘਰ ਖਰੀਦਣਾ ਹੈਗਾ ਉਹਨਾਂ ਨੂੰ ਉਹਦੇ ਵਾਸਤੇ HST ਰੀਬੇਟ ਅਵੇਲੇਬਲ ਹੈਗਾ, ਤੇ ਨਾਲ ਦੀ ਨਾਲ ਬੇਸ਼ੱਕ ਉਹਨਾਂ ਨੇ ਪੁਰਾਣਾ ਘਰ ਵੀ ਖਰੀਦਣਾ, ਰੀਸੇਲ ਵਾਲਾ ਵੀ ਘਰ ਖਰੀਦਣਾ ਹੈਗਾ, ਤੇ ਉਹਨਾਂ ਨੂੰ ਫਸਟ ਹੋਮ ਸੇਵਿੰਗਸ ਅਕਾਊਂਟ ਅਵੇਲੇਬਲ ਹੈਗਾ, ਨਾਲ ਦੀ ਨਾਲ ਉਹਨਾਂ ਦਾ ਜਿਹੜਾ ਹੈਗਾ ਜੀ RRSP ਦਾ ਪ੍ਰੋਗਰਾਮ ਅਵੇਲੇਬਲ ਹੈਗਾ, ਉਹਦੇ 'ਚ ਪੈਸੇ ਕਢਾ ਕੇ ਡਾਊਨ ਪੇਮੈਂਟ 'ਚ ਪਾ ਸਕਦੇ ਆ, ਤੇ ਨਾਲ ਦੀ ਨਾਲ ਜਿਹੜਾ ਹੈਗਾ ਜੀ ਓਨਟੈਰੀਓ ਲੈਂਡ ਟਰਾਂਸਪੋਰਟ ਟੈਕਸ ਕ੍ਰੈਡਿਟ ਵੀ ਅਵੇਲੇਬਲ ਹੈ ਅਤੇ ਜਿਹਨਾਂ ਭੈਣ ਭਰਾਵਾਂ ਕੋਲ ਆਲਰੇਡੀ ਘਰ ਹੈਗਾ ਅਤੇ ਉਹ ਨਵਾਂ ਘਰ ਲੈਣਾ ਚਾਹੁੰਦੇ ਹੈਗੇ ਆ ਅਤੇ ਉਹਨਾਂ ਵਾਸਤੇ ਵੀ HST ਰੀਬੇਟ ਜਿਹੜਾ ਹੈਗਾ ਜੀ ਅਵੇਲੇਬਲ ਹੋ ਸਕਦਾ ਹੈਗਾ। ਤੁਸੀਂ ਫਸਟ ਟਾਈਮ ਬਾਇਰ ਹੋ, ਘਰ ਖਰੀਦਣ ਦੇ ਬਾਰੇ ਤੁਹਾਡਾ ਮਨ ਬਣ ਗਿਆ ਹੈਗਾ, ਆਪਣੇ ਬਿਲਡਰ ਕੋਲ ਰਿਐਲਟਰ ਕੋਲ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਸੰਪਰਕ ਕਰ ਲਓ ਤਾਂ ਕਿ ਸਮੇਂ ਸਿਰ ਤੁਹਾਡਾ ਸਾਰਾ ਪੇਪਰ ਵਰਕ ਰਿਵਿਊ ਕਰਕੇ ਤੁਹਾਨੂੰ ਇੱਕ ਡੀਟੇਲਡ ਲਿਸਟ ਦੇ ਦਾਂਗੇ। ਉਹ ਸਾਨੂੰ ਤੁਸੀਂ ਅਕੋਰਡਿੰਗਲੀ ਪੇਪਰ ਵਰਕ ਸਾਨੂੰ ਸਪਲਾਈ ਕਰੋ, ਸੈਂਡ ਕਰੋ, ਉਹਨੂੰ ਸਾਰੇ ਨੂੰ ਰਿਵਿਊ ਕਰਕੇ ਇਨਕਮ ਡਾਊਨ ਪੇਮੈਂਟ ਕ੍ਰੈਡਿਟ ਸਾਰੇ ਚੀਜ਼ਾਂ ਨੂੰ ਦੇਖ ਕੇ ਆਪਾਂ ਤੁਹਾਨੂੰ ਦੱਸ ਦਾਂਗੇ ਕਿ ਤੁਸੀਂ ਕਿੰਨੇ ਦਾ ਘਰ ਲੈ ਸਕਦੇ ਹੋ, ਕਿੰਨੇ ਦੀ ਮੋਰਗੇਜ ਹੋ ਸਕਦੀ ਹੈਗੀ ਹੈ, ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈ, ਕੀ ਇੰਟਰਸਟ ਰੇਟ ਮਿਲ ਸਕਦਾ ਹੈ, ਕਿੰਨੀ ਕੁ ਤੁਹਾਡੀ ਕਿਸ਼ਤ ਆਏਗੀ। ਜਦੋਂ ਇਹ ਸਾਰੀ ਜਾਣਕਾਰੀ ਤੁਹਾਡੇ ਕੋਲ ਹੈਗੀ ਹੈ ਤੁਹਾਡਾ ਕੰਮ ਬੜਾ ਸੌਖਾ ਹੋ ਜਾਂਦਾ, ਫਿਰ ਤੁਸੀਂ ਪੂਰੇ ਕੌਨਫੀਡੈਂਸ ਦੇ ਨਾਲ ਆਫਰ ਪਾ ਸਕਦੇ ਹੋ। ਤੁਹਾਨੂੰ ਪਤਾ ਹੈ ਕਿ ਤੁਹਾਡੀ ਮੋਰਗੇਜ ਹੋ ਜਾਣੀ ਹੈ, ਕੋਈ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਣਾ ਹੈਗਾ, ਅਤੇ ਕਿਸੇ ਕਾਰਨ ਕਰਕੇ ਤੁਸੀਂ ਨਹੀਂ ਕੁਆਲੀਫਾਈ ਕਰਦੇ ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ, ਕਿਉਂਕਿ ਆਪਣਾ ਕੰਮ ਉਹ ਚੱਕ ਲਓ ਧਰਨ ਵਾਲਾ ਕੰਮ ਨਹੀਂ ਜੀ, ਚੱਕ ਲਓ ਵਾਲੀ ਗੱਲ ਨਹੀਂ ਹੈਗੀ, ਤੁਸੀਂ ਨਹੀਂ ਕੁਆਲੀਫਾਈ ਕਰਦੇ ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ, ਤਾਂ ਕਿ ਫਿਰ ਜਦੋਂ ਤੁਸੀਂ ਘਰ ਲੈਣਾ ਤੁਸੀਂ ਉਦੋਂ ਪੂਰਾ ਪੱਕੇ ਪੈਰੀ ਆਪਣੀ ਆਫਰ ਪਾਓ ਅਤੇ ਤੁਹਾਡਾ ਜਿਹੜਾ ਮੋਰਗੇ ਦਾ ਕੰਮ ਸਮੇਂ ਸਿਰ ਹੋ ਜਾਏ, ਤੁਹਾਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਤੁਹਾਨੂੰ ਹਾਂ ਕਹਾਂਗੇ, ਮੋਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ। ਨੰਬਰ ਹੈ ਜੀ 647-294-5503, ਨਰਦੇਵ ਸਿੱਧੂ
0: 647-294-5503, mortgage loan lending related jada toda problem hai ਜਾਂ ਕੋਈ ਟੈਨਸ਼ਨ ਹੈ ਜਾਂ ਕੋਈ ਕੰਸਰਨ ਹੈ, ਸਾਰੇ ਸਲਿਊਸ਼ਨ ਇਹਨਾਂ ਕੋਲ ਹੈਗੇ ਆ। 647-294-5503। ਬਾਈ ਜੀ ਇਹ ਦੱਸੋ ਕਿ ਜਿਹੜੇ ਲੋਕ ਕਹਿੰਦੇ ਨੇ ਕਿ ਆਪਾਂ ਪ੍ਰਾਪਰਟੀ ਨੂੰ ਰੀਫਾਈਨੈਂਸ ਕਰਵਾ ਲਈਏ, ਇਹਦੇ ਨਾਲ ਕੀ ਪ੍ਰੋਜ ਕੀ ਕੌਨਸ, ਕੀ ਫਾਇਦਾ ਕੀ ਨੁਕਸਾਨ ਹੋ ਸਕਦਾ ਹੈ, ਕੀ ਇਹਦੇ ਨਾਲ ਆਪਣੀਆਂ ਕਿਸ਼ਤਾਂ ਘੱਟ ਸਕਦੀਆਂ, ਕੋਈ ਕਰਜ਼ਾ ਘੱਟ ਸਕਦਾ ਜਾਂ ਕੋਈ ਵਿਆਜ ਘੱਟ ਸਕਦਾ ਕਿ ਨਹੀਂ?
1: ਸਿੱਧੂ ਸਾਹਿਬ ਬਿਲਕੁਲ ਤੁਹਾਡਾ ਜਿਹੜਾ ਹੈਗਾ ਜੀ ਫਾਇਦਾ ਇਹਦੇ 'ਚ ਹੋ ਸਕਦਾ ਹੈਗਾ, ਤੁਹਾਡੀ ਕਿਸ਼ਤਾਂ ਵੀ ਘੱਟ ਸਕਦੀਆਂ ਹੈਗੀਆਂ, ਤੁਹਾਡਾ ਵਿਆਜ ਵੀ ਘੱਟ ਸਕਦਾ ਹੈਗਾ, ਤੁਹਾਡੇ ਪੈਸੇ ਦੀ ਸੇਵਿੰਗ ਵੀ ਹੋ ਸਕਦੀ ਹੈ। ਕਿਉਂਕਿ ਜਿਹੜੀ ਰੀਫਾਈਨੈਂਸ ਕਰਨਾ ਹੈਗਾ ਜੀ, ਕਈ ਕਾਰਨ ਕਰਕੇ ਆਪਾਂ ਰੀਫਾਈਨੈਂਸ ਕਰ ਸਕਦੇ ਹਾਂ, ਕਈ ਉਹਦੇ ਜਿਹੜੇ ਬੈਨੀਫਿਟ ਹੈਗੇ ਜੀ ਹੋ ਸਕਦੇ ਹੈਗੇ ਆ। ਫੋਰ ਐਗਜ਼ਾਮਪਲ ਤੁਸੀਂ ਬੈਟਰ ਰੇਟ ਵਾਸਤੇ ਆਪਣਾ ਰੀਫਾਈਨੈਂਸ ਕਰਦੇ ਹੈਗੇ ਹੋ, ਜਾਂ ਤੁਸੀਂ ਤੁਹਾਡੀ ਮੋਰਗੇਜ ਕਿਸੇ ਵੀ ਲੈਂਡਰ ਦੇ ਨਾਲ ਹੈਗੀ ਹੈ, ਕਿਸੇ ਪ੍ਰਾਈਵੇਟ ਲੈਂਡਰ ਦੇ ਨਾਲ ਹੈਗੀ ਹੈ, ਉਹਨੂੰ ਤੁਸੀਂ ਮੂਵ ਕਰਕੇ ਸਵਿਚ ਕਰਕੇ ਕਿਸੇ ਮੇਜਰ ਬੈਂਕ ਦੇ ਨਾਲ ਜਾਂ ਕਿਸੇ ਮੇਜਰ ਏ ਲੈਂਡਰ ਦੇ ਨਾਲ ਕਰ ਸਕਦੇ ਹੈਗੇ ਹੋ, ਜਿਹਦੇ ਨਾਲ ਕਿ ਤੁਹਾਨੂੰ ਬਹੁਤ ਸਾਰੇ ਪੈਸੇ ਦੀ ਸੇਵਿੰਗ ਹੋ ਜਾਂਦੀ ਹੈਗੀ ਹੈ। ਅਤੇ ਨਾਲ ਦੀ ਨਾਲ ਆਪਾਂ ਇਹ ਵੀ ਦੇਖਦੇ ਹੈਗੇ ਕਿ ਜੇਕਰ ਤੁਸੀਂ ਕੋਈ ਸੈਕਿੰਡ ਮੋਰਗੇਜ ਚੱਕੀ ਹੈ ਜਾਂ ਕੋਈ ਹੋਰ ਮਹਿੰਗੇ ਭਾਅ ਦੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਜਾਂ ਕੋਈ ਹੋਰ ਹਾਈ ਇੰਟਰਸਟ ਰੇਟ ਕਰਜ਼ੇ ਜਿਹੜੇ ਹੈਗੇ ਤੁਸੀਂ ਚੱਕੇ ਹੋਏ ਆ, ਅਤੇ ਉਹਨਾਂ ਨੂੰ ਵੀ ਸਾਰਿਆਂ ਨੂੰ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਆਪਾਂ ਰੀਫਾਈਨਾਂਸ ਦੇ ਟਾਈਮ 'ਤੇ ਕਨਵਰਟ ਕਰ ਦਿੰਦੇ ਹਾਂ। ਉਹਦੇ ਨਾਲ ਕੀ ਹੁੰਦਾ ਕਿ ਤੁਹਾਨੂੰ ਜਗ੍ਹਾ ਜਗ੍ਹਾ ਪੇਮੈਂਟ ਕਰਨ ਦੀ ਲੋੜ ਨਹੀਂ ਪੈਂਦੀ, ਤੁਹਾਡੀ ਪੇਮੈਂਟ ਇੱਕ ਬਣ ਜਾਂਦੀ, ਪੇਮੈਂਟ ਘੱਟ ਜਾਂਦੀ ਹੈ ਕਿਉਂਕਿ ਇੰਟਰਸਟ ਰੇਟ ਘੱਟ ਜਾਂਦਾ, ਸੋ ਕਾਫੀ ਉਹਦੇ ਨਾਲ ਤੁਹਾਡੀ ਜਿਹੜੀ ਸੇਵਿੰਗ ਆ ਹੋ ਜਾਂਦੀ ਹੈ, ਤੁਹਾਡਾ ਕੈਸ਼ ਫਲੋ ਉਹਦੇ ਨਾਲ ਬੈਟਰ ਹੋ ਜਾਂਦਾ ਹੈਗਾ ਕਿਉਂਕਿ ਤੁਹਾਡੀ ਜਿਹੜੀ ਆਪਣਾ ਕਰਜ਼ੇ ਦਾ ਜਿਹੜਾ ਇੰਟਰਸਟ ਰੇਟ ਆ ਉਹ ਘੱਟ ਜਾਂਦਾ ਹੈ, ਪੇਮੈਂਟ ਇੱਕ ਬਣ ਜਾਂਦੀ, ਨਾਲ ਦੀ ਨਾਲ ਤੁਹਾਡੀ ਜਿਹੜੀ ਐਮਰਟਾਈਜੇਸ਼ਨ ਹੈ ਜੀ ਉਹ ਵੀ ਜਿਹੜੀ ਹੈਗੀ 30 ਸਾਲ ਤੱਕ ਕੁਝ ਕੇਸ ਦੇ ਵਿੱਚ 35 ਸਾਲ ਤੱਕ ਵੀ ਹੋ ਸਕਦੀ ਹੈਗੀ ਹੈ। ਤੁਸੀਂ ਆਪਣੇ ਘਰ ਦੇ ਟਾਈਟਲ ਦੇ ਵਿੱਚ ਕੋਈ ਚੇਂਜ ਕਰਨੀ ਚਾਹੁੰਦੇ ਹੋ, ਕਿਉਂਕਿ ਕਈ ਵਾਰੀ ਅਕਸਰ ਇੱਦਾਂ ਹੁੰਦਾ ਜੀ ਆਪਾਂ ਕਿਸੇ ਭੈਣ ਭਰਾ ਦਾ, ਕਿਸੇ ਫੈਮਿਲੀ ਮੈਂਬਰ ਦਾ ਜਾਂ ਕਿਸੇ ਹੋਰ ਦੋਸਤ ਮਿੱਤਰ ਦਾ ਆਪਣਾ ਨਾਂ ਪਾਇਆ ਹੁੰਦਾ ਆਪਣੇ ਘਰ ਦੇ ਵਿੱਚ, ਉਹਨਾਂ ਦਾ ਨਾਮ ਹੁਣ ਤੁਸੀਂ ਕੱਢਣਾ ਚਾਹੁੰਦੇ ਹੈਗੇ ਹੋ ਜਾਂ ਕਿਸੇ ਦਾ ਨਾਮ ਤੁਸੀਂ ਪਾਉਣਾ ਚਾਹੁੰਦੇ ਹੈਗੇ ਹੋ, ਤੇ ਉਹ ਵੀ ਰੀਫਾਈਨਾਂਸ ਦੇ ਟਾਈਮ ਤੇ ਕੀਤਾ ਜਾ ਸਕਦਾ ਹੈ। ਤੁਸੀਂ ਆਪਣੇ ਘਰ ਦੇ ਵਿੱਚੋਂ ਪੈਸੇ ਕੱਢਣਾ ਚਾਹੁੰਦੇ ਹੋ ਆਪਣੇ ਕਿਸੇ ਵੀ ਕੰਮ ਕਾਜ ਵਾਸਤੇ, ਕੋਈ ਘਰ 'ਚ ਰੈਨੋਵੇਸ਼ਨ ਕਰਨੀ ਹੈ, ਕੋਈ ਹੋਰ ਕਿਸੇ ਕੰਮ ਕਾਜ ਵਾਸਤੇ ਪੈਸੇ ਚਾਹੀਦੇ ਹੈ, ਉਹ ਵੀ ਤੁਸੀਂ ਆਪਣਾ ਆਪਣੇ ਘਰ 'ਚੋਂ ਪੈਸੇ ਕੱਢ ਸਕਦੇ ਰੀਫਾਈਨਾਂਸ ਕਰਕੇ। ਜਿੰਨੀ ਤੁਹਾਡੇ ਘਰ ਦੀ ਅਪਰੇਜ਼ਡ ਵੈਲਿਊ ਆਉਂਦੀ ਹੈ ਆਮ ਤੌਰ 'ਤੇ ਉਹਦਾ ਆਪਾਂ 80% ਤੱਕ ਰੀਫਾਈਨਾਂਸ ਕਰਕੇ ਦੁਬਾਰਾ ਉੱਥੇ ਮੋਰਗੇਜ ਪਾ ਸਕਦੇ ਹਾਂ, ਅਤੇ ਇਹ ਸਾਰੀਆਂ ਚੀਜ਼ਾਂ ਉਸ ਟਾਈਮ 'ਤੇ ਉਸ ਤਰ੍ਹਾਂ ਅਚੀਵ ਕੀਤੀਆਂ ਜਾ ਸਕਦੀਆਂ। ਜਿਹੜਾ ਸਿੱਧੂ ਸਾਹਿਬ ਇਹਦਾ ਬੈਸਟ ਟਾਈਮ ਹੁੰਦਾ ਜੀ ਰੀਫਾਈਨਾਂਸ ਦਾ, ਉਹ ਹੁੰਦਾ ਹੈਗਾ ਜੀ ਮੋਰਗੇਜ ਰਿਨਿਊਅਲ ਦਾ। ਬਾਕੀ ਜਿਹੜੀ ਹੈਗੀ ਹੈ ਤੁਹਾਡੀ ਰੀਫਾਈਨਾਂਸ ਮੋਰਗੇਜ ਨੂੰ ਤੁਸੀਂ ਅੱਗੇ ਪਿੱਛੇ ਵੀ ਕਰ ਸਕਦੇ ਹੋ, ਕਿਉਂਕਿ ਕਈ ਵਾਰੀ ਇਹ ਵੀ ਦੇਖਣ 'ਚ ਆਇਆ ਹੈਗਾ ਕਿ ਜਿਹਨਾਂ ਭੈਣ ਭਰਾਵਾਂ ਨੇ ਈਵਨ ਪੈਨਲਟੀ ਦੇ ਕੇ ਵੀ ਆਪਣੀ ਮੋਰਗੇਜ ਪਹਿਲਾਂ ਤੋੜੀ ਹੈਗੀ ਹੈ, ਅਤੇ ਬਹੁਤ ਸਾਰੇ ਕੇਸ ਦੇ ਵਿੱਚ ਉਹਨਾਂ ਨੂੰ ਵੀ ਜਿਹੜੀ ਹੈਗੀ ਜੀ ਉਹ ਸੇਵਿੰਗ ਹੁੰਦੀ ਹੈਗੀ ਹੈ। ਬਾਕੀ ਜਦੋਂ ਅਸੀਂ ਤੁਹਾਡੀ ਫਾਈਲ ਰਿਵਿਊ ਕਰਦੇ ਹਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੁਹਾਨੂੰ ਕੀ ਆਪਣਾ ਕਿੰਨੀ ਕੁ ਤੁਹਾਡੀ ਜਿਹੜੀ ਸੇਵਿੰਗ ਹੈ ਜੀ ਉਹ ਹੋ ਸਕਦੀ ਹੈਗੀ ਹੈ। ਤੁਹਾਨੂੰ ਇਹ ਮੈਂ ਇੱਕ ਐਗਜ਼ਾਮਪਲ ਦੇ ਨਾਲ ਇਲਸਟ੍ਰੇਟ ਕਰ ਦਿੰਦਾ ਜੀ। ਕਿਸੇ ਦੀ ਲੈਟਸ ਏ ਕਿ ਉਹਨਾਂ ਦੀ ਮੋਰਗੇਜ ਸੀਗੀ, ਟੋਟਲ ਉਹਨਾਂ ਦਾ ਡੈਟ ਸੀਗਾ ਜੀ ਰਾਦਰ 6,10,000 ਦਾ, ਜਿਹਦੇ ਵਿੱਚ 4,03,000 ਦੀ ਮੋਰਗੇਜ ਸੀ, 2,07,000 ਦੇ ਨੇੜੇ ਉਹਨਾਂ ਦੇ ਕਰਜ਼ੇ ਸੀਗੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟਸ ਦੁਆਰਾ, ਤੇ 6,00,000 ਦੀ ਮੋਰਗੇਜ ਦੀ ਉਹ ਪੇਮੈਂਟ ਕਰਦੇ ਸੀ ਜੀ $7,860 ਰਾਊਂਡ ਨੰਬਰਸ, ਤੇ ਉਹਨਾਂ ਦੀ ਰੀਫਾਈਨਾਂਸ ਕਰਕੇ ਜਿਹੜੀ ਨਵੀਂ ਮੋਰਗੇਜ ਕੀਤੀ ਹੈ 6,25,000 ਦੀ ਕੀਤੀ ਹੈ, ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਪੇਮੈਂਟ ਹੈ ਜੀ $3,655 ਤੇ ਕੁਛ ਸੈਂਟ ਜਿਹੜੀ ਹੈਗੀ ਰਹਿ ਗਈ ਹੈ, ਤੇ ਇਹਦੇ ਨਾਲ ਤੁਸੀਂ ਮੋਟਾ ਜਿਹਾ ਹਿਸਾਬ ਇਹ ਹੈ ਜੀ ਕੋਈ ਤਕਰੀਬਨ $4,204 ਦੀ ਉਹਨਾਂ ਦੀ ਮਹੀਨੇ ਦੀ ਸੇਵਿੰਗ ਹੋਈ ਹੈ। ਸਿੱਧੂ ਸਾਹਿਬ ਹੁਣ ਤੁਸੀਂ ਆਪ ਹੀ ਦੇਖ ਲਓ ਸਾਲ ਦੀ ਕਿੰਨੀ ਸੇਵਿੰਗ ਤੇ 5 ਸਾਲ ਦੇ ਵਿੱਚ ਤੁਹਾਡੀ ਕਿੰਨੀ ਸੇਵਿੰਗ ਹੈਗੀ ਹੈ। ਸੋ ਕਾਫੀ ਸਾਰਾ ਤੁਹਾਡਾ ਪੈਸਾ ਰੀਫਾਈਨਾਂਸ ਕਰਕੇ ਸੇਵ ਹੋ ਸਕਦਾ ਹੈਗਾ। ਤੁਸੀਂ ਆਪਣੀ ਮੋਰਗੇਜ ਨੂੰ ਰੀਫਾਈਨਾਂਸ ਕਰਨਾ ਚਾਹੁੰਦੇ ਹੈਗੇ ਹੋ, ਆਪਣੇ ਘਰ ਦੇ ਉੱਪਰ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਮੋਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ, ਜਾਂ ਤੁਹਾਡਾ ਮੋਰਗੇਜ ਦਾ ਹੋਰ ਕੋਈ ਵੀ ਤੁਹਾਡਾ ਸਵਾਲ ਹੈ, ਮੋਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈਗੀ ਹੈ, ਤੁਸੀਂ ਪ੍ਰੀ ਅਪਰੂਵਲ ਲੈਣਾ ਚਾਹੁੰਦੇ, ਗੱਲ ਕੀ ਕੋਈ ਵੀ ਮੋਰਗੇਜ ਦੀ ਜਾਣਕਾਰੀ ਚਾਹੀਦੀ ਹੈ, ਸਵਾਲ ਹੈਗਾ ਤੁਹਾਡਾ, ਨੰਬਰ ਹੈ ਜੀ 6472495303, ਨਵਦੀਪ ਸਿੱਧੂ 6472945503। ਟਾਈਮ ਦੇਣ ਲਈ ਧੰਨਵਾਦ ਸਿੱਧੂ ਸਾਹਿਬ।
0: ਥੈਂਕ ਯੂ ਵੈਰੀ ਮੱਚ। ਤੁਸੀਂ ਵੀ ਨਰਦੇਵ ਸਿੱਧੂ ਨਾਲ ਗੱਲਬਾਤ ਕਰ ਸਕਦੇ ਹੋ ਆਪਣੇ ਮੋਰਗੇਜ ਦੇ ਬਾਰੇ, ਲੋਨ ਲੈਣੀ ਦੇ ਬਾਰੇ। ਕਾਲ ਨਰਦੇਵ ਸਿੱਧੂ 6472945503, 6472945503, ਨਰਦੇਵ ਸਿੱਧੂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ, ਅੱਜ ਸਾਡੇ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਇਸ ਪ੍ਰੋਵਿੰਸ ਦੇ ਹਰੇਕ ਮਿਊਨਿਸਪੈਲਿਟੀ ਨੂੰ ਵਾਰਨ ਕੀਤਾ ਹੈ, ਧਮਕੀ ਹੀ ਪੇਸ਼ ਕੀਤੀ ਹੈ ਕਿ ਜੇਕਰ ਉਹ ਕਾਨੂੰਨ ਨੂੰ ਬਾਏ ਅੰਟੇਰੀਓ ਪਾਲਿਸੀਜ਼ ਨੂੰ ਨਹੀਂ ਫਾਲੋ ਕਰਦੇ ਫਿਰ ਤਾਂ ਉਹਨਾਂ ਦੀਆਂ ਮਿਊਨਿਸਪੈਲਿਟੀਜ਼ ਲਈ ਫੰਡਿੰਗ ਹੀ ਬੰਦ ਕੀਤੀ ਜਾ ਸਕਦੀ ਹੈ। ਅਤੇ ਸਾਡੇ ਇੱਕ ਲਿਸਨਰ ਸਰਪ੍ਰੀਤ ਨੇ ਹੁਣੇ ਹੀ ਵਟਸਐਪ 'ਤੇ ਮੈਸੇਜ ਕਰਕੇ ਇੱਕ ਬ੍ਰੇਕਿੰਗ ਖਬਰ ਮੈਨੂੰ ਭੇਜੀ ਆ, ਹੁਣੇ ਚੈੱਕ ਕੀਤਾ ਹੈ ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਕ ਪ੍ਰੈਜ਼ੀਡੈਂਸ਼ੀਅਲ ਮੈਮੋਰੈਂਡਮ ਅੱਧਾ ਘੰਟਾ ਪਹਿਲਾਂ ਹੀ ਸਾਈਨ ਕੀਤਾ ਹੈ, ਅਤੇ ਇਸ ਪ੍ਰੈਜ਼ੀਡੈਂਸ਼ੀਅਲ ਮੈਮੋਰੈਂਡਮ ਦੇ ਰਾਹੀਂ ਡੋਨਲਡ ਟਰੰਪ ਨੇ ਕਿਹਾ ਹੈ ਆਪਦੀ ਫੈਡਰਲ ਗਵਰਨਮੈਂਟ ਨੂੰ, ਖਾਸ ਤੌਰ ਸਿਵਲ ਗਵਰਨਮੈਂਟ ਪ੍ਰੋਕਿਊਰਮੈਂਟ ਦੇ ਵਿੱਚ, ਕਿ ਜਿਹੜਾ ਵੀ ਤੁਸੀਂ ਕੋਈ ਸਮਾਨ ਖਰੀਦਦੇ ਹੋ ਜਾਂ ਸੇਵਾਵਾਂ ਲੈਂਦੇ ਹੋ, ਐਨੀ ਗੁੱਡਸ ਯੂ ਬਾਏ ਔਰ ਸਰਵਿਸਿਜ਼ ਯੂ ਅਕਵਾਇਰ, ਜਿਹਦੇ ਨਾਲ ਟੈਕਸ ਪੇਅਰ ਦਾ ਪੈਸਾ ਵਰਤਿਆ ਜਾਂਦਾ ਹੈ, ਉਹ ਤੁਸੀਂ ਪਹਿਲਾਂ ਹੀ ਰੂਟ ਆਊਟ ਕਰੋ, ਆਈਡੈਂਟੀਫਾਈ ਕਰੋ ਕਿਹੜੇ ਵੀ ਕਨੇਡੀਅਨ ਓਰਿਜਨ ਗੁੱਡਸ ਹਨ, ਕਨੇਡਾ ਦੇ ਵਿੱਚ ਬਣਾਏ ਜਾਂਦੇ ਜੇ ਕਨੇਡਾ ਤੋਂ ਭੇਜੇ ਜਾਂਦੇ US ਤੱਕ ਸਰਕਾਰ ਤੱਕ ਗੁੱਡਸ ਐਂਡ ਸਰਵਿਸਿਜ਼ ਨੇ, ਅਤੇ ਟੇਕ ਦ ਰਾਈਟ ਸਟੈਪਸ ਟੂ ਰਿਮੂਵ ਦੈਮ। ਇਹ ਨਵੀਂ ਗੱਲ ਤਾਂ ਹੈ ਨਹੀਂ, ਜਦੋਂ ਤੋਂ ਟ੍ਰੇਡ ਡੀਲ ਬਣੀ ਟੁੱਟੀ ਅਖੀਰਲੇ ਘੰਟੇ ਦੇ ਵਿੱਚ, ਉਸ ਤੋਂ ਬਾਅਦ ਹੀ ਟੈਰਿਫਸ ਅਨਾਊਂਸ ਕੀਤੇ ਗਏ ਜੋ ਕਿ ਕੱਲ੍ਹ ਹੀ ਇੰਪਲੀਮੈਂਟ ਹੋਏ ਨੇ। ਅਤੇ ਸਭ ਤੋਂ ਖਾਸ ਗੱਲ ਤਾਂ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਹੀ ਸੀ ਕਿ ਅਸੀਂ ਤਕਰੀਬਨ ਹਰੇਕ ਸਾਲ $50 billion ਦਾ ਸਮਾਨ ਕੈਨੇਡੀਅਨ ਕੰਪਨੀਜ਼ ਐਂਡ ਫਰਮਸ ਤੋਂ ਖਰੀਦਦੇ ਹਾਂ ਫੋਰ ਗਵਰਨਮੈਂਟ ਪਰਪਸਿਸ ਵਿਥ ਟੈਕਸ ਪੇਅਰਸ ਡੋਲਰਸ, $50 billion, $50 billion ਦਾ ਸਮਾਨ। ਅਤੇ ਅੱਜ ਅਫਿਸ਼ਲ ਤੌਰ 'ਤੇ ਟੈਰਿਫਸ ਲੱਗਣ ਤੋਂ ਇੱਕ ਦਿਨ ਬਾਅਦ ਹੀ, ਥਰੇ ਜਸਟ ਹਾਫ ਆਵਰ ਗੋਰ ਸੋ, US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਸ ਚੀਜ਼ ਨੂੰ ਹੁਣ ਕਨਫਰਮ ਕੀਤਾ ਹੈ। ਉਹਨੇ ਇੱਕ ਪ੍ਰੈਜ਼ੀਡੈਂਸ਼ੀਅਲ ਮੈਮੋਰੈਂਡਮ ਸਾਈਨ ਕੀਤਾ ਹੈ, ਆਪਦੀ ਫੈਡਰਲ ਸਿਵਲ ਸਰਕਾਰ ਨੂੰ ਦੱਸਿਆ ਹੈ ਬਾਏ ਲਾ, ਹੁਣ ਬੇਸਿਕਲੀ ਬਾਏ ਦਿਸ ਮੈਮੋਰੈਂਡਮ, ਆਈਡੈਂਟੀਫਾਈ ਕੈਨੇਡੀਅਨ ਓਰਿਜਨ ਗੁੱਡਸ ਇਨ ਆਲ ਗਵਰਨਮੈਂਟ ਪ੍ਰੋਕਿਊਰਮੈਂਟ ਐਂਡ ਟੇਕ ਦ ਸਟੈਪਸ ਟੂ ਰਿਮੂਵ ਦਮ। ਸੋ ਰਾਤੋਂ ਰਾਤ ਹੀ ਹੁਣ ਕੀ ਹੋ ਗਿਆ ਹੈ ਦੋਸਤੋ, ਰਾਤੋਂ ਰਾਤ ਤਾਂ ਹੈ ਨਹੀਂ ਪਰ ਸਾਲ ਦੇ ਵਿੱਚ ਤਾਂ

ਬਣ ਗਿਆ ਹੈ, ਫਿਰ ਤੋਂ ਹੀ ਰੌਲਾ ਪਾ ਰਿਹਾ ਹੈ ਇਸ ਟ੍ਰੇਡ ਵਾਰ ਦੇ ਵਿੱਚ। ਕਿਉਂ? ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਿੰਨਾ ਮਰਜ਼ੀ ਲੋਕਾਂ ਨੂੰ ਬਾਰ ਬਾਰ ਟ੍ਰੇਡ ਵਾਰ ਦੇ ਵਿੱਚ ਰਾਇਲ ਅਪ ਕਰੀ ਜਾਓ, ਬੇਵਕੂਫ ਗਧੇ ਬਣਾਈ ਜਾਓ, ਇਹਨਾਂ ਦੀ ਹੀ ਪੋਲੀਟਿਸ਼ੀਅਨਸ ਦੀ ਹੀ ਪੋਲਿੰਗ ਫੇਵਰੇਬਿਲਿਟੀ ਵੱਧਦੀ ਹੈ। ਚਾਹੇ ਗੱਲਬਾਤ ਕਰ ਲਓ ਬਿਲਕੁਲ ਬੇਕਾਰ ਬ੍ਰਿਟਿਸ਼ ਕੋਲੰਬੀਆ ਦਾ ਪ੍ਰੀਮੀਅਰ ਡੇਵਿਡ ਈਬੀ, ਜੋ ਕਿ ਹਿਸਟੋਰਿਕਲੀ ਲੋ ਪੋਲਿੰਗ ਦੇ ਵਿੱਚ ਸੀ, ਹੁਣ ਟ੍ਰੇਡ ਵਾਰ ਦੇ ਵਿੱਚ ਬਾਰ ਬਾਰ ਟਰੰਪ ਦੇ ਖਿਲਾਫ ਬੋਲ ਕੇ ਉਹ ਹੁਣ ਪੋਲਿੰਗ ਦੇ ਵਿੱਚ ਸਿਖਰਾਂ ਤੱਕ ਪਹੁੰਚ ਗਿਆ। ਉਹੀ ਹਾਲਾਤ ਹੈ, ਐਬਸਲੂਟਲੀ ਲੋਵੈਸਟ ਐਵਰ ਪੋਲਿੰਗ ਡੰਗ ਫੋਰਡ ਦੇ ਲਈ ਸੀ ਕੁਛ ਕੁ ਹਫ਼ਤੇ ਪਹਿਲਾਂ, ਹੁਣ ਤਾਂ ਐਨ ਉੱਚਾਈ ਤੱਕ ਪਹੁੰਚ ਗਿਆ ਹੈ। ਮਾਰਕ ਕਾਰਨੀ ਦੀ ਵੀ 10-15-20% ਪਿਛਲੇ ਕੁਛ ਮਹੀਨਿਆਂ ਦੇ ਵਿੱਚ ਪਾਪੂਲਰਿਟੀ ਹੋਰ ਵੱਧ ਗਈ ਆ, ਕਿਉਂਕਿ ਲੜਾਈ ਦਾ ਇਹੀ ਇੱਕ ਨਤੀਜਾ ਹੈ, ਲੋਕ ਹੋਰ ਅਤੇ ਹੋਰ ਇਕੱਠੇ ਕੀਤੇ ਜਾ ਰਹੇ ਨੇ। ਇੱਕ ਹੀ ਬੁਗੀ ਮੈਨ, ਇੱਕ ਹੀ ਸਕੇਪ ਗੋਡ, ਇੱਕ ਹੀ ਬਲੀ ਦਾ ਬੱਕਰਾ, ਮਿਸਟਰ ਔਰੇਂਜ ਬੁਗੀ ਮੈਨ ਡੋਨਲਡ ਟਰੰਪ ਦੇ ਖਿਲਾਫ। ਸੋ ਪੋਲਿੰਗ ਦੇ ਖਾਤਰ ਅੱਜ ਅੰਟੇਰੀਓ ਪ੍ਰੀਮੀਅਰ ਡੰਗ ਫੋਰ ਦੇ ਵੱਲੋਂ ਅੰਟੇਰੀਓ ਦੇ 444 ਮਿਊਨਿਸਪੈਲਿਟੀਜ਼ ਨੂੰ ਖੱਤ ਭੇਜੇ ਗਏ, ਜਿਸ ਦੇ ਮੁਤਾਬਕ ਉਹਨਾਂ ਦੀਆਂ ਲੋਕਲ ਗਵਰਨਮੈਂਟਸ ਨੂੰ ਅੰਟੇਰੀਓ ਐਂਡ ਕੈਨੇਡੀਅਨ ਗੁੱਡਸ ਐਂਡ ਸਰਵਿਸਿਜ਼ ਦੀ ਯੂਸ ਵਧਾਉਣ ਦੀ ਲੋੜ ਹੈ US ਦੇ ਨਾਲ ਟ੍ਰੇਡ ਵਾਰ ਹੋਣ ਕਰਕੇ। ਪਰ ਇਹ ਇਕੱਲੀ ਕੋਈ ਪਿਆਰ ਦੇ ਨਾਲ ਰਿਕੁਐਸਟ ਤਾਂ ਹੈ ਨਹੀਂ, ਡਿਮਾਂਡ ਵੀ ਨਹੀਂ ਹੈਗੀ, ਸਿੱਧੀ ਧਮਕੀ ਆ। ਕਿਉਂਕਿ ਅੰਟੇਰੀਓ ਪ੍ਰੀਮੀਅਰ ਡੰਗ ਫੋਰ ਦੇ ਵੱਲੋਂ ਲਿਖਿਆ ਗਿਆ, ਬਾਏ ਅੰਟੇਰੀਓ ਪ੍ਰੋਕਿਊਰਮੈਂਟ ਰਿਕੁਆਇਰਮੈਂਟਸ ਇੱਕ ਕਾਨੂੰਨ ਹਨ, ਇਟਸ ਦ ਲਾਅ, ਅਤੇ ਇਸ ਲਾਅ ਨੂੰ ਵਾਇਲੇਟ ਕਰਨ ਦੇ ਲਈ ਇਹਨਾਂ ਮਿਊਨਿਸਪੈਲਿਟੀਜ਼ ਦੀ ਜਿਹੜੀ ਪ੍ਰੋਵਿੰਸ਼ੀਅਲ ਫੰਡਿੰਗ ਹੈ ਕੱਟ ਆਫ ਕੀਤੀ ਜਾ ਸਕਦੀ ਹੈ, ਬਿਗ ਥ੍ਰੈਟ। ਸੋ ਹਰੇਕ ਸਾਲ, ਜੇਕਰ ਤੁਹਾਨੂੰ ਨਹੀਂ ਪਤਾ ਹੈ, ਅੰਟੇਰੀਓ ਦੀਆਂ ਮਿਊਨਿਸਪੈਲਿਟੀਜ਼ $22 billion ਜਾਂ ਉਸ ਤੋਂ ਹੀ ਵੱਧ, $22 billion ਤੋਂ ਵੀ ਜ਼ਿਆਦਾ ਸਪੈਂਡ ਕਰਦੇ ਨੇ ਔਨ ਗੁੱਡਸ ਐਂਡ ਸਰਵਿਸਿਜ਼ ਥਰੂ ਪ੍ਰੋਕਿਊਰਮੈਂਟ ਕੰਟਰੈਕਟਸ, ਜਿਹਦਾ ਓਬਵੀਅਸਲੀ ਟੈਕਸ ਪੇਅਰ ਦਾ ਪੈਸਾ ਹੀ ਵਰਤਿਆ ਜਾਂਦਾ ਹੈ, ਜੋ ਕਿ ਇਸ ਟ੍ਰੇਡ ਵਾਰ ਸ਼ੁਰੂ ਹੋਣ ਤੋਂ ਪਹਿਲਾਂ ਤਾਂ ਅਕਸਰ ਹੀ ਕੋਈ ਟੈਨਸ਼ਨ ਹੀ ਨਹੀਂ ਸੀ ਕਿ ਅਮੇਰੀਕਨ ਕੰਪਨੀਜ਼ ਤੋਂ ਹੀ ਗੁੱਡਸ ਜਾਂ ਸਰਵਿਸਿਜ਼ ਹਾਸਲ ਕੀਤੀਆਂ ਜਾਂਦੀਆਂ ਸੀ, ਕਿਉਂਕਿ ਉਹ ਤਾਂ ਸਾਡੇ ਸਭ ਤੋਂ ਬੈਸਟ ਫਰੈਂਡ, ਸਾਡੇ ਨੇਬਰ ਸੀ ਅਪ ਅੰਟਿਲ 2 years ago। ਪਰ ਹੁਣ ਓਬਵੀਅਸਲੀ ਇਸ ਐਂਟੀ ਅਮੇਰੀਕਨ ਪ੍ਰੋਪਾਗੈਂਡਾ ਹੇਟ ਤੇ ਟ੍ਰੇਡ ਵਾਰ ਹੋਣ ਕਰਕੇ ਡੰਗ ਫੋਰਡ ਪੁਆਇੰਟ ਆਊਟ ਕਰ ਰਿਹਾ ਹੈ ਕਿ ਇਹ ਇੱਕ ਆਪਸ਼ਨ ਹੈ ਹੀ ਨਹੀਂ, ਇਹ ਹੁਣ ਇੱਕ ਲਾਅ ਹੈ, ਜ਼ਬਾਇ ਅੰਟੇਰੀਓ ਐਕਟ। ਪਹਿਲਾ ਲਾਅ ਬਣਾਇਆ ਗਿਆ ਸੀ November 2025 ਦੇ ਵਿੱਚ, ਫਿਰ ਪਾਲਿਸੀ ਨੂੰ ਐਕਸਪੈਂਡ ਕੀਤਾ ਗਿਆ, ਸਿਰਫ ਅੰਟੇਰੀਓ ਸਰਕਾਰ ਨੂੰ ਨਹੀਂ, 444 ਅੰਟੇਰੀਓ ਮਿਊਨਿਸਪਲ ਸਰਕਾਰਾਂ ਤੱਕ ਵੀ ਇਹਨੂੰ April 2026 ਦੇ ਵਿੱਚ ਹੀ ਐਕਸਪੈਂਡ ਕੀਤਾ ਗਿਆ। ਮਤਲਬ ਕੋਈ ਵੀ ਮਿਊਨਿਸਪੈਲਿਟੀ ਹੋਵੇ, ਸਾਡਾ ਬ੍ਰੈਂਪਟਨ ਹੋਵੇ, ਮਿਸਿਸਾਗਾ ਹੋਵੇ, ਕੈਲਦਨ ਹੋਵੇ, ਟੋਰਾਂਟੋ ਹੋਵੇ, ਆਰਵਾ ਹੋਵੇ, ਆਸ਼ਵਾ ਹੋਵੇ, ਨਿਊ ਮਾਰਕੀਟ ਹੋਵੇ, ਅਰੋਰਾ ਹੋਵੇ, ਜੋ ਮਰਜ਼ੀ ਹੋਵੇ, ਉਹਨਾਂ ਨੂੰ ਕਿਸੇ ਵੀ ਗਵਰਨਮੈਂਟ ਪ੍ਰੋਕਿਊਰਮੈਂਟ ਕੰਟਰੈਕਟ ਲਈ ਕੋਈ ਵੀ ਗੁੱਡਸ ਜਾਂ ਸਰਵਿਸਿਜ਼ ਜੇਕਰ ਚਾਹੀਦੀਆਂ ਹਨ, ਹੁਣ ਮੰਨ ਲਓ 3 options ਨੇ, ਮੰਨ ਲਓ 36 options ਨੇ, ਮਤਲਬ ਕਿ ਬਿੱਡ ਤਾਂ ਜਿੱਥੋਂ ਮਰਜ਼ੀ ਲਈ ਜਾਓ, ਆਪਾਂ ਤਾਂ ਦੇਖਣਾ ਹੁੰਦਾ ਹੈ ਟੈਕਸ ਪੇਅਰਾਂ ਦੇ ਪੈਸੇ ਨਾਲ ਕਿ ਸਭ ਤੋਂ ਜ਼ਿਆਦਾ ਫਾਇਦਾ ਕਿੱਥੇ ਹੈ। ਹੁਣ ਬਿੱਡ ਤਾਂ ਜਿੱਥੋਂ ਮਰਜ਼ੀ, ਹੁਣ ਮੰਨ ਲਓ ਇੱਕ ਅਮਰੀਕਾ ਤੋਂ ਆਉਂਦੀ ਆ, ਇੱਕ ਜਰਮਨੀ ਤੋਂ ਆਉਂਦੀ ਆ, ਇੱਕ ਇੰਗਲੈਂਡ ਤੋਂ ਆਉਂਦੀ ਆ, ਇੱਕ ਇਟਲੀ ਤੋਂ ਆਉਂਦੀ ਆ, ਇੱਕ ਮੈਕਸੀਕੋ ਤੋਂ ਆਉਂਦੀ ਆ, ਅਤੇ 5-6 Canada ਤੋਂ ਆਉਂਦੀਆਂ ਨੇ, ਅਤੇ ਸਾਰੀਆਂ ਆਪਸ਼ਨ ਦੇ ਵਿੱਚੋਂ ਮੰਨ ਲਓ ਕਿ ਸਭ ਤੋਂ ਮਹਿੰਗੀਆਂ ਪ੍ਰਾਈਸਿਸ ਫੋਰ ਦੈਟ ਐਗਜੈਕਟ ਸੇਮ ਗੁੱਡਸ ਐਂਡ ਸਰਵਿਸਿਜ਼ ਕੈਨੇਡੀਅਨ ਆਪਸ਼ਨ ਹੈ। ਟੈਕਸ ਪੇਅਰ ਦਾ ਕੀ ਸਹੀ ਇਸਤੇਮਾਲ ਕੀਤਾ ਜਾਊਗਾ ਜੇਕਰ ਜਾਣਬੁੱਝ ਕੇ ਧੱਕੇ ਨਾਲ ਹੀ ਸਭ ਤੋਂ ਮਹਿੰਗੀ ਆਪਸ਼ਨ ਕੈਨੇਡੀਅਨ ਆਪਸ਼ਨ ਹੀ ਵਰਤੀ ਜਾਂਦੀ ਹੈ, ਯੂਜ਼ ਕੀਤੀ ਜਾਂਦੀ ਹੈ? ਜੇ ਮੰਨ ਲਓ ਕਿ ਕੋਈ ਵੱਡਾ ਕੰਮ ਆ ਕਿਸੇ ਸ਼ਹਿਰ ਦੇ ਵਿੱਚ, ਵੱਡਾ ਇਨਫਰਾਸਟ੍ਰਕਚਰ ਦਾ, ਕੰਸਟਰਕਸ਼ਨ ਦਾ ਕੰਮ ਆ, ਪ੍ਰੋਕਿਊਰਮੈਂਟ ਦਾ ਕੰਮ ਆ, ਅਤੇ ਕੈਨੇਡੀਅਨ ਕੰਪਨੀ ਸਭ ਤੋਂ ਘੱਟ ਤਜ਼ਰਬੇਕਾਰ ਆ, ਸਭ ਤੋਂ ਲੰਬੀ ਟਾਈਮਲਾਈਨ ਦਿੰਦੇ ਆ, ਸਭ ਤੋਂ ਮਹਿੰਗੀ ਪ੍ਰਾਈਸ ਦਿੰਦੇ ਆ, ਹੁਣ ਧੱਕੇ ਨਾਲ ਜੇਕਰ ਅੰਟੇਰੀਓ ਅਤੇ ਕੈਨੇਡੀਅਨ ਕੰਪਨੀ ਤੋਂ ਪਹਿਲਾਂ ਹੀ ਪ੍ਰਾਇਓਰਟਾਈਜ਼ ਕਰਨਾ ਪੈਣਾ ਬਾਏ ਲਾਅ, ਵਿਚ ਇਜ਼ ਰਿਡੀਕਿਊਲਸ, ਫਿਰ ਤਾਂ ਇਹ ਅਸਲ ਦੇ ਵਿੱਚ ਤਾਂ ਸਾਡਾ ਟੈਕਸ ਪੇਅਰ ਦਾ ਨੁਕਸਾਨ ਹੀ ਹੈ ਹਰੇਕ ਮਿਊਨਿਸਪੈਲਿਟੀ ਵਿੱਚ। ਸੋ ਆਪਾਂ ਬਾਰ ਬਾਰ ਹਰੇਕ ਇਲੈਕਸ਼ਨ ਵਿੱਚ ਰੋਂਦੇ ਹੀ ਹਾਂ, ਕੀਕਾਂ ਮਾਰਦੇ ਹਾਂ ਕਿ ਸਾਡਾ ਇੰਨਾ ਜ਼ਿਆਦਾ ਪ੍ਰਾਪਰਟੀ ਟੈਕਸ ਜਾਂਦਾ ਹੈ ਬ੍ਰੈਂਪਟਨ ਵਿੱਚ, ਕੈਲਡਨ ਵਿੱਚ, ਮਿਸਿਸਾਗਾ ਵਿੱਚ, ਟੋਰਾਂਟੋ ਵਿੱਚ, ਅਤੇ ਹਮੇਸ਼ਾ ਹੀ ਲੋਕ ਰੋਂਦੇ ਨੇ ਕਿ ਟੈਕਸ ਪੇਅਰ ਦੇ ਪੈਸਿਆਂ ਦਾ ਸਹੀ ਇਸਤੇਮਾਲ, ਸਹੀ ਯੂਸੇਜ, ਰਾਈਟ ਯੂਸੇਜ, ਫਾਲਤੂ ਦੇ ਕੰਮਾਂ 'ਤੇ ਵੱਧ ਹੀ ਵਰਤਿਆ ਜਾਂਦਾ ਹੈ, ਅਤੇ ਹੁਣ ਟ੍ਰੇਡ ਵਾਰ ਕਰਕੇ, ਇਸ ਕਾਨੂੰਨ ਕਰਕੇ, ਇਨ ਅੰਟੇਰੀਓ ਅਤੇ ਆਪਦੀ ਪੋਲਿੰਗ ਅਤੇ ਆਪਦੀ ਪਾਪੂਲਰਿਟੀ ਵਧਾਉਣ ਖਾਤਰ ਅੱਜ ਡੰਗ ਫੋਰਡ ਧਮਕੀਆਂ ਪੇਸ਼ ਕਰ ਰਿਹਾ ਕਿ ਜਿਹੜਾ ਮਰਜ਼ੀ ਗੁੱਡਸ ਐਂਡ ਸਰਵਿਸ ਖਰੀਦਣਾ ਹੈ ਆਲ ਅਕਰੋਸ ਅੰਟੇਰੀਓ। ਇਹਨੇ ਆਏ ਵੀ ਨਹੀਂ ਕਿਹਾ ਕਿ ਟੀਮ ਕੈਨੇਡਾ ਅਪਰੋਚ, ਹੁਣ ਤਾਂ ਵੈਰੀ ਅਜੀਬ ਗੱਲ ਆ, ਇਹ ਤਾਂ ਕੁਛ ਕੁ ਹਫ਼ਤੇ ਪਹਿਲਾਂ ਤੱਕ ਤਾਂ ਕੈਨੇਡਾ ਕੈਨੇਡਾ ਕੈਨੇਡਾ, ਕੈਪਟਨ ਕੈਨੇਡਾ ਬਣਦਾ ਰਿਹਾ, ਹੁਣ ਤਾਂ
ਕੈਪਟਨ ਠਿਓਯੋ ਹੈ ਕਹਿੰਦਾ।

0: ਪਹਿਲਾਂ ਅੰਟੇਰੀਓ ਫਿਰ ਬਾਕੀ ਕਨੇਡਾ, ਪਹਿਲਾਂ ਅੰਟੇਰੀਓ ਫਿਰ ਕਨੇਡਾ ਅਤੇ ਐਬਸਲੂਟਲੀ ਨੋ ਅਮਰੀਕਾ। ਪਰ ਜੇ ਸਾਡਾ ਉਹਦੇ ਵਿੱਚ ਹੀ ਟੈਕਸ ਫਿਰਦਾ ਸਹੀ ਬੈਸਟ ਬੈਂਕ ਫੋਰ ਆਰ ਬਕ ਨਹੀਂ ਮਿਲ ਰਿਹਾ, ਇਟਸ ਅ ਲੂਜ਼ ਲੂਜ਼ ਸਿਚੁਏਸ਼ਨ ਕਿ ਨਹੀਂ। ਸੋ ਜ਼ਿਆਦਾ ਮਾੜੀ ਗੱਲ ਤਾਂ ਇਹ ਹੈ ਕਿ ਇਹ ਸਿਰਫ ਅਤੇ ਸਿਰਫ ਮੇਰੇ ਖਿਆਲ ਦੇ ਵਿੱਚ ਤਾਂ ਪੋਲੀਟੀਕਲ ਥੀਏਟਰ ਹੀ ਹੈ, ਨਾਟਕ ਹੀ ਹੈ, ਦਿਖਾਵਾ ਹੀ ਹੈ। ਕਿਉਂ? ਕਿਉਂਕਿ ਅਸਲ ਦੇ ਵਿੱਚ ਤਾਂ ਪਿਛਲੇ ਦੋ ਦਿਨਾਂ ਤੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਆਪਦੇ ਕੈਨੇਡਾ ਇਨਵੈਸਟਮੈਂਟ ਸਮਿਟ ਦੇ ਵਿੱਚ 30-40-50 ਮੁਲਕਾਂ ਦੀਆਂ ਸਾਵਰਨ ਸਟੇਟ ਫੰਡਸ, ਪੈਨਸ਼ਨ ਫੰਡਸ, ਇਨਵੈਸਟਮੈਂਟ ਫੰਡਸ, ਮੈਸਿਵ ਕਾਰਪੋਰੇਸ਼ਨਸ ਐਂਡ ਇੰਡਸਟਰੀਜ਼ ਐਂਡ ਮੈਸਿਵ ਮੈਸਿਵ ਮੈਸਿਵ ਬਿਜ਼ਨਸਿਸ ਨੂੰ ਸੱਦਿਆ ਟੋਰਾਂਟੋ ਦੇ ਵਿੱਚ ਦੋ ਦਿਨ ਲਗਾਤਾਰ ਕਿ ਭਾਈ ਤੁਸੀਂ ਆਪਦੇ ਮੁਲਕ ਦਾ ਆਪਦਾ ਜੋ ਵੀ ਪੈਸਾ ਹੈ ਇੱਥੇ ਕੈਨੇਡੀਅਨ 167 ਡਿਫਰੈਂਟ ਪ੍ਰੋਜੈਕਟਸ ਦੇ ਵਿੱਚ ਲਾਓ, ਜੋ ਕਿ ਰੇਂਜ ਕਰਦੇ ਨੇ ਓਇਲ ਪਾਈਪਲਾਈਨ ਤੋਂ ਲੈ ਕੇ ਡਾਟਾ ਸੈਂਟਰ ਤੋਂ ਲੈ ਕੇ ਆਫਸ਼ੋਰ ਵਿੰਡ ਫਾਰਮਸ ਤੋਂ ਲੈ ਕੇ ਮਾਈਨਸ ਖੋਲ੍ਹਣ ਤੱਕ ਐਂਡ ਮੱਚ ਮੱਚ ਮੋਰ। ਸੋ ਹੁਣ ਉਹੀ ਜਿਹੜੇ ਕੈਨੇਡੀਅਨ ਪ੍ਰੋਡਕਟਸ ਨੇ ਪ੍ਰੋਜੈਕਟਸ ਨੇ, ਆਫਕੋਰਸ ਕੈਨੇਡਾ ਨੂੰ ਤਾਂ ਫਾਇਦਾ ਤਾਂ ਹੋਊਗਾ ਹੋਊਗਾ ਉਹਨਾਂ ਚੀਜ਼ਾਂ ਦੇ ਵਿੱਚ ਇਨਵੈਸਟਮੈਂਟ ਹੋਣ ਕਰਕੇ, ਪਰ ਆਫਕੋਰਸ ਬਾਹਰਲੇ ਮੁਲਕਾਂ ਦਾ ਵੀ ਬਥੇਰਾ ਫਾਇਦਾ ਹੋਣਾ ਹੈ। ਅਤੇ ਜੇਕਰ ਤੁਹਾਨੂੰ ਨਹੀਂ ਪਤਾ ਹੈ, ਅੱਖਾਂ ਨਹੀਂ ਖੋਲ ਸਕਦੇ ਹੋ, ਜਿਹੜੇ ਵੱਧ ਤੋਂ ਵੱਧ ਇਹਨਾਂ ਟੋਰਾਂਟੋ ਦੇ ਵਿੱਚ ਹੀ ਕੈਨੇਡਾ ਇਨਵੈਸਟਮੈਂਟ ਸਮਿਟ ਦੇ ਵਿੱਚ ਆਏ ਹੋਏ ਬਿਜ਼ਨਸਿਸ ਸੀ, ਦੇ ਕੇਮ ਫਰੋਮ ਅਮੈਰੀਕਾ, ਦੇ ਕੇਮ ਫਰੋਮ ਅਮੈਰੀਕਾ। ਬਾਰ ਬਾਰ ਕਹੀ ਜਾਂਦੇ ਹਾਂ ਕਿ ਆਪਾਂ ਕੈਨੇਡਾ ਨੂੰ ਅਮਰੀਕਾ ਤੱਕ ਵੇਚਣਾ ਨਹੀਂ ਹੈਗਾ, 51st ਸਟੇਟ ਬਣਨਾ ਨਹੀਂ ਹੈਗਾ, ਅਤੇ ਇਨਵੈਸਟਮੈਂਟ ਤਾਂ ਲੱਗਦਾ ਤਾਂ ਹੈ ਵੱਧ ਤੋਂ ਅਮਰੀਕਾ ਤੋਂ ਹੀ ਆਉਣੀ ਹੈ। ਤੋ ਬੜਾ ਵੱਡਾ ਡਬਲ ਸਟੈਂਡਰਡ ਆ। ਜੇਕਰ ਹੁਣ ਸਾਡੇ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਨੂੰ, ਮੌਂਟਰੀਅਲ ਟਰੂਡੋ ਏਅਰਪੋਰਟ ਨੂੰ, ਵੈਂਕੂਵਰ ਜਾਂ ਕੈਲਗਰੀ ਏਅਰਪੋਰਟ ਨੂੰ, ਮੰਨ ਲਓ ਕਿਸੇ ਸਾਊਡੀ ਸਾਵਰਨ ਸਟੇਟ ਫੰਡ ਨੂੰ ਵੇਚਿਆ ਜਾਂਦਾ ਹੈ ਵੱਡਾ ਹਿੱਸਾ, ਫਿਰ ਤਾਂ ਸਾਊਡੀ ਦਾ ਬੈਠਾ ਉੱਥੇ ਹੋਏ ਬਥੇਰਾ ਪੈਸਾ ਬਣਨਾ ਹੈ। ਜੇਕਰ ਇੱਥੇ ਕੋਈ ਕੋਬਾਲਟ ਦੀ ਮਾਈਨ ਹੈ ਅੰਟੇਰੀਓ ਦੇ ਵਿੱਚ, ਅਤੇ ਚਾਈਨਾ ਦਾ ਇੱਕ ਵੱਡਾ ਕੋਈ ਕਾਰਪੋਰੇਸ਼ਨ ਹੈ ਉਹ ਉਹਦੇ ਵਿੱਚ ਇਨਵੈਸਟ ਕਰਦਾ ਹੈ, ਫਿਰ ਤਾਂ ਚਾਈਨਾ ਦਾ ਹੀ ਫਾਇਦਾ ਹੋਈ ਜਾਂਦਾ ਹੈ। ਸੋ ਬੜਾ ਵੱਡਾ ਇਹ ਮਜ਼ਾਕ ਹੀ ਹੈ, ਇਹ ਇੱਕ ਡਰਾਮਾ ਹੀ ਹੈ ਸਾਡੇ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੇ ਵੱਲੋਂ, ਜੋ ਕਿ ਥ੍ਰੈਟਨ ਕਰ ਰਿਹਾ ਹੈ ਸਾਰੀਆਂ ਅੰਟੇਰੀਓ ਮਿਊਨਿਸਪੈਲਿਟੀਜ਼ ਨੂੰ ਕਿ ਜਿਹੜਾ ਮਰਜ਼ੀ ਟੈਕਸ ਪੇਅਰ ਦਾ ਪੈਸਾ ਹੈ ਪਹਿਲਾਂ ਅੰਟੇਰੀਓ ਅਤੇ ਫਿਰ ਹੀ ਕੈਨੇਡਾ ਦੀਆਂ ਕੰਪਨੀਜ਼ ਨੂੰ ਗੁੱਡਸ ਐਂਡ ਸਰਵਿਸਿਜ਼ ਦੇ ਪ੍ਰੋਕਿਊਰਮੈਂਟ ਲਈ ਲਾਓ। ਜਦੋਂ ਸਾਡੇ ਇੱਕ ਇੱਕ ਇੰਡਸਟਰੀ ਨੂੰ, ਇੱਕ ਇੱਕ ਨੈਚੁਰਲ ਰੀਸੋਰਸ ਨੂੰ ਲਿਟਰਲੀ ਸਟ੍ਰਿਪ ਬਾਏ ਸਟ੍ਰਿਪ, ਪੀਸ ਬਾਏ ਪੀਸ ਹੁਣ ਵੇਚਿਆ ਹੀ ਜਾ ਰਿਹਾ ਹੈ ਬਾਏ ਮਾਰਕ ਕਾਰਨੀ, ਇਟਸ ਲਾਫਬਲ, ਹਾਸੇ ਵਾਲੀ ਗੱਲ ਆ। ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਤੋਂ ਜੁੜੇ ਹੋ, ਸਟੂਡੀਓ ਦਾ ਫੋਨ ਨੰਬਰ ਹੈ 905-564-6444-905-564-6446। ਜਲਦ ਇੱਕ ਫਰਮੈਸ਼ੀ ਗਾਣਾ ਪੇਸ਼ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਕੁਲਦੀਪ ਸਿੰਘ। ਡਾਕਟਰ ਕੁਲਦੀਪ ਸਿੰਘ, ਡਾਕਟਰ ਕੁਲਦੀਪ ਸਿੰਘ ਯਾਰ 47 ਤੋਂ ਵੀ ਵੱਧ ਸਾਲ, ਕੇਡੀ ਹੋਮਿਓਪੈਥੀ ਵਾਲੇ ਡਾਕਟਰ ਕੁਲਦੀਪ ਸਿੰਘ 47+ ਈਅਰਸ ਹੋਮਿਓਪੈਥੀ ਪ੍ਰੈਕਟਿਸ ਕਰਦੇ ਆ ਰਹੇ ਨੇ, ਹੁਣ ਤੱਕ ਲੱਖਾਂ ਹੀ ਲੋਕਾਂ ਦਾ ਇਲਾਜ ਕਰ ਚੁੱਕੇ ਨੇ, ਉਹ ਵੀ ਜੜ ਤੋਂ, ਉਹ ਵੀ ਬਿਨਾਂ ਸਾਈਡ ਇਫੈਕਟ ਤੋਂ, ਰੂਟ ਕਾਜ਼ ਲੱਭਦੇ ਨੇ ਅਤੇ ਫਿਰ ਟ੍ਰੀਟ ਕਰਦੇ ਨੇ, ਅਤੇ ਉਹ ਵੀ ਜਿੰਨੀਆਂ ਵੀ ਦਵਾਈਆਂ ਦਿੰਦੇ ਨੇ। ਸਭ ਤੋਂ ਖਾਸ ਗੱਲ ਇਹ ਹੈ ਕਿ ਹੈਲਥ ਕੈਨੇਡਾ ਅਪਰੂਵਡ ਨੇ, ਨੰਬਰ ਵਨ ਗੱਲ, ਹੈਲਥ ਕੈਨੇਡਾ ਅਪਰੂਵ ਦਵਾਈਆਂ ਨੇ, ਤੁਹਾਨੂੰ ਜੜ ਤੋਂ ਠੀਕ ਕਰ ਦਿੰਦੇ ਨੇ, ਚਾਹੇ ਜਿੰਨੀ ਪੁਰਾਣੀ ਚਾਹੇ ਜਿੰਨੀ ਨਵੀਂ ਇਸ਼ੂ ਹੈ। ਇਹ ਕਹਿੰਦੇ ਪੁਰਾਣੀ ਇਸ਼ੂ ਆ ਫਿਰ ਵੀ ਬੜੀ ਛੇਤੀ ਠੀਕ ਕਰ ਦੇਵਾਂਗੇ, ਨਵੀਂ ਹੀ ਕੋਈ ਤਕਲੀਫ ਆ ਕਹਿੰਦੇ ਕਿ ਮਿੰਟ ਸਕਿੰਟ 'ਚ ਹੀ ਠੀਕ ਕਰ ਦਿੰਦੇ ਆ ਬੰਦੇ ਨੂੰ। ਕਾਲ ਡਾਕਟਰ ਕੁਲਦੀਪ ਸਿੰਘ, ਕੇਡੀ ਹੋਮਿਓਪੈਥੀ, 647-818-0055, 647-818-0055। ਇਹਨਾਂ ਨਾਲ ਫੋਨ 'ਤੇ ਗੱਲਬਾਤ ਕਰੋ, ਪ੍ਰੋਬਵਲੀ ਇਨ ਪਰਸਨ ਮਿਲਣਾ ਹੀ ਪੈਣਾ ਹੈ, ਇਨ ਪਰਸਨ ਅਪੋਇੰਟਮੈਂਟ ਬੁੱਕ ਕਰਕੇ ਇਹਨਾਂ ਨੂੰ ਮਿਲੋ। ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਏਅਰਪੋਰਟ ਐਂਡ ਕੁਈਨ ਦੀ ਜਿਹੜੀ ਮੇਜਰ ਇੰਟਰਸੈਕਸ਼ਨ ਹੈ, ਉਹ ਉਸ ਇੰਟਰਸੈਕਸ਼ਨ 'ਤੇ ਹੈਗਾ ਜਿਹੜਾ ਵੱਡਾ ਹੋਮ ਡੀਪੂ ਵਾਲਾ ਪਲਾਜ਼ਾ, 20 ਮੇਰਟਾਈਮ ਅੰਟੇਰੀਓ ਬੁਲਵਰਡ, ਰਾਈਟ ਐ ਏਅਰਪੋਰਟ ਐਂਡ ਕੁਈਨ, ਯੂਨਿਟ ਨੰਬਰ 2, ਮੇਨ ਫਲੋਰ 'ਤੇ ਇਹਨਾਂ ਦਾ ਦਫ਼ਤਰ ਹੈ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਿਮਰਾਜ ਜੀ, ਤੁਹਾਨੂੰ ਤੇ ਸਾਰੇ ਨੂੰ ਸਤਿ ਸ਼੍ਰੀ ਅਕਾਲ ਐਂਡ ਗੁੱਡ ਆਫਟਰਨੂਨ।
0: ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੁਸੀਂ ਇਹ ਦੱਸੋ ਕਿ ਅੱਜ ਕਿਹੜੀ ਹੈਲਥ ਦੀ ਟਾਪਿਕ ਦੇ ਬਾਰੇ ਜਾਣਕਾਰੀ ਤੁਸੀਂ ਦੇਣਾ ਚਾਹੁੰਦੇ ਹੋ ਜੀ?
1: ਅੱਜ ਮੈਂ ਸਿਮਰਾਜ ਜੀ, ਐਂਗਜ਼ਾਇਟੀ ਹੋ ਗਿਆ, ਡਿਪਰੈਸ਼ਨ ਹੋ ਗਿਆ, ਨੀਂਦ ਦੀ ਪ੍ਰੋਬਲਮ ਹੋ ਗਈ, ਇਹ ਸਭ ਨਰਵਸ ਸਿਸਟਮ ਦੀਆਂ ਪ੍ਰੋਬਲਮ ਨੇ, ਉਹਦੇ ਬਾਰੇ ਜਾਣਕਾਰੀ ਦੇਵਾਂਗਾ। ਸਿਮਰਾ ਜੀ ਦੇਖੋ ਏਦਾਂ ਹੈ ਕਿ ਦੇਖੋ ਹੁਣ ਉਰੇ ਪਹਿਲਾਂ ਮੈਂ ਇੰਡੀਆ 'ਚ ਵੀ ਪ੍ਰੈਕਟਿਸ ਕਰਦਾ ਰਿਹਾ, ਠੀਕ ਹੈ ਜੀ, ਮੈਂ 77 ਤੋਂ ਪ੍ਰੈਕਟਿਸ ਕਰ ਰਿਹਾ, 22-23 ਸਾਲ ਮੈਨੂੰ ਉਰੇ ਕੈਨੇਡਾ 'ਚ ਪ੍ਰੈਕਟਿਸ ਕਰਦੇ ਹੋ ਗਏ ਨੇ। ਔਰ ਜਿਹੇ ਹੁਣ ਤੁਸੀਂ ਦੱਸੇ ਦਿੱਤਾ ਜੋ ਵੀ ਦਵਾਈਆਂ ਉਰੇ ਅਸੀਂ ਯੂਜ਼ ਕਰਦੇ ਹੈਲਥ ਕੈਨੇਡਾ ਅਪਰੂਵਡ ਨੇ, 100% ਮੈਂ ਕੈਨੇਡੀਅਨ ਦਵਾਈਆਂ ਯੂਜ਼ ਕਰਦਾ। ਸਭ ਤੋਂ ਬੜੀ ਚੀਜ਼ ਕੋਈ ਸਾਈਡ ਇਫੈਕਟ ਨਹੀਂ, ਹੁਣ ਬੈਨੀਫਿਟ ਵੀ ਨੇ, ਜਿਹਨਾਂ ਦੇ ਬੈਨੀਫਿਟ ਨੇ ਆਪਣੇ ਬੈਨੀਫਿਟ ਚੈੱਕ ਕਰ ਲਓ, ਉਹਦੇ ਹੋਮੋਪੈਥੀ ਹੋਣੀ ਚਾਹੀਦੀ ਹੈ ਤਾਂ ਉਹਦੇ ਆਪਾਂ ਕਵਰ ਕਰ ਸਕਦੇ ਹਾਂ, ਠੀਕ ਹੈ। ਹੋਮੋਪੈਥੀ ਜਿਵੇਂ ਕਾਇਰੋਪ੍ਰੈਕਟਰ ਹੈ, ਡੈਂਟਿਸਟ ਹੈ, ਉੱਦਾਂ ਸਾਡਾ ਵੀ ਹੁਣ ਨਾਂ ਹੈਗਾ, ਲੋਕ ਬੈਨੀਫਿਟ ਆਪਣੇ ਯੂਜ਼ ਕਰਦੇ ਨੇ। ਦੇਖੋ ਕੋਈ ਵੀ ਇਸ਼ੂ ਹੈਗਾ ਕਿਸੇ ਤਰ੍ਹਾਂ, ਦੇਖੋ ਸਭ ਤੋਂ ਬੜੀ ਚੀਜ਼ ਉਰੇ ਔਰ ਉੱਥੇ ਕੰਮ ਕਰਨੇ ਦਾ ਫਰਕ, ਉੱਥੇ ਕੀ ਸੀਗਾ, ਉੱਥੇ ਇੰਡੀਆ ਵਿੱਚ ਨਾ ਜਿਹਨੇ ਹੋਮੋਪੈਥੀ ਕਰਨੀ ਹੈ ਹੋਮੋਪੈਥੀ ਕਰਦਾ ਸੀਗਾ, ਜਿਹਨੇ ਐਲੋਪੈਥੀ ਕਰਨੀ ਹੈ, ਉੱਥੇ ਸਿਸਟਮ ਬਿਲਕੁਲ ਡਿਫਰੈਂਟ ਹੈ। ਉਰੇ ਕੀ ਹੈ, ਉਰੇ ਸਿਮਰਾਜ ਜੀ ਪਹਿਲਾਂ ਡਾਕਟਰ ਕੋਲ ਜਾਏਗਾ, ਫਿਰ ਸਪੈਸ਼ਲਿਸਟ ਕੋਲ ਜਾਏਗਾ, ਫਿਰ ਜਦ ਥੱਕ ਜਾਂਦਾ ਫਿਰ ਧੱਕੇ ਖਾ ਕੇ ਫਿਰ ਸਾਡੇ ਕੋਲ ਆਉਂਦੇ ਨੇ, ਠੀਕ ਹੈ। ਜੋ ਮੈਂ ਤਾਂ ਹੀ ਕਹਿੰਦਾ ਹੁੰਦਾ, ਜੇ ਤੁਹਾਨੂੰ ਚਲੋ ਠੀਕ ਹੈ ਡਾਕਟਰ ਕੋਲ ਜਾਓ, ਸਪੈਸ਼ਲਿਸਟ ਕੋਲ ਜਾਓ, ਜੇ ਤੁਹਾਨੂੰ ਕੋਈ ਇਸ਼ੂ ਹੋ ਗਿਆ ਸਾਡਾ ਵੀ ਨਾਲ ਟ੍ਰੀਟਮੈਂਟ ਸ਼ੁਰੂ ਕਰ ਲਓ। ਕਈ ਦਵਾਈਆਂ ਡਾਕਟਰ ਕੋਲ ਹੈ ਨਹੀਂ, ਠੀਕ ਹੈ, ਜਿਵੇਂ ਪੇਨ ਦੀ ਦਵਾਈ ਹੈ, ਪੇਨ ਤੋਂ ਤੁਹਾਨੂੰ ਟੈਨ ਨਾਲ ਕਹਿ ਦਿੰਦੇ ਐਡਵਿਲ ਖਾ ਲਓ, ਠੀਕ ਹੈ ਨਾ, ਇਹ ਇੱਦਾਂ ਹੀ ਹੈਗਾ। ਹੋਰ ਜਿਵੇਂ ਕੋਲੈਸਟਰੋਲ ਹੈ, ਕੋਲੈਸਟਰੋਲ ਤੁਹਾਨੂੰ ਡਾਕਟਰ ਨੇ ਕਹਿਤਾ ਤੁਹਾਡਾ ਕੋਲੈਸਟਰੋਲ ਵੱਧ ਰਿਹਾ, ਦੈਟ ਇਜ਼ ਦਾ ਰਾਈਟ ਟਾਈਮ ਹੋਮੋਪੈਥੀ ਟ੍ਰੀਟਮੈਂਟ, ਠੀਕ ਹੈ। ਜਿਵੇਂ ਪ੍ਰੀ ਡਾਇਬਟਿਕ ਹੈਗੇ, ਦੈਟ ਇਜ਼ ਰਾਈਟ ਟਾਈਮ ਕੋਲੈਸਟਰੋਲ ਤੁਹਾਡਾ ਵੱਧ ਰਿਹਾ, ਦੈਟ ਇਜ਼ ਰਾਈਟ ਟਾਈਮ। ਇੱਦਾਂ ਹੁੰਦਾ ਕੋਈ ਵੀ ਬਿਮਾਰੀ ਹੈਗੀ ਹੈ, ਤੁਸੀਂ ਰਾਈਟ ਟਾਈਮ ਤੇ ਰਾਈਟ ਕੰਮ ਕਰੋਗੇ ਹਮੇਸ਼ਾ ਖੁਸ਼ ਰਹੋਗੇ, ਪੂਰੀ ਜ਼ਿੰਦਗੀ ਭਰ ਤੁਸੀਂ ਦਵਾਈਆਂ ਤੋਂ ਬਚ ਸਕਦੇ ਹੋ, ਠੀਕ ਹੈ, ਰਾਈਟ ਟਾਈਮ ਤੇ ਕੰਮ ਕਰੋਗੇ। ਲੇਕਿਨ ਜੇ ਤੁਸੀਂ ਦਵਾਈ ਖਾ ਰਹੇ ਹੋ, ਉਹ ਅਸੀਂ ਬੰਦ ਨਹੀਂ ਕਰਾ ਸਕਦੇ, ਨਾ ਹੀ ਅਸੀਂ ਬੰਦ ਕਰਾਉਂਦੇ ਹਾਂ, ਠੀਕ ਹੈ ਜੇ। ਲੇਕਿਨ ਇਹ ਤੁਹਾਡੀ ਮਰਜ਼ੀ ਹੁੰਦੀ ਹੈ, ਜੇ ਤੁਸੀਂ ਪਹਿਲਾਂ ਸਾਡੇ ਕੋਲ ਟ੍ਰੀਟਮੈਂਟ, ਸਾਡੀ ਪਾਵਰ ਸਾਡੇ ਕੋਲ, ਪੂਰੀ ਪਾਵਰ ਸਾਡੇ ਕੋਲ ਹੈ, ਠੀਕ ਹੈ, ਤਾਂ ਨਾਲ ਜੇ ਤੁਸੀਂ ਕੋਈ ਦਵਾਈ ਖਾ ਰਹੇ ਹੋ ਖਾ ਸਕਦੇ ਹੋ। ਤਾਂ ਚਾਹੇ ਤੁਹਾਨੂੰ ਕਿਸੇ ਤਰ੍ਹਾਂ ਦਾ ਇਸ਼ੂ ਹੈਗਾ, ਬੱਚਿਆਂ ਦਾ ਇਸ਼ੂ ਹੈਗਾ, ਪੇਟ ਦਾ ਇਸ਼ੂ ਹੈਗਾ, IBS ਹੋ ਗਿਆ, ਕੋਲਾਈਟਿਸ ਹੋ ਗਿਆ, ਪਾਇਲਸ, ਜਿਵੇਂ ਲੋਕ ਪਰੇਸ਼ਾਨ ਰਹਿੰਦੇ ਨੇ, ਆਪਰੇਸ਼ਨ ਕਰਾ ਕੇ ਵੀ ਮੇਰੇ ਕੋਲ 2-3 ਵਾਰੀ ਆਪਰੇਸ਼ਨ ਕਰਾ ਕੇ ਵੀ ਬਾਬਾ ਸ਼ੇਰ ਵਾਲੇ ਆਉਂਦੇ ਨੇ ਮੇਰੇ ਕੋਲ, ਜੇ ਉਹ ਬਹੁਤ ਜਲਦੀ ਠੀਕ ਹੋ ਜਾਂਦਾ। ਦਮਾ ਹੈਗਾ, ਐਲਰਜੀ ਹੋ ਗਈ, ਸਾਲੋ ਸਾਲ ਪਰੇਸ਼ਾਨ ਰਹਿੰਦੇ ਐਲਰਜੀ ਤੋਂ, ਛਿੱਕਾਂ ਮਾਰੀ ਜਾਂਦੇ, ਨੱਕ ਬੰਦ ਹੋ ਗਿਆ, ਆਪਰੇਸ਼ਨ ਕਰਾ ਕੇ, ਅੱਜ ਵੀ ਇੱਕ ਮੁੰਡਾ ਆਇਆ ਆਪਰੇਸ਼ਨ ਕਰਾ ਲਿਆ ਨੱਕ ਦਾ, ਜੇ ਸਾਈਨਸ ਕਰਕੇ ਸਾਡੇ ਕੋਲ ਸਭ ਕੁਝ ਠੀਕ ਹੋ ਜਾਂਦਾ, ਬਹੁਤ ਜਲਦੀ ਠੀਕ ਹੁੰਦਾ, ਜਿਹੜੀ ਜਲਦੀ ਰਾਈਟ ਟਾਈਮ। ਐਂਗਜਾਇਟੀ ਹੋ ਗਿਆ, ਹੈਡੇਕ ਹੋ ਗਿਆ, ਸਕਿਨ ਦੇ ਇਸ਼ੂ, ਐਗਜ਼ਮਾ ਹੋ ਗਿਆ, ਸੋਰਾਇਸਿਸ ਹੋ ਗਿਆ, ਸਾਨੂੰ ਫੁਲਵੈਰੀ ਹੋ ਗਈ, ਸਲੀਪ ਐਪਨੀਆ ਹੋ ਗਿਆ, ਆਟੋਮਿਊਨ ਡਿਜ਼ੀਜ਼ ਹੈਗੀ ਆ, ਮਲਟੀਪਲ ਸਕਲੋਸਿਸ, ਹਰ ਬਿਮਾਰੀ ਦਾ ਨਾਂ ਲੈਣਾ ਬਹੁਤ ਬਿਮਾਰੀਆਂ ਨੇ, ਦੱਸਣਾ ਬਹੁਤ ਮੁਸ਼ਕਿਲ ਹੈ ਕਿਸੇ ਨੂੰ ਵੀ। ਕੋਈ ਵੀ ਜੇ ਲਿਸਨ ਸੁਣ ਰਿਹਾ, ਕੋਈ ਵੀ ਜਾਣਕਾਰੀ ਲੈਣੀ ਹੈ, ਤੁਹਾਨੂੰ ਕੋਈ ਬਿਮਾਰੀ ਡਾਕਟਰ ਨਾਲ ਦੱਸੀ ਹੈ, ਆ ਕੇ ਮੇਰਾ ਡਿਸਕਸ ਕਰ ਸਕਦੇ ਹੋ। ਡਿਸਕਸ ਕਰਨ ਦਾ ਕੋਈ ਆਪਾਂ ਚਾਰਜ ਨਹੀਂ ਕਰਦੇ ਹੈਗੇ, ਠੀਕ ਹੈ, ਉਹਦੇ ਜਦ ਆਪਾਂ ਟ੍ਰੀਟਮੈਂਟ ਕਰਦੇ ਉਹਦੇ ਬਾਅਦ ਫਿਰ ਚਾਰਜ ਸ਼ੁਰੂ ਹੁੰਦਾ। ਕੋਈ ਮੇਰਾ ਨੰਬਰ 647-8180-55-647-818-0055 'ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਹੁਣ ਮੈਂ ਥੋੜ੍ਹੀ ਨੀਂਦ, ਐਂਗਜਾਇਟੀ, ਡਿਪਰੈਸ਼ਨ ਉਹਦੇ ਬਾਰੇ ਦੱਸਦਾ ਥੋੜ੍ਹਾ। ਸਾਡੀ ਨੀਂਦ 7-8 ਘੰਟੇ ਦੀ ਹੋਣੀ ਚਾਹੀਦੀ ਹੈ, ਉਹ 14 ਮਿੰਟ ਦੇ ਅੰਦਰ ਸਾਨੂੰ ਨੀਂਦ ਆ ਜਾਣੀ ਚਾਹੀਦੀ ਹੈ। 14 ਮਿੰਟ ਦੇ ਅੰਦਰ ਨੀਂਦ ਨਹੀਂ ਆਉਂਦੀ ਤਾਂ ਤੁਹਾਡਾ ਨਰਵਸ ਸਿਸਟਮ ਡਿਸਟਰਬ ਹੁੰਦਾ, ਤੁਹਾਨੂੰ ਫਿਰ ਜੇ ਤੁਸੀਂ ਨੀਂਦ ਨਹੀਂ ਆਓਗੇ ਹੋਰ ਪ੍ਰੋਬਲਮ ਹੋਣਗੀਆਂ, ਕਈ ਵਾਰੀ ਐਂਗਜਾਇਟੀ, ਸਟ੍ਰੈਸ ਹੋ ਜਾਂਦਾ, ਹੋਰ ਵੀ ਕਈ ਸਟ੍ਰੈਸ ਹੁੰਦੇ ਨੇ ਲੋਕਾਂ ਨੂੰ, ਫਾਈਨੈਂਸ਼ੀਅਲ ਸਟ੍ਰੈਸ ਹੈ, ਕੰਮ ਦਾ ਸਟ੍ਰੈਸ ਹੈ, ਉਹਦੇ ਕਰਕੇ ਕਈ ਵਾਰੀ ਨੀਂਦ ਨਹੀਂ ਆਉਂਦੀ ਹੈਗੀ, ਐਂਗਜਾਇਟੀ ਹੋ ਗਿਆ। ਐਂਗਜਾਇਟੀ ਕਈ ਤਰ੍ਹਾਂ ਦੀ ਹੁੰਦੀ ਹੈ, ਸੋਸ਼ਲ ਐਂਗਜਾਇਟੀ ਹੈ, ਫੋਬੀਆ ਐਂਗਜਾਇਟੀ ਹੈ, ਪੈਨਿਕ ਡਿਸਆਰਡਰ ਹੈ, ਜਨਰਲ ਐਂਗਜਾਇਟੀ ਹੈ। ਜੇ ਜਿਹੜਾ ਟ੍ਰੀਟਮੈਂਟ ਨਹੀਂ ਕਰਦੇ ਫਿਰ ਡਿਪਰੈਸ਼ਨ ਹੋਏਗਾ, ਤੁਹਾਨੂੰ ਕੰਮ ਕਰਨੇ ਮਨ ਨਹੀਂ ਕਰਦਾ, ਕੰਸਨਟ੍ਰੇਟ ਨਹੀਂ ਕਰ ਸਕਦੇ, ਨੀਂਦ ਦੀ ਥਕਾਵਟ ਹੋਏਗੀ, ਭੁੱਖ ਨਹੀਂ ਲੱਗੇਗੀ, ਸੁਸਾਈਡਲ ਥੌਟ ਹੁੰਦੇ ਨੇ ਲੋਕਾਂ ਦੇ, ਇਹ ਹੁੰਦੇ। ਔਰ ਨੀਂਦ ਬਹੁਤ ਜ਼ਰੂਰੀ ਹੈ, ਨੀਂਦ ਕਈ ਲੋਕ ਪਾਸੇ ਪਲਟਦੇ ਰਹਿੰਦੇ ਨੇ, ਪਾਸੇ ਪਲਟੇ, ਜੇ ਤੁਸੀਂ ਰਾਈਟ ਹੋਏ 14 ਮਿੰਟ ਦੇ ਅੰਦਰ ਨੀਂਦ ਆਉਣੀ ਚਾਹੀਦੀ ਹੈ, ਨਹੀਂ ਆਉਣੀ ਤਾਂ ਇਹਦਾ ਮਤਲਬ ਤੁਹਾਨੂੰ ਪ੍ਰੋਬਲਮ ਹੈਗੀ ਹੈ। ਜੇ ਐਂਗਜਾਇਟੀ ਹੈ, ਡਿਪਰੈਸ਼ਨ ਹੈ, ਨੀਂਦ ਦੀ ਪ੍ਰੋਬਲਮ ਹੈਗੀ ਹੈ, ਮੇਰਾ ਨੰਬਰ ਨੋਟ ਕਰੋ। ਹੋਰ ਵੀ ਕੋਈ ਇਸ਼ੂ ਹੈ, ਬੱਚਿਆਂ ਦਾ ਆਟਿਜ਼ਮ ਹੈਗਾ, ਲੇਡੀਜ਼ ਦੀ ਬਿਮਾਰੀ ਹੈਗੀ ਕੋਈ, 647-818-0055-647-818-0055 'ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹਾਂ, ਮੈਂ ਜ਼ਰੂਰ ਤੁਹਾਡੀ ਹੈਲਪ ਕਰੂੰਗਾ। ਜੇ ਤੁਹਾਨੂੰ ਲੱਗਦਾ ਹੋਮੋਪੈਥੀ ਸਲੋ ਹੈਗੀ ਹੈ, ਕੰਮ ਨਹੀਂ ਕਰਦੀ, ਜ਼ਰੂਰ ਮੇਰੇ ਕੋਲ ਵਿਜਿਟ ਕਰਨਾ, ਮੈਂ ਪ੍ਰੂਫ ਕਰਾਂਗਾ ਹੋਮੋਪੈਥੀ ਤੋਂ ਬੈਸਟ ਕੋਈ ਦਵਾਈ ਨਹੀਂ।
0: Thank you very much, Dr. Kuldeep Singh, 47 years, 47 saal da inda homeopathy da tajruba hai. Call 647-818-0055. 647-818-0055. ਤੇ ਅਪੋਇੰਟਮੈਂਟ ਬੁੱਕ ਕਰੋ, ਜਾ ਕੇ ਇਹਨਾਂ ਨੂੰ ਮਿਲੋ ਬ੍ਰੈਂਪਟਨ ਦੇ ਵਿੱਚ ਏਅਰਪੋਰਟ ਤੇ ਕੁਈਨ ਤੇ, ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ, 20 ਮੈਰੀਟਾਈਮ ਅੰਟਾਰੀਓ ਬੁਲਵਾਰਡ ਨੰਬਰ 2 ਮੇਨ ਫਲੋਰ ਤੇ ਹੀ ਹੈ। ਨੰਬਰ ਅਗੇਨ 647-818-0055। ਡਾਕਟਰ ਸਾਹਿਬ ਨਾਲ ਤੁਸੀਂ ਸਲਾਹ ਜ਼ਰੂਰ ਕਰੋ।
2: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।
3: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
4: Show mercy on it.

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਦੋਸਤੋ, ਜੇ ਤੁਸੀਂ ਇੱਕ AZ ਟਰੱਕ ਲਾਇਸੈਂਸ ਹੋਲਡਰ ਹੋ, ਲੋਕੋ ਕੰਮ ਕਰਨਾ ਚਾਹੁੰਦੇ ਹੋ, ਟਾਪ ਦੀ ਪੇ ਕਮਾਉਣਾ ਚਾਹੁੰਦੇ ਹੋ, ਫਿਰ ਧਿਆਨ ਨਾਲ ਸੁਣੋ। ਏਬਲ ਟਰੱਕਿੰਗ ਵਾਲਿਆਂ ਨੂੰ ਵੱਧ ਤੋਂ ਵੱਧ AZ ਡਰਾਈਵਰ ਚਾਹੀਦੇ ਨੇ, ਜਿਹਨਾਂ ਦਾ ਘੱਟ ਤੋਂ ਘੱਟ 2 ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ, ਨਾਲੇ ਐਨ ਬਿਲਕੁਲ ਸਾਫ ਐਬਸਟ੍ਰੈਕਟ ਹੋਣਾ ਚਾਹੀਦਾ ਹੈ। ਇਹ ਲੋਕਲ ਪਿਕਅਪ ਐਂਡ ਡਰਾਪ ਆਫ ਦਾ ਕੰਮ ਹੈ। So 2 years driving experience, bilkul clean abstract, te tuhanu top di pay denge, local pickup and drop off the kam hai. Call Able Trucking Mohinder Garewal, 905-838-4346, 905-838-4346, 905-838-4346. Je tusi office da kam vi labh rahe ho, inna nu ਕੁਛ ਕੰਮ ਕਰਨ ਵਾਲੇ ਚਾਹੀਦੇ ਨੇ, ਆਫਿਸ ਹੈਲਪਰ, ਕਲੀਅਰਕਲ ਵਰਕ, ਐਡਮਿਨ ਵਰਕ। ਕਹਿੰਦੇ ਨੇ ਕਿ ਟਾਪ ਦੀ ਪੇ ਰੇਟ ਦੇਵਾਂਗੇ, ਪਰ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਤੁਹਾਡਾ ਅਕਾਊਂਟਿੰਗ, ਬੁੱਕ ਕੀਪਿੰਗ, ਆਫਿਸ ਦੇ ਮੈਨੇਜਮੈਂਟ ਅਤੇ ਕਲੀਅਰਕਲ ਕੰਮ ਦੇ ਵਿੱਚ। ਸੋ ਦੇ ਨੀਡ ਆਫਿਸ ਹੈਲਪਰਸ, ਕਲੀਅਰਕਲ ਵਰਕ, ਅਕਾਊਂਟਿੰਗ, ਬੁੱਕ ਕੀਪਿੰਗ ਐਕਸੈਟਰਾ ਇੱਕ ਟਰੱਕਿੰਗ ਕੰਪਨੀ ਦੇ ਆਫਿਸ ਦੇ ਵਿੱਚ। ਕਾਲ ਏਬਲ ਟਰੱਕਿੰਗ, 905-838-4346, 905-838-4346। ਨਾਲ ਕਰੋ ਦੋਸਤੋ, ਜੇ ਤੁਸੀਂ ਕੋਈ ਵੀ ਲੀਗਲ ਪ੍ਰੋਬਲਮ ਫੇਸ ਕਰ ਰਹੇ ਹੋ, ਚਾਹੇ ਤੁਹਾਨੂੰ ਸਿਰਫ ਇੱਕ ਲੀਗਲ ਸਲਾਹ ਚਾਹੀਦੀ ਹੈ, ਚਾਹੇ ਲੀਗਲ ਰੈਪ੍ਰਜੈਂਟੇਸ਼ਨ ਇਨ ਕੋਰਟ ਤੱਕ ਵੀ ਚਾਹੀਦੀ ਹੈ, ਤੁਹਾਡੀ ਪੂਰੀ ਮਦਦ ਕਰਨਗੇ ਮਨੀਤ ਗਿਰੀ, ਬੇਅਰਸਟਰ ਐਂਡ ਸੋਲਿਸਿਟਰ, ਗਿਰੀ ਲੀਗਲ ਲਾਅ ਆਫਿਸ ਤੋਂ। ਇਹ ਮਾਹਰ ਨੇ ਇਹਨਾਂ ਕੰਮਾਂ ਦੇ ਵਿੱਚ ਜਿੱਥੇ ਕਿ ਕੋਈ ਡਿਸਪਿਊਟ ਹੈ ਤੁਹਾਡੀ ਕੋਈ ਕੰਸਟਰਕਸ਼ਨ ਕੰਪਨੀ, ਕੋਈ ਬਿਲਡਰ ਦੇ ਨਾਲ, ਕੋਈ ਘਰ ਜਾਂ ਕੋਈ ਕਾਂਡੋ ਬੁੱਕ ਕੀਤਾ ਸੀ ਅਤੇ ਹੁਣ ਤੁਹਾਨੂੰ ਤੁਹਾਡਾ ਡਿਪੋਜ਼ਿਟ ਨਹੀਂ ਮੋੜਿਆ ਜਾ ਰਿਹਾ। ਇਹ ਕਹਿੰਦੇ ਨੇ ਕਿ ਤੁਹਾਡਾ ਡਿਪੋਜ਼ਿਟ ਕੀ, ਨਾਲ ਦੀ ਨਾਲ ਤੁਹਾਨੂੰ ਵੱਧ ਪੈਸੇ, ਇੰਟਰਸਟ ਵੀ, ਪੈਨਲਟੀਜ਼ ਵੀ, ਐਕਸੈਟਰਾ ਵੀ ਦਿਲਵਾ ਸਕਦੇ ਹਾਂ। ਨਾਲ ਦੀ ਨਾਲ ਇਹ ਕਹਿੰਦੇ ਨੇ ਕਿ ਜੇਕਰ ਹੁਣ ਬਿਲਡਰ ਹੋਰ ਪੈਸੇ ਮੰਗ ਰਿਹਾ ਜਾਂ ਪੇਪਰ ਮੰਗ ਰਿਹਾ ਕਿ ਹੁਣੇ ਮੋਰਗੇਜ ਕਰਵਾਓ ਅਤੇ ਕਰਾਉਣੀ ਹੀ ਪੈਣੀ ਹੈ, ਅਤੇ ਜਾਂ ਤੁਹਾਨੂੰ ਸੂ ਕਰ ਰਿਹਾ ਹੈ ਜਾਂ ਚਿੱਠੀਆਂ ਭੇਜ ਰਿਹਾ ਹੈ ਜਾਂ ਈਵਨ ਕੋਰਟ ਕਚਹਿਰੀਆਂ ਤੱਕ ਦਾ ਮਾਮਲਾ ਪਹੁੰਚ ਗਿਆ ਹੈ, ਵੱਧ ਗਿਆ ਹੈ। ਇਹ ਕਹਿੰਦੇ ਨੇ ਕਿ ਜੇਕਰ ਤੁਸੀਂ ਮੋਰਗੇਜ ਹੁਣ ਕਰਵਾ ਹੀ ਨਹੀਂ ਸਕਦੇ ਕਿਉਂਕਿ ਅਪਰੇਜ਼ਲ ਲੱਖਾਂ ਡਾਲਰ ਘੱਟਦੀ ਆਈ ਆ, ਅਤੇ ਕਿੱਥੋਂ ਕੱਢੋਗੇ ਹੁਣ ਯਾਰ ਲੱਖਾਂ ਡਾਲਰ ਵੱਧ, ਜਾਂ ਫਿਰ ਤੁਸੀਂ ਮੋਰਗੇਜ ਕਰਵਾਉਣਾ ਹੀ ਨਹੀਂ ਚਾਹੁੰਦੇ, ਇਹ ਕਹਿੰਦੇ ਨੇ ਕਿ ਤੁਹਾਨੂੰ ਤੁਹਾਡੇ ਕੰਟਰੈਕਟ ਵਿੱਚੋਂ ਬਚਾ ਵੀ ਸਕਦੇ ਹਾਂ, ਪੈਸਾ ਵੀ ਤੁਹਾਨੂੰ ਵਾਪਸ ਦਿਲਵਾ ਸਕਦੇ ਹਾਂ। ਇੱਕ ਵਾਰੀ ਇਹਨਾਂ ਨਾਲ ਸੰਪਰਕ ਕਰੋ, ਇਹਨਾਂ ਦੇ ਬਹੁਤ ਹੀ ਜ਼ਿਆਦਾ ਖੁਸ਼ ਕਲਾਇੰਟਸ ਨੇ। ਮਨੀਤ ਗਿਰੀ, ਗਿਰੀ ਲੀਗਲ ਲਾਅ ਆਫਿਸ, 437-551-8000, 437-551-8000। ਦੋ ਦਫ਼ਤਰ ਨੇ, ਇੱਕ ਸਾਡੇ ਬ੍ਰੈਂਟਨ ਸ਼ਹਿਰ ਦੇ ਵਿੱਚ, ਇੱਕ ਓਕਵਿਲ ਦੇ ਵਿੱਚ। ਪਹਿਲਾਂ ਹੀ ਫੋਨ 'ਤੇ ਗੱਲਬਾਤ ਕਰ ਲਓ, 437-551-8000, 437-551-8000। ਜੇਕਰ ਤੁਹਾਡੇ ਖਿਲਾਫ ਕਿਸੇ ਨੇ ਕੋਈ ਵੀ ਲੀਗਲ ਨੋਟਿਸ ਭੇਜਿਆ ਹੈ, ਜਾਂ ਕੋਈ ਲੀਗਲ ਕਲੇਮ ਤੁਹਾਨੂੰ ਮਿਲੀ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਕੋਰਟ ਕੇਸ ਦੇ ਵਿੱਚ ਹੀ ਤੁਹਾਨੂੰ ਰੈਪ੍ਰਜੈਂਟੇਸ਼ਨ ਚਾਹੀਦੀ ਹੈ ਫੋਰ ਐਨੀ ਸਿਵਲ ਲੀਗਲ ਡਿਸਪਿਊਟ, ਰੀਅਲ ਅਸਟੇਟ ਡਿਸਪਿਊਟ ਐਕਸੈਟਰਾ, ਜਾਂ ਤੁਹਾਡਾ ਕੇਸ ਕੋਰਟ ਦੇ ਵਿੱਚ ਆਲਰੇਡੀ ਚੱਲ ਰਿਹਾ ਹੈ, ਤਰੀਕ ਵੀ ਆ ਗਈ ਆ ਜਾਂ ਲੰਘ ਵੀ ਗਈ ਆ, ਅਤੇ ਹੁਣ ਤੁਹਾਨੂੰ ਡਿਫਰੈਂਟ ਰੈਪ੍ਰਜੈਂਟੇਸ਼ਨ ਦੀ ਜ਼ਰੂਰਤ ਹੈ। ਇਹ ਕਹਿੰਦੇ ਨੇ ਕਿ ਵਰਕ ਪਲੇਸ, ਤੁਹਾਡੇ ਇੰਪਲੋਇਰ ਦੇ ਨਾਲ ਕੋਈ ਵੀ ਲੀਗਲ ਪ੍ਰੋਬਲਮ ਆ, ਖਾਸ ਤਾਂ ਪੈਸਿਆਂ ਦਾ ਕੋਈ ਰੌਲਾ, ਕੋਈ ਪੇ ਨਹੀਂ ਤੁਹਾਨੂੰ ਮਿਲੀ, ਪੇ ਮਾਰੀ ਗਈ ਆ, ਚੈੱਕ ਨਹੀਂ ਮਿਲੇ, ਚਾਹੇ ਕੋਈ ਟਰੱਕਿੰਗ ਕੰਪਨੀ ਹੋਵੇ ਚਾਹੇ ਜਿਹੜਾ ਮਰਜ਼ੀ ਕੋਈ ਬਿਜ਼ਨਸ ਹੋਵੇ, ਦੇਸੀ ਹੋਵੇ ਨਾ ਦੇਸੀ ਹੋਵੇ, ਕੋਈ ਫਰਕ ਨਹੀਂ ਪੈਂਦਾ। ਗਿਰੀ ਲੀਗਲ ਤੋਂ ਬੇਅਰਸਟਰ ਐਂਡ ਸੋਲਿਸਿਟਰ ਮਨੀਤ ਗਿਰੀ ਤੁਹਾਡੀ ਮਦਦ ਕਰ ਸਕਦੇ ਨੇ ਲਾਸੂਟਸ ਦੇ ਵਿੱਚ, ਲੀਗਲ ਕਲੇਮਸ ਵਿੱਚ, ਕੰਟਰੈਕਟ ਡਿਸਪਿਊਟਸ ਦੇ ਵਿੱਚ, ਪ੍ਰੋਪਰਟੀ ਡਿਸਪਿਊਟਸ ਦੇ ਵਿੱਚ, ਈਵਨ ਕਰਜ਼ੇ ਦੇ ਕਲੇਮਸ। ਤੁਸੀਂ ਆਪਦੇ ਕੋਈ ਮਾਮੇ ਦੇ ਮੁੰਡੇ ਨੂੰ ਕੋਈ ਪੈਸਾ ਦਿੱਤਾ ਅਤੇ ਹੁਣ ਮੋੜਦਾ ਨਹੀਂ, ਕਹਿੰਦੇ ਕਿਹੜਾ ਪੈਸਾ, ਇਹ ਕਹਿੰਦੇ ਨੇ ਕਿ ਜਿਹਨੂੰ ਮਰਜ਼ੀ ਪੈਸਾ ਦਿੱਤਾ ਉਹ ਤੁਹਾਨੂੰ ਵਾਪਸ ਦਿਲਵਾ ਸਕਦੇ ਹਾਂ। ਬਿਜ਼ਨਸ ਡਿਸਪਿਊਟ ਹੋਵੇ, ਕੋਰਟ ਕੇਸ ਹੋਵੇ, ਗਿਵ ਮੈ ਕਾਲ, 437-551-8000, 437-551-8000। ਤੁਸੀਂ ਗਿਰੀ ਲੀਗਲ ਆਫਿਸ ਦੇ ਮਨੀਤ ਗਿਰੀ ਨਾਲ ਸੰਪਰਕ ਕਰ ਸਕਦੇ ਹੋ। ਰਾਹੁਲ ਗਰੇਵਾਲ ਨਾਲ ਸੰਪਰਕ ਕਰੋ ਜੇ ਤੁਸੀਂ ਪੱਕੀ ਅਤੇ ਪੱਕੀ ਮੋਰਗੇਜ ਆਪਦੀ ਕਰਵਾਉਣੀ ਆ, ਫਸਟ ਟਾਈਮ ਹੋਮ ਬਾਇਰ ਹੋ ਜਾਂ ਕੋਈ ਸੈਕਿੰਡ ਪ੍ਰਾਪਰਟੀ ਖਰੀਦ ਰਹੇ ਹੋ ਜਾਂ ਤੁਹਾਡੀ ਮੋਰਗੇਜ ਰਿਨਿਊਲ ਆ ਗਈ ਆ। ਇਹ ਸਾਰੇ ਹੀ ਮੇਜਰ ਬੈਂਕਸ ਐਂਡ ਲੈਂਡਰਸ ਨਾਲ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ। ਕਹਿੰਦੇ ਨੇ ਕਿ ਚਾਹੇ ਘੱਟ ਇਨਕਮ ਕਮਾਉਂਦੇ ਹੋ
ਚਾਹੇ ਇਕੱਲੇ ਘੱਟ ਦਿਖਾਉਂਦੇ ਹੋ ਟੈਕਸ ਬਚਾਉਣ ਲਈ, ਚਾਹੇ ਪੇਰੋਲ 'ਤੇ ਹੋ, ਚਾਹੇ ਆਪਦੇ ਕਾਰਪੋਰੇਸ਼ਨ 'ਤੇ ਹੋ, ਕਹਿੰਦੇ ਕੋਈ ਫਰਕ ਨਹੀਂ ਪੈਂਦਾ ਜੇ ਤੁਹਾਡੀ ਫਾਈਲ ਪੜ੍ਹ ਕੇ ਹਾਂ ਕਹਿੰਦੇ ਨੇ, ਫਿਰ ਕਰਕੇ ਵੀ ਦਿਖਾਉਂਦੇ ਨੇ। ਰਾਹੁਲ ਗਰੇਵਾਲ 647-640-2511 6476402511। ਬੜੇ ਸਿੱਧੇ ਹਿਸਾਬ ਨਾਲ ਤੁਹਾਨੂੰ ਦੱਸ ਦੇਣਗੇ ਕੰਮ ਹੋ ਸਕਦਾ ਨਹੀਂ ਹੋ ਸਕਦਾ, ਕੋਈ ਲਾਰੇ ਲਾਉਣ ਵਾਲਾ ਕੰਮ ਬਿਲਕੁਲ ਵੀ ਨਹੀਂ ਹੈਗਾ। ਇਹ ਕਹਿੰਦੇ ਨੇ ਕਿ ਚਾਹੇ ਰੈਜ਼ੀਡੈਂਸ਼ੀਅਲ, ਚਾਹੇ ਕਮਰਸ਼ੀਅਲ, ਚਾਹੇ ਇੰਡਸਟਰੀਅਲ ਮੋਰਗੇਜ ਹੋਵੇ, ਜਾਂ ਫਿਰ ਰਿਨਿਊਅਲ ਹੋਵੇ, ਜਾਂ ਰੀਫਾਈਨੈਂਸ ਵੀ ਕਰਵਾਉਣੀ ਹੋਵੇ। ਇਹ ਕਹਿੰਦੇ ਨੇ ਕਿ ਨਵੀਆਂ ਕਮਰਸ਼ੀਅਲ ਬਿਲਡਿੰਗਸ 'ਤੇ ਤੁਹਾਨੂੰ 90% ਤੱਕ ਵੀ ਫੰਡਿੰਗ ਦਿਲਵਾ ਸਕਦੇ ਹਾਂ, ਅਤੇ ਜੇ ਹੁਣ ਤੁਹਾਨੂੰ ਅਚਾਨਕ ਪੈਸਿਆਂ ਦੀ ਜ਼ਰੂਰਤ ਪੈ ਗਈ ਆ, ਕਹਿੰਦੇ ਕਿ ਘੰਟੇ ਦੀ ਗੇਮ ਆ, ਘੰਟੇ ਦੀ ਗੇਮ ਆ, 10,000 ਤੋਂ ਲੈ ਕੇ 5,00,000 ਤੱਕ ਤੁਹਾਨੂੰ ਵੈਰੀ ਵੈਰੀ ਵੈਰੀ ਲੋ ਇੰਟਰਸਟ ਰੇਟ 'ਤੇ ਪ੍ਰਾਈਵੇਟ ਵੀ ਮੋਰਗੇਜ ਕਰਵਾ ਕੇ ਦੇ ਸਕਦੇ ਆ। 647-640-2511 6476402511 ਤੁਸੀਂ ਰਾਹੁਲ ਗਰੇਵਾਲ ਨਾਲ ਸੰਪਰਕ ਕਰ ਸਕਦੇ ਹੋ। ਦੋਸਤੋ, ਅੱਜ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਬੰਦੇ ਨੂੰ ਇੱਕ ਇੰਡਸਟਰੀਅਲ ਟਰੱਕ ਦੇ ਵੱਲੋਂ ਹਿੱਟ ਹੋਣ ਤੋਂ ਬਾਅਦ ਅਨਫੋਰਚੁਨੇਟਲੀ ਉਹਦੀ ਡੈਥ ਹੋ ਚੁੱਕੀ ਹੈ। ਸੋ ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਅੱਜ ਵੈਨਸਡੇ September 16, 2026 ਅਰਾਊਂਡ 1:30 PM ਉਹਨਾਂ ਦੇ ਆਫਿਸਰਸ ਅਤੇ ਐਮਰਜੈਂਸੀ ਕਰੂਜ਼ ਨੂੰ ਬ੍ਰੈਂਪਟਨ ਸ਼ਹਿਰ ਦੇ ਵਿੱਚ ਕੰਟਰੀ ਸਾਈਡ ਡਰਾਈਵ ਐਂਡ ਮਕਵੀਨ ਡਰਾਈਵ, ਮਕਵੀਨ ਅਤੇ ਕੰਟਰੀ ਸਾਈਡ ਦੇ ਏਰੀਆ ਵਿੱਚ ਸੱਦਿਆ ਗਿਆ, ਜਿੱਥੇ ਕਿ ਕੁਛ ਰੋਡ ਵਰਕ ਕੀਤਾ ਜਾ ਰਿਹਾ ਸੀ, ਕਾਫੀ ਕੰਮ ਕਰਨ ਵਾਲੇ ਸੀ, ਅਤੇ ਕਲਿਜਨ ਰਿਪੋਰਟ ਕੀਤਾ ਗਿਆ ਸੀ। ਅਤੇ ਜਦੋਂ ਐਮਰਜੈਂਸੀ ਕਰੂਜ਼ ਸੀਨ 'ਤੇ ਪਹੁੰਚੇ, ਉਹਨਾਂ ਨੇ ਅਨਫੋਰਚੁਨੇਟਲੀ ਇੱਕ 33 ਦੇ ਮੇਲ ਵਰਕਰ ਨੂੰ, ਕੰਮ ਕਰਨ ਵਾਲੇ ਨੂੰ ਸੀਨ 'ਤੇ ਹੀ ਡੈਡ ਪ੍ਰੋਨਾਊਂਸ ਕੀਤਾ। ਸੋ ਟਰੱਕ ਅਤੇ ਉਹਦਾ ਡਰਾਈਵਰ ਆਫਕੋਰਸ ਸੀਨ 'ਤੇ ਹੀ ਰਿਹਾ, ਪਰ ਫਿਲਹਾਲ ਕੋਈ ਵੀ ਜਾਣਕਾਰੀ ਨਹੀਂ ਰਿਲੀਜ਼ ਕੀਤੀ ਗਈ ਆ ਜੇਕਰ ਇਸ ਜਾਨਲੇਵਾ ਕਲੈਸ਼ਨ ਦੇ ਵਿੱਚ ਕੋਈ ਗਲਤੀ ਕੀਤੀ ਗਈ, ਕਿਹਦੀ ਗਲਤੀ ਕੀਤੀ ਗਈ, ਡਰਾਈਵਰ ਦੀ ਜਾਂ ਵਰਕਰ ਦੀ, ਅਤੇ ਜੇਕਰ ਕੋਈ ਵੀ ਕ੍ਰਿਮੀਨਲ ਚਾਰਜਿਸ ਲਈ ਕੀਤੇ ਜਾਣਗੇ ਜਾਂ ਨਹੀਂ ਕੀਤੇ ਜਾਣਗੇ, ਇਹਦੇ ਬਾਰੇ ਹਜੇ ਤੱਕ ਕੋਈ ਵੀ ਡਿਵੈਲਪਮੈਂਟ ਨਹੀਂ ਪੇਸ਼ ਹੋਈ ਆ। ਪਰ ਪੀਓ ਰੀਜਨਲ ਪੁਲਿਸ ਨੇ ਇਹ ਕਨਫਰਮ ਕੀਤਾ ਹੈ ਕਿ ਕਿਉਂਕਿ ਇਹ ਇੱਕ ਟੈਕਨੀਕਲੀ ਵਰਕ ਪਲੇਸ ਡੈਥ ਮੰਨੀ ਜਾਂਦੀ ਆ, ਮਿਨਿਸਟਰੀ ਆਫ ਲੇਬਰ ਨੂੰ ਵੀ ਨੋਟੀਫਾਈ ਕੀਤਾ ਗਿਆ ਹੈ ਇਸ ਅਨਫੋਰਚੁਨੇਟ ਬ੍ਰੈਂਪਟਨ ਦੇ ਜਾਨਲੇਵਾ ਇੰਸੀਡੈਂਟ ਦੇ ਬਾਰੇ। ਦੋਸਤੋ, ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ, ਜੇ ਤੁਸੀਂ ਆਪਦੀ ਆਰ ਓ ਇੰਸ਼ੋਰੈਂਸ ਦੀ ਕਿਸ਼ਤ ਘਟਾਉਣੀ ਆ, ਸਿੰਪਲ ਐਸ ਦੈਟ, ਰਿਨਿਊਅਲ ਆ ਗਈ ਆ, ਪਤਾ ਲੱਗ ਗਿਆ ਕਿੰਨਾ ਰੇਟ ਵੱਧ ਰਿਹਾ ਘੱਟ ਰਿਹਾ ਉਨਾ ਹੀ ਰਹਿ ਰਿਹਾ, ਜਾਂ ਤੁਹਾਨੂੰ ਪਤਾ ਹੀ ਆ ਅਕਟੋਬਰ ਨਵੰਬਰ ਡਿਸੰਬਰ ਜਦੋਂ ਮਰਜ਼ੀ ਰਿਨਿਊ ਹੈਗੀ ਆ, ਹੋਣੀ ਤਾਂ ਹੋਣੀ ਆ ਸਾਲ ਦੇ ਵਿੱਚ ਇੱਕ ਵਾਰੀ। ਮਨੂ ਸ਼ਰਮਾ ਕਹਿੰਦੇ ਨੇ ਕਿ ਤੁਹਾਡੀ ਆਰ ਓ ਇੰਸ਼ੋਰੈਂਸ ਦੀ ਕਿਸ਼ਤ ਗਰੰਟੀ ਘਟਾ ਦੇਵਾਂਗੇ, ਜੇ ਇਹ ਨਹੀਂ ਘਟਾ ਸਕਦੇ ਫਿਰ ਕੋਈ ਨਹੀਂ ਘਟਾ ਸਕਦਾ। ਕਿਉਂ? ਕਿਉਂਕਿ ਸਾਰੀਆਂ ਮੇਜਰ ਕੰਪਨੀਆਂ ਡੀਲ ਕਰਦੇ ਨੇ, ਅਤੇ ਜਦੋਂ ਗੱਡੀ ਦੀ ਮੇਕ ਐਂਡ ਮਾਡਲ, ਡਰਾਈਵਰਸ ਲਾਇਸੈਂਸ, ਬੇਸਿਕ ਇਨਫੋਰਮੇਸ਼ਨ ਭਰਦੇ ਨੇ, 36 ਕੰਪਨੀਆਂ ਦੇ ਸਾਰੇ ਪ੍ਰਾਈਸ ਇਹਨਾਂ ਨੂੰ ਇੱਕੋ ਦਮ ਮਿਲ ਜਾਂਦੇ ਨੇ, ਅਤੇ ਜਿੱਥੇ ਵੀ ਸਭ ਤੋਂ ਘੱਟ ਪ੍ਰਾਈਸ ਹੈ, ਬੈਸਟ ਕਵਰੇਜ ਹੈ, ਸਿੰਪਲ ਐਸ ਦੈਟ, ਟਾਈਮ ਸਿਰ ਸਵਿੱਚ ਕਰ ਦੇਣਗੇ, ਪੱਕਾ ਹੀ ਤੁਹਾਡਾ ਪੈਸਾ ਬਚੂਗਾ। ਸੋ ਗੱਡੀ ਦੀ ਇੰਸ਼ੋਰੈਂਸ ਕਿਸ਼ਤ ਘਟਾਉਣੀ ਆ, ਘਰ ਦੀ ਇੰਸ਼ੋਰੈਂਸ ਕਰਾਉਣੀ ਆ, ਜਾਂ ਤੁਹਾਨੂੰ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ ਵੀ ਚਾਹੀਦੀ ਹੈ, ਮਨੂ ਸ਼ਰਮਾ ਇੱਕ ਬ੍ਰੋਕਰ ਹਨ। ਕਾਲ 289-952-9532 ਮਨੂ ਸ਼ਰਮਾ, ਆਰ ਓ ਇੰਸ਼ੋਰੈਂਸ ਬ੍ਰੋਕਰ, 289-952-9532 289-952-9532 ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਅਤੇ ਨਾਲ ਦੇ ਨਾਲ ਜੇ ਗੱਡੀ ਦੀ ਤੁਸੀਂ ਰਿਪੇਅਰ ਕਰਵਾਉਣੀ ਆ, ਜਿਹੜੀ ਮਰਜ਼ੀ ਮੇਕ ਐਂਡ ਮਾਡਲ ਹੋਵੇ, ਜੇ ਤੁਸੀਂ ਚਾਹੁੰਦੇ ਹੋ ਕਿ ਜੈਨੂਅਨ ਪਾਰਟਸ, ਜੈਨੂਅਨ ਲੇਬਰ ਦਾ ਚਾਰਜ ਅਤੇ ਸਹੀ ਹੀ ਕੰਮ ਕੀਤਾ ਜਾਵੇ, ਫਿਰ 91 ਹਿੱਲੀ ਰੋਡ ਬੋਲਟਨ, ਜਿਹੜਾ ਹਾਈਵੇ 50 ਅਤੇ ਮੇਫੀਓ 'ਤੇ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਹੈ, ਉਹਦੇ ਬਿਲਕੁਲ ਨਜ਼ਦੀਕ, ਬਹੁਤ ਲੰਬੇ ਸਮੇਂ ਤੋਂ ਸਾਡੇ ਬਾਈ ANJ ਆਰ ਓ ਰਿਪੇਅਰ ਚਲਾਉਂਦੇ ਆ ਰਹੇ ਨੇ, ਤੁਹਾਡੀ ਬੋਲੀ ਬੋਲਦੇ ਨੇ, ਕਹਿੰਦੇ ਨੇ ਕਿ ਸਹੀ ਹੀ ਕੰਮ ਕਰਦੇ ਹਾਂ, ਸਹੀ ਚਾਰਜ ਕਰਦੇ ਹਾਂ। ਸੋ ਚਾਹੇ ਇਕੱਲੇ ਟਾਇਰ ਚੇਂਜ ਕਰਾਉਣੇ ਆ, ਜਲਦ ਵਿੰਟਰ ਟਾਇਰ ਪਵਾਉਣੇ ਆ, ਸਸਪੈਂਸ਼ਨ ਦਾ ਕੰਮ, ਇੰਜਨ ਦਾ ਕੰਮ, ਬ੍ਰੇਕਾਂ ਦਾ ਕੰਮ, ਐਗਜ਼ਾਸਟ ਦਾ ਕੰਮ, ਓਇਲ ਚੇਂਜ, ਫੁੱਲ ਸਰਵਿਸ, ਰਸ ਪਰੂਫਿੰਗ, ਤੁਹਾਡੀ ਬੋਲੀ ਬੋਲਦੇ ਬਹੁਤ ਹੀ ਪ੍ਰੋਫੈਸ਼ਨਲ ਮਾਹਰ ਮਕੈਨਿਕ ਨੇ, 91 ਹਿੱਲੀ ਰੋਡ ਬੋਲਟਨ, ਰਾਈਟ ਬਾਈ ਹਾਈਵੇ 50 ਇਨ ਮੇਫੀਓਲਡ, ANJ ਆਟੋ ਰਿਪੇਅਰ, 905-857-7596 905-857-7596 ਦੋਸਤੋ, ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਮੀਡੀਆ ਪ੍ਰੋਗਰਾਮ, ਹੋਪਫੁਲੀ ਤੁਸੀਂ ਇੰਜੋਏ ਕੀਤਾ ਹੈ। ਕੱਲ੍ਹ ਨੂੰ ਫਿਰ ਜੁੜਿਓ ਸਾਡੇ ਨਾਲ 3 PM till 6 PM 3 to 6 PM ਤੱਕ। ਹੁਣ ਪ੍ਰੋਗਰਾਮ ਤੋਂ ਬਾਅਦ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡੇ ਕਿਸੇ ਵੀ ਐਡਵਰਟਾਈਜ਼ਰ ਦਾ ਤੁਹਾਨੂੰ ਫੋਨ ਨੰਬਰ ਚਾਹੀਦਾ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ ਦੇਸ਼ ਪ੍ਰਦੇਸ਼ ਦੇ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਗਿਵ ਅਸ ਅ ਕਾਲ।
text or WhatsApp 416-457-3381 416-457-3381 The program to baad mere naal Simraj Sidhu tusi koi bhi insurance di gal baat karna chahunde ho same number 416-457-3381 416-457-3381 itthe do aa gaya ji sat sri akaal

0: 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: Central Mississauga de rehn waleo, eh mauka na gawao. Ballymore Homes valon Dairy Lane Towns, jald hi Dairy Road West ate Harran Terrio te aa rahe ne. Contemporary Town Home, high $700,000 to shuru ho rahe ne. Simat samay layi HST de vich khaas bachat da fayda lao. Highway 401, 407 ate 410, Go Transit Shopping ate Pearson Airport to sirf kujh ek mintan di duri te. Sab to pehle ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com।

ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ ਬ੍ਰਿਜ ਮੋਹਨ .com।

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4736551984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ, ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313 905-204-1313

0: locations in GTA. For more information, visit rajdhanisweets.ca.
1: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987, 6477161987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045151557। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 9057991478905 799 1478 ਰੋਇਲ ਆਟੋ ਸੈਂਟਰ।
1: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057899

ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਦਰਨ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ।

ਖੂਬਸੂਰਤ ਸ਼ਾਮ ਨੂੰ ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ ਠੀਕ 9 ਵਜੇ ਤੱਕ ਤੁਹਾਡੀ ਸਾਡੀ ਗੱਲਬਾਤ ਹੋਵੇਗੀ, ਮੁਲਾਕਾਤ ਹੋਵੇਗੀ ਅਤੇ ਗੱਲਾਂ ਬਾਤਾਂ ਕਰਦੇ ਹਾਂ। ਰੌਣਕ ਮੇਲਾ ਲਾਉਂਦੇ ਹਾਂ ਯਾਰ ਪੰਜਾਬੀ ਲਹਿਰਾਂ ਦੇ ਵਿੱਚ, ਫਿਰ ਜਦੋਂ ਅਸੀਂ ਜੁੜ ਜਾਂਦੇ ਹਾਂ ਤੁਹਾਡੇ ਨਾਲ ਅਤੇ ਫਿਰ ਰੌਣਕ ਮੇਲਾ ਬੱਲੇ ਬੱਲੇ ਅਤੇ ਚਾਹ ਜਿਹਾ ਚੜ ਜਾਂਦਾ ਯਾਰ ਸ਼ਾਮ ਦੇ 6 ਵੱਜਦੇ ਆ ਹੁੰਦਾ ਕਿ ਵਧੀਆ ਯਾਰ ਆਪਾਂ ਪਿਆਰ ਦੀਆਂ ਕੁਝ ਗੱਲਾਂ ਬਾਤਾਂ ਕਰੀਏ ਅਤੇ ਨਾਲੇ ਆਪਾਂ ਇੱਕ ਦੂਜੇ ਨਾਲ ਸਾਂਝ ਪਾਈਏ। ਇੱਕ ਆਦਤ ਦੇਖੋ, ਹੁਣ ਬਹੁਤ ਸਾਰੇ ਸੱਜਣ ਮਿੱਤਰ ਨੇ ਕਹਿੰਦੇ ਕਿ ਨਵੀਂ ਯਾਰ ਸਾਡੀ ਸਾਨੂੰ ਵੀ ਇੱਕ ਆਦਤ ਜੀ ਹੁਣ ਪੈ ਗਈ ਹੈ ਤੁਹਾਡਾ ਪ੍ਰੋਗਰਾਮ ਸੁਣਨ ਦੀ। ਸੋ ਸਾਡਾ ਤਾਂ ਚਲੋ ਕੰਮ ਹੈ, ਇਸ ਤਾਂ ਹੋਣਾ ਹੀ ਹੋਣਾ, ਬਟ ਇੱਕ ਮੈਂ ਕਹਿੰਦਾ ਕਿ ਤੁਹਾਡੀਆਂ ਕਾਲਸ, ਤੁਹਾਡੇ ਨਾਲ ਗੱਲਬਾਤ ਕਰਨ ਦੀ ਸਾਨੂੰ ਆਦਤ ਪਈ ਹੋਈ ਆ, ਗੱਲਾਂ ਬਾਤਾਂ ਕਰੀਦੀਆਂ ਨੇ, ਬੜਾ ਫਨ ਕਰੀਦਾ। ਸੋ ਸਟੂਡੀਓ ਦਾ ਨੰਬਰ ਹੈ ਆਪਣਾ 9056733337, 9056733337, 905-673-3337 ਆਪਣਾ ਨੰਬਰ ਹੈ, 9056733337 ਤੇ ਆ ਜਾਓ, ਫਿਰ ਕਰਦੇ ਹਾਂ ਗੱਲਬਾਤ। ਤੇ ਸਟੂਡੀਓ ਦਾ ਨੰਬਰ ਹੈ 9056733337, 905-673-3337। ਸੋ ਗੋਰੀ ਗੋਰੀ ਵੀਣੀ ਨੂੰ ਹੈ।

0: ਹਰਭਜਨ ਸ਼ੇਰਾ ਯਾਰ, ਬਹੁਤ ਜ਼ਬਰਦਸਤ ਗੀਤ ਸ਼ੇਰਾ ਸਾਹਿਬ ਨੇ ਕੱਢਿਆ ਹੈ। ਮੈਂ ਚਲੋ ਸੁਣੇ ਬਹੁਤ ਘੱਟ ਨੇ, ਇਹ ਤਾਂ ਚਲੋ ਸੁਣਿਆ ਹੀ ਸੁਣਾ ਗੋਰੀ ਗੋਰੀ ਵੀਣੀ ਨੂੰ, ਇੱਕ ਦੋ ਪੈਗ ਲਾ ਕੇ ਲੱਗਦਾ ਹੈ ਸਾਰਾ ਪਿੰਡ ਮਿੱਤਰਾਂ ਦਾ, ਇਹ ਵੀ ਜ਼ਰੂਰ ਸੁਣਿਆ। ਅਤੇ ਅੱਛਾ ਇਹ ਵੀ ਇਹਨਾਂ ਦਾ ਸੀ, ਕਹਿੰਦੇ ਨੇ ਨੈਣਾ ਕਿ ਤੇਰੇ ਕੋਲ ਰਹਿਣਾ ਹੈ, ਇੱਕ ਦਰਦਾਂ ਦੀ ਦਵਾ ਗਾਣਾ ਉਹ ਨਹੀਂ ਮੈਂ ਸੁਣਿਆ ਇਹਨਾਂ ਦਾ, ਅਤੇ ਉਹ ਬੜਾ ਚੱਲਿਆ, ਬਹੁਤ ਸਾਰੇ ਵਿਊਜ਼, ਬਹੁਤ ਸਾਰੇ ਸਟ੍ਰੀਮਸ ਨੇ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 9056733337। ਅਤੇ ਤੁਸੀਂ ਕੀ ਸੁਣਨਾ, ਤੁਹਾਡਾ ਕੀ ਪਲੈਨ ਹੈ ਅੱਜ, ਸਾਨੂੰ ਦੱਸੋ ਕਿਹੜਾ ਲਾਈਏ ਯਾਰ, ਕੁਝ ਤੁਹਾਡੇ ਮਨਪਸੰਦ ਦੇ ਗੀਤ ਅਤੇ ਸਜਾਉਂਦੇ ਹਾਂ ਅੱਜ ਦੀ ਇਸ ਸੋਹਣੀ ਜੀ ਸ਼ਾਮ ਨੂੰ। ਅਤੇ ਸਟੂਡੀਓ ਦਾ ਨੰਬਰ ਤੁਹਾਨੂੰ ਯਾਦ ਹੈ ਮੈਨੂੰ ਦੁਬਾਰ ਤੋਂ ਦੱਸਣ ਦੀ ਲੋੜ, ਚਲੋ ਤਾਂ ਕਈ ਵਾਰ ਪੈਂਦੀ ਹੈ, ਹਰ ਰੋਜ਼ ਕੋਈ ਨਾ ਕੋਈ ਨਵਾਂ ਸੱਜਣ ਜ਼ਰੂਰ ਜੁੜਦਾ। ਸੋ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਨੇ, ਕੋਈ ਪਹਿਲੀ ਵਾਰ ਸੁਣ ਰਿਹਾ, ਕੋਈ ਦੂਜੀ, ਕੋਈ ਤੀਜੀ, ਅਤੇ ਕਈਆਂ ਨੂੰ ਜਦੋਂ ਕੋਨਸੈਪਟ ਸਮਝ ਆਉਂਦਾ, ਅੱਛਾ ਯਾਰ ਨਵੀਂ ਦੇ ਸ਼ੋਅ 'ਤੇ ਤਾਂ ਗੱਲਬਾਤ ਕਰਕੇ, ਕਾਲ ਕਰਕੇ, ਹਾਲ ਚਾਲ ਪੁੱਛ ਕੇ ਸਾਡੇ ਮਨਪਸੰਦ ਦਾ ਗੀਤ ਵੀ ਲੱਗ ਜਾਂਦਾ, ਅਤੇ ਨਵੀਂ ਉਹਨਾਂ ਨਾਲ ਬੜੀਆਂ ਮਿੱਠੀਆਂ ਪੇਰੀਆਂ ਗੱਲਾਂ ਬਾਤਾਂ ਵੀ ਹੋ ਜਾਂਦੀਆਂ ਨੇ, ਅਤੇ ਫਿਰ ਇਹੀ ਚੀਜ਼ਾਂ ਹੁੰਦੀਆਂ ਨੇ। ਸੋ ਕਰਦੇ ਹਾਂ ਗੱਲਬਾਤ ਐਂਡ ਲੈਟਸ ਹੈਵ ਅ ਗੁੱਡ ਟਾਈਮ। ਅਤੇ ਪਹਿਲਾਂ ਤੁਹਾਨੂੰ ਮੈਂ ਇੱਕ ਜ਼ਰੂਰ ਜ਼ਰੂਰ ਜਾਣਕਾਰੀ ਦੇ ਦੇਵਾਂ, ਅਤੇ ਜਾਣਕਾਰੀ ਹੈ ਸਾਡੇ ਬਹੁਤ ਹੀ ਪਿਆਰੇ ਸੱਜਣ ਜੋ ਕਿ ਏਰੀਅਨ ਮੈਲਸ ਐਕਿਰਾ ਤੋਂ ਨੇ, ਉਹਨਾਂ ਦੀ। ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੋਪ ਟੋਪ ਟੋਪ ਦਾ ਨਾਮ ਇੱਕੋ ਹੈ, ਉਹ ਹੈ ਏਰੀਅਨ ਮੈਲਸ ਐਕਿਰਾ। ਏਰੀਅਨ ਮੈਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਅਤੇ ਰਿਲਾਇਬਲ। ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰੀਅਨ ਮੈਲਸ ਐਕਿਰਾ 9058825800 9058825800 'ਤੇ ਕਾਲ ਕਰੋ। ਬਿਲਕੁਲ ਏਰੀਅਨ ਮੈਲਸ ਐਕਿਰਾ ਐਡੀ ਵੱਡੀ ਡੀਲਰਸ਼ਿਪ ਹੈ ਯਾਰ, ਤੁਸੀਂ ਬਸ ਇਹਨਾਂ ਨੂੰ ਕਾਲ ਕਰ ਲਓ, ਕਹਿ ਦਿਓ ਕਿ ਅਸੀਂ ਕਰਨ ਜਾਂ ਜਗਦੀਪ ਨਾਲ ਗੱਲ ਕਰਨੀ ਹੈ, ਅਤੇ ਕਰਨ ਅਤੇ ਜਗਦੀਪ ਤੁਹਾਨੂੰ ਵਧੀਆ ਡੀਲ ਦੇ ਦੇਣਗੇ। ਸੋ ਅੱਜ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਤੁਹਾਡੇ ਕਿਸੇ ਰਿਕੁਐਸਟ ਦੇ ਨਾਲ, ਹੋਵੇ ਵਧੀਆ ਯਾਰ। ਮੈਂ ਵੀ ਕਹਾਂ ਕਿ ਹਾਂ ਬਈ ਬਹੁਤ ਜ਼ਬਰਦਸਤ, ਬੜਾ ਕਮਾਲ ਦਾ ਗੀਤ ਤੁਸੀਂ ਰਿਕੁਐਸਟ ਕੀਤਾ, ਸੋ ਮੈਨੂੰ ਦੱਸ ਦਿਓ ਕੀ ਸੁਣਨਾ। ਅਤੇ ਅਗੇਨ ਤੁਹਾਨੂੰ ਪਤਾ ਯਾਰ ਆਪਣੇ ਟੇਸਟ ਦਾ, ਕਿੱਦਾਂ ਦੇ ਗਾਣੇ ਆਪਾਂ ਜ਼ਿਆਦਾਤਰ ਲਾਉਂਦੇ ਹਾਂ, ਅਤੇ ਫਿਰ ਜਿਵੇਂ ਤੁਸੀਂ ਕਹੋਗੇ ਅੱਜ ਫਿਰ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ। ਕਰੋ ਜਲਦੀ ਕਾਲ ਅਤੇ ਇੱਕ ਵਧੀਆ ਜੇ ਮੈਂ ਕਹਿੰਦਾ ਕਿ ਐਸੇ ਗੀਤ ਦੀ ਰਿਕੁਐਸਟ ਕਰੋ ਕਿ ਅਸੀਂ ਵੀ ਕਹੀਏ ਵਾਹ ਬਈ ਵਾਹ ਕਿਆ ਬਾਤ ਹੈ, ਇਹਨੂੰ ਕਹਿੰਦੇ ਆ ਰਿਕੁਐਸਟ। 9056733337 ਨੰਬਰ ਆਪਣਾ, 9056733337। ਤੁਹਾਨੂੰ ਮੈਂ ਅਨਾਜ ਮਾਰਟ ਦੀ ਜਾਣਕਾਰੀ ਦੇਵਾਂ। ਅਨਾਜ ਮਾਰਟ ਗਰੋਸਰੀ ਸਟੋਰ ਹੈ ਜੋ ਕਿ ਏਅਰਪੋਰਟ ਰੋਡ ਅਤੇ ਮੇਫੀਲਡ ਵਾਲੇ ਪਲਾਜ਼ੇ 'ਤੇ ਖੁੱਲ੍ਹ ਰਿਹਾ ਬਈ। ਅਤੇ ਅਨਾਜ ਮਾਰਟ ਸੈਟਰਡੇ ਨੂੰ ਖੁੱਲ੍ਹ ਰਿਹਾ, ਗ੍ਰੈਂਡ ਓਪਨਿੰਗ ਸੈਟਰਡੇ ਆ, ਹੁਣ ਖੁੱਲ੍ਹ ਗਿਆ, ਸੋਫਟ ਓਪਨਿੰਗ ਹੋ ਗਈ। ਤੁਸੀਂ ਜਾਓ ਅਤੇ ਅਨਾਜ ਮਾਰਟ 'ਤੇ ਤੋਹਫੇ ਸੁਣੋ ਕਿਹੜੇ ਕਿਹੜੇ ਤੁਹਾਨੂੰ ਮਿਲ ਰਹੇ ਆ।
1: ਬ੍ਰੈਂਪਟਨ ਵਾਲਿਓ ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ, ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ।
2: ਅੱਜ ਹੀ ਅਨਾਜ ਮਾਰਟ ਤੇ ਆਓ, $100 ਦੀ ਸ਼ਾਪਿੰਗ ਕਰੋ ਤੇ ਲੱਕੀ ਡਰਾਅ ਵਿੱਚ ਐਂਟਰੀ ਪਾਓ, ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਐਨਫੀਲਡ ਮੋਟਰਸਾਈਕਲ, LED TV, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ਸ।
1: ਵਿਜ਼ਿਟ ਅਨਾਜ ਮਾਰਟ, 6141 ਮੇਫੀਲਡ ਰੋਡ, ਯੂਨਿਟ 42A, ਬ੍ਰੈਂਟਨ। ਕਾਲ 9059288557।
0: ਠੀਕ ਹੈ, ਸੋ ਅੱਜ ਤੋਂ ਜਾਓ $100, ਤੁਸੀਂ $100 ਦੀ ਗਰੋਸਰੀ ਕਰੋ ਤੇ ਬੁਲਟ ਮੋਟਰਸਾਈਕਲ, TV ਤੇ ਏਅਰ ਫਰਾਇਰ ਵਰਗੇ ਇਨਾਮ ਜਿੱਤੋ। ਸੈਟਰਡੇ ਨੂੰ ਇਨਾਮ ਅਨਾਊਂਸ ਕੀਤੇ ਜਾਣਗੇ। 5950, ਹਾਂਜੀ ਕਿਵੇਂ ਹੋ?
3: ਹਾਂਜੀ ਨਵੀ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਪੜਦਾ?
3: ਬਹੁਤ ਵਧੀਆ ਜੀ, ਬੋਲ ਰਿਹਾ ਭਾਜੀ। ਜਦੋਂ ਨਾ ਤੁਹਾਡਾ ਸਟਾਰ ਹੁੰਦਾ ਹੁੰਦਾ ਸ਼ੋ, ਤੁਸੀਂ ਪਹਿਲਾਂ ਹੀ ਜਬਰਦਸਤ ਲਾ ਲੈਂਦੇ ਹੋ ਤਾਂ ਫਿਰ ਥੋਟ ਹੀ ਖਤਮ ਹੋ ਜਾਂਦੇ ਆ।
0: ਅੱਛਾ,
3: ਪਰ ਚਲੋ ਤੁਸੀਂ ਅੱਜ ਕਿਹਾ ਵੀ ਰਿਕੁਐਸਟ ਕਰੋ ਵਧੀਆ ਦੇ ਗਾਣੇ ਦੀ,
0: ਮੈਂ ਕਿਹਾ ਚਲੋ
3: ਰਿਕੁਐਸਟ
0: ਕਰਦੇ ਆ ਸਾਡੇ ਟੇਸਟ ਨੂੰ, ਤਾਂ ਤੁਹਾਨੂੰ ਪੁੱਛਿਆ ਫਿਰ।
3: ਭਾਜੀ ਤੁਹਾਡੀ ਫੀਲਡ ਦੇ ਨਾਲ ਸਾਡੀਆਂ ਫੀਲਡਾਂ ਬਹੁਤ ਜੁੜੀਆਂ
0: ਹੋਈਆਂ। ਨਹੀਂ ਦੇਖੋ, ਇੱਕ ਦੂਜੇ ਦੇ ਟੇਸਟ ਨੂੰ ਸਮਝਣਾ ਬਹੁਤ ਜ਼ਰੂਰੀ ਆ। ਹੁਣ ਦੇਖੋ, ਹੁਣ ਮੈਂ ਕੋਈ ਗਾਣਾ ਲਾਉਣਾ ਮੈਨੂੰ ਪਤਾ ਹੁੰਦਾ ਯਾਰ ਕਿ ਜਿਹੜੇ ਹੁਣ ਸੱਜਣ ਮਿੱਤਰ ਸੁਣਨ ਵਾਲੇ ਨੇ ਵੀ ਉਹ ਕੀ ਸੁਣਨਾ ਚਾਹੁੰਦੇ ਨੇ। ਸੋ ਉਹੀ ਗੱਲਾਂ ਨੇ, ਹੁਣ ਤੁਸੀਂ ਕਿਸ ਨੂੰ ਆਪਣੇ ਘਰੇ ਸੱਦਿਆ, ਤੁਹਾਨੂੰ ਪਤਾ ਯਾਰ ਅਗਲੇ ਬੰਦੇ ਨੌਨ ਵੈਜ ਨੇ, ਬੱਕਰੀ ਦੇ ਸ਼ੌਕੀਨ ਨੇ, ਚਿਕਨ ਦੇ ਸ਼ੌਕੀਨ ਨੇ, ਫਿਰ ਤੁਸੀਂ ਉਹੀ ਖਵਾਓਗੇ ਕਿ ਨਹੀਂ?
3: ਬਿਲਕੁਲ ਬਿਲਕੁਲ। ਹੋਰ ਮਿਲੇ ਨਹੀਂ ਹੈ ਤੁਹਾਨੂੰ, ਪਰ ਦਿਲੋਂ ਬੜਾ ਸਤਿਕਾਰ ਆ, ਪਿਆਰ ਹੈ।
0: ਥੈਂਕ ਯੂ ਭਾਜੀ,
3: ਕੋਸ਼ਿਸ਼ ਕਰਾਂ ਤੇ ਟਾਈਮ ਮਿਲਿਆ ਤਾਂ ਜ਼ਰੂਰ।
0: ਐਨੀ ਟਾਈਮ ਜ਼ਰੂਰ ਯਾਰ ਮਿਲੋ, ਜਿੱਥੇ ਕਹਿੰਦੇ ਹੁੰਦੇ ਕਿ ਅਸੀਂ ਪਹੁੰਚਦੇ ਹਾਂ, ਜ਼ਰੂਰ ਪਹੁੰਚੋ ਤੇ ਜ਼ਰੂਰ ਮਿਲਾਂਗੇ। ਤੁਹਾਡੇ ਬੱਚੇ ਹੈਗੇ ਆ ਭਾਜੀ?
3: ਦੋ ਬੇਬੀ ਨੇ। ਹਾਂਜੀ।
0: ਕੀ ਉਮਰ ਕੀ ਉਹਨਾਂ ਦੀ, ਕਿੰਨੀ ਕੁ?
3: ਇੱਕ 4 ਇਅਰ ਹੈ, ਇੱਕ 1 ਐਂਡ ਹਾਫ।
0: ਠੀਕ ਹੈ, ਚਲੋ। ਇੱਕ ਨਾ ਇਸ ਐਤਵਾਰ ਨੂੰ ਬੜਾ ਵਧੀਆ ਇਵੈਂਟ ਹੋ ਰਿਹਾ। ਐਤਵਾਰ ਨੂੰ ਉਹ ਜਿਹੜਾ ਇਵੈਂਟ ਹੈ ਉਹ ਇੱਥੇ ਆਪਣੇ ਕੁਈਨ ਅਤੇ ਗੋਰ ਰੋਡ ਦੇ ਨੇੜੇ ਹੋ ਰਿਹਾ ਹੈ। ਇੱਕ ਚੈਰਿਟੀ ਇਵੈਂਟ ਹੈ, ਬਟ ਉੱਥੇ ਬੱਚਿਆਂ ਲਈ ਬੜਾ ਕੁਝ ਹੋਊਗਾ, ਬਾਉਂਸੀ ਕੈਸਲ, ਪੈਟਿੰਗ ਜ਼ੂ, ਬਾਕੀ ਫੇਸ ਪੇਂਟ, ਬਲੂਨ ਵਗੈਰਾ ਹੋਣਗੇ, ਤੇ ਚੈਰਿਟੀ ਲਈ ਹੈ, ਖਾਣ ਪੀਣ ਦਾ ਬੜਾ ਉੱਥੇ ਇੰਤਜ਼ਾਮ ਹੋਵੇਗਾ। ਸੋ ਬੱਚੇ ਲਾਈਕ ਕਰਦੇ ਇੱਦਾਂ ਦੀਆਂ ਚੀਜ਼ਾਂ, ਨਾਲੇ ਇੱਕ ਵਧੀਆ ਕੌਜ਼ ਹੈ। ਸਰੋ ਉੱਥੇ ਪਹੁੰਚ ਸਕਦੇ ਹਾਂ, ਜ਼ਰੂਰ ਪਹੁੰਚਿਓ।
3: ਥੈਂਕ ਯੂ ਭਾਜੀ, ਥੈਂਕ ਯੂ।
0: ਠੀਕ ਹੈ, ਥੈਂਕ ਯੂ। ਸੋ ਮੈਂ ਸਾਰਿਆਂ ਨੂੰ ਜਾਣਕਾਰੀ ਦੇ ਦੇਵਾਂ, ਇਹ ਜਿਹੜਾ ਇਵੈਂਟ ਹੈ ਇਹ ਹੋ ਰਿਹਾ ਇਸ ਸੰਡੇ ਐਤਵਾਰ ਨੂੰ, ਠੀਕ ਹੈ। ਚੈਰਿਟੀ ਇਵੈਂਟ ਹੈ, ਹੋਪ ਕਲੈਕਟਿਵ ਗਰੁੱਪ ਹੈ ਨੌਜਵਾਨਾਂ ਦੀ, ਤੇ ਮੈਂ ਕਹਿ ਲਓ ਕਿ ਯੰਗਸਟਰ ਦੀ, ਮੁੰਡੇ ਕੁੜੀਆਂ ਦੀ, ਯੰਗ ਜਿਹੜੇ ਬੜੇ ਵਧੀਆ ਬਿਜ਼ਨਸ ਓਨਰ ਨੇ, ਲੋਕਲ ਬਿਜ਼ਨਸ ਓਨਰ, ਐਂਡ ਪੈਸੇ ਇਕੱਠੇ ਕੀਤੇ ਜਾ ਰਹੇ ਆ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਲਈ ਤੇ ਸੇਵਾ ਫੂਡ ਬੈਂਕ ਦੇ ਲਈ। ਤੇ ਕੋਈ ਆਮ ਗੱਲ ਨਹੀਂ ਹੈ ਯਾਰ, ਕਾਰਨੀਵਲ ਕਰ ਰਹੇ ਆ, ਜਿਵੇਂ ਆਪਣੇ ਵੱਡੇ ਵੱਡੇ ਮੇਲੇ ਨਹੀਂ ਲੱਗਦੇ ਪਿੰਡਾਂ ਪੁੰਡਾਂ 'ਚ, ਬਟ ਇੱਥੇ ਹੁਣ ਪੈਸੇ ਰੇਜ਼ ਕੀਤੇ ਜਾ ਰਹੇ ਆ, ਤੇ ਤੁਹਾਡੇ ਲਈ, ਤੁਹਾਡੇ ਬੱਚਿਆਂ ਲਈ ਬਹੁਤ ਕੁਛ ਹੈ ਇੱਥੇ। ਜਿਵੇਂ ਮੈਂ ਜ਼ਿਕਰ ਕੀਤਾ, ਕਾਰਨੀਵਲ ਗੇਮਸ ਹੋਣਗੀਆਂ, ਬਾਉਂਸੀ ਕੈਸਲ ਹੋਊਗਾ, ਬਬਲ ਸ਼ੋ, ਪੈਟਿੰਗ ਜ਼ੂ, ਆਈਸ ਕ੍ਰੀਮ ਟਰੱਕ, ਬਲੂਨ ਟਵਿਸਟਰ, ਫੇਸ ਪੇਂਟਰ, 11 ਤੋਂ 3 ਹੋ ਰਿਹਾ, ਐਮਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ। ਸੋ ਤੁਸੀਂ ਸਾਰੇ ਆਓ ਤੇ ਤੁਸੀਂ ਨਾਲੇ ਗਿਵ ਬੈਕ ਕਰੋ ਕਮਿਊਨਿਟੀ ਨੂੰ, ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਪਹੁੰਚੋ। 4 ਘੰਟੇ, 11 ਤੋਂ ਲੈ ਕੇ 3 ਵਜੇ ਤੱਕ ਇਹ ਇਵੈਂਟ ਹੋ ਰਿਹਾ, ਐਂਡ ਇੱਥੇ ਸੁਰਸਾਗਰ ਬੈਂਡ ਵੀ ਹੋਊਗੀ, ਬਹੁਤ ਹੀ ਕਮਾਲ ਦਾ ਗੀਤ ਸੰਗੀਤ ਵੀ ਤੁਹਾਨੂੰ ਸੁਣਨ ਨੂੰ ਮਿਲੇਗਾ। ਸੋ ਐਮਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ ਆਉਣ ਵਾਲੇ ਇਸ ਐਤਵਾਰ। 1716 ਹੈਲੋ।
4: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
4: ਹਾਂਜੀ ਨਵੀਂ ਜੀ, ਕੀ ਹਾਲ ਜੀ?
0: ਬਹੁਤ ਵਧੀਆ ਜੀ, ਕਿਵੇਂ?
4: ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਬਹੁਤ ਵਧੀਆ, ਬਹੁਤ ਵਧੀਆ ਪ੍ਰੋਗਰਾਮ ਦੇ, ਗਾਣਾ ਬੜਾ ਵਧੀਆ ਲਾਇਆ ਜੀ ਭਾਜੀ।
0: ਥੈਂਕ ਯੂ ਸਰ।
4: ਹੰਸਰਾਜ ਜੀ ਦਾ ਸ਼ੋਅ ਹੋ ਰਿਹਾ ਜੀ,
0: ਜ਼ਰੂਰ
4: ਜੀ, ਉਹਨਾਂ ਦਾ ਨਾ ਜੀ, ਉਹਦਾ
0: ਉਹਨਾਂ ਨੇ ਤਾਂ ਲਾਉਣੀ ਆ, ਰੋਜ਼ ਲਾਈ ਦੇ ਆ ਭਾਜੀ, ਅਸੀਂ ਸਵੇਰ ਸ਼ਾਮ ਹੰਸੀ ਹੰਸ ਕਰ ਰਹੇ ਹਾਂ।
4: ਅੱਜ ਪਹੁੰਚ ਗਿਆ ਜੀ ਆਪਣੇ ਸ਼ਹਿਰ ਟੋਰਾਂਟੋ ਦੇ ਵਿੱਚ।
0: ਹਾਂਜੀ, ਤੁਹਾਡਾ ਤੁਹਾਡਾ ਸ਼ੁਭ ਨਾਮ ਕੀ ਹੈ?
4: ਬਸ ਜੀ,
0: ਨਹੀਂ ਬਸ ਜੀ ਨਹੀਂ, ਹੁਣ ਨਾਂ ਤਾਂ ਤੁਹਾਡਾ ਕੋਈ ਨਾ ਕੋਈ ਹੈਗਾ ਹੀ ਆ।
4: ਨਾ ਨਾ ਨਾ, ਗੁਪਤ ਹੈ ਜੀ, ਗੁਪਤ। ਥੈਂਕ ਯੂ।
0: ਲੈ ਦੱਸ ਨਾ, ਦੱਸੋ ਯਾਰ, ਹੁਣ ਦੇਖੋ, ਹੁਣ ਕਾਲ ਵੀ ਕੱਟ ਗਏ, ਕਾਲ ਕੀਤੀ ਹੈ, ਆਪਣਾ ਨਾਂ ਦੱਸੋ, ਗੱਲਬਾਤ ਕਰੋ। ਹਾਂਜੀ ਭਾਜੀ, ਅਸੀਂ ਇੱਥੋਂ ਫੋਨ ਕਰ ਰਹੇ ਹਾਂ, ਸਾਡਾ ਇਹ ਨਾਮ ਹੈ, ਸਾਡਾ ਇਹ ਕਾਰੋਬਾਰ ਹੈ, ਤੇ ਥੋੜ੍ਹਾ ਯਾਰ ਕਹਿੰਦੇ ਹੁੰਦੇ ਕਮਿਊਨੀਕੇਟ ਕਰੀਦਾ ਹੁੰਦਾ। ਸੋ ਖੈਰ, ਪ੍ਰੋਗਰਾਮ ਹੈ ਪੰਜਾਬੀ ਦਾ, ਹਾਂ ਥੋੜ੍ਹੀ ਗੱਲ ਬਣਦੀ ਹੈ, ਬਸ ਤੁਸੀਂ ਕਾਲ ਕੱਟਤੀ ਜਦੀ, ਅਤੇ ਬਸ ਨਾਂ ਨਹੀਂ ਦੱਸਣਾ। ਚਲੋ ਕੋਈ ਗੱਲ ਨਹੀਂ, ਮਰਜ਼ੀ ਹੈ ਤੁਹਾਡੀ, ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ। ਸੋ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ, ਅਤੇ ਕਿਆ ਬਾਤ ਹੈ ਭਾਜੀ, ਹੁਣੇ ਕਹਿੰਦੇ ਕਿ ਨਵੀਂ ਆਹ ਸੁਣਾ ਸੁਣਾਉਂਦੇ ਹਾਂ ਭਾਜੀ, ਕੋਈ ਗੱਲ ਨਹੀਂ, ਜਿਨ੍ਹਾਂ ਨੇ ਆਪਣੀ ਰਿਕੁਐਸਟ ਕੀਤੀ ਸੀ। ਇੱਕ ਦੋ ਮੈਸੇਜ ਦੇਣੇ ਜ਼ਰੂਰੀ ਹੁੰਦੇ ਆ। ਇੱਕ ਯਾਰ ਫਿਲਮ ਆ ਰਹੀ ਹੈ ਮਿੱਟੀ ਦੇ ਪੁੱਤ, ਵਾਹ, ਆਪਾਂ ਸਾਰੇ ਮਿੱਟੀ ਦੇ ਪੁੱਤ ਹਾਂ ਯਾਰ, ਆਪਣੀ ਮਿੱਟੀ ਦੇ ਨਾਲ ਜਿੰਨਾ ਯਾਰ ਆਪਣਾ ਪਿਆਰ ਹੈ, ਮੈਨੂੰ ਲੱਗਦਾ ਕਿ ਬਹੁਤ ਘੱਟ ਲੋਕ ਹੋਣਗੇ ਜਿਹੜੇ ਆਪਣੀ ਮਿੱਟੀ ਨੂੰ ਓਨਾ ਪਿਆਰ ਕਰਦੇ। ਸੋ ਮਿੱਟੀ ਦੇ ਪੁੱਤ ਆਪਾਂ ਸਾਰੇ ਹੀ ਹਾਂ, ਅਤੇ ਦੇਵ ਖਰਾਉੜ ਹੋਰਨ ਦੀ ਫਿਲਮ ਆ ਰਹੀ ਹੈ ਮਿੱਟੀ ਦੇ ਪੁੱਤ। ਸੋ ਇਸ ਫਿਲਮ ਨੂੰ ਦੇਖਣ ਲਈ ਤੁਸੀਂ ਰੈਡੀ ਹੋ ਜਾਓ, 18 ਸਪਤੰਬਰ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਮਿੱਟੀ ਦੇ ਪੁੱਤ ਫਿਲਮ ਲੱਗਣ ਜਾ ਰਹੀ ਆ, ਗੈਟ ਰੈਡੀ। ਐਂਡ ਬਹੁਤ ਕਮਾਲ ਦੀ ਸਕਰੀਨ ਪਲੇ, ਬਹੁਤ ਹੀ ਕਮਾਲ ਦਾ ਸਿਨੇਮਾ, ਅਤੇ ਦੇਵ ਖਰਾਉੜ ਹੋਣੇ ਯਾਰ, ਜਦੋਂ ਫਿਲਮ ਕੋਈ ਕੱਢਦੇ ਆ ਤੁਹਾਨੂੰ ਪਤਾ ਹੀ ਹੈ ਕਿ ਐਕਟਿੰਗ ਪੱਖੋਂ ਕਿੰਨੇ ਮਾਹਰ ਨੇ, ਅਤੇ ਫਿਲਮ ਦੇ ਵਿੱਚ ਯੋਗਰਾਜ ਸਿੰਘ ਜੀ ਨੇ। ਸੋ ਜ਼ਰੂਰ ਤੁਸੀਂ 18 ਸਪਤੰਬਰ ਨੂੰ ਫਿਲਮ ਦੇਖਣ ਦੇ ਲਈ ਹੋ ਜਾਓ ਕੈਮ, ਹੋ ਜਾਓ ਰੈਡੀ, ਮਿੱਟੀ ਦੇ ਪੁੱਤ। 6780 ਹੈਲੋ।
5: ਹਾਂਜੀ, ਸਤਿ ਸ਼੍ਰੀ ਅਕਾਲ ਭਾਈ,
0: ਸਤਿ ਸ਼੍ਰੀ ਅਕਾਲ ਵੀਰੇ, ਵਧੀਆ ਜੀ, ਕਿਵੇਂ ਹੋ?
5: ਬਹੁਤ ਵਧੀਆ, ਚੜ੍ਹਦੀ ਕਲਾ, ਸ਼ੁਕਰ ਰੱਬ ਦਾ। ਹੋਰ
0: ਬਹੁਤ ਵਧੀਆ ਜੀ, ਬੱਲੇ ਬੱਲੇ, ਤੁਸੀਂ ਸੁਣਾਓ ਕਿਵੇਂ ਲੰਘ ਰਿਹਾ ਦਿਨ ਤੁਹਾਡਾ?
5: ਦਿਨ ਭਾਈ ਲੰਘ ਗਿਆ, ਕੱਲ ਥਰਸਡੇ, ਪਰਸੋਂ ਫਰਾਈਡੇ, ਫਿਰ ਦੋ ਦਿਨ ਬਾਅਦ ਕਰਾਂਗੇ ਮੌਜਾਂ।
0: ਹਾਏ ਹਾਏ,
5: ਬਸ ਰਹਿ ਗਏ ਦੋ ਕੁ ਦਿਨ।
0: ਇਹੀ ਯਾਰ ਬੰਦਾ ਗਿਣਦਾ ਰਹਿੰਦਾ ਕਿ ਯਾਰ ਬਸ ਫਰਾਈਡੇ ਜੂਨੀਅਰ ਆਵੇ, ਫਿਰ ਫਰਾਈਡੇ ਆ ਗਿਆ, ਚਲੋ ਜੀ।
5: ਉਹੀ ਭਾਈ ਜਿੱਦਾਂ ਲਾਸਟ ਲੌਂਗ ਵੀਕਐਂਡ ਹੁੰਦਾ ਤੇ ਉਹਦੇ ਚ ਮੈਨੂੰ ਏਦਾਂ ਲੱਗਦਾ ਕਿ ਮੰਡੇ ਨੂੰ ਚਲੋ ਆਪਾਂ ਕੰਮ ਤੇ ਨੀ ਗਏ, ਟਿਊਜ਼ਡੇ ਗਏ, ਬਟ ਮੈਂ ਉਹਨੂੰ ਲੌਂਗ ਵੀਕਐਂਡ ਬਣਾਉਂਦੀ, ਮੈਂ ਕਿਹਾ ਨੈਕਸਟ ਵੀਕ ਤਿੰਨ ਦਿਨ ਬਾਅਦ ਫੇਰ ਮੁੜ ਕੇ ਛੁੱਟੀਆਂ, ਚਾਰ ਦਿਨ ਬਾਅਦ।
0: ਸੋ ਛੁੱਟੀਆਂ ਦੀ ਉਡੀਕ ਰਹਿੰਦੀ ਹੈ। ਬਾਕੀ ਤੁਸੀਂ ਸਹੀ ਕਿਹਾ, ਹੁਣ ਗਾਣਾ ਨੀ ਸੀ ਆਇਆ ਕਿ ਉਂਗਲਾਂ ਤੇ ਗਿਣ ਗਿਣ ਦਿਨ ਕੱਢੇ ਵੀਕ ਦੇ। ਆਪਾਂ ਵੀਕਐਂਡ ਹੀ ਉਡੀਕਦੇ ਰਹਿੰਦੇ ਹਾਂ। ਚਲੋ ਘੰਟਿਆਂ ਦੀ ਲਾਈਫ ਦੀ ਬਹੁਤ ਸਾਰੇ ਲੋਕਾਂ ਨੂੰ ਨਾ ਇੱਕ ਇੱਜ਼ਤ ਜੀ ਨਹੀਂ ਹੁੰਦੀ।
5: ਇੱਥੇ ਆ ਕੇ ਬੰਦੇ ਨੂੰ ਟਾਈਮ ਦੀ ਵੈਲਿਊ ਪਤਾ ਲੱਗਦੀ
0: ਬਹੁਤ ਜ਼ਿਆਦਾ ਯਾਰ।
5: ਚੀਜ਼ ਹੈਗੀ ਜਿੱਦਾਂ ਹੁਣ ਅਸੀਂ ਪਿੰਡਾਂ ਤੋਂ ਆਏ ਹਾਂ, ਸਾਡੇ ਤਾਂ ਇੱਦਾਂ ਨੀ ਹੁੰਦਾ ਕਦੀ ਕਿਸੇ ਨੂੰ ਮਿਲਣ ਜਾਣਾ, ਕਿਸੇ ਕੋਲ ਜਾਣਾ ਸ਼ਾਪ ਤੇ ਅਪੁਆਇੰਟਮੈਂਟ ਲੈ ਲਓ, ਜਾਂ ਹੁਣ ਇੱਥੇ ਆ ਕੇ ਬੰਦੇ ਨੂੰ ਪਤਾ ਲੱਗਦਾ ਅਪੁਆਇੰਟਮੈਂਟ ਲੈਣੀ ਜ਼ਰੂਰੀ ਆ ਕਿਸੇ ਵੀ ਕੰਮ ਦੇ ਲਈ। ਕਿਸੇ ਨੂੰ ਆਪਾਂ ਮਿਲਣ ਜਾਣਾ, ਉਹਨੂੰ ਪਹਿਲਾਂ ਕਾਲ ਕਰ ਲਓ ਕਿ ਯਾਰ ਤੁਸੀਂ ਸੈਟਰਡੇ ਕੀ ਕਰ ਰਹੇ ਹੋ,
0: ਨਾ
5: ਦੱਸੋ ਪਹਿਲਾਂ ਉਹਨਾਂ ਤੋਂ ਪੁੱਛੋ ਕੀ ਕਰ ਰਹੇ ਹੋ।
0: ਬਿਲਕੁਲ,
5: ਜੇ ਉਹ ਫ੍ਰੀ ਆ ਫਿਰ ਉਹਨਾਂ ਨੂੰ ਅਪੁਆਇੰਟਮੈਂਟ ਰੱਖੋ, ਮਿਲਣ ਦੇ ਕੁਛ
0: ਨਹੀਂ। ਸਹੀ ਗੱਲ ਹੈ ਤੁਹਾਡੀ। ਤੇ ਹੋਰ ਕੋਈ ਹੁਕਮ?
5: ਭਾਜੀ ਗੀਤ ਇੱਕ ਤਾਂ ਉਹ ਵੀ ਬਹੁਤ ਵਧੀਆ ਇਹਨਾਂ ਨੇ ਦੱਸਿਆ ਭਾਈ ਸਾਹਿਬ ਜਿਹੜੇ ਆਏ ਸੀ, ਤੇ ਉਸ ਤੋਂ ਇਲਾਵਾ ਇੱਕ ਦੂਜਾ ਮੁੱਕ ਗਈ ਫੀਮ ਡੱਬੀ ਤੋਂ ਯਾਰੋ ਅੱਜ ਕੋਈ ਅਮਲੀ ਦਾੜਾ ਕਿਸਾਰੋ।
0: ਕੀ ਬਾਤ ਹੈ, ਇਹ ਵੀ ਬੜਾ ਜ਼ਬਰਦਸਤ ਗੀਤ ਸੀ। ਹੈ
5: ਹਾਂਜੀ,
0: ਮੁੱਕ ਗਈ ਫੀਮ ਡੱਬੀ ਚੋ ਯਾਰੋ ਨੀ ਅੱਜ ਕੋਈ ਅਮਲੀ ਦਾ ਡੰਗ ਸਾਰੋ, ਸਾਡੀ ਰੁੱਸੀ ਫਰੇ ਕਰਤਾਰੋ
5: ਕਰਤਾਰੋ ਕੌਣ ਮਨਾਵੇ ਹੀਰੀ ਨੂੰ,
0: ਹਾਏ ਹਾਏ
5: ਨਿਕਲ ਚੱਲੀ ਲੱਗੀ
0: ਤੋੜ ਸਰੀਰ ਨੂੰ। ਇੱਕ ਤਾਂ ਯਾਰ ਮੁੱਗੀ ਫੀਮ ਆਇਆ ਸੀਗਾ ਸਦੀਕ ਸਾਹਿਬ ਦਾ, ਇੱਕ ਫਿਰ ਬਾਅਦ ਚੋ ਰੀਮਿਕਸ ਵੀ ਆਇਆ ਸੀਗਾ।
5: ਰੀਮਿਕਸ ਵੀ ਆਇਆ ਸੀ,
0: ਕਿਹੜਾ ਲਾਈਏ
5: ਭਾਜੀ ਤੁਹਾਡਾ ਜਿਵੇਂ ਤੁਹਾਨੂੰ ਵਧੀਆ ਲੱਗੇ, ਥੋੜਾ ਬੀਟ ਚਲਾਉਣਾ ਫਿਰ ਨਵਾਂ ਲਾ ਦੋ, ਨਹੀਂ ਤਾਂ ਫਿਰ ਸਦੀਕ ਸਾਹਿਬ ਦੇ ਇੱਧਰ ਦਾ ਆਲ ਉਹ ਤਾਂ ਹਰ ਵੇਲੇ ਹੀ ਨਾ ਨਿਊ ਹੀ ਹੈ ਉਹ ਤਾਂ।
0: ਹਾਂ ਨਹੀਂ, ਉਹ ਜਿਹੜੀਆਂ ਪੁਰਾਣੀਆਂ ਤੁੰਬੀਆਂ ਨੇ ਨਾ ਉਹਦੀ ਵੀ ਕੋਈ ਰੀਸ ਨਹੀਂ। ਇੱਕ ਤੁਸੀਂ ਜ਼ਰੂਰ ਯਾਦ ਰੱਖਣਾ ਦੁਆਬਾ ਦੁਆਬਾ ਦੁਆਬਾ ਟਰੈਵਲ ਨੂੰ, ਇੰਡੀਆ ਦੀਆਂ ਟਿਕਟਾਂ ਤੁਸੀਂ ਲੈਣੀਆਂ ਤਾਂ ਦੁਆਬਾ ਟਰੈਵਲ ਨੂੰ ਤੁਸੀਂ ਕਾਲ ਕਰੋ। ਦੁਆਬਾ ਟਰੈਵਲ ਤੁਸੀਂ ਨਵੰਬਰ 'ਚ ਜਾਓ ਅਤੇ ਅਪ੍ਰੈਲ 'ਚ ਮੁੜ ਕੇ ਆਓ। ਟੋਰਾਂਟੋ ਟੂ ਦਿੱਲੀ ਦੀ ਰਾਊਂਡ ਟ੍ਰਿਪ ਹੈ, 5-6 ਮਹੀਨੇ ਲਾ ਕੇ ਆਓ ਆਰਾਮ ਨਾਲ, ਦੋ ਅਟੈਚੀ, $1580 'ਚ ਰਾਊਂਡ ਟ੍ਰਿਪ ਦੀ ਟਿਕਟ ਹੈ। ਦੁਆਬਾ ਟਰੈਵਲ 9057967800, 9057967800, 9057967800 ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ। ਇੱਕ ਸੈਕਿੰਡ ਦਿਓ, ਅਗਲੀ ਕਾਲ ਲੈਂਦੇ ਹਾਂ, ਡੋਂਟ ਵਰੀ, ਟੈਨਸ਼ਨ ਨਾ ਲਓ, ਜਸਟ ਤੁਸੀਂ ਮੈਨੂੰ ਦਿਓ ਇੱਕ ਸੈਕਿੰਡ।

0: ਜੀ ਦੇਖੋ ਯਾਰ, ਪਹਿਲੀ ਗੱਲ ਤਾਂ ਨਸਰ ਸਾਹਿਬ ਨੂੰ ਗਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ, ਪਰ ਜੇ ਕੋਈ ਯਾਰ ਗਾ ਸਕਦਾ ਤੇ ਜੇ ਕੋਈ ਜਸਟਿਸ ਕਰ ਸਕਦਾ ਨਸਰ ਸਾਹਿਬ ਦੀਆਂ ਕਵਾਲੀਆਂ ਨੂੰ ਤਾਂ ਉਹਨੇ ਹੰਸਰਾਜ ਹੰਸ ਸਾਹਿਬ। ਸੋ ਹੰਸਰਾਜ ਹੰਸ ਜੀ ਪਹੁੰਚ ਚੁੱਕੇ ਨੇ ਤੁਹਾਡੇ ਆਪਣੇ ਸ਼ਹਿਰ ਟੋਰਾਂਟੋ, ਤੇ ਅੱਜ ਹੰਸਰਾਜ ਹੰਸ ਸਾਹਿਬ ਦਾ ਮੀਟ ਐਂਡ ਗ੍ਰੀਟ ਰੱਖਿਆ ਗਿਆ, ਤੇ ਪਰਸੋਂ ਨੂੰ 18 ਤਰੀਕ ਨੂੰ ਹੰਸ ਰਾਜ ਹੰਸ ਦ ਵਨ ਐਂਡ ਓਨਲੀ ਪਰਫੋਰਮ ਕਰ ਰਹੇ ਨੇ ਬਈ ਲਿਵਿੰਗ ਆਰਟ ਸੈਂਟਰ ਮਿਸੀਸਾਗਾ, ਤੇ ਟਿਕਟਾਂ ਬਹੁਤ ਤੇਜ਼ੀ ਦੇ ਨਾਲ ਨਿਕਲ ਰਹੀਆਂ ਨੇ ਹੁਣ, ਤੇ ਕੁਝ ਕੁ ਦਿਨ ਦੋ ਕੁ ਦਿਨ ਬਾਕੀ ਨੇ। ਜੇ ਟਿਕਟਾਂ ਨਹੀਂ ਲਈਆਂ ticketmaster.ca ਤੇ ਜਾਓ, ticketmaster.ca। ਇਹ ਯਾਰ ਜਿਹੜੀ ਆਵਾਜ਼ ਹੈ ਪੇ ਕਰੋ, ਬਹੁਤ ਮਾਮੂਲੀ ਜੀ ਪ੍ਰਾਈਸ ਹੈ, ਤੇ ਪ੍ਰਾਈਸ ਸ਼ੁਰੂ ਹੋ ਰਹੀ ਹੈ $50 ਤੋਂ, ਤੇ ਇੰਨਾ ਸੋਹਣਾ ਵੈਨਿਊ ਹੈ, ਫ੍ਰੀ ਪਾਰਕਿੰਗ ਹੈ, ਲਿਵਿੰਗ ਆਰਟ ਸੈਂਟਰ ਮਿਸੀਸਾਗਾ, ਤੇ ਪੰਜਾਬੀ ਵਿਰਸਾ ਰੇਡੀਓ ਦੇ ਸਿੰਗਰ ਜੀ ਜੀ ਸ਼ੋਅ ਕਰਾ ਰਹੇ ਆ, ਤੇ ਯਾਰ ਇੱਦਾਂ ਦੇ ਬੰਦਿਆਂ ਨੂੰ ਤੁਸੀਂ ਜਾਓ ਤੇ ਸੁਣੋ, ਤੇ ਇੱਕ ਯੂਨੋ ਪੰਜਾਬੀ ਗਾਇਕੀ ਨੂੰ, ਬਾਕੀ ਕਲਾਸਿਕਲ ਗਾਇਕੀ ਨੂੰ, ਸੂਫੀ ਗਾਇਕੀ ਨੂੰ, ਕਵਾਲੀਆਂ ਨੂੰ ਇੱਕ ਟ੍ਰਿਬਿਊਟ ਸ਼ਾਮ ਹੈ ਲੈਜੈਂਡ ਹੰਸਰਾਜ ਹੰਸ ਜੀ ਦੇ ਨਾਲ। ticketmaster.ca ਜਾਂ ਤੁਸੀਂ ਟਿਕਟਾਂ ਲੈਣੀਆਂ ਨੇ ਤਾਂ ਹਰਜੀਤ ਜੀ ਨੂੰ ਫੋਨ ਕਰ ਲਓ 647-448-1000 647-448-1000 ਜੀ 1085 ਹੈਲੋ
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
1: ਕੀ ਹਾਲ ਚਾਲਦਾ ਜੀ?
0: ਵਧੀਆ ਵੀਰੇ, ਕੀ ਹਾਲ ਹੈ?
1: ਠੀਕ ਹੈ। ਪਰਮਜੀਤ ਕੈਮਬ੍ਰਿਜ ਤੋਂ।
0: ਪਰਮਜੀਤ ਕੈਮਬ੍ਰਿਜ ਵਾਲੇ, ਕੈਮਬ੍ਰਿਜ ਵਾਲੇ ਕੀ ਬਣਦਾ?
1: ਬਸ ਠੀਕ ਠਾਕ ਹੈ, ਤੁਸੀਂ ਸੁਣਾਓ ਜੀ?
0: ਬਹੁਤ ਵਧੀਆ ਜੀ, ਬੱਲੇ ਬੱਲੇ ਆ ਸਰ।
1: ਠੀਕ ਹੈ ਜੀ, ਠੀਕ ਹੈ। ਚਮਕੀਲੇ ਦਾ ਗਾਣਾ ਲਾ ਦੂੰਗਾ ਜੀ।
0: ਓ ਵਾਹ ਵੀ ਵਾਹ, ਚਮਕੀਲਾ ਜੀ ਦਾ ਕਿਹੜਾ ਲਾਈ? ਚਮਕੀਲਾ ਜੀ ਦਾ
1: ਕਿਹੜਾ ਮਰਜ਼ੀ ਲਾ ਲਿਓ,
0: ਕਿਹੜਾ ਮਰਜ਼ੀ,
1: ਕਿਹੜਾ ਤੁਹਾਡਾ ਪਸੰਦ ਹੈ, ਸਾਡੇ ਪਸੰਦ ਇੱਕੋ ਹੀ ਗੱਲ ਹੈ ਜੀ।
0: ਮੈਂ ਤਾਂ ਯਾਰ ਚਮਕੀਲਾ ਜੀ ਦਾ ਬਹੁਤ ਵੱਡਾ ਫੈਨ ਆ, ਸਾਰੇ ਫੇਵਰੇਟ ਨੇ। ਚਲੋ ਫਿਰ ਲੱਭਦੇ ਆ ਕੋਈ।
1: ਚਲੋ ਠੀਕ ਹੈ ਭਾਈ,
0: ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ। ਚਮਕੀਲਾ ਸਾਹਿਬ ਹੁਣ ਉਰੇ ਸ਼ਮੀਰ ਮਾਲ ਕੁੜੀ ਖੰਡ ਦਾ ਖੇਡਣਾ ਯਾ ਖਾਂਦੇ ਪੀਂਦੇ ਆਨੂੰ ਵੇਖ ਕੇ ਨਾ ਸੜੀਏ, ਆਣ ਤੇ ਗਵਾਂਢ ਚ ਕਦੇ ਨਾ ਲੜੀਏ, ਯਾ ਮੇਰਾ ਫੇਵਰੇਟ

0: कर्जा माफ करवा रहे हैं। नंबर है 416-650-1100, 416-650-1100 ते कॉल करो जी। 4257, हां जी वेलकम।
1: हां जी नबी जी, सत श्री अकाल।
0: सत श्री अकाल।
1: ओ डैडी की हाल है?
0: डैडी बल्ले बल्ले है जी।
2: बर्थडे
0: क्या बात है, जरूर ला देंगे। देखिये नवीन ने लब लिया, वाकई असि फिर रहने ना कंप्यूटर से, सानू फिर थोड़ी जी आदत होर पई हुई है। थैंक यू। 2123, हेलो
3: हेलो
0: हेलो जी।
3: हां जी नवी भाजी, सत श्री अकाल, पाल बोल रहे हैं जी।
0: पाल जी की हाल?
3: हेलो
0: जी जी, पाल जी की हाल?
3: हां जी सत श्री अकाल भाजी, बहुत वधिया नवी भाजी, बहुत वधिया, बहुत वधिया चल रहा प्रोग्राम जी।
0: थैंक यू सर, बहुत शुक्रिया।
3: सेम कल वाली सिचुएशन है, उत्थे ही वापस आ रहे हैं, किचन का काम लाया सी, उत्थों फिर वापस आ रहे हैं, फिर सुन रहे हैं, और ओही बोल तुसी हुणे थोड़ी देर पहला गुणगुणाए ने ते मैं क्या फोन कर
0: लो। हां जी तुसी मैनूं कल क्या सी, कल यार मेरे दिमाग चो निकल गई सी ओ गल, बट अज जरूर सुना देंगे।
3: हां जी बिल्कुल, ए गाना जरूर बजना चाहिदा, पिछे सज्जन मित्र सानू याद करदे ने,
0: हाय हाय
3: उहनां दी याद ते गाना जरूर बजा दे।
0: नहीं पर वैसे ना देखो आपां कह दिंदे आ वी इदां इदां दे बोल, चलो अगली दा विआह होर, बट ਇਹ ਗੱਲਾਂ ਸੱਚ ਨੇ, ਬਥੇਰੇ ਨਾਲ ਹੋਈਆਂ ਨੇ ਵੀ ਚਲੋ ਕੁੜੀ ਦਾ ਵਿਆਹ ਉਹ ਕਿਤੇ ਹੋਰ ਹੋ ਗਿਆ, ਫਿਰ ਮੁੰਡਾ ਕਹਿੰਦਾ ਉਹਨੂੰ ਕਿ ਤੂੰ ਬਸ ਮੈਨੂੰ ਯਾਦ ਕਰੇਂਗੀ।
3: ਯਾਦ ਕਰੇਂਗੀ, ਪੱਕੀ ਗੱਲ ਕਰਦੀ ਹੈ ਜੀ।
0: ਪਰ ਪੰਗਾ ਇਹ ਹੈ ਯਾਰ ਵੀ ਘਰ ਦੇ ਬਹੁਤ ਇੰਟਰਫੇਅਰ ਕਰਕੇ ਫਿਰ ਕਹਿੰਦੇ ਤੂੰ ਇਹਦੇ ਨਾਲ ਨੀ ਵਿਆਹ ਕਰਾਉਣਾ, ਉਹਦੇ ਨਾਲ ਨੀ ਕਰਨਾ, ਯਾਰ ਗਲਤ ਗੱਲ ਹੈ।
3: ਇਹ ਗੱਲਾਂ ਹੁੰਦੀਆਂ ਭਾਜੀ, ਉਹ ਪੁਰਾਣੇ ਸਾਡੇ ਟਾਈਮ ਤਾਂ ਬਹੁਤ ਕੁਝ ਸੀ ਇਹੋ ਜਿਹਾ, ਪਰ ਹੁਣ ਚਲੋ ਹੁਣ ਤਾਂ ਸਭ ਖੁੱਲਾ ਹੈ। ਇੰਟਰਕਾਮ
0: ਕਿੰਨੇ ਪਿਆਰੇ ਬੋਲ ਸੀ ਕਿ ਮੇਰੇ ਸਾਹਾਂ ਵਿੱਚ ਸਾਹ ਲੈਂਦੀ ਸੀ, ਇੱਕ ਪਲ ਵੀ ਜੁਦਾ ਨਹੀਂ ਰਹਿੰਦੀ ਸੀ, ਹੈ ਮੈਂ ਤੇਰੀ ਹਾਂ ਸੋਹਣਿਆ, ਤੇਰੀ ਹਾਂ ਸੋਹਣਿਆ ਕਹਿੰਦੀ ਸੀ।
3: ਮੈਂ ਕਿਹਾ ਨਵੀਂ ਭਾਈ ਜੀ ਤੁਸੀਂ ਇਹਦਾ ਕੱਢ ਦਿਓ ਇੱਕ ਵਾਰੀ,
0: ਕਿੱਡੇ ਯਾਰ ਤਕੜੇ ਬੋਲ ਨੇ, ਅਮੇਜ਼ਿੰਗ ਜੀ। 2865, ਹਾਂਜੀ ਵਧੀਆ ਬਾਈ ਜੀ, ਕੀ ਬਣਦਾ? ਤੁਸੀਂ ਦੇਖੋ ਕਿਆ ਚਮਕੀਲਾ ਜੀ ਨੇ ਲਿਖਿਆ ਹੈ,
3: ਚਮਕੀਲੇ ਦੇ ਗੀਤ ਆ ਵਟ ਕੱਢੇ ਪਏ ਮੈਂ ਲਿਖੇ, ਆਪ ਹੀ ਗਾਏ ਵੀ ਆ ਗਾਈ ਨੀ।
0: ਬਿਲਕੁਲ, ਹੋਰ ਸੁਣਾ ਕੀ ਬਣਾ?
3: ਕੋਈ ਇਤਨੀ ਚਮਕੀਲੇ ਦਾ ਕਿ ਚੁੱਪ ਕਰ ਬੁੜੀਏ ਨੀ, ਕਿਤੇ ਮੁੰਡੇ ਨਾਲ ਕੰਮ ਗਾਲਦੇ ਨੀ,
0: ਚੁੱਪ ਕਰ ਬੁੜੀਏ ਨੀ,
3: ਕਿਤੇ ਮੁੰਡੇ ਨਾਲ ਕੰਮ ਗਾਲਦੇ ਨੀ।
0: ਅੱਛਾ ਮੈਂ ਸੁਣਿਆ ਨੀ ਇਹ, ਮਨਾਂ ਦਾ
3: ਲੈ ਕੋਈ ਤਾਂ ਗੀਤ ਬਹੁਤ ਵਧੀਆ ਜੀ।
0: ਅੱਛਾ
3: ਗੀਤ ਸਾਰੀ ਵਧੀਆ ਉਹਦੀ,
0: ਲੱਭਦੇ ਆ ਫਿਰ। ਹੋਰ ਤੁਸੀਂ ਸੁਣਾਓ ਕੀ ਬਣਦਾ?
3: ਹਾਂ ਤਾਂ ਸੁਣਦੇ ਆ ਬਾਈ ਜੀ, ਹਾਜ਼ਰੀ ਲੱਗਣੀ ਸੀ, ਮੈਨੂੰ ਚੀਜ਼ ਕਰਦੀ ਫੋਨ ਕਰ।
0: ਓ ਵਾਹ, ਥੈਂਕ ਯੂ ਸਰ, ਥੈਂਕ ਯੂ। ਦੇਖੋ ਫੋਨ ਕਰਨ ਨੂੰ ਜੀ ਕਰਦਾ ਤਾਂ ਜ਼ਰੂਰ ਜ਼ਰੂਰ ਜ਼ਰੂਰ ਕਰ ਲਿਆ ਕਰੋ। ਸਾਡੇ ਨਾਲ ਹਰਪ੍ਰੀਤ ਸੈਣੀ ਜੀ ਜੁੜ ਚੁੱਕੇ ਨੇ, ਟੋਪ ਟੋਪ ਟੋਪ ਚੋਇਸ ਇੰਸ਼ੋਰੈਂਸ ਏਜੰਸੀ। ਤੁਸੀਂ ਇੰਸ਼ੋਰੈਂਸ ਕਰਾਉਣੀ ਹੈ ਤਾਂ ਹਰਪ੍ਰੀਤ ਤੁਹਾਡੇ ਲਈ ਹਾਜ਼ਰ ਨੇ, ਅਤੇ ਤੁਸੀਂ ਜਾ ਕੇ ਮਿਲੋ ਹਰਪ੍ਰੀਤ ਨੂੰ, ਐਂਡ ਇਹਨਾਂ ਦਾ ਬੜਾ ਸਟੇਟ ਆਫ ਦੀ ਆਰਟ ਦਫ਼ਤਰ ਹੈ, ਅਤੇ ਇਹਨਾਂ ਦਾ ਪਲਾਜ਼ਾ ਬੜਾ ਬਿਜ਼ੀ ਹੈ, ਬਹੁਤ ਵਧੀਆ ਵਧੀਆ ਸ਼ੋਪਸ ਨੇ ਇਹਨਾਂ ਦੇ ਪਲਾਜ਼ੇ ਦੇ ਵਿੱਚ, ਸੋ ਤੁਸੀਂ ਪਲਾਜ਼ਾ ਵੀ ਇੰਜੋਏ ਕਰੋਗੇ, ਨਾਲੇ ਹਰਪ੍ਰੀਤ ਥੋੜ੍ਹਾ ਨਾਲ ਚਾਹ ਦਾ ਪਿਆਲਾ ਪੀਓ, ਆਪਣੇ ਇੰਸ਼ੋਰੈਂਸ ਡਿਸਕਸ ਕਰੋ। ਨੰਬਰ ਹੈ 416-817-6500। ਹਰਪ੍ਰੀਤ ਕਿਵੇਂ ਹੋ?
4: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਬਣਦਾ?
4: ਬਸ ਬਹੁਤ ਵਧੀਆ ਨਵੀ,
0: ਤੁਹਾਡਾ ਪਲਾਜ਼ਾ ਬੜਾ ਵਧੀਆ ਹੈ ਨਾ?
4: ਹਾਂਜੀ ਵਧੀਆ।
0: ਤੁਸੀਂ ਡਾਈਟਿੰਗ ਕਿਵੇਂ ਕਰਦੇ ਹੋ, ਕਿਉਂਕਿ ਉੱਥੇ ਤਾਂ ਇੰਨੇ ਰੈਸਟੋਰੈਂਟ ਖੁੱਲੇ ਆ, ਵਧੀਆ ਵਧੀਆ।
4: ਨਹੀਂ ਮਤਲਬ ਟਰਾਈ ਆਪਾਂ ਸਾਰੇ ਕਰ ਲਈਦੇ,
0: ਟਰਾਈ ਕਰ ਲਈਦੇ। ਅੱਛਾ

0: ਕਿਹੜਾ ਵਧੀਆ ਤੁਹਾਡੇ ਪਲਾਜ਼ਾ ਚ ਰੈਸਟੋਰੈਂਟ?
1: ਸੋ ਜਿਹੜਾ ਇੱਕ ਸਾਊਥ ਇੰਡੀਅਨ ਫੂਡ ਆ ਆਰਡੀਨਸ ਕਰਕੇ, ਉਹਨਾਂ ਦਾ ਵੀ ਫੂਡ ਵਧੀਆ ਆ।
0: ਅੱਛਾ,
1: ਹਲੇ ਇੱਕ ਸ਼ੇਕਸ ਤੇ ਲੱਜ਼ਤ ਐਂਡ ਸ਼ੇਕਸ ਉਹ ਮੈਂ ਟਰਾਈ ਨਹੀਂ ਕੀਤਾ ਹਲੇ, ਇੱਕੋ ਹੀ ਰਹਿੰਦਾ।
0: ਮੈਂ ਨਾ ਕਿਹਾ, ਮੈਂ ਲੱਭ ਰਿਹਾ ਸੀ ਵੀ ਕੁਛ ਚਲੋ ਥੋੜਾ ਜਿਹਾ ਹੈਲਥੀ ਹੋਵੇ, ਤੇ ਮੈਂ ਉਬਰ ਈਟਸ ਤੋਂ ਮੰਗਾਇਆ ਸੀਗਾ ਇੱਥੋਂ। ਚਿਕਨ ਰਾਈਸ ਵੈਜੀਜ ਨਾਲੇ ਚਲੋ ਕਾਫੀ ਹੈਲਥੀ ਆ, ਤੇ ਯੂਲ ਇੰਜੋਏ ਇਟ। ਸੋ ਤੁਸੀਂ ਹੁਣ ਨਾਮ ਲਿਆ ਮੈਨੂੰ ਯਾਦ ਹੈ, ਅੱਛਾ ਤੁਹਾਡੇ ਪਲਾਜ਼ਾ ਚ ਹੈ ਨਹੀਂ, ਆਈ ਟ੍ਰਾਈਡ ਇਟ, ਸੋ ਇਟਸ ਵੈਰੀ ਗੁੱਡ। ਸੋ ਜ਼ਰੂਰ ਤੁਸੀਂ ਸਾਰੇ ਲੋਕੇਸ਼ਨ ਯਾਦ ਰੱਖੋ, ਮੇਫੀਲਡ ਅਤੇ ਮਕਵੀਨ ਦੇ ਬਿਲਕੁਲ ਨਜ਼ਦੀਕ ਹਰਪ੍ਰੀਤ ਹੋਣਾ ਦਾ ਦਫ਼ਤਰ ਹੈ। ਮੇਫੀਲਡ ਮਕਵੀਨ ਹੀ ਹਰਪ੍ਰੀਤ?
1: ਹਾਂਜੀ
0: ਯੈਸ। ਸੋ ਜ਼ਰੂਰ ਤੁਸੀਂ ਟੌਪ ਟਿਊਰਿਸਟ ਇੰਸ਼ੋਰੈਂਸ ਦੇ ਆਫਿਸ ਤੇ ਪਹੁੰਚ ਸਕਦੇ ਹੋ। ਹਰਪ੍ਰੀਤ ਅੱਜ ਫਿਰ ਕੀ ਜਾਣਕਾਰੀ ਆਪਾਂ ਦੇ ਰਹੇ ਹਾਂ?
1: ਬਿਲਕੁਲ ਨਵੀ, ਸੋ ਐਵਰੀ ਵੀਕ ਆਪਾਂ ਇੰਸ਼ੋਰੈਂਸ ਦੇ ਇਨਵੈਸਟਮੈਂਟ ਦੇ ਟੋਪਿਕ ਦੇ ਉੱਪਰ ਗੱਲ ਕਰਦੇ ਰਹਿੰਦੇ ਹਾਂ, ਡਿਫਰੈਂਟ ਡਿਫਰੈਂਟ ਪਲਾਨਸ ਦੀ ਇਨਫੋਰਮੇਸ਼ਨ ਦੇਈ ਦੀ ਆ, ਲਾਈਫ ਇੰਸ਼ੋਰੈਂਸ ਦੀ ਹਮੇਸ਼ਾ ਗੱਲ ਕਰਦੇ ਹਾਂ, ਆਪਣੀ ਸਿਕਿਉਰਿਟੀ ਲਈ ਆਪਣੀ ਫੈਮਿਲੀ ਦੀ ਪ੍ਰੋਟੈਕਸ਼ਨ ਲਈ ਆਪਾਂ ਕਵਰੇਜਿਸ ਲੈਂਦੇ ਹਾਂ, ਕ੍ਰਿਟੀਕਲ ਇਲਨੈਸ ਡਿਸਬਿਲਿਟੀ ਦੇ ਪਲਾਨਸ ਦੀ ਵੀ ਗੱਲ ਕਰੀ ਦੀ ਆ ਕਿ ਲਿਵਿੰਗ ਬੈਨੀਫਿਟਸ ਹੈਗੇ ਆ, ਸੋ ਜਿਹਦੇ ਜੀ ਸਾਨੂੰ ਪ੍ਰੋਟੈਕਟ ਕਰਦੇ ਆ, ਇਨ ਕੇਸ ਕੋਈ ਮੇਜਰ ਡਿਜ਼ੀਜ਼ ਹੋ ਜਾਵੇ, ਮੇਜਰ ਇਲਨੈਸ ਹੋ ਜਾਵੇ ਉਸ ਸਿਚੁਏਸ਼ਨ ਦੇ ਵਿੱਚ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਇੱਦਾਂ ਦਾ ਪਲਾਨ ਹੈਗਾ ਜਿਹਦੇ ਵਿੱਚ ਇੱਕ ਲੰਬਸਮ ਬੈਨੀਫਿਟ ਕਵਰ ਆ। ਸੋ ਅਸੀਂ ਅੱਜ 50,000, 100,000, 500,000 ਦੀ ਕਵਰੇਜ ਲਈ ਆ, ਕੱਲ ਨੂੰ ਕੋਈ ਵੀ ਇੱਦਾਂ ਦੇ ਡਾਇਗਨੋਸਿਸ ਹੋ ਜਾਂਦੇ ਆ ਜਿਹੜੀਆਂ ਉਹਨਾਂ 25-26 ਇਲਨੈਸਿਸ ਦੇ ਵਿੱਚੋਂ ਹੈਗੇ ਆ, ਤਾਂ ਇੰਸ਼ੋਰੈਂਸ ਕੰਪਨੀ ਵੱਲੋਂ ਇੱਕ ਲੰਬਸਮ ਪੇ ਆਊਟ ਹੋ ਜਾਂਦਾ ਜਿਹੜਾ ਟੈਕਸ ਫਰੀ ਹੈਗਾ। ਬਟ ਇੱਕ ਚੀਜ਼ ਜਿਹੜੀ ਕਲਾਇੰਟਸ ਵੱਲੋਂ ਬਹੁਤ ਕੰਸਰਨ ਆਉਂਦੀ ਸੀਗੀ ਕਿ ਜਦੋਂ ਵੀ ਅਸੀਂ ਕ੍ਰਿਟੀਕਲ ਇਲਨੈਸ ਦੀ ਆਪਣੀ ਇੰਡੀਵਿਜੁਅਲ ਪਾਲਿਸੀ ਲੈਣੇ ਹੈਗੇ ਆ, ਉਹਦੇ ਵਿੱਚ 30 ਡੇਜ਼ ਦਾ ਸਰਵਾਈਵਲ ਪੀਰੀਅਡ ਜਾਂ 30 ਡੇਜ਼ ਦਾ ਵੇਟਿੰਗ ਪੀਰੀਅਡ ਆ। ਉਹਦਾ ਮਤਲਬ ਇਹ ਹੈਗਾ ਕਿ ਡਾਇਗਨੋਸਿਸ ਹੋਣ ਤੋਂ ਬਾਅਦ ਵੀ 30 ਦਿਨ ਤੱਕ ਬੰਦਾ ਸਰਵਾਈਵ ਕਰਨਾ ਚਾਹੀਦਾ ਆ, ਫਿਰ ਹੀ ਉਹ ਕਲੇਮ ਕਰਨ ਦੇ ਲਈ ਐਲੀਜੀਬਲ ਹੈਗੇ ਆ। ਬਟ ਹੁਣ ਇੱਕ ਮੈਂ ਜ਼ਰੂਰ ਗੁੱਡ ਨਿਊਜ਼ ਦੇਦਾਂ ਕਿ ਸਾਡੇ ਕੋਲ ਇੱਕ ਇੱਦਾਂ ਦਾ ਪਲਾਨ ਅਵੇਲੇਬਲ ਹੈਗਾ ਆ ਜਿਹਦੇ ਵਿੱਚ ਕੋਈ ਵੇਟਿੰਗ ਪੀਰੀਅਡ ਨਹੀਂ ਹੈਗਾ। ਸੋ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਦਾ ਕੰਬੀਨੇਸ਼ਨ ਦੇ ਵਿੱਚ ਤੁਸੀਂ ਇਹ ਪਲਾਨ ਲੈ ਸਕਦੇ ਆ, ਇੱਕ ਅਮਾਊਂਟ ਤੁਸੀਂ ਲਾਈਫ ਇੰਸ਼ੋਰੈਂਸ ਦੇ ਚੂਜ਼ ਕਰ ਸਕਦੇ ਆ, ਐਂਡ ਉਹਦੇ ਵਿੱਚੋਂ ਹੀ ਤੁਸੀਂ ਕ੍ਰਿਟੀਕਲ ਇਲਨੈਸ ਦੇ ਲਈ ਵੀ ਅਮਾਊਂਟ ਡਿਸਾਈਡ ਕਰ ਸਕਦੇ ਆ। ਸੋ ਲੈਟਸ ਸੀ, ਜੇ ਤੁਸੀਂ $1,000,000 ਦੀ ਲਾਈਫ ਇੰਸ਼ੋਰੈਂਸ ਲਈ ਆ, ਉਹਦੇ ਵਿੱਚੋਂ ਤੁਸੀਂ ਡਿਸਾਈਡ ਕੀਤਾ ਹੈ ਕਿ ਜੇ ਇਨ ਕੇਸ ਸਾਨੂੰ ਕੋਈ ਕ੍ਰਿਟੀਕਲ ਇਲਨੈਸ ਹੋ ਜਾਵੇ ਉਸ ਸਿਚੁਏਸ਼ਨ ਦੇ ਵਿੱਚ $2,00,000 ਮਿਲਣਾ ਚਾਹੀਦਾ ਆ, ਤਾਂ ਜੇ ਕ੍ਰਿਟੀਕਲ ਇਲਨੈਸ ਦਾ ਕਲੇਮ ਆ ਜਾਂਦਾ ਹੈ ਤਾਂ $2,00,000 ਬਿਨਾਂ ਕਿਸੇ ਵੇਟਿੰਗ ਪੀਰੀਅਡ ਤੋਂ, ਬਿਨਾਂ ਕਿਸੇ ਸਰਵਾਈਵਲ ਪੀਰੀਅਡ ਤੋਂ ਤੁਹਾਨੂੰ ਪੇ ਆਊਟ ਹੋ ਜਾਊਗਾ, ਤੇ $8,00,000 ਦੀ ਲਾਈਫ ਇੰਸ਼ੋਰੈਂਸ ਜਿਹੜੀ ਹੈਗੀ ਉਹ ਸਟਿਲ ਕੰਟੀਨਿਊ ਰਹੂਗੀ। ਤੇ ਜੇ ਕ੍ਰਿਟੀਕਲ ਇਲਨੈਸ ਦਾ ਕਲੇਮ ਨਹੀਂ ਆਉਂਦਾ ਤਾਂ $1,000,000 ਦੀ ਲਾਈਫ ਇੰਸ਼ੋਰੈਂਸ ਚੱਲੀ ਜਾਊਗੀ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੋਣ, ਕਿਉਂਕਿ ਹਰੇਕ ਬੰਦੇ ਦੀ ਸਿਚੁਏਸ਼ਨ ਡਿਫਰੈਂਟ ਡਿਫਰੈਂਟ ਹੈਗੀ ਆ, ਕਈਆਂ ਦੇ ਕੋਲ ਬਿਲਕੁਲ ਕੋਈ ਕਵਰੇਜ ਨਹੀਂ ਹੈਗੀ, ਤਾਂ ਡੈਫੀਨੇਟਲੀ ਉਹ ਇਸ ਪਲਾਨ ਦੇ ਨਾਲ ਆਪਣਾ ਬੈਨੀਫਿਟ ਕਰ ਸਕਦੇ ਆ। ਕਈਆਂ ਦੇ ਕੋਲ ਲਾਈਫ ਇੰਸ਼ੋਰੈਂਸ ਦੀ ਕਵਰੇਜ ਹੈਗੀ ਆ, ਤਾਂ ਅਸੀਂ ਉਹਨੂੰ ਰਿਵਿਊ ਕਰ ਸਕਦੇ ਹਾਂ ਕਿ ਉਹਦੇ ਵਿੱਚ ਇਹ ਪਲਾਨ ਐਡ ਆਨ ਹੋ ਸਕਦਾ ਆ, ਜਾਂ ਫਿਰ ਆਪਾਂ ਨੂੰ ਇੰਡੀਵਿਜੁਅਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਾਲਿਸੀ ਚਾਹੀਦੀ ਆ। ਸੋ ਨੰਬਰ ਹੈਗਾ ਜੀ ਮੇਰਾ 416-817-6500, 416-817-6500।
0: ਨੰਬਰ ਇੱਕ ਵੀ ਕਿਹਾ 416-817-6500, 416-817-6500। ਹਰਪ੍ਰੀਤ ਥੈਂਕ ਯੂ,
1: ਥੈਂਕ ਯੂ ਜੀ।
0: ਸੋ ਤੁਸੀਂ ਸਾਰੇ ਕਹਿੰਦੇ ਹੋਗੇ ਕਿ ਨਵੀਂ ਯਾਰ ਗਾਣੇ ਦੀਆਂ ਰਿਕੁਐਸਟਾਂ ਲਈ ਇਹਨੇ ਲਾਉਂਦੇ ਕੁਛ ਹੈ ਨਹੀਂ, ਠੀਕ ਹੈ ਕੋਈ ਗੱਲ ਨਹੀਂ, ਤੁਹਾਡੀ ਗੱਲ ਵੀ ਸਹੀ ਹੈ, ਅਤੇ ਮੈਂ ਰਿਕੁਐਸਟਾਂ ਬਹੁਤ ਲੈ ਲੈਣਾ, ਅਤੇ ਹੁਣ ਲਾਊਂਗਾ ਵੀ ਆ ਲਓ।

viva, va, viva, Nehri San, Balgadi. ਵਾਹ ਸੋ ਪ੍ਰੋਗਰਾਮ ਪੰਜਾਬੀ ਦਾ ਤੁਹਾਨੂੰ ਪਤਾ ਬਲਕਾਰ ਸਿੱਧੂ ਜੀ ਨੇ ਰਿਕਾਰਡ ਕਰਵਾਈ ਸੀ ਇੱਕ ਮੇਰੇ ਗ੍ਰੈਂਡਫਾਦਰ ਪਾਪਾ ਜੀ ਹੁਣਾਂ ਦੀ ਕਵੀਸ਼ਰੀ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਇਸ ਚੀਜ਼ ਦਾ ਮੈਂ ਦੇਖਦਾ ਜੀ ਮੈਨੂੰ ਲੱਭਦੀ ਆ ਅਤੇ ਬਲਕਾਰ ਸਿੱਧੂ ਜੀ ਹੁਣੇ ਨੇ ਆ ਮੈਂ ਲੱਭ ਗਈ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੋਣਾ ਅਤੇ ਇਹ ਬਾਪੂ ਜੀ ਭਾਰਤ ਜੀ ਦੀ ਲਿਖੀ ਹੋਈ ਹੈ ਅਤੇ ਓਰਿਜਨਲੀ ਮੇਰੇ ਗ੍ਰੈਂਡਫਾਦਰ ਸ਼੍ਰੋਮਣੀ ਕਵੀਸ਼ਰ ਰਣਜੀਤ ਸਿੰਘ ਸਦਮਾ ਜੀ ਨੇ ਗਾਈ ਸੀ ਅਤੇ ਇਸ ਨੂੰ ਰਿਕਾਰਡ ਕਰਵਾਇਆ ਸੀ ਬਲਕਾਰ ਸਿੱਧੂ ਜੀ ਨੇ ਵੀ ਸੁਣਦੇ ਆ ਕੁਇਕਲੀ ਇੱਕ ਮਿੰਟ ਮੈਂ ਲੱਭ ਲੈਣਾ ਇੱਕ ਸੈਕਿੰਡ ਦਿਓ ਇਹ ਸੀ

0: ਇਸ ਨੂੰ ਗਾਇਆ ਮੈਂ ਆਪਣੇ ਡੈਡ ਨਾਲ, ਹਰਭਜਨ ਮਾਨ ਜੀ, ਗੁਰਸੇਵਕ ਮਾਨ ਜੀ ਨੇ ਵੀ ਬਹੁਤ ਇਸ ਨੂੰ ਗਾਇਆ, ਮੈਂ ਵੀ ਹਰਭਜਨ ਜੀ ਨਾਲ ਗਾਇਆ, ਮੇਰੇ ਡੈਡ ਨੇ ਵੀ ਹਰਭਜਨ ਅਤੇ ਗੁਰਸੇਵਕ ਜੀ ਨਾਲ ਗਾਇਆ। ਸੋ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਅਤੇ ਮਿਲਦੀਆਂ ਰਹਿਣ ਵਧਾਈਆਂ। ਬਹੁਤ ਵਧੀਆ ਯਾਰ ਲਿਖਿਆ ਬਾਪੂ ਜੀ ਹੁਣਾਂ ਨੇ। ਅਤੇ ਹੇ ਕਲ ਗੀਤਰ ਰਹੇ ਆਪ ਦਾ ਸੰਗਤ ਦੇ ਵਿੱਚ ਵਾਸਾ, ਮੁੜ ਮੁੜ ਆਵਣ ਦਿਨ ਵੜ ਭਾਗੀ, ਸਾਡਾ ਇਹ ਅਰਦਾਸਾ, ਗੁਰੂ ਨਾਨਕ ਸਾਹਿਬ ਦੇ ਦਰ ਤੇ ਰਹਿਣ ਸੰਗਤਾਂ ਆਈਆਂ। ਵੀ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਤੇ ਮਿਲਦੀਆਂ ਰਹਿਣ ਵਧਾਈਆਂ। ਸਾਡੇ ਨਾਲ ਮਨਜੀਤ ਜੁੜ ਚੁੱਕੇ ਨੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਕਿਵੇਂ ਹੋ?
1: ਬਸ ਵਧੀਆ ਨਵੀਂ। ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਟੈਰਿਫ ਫ੍ਰੀ ਜੇ ਤੁਸੀਂ ਅਪਲਾਇੰਸਿਸ ਬਾਈ ਕਰਨਾ ਚਾਹੁੰਦੇ ਹੋ, ਸਾਡੇ ਕੋਲ ਲਿਮਿਟਡ ਸਟਾਕ ਅਵੇਲੇਬਲ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ, ਟੋਲ ਟੱਬ ਦੀ ਡਿਸ਼ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $6,500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਅਲਟਰਾ ਲਾਰਜ ਕਪੈਸਿਟੀ ਦਾ AI ਵਾਸ਼ ਤੇ AI ਡਰਾਈ ਵਾਲਾ ਸੈਮਸੰਗ ਬ੍ਰਾਂਡ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ। 6.1 ਕਿਊਬਿਕ ਫੀਟ ਕਪੈਸਿਟੀ ਵਾਸ਼ਰ ਦੀ ਹੈ ਤੇ 7.5 ਕਿਊਬਿਕ ਫੀਟ ਕਪੈਸਿਟੀ ਡਰਾਇਰ ਦੀ ਹੈ। $10,000 ਦੀ ਵੈਲਿਊ ਦਾ ਪ੍ਰੀਮੀਅਮ ਵਾਸ਼ਰ ਤੇ ਡਰਾਇਰ ਦਾ ਸੈੱਟ ਹੈ, ਜਿਹੜਾ ਕਿ ਸਿਰਫ $19.99 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਕਸਟਮ ਘਰ ਬਣਾ ਰਹੇ ਹੋ, ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਤੁਸੀਂ ਡੀਲ ਦੇਖ ਰਹੇ ਹੋ, ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ। ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਜਿਹਦੇ ਵਿੱਚ ਕਿਚਨਡ, ਜੈਨੇਅਰ, ਵਰਲਪੂਲ, ਮੇਟੈਗ, ਸੈਮਸੰਗ, ਬੋਸ਼ ਵਰਗੇ ਬ੍ਰਾਂਡਸ ਤੁਸੀਂ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਰਕ। ਨੰਬਰ ਟੂ ਕਾਲ ਇਜ 905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: 9054905450054. ਮੈਂ ਨਾ ਹੁਣ ਇੱਕ ਗੱਲ, ਚਲੋ ਆਪਾਂ ਥੋੜੀ ਬਹੁਤੀ ਕਰ ਰਹੇ ਸੀ ਗਾਣੇ ਬਾਰੇ, ਚਮਕੀਲਾ ਜੀ ਦਾ ਗੀਤ ਕਈ ਕਰ ਯਾਦ ਕੁੜੇ, ਚਲੋ ਕੁੜੀ ਛੱਡ ਜਾਂਦੀ ਹੈ, ਬਥੇਰਾ ਕੁਛ ਹੋ ਜਾਂਦਾ, ਬਟ ਅਸੀਂ ਗੱਲ ਕਰ ਰਹੇ ਸੀ ਵੀ ਜਦੋਂ ਕੋਈ ਚਾਹ ਰਿਹਾ ਹੁੰਦਾ ਵੀ ਯਾਰ ਅਸੀਂ ਕਿਤੇ ਵਿਆਹ ਕਰਾਉਣਾ, ਅਤੇ ਉਹਨਾਂ ਦਾ ਵਿਆਹ ਉੱਥੇ ਨਹੀਂ ਹੁੰਦਾ ਵੀ ਕਾਰਨ, ਚਲੋ ਪਰਿਵਾਰਕ ਕੁਝ ਕੁ ਇੰਟਰਫੀਰੈਂਸ ਕਰਕੇ ਜ਼ਿਆਦਾਤਰ ਇਹ ਗੱਲ ਹੁੰਦੀ ਹੈ, ਚਾਹੁੰਦੇ ਹੋ ਕਿ ਕਿਸ ਨਾਲ ਵਿਆਹ ਹੋਵੇ ਬਟ ਕੋਈ ਪੰਗਾ ਪੁੰਗਾ ਪੈ ਜਾਂਦਾ ਅਤੇ ਘਰਦੇ ਕਹਿੰਦੇ ਨਾ ਵੀ ਨਾ ਇਹਦਾ ਇਹਦੀ ਜਾਤ ਪਾਤ ਇਹ ਹੈ, ਇਹਦਾ ਇਹ ਹੈ, ਇਹਦਾ ਵੋ ਹੈ, ਬਥੇਰੀਆਂ ਚੀਜ਼ਾਂ ਨੇ ਜਿਸ ਨੂੰ ਲੈ ਕੇ ਫੈਮਿਲੀਜ਼ ਨਾ ਕਰ ਦਿੰਦੀਆਂ ਨੇ। ਅੱਜ ਮੈਂ ਥੋੜ੍ਹਾ ਜਿਹਾ ਤੁਹਾਡੇ ਤੋਂ ਓਨੈਸਟਲੀ ਪੁੱਛਣਾ ਚਾਹੁੰਦਾ, ਤੁਸੀਂ ਸੱਚੋ ਸੱਚ ਦੱਸਿਓ, ਤੁਹਾਡੇ ਨਾਲ ਇਹ ਕਿਸੇ ਨਾਲ ਹੋਇਆ ਕਿ ਘਰਦੇ ਨਹੀਂ ਮੰਨੇ ਅਤੇ ਜਿੱਥੇ ਤੁਸੀਂ ਚਾਹੁੰਦੇ ਸੀ ਤੁਹਾਡਾ ਵਿਆਹ ਉੱਥੇ ਨਹੀਂ ਹੋਇਆ? ਓਨੈਸਟੀ ਦੇ ਨਾਲ ਤੁਸੀਂ ਦੱਸ ਸਕਦੇ ਹੋ, ਅਤੇ ਨੰਬਰ ਹੈ ਆਪਣਾ 9056733337। ਕਾਰਨ ਕੀ ਸੀ ਵੀ ਤੁਹਾਡੇ ਘਰਦਿਆਂ ਨੇ ਮਨਾ ਕਰ ਦਿੱਤਾ? ਕੀ ਕੋਈ ਬਹੁਤ ਵੱਡੀ ਗੱਲ ਸੀਗੀ ਜਾਂ ਬਿਨਾਂ ਕਿਸੇ ਗੱਲੋਂ ਘਰਦੇ ਮੰਨੇ ਨਹੀਂ, ਕਹਿੰਦੇ ਕਿ ਨਹੀਂ ਬਈ ਇਹਦੀ ਜਾਤ ਪਾਤ ਯੇ ਵੋ, ਰੀਜ਼ਨਿੰਗ ਦੱਸਿਓ ਨਾਲ ਜ਼ਰੂਰ ਵੀ ਜਿੱਥੇ ਤੁਸੀਂ ਚਾਹੁੰਦੇ ਸੀ ਤੁਹਾਡਾ ਵਿਆਹ ਨਹੀਂ ਹੋਇਆ ਤਾਂ ਕਿਉਂ, ਕਾਰਨ ਕੀ ਸੀ? 9056733337 ਆਪਣਾ ਨੰਬਰ ਹੈ, 9056733337। ਜ਼ਰੂਰ ਮੈਂ ਜਾਣਨਾ ਚਾਹਾਂਗਾ ਵੀ ਰੀਜ਼ਨ ਕੀ ਹੁੰਦੇ ਆ, ਕੀ ਕੋਈ ਬਹੁਤ ਵੱਡਾ ਕਾਰਨ ਜਾਂ ਐਵੇਂ ਬਿਨਾਂ ਕਿਸੇ ਗੱਲੋਂ ਕੋਈ ਰੀਜ਼ਨ ਨਹੀਂ ਖਾਸ, ਜਿੱਥੇ ਤੁਸੀਂ ਚਾਹੁੰਦੇ ਸੀ ਤੁਹਾਡਾ ਰਿਸ਼ਤਾ ਉੱਥੇ ਨਹੀਂ ਹੋਇਆ, ਕਿਉਂ ਨਹੀਂ ਹੋਇਆ, ਘਰਦਿਆਂ ਨੇ ਕਿਉਂ ਮਨਾ ਕੀਤਾ, ਜਾਂ ਕੋਈ ਯੂਨੋ ਕਿਸੇ ਹੋਰ ਕਹਿਣ ਦਾ ਭਾਵ ਇਹ ਹੈ ਵੀ ਜਿਹੜੀ ਕੁੜੀ ਹੈ ਕੀ ਉਹਦੇ ਘਰਦਿਆਂ ਨੇ ਕਿਉਂ ਮਨਾ ਕੀਤਾ, ਜਾਂ ਕੁੜੀਆਂ ਕਾਲ ਕਰ ਸਕਦੀਆਂ ਵੀ ਜਿਹੜਾ ਮੁੰਡਾ ਉਹਦੇ ਘਰਦਿਆਂ ਨੇ ਕਿਉਂ ਮਨਾ ਕੀਤਾ। ਅਤੇ 9056733337 'ਤੇ ਗੱਲਬਾਤ ਕਰਦੇ ਹਾਂ, 1921 ਇੱਕ ਸੈਕਿੰਡ ਹੋਲਡ ਕਰਿਓ, ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ। ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ, 25 ਸੈਂਡਲਵੁੱਡ ਪਾਰਕਵੇ, ਸੈਂਡਲਵੁੱਡ ਅਤੇ ਹਰਨਟੇਰੀਓ ਦਾ ਕੋਰਨਰ ਪੈਂਦਾ, ਸੈਂਡਲਵੁੱਡ ਹਰਨਟੇਰੀਓ ਕੋਰਨਰ 'ਤੇ ਇਹਨਾਂ ਨੇ ਬਹੁਤ ਡਿਸਕਾਊਂਟ ਲਾਇਆ ਹੋਇਆ, ਬੜੀ ਵੱਡੀ ਸੇਲ ਹੈ ਗਰੋਸਰੀ 'ਤੇ। ਸ਼ੇਰ ਦੇਸੀ ਸਟਾਈਲ ਆਟਾ, 10 ਪਾਉਂਡ ਬੈਗ 699, ਸਵਰਨਾ ਚੱਕੀ ਦਾ ਆਟਾ 20 ਪਾਉਂਡ ਦਾ ਬੈਗ 1099, ਇੰਡੀਆ ਗੇਟ ਰਾਈਸ 10 ਪਾਉਂਡ ਦਾ ਬੈਗ 899, ਤੇ ਸਰੋਂ ਦਾ ਤੇਲ 5 ਲੀਟਰ 1999, ਦੀਪ ਸੋਨਾ ਮਸੂਰੀ ਰਾਈਸ 20 ਪਾਉਂਡ 999, ਬੜੀਆਂ ਡੀਲਾਂ ਨੇ ਸੈਂਡਲਵੁੱਡ ਅਤੇ ਹਰਨਟੇਰੀਓ 25 ਸੈਂਡਲਵੁੱਡ ਪਾਰਕਵੇ ਵੈਸਟ ਇੰਡੀਅਨ ਫਰੂਟ ਲੈਂਡ। ਹਾਂਜੀ 1921 ਜੀ।
2: ਇੰਟਰਕਾਸਟ ਮੈਰਿਜ ਸੀਗੀ ਤੇ ਉਹਨਾਂ ਦੇ ਘਰਦੇ ਮੰਨਦੇ ਨੇ ਸੀ ਕਿਉਂਕਿ ਮੈਂ ਆਪਣਾ ਹਿੰਦੂ ਫੈਮਿਲੀ ਤੋਂ ਆ ਤੇ ਹਾਂਜੀ ਤੇ ਉਹ ਲਾਈਕ ਸਿੱਖ ਫੈਮਿਲੀ ਤੋਂ ਸੀ ਤੇ ਉਹਦੇ ਫਾਦਰ ਦੀ ਸੀਗੀ ਕਿ ਵੀ ਮੈਨੂੰ ਮੁੰਡਾ ਉਹ ਚਾਹੀਦਾ ਜਿਹੜਾ ਵੀ ਵਾਲ ਵੀ ਨਾ ਕਟਾਉਂਦਾ ਹੋਵੇ
0: ਹਨਾ
2: ਤੇ ਮੈਂ ਕਿਹਾ ਵੀ ਮੈਂ ਜੇ ਰੱਖ ਵੀ ਲਵਾਂ ਪਰ ਮੇਰੇ ਡੈਡੀ ਨੇ ਨੀ ਨਾ ਰੱਖਣੇ ਪ੍ਰੋਬਲਮ ਤੇ ਇਹ ਆ ਸਾਰੇ ਨੀ ਨਾ ਰੱਖ ਸਕਦੇ ਵੀ ਬੰਦੇ ਉਹ ਚੀਜ਼ ਹੋ ਜਾਂਦੀ ਆ।
0: ਸੋ ਤੁਹਾਡਾ ਉਸ ਕੁੜੀ ਦੇ ਨਾਲ ਰਿਲੇਸ਼ਨ ਕਿੰਨਾ ਚਿਰ ਰਿਹਾ ਇਸ ਚੀਜ਼ ਤੋਂ ਪਹਿਲਾਂ?
2: ਮੇਰਾ ਭਾਜੀ 6-7 ਸਾਲ ਦਾ ਸੀਗਾ।
0: 6-7 ਸਾਲ?
2: ਦੂਜੀ ਵਾਲੀ ਸਾਈਡ ਜਿਹੜੀ ਆ ਵੀ ਲੋਕੀ ਕਰ ਲੈਂਦੇ ਨੇ ਵੀ ਹਨਾ ਵੀ ਅੱਡ ਹੋ ਕੇ ਏਦਾਂ ਉਹ ਤੇ ਆਪਾਂ ਨੀ ਸੀ ਉਹਦੇ ਵੱਲ ਤੁਰ ਤੁਰਦੇ। ਆਪਾਂ ਸੀਗਾ ਕਿ ਜੇ ਰਾਜੀ ਨਾਮੇ ਨਾਲ ਸਭ ਕੁਛ ਹੋਊਗਾ ਹਨਾ ਵੀ ਦੋਨੋਂ ਘਰਾਂ ਦੇ ਨਾਲ ਤੇ ਫਿਰ ਠੀਕ ਆ ਕਿਉਂਕਿ ਆਪਾਂ ਇੱਕੋ ਸ਼ਹਿਰ ਦੇ ਸੀਗੇ ਇੱਕੋ ਕਾਲਜ ਚ ਪੜ੍ਹਦੇ ਸੀਗੇ ਤੇ ਉਹ ਟਾਈਮ ਸੀਗਾ ਹਨਾ ਡਿਫਰੈਂਟ।
0: ਪਰ ਉਹ ਕੁੜੀ ਕਹਿ ਦਿੰਦੀ ਆਪਣੇ ਡੈਡੀ ਨੂੰ ਕਿ ਡੈਡੀ ਸੌਰੀ ਮੈਨੂੰ ਤਾਂ ਇਹ ਮੁੰਡਾ ਬੜਾ ਪਸੰਦ ਹੈ ਜਿਵੇਂ ਮਰਜ਼ੀ ਤੁਸੀਂ ਸਹਿਮਤ ਹੋ ਜਾਂ ਨਹੀਂ ਮੈਂ ਤਾਂ ਵੀ ਇਹਦੇ ਨਾਲ ਹੀ ਵਿਆਹ ਕਰਾਉਣਾ।
2: ਹਾਂਜੀ ਭਾਜੀ ਉਹ ਕਿਹਾ ਸੀਗਾ ਪਰ ਡੈਡ ਦੇ ਮੰਨਦੇ ਨੀ ਸੀਗੇ ਕਿਉਂਕਿ ਉਹਦੇ ਘਰੇ ਘਰੇ ਵੀ ਪਤਾ ਹੀ ਸੀਗਾ ਵੀ ਮਦਰ ਨੂੰ ਪਤਾ ਸੀਗਾ ਉਹਦਾ ਬ੍ਰਦਰ ਵੀ ਉਦੋਂ ਕੈਨੇਡਾ ਰਹਿੰਦਾ ਸੀ ਮੈਂ ਤੇ ਖੈਰ ਉਦੋਂ ਇੰਡੀਆ ਰਹਿੰਦਾ ਸੀ ਮੈਂ ਬ੍ਰਦਰ ਨੂੰ ਵੀ ਮਿਲਿਆ ਸੀ ਉਹਦੇ ਬ੍ਰਦਰ ਨੂੰ ਵੀ ਦੱਸਿਆ ਆਪਾਂ ਏਦਾਂ ਸਾਰੀ ਗੱਲ ਤੇ ਉਹਦਾ ਬ੍ਰਦਰ ਕਹਿੰਦਾ ਕਿ ਵੀ ਮੈਨੂੰ ਕੋਈ ਇਤਰਾਜ਼ ਨੀ ਗਾ ਪਰ ਸਾਡੇ ਡੈਡੀ ਬਹੁਤ ਰਿਜਿਡ ਆ ਉਹ ਨੀ ਮੰਨਦੇ ਤੇ ਪਰ ਆਪਾਂ ਇਹਦੇ ਚ ਕੁਛ ਕਰ ਨੀ ਸਕਦੇ। ਮੈਂ ਕਿਹਾ ਯਾਰ ਤੂੰ ਕੈਨੇਡਾ ਚ ਰਹਿੰਦਾ ਕਿਉਂਕਿ ਮੈਂ ਤੇ ਉਦੋਂ ਇੰਡੀਆ ਚ ਰਹਿੰਦਾ ਸੀ ਮੈਂ ਕਿਹਾ ਯਾਰ ਤੂੰ ਕੈਨੇਡਾ ਚ ਰਹਿੰਦਾ ਤੇ ਬਈ ਬਾਹਰਲੇ ਮੁਲਕ ਦੇ ਵਿੱਚ ਤੇ ਇਸ ਤਰ੍ਹਾਂ ਮਤਲਬ ਕੋਈ ਇੰਨਾ ਸੋਚਦਾ ਨੀ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਤੂੰ ਸਮਝਾ
0: ਬਿਲਕੁਲ
2: ਤੇ ਮਗਰ ਠੀਕ ਆ ਉਹ ਟਾਈਮ ਹੁੰਦਾ ਹਰ ਇੱਕ ਚੀਜ਼ ਦਾ।
0: ਪਰ ਉਹ ਕੁੜੀ ਆਪਣੇ ਡੈਡੀ ਦੇ ਖਿਲਾਫ ਜਾਣ ਨੂੰ ਨਹੀਂ ਸੀ ਰੈਡੀ ਹੈ?
2: ਹਾਂਜੀ ਹਾਂਜੀ ਨਹੀਂ ਰੈਡੀ ਸੀਗੀ ਤੇ ਆਪਾਂ ਵੀ ਚਾਹੁੰਦੇ ਹੀ ਨੀ ਸੀਗੇ ਕਿ ਵੀ ਇਸ ਤਰ੍ਹਾਂ
0: ਤੁਸੀਂ ਵੀ ਨਹੀਂ ਸੀ ਚਾਹੁੰਦੇ
2: ਨਹੀਂ ਅਸੀਂ ਵੀ ਨਹੀਂ ਚਾਹੁੰਦੇ ਕਿ ਵੀ ਉਹ ਆਪਣੇ ਫਾਦਰ ਦੇ ਖਿਲਾਫ ਜਾ ਕੇ ਕੋਈ ਕੰਮ ਕਰੇ ਕਿਉਂਕਿ ਵੀ ਮੇਰੇ ਵੀ ਘਰ ਦੇ ਕਹਿੰਦੇ ਸੀਗੇ ਕਿ ਵੀ ਜੇ ਉਹਨਾਂ ਦੇ ਘਰ ਦੇ ਮੰਨਣਗੇ ਫੇਰ ਹੀ ਆਪਾਂ ਕਰਾਂਗੇ ਕਿਉਂਕਿ ਆਪਾਂ ਇਸ ਤਰ੍ਹਾਂ ਨੀ ਕਰਨਾ ਹਨਾ
0: ਜਿਹੜੇ ਪੇਰੈਂਟਸ ਇੱਦਾਂ ਸੋਚਦੇ ਆ ਕਿ ਤੁਹਾਨੂੰ ਲੱਗਦਾ ਕਿ ਯਾਰ ਉਹ ਤੁਹਾਨੂੰ ਖੁਸ਼ ਦੇਖਣਾ ਚਾਹੁੰਦੇ ਆ ਆਈ ਐਮ ਵੈਰੀ ਸੌਰੀ ਬਟ ਜਦੋਂ ਆਲਰੇਡੀ ਉਹ ਨਾ ਨੁੱਕਰ ਕਰ ਰਹੇ ਆ ਵੀ ਨਹੀਂ ਬਈ ਸਾਡੀ ਚੱਲਣੀ ਆ ਇਹ ਨਹੀਂ ਦੇਖ ਰਹੇ ਕਿ ਸਾਡੀ ਕੁੜੀ ਹੈ ਜਿਹੜੀ ਉਹਦੀ ਖੁਸ਼ੀ ਕਿੱਥੇ ਆ। ਸੋ ਅਗਲੀ ਕਾਲ ਵੀ ਲੈਣੇ ਹੋਲਡ ਕਰੋ ਸਾਰੇ ਆਓ ਤੇ ਆਪਣਾ ਸਿਚੁਏਸ਼ਨ ਸ਼ੇਅਰ ਕਰੋ। ਮੈਂ ਜਾਣਨਾ ਚਾਹੁੰਦਾ ਯਾਰ ਕਿ ਕਾਰਨ ਕੀ ਨੇ। ਨੰਬਰ ਹੈ ਆਪਣਾ 9056733337। ਇੱਕ ਤੁਸੀਂ ਯਾਦ ਰੱਖੋ ਬਿਯੋਂਡ ਆਈਵਰ ਨੂੰ ਐਨਕਾਂ ਚਾਹੀਦੀਆਂ ਨੇ। ਹੰਬਰ ਵੈਸਟ ਤੇ ਗੋਰਵੇ ਤੇ ਬਿਯੋਂਡ ਆਈਵਰ ਲੋਕੇਟਡ ਹੈ। ਆਈ ਡਾਕਟਰ ਅਵੇਲੇਬਲ ਨੇ, ਨਿਗਾਹ ਚੈੱਕ ਕਰਾਓ ਆਪਣੀ ਤੇ ਇੱਕ ਐਨਕ ਲਓ ਦੂਜੀ ਫ੍ਰੀ। ਬਿਯੋਂਡ ਆਈਵਰ, ਹੰਬਰ ਵੈਸਟ ਐਂਡ ਗੋਰਵੇ। ਨੰਬਰ ਹੈ 9057933937 9057933937 ਬਿਯੋਂਡ ਆਈਵਰ। ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ, ਦੇਖੋ ਮੌਸਮ ਵਧੀਆ ਹੁਣ, ਰੂਫ ਨਵੀਂ ਲੱਗਣ ਵਾਲੀ ਹੈ, ਰੂਫ ਦੀ ਰਿਪੇਅਰ ਹੋਣ ਵਾਲੀ ਹੈ, ਹੁਣੇ ਰੂਫ ਦਾ ਕੰਮ ਕਰਾ ਲਓ। ਬਾਅਦ ਦੇ ਵਿੱਚ ਕਹੋਗੇ ਨਵੀਂ ਯਾਰ ਹੁਣ ਤਾਂ ਸਨੋ ਪੈ ਗਈ ਹੁਣ ਕੀ ਕਰੀਏ, ਛੱਤ ਲੀਕ ਹੋ ਰਹੀ ਹੈ, ਉਦੋਂ ਮੁਸ਼ਕਿਲ ਹੋ ਜਾਂਦਾ ਕੰਮ ਕਰਾਉਣਾ। ਸੋ ਪੈਸ਼ਨ ਰੂਫਿੰਗ 6479419413647 9199413 6479 9499 4139 1939 ਪੈਸ਼ਨ ਰੂਫਿੰਗ 2118। ਹਾਂਜੀ ਸਤਿ ਸ਼੍ਰੀ ਅਕਾਲ,
3: ਗੱਡੀ ਦੀ ਲਾਈਫ ਇੰਸ਼ੋਰੈਂਸ
0: ਉਹ ਲਾਈਵ ਹੁਣੇ ਬੋਲ ਕੇ ਟਿਆ 416
3: 416 817
0: ਹਰਪ੍ਰੀਤ ਸੈਣੀ ਨੇ ਇਹਨਾਂ ਨੂੰ ਕਹਿ ਦਿਓ ਨਵੀਂ ਤੋਂ ਮਿਲਿਆ ਨੰਬਰ ਹੁਣੇ
3: ਠੀਕ
0: ਹੈ ਜੀ ਥੈਂਕ ਯੂ ਸਰ 0736 ਹੈਲੋ
4: ਹੈਲੋ
0: ਸਤਿ ਸ਼੍ਰੀ ਅਕਾਲ ਕੀ ਹਾਲ ਆ
4: ਬਹੁਤ
0: ਵਧੀਆ ਵੀਰੇ
4: ਮੈਂ ਤੁਹਾਨੂੰ ਪਹਿਲੀ ਵਾਰੀ ਕਾਲ ਕਰ ਰਿਹਾ ਹੈਗਾ ਆ ਤੇ ਮੈਂ ਤੁਹਾਡਾ ਸ਼ੋਅ ਰੈਗੂਲਰ ਹੀ ਸੁਣਦਾ ਹਾਂ ਜਦੋਂ ਮੈਂ ਆਫਿਸ ਤੋਂ ਵਾਪਸ ਆਉਂਦਾ ਆ
0: ਜੀ ਵੀਰੇ
4: ਤੇ ਤੁਹਾਡਾ ਸ਼ੋਅ ਬਹੁਤ ਪਿਆਰਾ ਹੈ
0: ਥੈਂਕ ਯੂ ਸਰ ਥੈਂਕ ਯੂ ਸੋ ਮਚ
4: ਮੈਂ ਵੀ ਇਹੀ ਜਿਹੜੇ ਭਾਜੀ ਪਿੱਛੇ ਗੱਲ ਦੱਸ ਕੇ ਗਏ ਸੀ ਮੇਰਾ ਵੀ ਸੇਮ ਸਿਨੈਰੀਓ ਸੀਗਾ ਮੇਰਾ ਵੀ 7 ਸਾਲ ਦਾ ਰਿਲੇਸ਼ਨ ਸੀਗਾ ਤੇ ਅਸੀਂ ਕਾਲਜ ਟਾਈਮ ਤੋਂ ਇਕੱਠੇ ਸੀਗੇ ਤੇ ਇੰਦਾ ਦੇ ਫਾਦਰ ਸਾਹਿਬ ਨਹੀਂ ਮੰਨੇ ਕੁੜੀ ਦੇ ਫਾਦਰ ਸਾਹਿਬ ਤੇ ਮੇਰੇ ਮੇਰੇ ਫਾਦਰ ਮੇਰੇ ਘਰ ਦੇ ਸਾਰੇ ਮੰਨ ਚੁੱਕੇ ਸੀਗੇ ਪਰ ਉਹ ਨਹੀਂ ਮੰਨੇ ਤੇ ਫਿਰ ਇੰਦਾ ਐਂਡ ਅਸੀਂ ਫਿਰ ਇੱਕ ਦੂਜੇ ਨੂੰ ਛੱਡ ਦਿੱਤਾ
0: ਓਕੇ ਕਾਰਨ ਕੀ ਸੀ ਵੀ ਉਹਦੇ ਫਾਦਰ ਨਹੀਂ ਮੰਨੇ
4: ਕਾਰਨ ਇਹ ਸੀਗਾ ਕਿ ਇੱਕ ਤਾਂ ਰਿਲੀਜਨ ਸੀਗਾ ਜੀ ਇੱਕ ਕਾਸਟ ਸੀਗੀ ਤੇ ਉਹਦੇ ਕਰਕੇ ਉਹਦੇ ਘਰ ਦੇ ਨਹੀਂ ਮੰਨਦੇ
0: ਸਿਰਫ ਕਾਸਟ ਕਰਕੇ
4: ਇੰਦਾ ਕੁੜੀ ਨੇ ਵੀ ਕਿਹਾ ਹਾਂਜੀ ਹਾਂਜੀ ਕਾਸਟ ਕਰਦੇ ਕਾਸਟ ਮੇਨ ਇਸ਼ੂ ਸੀਗਾ ਜੀ
0: ਤੁਸੀਂ ਦੋਨੋਂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਹੋ
4: ਬਾਵਜੂਦ
0: ਵੀ ਦੇਖੋ ਜੇ ਕੋਈ ਅਨਐਜੂਕੇਟਿਡ ਮੁੰਡਾ ਹੁੰਦਾ ਕੋਈ ਕੰਮ ਨੀ ਕੋਈ ਕੁਛ ਨੀ ਬਟ ਉਹ ਹੁੰਦਾ ਸੇਮ ਰਿਲੀਜਨ ਦਾ ਉਹਨਾਂ ਨੇ ਮੰਨ ਜਾਣਾ ਸੀਗਾ ਤੁਸੀਂ ਇੰਨੇ ਕੁਆਲੀਫਾਈਡ ਹੋ ਫਿਰ ਵੀ ਨਹੀਂ ਮੰਨੇ
4: ਹਾਂਜੀ ਨਹੀਂ ਉਹ ਕਹਿੰਦੇ ਸੀਗੇ ਕਿ ਅਸੀਂ ਕਿਤੇ ਹੋਰ ਵਿਆਹ ਕਰ ਦਾਂਗੇ ਭਾਵੇਂ ਉਹ ਰਿਕਸ਼ਾ ਵੀ ਚਲਾ ਰਿਹਾ ਹੁੰਦਾ ਤੇ ਤੁਹਾਡੇ ਨਾਲ ਨਹੀਂ ਕਰਦਾ ਸੀ
0: ਕਹਿੰਦੇ ਹੈ
4: ਹਾਂਜੀ ਹਾਂਜੀ
0: ਪਰ ਯਾਰ ਹੁਣ ਕੁੜੀ ਨੂੰ ਚਾਹੀਦਾ ਤੁਹਾਡੀ ਫੈਮਿਲੀ ਰੈਡੀ ਸੀ ਰਾਈਟ
4: ਹਾਂਜੀ ਸਾਡੀ ਫੈਮਿਲੀ ਰੈਡੀ
0: ਸੀ ਨਹੀਂ ਕੁੜੀ ਕਹਿ ਦਿੰਦੀ ਕਿ ਸੌਰੀ ਬਈ ਮੁੰਡਾ ਇਹੀ ਹੈ ਇਹਦੇ ਨਾਲ ਹੀ ਮੈਂ ਵਿਆਹ ਕਰਾਉਣਾ ਤੁਸੀਂ ਕਰੋ ਜੋ ਕਰਨਾ
4: ਸਿਰਫ
0: ਇਸ ਕਰਕੇ ਯਾਰ ਖਤਮ ਹੋ ਜਾਣਾ ਬੜੀ ਗਲਤ ਗੱਲ ਹੈ ਤੁਸੀਂ ਦੋਨੋਂ ਵਕੀਲ ਹੋ ਯਾਰ ਕਿਆ ਐਜੂਕੇਸ਼ਨ ਮੈਚ ਹੁੰਦੀ ਹੈ ਵਧੀਆ ਯਾਰ ਤੁਸੀਂ ਤੇ ਤਰੱਕੀ ਕਰਨੀ ਸੀ ਇਕੱਠਿਆਂ ਨੇ ਸਕਾ ਤੇ
4: ਕਿਸਮਤ ਨੂੰ ਕੁਛ ਹੋਰ ਹੀ ਮੰਜ਼ੂਰ ਸੀਗਾ
0: ਕਿਸਮਤ ਨਹੀਂ ਉਹ ਅਨਐਜੂਕੇਟਿਡ ਸੋਚ ਹੈ ਉਹਦੇ ਪਿਓ ਦੀ ਪਰ ਚਲੋ ਥੈਂਕ ਯੂ ਵੀਰੇ ਥੈਂਕਸ ਫੋਰ ਸ਼ੇਅਰਿੰਗ ਬਟ ਜਸ ਮੈਨੂੰ ਯਾਰ ਮੇਰੇ ਲਈ ਇੱਕ ਸ਼ੌਕਿੰਗ ਗੱਲ ਹੈ ਮੁੰਡਾ ਵਕੀਲ ਹੈ ਕੁੜੀ ਵੀ ਵਕੀਲ ਹੈ ਕਹਿੰਦੇ ਕਿ ਕੋਈ ਮੁੰਡਾ ਯੂਨੋ ਕੋਈ ਹੋਰ ਕੰਮ ਕਰ ਰਿਹਾ ਹੋਵੇ ਕੋਈ ਕੰਮ ਦੇਖੋ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਮੈਂ ਜਸਟ ਜੈਨਰਲੀ ਗੱਲ ਕਰ ਰਿਹਾ ਮੁੰਡਾ ਬਿਲਕੁਲ ਅਨਐਜੂਕੇਟਿਡ ਹੋਵੇ ਕੋਈ ਕੰਮ ਹੀ ਨਾ ਕਰ ਰਹੇ ਹੋਵੇ ਅਸੀਂ ਉਹਦੇ ਨਾਲ ਵਿਆਹ ਕਰਾ ਦਾਂਗੇ ਪਰ ਜਿਹੜਾ ਮੁੰਡਾ ਵਕੀਲ ਹੈ ਜਸਟ ਬਿਕਾਜ਼ ਉਹ ਹਿੰਦੂ ਆ ਅਸੀਂ ਨਹੀਂ ਅਲਾਓ ਕਰਨਾ ਹੈ ਸੋ ਨੰਬਰ ਆਪਣਾ 9056733337 9056733337 ਦੇਖ ਲਓ ਕੀ ਬੀਤ ਰਹੀ ਹੈ ਕੀ ਲੋਕਾਂ ਦੇ ਉੱਤੇ ਯਾਦ ਰੱਖੋ ਫੈਸ਼ਨ ਆਈਕਿਊ ਨੂੰ ਫੈਸ਼ਨ ਆਈਕਿਊ ਨੇ ਕਮਾਲ ਕੀਤੀ ਪਈ ਹੈ ਫੈਸ਼ਨ ਆਈਕਿਊ ਤੇ ਬਹੁਤ ਹੀ ਟੋਪ ਟੋਪ ਟੋਪ ਦੀਆਂ ਡੀਲਾਂ ਮਿਲ ਰਹੀਆਂ ਨੇ ਫੈਸ਼ਨ ਆਈਕਿਊ ਤੇ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ ਇੱਕ ਜੁਵਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ ਅਤੇ ਇੰਡੀਆ ਜਾ ਰਹੇ ਹੋ ਤਿੰਨ ਪੀਸ ਲਗੇਜ ਅਟੈਚੀ ਦਾ ਸੈੱਟ 149 'ਚ ਤਿੰਨ ਕੁਇਲਟ ਅਤੇ ਕੰਫਰਟਰ ਸੈੱਟ $99 ਦੇ ਵਿੱਚ ਯਾਦ ਰੱਖੋ ਫੈਸ਼ਨ ਆਈਕਿਊ 9057933937 9057933937 ਤੇ ਤੁਸੀਂ ਇੱਕੋ ਇੱਕ ਨੰਬਰ ਯਾਦ ਰੱਖੋ ਫੈਸ਼ਨ ਆਈ ਕਿਊ 9054532222 ਸੋਰੀ ਨੰਬਰ ਮੈਂ ਗਲਤ ਦਿੱਤਾ ਸੀ ਨੰਬਰ ਹੈ 9054532225 9054532225 ਫੈਸ਼ਨ ਆਈ ਕਿਊ ਦਾ ਇੱਕ ਸਾਰੇ ਹਮੇਸ਼ਾ ਪੁੱਛਦੇ ਨਵੀਂ ਯਾਰ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਦਾ ਕੀ ਕਰੀਏ ਤੁਸੀਂ ਯਾਰ ਮਨਪ੍ਰੀਤ ਢੀਂਸਾ ਨੂੰ ਕਾਲ ਕਰੋ ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ ਮਨਪ੍ਰੀਤ ਨੇ ਮਨਪ੍ਰੀਤ ਦਾ ਨੰਬਰ ਹੈ 416-518-18 416-518-18 4022 ਹੈਲੋ
3: ਹਾਂਜੀ ਨਵੀਂ ਜੀ ਕੀ ਹਾਲ ਚਾਲ ਹੈ
0: ਵਧੀਆ ਜੀ ਕਿਵੇਂ ਗੁੱਡ ਈਵਨਿੰਗ ਜੀ
3: ਬਸ ਐਕਚੁਅਲੀ ਮੈਂ ਹੁਣੇ ਲਗਾਇਆ ਸੀ ਤੁਹਾਡਾ ਪ੍ਰੋਗਰਾਮ ਪਰ ਮੇਰਾ ਖਿਆਲ ਜਿਹੜਾ ਵੀ ਟੌਪਿਕ ਤੁਸੀਂ ਕਰ ਰਹੇ ਹੋ ਮੇਰੇ ਨਾਲ ਪਰਸਨਲ ਐਕਸਪੀਰੀਅੰਸ ਹੁਣੇ ਰੀਸੈਂਟਲੀ ਹੋਇਆ ਮੇਰੇ ਬੇਟੇ ਦੀ ਸ਼ਾਦੀ ਦੇ ਵਿੱਚ ਲੇਡੀ ਜਿਹੜੀ ਗਰਲ ਦੇ ਪੇਰੈਂਟਸ ਕੁਛ ਯੂ ਨੋ ਡਿਫਰੈਂਟ ਕਾਸਟ ਦੇ ਸੀਗੇ ਤੇ ਉਹ ਨਹੀਂ ਮੰਨ ਰਹੇ ਸੀਗੇ ਪਰ ਮੈਂ ਇਸ ਚੀਜ਼ ਨੂੰ ਬਿਲੀਵ ਕਰਦਾ ਜਿੱਥੇ ਬੱਚੇ ਖੁਸ਼ ਹੈ ਤੁਸੀਂ ਉਹਨੂੰ ਮੰਨਣਾ ਹੀ ਚਾਹੀਦਾ ਸੋ ਐਨੀ ਵੇ ਉਹਨਾਂ ਨੇ ਬੱਚਿਆਂ ਨੇ ਕਿਹਾ ਜੀ ਅਸੀਂ ਤਾਂ ਸ਼ਾਦੀ ਕਰਨੀ ਕਰਨੀ ਆ ਅਸੀਂ ਕਿਹਾ ਵੀ ਅਸੀਂ ਐਗਰੀ ਹਾਂ ਹੁਣ ਜੇ ਦੂਜੀ ਪਾਰਟੀ ਨਹੀਂ ਐਗਰੀ ਕਰਦੀ ਤੇ ਉਹਦੇ ਚ ਕੀ ਕਰ ਸਕਦੇ ਆ ਰਾਈਟ ਪਰ ਫਾਈਨਲੀ ਉਹ ਇੱਕ ਈਵੈਂਟ ਤੇ ਜ਼ਰੂਰ ਪਹੁੰਚੇ ਆ ਯੂ ਨੋ ਜਸਟ ਟੂ ਆਪਣਾ ਕਹਿਣਾ ਜੀ ਹੁਣ ਵਿਦਾਈ ਦੇਣ ਆਏ ਆ ਬਸ ਦੈਟਸ ਇਟ ਉਸ ਤੋਂ ਬਾਅਦ ਕੋਈ ਰਿਲੇਸ਼ਨ ਨਹੀਂ ਸਾਡੇ ਨਾਲ ਨਾ ਕੋਈ ਬੋਲਚਾਲ ਹੈ ਨਾ ਕੋਈ ਕੁਛ
0: ਨਹੀਂ ਬੱਚੇ ਨੇ ਵਿਆਹ ਕਰਾ ਲਿਆ
3: ਨਹੀਂ ਬੱਚਿਆਂ ਨੇ ਵਿਆਹ ਕਰਾ ਲਿਆ ਦੇਖੋ ਮੈਂ ਤਾਂ ਹਮੇਸ਼ਾ ਆਪਣੇ ਤਿੰਨੋਂ ਬੱਚੇ ਆ ਮੈਂ ਤਾਂ ਉਹਨਾਂ ਨੂੰ ਸਪੋਰਟ ਕਰਦਾ ਕਿ ਜਿੱਥੇ ਤੁਹਾਡੀ ਖੁਸ਼ੀ ਆ ਅਸੀਂ ਉਹ ਕਰਦੇ ਹਾਂ ਹੁਣ ਜੇ ਦੂਜੇ ਕੁੜੀ ਦੇ ਪੇਰੈਂਟਸ ਨਹੀਂ ਮੰਨਦੇ ਤਾਂ ਉਹਦੇ ਚ ਦੇਖੋ ਕੁੜੀ ਮੰਨਦੀ ਪਈ ਆ ਅਸੀਂ ਉਹਦੀ ਪੂਰੀ ਰਿਸਪੈਕਟ ਕੀਤੀ ਕੁੜੀ ਦੀ ਅਸੀਂ ਕਿਹਾ ਵੀ ਤੂੰ ਜੋ ਕਰਨਾ ਸਾਡੇ ਘਰ ਕਰ ਲਾ ਈਵੈਂਟ ਜੋ ਵੀ ਕਰਨੇ ਆ ਵੀ ਗੋਨਾ ਟੇਕ ਕੇਅਰ ਆਫ ਯੂ ਬਿਲਕੁਲ ਪੁੱਛਣ ਦੀ ਜ਼ਰੂਰਤ ਨਹੀਂ ਤੈਨੂੰ ਪਰ ਉਹ ਇੱਕ ਈਵੈਂਟ ਤੇ ਜ਼ਰੂਰ ਆਏ ਆ ਸ਼ੋ ਕਰਨ ਲਈ ਕਿ ਜੀ ਅਸੀਂ ਆਪਣਾ ਕੁੜੀ ਨੂੰ ਵਧਾਈ ਦੇਣ ਆਏ ਆ ਚਲੋ ਦੈਟਸ ਫਾਈਨ ਆਲਮੋਸਟ 3-4 ਮਹੀਨੇ ਹੋ ਗਏ ਵਿਆਹ ਨੂੰ ਕੋਈ ਸਾਡੇ ਨਾਲ ਗੱਲਬਾਤ ਨਹੀਂ
0: ਹੋਈ ਸੋ ਜਿਹੜੀ ਜਿਹੜੀ ਲੜਕੀ ਹੈ ਉਹਨੇ ਫਿਰ ਵਿਆਹ ਦਾ ਇਵੈਂਟ ਤੁਹਾਡੇ ਘਰੇ ਕੀਤਾ
3: ਸਾਡੇ ਘਰ ਹੀ ਹੋਇਆ ਮਤਲਬ 90% ਤੁਸੀਂ ਕਹ ਲਓ ਸਾਡੇ ਘਰ ਹੋਇਆ ਇੱਕ ਤਾਂ ਈਵੈਂਟ ਜਿਹੜੇ ਕੁੜੀ ਦੀ ਦੇਖੋ ਮਾਂ ਨੂੰ ਤਾਂ ਅੰਡਰਸਟੈਂਡਿੰਗ ਹੁੰਦੀ ਹੈ ਨਾ ਕਿ ਬਈ ਮੇਰੀ ਕੁੜੀ ਜਿੱਥੇ ਚਾਹੁੰਦੀ ਹੈ ਮੈਂ ਉੱਥੇ ਕਰਾਂ
0: ਬਿਲਕੁਲ
3: ਲੇਕਿਨ ਫਾਦਰ ਜਿਹੜਾ ਉਹ ਆਪਣੇ ਪੁਰਾਣੇ ਵਿਚਾਰਾਂ ਦਾ ਜਿੱਦਾਂ ਕੈਨੇਡਾ ਰਹਿੰਦੇ ਵੀ ਹੋ ਗਏ 20 ਸਾਲ ਲੇਕਿਨ ਦਿਮਾਗ ਅਜੇ ਪੰਜਾਬ 'ਚ ਹੀ ਹੈ
0: ਨਹੀਂ ਭਾਜੀ ਫਿਰ ਦੇਖੋ ਉਹਨੇ ਉਹ ਇੱਕ ਫੰਕਸ਼ਨ ਤੇ ਆਏ ਤੁਹਾਡੇ ਘਰੇ
3: ਗੁਰਦੁਆਰੇ ਆਏ ਉੱਥੇ ਉਹਨਾਂ ਨੇ ਆਪਣਾ ਜੋ ਵੀ ਕੀਤਾ ਲਾਵਾਂ ਲੂਆਂ ਹੋਈਆਂ ਤੇ ਮੈਂ ਬੜੀ ਹੱਥ ਜੋੜ ਕੇ ਮੈਂ ਮੁੰਡੇ ਵਾਲਾ ਸੀਗਾ ਮੈਂ ਹੱਥ ਜੋੜ ਕੇ ਰਿਕੁਐਸਟ ਕੀਤੀ ਬੱਚਿਆਂ ਦੀ ਖੁਸ਼ੀ ਲਈ ਤੁਸੀਂ ਜ਼ਰੂਰ ਪਹੁੰਚਿਓ ਰਿਸੈਪਸ਼ਨ ਤੇ ਰੀਸੈਂਟਲੀ ਪਤਾ ਇਹ ਲੱਗਾ ਕਿ ਉਹ ਬੜਾ ਗਿਲਟੀ ਕੌਨਸ਼ੀਅਸ ਫੀਲ ਕਰ ਰਹੇ ਹੈ ਕਿ ਬੰਦੇ ਤਾਂ ਇੰਨੇ ਚੰਗੇ ਅਸੀਂ ਪਤਾ ਨੀ ਕਿਉਂ ਗਲਤ ਸੋਚਦੇ ਰਹੇ ਕਿ ਦੇਖੋ ਆਪਾਂ ਤਾਂ ਕਦੀ ਮੰਨਿਆ ਨੀ ਹਿੰਦੂ ਸਿੱਖ ਦੀ ਕੋਈ ਚੱਕਰ ਹੈ
0: ਨਹੀਂ ਨਹੀਂ ਚਾਹੀਦਾ ਵੀ ਨੀ ਹਾਂ
3: ਕਿਉਂਕਿ ਦੇਖੋ ਮੇਰੇ ਨਾਨਕੇ ਜਿਹੜੇ ਮੇਰੀ ਨਾਨੀ ਖੁਦ ਸਰਦਾਰਾਂ ਚ ਸੀਗੀ ਮੇਰੇ ਦਾਦਕੇ ਹਿੰਦੂਆਂ ਚ ਸੀਗੇ ਤੇ ਅਸੀਂ ਤਾਂ ਮੰਨਦੇ ਦੋਨਾਂ ਨੂੰ ਮੰਨਦੇ ਹੈ ਤੇ ਅਸੀਂ ਤਾਂ ਕੁੜੀ ਨੂੰ ਪਹਿਲਾਂ ਹੀ ਕਹਿਤਾ ਸੀ ਵੀ ਅਸੀਂ ਤੇਰੇ ਨਾਲ ਹੈਗੇ ਆ ਤੂੰ ਚਿੰਤਾ ਨਾ ਕਰ ਸ਼ੀ ਇਜ਼ ਸੋ ਹੈਪੀ ਲਾਈਕ ਸਾਡੇ ਹੋ ਗਏ 3-4 ਮਹੀਨੇ ਵਿਆਹ ਨੂੰ ਹੋ ਗਏ ਆ ਬੜੀ ਖੁਸ਼ ਹੈ ਮਤਲਬ ਯੂ ਨੋ ਪਰ ਨਵੀਂ ਗੱਲ ਇਹ ਹੈ ਇੱਥੇ ਆ ਕੇ ਵੀ ਜੇ ਅਸੀਂ ਉਹੀ ਸੋਚ ਰੱਖ ਰਹੇ ਹਾਂ ਤੇ ਆਮ ਸੌਰੀ ਟੂ ਸੇ ਕਿ ਲਾਈਕ
0: ਜਿੱਥੇ ਬੱਚੇ ਖੁਸ਼ ਨੇ ਉੱਥੇ ਉਹਨਾਂ ਨੂੰ ਖੁਸ਼ ਰਹਿਣ ਦੋ ਐਂ ਕਹਿਣਾ ਕਿ ਅਸੀਂ ਆਈ ਨੀ ਸੀ ਚਾਹੁੰਦੇ ਅਸੀਂ ਉਵੇਂ ਨੀ ਸੀ ਚਾਹੁੰਦੇ ਯਾਰ ਇਹ ਬੜੀਆਂ ਗਲਤ ਗੱਲਾਂ ਨੇ ਤੁਸੀਂ ਬੱਚੇ ਦੀ ਖੁਸ਼ੀ ਚ ਖੁਸ਼ ਹੋ ਦੈਟਸ ਇਟ ਬਟ ਥੈਂਕ ਯੂ ਭਾਜੀ ਵੈਰੀ ਗੁੱਡ ਤੇ ਗੋਡ ਬਲੈਸ ਯੂਰ ਫੈਮਿਲੀ ਥੈਂਕ ਯੂ ਤੁਹਾਡੀ ਕਾਲ ਲਈ
5: ਥੋੜੀ ਜੀ ਪਾਵਰ ਆਫ ਸੇਲ ਦੁਆਰੇ ਇੱਕ ਅਸੀਂ ਡੀਲ ਕਲੋਜ਼ ਕੀਤੀ ਆ ਜਿਹੜੇ ਕਿਸੇ ਭੈਣ ਭਰਾ ਦੀ ਪ੍ਰੋਪਰਟੀ ਪਾਵਰ ਆਫ ਸੇਲ ਤੇ ਚਲੇ ਗਈ ਸੀਗੀ ਤੇ ਉਹਨਾਂ ਕੋਲ ਟਾਈਮ ਐਕਸਟਰਾ ਲੈ ਕੇ ਤੇ ਉਹਨਾਂ ਦੀ ਡੀਲ ਹੁਣ ਕਲੋਜ਼ ਕਰਕੇ ਦਿੱਤੀ ਹੈ ਤੇ ਉਹਨਾਂ ਦੀ ਪਾਵਰ ਆਫ ਸੇਲ ਨੂੰ ਜਿਹੜਾ ਸੇਵ ਕੀਤਾ ਆ ਅਗਰ ਬਹੁਤ ਸਾਰੇ ਭੈਣ ਭਰਾਉਂਦੀਆਂ ਕਾਲਸ ਵੀ ਆਉਂਦੀਆਂ ਜੀ ਸਾਡੀਆਂ ਮੌਰਗੇਜ ਪੇਮੈਂਟਾਂ ਮਿਸ ਆ ਬੈਂਕ ਤੋਂ ਸਾਨੂੰ ਨੋਟਸ ਆ ਗਿਆ ਡਿਮਾਂਡ ਨੋਟਸ ਆ ਗਿਆ ਜਾਂ ਕੋਈ ਵੀ ਗੱਲਾਂ ਹੋ ਗਈ ਆ ਤੇ ਉਹਦੇ ਕਰਕੇ ਤੁਸੀਂ ਕਾਲ ਕਰਕੇ ਗੱਲਬਾਤ ਜ਼ਰੂਰ ਕਰ ਲਓ ਕਿ ਉਹ ਘਰ ਬਾਰ ਇੱਕ ਵਾਰੀ ਬਣਦੇ ਆ ਬਾਰ ਬਾਰ ਨਹੀਂ ਬਣਦੇ ਆਪਾਂ ਘਰ ਐਵੇਂ ਛੱਡਣ ਦੀ ਬਜਾਏ ਥੋੜੀ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਆ ਕੋਈ ਨਾ ਕੋਈ ਲੈਂਡਰ ਸਾਨੂੰ ਮੋਰਗੇਜ ਦੇ ਦਿੰਦਾ ਆ, ਮੋਰਗੇਜ ਲੈ ਕੇ ਆਪਣੇ ਆਪ ਨੂੰ ਫਿਕਸ ਕਰਕੇ ਆਪਾਂ ਦੁਬਾਰਾ ਫੇਰ ਆਪਣੀ ਬੈਂਕ ਤੋਂ ਮੋਰਗੇਜ ਕਰਵਾ ਸਕਦੇ ਹਾਂ। ਇੱਕ ਗੱਲ ਹੈ, ਅਗਰ ਤੁਹਾਡੀ ਪਾਵਰ ਆਫ ਸੇਲ ਤੇ ਪ੍ਰੋਪਰਟੀ ਹੈ ਤਾਂ ਸਾਨੂੰ ਪ੍ਰਾਈਵੇਟ ਮੋਰਗੇਜ ਲੈ ਕੇ ਆਪਾਂ ਪ੍ਰੋਪਰਟੀ ਨੂੰ ਬਚਾ ਸਕਦੇ ਹਾਂ ਜੀ। ਕਾਲ ਕਰ ਲਈ, ਨੰਬਰ ਹੈ 6478887831। ਤੇ ਦੂਜੀ ਗੱਲ, ਜਿਹੜੇ ਭੈਣ ਭਰਾ ਆਲਰੇਡੀ ਪ੍ਰੋਪਰਟੀ ਓਨ ਕਰਦੇ ਆ, ਉਹਦੀ ਇਕੁਇਟੀ ਚ ਪੈਸਾ ਪਿਆ ਹੈ ਤੇ ਉੱਥੇ ਲਾਈਨ ਆਫ ਕ੍ਰੈਡਿਟ ਜ਼ਰੂਰ ਬਣਾ ਕੇ ਰੱਖੋ। ਐਮਰਜੈਂਸੀ ਦੇ ਵਿੱਚ ਬਹੁਤ ਕੰਮ ਆਉਂਦੀ ਹੈ, ਜਦੋਂ ਸਾਨੂੰ ਪੈਸੇ ਧੇਲੇ ਲੋੜ ਪੈਂਦੀ ਹੈ, ਕਈ ਦਫ਼ਾ ਖੜੇ ਪੈਰ ਸਾਨੂੰ ਸੈਕਿੰਡ ਮੋਰਗੇਜ ਲੈਣੀ ਪੈ ਜਾਂਦੀ ਹੈ। ਸੈਕਿੰਡ ਮੋਰਗੇਜ ਦਾ ਰੇਟ ਕਾਫੀ ਹਾਈ ਹੁੰਦਾ ਹੈ, ਐਵਰੀ ਈਅਰ ਉਹਦੀ ਰਿਨਿਊਲ ਫੀਸ ਦੇਣੀ ਪੈਂਦੀ ਹੈ। ਤੇ ਇਸ ਕਰਕੇ ਜਿਹੜੀ ਲਾਈਨ ਆਫ ਕ੍ਰੈਡਿਟ ਹੈ, ਇੱਕ ਵਾਰੀ ਸਾਨੂੰ ਬਣ ਗਈ, ਜਿੰਨਾ ਚਿਰ ਤੁਹਾਡੇ ਕੋਲ ਪ੍ਰੋਪਰਟੀ ਹੈ ਉਨਾ ਚਿਰ ਬਣੀ ਰਹਿਣੀ ਹੈ। ਕੋਈ ਉਹਦੀ ਮੰਥਲੀ ਫੀਸ, ਕੋਈ ਉਹਦੀ ਈਅਰਲੀ ਫੀਸ ਨਹੀਂ ਹੈਗੀ। ਤੇ ਉਹਦੇ ਦੀ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ, 6478887831। ਹੋਰ ਵੀ ਕੋਈ ਮੋਰਗੇਜ ਰਿਗਾਰਡਿੰਗ ਕੋਈ ਕੁਐਸਚਨ ਹੈ ਕਿਸੇ ਵੀ ਤਰ੍ਹਾਂ ਭੈਣ ਭਰਾ ਦਾ, ਜਾਂ ਕਿਸੇ ਤਰ੍ਹਾਂ ਦੀ ਹੋਰ ਕੋਈ ਫਾਈਨੈਂਸਿੰਗ ਆਪਸ਼ਨ ਡਿਸਕਸ ਕਰਨੀ, ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ, 6479887831। 6479887831 ਤੇ ਕਾਲ ਕੀਤੀ ਜਾ ਸਕਦੀ ਆ। ਤੇ ਬਾਕੀ ਹਮੇਸ਼ਾ ਇਹ ਗੱਲ ਕਹੀ ਦੀ ਹੈ, ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਦੇ।
0: ਬਹੁਤ ਅੱਛੇ, ਕਿਆ ਬਾਤ ਹੈ ਦਵਿੰਦਰ ਪਵਾਰ। ਨੰਬਰ 1, ਇੱਕ ਤੁਸੀਂ ਜ਼ਰੂਰ ਨਾਲ ਦੀ ਨਾਲ ਯਾਦ ਰੱਖਣਾ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਨੂੰ, ਸਿੰਪਲੀ ਇੰਡੀਅਨ, ਸਿੰਪਲੀ ਦ ਬੈਸਟ, ਸਿੰਪਲੀ ਇੰਡੀਅਨ ਤੇ ਜਾਓ, ਬਾਏ ਵਨ ਗੇਟ ਵਨ ਫ੍ਰੀ ਡੀਲਾਂ ਨੇ ਇਹ ਪੂਰਾ ਮੰਥ। ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਤੇ ਚਾਟ ਪਾਪੜੀ ਸਵੇਰੇ 10 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ, ਇੱਕ ਲਓ ਤੇ ਦੂਜੀ ਫ੍ਰੀ, ਇਹ ਪੂਰਾ ਮੰਥ ਸਿੰਪਲੀ ਇੰਡੀਅਨ। ਲੋਕੇਸ਼ਨਾਂ 3 ਨੇ, 275 ਗਾਰਡਨ ਬਰੁਕ ਟ੍ਰੇਲ, ਗਾਰਡਨ ਬਰੁਕ ਕੈਸਲਮੋਰ, 85 ਮਾਊਂਟ ਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ, ਤੇ 15 ਫੈਂਡਰ ਵੇ, ਬਵੇਡਨ ਸਿੰਘ ਕਿਊਜ਼ੀ। ਸਿੰਪਲੀ ਇੰਡੀਅਨ, ਬਾਏ ਵਨ ਗੇਟ ਵਨ ਫ੍ਰੀ ਡੀਲਾਂ ਅਵੇਲੇਬਲ ਜੀ। 3733, ਹੈਲੋ,
6: ਹਾਂਜੀ, ਕੀ ਹਾਲ ਹੋਣਾ ਵੀ ਬਾਈ?
0: ਵਧੀਆ ਵੀਰੇ, ਕਿਹੜਾ?
6: ਵਧੀਆ ਵਧੀਆ, ਠੀਕ ਹੈ, ਤੁਸੀਂ ਸੁਣਾਓ?
0: ਵਧੀਆ ਵੀਰੇ, ਵਧੀਆ, ਠੀਕ ਠਾਕ।
6: ਗਾਣਾ ਹੀ ਲਵਾਉਣਾ ਜੀ ਬਾਈ ਇੱਕ।
0: ਕਿਹੜਾ ਵੀਰੇ?
6: ਆਪਣੇ ਸਾਰਥੀ ਕੇ ਦਾ ਬਾਈ, ਛੱਲਾ।
0: ਸਾਰਥੀ ਕੇ?
6: ਹਾਂਜੀ,
0: ਸੁਣਾ ਦੇਂਗੇ ਜੀ, ਛੱਲਾ ਵੀ ਸਾਰਥੀ ਕੇ ਲੱਭ ਲੈਣਾ ਤਾਂ ਸੁਣਾ ਦੇਂਗੇ, ਨੋ ਪ੍ਰੋਬਲਮ। ਥੋੜਾ ਕਦੇ ਰਿਸ਼ਤਾ ਟੁੱਟਿਆ ਹੋਵੇ ਇਸ ਕਰਕੇ ਵੀ ਕੁੜੀ ਦੇ ਮਾਂ ਬਾਪ ਨਹੀਂ ਮੰਨੇ ਜਾਂ ਮੁੰਡੇ ਦੇ ਮਾਂ ਬਾਪ ਨਹੀਂ ਮੰਨੇ, ਤੇ ਕੀ ਕਾਰਨ ਸੀਗਾ ਯਾਰ ਵੀ ਉਹ ਨਹੀਂ ਮੰਨੇ? ਹੁਣ ਕੁਝ ਕਾਲ ਆ ਰਹੀ ਨੇ, ਵੀਰ ਹੁਣੇ ਕਹਿ ਰਹੇ ਨਾ ਵੀ ਯਾਰ ਅਸੀਂ ਹਿੰਦੂ ਹਾਂ, ਕੁੜੀ ਸਿੱਖ ਸੀਗੀ ਤੇ ਘਰਦੇ ਮੰਨੇ ਨਹੀਂ, ਤੇ ਉਹਨਾਂ ਨੇ ਕਿਹਾ ਕਿ ਨਾ ਅਸੀਂ ਤੈਨੂੰ ਵਿਆਹ ਹੀ ਨਹੀਂ ਕਰਨ ਦੇਣਾ। ਦੇਖੋ ਬਈ, ਇੱਕ ਵੀਰ ਦਾ ਫੋਨ ਆਇਆ, ਕਹਿੰਦੇ ਨਾ ਵੀ ਮੈਂ ਵੀ ਵਕੀਲ, ਕੁੜੀ ਵੀ ਵਕੀਲ, ਪਰ ਘਰਦੇ ਮੰਨੇ ਹੀ ਨਹੀਂ। ਕਹਿੰਦੇ ਬਈ ਕੋਈ ਮੁੰਡਾ ਬਿਲਕੁਲ ਅਨਪੜ੍ਹ ਹੋਵੇ ਉਹਦੇ ਨਾਲ ਵਿਆਹ ਕਰਾ ਦਾਂਗੇ ਜੇ ਉਹ ਸਾਡੇ ਧਰਮ ਦਾ, ਪਰ ਤੇਰੇ ਨਾਲ ਨਹੀਂ ਅਸੀਂ ਹੋਣ ਦੇਣਾ ਕਿਉਂਕਿ ਤੂੰ ਹੋਰ ਧਰਮ ਦਾ। ਦੱਸ ਯਾਰ, ਪੜ੍ਹਿਆ ਲਿਖਿਆ ਮੁੰਡਾ, ਕਹਿੰਦੇ ਕਿ 6 ਸਾਲ ਦਾ ਸਾਡਾ ਰਿਸ਼ਤਾ ਚੱਲਿਆ, 6 ਈਅਰਸ। ਸੋ ਕਿਸੇ ਨਾਲ ਇੱਦਾਂ ਹੋਇਆ ਹੋਵੇ ਜਾਂ ਤੁਹਾਡੇ ਨੋਨ 'ਚ ਕੋਈ ਤੁਹਾਡੇ ਦੋਸਤ ਨੇ, ਕੋਈ ਰਿਸ਼ਤੇਦਾਰ ਨੇ ਜਿਹਨਾਂ ਨਾਲ ਆਇਆ ਹੋਇਆ ਹੋਵੇ, ਕੀ ਕਾਰਨ ਸੀ ਵੀ ਘਰਦੇ ਨਹੀਂ ਮੰਨੇ? ਤੇ ਮੈਨੂੰ ਪਤਾ ਗਿਆ ਥੋੜ੍ਹੀ ਜਿਹੀ ਹੈ ਇਮੋਸ਼ਨਲ ਜੀ ਗੱਲਬਾਤ ਯਾਰ, ਤੁਹਾਡੇ ਇਮੋਸ਼ਨ ਟੱਚ ਹੁੰਦੇ ਨੇ, ਬਟ ਨੰਬਰ ਹੈ ਆਪਣਾ 9056737 9056673333 ਨੰਬਰ ਹੈ ਆਪਣਾ 5222। ਹੈਲੋ
7: ਜੀ ਵੀਰੇ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
7: ਹਾਂਜੀ ਵੀਰੇ, ਗਾਣਾ ਲਾਇਓ ਜੀ ਇੱਕ, ਜਿਹੜੀ ਆਪਣਾ ਟੋਪਿਕ ਚੱਲ ਰਿਹਾ ਇਹਦੇ ਤੇ ਆ, ਮਨਜੀਤ ਰੂਪੋ ਵਾਲੀ ਦਾ, ਜੇ ਕਹਿਤਾ ਜੀ ਨਹੀਂ ਲੱਗਣਾ ਫੇਕੜਾ ਵਾਪਸ ਆ ਜਾਏਗੀ।
0: ਇੱਕ ਮਿੰਟ ਮੈਨੂੰ ਲੱਭ ਲੈਣ ਦਿਓ, ਤੁਹਾਡੇ ਨਾਲ ਬਟੀ ਚੀਜ਼ ਕਦੇ ਵਾਪਰੀ ਹੈ?
7: ਉਹ ਨਹੀਂ ਨਹੀਂ ਵਾਪਰੀ ਨਹੀਂ ਹੈਗੀ ਜੀ।
0: ਬਚੇ ਹੋਏ ਹੋ ਹੈ? ਤੁਹਾਡੇ ਨੋਨ ਚ ਕਿਸੇ ਨਾਲ ਕੋਈ ਯਾਰ ਦੋਸਤ ਮਿੱਤਰ?
7: ਨਹੀਂ ਬਾਈ, ਨਹੀਂ,
0: ਸਾਰੇ ਬਚੇ ਹੋਏ ਆ। ਚਲੋ ਠੀਕ ਆ, ਬਚੇ ਰਹੋ, ਥੈਂਕ ਯੂ। 9847, ਹੈਲੋ।
8: ਹੈਲੋ, ਹਾਂਜੀ ਨਵੀ, ਕੀ ਹਾਲ ਆ?
0: ਠੀਕ ਆ ਭਾਜੀ, ਕੀ ਹਾਲ?
8: ਬਹੁਤ ਵਧੀਆ, ਤੁਹਾਡੇ ਟੌਪਿਕ ਤੇ ਐਕਚੁਅਲੀ ਬਹੁਤ ਪੁਰਾਣੀ ਗੱਲਾਂ ਸਾਡੀਆਂ ਦਾ, ਹੁਣ ਟਾਈਮ ਬਹੁਤ ਹੋ ਲਿਆ।
0: ਹਾਂ,
8: ਤੇ ਐਕਚੁਅਲੀ ਮੇਰੇ ਤਾਂ ਖੈਰ ਆਪਣੇ ਨਾਲ ਵੀ ਹੋਇਆ ਸੀਗਾ।
0: ਹਾਂ,
8: ਤੇ ਜਿਹੜੀ ਕੁੜੀ ਮੈਨੂੰ ਪਸੰਦ ਸੀਗੀ ਹੈਨਾ, ਤੇ ਕੁੜੀ ਲਾਈਕ ਕਰਦੀ ਸੀ, ਤੇ ਉਹਦੇ ਘਰਦਿਆਂ ਨਾਲ ਅਸੀਂ ਗੱਲਬਾਤ ਕੀਤੀ, ਮਤਲਬ ਜਿਸ ਤਰ੍ਹਾਂ ਵੀ ਤੇ ਉਹਦੇ ਬਾਪੂ ਮੰਨਿਆ ਨੀ ਇਸ ਗੱਲ ਕਰਕੇ ਕਿਉਂਕਿ ਸਾਡੀ ਕਾਸਟ ਡਿਫਰੈਂਟ ਸੀਗੀ।
0: ਓਕੇ
8: ਹਾਂਜੀ ਤੇ ਉਹ ਕੁੜੀ ਨੂੰ
0: ਦੋਨੋਂ ਤੁਸੀਂ ਸਿੱਖ ਹੋ ਬਟ ਕਾਸਟ ਹੋਰ ਸੀਗੀ ਹੈ।
8: ਹਾਂਜੀ ਰਿਲੀਜਨ ਤਾਂ ਸੇਮ ਸੀਗਾ ਸਾਡਾ।
0: ਹਾਂ
8: ਹਾਂ ਪਰ ਕਾਸਟ ਡਿਫਰੈਂਟ ਸੀਗੀ।
0: ਤੁਹਾਡੀ ਕੀ ਕਾਸਟ ਤੇ ਕੁੜੀ ਦੀ ਕੀ ਕਾਸਟ?
8: ਤੇ ਅਸੀਂ ਮੈਂ ਸੀਗਾ ਖੱਤਰੀਆਂ ਦਾ ਮੁੰਡਾ ਤੇ ਕੁੜੀ ਸੀ ਲਬਾਣਿਆਂ ਦੀ। ਇੱਕ ਹੋਰ ਦੇਖੋ ਕੋਇਨਸੀਡੈਂਸ ਕਿ ਮੇਰਾ ਅਰੇਂਜਡ ਮੈਰਿਜ ਹੋਈ ਉਹ ਵੀ ਲਬਾਣਿਆਂ ਦੀ ਕੁੜੀ ਨਾਲ ਹੋਈ।
0: ਲੈ ਦੱਸ ਦੇਖ ਲਓ ਪਰ ਉਹਦੇ ਮੰਨੇ ਨੀ ਹੈ ਕਰਦੇ ਸਾਰੇ ਯਾਰ। ਤੁਸੀਂ ਪੇਰੈਂਟਸ ਨੂੰ ਕਹਿੰਦੇ ਕਿਉਂ ਨੀ ਵੀ ਸੋਰੀ ਯਾਰ ਹੁਣ ਕਰਾਵਾਂਗੇ ਇੱਥੇ ਯਾਰ ਏਡੀ ਕਿਹੜੀ ਗੱਲ ਹੈ।
8: ਬੱਲੇ
0: ਤੁਹਾਡੇ ਯਾਰ ਘਰਦੇ ਕੀ ਕੁਛ ਕਰਦੇ ਨੇ ਯਾਰ ਲੋਕਾਂ ਦੇ
8: ਪਤਾ ਨੀ ਕਿੱਦਾਂ ਪਤਾ ਨੀ ਸੋਸਾਇਟੀ ਦਾ ਪ੍ਰੈਸ਼ਰ ਬਹੁਤ ਹੁੰਦਾ ਐਕਚੁਅਲੀ ਨਾ ਇਹ ਚੱਕਰ ਵੀ ਹੈ ਥੋੜਾ
0: ਜਿਹਾ
8: ਆਪ ਸ਼ਾਇਦ ਮੰਨ ਵੀ ਚੜ ਪਰ ਲੋਕੀ ਫਿਰ ਕਈ ਵਾਰੀ ਪਿਕਚਰ ਕਰ ਜਾਂਦੇ ਆ ਉਹਦੇ ਕੈਨੇਡਾ ਦਾ ਹੁਣ ਘੱਟ ਗਿਆ ਹੁਣ ਤਾਂ ਖੈਰ ਹੁਣ ਤਾਂ 90% ਦੇਖੋ ਲੋਕੀ ਆਪਣੀ ਚੋਇਸ ਨਾਲ ਕਰਦੇ
0: ਆ। ਹੁਣ ਤਾਂ
8: ਅੱਜ ਤੋਂ 20 ਸਾਲ ਪਹਿਲਾਂ ਉਦੋਂ ਥੋੜੀ ਅਰੇਂਜ ਮੈਰਿਜਸ ਹੁੰਦੀਆਂ ਸੀ ਜ਼ਿਆਦਾ
0: ਨਹੀਂ ਪਰ ਫਿਰ ਵੀ ਤੁਸੀਂ ਦੇਖੋ ਕਾਫੀ ਯਾਰ ਜਾਣੇ ਨੇ ਜਿਹੜੇ ਸ਼ੇਅਰ ਕਰ ਰਹੇ ਮੁੰਡੇ ਫਿਰ ਵੀ ਯੰਗ ਨੇ ਵੀ ਕਰਦੇ ਨਹੀਂ ਮੰਨੇ। ਸੋ ਹੋ ਤਾਂ ਰਿਹਾ ਕਾਫੀ ਇਹਨਾਂ ਨਾਲ ਹਜੇ ਵੀ।
8: ਹਾਂਜੀ ਹਾਂ ਹਜੇ ਉਹ ਬੱਚੇ ਕਈ ਵਾਰੀ ਖੁਦ ਵੀ ਪਿੱਛੇ ਹਟ ਜਾਂਦੇ ਆ ਈਵਨ ਨਾ ਲਾਈਕ ਯੂ ਨੋ ਪਹਿਲਾਂ ਤਾਂ ਚਲੋ ਕਮਿਟਮੈਂਟ ਕਰ ਲੈਂਦੇ ਆ ਬਾਅਦ ਚੋਂ ਫਿਰ ਜਦੋਂ ਘਰ ਦਿਆਂ ਦਾ ਥੋੜਾ ਪ੍ਰੈਸ਼ਰ ਪੈਂਦਾ ਵੀ ਨਹੀਂ ਤੂੰ ਬਾਹਰ ਵਾਲੀ ਕੁੜੀ ਨਾਲ ਦੂਜੇ ਰਿਲੀਜਨ ਚ ਦੂਜੀ ਕਾਸਟ ਚ ਨਹੀਂ ਕਰਨਾ ਸੀ ਤਾਂ ਫਿਰ ਉਹ ਆਪ ਹੀ ਪਿੱਛੇ ਹਟ ਜਾਂਦੇ ਕਈ ਵਾਰੀ।
0: ਪਰ ਇਹ ਨੀ ਦੇਖਣਾ ਵੀ ਕੋਈ ਯਾਰ ਵਧੀਆ ਪੜ੍ਹਿਆ ਲਿਖਿਆ ਜਾਂ ਯਾਰ ਜੇ ਕੋਈ ਹੁਣ ਕੁੜੀ ਹੈ ਵੀ ਮੁੰਡਾ ਉਹਦੀ ਬਹੁਤ ਟੇਕ ਕੇਅਰ ਕਰਦਾ ਬਟ ਇਸ ਕਰਕੇ ਵੀ ਕਾਸਟ ਹੋ ਰਿਹਾ ਹੁਣ ਕਾਸਟ ਕਿਹੜਾ ਦੇਖਦਾ। ਚਲੋ ਠੀਕ ਹੈ ਭਾਜੀ ਥੈਂਕ ਯੂ ਤੁਸੀਂ ਵੀ ਸ਼ੇਅਰ ਕੀਤਾ ਤੁਹਾਡੀਆਂ ਪੁਰਾਣੀਆਂ ਕਹਿੰਦੇ ਹੁੰਦੇ ਆ ਕਿ ਮੈਮਰੀਜ਼ ਚੇਤੇ ਆ ਗਈਆਂ ਹੋਣਗੀਆਂ। ਚਲੋ ਸ਼ੁਕਰੀਆ ਸਰ ਥੈਂਕ ਯੂ ਸੋ ਮਚ। ਓਕੇ ਸਾਰੀਆਂ ਕਾਲਸ ਲੈਣੇ ਜਸਟ ਹੋਲਡ ਕਰੋ ਜੇ ਫੋਨ ਕਰ ਰਹੇ ਹੋ। ਇੱਕ ਮੈਂ ਜਾਣਕਾਰੀ ਦੇ ਦੇਵਾਂ ਤੁਸੀਂ ਫਰਿੱਜ ਸਟੋਵ ਡਿਸ਼ਵਾਸ਼ਰ ਵਾਸ਼ਰ ਡਰਾਇਰ ਅਪਲਾਈਂਸਿਸ ਦੀ ਰਿਪੇਅਰ ਕਰਾਉਣੀ ਹੈ ਤਾਂ ਪ੍ਰਦੀਪ ਭਾਜੀ ਨੂੰ ਫੋਨ ਕਰ ਲਓ ਅਪਲਾਈਂਸ ਰਿਪੇਅਰ ਦੇ ਮਾਹਰ 6427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6426427 6
9: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ। ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com ballymorehomes.com। ਠੀਕ ਹੈ, ballymorehomes.com ਜ਼ਰੂਰ ਵਿਜ਼ਿਟ ਕਰੋ। ਤੇ 5 ਰਿਵਰਸ ਡਕਟ ਕਲੀਨਿੰਗ ਹਜੇ ਤੱਕ ਨਹੀਂ ਕਰਾਈ, ਡਿਲੇ ਨਾ ਕਰੋ ਯਾਰ, ਡਕਟ ਕਲੀਨਿੰਗ ਜ਼ਰੂਰ ਤੁਸੀਂ ਟਾਈਮ ਸਿਰ ਕਰਾ ਲਓ। ਹੁਣ ਹੀਟ ਹੁਟ ਚੱਲਣੀ ਸ਼ੁਰੂ ਹੋ ਜਾਣੀ ਹੈ, ਹੀਟ ਚਲਾਉਣ ਤੋਂ ਪਹਿਲਾਂ ਤੁਹਾਡੇ ਵੈਂਟ ਸਾਫ਼ ਹੋਣੇ ਜ਼ਰੂਰੀ ਨੇ। 4376887750 ਨੰਬਰ ਹੈ। 9870 ਹੈਲੋ
10: ਹੈਲੋ
9: ਹੈਲੋ ਜੀ
10: ਹੈਲੋ
9: ਹਾਂਜੀ
10: ਸਤਿ ਸ਼੍ਰੀ ਅਕਾਲ ਵੀਰੇ
9: ਸਤਿ ਸ਼੍ਰੀ ਅਕਾਲ।
10: ਐਕਚੁਅਲੀ ਮੈਂ ਆਪਣੇ ਫਰੈਂਡ ਦੀ ਸਟੋਰੀ ਸ਼ੇਅਰ ਕਰਨੀ ਸੀ। ਅਸੀਂ ਗ੍ਰੇਡ 11 ਤੋਂ ਮਤਲਬ ਪੜ੍ਹਦੇ ਸੀਗੇ ਇਕੱਠੇ
9: ਜੀ।
10: ਅਸੀਂ ਬੀਟੈਕ ਕੀਤੀ ਸੀ, ਮਤਲਬ IT ਕੀਤੀ ਹੋਈ ਹੈ ਤੇ ਹੁਣ ਅਸੀਂ IT ਦੀ ਜੋਬ ਵੀ ਕਰਦੇ ਹਾਂ। ਉਹ ਪੰਡਤਾਂ ਦੀ ਕੁੜੀ ਸੀ ਤੇ ਉਹਦਾ ਜਿਹੜਾ ਰਿਲੇਸ਼ਨਸ਼ਿਪ ਸੀ ਉਹ ਮਤਲਬ ਸਰਦਾਰਾਂ ਦੇ ਜੱਟਾਂ ਦੇ ਮੁੰਡੇ ਦੇ ਨਾਲ ਸੀ। ਕੁੜੀ ਦੇ ਫਾਦਰ ਨੀ ਸੀਗੇ ਤੇ ਉਹਦੇ ਕੱਲੇ ਮੰਮੀ ਸੀ, ਉਹਨਾਂ ਨੇ ਕੱਲੀ ਮੰਮਾ ਨੇ ਉਹਨਾਂ ਦੇ ਮਤਲਬ ਰੇਜ਼ ਕੀਤਾ ਸੀ ਤੇ ਕੁੜੀ ਦੀ ਨਾ ਭੂਆ ਨੀ ਮੰਨੀ। ਕੀ ਕਹਿੰਦੀ ਕਹਿੰਦੀ ਮਤਲਬ ਕਿ ਉਹਦੀ ਮੰਮੀ ਨੂੰ ਮਤਲਬ ਉਲਟਾ ਬਲੇਮ ਕਰ ਰਹੀ ਹੈ ਕਿ ਤੂੰ ਮੇਰੇ ਨਾ ਭਰਾ ਦੇ ਸਿਰ ਚ ਸਵਾਹ ਪਾ ਦਿੱਤੀ ਕਿ ਤੂੰ ਉਹਨੂੰ ਆਪਣੇ ਨਿਆਣੇ ਨੀ ਪਾਲਣੇ ਆਏ, ਦੇਖ ਕੀ ਕਰ ਰਿਹਾ, ਗਲਤ ਕੰਮ ਕਰ ਰਿਹਾ, ਮਤਲਬ ਉਹਦੀ ਮੰਮੀ ਨੂੰ ਬਲੇਮ ਕਰ ਰਹੀ ਆ।
0: ਬੱਲੇ ਬੱਲੇ ਬੱਲੇ। ਅੱਛਾ,
10: ਮੈਂ ਤਾਂ ਕਹਿੰਦੀ ਕਿ ਇਹ ਤੂੰ ਪੰਡਤਾਂ ਦੇ ਮੁੰਡੇ ਨਾਲ ਵਿਆਹ ਦੇ ਭਾਵੇਂ ਉਹਨੂੰ ਰੋਜ਼ ਕੁੱਟੇ, ਉਹ ਕੋਈ ਪ੍ਰੋਬਲਮ ਨੀ ਹੈਗੀ, ਪਰ ਸੱਟਾਂ ਦੇ ਮੁੰਡੇ ਨਾਲ ਨੀ ਵਿਆਹਣਾ।
0: ਅੱਛਾ, ਕਹਿੰਦੇ ਵੀ ਭਾਵੇਂ ਭਾਵੇਂ ਰੋਜ਼ ਕੁੱਟੇ ਹੈ।
10: ਕਹਿੰਦੀ ਮੈਂ ਨੀ ਤੇਰੇ ਫੁੱਫੜ ਦੇ ਕੋਲੋਂ ਕੁੱਟ ਖਾਂਦੀ ਸੀ, ਤੇਰਾ ਫੁੱਫੜ ਤਾਂ ਮੈਨੂੰ ਬਥੇਰਾ ਕੁੱਟਦਾ ਸੀ, ਮੈਂ ਨੀ ਉਹਦੇ ਨਾਲ 45 ਸਾਲ ਰਹੀ। ਇਹ ਅੱਜ ਦੀ ਜੰਮੀਆਂ ਨੂੰ ਮਤਲਬ ਕਿ ਜ਼ਿਆਦਾ ਵਿਆਹ ਕਰਾਉਣ ਦਾ ਪਤਾ ਆਪਣੇ ਆਪ।
0: ਕੀ ਬਾਤ ਹੈ, ਕਦੋਂ ਦੀ ਗੱਲ ਹੈ?
10: ਤੇ ਉਹਨੇ ਉਹਦੀ ਹਲਾਮ 30 ਨਾ ਮਤਲਬ ਤੈਨੂੰ ਅਕਲ ਨੀ ਹੈਗੀ, ਤੂੰ ਮੇਰੇ ਭਾਅ ਦਾ ਨਾਮ ਖਰਾਬ ਕਰਤਾ, ਤੂੰ ਆਪਣੀ ਕੁੜੀ ਵਿਗਾੜ ਲਈ, ਦਿਸ ਐਂਡ ਦੈਟ। ਤੇ ਪਰ ਐਟ ਦ ਐਂਡ ਉਹਦੀ ਮੰਮੀ ਨੇ ਕਿਹਾ ਕਿ ਨੋ ਮੈਟਰ ਵਟ, ਮੈਂ ਤਾਂ ਆਪਣੇ ਬੱਚੇ ਦਾ ਵਿਆਹ ਉੱਥੇ ਹੀ ਕਰਨਾ ਜਿੱਥੇ ਕਰਨਾ। ਉਹਦੀ ਭੂਆ ਕਹਿੰਦੀ ਕਿ ਮੈਂ ਤੁਹਾਡੀ ਸ਼ਕਲ ਵੀ ਨੀ ਦੇਖਣੀ। ਮੰਮੀ ਪ੍ਰੈਸ਼ਰ ਚ ਆ ਕੇ ਮਤਲਬ ਸੁਣ ਲੈਂਦੀ ਉਹਨਾਂ ਨੂੰ, ਜਾਂ ਕੁੜੀ ਕੁਛ ਏਦਾਂ ਦਾ ਕਰ ਲੈਂਦੀ ਫੇਰ। ਪਰ ਭੂਆ ਤਾਂ ਕਹਿੰਦੀ ਮੈਂ ਜ਼ਹਿਰ ਖਾਂਦਾ ਵੀ।
0: ਅੱਛਾ, ਭੂਆ ਨਹੀਂ, ਪਰ ਭੂਆ ਦਾ ਕੀ ਇੰਨਾ ਲੈਣਾ ਦੇਣਾ?
10: ਬਸ ਇੱਦਾਂ ਹੀ ਆ ਬਾਈ, ਮੋਸਟ ਆਫ ਦ ਪੀਪਲ ਪੰਜਾਬੀ ਕਮਿਊਨਿਟੀ ਦੇ ਵਿੱਚ ਆਪਣੇ ਮਾਂ ਬਾਪ ਨੂੰ ਇੰਨੀ ਘੱਟ ਪ੍ਰੋਬਲਮ ਹੁੰਦੀ ਆ, ਰਿਸ਼ਤੇਦਾਰਾਂ ਨੂੰ, ਤਾਇਆਂ ਚਾਚਿਆਂ ਨੂੰ, ਮਾਸੀਆਂ ਮਾਸੜਾਂ ਨੂੰ ਵੱਧ ਹੁੰਦੀ ਆ।
0: ਚਲੋ ਹੁਣ ਉਹ ਭੂਆ ਨੂੰ ਕੋਈ ਨੀ ਬੁਲਾਉਂਦਾ ਹੁਣ?
10: ਨਹੀਂ ਹੈਗੇ ਉਹਨਾਂ ਦੇ ਕਿੰਨੇ ਰਿਸ਼ਤੇਦਾਰ,
0: ਰਿਸ਼ਤੇਦਾਰ ਵੀ ਇਹੋ ਜਿਹੇ ਨੇ ਹੈ। ਇੱਦਾਂ ਦੇ ਬੰਦੇ ਤੋਂ ਕਰਾਉਣਾ ਕੀ ਹੈ ਯਾਰ, ਜਿਹੜਾ ਬੰਦਾ ਤੁਹਾਨੂੰ ਇੱਦਾਂ ਯੂ ਨੋ ਆਪਣੀ ਫੈਮਿਲੀ ਨੂੰ ਟ੍ਰੀਟ ਕਰ ਰਿਹਾ।
10: ਆਖਿਆ ਨਾ ਥੈਲੀ, ਮੈਂ ਆਪਣੇ ਕੰਨੀ ਸੁਣੀਆਂ ਹੋਈਆਂ ਗੱਲਾਂ, ਉਹ ਇੰਨਾ ਰੋ ਰਹੀ ਆ, ਉਹਦੀ ਮੰਮੀ ਨੂੰ ਸਾਹਮਣੇ ਇੱਦਾਂ ਮਤਲਬ ਇੱਕ ਦੇ ਉੱਤੇ ਮਾਰ ਮਾਰ ਕੇ ਗਾਲਾਂ ਕੱਢਦੀ ਕਿ ਤੈਨੂੰ ਸ਼ਰਮ ਨੀ ਆਉਂਦੀ ਮੇਰੇ ਭਰਾ ਦਾ ਨਾਮ ਖਰਾਬ ਕਰ ਦਿੱਤਾ। ਸੋ ਐਨੀ ਹਾਓ ਉਹ ਵਧੀਆ ਕੁੜੀ ਨੇ ਆਪਣੀ ਮੰਮੀ ਨੂੰ ਕੈਨੇਡਾ ਬੁਲਾ ਲਿਆ, ਵਧੀਆ ਰਹਿ ਰਿਹਾ, ਭਰਾ ਉਹਦਾ ਛੋਟਾ ਉਹ ਵੀ ਇੱਥੇ ਚਲੋ ਸਟੱਡੀ ਕਰਦਾ, ਦੇ ਆਰ ਇਨ ਅ ਗੁੱਡ ਸ਼ੇਪ।
0: ਚਲੋ ਚੰਗੀ ਗੱਲ ਇਹ ਹੈ ਕਿ ਖੇੜਾ ਛੁੱਟਿਆ ਉਹ ਉਸ ਭੂਆ ਤੋਂ। ਸੋ ਚਲੋ ਥੈਂਕ ਯੂ ਸੋ ਮਚ, ਤੁਸੀਂ ਸ਼ੇਅਰ ਕੀਤਾ, ਬਹੁਤ ਸ਼ੁਕਰੀਆ, ਥੈਂਕ ਯੂ। ਦੇਖ ਲਓ ਕਿਆ ਬਾਤ ਹੈ, ਲੋਕ ਦੇਖੋ ਦੁਨੀਆਂ ਦੇ ਕਿੱਦਾਂ ਦੇ ਆ ਵੀ। ਤੈਨੂੰ ਕੀ ਆ ਹੈ, ਹੁਣ ਅਗਲੀ ਦੀ ਕੁੜੀ ਆ, ਉਹ ਜੋ ਮਰਜ਼ੀ ਕਰੇ, ਜਿਵੇਂ ਮਰਜ਼ੀ ਉਹਨੂੰ ਯੂ ਨੋ ਉਹ ਪਰਮਿਸ਼ਨ ਦੇਵੇ ਨਾ ਦੇਵੇ, ਵੀ ਦੱਸ ਹੈ ਵੀ ਤੂੰ ਆਪਦੀ ਕੁੜੀ ਨੂੰ ਇਹ ਕਰੀ ਉਹ ਕਰੀ, ਬਿਨਾਂ ਕਿਸੇ ਗੱਲ ਨੂੰ ਲੋਕ ਕਹਿੰਦੇ ਨੀ ਹੁੰਦੇ ਕਿ ਇੰਟਰਫੇਅਰ ਕਰੀ ਜਾਂਦੇ ਆ, ਲੱਤ ਅੜਾਈ ਜਾਂਦੇ ਆ, ਨਾ ਕੋਈ ਲੈਣਾ ਨਾ ਦੇਣਾ, ਨਾ ਕੋਈ ਤੁਹਾਨੂੰ ਪੁੱਛਦਾ। ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ ਦੇ ਕੋਰਨਰ ਤੇ, ਰੋਇਲ ਆਟੋ ਸੈਂਟਰ ਦੇ ਸਾਡੇ ਰਾਜ ਬਾਈ ਜੀ ਨੇ। ਤੇ ਰਾਜ ਭਾਜੀ ਯਾਰ ਬੜੇ ਓਨੈਸਟ ਬੰਦੇ ਨੇ, ਇਹਨਾਂ ਦੀ ਸ਼ੋਪ ਵੀ ਓਨੈਸਟੀ, ਟਰੱਸਟਵਰਦੀ, ਰਿਲਾਇਬਲ ਤੇ ਬਹੁਤ ਅਫੋਰਡੇਬਲ। ਸੋ ਗੱਡੀ ਦਾ ਕੋਈ ਵੀ ਕੰਮ ਕਰਾਉਣਾ, ਉਬਰ ਲਿਫਟ ਦੀ ਸੇਫਟੀ, ਇੰਜਨ ਟਰਾਂਸਮਿਸ਼ਨ ਦਾ ਕੰਮ, ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ 9057991478 9057991478। ਤੇ ਗਿੱਲ ਫਾਰਮ, ਗਿੱਲ ਫਾਰਮ ਰੋਜ਼ ਖੁੱਲਦਾ ਬਈ ਸਵੇਰੇ 10 ਤੋਂ ਸ਼ਾਮ ਦੇ 8 ਵਜੇ ਤੱਕ। ਤੇ ਗਿੱਲ ਫਾਰਮ ਤੇ ਫਰੈਸ਼ ਸਾਗ, ਕੱਦੂ, ਟਮਾਟਰ, ਖੀਰੇ, ਪੇਠਾ, ਹਰੀਆਂ ਮਿਰਚਾਂ, ਚਿੱਬੜ ਆਦਿ ਮਿਲ ਰਹੇ ਆ। ਗਿੱਲ ਫਾਰਮ ਡਿਕਸੀ ਐਂਡ ਕਿੰਗ, 14085 ਡਿਕਸੀ ਰੋਡ, ਮਿੱਠੇ ਬੜੇ ਸਵੀਟ ਕੈਂਟਲੋਪ ਖਰਬੂਜੇ ਵੀ ਇਹਨਾਂ ਕੋਲ ਨੇ। ਗਿੱਲ ਫਾਰਮ 14085 ਡਿਕਸੀ ਰੋਡ, ਗਿੱਲ ਗਿੱਲ ਗਿੱਲ ਫਾਰਮ। 8033 ਹੈਲੋ
11: ਨਵੀਂ, ਸਤਿ ਸ੍ਰੀ ਅਕਾਲ ਵੀਰੇ, ਕੀ ਹਾਲ ਆ?
0: ਵਧੀਆ ਜੀ, ਕਿੱਦਾਂ?
11: ਵਧੀਆ ਵਧੀਆ। ਨਵੀਂ ਟੌਪਿਕ ਤੁਹਾਡਾ ਬਹੁਤ ਵਧੀਆ ਹਨਾ, ਤੇ ਮਤਲਬ ਕਿ ਵੀ ਪ੍ਰੋਬਲਮ ਕੋਈ ਨੀ ਹੈਗੀ ਹਨਾ, ਪਰ ਪਹਿਲਾਂ ਤਾਂ ਸਟਾਰਟਿੰਗ ਦੇ ਵਿੱਚ ਤੁਸੀਂ ਦੇਖੋ ਵੀ ਕਿੰਨੀ ਪ੍ਰੋਬਲਮ ਪੈਂਦੀ ਆ, ਜੇ ਕੋਈ ਮੰਨ ਲਓ ਮੁੰਡਾ ਜੱਟਾਂ ਦਾ ਤੇ ਕੁੜੀ ਆਪਣੇ ਹਿੰਦੂਆਂ ਦੀ ਆ, ਪਹਿਲਾਂ ਤਾਂ ਦੇਖੋ ਗੁਰਦੁਆਰਾ ਸਾਹਿਬ ਆਨੰਦ ਲੈਂਦੇ ਆ ਤੇ ਫਿਰ ਉਹ ਬਾਅਦ ਦੇ ਵਿੱਚ ਫੇਰੇ ਕਰਾਉਂਦੇ ਆ, ਰਾਈਟ? ਤੇ ਨੰਬਰ 2 ਦੇ ਉੱਤੇ ਬਾਅਦ ਦੇ ਵਿੱਚ ਜਦੋਂ ਜਵਾਕ ਹੁੰਦੇ ਆ ਨਾ, ਜਵਾਕਾਂ ਦੇ ਨਾਂ ਫਿਰ ਬਹੁਤ ਵਿਗਾੜਦੇ ਆ ਉਹ ਵਿੱਚ ਹੀ, ਫਿਰ ਆਪਦਾ ਸਰਨੇਮ ਮੁੰਡੇ ਵਾਲੇ ਆਪਦਾ ਲਾਉਂਦੇ ਆ ਤੇ ਕੁੜੀ ਵਾਲੇ ਫਿਰ ਕਹਿੰਦੇ ਵੀ ਸਾਡਾ ਵੀ ਨਾਲ ਲੱਗਣਾ ਚਾਹੀਦਾ ਨਾ। ਫਿਰ ਉਹ ਜਵਾਕਾਂ ਦੇ ਨਾਂ ਮਤਲਬ ਕਿ ਵੀ ਜਦੋਂ ਤੁਸੀਂ ਦੇਖੋਗੇ ਹੁਣ ਤੋਂ 5-7 ਸਾਲ ਨੂੰ ਹਨਾ, ਉਹ ਜਵਾਕਾਂ ਦੇ ਨਾਂ ਤੁਹਾਨੂੰ ਬੜੇ ਮਤਲਬ ਕਿ ਡਿਫਰੈਂਟ ਡਿਫਰੈਂਟ ਚ ਲੱਗਣਗੇ, ਜਿੱਦਾਂ ਹੁਣ ਤਾਂ ਆਪਾਂ ਕਹਿ ਰਹੇ ਹਾਂ ਜੀ ਆ ਫਲਾਨਾ ਸਿੰਘ ਆ ਜਾਂ ਫਲਾਨਾ ਕੁਮਾਰ ਆ ਹਨਾ, ਉਹ ਬਾਅਦ ਦੇ ਵਿੱਚ ਉਹਦੇ ਵਿੱਚ ਸਿੰਘ ਵੀ ਆਊਗਾ ਤੇ ਉਹਦੇ ਵਿੱਚ ਕੁਮਾਰ ਵੀ ਆਊਗਾ, ਫਿਰ ਉਹ ਬਾਅਦ ਚ ਬੜੀ ਪ੍ਰੋਬਲਮ ਪੈਣੀ ਇਸ ਚੀਜ਼ ਦੀ, ਕਿਉਂਕਿ ਮੈਂ ਬਹੁਤ ਬੰਦਿਆਂ ਨੂੰ ਜਾਣਦਾ ਜਿਹਨਾਂ ਨੇ 2-2 ਨਾਂ ਮਤਲਬ ਕਿ ਵੀ ਰੱਖੇ ਹੋਏ ਨੇ ਕਿ ਵਿੱਚ ਹੀ ਉਹਦੇ ਵਿੱਚ ਸਿੰਘ ਵੀ ਐਡ ਹੋ ਰਿਹਾ ਤੇ ਉਹਦੇ ਵਿੱਚ ਦੂਜਾ ਨਾਂ ਵੀ ਐਡ ਹੋ ਰਿਹਾ, ਤੇ ਉਹ ਫਿਰ ਕਿੱਦਾਂ ਮਤਲਬ ਕਿ ਲੋਕੀ ਫਿਰ ਕਿੱਦਾਂ ਉਹਨੂੰ ਕਰਨਗੇ ਜਿੱਦਾਂ?
0: ਨਹੀਂ ਫਿਰ ਕੀ ਹੋ ਗਿਆ, ਨਾ ਹੀ ਆ ਐਡ ਹੋ ਗਿਆ ਤਾਂ ਐਡੀ ਕਿਹੜੀ ਗੱਲ ਆ,
11: ਨਹੀਂ ਬਰੋਰ ਉਹ ਤਾਂ ਫਿਰ ਨਾਂ ਤਾਂ ਵਿਗਾੜਿਆ ਹੀ ਗਿਆ ਨਾ
0: ਅਗਲੇ ਨਹੀਂ ਵਿਗਾੜਿਆ ਕਿਵੇਂ ਗਿਆ ਉਹ ਸਗਾ ਤੇ ਯਾਰ ਉਹ ਕਰਮ ਵਾਲਾ ਨੂੰ ਦੋ ਨਾਂ ਮਿਲ ਗਏ
11: ਚਲੋ ਖੈਰ ਉਹ ਤਾਂ
0: ਸੋਚਣ ਸੋਚ ਭਾਜੀ ਦੇਖੋ ਸੋਚਣ ਦਾ ਉਹ ਜਿਹੜਾ ਤੁਹਾਡਾ ਨਜ਼ਰੀਆ ਹੈ ਉਹ ਬਦਲਣਾ ਚਾਹੀਦਾ ਵੀ ਚਲੋ ਯਾਰ ਵਧੀਆ ਤੁਸੀਂ ਜੇ ਐਜ਼ ਅ ਪੋਜ਼ਿਟਿਵ ਲਓ ਫਿਰ ਕੀ ਹੈ ਮਾੜਾ ਕੀ ਹੈ ਯਾਦ ਰੱਖੋ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਟਰੱਕ ਦੇ ਨਵੇਂ ਟਾਇਰ ਟਰੱਕ ਦੀ ਅਲਾਈਨਮੈਂਟ ਟਰੱਕ ਦਾ ਓਇਲ ਚੇਂਜ ਟਰੱਕ ਦੀ ਏ ਟੂ ਜ਼ੈਡ ਕੋਈ ਵੀ ਰਿਪੇਅਰ ਤਾਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੇ ਮਨੂ ਨੂੰ ਕਾਲ ਕਰੋ ਇਹਨਾਂ ਦੀ ਸ਼ਾਪ ਹੈ 1084 ਸਟੀਲਸ ਐਵਨਿਊ ਈਸਟ ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦੇ ਬਿਲਕੁਲ ਕੋਰਨਰ ਤੇ ਈਗਲ ਟਰੱਕ ਅਤੇ ਈਗਲ ਟਰੱਕ ਇਹਨਾਂ ਨੇ ਟਾਇਰਾਂ ਦੀਆਂ ਕੁਝ ਕੁ ਡੀਲਾਂ ਲਾਈਆਂ ਟਾਇਰ ਦੀ ਪ੍ਰਾਈਸ ਜਿਹੜੀ ਮੈਂ ਦੇ ਰਿਹਾ ਹੈ ਇਨਕਲੂਡਿੰਗ ਇੰਸਟਾਲੇਸ਼ਨ ਹੈ $270 ਅਨੇਟ 617 ਟਾਇਰ ਕਾਰਲੀਓ ਲੀਓ ਪ੍ਰੋ 4 295 ਚ ਫਾਇਰ ਸਟੋਨ ਐਫ ਐਸ 591 580 ਚ ਹੋਰ ਬੜੀਆਂ ਡੀਲਾਂ ਨੇ ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ ਮੈਸੇਜ ਮਨੂ ਐਟ ਈਗਲ ਟਰੱਕ ਟਾਇਰ ਅਲਾਈਨਮੈਂਟ ਸੈਂਟਰ 10874 ਸਟੀਲਸ ਐਵਨਿਊ ਈਸਟ ਤੇ ਤੁਸੀਂ ਜ਼ਰੂਰ ਪਹੁੰਚੋ 2278 ਹੈਲੋ
11: ਹਿੰਦੀ
0: ਪੰਜਾਬੀ ਉਰਦੂ ਜੋ ਮਰਜ਼ੀ ਬੋਲੋ ਹਾਂਜੀ
11: ਹਾਂਜੀ I feel sad and I feel even I hear even in now this age we most of us I think among our Sikh community we are very racist which is very unfortunate and we thought we are a modern religion and we would go ahead but what I've been hearing and what I've been seeing is we are really bad we are racist because we and most of us most
0: spine kar karo kise nu dekho bhaji ਤੁਸੀਂ ਆਪ ਗੱਲ ਕਰ ਰਹੇ ਹੋ ਵੀ ਆਪਾਂ ਰੇਸਿਸਟ ਹਾਂ ਆਪਾਂ ਇਹ ਹੈ ਉਹ ਹੈ ਨਾਲੇ ਟਾਰਗੇਟ ਤੁਸੀਂ ਕਿਸੇ ਨੂੰ ਕਰ ਰਹੇ ਹੋ ਸੋ ਤੁਸੀਂ ਕਿਵੇਂ ਵੱਖਰੇ ਹੋ ਗਏ
11: ਆਈ ਐਮ ਆਲਸੋ ਅ ਸਿੱਖ ਆਈ ਐਮ ਅ ਸਿੱਖ ਐਂਡ ਆਈ ਐਮ ਆਲਸੋ ਅ ਫਾਲੋਇੰਗ ਸਿੱਖ
0: ਹਾਂ
11: ਐਂਡ ਆਈ ਫੀਲ ਬੈਡ
0: ਨਹੀਂ ਤੁਸੀਂ ਦੇਖੋ ਤੁਸੀਂ ਜ਼ਰੂਰ ਆਪਣਾ ਓਪੀਨੀਅਨ ਦਿਓ ਬਟ ਕਿਸੇ ਨੂੰ ਟਾਰਗੇਟ ਨਾ ਕਰੋ ਵੀ ਇਹ ਕਮਿਊਨਿਟੀ ਜਾਂ ਇਹ ਕਾਸਟ ਇੱਦਾਂ ਦਾ ਇਹ ਕਾਸਟ ਇੱਦਾਂ ਦਾ ਇਹ ਕਹਿ ਦਿਓ ਵੀ ਆਪਾਂ ਇੱਕ ਦੂਜੇ ਖਿਲਾਫ ਬਹੁਤ ਕਹਿ ਸਕਦੇ ਤੁਸੀਂ ਵੀ ਤੁਹਾਡਾ ਓਪੀਨੀਅਨ ਹੈ ਵੀ ਆਪਾਂ ਰੇਸਿਸਟ ਹੈ ਇਹ ਜ਼ਰੂਰ ਤੁਸੀਂ ਸ਼ੇਅਰ ਕਰੋ
11: Correct. You know, and also if you just did something sad, we have so many Gurdwaras and each Sikh caste, whatever you say, each one has got their own Gurdwaras and all. Why would you like to go there? You know, anyway, it's a good topic, my friend.
0: Thank you, sir. Bahut shukriya. Thank you. Dekho. Hun chalo, main inhan di jehdi gal si ki, thodi ji kat ditti kyunki oh kise specific... ਆਪਣੇ ਕਾਸਟ ਨੂੰ ਟਾਰਗੇਟ ਕਰ ਰਹੇ ਸੀ ਆਈ ਨਹੀਂ ਕਰਨਾ ਤੁਸੀਂ ਜ਼ਰੂਰ ਆਪਣਾ ਓਪੀਨੀਅਨ ਦਿਓ ਬਟ ਟਾਰਗੇਟ ਤੋਂ ਥੋੜ੍ਹਾ ਪਰਹੇਜ਼ ਰੱਖੋ ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ 12570 ਕੈਨੇਡੀ ਰੋਡ ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਨੂੰ ਤੁਸੀਂ ਯਾਦ ਰੱਖੋ ਵਧੀਆ ਆਪਣੇ ਮਨਪਸੰਦ ਦੀ ਗਰੋਸਰੀ ਤੁਸੀਂ ਫਰੈਸ਼ ਫੂਡ ਸੈਂਟਰ 'ਤੇ ਕਰ ਸਕਦੇ ਹੋ ਉਸ ਦੇ ਨਾਲ ਨਾਲ ਇੱਕ ਅਸੀਂ ਤੁਹਾਨੂੰ ਜਾਣਕਾਰੀ ਜ਼ਰੂਰ ਦੇ ਦਈਏ ਕੈਲੇਡਨ ਮਿਤਸੂਬਿਸ਼ੀ ਦੀ ਮਿਤਸੂਬਿਸ਼ੀ ਦੀ ਗੱਡੀ ਮਿਤਸੂਬਿਸ਼ੀ ਦਾ ਐਸਯੂਵੀ ਕੈਲੇਡਨ ਮਿਤਸੂਬਿਸ਼ੀ ਦੇ ਜੀਵਨ ਸਿੱਧੂ ਜੀ ਨੂੰ ਕਾਲ ਕਰ ਲਓ ਅਤੇ ਵਧੀਆ ਟੌਪ ਦੀਆਂ ਗੱਡੀਆਂ ਲਓ ਯਾਰ ਅਤੇ 10 ਸਾਲ ਦੀ ਵਾਰੰਟੀ ਹੈ ਕਈ ਡੀਲਰਸ਼ਿਪ ਵਾਲੇ ਤਾਂ 4-5 ਸਾਲ ਦੀ ਵਾਰੰਟੀ ਦੇਣ ਤੋਂ ਡਰਦੇ ਆ ਇੱਥੇ 10 ਸਾਲ ਦੀ ਮਿਲ ਰਹੀ ਹੈ 647-678-2754 ਤੇ ਯਾਦ ਤੁਸੀਂ ਜ਼ਰੂਰ ਰੱਖੋ 7583 ਹੈਲੋ
12: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ
12: ਮੈਂ ਤਾਂ ਜੀ ਇੱਕ ਗਾਣੇ ਦੀ ਫਰਮਾਇਸ਼ ਕਰਨੀ ਕੰਗਣਾ
0: ਕਿਹੜਾ ਕੰਗਣਾ
12: ਕੰਗਣਾ
0: ਥੋੜੀ ਆਵਾਜ਼ ਕੱਟ ਗਈ ਕਿਹੜਾ ਕੰਗਣਾ
12: ਕੰਗਣਾ ਫਿਲਮ ਗਾਣੇ ਦਾ ਨਾਂ ਹੀ ਕੰਗਣਾ ਜੀ
0: ਭਾਜੀ ਕੰਗਣੇ ਬਹੁਤ ਨੇ, ਕਿਹੜੇ ਕੰਗਣੇ ਦੀ ਗੱਲ ਕਰ ਰਹੇ ਹੋ? ਸਾਬਰ ਕੋਲ ਉਹੀ ਤਾਂ ਨੀ, ਹੱਡੀਆਂ ਤੋਂ ਕੇ ਪਹੀਆਂ ਚਾਂਜਰਾਂ ਲਾਉਂਗਾ ਮਰੇ ਰਿਸ਼ਕਾ।
12: ਨਹੀਂ ਨਹੀਂ ਨਹੀਂ ਨਹੀਂ ਨਹੀਂ, ਸਾਬਰਕੋਟੀ ਦਾ ਜੀ ਜਿੱਥੇ ਸਾਡਾ ਦਿਲ ਕਰਦਾ ਮਾਪਿਆਂ ਨੇ ਉੱਥੇ ਨਹੀਂ ਮੰਗਣਾ।
0: ਅੱਛਾ ਨਹੀਂ ਮੰਗਣਾ, ਠੀਕ ਹੈ, ਓਕੇ, ਠੀਕ ਹੈ ਠੀਕ ਹੈ। ਸਾਬਰਕੋਟੀ ਦਾ ਵਧੀਆ ਯਾਰ, ਜਿੱਥੇ ਸਾਡਾ ਦਿਲ ਕਰਦਾ ਉੱਥੇ ਤੇਰੇ ਮਾਪਿਆਂ ਨੇ ਨੀ ਮੰਗਣਾ, ਗੱਲ ਹੀ ਇਹੀ ਹੋ ਰਹੀ ਅੱਜ। 6783 ਹੈਲੋ,
13: ਹਾਂਜੀ ਕੀ ਹਾਲ ਹੈ ਨਵੀਂ ਵੀਰੇ?
0: ਵਧੀਆ ਵੀਰੇ, ਕਿੱਦਾਂ?
13: ਵਧੀਆ ਵਧੀਆ, ਠੀਕ ਠਾਕ। ਮੈਂ ਤਾਂ ਵੀਰੇ ਦੋ ਕੁ ਕਾਲਰ ਪਹਿਲੇ ਕਹੇ ਜੋ ਕਹਿੰਦੇ ਸੀ ਨਾਮ ਬਦਲ ਜਾਂਦੇ ਆ ਵੀ ਸਿੰਘ ਕੁਮਾਰ ਇਕੱਠੇ ਹੋ ਜਾਂਦੇ ਆ, ਵੀ ਮੈਨੂੰ ਉਹਦਾ ਸਮਝ ਨੀ ਆਇਆ। ਮੇਰੇ ਨਾ ਖਾਸ ਫਰੈਂਡ ਨੇ, ਉਹਨਾਂ ਨੇ ਮਤਲਬ ਦੋਨੇ ਸੇਮ ਕਾਸਟ ਸੇਮ ਰਿਲੀਜਨ ਦੇ ਨੇ, ਤੇ ਉਹਨਾਂ ਨੇ ਆਪਦੀ ਕੁੜੀ ਨਾਲ ਜੈਨੀਫਰ ਜੀਤ ਕੌਰ ਰੱਖਿਆ, ਵੀ ਹੁਣ ਉਹਨਾਂ ਨੂੰ ਅਸੀਂ ਕੀ ਕਹੀਏ ਫਿਰ ਇਸ ਹਿਸਾਬ ਨਾਲ?
0: ਹਰੇਕ ਦਾ ਆਪਦਾ ਓਪੀਨੀਅਨ ਹੈ, ਓਪੀਨੀਅਨ ਕੋਈ ਮਾੜੇ ਨੀ ਹੁੰਦੇ। ਜਸ ਚਲੋ ਤੁਸੀਂ ਆਪਾਂ ਕੁਐਸਚਨ ਜ਼ਰੂਰ ਕਰ ਸਕਦੇ, ਬੜੀ ਨਾ ਕਿਹਾ ਕਰੋ ਵੀ ਕੋਈ ਸਹੀ ਗੱਲ ਲੈ ਕੇ ਆਇਆ ਕਰੋ। ਹੁਣ ਜਿਹੜੀ ਤੁਹਾਡੀ ਗੱਲ ਹੈ, ਹੁਣ ਇੱਕ ਮੁੰਡਾ ਮੈਂ ਕਿਤੇ ਨਾ ਸੁਣਿਆ ਸੀਗਾ ਜਾਂ ਆਨਲਾਈਨ ਦੇਖਿਆ, ਉਹਦਾ ਨਾਮ ਹੈ ਕੈਨੇਡੀਅਨ ਪ੍ਰੀਤ। ਸੋ ਹੁਣ ਕੈਨੇਡੀਅਨ ਵੀ ਆ ਗਿਆ, ਪ੍ਰੀਤ ਵੀ ਆ ਗਿਆ, ਸਿੰਘ ਵੀ ਆ ਗਿਆ, ਤੇ ਲਾਸਟ ਨੇਮ ਵੀ ਆ ਗਿਆ। ਹੁਣ ਜਿੱਥੇ ਉਹਨਾਂ ਦੀ ਖੁਸ਼ੀ ਹੈ, ਹੁਣ ਜੇ ਉਹ ਹਸਬੈਂਡ ਵਾਈਫ ਖੁਸ਼ ਨੇ ਵੀ ਸਾਡੇ ਬੱਚੇ ਦਾ ਇਹ ਨਾਂ ਹੈ, ਤਾਂ ਹੋਰ ਕਿਸੇ ਦਾ ਕੀ ਲੈਣਾ ਦੇਣਾ?
13: ਨਹੀਂ ਨਹੀਂ ਸਹੀ ਹੈ ਵੀਰੇ, ਚਲੋ ਠੀਕ ਹੈ, ਸੁਣਦੇ ਤੁਹਾਡਾ ਪ੍ਰੋਗਰਾਮ।
0: ਥੈਂਕ ਯੂ ਵੀਰੇ, ਬਹੁਤ ਧੰਨਵਾਦ, ਬਹੁਤ ਪਿਆਰ ਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ। ਨੰਬਰ ਹੈ ਆਪਣਾ 9056633337। ਮਿਸਟਰ ਸਿੰਘ ਪੀਜ਼ਾ, ਪੰਜਾਬੀ ਚ ਕਹਿਣਾ ਕੋਈ ਪੀਜ਼ਾ ਖਾਣਾ ਪੀਜ਼ਾ। ਸੋ ਆਪਾਂ ਕਈ ਵਾਰ ਨਾ ਜ਼ੈਡ ਨੂੰ ਜੇ ਬਣਾ ਦਿੰਦੇ ਹਾਂ, ਉਹਨੂੰ ਕਰੈਕਟ ਕਰ ਲਿਆ ਕਰੋ, ਪੀਜ਼ਾ ਹੁੰਦਾ ਜਾਂ ਪੀਜ਼ਾ ਹੁੰਦਾ, ਪੀਜ਼ਾ ਨਹੀਂ। ਸੋ ਮਿਸਟਰ ਸਿੰਘ ਪੀਜ਼ਾ, ਦੋ ਲਾਰਜ ਪੀਜ਼ੇ, ਚਾਰ ਚਾਰ ਟੋਪਿੰਗ, ਚਾਰ ਫਰੀ ਡਿਪਿੰਗ ਸੌਸ, 2 ਲੀਟਰ ਕੋਕ ਫਰੀ ਸਿਰਫ $40 ਦੇ ਵਿੱਚ। ਵਾਹ, ਇਹਨਾਂ ਦੀਆਂ 30 ਲੋਕੇਸ਼ਨਾਂ ਨੇ, ਇਕੱਲੇ ਇਕੱਲੇ ਬਰੈਂਪਟਨ ਦੇ ਵਿੱਚ ਇਹਨਾਂ ਦੀਆਂ 15-20 ਲੋਕੇਸ਼ਨਾਂ ਨੇ, 15 ਨੇ ਸੋਰੀ। ਤੇ ਤੁਸੀਂ ਯਾਦ ਰੱਖੋ, ਮਿਸਟਰ ਸਿੰਘ ਪੀਜ਼ਾ 9054005005004000, ਮਿਸਟਰ ਸਿੰਘ ਪੀਜ਼ਾ ਤੁਸੀਂ ਯਾਦ ਜ਼ਰੂਰ ਰੱਖੋ। ਉਸ ਤੋਂ ਇਲਾਵਾ ਯਾਰ ਮੈਂ ਇੱਕ ਰੈਨੋਵੇਸ਼ਨ ਕੰਪਨੀ ਦਾ ਨੰਬਰ ਦਿੰਦਾ, ਇੰਨੇ ਵਧੀਆ ਬੰਦੇ ਨੇ ਯਾਰ, ਮੈਂ ਸੱਚੀ ਦਿਲੋਂ ਕਹਿ ਰਿਹਾ, ਮੈਂ ਭਾਅ ਜੀ ਹੁਣਾਂ ਨੂੰ ਮਿਲਿਆ, ਬਹੁਤ ਪਿਆਰੇ ਇਨਸਾਨ ਨੇ। ਤੁਸੀਂ ਕਹੋਗੇ ਭਾਅ ਜੀ ਯਾਰ ਅਸੀਂ ਨਵੀਂ ਦਾ ਥੈਂਕ ਯੂ ਕਰਦੇ ਹਾਂ ਕਿ ਇਹਨੇ ਤੁਹਾਡੇ ਵੀ ਯੂ ਨੋ ਸਾਨੂੰ ਤੁਹਾਡੇ ਨਾਲ ਮਿਲਾਇਆ। ਸੋ PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਭਾਅ ਜੀ ਹੁਣੇ ਨੇ, ਤੁਸੀਂ ਬੇਸਮੈਂਟ ਤਿਆਰ ਕਰਾਉਣੀ ਆ, ਵਾਸ਼ਰੂਮ ਰੈਨੋਵੇਟ ਕਰਾਉਣਾ, ਕੋਈ ਟਾਈਲਾਂ ਫਲੋਰ ਕੋਈ ਵੀ ਰੈਨੋਵੇਸ਼ਨ ਦਾ ਕੰਮ ਹੈ, ਤਾਂ 4373180400 ਤੇ ਕਾਲ ਕਰੋ। 7356 ਹੈਲੋ,
14: ਹਾਂਜੀ ਨਵੀਂ ਕੀ ਹਾਲ ਹੈ?
0: ਵਧੀਆ ਜੀ, ਕਿਵੇਂ ਹੋ?
14: ਬਸ ਬਹੁਤ ਦਿਨਾਂ ਬਾਅਦ ਐਵੇਂ ਲੱਗਿਆ ਨੰਬਰ ਅੱਜ, ਤੁਸੀਂ ਟੌਪਿਕ ਕੀ ਚਲਾ ਰਹੇ ਹੋ, ਤੁਸੀਂ ਨਾਮ ਤੇ ਚਲਾ ਰਹੇ ਹੋ ਜਾਂ ਕੀ ਚਲਾ
0: ਰਹੇ? ਨਹੀਂ ਅਸੀਂ ਅੱਜ ਗੱਲ ਕਰ ਰਹੇ ਹਾਂ ਵੀ ਤੁਹਾਡੇ ਕਦੇ ਰਿਸ਼ਤੇ ਨੂੰ, ਜੇ ਤੁਹਾਡੇ ਪਰਿਵਾਰ ਨੇ, ਮਾਂ ਬਾਪ ਨੇ, ਕਿਸੇ ਰਿਸ਼ਤੇਦਾਰ ਨੇ ਨਾ ਕੀਤੀ ਹੋਵੇ ਵੀ ਅਸੀਂ ਤੁਹਾਡਾ ਰਿਸ਼ਤਾ ਇੱਥੇ ਨਹੀਂ ਹੋਣ ਦੇਣਾ, ਤਾਂ ਕੀ ਕਾਰਨ ਸੀ ਜੇ ਕਿਸੇ ਨਾਲ ਕਦੇ ਇਹ ਹੋਇਆ?
14: ਸਾਡੇ ਤਾਂ ਖੈਰ ਕਦੇ ਹੋਇਆ ਨੀ ਹੈਗਾ, ਇੱਕ ਦੋ ਬੰਦਿਆਂ ਦਾ ਦੇਖਿਆ ਕਿ ਉਹ ਬਸ ਜਾਤੀ ਨੂੰ ਲੈ ਕੇ ਹੀ ਚੱਲੀ ਜਾਂਦੇ ਨੇ। ਸਾਡਾ ਤਾਂ ਜਾਣੀ ਪਰਿਵਾਰ ਦੇ ਵਿੱਚ ਵੀ ਕਦੇ ਹੋਇਆ ਨੀ, ਇੰਟਰਫੇਥ ਮੈਰਿਜ ਹੈਗੀ ਹੈ, ਤੇ ਹੁਣ ਮੇਰੇ ਬੇਟੇ ਦੀ ਵੀ ਅੱਗੇ ਹਿੰਦੂਆਂ ਦੀ ਮੈਰਿਜ ਹੋ ਰਹੀ ਹੈ, ਕੋਈ ਉੱਥੇ ਫੇਰਿਆਂ ਦਾ ਚੱਕਰ ਨੀ, ਕੋਈ ਆਨੰਦ ਕਾਰਜ ਦਾ ਚੱਕਰ ਨੀ, ਕਹਿੰਦੇ ਜਿਸ ਤਰ੍ਹਾਂ ਕਰਨਾ ਕਰ ਲਓ।
0: ਚਲੋ ਚੰਗੀ ਗੱਲ ਹੈ,
14: ਇਹ ਤਾਂ ਤੁਸੀਂ ਇਹ ਵੀ ਤੁਸੀਂ ਆਪਦੇ ਆਪ ਨੂੰ ਕਿੰਨਾ ਕੁ ਡਿਵੈਲਪ ਕੀਤਾ ਵਿਦ ਟਾਈਮ, ਜੋ ਇਸ ਤਰ੍ਹਾਂ ਦੁਨੀਆਂ ਅੱਗੇ ਵੱਧ ਰਹੀ ਹੈ, ਐਜੂਕੇਸ਼ਨ ਦਾ ਵੀ ਬਹੁਤ ਫਰਕ ਪੈਂਦਾ ਇਹਦੇ ਚ। ਹੁਣ ਮੇਰਾ ਸੈਕੰਡ ਸਨ ਤੁਹਾਡੇ ਨਾਲ ਇੱਕ ਵਾਰੀ ਮੇਰੀ ਗੱਲ ਹੋਈ ਸੀ ਉੱਥੇ ਨਿਊਯਾਰਕ, ਸੋਫਟਵੇਅਰ ਇੰਜੀਨੀਅਰ, ਅਲਬੇਨੀਆ ਦੀ ਕੁੜੀ ਹੈ, ਉਹਦੇ ਨਾਲ ਹੈ ਉਹਦੀ ਫਰੈਂਡਸ਼ਿਪ, ਉਹ ਕਹਿੰਦਾ ਮੈਨੂੰ ਨੀ ਪਤਾ ਅਲਬੇਨੀਆ ਕੀ ਹੈ ਜਾਂ ਇਹਦੇ ਪੇਰੈਂਟ ਕੀ ਕਰਦੇ ਨੇ, ਮੈਨੂੰ ਇਹ ਪਤਾ ਵੀ ਇਹ ਜੋਬ ਕਰਦੀ ਹੈ, ਇਸ ਤਰ੍ਹਾਂ ਦੀ ਇਹਦੀ ਨੇਚਰ ਹੈ, ਦੈਟਸ ਇਟ।
0: ਚਾਹੀਦੇ ਏਦਾਂ?
15: ਕੋਈ ਇਹ ਨੀ ਪਤਾ ਵੀ ਨਾਂ ਕੀ ਰੱਖਣਾ, ਜੋ ਵੀ ਨਾਂ ਰੱਖਣਾ ਕਿੰਨਾ ਰੱਖ ਲਓ, ਨਾਂ ਤੇ ਇੱਕ ਪਾਸੇ ਐਡਰੈਸ ਕਰਨ ਲਈ ਆ ਤੁਹਾਨੂੰ। ਇਹਦੇ ਵਿੱਚ ਇਹ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਕਿ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ।
0: ਬਿਲਕੁਲ,
15: ਕਿਸੇ ਦਾ ਕੋਈ ਵੀ ਨਾਂ ਹੋਵੇ ਤੁਸੀਂ ਉਸ ਨਾਮ ਨਾਲ ਐਡਰੈਸ ਕਰ ਸਕਦੇ ਹੋ, ਕੋਈ ਲੈਂਗੁਏਜ ਹੋਵੇ, ਇੱਕ ਕਮਿਊਨੀਕੇਸ਼ਨ ਦੇ ਲਈ ਹੈ। ਬਟ ਮੇਨ ਮੈਂ ਇਹੀ ਦੇਖਿਆ ਵੀ ਅਸੀਂ ਵੀ ਇੱਥੇ ਆਪਦੇ ਆਪ ਨੂੰ ਬੜਾ ਮਾਡਰਨ ਸਮਝਦੇ ਸੀ, ਪਰ ਜੋ ਨਵੇਂ ਨਿਊਯਾਰਕ ਸਿਟੀ ਦਾ ਕਲਚਰ ਹੈ ਨਾ, ਉਹ ਬਹੁਤ ਹੀ ਅਲੱਗ ਚੀਜ਼ ਆ।
0: ਹਾਂਜੀ, ਉੱਥੇ ਤਾਂ ਆਮ ਹੀ ਹੈ ਵੀ ਗੋਰੇ ਆਪਣੇ ਆਪਣੀਆਂ ਕੁੜੀਆਂ ਕੋਈ ਗੋਰੇ ਨਾਲ, ਕੋਈ ਆਪਣੇ ਮੁੰਡੇ, ਕੋਈ ਜਿਵੇਂ ਤੁਸੀਂ ਗੱਲ ਕੀਤੀ ਤੁਹਾਡਾ ਮੁੰਡਾ ਅਲਬੇਨੀਅਨ ਨਾਲ, ਉਹਦਾ ਵਿਆਹ ਹੋਇਆ, ਫਿਰ ਕੀ ਹੋ ਗਿਆ?
15: ਨਹੀਂ, ਉਹ ਤਾਂ ਮੰਨਦੇ ਨੇ ਇਹਨਾਂ ਚੀਜ਼ਾਂ ਨੂੰ, ਅਲੱਗ ਚੀਜ਼ ਹੈ। ਬਾਕੀ ਵਰਲਡ ਦੇ ਵਿੱਚ ਮੈਂ ਕਦੇ ਦੇਖਿਆ ਨੀ, ਮੈਂ ਉੱਥੇ ਰਹਿ ਕੇ ਵੀ ਆਉਂਦਾ ਰਿਹਾ ਹਫ਼ਤਾ ਹਫ਼ਤਾ।
0: ਤੁਸੀਂ ਦੇਖੋ ਭਾਜੀ, ਇੱਕ ਮੈਨੂੰ ਮੁੰਡੇ ਦਾ ਫੋਨ ਆਇਆ, ਉਹ ਮੁੰਡਾ ਕਹਿੰਦਾ ਕਿ ਨਾ ਵੀ ਮੈਂ ਹਿੰਦੂ ਹਾਂ ਤੇ ਜਿਹੜੀ ਮੇਰੀ ਗਰਲਫ੍ਰੈਂਡ ਸੀਗੀ ਉਹ ਸਿੱਖ ਸੀਗੀ, ਤੇ ਉਹ ਕਹਿੰਦੇ ਮੈਂ ਵੀ ਵਕੀਲ, ਕੁੜੀ ਵੀ ਵਕੀਲ, ਬਟ ਕੁੜੀ ਦੇ ਮਾਂ ਬਾਪ ਕਹਿੰਦੇ ਅਸੀਂ ਕਿਸੇ ਅਨਪੜ੍ਹ ਸਿੱਖ ਮੁੰਡੇ ਨਾਲ ਵਿਆਹ ਦਾਂਗੇ, ਬਟ ਤੇਰੇ ਨਾਲ ਹੀ ਅਸੀਂ ਵਿਆਹ ਕਰਨ ਦੇਣਾ ਕਿਉਂਕਿ ਤੂੰ ਹਿੰਦੂ ਆਂ। ਸੋ ਦੇਖੋ, ਉਹ ਵਕੀਲ, ਦੋਨੋਂ ਦੋਨੋਂ ਜਾਣੇ ਵਕੀਲ, ਕਿੱਡੀ ਵੱਡੀ ਗੱਲ ਹੈ।
15: ਇਹ ਤਾਂ ਬਹੁਤ ਗੱਲਾਂ ਹੁੰਦੀਆਂ ਨੇ। ਹੁਣ ਸਾਡੀ ਇੱਕ ਕਲਾਸ ਫੈਲੋ ਸੀ ਉੱਥੇ ਯੂਨੀਵਰਸਿਟੀ, ਉਹ LLB ਕਰਦੇ ਸਨ, ਇਸ ਬੈਚ ਸਾਡੇ ਸੀ, ਮੈਂ ਉਦੋਂ MBA ਵਿੱਚ ਸੀ। ਉਹਦੇ ਫਾਦਰ ਸੀਗੇ ਮਿਸਟਰ ਬੈਂਸ, IAS ਆਫਿਸਰ। ਜੇ ਤੁਹਾਨੂੰ ਪਤਾ ਹੋਵੇ 90 ਇੱਕ ਲਿਬਰਲ ਹਾਕੀ ਟੂਰਨਾਮੈਂਟ ਹੁੰਦਾ ਸੀ, ਉਹਦੇ ਆਰਗੇਨਾਈਜ਼ਰ ਸੀ ਉਹ ਜੀ।

0: ਕਈ ਐਜੂਕੇਟਡ ਵਾਲੀ ਹੈ ਜਾਂ ਤੁਸੀਂ ਉਹੀ ਪੁਰਾਣੀ ਹੈ ਕਿ ਆਈਏਐਸ ਆਫਿਸਰ ਹੈ ਤੂੰ ਆਪਣੀ ਬੇਇੱਜ਼ਤੀ ਕਰਵਾਈ ਹੈ ਨਾ ਆਪਣੇ ਆਪ ਦੇ।
1: ਹਾਂ ਉਹੀ ਤਾਂ ਹੈ। ਚਲੋ ਥੈਂਕ ਯੂ ਭਾਅ ਜੀ, ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਅਤੇ ਨਹੀਂ ਫਿਰ ਭੱਜ ਕੇ ਕਰਾਉਣਾ, ਚਲੋ ਚੰਗੀ ਗੱਲ ਹੈ ਅਤੇ ਨਾਲੇ ਲੈਸਨ ਮਿਲਦਾ ਹੈ ਅਗਲਿਆਂ ਨੂੰ। ਸੋ 9056733337 ਨੰਬਰ ਹੈ ਆਪਣਾ, 9056733337।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲੇ ਹੋ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ। ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com ballymorehomes.com।
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ ਬ੍ਰਿਜ ਮੋਹਨ .com।

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ ਬ੍ਰੈਂਪਟਨ ਸੀਟਨ ਅਤੇ ਵਿਟਬੀ ਦੇ ਵਿੱਚ ਕੀਮਤ ਸਿਰਫ 6,29,990 ਡਾਲਰ ਤੋਂ ਤੇ ਨਾਲ 1,30,000 ਡਾਲਰ ਤੱਕ ਦੇ ਡਿਜ਼ਾਈਨਰ ਫਿਨਿਸ਼ਸ HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ ਅੱਜ ਹੀ ਵਿਜ਼ਿਟ ਕਰੋ ਪੈਰਾਡਾਈਸਡਿਵੈਲਪਮੈਂਟਸ.com ਪੈਰਾਡਾਈਸਡਿਵੈਲਪਮੈਂਟਸ.com
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
5: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000
3: ਓਕੇ ਆਪਾਂ ਦੋ ਬੋਲ ਹੋਣੇ ਆ ਤੇ ਬੜਾ ਸੋਹਣਾ ਗਾਣਾ ਭਾਜੀ ਉਹਨਾਂ ਨੇ ਕਿਹਾ ਕੰਗਣਾ ਸਾਬਰ ਕੋਟੀ ਨਾਲੇ ਆਪਣੀ ਅੱਜ ਕੱਲ੍ਹ ਦੀ ਗੱਲਬਾਤ ਦਾ ਰਲਦਾ ਮਿਲਦਾ ਗੀਤ ਹੈ ਸੋ ਸੁਣਦੇ ਹਾਂ ਦੋ ਬੋਲ ਫਿਰ ਆਉਣੇ ਆ ਵਾਪਸ

0: ਵੀ ਵਾਹ ਕਿਆ ਬਾਤ ਹੈ ਨਹੀਂ ਰੀਸਾ ਸਾਬਰਕੋਟੀ ਸਾਹਿਬ। ਸੋ ਸਾਡੇ ਨਾਲ ਪ੍ਰੋਗਰਾਮ ਪੰਜਾਬੀ ਰਹਿਣ ਦੇ ਵਿੱਚ ਇੱਕ ਵਾਰ ਫਿਰ ਜੁੜ ਚੁੱਕੇ ਨੇ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਸੈਣੀ ਜੀ। ਹਰਪ੍ਰੀਤ ਇੱਕ ਵਾਰ ਫਿਰ ਵੈਲਕਮ।
1: ਥੈਂਕ ਯੂ ਸੋ ਮਚ ਨਵੀ। ਸੋ ਜਿੱਦਾਂ ਅਸੀਂ ਪਹਿਲਾਂ ਇਨਫੋਰਮੇਸ਼ਨ ਦੇ ਰਹੇ ਸੀਗੇ, ਸਪੈਸ਼ਲੀ ਅੱਜ ਆਪਾਂ ਜਿਹੜੀ ਗੱਲ ਕੀਤੀ ਸੀਗੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ, ਜਿਹਦੇ ਵਿੱਚ ਕੋਈ 30 ਡੇਜ਼ ਦਾ ਸਰਵਾਈਵਲ ਪੀਰੀਅਡ, ਕੋਈ 30 ਡੇਜ਼ ਦਾ ਵੇਟਿੰਗ ਪੀਰੀਅਡ ਨਹੀਂ ਹੈਗਾ। ਸੋ ਕਿਸੇ ਵੀ ਲਿਸਨਰਸ ਦਾ ਇਸ ਪਲਾਨ ਦੇ ਨਾਲ ਰਿਲੇਟਡ ਕੋਈ ਕੁਐਸਚਨ ਹੈਗੇ ਆ, ਜ਼ਰੂਰ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਕਾਫੀ ਸਾਰੀਆਂ ਕਾਲਸ ਆਈਆਂ ਪਹਿਲਾਂ ਜਦੋਂ ਮੈਂ ਬੋਲਿਆ ਸੀਗਾ, ਤੇ ਕਈਆਂ ਦਾ ਕੰਸਰਨ ਸੀਗਾ ਕਿ ਜੇ ਆਲਰੇਡੀ ਕੋਈ ਮੈਡੀਕੇਸ਼ਨ ਚੱਲਦੀ ਹੋਵੇ ਜਾਂ ਆਲਰੇਡੀ ਕੋਈ ਬੰਦੇ ਨੂੰ ਪ੍ਰੋਬਲਮ ਆ ਚੁੱਕੀ ਹੋਵੇ ਤਾਂ ਅਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਲੈ ਸਕਦੇ ਹਾਂ ਕਿ ਨਹੀਂ। ਤਾਂ ਮੈਂ ਇੱਕ ਵਾਰ ਜ਼ਰੂਰ ਦੱਸ ਦਵਾਂ ਕਿ ਜਿਹੜੇ ਪਲਾਨ ਦੀ ਆਪਾਂ ਇਨਫੋਰਮੇਸ਼ਨ ਦਿੱਤੀ ਸੀਗੀ ਜਿਹਦੇ ਵਿੱਚ ਨੋ 30 ਡੇਜ਼ ਵੇਟਿੰਗ ਪੀਰੀਅਡ, ਨੋ ਸਰਵਾਈਵਲ ਪੀਰੀਅਡ, ਉਹ ਮੈਡੀਕਲ ਅੰਡਰ ਰਿਟਨ ਪਲਾਨ ਹੈਗਾ। ਬਟ ਅਗਰ ਤੁਹਾਨੂੰ ਆਲਰੇਡੀ ਕੋਈ ਕੰਸਰਨ ਆ ਚੁੱਕਾ ਹੈ, ਆਲਰੇਡੀ ਕੋਈ ਮੈਡੀਕਲ ਕੰਡੀਸ਼ਨ ਹੋ ਚੁੱਕੀ ਆ, ਜਾਂ ਤੁਸੀਂ ਪਹਿਲਾਂ ਕ੍ਰਿਟੀਕਲ ਇਲਨੈਸ ਲਈ ਟਰਾਈ ਕੀਤਾ ਸੀ, ਤੁਹਾਨੂੰ ਕਵਰੇਜ ਨਹੀਂ ਮਿਲੀ ਹੈਗੀ ਤੁਹਾਡੀ ਫੈਮਿਲੀ ਹਿਸਟਰੀ ਕਰਕੇ, ਸਾਡੇ ਕੋਲ ਨਾਨ ਮੈਡੀਕਲ ਪਲਾਨ ਵੀ ਅਵੇਲੇਬਲ ਹੈਗਾ ਜਿਹਦੇ ਵਿੱਚ $75,000 ਤੱਕ ਦੀ ਕਵਰੇਜ ਤੁਸੀਂ ਲੈ ਸਕਦੇ ਆ। ਐਂਡ ਉਹਦੇ ਵਿੱਚ ਅਗਰ ਤੁਹਾਨੂੰ ਆਲਰੇਡੀ ਕੋਈ ਹਾਰਟ ਕੰਡੀਸ਼ਨ ਹੋ ਚੁੱਕੀ ਆ, ਤੁਸੀਂ ਉਹ ਵਾਲਾ ਪਲਾਨ ਲੈਂਦੇ ਆ। ਅਗਰ ਉਸ ਪਲਾਨ ਨੂੰ ਲੈਣ ਤੋਂ ਬਾਅਦ ਫਿਰ ਤੋਂ ਕੋਈ ਹਾਰਟ ਕੰਡੀਸ਼ਨ ਹੋ ਜਾਂਦੀ ਆ, ਸਟਿਲ ਇਟਸ ਗੋਇੰਗ ਟੂ ਬੀ ਕਵਰਡ ਉਹਦੇ ਵਿੱਚ ਪਲਾਨ ਦੇ ਵਿੱਚ। ਸੋ ਕੋਈ ਵੀ ਤੁਹਾਡੇ ਕੁਐਸਚਨ ਹੋਣ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਲਾਨ ਦੇ ਨਾਲ ਰਿਲੇਟਡ, ਜ਼ਰੂਰ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਨੰਬਰ ਮੇਰਾ ਹੈਗਾ ਜੀ 416-817-6500-416-817-6500।
0: ਅਭੀ ਤੱਕ ਲਿਸਨਰ ਨੇ ਲਿਆ ਸੀ ਤੁਹਾਡਾ ਨੰਬਰ ਲਾਈਫ ਇੰਸ਼ੋਰੈਂਸ ਲਈ, ਆ ਗਿਆ ਸੀ ਫੋਨ?
1: ਹਾਂਜੀ ਬਿਲਕੁਲ ਜੀ, ਆ ਗਈ ਜੀ ਕਾਲ। ਹਾਂਜੀ,
0: ਵੈਰੀ ਗੁੱਡ। ਸੋ ਨੰਬਰ ਹੈ 416-817-6500। ਥੈਂਕ ਯੂ ਸੋ ਮਚ। ਸੋ ਪ੍ਰੋਗਰਾਮ ਮੈਂ ਪੰਜਾਬੀ ਲੈ ਰਹਾ। ਓਕੇ, ਗੱਲ ਅਸੀਂ ਅੱਜ ਕਰ ਰਹੇ ਸੀ ਵੀ ਕਦੇ ਤੁਹਾਡੇ ਲਾਈਫ ਦੇ ਵਿੱਚ ਤੁਹਾਡੇ ਰਿਸ਼ਤੇ ਨੂੰ ਨਾ ਕੀਤਾ ਗਿਆ ਤੁਹਾਡੀ ਫੈਮਿਲੀ ਵੱਲੋਂ, ਤੇ ਕਾਰਨ ਕੀ ਸੀ? ਹੁਣ ਬੜੇ ਸ਼ੇਅਰ ਕਰ ਰਹੇ ਆ ਕਿ ਨਵੀਂ ਰਿਲੀਜਨ ਕਰਕੇ, ਜਾਤ ਪਾਤ ਕਰਕੇ, ਕਾਸਟ ਕਰਕੇ। ਹੁਣ ਇੱਕ ਵੀਰ ਕਹਿੰਦੇ ਕਿ ਨਵੀਂ ਮੇਰਾ ਮੁੰਡਾ ਤੇ ਉਹਨੇ ਕੁੜੀ ਪਸੰਦ ਕੀਤੀ, ਉਹ ਹੋਰ ਰਿਲੀਜਨ ਦੀ ਆ ਜਾਂ ਹੋਰ ਵੀ ਪਤਾ ਨਹੀਂ, ਮੇ ਬੀ ਹਿੰਦੂ ਸਿੱਖ ਦਾ, ਉਹੀ ਇੱਕ ਮਸਲਾ। ਤੇ ਕਹਿੰਦੇ ਮਾਪੇ ਨਹੀਂ ਮੰਨੇ, ਬਟ ਕੁੜੀ ਕਹਿੰਦੀ ਕਿ ਨਹੀਂ ਬਈ ਮੈਂ ਤਾਂ ਵਿਆਹ ਹੀ ਉੱਥੇ ਕਰਾਉਣਾ, ਤੇ ਮੁੰਡਾ ਵੀ ਕਹਿੰਦਾ ਮੈਂ ਵੀ ਇੱਥੇ ਵਿਆਹ ਕਰਾਉਣਾ। ਤੇ ਉਹ ਕਹਿੰਦੇ ਕਿ ਨਵੀਂ ਅਸੀਂ ਮੁੰਡੇ ਵਾਲੇ ਹਾਂ, ਤੇ ਅਸੀਂ ਫਿਰ ਕੁੜੀ ਨੂੰ ਕਿਹਾ ਕਿ ਕੋਈ ਨਾ ਤੇਰੇ ਘਰ ਦੇ ਨਹੀਂ ਮੰਨਦੇ ਤਾਂ ਅਸੀਂ ਤੇਰੇ ਲਈ ਖੜੇ ਹਾਂ, ਤੇ ਤੂੰ ਇੱਧਰ ਕਰ ਲਈ ਜਿਹੜੇ ਫੰਕਸ਼ਨ ਕਰਨੇ ਦੇਖ ਲਓ। ਇੱਥੋਂ ਤੱਕ ਵੀ ਉਸ ਕੁੜੀ ਨੂੰ ਫੰਕਸ਼ਨ ਵੀ ਆਪਣੇ ਘਰ ਨਹੀਂ ਉਹ ਤੋਂ ਕਰ ਹੋਏ, ਉਹਨੂੰ ਮੁੰਡੇ ਦੇ ਘਰ ਕਰਨੇ ਪਏ ਬਿਕੋਜ਼ ਪੇਰੈਂਟਸ ਮੰਨੇ ਨਹੀਂ। ਇੱਕ ਮੈਂ ਪਹਿਲਾਂ ਵੀ ਦੱਸ ਰਿਹਾ ਸੀ ਕਿ ਭਾਜੀ ਇੱਕ ਕਹਿੰਦੇ ਕਿ ਨਾ ਵੀ ਮੈਂ ਹਿੰਦੂ ਹਾਂ ਤੇ ਮੇਰੀ ਗਰਲਫ੍ਰੈਂਡ ਜਿਹੜੀ ਸੀਗੀ 6 ਸਾਲ ਸਾਡਾ ਰਿਸ਼ਤਾ ਰਿਹਾ, ਤੇ ਜਦੋਂ ਘਰਦਿਆਂ ਨੂੰ ਦੱਸਿਆ ਉਹਦੇ ਮਾਂ ਬਾਪ ਕਹਿੰਦੇ ਕਿ ਨਾ ਅਸੀਂ ਨਹੀਂ ਵਿਆਹ ਇੱਥੇ ਹੋਣ ਦੇਣਾ। ਉਹ ਕਹਿੰਦੇ ਮੈਂ ਵੀ ਵਕੀਲ ਤੇ ਜਿਹੜੀ ਕੁੜੀ ਸੀਗੀ ਉਹ ਵੀ ਵਕੀਲ ਸੀਗੀ, ਦੇਖ ਲਓ। ਕਹਿੰਦੇ ਉਹਨਾਂ ਨੇ ਵਿਆਹ ਹੀ ਨਹੀਂ ਹੋਣ ਦਿੱਤਾ, ਕੁੜੀ ਦਾ ਚੱਕ ਕੇ ਵਿਆਹ ਕਿਤੇ ਹੋਰ ਕਰਤਾ। ਸੋ ਤੁਹਾਡੇ ਨਾਲ ਕਦੇ ਇੰਜ ਹੋਇਆ ਤੇ ਕਾਰਨ ਕੀ ਸੀ? ਨੰਬਰ ਹੈ ਆਪਣਾ 9056733337, 9056733337, 905-673 3373, 905-673-3337, 905-673-3337, 905-673-337 ਤੇ ਤੁਹਾਡੀ ਸਾਡੀ ਗੱਲਬਾਤ ਹੋ ਰਹੀ ਹੈ। ਤੇ ਦੱਸਿਓ ਫਿਰ ਤੁਸੀਂ ਆਪਣਾ ਐਕਸਪੀਰੀਅੰਸ, ਤੁਹਾਡੇ ਨਾਲ ਕਦੇ ਹੋਇਆ, ਕੀ ਹੋਇਆ, ਕਿਵੇਂ ਹੋਇਆ, ਜਾਂ ਤੁਹਾਡਾ ਕੋਈ ਯਾਰ ਦੋਸਤ ਜਿਹਦੇ ਨਾਲ ਹੋਇਆ ਹੋਵੇ, ਤੁਹਾਡਾ ਕੋਈ ਰਿਸ਼ਤੇਦਾਰ ਜਿਹਦੇ ਨਾਲ ਇਹ ਗੱਲ ਹੋਈ ਹੋਵੇ, ਜ਼ਰੂਰ ਸ਼ੇਅਰ ਕਰੋ। ਇੰਟਰਸਟਿੰਗ ਸਟੋਰੀਜ਼ ਨੇ ਯਾਰ, ਪਤਾ ਲੱਗਦਾ ਕਿ ਲੋਕ ਉਹਨਾਂ ਦੇ ਕੀ ਮਾਇੰਡ ਸੈੱਟ ਨੇ। 905-673-337 ਆਪਣਾ ਫੋਨ ਨੰਬਰ ਹੈ। ਇੱਕ ਤੁਸੀਂ ਜ਼ਰੂਰ ਮੈਸੇਜ ਯਾਦ ਰੱਖੋ, ਮੱਲੀ ਟੈਂਟ ਸਰਵਿਸਿਸ ਦਾ। ਹੁਣ ਵਿਆਹ ਸ਼ਾਦੀ ਦਾ ਕੋਈ ਵੀ ਫੰਕਸ਼ਨ ਹੈ, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਕੋਈ ਵੀ ਟੈਂਟ, ਮੱਲੀ ਟੈਂਟ ਐਂਡ ਨਾਲ ਮੱਲੀ ਟੈਂਟ ਵਾਲੇ ਟੇਬਲ, ਚੇਅਰਾਂ, ਸਟੇਜ, ਡਾਂਸ ਫਲੋਰ ਸਾਰਾ ਕੁਛ ਪ੍ਰੋਵਾਈਡ ਕਰਦੇ ਆ। ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਇਹਨਾਂ ਕੋਲ ਨੇ। ਹੁਣ ਠੰਡ ਹੋ ਰਹੀ ਹੈ, ਤੁਹਾਨੂੰ ਹੀਟਰ ਚਾਹੀਦੇ ਆ, ਹੀਟਰ ਵੀ ਪ੍ਰੋਵਾਈਡ ਕਰਨਗੇ। 6479992569 6479992569 ਮੱਲੀ ਟੈਂਟ। 5613, ਹੈਲੋ
2: Hey, how's it going?
0: Good, brother. Kia la?
2: Vadiya, vadiya. So I was just listening to it. So what was the thing? So the girl was a lawyer and the guy was a lawyer, but the families couldn't get together because of the religion or caste?
0: Yes, because of the religion, the girl's parents said, we're not going to let you get married here just because he's a different religion.
2: Wow. I feel bad for the people that have to deal with this. All these couples that have to deal with this, it's absolutely disgusting. You know, they kuri Hindu ya munda Punjabi ya whatever it is, right? At the end of the day, they kudo jino pasand karte, they know what their future is like.
0: Yep.
2: Why not go for it?
0: Uh-huh.
2: Right?
0: Yeah.
2: Right? I just think it's absolutely disgusting that people still have that thinking to this day.
0: So you think the boy or the girl, they should tell their parents, sorry, I'm doing this with or without you?
2: You know, I feel like at the end of the day, if the girl and the guy have a mutual understanding how they want to proceed in life, and how they want to build their life together, they want to have kids, they want to build, you know, like what you said, they're lawyers, they want to build a law firm together, they have good ambitions together, why not go for it?
0: Uh-huh. Yeah, I agree. But
2: what's the harm in that, you know? Okay, fine, the parents don't get along. At the end of the day, I feel like we're in the 21st century. We're the parents. If we do a good job of communicating with our parents and telling them what's going on within our lives, anything could happen.
0: Yeah. No, I agree. Thank you, brother. Thank you so much for your call. Appreciate it.
2: Yeah.
0: So, Veer Hune keh rahe hai ki yaar chup karke jithe thoda ji karda tusi utthe, you know, keh do family nu ke sorry bhi assi ta itthe hi karna hai ga sada man eh hai, but apne gharan ch nahi aaya hunda yaar je oh ik ijazat nahi mardi ta agle kende yaar sorry assi ta parents nu kuch keh nahi sakde. 1921, hello.
3: Haan ji, haan ji, Navi bhai. ਮੈਂ ਕਾਲ ਕੀਤਾ ਸੀਗਾ ਤੁਹਾਨੂੰ ਸਭ ਤੋਂ ਪਹਿਲਾਂ ਕਾਲ ਮੈਂ ਕੀਤਾ ਸੀਗਾ ਦੱਸਿਆ ਸੀਗਾ ਨਾ 6-7 ਸਾਲ ਵਾਲਾ ਮੈਂ ਐਕਚੁਅਲੀ ਇੱਕ ਹੋਰ ਚੀਜ਼ ਤੁਹਾਡੇ ਨਾਲ ਡਿਸਕਸ ਕਰਨੀ ਸੀਗੀ ਇਹ ਤਾਂ ਜਿੰਨੀਆਂ ਵੀ ਕਾਲਾਂ ਆ ਰਹੀਆਂ ਨਾ ਇਹ ਨੋਰਮਲੀ ਇਹ 80s ਵਾਲੇ ਆ ਜਿੱਦਾਂ ਆਪਾਂ ਸਾਰੇ ਹਨਾ 80s ਵਾਲੇ ਬੰਦੇ ਕਾਲ ਕਰ ਰਹੇ ਹਨਾ ਕਿਉਂਕਿ ਉਹ 15-10-12 ਸਾਲ ਪੁਰਾਣੀ ਗੱਲਾਂ ਡਿਫਰੈਂਟ ਹੋ ਗਿਆ ਨਾ ਮੈਂ ਭਾਜੀ ਉਦੋਂ ਦੀ ਇੱਕ ਸਿਨੈਰੀਓ ਡਿਫਰੈਂਟ ਸੀਗਾ ਕਿ ਉਦੋਂ ਮੰਨਦੇ ਨੀ ਸੀਗੇ ਕਿਉਂਕਿ ਉਹਦਾ ਸਿਸਟਮ ਵੀ ਥੋੜਾ ਇੱਦਾਂ ਹੀ ਚੱਲਦਾ ਸੀਗਾ ਹਨਾ ਇੰਡੀਆ ਚ ਲੇਕਿਨ ਤੁਸੀਂ ਯਕੀਨ ਨੀ ਕਰੋਗੇ ਮੇਰਾ ਛੋਟਾ ਭਰਾ ਆ ਉਹ ਨਿਊਜ਼ੀਲੈਂਡ ਚ ਆ ਠੀਕ ਹੈ ਉਹ ਇਸ ਵੇਲੇ ਆਈ ਥਿੰਕ ਹੋ ਗਿਆ 33-34 ਸਾਲ ਦਾ ਹਨਾ ਸੋ ਉਹ ਨਿਊਜ਼ੀਲੈਂਡ ਚ ਆ ਸੈਟਲ ਆ ਪੀਆਰ ਆ ਉਹ ਇੱਕ ਕੁੜੀ ਆ ਉਹ ਵੀ ਨਿਊਜ਼ੀਲੈਂਡ ਚ ਹੀ ਆ ਉਹ ਵੀ ਪੀਆਰ ਆ ਉਹ ਵੀ ਉੱਥੇ ਦੋਨੋਂ ਜੋਬ ਕਰਦੇ ਨੇ ਵਧੀਆ ਬ੍ਰਦਰ ਦਾ ਬਿਜ਼ਨਸ ਆ ਉੱਥੇ ਉਹਨੇ ਘਰ ਵੀ ਲੈ ਲਿਆ ਹਨਾ ਦੋਨੋਂ ਅੰਮ੍ਰਿਤਸਰ ਦੇ ਆ ਦੋਨੋਂ ਇੱਕੋ ਜਗ੍ਹਾ ਦੇ ਰਹਿੰਦੇ ਨੇ ਤੇ ਉਹਦੇ ਫਾਦਰ ਅੱਜ ਵੀ ਨੀ ਮੰਨਦੇ ਭਾਜੀ ਦੇਖ ਲਓ
0: ਅੱਜ ਵੀ
3: ਹਾਲੇ ਅੜੀ ਹੋਈ ਹੈ ਗੱਲ ਭਾਜੀ ਵੀ
0: ਦੇਖ ਲਓ ਕੀ ਉਹ ਸੋਰੀ ਉਹ ਕਾਰਨ ਕੀ ਉਹ ਨਹੀਂ ਮੰਨਦੇ
3: ਜਰਮਨ ਜਰਮਨ ਹਨਾ ਤੇ ਉਧਰੋਂ ਦੀ ਆਏ ਹੋਏ ਨੇ ਉਹ ਐਕਚੁਅਲੀ ਉਹਨਾਂ ਨੂੰ ਥੋੜਾ ਜਿਹਾ ਨਾ ਪੈਸੇ ਦਾ ਆ ਕਿ ਵੀ ਹਾਂ ਵੀ ਮੈਂ ਬਾਹਰੋਂ ਆਇਆ ਹੈ ਨਾ ਵੀ ਮੈਂ ਉਧਰੋਂ ਪੈਸਾ ਪੂਸਾ ਵੀ ਉਹ ਚੀਜ਼ ਨੂੰ ਲੈ ਕੇ ਬਹੁਤ ਆ ਕਿ ਉਹਨਾਂ ਨੂੰ ਸਾਨੂੰ ਸਮਝ ਨੀ ਆਉਂਦੀ ਕਿ ਵੀ ਸਾਡਾ ਤੇ ਆਪਣਾ ਮਤਲਬ ਬਹੁਤ ਵਧੀਆ ਹੈ ਸਾਨੂੰ ਸਮਝ ਨੀ ਆਉਂਦੀ ਕਿ ਵੀ ਕਿਹੜੇ ਪੈਸੇ ਦਾ
0: ਨਹੀਂ ਪੈਸੇ ਦਾ ਮਤਲਬ ਕਿ ਉਹ ਕਿਸੇ ਪੈਸੇ ਵਾਲੇ ਨੂੰ ਚਾਹੁੰਦੇ ਆ
3: ਉਹ ਚਾਹੁੰਦੇ ਕਿ ਵੀ ਆਪਾਂ ਕੋਈ ਬਿਜ਼ਨਸ ਕਲਾਸ ਫੈਮਿਲੀ ਦੇ ਵਿੱਚ ਕੋਈ ਮੁੰਡਾ ਬਿਜ਼ਨਸ ਕਲਾਸ ਫੈਮਿਲੀ ਆਪਾਂ ਕਿਹਾ ਕਿ ਮੁੰਡੇ ਦਾ ਤੇ ਆਲਰੇਡੀ ਬਿਜ਼ਨਸ ਰੈਸਟੋਰੈਂਟ ਹੈ ਨਿਊਜ਼ੀਲੈਂਡ ਦੇ ਵਿੱਚ ਤੇ ਉਹ ਉਹਨਾਂ ਨੂੰ ਉਹ ਈਗੋ ਹੁੰਦੀ ਨਾ ਭਾਜੀ ਇੱਕ ਈਗੋ ਟਾਈਪ ਵੀ ਹੁੰਦੀ ਕਿ ਯਾਰ ਮੈਂ ਲੱਭਣਾ ਸੀ ਹਨਾ ਵੀ ਉਹਨੇ ਆਪੇ ਕਿੱਦਾਂ ਲੱਭ ਲਿਆ ਹੁਣ ਲੇਕਿਨ ਉਹ ਚੱਕਰ ਹੈ ਕਿ ਕੁੜੀ ਕਹਿੰਦੀ ਮੈਂ ਕਰਾਣਾ ਹੀ ਇੱਥੇ ਆ, ਕੁੜੀ ਦਾ ਭਰਾ ਵੀ ਕਹਿੰਦਾ ਕਿ ਮੇਰੇ ਡੈਡੀ ਚ ਪ੍ਰੋਬਲਮ ਆ, ਵੀ ਉਹਨਾਂ ਨੂੰ ਸਾਨੂੰ ਆਪਾਂ ਉਹਨਾਂ ਨੂੰ ਸਮਝਾ ਨਹੀਂ ਪਾਉਂਦੇ ਪਏ ਵੀ ਤੁਸੀਂ ਉਹਦੇ ਉਹਦਾ ਭਰਾ ਕਹਿੰਦਾ ਉਹਦਾ ਭਰਾ ਆਸਟ੍ਰੇਲੀਆ ਰਹਿੰਦਾ, ਉਹਦਾ ਭਰਾ ਆਪਣੀ ਭੈਣ ਨੂੰ ਕਹਿੰਦਾ ਯਾਰ ਤੂੰ ਕਰਾ ਲਾ ਵਿਆਹ ਆਪਣੇ, ਉਹਦੇ ਨਾਲ ਕੋਈ ਗੱਲ ਨੀ ਆਪਾਂ ਹੈਲਪ ਦੇਖ ਲਾਂਗੇ, ਹਾਲੇ ਵੀ ਨੀ ਮੰਨਦੇ ਦੇਖੋ
0: ਤੁਸੀਂ। ਹਾਂ ਦੇਖ ਲਓ ਅੱਜ ਕੱਲ ਦੇ ਦਿਨਾਂ ਦੇ ਵਿੱਚ ਵੀ ਇਹੀ ਹੋ ਰਿਹਾ। ਸੋ ਚਲੋ ਵੀਰੇ ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਓਕੇ ਸੋ ਕੁਝ ਕਾਲਾਂ ਤੁਹਾਡੀਆਂ ਕੱਟੀਆਂ ਗਈਆਂ, ਦੁਬਾਰਾ ਤੋਂ ਕਰ ਸਕਦੇ ਹੋ, ਨੰਬਰ ਹੈ 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਇੱਕ ਮੈਂ ਤੁਹਾਨੂੰ ਰਾਜਵੰਤ ਦਾ ਨੰਬਰ ਦਵਾਂ, ਰਾਜਵੰਤ ਕੌਰ ਨੂੰ ਕਾਲ ਕਰੋ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਲਈ ਰਾਜਵੰਤ ਕੌਰ। ਰਾਜਵੰਤ ਨੇ 25 ਤੋਂ ਵੱਧ ਕੰਪਨੀਆਂ ਤੋਂ ਤੁਹਾਡੇ ਲਈ ਐਸਟੀਮੇਟ ਲੈ ਲੈਣਾ ਤੇ ਤੁਹਾਨੂੰ 30% 30% ਤੱਕ ਦਾ ਡਿਸਕਾਊਂਟ ਰਾਜਵੰਤ ਨੇ ਲੈ ਕੇ ਦੇਣਾ। ਰਾਜਵੰਤ ਕੌਰ, ਰਾਜਵੰਤ ਕੌਰ, ਰਾਜਵੰਤ ਕੌਰ 6476744735 6474735 ਗੱਡੀਆਂ ਘਰਾਂ ਦੀ ਇੰਸ਼ੋਰੈਂਸ ਲਈ ਰਾਜਵੰਤ ਕੌਰ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ।

0: ਵਿਵਾ ਨਹਿਰੀ ਸਾ ਯਾਰ ਹੰਸ ਰਾਜ ਹੰਸ ਤੁਹਾਡੇ ਆਪਣੇ ਸ਼ਹਿਰ ਟੋਰਾਂਟੋ ਪਰਫੋਰਮ ਕਰ ਰਹੇ ਆ ਪਰਸੋਂ 18 ਤਾਰੀਖ ਫਰਾਈਡੇ ਦੀ ਸ਼ਾਮ ticketmaster.ca ਤੋਂ ਟਿਕਟਾਂ ਨਹੀਂ ਲਈਆਂ ਜ਼ਰੂਰ ਜਲਦੀ ਜਲਦੀ ਜਲਦੀ ਜਲਦੀ ਸੋਲਡ ਆਊਟ ਹੋਣ ਤੋਂ ਪਹਿਲਾਂ ਪਹਿਲਾਂ ਲੈ ਲਓ ਤੇ ਇਸ ਸ਼ੋਅ ਦੀ ਹੋਰ ਜਾਣਕਾਰੀ ਦੇਣ ਦੇ ਲਈ ਪਹੁੰਚੋ ਕਿੰਨੇ ਸਟੂਡੀਓ 'ਚ ਪੰਜਾਬੀ ਲਹਿਰਾਂ ਦੇ CEO ਸਤਿੰਦਰਪਾਲ ਸਿਧਵਾਨੀ ਸਿੰਧੂ ਸਾਹਿਬ ਵੈਲਕਮ
1: ਬਹੁਤ ਬਹੁਤ ਪਿਆਰ ਅਤੇ ਸ਼ੁਭ ਇੱਛਾਵਾਂ ਸਾਰੇ ਸਰੋਤਿਆਂ ਨੂੰ ਪੰਜਾਬੀ ਲਹਿਰਾਂ ਦੇ ਔਰ ਨਵੀਂ ਕਿਵੇਂ ਕਿਵੇਂ ਮੌਸਮ ਜਿਹੜਾ ਉਹ ਬਦਲ ਗਿਆ ਔਰ ਇੱਕਦਮ 10 ਵਜੇ ਤੱਕ ਰਾਤ ਨੂੰ ਸੂਰਜ ਦਰਸ਼ਨ ਦਿੰਦਾ ਰਹਿੰਦਾ ਸੀ ਤੇ ਹੁਣ 7 ਵਜੇ ਹਨੇਰਾ ਹੋਣ ਲੱਗ ਪੈਂਦਾ
0: ਸਹੀ ਗੱਲ ਹੈ
1: ਸੋ ਐਸੇ ਮੌਸਮ ਦੇ ਵਿੱਚ ਅਗਰ ਤੁਸੀਂ ਪੈਡੈਸਟਰੀ ਨੂੰ ਤੁਰ ਕੇ ਸਫ਼ਰ ਕਰ ਰਹੇ ਹੋ ਤਾਂ ਨਵੀਂ ਤੁਸੀਂ ਅੱਗੇ ਵੀ ਬਹੁਤ ਵਾਰੀ ਕਹਿੰਦੇ ਹੁੰਦੇ ਹੋ ਕਿ ਉਹਨਾਂ ਨੂੰ ਜ਼ਰੂਰ ਕੋਈ ਰਿਫਲੈਕਟਰ ਵਗੈਰਾ ਆਪਣੀ ਉਸ ਤਰ੍ਹਾਂ ਦੀ ਜੈਕਟ ਵਗੈਰਾ ਪਾਉਣੀ ਚਾਹੀਦੀ ਹੈ ਤਾਂ ਕਿ ਕਾਰਾਵਾਨਾਂ ਟਰੱਕਾਂ ਨੂੰ ਪਤਾ ਲੱਗ ਸਕੇ
0: ਉਹ ਵੀ ਪੁਣ ਤੇ ਜਿਹੜੇ ਡਰਾਈਵਰ ਨੇ ਨਾ ਉਹ ਵੀ ਖਿਆਲ ਰੱਖਣ
1: ਅੱਜ ਦੇਖੋ ਤਾਂ ਕਿੱਡਾ ਵੱਡਾ ਐਕਸੀਡੈਂਟ ਹੋਇਆ
0: ਹੁਣ ਦੋ ਵੀ ਦਿਨੇ ਦਿਨੇ
1: ਬਿਲਕੁਲ ਸੜਕ ਤੇ ਕੰਮ ਕਰਦੇ ਬੰਦੇ ਨੂੰ ਤੁਸੀਂ ਡੜ ਕੇ ਮਾਰ ਦਿੰਦੇ ਹੋ ਯਾਰ ਕੈਸੀ
0: ਤੇ ਨਾਲੇ ਦੇਖੋ ਕੰਟਰੀ ਸਾਈਡ ਮਿਕਵੀਨ ਉਹ ਏਰੀਆ ਜਿਹੜੀ ਹੁਣ
1: ਸਲੂਟ ਹੈ ਫਰੰਟ ਰਨਰ ਨੇ ਜਿਹੜੇ ਗਰਮੀ ਹੋਵੇ ਸਰਦੀ ਹੋਵੇ ਸਿਆਲ ਹੋਵੇ ਠੰਡ ਹੋਵੇ ਬਰਫ਼ ਹੋਵੇ ਉਹਦੇ ਵਿੱਚ ਵੀ ਇਹ ਲੋਕ ਕੰਮ ਕਰਦੇ ਆ ਤੇ ਜੇ ਅਸੀਂ ਆਪਦੀ ਅਣਗਹਿਲੀ ਨਾਲ ਇਸ ਤਰੀਕੇ ਨਾਲ ਡਰਾਈਵਿੰਗ ਕਰਾਂਗੇ ਤਾਂ ਉਹ ਆਪ ਵੀ ਹੁਣ ਜਿਹੜੇ ਬੰਦੇ ਤੋਂ ਉਹ ਵੱਜਿਆ ਉਹ ਬੰਦੇ ਦਾ ਭਵਿੱਖ ਵੀ ਬਦਲਾ ਹੋ ਜਾਊਗਾ ਤੇ ਇੱਕ ਤਾਂ ਵਿਚਾਰਾ ਜ਼ਿੰਦਗੀ ਉਹਦੀ ਚਲੀ ਗਈ ਤਾਂ ਖੈਰ ਹੰਸ ਰਾਜ ਹੰਸ ਕਹਿੰਦੇ ਹੁੰਦੇ ਨਾ ਕਿ ਵਗਦੇ ਦਰਿਆ ਇੱਕ ਜਿਵੇਂ ਹੁੰਦਾ ਸੰਗੀਤ ਸਮੁੰਦਰ ਨੇ ਹੰਸ ਰਾਜ ਹੰਸ ਉਹਨਾਂ ਦੀ ਆਵਾਜ਼ ਕੈਸਾ ਤੁਸੀਂ ਉਹਨਾਂ ਦੀ ਆਵਾਜ਼ ਵਿੱਚ ਨਿੱਤ ਖੈਰ ਮੰਗਾ ਸੋਹਣਿਆ ਮੈਂ ਤੇਰੀ
0: ਤੇ ਮੈਂ ਨਾ ਪਹਿਲਾਂ ਵੀ ਮੈਂ ਇਹ ਲਾ ਰਿਹਾ ਸੀ ਮੈਂ ਕਿਹਾ ਕਿ ਨੁਸਰਤ ਸਾਹਿਬ ਨੂੰ ਗਾਉਣਾ ਮੈਨੂੰ ਕਿ ਸਭ ਤੋਂ ਮੁਸ਼ਕਿਲ ਹੈ ਬਟ ਜੇ ਕੋਈ ਗਾ ਸਕਦਾ ਹੈ ਜੇ ਕੋਈ ਉਸ ਆਵਾਜ਼ ਨੂੰ ਉਹ ਕਵਾਲੀ ਨੂੰ ਜਸਟਿਸ ਦੇ ਸਕਦਾ ਤੇ ਉਹ ਹੰਸ ਰਾਜ ਹੰਸ ਹੀ ਹੈ
1: ਬਿਲਕੁਲ ਇਹ ਘਰਾਣੇ ਦੇ ਸਿੱਖੇ ਹੋਏ ਗਾਇਕ ਨੇ ਪੂਰਨ ਸ਼ਾਹ ਕੋਟੀ ਸਾਹਿਬ ਇਹਨਾਂ ਦੇ ਉਸਤਾਦ ਉਹ ਵੀ ਬਹੁਤ ਵੱਡੇ ਗਵਈਏ ਨੇ ਸੋ ਹੰਸ ਰਾਜ ਹੰਸ ਬਹੁ ਪੱਖੀ ਹਸਤੀ ਨੇ ਬਹੁ ਪੱਖੀ ਸ਼ਖਸੀਅਤ ਨੇ ਤੇ ਨਾਲ ਦੇ ਨਾਲ ਉਹਨਾਂ ਦਾ ਗਲਾ ਜਿਹੜਾ ਜਿਵੇਂ ਕਹਿੰਦੇ ਨਾ ਮੇਡ ਫਾਰ ਸਿੰਗਿੰਗ ਔਰ ਸੱਚਮੁੱਚ ਉਹਨਾਂ ਦਾ ਸੰਗੀਤ ਜਿਹੜਾ ਉਹਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲਦਾ ਔਰ ਜਿੰਨੇ ਵੀ ਇੱਥੇ ਕੌਂਸਰਟ ਵਗੈਰਾ ਸਭ ਤੋਂ ਪਹਿਲਾਂ ਵੱਡੇ ਵੱਡੇ ਜਿੰਨੇ ਕੌਂਸਰਟ ਹੋਏ ਨੇ ਉਹ ਭਰਨ ਵਿੱਚ ਜਿਹੜਾ ਸਿਹਰਾ 10-10, 15-15 ਹਜ਼ਾਰ ਦਾ ਇਕੱਠ ਕਰਨ ਦਾ ਉਹ ਹੰਸ ਰਾਜ ਹੰਸ ਸਾਹਿਬ ਨੂੰ ਜਾਂਦਾ ਤੋ ਚਰਨਜੀਤ ਅਹੂਜਾ ਦੇ ਮਿਊਜ਼ਿਕ ਵਿੱਚ ਕਹਿੰਦੇ ਨੇ ਸੋਨੇ ਤੇ ਸੁਹਾਗਾ ਜਿਵੇਂ ਕਹਿੰਦੇ ਨੇ ਕਿ ਪਾਰਸ ਦੀ ਵੱਟੀ ਦੇ ਨਾਲ ਛੂਹ ਜਾਂਦਾ ਜਿਹੜਾ ਬੰਦਾ ਉਹ ਵੀ ਪਾਰਸ ਬਣ ਜਾਂਦਾ ਜਦੋਂ ਤੋਂ ਸੰਗੀਤ ਸਮਰਾਟ ਚਰਨਜੀਤ ਅਹੂਜਾ ਦੇ ਸੰਗੀਤ ਵਿੱਚ ਹੰਸ ਰਾਜ ਹੰਸ ਜੀ ਨੇ ਗਾਇਆ ਬਸ ਫਿਰ ਕੈਸੇ ਕੈਸੇ ਪੀਸ ਚਰਨਜੀਤ ਅਹੂਜਾ ਸਾਹਿਬ ਨੇ ਵਜਾਏ ਤੇ ਉਹਦੇ ਨਾਲ ਨਾਲ ਜਿਹੜੀਆਂ ਸੰਗੀਤ ਦੀਆਂ ਕਹਿੰਦੇ ਹੁੰਦੇ ਆ ਆਪਣੇ ਵੱਲੋਂ ਜਿਹੜੀਆਂ ਮੁਰਕੀਆਂ ਗਰਾਰੀਆਂ ਉਹ ਹੰਸ ਰਾਜ ਹੰਸ ਨੇ ਲਾਈਆਂ ਤੇ ਬਾ ਕਮਾਲ ਅੱਜ ਵੀ ਹੰਸ ਰਾਜ ਹੰਸ ਉਹਨਾਂ ਦਾ ਜਿਹੜਾ ਰਿਆਜ਼ ਹੈ ਉਹਨਾਂ ਦਾ ਗਲਾ ਜਿਹੜਾ ਔਰ ਉਹਨਾਂ ਦੀ ਅਦਾਇਗੀ ਹੈ ਸਟੇਜ ਉੱਤੇ ਇਹਨਾਂ ਨਾਲ ਵੀ ਕਿਉਂਕਿ ਆਪਾਂ ਵੀ ਸਟੇਜ ਬੜੀ ਲੰਬਾ ਸਮਾਂ ਕੀਤੀ ਹੁਣ ਵੀ ਕਰ ਰਹੇ ਹਾਂ ਸਟੇਜ 'ਤੇ ਤੁਹਾਡੀ ਗਾਇਕੀ ਦੇ ਨਾਲ ਨਾਲ ਤੁਹਾਡੀ ਅਦਾਇਗੀ ਸਰੋਤਿਆਂ ਨੂੰ ਬਹੁਤ ਪ੍ਰਭਾਵਿਤ ਕਰਦੀ ਆ ਤੋ ਇੱਕ ਵੇਲਾ ਸੀਗਾ ਕਿ ਲੋਕਾਂ ਨੇ ਕਹਿਣਾ ਵੀ ਹੰਸ ਰਾਜ ਹੰਸ ਤਾਂ ਸਟੇਜ 'ਤੇ ਖੜ ਕੇ ਜੇ ਆਪਣੇ ਵਾਲ ਹੀ ਹਿਲਾ ਦੇਵੇ ਨਾ ਉਹਦੇ ਨਾਲ ਹੀ ਸੰਗੀਤ ਪੈਦਾ ਹੋ ਜਾਂਦਾ ਸੋ ਹੰਸ ਰਾਜ ਹੰਸ ਪਹੁੰਚ ਚੁੱਕੇ ਨੇ ਅੱਜ ਸਾਡੇ ਸ਼ਹਿਰ ਦੇ ਵਿੱਚ ਔਰ ਉਹਨਾਂ ਦਾ ਸੰਦੇਸ਼ ਵੀ ਆਇਆ ਪੰਜਾਬੀ ਲਹਿਰਾਂ ਦੇ ਰਾਹੀਂ ਅੱਜ ਤੇ ਮੈਂ ਉਹਨਾਂ ਨੂੰ ਇੱਥੇ ਜੀ ਆਇਆਂ ਵੀ ਕਹਿੰਦਾ ਤੁਹਾਡੇ ਵੱਲੋਂ ਮੇਰੇ ਵੱਲੋਂ ਪੂਰੀ AM 530 ਦੀ ਮੈਨੇਜਮੈਂਟ ਵੱਲੋਂ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਤੇ ਤੁਸੀਂ ਅਗਰ ਅਜੇ ਤੱਕ ਕਈ ਵਾਰ ਸਾਡਾ ਸੁਭਾਅ ਹੁੰਦਾ ਪੰਜਾਬੀਆਂ ਦਾ ਕਿਉਂਕਿ ਸਾਨੂੰ ਕੰਮ ਕਾਜ ਵੀ ਬਹੁਤ ਹੁੰਦੇ ਨੇ ਤੇ ਵਿਆਹਾਂ ਸ਼ਾਦੀਆਂ ਤੋਂ ਤਕਰੀਬਨ ਹੁਣ ਆਪਾਂ ਵਿਹਲੇ ਹੋ ਚੁੱਕੇ ਹਾਂ ਟਿਕਟਾਂ ਜਿਹੜੀਆਂ ਨੇ ticketmaster.ca ਤੋਂ ਲੈ ਲਓ ਜਾਂ ਤੁਸੀਂ ਸਿੰਘ ਹਰਜੀਤ ਨੂੰ ਫੋਨ ਕਰ ਲਓ ਔਰ ਲਿਵਿੰਗ ਆਰਟ ਸੈਂਟਰ ਦੇ ਵਿੱਚ 18 ਸਪਟੰਬਰ ਸ਼ਾਮ ਨੂੰ ਫਰਾਈਡੇ ਵਾਲੇ ਦਿਨ ਆਪਾਂ ਸਾਰਿਆਂ ਨੇ ਇੱਕ ਸੰਗੀਤ ਦਾ ਜਸ਼ਨ ਮਨਾਉਣਾ ਔਰ ਉਹਦੇ ਚ ਫੋਕ ਸਿੰਗਿੰਗ ਵੀ ਹੋਏਗੀ। ਹੰਸਰਾਜ ਹੰਸ ਜੀ ਨੂੰ ਕਹਾਂਗੇ ਲਾਲ ਚੰਦ ਯਮੁਨਾ ਜੱਟ ਵੀ ਸੁਣਾਉਣ, ਤੁਹਾਨੂੰ ਮਾਣਕ ਸਾਹਿਬ ਦੀਆਂ ਵੀ ਯਾਦਾਂ ਤਾਜ਼ਾ ਕਰਨ, ਸੁਰਿੰਦਰ ਛਿੰਦੇ ਦੀਆਂ ਯਾਦਾਂ ਤਾਜ਼ਾ ਕਰਨ, ਤੇ ਸਰਦੂਲ ਸਿਕੰਦਰ ਤਾਂ ਉਹਦੇ ਨਾਲ ਇਕੱਠੇ ਬੜਾ ਲੰਬਾ ਸਮਾਂ ਉਹਨਾਂ ਨੇ, ਤੋ ਇਹ ਸਾਰਾ ਕੁਝ ਤੇ ਨਾਲ ਦੀ ਨਾਲ ਨੁਸਰਤ ਫਤਿਹ ਅਲੀ ਖਾਨ ਸਾਹਿਬ ਤੇ ਬਾਕੀ ਹੰਸਰਾਜ ਹੰਸੁਰੀ, ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ ਕਿਤੇ ਕੋਈ ਰੋਂਦਾ ਹੋਵੇਗਾ, ਐਸੀਆਂ ਵੰਨਗੀਆਂ ਤੇ
0: ਬੜੀ ਵੱਡੀ ਗੱਲ ਹੈ ਵੀ ਕਿੱਡੀਆਂ ਕਿੱਡੀਆਂ ਬਾਲੀਵੁੱਡ ਤੇ ਇੰਟਰਨੈਸ਼ਨਲ ਫਿਲਮਸ ਦੇ ਵਿੱਚ ਵੀ ਗੀਤ ਆਏ। ਮੈਂ ਹੁਣ ਦੇਖ ਰਿਹਾ ਸੀ ਬਿੱਛੂ ਫਿਲਮ, ਨਾਇਕ, ਮੌਨਸੂਨ ਵੈਡਿੰਗ, ਬੈਂਡਿਟ ਲਾਈਕ ਬੈਕਮ ਜੋ ਇੰਟਰਨੈਸ਼ਨਲ ਫਿਲਮ ਹੈ ਤੇ ਪਦਮ ਸ਼੍ਰੀ ਅਵਾਰਡ ਮਿਲਿਆ। ਸੰਗੀਤ ਇੱਕ ਅਕੈਡਮੀ ਹੈ, ਆਈ ਥਿੰਕ ਤੁਸੀਂ ਜ਼ਿਆਦਾ ਜਾਣਦੇ ਹੋ, ਸੰਗੀਤ ਨਾਟਕ ਅਕੈਡਮੀ ਅਵਾਰਡ ਫੋਰ ਫੋਕ ਮਿਊਜ਼ਿਕ ਪੰਜਾਬ
1: ਦਾ ਢੇਰ ਲੱਗਿਆ ਪਿਆ ਹੰਸਰਾਜ ਹੰਸੁਰਾਂ ਦੇ, ਔਰ USA ਯੂਨਾਈਟਿਡ ਸਟੇਟਸ ਵਿੱਚ ਉਹਨਾਂ ਨੂੰ ਫੈਲੋਸ਼ਿਪ ਦਿੱਤੀ ਗਈ ਸੀ ਔਰ ਨਾਲ ਨਵੀਂ ਹੰਸਰਾਜ ਹੰਸ ਨੇ ਪ੍ਰਵਾਸੀਆਂ ਦੇ ਦੁੱਖ ਦਰਦ ਨੂੰ ਬੜਾ ਬਿਆਨ ਕੀਤਾ। ਸੁਰਜੀਤ ਪਾਤਰ ਦੀ ਉਹ ਗਜ਼ਲ ਹੈ ਨਾ ਜੋ ਵਿਦੇਸ਼ਾਂ ਚ ਵਸਦੇ ਨੇ ਰੋਜ਼ੀ ਲਈ ਜਦੋਂ ਪਿੰਡ ਜਾਣਗੇ ਆਪਣੇ, ਕਦੀ ਕੁਛ ਤਾਂ ਸਿੱਕਣਗੇ ਮਾਂ ਦੇ ਸਿਵੇ ਦੀ ਅਗਨ, ਬਾਕੀ ਬਿਰਛਾਂ ਦੀ ਛਾਂ ਹੇਠ ਜਾ ਬਹਿਣਗੇ। ਸੁਰਜੀਤ ਪਾਤਰ ਨੂੰ ਸ਼ਿਵ ਕੁਮਾਰ ਬਟਾਲਵੀ ਨੂੰ ਜੇ ਮੁਕੰਮਲ ਤੌਰ ਤੇ ਗਾਇਆ ਤਾਂ ਹੰਸਰਾਜ ਹੰਸ ਨੇ ਗਾਇਆ। ਸੋ ਪੁਰਜ਼ੋਰ ਬੇਨਤੀ ਹੈ ਕਿ ਜਿਹੜੇ ਬਿਜ਼ਨਸਮੈਨ ਭਰਾ ਵੀ ਨੇ ਉਹਨਾਂ ਵਾਸਤੇ ਮੈਂ ਸਮਝਦਾ ਇਹ ਇੱਕ ਬਹੁਤ ਸੁਨਹਿਰੀ ਮੌਕਾ ਕਿ ਐਸੀ ਕਲਾ ਨੂੰ ਸੁਣਨਾ, ਐਸੇ ਸੰਗੀਤ ਨੂੰ ਸੁਣਨਾ, ਤੇ ਆਓ ਤੇ ਤੁਸੀਂ ਵੀ ਇਸ ਜਿਹੜਾ ਮੈਂ ਸਮਝਦਾ ਇੱਕ ਸੈਰੇਮਨੀ ਆ, ਇੱਕ ਟ੍ਰਿਬਿਊਟ ਹੈ ਚੰਗੀ ਗਾਇਕੀ ਨੂੰ, ਤੇ ਤੁਸੀਂ ਟਿਕਟਾਂ ਨਹੀਂ ਲਈਆਂ ਤਾਂ 647-448-1000 ਤੇ ਸਿੰਘ ਹਰਜੀਤ ਨੂੰ ਫੋਨ ਕਰ ਲਓ। ਹੰਸ ਜੀ ਤੁਸੀਂ ਟੋਰਾਂਟੋ ਆਏ ਹੋ, ਇੱਕ ਵਾਰ ਫਿਰ ਤੁਹਾਡਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ, ਤੁਹਾਨੂੰ ਖੁਸ਼ ਆਮਦੀਦ ਜਿਓ ਆਇਆਂ ਨੂੰ ਬਹੁਤ ਬਹੁਤ ਪਿਆਰ ਤੇ ਸਤਿਕਾਰ, ਥੈਂਕ ਯੂ।
0: ਬਿਲਕੁਲ, ਟਿਕਟਾਂ ਨਹੀਂ ਲਈਆਂ ticketmaster.ca ਜਾਂ 647-448-1000 6474-1000 ਸੁਣਦੇ ਹਾਂ। ਆ ਜਾ ਨੱਚ ਲੈ ਬੈਲੀ ਸੱਗੂ ਐਂਡ ਹੰਸ।